0: ਕਿਉਂ ਲਾ ਰਹੇ ਨੇ? ਸੋ ਈਗਲ ਟਰੱਕ 6479364 6279364 6293 ਮਿਲਟਨ ਦੇ ਵਿੱਚ 401 ਤੋਂ ਉੱਤਰ ਅਨੁਸਾਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ
1: ਗੈਟ ਰੈਡੀ GTA

0: Halloween. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597
4: ਸੋ ਪ੍ਰੋਗਰਾਮ ਹੈ ਪੰਜਾਬੀ ਦਾ ਸੋ ਨੰਬਰ ਹੈ ਆਪਣਾ 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਅਸੀਂ ਕੱਲ ਵੀ ਤੇ ਅੱਜ ਸਵੇਰ ਵੀ ਤੁਹਾਨੂੰ ਜਾਣਕਾਰੀ ਦੇ ਰਹੇ ਸੀ ਕਿ ਇਸ ਵੀਕਐਂਡ ਇੱਕ ਬਹੁਤ ਹੀ ਵੱਡੀ ਬੜੀ ਫਾਇਦੇਮੰਦ ਤੁਹਾਡੇ ਲਈ ਬੜੀ ਬੈਨੀਫਿਸ਼ਲ ਇੱਕ ਕਾਨਫਰੰਸ ਹੋ ਰਹੀ ਹੈ HKL ਹਿਊਮਿਲਿਟੀ ਕਾਇੰਡਨੈਸ ਐਂਡ ਲਵ ਗਲੋਬਲ ਮੂਵਮੈਂਟ ਦੀ ਕਾਨਫਰੰਸ 8 ਅਗਸਤ ਨੂੰ ਪੇਰਾਮਾਊਂਟ ਫਾਈਨ ਫੂਡ ਸੈਂਟਰ 5500 ਰੋਜ਼ ਚੇਰੀ ਪਲੇਸ ਮਿਸਿਸਾਗਾ ਵਿਖੇ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਸੋ ਸਾਰੇ ਜ਼ਰੂਰ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਣਗੇ ਕਿ ਆਪਣੇ 'ਚ ਯਾਰ ਅੱਜ ਕੱਲ੍ਹ ਬਹੁਤ ਜ਼ਿਆਦਾ ਈਗੋ ਦਾ ਇਸ਼ੂ ਹੈ ਬਹੁਤ ਸਾਰੇ ਲੋਕ ਨਾ ਕੋਈ ਮੈਡੀਟੇਟ ਕਰਦਾ ਨਾ ਕੋਈ ਸ਼ੁਕਰਾਨਾ ਕਰਦਾ ਅਤੇ ਨਾ ਕੋਈ ਸੈਲਫ ਰਿਫਲੈਕਸ਼ਨ ਕਰਦਾ ਬਸ ਬੰਦਾ ਆਪਣੀ ਹੀ ਜ਼ਿੰਦਗੀ 'ਚ ਇੰਨਾ ਆਪਣੇ ਆਪ ਨਾਲ ਹੀ ਇੰਨਾ ਬਿਜ਼ੀ ਹੋਇਆ ਹੋਇਆ ਸੋ ਇਹ ਜੋ ਹਲੀਮੀਆਂ ਹਮਦਰਦੀਆਂ ਅਤੇ ਮੁਹੱਬਤਾਂ ਦੀ ਲਹਿਰ ਹੈ ਹੁਣ ਕੈਨੇਡਾ ਵਿੱਚ ਆ ਰਹੀ ਹੈ ਖਾਸ ਤੌਰ 'ਤੇ ਮਿਸਾਗਾ ਖਾਸ ਤੌਰ ਬਰੈਂਪਟਨ ਟੋਰਾਂਟੋ ਵਾਲਿਆਂ ਲਈ ਇਹ ਜੋ ਕਾਨਫਰੰਸ ਹੈ ਕਰਵਾਈ ਜਾ ਰਹੀ ਹੈ ਅਤੇ ਸਾਡੇ ਨਾਲ ਅਵਨੀਤ ਕੌਰ ਜਸਵਾਲ ਜੀ ਇੰਡੀਆ ਤੋਂ ਜੁੜੇ ਨੇ ਅਤੇ ਹਰਮੀਤ ਸਿੰਘ ਜੀ ਕੈਲੀਫੋਰਨੀਆ ਤੋਂ ਜੁੜੇ ਨੇ ਸੋ ਪਹਿਲਾਂ ਵੈਲਕਮ ਕਰਦੇ ਅਵਨੀਤ ਜੀ ਅਤੇ ਹਰਮੀਤ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਪੰਜਾਬੀ ਦਰਾਂ ਦੇ ਵਿੱਚ ਸਵਾਗਤ ਹੈ
5: ਧੰਨਵਾਦ ਜੀ ਬਹੁਤ ਬਹੁਤ ਹੈ ਅਸੀਂ ਕੈਲੀਫੋਰਨੀਆ ਵਾਲੇ ਪਰ ਤੁਹਾਡੇ ਪਿੰਡ ਆਏ ਹੋਏ ਅਸੀਂ
4: ਹਾਂ ਬਾਕੀ ਸਾਡਾ ਨਾ ਟੋਰਾਂਟੋ ਪਿੰਡ ਹੀ ਬਣ ਚੁੱਕਿਆ ਕਿ ਨਹੀਂ ਕੈਲੀਫੋਰਨੀਆ ਤੋਂ ਚੱਲ ਕੇ ਆਏ ਹੋ ਐਂਡ ਇਟ ਮੀਨਸ ਅ ਲੋਟ ਤੇ ਤੁਸੀਂ ਖਾਸ ਤੌਰ ਤੇ ਸੈਟਰਡੇ ਨੂੰ ਸਭ ਨੂੰ ਮਿਲਣ ਦੇ ਲਈ ਪਹੁੰਚ ਰਹੇ ਹੋ ਸੋ ਮੈਂ ਨਾ ਕੱਲ ਵੀ ਤੇ ਅੱਜ ਵੀ ਸਵੇਰੇ ਸੋਚ ਰਿਹਾ ਸੀ ਮੈਂ ਕਿਹਾ ਮੈਂ ਪੁੱਛਾਂਗਾ ਜ਼ਰੂਰ ਕਿ ਇਹ ਆਪਣੀ ਜਿਹੜੀ ਕਾਨਫਰੰਸ ਹੈ ਬੜੇ ਵੱਡੇ ਲੈਵਲ ਤੇ ਬੜੇ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਸਿਰਫ ਇਹ ਨਹੀਂ ਕਿ ਆਪਣੀ ਕਮਿਊਨਿਟੀ ਬਟ ਵੱਖਰੀਆਂ ਵੱਖਰੀਆਂ ਕਮਿਊਨਿਟੀਜ਼ ਬਹੁਤ ਸਾਰੀਆਂ ਕੰਟਰੀਜ਼ ਤੋਂ ਲੋਕ ਪਹੁੰਚਦੇ ਨੇ ਆਪਣਾ ਮੇਨ ਗੋਲ ਕੀ ਹੁੰਦਾ ਇਹ ਕਾਨਫਰੰਸ ਨੂੰ ਲੈ ਕੇ
5: ਹਾਂਜੀ ਸੋ ਨਵਜੀ, ਜਿਹੜਾ ਕਾਨਫਰੰਸ ਦਾ ਗੋਲ ਸਮਝਣ ਲਈ ਥੋੜਾ ਜਿਹਾ ਬਰੀਫਲੀ ਜਿੱਦਾਂ ਮੈਂ ਦੱਸਣਾ ਚਾਹੁੰਦਾ ਵੀ HKL ਹਿਊਮਿਲਿਟੀ ਕਾਇੰਡਨੈਸ ਐਂਡ ਲਵ ਜਿਹੜੀ ਗਲੋਬਲ ਮੂਵਮੈਂਟ ਹੈ ਇਹਦਾ ਟੀਚਾ ਕੀ ਹੈ, ਹੈ ਨਾ, ਇਹਦਾ ਗੋਲ ਕੀ ਹੈ? ਸੋ ਇਹ ਜਿਹੜੀ ਗਲੋਬਲ ਮੂਵਮੈਂਟ ਹੈ ਇਹ ਜਿਸ ਤਰ੍ਹਾਂ ਇਹ ਹਰਿਮੰਦਰ ਸਾਹਿਬ ਤੋਂ ਐਕਚੁਲੀ ਸ਼ੁਰੂ ਹੋਈ ਸੀ ਨਵੰਬਰ 2024 ਦੇ ਵਿੱਚ ਪੰਜਾਬ ਵਿੱਚੋਂ, ਤੇ ਬਹੁਤ ਹੀ ਡਾਇਵਰਸ ਗਰੁੱਪ ਆਫ ਜਿੱਦਾਂ ਸਕਾਲਰਸ, ਸੰਤ ਜਨ, ਭਗਤ ਜਨ, ਜਿੱਦਾਂ ਫਰੋਮ ਆਲ ਕਮਿਊਨਿਟੀਜ਼ ਨੇ ਇਕੱਠੇ ਹੋ ਕੇ ਜਿਵੇਂ ਇਹ ਚੀਜ਼ ਸ਼ੁਰੂ ਕੀਤੀ ਉਦੋਂ, ਤੇ ਇਹਦਾ ਪਰਪਸ ਬੜਾ ਸਿੰਪਲ ਹੈ ਪਰ ਬਹੁਤ ਹੀ ਅਮੇਜ਼ਿੰਗ ਤੇ ਉੱਚਾ, ਜੋ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸੋ ਗੁਰਬਾਣੀ ਵਿੱਚ ਮਹਾਰਾਜ ਜੀ ਨੇ, ਯੂ ਨੋ, ਗੁਰਬਾਣੀ ਐਜ਼ ਯੂ ਨੋ, ਲਾਈਕ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ, ਟੀਚਸ ਅਸ ਹਾਊ ਟੂ ਲਿਵ ਲਾਈਫ। ਐਂਡ ਐਂਡ ਵੈਨ ਮਹਾਰਾਜ ਜੀ ਸੇਜ਼ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਉਹਨਾਂ ਨੇ ਤੱਤ ਕੱਢ ਕੇ ਦੇਤਾ ਬੇਸਿਕਲੀ ਐਸੈਂਸ ਆਫ ਆਲ ਵਰਚੂਜ਼। ਹੀ ਸੇਜ਼ ਇਸ ਨੀਵੇਂ ਹੋ ਕੇ ਚੱਲ, ਬੀ ਹੰਬਲ ਐਂਡ ਮਿੱਠਾ ਬੋਲ, ਇਹ ਐਸੈਂਸ ਹੈ ਹਰ ਚੀਜ਼ ਦਾ, ਇੱਥੋਂ ਨਿਕਲਣਾ ਹੈ। ਹੁਣ ਉਹ ਚੀਜ਼ ਨੂੰ ਗੱਲ ਹੁੰਦੀ ਹੈ ਕਮਾਈ ਕਰਨ ਦੀ, ਐਜ਼ ਵੀ ਨੋ, ਜਸਟ ਰੀਡਿੰਗ ਸਮਥਿੰਗ ਔਰ ਪੜ੍ਹ ਕੇ ਅੱਗੇ ਚੱਲ ਜਾਣਾ, ਉਹਦੇ ਨਾਲ ਟਰਾਂਸਫਰਮੇਸ਼ਨ ਨਹੀਂ ਹੁੰਦੀ। ਸੋ ਜਿਹੜੀ HKL ਗਲੋਬਲ ਮੂਵਮੈਂਟ ਹੈ, ਇਟ ਇਜ਼ ਟੇਕਿੰਗ ਦੈਟ ਐਂਡ ਇਟ ਇੱਕ ਦਾ ਕੋਈ ਸਿਰਫ ਕੋਈ ਇੱਕ ਰਿਲੀਜਨ ਜਾਂ ਧਰਮ ਤੱਕ ਸੰਬੰਧ ਨਹੀਂ, ਇਹ ਸਾਰੀ ਹਿਊਮੈਨਿਟੀ ਲਈ ਹੈ ਇਹਦਾ। It's not an interfaith movement. It's not. It is a humanitarian. It's at that level where it is meant for every heart on this planet, on this globe. Okay, this is how to live life. But now, just talking alone is not going to do it. So the next question is, how do I do that? The ਉਹਦੇ ਲਈ practical, simple ways ਜਿਹੜੀ ਇਹ movement ਦੇ through ਜਿਹੜੇ every weekly jada practices share hundi hain, these conferences are a wonderful way to concentrate that, like actually jada apa hor vi professional conferences we attend karde hain, ki hunda hai, we go there, we get a boost, we get like
4: hi main na main mera agla sawal sunu ehi si ki hun eh conferences you know hun 8th ya sorry apni 7th conference eh ho rahi hai, ਜਿਹੜੇ ਲੋਕ ਆਉਂਦੇ ਨੇ, ਮੇ ਬੀ ਕਈ ਵਾਰ ਹੁੰਦਾ ਕਿ ਕਾਨਫਰੰਸ ਤੋਂ ਸਾਨੂੰ ਕੁਛ ਸਿੱਖਣ ਨੂੰ ਮਿਲੇਗਾ, ਲਾਈਫ ਦੇ ਵਿੱਚ ਅਸੀਂ ਅਪਲਾਈ ਕੀ ਕਰ ਸਕਾਂਗੇ ਕੀ ਨਹੀਂ, ਜੋ ਲੋਕ ਆਉਂਦੇ ਆ ਉਹਨਾਂ ਦਾ ਫੀਡਬੈਕ ਕੀ ਤੁਹਾਨੂੰ ਮਿਲਦਾ ਬਾਅਦ ਦੇ ਵਿੱਚ ਆਫਟਰ ਦਾ ਕਾਨਫਰੰਸ?
5: ਹਾਂਜੀ ਅਮਨੀਤ ਕੌਰ ਜੀ, ਤੁਸੀਂ
6: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਸਾਨੂੰ ਇਨਵਾਈਟ ਕੀਤਾ, ਸਾਡੇ ਨਾਲ ਗੱਲਬਾਤ ਕਰ ਰਹੇ ਹੋ
4: ਜੀ।
6: ਸਾਡਾ ਜਿਹੜਾ ਐਕਸਪੀਰੀਅੰਸ, ਜਿਹੜਾ ਪਿਛਲੀਆਂ 6 ਕਾਨਫਰੰਸਸ, ਖਾਸ ਕਰਕੇ ਮੈਂ ਇੰਡੀਆ ਤੋਂ ਆ ਰਹੀ ਹਾਂ ਟੂ ਅਟੈਂਡ ਦਿਸ, ਮੈਂ ਪਿਛਲੀਆਂ ਸਾਰੀਆਂ 6 ਕਾਨਫਰੰਸਸ ਅਟੈਂਡ ਕੀਤੀਆਂ ਆ ਖੁਦ
4: ਜੀ,
6: ਤੇ ਜਦੋਂ ਅਸੀਂ ਉੱਥੇ ਵਿਚਰਦੇ ਆ, ਸਾਰਿਆਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਕਿੱਦਾਂ ਦਾ ਲੱਗਾ, ਸਾਰਿਆਂ ਦੇ ਇਮੋਸ਼ਨਸ ਤੁਹਾਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਆ। ਅ ਲੋਟ ਆਫ ਪੀਪਲ ਉੱਥੋਂ ਆਉਂਦੇ ਆ ਜਿਹੜੇ ਰੋਂਦੇ ਹੁੰਦੇ ਆ, ਬਿਕੋਜ਼ ਉਹਨਾਂ ਨੇ ਕਦੀ ਵੇਖਿਆ ਨਹੀਂ ਹੁੰਦਾ
4: ਜੀ
6: ਜੋ ਮਾਹੌਲ ਉੱਥੇ ਕ੍ਰੀਏਟ ਹੁੰਦਾ, ਉਹ ਸਾਰੀ ਐਨਰਜੀ ਜਿਹੜੀ ਸਾਰੇ ਜਣੇ ਲੈ ਕੇ ਆਉਂਦੇ ਆ, ਇਟ ਸਮਥਿੰਗ ਟੂ ਐਕਸਪੀਰੀਅੰਸ, ਹਨਾ, ਉਹ ਆਪਾਂ ਨਾ ਸ਼ਬਦਾਂ ਵਿੱਚ ਦੱਸ ਸਕਦੇ ਹਾਂ, ਬਟ ਅਸੀਂ ਬਹੁਤ ਇੱਕ ਨਵਾਂ ਦਿਸ਼ਾ ਜਿਹਾ ਸਾਨੂੰ ਮਿਲਦਾ, ਸਾਰੀ ਜਿਹੜਾ ਵੀ ਉੱਥੇ ਆਵੇ ਨਾ ਕੁਛ ਸਿੱਖਣ ਵਾਸਤੇ, ਉਹਨਾਂ ਨੂੰ ਇੱਕ ਜ਼ਿੰਦਗੀ ਦਾ ਨਵਾਂ ਦਿਸ਼ਾ, ਆਈ ਥਿੰਕ ਦੇ ਗੈਟ ਟੂ ਐਕਸਪੀਰੀਅੰਸ ਕਿ ਅੱਛਾ ਜੀ ਜ਼ਿੰਦਗੀ ਦੇ ਵਿੱਚ ਆਹ ਵੀ ਚੀਜ਼ ਹੈਗੀ ਆ, ਇਸ ਤਰੀਕੇ ਨਾਲ ਵੀ ਆਪਾਂ ਜ਼ਿੰਦਗੀ ਜੀ ਸਕਦੇ ਹਾਂ।
4: ਤੇ ਤੁਹਾਨੂੰ ਕਿਉਂ ਲੱਗਦਾ ਕਿ ਅੱਜ ਕੱਲ ਇੰਨੀ ਡਿਵੀਜ਼ਨ ਹੈ, ਇੰਨੀ ਸਟ੍ਰੈਸ ਹੈ, ਇੰਨੀ ਨੈਗੇਟਿਵਿਟੀ ਹੈ? ਦੇਖੋ ਜੋ ਇਹ ਚੀਜ਼ਾਂ ਨੇ ਬੜੀਆਂ ਸਿੰਪਲ ਚੀਜ਼ਾਂ ਨੇ, ਐਂਡ ਜ਼ਿੰਦਗੀ ਜੀਣੀ ਇੱਦਾਂ ਚਾਹੀਦੀ ਹੈ ਵਿਥ ਹਿਊਮਿਲਿਟੀ, ਵਿਥ ਕਾਇੰਡਨੈਸ, ਵਿਥ ਲਵ, ਵਾਈ ਡੂ ਯੂ ਥਿੰਕ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਇੰਨੇ ਦੂਰ ਕਿਉਂ ਹੋ ਰਹੇ ਹਾਂ?
6: ਬਿਕੋਜ਼ ਅਸੀਂ ਨਾ, ਸੋਰੀ ਮੈਂ ਛੋਟੇ ਜਿਹੇ ਜਵਾਬ ਦੇਣਾ ਚਾਹੁੰਦੀ ਹਾਂ, ਮੈਂ ਆਪਣੇ ਐਕਸਪੀਰੀਅੰਸ ਵਿੱਚ ਇਹ ਜਾਣਿਆ ਵਾ ਕਿ ਅਸੀਂ ਹੋਰਾਂ ਨੂੰ ਬਦਲਣ ਦੇ ਵਿੱਚ ਲੱਗੇ ਹੋਏ ਆ, ਤੇ ਜੋ HKL ਗਲੋਬਲ ਮੂਵਮੈਂਟ ਦਾ ਮਕਸਦ ਇਹ ਆ ਕਿ ਹਰ ਇੱਕ ਜਣਾ ਜੇ ਅੰਦਰ ਝਾਤੀ ਮਾਰੇ ਨਾ ਆਪਣੇ ਅੰਦਰ, ਜੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ, ਆਈ ਥਿੰਕ ਅਸੀਂ ਆਪਣੇ ਆਪ ਤੋਂ ਬਹੁਤ ਦੂਰ ਹੋ ਚੁੱਕੇ ਹਾਂ
4: ਜੀ,
6: ਤੇ ਤਾਂ ਕਰਕੇ ਬਾਹਰ ਸਾਨੂੰ ਸਾਰਿਆਂ ਵਿੱਚ ਨੁਕਸ ਦਿਸ ਰਹੇ ਆ, ਐਂਡ ਆ ਸਾਰੇ ਡਿਵੀਜ਼ਨ, ਸਾਰੇ ਹੇਟਰਡ, ਸਾਰੇ ਇਹ ਜਿਹੇ ਨੈਗੇਟਿਵਿਟੀ ਦਾ ਇਹੀ ਕਾਰਨ ਆ ਕਿ ਅਸੀਂ ਉਹ ਜਿਹੜੇ ਗੁਣ ਸਾਨੂੰ ਮਹਾਰਾਜ ਜੀ ਨੇ ਅੰਦਰ ਬਖਸ਼ੇ ਸਨ ਉਹਨਾਂ ਤੋਂ ਅਸੀਂ ਟੁੱਟ ਚੁੱਕੇ ਹਾਂ।
4: ਮੈਂ ਨਾ ਅੱਜ ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕੀਤੀ, ਮੈਂ ਇਹੀ ਗੱਲ ਕਰ ਰਿਹਾ ਸੀ, ਮੈਂ ਕਿਹਾ ਦੇਖੋ ਲਾਈਫ ਦੇ ਵਿੱਚ ਨਾ ਆਪਾਂ ਬਹੁਤ ਥੋੜ੍ਹਾ ਲੋੜ ਤੋਂ ਵੱਧ ਹੀ ਇੰਡੀਪੈਂਡੈਂਟ ਹੋ ਗਏ, ਨਾ ਕੋਈ ਸੋਸ਼ਲਾਈਜੇਸ਼ਨ ਹੈ, ਬਸ ਹਰੇਕ ਦੇ ਨਾਲ ਨਫ਼ਰਤ, ਹਰੇਕ ਦੇ ਨਾਲ ਕੰਪੀਟੀਸ਼ਨ, ਕਦੇ ਆਪਾਂ ਸ਼ੁਕਰਾਨਾ ਨਹੀਂ ਕਰਦੇ, ਹਮੇਸ਼ਾ ਆਪਣੀ ਜਿਹੜੀ ਨੀਡਸ ਨੇ ਉਹ ਵੱਧ ਰਹੀਆਂ ਨੇ, ਹਰੇਕ ਨੂੰ ਕੋਈ ਫੈਮਿਲੀ ਦੀ ਟੈਨਸ਼ਨ ਹੈ, ਕਿਸੇ ਨੂੰ ਕੋਈ ਯੂ ਨੋ ਐਕਸ ਵਾਈ ਜ਼ੈਡ ਟੈਨਸ਼ਨ ਹੈ, ਬਟ ਥੋੜ੍ਹਾ ਜਿਹਾ ਜੇ ਆਪਾਂ ਹੰਬਲ ਹੋ ਕੇ ਯੂ ਨੋ ਸੈਲਫ ਸੈਂਟਰ ਨਾ ਹੋਈਏ ਤਾਂ ਲਾਈਫ ਇਜ਼ ਵੈਰੀ ਬਿਊਟੀਫੁਲ, ਬਟ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਉਹੀ ਗੱਲ ਹੈ ਕਿ ਅਵੇਅਰਨੈਸ ਨਹੀਂ ਰਹਿੰਦੀ ਕਿਉਂਕਿ ਜੋ ਡਿਸਟ੍ਰੈਕਸ਼ਨਸ ਨੇ ਉਹ ਬਹੁਤ ਜ਼ਿਆਦਾ ਨੇ।
6: ਜੀ ਬਿਲਕੁਲ,
5: ਹਾਂ ਨਵੀ ਜੀ, ਬਹੁਤ ਜ਼ਰੂਰੀ ਪੁਆਇੰਟ ਜਿਹੜਾ ਤੁਸੀਂ ਲਿੱਤਾ। ਹੁਣ ਗੱਲ ਇੱਕ ਚੀਜ਼ ਹੈ ਧਿਆਨ ਨਾਲ ਆਪਾਂ ਦੇਖਣਾ, ਜਿਵੇਂ ਆਪਾਂ ਈਵਨ ਆਪਣੇ ਆਪ ਨੂੰ ਕਹਿੰਦੇ ਹਾਂ ਟੂ ਬਿਕਮ ਹੰਬਲ ਔਰ ਐਕਟ ਕਾਇੰਡ, ਇਸ ਮੂਵਮੈਂਟ ਦੀ ਇੱਕ ਸਭ ਤੋਂ ਵੱਡੀ ਜਿਹੜੀ ਵਿਲੱਖਣਤਾ ਔਰ ਇਹਦੀ ਜਿਹੜੀ ਵਿਸ਼ਾਲਤਾ ਆ, ਇਟਸ ਐਕਚੁਅਲੀ ਨਥਿੰਗ ਲਾਈਕ ਦਿਸ ਹੈਜ਼ ਐਵਰ ਹੈਪਨਡ ਬਿਫੋਰ, ਐਂਡ ਆਈ ਸੇ ਦਿਸ ਹੰਬਲੀ, ਬਟ ਜਸਟ ਟੂ ਅੰਡਰਸਕੋਰ ਦਾ ਪਾਵਰ ਆਫ ਦਿਸ, ਕਿ ਉਹ ਜਿਹੜੀ ਚੀਜ਼ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਉਹਦੇ ਚ ਕੀ ਦੱਸਿਆ ਜਾ ਰਿਹਾ ਕਿ ਆਪਣਾ ਜਿਹੜਾ ਅਸਲੀ ਸਰੂਪ ਹੈ, ਟਰੂਲੀ ਡੀਪ ਵਿਦ ਇਨ ਆਵਰ ਬੀਂਗ, ਜੇ ਅੰਦਰ ਜਿੱਦਾਂ ਅਵਨੀਤ ਕੌਰ ਜੀ ਨੇ ਕਿਹਾ ਝਾਤੀ ਮਾਰੀ, ਆਪਣਾ ਅਸਲੀ ਆਪਾਂ ਸਾਰਿਆਂ ਦਾ, ਤੁਹਾਡਾ ਮੇਰਾ ਹਰ ਕੋਈ ਜੋ ਇਸ ਟਾਈਮ ਸੁਣ ਰਿਹਾ ਇਸ ਆਵਾਜ਼ ਨੂੰ, ਉਹਦਾ ਅੰਦਰ ਹੈ ਹੀ, ਉਹ ਦੱਸ ਰਿਹਾ ਕਿ ਤੂੰ ਹੈ ਹੀ ਇਹ ਹੰਬਲ, ਹਿਮਿਲਿਟੀ, ਯੂ ਆਰ ਕਾਇੰਡਨੈਸ, ਯੂ ਆਰ ਲਵ, ਤੂੰ ਹੈ ਹੀ ਇਸ ਤਰ੍ਹਾਂ, ਤੇਰਾ ਸੁਭਾਅ ਅਸਲ ਚ ਐਕਚੁਅਲੀ ਇਹ ਆ। ਪਰ ਸਾਡੀ ਪ੍ਰੋਗਰਾਮਿੰਗ ਜਿਹੜੀ ਦੁਨੀਆਂ ਚ ਹੋ ਚੁੱਕੀ ਹੈ, ਬੱਚਾ ਛੋਟੇ ਹੁੰਦੇ ਤੋਂ ਇਸ ਤਰ੍ਹਾਂ, ਸਾਰੇ ਬੱਚੇ ਬੜੇ ਇਨੋਸੈਂਟ, ਹਰ ਕੋਈ ਆਉਂਦਾ, ਪਰ ਹੌਲੀ ਹੌਲੀ ਦੁਨੀਆਂ ਪ੍ਰੋਗਰਾਮ ਕਰ ਦਿੰਦੀ ਹੈ ਵੀ ਤੂੰ ਅੱਗੇ ਨਿਕਲਣਾ, ਸਭ ਤੋਂ ਅੱਗੇ ਵਧਣਾ, ਯੂ ਹੈਵ ਟੂ ਸਟੈਪ ਔਨ ਅਦਰ ਸਟੋਰਸ ਟੂ ਗੈਟ ਅਪ, ਹੈਨਾ, ਤੇ ਤੂੰ ਵੱਡੇ ਕੋਠੀਆਂ ਇਕੱਠੀਆਂ ਕਰਨੀਆਂ। ਇਹ ਨਹੀਂ ਕਿ ਆਪਾਂ ਉਹ ਕੰਮ ਨਹੀਂ ਕਰਨੇ, ਸਕਸੈਸਫੁਲ ਨਹੀਂ ਹੋਣਾ, ਸਭ ਕੁਛ ਕਰਨਾ ਆ, ਪਰ ਆਪਣੇ ਉਹ ਅਸਲੀ ਜੜਾਂ ਦੇ ਨਾਲ, ਆਪਣੇ ਸਰੂਪ ਦੇ ਨਾਲ, ਆਪਣੇ ਇਨਸਾਈਡ ਦੇ ਨਾਲ ਜੇ ਜੁੜੇ ਰਹਾਂਗੇ, ਤੇ ਉਹਦੇ ਚ ਫਰਕ ਕੀ ਐਚ ਕੇ ਐਲ ਚ, ਕਿ ਇਟ helps us get in touch with our true self. So it's not about external acts of kindness, it's not about acting, acting nahi assi karni kind hon di hai, acting nahi karni humble hon di
4: ji,
5: assi hai yahan te ohnu awaken karna, apne aap ch oh cheez nu jagauni hai ke apne andar jehdi cheez sutti pai hai,
4: so ji
5: sanu bada easy tarika dassya jidda bhi gurbani ch vi aur in general ke how to go within, that's what it is about. Let's learn how to go within. HKL offers simple practices. It's a supportive community all across the world. More than 90 countries jehdiyan othe log jehde hai prani ide naal jud chuke hai. So clearly there is something jidda Avneet Kaur ji keh, it's life transforming. Zindagi di disha badal jandi hai. ਆਪਾਂ ਨੂੰ ਲੈਂਸ ਦੇਖਦਾ ਇੱਕ ਟੋਟਲੀ ਡਿਫਰੈਂਟ ਹੈ, ਉਹੀ ਚੀਜ਼ ਆ
4: ਜੀ,
5: ਹੁਣ ਉਹੀ ਬੰਦਾ ਆ ਉਹ ਜਿਹੜਾ ਸਾਨੂੰ ਲੱਗਦਾ ਸੀਗਾ ਵੀ ਕੱਲ ਮੈਨੂੰ ਕੁਛ ਉਹ ਕਹਿ ਰਿਹਾ, ਹੁਣ ਉਹਦੇ ਚ ਆਪਾਂ ਨੂੰ ਕੁਛ ਪਿਆਰ ਦਿਸਣਾ ਸ਼ੁਰੂ ਹੋ ਜਾਂਦਾ ਵੀ ਇਹ ਤੇ ਮੇਰੇ ਭਲੇ ਦੀ ਗੱਲ ਕਰਦਾ ਸੀਗਾ, ਸੋ ਦੈਟਸ ਦ ਟ੍ਰਾਂਸਫਾਰਮੇਸ਼ਨ, ਇਟਸ ਅਬਾਊਟ ਟ੍ਰਾਂਸਫਾਰਮੇਸ਼ਨ।
4: ਸੋ ਇਸ ਵੀਕਐਂਡ ਯਾਨੀ ਕਿ 8 ਤਾਰੀਖ ਨੂੰ ਇਹ ਜੋ ਕਾਨਫਰੰਸ ਹੈ ਬੜੇ ਵੱਡੇ ਲੈਵਲ ਤੇ ਹੋ ਰਹੀ ਹੈ, ਪੇਰਮਾਉਂਟ ਫਾਈਨ ਫੂਡ ਸੈਂਟਰ 5500 ਰੋਜ਼ ਚੇਰੀ ਪਲੇਸ ਮਿਸਾਗਾ, ਸਵੇਰੇ 9 ਵਜੇ ਰਜਿਸਟ੍ਰੇਸ਼ਨ ਹੈ ਤੇ ਫਿਰ 10 ਵਜੇ ਤੋਂ ਲੈ ਕੇ 5 ਵਜੇ ਤੱਕ ਕਾਨਫਰੰਸ ਹੈ, ਬੜੇ ਵੱਖਰੀ ਵੱਖਰੀ ਡਿਸਕਸ਼ਨਸ ਹੋਣਗੀਆਂ, ਬੜੇ ਵੱਡੇ ਲੈਵਲ ਦੇ ਸਪੀਕਰਸ ਤੁਹਾਡੇ ਨਾਲ ਸ਼ਾਮਿਲ ਹੋਣਗੇ ਤੇ ਮੈਡੀਟੇਸ਼ਨ ਵੀ ਹੋਵੇਗੀ। ਸੋ ਐਚ ਕੇ ਐਲ ਦੀ ਇਹ 7ਵੀਂ ਇੰਟਰਨੈਸ਼ਨਲ ਕਾਨਫਰੰਸ ਇਸ ਸੈਟਰਡੇ 8 ਤਰੀਕ ਸੁਬਹਾ 10 ਤੋਂ 5 ਇਨ ਮਿਸਾਗਾ ਪੇਰਮਾਉਂਟ ਫਾਈਨ ਫੂਡ ਸੈਂਟਰ। ਕੋਈ ਵੀ ਜਾਣਕਾਰੀ ਲਈ 4374342959 ਜਾਂ 6478607713 ਤੇ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ। ਤੇ ਅਵਨੀ ਜੀ ਤੇ ਹਰਮੀ ਜੀ, ਵੰਸ ਅਗੇਨ ਤੁਹਾਡਾ ਬਹੁਤ ਸ਼ੁਕਰੀਆ ਤੇ ਬੈਸਟ ਵਿਸ਼ਸ।
5: Thank you so much, Navi ji.
4: Thank you, sir.
5: Main bhi mention karna chahunga, this is free entry.
4: Ji.
5: Free entry, free food, free entertainment.
4: Bilkul.
5: Very inclusive program, variety of speakers, panel discussions and entertainment, songs, geet bhi honge.
4: Very good.
5: So, har ek liye kuch na kuch hoega, tarike naal ke aapan bas dil khol ke pahunchi assi tuhadi bahut ਸਬਰੀ ਨਾਲ ਉਡੀਕ ਕਰਾਂਗੇ।
4: ਥੈਂਕ ਯੂ ਸਰ,
5: ਪਲੀਜ਼ ਤੁਸੀਂ ਸਾਰਿਆਂ ਨੇ ਆਉਣਾ।
4: ਥੈਂਕ ਯੂ, ਫਰੀ ਹੈ, ਫਰੀ ਫੂਡ ਹੈ, ਇੰਟਰਟੇਨਮੈਂਟ ਹੈ, ਸੋ ਵੰਸ ਅਗੇਨ ਇਹ ਜ਼ਰੂਰ ਦੱਸਣਾ ਜ਼ਰੂਰੀ ਹੈ ਕਿ ਇਟ ਇਜ਼ ਬਿਲਕੁਲ ਫਰੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ,
6: ਥੈਂਕ ਯੂ।
4: ਸੋ ਇਹ ਗੀਤ ਵੀ ਲਾਉਂਦੇ ਹਾਂ, ਸੁਣੋ ਥੋੜ੍ਹਾ ਜਿਹਾ ਤੇ ਵਿਲ ਬੀ ਬੈਕ।

0: ਵਾਹ ਵਾਹ ਵਾਹ 4318 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਨਵੀਂ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਨਾ ਇੱਕ ਨੰਬਰ ਲੈਣਾ ਸੀ ਤੁਸੀਂ ਥੋੜੀ ਦੇਰ ਪਹਿਲਾਂ ਬੋਲ ਕੇ ਹਟੇ ਹੋ ਟੋਰਬਰਮ ਤੇ ਕੋਈ ਸਲੋਨ ਆ
0: ਹਾਂਜੀ ਉਹ ਸੇਲ ਤੇ ਹੈ ਬਿਲਕੁਲ
1: ਹਾਂਜੀ ਉਹਦੇ ਬਾਰੇ ਦੱਸ ਸਕਦੇ
0: ਹਾਂਜੀ ਹਾਂਜੀ ਨੰਬਰ ਹੈ ਜੀ 647
1: ਹਾਂਜੀ
0: 998
1: ਜੀ
0: 5152
1: 5152
0: ਹਾਂਜੀ
1: ਜੀ
0: ਤੁਸੀਂ ਕਦੇ ਵੰਗ ਵੁੰਗ ਲੈ ਕੇ ਵੀ ਦਿੱਤੀ ਹੈ ਘਰ ਵਾਲੀ ਨੂੰ ਟਿਕਟਾਂ ਲੈ ਲੋ ਠੀਕ ਹੈ ਸ਼ੋ 30 ਅਗਸਤ ਨੂੰ ਆ ਚਲੋ ਥੈਂਕ ਯੂ ਸਰ ਟਿਕਟ ਮਾਸਟਰ .ca ਐਮੀ ਵਿਰਕ 30 ਅਗਸਤ ਨੂੰ ਇੱਥੇ ਵੁੱਡਬਾਈਨ ਥੀਏਟਰ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਸੋ ਜ਼ਰੂਰ ਜ਼ਰੂਰ ਜ਼ਰੂਰ ਆਪਣੀ ਆਪਣੀ ਟਿਕਟਾਂ ਤੁਸੀਂ ਲੈ ਲਿਓ ਸੋ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ ਤੁਸੀਂ ਗਿੱਲ ਫਾਰਮ 'ਤੇ ਗੇੜਾ ਮਾਰੋ ਬਹੁਤ ਹੀ ਕਮਾਲ ਦਾ ਫਾਰਮ ਹੈ ਇੱਥੇ ਹਰ ਰੋਜ਼ ਸਬਜ਼ੀਆਂ ਫਰੈਸ਼ ਤੋੜਦੇ ਨੇ ਗਿੱਲ ਫਾਰਮ ਤੁਸੀਂ ਚੱਪਣ ਕੱਦੂ ਗ੍ਰੀਨ ਕੱਦੂ ਬੈਂਗਣ ਜ਼ੁਕੀਨੀ ਖੀਰੇ ਸਾਗ ਪਾਲਕ ਧਨੀਆ ਕੋਰਨ ਇਹਨਾਂ ਦੀ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਆਟਾ ਹੋਲ ਵੀਟ ਮੱਕੀ ਬੇਸਣ ਬਾਜਰਾ ਰਾਗੀ ਸੋ ਤੁਸੀਂ ਇੱਕ ਵਾਰ ਜਾਓ ਡਿਕਸੀ ਐਂਡ ਕਿੰਗ ਗਿੱਲ ਫਾਰਮ 14085 ਡਿਕਸੀ ਰੋਡ ਫਰੈਸ਼ ਫਾਰਮ ਦੇ ਦੇਸੀ ਆਂਡੇ ਫਾਰਮ ਦਾ ਫਰੈਸ਼ ਸ਼ਹਿਦ 905-925-2300 ਅਤੇ ਕਿਚਨ ਤਿਆਰ ਕਰਾਓ ਆਪਣੇ ਮਨਪਸੰਦ ਦੀ ਯਾਰ ਐਸੀ ਕਿਚਨ ਰੈਡੀ ਹੋਊਗੀ ਕਿ ਜਿਹੜਾ ਬੰਦਾ ਤੁਹਾਡੇ ਘਰ ਆਊਗਾ ਹਰੇਕ ਪੁੱਛੂਗਾ ਕਿਹਨੇ ਰੈਡੀ ਕੀਤੀ ਹੈ ਕਿਚਨ ਸਾਨੂੰ ਵੀ ਦਿਓ ਨੰਬਰ ਸੋ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਅ ਜੀ ਨੇ 416-859-1920 'ਤੇ ਤੁਸੀਂ ਕਾਲ ਕਰੋ ਅਤੇ ਤੁਹਾਡੇ ਲਈ ਹਾਜ਼ਰ ਜਸਪਾਲ ਜੀ ਫਰੀ ਐਸਟੀਮੇਟ ਕਾਲ ਕਰ ਲਓ ਜੇ ਤੁਹਾਡੇ ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ ਦੇਖੋ ਅਪਲਾਇੰਸ ਕੋਈ ਖਰਾਬ ਹੋ ਜਾਵੇ ਨਾ ਬੰਦੇ ਨੂੰ ਟੈਨਸ਼ਨ ਪੈ ਜਾਂਦੀ ਹੈ ਕਿ ਯਾਰ ਨਵਾਂ ਨਾ ਲੈਣਾ ਪੈ ਜਾਵੇ ਪ੍ਰਦੀਪ ਭਾਅ ਜੀ ਨੂੰ ਫੋਨ ਕਰੋ ਤੁਹਾਡੇ ਪੁਰਾਣੇ ਅਪਲਾਇੰਸ ਨੂੰ ਵੀ ਭੱਜਣ ਲਾ ਦੇਣਗੇ ਸੋ ਪ੍ਰਦੀਪ ਜੀ 6476223203 6476223203 ਸ਼ਾਮ ਹੈ ਨਹੀਂ ਜੀ ਕਰਦਾ ਕੁਕਿੰਗ ਕਰਨ ਨੂੰ ਕੋਈ ਨਾ ਤੁਹਾਨੂੰ ਡੀਲ ਦਿੰਦੇ ਹਾਂ ਅਸੀਂ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜ 2 ਲਾਰਜ ਪੀਜ਼ੇ 4 ਟੋਪਿੰਗ 4 ਫਰੀ ਡਿਪਿੰਗ ਸੌਸ 2 ਲੀਟਰ ਕੋਕ ਦੀ ਬੋਤਲ ਫਰੀ $40 'ਚ ਮਿਸਟਰ ਸਿੰਘ ਪੀਜ਼ਾ ਇਹਨਾਂ ਦੀ ਹਰ ਇੱਕ ਕਹਿ ਲਓ ਕਿ ਹਰ ਇੱਕ ਕੋਨੇ 'ਚ ਲੋਕੇਸ਼ਨ ਹੈ ਹਰ ਇੱਕ ਸ਼ਹਿਰ 'ਚ ਲੋਕੇਸ਼ਨ ਹੈ 905-504-1000 905-504-1000 905-504-1000 ਮਿਸਟਰ ਸਿੰਘ ਪੀਜ਼ਾ ਅਤੇ ਤੁਸੀਂ ਇੱਕ ਵਾਰ ਮਾਰੋ ਫਿਰ ਗੇੜਾ ਅਤੇ ਵਧੀਆ ਟੋਪ ਦੀਆਂ ਡੀਲਾਂ ਜ਼ਰੂਰ ਲਓ

ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: multiple locations in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਦੇ ਨਾਲ ਤੇ ਨੰਬਰ ਹੈ ਆਪਣਾ 905-673-3337-905-673-3337। ਸੋ ਲਾਈਏ ਫਿਰ ਇੱਕ ਹੋਰ ਖੜਕਮਾ ਜਿਹਾ ਗੀਤ। ਅੱਜ ਯਾਰ ਮੈਂ ਗਾਣਾ ਸੁਣ ਰਿਹਾ ਸੀ, ਕਿਹੜਾ ਸੀਗਾ, ਹਾਂ ਤੁਹਾਨੂੰ ਮੈਂ ਸੁਣਾਉਣਾ, ਮੈਨੂੰ ਇੱਕ ਦੋ ਮਿੰਟ ਦਿਓ। ਮੈਂ ਤੁਹਾਨੂੰ ਫਿਲਹਾਲ ਇੱਕ ਤਾਂ ਜੀ ਟੀ ਏ ਕ੍ਰੈਡਿਟ ਦਾ ਨੰਬਰ ਦੇਣਾ ਚਾਹੁੰਦਾ, ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਘੁਮਾ ਲਓ। ਰੇਖੇ ਅਤੇ ਨਦੀਮ ਤੁਹਾਡੇ ਲਈ ਹਾਜ਼ਰ ਨੇ, ਪਿਛਲੇ 30 ਸਾਲਾਂ ਤੋਂ ਤਕਰੀਬਨ ਇਹ ਕਰਜ਼ਾ ਮਾਫ਼ ਕਰਵਾ ਰਹੇ ਨੇ। ਸੋ ਜੀ ਟੀ ਏ ਕ੍ਰੈਡਿਟ 416-650-1100 ਨੰਬਰ ਹੈ, 416-650-1100। ਕਿਸੇ ਵੀ ਕਿਸਮ ਦਾ ਕਰਜ਼ਾ ਮਾਫ਼ ਕਰਵਾਓ ਜੀ ਟੀ ਏ ਕ੍ਰੈਡਿਟ। ਬੜੇ ਲੋਕ ਕਹਿੰਦੇ ਆ ਨਵੀਂ ਯਾਰ ਅੱਜ ਕੱਲ੍ਹ ਤਾਂ ਪਰਫਿਊਮ ਹੀ ਬਹੁਤ ਮਹਿੰਗੇ ਆ। ਪਰਫਿਊਮ ਮੈਨੂੰ ਪਤਾ ਯਾਰ, ਲੋੜ ਤੋਂ ਵੱਧ ਮਹਿੰਗੇ। ਹੁਣ $500 ਦਾ ਪਰਫਿਊਮ ਕੀ ਕਰਨਾ, ਜਿਹੜਾ $500 ਵਾਲਾ ਪਰਫਿਊਮ ਹੈ ਉਹੀ ਫਰੈਗਰੈਂਸ ਮੈਂ ਤੁਹਾਨੂੰ ਦਵਾ ਰਿਹਾ $50 ਚ। ਉਹ ਵੀ ਦੋ ਪਰਫਿਊਮ ਖਰੀਦੋ, ਇੱਕ ਫ੍ਰੀ, ਦੋ ਪਰਫਿਊਮ ਸਿਰਫ $100 ਦੇ ਵਿੱਚ, ਹਜ਼ਾਰ ਨਹੀਂ ਖਰਚਣਾ, ਸਿਰਫ $100। ਸੋ ਰੋਇਲ ਪਰਫਿਊਮ ਵਾਲਿਆ ਜਾ ਕੇ ਤੁਸੀਂ ਇਹਨਾਂ ਦੇ ਪਰਫਿਊਮ ਟੈਸਟ ਕਰ ਲਿਓ, ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਖੁਸ਼ਬੂ ਹੈ। ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, royalperfumes.co, ਰੋਇਲ ਪਰਫਿਊਮਸ 1 Regan Road, 437-315-0701, 437-315-0701, 437-315-0701. ਅਤੇ ਡਿਲੀਵਰੀ ਵੀ ਕਰਦੇ ਆ ਬਰੈਂਪਟਨ, ਸੋਰੀ ਆਪਣੇ ਪੂਰੇ ਕੈਨੇਡਾ ਅਤੇ US ਦੇ ਵਿੱਚ। ਸੋ royalperfumes.co ਇਹਨਾਂ ਦੀ ਵੈਬਸਾਈਟ ਹੈ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਸੋ ਲਾਉਂਦੇ ਹਾਂ ਤੁਹਾਡੇ ਲਈ ਵਧੀਆ ਰਿਹਾ ਗੀਤ, ਦੋ ਬੋਲ ਸੁਣੋ, ਆਨੰਦ ਲਓ ਜ਼ਿੰਦਗੀ ਦੇ ਵਿੱਚ। ਇਹ ਟਾਈਮ ਜਿਹਾ ਹੋਵੇ ਨਾ ਸ਼ਾਮ ਵਾਲਾ ਅਤੇ ਗਾਣੇ ਗੁਣੇ ਚੱਲ ਰਹੇ ਹੋਣ ਤਾਂ ਕਹਿੰਦੇ ਨਹੀਂ ਹੁੰਦੇ ਕਿ ਜੀ ਜਿਹਾ ਲੱਗ ਜਾਂਦਾ। ਸੋ ਤੁਹਾਨੂੰ ਸੁਣਾਉਣੇ ਮੈਨੂੰ ਤੁਸੀਂ ਦਿਓ ਅੱਧੇ ਮਿੰਟ ਤੋਂ ਵੀ ਘੱਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਮੈਂ ਕਿਹਾ ਥੋੜ੍ਹਾ ਜਿਹਾ ਮੌਸਮ ਵੀ ਖੂਬਸੂਰਤ ਜਿਹਾ, ਸੋ ਤੁਹਾਨੂੰ ਉਸ ਹਿਸਾਬ ਦਾ ਗਾਣਾ ਸੁਣਾਉਂਦੇ ਹਾਂ। ਇੱਕ ਮਿੰਟ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 9052041313 9052041313। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984

0: थाली स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए। मिठाइयाँ ऐसी कि मजा आ जाए।
1: ये है राजधानी, राजधानी, राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhanisweets.ca।
2: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ। ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ, ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
3: ਯਾਰ ਕਮਾਲ ਹੈ, ਆਉਂਦਾ ਹੀ ਨਹੀਂ ਤੂੰ।
4: 2 ਮਿੰਟ ਬਸ,
5: ਤੂੰ ਜਾ ਯਾਰ,
6: ਤੂੰ ਜਾ।
3: ਇੱਧਰ ਗਾਹਕ ਤੇ ਗਾਹਕ ਚੜਿਆ ਪਿਆ ਸਾਹਮਣੇ ਇਹਨਾਂ ਨੂੰ।
4: ਕੋਈ ਨਹੀਂ, ਲਿਆ ਮੁੰਡਿਆ।

ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਦੇ ਵਿੱਚ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਸਾਰੇ ਠੀਕ ਠਾਕ ਹੋਗੇ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਗੇ ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਗੇ ਗੱਲ ਦਾ ਹੀ ਸਾਰਾ ਰੌਲਾ ਆ ਗੱਲ ਦਿਲ ਦੇ ਵਿੱਚ ਲੈ ਵੀ ਜਾਂਦੀ ਹੈ ਅਤੇ ਦਿਲ 'ਤੇ ਵੱਜ ਵੀ ਜਾਂਦੀ ਹੈ ਗੱਲ ਨੂੰ ਕਰਦੇ ਕਿਸ ਤਰ੍ਹਾਂ ਤੁਸੀਂ 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ

0: 905-673-3337 ਇੱਕ ਖੂਬਸੂਰਤ ਸ਼ਾਮ ਦੇ ਵਿੱਚ ਫਿਰ ਤੁਹਾਡਾ ਸਾਡਾ ਸਾਥ ਬਣ ਚੁੱਕਿਆ ਔਰ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ ਹੁਣ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਬਣਿਆ ਰਹਿਣਾ ਸੋ ਅੱਜ ਬਹੁਤ ਹੀ ਖੂਬਸੂਰਤ ਚਿਹਰੇ ਤੁਹਾਨੂੰ ਰੂਬਰੂ ਕਰਾਉਣੇ ਆ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਸੋ 905-673-3337 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਹਾਜ਼ਰੀ ਭਰਾਂਗੇ ਹੁਣ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ ਅੱਛਾ ਆਰਨੀਤ ਨੂੰ ਮੈਂ 2-3 ਦਿਨ ਹੋ ਕੇ ਸੁਣ ਰਿਹਾ ਜਿੱਦਾਂ ਕੱਲ ਨਵੀਂ ਵੀਰੇ ਨਾਲ ਵੀ ਗੱਲਬਾਤ ਹੋ ਰਹੀ ਸੀ ਬੜੇ ਖੂਬਸੂਰਤ ਟਰੈਕ ਆ ਯਾਰ ਮੁੰਡੇ ਦੇ ਤੁਸੀਂ ਮੋਸਟਲੀ ਬਹੁਤ ਸਾਰੇ ਆਰਟਿਸਟ ਨੂੰ ਸੁਣਦੇ ਹੋ ਅੱਜ ਕੱਲ੍ਹ ਅਸੀਂ ਪਹਿਲਾਂ ਆਫ ਟੂ ਆਫ ਦਾ ਔਨ ਦਾ ਏਅਰ ਅਸੀਂ ਗੱਲਬਾਤ ਕਰ ਰਹੇ ਸੀ ਮਾਫ ਕਰਨਾ ਆਫ ਦਾ ਏਅਰ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਸਾਡੀ ਚਾਂਦੀ ਆ ਵੈਸੇ GTA ਵਾਲਿਆਂ ਦੀ ਹਰ ਅੱਗੇ ਤਾਂ ਹੁੰਦਾ ਸੀ ਵੀਕਐਂਡ 'ਤੇ ਕੰਸਰਟਸ ਹੁੰਦੇ ਸੀਗੇ ਮੇਲੇ ਹੁੰਦੇ ਸੀਗੇ ਹੁਣ ਤਾਂ ਫਰਾਈਡੇ ਵੀ ਐਡ ਹੋ ਗਿਆ ਸੋ ਕਿਤੇ ਹੌਲੀ ਹੌਲੀ ਜਿਵੇਂ ਕਹਿ ਰਿਹਾ ਕਿ 4 ਦਿਨਾਂ ਦਾ ਇੱਕ ਵੀਕ ਬਣਾਉਣਾ ਆ ਵੀਰਵਾਰ ਦੀ ਵੀ ਛੁੱਟੀ ਕਰ ਦੇਣੀ ਆ ਪਿੱਛੇ ਜੇ ਇੱਕ ਮਤਾ ਪਿਆ ਸੀਗਾ ਜੇ ਉਹ ਹੋ ਗਿਆ ਤਾਂ ਵੀਰਵਾਰ ਨੂੰ ਵੀ ਸ਼ੋਅ ਹੋਣ ਸ਼ੁਰੂ ਹੋ ਜਾਣੇ ਆ ਸੋ ਇੰਨੇ ਸ਼ੋਅ ਇੰਨੇ ਕੰਸਰਟ ਅਸੀਂ ਪਹਿਲਾਂ ਕਦੇ ਵੇਖੇ ਨਹੀਂ ਸੀਗੇ ਸੋ ਦੇਖੋ ਕਰੋ ਇੰਜੋਏ ਫਿਰ ਇਸ ਵੀਕਐਂਡ ਰੰਗਲੇ ਸਰਦਾਰ 7 ਅਗਸਤ ਨੂੰ ਫਰਾਈਡੇ ਦੀ ਸ਼ਾਮ ਨੂੰ ਰੌਣਕ ਲਾ ਰਹੇ ਨੇ ਫਿਰ CA ਸੈਂਟਰ ਦੇ ਓਪਨ ਗਰਾਊਂਡ ਦੇ ਵਿੱਚ ਜੈਸਮਨ ਸੈਂਡਲਸ ਆ ਰਹੇ ਨੇ ਔਰ 9 ਤਰੀਕ ਨੂੰ ਫਿਰ ਪੰਜਾਬੀ ਵਿਰਸਾ ਤੁਸੀਂ ਇੰਜੋਏ ਕਰਨਾ ਤੁਸੀਂ ਜਾ ਕਿੱਧਰ ਰਹੇ ਹੋ ਤੁਸੀਂ ਕਿੱਧਰ ਵੇਖਣ ਜਾ ਰਹੇ ਹੋ ਕਿਹੜਾ ਆਰਟਿਸਟ ਤੁਹਾਡਾ ਫੇਵਰੇਟ ਆ ਕਿ ਤਿੰਨਾਂ ਵਾਲੀ ਗੇੜਾ ਮਾਰ ਕੇ ਆਉਣਾ ਸੋ ਦੱਸਿਓ 905-673-3337 905-673-3337 ਜਦੋਂ ਜ਼ਿਆਦਾ ਚੋਇਸਿਸ ਹੋ ਜਾਣ ਨਾ ਉਦੋਂ ਫਿਰ ਕਈ ਵਾਰੀ ਤੁਹਾਨੂੰ ਲੱਗਦਾ ਹੁੰਦਾ ਕਿ ਬਈ ਹੁਣ ਜਾਈਏ ਕਿੱਧਰ ਸੋ ਚੋਇਸ ਤੁਸੀਂ ਕਿਵੇਂ ਕਰਦੇ ਹੋ 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ ਸੋ 8:45 'ਤੇ 2 ਮਿੰਟ ਰਹਿ ਕੇ ਸਮਾਂ ਤਾਂ ਦੇਖੇ ਨਹੀਂ ਵੀ ਸਮਾਂ ਤਾਂ ਉੱਡਦਾ ਜਾਂਦਾ ਆ ਜਿਹਨੂੰ ਕਹਿੰਦੇ ਸਮਾਂ ਤਾਂ ਹਨੇਰੀਆਂ ਠਾਈ ਆਉਂਦਾ ਆ ਸੋ 2 ਮਿੰਟ ਰਹਿ ਗਏ ਉਸ ਤੋਂ ਬਾਅਦ ਫਿਰ ਖਬਰਾਂ ਦੇ ਵੱਲ ਚੱਲਾਂਗੇ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਦੇਸ਼ ਦੁਨੀਆ ਦੀਆਂ ਖਬਰਾਂ ਅਤੇ ਫਿਰ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਹਾਜ਼ਰੀ ਭਰਾਂਗੇ ਸੋ 905-673-3337 905-673-3337 ਪੰਜਾਬੀ ਲਹਿਰਾਂ
1: ਆਡੀਓ ਫਰਸਟ ਸੈਕੰਡ ਥਰਡ ਮਾਰਗੇਜ ਦੀ ਪਾਲ ਵਿੱਚ ਹੋ ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ ਰੀਫਾਈਨਾਂਸਿੰਗ ਐਕਸਪਰਟ ਸਲਾਹ ਛੇਤੀ ਬਣੂ ਕੰਮ ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ ਯੋਰ ਜੌਬ ਇਜ਼ ਡਨ ਮੁਨੀਸ਼ ਤੇਜੀ 416-317-3487 ਬ੍ਰੋਕਰੇਜ ਲਾਇਸੈਂਸ 10039
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
2: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
3: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca
5: ਹਰ ਤਰ੍ਹਾਂ ਦੀ ਫਸਟ ਸੈਕੰਡ ਜਾਂ ਥਰਡ ਮਾਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-34

0: 9956 7339056733337 ਸਾਡੀ ਕਾਲ ਲੱਗ ਚੁੱਕੀ ਹੈ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਹਣਾ ਨਾਲ ਦੇਸ਼ ਦੁਨੀਆ ਦੀ ਖਬਰਾਂ ਸੁਣਾਂਗੇ ਉਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋਵਾਂਗੇ 9 to 10 ਸੋ ਚੱਲਦੇ ਹਾਂ ਜੀ ਪੰਜਾਬ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ
1: ਸਤਿ ਸ਼੍ਰੀ ਅਕਾਲ ਜੀ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਵਿਧਾਨ ਸਭਾ ਵਿੱਚ ਕਾਰਵਾਈ ਦੇ ਯਾਨੀ ਕਿ ਮੌਨਸੂਨ ਇਜਲਾਸ ਦੇ ਤੀਜੇ ਦਿਨ ਕਾਫੀ ਹੰਗਾਮਾ ਹੋਇਆ ਤੇ ਪ੍ਰਮੁੱਖ ਤੌਰ ਤੇ ਬੇਅਦਬੀ ਖਿਲਾਫ਼ ਐਕਟ ਉੱਤੇ ਵਿਧਾਨ ਸਭਾ ਵਿੱਚ ਕਾਫੀ ਰੌਲਾ ਪਿਆ। ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਬ ਕੌਰ ਮਜੀਠੀਆ ਨੇ ਵਿਧਾਨ ਸਭਾ ਦੇ ਸਿਫ਼ਰ ਕਾਲ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੁਤਾਬਕ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਸੋਧ ਦਾ ਮੁੱਦਾ ਚੁੱਕਿਆ। ਗਨੀਬ ਕੌਰ ਮਜੀਠੀਆ ਵੱਲੋਂ ਚੁੱਕੇ ਗਏ ਇਸ ਮੁੱਦੇ ਉੱਤੇ ਸਦਨ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਇਹ ਪਹਿਲੀ ਵਾਰ ਹੈ ਕਿ ਗਨੀਬ ਮਜੀਠੀਆ ਨੇ ਸਰਕਾਰ ਨੂੰ ਜ਼ਬਰਦਸਤ ਢੰਗ ਨਾਲ ਘੇਰਿਆ ਅਤੇ ਪਹੁੰਚੇ ਕਾਂਗਰਸੀ ਵਿਧਾਇਕਾਂ ਅਤੇ ਮਨਪ੍ਰੀਤ ਸਿੰਘ ਇਆਲੀ ਨੇ ਬੀਬੀ ਮਜੀਠੀਆ ਦਾ ਸਮਰਥਨ ਕੀਤਾ। ਸਮੁੱਚੀ ਵਿਰੋਧੀ ਧਿਰ ਦੇ ਇਕੱਠੇ ਹੋਣ ਉਪਰੰਤ ਹੁਕਮਰਾਨ ਧਿਰ ਦੇ ਵਿਧਾਇਕ ਵੀ ਆਪਣੀਆਂ ਸੀਟਾਂ ਛੱਡ ਕੇ ਅੱਗੇ ਆ ਗਏ। ਦੋਵਾਂ ਧਿਰਾਂ ਨੇ ਇੱਕ ਦੂਜੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਦੋਵਾਂ ਹੀ ਧਿਰਾਂ ਨੇ ਇੱਕ ਦੂਜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਦਾ ਦੋਸ਼ ਵੀ ਲਾਇਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ ਕਿ ਗਨੀਬ ਮਜੀਠੀਆ ਵੱਲੋਂ ਕੀਤੇ ਗਏ ਸਾਰੇ ਰਿਮਾਰਕਸ ਐਕਸਪੰਜ ਕਰਵਾ ਦਿੱਤੇ ਗਏ ਨੇ। ਸਦਨ ਦੇ ਬਾਹਰ ਗੱਲਬਾਤ ਕਰਦਿਆਂ ਗਨੀਬ ਮਜੀਠੀਆ ਨੇ ਕਿਹਾ ਕਿ ਸਦਨ ਵਿੱਚ ਬੈਠੇ ਸਮੂਹ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਕੇ ਜੈਕਾਰੇ ਲਾ ਕੇ ਐਕਟ ਵਿੱਚ ਸੋਧ ਕਰਨ ਦੀ ਗੱਲ ਮੰਨ ਕੇ ਆਏ ਸਨ, ਪਰ ਹੁਣ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ਤਾਲਮੇਲ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਪੰਜਾਬ ਸਰਕਾਰ ਦੇ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਲੰਘੇ ਕੱਲ ਹੋਈ ਹੈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਪ੍ਰਮੁੱਖ ਤੌਰ ਤੇ ਸੂਬੇ ਅੰਦਰ ਸਕੂਲਾਂ ਵਿੱਚ ਖਾਸ ਕਰ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਰੋਕਣ ਲਈ ਪੰਜਾਬ ਕੈਬਨਿਟ ਵੱਲੋਂ ਉਸ ਯੋਜਨਾ ਨੂੰ ਅਮਲੀ ਜਾਮਾ ਪਵਾਇਆ ਗਿਆ ਜਿਸ ਵਿੱਚ ਸਕੂਲ 5% ਤੋਂ ਵੱਧ ਸਾਲਾਨਾ ਪੱਧਰ ਤੇ ਫੀਸ ਨਹੀਂ ਵਧਾ ਸਕਣਗੇ। ਪੰਜਾਬ ਸਟੇਟ ਆਊਟਸੋਰਸਡ ਟ੍ਰਾਂਜੀਸ਼ਨ ਟੂ ਕੰਟਰੈਕਚੁਅਲ ਇੰਗੇਜਮੈਂਟ ਬਿੱਲ ਨੂੰ ਵੀ ਮਨਜ਼ੂਰ ਕਰ ਲਿਆ ਗਿਆ ਅਤੇ ਸੂਬੇ ਅੰਦਰ 3 ਨਵੀਆਂ ਡਿਜੀਟਲ ਯੂਨੀਵਰਸਿਟੀ ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਇਹ ਵੀ ਲਿਆ ਕਿ ਸੂਬੇ ਅੰਦਰ ਦਰਖਤਾਂ ਦੀ ਕਟਾਈ ਰੋਕਣ ਲਈ ਬਹੁਤ ਪ੍ਰਮੁੱਖ ਤੌਰ ਤੇ ਕਿਹਾ ਗਿਆ ਕਿ 1 ਰੁੱਖ ਜੇਕਰ ਕੋਈ ਕੱਟਦਾ ਹੈ ਤਾਂ ਉਸਨੂੰ ਇਸ ਦੀ ਥਾਂ ਉੱਤੇ 10 ਰੁੱਖ ਲਾਉਣ ਲਈ ਮਜਬੂਰ ਕੀਤਾ ਜਾਵੇਗਾ। ਇਹ ਬਿੱਲ ਸ਼ਹਿਰੀ ਅਤੇ ਹੋਰ ਗੈਰ ਜੰਗਲਾਤ ਖੇਤਰਾਂ ਵਿੱਚ ਰੁੱਖਾਂ ਨੂੰ ਕੱਟਣ, ਹਟਾਉਣ ਅਤੇ ਤਬਦੀਲ ਕਰਨ ਨੂੰ ਨਿਯਮਿਤ ਕਰਨ ਲਈ ਕਾਨੂੰਨੀ ਢਾਂਚੇ ਦਾ ਰਾਹ ਪੱਧਰਾ ਕਰਦਾ ਹੈ। ਇਸ ਨੂੰ ਇੱਕ ਬਿੱਲ ਦੇ ਰੂਪ ਵਿੱਚ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਇਜਲਾਸ ਦੌਰਾਨ ਵੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਵਿਧਾਨ ਸਭਾ ਦੇ ਸਦਨ ਵਿੱਚ ਤੀਜੇ ਦਿਨ ਦੀ ਕਾਰਵਾਈ ਦੌਰਾਨ ਰੁਜ਼ਗਾਰ ਅਤੇ ਉਦਯੋਗਿਕ ਨਿਵੇਸ਼ ਲਈ ਲਿਆਂਦਾ ਗਿਆ ਧੰਨਵਾਦੀ ਮਤਾ ਵੀ ਪੇਸ਼ ਕੀਤਾ ਗਿਆ ਅਤੇ ਵਿਧਾਨ ਸਭਾ ਨੇ ਸਰਕਾਰ ਦੀਆਂ ਰੁਜ਼ਗਾਰ ਨੀਤੀਆਂ, ਪਾਰਦਰਸ਼ੀ ਭਰਤੀ ਪ੍ਰਕਿਰਿਆ ਅਤੇ ਸੂਬੇ ਵਿੱਚ ਆਏ ਵੱਡੇ ਉਦਯੋਗਿਕ ਨਿਵੇਸ਼ ਦੀ ਸ਼ਲਾਘਾ ਕੀਤੀ। ਕਾਂਗਰਸ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਰੈਲੀਆਂ ਦੌਰਾਨ ਲਗਾਤਾਰ ਧੜੇਬਾਜ਼ੀ ਅਤੇ ਨਾਅਰੇਬਾਜ਼ੀ ਹੋ ਰਹੀ ਹੈ ਜਿਸ ਉੱਤੇ

0: ਹਾਈ ਕਮਾਂਡ ਨੇ ਸਖਤ ਰੁਖ ਤਿਆਰ ਕਰ ਲਿਆ। ਇਸ ਸਿਲਸਿਲੇ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਲੀ ਵਿਚ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਆਗੂ ਵੀ ਦਿੱਲੀ ਜਾ ਕੇ ਕੇਸੀ ਵੇਣੁਗੋਪਾਲ ਨੂੰ ਮਿਲੇ ਨੇ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਇਹ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ਵਿਚ ਪੋਸਟਰ ਜੰਗ ਤੋਂ ਖਫਾ ਹਾਈ ਕਮਾਂਡ ਨੇ ਚੰਨੀ ਨੂੰ ਤਲਬ ਕੀਤਾ ਸੀ। ਹਾਲਾਂਕਿ ਵੇਣੁਗੋਪਾਲ ਨਾਲ ਮੁਲਾਕਾਤ ਕਰਨ ਵਾਲੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਇਹ ਅਕਸਰ ਆਮ ਗੱਲਬਾਤ ਹੁੰਦੀ ਰਹਿੰਦੀ ਹੈ ਅਤੇ ਉਸੇ ਲੜੀ ਤਹਿਤ ਹੀ ਇਹ ਮੀਟਿੰਗ ਹੋਈ ਹੈ। ਪੰਜਾਬ ਕਾਂਗਰਸ ਅੰਦਰ ਜਿੱਥੇ ਧੜੇਬੰਦੀ ਸਾਫ਼ ਨਜ਼ਰ ਆ ਰਹੀ ਹੈ, ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਦਾ ਧੜਾ ਆਪਣੇ ਪੱਧਰ ਉੱਤੇ ਸਮਾਗਮ ਵੀ ਕਰ ਰਹੇ ਨੇ, ਉੱਥੇ ਹੀ ਦੋਵਾਂ ਦੇ ਸਮਾਗਮਾਂ ਵਿੱਚ ਨਾਅਰੇਬਾਜ਼ੀ ਵੀ ਹੋ ਰਹੀ ਹੈ। ਖਾਸ ਕਰ ਚੰਨੀ ਦੇ ਹੱਕ ਵਿੱਚ ਲਗਾਤਾਰ ਨਾਅਰੇਬਾਜ਼ੀ ਵੀ ਹੋ ਰਹੀ ਹੈ ਤੇ ਪੋਸਟਰ ਵੀ ਲੱਗ ਰਹੇ ਨੇ। ਕਈ ਥਾਵਾਂ ਉੱਤੇ ਚੰਨੀ ਦੀ ਆਲੋਚਨਾ ਕਰਦੇ ਪੋਸਟਰ ਵੀ ਲੱਗੇ ਨੇ, ਪਰ ਬਹੁਤੀਆਂ ਥਾਵਾਂ ਤੇ ਰਾਜਾ ਵੜਿੰਗ ਅਤੇ ਭੁਪੇਸ਼ ਬਘੇਲ ਦੇ ਖਿਲਾਫ ਪੋਸਟਰਬਾਜ਼ੀ ਅਤੇ ਟਿੱਪਣੀਆਂ ਦੀ ਇੱਕ ਮੁਹਿੰਮ ਚੱਲ ਰਹੀ ਲੱਗਦੀ ਹੈ। ਇਸ ਦਰਮਿਆਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦਾ ਹਾਲੇ ਵੀ ਇਹੀ ਕਹਿਣਾ ਕਿ ਪੰਜਾਬ ਸੰਬੰਧੀ ਜੋ ਵੀ ਸਥਿਤੀ ਹੈ ਉਸ ਬਾਰੇ ਅੰਤਿਮ ਫੈਸਲਾ ਕਾਂਗਰਸ ਹਾਈਕਮਾਨ ਵੱਲੋਂ ਹੀ ਲਿਆ ਜਾਵੇਗਾ। ਚੰਡੀਗੜ੍ਹ ਅਤੇ ਮੋਹਾਲੀ ਦੀ ਸਾਂਝੀ ਹੱਦ ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਪੰਜਾਬ ਦੇ ਰਾਜਪਾਲ ਦੀ ਰਿਹਾਇਸ਼ ਵੱਲ ਰੋਸ ਪ੍ਰਦਰਸ਼ਨ ਕਰਨ ਦੇ ਐਲਾਨ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਦੀ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਚੰਡੀਗੜ੍ਹ ਦੇ ਸਕੱਤਰੇਤ ਵਿਖੇ ਕੀਤੀ ਗਈ। ਮੀਟਿੰਗ ਵਿੱਚ ਕੌਮੀ ਇਨਸਾਫ਼ ਮੋਰਚੇ ਦੀ ਤਰਫੋਂ ਜਸਟਿਸ ਸੇਵਾ ਮੁਕਤ ਰਣਜੀਤ ਸਿੰਘ ਵੱਲੋਂ ਸਾਰਾ ਕਾਨੂੰਨੀ ਪੱਖ ਰੱਖਦਿਆਂ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਕਾਂਡ ਦਾ ਪੱਖ ਬਾਖੂਬੀ ਰੱਖਿਆ ਗਿਆ। ਉਹਨਾਂ ਇਹ ਵੀ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦਾ ਅਦਾਲਤੀ ਸਜ਼ਾ ਦੇ ਬਾਵਜੂਦ ਸਰਕਾਰ ਦੀ ਮਿਲੀ ਭੁਗਤ ਨਾਲ ਜੇਲ੍ਹ ਤੋਂ ਬਾਹਰ ਹੋਣਾ ਅਤੇ ਬੰਦੀ ਸਿੰਘਾਂ ਨੂੰ 31 ਸਾਲ ਬਾਅਦ ਵੀ ਸਜ਼ਾਵਾਂ ਪੂਰੀਆਂ ਹੋਣ ਉਪਰੰਤ ਵੀ ਪੈਰੋਲ ਨਾ ਮਿਲਣਾ ਨਿਆਂ ਪ੍ਰਣਾਲੀ ਉੱਤੇ ਇੱਕ ਵੱਡਾ ਸਵਾਲ ਹੈ। 1.5 ਘੰਟਾ ਚੱਲੀ ਮੀਟਿੰਗ ਦੌਰਾਨ ਸਜ਼ਾ ਪੂਰੀ ਕਰ ਚੁੱਕੇ ਇੱਕ ਇੱਕ ਬੰਦੀ ਸਿੰਘ ਬਾਰੇ ਗੱਲਬਾਤ ਕੀਤੀ ਗਈ। ਜਾਣਕਾਰੀ ਮਿਲੀ ਹੈ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੋਰਚੇ ਦੀਆਂ ਸਾਰੀਆਂ ਗੱਲਾਂ ਸੁਣਨ ਮਗਰੋਂ ਕਿਹਾ ਕਿ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਪੈਰੋਲ ਉੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਰਾਜਪਾਲ ਨੇ ਇਹਨਾਂ ਦੀ ਪੈਰੋਲ ਬਾਰੇ SSP ਚੰਡੀਗੜ੍ਹ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ SSP ਫਤਿਹਗੜ੍ਹ ਸਾਹਿਬ ਨਾਲ ਗੱਲਬਾਤ ਕੀਤੀ ਅਤੇ ਪ੍ਰਵਾਨਗੀ ਲਈ ਪੱਤਰ ਵੀ ਲਿਖਿਆ। ਉਹਨਾਂ ਕਿਹਾ ਕਿ ਉਹ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਦੀ ਪੈਰੋਲ ਸੰਬੰਧੀ ਮੁੱਖ ਮੰਤਰੀ ਪੰਜਾਬ ਨੂੰ ਸੱਦ ਕੇ ਵੀ ਗੱਲਬਾਤ ਕਰਨਗੇ। ਰਾਜਪਾਲ ਨੇ ਵੀ ਕਿਹਾ ਕਿ ਬਾਕੀ ਬੰਦੀ ਸਿੰਘਾਂ ਦੀ ਜ਼ਮਾਨਤ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਕਰ ਲੋੜ ਪਈ ਤਾਂ ਪ੍ਰਧਾਨ ਮੰਤਰੀ ਨਾਲ ਵੀ ਉਹ ਮੁਲਾਕਾਤ ਅਤੇ ਗੱਲਬਾਤ ਕਰਨਗੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਅਤੇ ਦੇਸ਼ ਅੰਦਰ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਪਈਆਂ ਨੇ। ਪਿਛਲੇ ਦਿਨਾਂ ਦੇ ਮੁਕਾਬਲੇ ਲਗਭਗ ਸਾਰੀਆਂ ਸਬਜ਼ੀਆਂ ਦੇ ਰੇਟ ਦੁੱਗਣੇ ਹੋ ਚੁੱਕੇ ਨੇ। ਇਸ ਕਾਰਨ ਸੁਆਣੀਆਂ ਦਾ ਰਸੋਈ ਬਜਟ ਵੀ ਵਿਗੜ ਚੁੱਕਾ ਹੈ। ਬੀਤੇ ਕੁਝ ਸਮੇਂ ਤੋਂ ਚੱਲ ਰਹੇ ਖੁਸ਼ਕ ਮੌਸਮ ਕਾਰਨ ਸਬਜ਼ੀਆਂ ਦੀ ਆਮਦ ਵਿੱਚ ਭਾਰੀ ਕਮੀ ਆਈ ਹੈ। ਸਬਜ਼ੀ ਮੰਡੀ ਦੇ ਵਪਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਆਲੂਆਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾਣ ਵਾਲੀ ਸਬਜ਼ੀ ਖਤਮ ਹੋ ਜਾਂਦੀ ਹੈ। ਕਿਸਾਨ ਆਪਣੀਆਂ ਸਬਜ਼ੀਆਂ ਨੂੰ ਵਾਹ ਕੇ ਜ਼ੀਰੀ ਲਾ ਦਿੰਦੇ ਨੇ, ਜਿਸ ਕਾਰਨ ਨਵੀਂ ਸਬਜ਼ੀ ਤਿਆਰ ਹੋਣ 'ਚ ਸਮਾਂ ਲੱਗਦਾ ਹੈ। ਇਸ ਵਾਰ ਮੀਂਹ ਘੱਟ ਪੈਣ ਕਾਰਨ ਜ਼ਿਆਦਾਤਰ ਸਬਜ਼ੀਆਂ ਗਰਮੀ ਕਾਰਨ ਸੜ ਵੀ ਗਈਆਂ ਨੇ ਅਤੇ ਸਬਜ਼ੀਆਂ ਦੀ ਆਮਦ ਵੀ ਮਾਰਕੀਟ ਵਿੱਚ ਘੱਟ ਹੋਈ ਹੈ। ਉਧਰ ਕਿਸਾਨਾਂ ਨੇ ਦੱਸਿਆ ਕਿ ਮੀਂਹ ਘੱਟ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਕੱਦੂ, ਤੋਰੀ, ਕਰੇਲਾ ਆਦਿ ਦੀਆਂ ਬੱਲਾਂ ਵੀ ਵੱਡੀ ਗਿਣਤੀ ਵਿੱਚ ਸੜ ਚੁੱਕੀਆਂ ਨੇ। ਹੁਣ ਮੀਂਹ ਪੈਣ ਨਾਲ ਸਬਜ਼ੀਆਂ ਦੀ ਪੈਦਾਵਾਰ ਵੱਧ ਸਕਦੀ ਹੈ ਤੇ ਕੀਮਤਾਂ ਕੁਝ ਘੱਟ ਜਾਣਗੀਆਂ। ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਰਸੋਈ ਬਜਟ ਵੀ ਪਹਿਲਾਂ ਨਾਲੋਂ ਕਾਫੀ ਵੱਧ ਗਿਆ ਹੈ, ਜਿਸ ਕਾਰਨ ਉਹਨਾਂ ਨੂੰ ਸਬਜ਼ੀ ਖਰੀਦਦੇ ਸਮੇਂ ਕਾਫੀ ਸੋਚਣਾ ਪੈ ਰਿਹਾ ਹੈ। ਰਿਟੇਲ ਮਾਰਕੀਟ ਵਿੱਚ ਪਹਿਲਾਂ 40 ਦੇ ਭਾਅ ਵਿਕਣ ਵਾਲਾ ਕੱਦੂ ਹੁਣ 80 ਰੁਪਏ, ਤੋਰੀ ਗੋਭੀ ਭਿੰਡੀ ਸਾਰੇ 100 ਰੁਪਏ ਦੇ ਨੇੜੇ ਵਿਕ ਰਹੇ ਨੇ। ਇਸੇ ਤਰ੍ਹਾਂ ਬੈਂਗਣ ਵੀ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ, ਜੋ ਕਿ ਆਮ ਨਾਲੋਂ ਕਾਫੀ ਜ਼ਿਆਦਾ ਕੀਮਤ ਹੈ। ਵਿਧਾਨ ਸਭਾ ਦੇ ਹਲਕਾ ਰਾਜਾ ਸੰਸੀ ਦੇ ਪਿੰਡ ਬੋਪਾ ਰਾਏ ਕਲਾਂ ਵਿਖੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਪਿੰਡ ਦੀ ਪੰਚਾਇਤ ਵੱਲੋਂ ਇੱਕ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ। ਬੋਪਾ ਰਾਏ ਕਲਾਂ ਦੇ ਸਰਪੰਚ ਨੇ ਸਪਸ਼ਟ ਕੀਤਾ ਕਿ ਜੇਕਰ ਪਿੰਡ ਦਾ ਕੋਈ ਵੀ ਲੜਕਾ ਲੜਕੀ ਆਪਸ ਵਿੱਚ ਵਿਆਹ ਕਰਵਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਬਿਲਕੁਲ ਨਹੀਂ ਦਿੱਤੀ ਜਾਵੇਗੀ। ਇਸ ਪਿੰਡ ਦੇ ਸਰਪੰਚ ਨੇ ਅੱਗੇ ਕਿਹਾ ਕਿ ਇੱਕ ਪਿੰਡ ਦੇ ਧੀਆਂ ਪੁੱਤਾਂ ਨੂੰ ਭੈਣ ਭਰਾ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇੱਕ ਹੀ ਪਿੰਡ ਵਿੱਚ ਵਿਆਹ ਕਰਾਉਣਾ ਪਿੰਡ ਦੀ ਸਾਂਝ ਤੇ ਸਮਾਜਿਕ ਬਣਤਰ ਦੇ ਖਿਲਾਫ ਮੰਨਿਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਨਾਲ ਪਿੰਡ ਦਾ ਮਾਹੌਲ ਵੀ ਖਰਾਬ ਹੁੰਦਾ ਹੈ ਤੇ ਪਰਿਵਾਰਾਂ ਵਿੱਚ ਤਣਾਅ ਵੀ ਵੱਧਦਾ ਹੈ। ਸਰਪੰਚ ਦਾ ਕਹਿਣਾ ਕਿ ਪਿੰਡ ਦੀ ਭਾਈਚਾਰਕ ਏਕਤਾ ਨੂੰ ਕਾਇਮ ਰੱਖਣ ਲਈ ਹੀ ਇਹ ਫੈਸਲਾ ਲਿਆ ਗਿਆ। ਪਿੰਡ ਬੋਪਾ ਰਾਏ ਕਲਾਂ ਦੀ ਪੰਚਾਇਤ ਦਾ ਇਹ ਮੰਨਣਾ ਹੈ ਕਿ ਇਸ ਫੈਸਲੇ ਨਾਲ ਨੌਜਵਾਨ ਪੀੜ੍ਹੀ ਨੂੰ ਪਿੰਡ ਦੀਆਂ ਨੈਤਿਕ ਕਦਰਾਂ ਕੀਮਤਾਂ ਤੇ ਪੰਜਾਬ ਦੀਆਂ ਰਵਾਇਤਾਂ ਦੀ ਸੰਭਾਲ ਕਰਨ ਦੀ ਵੀ ਪ੍ਰੇਰਨਾ ਮਿਲੇਗੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨੂੰ ਵੇਖ ਕੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਵੀ ਇਸੇ ਤਰ੍ਹਾਂ ਅੱਗੇ ਆਉਣ ਅਤੇ ਉਪਰਾਲਾ ਕਰਨ। ਫਿਲਹਾਲ ਬੋਪਾ ਰਾਏ ਕਲਾਂ ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਦੀ ਕਾਫੀ ਥਾਈ ਖਾਸ ਕਰ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਹੋ ਰਹੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਵਟਸਐਪ ਅਤੇ ਇੰਸਟਾਗ੍ਰਾਮ ਵਰਗੇ ਇੰਟਰਨੈਟ ਮੀਡੀਆ ਪਲੇਟਫਾਰਮਾਂ ਉੱਤੇ ਵੀਡੀਓ ਦਾ ਪੂਰਾ ਨਿਯੰਤਰਣ ਰੱਖਣ ਵਾਲੀ ਮੈਟਾ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੋਸਟ ਹਟਾਉਣ ਲਈ ਮਾਫ਼ੀ ਮੰਗੀ ਹੈ ਤੇ ਇਸ ਉੱਪਰ ਖੇਦ ਪ੍ਰਗਟਾਇਆ ਹੈ। ਕੇਂਦਰ ਸਰਕਾਰ ਨੇ ਵਿਦਿਅਕ ਅਦਾਰਿਆਂ ਸਿੱਖਿਆ ਸੰਸਥਾਵਾਂ ਦੇ ਆਲੇ ਦੁਆਲੇ 500 ਮੀਟਰ ਦੇ ਘੇਰੇ ਨੂੰ ਨਸ਼ਾ ਮੁਕਤ ਖੇਤਰ ਐਲਾਨਣ ਦਾ ਪ੍ਰਸਤਾਵ ਰੱਖਿਆ, ਜਿਸ ਵਿੱਚ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਵੇਚੀ ਜਾ ਸਕੇਗੀ। ਬੀਤੀ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਮੀਰੀ ਪੀਰੀ ਖਾਲਸਾ ਮਾਰਚ ਮਾਝਾ ਤੇ ਮਾਲਵਾ ਖੇਤਰ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਪੂਰਨ ਹੋਇਆ ਅਤੇ ਇਹ ਵੀ ਦੱਸਿਆ ਗਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਦਾ ਦੂਜਾ ਪੜਾਅ 23 ਅਗਸਤ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਵੇਗਾ। ਪਿੰਡ ਸੰਧਵਾਂ ਵਿਖੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਕਿਸਾਨਾਂ ਦਾ ਪੱਕਾ ਮੋਰਚਾ ਸ਼ੁਰੂ ਹੋ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਪੰਜਾਬ ਦੇ ਸਿਹਤ ਖੇਤਰ ਵਿੱਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ, ਜਿੱਥੇ ਮਲੋਟ ਦੇ ਆਮ ਆਦਮੀ ਕਲੀਨਿਕ ਵਿੱਚ ਇੱਕ ਔਰਤ ਰਾਤ ਭਰ ਬਾਥਰੂਮ ਵਿੱਚ ਬੰਦ ਰਹੀ, ਜਦਕਿ ਸਟਾਫ ਬਾਹਰੋਂ ਤਾਲੇ ਲਾ ਕੇ ਚਲਾ ਗਿਆ ਸੀ। ਸਵੇਰ ਵੇਲੇ ਮਾਮਲਾ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋਂ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਚੁਣੇ ਆਪਣੀ ਧਿਰ ਦੇ 37 ਰਾਜ ਸਭਾ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ, ਨਾਸ਼ਤੇ ਤੇ ਉਹਨਾਂ ਨਾਲ ਚਰਚਾ ਕੀਤੀ। ਇਸ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜੋ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਹ ਵੀ ਇਸ ਮੀਟਿੰਗ ਵਿੱਚ ਸ਼ਾਮਲ ਸਨ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮੱਚ।
1: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ। ਪ੍ਰਭ ਸਭ ਦੇ ਨਾਲ।
4: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
5: ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਖੁਰੋ ਦੀ ਪਾਣੀ ਸੱਚ ਹੈ,

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ, ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣ ਰਹੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਸਤਿ ਸ਼੍ਰੀ ਅਕਾਲ ਆਦਾਬ, ਨਮਸਕਾਰ, ਜੁੜ ਚੁੱਕੇ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ। ਅਤੇ ਕੀ ਹਾਲ ਚਾਲ ਆ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸੋ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਸਟੂਡੀਓ ਦੇ ਘੜੀ ਦੇ ਮੁਤਾਬਕ 9:07 ਹੋ ਚੁੱਕੇ ਆ। ਸੋ ਗੱਲਾਂ ਬਾਤਾਂ ਕਰਾਂਗੇ। ਅੱਜ ਤਾਂ ਬਹੁਤ ਹੀ ਖੂਬਸੂਰਤ ਚਿਹਰੇ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ, ਅੱਗੇ ਜਾ ਕੇ ਰੂਬਰੂ ਕਰਵਾਵਾਂਗੇ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬੜੀਆਂ ਖੂਬਸੂਰਤ 2 ਸਤਰਾਂ ਤੋਂ। ਕਹਿੰਦੇ ਕਿ ਇੰਜ ਭਰੇ ਨੇ ਬਕਸੇ ਕੁੰਡੇ ਵੱਜਦੇ ਨਹੀਂ, ਇੰਜ ਭਰੇ ਨੇ ਬਕਸੇ ਕੁੰਡੇ ਵੱਜਦੇ ਨਹੀਂ, ਅਤੇ ਫਿਰ ਵੀ ਸ਼ਹਿਰ ਦੇ ਲੋਕ ਸਿਰ ਨੂੰ ਕੱਜਦੇ ਨਹੀਂ। ਸੋ 905-673-3337 'ਤੇ ਕਹਿੰਦੇ ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ, ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ, ਅਤੇ ਕਈਆਂ ਨੂੰ ਲਿਸ਼ਕਾਈਏ ਫਿਰ ਵੀ ਫੱਬਦੇ ਨਹੀਂ, ਕਈਆਂ ਨੂੰ ਲਿਸ਼ਕਾਈਏ ਫਿਰ ਵੀ ਫੱਬਦੇ ਨਹੀਂ। ਸੋ 905-673-3337 ਜੁੜ ਚੁੱਕੇ ਜੀ ਰੇਡੀ ਪ੍ਰੋਗਰਾਮ ਉਡਾਉਣ ਦੇ ਨਾਲ। ਅਤੇ ਸਾਰਿਆਂ ਦਾ ਸਵਾਗਤ ਇੱਕ ਵਾਰ ਫਿਰ, ਅਤੇ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 9056733337।

0: ਕਰਾਂਗੇ। ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ WOW ਵਾਓ ਈਟ। ਰੋਜ਼ ਤੁਹਾਨੂੰ ਸੁਨੇਹਾ ਦਈਦਾ ਕਿ ਇੱਕ ਵੈਜੀਟੇਰੀਅਨ ਮੋਮੋਜ਼। ਅੱਛਾ ਦੇਖੋ, ਵੈਸੇ ਦਿੱਲੀ ਦੇ ਵਿੱਚ ਜਾਂ ਵੱਡੇ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵਿੱਚ ਅੱਜ ਕੱਲ੍ਹ ਤਾਂ ਬਈ ਮੋਮੋਜ਼ ਨੂੰ ਸ਼ਾਮ ਨੂੰ ਤੁਸੀਂ ਸ਼ਾਮ ਦੀ ਜਿਹੜੀ ਉਹ ਇੱਕ ਖੂਬਸੂਰਤ ਜਿਹੜੀ ਜੁਟਲੀ ਹੁੰਦੀ ਨਾ ਯਾਰਾਂ ਦੀ, ਜਦੋਂ ਬਾਹਰ ਨਿਕਲਦੀ ਤਾਂ ਫਿਰ ਇੱਕੋ ਇੱਕ ਹੁੰਦੀ ਹੈ ਕਿ ਯਾਰ ਮੋਮੋ ਖਾ ਕੇ ਆਈਏ। ਸੋ ਮੋਮੋਜ਼ ਪੰਜਾਬ ਨਾਲੋਂ ਵੀ ਸਸਤੇ ਅਤੇ ਦਿੱਲੀ ਨਾਲੋਂ ਵੀ ਸਸਤੇ, ਫਾਸਟ ਫੂਡ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ। ਅਤੇ ਸਾਰਾ ਹੀ ਇਹਨਾਂ ਦਾ ਮੈਨਿਊ ਮੈਨੂੰ ਲੱਗਦਾ ਕਿ $12-15 ਤੋਂ ਘੱਟ ਆ, ਅਤੇ ਪਿਓਰ ਵੈਜੀਟੇਰੀਅਨ। ਜਦੋਂ ਪਿਓਰ ਅਤੇ ਹਾਈਜੀਨਿਕ ਵੈਜੀਟੇਰੀਅਨ ਦੀ ਗੱਲਬਾਤ ਕਰਦੇ ਨਾ, ਤਾਂ ਸਾਡੇ ਵੈਜੀਟੇਰੀਅਨ ਲੋਕਾਂ ਦੇ ਕੰਨ ਖੜੇ ਹੋ ਜਾਂਦੇ ਆ। ਰੋਜ਼ ਤੁਹਾਨੂੰ ਅਸੀਂ ਮੈਸੇਜ ਦਿੰਦੇ ਹਾਂ ਕਿ ਵਾਓ ਈਟ ਤੋਂ ਤੁਸੀਂ ਮੋਮੋਜ਼ ਖਾ ਕੇ ਆਉਣੇ, ਇੱਕ ਵਾਰ ਤੁਸੀਂ ਸਾਡੇ ਕਹਿਣ 'ਤੇ ਜਾਣਾ ਅਤੇ ਦੂਜੀ ਵਾਰ ਤੁਸੀਂ ਆਪਣੇ ਆਪ ਹੀ ਚਲੇ ਜਾਣਾ, ਕਿਉਂਕਿ ਵਾਓ ਈਟ ਦੇ ਮੋਮੋ ਹੈ ਹੀ ਇਸ ਤਰ੍ਹਾਂ ਦੇ ਸਵਾਦ ਅਤੇ ਨਸ਼ੀਲੇ ਆ। ਕੁਛ ਪਾਇਆ ਨਾ ਹੋਵੇ ਭਾਅ ਜੀ, ਉਹਨਾਂ ਤੋਂ ਪੁੱਛਦੇ ਹਾਂ। ਸਾਡੇ ਨਾਲ ਹਰ ਸਿਮਰਨ ਜੀ ਜੁੜ ਚੁੱਕੇ ਨੇ ਵਾਓ ਈਟ ਤੋਂ। ਹੈ ਸਿਮਰਨ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਜਿਹੜੀ ਪ੍ਰੋਗਰਾਮ ਲਾਂਚ, ਕੀ ਹਾਲ ਚਾਲ ਤੁਹਾਡਾ?
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
1: ਚੜ੍ਹਦੀ ਕਲਾ। ਸੋ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਗੱਲਾਂ ਬਾਤਾਂ ਮੇਰੀਆਂ ਤੁਹਾਡੇ ਤੱਕ ਪਹੁੰਚ ਗਈਆਂ। ਮੈਨੂੰ ਇਹ ਲੱਗਦਾ ਕਿ ਮੇਰਾ ਮਾਈਕ ਤਾਂ ਨਹੀਂ ਬੰਦ ਰਹਿ ਗਿਆ ਸੀ ਕਿਤੇ ਗੱਲਾਂ ਬਾਤਾਂ 'ਚ। ਸੋ 9056733337 ਮੈਨੂੰ ਕਾਲ ਕਰਕੇ ਦੱਸਿਓ ਕਿ ਮੇਰੀ ਆਵਾਜ਼ ਆ ਰਹੀ ਆ, ਕਿਉਂਕਿ ਮੈਨੂੰ ਲੱਗਦਾ ਮੈਂ ਗੱਲਾਂ ਕਰੀ ਗਈਆਂ ਇਕੱਲਾ ਹੀ ਅਤੇ ਮੇਰੀ ਆਵਾਜ਼ ਪਹੁੰਚੀ ਨਹੀਂ। ਸੋ 905-673-3337 9056733337 ਕਈ ਵਾਰ ਟੈਕਨੀਕਲ ਇਸ਼ੂਜ਼ ਹੋ ਜਾਂਦੇ ਆ। ਸੋ ਕਾਲ ਕਰਕੇ ਦੱਸਿਓ ਕਿ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ। 9056733337 ਸੋ ਮੋਮੋਜ਼ ਦੀ ਗੱਲਬਾਤ ਕਰ ਰਹੇ ਸੀ। ਹਰ ਸਿਮਰਨ ਜੀ ਪਹੁੰਚੇ ਹੋਏ ਨੇ ਵਾਓ ਈਟਸ ਤੋਂ। ਮੋਮੋ ਅਸੀਂ ਬਹੁਤ ਖਾਧੇ ਪੰਜਾਬ ਇੰਡੀਆ ਦੇ ਵਿੱਚ, ਅਤੇ ਉਸ ਤੋਂ ਵੀ ਬਿਹਤਰ ਟੇਸਟ ਵੈਜੀਟੇਰੀਅਨ ਮੋਮੋਜ਼ ਦੀ ਤੋਂ ਗੱਲਬਾਤ ਕਰਦੇ ਹਾਂ। ਅਤੇ ਵਾਓ ਈਟਸ ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਖੁੱਲ੍ਹ ਗਿਆ। ਵੈਸੇ ਤਾਂ ਤੁਸੀਂ ਆਲਮੋਸਟ ਆਪਾਂ 2 ਮਹੀਨੇ ਤੋਂ ਮੈਸੇਜ ਦਿੰਦੇ ਆ ਰਹੇ ਹਾਂ, ਅਤੇ ਵਾਓ ਈਟਸ ਇੱਕ ਐਸੀ ਜਗ੍ਹਾ ਆ, ਤੁਸੀਂ ਇੱਕ ਵਾਰੀ ਸਾਡੇ ਕਹਿਣ 'ਤੇ ਜਾਣਾ ਆ, ਦੂਜੀ ਵਾਰ ਤੁਸੀਂ ਆਪਣੇ ਆਪ ਗੱਡੀਆਂ ਮੋੜ ਲੈਣੀਆਂ। ਹਰਸਿਮਰਨ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ,
1: ਠੀਕ ਠਾਕ ਹੋ?
2: ਬਸ ਜੀ ਬਸ, ਛੱਡਦੀ ਗੱਲਾਂ, ਤੁਸੀਂ ਸੁਣਾਓ।
1: ਬਸ ਵਧੀਆ। ਮੋਮੋਜ਼ ਤਾਂ ਵੈਸੇ ਅੱਜ ਕੱਲ੍ਹ ਹਰ ਜਗ੍ਹਾ 'ਤੇ ਵਿਖ ਰਹੇ ਜੀ, ਵਾਓ ਈਟਸ 'ਚ ਕੀ ਐਸਾ ਸਪੈਸ਼ਲ ਆ ਕਿ ਵਾਓ ਈਟਸ 'ਤੇ ਅਸੀਂ ਕਿਉਂ ਜਾਈਏ?
2: ਇਸ ਤਰ੍ਹਾਂ ਜੀ, ਇੱਕ ਤਾਂ ਪਿਓਰ ਵੈਜੀਟੇਰੀਅਨ ਸਪੋਟ ਹੈ, ਅਸੀਂ ਇਨ ਹਾਊਸ ਬਣਾਉਂਦੇ ਹਾਂ, ਅਤੇ ਆਈ ਡੋਂਟ ਥਿੰਕ ਕਿ ਪੂਰੇ GTA 'ਚ ਕੋਈ ਇਹੋ ਜਿਹੀ ਜਗ੍ਹਾ ਹੈਗੀ ਕਿ ਜਿਹੜੀ ਪਿਓਰ ਵੈਜੀਟੇਰੀਅਨ ਮੋਮੋਜ਼ ਬਣਾਉਂਦੇ ਹੋਣ। ਮੋਸਟਲੀ ਤੁਹਾਨੂੰ ਨੋਨ ਵੈਜ ਨਾਲ ਮਿਲਣਗੇ, ਸਾਡੇ 'ਤੇ ਨੋਨ ਵੈਜ ਨਾਮ ਦੀ ਕੋਈ ਚੀਜ਼ ਹੀ ਨਹੀਂ, ਅਤੇ ਫਰੈਸ਼ ਬਣਦੇ ਨੇ ਔਨ ਡੇਲੀ ਬੇਸਿਸ
1: ਜੀ,
2: ਔਰ ਉਹ ਵੀ ਬਿਲਕੁਲ ਟੇਸਟ ਔਰ ਹਾਈਜੀਨਿਕ ਦੇ ਅਕੋਰਡਿੰਗ।
1: ਕਿਆ ਬਾਤ ਹੈ! ਸੋ ਇੱਕ ਮੈਂ ਮੈਨੂ ਦੇਖ ਰਿਹਾ, ਤੁਹਾਡਾ ਮੈਨਿਊ ਤੁਹਾਡਾ ਸਾਰਾ ਹੀ ਅੰਡਰ $10 ਹੈ ਜੀ।
2: ਹਾਂ, ਇਹ ਆਫਰਸ ਲੱਗੇ ਹੋਏ ਨੇ ਜੀ, ਸਪੈਸ਼ਲ ਆਫਰਸ ਨੇ।
1: ਅੱਛਾ, ਸਪੈਸ਼ਲ ਆਫਰਸ ਆ
2: ਜੀ, ਫੋਰ ਦਾ ਮੰਥ ਆਫ ਅਗਸਤ।
1: ਸੋ ਹੁਣ ਤੁਸੀਂ, ਮੈਂ ਆਫਰ ਦੇਖ ਰਿਹਾ ਤੁਹਾਡੇ ਕੋਲ, ਵੈਜ ਕੀਮਾ ਮੋਮੋ, ਵੈਜ ਬਟਰ ਮੋਮੋ, ਵੈਜ ਬਟਰ ਚਾਪ ਕੇ, ਅਤੇ 3 ਤਵਾ ਰੋਟੀ ਦੇ ਨਾਲ 7 ਪੀਸ ਕੁਰਕਰੇ ਮੋਮੋ ਤੁਹਾਡੇ ਬਹੁਤ ਫੇਮਸ ਆ। ਮੈਂ ਉਸ ਦਿਨ ਮਾਸਟਰ ਸਲੀਮ ਜੀ ਉਹਨਾਂ ਨੂੰ ਖਵਾਏ, ਅਤੇ ਪੰਜਾਬ ਰੰਗਲੇ ਸਰਦਾਰਾਂ ਨੂੰ ਵੀ ਖਵਾਏ ਮੈਂ, ਅਤੇ ਉਹ ਕਹਿੰਦੇ ਕਿ ਵਾਹ ਬਈ, ਵਾਕਈ ਨਵੀਂ ਚੀਜ਼ ਕੋਈ ਸੁਣਨ ਨੂੰ ਮਿਲੀ ਹੈ ਕਿ ਕੁਰਕਰੇ ਮੋਮੋ। ਸੋ ਉਹ ਬੜਾ ਪਸੰਦ ਉਹਨਾਂ ਨੂੰ ਆਇਆ। ਅੱਜ ਕੋਈ ਸਪੈਸ਼ਲ ਡੀਲ ਦੇ ਕੇ ਜਾਓ ਰੇਡੀਓ ਉਡਾਨ ਦੇ ਸੁਣਨ ਵਾਲਿਆਂ ਨੂੰ, ਕਿਉਂਕਿ ਸਾਡੇ ਸਰੋਤਿਆਂ ਨੂੰ ਕੋਈ ਐਸੀ ਡੀਲ ਦਿਓ, ਕਿਉਂਕਿ ਮੈਂ ਦੇਖ ਰਿਹਾ 4996997998 ਡੀਲਾਂ ਦੇ ਦਿਓ 2 ਇਸ ਵੀਕ ਲਈ ਅਤੇ ਵੀਕਐਂਡ ਤੱਕ, ਤਾਂ ਕਿ ਸਾਡੇ ਸੁਣਨ ਵਾਲੇ ਸਰੋਤੇ ਪਹੁੰਚ ਜਾਣ ਵਾਓ ਈਟਸ 'ਤੇ ਅਤੇ ਇੰਜੋਏ ਕਰ ਸਕਣ ਇਹ ਜਿਹੜੀਆਂ ਖੂਬਸੂਰਤ ਵਾਓ ਈਟਸ ਦੀਆਂ ਮੋਮੋਜ਼ਾਂ।
2: ਜੀ ਜੀ ਬਿਲਕੁਲ, ਵੈਸੇ ਤਾਂ ਡੀਲਸ ਬਹੁਤ ਵਧੀਆ, ਪੋਕਟ ਫਰੈਂਡਲੀ ਡੀਲਸ ਨੇ, ਬਟ ਤਾਂ ਵੀ ਤੁਹਾਡੇ ਸਰੋਤਿਆਂ ਲਈ, ਤੁਹਾਡੀ ਆਡੀਅੰਸ ਲਈ ਸਪੈਸ਼ਲ ਡੀਲ ਹੈ ਜੀ, ਵੈਜ ਕੁਰਕੁਰੇ 7 ਪੀਸਿਸ ਜਸਟ ਫੋਰ $5
1: ਜਸਟ ਫੋਰ
2: $5
1: ਸੋ $4.99
2: ਜਸਟ $4.99 ਜਿਹੜਾ ਤੁਹਾਡਾ ਰੈਫਰੈਂਸ ਲਏਗਾ ਰੇਡੀਓ ਉਡਾਨ, ਉਹ ਸਪੈਸ਼ਲ ਆਫਰ ਦਿੱਤੀ ਜਾਏਗੀ ਉਹ ਲੋਕਾਂ ਨੂੰ।
1: ਸੋ ਕੁਰਕਰੇ ਮੋਮੋ ਦੇ
2: ਜੀ,
1: ਸੋ ਕੁਰਕਰੇ ਮੋਮੋ ਇਹਨਾਂ ਦੇ ਸਭ ਤੋਂ ਫੇਮਸ ਮੋਮੋ ਆ ਕੁਰਕਰੇ ਮੋਮੋ, ਇਹਨਾਂ ਨੇ ਲਾਏ $8 ਦੇ, ਆਪਾਂ ਨੂੰ ਡੀਲ ਮਿਲ ਗਈ ਆ $4.99 ਦੀ, ਅਤੇ ਚੱਕ ਲਓ ਫਿਰ ਡੇਅਰੀ ਐਂਡ ਟੋਮਕਨ ਵਾਲੇ ਇੰਟਰਸੈਕਸ਼ਨ 'ਤੇ। ਬਾਈ ਜੀ ਨੰਬਰ ਅਨਾਊਂਸ ਕਰ ਦਿਓ
2: ਜੀ, 9056770090। ਤੁਸੀਂ ਸਾਡੀ ਵੈਬਸਾਈਟ ਤੋਂ ਵੀ ਆਰਡਰ ਪਲੇਸ ਕਰ ਸਕਦੇ ਹੋ wowits.ca, ਬਟ ਸਪੈਸ਼ਲ ਪ੍ਰਾਈਜ਼ ਲਈ ਤੁਹਾਨੂੰ ਵਾਕਿੰਗ ਆਉਣਾ ਪੈਣਾ ਜੀ, ਕਿਉਂਕਿ ਇਹ ਰੈਗੂਲਰ ਪ੍ਰਾਈਜ਼ ਨਹੀਂ ਹੈ, ਇਹ ਸਿਰਫ ਰੇਡੀਓ ਵਾਲਿਆਂ ਦੇ ਆਡੀਅੰਸ ਲਈ।
1: ਸੋ ਬਿਲਕੁਲ, ਤੁਸੀਂ ਜੇ ਔਨਲਾਈਨ ਆਰਡਰ ਕਰੋਗੇ ਸਕਿੱਪ ਤੋਂ ਊਬਰ ਤੋਂ, ਉਹ ਭਾਈ ਤੁਹਾਨੂੰ ਰੈਗੂਲਰ $8 ਦੇ ਪੈਣੇ ਆ। ਜੇ ਤੁਸੀਂ ਸਪੈਸ਼ਲ ਵਾਕਿੰਗ ਕਰੋਗੇ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ ਤਾਂ ਹੀ ਤੁਹਾਨੂੰ $4.99 ਦੇ ਮਿਲਣੇ ਆ। ਹਰਸਿਮਰਨ ਭਾਅ ਜੀ, ਐਂ ਨਹੀਂ ਗੱਲ ਬਣਨੀ, ਕਿਸੇ ਨੇ ਘਰੇ 2 ਤਰ੍ਹਾਂ ਦੇ ਮੋਮੋ, ਇੱਕ ਹੋਰ ਡੀਲ ਆਉਂਦੇ ਹੋ
2: ਇੱਕ ਹੋਰ ਆਉਂਦੇ ਨੇ ਜੀ ਵੈਜ ਕੀਮਾ ਜਿਹੜੇ ਕਿ ਸੋਇਆਬੀਨ ਦੇ ਸ਼ੌਕੀਨ ਨੇ
1: ਜੀ
2: ਉਹ ਜੈਸੇ ਹੈਗੇ ਨੇ $4.99 ਦੇ ਤੁਹਾਡੇ ਆਡੀਅੰਸ ਲਈ $3.99 ਦੇ
1: ਲਓ ਜੀ $3.99 ਦਿੱਲੀ ਤੋਂ ਵੀ ਸਸਤੇ ਅਤੇ ਪੰਜਾਬ ਤੋਂ ਵੀ ਸਸਤੇ ਮੋਮੋ ਔਰ ਵੈਜ ਪਿਓਰ ਵੈਜੀਟੇਰੀਅਨ ਵਾਸਤੇ ਤਾਂ ਖੁਸ਼ਖਬਰੀ ਆ ਕਿ ਤੁਸੀਂ ਪਿਓਰ ਵੈਜ ਮੋਮੋ ਖਾਣੇ ਆ $3.99 ਦੇ ਇਹ ਦੋ ਕੀ ਮੋਮੋ ਹੋਣੇ ਚ
2: ਨਾ ਜੀ ਨਾ ਸੱਤ ਪੀਸਿਸ
1: ਮਿਲਣਗੇ
2: ਬਿਲਕੁਲ ਜੀ 35
1: ਭਾਜੀ ਵੇਖ ਲਓ
2: ਨਾ ਜੀ ਨਾ ਪੱਕਾ ਬੋਲਤਾ ਕਮਿਟਮੈਂਟ ਹੋ ਗਈ
1: ਸੱਤ ਪੀਸ $3.99 ਦੇ
2: ਬਿਲਕੁਲ ਜੀ
1: ਲਓ ਇਹ ਤਾਂ ਗੱਲ ਬਣ ਗਈ ਇਹ ਤਾਂ ਮੈਂ $2.50 ਦਾ ਇੱਕ ਮੋਮੋ ਖਾ ਗਿਆ ਕੱਲ ਸੋ $3.99 ਦੇ ਵਿੱਚ ਤੁਸੀਂ ਸੱਤ ਪੀਸ ਬਾਈ ਫਿਰ ਦੁਬਾਰਾ ਸ਼ੋਰ ਕਰ ਦਾਂ
2: ਜੀ ਜੀ ਨਾਲ ਸੌਸ ਵੀ ਮਿਲੇਗੀ ਜੀ ਐਗਲੈਸ ਮੇਓ ਤੇ ਨਾਲ ਰੈਡ ਚਿੱਲੀ ਆਪਣੀ ਇਨ ਹਾਊਸ ਬਣਦੀ ਹੈ ਜਿਹੜੀ
1: ਉਹ
2: ਨਾਲ ਮਿਲੇਗੀ
1: ਸੋ ਇਨ ਹਾਊਸ ਇਹਨਾਂ ਦੀ ਜਿਹੜੀ ਸੌਸ ਤਿਆਰ ਕੀਤੀ ਹੋਈ ਆ ਸੋ ਵਾਓ ਈਟਸ ਡੇਅਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਇਹ ਡੀਲਰ ਸਿਰਫ ਵਾਕ ਇਨ ਵਾਸਤੇ ਆ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਆ ਵਾਓ ਈਟਸ ਨੰਬਰ ਭਾਅ ਜੀ ਇੱਕ ਵਾਰੀ ਹੋਰ ਦੇ ਦਿਓ
2: 9056770090
1: ਵਾਓ ਈਟਸ 905
2: 6770070090
1: ਅਤੇ ਵਾਓ ਈਟਸ ਪਹੁੰਚੋ ਫਿਰ ਡੇਅਰੀ ਐਂਡ ਇੰਟਰਸੈਕਸ਼ਨ ਤੁਹਾਨੂੰ ਪਤਾ ਹੀ ਹੈ ਏਅਰਪੋਰਟ ਵਾਲਾ ਇੰਟਰਸੈਕਸ਼ਨ ਸਾਡੇ ਸਟੂਡੀਓ ਦੇ ਬਿਲਕੁਲ ਕੋਲ ਆ 905-670-0090 905-677-0090 ਵਾਓ ਈਟਸ ਅਤੇ ਕਰੀਏ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਅਤੇ ਫਿਰ ਅੱਜ ਗੱਲਾਂ ਬਾਤਾਂ ਖੂਬਸੂਰਤ ਕਰਾਂ ਕਿਉਂਕਿ ਖੂਬਸੂਰਤ ਚਿਹਰੇ ਸਾਡੇ ਦੇ ਵਿਚਕਾਰ ਆਏ ਹੋਏ ਆ ਉਹਨਾਂ ਨੂੰ ਵੀ ਰੂਬਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਆਰਨੇਤ ਨੂੰ ਸੁਣ ਲਈਏ ਯਾਰ

0: 905-673-33 ਨੇ। ਅੱਛਾ ਕੰਮ ਦੀ ਗੱਲ ਤਾਂ ਰਹਿ ਗਈ, ਮੈਂ ਇਹੀ ਪੁੱਛਣਾ ਸੀ ਕਿ ਜਿਹੜੀਆਂ ਚਾਪਸ ਆ ਭਾਜੀ, ਮਾਫ ਕਰਨਾ ਮੋਮੋਜ਼ ਆ, ਇਹ ਤਾਂ ਹਰ ਗਰੋਸਰੀ ਸਟੋਰ ਤੋਂ ਅੱਜ ਕੱਲ੍ਹ ਫਰੋਜਨ ਮਿਲੀ ਜਾਂਦੀਆਂ, ਸੋ ਤੁਹਾਡੀਆਂ ਮੋਮੋਜ਼ ਦੇ ਵਿੱਚ ਕੀ ਖਾਸ ਗੱਲ ਆ? ਤੁਹਾਡੀ ਮੋਮੋਜ਼ ਕਿਉਂ ਖਾਣ ਜਾਂਦੇ ਤੁਸੀਂ? ਕਿਹਾ ਵੈਜੀਟੇਰੀਅਨ ਆ, ਮੰਨ ਗਏ, ਪਰ ਮੋਮੋ ਤਾਂ ਅੱਜ ਕੱਲ੍ਹ ਤੁਸੀਂ ਕਿਸੇ ਵੀ ਗਰੋਸਰੀ ਸਟੋਰ ਦੇ ਫਰਿੱਜਰ 'ਚ ਹੱਥ ਮਾਰੋ, ਉਹਦੇ ਥੈਲੇ ਭਰੇ ਪਏ ਆ। ਆਪਣੀ ਮੋਮੋ 'ਚ ਕੀ ਖਾਸ ਗੱਲ ਆ?
1: ਦੇਖੋ ਜੀ, ਤੁਹਾਨੂੰ ਜਿੱਦਾਂ ਪਤਾ ਹੈ ਕਿ 90% ਜਿਹੜੇ ਰੈਸਟੋਰੈਂਟਸ ਨੇ ਉਹ ਤੁਹਾਨੂੰ ਫਰੋਜ਼ਨ ਮੋਮੋਜ਼ ਖਵਾ ਰਹੇ ਨੇ
0: ਜੀ।
1: ਉਹ ਮਜ਼ੇ ਦੀ ਗੱਲ ਹੈ, 90% ਦੇ ਵਿੱਚੋਂ ਅਰਾਊਂਡ 80% ਇੰਡੀਆ ਤੋਂ ਆ ਰਹੇ ਨੇ
0: ਜੀ,
1: ਜਿਹਨਾਂ ਨੂੰ ਆਉਣ 'ਚ 3 ਮਹੀਨੇ ਲੱਗਦੇ ਨੇ, ਤੇ ਬਣਨ 'ਚ ਤੇ ਵੇਚਣ 'ਚ ਕਿੰਨੇ ਪੁਰਾਣੇ ਤੁਹਾਨੂੰ ਦੇ ਰਹੇ ਨੇ, ਨੋ ਵਨ ਨੋਜ਼।
0: ਬਿਲਕੁਲ,
1: ਸਾਡੇ ਬਣਨਗੇ ਜੀ ਫਰੈਸ਼, ਸਵੇਰੇ ਬਣਨਗੇ, ਸ਼ਾਮੇ ਵੇਖਣਗੇ, ਇੰਨੇ ਫਰੈਸ਼ ਕਿ ਫਰਿੱਜ 'ਚ ਵੀ ਰੱਖਣ ਦਾ ਮੌਕਾ ਨਹੀਂ ਮਿਲਦਾ। ਤੇ ਜੇ ਫਰੈਸ਼ ਚੀਜ਼ ਖਾਓਗੇ ਤਾਂ ਹੀ ਹਜ਼ਮਾ ਠੀਕ ਰਹੇਗਾ, ਨਹੀਂ ਤਾਂ ਤੁਹਾਨੂੰ ਪਤਾ ਫਰੋਜ਼ਨ ਤੇ ਦੁਨੀਆ ਦਾ ਕੀ ਹਾਲ ਹੋਇਆ ਪਿਆ।
0: ਸੋ 905-673-33-37 ਸਟੂਡੀਓ ਕਿਉਂਕਿ ਨੰਬਰ, ਤੇ ਵਾਓ ਈਟਸ ਬਾਈ ਜੀ, ਆਹ ਦਿਖਾਓ, ਚਾਪ ਦਿਖਾਓ, ਮਾਫ ਕਰਨਾ ਮੋਮੋਜ਼ ਦਿਖਾਓ ਤੁਸੀਂ। ਮੈਂ ਚਾਪਾਂ ਕਹਿੰਦਾ ਚਾਪਾਂ ਜ਼ਿਆਦੀਆਂ ਮਿਲਦੀਆਂ ਬਾਕਸਾਂ 'ਚ, ਆਹ ਮੋਮੋਜ਼ ਤੁਹਾਡੀ ਸਪੈਸ਼ਲ ਪੈਕਿੰਗ ਚਾਪਸ ਆ। ਸੋ ਇਹ ਆ ਜੀ ਵਾਓ ਈਟਸ ਦੀ ਚਾਪ, ਤੁਸੀਂ ਸਪੈਸ਼ਲ। ਅੱਛਾ, ਚਾਪਾਂ ਤੇ ਵੀ ਕੋਈ ਡੀਲ ਦੇਣੀ ਸੋਚੋ
1: ਭਾਜੀ? ਚਾਪਾਂ ਤੇ ਹੈਗੀ ਹੈ ਨਾ ਜੀ, ਵੈਜ ਬਟਰ ਚਿਕਨ ਚਾਪ ਜਿਹਨੂੰ ਅਸੀਂ ਬੋਲੀਦਾ, ਆਲਦੋ ਹੈ ਪਿਓਰ ਵੈਜ, ਇਹ ਪਲਾਂਟ ਬੇਸਡ ਚਿਕਨ ਪੈਂਦਾ ਇਹਦੇ, ਸੋਇਆਬੀਨ ਦਾ। ਇਹਦੀ ਖਾਸੀਅਤ ਕੀ ਹੈ? ਸਾਡੀ ਇਨ ਹਾਊਸ ਬਣਦੀ ਹੈ, ਇੰਡੀਆ ਤੋਂ ਆਣਦੀ ਹੈ ਚਾਪ ਆਪਣੀ ਪੈਕਿੰਗ ਦੀ। ਇਹਦੀ ਖਾਸੀਅਤ ਹੈ ਵੈਜ, ਇਹਦੇ 'ਚ ਮੈਦਾ ਨਹੀਂ ਹੈ।
0: ਅੱਛਾ ਜੀ,
1: ਹਾਂਜੀ, ਇਹਦੇ 'ਚ ਪਿਓਰ ਆਟਾ ਐਂਡ ਸੋਇਆ, 60% ਸੋਇਆ ਐਂਡ 40% ਆਟਾ।
0: ਲਓ ਜੀ,
1: ਫਿਰ ਪਹੁੰਚ ਜਿਹੜੀ ਤੁਹਾਨੂੰ ਮਿਲੇਗੀ ਉਹ ਮਿਲੇਗੀ ਜੀ 100% ਮੈਦਾ।
0: ਸੋ ਵਾਓ ਈਟਸ 905-677-0090 ਡੀਲ ਸਰੋਤਿਆਂ ਦੇ ਮੂੰਹ ਚ ਵੀ ਆ ਜਾਣਾ ਪਾਣੀ। ਗ੍ਰੇਵੀ ਵਾਲੀ ਚਾਪ ਹੋਣੀ ਆ, ਨਾਲ 3 ਰੋਟੀਆਂ ਹੋਣੀਆਂ, ਇੱਕ ਡਰਿੰਕ ਐਡ ਕਰ ਦੋ ਸਾਡੇ ਵੱਲੋਂ ਜਿਹੜੇ ਰੇਡੀਓ ਡਾਂਸ ਸੁਣ ਕੇ ਜਾਣਗੇ।
1: ਨੋ ਪ੍ਰੋਬਲਮ, ਉਹਨਾਂ ਨੂੰ ਮਿਲੇਗੀ ਇੱਕ ਕੋਕ ਫ੍ਰੀ।
0: ਬਿਲਕੁਲ, ਲਓ ਜੀ ਚੱਕ ਲਓ, ਹੁਣ ਤੁਸੀਂ ਗੱਡੀਆਂ ਕਮਾਓ, $7 ਦੇ ਵਿੱਚ ਤੁਸੀਂ ਆਪਣਾ ਡਿਨਰ ਕਰ ਲਓ ਅੱਜ ਵਾਓ ਈਟਸ ਤੋਂ। ਨੰਬਰ ਇੱਕ ਵਾਰੀ ਫਿਰ ਦੇ ਦਿੰਦੇ ਹਾਂ, ਏਅਰਪੋਰਟ ਅਤੇ ਡੇਅਰੀ ਵਾਲੀ ਇੰਟਰਸੈਕਸ਼ਨ 'ਤੇ 905-677-0090 ਵਾਓ ਈਟਸ। ਸਾਰਾ ਹੀ ਮੈਨੂੰ ਮੈਨੂੰ ਲੱਗਦਾ ਇਹਨਾਂ ਦਾ $10 ਆ, ਅਤੇ ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ ਭਾਅ ਜੀ, ਕੁਛ ਨਾ ਕੁਛ ਤਾਂ ਤੁਹਾਨੂੰ ਜ਼ਰੂਰ ਰੇਡੀਓ ਉਡਾਣ ਵੱਲੋਂ ਦੇਣਗੇ। ਭਾਅ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33-37 9563333

0: ਸੋ 905-673-3337 ਯਾਰ ਕਾਲਸ ਹੁਣ ਕਰ ਲਓ, ਮਾਫ਼ ਕਰਨਾ ਪਹਿਲਾਂ ਕਾਲਸ ਸਾਰੀਆਂ ਹੀ, ਆਈ ਥਿੰਕ ਥੋੜ੍ਹੀ ਜਿਹੀ ਟੈਕਨੀਕਲ ਇਸ਼ੂ ਆ ਗਿਆ ਸੀਗਾ, ਸੋ ਇਸ ਕਰਕੇ ਕਾਲ ਥੋੜ੍ਹੀਆਂ ਨਹੀਂ ਆ ਰਹੀਆਂ ਸੀਗੀਆਂ। ਮੈਨੂੰ ਮੈਸੇਜ ਆ ਰਿਹਾ ਕਹਿੰਦੇ ਕਾਲ ਤਾਂ ਥੋੜ੍ਹੀਆਂ ਲੱਗ ਹੀ ਨਹੀਂ ਰਹੀਆਂ, ਸੋ ਹੁਣ ਤੁਸੀਂ ਕਾਲ ਟਰਾਈ ਕਰ ਸਕਦੇ ਹੋ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਤੁਸੀਂ ਜੁੜੇ ਹੋਏ ਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਫੈਸ਼ਨ ਆਈ ਕਿਊ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰਾ, ਏਸ਼ੀਅਨ ਭਾਈਚਾਰੇ ਦਾ, ਕਮਿਊਨਿਟੀ ਦਾ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਇੱਕੋ ਛੱਤ ਥੱਲੇ ਤੁਸੀਂ ਸਾਰੇ ਵਿਆਹ ਦੀ ਸ਼ੋਪਿੰਗ ਕਰ ਸਕਦੇ ਹੋ। ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਨਾਲ ਦੀ ਨਾਲ ਤੁਸੀਂ ਬੈਗੇਜ ਲੈਣੇ ਆ, ਟਰੈਵਲ ਕਰਨ ਜਾ ਰਹੇ ਹੋ ਤਾਂ ਤੁਸੀਂ ਟਰੈਵਲ ਦੇ ਵਿੱਚ ਵੱਡੀ ਕਲੈਕਸ਼ਨ ਇਹਨਾਂ ਕੋਲ ਹੈਗੀ ਆ ਬੈਗੇਜ ਦੇ ਵਿੱਚ। ਨਾਲ ਦੀ ਨਾਲ ਬੈਡਿੰਗ ਦੇ ਵਿੱਚ ਇਹਨਾਂ ਕੋਲ ਬੜੀ ਵੱਡੀ ਸਿਲੈਕਸ਼ਨ ਆ। ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਤੁਸੀਂ ਪੰਜਾਬੀ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਖਰੀਦਣ ਜਾ ਰਹੇ ਹੋ, ਕੁੜਤੇ ਪਜਾਮੇ, ਪੱਗਾਂ, ਸ਼ੇਰਵਾਨੀਆਂ, ਲਹਿੰਗੇ, ਗਰਾਰੇ, ਸ਼ਰਾਰੇ, ਨਾਲ ਦੀ ਨਾਲ ਕੋਟ ਪੈਂਟ, ਸੂਟ, ਬਲੇਜ਼ਰ, ਤਾਂ ਫੈਸ਼ਨ ਆਈ ਕਿਊ 905-453-2225 905-453-2225 ਫੈਸ਼ਨ ਆਈ ਕਿਊ। ਜੀ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਤੁਸੀਂ ਆਉਣੇ ਹੋ ਜੀ?
1: ਹਾਂਜੀ ਪ੍ਰਭਸੰਦਰ ਜੀ, ਸਤਿ ਸ਼੍ਰੀ ਅਕਾਲ ਬੇਟਾ।
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ
1: ਚਾਲ? ਮੈਂ ਫੋਨ ਕਰਤੀ, ਤੁਹਾਡੀ ਆਵਾਜ਼ ਬਹੁਤ ਵਧੀਆ ਆਉਂਦੀ ਹੈ, ਤੁਹਾਡਾ ਪ੍ਰੋਗਰਾਮ ਸੁਣੀ ਦਾ ਜੀ। ਤੇ ਲੇਕਿਨ ਮੈਨੂੰ ਇੱਕ ਮੈਂ ਕੁਐਸਚਨ ਆ ਮੇਰਾ
0: ਜੀ ਸਰ,
1: ਇਹ ਮੋਮੋ ਜੰਮੇ ਕਿੱਥੇ ਸੀ, ਕਦੋਂ ਆਏ ਸੀ ਤੇ
0: ਕਿਹੜੇ ਮੁਲਕ ਚ? ਇਹ ਮੈਂ ਵੀ ਇਹ ਕਿਉਰਿਓਸਿਟੀ ਮੇਰੀ ਤੁਸੀਂ ਪੈਦਾ ਕਰਤੀ,
1: ਕਿਉਂਕਿ ਮੈਂ ਅਸੀਂ ਇੱਥੇ ਤਾਂ ਮੈਨੂੰ ਆ ਕੇ 57 ਸਾਲ ਇੱਥੇ ਆਏ ਨੂੰ
0: ਜੀ,
1: ਸਾਡੇ ਪਿੰਡ ਤਾਂ ਮੋਮੋ ਹੁੰਦੇ ਸੀ ਇੰਡੀਆ ਚ
0: ਜੀ।
1: ਸਮੋਸੇ ਇੱਥੇ ਸੀਗੇ, ਸਮੋਸੇ ਡਾਲੂ ਦੇ ਪਹਿਲਾਂ 5 ਹੁੰਦੇ ਸੀ, ਫਿਰ ਇਹਨਾਂ ਨੇ 3 ਕਰਤੇ, ਹੁਣ ਖਾਲੀ 1 ਹੀ ਦਿੰਦੇ ਨੇ। ਮੈਂ ਹੁਣ ਇੰਡੀਆ ਤੋਂ ਆਇਆ, 2 ਮਹੀਨੇ ਹੋ ਗਏ
0: ਜੀ।
1: ਛੋਲੇ ਭਟੂਰੇ ਇੱਥੇ ਨਾ $99, $299, ਇੱਕ ਲਾ ਲਓ ਇੱਕ ਫ੍ਰੀ। ਤੇ ਜੀ ਆਹ ਨਾ ਥੋੜੇ ਚਿਰ ਜਾਂਦੇ ਆ ਸਟੂਡੈਂਟ ਆਏ ਨੇ, ਛੋਲੇ ਭਟੂਰੇ ਇੱਥੇ ਪਹਿਲਾਂ $11, $12, $13, $15 ਤੱਕ ਜੀ ਛੋਲੇ ਭਟੂਰੇ। ਤੇ ਮੈਂ ਇੰਡੀਆ ਤੋਂ ਮੁੜ ਕੇ ਆ, ਉੱਥੇ ਸਾਰੀ 60 ਰੁਪਏ, 50-60 ਰੁਪਏ ਦੇ
0: ਜੀ। ਤਿੰਨ ਚਾਰ ਸਾਲ ਹੋ ਗਿਆ, ਬਾਕੀ ਸਾਡੇ ਨਾਲ ਅੱਜ ਬਹੁਤ ਖਾਸ ਸ਼ਖਸੀਅਤ ਆਈਆਂ ਹੋਈਆਂ ਸਟੂਡੀਓ 'ਚ, ਉਹਨਾਂ ਤੋਂ ਵੀ ਪੁੱਛਾਂਗੇ ਕਿ ਮੋਮੋ ਦਾ ਜਨਮ ਕਦੋਂ ਹੋਇਆ।
1: ਮੈਂ ਹੈਰਾਨ ਇਸ ਚੀਜ਼ ਤੋਂ। ਦੇਖੋ ਜਦੋਂ ਅਸੀਂ ਜਿੱਥੇ ਆ ਗਏ ਸੀ, ਸਾਡੇ ਤਾਂ ਹੁੰਦਾ ਸੀ ਸਮੋਸੇ ਲੈ ਲਓ, ਪਕੌੜੇ ਲੈ ਲਓ, ਚਾਹ ਪੀ ਲਓ।
0: ਹਾਂ, ਪਰ ਅੱਜ ਕੱਲ੍ਹ ਦੇ ਬੱਚਿਆਂ ਦੇ, ਜਿਹੜੀ ਅੱਜ ਕੱਲ੍ਹ ਨਵੀਂ ਜਨਰੇਸ਼ਨ ਆ, ਜੈਨਜ਼ੀਜ਼ ਆ, ਉਹਨਾਂ ਦੇ ਇਹ ਪਕੌੜੇ ਹੀ ਆ, ਚਾਪਾਂ ਹੋ ਗਈਆਂ, ਇਹ ਉਹਨਾਂ ਦੇ ਪਕੌੜੇ ਆ।
1: ਜਦੋਂ ਮੈਂ ਬੇਟਾ ਕਾਲਜ 'ਚ ਲੱਗਿਆ ਸੀ ਨਾ ਪੜ੍ਹਨ, ਕਾਠ ਦੇ ਵਿੱਚ
0: ਜੀ,
1: ਸਾਡੇ 4 ਆਨੇ ਦੀ ਚਾਹ ਬਣ ਜਾਂਦੀ ਇੱਕ ਕੇਟਲੀ ਵਿੱਚ ਪਾ ਕੇ, 4 ਕੱਪ ਚਾਈਨਾ ਦੇ।
0: ਤੁਹਾਡੇ ਕੋਲੇ ਬਹੁਤ ਗੱਲਾਂ ਬਾਤਾਂ, ਤੁਹਾਡੇ ਕੋਲੇ ਤਾਂ ਮੈਂ ਤੁਹਾਡੇ ਨਾਲ ਨਾ ਪੰਜਾਬੀਆਂ ਇੱਕ ਪ੍ਰੋਗਰਾਮ ਮੈਂ ਉਲੀਕਿਆ, ਤੇ ਮੈਨੂੰ ਤੁਹਾਨੂੰ ਕਿਸੇ ਦਿਨ ਗੈਸਟ ਬੁਲਾਉਣਾ ਪੈਣਾ, ਕਿਉਂਕਿ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ 905-673-3337 ਬਹੁਤ ਸਾਰੀਆਂ ਕਾਲਸ ਸੀ ਬਈ, ਤੁਸੀਂ ਕਾਲਸ ਡਰੋਪ ਹੋ ਗਈਆਂ, ਮਾਫ਼ ਕਰਨਾ, ਥੋੜ੍ਹਾ ਜਿਹਾ ਵੇਟ ਕਰ ਲਿਆ ਕਰੋ। 905-673-3337 ਓਕੇ, ਗੱਲਬਾਤ ਆਪਾਂ ਅੱਜ ਇਹ ਕਰਨੀ ਸੀ ਕਿ ਯਾਰ ਨਾ ਆਪਾਂ ਜਦੋਂ ਬਚਪਨ ਦੇ ਵਿੱਚ ਸ਼ਰਾਰਤਾਂ ਕਰਦੇ ਹੁੰਦੇ ਸੀਗੇ, ਅਤੇ ਘਰੋਂ ਮੋਸਟਲੀ ਸਾਰਿਆਂ ਨੂੰ ਹੀ ਛਿੱਤਰ ਪਰੇਡ ਹੁੰਦੀ ਸੀਗੀ। ਮੈਨੂੰ ਲੱਗਦਾ ਕਿ ਅੱਜ ਕੱਲ੍ਹ ਇੱਥੇ ਤਾਂ ਆਪਾਂ ਇਹ ਗੱਲ ਵੀ ਨਹੀਂ ਕਰ ਸਕਦੇ ਗੇ, ਅੱਜ ਕੱਲ੍ਹ ਦੇ ਨਿਆਣੇ ਤਾਂ ਨਹੀਂ ਇਸ ਚੀਜ਼ ਵੱਲ ਜ਼ਿਆਦਾ, ਉਹ ਤਾਂ ਕਹਿੰਦੇ ਵੀ ਡੋਂਟ ਟੱਚ ਮੀ, ਆਈ ਵਿਲ ਕਾਲ 911। ਅਤੇ ਸਾਡੇ ਮਾਂ ਬਾਪ ਨੂੰ ਤਾਂ ਉਨ੍ਹਾਂ ਚਿਰ ਹੌਸਲਾ ਨਹੀਂ ਹੁੰਦਾ ਸੀ ਜਿੰਨਾ ਚਿਰ 3-4 ਖੜਕੈਂਤੀ ਨਹੀਂ ਲੱਗਦੀ ਸੀਗੀ। ਪਰ ਮੈਂ ਇਹ ਜਾਣਨਾ ਚਾਹੁੰਦਾ ਕਿ ਖੜਕੈਂਤੀ ਤੁਹਾਡੇ ਬਾਪੂ ਬੇਬੇ ਕਰਦੇ ਹੁੰਦੇ ਸੀ ਕਿ ਪੋਲਾਈਟ ਹੀ ਸੀ? ਅੱਛਾ, ਇੱਕ ਮੇਰੀ ਹੋਰ ਬੜੀ ਵੱਡੀ ਕਿਉਰਿਓਸਿਟੀ ਹੈ ਕਿ ਸਾਡੀ ਪਿੰਡ ਵਾਲਿਆਂ ਦੀ ਤਾਂ ਖੜਕੈਤੀ ਸਵੇਰੇ ਸ਼ਾਮ ਦੁਪਹਿਰੇ 3 ਟਾਈਮ ਪੱਕੀ ਹੋ ਸੀ, ਪਰ ਜਿਹੜੇ ਸ਼ਹਿਰਾਂ ਵਾਲੇ ਸਾਡੇ ਸੱਜਣ ਵੀਰ ਆ, ਹੁਣ ਇੰਨੇ ਕੁ ਸਾਨੂੰ ਸਾਡੇ ਸੱਜਣ ਵੀਰ ਸੁਣਦੇ ਆ ਸ਼ਹਿਰਾਂ ਵਾਲੇ, ਉਹ ਕਿ ਜਿਹੜੇ ਸ਼ਹਿਰਾਂ ਵਾਲੇ ਬੇਬੇ ਬਾਪੂ ਹੁੰਦੇ ਆ, ਉਹ ਵੀ ਖੜਕੈਂਤੀ ਕਰਦੇ, ਉਹ ਵੀ ਅੜਬ ਹੁੰਦੇ ਆ? ਜੇ ਮੈਂ ਤਾਂ ਸੋਚਿਆ ਸੀ ਕਿ ਬੰਦੇ ਨਰਮੀ ਹੁੰਦੇ ਸ਼ਹਿਰਾਂ ਵਾਲੇ, ਪੋਲਾਈਟ ਜਿਹੇ ਹੁੰਦੇ ਆ, ਉਹ ਵੀ ਖੜਕੈਂਤੀ ਕਰਦੇ ਹੁੰਦੇ ਸੀ ਕਿ ਨਹੀਂ? 905-673-3337 ਇਹ ਵੈਸੇ ਹੀ ਫੁਰਨਾ ਹੀ ਫੁਰਿਆ ਮੇਰੇ ਦਿਮਾਗ 'ਚ ਕਿ ਮੈਂ ਕਦੇ ਆਪਣੇ ਕਲਾਸਮੇਟਾਂ ਨੂੰ ਪੁੱਛਿਆ ਨਹੀਂ ਕਿ ਵੀ ਤੁਹਾਡੇ ਬਾਬੇ ਬਾਪੂ ਵੀ ਖੜਕੈਂਤੀ ਕਰਦੇ ਆ, ਕਿਉਂਕਿ ਸ਼ਹਿਰਾਂ ਵਾਲੇ ਤਾਂ ਯਾਰ ਬੜੇ ਪੋਲਾਈਟ ਜਿਹੇ ਹੁੰਦੇ ਆ ਅਤੇ ਜੈਂਟਲ ਜਿਹੇ ਹੁੰਦੇ ਆ, ਅਤੇ ਚਲੋ ਪਿੰਡਾਂ ਵਾਲੇ ਸਾਡੇ ਬਾਪੂ ਥੋੜ੍ਹੇ ਜਿਹੇ ਅੜਬ ਹੁੰਦੇ ਆ, ਖੇਤਾਂ 'ਚੋਂ ਕੰਮ ਤਾਂ ਧੰਦੇ ਤੋਂ ਥੱਕੇ ਟੁੱਟੇ ਆਉਂਦੇ ਆ, ਅਤੇ ਉਹ ਕਈ ਵਾਰੀ ਨਿਆਣਿਆਂ 'ਤੇ ਗੁੱਸਾ ਲਾ ਦਿੰਦੇ ਸਾਰਾ। ਪਰ ਸ਼ਹਿਰਾਂ ਵਾਲੇ ਬਾਰੇ ਸੁਣਦੇ ਹਾਂ ਕਿ ਜਿਹੜੇ ਸ਼ਹਿਰਾਂ ਵਾਲੇ ਬੀਬੇ ਜੇ ਲੋਕ ਹੁੰਦੇ ਆ ਉਹ ਵੀ ਨਿਆਣਿਆਂ ਦੀ ਖੜਕੈਂਤੀ ਲਾਉਂਦੇ ਕਿ ਨਹੀਂ ਚਿੰਟੂ ਮਿੰਟੂ ਆ ਜਾ ਬੇਟਾ ਬਹਿ ਜਾ ਬੇਟਾ ਬਸ ਆਹੀ ਕੰਮ ਆ ਸੋ 905-673-3337 ਸ਼ਹਿਰਾਂ ਵਾਲੇ ਬੱਚੇ ਹੋਰ ਬੈਠੇ ਸਾਡੇ ਕੋਲ ਉਹਨਾਂ ਨੂੰ ਵੀ ਪੁੱਛਾਂਗੇ 905-673-3337 ਸ਼ਹਿਰਾਂ ਵਾਲਾ ਇੱਕ ਬੱਚਾ ਸਾਡੇ ਨਾਲ ਜੁੜ ਚੁੱਕਿਆ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਾਈ ਜੀ
2: ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਦੱਸੋ ਜੀ
0: ਚੜ੍ਹਦੀ ਕਲਾ ਨਾਗਪਾਲ ਸਰ ਖੜਕੈਂਤੀ ਹੁੰਦੀ ਸੀ ਤੁਹਾਡੀ ਖੜਕੈਂਤੀ ਜਿਹੜੇ ਸ਼ਹਿਰਾਂ ਵਾਲੇ ਬੇਬੇ ਬਾਪੂ ਹੁੰਦੇ ਆ ਕਿ ਉਹ ਵੀ ਆਪਣੇ ਨਿਆਣਿਆਂ ਨੂੰ ਛਿੱਤਰਪੇੜ ਕਰਦੇ ਉਹਦੀ ਕਿ ਨਹੀਂ ਅੱਛਾ ਪਹਿਲਾਂ ਹੁੰਦੀ ਅੱਛਾ ਬਾਪੂ ਸੇਮ ਹੀ ਹੁੰਦੇ ਜਿੱਥੋਂ ਜਿੱਥੋਂ ਦੇ ਮਰਜ਼ੀ ਹੋਣ ਸ਼ਹਿਰੀ ਹੋਣ ਵਾਲੇ ਪੇਂਡੂ ਹੋਣ ਇੱਕ ਸੈਕਿੰਡ ਹੋਲਡ ਰੱਖਿਓ ਨਾ ਕਾਲ ਬਹੁਤ ਸਾਰੀਆਂ ਆ ਮੈਂ ਇੱਕ ਹੀ ਲਊਂਗਾ ਬਾਕੀ ਨੂੰ ਕਹੂੰਗਾ ਮੈਂ ਹੋਲਡ ਰੱਖੋ ਕਿਉਂਕਿ ਨਾਗਪਾਲ ਸਰ ਨਾਲ ਗੱਲ ਪਹਿਲਾਂ ਕਰਾਂਗੇ ਆਪਾਂ 04-18 ਬਾਈ ਜੀ ਤੁਸੀਂ ਆ ਜਾਓ ਬਾਕੀਆਂ ਨੂੰ ਆਪਾਂ ਬਾਅਦ 'ਚ ਗੱਲ ਕਰਾਂਗੇ
1: ਹਾਂਜੀ ਪਤਾ ਕੀ ਆ ਜਿਹੜੇ ਸ਼ਹਿਰੀ ਮਾਂ ਬਾਪ ਨੇ ਹੁਣ ਉਹਨਾਂ ਦੇ ਨਾੜਾਂ 'ਚ ਵੀ ਖੂਨ ਹੀ ਦੌੜਦਾ ਉਹਨਾਂ ਦੇ ਦੌੜਦਾ
0: ਪਰ ਆਪਾਂ ਜਦੋਂ ਦੇਖੋ ਅਸੀਂ ਹਾਂ ਪਿੰਡਾਂ ਵਾਲੇ ਸੋ ਅਸੀਂ ਜਦੋਂ ਸ਼ਹਿਰ ਜਾਣਾ ਸਾਡੇ ਆੜ੍ਹਤੀ ਹੁੰਦੇ ਸੀਗੇ ਸਾਡੇ ਜਿਹੜੇ ਜਿਹਨਾਂ ਤੋਂ ਅਸੀਂ ਰਾਸ਼ਨ ਪਾਣੀ ਲੈ ਕੇ ਆਉਣਾ ਸੌਦੇ ਵਾਲੇ ਹੁੰਦੇ ਸੀਗੇ ਉਹ ਤਾਂ ਯਾਰ ਬਾਹਲੇ ਜੈਂਟਲ ਸੀ ਉਹਦਾ ਬੇਟਾ ਬਹਿ ਜਾਓ ਬੇਟਾ ਪਾਣੀ ਪੀਓਗੇ ਬੇਟਾ ਜੂਸ ਪੀਓਗੇ ਅਤੇ ਸਾਨੂੰ ਤਾਂ ਇਹ ਲੱਗਦਾ ਕਿ ਘਰੇ ਵੀ ਨਿਆਣਿਆਂ ਨੂੰ ਵੀ ਐਂ ਕਹਿੰਦੇ ਹੋਣੇ ਬੇਟੋ ਆ ਜਾਓ ਅਤੇ ਕਿ ਉਹ ਵੀ ਖੜਕੈਂਤੀ ਲਾਉਂਦੇ ਹੋਣਗੇ ਉਹ ਲੱਗਦਾ ਨਹੀਂ ਕਿ ਉਹ ਇਸ ਤਰ੍ਹਾਂ ਦੇ ਗਰਮ ਹੁੰਦੇ ਹੋਣਗੇ ਚਲੋ 905-673-3337 ਸੋ ਫਿਰ ਆਪਾਂ ਨਾਗਪਾਲ ਸਰ ਵੱਲ ਚੱਲਦੇ ਹਾਂ ਨਾਗਪਾਲ ਸਰ ਠੀਕ ਠਾਕ ਹੋ ਵਧੀਆ ਆਵਾਜ਼ ਤੁਹਾਡੀ ਢਿੱਲੀ ਆ ਰਹੀ ਆ ਸੋ ਅੱਜ ਕੰਮ ਕਾਰ ਤੋਂ ਜ਼ਿਆਦਾ ਥੱਕ ਗਏ ਲੱਗਦਾ ਨਾਗਪਾਲ ਸਰ ਤੁਸੀਂ ਕੱਲ ਕਹਿ ਰਹੇ ਸੀ ਕਿ ਲੋਨ ਦੀ ਜਿਹੜੀ ਅਮਾਊਂਟ ਆ ਡਬਲ ਹੋ ਗਈ ਆ
2: ਬਿਲਕੁਲ ਜੀ
0: ਉਹਦੇ ਬਾਰੇ ਦੱਸੋ
2: ਹਾਂਜੀ ਸੋ ਲਾਈਕ ਅਬ ਮੰਨ ਕੇ ਚੱਲੇ ਕਿ ਅਬ ਜੋ ਲੋਨ ਕੀ ਰੇਂਜ ਹੈ ਉਹ ਹੈ 50,000 ਸੇ 170,000 ਡਾਲਰ ਤੱਕ ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੈ ਆਪਕੇ ਬੱਚੇ ਜ਼ਿਆਦਾ ਹੈ ਤੋ ਇਸ ਲਈ ਫੰਡਿੰਗ ਆਪਕੋ ਜ਼ਿਆਦਾ ਹੀ ਆਏਗੀ ਰੂਲਸ ਇਸ ਮਾਮਲੇ ਮੇਂ ਸੇਮ ਹੈ ਆਪ PR ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਸਕਿੱਲ ਡਿਵੈਲਪ ਕਰੇ ਫੰਡਿੰਗ ਆਪਣੇ ਕੋਲ ਮੇਂ ਹਾਸਿਲ ਕਰੇ ਔਰ ਲਾਈਕ ਅਭੀ ਵੀ ਬਹੁਤ ਅੱਛਾ ਟਾਈਮ ਹੈ ਐਨਰੋਲ ਕਰਨੇ ਕੇ ਲੀਏ
0: ਜੀ ਔਰ ਨਾਲ ਦੀ ਨਾਲ ਨਾਗਪਾਲ ਸਰ ਐਲੀਜੀਬਿਲਟੀ ਦੱਸੋ ਐਲੀਜੀਬਿਲਟੀਆਂ ਚੇਂਜ ਹੋਈਆਂ ਜਾਂ ਉਹੀ ਰਹਿਣਗੀਆਂ ਐਲੀਜੀਬਿਲਟੀ ਬਾਰੇ ਵੀ ਦੱਸ ਦਿਓ ਕਿ ਜੇ ਦੋਸਤਾਂ ਨੇ ਕਾਲ ਕਰਨੀ ਹੈ ਲੋਨ ਦੀ ਐਲੀਜੀਬਿਲਟੀ ਕੀ ਹੋਊਗੀ ਅਤੇ ਕਿਸ ਤਰ੍ਹਾਂ ਲੋਕ ਤੁਹਾਨੂੰ ਅਪਰੋਚ ਕਰਨ
2: ਹਾਂਜੀ ਸੋ ਇਸ ਮੈਂ ਆਪ PR ਹੈ ਸਿਟੀਜ਼ਨ ਹੈ ਪ੍ਰੋਟੈਕਟਿਡ ਪਰਸਨ ਹੈ ਗਵਰਨਮੈਂਟ ਆਪਕੋ ਫੰਡਿੰਗ ਦੇਤੀ ਹੈ ਲੋਨ ਕੇ ਲਾਈਕ ਗਰੁੱਪ ਮੈਂ ਜਿਸ ਆਪ ਕਹੀਂ ਵੀ ਇਸ ਪੈਸੇ ਕੋ ਖਰਚ ਕਰ ਸਕਤੇ ਹੈ ਜਹਾਂ ਪੇ ਆਪ ਚਾਹੇ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਉਸਕੇ ਉੱਪਰ ਔਰ ਪਹਿਲੇ ਹਮ ਕਹਿ ਦਿੱਤੇ ਕਿ ਆਪਕੀ ਫੈਮਿਲੀ ਇਨਕਮ ਲੈਸ ਦੈਨ 70,000 ਡਾਲਰ ਹੋਣੀ ਚਾਹੀਏ ਨੋਟਿਸ ਔਰ ਅਸੈਸਮੈਂਟ 2024 ਪੇ ਆਪ ਐਸਾ ਨਹੀਂ ਨਹੀਂ ਨਹੀਂ ਹੈ ਆਪ 25-95 ਮੈਂ ਆਪਕੀ ਇਨਕਮ ਸ਼ਾਇਦ 1.5 ਲੱਖ ਵੀ ਹੈ ਆਪਕੋ ਉਤਨਾ ਹੀ ਲੋਨ ਆਏਗਾ ਜਿਤਨਾ ਲਾਈਕ ਲੋ ਇਨਕਮ ਫੈਮਿਲੀਜ਼ ਕੋ ਆ ਰਹਾ ਹੈ ਤੋ ਇਹ ਇੱਕ ਅੱਛਾ ਐਡਵਾਂਟੇਜ ਹੈ ਔਰ ਜੈਸਾ ਮੈਨੇ ਕਿਹਾ ਲੋਨ ਕਾ ਅਮਾਊਂਟ ਡਬਲ ਹੋ ਗਿਆ ਹੈ ਔਰ 0% ਪੇ ਹੈ ਬਿਨਾ ਕ੍ਰੈਡਿਟ ਚੈੱਕ ਕੇ ਹੈ ਔਰ ਲਾਈਕ ਬਹੁਤ ਟਾਈਮ ਬਾਅਦ ਲੁਟਾਨਾ ਸਟਾਰਟ ਕਰਨਾ ਹੁੰਦਾ ਆਪ ਲੋਕਾਂ ਨੇ
0: ਸੋ ਬਿਲਕੁਲ ਜੀ ਨਾਲ ਦੀ ਨਾਲ ਆਪਾਂ ਨੰਬਰ ਵੀ ਦੇਈ ਜਾਈਏ 467-264-3175 ਅੱਛਾ ਤੁਸੀਂ ਦੱਸ ਸਕਦੇ ਹੋ ਨਾਗਪਾਲ ਸਰ ਜੇ ਫੈਮਿਲੀ ਆਫ 4 ਆ ਤੇ ਕਿੰਨੀ ਕੁ ਫੰਡਿੰਗ ਬਣ ਜੂਗੀ ਜੇ ਜਿਨ੍ਹਾਂ ਦੇ ਬੱਚੇ ਦੋ ਬੱਚੇ ਆ ਤੇ ਹਸਬੈਂਡ ਵਾਈਫ
2: ਹਾਂਜੀ ਫੈਮਿਲੀ ਆਫ 4 ਕੋ ਫੰਡਿੰਗ ਬਣ ਜਾਏਗੀ ਆਪ ਮੰਨ ਕੇ ਚੱਲੇ 168,000 ਡਾਲਰ 2 ਸਾਲ ਕੇ ਕੋਰਸ ਕੇ ਦੌਰਾਨ ਹਸਬੈਂਡ ਵਾਈਫ ਕੋ ਦੋਨੋ ਸਕਿੱਲ ਡਿਵੈਲਪ ਕਰ ਰਹੇ ਹਾਂ ਆਸਾਨ ਸੇ ਫੁੱਲੀ ਆਨਲਾਈਨ ਕੋਰਸ ਕਰ ਰਹੇ ਹਾਂ ਔਰ 3 ਘੰਟੇ ਲਗਾ ਰਹੇ ਹਾਂ ਮੰਡੇ ਟੂ ਫਰਾਈਡੇ ਤੋ ਉਨਕੋ ਇਤਨੀ ਫੰਡਿੰਗ ਆਤੀ ਹੈ 168,000 ਡਾਲਰ ਅਬ ਇਸ ਮੇਂ ਸੇ ਜੋ ਕਾਲਜ ਦੀ ਫੀਸ ਕਟੇਗੀ ਅਬ ਉਹ ਕਿਤਨੀ ਕਟੇਗੀ ਉਹ ਡਿਪੈਂਡ ਕਰੇਗਾ ਆਪਕੇ ਬੱਚੋਂ ਕੀ ਏਜ ਪੇ ਅਗਰ ਆਪਕੇ ਬੱਚੋਂ ਕੀ ਏਜ ਲੈਸ ਦੈਨ 11 ਈਅਰਸ ਹੈ ਤੋ ਗਵਰਨਮੈਂਟ ਆਪਕੇ ਕਾਲਜ ਕੀ ਫੀਸ ਕਾ ਅੱਛਾ ਖਾਸਾ ਪੋਰਸ਼ਨ ਕਵਰ ਕਰ ਦੇਗੀ ਤੋ ਮਤਲਬ ਆਪਕੋ 168 ਆਇਆ
0: ਜੀ
2: ਉਤਨਾ ਆਪਕੇ ਖਾਤੇ
0: ਜੀ ਨਾਲ ਦੀ ਨਾਲ ਨਾਗਪਾਲ ਸਰ ਜੀ ਨਾਲ ਦੀ ਨਾਲ ਇਹ ਦੱਸੋ ਕਿ ਕਿਹੜੇ ਕਿਹੜੇ ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਲੋਨਸ ਦੀ ਗੱਲ ਕੀਤੀ ਆ ਫੰਡਿੰਗ ਦੀ ਗੱਲ ਕੀਤੀ ਆ ਤੇ ਸਾਨੂੰ ਸਾਡੇ ਦਿਮਾਗ 'ਚ ਆਉਂਦਾ ਕਿ ਜੇ ਛੋਟਾ ਜਿਹਾ ਲੋਨ ਵੀ ਲੈਣਾ ਹੋਵੇ ਨਾ ਤੇ ਬਹੁਤ ਸਾਰੇ ਡਾਕੂਮੈਂਟ ਲੱਗਦੇ ਆ ਸੋ ਡਾਕੂਮੈਂਟ ਕਿਹੜੇ ਕਿਹੜੇ ਦੋਸਤਾਂ ਨੂੰ ਰੈਡੀ ਰੱਖਣ ਤੇ ਕਿਹੜੇ ਕਿਹੜੇ ਡਾਕੂਮੈਂਟ ਤੁਹਾਡੇ ਕੋਲ ਲੈ ਕੇ ਆਉਣ
2: ਇਹ ਬਾਤ ਤੋਂ ਆਪਣੇ ਠੀਕ ਕਹੀ ਹੈ ਮੇਰਾ ਪਰਸਨਲ ਐਗਜ਼ਾਮਪਲ ਹੈ ਅਭੀ ਮੈਂ 70,000 ਡਾਲਰ ਕੀ ਲਾਈਨ ਆਫ ਕ੍ਰੈਡਿਟ ਬਣਾਉਣਾ ਗਿਆ ਥਾ TD ਬੈਂਕ ਮੈਂ ਤੋ ਕੰਪਨੀ ਕੀ ਬਿਜ਼ਨਸ ਕੀ ਤੋ ਉਹਨਾਂ ਨੇ ਮੇਰੇ ਸੇ ਥੱਪੇ ਸਾਰੇ ਡਾਕੂਮੈਂਟਸ ਮੰਗੇ ਨੰਬਰ 2 ਪਰਸਨਲ ਗਾਰੰਟੀ ਸਾਈਨ ਕਰਾਈ
0: ਜੀ
2: ਅਗਰ ਨਹੀਂ ਦੇ ਪਾਓਗੇ ਤੁਹਾਡਾ ਘਰ ਖਾ ਜਾਏਗੇ ਤੋ ਮਤਲਬ ਇਹ ਔਰ ਯਹਾਂ ਪੇ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ तो कोई क्रेडिट चेक नहीं है, कोई कोलैटरल नहीं है, कोई गारंटी नहीं है। और अगर आप मान के चले आपका डॉक्यूमेंट्स क्या लगते हैं, आपके बच्चों के बर्थ सर्टिफिकेट, आपका मैरिज सर्टिफिकेट, आपका एनओए, ना कि आपके एम्प्लॉयमेंट के डॉक्यूमेंट्स। तो इसलिए फर्जीवाड़ा है ही नहीं, कोई सेटिंग अप्रोच कमीशन कारीगरी है ही नहीं। हमें लोग आके पूछते हैं, जब काम हो जाता है, जब लोगों का फंडिंग खाते में आ जाती है, जब क्लाइंट्स की फंडिंग आ जाती है, कहते हैं सर और भी कुछ करा दो, ये करा दो, बिजनेस वाली करा दो, हम कहते हैं हाथ हैंड्स अप, हाथ खड़े नहीं कराएंगे, हमें आता भी ना सीखना, हमने गलत काम हम करते नहीं है। तो इसलिए हमारी फीस कितनी है, 199, कब काम होने के बाद वन टाइम फीस है। अगर दो साल का प्रोग्राम है तो 199 दो बार देना होता है, क्योंकि फाइलिंग दो बार होती है उस केस में, और काम होने के बाद ही फीस है। नंबर आप हमारा नोट करें, 218 एक्सपोर्ट बुलेवर्ड पे हमारा ऑफिस है, 8 साल से आपकी सेवा में है, 7 बंदों का स्टाफ आपके लिए काम कर रहा है। नंबर नोट करें, 437-234-3175 437-264-3175। तुसी कॉल हुणे भी करो, व्हाट्सएप करो, 437-264-3175।
0: नंबर एक बार फिर सर,
2: नंबर जी अगेन है 437-264-3175, 437-264-3175। स्किल डेवलप करो, फंडिंग हासिल करो, और हमारा ऑफिस कल भी ओपन है, 218 एक्सपोर्ट बुलेवर्ड मिसिसागा हर अंटारियो डेरी पे आप आ सकते हैं।
0: 437-264-3175। लोन दी अमाउंट डबल हो चुकी है, यूनी ग्लोबल एडवाइजरी नाल राबता कर लो, 437-264-3175। सर एक बार नंबर तुसी भी दे दो।
2: बिल्कुल जी, नंबर है 437-264-3175। सो थोड़ा सा मेंशन करूंगा, लोन 0% पे है, अगर 2 साल का कोर्स है लोन 0% पे है। इंस्टॉलमेंट कब स्टार्ट है, अगर 2 साल का कोर्स है तो 2.5 साल बाद पहली किस्त स्टार्ट है। कब तक दे सकते हैं, 14.5 साल में दे सकते हैं आप उसको। 2.5% साल का ब्याज है, महीने का नहीं है, साल का है। 437-264-3175, 50 से $170,000 हासिल करें। कितने क्लाइंट्स कर चुके हैं, 437-264-3175, 437-264-3175। थैंक यू जी, बहुत
0: बहुत शुक्रिया, थैंक यू सो मच नागपाल सर।
3: बेस्ट पिज्जा इन द टाउन, पिज्जा टू गो, तंदूरी पनीर पिज्जा, बटर चिकन पिज्जा, चाट पिज्जा, मखनी पनीर पिज्जा, शाही पनीर पिज्जा, कल्ले पिज्जे नहीं, जिथे तुसी फिश पकौड़ा, बेस्ट सोया चाप, मलाई विंग्स, क्रंची मोमो, मलाई मोमो, सुन के आया ना मुंह विच पानी। सो अज अपने यारां दोस्तां ते परिवार दे नाल कुछ वधिया ते क्वालिटी वाला खाण नूं दिल कर रहा ना, तां इको एक नाम याद रखो, पिज्जा टू गो, बेस्ट पिज्जा इन द टाउन। तुसी पहुंच मैकलॉगन सैंडलवुड वाली लोकेशन ते, या तुसी पहुंच सकते हो टू काउंटी कोर्ट ब्रैम्पटन नियर शेडन कॉलेज वाली लोकेशन ते, या तुसी चिंगूजी एंड क्वीन वाली लोकेशन ते पहुंच सकते हो, यो नो फ्रिल वाले प्लाजे दे विचों। इको एक नाम याद रखना, पिज्जा टू गो, स्वाद ला ते क्वालिटी वाला पिज्जा, पिज्जा टू गो। 905-840-9696 905-840-9696।
0: सो 905-673-3337 जुड़े रेडियो प्रोग्राम उड़ान दे नाल एम 530 तो प्रभ संधू दे नाल। ते कहंदे ने कि इश्क दी बाजी जित्तण नालों हर जाइए तां चंगा है, इश्क दी बाजी जित्तण नालों हर जाइए तां चंगा है, भज्जण नालों विच मैदाने मर जाइए तां चंगा है। सो जिंदगी दे विच तुसी किड्डा भी वड्डा काम, किड्डी भी वड्डी अपनी मंजिल नूं हाथ पाउणा होवे ना, ते तुहानूं दृढ़ रहना, निश्चय रहना बहुत लाजमी हो जांदा। सो 905-673-3337 ऐसा निश्चय, ऐसा दृढ़ करन वाले इंसान साडे स्टूडियो दे विच मौजूद ने। सो रेडियो टेंगी दे फाउंडर पवन, बहुत नाम ने बाई जी दे। सो मैं चाहूँगा कि तुसी इंट्रोड्यूस अपने आप नूं खुद ही करो, और सब तो पहला मैं जिहड़ा सवाल पहला पाया सी उहदा भी जवाब तुहाडे तों जानना चाहूँगा। स्वागत है तुहाडा पवन बाई जी।
4: ਭਾਅ ਜੀ ਕੀ ਹਾਲ ਚਾਲ। ਸਭ ਤੋਂ ਪਹਿਲਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਸਟੂਡੀਓ ਵਿੱਚ ਲੈ ਕੇ ਆਉਣ ਲਈ, ਅਤੇ ਤੁਹਾਡੀ ਆਵਾਜ਼ ਬਹੁਤ ਸੋਹਣੀ ਭਾਅ ਜੀ, ਤੁਸੀਂ ਇੰਸਟਾਗ੍ਰਾਮ 'ਤੇ ਵੀ ਬਹੁਤ ਸੋਹਣਾ ਕੰਮ ਕਰ ਰਹੇ ਹੋ, ਅੱਜ ਸਾਨੂੰ ਮੌਕਾ ਮਿਲਿਆ ਵੀ ਤੁਹਾਨੂੰ ਸਟੂਡੀਓ ਵਿੱਚ ਬੈਠ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ।
0: ਬਹੁਤ ਸ਼ੁਕਰੀਆ,
4: ਥੈਂਕ ਯੂ ਸੋ ਮਚ।
0: ਸਾਨੂੰ ਇਹ ਲੱਗਦਾ ਕਿ ਤੁਹਾਡੀਆਂ ਆਵਾਜ਼ਾਂ ਬਹੁਤ ਸੋਹਣੀਆਂ, ਅਸੀਂ ਤੁਹਾਨੂੰ ਕਾਪੀ
4: ਦੇਖੋ ਭਾਅ ਜੀ ਆਪਾਂ ਕਿੰਨਾ ਚੰਗਾ, ਦੇਖੋ ਆਪਾਂ ਕਿੱਦਾਂ ਸੋਹਣਾ ਬੋਲਦੇ ਪਏ, ਤੁਸੀਂ ਮੇਰੀ ਤਾਰੀਫ ਕਰਦੇ ਪਏ, ਮੈਂ ਤੁਹਾਡੀ ਤਾਰੀਫ ਕਰਦਾ।
0: ਬਿਲਕੁਲ,
4: ਆਪਾਂ ਇੱਦਾਂ ਹੀ ਕਰੀ ਜਾਣਾ ਭਾਅ ਜੀ।
0: ਹਾਂ, ਇੱਕ ਦੂਜੇ ਤਾਰੀਫ, ਹੋਰ ਕੋਈ ਕਰੇ ਨਾ ਕਰੇ, ਇੱਕ ਦੂਜੇ ਜ਼ਰੂਰ
4: ਕਰੇ। ਤੁਸੀਂ ਅੱਜ ਟੌਪਿਕ ਵੀ ਬਹੁਤ ਸੋਹਣਾ ਚੱਕਿਆ ਭਾਅ ਜੀ।
0: ਅੱਛਾ ਹਾਂ, ਟੌਪਿਕ 'ਤੇ ਆਈਏ, ਇੱਕ ਕਾਲ ਲੈ ਲਈਏ, ਫਿਰ ਆਪਾਂ ਆਉਣੇ, ਕਾਲਾਂ ਬਹੁਤ ਸਾਰੀਆਂ ਨੇ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੁਸੀਂ ਆਉਣੇ ਰਹੋ।
5: ਹਾਂਜੀ, ਸਤਿ ਸ਼੍ਰੀ ਅਕਾਲ ਪੁੱਤਰ ਜੀ।
0: ਸਤਿ ਸ਼੍ਰੀ ਅਕਾਲ ਜੀ
5: ਸੰਧੂ ਸਾਹਿਬ। ਅੱਛਾ, ਤੁਸੀਂ ਬੜਾ ਚੰਗਾ ਕਹਿ ਰਹੇ ਸੀਗੇ ਕਿ ਜਿਹੜੇ ਸ਼ਹਿਰੀ ਲੋਕ ਆ ਬੜਾ ਬੱਚਿਆਂ ਨੂੰ ਕਹਿੰਦੇ ਬਹੁਤ ਪਿਆਰ ਨਾਲ, ਤੇ ਪੇਂਡੂ ਹੁੰਦੇ ਆ ਕੁੱਟਣੀ ਦਾ ਪੈਂਦੀ ਆ ਬਾਹਰ ਪੁਸਣ ਅਨੁਸਾਰ ਮਾਵਾਂ ਇੱਦਾਂ ਕਰਨਗੇ ਮਾਵਾਂ ਕੋ ਗੁਗਲੂ ਮੁਗਲੂ ਉਹ ਕਹੋਗੇ ਆ ਮੇਰਾ ਲਾਲ ਲਾਡਲਾ ਆ ਮੇਰਾ ਸੋਹਣਾ ਇਹ ਤਾਂ ਸ਼ਹਿਰੀਆਂ ਦੀ ਬੋਲੀ ਆ ਤੇ ਸਕੂਲੋਂ ਆਇਆਂ ਨੂੰ ਪੁੱਛਣਗੇ ਤੇਰਾ ਕਿੱਦਾਂ ਹਾਲ ਪਰ ਸਾਡੇ ਨੇ ਕਹਿੰਦੇ ਬਹਿਰ ਚੁੱਪ ਕਰਕੇ
0: ਅੱਛਾ ਨਹੀਂ ਆਪਾਂ ਨੂੰ ਬਹੁਤ ਸਾਰੇ ਸ਼ਹਿਰੀ ਸਾਡੇ ਬਹੁਤ ਸਾਰੇ ਬਜ਼ੁਰਗ ਬਹੁਤ ਸਾਰੇ ਵੀਰ ਬੜੇ ਦੋਸਤ ਸਾਨੂੰ ਸਟੂਡੈਂਟਸ ਬੜੇ ਵੀਰ ਸੁਣਦੇ ਆ ਬੜੀ ਯੰਗ ਜਨਰੇਸ਼ਨ ਮੈਨੂੰ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਆਪਣੇ ਯੰਗ ਜਨਰੇਸ਼ਨ ਮੇਰੇ ਨਾਲ ਜੁੜੀ ਹੋਈ ਆ ਉਹਨਾਂ ਤੋਂ ਵੀ ਪੁੱਛਣਾ ਚਾਹਾਂਗੇ ਵੈਸੇ ਕਾਲ ਬਹੁਤ ਸਾਰੀ ਸੀ ਮਾਫ਼ ਕਰਨਾ ਮੈਂ ਲੈ ਨਹੀਂ ਪਾਇਆ ਕਿਉਂਕਿ ਸਾਡੀ ਜਦੋਂ ਸਪੋਂਸਰ ਸਵਾਲ ਨਾਲ ਲੰਬੀ ਗੱਲ ਬਹੁਤ ਸ਼ੁਕਰੀਆ ਕੁਲਦੀਪ ਜੀ ਥੈਂਕ ਯੂ ਸੋ ਮਚ
5: ਜੀ ਪੁਰਾਣੀ ਬਹੁਤ ਗੱਲ ਕਰਦੀ ਹੁਣ ਅੱਜ ਕੱਲ੍ਹ ਬਦਲਿਆ
0: ਹਾਂ ਅੱਜ ਕੱਲ੍ਹ ਤਾਂ ਜਵਾਕ ਤੁਸੀਂ ਹੱਥ ਕੁੱਟ ਹੀ ਨਹੀਂ ਸਕਦੇ ਅੱਜ ਕੱਲ੍ਹ ਤਾਂ ਇੰਡੀਅਨ ਹੀ ਕੁੱਟ ਖਾਂਦੇ ਸਾਡੇ ਤਾਂ ਪੇਰੈਂਟਸ ਜਾਂਦੇ ਹੁੰਦੇ ਸੀ ਟੀਚਰ ਨੂੰ ਕਹਿਣ ਕਿ ਭਾਈ ਇਹਦੀ ਖੜਕੈਂਤੀ ਲਾ ਆਪ ਤਾਂ ਕੁੱਟਣਾ ਹੀ ਕੁੱਟਣਾ ਟੀਚਰ ਨੂੰ ਵੀ ਕਹਿ ਕੇ ਆਉਣਾ ਭਾਈ ਇਹਨੂੰ ਡਗੋਡਾ ਫਿਰ ਚੰਗੀ ਤਰ੍ਹਾਂ ਇਹ ਪੇ ਨਹੀਂ ਪੜਦਾ ਵੀ ਦੇਖੋ ਐਡਾ ਜ਼ੁਲਮ ਸਾਡੇ ਪੇਰੈਂਟਸ ਨੇ ਕਮਾਇਆ ਆਪ ਵੀ ਖੜਕੈਂਤੀ ਲਾਉਣੀ ਗਾਂ ਬੇਬੇ ਬਾਪੂ ਹੁਣ ਤੋਂ ਲਾਉਣ ਤੋਂ ਬਾਅਦ ਜਿਹੜੀ ਰਹਿੰਦੀ ਕਸਰ ਮਾਸਟਰ ਤੋਂ ਕਢਾ ਦੇਣੀ ਮਾਸਟਰ ਨੇ ਵੀ ਸਾਰਾ ਗੁੱਸਾ ਆ ਕੇ ਨਿਆਣੇ ਦੇ ਕੱਢ ਦੇਣਾ ਅਤੇ ਅੱਜ ਕੱਲ੍ਹ ਤੁਸੀਂ ਨਿਆਣੇ ਦੇ ਚਪੇੜ ਮਾਰ ਦਿਓ ਸਹੀ ਤਾਂ ਮਾਸਟਰ 'ਤੇ ਕੇਸ ਪਾ ਦਿੰਦੇ ਅਗਲੇ ਵੀ ਸਾਡੇ ਨਿਆਣੇ ਨੂੰ ਹੱਥ ਕਿੱਦਾਂ ਲਾਇਆ ਇਹ ਸਾਡੇ ਬੇਬੇ ਬਾਪੂ ਤਾਂ ਬਹੁਤ ਜ਼ਾਲਮ ਸੀ ਸਾਡੇ ਵਾਲਾ ਤਾਂ ਮਰੇਸ਼ਪੁਰੀ ਸੀ ਜਮਾਂ ਸਾਨੂੰ ਤਾਂ ਤਿੰਨ ਟਾਈਮ ਜਿਵੇਂ ਗੋਲੀ ਨਹੀਂ ਹੁੰਦੀ ਦੁਪਹਿਰੇ ਸ਼ਾਮ ਨੂੰ ਡਾਕਟਰ ਕਹਿੰਦਾ ਤਿੰਨ ਟਾਈਮ ਖਾਣੀ ਆ ਹੋਮਿਓਪੈਥਿਕ
4: ਆਪਣੀ ਪੈਰਾਸੀਟਾਮੋਲ ਚਪੇੜ ਸੀ
0: ਹੋਮਿਓਪੈਥਿਕ ਸੀ ਤਿੰਨ ਟਾਈਮ ਵਾਲੀ ਸੋ ਸਵਾਗਤ ਹੈ ਬਾਈ ਜੀ ਤੁਹਾਡਾ ਤੁਹਾਨੂੰ ਮਿਲਦੀ ਸੀ ਡੋਜ਼
4: ਭਾਜੀ ਮੈਨੂੰ ਜਿੱਦਣ ਮੈਂ ਕੈਨੇਡਾ ਆਇਆ ਨਾ ਮੈਂ ਮੈਨੂੰ ਉਦਣ ਹੀ ਮਿਲ ਗਈ ਸੀ ਭਾਜੀ
0: ਅੱਛਾ ਉਦਣ ਹੀ
4: ਉਦਣ ਹੀ ਮਿਲ ਗਈ
0: ਉਦਣ ਵੀ ਨਹੀਂ ਬਖਸ਼ਿਆ
4: ਉਦਣ ਵੀ ਨਹੀਂ ਬਖਸ਼ਿਆ ਭਾਜੀ ਗਲਤੀ ਦੇਖੋ ਇਹ ਹੋ ਗਈ ਮੈਥੋਂ ਮੈਂ ਫਗਵਾੜੇ ਦਾ ਰਹਿਣਾ ਲਵਾਂ
0: ਜੀ
4: ਭਾਈ ਲੁਧਿਆਣੇ ਆ ਕੇ ਮੈਨੂੰ ਯਾਦ ਆਇਆ ਯਾਰ ਮੈਂ ਪਾਸਪੋਰਟ ਭੁੱਲ ਗਿਆ ਆਪਣਾ ਫਿਰ ਭਾਜੀ ਫਿਰ ਤੁਹਾਨੂੰ ਪਤਾ ਹੀ ਆ ਫਿਰ ਖੜਕੈਂਤੀ ਪੂਰੀ
0: ਟਿਕਟ ਮਿਸ ਹੋ ਗਈ ਫਿਰ
4: ਨਹੀਂ ਨਹੀਂ ਨਹੀਂ ਭਾਜੀ ਮੈਂ ਸੀ ਨਾ ਤੁਹਾਨੂੰ ਪਤਾ ਤਾਂ ਆਪਣੇ ਪੰਜਾਬ ਜਿੱਦਾਂ ਵਾ ਵੀ 5 ਘੰਟੇ ਪਹਿਲਾਂ ਹੀ ਚੱਲ ਪਈਦਾ ਭਾਜੀ
0: ਓਕੇ
4: ਜੇ ਆਪਾਂ ਨੂੰ ਏਅਰਪੋਰਟ ਤੇ ਰਹਿਣਾ ਨਾ ਕਿ 3 ਘੰਟੇ ਪਹਿਲਾਂ ਤੇ ਆਪਣੇ ਘਰਦਿਆਂ ਨੂੰ ਤਾਂ ਉੱਥੇ ਆ ਕੇ ਵੇਟ ਕਰ ਲਈਓ ਵੀ ਪਹਿਲਾਂ ਹੀ ਪਹੁੰਚੋ
0: ਅੱਛੇ ਸਿਚੁਏਸ਼ਨ ਬੜੀ ਖਤਰਨਾਕ ਆ
4: ਭਾਜੀ
0: ਪਰ ਬੰਦੇ ਦਾ ਸਾਹ ਸੁੱਕਦਾ ਰਹਿੰਦਾ
4: ਭਾਈ ਔਖਾ ਬੜਾ
0: ਔਰ ਸਾਡੇ ਨਾਲ ਇੱਕ ਬੜੀ ਜ਼ਬਰਦਸਤ ਆਵਾਜ਼ ਮੇਰੀ ਫੇਵਰੇਟ ਅਤੇ ਰਾਘਵ
4: ਤੁਹਾਡੀ ਨੀ ਸਾਰੀ ਜੀਟ
0: ਸਾਰੀ ਜੀਟ ਦੀ ਬਿਲਕੁਲ ਮੇਰੀ ਤਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਪ੍ਰੈਫਰੈਂਸ ਮੰਨਦਾ ਰਾਘਵ
6: ਬਹੁਤ ਧੰਨਵਾਦ ਭਾਈ ਥੈਂਕ ਯੂ
0: ਉਹ ਕੀ ਬਾਤ ਹੈ ਬਹੁਤ ਬਹੁਤ ਰਾਘਵ ਏਦਾਂ ਹੁਣ ਤੇਰੀ ਮਹੇਸ਼ਪੁਰੀ ਵਰਗੀ ਆਵਾਜ਼ ਆ ਤੇ
6: ਏਦਾਂ ਮਿਲੇ ਪਰ ਉਹ ਬਹੁਤ ਕੋਸ਼ਿਸ਼ ਕੀਤੀ
0: ਅੱਛਾ ਕਿੱਦਾਂ ਘਰੇ ਤੁਸੀਂ ਵੀ ਸ਼ਹਿਰੀ ਹੋ ਸ਼ਹਿਰ ਚ ਬਚਪਨ ਬੀਤਿਆ ਪਿੰਡਾਂ ਵਾਲੇ ਨਾਲ ਤੁਹਾਡਾ ਵਿਵਾਹ ਵਾਸਤਾ ਤੁਸੀਂ ਰੋਜ਼ ਪ੍ਰੋਗਰਾਮ ਕਰਦੇ ਹੋ ਬਹੁਤ ਪਰਿਵਾਰਾਂ ਨਾਲ ਰਿਲੇਟ ਕਰਦੇ ਹੋ ਕੀ ਪਰਿਵਾਰ ਸ਼ਹਿਰਾਂ ਵਾਲੇ ਪਰਿਵਾਰ ਵੀ ਉਦਾਂ ਦੇ ਹੁੰਦੇ ਆ ਬਾਪੂ ਬੇਬੇ ਗਰਮੀ ਹੁੰਦੇ ਕਿ ਨਰਮ ਹੁੰਦੇ
6: ਤੁਹਾਡੇ ਕਾਲਰ ਨੇ ਕਿਹਾ ਸੀ ਨਾ ਉਹ ਵੀ ਸੇਮ ਉਨੀ ਘੁੱਟ ਸਾਨੂੰ ਵੀ ਬਹੁਤ ਪਈ
0: ਬਹੁਤ ਪੈਂਦੀ ਆ
6: ਹਾਂ ਬਹੁਤ ਪਈ ਆ ਹੁਣ ਵੀ ਪੈਂਦੀ ਆ ਹੁਣ ਵੀ ਜਦੋਂ ਵੀ ਜਾਈਦਾ
0: ਪਰ ਸਾਡੇ ਬੇਬੇ ਬਾਪੂ ਤਾਂ ਸ਼ਹਿਰਾਂ ਤੋਂ ਠੁੱਕੇ ਟੁੱਟੇ ਆਉਂਦੇ ਸੀ ਸਾਡੇ ਤਾਂ ਯਾਰ ਬੈਠੇ ਉੱਥੇ ਕੁਲਚੇ ਛੋਲੇ ਖਾਈ ਜਾਂਦੇ ਬਾਪੂ ਨੂੰ ਟੈਨਸ਼ਨ ਤਾਂ ਹੁੰਦੀ ਨਹੀਂ ਦੁਕਾਨਾਂ 'ਤੇ ਬੈਠਿਆਂ ਨੂੰ
6: ਨਹੀਂ ਉਹਦੇ 'ਤੇ ਵੀ ਪੈ ਜਾਂਦੀ ਸੀ
0: ਪੈ ਜਾਂਦੀ
6: ਪੂਰੀ ਰੋਟੀ ਖਾ
0: ਅੱਛਾ ਪੂਰੀ ਨਹੀਂ ਖਾਂਦੇ
4: ਪਰ ਮੈਨੂੰ ਲੱਗਦਾ ਕਿ ਸਾਰੀਆਂ ਕਮਿਊਨਿਟੀਆਂ ਚਾਹੇ ਉਹ ਸਪੈਨਿਸ਼ ਆ ਸਾਰਿਆਂ ਦੇ ਪਿਓ ਇੱਦਾਂ ਹੀ ਹੋਣੇ
0: ਇੱਦਾਂ ਹੀ ਹੁੰਦੇ
4: ਇੱਦਾਂ ਹੀ ਹੋਣੇ ਬਾਰੀ
0: ਹਾਂ
4: ਉਹ ਆਪਣੀ ਭਾਸ਼ਾ 'ਚ ਕੁੱਟਦੇ ਹੋਣੇ
0: ਯਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਪਿਓ ਆ ਨਾ ਉਹਦੀ ਮਾਰ ਦੇ ਵਿੱਚ ਜਿਵੇਂ ਸੂਰਜ ਦੀ ਗਰਮੀ ਦੇ ਵਿੱਚ ਬੜੀ ਬਰਕਤ ਸੂਰਜ ਨਾ ਹੋਵੇ ਤੇ ਆਪਾਂ ਨੂੰ ਬੜੇ ਸਾਰੇ ਵਿਟਾਮਿਨ ਨਾ ਮਿਲਣ ਆਪਾਂ ਤਾਂ ਸਲਾਬ 'ਚ ਮਰ ਜਾਈਏ ਤੇ ਜੇ ਬਾਪੂ ਬਿਨਾਂ ਤਾਂ ਜਿਵੇਂ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਚਾਨਣ ਦਿੰਦੀ ਆ ਆਮ ਤੇ ਜਿਹੜੀ ਬਾਪੂ ਆ ਬਾਪੂ ਜੇ ਸਾਡੀ ਜ਼ਿੰਦਗੀ ਨਾ ਹੋਵੇ ਤੇ ਫਿਰ ਸੂਰਜ ਵਾਂਗੂ ਹਨੇਰਾ ਹੋ ਜੇ ਬਾਪੂ ਸਾਡੇ ਜੀਵਨ 'ਚ ਉਹ ਚਾਨਣ ਆ ਜਿਹੜਾ ਸਾਨੂੰ ਬੁੱਢੇ ਹੋਣ ਤੱਕ ਵੀ ਉਹਦਾ ਅਹਿਸਾਸ ਰਹਿੰਦਾ
4: ਭਾਜੀ ਤੁਸੀਂ ਬਹੁਤ ਵੱਡੀ ਗੱਲ ਕਰਤੀ ਇਹ ਕਿਉਂਕਿ ਪਿਓ ਸੱਚੀ ਕਹਿੰਦੇ ਨਾ ਕਿ ਜਦੋਂ ਸਾਡੇ ਹੁਣ ਪਿੱਛੇ ਇੱਕ ਸਾਡੇ ਫਰੈਂਡ ਨਾਲ ਹਾਦਸਾ ਹੋਇਆ
0: ਜੀ
4: ਬਈ ਉਹਦਾ ਨਾ ਫਾਦਰ ਆਈ ਥਿੰਕ 7 ਸਾਲ ਤੋਂ ਬੈੱਡ ਰਿਡਨ ਸੀਗਾ
0: ਜੀ
4: ਤੇ 7 ਸਾਲ ਤੋਂ ਬੈੱਡ 'ਤੇ ਹੀ ਸੀਗਾ ਕੋਈ ਕੰਮ ਨਹੀਂ ਕਰਦਾ ਸੀਗਾ ਨਾ ਪਰ 7 ਸਾਲ ਬਾਅਦ ਉਹਨਾਂ ਦੀ ਹੁਣ ਆਈ ਥਿੰਕ 2 ਕੁ ਮਹੀਨੇ ਪਹਿਲਾਂ ਹੀ ਪਾਸ ਜਾਵੇ ਤੇ ਉੱਦਣ ਮੈਨੂੰ ਉਹਨੇ ਗੱਲ ਕਹੀ ਕਹਿੰਦਾ ਯਾਰ ਬਈ ਅੱਜ ਮੈਨੂੰ ਇੱਕ ਗੱਲ ਪਤਾ ਲੱਗੀ ਆ ਕਿ ਪਿਓ ਦਾ ਨਾ ਬੈੱਡ 'ਤੇ ਪਿਆਂ ਦਾ ਵੀ ਆਸਰਾ
0: ਬਹੁਤ ਆਸਰਾ ਅਸੀਂ ਕੱਲ੍ਹ ਗੱਲਬਾਤ ਕਰ ਰਹੇ ਸੀ ਕਿ ਤੁਸੀਂ ਜਦੋਂ ਐਂਗਜ਼ਾਇਟੀ 'ਚੋਂ ਡਿਪਰੈਸ਼ਨ 'ਚੋਂ ਜਦੋਂ ਤੁਸੀਂ ਇੱਕ ਡਾਰਕ ਫੇਸ 'ਚ ਚਲੇ ਜਾਂਦੇ ਹੋ ਇਸ ਕੰਟਰੀ ਦੀ ਇੱਕ ਨਾ ਇਹ ਨੈਗੇਟਿਵ ਪੁਆਇੰਟ ਆ ਕਿ ਜੇ ਤੁਸੀਂ ਇਕੱਲੇ ਹੁੰਦੇ ਹੋ
4: ਹਾਂਜੀ
0: ਉਦੋਂ ਸੋਸ਼ਲ ਲਾਈਫ ਬਹੁਤ ਘੱਟ ਹੋਣ ਕਰਕੇ ਅਸੀਂ ਕਦੇ ਨਾ ਕਦੇ ਉਸ ਫੇਸ ਦੇ ਵਿੱਚ ਜਾਂਦੇ ਹਾਂ
4: ਹਾਂਜੀ
0: ਮੈਂ ਕੱਲ੍ਹ ਗੱਲਬਾਤ ਕਰ ਰਿਹਾ ਸੀ ਅਤੇ ਬਹੁਤ ਸਾਰੇ ਕਾਲਰਸ ਨੇ ਕਿਹਾ ਕਿ ਪਿਓ ਇੱਕ ਇਹੋ ਜਿਹੀ ਚੀਜ਼ ਆ ਉਹ ਇੱਕ ਕਾਲ ਕਰਕੇ ਇਹ ਕਹਿੰਦੇ ਕਿ ਪੁੱਤਰਾ ਘਬਰਾਈ ਨਾ ਕਹਿੰਦੇ ਡਿਪਰੈਸ਼ਨ ਤਾਂ 7-8 ਕਿਲੋਮੀਟਰ ਦੂਰ ਦੀ ਲੰਘ ਜਾਂਦਾ
6: ਬਿਲਕੁਲ
4: ਵੱਡੇ ਤੋਂ ਵੱਡੇ ਡਾਕਟਰ ਫੇਲ
0: ਹਾਂ ਅਤੇ ਬਹੁਤ ਅਹਿਮੀਅਤ ਆ ਪਿਓ ਦੀ ਪਿਓ ਬਾਰੇ ਲਿਖਿਆ ਪੜ੍ਹਿਆ ਬੋਲਿਆ ਘੱਟ ਗਿਆ ਕਿਉਂਕਿ ਮਾਂ ਬਾਰੇ ਬਹੁਤ ਲਿਖਿਆ ਗਿਆ,
4: ਮਾਂ ਬਾਰੇ ਬਹੁਤ,
0: ਮਾਂ ਬਾਰੇ ਬੜਾ ਬੋਲਿਆ ਗਿਆ, ਪਿਓ ਬਾਰੇ ਲਿਖਿਆ ਬੋਲਿਆ ਘੱਟ ਗਿਆ, ਪਰ ਪਿਓ ਦੀ ਅਹਿਮੀਅਤ ਬਹੁਤ ਆ
4: ਭਾਜੀ। ਮਾਂ ਇੱਦਾਂ ਵਾ ਕਿ ਮਾਂ ਤਾਂ ਜਦੋਂ ਦਿਨ ਸ਼ੁਰੂ ਹੁੰਦਾ ਨਾ ਉਦੋਂ ਤੋਂ ਆਪਣੇ ਰੋਲ ਨਿਭਾਉਣਾ ਸ਼ੁਰੂ ਹੋ ਜਾਂਦੀ ਆ। ਸਭ ਤੋਂ ਪਹਿਲਾਂ ਜਦੋਂ ਬੱਚਾ ਉੱਠਦਾ ਨੀ ਉਦੋਂ ਮਾਂ ਅਲਾਰਮ ਦਾ ਰੋਲ ਨਿਭਾਉਂਦੀ ਆ, ਹਨਾ ਵੀ ਪੁੱਤ ਉੱਠ, ਹਨਾ ਵੀ ਜਦੋਂ ਵੀ ਕਿ ਉਹ ਸਕੂਲ ਜਾਣ ਲੱਗੇ ਬਹਾਨਾ ਮਾਰਦਾ ਵੀ ਮੈਂ ਸਕੂਲ ਨੀ ਜਾਣਾ
0: ਜੀ।
4: ਫਿਰ ਜਿਹੜੀ ਮਾਂ ਆ ਉਹ ਡਾਕਟਰ ਦਾ ਰੋਲ ਨਿਭਾਉਂਦੀ ਆ ਵੀ ਉਹਨੂੰ ਦਵਾਈ ਦਿੰਦੀ ਆ ਵੀ ਚੱਲ ਤੂੰ ਜਾ ਤੂੰ ਕੇ ਨਿਕਲ, ਤੇ ਜਦੋਂ ਪਿਓ ਦੀ ਸਿਫਾਰਿਸ਼ ਚਾਹੀਦੀ ਹੁੰਦੀ ਆ ਉਦੋਂ ਮਾਂ ਵਕੀਲ ਦਾ ਰੋਲ ਨਿਭਾਉਂਦੀ ਆ। ਉਹਨਾਂ ਨੇ ਜਦੋਂ ਕੀ ਯਾਰ ਮੋਟਰਸਾਈਕਲ ਲੈਣਾ ਪਤਾ ਪਿਓ ਨੇ ਤਾਂ ਮੰਨਣਾ ਨੀ, ਫਿਰ ਮਾਂ ਦੀ ਸਿਫਾਰਿਸ਼ ਪਈ ਹੈ, ਫਿਰ ਮਾਂ ਸਮਝਾਉਂਦੀ ਆ ਕਿ ਚੱਲ ਲੈ ਦੋ ਕੋਈ ਗੱਲ ਨੀ।
0: ਬਿਲਕੁਲ, ਸੋ ਪਿਓ ਦੀ ਅਹਿਮੀਅਤ, ਮੈਂ ਅੰਮ੍ਰਿਤ ਮਾਨ ਦਾ ਇੱਕ ਦਿਨ ਗਾਣਾ ਸੁਣ ਰਿਹਾ ਸੀਗਾ ਅਤੇ ਬਹੁਤ ਇਮੋਸ਼ਨਲ ਆ ਪਿਓ ਦੇ ਬਾਰੇ, ਜਿੰਨਾ ਆਪਾਂ ਪਿਓ ਨੂੰ ਕਈ ਵਾਰ ਜਿਤਾ ਨਹੀਂ ਪਾਉਂਦੇ ਕਿ ਅਸੀਂ ਕਿੰਨੀ ਮੁਹੱਬਤ ਕਰਦੇ ਹਾਂ। ਸਾਡਾ ਪਿਓ ਪੁੱਤ ਦਾ ਰਿਸ਼ਤਾ ਇੱਕ ਐਸਾ ਹੁੰਦਾ, ਕਈ ਵਾਰ ਅਸੀਂ ਕਹਿ ਨਹੀਂ ਪਾਉਂਦੇ, ਅੱਜ ਕੱਲ੍ਹ ਤਾਂ ਖੈਰ ਨਿਆਣੇ ਕਹਿ ਦਿੰਦੇ ਆ, ਅੱਜ ਕੱਲ੍ਹ ਤਾਂ ਬਰੋ ਵੀ ਕਹਿ ਦਿੰਦੇ ਪਿਓ ਨੂੰ, ਪਰ ਉਹ ਜਿਹੜੀ ਆਪਣੇ ਵਾਲੀ ਮੁਹੱਬਤ ਆ ਨਾ ਜਿਹੜੀ 90s 2000 ਤੋਂ ਪਹਿਲਾਂ ਵਾਲੇ ਬੱਚਿਆਂ ਦੀ ਆ, ਉਹ ਬਾਉਂਡਿੰਗ ਅੱਜ ਦੇ ਬੱਚਿਆਂ 'ਚ ਨਹੀਂ ਆ। ਅੱਜ ਦੇ ਬੱਚੇ ਲਵ ਯੂ ਕਹਿ ਦਿੰਦੇ ਆ ਪਰ ਬਾਉਂਡਿੰਗ ਨਹੀਂ ਆ, ਅਸੀਂ ਲਵ ਯੂ ਕਹਿੰਦੇ ਵੀ ਨਹੀਂ ਸੀ, ਬਾਉਂਡਿੰਗ ਸਾਡੀ ਬੜੀ ਪੱਕੀ ਸੀ।
4: ਲਵ ਯੂ ਤਾਂ ਭਾਜੀ ਆਪਣੇ ਟਾਈਮ 'ਚ ਤਾਂ ਐਂਡ 'ਚ ਜਾ ਕੇ ਆਉਂਦਾ ਹੁੰਦਾ ਸੀ, ਲਵ ਯੂ
0: ਬਹੁਤ ਘੱਟ,
4: ਬਹੁਤ ਘੱਟ।
6: ਮੈਨੂੰ ਲੱਗਦਾ ਪਿਆਰ ਚਾਹੇ ਹੋਵੇ ਵੀ ਰਿਸਪੈਕਟ ਤੇ ਉਹ ਜੋ ਡਰ ਹੁੰਦਾ ਉਹ ਥੋੜਾ ਝਾਕਾ ਜਿਹੜਾ ਰਹਿੰਦਾ ਉਹ ਥੋੜਾ ਖੁੱਲ ਗਿਆ ਹੋਇਆ, ਉਹ ਇੰਨਾ ਨਹੀਂ ਰਿਹਾ, ਉਹ ਥੋੜਾ ਜਿਹਾ ਹੋਣਾ ਚਾਹੀਦਾ।
0: ਕਈ ਵਾਰੀ ਬਾਪੂ ਨੇ ਗੁੱਸੇ ਹੋਣਾ, ਝਿੜਕਣਾ, ਪੰਜਾਬੀ 'ਚ ਕਹਿੰਦੇ ਝਾਂਬਾ ਵੀ ਲਾ ਦੇਣਾ, ਇਹ ਸ਼ਬਦ ਬੜੇ ਮੈਂ ਕਈ ਵਾਰੀ ਬੋਲਦਾ ਹੁੰਦਾ ਆਪਾਂ ਭੁੱਲਦੇ ਜਾਂਦੇ ਹਾਂ, ਝਾਂਬਾ ਲਾਉਣਾ, ਅਤੇ ਫਿਰ ਜਦੋਂ ਰੋਟੀ ਪੁੱਛਣਾ ਵੀ ਪਿਓ ਨੇ ਮਾਂ ਨੂੰ ਜਾ ਕੇ ਕਿ ਭਾਈ ਰੋਟੀ ਖਾਧੀ ਉਹਨੇ, ਪਿਓ ਨੂੰ ਕੇਅਰ ਵੀ ਬਹੁਤ ਹੁੰਦੀ ਹੈ ਪਰ ਉਹ ਜਿਤਾਉਂਦਾ ਨਹੀਂ, ਉਹਨੂੰ ਜਿਤਾਉਣਾ ਨਹੀਂ ਆਉਂਦਾ। ਮੇ ਬੀ ਇਹ ਵੀ ਹੁੰਦਾ ਕਿ ਸਾਨੂੰ ਵੀ ਜਿੱਦਣ ਤੁਹਾਡੇ ਬੱਚੇ ਵੱਡੇ ਹੋਣਗੇ ਬੜੇ ਜਣੇ ਰਿਲੇਟ ਕਰਨਗੇ, ਪਿਓ ਨੂੰ ਪਿਆਰ ਜਿਤਾਉਣਾ ਨਹੀਂ ਆਉਂਦਾ। ਮੇ ਬੀ ਸਾਡੇ ਬਾਪੂ ਨੇ ਸਾਡੇ ਨਾਲ ਪਿਆਰ ਜਿਤਾਇਆ ਨਹੀਂ, ਅੱਜ ਕੱਲ੍ਹ ਦੇ ਮਾਡਰਨ ਪਿਓ ਤਾਂ ਬਥੇਰਾ ਕੁਛ ਕਰ ਲੈਂਦੇ ਆ।
4: ਉਹ ਤਾਂ ਭਾਜੀ ਬੱਚਿਆਂ ਨੂੰ ਕੁੱਟਦੇ ਇਸ ਗੱਲ ਕਰਕੇ ਆ ਕਿ ਤੇਰੇ ਨੰਬਰ ਕਿਉਂ ਘੱਟ ਆ,
0: ਵੀ ਬੰਦਾ ਕਿਤੇ ਸਾਡਾ ਬੱਚਾ ਮੇਰਾ ਪੁੱਤਰ ਪਿੱਛੇ ਨਾ ਰਹਿ ਜੀ,
4: ਵੀ 97% ਆਏ ਹੋਗੇ ਬੱਚੇ ਦੇ ਤਾਂ ਵੀ ਗੱਲ ਕੱਢੀ ਦੇਣੀ ਆ।
0: ਬਿਲਕੁਲ ਜੀ, 905-673-3337 ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹੋ ਰਹੀਆਂ ਨੇ, ਉਮੀਦ ਕਰਦੇ ਹਾਂ ਤੁਸੀਂ ਇੰਜੋਏ ਕਰ ਰਹੇ ਹੋਗੇ। ਅੱਜ ਖੂਬਸੂਰਤ ਸ਼ਾਮ ਆ ਬਾਹਰ, ਔਰ ਖੂਬਸੂਰਤ ਸ਼ਾਮ ਦੇ ਵਿੱਚ ਰੇਡੀਓ ਪ੍ਰੋਗਰਾਮ ਉਡਾਣ ਹੋਵੇ ਅਤੇ ਫਿਰ ਉੱਤੋਂ ਰਾਘਵ ਸਾਡੇ ਨਾਲ ਹੋਵੇ ਅਤੇ ਬਾਵਾ ਸਰਪਾਲ, ਅੱਜ ਬਹੁਤ ਹੀ ਖੂਬਸੂਰਤ ਹਸਤੀਆਂ ਸਾਡੇ ਨਾਲ ਜੁੜੀਆਂ ਹੋਈਆਂ, ਅਤੇ ਰੇਡੀਓ ਟੈਂਗੀ ਦੀ ਗੱਲਬਾਤ ਕਰਾਂਗੇ। ਬਾਈ ਜੀ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਰੇਡੀਓ ਟੈਂਗੀ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਅਤੇ ਇਹ ਸਾਰਾ ਕੰਸੈਪਟ ਹੈ ਕੀ?
4: ਭਾਜੀ ਜ਼ਿਹਨ ਦੇ ਵਿੱਚ ਤਾਂ ਬਹੁਤ ਸਾਲਾਂ ਦਾ ਆ ਗਿਆ ਸੀ ਪਰ ਬਾਹਰ ਨਿਕਲਦੇ ਨਿਕਲਦੇ ਥੋੜ੍ਹਾ ਸਮਾਂ ਲੱਗ ਗਿਆ। ਦੇਖੋ ਤੁਸੀਂ ਆਪਾਂ ਜੀ ਆਪਾਂ ਅੱਜ ਕੱਲ੍ਹ ਆਡੀਓ ਵੈਬ ਸੀਰੀਜ਼ ਆ ਨਾ, ਜਿੱਦਾਂ ਹੁਣ ਵੈਬ ਸੀਰੀਜ਼ ਆਪਾਂ ਦੇਖਦੇ ਸੀ ਪਹਿਲਾਂ ਆਪਾਂ ਵੀ ਨੈੱਟਫਲਿਕਸ ਹੋ ਗਿਆ ਵੀ ਬਹੁਤ ਸਾਰੇ OTT ਪਲੇਟਫਾਰਮਸ ਆ ਵੀ ਜਿੱਥੇ ਆਪਾਂ ਦੇਖਦੇ ਹਾਂ, ਪਰ ਭਾਜੀ ਆਪਾਂ ਸੁਣਨਾ ਭੁੱਲ ਹੀ ਗਏ ਹਾਂ, ਆਮ ਜ਼ਿੰਦਗੀ 'ਚ ਵੀ ਸੁਣਨਾ ਭੁੱਲ ਗਏ ਹਾਂ ਅਤੇ ਚੰਗੀਆਂ ਚੀਜ਼ਾਂ ਵੀ ਸੁਣਨੀਆਂ ਭੁੱਲ ਗਏ ਹਾਂ।
0: ਬਿਲਕੁਲ,
4: ਹੈ ਨਾ। ਹੁਣ ਤੁਸੀਂ ਮੈਂ ਇੱਥੇ ਕੈਨੇਡਾ ਵਿੱਚ ਆਇਆ, ਮੈਂ ਜਦ ਆਇਆ ਮੈਂ ਦੇਖਦਾ ਕਿ ਜਿਹੜੇ ਪੇਰੈਂਟਸ ਆ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਵੀ ਉਹਨਾਂ ਦੇ ਬੱਚੇ ਭਾਜੀ ਫੋਨ ਛੱਡਦੇ ਹੀ ਨਹੀਂ,
0: ਛੱਡਦੇ
4: ਉਹ ਇੰਨੇ ਜ਼ਿਆਦਾ ਸਕਰੀਨ 'ਚ ਮਤਲਬ ਖੁੱਭ ਚੁੱਕੇ ਆ, ਉਹਨਾਂ ਨੂੰ ਪਤਾ ਹੀ ਨਹੀਂ ਕਿ ਯਾਰ ਮੇਰੇ ਪੇਰੈਂਟਸ ਕੀ ਕਹਿ ਰਹੇ ਆ, ਮੇਰੇ ਤੋਂ ਕੋਈ ਘਰ ਰਿਲੇਟਿਵ ਆਉਂਦਾ ਵਾ, ਉਹਨਾਂ ਨੂੰ ਕੋਈ ਲੈਣਾ ਦੇਣਾ,
0: ਅਲਟਰਨੇਟ ਆਪਸ਼ਨ ਵੀ ਨਹੀਂ ਨਾ ਹੈਗੀ।
4: ਅਤੇ ਭਾਜੀ ਇਸੇ ਲਈ ਭਾਜੀ ਇਹ ਚੀਜ਼ ਮੇਰੇ ਜ਼ਿਹਨ 'ਚ ਆਈ ਸੀ ਕਿ ਯਾਰ ਆਪਾਂ ਰੇਡੀਓ ਟੈਂਗੀ ਸ਼ੁਰੂਆਤ ਕੀਤੀ ਜਾਵੇ। ਰੇਡੀਓ ਟੈਂਗੀ ਭਾਜੀ ਲਾਈਕ ਕੰਨਾਂ ਦਾ ਸਿਨੇਮਾ, ਸਿਨੇਮਾ ਅਫੇਅਰਸ, ਕਾਨੂੰ ਕਾ ਸਿਨੇਮਾ, ਰਾਈਟ? ਕਿ ਤੁਸੀਂ ਬੈਠੇ ਆ, ਦੇਖੋ ਹੁਣ ਭਾਈ ਜਦੋਂ ਛੋਟੇ ਹੁੰਦੇ ਸੀ ਆਪਾਂ ਆਪਣੀਆਂ ਦਾਦੀਆਂ ਦੀਆਂ ਨਾਨੀਆਂ ਦੀਆਂ ਸਟੋਰੀਆਂ ਸੁਣ ਸੁਣ ਕੇ ਸੌਂਦੇ ਸੀਗੇ।
0: ਇਹ ਤਾਂ ਬਹੁਤ ਵੱਡੀ ਗੱਲ ਤੁਸੀਂ ਕਹਿਤੀ ਹੈ, ਕਿਉਂਕਿ ਹਰ ਪੇਰੈਂਟਸ, ਹਰ ਇਹ ਨਹੀਂ ਕਹਿੰਦੇ ਹਰ ਦੂਜਾ ਪੇਰੈਂਟ, ਹਰ ਪੇਰੈਂਟ ਚਾਹੁੰਦਾ ਕਿ ਉਹਦਾ ਬੱਚਾ ਘੱਟ ਤੋਂ ਘੱਟ ਸਕਰੀਨ ਟਾਈਮ, ਈਵਨ ਕਿ ਪਿਓ ਉਹ ਤਾਂ ਆਪ ਚਾਹੁੰਦੇ ਸਾਡਾ ਸਕਰੀਨ ਟਾਈਮ ਘਟੇ, ਬੱਚਿਆਂ ਦਾ ਘਟਾਉਣਾ ਘਟਾਉਣਾ। ਇਹ ਤਾਂ ਬਹੁਤ ਵਧੀਆ ਚੀਜ਼ ਹੈ, ਤੁਹਾਡਾ ਕੰਸੈਪਟ ਬਹੁਤ ਵਧੀਆ ਲੱਗਿਆ ਮੈਨੂੰ, ਕਿਉਂਕਿ ਬੱਚਿਆਂ ਨੂੰ ਸੁਣਨ ਵਾਲੇ ਪਾਸੇ ਲਾ ਦਿਓ, ਸਕਰੀਨ ਘਟਾ ਦਿਓ, ਇੰਟਰਸਟ ਉੱਧਰ ਹੋ ਜਾਊਗਾ।
4: ਕਿਉਂਕਿ ਭਾਜੀ ਦੇਖੋ ਨਾ, ਇਕੱਲੇ ਪੇਰੈਂਟਸ ਨਹੀਂ, ਵੀ ਕਿ ਇੱਕ ਹੋਰ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਇਕੱਲਾ ਟੀਵੀ ਸਕਰੀਨ ਨਹੀਂ ਹੈਗੇ ਭਾਜੀ, ਆਪਣੇ ਜਿਹੜੇ ਇੱਥੇ ਬੱਚੇ ਆ ਉਹ ਭਾਜੀ ਭੁੱਲ ਚੁੱਕੇ ਪਿਛੋਕੜ, ਮੇਰਾ ਪਿਓ ਕਿੱਦਾਂ ਕੁੱਟ ਖਾਂਦਾ ਰਿਹਾ, ਵੀ ਮੇਰਾ ਪਿਓ ਕਿੱਦਾਂ ਗ੍ਰਿਓ ਨਾ ਹੋਇਆ ਛੋਟੇ ਹੁੰਦੇ, ਉਹਦਾ ਚਾਈਲਡਹੁੱਡ ਕਿੱਦਾਂ ਦਾ ਸੀਗਾ। ਸੋ ਇਸੇ ਲਈ ਭਾਜੀ ਆਪਾਂ ਇੱਕ ਰੇਡੀਓ ਟੈਂਗੀ ਲੈ ਕੇ ਆਏ ਹਾਂ, ਪਲੇਟਫਾਰਮ ਵੀ ਜਿਹਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਸ਼ੁਰੂ ਤੋਂ ਲੈ ਕੇ ਬੱਚਿਆਂ ਨੂੰ ਇਨਫੈਕਟ ਪੈਰੀਂ ਹੱਥ ਕਿਉਂ ਲਗਾਇਆ ਜਾਂਦਾ।
0: ਅੱਛਾ, ਇੱਦਾਂ ਦੀਆਂ ਵੀ ਸਟੋਰੀਆਂ ਹੋਣੀਆਂ,
4: ਇੱਦਾਂ ਦੀਆਂ ਸਟੋਰੀਆਂ ਛੋਟੀਆਂ ਤੋਂ ਨਿੱਕੀਆਂ ਤੋਂ ਨਿੱਕੀਆਂ ਜਿਹੜੀਆਂ ਚੀਜ਼ਾਂ ਆ, ਵੀ ਕਿ ਮੰਦਰ ਵਿੱਚ ਘੰਟੀ ਕਿਉਂ ਵਜਾਈ ਜਾਂਦੀ ਆ,
0: ਇਹ ਪਤਾ ਨਹੀਂ ਹੋਣਾ ਕਿਸੇ,
4: ਵੀ ਕਿ ਮੰਦਰ 'ਚ ਲਾਈਨ ਕਿਉਂ ਲੱਗਦੀ ਆ,
0: ਹੁਣ ਮੈਨੂੰ ਨਾ ਪੁੱਛ ਲਓ ਤੁਸੀਂ।
4: ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਵਾ ਆਪਾਂ ਬੱਚਿਆਂ ਨੂੰ ਇਹਨਾਂ ਦੀ ਲੈਂਗੁਏਜ 'ਚ ਲੈ ਕੇ ਆਏ ਹਾਂ ਆਪਾਂ, ਇੰਗਲਿਸ਼ ਵਿੱਚ, ਅਤੇ ਸਾਡੀ ਜਿਹੜੀ ਆਈ ਓ ਐਸ ਅਤੇ ਐਂਡਰੋਇਡ ਦੀ ਐਪ ਆ ਬਹੁਤ ਜਲਦੀ ਲਾਂਚ ਹੋਣ ਜਾ ਰਹੀ ਹੈ, ਤੁਸੀਂ www.radiotangi.ca ਤੇ ਜਾਓ ਵੀ ਆਪਣੇ ਆਪ ਨੂੰ ਸਾਈਨ ਅਪ ਕਰੋ
0: ਜੀ,
4: ਤੁਹਾਨੂੰ ਹਰ ਇੱਕ ਸਟੋਰੀ ਮਿਲਣ ਨੂੰ ਮਿਲੇਗੀ, ਬਹੁਤ ਸਾਰੀਆਂ ਚੀਜ਼ਾਂ ਫ੍ਰੀ 'ਚ ਨੇ ਵੀ ਤੁਸੀਂ ਸੁਣ ਸਕਦੇ ਹੋ ਵੀ। ਇਸ ਤੋਂ ਇਲਾਵਾ ਹਿੰਦੂ ਹਿਸਟਰੀ, ਕੈਨੇਡੀਅਨ ਹਿਸਟਰੀ, ਸਾਡੇ ਡਰਾਮਾ ਸੈਕਸ਼ਨ ਔਰ ਸਾਰੀਆਂ ਫਿਲਮਾਂ ਭਾਜੀ ਅੱਧੇ ਘੰਟੇ ਦੇ ਅੰਦਰ ਅੰਦਰ ਖਤਮ ਆ।
0: ਸੋ ਐਂਟਰਟੇਨਮੈਂਟ ਦੇ ਨਾਲ ਨਾਲ
4: ਐਜੂਕੇਸ਼ਨ ਇਨਫੋਟੇਨਮੈਂਟ ਵੀ ਆ, ਹੈ ਨਾ। ਅਤੇ ਦੇਖੋ ਉਹੀ ਚੀਜ਼ ਹੋ ਗਈ ਕਿ ਯਾਰ ਰਾਤ ਨੂੰ ਜਿੱਦਾਂ ਹੁਣ ਸਟੋਰੀਆਂ ਦਾਦੀਆਂ ਨਾਨੀਆਂ ਸੁਣਦੀਆਂ ਸੀ ਵੀ ਬੱਚੇ ਸੁਣਦੇ ਸੀਗੇ ਔਰ ਬੜੇ ਇੰਟਰਸਟ ਲੈ ਕੇ ਸੁਣਦੇ ਸੀ
0: ਜੀ
4: ਵੀ ਇਹ ਸਾਡੀ ਦਾਦੀ ਨੇ ਆਹ ਸਟੋਰੀ ਸੁਣਾਈ ਆ। ਸੋ ਅਸੀਂ ਇਹੀ ਸਾਰਾ ਕੋਨਸੈਪਟ ਆਪਾਂ ਡਿਜੀਟਲਾਈਜ਼ ਕਰਤਾ ਵਾ, ਕਿਉਂਕਿ ਹੁਣ ਅੱਜ ਦੇ ਟਾਈਮ 'ਤੇ ਤਾਂ

0: ਸਟੋਰੀ ਆ, ਤੁਹਾਡੀ ਕੋਈ ਫਨੀ ਸਟੋਰੀ ਆ, ਤੁਹਾਡੀ ਆਪਣੀ ਲਿਖੀ ਸਟੋਰੀ ਆ,
1: ਜੇ ਇਵਨ ਕਿ ਤੁਸੀਂ ਆਪਣੀ ਰੀਅਲ ਸਟੋਰੀ ਵੀ,
0: ਤੁਹਾਡੀ ਰੀਅਲ ਸਟੋਰੀ ਵੀ ਆ,
1: ਕੋਈ ਤਜਰਬਾ ਜ਼ਿੰਦਗੀ ਦਾ ਸ਼ੇਅਰ ਕਰੋ,
0: ਕੋਈ ਤਜਰਬਾ ਸ਼ੇਅਰ ਕਰੋ, ਔਰ ਇੱਕ ਹਰ ਇੱਕ ਲੈਂਗੁਏਜ, ਤੁਸੀਂ ਪੰਜਾਬੀ ਬੋਲਣ ਵਿੱਚ ਪਰਫੈਕਟ ਹੋ, ਤੁਸੀਂ ਪੰਜਾਬੀ 'ਚ ਕਰੋ, ਹਿੰਦੀ 'ਚ, ਇੰਗਲਿਸ਼ 'ਚ, ਅਸੀਂ ਵੈਲ ਪ੍ਰੋਡਕਸ਼ਨ ਕਰਾਂਗੇ ਆਪਾਂ, ਵੀ ਕਿ ਤੁਹਾਡਾ ਨਾਮ ਆਏਗਾ ਪ੍ਰੋਪਰ, ਵੀ ਅਸੀਂ ਬਹੁਤ ਸਾਰੇ ਗਿਫਟ ਵੀ ਦੇਵਾਂਗੇ ਆਪਾਂ। ਸੋ ਮੈਂ ਇਹੀ ਗੁਜ਼ਾਰਿਸ਼ ਕਰਦਾ ਵਾਂ ਕਿ ਸਾਰੇ ਆਪਣੇ ਵੀ ਜੋ ਸਾਨੂੰ ਸੁਣਦੇ ਪਏ ਆ, ਵੀ ਕਿ ਤੁਸੀਂ ਪਾਰਟੀਸਪੇਟ ਕਰੋ, ਤਾਂ ਕਿ ਸਾਨੂੰ ਸਪੋਰਟ ਕਰੋ, ਤਾਂ ਕਿ ਅਸੀਂ ਇਸ ਚੀਜ਼ ਨੂੰ ਕਮਿਊਨਿਟੀ ਦੇ ਵਿੱਚ ਲੈ ਕੇ ਆਈਏ। ਇਨਫੈਕਟ ਇਕੱਲਾ ਹਿੰਦੀ ਨਹੀਂ, ਪੰਜਾਬੀ ਸਾਰੀਆਂ ਭਾਸ਼ਾਵਾਂ ਵਿੱਚ ਆਪਾਂ ਇਸ ਐਪ ਨੂੰ ਲਾਂਚ ਕਰੀਏ।
1: ਵੈਰੀ ਗੁੱਡ। ਸੋ ਵੈਬਸਾਈਟ ਦਾ ਨਾਮ ਦੱਸਿਓ ਤਾਂ ਕਿ ਸਰੋਤੇ ਜਾ ਕੇ ਇੱਕ ਵਾਰੀ ਬਰਾਊਜ਼ ਕਰ ਸਕਣ, ਅਤੇ ਐਪ ਜਦੋਂ ਆਊਗਾ ਅਸੀਂ ਰੋਜ਼ ਕੰਟੀਨਿਊ ਦੱਸਦੇ ਰਹਾਂਗੇ, ਤਾਂ ਕਿ ਆਪਾਂ ਵੱਧ ਤੋਂ ਵੱਧ ਪਰਿਵਾਰਾਂ ਨੂੰ ਇਸ ਨਾਲ ਜੋੜੀਏ, ਬੱਚਿਆਂ ਨੂੰ ਜ਼ਰੂਰ, ਪੇਰੈਂਟਸ ਨੂੰ ਸਪੈਸ਼ਲ ਆਪਾਂ ਰਿਕੁਐਸਟ ਕਰਾਂਗੇ ਕਿ ਬੱਚਿਆਂ ਦਾ ਸਕਰੀਨ ਟਾਈਮ ਘਟਾਉਣਾ, ਅਤੇ ਨਾਲ ਦੀ ਨਾਲ ਤੁਸੀਂ ਕਲਚਰ ਨਾਲ ਜੋੜਨਾ, ਲੈਂਗੁਏਜ ਦੇ ਨਾਲ ਜੋੜਨਾ, ਉਹਦੇ ਵਾਸਤੇ ਰੇਡੀਓ ਟੈਂਕੀ ਵੱਡਾ ਕੰਮ ਕਰੂਗਾ।
0: ਇਨਫੈਕਟ ਮੈਂ ਇਹ ਵੀ ਕਹਿਣਾ ਕਿ ਜਿੰਨੇ ਵੀ ਪੇਰੈਂਟਸ ਹੁੰਦੇ ਪਏ ਆ ਸਾਨੂੰ, ਉਹ ਇੱਕ ਵਾਰ www.radiotangi.com ਤੇ ਜਾਣ, ਬੇ ਕਿ ਲਰਨ ਵਿਦ ਟੈਂਗੀ ਸੈਕਸ਼ਨ ਆ, ਔਰ ਸਭ ਤੋਂ ਵੱਡੀ ਗੱਲ ਇੰਗਲਿਸ਼ 'ਚ ਆਪਾਂ ਕੀਤਾ ਹੋਇਆ ਇੰਟਰੋਡਿਊਸ, ਤਾਂ ਕਿ ਬੱਚੇ ਇਹ ਨਾ ਕਹਿਣ ਕਿ ਯਾਰ ਮੈਂ ਨਹੀਂ, ਕਿਉਂਕਿ ਉਹਨਾਂ ਨੂੰ ਹੌਲੀ ਹੌਲੀ ਫਿਰ ਆਪਾਂ ਵੀ ਹਿੰਦੀ ਭਾਸ਼ਾ
1: ਵਿੱਚ ਲੈ ਕੇ ਆਵਾਂਗੇ,
0: ਇੱਧਰ ਲੈ ਕੇ ਆਵਾਂਗੇ ਆਪਾਂ। ਸਭ ਤੋਂ ਪਹਿਲੀ ਗੱਲ ਆ ਭਾਜੀ, ਨੇਚਰ ਚੇਂਜ ਕਰਨੀ, ਆਦਤ ਪਾਉਣੀ ਬੱਚੇ ਨੂੰ, ਕਿਉਂਕਿ ਇਸ ਟਾਈਮ 'ਤੇ ਬੱਚਾ ਇਸ ਟਾਈਮ 'ਤੇ ਵੀ ਕਿ ਉਹ ਇੰਨਾ ਕੁ ਗੇਮਸ ਵਿੱਚ, ਕਾਰਟੂਨਸ ਵਿੱਚ ਖੁੱਭਿਆ ਹੋਇਆ ਵਾ, ਉਹਦਾ ਰੀਜ਼ਨ ਆ ਕਿ ਵੱਡੇ ਹੋ ਕੇ ਉਹ ਡਿਜੀਟਲ ਸਕੈਮ ਵਿੱਚ ਫਸਦੇ ਪਏ ਆ। ਤੁਸੀਂ ਦੇਖਦੇ ਪਏ ਹੋ ਕਿੰਨੇ ਸਕੈਮਸ ਹੋ ਰਹੇ ਆ ਡਿਜੀਟਲੀ। ਆਪਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕਵਰ ਅਪ ਕਰਾਂਗੇ, ਵੀ ਆਪਾਂ ਰੇਡੀਓ ਟੈਂਗੀ ਦਾ ਪੂਰੀ ਕੋਸ਼ਿਸ਼ ਆ ਵੀ ਅਸੀਂ ਬੱਚਿਆਂ ਨੂੰ, ਪੇਰੈਂਟਸ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਜੋੜੀਏ, ਤਾਂ ਕਿ ਹਰ ਇੱਕ ਬੰਦੇ ਨੂੰ ਆਪਾਂ ਰੇਡੀਓ ਟੈਂਗੀ ਐਪ 'ਤੇ ਲੈ ਕੇ ਆਈਏ।
1: ਸੋ ਬਿਲਕੁਲ ਜੀ, ਸੋ ਰੇਡੀਓ ਟੈਂਗੀ ਇੱਕ ਬਹੁਤ ਵਧੀਆ ਕਨਸੈਪਟ ਆ, ਸੋ ਅੱਗੇ ਜਾ ਕੇ ਅਸੀਂ ਦੱਸਦੇ ਵੀ ਰਵਾਂਗੇ ਰੋਜ਼ ਆਪਾਂ।
0: ਔਰ ਭਾਜੀ ਹੋਰ ਜ਼ਿਆਦਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਰੇਡੀਓ ਟੈਂਗੀ ਬਾਰੇ, ਵੀ ਕਿਹੜੀਆਂ ਕਿਹੜੀਆਂ ਲੇਟੈਸਟ ਐਕਟੀਵਿਟੀਜ਼ ਆਪਾਂ ਕਰਾਂਗੇ, ਕਿਹੜੇ ਕਿਹੜੇ ਕੰਟੈਸਟ ਆਪਾਂ ਖੇਡਾਂਗੇ ਆਪਾਂ, ਤੁਸੀਂ ਸਾਡੇ ਇੰਸਟਾਗ੍ਰਾਮ ਪੇਜ ਤੇ ਯੂਟਿਊਬ ਪੇਜ ਤੇ ਵੀ ਜਾ ਸਕਦੇ।
1: ਰੇਡੀਓ ਟੈਂਗੀ,
0: ਰੇਡੀਓ ਟੈਂਗੀ ਦੇ ਨਾਮ ਤੇ ਹਰ ਜਗ੍ਹਾ ਤੇ ਰੇਡੀਓ ਟੈਂਗੀ ਦੇ ਨਾਮ,
1: ਰੇਡੀਓ ਟੈਂਗੀ ਅਫੀਸ਼ੀਅਲ,
0: ਅਫੀਸ਼ੀਅਲ, ਹਾਂਜੀ, ਰੇਡੀਓ ਟੈਂਗੀ ਅਫੀਸ਼ੀਅਲ ਚੱਲ ਜਾਓ, ਵੀ ਤੁਸੀਂ ਰੇਡੀਓ ਟੈਂਗੀ ਭਰੋਗੇ ਭਾਜੀ, ਸਾਡਾ ਸਭ ਤੋਂ ਪਹਿਲਾਂ ਸਾਡਾ ਆ ਜੂ।
1: ਸੋ ਮੈਂ ਕਹਿੰਦਾ ਕਿ ਪਹਿਲਾਂ ਤੁਸੀਂ ਸਭ ਤੋਂ ਈਜ਼ੀ ਆ ਕਿ ਇੰਸਟਾਗ੍ਰਾਮ ਸਭ ਦੇ ਹੱਥ ਦੇ ਵਿੱਚ ਆ,
0: ਹਾਂਜੀ,
1: ਤੁਸੀਂ ਰੇਡੀਓ ਟੈਂਗੀ ਇੰਸਟਾਗ੍ਰਾਮ ਤੇ ਜਾਓ, ਤੇ ਤੁਹਾਨੂੰ ਉੱਥੇ ਉਹਨੇ ਦੀ ਸਾਰੀ ਹਿਸਟਰੀ ਮਿਲ ਜਾਣੀ ਹੈ ਵੀ ਕੀ ਐਕਚੁਅਲੀ ਕਨਸੈਪਟ ਕੀ ਆ।
0: ਹਾਂਜੀ, ਔਰ ਜੇ ਕੋਈ ਬੰਦਾ ਚਾਹੁੰਦਾ ਵਾ ਕਿ ਅਸੀਂ ਆਪਣਾ ਨਾਮ ਨਹੀਂ ਦੇਣਾ, ਕੋਈ ਸਟੋਰੀ ਇਦਾਂ ਦੀ ਹੈ ਕਿ ਯਾਰ ਮੈਂ ਆਪਣਾ ਨਾਮ, ਮੈਂ ਬੋਲਣਾ ਚਾਹੁੰਦਾ, ਮੇਰੇ ਦਿਲ ਦੇ ਵਿੱਚ ਗੱਲ ਫਸੀ ਹੋਈ ਆ ਪਰ ਮੈਂ ਦੱਸਣੀ ਚਾਹੁੰਦਾ,
1: ਬਿਲਕੁਲ,
0: ਹਨਾ, ਤੇ ਉਹ ਵੀ ਰੇਡੀਓ ਉਡਾਨ ਤੋਂ ਪ੍ਰਭ ਸੰਧੂ ਭਾਜੀ ਨੂੰ ਦੱਸ ਸਕਦੇ ਹੋ, ਜਾਂ ਰੇਡੀਓ ਟੈਂਗੀ ਦੇ ਪੇਜ 'ਤੇ ਆ ਕੇ ਸਾਨੂੰ ਮੈਸੇਜ ਕਰੋ ਵੀ ਅਸੀਂ ਤੁਹਾਡੀ ਸਟੋਰੀ ਸੁਣਾਂਗੇ। ਜੇ ਤੁਹਾਡੇ ਤੁਸੀਂ ਆਪਣਾ ਨਾਮ ਨਹੀਂ ਦੇਣਾ ਚਾਹੁੰਦੇ, ਤੁਹਾਡਾ ਨਾਮ ਅਸੀਂ ਨਹੀਂ ਦੇਵਾਂਗੇ, ਪਰ ਤੁਹਾਡੀ ਗੱਲ ਜਿਹੜੀ ਬਾਹਰ ਆਉਣੀ ਜ਼ਰੂਰੀ ਆ,
1: ਜ਼ਰੂਰੀ,
0: ਵੀ ਆਪਣੀ ਦਿਲ ਦੀ ਗੱਲ,
1: ਅੰਦਰ ਦੀ ਗੱਲ
0: ਬਿੰਦਾਸ ਹੋ ਕੇ ਬੋਲੋ।
1: ਹਾਂ, ਅੰਦਰ ਦੀਆਂ ਗੱਲਾਂ ਇੱਥੇ ਤਾਂ ਬਹੁਤ ਲੋਕਾਂ 'ਚ ਭਰੀਆਂ ਪਈਆਂ, ਪੂਰਾ ਕੈਨੇਡਾ ਅੰਦਰ ਗੱਲਾਂ ਰੱਖੀ ਬੈਠਾ।
0: ਹਾਂਜੀ, ਕਿਉਂਕਿ ਦਿਲ ਦੀ ਗੱਲ ਕੱਢੂਗੇ ਨਾ, ਸ਼ਾਇਦ ਤੁਹਾਡੀ ਗੱਲ ਦਾ ਕੋਈ ਸੋਲੂਸ਼ਨ ਨਿਕਲੂਗਾ।
1: ਸੋ ਬਿੰਦਾਸ ਬੋਲ,
0: ਬਿੰਦਾਸ ਬੋਲ। ਸੋ
1: ਇਹ ਗੱਲਾਂ ਮੈਨੂੰ ਲੱਗਦਾ ਕਿ ਇੱਕ ਪ੍ਰੋਗਰਾਮ 'ਚ ਪੂਰੀਆਂ ਨਹੀਂ ਹੋਣੀਆਂ। ਇੰਟਰਸਟਿੰਗ, ਬਹੁਤ ਇੰਟਰਸਟਿੰਗ ਆ। 905-673-3337 ਰਸ਼ਮੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਉਸ ਤੋਂ ਬਾਅਦ ਫਿਰ ਆਪਾਂ ਬਿੰਦਸ ਬੋਲ ਵੱਲ ਚੱਲਾਂਗੇ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ, ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਤੁਹਾਡੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫੈਂਸਿੰਗ ਕਰਵਾਉਣੀ ਆ, ਤਾਂ ਤੁਸੀਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ ਗੂਗਲ ਕਰ ਲਿਓ ਬਸ, ਅਤੇ ਰਸ਼ਮੀਤ ਜੀ ਤੁਹਾਨੂੰ ਉੱਥੇ ਮਿਲ ਜਾਣਗੇ, ਵਨ ਕਾਲ ਵੇ ਆ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ।
2: ਬਹੁਤ ਬਹੁਤ ਧੰਨਵਾਦ ਸਾਹਿਬ ਜੀ। ਮੈਂ ਕਹਿਣ ਲੱਗੀ ਸੀ ਮੋਰਗੇਜ ਦੀ ਸਟੋਰੀ ਮੈਨੂੰ ਦੱਸਣੀ ਹੈ,
1: ਇਹ ਤੁਸੀਂ ਸ਼ੇਅਰ ਕਰਨੀ ਜਾ ਕੇ ਉੱਥੇ ਬਿੰਦਸ ਬੋਲਦੇ।
2: ਮੋਰਗੇਜ ਰਿਲੇਟਡ ਕੋਈ ਵੀ ਇਸ਼ੂ ਹੈਗਾ, ਕੋਈ ਵੀ ਕੁਐਸਚਨ ਹੈਗਾ, ਆਲਵੇਜ਼ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, 6475394499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ, ਇਹਨੂੰ ਅਸੀਂ ਹੀਲੋਕ ਵੀ ਕਹਿ ਦਿੰਦੇ ਹਾਂ। ਹੀਲੋਕ ਮਤਲਬ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ। ਸੋ ਜੇ ਸਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਅਸੀਂ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਬਣਾ ਕੇ ਰੱਖ ਸਕਦੇ ਹਾਂ। ਪ੍ਰੋਡਕਟ ਕੀ ਹੈਗਾ ਕਿ ਇੱਕ ਲਿਮਿਟ ਬਣ ਜਾਂਦੀ ਹੈਗੀ ਹੈ, ਸੇ ਸਪੋਜ਼ 2 ਲੱਖ ਦੀ ਲਿਮਿਟ ਬਣ ਗਈ, ਬਟ ਜਿੰਨੀ ਅਸੀਂ ਵਰਤਾਂਗੇ ਓਨੇ ਤੇ ਕਿਸ਼ਤ ਪਏਗੀ। ਸੋ ਇੱਕ ਰਿਵੋਲਵਿੰਗ ਅਕਾਊਂਟ ਹੈ, ਇੱਕ ਤਰ੍ਹਾਂ ਦਾ ਕਹਿ ਲਓ ਕ੍ਰੈਡਿਟ ਕਾਰਡ ਹੈਗਾ, ਪਰ ਅਸੀਂ ਆਪਣੇ ਘਰ ਦੀ ਐਕੁਇਟੀ ਯੂਜ਼ ਕਰ ਰਹੇ ਹਾਂ। ਸਿੰਸ ਘਰ ਦੇ ਅਗੇਂਸਟ ਹੈਗੀ ਹੈ, ਸਿਕਿਓਰਡ ਹੈਗੀ ਹੈ, ਉਸ ਕਰਕੇ ਸਸਤੇ ਰੇਟ ਤੇ ਹੁੰਦੀ ਹੈਗੀ ਹੈ ਐਜ਼ ਕੰਪੇਅਰ ਟੂ ਕ੍ਰੈਡਿਟ ਕਾਰਡਸ। ਤੇ ਹਮੇਸ਼ਾ ਉਹਦੀ ਜਿਹੜੀ ਪੇਮੈਂਟ ਹੈਗੀ ਹੈ, ਤੁਸੀਂ ਸਿਰਫ ਵਿਆਜ ਪੇ ਕਰ ਸਕਦੇ ਹੋ, ਜਿੰਨਾ ਐਕਸਟਰਾ ਪਾਉਂਦੇ ਹੋ ਪ੍ਰਿੰਸੀਪਲ ਵੱਲ ਜਾਂਦਾ ਹੈਗਾ। ਕਈ ਵਾਰ ਕੀ ਹੁੰਦਾ ਕਿ ਲੋਕੀ ਕਹਿੰਦੇ ਕਿ ਬਈ ਬੈਂਕ ਪੁੱਛੇਗਾ ਵੀ ਕਾਹਦੇ ਵਾਸਤੇ ਅਸੀਂ ਪੈਸੇ ਵਰਤਣ ਲੱਗੇ ਹਾਂ। ਸੋ ਜਦੋਂ ਅਸੀਂ ਇੱਕ ਵਾਰ ਲਾਈਨ ਬਣਾ ਲਈ, ਪਹਿਲੀ ਵਾਰ ਅਸੀਂ ਬੈਂਕ ਨੂੰ ਦੱਸਣਾ ਕਿ ਕਿਸ ਰੀਜ਼ਨ ਲਈ ਸਾਨੂੰ ਪੈਸੇ ਚਾਹੀਦੇ ਨੇ, ਬਟ ਲੇਟਰ ਔਨ ਜਦੋਂ ਲਿਮਿਟ ਬਣ ਗਈ, ਫਿਰ ਤੁਸੀਂ ਜਿੱਥੇ ਮਰਜ਼ੀ ਆਪਣੇ ਪੈਸੇ ਯੂਜ਼ ਕਰ ਸਕਦੇ ਹੋ, ਪੇ ਕਰ ਸਕਦੇ

0: ਇਕੁਇਟੀ ਹੀ ਯੂਜ਼ ਕਰਕੇ ਬੇਸਮੈਂਟ ਬਣਾ ਦਿੰਦੇ ਹਾਂ। ਬੇਸਮੈਂਟ ਬਣਾ ਕੇ ਐਡੀਸ਼ਨਲ ਇਨਕਮ ਆਣੀ ਸ਼ੁਰੂ ਹੋਈ, ਉਹੀ ਇਨਕਮ ਵਾਪਿਸ ਜਿਹੜੀ ਹੈ ਲਾਈਨ ਆਫ ਕ੍ਰੈਡਿਟ ਦਾ ਤੁਸੀਂ ਕਰਜ਼ਾ ਜਿਹੜਾ ਉਤਾਰ ਸਕਦੇ ਹੋ। ਸੋ ਬੇਸਿਕਲੀ ਘਰ ਦੀ ਇਕੁਇਟੀ ਜਿਹੜੀ ਹੈ ਯੂਜ਼ ਕਰਕੇ ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਤੁਸੀਂ ਇਹ ਲਾਈਨ ਆਫ ਕ੍ਰੈਡਿਟ ਜਿਹੜੀ ਹੈ ਵਰਤ ਸਕਦੇ ਹੋ। ਹਮੇਸ਼ਾ ਐਮਫੋਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, 6475394499, 6475449, 6945, 5349.
1: ਧੰਨਵਾਦ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ।

0: 7 ਅਗਸਤ ਨੂੰ ਰੋਜ਼ ਥੀਏਟਰ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਆ। ਬਹੁਤ ਸੋਹਣੀ ਗਾਇਕੀ, ਸੁਚੱਜੀ ਗਾਇਕੀ, ਸਾਫ਼ ਸੁਥਰੀ ਗਾਇਕੀ ਨੂੰ ਤੁਸੀਂ ਮੰਨਣਾ। ਟਿਕਟਸ ਵੈਸੇ ਸੋਲਡ ਆਊਟ ਆ, ਮੇਰੇ ਕੋਲ 7-8 ਟਿਕਟਸ ਪਈਆਂ। ਜੇ ਕੋਈ ਲੱਕੀ ਹੈ ਮੈਨੂੰ ਕਾਲ ਕਰ ਲਿਓ ਅਤੇ ਤੁਹਾਨੂੰ ਵਾਜਬ ਜੀ ਕੀਮਤ 'ਚ ਦੇ ਦੇਣੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹ 7 ਸੀਟਾਂ ਖਾਲੀ ਰਹਿਣ। ਵੈਸੇ ਤਾਂ ਮੇਰੇ ਸੱਜਣ ਮਿੱਤਰ ਤਿਆਰ ਹੋ ਜਾਣੇ ਆ, ਪਰ ਮੈਂ ਰੇਡੀਓ ਉਡਾਨ ਸੁਣਨ ਵਾਲਿਆਂ ਨੂੰ ਮੈਂ ਮੌਕਾ ਦੇਊਂਗਾ। 7 ਹੀ ਟਿਕਟ ਆ, ਕਾਲ ਕਰ ਲਿਓ 437-0001-437-870-000-1 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਲਿਓ ਅਤੇ ਸੁਣਦੇ ਹਾਂ ਰੰਗਲੇ ਸਰਦਾਰਾਂ ਦੀ ਖੂਬਸੂਰਤ ਗਾਇਕੀ। ਸੋ 905-673-3333 ਗੁਰਜੀਤ ਕੌਰ ਸੂਰੀ ਸਰ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ। ਸੋ ਉਹਨਾਂ ਦਾ ਮੈਸੇਜ ਵੀ ਲੈ ਲਈਏ, ਕਿਉਂਕਿ ਇੰਸ਼ੋਰੈਂਸ ਬਹੁਤ ਜ਼ਰੂਰੀ ਕੰਸੈਪਟ ਆ ਸਾਡਾ। ਮੈਨੂੰ ਲੱਗਦਾ ਕਿ ਅਵੇਅਰਨੈਸ ਦਾ ਸਭ ਤੋਂ ਜ਼ਰੂਰੀ ਵਿਸ਼ਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਗੁਰਜੀਤ ਜੀ, ਜਦੋਂ ਅਸੀਂ ਇਸ ਧਰਤੀ 'ਤੇ ਲੈਂਡ ਕਰਦੇ ਹਾਂ ਨਾ, ਅਤੇ ਕੋਈ ਐਸਾ ਸਿਸਟਮ ਹੋਣਾ ਚਾਹੀਦਾ ਉੱਥੇ, ਸਾਨੂੰ ਆਫਿਸਰ ਕਹੇ ਕਿ ਪਹਿਲਾਂ ਇੰਸ਼ੋਰੈਂਸ ਦਿਖਾਓ ਅਤੇ ਫਿਰ ਅੱਗੇ ਜਾਓ, ਤਾਂ ਕਿ ਤੁਸੀਂ ਇਕਾਨਮੀ 'ਤੇ ਬੋਝ ਨਾ ਬਣੋ।
1: ਜੀ, ਇਹ ਹੈਗਾ ਕਿ ਦੇਖ ਲਓ, ਇਹ ਤੁਹਾਡੀ ਵੈਸੇ ਮੁਰਾਦ ਆਲਰੇਡੀ ਕਹਿ ਲਓ ਪੂਰੀ ਹੋ ਗਈ ਹੈ।
0: ਅੱਛਾ, ਹੋ ਗਈ ਜੀ।
1: ਸੁਪਰ ਨਹੀਂ, ਮਤਲਬ ਹੁਣ ਇਹ ਹੈਗਾ ਕਿ ਨਹੀਂ, ਕਿ ਜਿਹੜੇ ਪੇਰੈਂਟ ਸੁਪਰ ਵੀਜ਼ਾ ਦੇ ਆ ਰਹੇ ਆ, ਕਿ PR ਦਾ ਤਾਂ ਇੱਕ ਤਰ੍ਹਾਂ ਨਾਲ ਇਹਨਾਂ ਨੇ ਰਾਹ ਹੀ ਬੰਦ ਕਰ ਦਿੱਤਾ। ਹੁਣ ਕਿਸੇ ਨੇ ਵੀ ਆਪਣੇ ਪੇਰੈਂਟਸ ਨੂੰ ਸੱਦਣਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਦੋ ਹੀ ਆਪਸ਼ਨ ਹੈਗੀਆਂ। ਤੇ ਉੱਥੇ ਸੁਪਰ ਵੀਜ਼ਾ ਤੇ ਮੈਂਡੇਟੋਰੀ ਹੈਗਾ ਕਿ ਇੰਸ਼ੋਰੈਂਸ ਲੈਣੀ ਹੀ ਪੈਣੀ ਹੈਗੀ ਹੈ। ਜਦੋਂ ਤੁਸੀਂ ਈਵਨ ਐਪਲੀਕੇਸ਼ਨ ਕਰਨੀ ਹੈਗੀ, ਤੁਹਾਡੀ ਐਪਲੀਕੇਸ਼ਨ ਤਾਂ ਹੀ ਹੋਣੀ ਆ ਕਿ ਅਗਰ ਤੁਸੀਂ ਉਹਦੇ ਨਾਲ ਸੁਪਰ ਵੀਜ਼ਾ ਦੀ ਕਵਰੇਜ ਲਾ ਰਹੇ ਹੋ, ਮਿਨੀਮਮ 1 ਲੱਖ ਦੀ ਕਵਰੇਜ ਚਾਹੀਦੀ ਆ, 1 ਸਾਲ ਦੀ ਵੈਲਿਡ ਪਾਲਿਸੀ ਚਾਹੀਦੀ ਆ, ਤੇ ਸੁਪਰ ਵੀਜ਼ਾ ਦੇ ਤੁਹਾਡੇ ਪੇਰੈਂਟਸ ਕੰਟੀਨਿਊਸਲੀ ਜਿਹੜਾ ਹੈਗਾ ਕਿ 7 ਸਾਲ ਤੱਕ ਇੱਥੇ ਰਹਿ ਸਕਦੇ ਹੈਗੇ ਆ। ਹਾਂ, ਵਿਜ਼ਟਰ ਦੇ ਸਿਨੈਰੀਓ ਦੇ ਵਿੱਚ ਤੁਹਾਡੀ ਆਪਣੀ ਚੋਇਸ ਹੋ ਜਾਂਦੀ ਆ, ਬਟ ਸਟਰੋਂਗਲੀ ਰਿਕਮੈਂਡਡ ਕਰੂੰਗੀ ਕਿ ਤੁਹਾਡੇ ਘਰ ਚਾਹੇ ਸੁਪਰ ਵੀਜ਼ਾ ਤੇ ਆ ਰਿਹਾ, 1 ਸਾਲ 2 ਸਾਲ 3 ਸਾਲ ਹੋ ਗਏ ਆ, ਮੇਕ ਸ਼ੋਰ ਕਰੋ ਕਿ ਉਹਨਾਂ ਦੀ ਕਵਰੇਜ ਜ਼ਰੂਰ ਲੈ ਕੇ ਰੱਖੋ। ਤੇ ਜਿੰਨੇ ਵੀ ਸਾਡੇ ਲਿਸਨਰ ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗਾ, ਚਾਹੇ ਉਹ ਵਰਕ ਪਰਮਿਟ ਦੀ ਹੈਗੀ ਹੈ, ਕਿਉਂਕਿ ਹੈਲਥ ਇੰਸ਼ੋਰੈਂਸ ਬਹੁਤ ਜ਼ਰੂਰੀ ਹੈਗੀ ਹੈ ਕਿ ਜਿਹਦੇ ਵਿੱਚ ਕਿਤੇ ਕੋਈ ਬੰਦਾ ਸਿੱਖ ਹੋ ਗਿਆ, ਡਾਕਟਰ ਦੇ ਜਾਣਾ ਪੈ ਗਿਆ, ਡਾਕਟਰ ਦੀ ਫੀਸ ਆ, ਡਾਕਟਰ ਕੋਈ ਮੈਡੀਸਨ ਲੈ ਕੇ ਦਿੰਦਾ, ਕੋਈ ਬਲੱਡ ਵਰਕ, ਐਕਸਰੇ, ਸਰਜਰੀ, ਸਾਰੇ ਐਕਸਪੈਂਸ ਉਹਦੇ ਵਿੱਚ ਕਵਰ ਹੁੰਦੇ ਆ। ਪ੍ਰਭ ਜੀ, ਪਰਮਾਤਮਾ ਨਾ ਕਰੇ ਕਦੀ ਕਿਸੇ ਪਰਸਨ ਦੀ ਡੈਥ ਹੁੰਦੀ ਆ, ਫਿਊਨਰਲ ਕੋਸਟ ਜਾਂ ਬੋਡੀ ਬੈਕ ਹੋਮ ਭੇਜਣੀ ਹੈਗੀ ਆ, ਰੀਪੈਟਰੇਸ਼ਨ, ਉਹ ਐਕਸਪੈਂਸ ਵੀ ਕਵਰ ਕੀਤੇ ਜਾਂਦੇ ਹੈਗੇ ਆ। ਕੋਈ ਵੀ ਸਾਡੇ ਲਿਸਨਰ ਸੁਪਰ ਵੀਜ਼ਾ, ਵਿਜ਼ਟਰ ਇੰਸ਼ੋਰੈਂਸ ਦੇ ਬੈਸਟ ਰੇਟ ਲੈਣਾ ਚਾਹੁੰਦੇ ਆ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ, ਜਿੰਨੇ ਵੀ ਸਾਡੇ ਵੀ US ਨੂੰ ਡਰਾਈਵ ਕਰਦੇ ਆ, ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਲੈਣੀ ਹੈ, ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ, ਜਾਂ ਟੈਕਸ ਸੇਵ ਕਰਨਾ ਚਾਹੁੰਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਘਰ ਬਾਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਹੈ, ਕੋਈ ਮੌਰਗੇਜ ਇੰਸ਼ੋਰੈਂਸ ਨੂੰ ਲੈ ਕੇ ਕੁਐਸਚਨ ਹੈਗਾ। ਤੇ ਨੰਬਰ ਜੀ 416-627-3111। ਪ੍ਰਭ ਜੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਇੱਕ ਵਾਰ ਫਿਰ ਨੰਬਰ ਦੇ ਦਿਆ ਸੀ ਗੁਰਜੀਤ ਸੂਰੀ ਹੋਣਾ ਦਾ, 416-627-3111, 416-627-3111, ਗੁਰਜੀਤ ਕੌਰ ਸੂਰੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਗੁਰਜੀਤ ਜੀ,
1: ਥੈਂਕ ਯੂ।
0: ਬਾਪੂ ਦੀ ਗੱਲਬਾਤ ਕਰ ਰਹੇ ਸੀ, ਤੇ ਬਾਪੂ ਦੀ ਗੱਲਬਾਤ ਹੋਵੇ ਤੇ ਅਮਰਤ ਮਾਨ ਹੋਣਾ ਦਾ ਬਾਪੂ ਗਾਣਾ ਨਾ ਹੋਵੇ, ਇਹ ਹੋ ਨਹੀਂ ਸਕਦਾ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ।
2: ਬਿਲਕੁਲ ਜੀ, ਡ੍ਰੀਮ ਹੋਮ ਅਪਲਾਈਂਸਿਸ 905-805-3000। ਨਾਲ ਦੀ ਨਾਲ ਪੀਜ਼ਾ ਟੂ ਗੋ ਨੂੰ ਤੁਸੀਂ ਯਾਦ ਰੱਖਣਾ, ਬੈਸਟ ਪੀਜ਼ਾ ਇਨ ਦਾ ਟਾਊਨ। ਸੋ ਰੇਡੀਓ ਉਡਾਨ ਦਾ ਰੈਫਰੈਂਸ ਜਦੋਂ ਵੀ ਤੁਸੀਂ ਦੇਣਾ, ਕੁਛ ਵੀ ਬਾਏ ਕਰਨਾ, ਮੇਰੇ ਵੱਲੋਂ ਇੱਕ ਡਰਿੰਕ ਪੀਜ਼ਾ ਟੂ ਗੋ 'ਤੇ ਬਿਲਕੁਲ ਫ੍ਰੀ। ਪੀਜ਼ਾ ਟੂ ਗੋ 9058409696, 905-800-9696। ਇੱਕ ਵਾਰ ਫਿਰ ਅਸੀਂ ਚੱਲਦੇ ਹਾਂ ਪਵਨ ਸਰਪਾਲ, ਬਾਵਾ ਬਾਵਾ ਸਰਪਾਲ ਔਰ ਰਾਘਵ ਸਾਡੇ ਨਾਲ ਜੁੜੇ ਹੋਏ ਨੇ ਰੇਡੀਓ ਟੈਂਗੀ ਤੋਂ। ਆਪਾਂ ਰੈਪਅਪ ਕਰਨਾ, ਦੋਸਤ ਸਾਡਾ ਰੇਡੀਓ ਟੈਂਗੀ 'ਤੇ ਜਾਣ ਅਤੇ ਉਹ ਕੀ ਸੋਚ ਕੇ ਜਾਣ ਕਿ ਸਾਨੂੰ ਉੱਥੋਂ ਕੀ ਮਿਲੂਗਾ।
3: ਵੈਸੇ ਆਈ ਥਿੰਕ ਪਵਨ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਤਾ ਕਿ ਐਗਜੈਕਟਲੀ ਹੈ ਕਿ ਪ੍ਰਾਪਾ ਜੀ ਤੁਸੀਂ ਵੀ ਦੱਸਦਾ ਹੋਇਆ। ਮੈਂ ਬਸ ਕੁਇਕਲੀ ਦੱਸਦਾ ਕਿ ਇਹ ਪਲੈਟਫਾਰਮ, ਵੈਸੇ ਜਿੱਦਾਂ ਅਸੀਂ ਰੇਡੀਓ ਸੁਣਦੇ ਹਾਂ, ਅਸੀਂ ਆਮ ਤੌਰ 'ਤੇ ਗੱਡੀ 'ਚ ਚੱਲਦੇ ਹੋਏ ਸੁਣਦੇ ਹਾਂ, ਘਰ ਬਹਿ ਕੇ ਵੀ ਅਸੀਂ ਰੇਡੀਓ ਲਾ ਕੇ ਸੁਣਦੇ ਹਾਂ, ਬਟ ਕਈ ਵਾਰੀ ਹੁੰਦਾ ਕਿ ਬੱਚਿਆਂ ਲਈ ਕੋਈ ਸਪੈਸੀਫਿਕ ਚੀਜ਼ ਅਸੀਂ ਪਲੇ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਯੂਟਿਊਬ 'ਤੇ ਵੀਡੀਓ ਲਾ ਦਿੰਦੇ ਹਾਂ ਜਿੱਥੇ ਕਾਰਟੂਨ ਨੱਚਦੇ ਹੋਏ, ਅਤੇ ਉਹ ਤੋਂ ਬੱਚਾ ਜ਼ਿਆਦਾ ਸਿੱਖਦਾ ਨਹੀਂ ਹੈ। ਬੱਚਾ ਖੁਸ਼ ਰਹਿੰਦਾ, ਰੋਟੀ ਖਾ ਲੈਂਦਾ, ਜਦੋਂ ਦੇਖ ਦੇਖ ਕੇ ਹੱਸ ਲੈਂਦਾ, ਲੇਕਿਨ ਸਿੱਖਦਾ ਕੁਛ ਨਹੀਂ ਹੈ। ਸੋ ਰੇਡੀਓ ਟੈਂਗੀ 'ਤੇ ਜਿੱਦਾਂ ਪਵਨ ਜੀ ਨੇ ਜੋ ਪਲੈਟਫਾਰਮ ਬਣਾਇਆ, ਇੱਥੇ ਬੱਚਾ ਖੁਸ਼ ਵੀ ਰਹੇਗਾ, ਹੱਸੇਗਾ ਵੀ, ਬਟ ਨਾਲ ਦੇ ਨਾਲ ਸਿੱਖੇਗਾ ਕਿ ਵੱਡਿਆਂ ਦੀ ਗੱਲ, ਜਿੱਦਾਂ ਉਹਨਾਂ ਨੇ ਕਿਹਾ, ਦਾਦੀਆਂ ਨਾਨੀਆਂ ਦੀ ਕਹਾਣੀਆਂ, ਉਹ ਫਨ ਤਰੀਕੇ ਦੇ ਨਾਲ ਦੱਸੀਆਂ ਹੋਈਆਂ ਇਸ ਪਲੈਟਫਾਰਮ 'ਤੇ। ਕੋਈ ਸਾਡੇ ਜੋ ਰਾਜੇ ਮਹਾਰਾਜੇ ਰਹੇ ਹੋਏ ਆ ਉਹਨਾਂ ਦੀ ਕਹਾਣੀਆਂ, ਜਾਂ ਫਿਰ ਸਾਡੇ ਜਿੰਨੇ ਵੀ ਕੋਈ ਧਾਰਮਿਕ ਜਿੰਨੀਆਂ ਵੀ ਕਹਾਣੀਆਂ ਨੇ ਉਹਨਾਂ ਨੂੰ ਦੱਸਿਆ ਹੋਇਆ ਇਸ ਪਲੈਟਫਾਰਮ 'ਤੇ, ਉਹ ਜ਼ਰੂਰ ਤੁਸੀਂ ਖਾਸ ਤੌਰ 'ਤੇ ਬੱਚਿਆਂ ਲਈ ਜ਼ਰੂਰ ਦਿਖਾਓ। ਤੁਹਾਡੇ ਲਈ ਵੀ ਬਹੁਤ ਸਾਰੀ ਕਹਾਣੀਆਂ ਨੇ, ਤੁਸੀਂ ਉਹਨਾਂ ਨੂੰ ਵੀ ਇੰਜੋਏ ਕਰ ਸਕਦੇ ਹੋ। ਐਂਡ ਲਾਸਟ ਦੇ ਵਿੱਚ ਜਿਹੜਾ ਬਿੰਦਾਸ ਬੋਲ ਹੈ, ਉਹ ਇੱਕ ਵਧੀਆ ਆਪਸ਼ਨ ਹੈ ਜੇ ਤੁਹਾਡੀ ਕੋਈ ਵੀ ਆਪ ਬੀਤੀ ਹੈ, ਤੁਹਾਡੇ ਲਾਈਫ 'ਚ ਤੁਸੀਂ ਕੋਈ ਸਟਰਗਲ ਕੀਤਾ, ਕੋਈ ਇੱਦਾਂ ਦੀ ਗੱਲ ਹੈ ਜੋ ਤੁਹਾਡੇ ਦਿਲ 'ਚ ਦੱਬੀ ਹੋਈ ਹੈ, ਤੁਸੀਂ ਲੇਕਿਨ ਕਹਿਣਾ ਚਾਹੁੰਦੇ ਹੋ ਲੇਕਿਨ ਤੁਹਾਨੂੰ ਪਤਾ ਨਹੀਂ ਹੈ ਕਿ ਦੁਨੀਆਂ ਨੂੰ ਕਿੱਦਾਂ ਦੱਸਾਂ ਮੈਂ ਆ ਕੇ, ਅਤੇ ਇਹ ਪਲੈਟਫਾਰਮ ਹੈ ਤੁਹਾਡੇ ਲਈ। ਤੁਸੀਂ ਆਪਣੀ ਸਟੋਰੀ ਸਾਨੂੰ ਭੇਜੋ ਅਤੇ ਪਵਨ ਜੀ ਉਹ ਦੇਖ ਕੇ ਉਹਨੂੰ ਸਿਲੈਕਟ ਕਰਕੇ ਤੁਹਾਨੂੰ ਦੱਸਣਗੇ ਕਿੱਦਾਂ ਤੁਸੀਂ ਇਹਨੂੰ ਪੂਰਾ ਕਰ ਸਕਦੇ ਹੋ। ਐਂਡ ਉਹ ਪੂਰੀ ਹੈਲਪ ਕਰਨਗੇ, ਸਟੋਰੀ ਪੂਰੀ ਬਣਾਉਣਗੇ, ਛੱਕ ਕੇ ਤੁਹਾਡਾ ਨਾਮ ਜੇ ਤੁਸੀਂ ਚਾਹੁੰਦੇ ਹੋ ਤਾਂ ਨਾਮ ਵੀ ਆਏਗਾ, ਜੇ ਨਹੀਂ ਚਾਹੁੰਦੇ ਤਾਂ ਬਗੈਰ ਨਾਮ ਦੇ, ਲੇਕਿਨ ਤੁਹਾਡੀ ਕਹਾਣੀ, ਤੁਹਾਡੀ ਆਪ ਬੀਤੀ ਸਾਰੀ ਦੁਨੀਆਂ ਸਾਹਮਣੇ ਜ਼ਰੂਰ ਆਏਗੀ।
1: ਸੋ ਕਿਆ ਬਾਤ ਹੈ ਜੀ, ਰੇਡੀਓ ਟੈਂਗੀ, ਤੁਸੀਂ ਰੇਡੀਓ ਟੈਂਗੀ ਦੇ ਇੰਸਟਾਗ੍ਰਾਮ ਪੇਜ 'ਤੇ ਜਾਓ। ਸੋ ਬਾਕੀ ਆਪਾਂ ਕੱਲ੍ਹ ਨੂੰ ਗੱਲਾਂ ਬਾਤਾਂ ਜ਼ਰੂਰ ਕਰਦੇ ਹਾਂ ਰੇਡੀਓ ਟੈਂਗੀ ਬਾਰੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਕੱਲ੍ਹ ਨੂੰ ਮਿਲਦੇ ਹਾਂ ਇਸੇ ਟਾਈਮ, ਇਸੇ ਵੇਲੇ, ਇਸੇ ਘੜੀ, ਇਸੇ ਪਲ, ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ। ਸਵੇਰੇ 7-8 ਫਿਰ ਗੱਲਬਾਤ ਕਰਾਂਗੇ, ਸ਼ਾਮ ਨੂੰ 9-10। ਸਤਿ ਸ਼੍ਰੀ ਅਕਾਲ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ ਤੇ ਸ਼ੁਭ ਰਾਤਰੀ।
4: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ, ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ, ਵੇਖਿਓ

0: ਜਾਂ ਕੋਈ ਟਰੱਕ ਯਾਰਡ ਤੁਹਾਨੂੰ ਚਾਹੀਦਾ ਤੇ ਤੁਸੀਂ ਇੰਦਰ ਅਰੋੜਾ ਦੇ ਨਾਲ ਸੰਪਰਕ ਕਰ ਸਕਦੇ ਹੋ 416-525-7400 416-525-7400। ਇੱਕ ਮਕਾਨ ਇਹਨਾਂ ਨੇ ਲਿਸਟ ਕੀਤਾ ਹੋਇਆ ਬਹੁਤ ਖੂਬਸੂਰਤ, 3100 ਸਕੁਅਰ ਫੁੱਟ ਤੋਂ ਪਲੱਸ ਜਗ੍ਹਾ ਹੈ, ਬੇਸਮੈਂਟ ਲੀਗਲ ਬਣੀ ਹੋਈ ਹੈ। ਤੁਸੀਂ ਇਸ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਇਸ ਨੂੰ ਵਿਜ਼ਿਟ ਕਰਨਾ ਹੋਵੇ, ਜੋ ਵੀ ਜਾਣਕਾਰੀ ਲੈਣੀ ਹੋਵੇ, ਇੰਦਰ ਅਰੋੜਾ ਤੋਂ ਪ੍ਰਾਪਤ ਕਰ ਸਕਦੇ ਹੋ 416-525-7400 416-525-7400। ਹੋਰ ਜਾਣਕਾਰੀ, 9 ਅਗਸਤ ਨੂੰ ਇੱਕ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ ਮਨਮੋਹਨ ਵਾਰਸ ਜੀ ਦਾ, ਉਹਨਾਂ ਤਿੰਨਾਂ ਭਰਾਵਾਂ ਦਾ, ਸੰਗਤਾਰ ਔਰ ਕਮਲਹੀਰ, ਜਿਹੜਾ 25 ਜੁਲਾਈ ਨੂੰ ਹੋਣਾ ਸੀ, ਕਿਸੇ ਕਾਰਨ ਉਹ ਪ੍ਰੋਗਰਾਮ ਪੋਸਟਪੋਨ ਕਰਨਾ ਪਿਆ। 9 ਜੁਲਾਈ ਨੂੰ ਸੇਮ ਵੈਨਿਊ, ਸੇਮ ਟਿਕਟਾਂ, ਸੇਮ ਟਾਈਮ ਤੁਸੀਂ ਉਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਹੋ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾਓ ticketmaster.ca ਦੇ ਉੱਪਰ। ਤੁਸੀਂ ਅਗਰ ਕੋਈ ਟਿਕਟ ਲੈਣ ਤੋਂ ਅਗਰ ਵਾਂਝਾ ਰਹਿ ਗਿਆ ਔਰ ਮਨ ਹੈ ਟਿਕਟ ਲੈਣ ਦਾ ਤਾਂ ਤੁਸੀਂ ਲੈ ਸਕਦੇ ਹੋ। ਇਹ 647-468 ਬਾਰ ਹਰਜਿੰਦਰ ਗਿੱਲ ਉਹਨਾਂ ਦਾ ਨੰਬਰ ਹੈ 6474006862। ਇਹਦੇ 'ਤੇ ਸੰਪਰਕ ਕਰਕੇ ਤੁਸੀਂ ਹੋਰ ਜਾਣਕਾਰੀ ਲੈਣੀ ਹੋਏ ਇਸ ਪ੍ਰੋਗਰਾਮ ਦੇ ਬਾਰੇ ਵੀ ਲੈ ਸਕਦੇ ਹੋ। ਸੋ ਤੁਹਾਡੀ ਗੱਡੀ ਨੂੰ, ਤੁਹਾਡੀ ਕਾਰ ਨੂੰ ਕੋਈ ਪ੍ਰੋਬਲਮ ਆ ਗਈ, ਕੋਈ ਸਮੱਸਿਆ ਆ ਗਈ ਹੈ, ਤਾਂ ਚਾਹੇ ਕੋਈ ਚੈਸੀ ਦੀ ਪ੍ਰੋਬਲਮ ਹੈ, ਚਾਹੇ ਕੋਈ ਟਾਇਰਾਂ ਦੀ ਪ੍ਰੋਬਲਮ ਹੈ, ਚਾਹੇ ਕੋਈ ਇੰਜਨ ਦੀ ਪ੍ਰੋਬਲਮ ਹੈ, ਕਿਸੇ ਵੀ ਕਿਸਮ ਦੀ, ਚਾਹੇ ਤੁਸੀਂ ਓਵਰਹਾਲਿੰਗ ਕਰਵਾਉਣੀ ਹੈ, ਤਾਂ ਬੜਾ ਭਰੋਸੇਯੋਗ ਨਾਮ ਅਬਾਸ ਜੀ ਨੈਸ਼ਨਲ ਆਟੋ ਸਰਵਿਸ, 905-450-3300 905-450-3300 99 ਕੈਨੇਡੀ ਰੋਡ ਸਾਊਥ ਦੇ ਉੱਪਰ ਵਰਕਸ਼ਾਪ, ਬਹੁਤ ਖੁੱਲੀ ਡੁੱਲੀ ਵਰਕਸ਼ਾਪ ਹੈ, ਬੜਾ ਕਾਬਲ ਇਹਨਾਂ ਦੇ ਕੋਲ ਸਟਾਫ ਹੈ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਸਟਾਫ ਹੈ, ਤੁਹਾਨੂੰ ਜ਼ਿਆਦਾ ਵੇਟਿੰਗ ਵੀ ਕਰਨੀ ਨਹੀਂ ਪਏਗੀ। ਸੋ ਨੰਬਰ ਯਾਦ ਰੱਖੋ 905-450-3300 905-450-3300 ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਦਿਆ। ਸੋ ਹੁਸਨੈਨ ਜੀ ਮੇਰੇ ਨਾਲ ਜੁੜ ਗਏ ਨੇ। ਹੁਸਨੈਨ ਜੀ ਕੀ ਹਾਲ ਚਾਲ ਹੈ, ਤਬੀਅਤ ਕੈਸੀ ਹੈ ਤੁਹਾਡੀ?
1: ਜੀ ਅੱਲਾ ਪਾਕ ਦਾ ਕਰਮ, ਫਸਟ ਕਲਾਸ।
0: ਕੈਸਾ ਦਿਨ ਬੀਤੇ ਅੱਜ ਦਾ ਤੁਹਾਡਾ ਫਿਰ?
1: ਹਾਂਜੀ ਬਹੁਤ ਵਧੀਆ ਜੀ, ਤੁਸੀਂ ਵੀ ਮੇਰੇ ਨਾਲ ਹੀ ਸੀ ਅੱਜ।
0: ਅੱਛਾ ਅੱਛਾ ਅੱਛਾ ਅੱਛਾ, ਸੋ ਮੈਂ ਤਾਂ ਕਿਹਾ ਵੀ ਗੱਲਬਾਤ ਤੁਹਾਡੇ ਤੋਂ ਸੁਣਾਂਗੇ ਉਸ ਪ੍ਰੋਗਰਾਮ ਦੀ। ਅੱਜ ਪ੍ਰੋਗਰਾਮ ਬਹੁਤ ਵਧੀਆ ਸੀ, ਅਸੀਂ ਇੱਕ ਪ੍ਰੋਗਰਾਮ ਐਕਚੁਲੀ ਦੋਨਾਂ ਨੇ ਅਟੈਂਡ ਕੀਤਾ ਜੀ, ਮਿਸੀ ਸਾਗਾ ਦੇ ਵਿੱਚ ਸੀ ਇੱਕ ਤੀਆਂ ਦਾ, ਉੱਥੇ ਉਹਨਾਂ ਨੇ ਮੇਲਾ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਸੀ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਨਾਲ, ਉਹ ਮੈਡਮ ਜੁੜੀ ਹੋਈ ਹੈ, ਮੈਡਮ ਰੂਪ ਕਾਲੋਂ ਸੀਨੀਅਰ ਕਲੱਬ ਉਹਨਾਂ ਨੇ ਬਣਾਇਆ ਹੋਇਆ, ਅਤੇ ਬੜੀ ਅੱਛੀ ਗੈਦਰਿੰਗ ਸੀ, 150-200 ਦੇ ਕਰੀਬ ਉੱਥੇ ਸਾਰੇ ਸੀਨੀਅਰਸ, ਦੋਸਤ ਮਿੱਤਰ ਭੈਣ ਭਰਾ ਇਕੱਠੇ ਹੋਏ ਸਨ, ਅਤੇ ਬੜਾ ਖੂਬਸੂਰਤ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਸੀ, ਅਤੇ ਹੁਸਨੈਨ ਜੀ ਨੇ ਵੀ ਉੱਥੇ ਖੂਬ ਰੌਣਕ ਲਾਈ, ਅਤੇ ਮੇਰੇ ਵੀ ਉਹਨਾਂ ਨੇ ਜੋ ਡਿਊਟੀ ਲਾਈ ਸੀ ਉਸ ਸਾਰੇ ਪ੍ਰੋਗਰਾਮ ਨੂੰ ਐਂਕਰ ਕਰਨ ਦੀ, ਅਸੀਂ ਵੀ ਆਪਣੀ ਸਮਰੱਥਾ ਦੇ ਮੁਤਾਬਕ ਜੋ ਤਿਲ ਫੁੱਲ ਹਿੱਸਾ ਪਾ ਸਕਦੇ ਸੀ ਉਹਨਾਂ ਦੇ ਪ੍ਰੋਗਰਾਮ ਦੀ ਕਾਮਯਾਬੀ ਦੇ ਵਿੱਚ ਪਾਇਆ ਹੈ। ਸੋ ਅੱਜ ਦੇ ਪ੍ਰੋਗਰਾਮ ਹੁਸਨੈਨ ਜੀ, ਅੱਜ ਸਾਡਾ ਪ੍ਰੋਗਰਾਮ ਹੈ ਨਾ, ਕੱਲ੍ਹ ਆਪਾਂ ਗੱਲਬਾਤ ਕੀਤੀ ਸੀ ਕਿ ਚਰਖਾ ਜਿਹੜਾ ਇੱਕ ਸਾਡੇ ਸਮਾਜ ਦੇ ਵਿੱਚ ਬੜਾ ਮਹੱਤਵਪੂਰਨ ਸਥਾਨ ਹੈ ਚਰਖੇ ਦਾ।
1: ਜੀ ਜੀ,
0: ਮਹੱਤਵਪੂਰਨ ਸਥਾਨ ਹੀ ਨਹੀਂ ਹੈ, ਦੇਖੋ ਮਨੋਰੰਜਨ ਦੇ, ਮਨੋਰੰਜਨ ਨਾਲ ਵੀ ਇਸ ਦਾ ਸੰਬੰਧ ਹੈ, ਔਰ ਸਾਡੇ ਪੁਰਾਣੇ ਸਮਾਜ ਦੇ ਵਿੱਚ ਕਿਰਤ ਦੇ ਨਾਲ ਵੀ ਇਸ ਦਾ ਸੰਬੰਧ ਹੈ ਕਿ ਬਹੁਤ ਸਾਰੇ ਲੋਕਾਂ ਨੇ, ਬੜੇ ਸਾਰੇ ਦੋਸਤਾਂ ਮਿੱਤਰਾਂ ਨੇ ਚਰਖੇ ਦੇ ਉੱਪਰ ਸੂਤ ਕੱਤ ਕੇ ਇਸ ਨੂੰ ਆਪਣਾ ਕਿਰਤ ਦਾ ਸਾਧਨ ਵੀ ਬਣਾਇਆ ਸੀ। ਔਰ ਸਭ ਤੋਂ ਵੱਡਾ ਭਾਈਚਾਰਕ ਸਾਂਝ ਦਾ ਇਹ ਬੜਾ ਵੱਡਾ ਪ੍ਰਤੀਕ ਹੈ ਕਿ 53 ਦੇ ਵਿੱਚ ਜਦੋਂ ਬੀਬੀਆਂ ਭੈਣਾਂ 40-40, 50-50 ਦੇ ਕਰੀਬ ਇਕੱਠੀਆਂ ਬੈਠ ਕੇ ਚਰਖਾ ਕੱਤਦੀਆਂ ਸਨ, ਤੇ ਚਰਖਾ ਕੱਤਣ ਦੇ ਨਾਲ ਨਾਲ ਉਹ ਆਪਣੇ ਮਨ ਦੇ ਹਾਵ ਭਾਵ, ਆਪਣੇ ਸੱਸਾਂ ਦੀਆਂ, ਆਪਣੇ ਸਹੁਰਿਆਂ ਦੀਆਂ ਚੁਗਲੀਆਂ ਗੱਲਾਂ ਬਾਤਾਂ, ਉਹ ਗੱਲਾਂ ਬਾਤਾਂ ਜਿਹੜੀਆਂ ਘਰ ਦੇ ਵਿੱਚ ਉਹਨਾਂ ਨੂੰ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ, ਤੇ 53 ਦੇ ਵਿੱਚ ਬੈਠ ਕੇ ਨਾ ਉਹ ਗੱਲਾਂ ਬਾਤਾਂ ਵੀ ਉਹ ਸ਼ੇਅਰ ਕਰਿਆ ਕਰਦੀਆਂ ਸਨ। ਔਰ ਪੁਰਾਣੇ ਸਮਾਜ ਦੇ ਵਿੱਚ ਕਹਿ ਵੀ ਸੀ ਕਿ ਕੁੜੀਆਂ ਦੇ ਲਈ ਨਾ ਖਾਸ ਤੌਰ ਤੇ ਚਰਖੇ ਦੇ ਉੱਪਰ ਸੂਤ ਕੱਤਣਾ ਨਾ, ਇਹ ਉਹਨਾਂ ਦੇ ਲਈ ਇੱਕ ਕੁਆਲਿਟੀ ਗਿਣੀ ਜਾਂਦੀ ਸੀ, ਕਿ ਜਿਵੇਂ ਮਰਦਾਂ ਦੇ ਲਈ ਦਾਤੀ ਚਲਾਉਣੀ, ਕਹੀ ਦਾ ਕੰਮ ਕਰਨਾ ਜਾਂ ਹਲ ਚਲਾਉਣਾ, ਉਹ ਇੱਕ ਲੜਕੇ ਦੀ ਜਾਂ ਘਰ ਦੇ ਵਿੱਚ ਮਰਦ ਦੀ ਕਾਮਯਾਬੀ ਦਾ ਸਬੂਤ ਮੰਨਿਆ ਜਾਂਦਾ ਸੀ ਕਿ ਇਸ ਨੂੰ ਇਹ ਕੰਮ ਆਉਂਦੇ ਨੇ, ਇਹਦਾ ਮਤਲਬ ਇਹ ਕਾਮਯਾਬ ਇਨਸਾਨ ਹੈ। ਇਸੇ ਤਰ੍ਹਾਂ ਔਰਤਾਂ ਦੇ ਲਈ ਵੀ ਕੰਮ ਨਿਸ਼ਚਿਤ ਹੁੰਦੇ ਸੀ ਕਿ ਮੱਝਾਂ ਚੋਣੀਆਂ, ਮੱਝਾਂ ਦੀ ਧਾਰ ਕੱਢਣੀ, ਕਿਉਂਕਿ ਮੱਝ ਹਰ ਬੰਦਾ ਨਹੀਂ ਚੋ ਸਕਦਾ।
1: ਹਾਂਜੀ,
0: ਉਹ ਬੜਾ ਇੱਕ ਟੈਕਨੀਕ ਹੈ ਕਿ ਉਸ ਥਣ ਨੂੰ ਪਕੜਨਾ ਕਿਸ ਤਰ੍ਹਾਂ ਤੇ ਉਸ ਨੂੰ ਦਬਾਉਣਾ ਕਿੱਦਾਂ, ਤੇ ਫੇਰ ਹੀ ਅਦਰਵਾਈਜ਼ ਝੂਟੀ ਜਾਓ, ਉਹਦੇ ਵਿੱਚ ਦੁੱਧ ਨਹੀਂ ਨਿਕਲਦਾ ਸੀ। ਮੱਝਾਂ ਦੀ ਧਾਰ ਚੋਣੀ, ਫਿਰ ਰੋਟੀ ਟੁੱਕਰ ਕਰਨਾ, ਰੋਟੀ ਪਕਾਉਣੀ, ਦਾਲ ਬਣਾਉਣੀ, ਇਹ ਵੀ ਔਰਤਾਂ ਦਾ ਇੱਕ ਗਹਿਣਾ ਸਮਝਿਆ ਜਾਂਦਾ ਸੀ। ਜਿਸ ਔਰਤ ਨੂੰ ਨਹੀਂ ਨਾ ਆਉਂਦਾ ਸੀ, ਉਸ ਨੂੰ ਸਮਝਿਆ ਜਾਂਦਾ ਸੀ ਕਿ ਇਸ ਨੂੰ ਨਹੀਂ ਆਉਂਦਾ ਇਸ ਚੀਜ਼। ਇਹਦੇ ਇਲਾਵਾ ਚਰਖਾ ਕੱਤਣਾ ਵੀ ਇੱਕ ਔਰਤ ਦਾ ਗਹਿਣਾ ਸਮਝਿਆ ਜਾਂਦਾ ਸੀ।
1: ਕੀ ਬਾਤ ਹੈ।
0: ਸੋ ਇਹ ਇਸ ਤੋਂ ਇਲਾਵਾ ਪੰਜਾਬੀ ਜਨ ਜੀਵਨ ਦਾ ਜਿਹੜਾ ਬੜਾ ਅਨਿੱਖੜਵਾਂ ਅੰਗ ਹੈ, ਇਸ ਕਰਕੇ ਕਿ ਉਦੋਂ ਕੱਪੜਾ ਜਿਹੜਾ ਨਾ ਉਹ ਕਪਾਹ ਤੋਂ ਸੂਤ ਕੱਤਿਆ ਜਾਂਦਾ ਸੀ, ਉਸ ਤੋਂ ਬਾਅਦ ਕੱਪੜਾ ਜਿਹੜਾ ਘਰੇ ਹੀ ਖੱਡੀਆਂ ਦੇ ਉੱਪਰ ਤਿਆਰ ਕੀਤਾ ਜਾਂਦਾ ਸੀ ਕਿ ਕੱਪੜੇ ਦਾ ਜਿਹੜਾ ਸੰਬੰਧ ਹੈ ਉਹ ਸਾਡੇ ਜੀਵਨ ਦੇ ਵਿੱਚ ਇੰਨਾ ਹੈ ਕਿ ਜ਼ਿੰਦਗੀ ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਜਦੋਂ ਬੱਚੇ ਨੂੰ ਪੋਤੜਿਆਂ ਦੇ ਵਿੱਚ ਲਪੇਟਿਆ ਜਾਂਦਾ, ਉਦੋਂ ਤੋਂ ਲੈ ਕੇ ਉਸਦੇ ਕਫਨ ਤੱਕ ਕੱਪੜੇ ਦਾ ਸੰਬੰਧ ਮਨੁੱਖੀ ਜੀਵਨ ਦੇ ਨਾਲ ਹੈ। ਤੇ ਉਹ ਕੱਪੜਾ ਤਿਆਰ ਹੁੰਦਾ ਸੀ, ਕਪਾਹ ਨੂੰ ਜਦੋਂ ਪਿੰਜ ਸਵਾਰ ਕੇ ਜਦੋਂ ਉਸਨੂੰ ਕੱਤਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਕੱਪੜਾ ਤਿਆਰ ਕੀਤਾ ਜਾਂਦਾ। ਸਤਿ ਸ੍ਰੀ ਅਕਾਲ ਜੀ, ਬੀਬੀ ਕੁਲਦੀਪ ਗੋਸਲ ਜੀ ਨੇ ਜੀ ਆਇਆਂ ਨੂੰ ਜੀ।
2: ਸਤਿ ਸ੍ਰੀ ਅਕਾਲ
0: ਕੁਲਦੀਪ ਗੋਸਲ ਜੀ, ਬਹੁਤ ਵਧੀਆ ਪੰਜਾਬੀ ਨੇ, ਬੜੀ ਵਧੀਆ ਪੰਜਾਬੀ ਬੋਲਦੇ ਆ, ਤੇ ਤੁਸੀਂ ਸਲਾਮਾ ਅਲੈਕਮ ਕਹਿਣ ਦੀ ਕੀ ਜ਼ਰੂਰਤ ਆ? ਤੁਸੀਂ ਸਤਿ ਸ੍ਰੀ ਅਕਾਲ ਕਿਹਾ ਕਰੋ ਇਹਨਾਂ ਨੂੰ ਵੀ ਬਿਲਕੁਲ। ਚਲੋ ਜੀ, ਇੱਕ ਜਿਹੜੀ ਔਰਤ ਵਾਲੀਆਂ ਜਿਹੜੀਆਂ ਕੁਆਲਿਟੀਜ਼ ਹੁੰਦੀਆਂ ਨਾ ਕਿ ਸਾਰੇ ਕੰਮ ਕਾਰ ਕਰਦੇ ਇੱਕ ਔਰਤ ਨੂੰ ਇੱਕ ਲੜਕੀ ਨੂੰ ਆਉਣੇ ਚਾਹੀਦੇ ਆ, ਉਹ ਸਾਰੇ ਤੁਹਾਨੂੰ ਆਉਂਦੇ। ਚਲੋ ਪੜ੍ਹਨਾ ਲਿਖਣਾ ਤੇ ਚਲੋ ਕੋਈ ਗੱਲ ਨੀ, ਇੱਕ ਵੱਖਰੀ ਆਸਪੈਕਟ ਆ ਜਾਂਦਾ ਲਾਈਫ ਦਾ। ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਅੱਜ ਗੱਲਾਂ ਬਾਤਾਂ ਆਪਾਂ ਇਹੀ ਕਰ ਰਹੇ ਹਾਂ ਕਿ ਚਰਖੇ ਦਾ ਸਾਡੇ ਸੱਭਿਆਚਾਰ ਦੇ ਵਿੱਚ ਕੀ ਸਥਾਨ ਹੈ, ਤੇ ਅੱਜ ਆਪਾਂ ਗੱਲ ਕਰਾਂਗੇ ਕਿ ਚਰਖੇ ਦੇ ਜਿਹੜੇ ਜਿਹੜੇ ਅੰਗ ਹੁੰਦੇ ਨੇ ਨਾ। ਜਿਹੜਾ ਦੋਸਤ ਮਿੱਤਰ ਸਾਡੇ ਨਾਲ ਸ਼ੇਅਰ ਕਰੂਗਾ ਨਾ ਕਿ ਚਰਖੇ ਦੇ ਕਿਹੜੇ ਕਿਹੜੇ ਅੰਗ ਹੁੰਦੇ ਨੇ, ਚਰਮਖ, ਤਕਲਾ, ਹੱਥੀ ਔਰ ਬਹੁਤ ਸਾਰੇ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਘੱਟੋ ਘੱਟ 12-14 ਦੇ ਕਰੀਬ ਚਰਖੇ ਦੇ ਅੰਗ ਨੇ, ਚਰਖੇ ਦੇ ਪਾਰਟ ਜਿਹੜੇ ਹੁੰਦੇ ਨੇ, ਉਹਨਾਂ ਦਾ ਵੱਖਰਾ ਵੱਖਰਾ ਨਾਮ ਹੈ। ਤੇ ਜਿਹੜਾ ਦੋਸਤ ਮਿੱਤਰ ਵੱਧ ਤੋਂ ਵੱਧ ਸਾਡੇ ਨਾਲ, ਭੈਣ ਭਾਈ ਸਾਡਾ ਸ਼ੇਅਰ ਕਰੂਗਾ ਨਾ, ਤੇ ਉਹਨੂੰ ਵਿਲੇਜ ਆਫ ਇੰਡੀਆ ਦਾ ਇੱਕ ਕੂਪਨ ਜਿਹੜਾ ਨਾ ਅਸੀਂ ਉਸ ਨੂੰ ਦੇ ਸਕਦੇ ਹਾਂ, ਚਾਹੇ ਉੱਥੋਂ ਲੰਚ ਕਰ ਲਏ, ਚਾਹੇ ਉੱਥੋਂ ਡਿਨਰ ਕਰ ਲਏ, ਤੇ ਚਾਹੇ ਉੱਥੋਂ ਬ੍ਰੇਕਫਾਸਟ ਕਰ ਲਏ। ਚਰਖੇ ਦੇ ਅੰਗਾਂ ਦੀ ਗਿਣਤੀ ਸਾਡੇ ਨਾਲ ਸ਼ੇਅਰ ਕਰੋ ਕਿ ਕਿਹੜੇ ਕਿਹੜੇ ਅੰਗ ਹੁੰਦੇ ਨੇ, ਤੇ ਜਿਹੜਾ ਵੱਧ ਤੋਂ ਵੱਧ ਨਾਮ ਲੈ ਦੂਗਾ ਨਾ ਉਹਨਾਂ ਦੇ, ਉਹ ਆਪਾਂ ਗੱਲਬਾਤ ਉਹਨਾਂ ਨਾਲ ਜ਼ਰੂਰ ਕਰਾਂਗੇ, ਉਹਨਾਂ ਨੂੰ ਕੂਪਨ ਵੀ ਜ਼ਰੂਰ ਦੇਵਾਂਗੇ। ਸਾਡੇ ਡਾਕਟਰ ਜਸਬੀਰ ਚੌਹਾਨ ਜੀ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
3: ਸਤਿ ਸ੍ਰੀ ਅਕਾਲ ਜੀ।
0: ਡਾਕਟਰ ਸਾਹਿਬ, ਫਿਰ ਅੱਜ ਮੇਰੇ ਮੂੰਹ ਚੋਂ ਨਿਕਲ ਗਿਆ, ਡਾਕਟਰ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ? ਡਾਕਟਰ ਦੇ ਹਾਲ ਚਾਲ ਪੁੱਛਣੇ ਨਹੀਂ ਚਾਹੀਦੇ, ਡਾਕਟਰ ਨੂੰ ਤਾਂ ਵੈਸੇ ਹੀ ਕਹਿਣਾ ਚਾਹੀਦਾ ਕਿ ਡਾਕਟਰ ਸਾਹਿਬ ਨੰਬਰ 9 ਡਾਕਟਰ ਹੋ ਹੀ ਨਾ। ਚਲੋ ਇੱਕ ਮਿੰਟ ਹੋਲਡ ਕਰੋ ਡਾਕਟਰ ਸਾਹਿਬ, ਢੀਂਡਸਾ ਸਾਹਿਬ ਆ ਗਏ, ਉਹਨਾਂ ਨਾਲ ਗੱਲ ਕਰਦੇ ਆ, ਤੇ ਤੁਸੀਂ ਵੀ ਲਾਈਨ ਤੇ ਰਹੋ ਤੁਸੀਂ ਵੀ। ਹਾਂਜੀ ਜੀ ਜੀ ਜੀ, ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ।
4: ਹੈਲੋ।
0: ਹਾਂਜੀ ਹਾਂਜੀ, ਢੀਂਡਸਾ ਸਾਹਿਬ ਜੀ ਆਇਆਂ ਨੂੰ
4: ਸਤਿ ਸ੍ਰੀ ਅਕਾਲ ਜੀ, ਡਾਕਟਰ ਦਰਸ਼ਨਦੀਪ ਤੇ ਸਲਾਮ ਅਲੈਕਮ ਆਪਣੇ ਮੈਂ ਤੁਹਾਨੂੰ ਪਹਿਲੀ ਗੱਲ ਤਾਂ ਚਲੋ ਚਰਖੇ ਵਾਲਾ ਦੱਸ ਦੇਵਾਂ
0: ਜੀ,
4: ਤੇ ਫਿਰ ਇੱਕ ਛੋਟੀ ਜਿਹੀ ਗੱਲ ਦੱਸੂਗਾ ਛੋਟੇ ਸਕਿੰਟਾਂ ਚ ਬਸ।
0: ਜੀ ਜੀ ਜੀ।
4: ਤੇ ਚਰਖੇ ਵਾਲਾ ਮੈਨੂੰ ਕਿਸੇ ਤੋਂ ਪੁੱਛ ਕੇ ਦੱਸ ਦੋ ਵੀ ਮਝੇਰੂ ਕੀ ਹੁੰਦਾ? ਮਝੇਰੂ
0: ਮਝੇਰੂ ਤੁਹਾਡੇ ਮੂੰਹੋਂ ਸੁਣ ਰਿਹਾ, ਮੈਂ ਇਹ ਵਰਡ ਹੀ ਨਹੀਂ ਸੁਣਿਆ ਮਝੇਰੂ ਚਰਖੇ ਦੇ ਪਾਠ ਦੇ ਵਿੱਚ, ਹੋਰ ਬੜੇ ਮੈਨੂੰ ਨਾਮ ਯਾਦ ਹੈ। ਤੇ ਚਲੋ ਦੋਸਤੋ ਮਿੱਤਰੋ, ਜਰੂਰ ਸ਼ੇਅਰ ਕਰੋ ਮਝੇਰੂ ਮਝੇਰੂ ਸ਼ਬਦ, ਦੁਬਾਰਾ ਬੋਲੋ ਜਰਾ, ਮਝੇਰੂ
4: ਮਝੇਰੂ
0: ਮਝੇਰੂ ਮਝੇਰੂ ਚਰਖੇ ਦਾ ਪਾਰਟ ਹੈ।
4: ਹਾਂਜੀ ਹਾਂਜੀ। ਤੇ ਚਲੋ ਅਗਲੀ ਗੱਲ ਸੀ ਵੀ ਕੱਲ ਨਾ ਸਾਡੇ ਦੋਸਤ ਸਾਡੇ ਬਹੁਤ ਕਰੀਬੀ ਮਿੱਤਰ ਡਾਕਟਰ ਮੁਹੰਮਦ ਦਿਲਸ਼ਾਦ ਆਏ
0: ਜੀ ਜੀ ਜੀ
4: ਸਾਡੇ ਉੱਥੇ ਹੋਸਪਿਟਲ ਆ ਉਹਨਾਂ ਦਾ ਜਿਵੇਂ ਆਪਣੇ ਮਲੇਰਕੋਟਲੇ ਤੁਹਾਨੂੰ ਪਤਾ ਵੀ
0: ਜੀ ਜੀ ਜੀ
4: ਆਹ ਹੱਡੀਆਂ ਦਾ ਟੁੱਟੀਆਂ ਉਤਰੀਆਂ
0: ਹੱਡੀਆਂ ਬੜਾ ਮਸ਼ਹੂਰ ਹੈ ਮਲੇਰਕੋਟਲਾ ਇਸ ਪਰਪਸ ਵਾਸਤੇ
4: ਇਹ ਸਾਡੇ ਪਿੰਡ ਚ ਮਤਲਬ 35-40 ਸਾਲ ਤੋਂ
0: ਕੰਮ ਕਰ
4: ਮਤਲਬ ਕਰ ਰਹੇ ਨੇ ਹੋਸਪਿਟਲ ਉਹਨਾਂ ਦਾ ਪ੍ਰੈਕਟਿਸ ਹੈ ਹੋਸਪਿਟਲ ਹੈ
0: ਜੀ
4: ਤੇ ਉਹ ਆਪਦੀ ਬੇਟੀ ਨੂੰ ਮਿਲਣ ਆਏ ਸੀ ਉਹ ਕੱਲ ਮੈਨੂੰ ਮਿਲੇ ਤੇ ਮੈਂ ਉਹਨਾਂ ਨੂੰ ਉੱਥੇ ਖੇਤ ਲੈ ਕੇ ਗਿਆ ਆਪਣੇ ਜਿੱਥੇ ਤੁਹਾਨੂੰ ਮੈਂ ਵਾਰ ਵਾਰ ਕਹਿੰਦਾ ਰਹਿੰਦਾ
0: ਜੀ ਜੀ
4: ਹੁਸਨੈਨ ਸਾਹਿਬ ਨੂੰ ਲੈ ਕੇ ਆਓ ਪਰ ਹੁਸਨੈਨ ਸਾਹਿਬ ਵੀ ਹੁਣ ਜਾਣ ਵਾਲੇ ਨੂੰ ਤੁਸੀਂ ਟਾਈਮ ਹੀ ਨੀ ਦਿੱਤਾ
0: ਕੋਈ ਨੀ ਕੋਈ
4: ਤੇ ਉਹ ਡਾਕਟਰ ਸਾਹਿਬ ਵੀ 2-3 ਦਿਨ ਰਹਿ ਗਏ ਉਹਨਾਂ ਦੇ
0: ਅੱਛਾ ਜੀ
4: ਤੇ ਉੱਥੇ ਆਹ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਤੁਹਾਡਾ ਵੀ ਜ਼ਿਕਰ ਹੋਇਆ ਸੀ ਰੇਡੀਓ ਦਾ ਵੀ ਜ਼ਿਕਰ ਕੀਤਾ
0: ਜੀ ਜੀ ਜੀ
4: ਤੇ ਚਲੋ ਜੇ ਕੋਈ ਦਿਨ ਚ ਵੀ ਮੁਲਾਕਾਤ ਹੋਏ ਤਾਂ ਵੀ ਵਧੀਆ ਜੇ ਨਾ ਹੋਈ ਤਾਂ ਵੀ ਵਧੀਆ
0: ਤੇ
4: ਚਲੋ ਆਹ ਚਰਖੇ ਵਾਲਾ ਮੈਨੂੰ ਪੁੱਛ ਕੇ ਦੱਸੋ ਵੀ
0: ਜ਼ਰੂਰ ਜ਼ਰੂਰ ਜ਼ਰੂਰ ਹੁਣੇ ਪੁੱਛਦੇ ਜੀ ਹੁਣੇ ਪੁੱਛਦੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਹਾਂਜੀ ਡਾਕਟਰ ਸਾਹਿਬ ਆ ਜਾਓ ਜੀ ਵਾਪਸ
5: ਹੈਲੋ
0: ਹਾਂਜੀ ਹਾਂਜੀ ਡਾਕਟਰ ਸਾਹਿਬ ਕੀ ਹਾਲ ਚਾਲ ਨੇ
5: ਵਧੀਆ ਜੀ ਵਧੀਆ ਜੀ
0: ਕੀ ਗੱਲਬਾਤ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਤੁਸੀਂ ਅੱਜ ਚਰਖੇ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਹੋ ਕਿ ਤੁਸੀਂ ਮਰੀਜ਼ ਦੀਆਂ ਬਿਮਾਰੀਆਂ ਦੇ ਬਾਰੇ ਜਾਣਕਾਰੀ ਰੱਖਦੇ ਹੋ
1: ਜੇਰੂ ਦੱਸੋ
5: ਨਹੀਂ ਨਹੀਂ ਚਰਖੇ ਬਾਰੇ ਵੀ ਦੱਸ ਦਿੰਦੇ ਤੇ ਬਾਕੀ ਤੁਸੀਂ ਮੱਝਾਂ ਦੀ ਗੱਲ ਕੀਤੀ
0: ਹਾਂਜੀ
5: ਤੇ ਸਾਡੇ ਕੋਲ ਸਾਡੀ ਫੈਮਿਲੀ ਦੇ ਵਿੱਚ 70 ਮੱਝਾਂ ਹੁੰਦੀਆਂ ਸੀ
0: ਅੱਛਾ
5: ਤੇ 30 ਗਾਈਆਂ ਹੁੰਦੀਆਂ ਸੀ
0: ਇੱਕ ਫੈਮਿਲੀ ਦੇ ਕੋਲ
5: ਹਾਂਜੀ ਸਾਡੇ ਆਪਣੇ ਕੋਲ
0: ਅੱਛਾ ਅੱਛਾ
5: ਤੇ ਦੇਖ ਲੋ ਕਿ 30 ਮੱਝਾਂ ਮੇਰੇ ਆਉਂਦੀਆਂ ਜਿਨ੍ਹਾਂ ਦੀ ਮੈਂ ਚੁਆਈ ਕਰਦਾ ਸੀ
0: ਤੁਸੀਂ ਧਾਰ ਕੱਢਦੇ ਰਹੋ 30 ਮੱਝਾਂ ਦੀ ਤੇ ਇਹਦਾ ਮਤਲਬ ਤੁਹਾਨੂੰ ਤਾਂ ਫਿਰ ਤੁਹਾਡੀ ਤਾਂ ਬਹੁਤ ਮਿਹਨਤ ਲੱਗਦੀ ਹੋਣੀ ਕਿੰਨਾ ਟਾਈਮ ਲੱਗਦਾ ਸੀ ਭਲਾ ਡਾਕਟਰ ਸਾਹਿਬ 30 ਮੱਝਾਂ ਨੂੰ ਚੋਣ ਤੇ
5: ਕਰੀਬ 2 ਘੰਟੇ
0: 2 ਘੰਟੇ ਵੀ ਮੇਰਾ ਖਿਆਲ ਹੈ ਕਿ ਮੱਝਾਂ ਜਿਹੜੀਆਂ ਸੱਜਰ ਸੂਈਆਂ ਹੋਣ ਚੰਗੀਆਂ ਹਵਾਨਾ ਹੁਣਾ ਹੋਏ ਤੇ ਉਹ ਤਾਂ ਮੇਰੇ ਖਿਆਲ 7-8 ਕਿਲੋ ਤਾਂ ਆਪਣੇ ਜਿਹੜੀਆਂ ਮੱਝਾਂ ਆਮ ਵੀ ਦੇ ਹੀ ਦਿੰਦੀਆਂ ਸੀ ਨਾ ਦੇਸੀ ਜਿਹੜੀਆਂ ਆਪਣੇ
5: ਬਿਲਕੁਲ
0: ਤੁਸੀਂ 30 ਮੱਝਾਂ ਇੰਨਾ ਦੁੱਧ ਵੈਸੇ ਬੜੀ ਮਿਹਨਤ ਹੈ ਤੁਹਾਡੀ ਬੜੀ ਕਮਾਲ ਦੀਆਂ ਤੁਸੀਂ ਕੋਈ ਕੁਛ ਤੇ ਬਦਾਮ ਖਾਧੇ ਲੱਗਦੇ ਉਸ ਸਮੇਂ ਦੇ ਜਿਹੜੇ ਇੰਨਾ ਇੰਨਾ ਦੁੱਧ ਚੋ ਲੈਂਦੇ ਸੀ
5: ਬਿਲਕੁਲ
0: ਦੁੱਧ ਚੋਂਦੇ ਚੋਂਦੇ ਰਿਵਾਜ ਵੀ ਹੁੰਦਾ ਸੀ ਧਾਰਾਂ ਲੈਣ ਦਾ ਉਸ ਵੇਲੇ
5: ਬਿਲਕੁਲ ਉਹ ਵੀ ਕੰਮ ਕਰੀਦਾ
1: ਬਲਕਿ ਸਾਡੇ ਵੱਡੇ ਸਨ ਕਿ ਜਿਹੜਾ ਬੰਦਾ ਦੁੱਧ ਚੋ ਕੇ ਧਾਰ ਨਾ ਲਵੇ ਤੇ ਮੱਝ ਉਹਨੂੰ ਬਦਦੁਆਵਾਂ
0: ਦਿੰਦੀ ਮੇਰਾ ਡਾਕਟਰ ਸਾਹਿਬ ਕਿੱਡਾ ਖੂਬਸੂਰਤ ਸਮਾਂ ਸੀ ਉਸ ਵੇਲੇ ਕਿੱਡਾ ਸੁਹਾਵਣਾ ਟਾਈਮ ਸੀ ਤੇ ਲੇਕਿਨ ਸਾਡੇ ਵਹਿੰਦੇ ਵਹਿੰਦੇ ਇਹ ਵੀ ਮੈਂ ਸਾਡੇ ਪਿੰਡ ਦੇ ਵਿੱਚ ਦੇਖਿਆ ਬਹੁਤ ਸਾਰੇ ਘਰਾਂ ਦੇ ਵਿੱਚ ਕਿ ਉਹਨਾਂ ਨੇ ਪੁੜੇ ਦੇ ਵਿੱਚ ਪਹਿਲਾਂ ਮੱਝ ਦੇ ਟੀਕਾ ਲਾਉਣਾ ਤੇ ਫਿਰ ਉਸ ਮੱਝ ਨੂੰ ਚੋਣਾ ਦੇਖੋ ਕਿੱਡਾ ਇਹ ਅਨਿਆਏ ਜਿਹੜਾ ਨਾ ਕਿੰਨਾ ਇਨਜਸਟਿਸ ਹੈ ਉਹ ਬੇਜਾਨ ਜਾਨਵਰ ਦੇ ਨਾਲ ਦੇਖੋ ਤੁਸੀਂ
5: ਸਾਰਾ ਕੁਛ ਕਰਨਾ ਪੈਂਦਾ ਜੀ ਉੱਥੇ ਸਾਰਾ ਕੁਛ ਕਰਨਾ ਪੈਂਦਾ ਹਾਂਜੀ ਤੇ ਉੱਥੇ ਤੁਸੀਂ ਦੇਖੋ ਕਿ ਮੇਰੀ ਅੱਧੀ ਜ਼ਿੰਦਗੀ ਉਹ ਡੰਗਰਾਂ ਦੇ ਵਿੱਚ ਗੁਜ਼ਰੀ ਹੈ
0: ਤੁਸੀਂ ਦੇਖੋ ਪਰ ਇਹ ਸਾਰਾ ਕੁਝ ਕਰਨਾ ਪੈਂਦਾ ਪਰ ਇਸ ਕੰਮ ਦਾ ਜਿਹੜੀ ਆਊਟਪੁੱਟ ਹੈ ਇਹਦਾ ਜਿਹੜਾ ਸਾਡੇ ਸਮਾਜ ਦੇ ਉੱਪਰ ਜਿਹੜਾ ਅਸਰ ਪਿਆ ਉਹ ਪਤਾ ਕਿਸੇ ਦਿਨ ਆਪਾਂ ਡਿਟੇਲ ਸ਼ੇਅਰ ਕਰਾਂਗੇ ਜਿਹੜੇ ਮੱਝਾਂ ਨੂੰ ਟੀਕੇ ਲਾਉਣ ਦਾ ਨਾ ਇਹਦਾ ਸਾਈਡ ਇਫੈਕਟ ਕਿੰਨੇ ਹੈ ਦੁੱਧ ਪੀਣ ਵਾਲਿਆਂ ਦੇ ਉੱਪਰ ਔਰ ਫੇਰ ਉਹ ਕਹਿੰਦੇ ਆ ਕਿ ਮੱਝ ਦੇ ਵਿੱਚ ਇੰਨੀ ਇਨਫੈਕਸ਼ਨ ਹੋ ਜਾਂਦੀ ਹੈ ਕਿ ਮੱਝ ਜਦੋਂ ਬਾਈ ਚਾਂਸ ਮਰ ਜਾਂਦੀ ਨਾ ਤੇ ਉਹਦਾ ਮੁਰਦਾਰ ਜਿਹੜਾ ਗਿਰਜਾਂ ਵਗੈਰਾ ਖਾਂਦੀਆਂ ਉਹ ਵੀ ਅੱਜ ਕੱਲ ਕਿਉਂ ਗਿਰਜਾਂ ਕਦੇ ਦੇਸੀ ਆਪਣੇ ਪੰਜਾਬ ਦੇ ਵਿੱਚ ਕਦੇ ਕੋਈ ਗਿਰਜ ਇਹ ਬੜਾ ਲੰਬਾ ਚੌੜਾ ਵਿਸ਼ਾ ਹੈ ਜੀ ਕਿ ਜਿਹੜਾ ਮੱਝਾਂ ਨੂੰ ਟੀਕੇ ਲਾਉਣਾ ਨਾ ਤੇ ਇਨਸਾਨ ਦੇ ਲਈ ਵੀ ਬੜਾ ਘਾਤਕ ਹੈ ਬੜੇ ਸਾਈਡ ਇਫੈਕਟ ਹੁੰਦੇ ਨੇ ਉਸ ਦੁੱਧ ਨੂੰ ਪੀਣ ਵਾਲਿਆਂ ਦੇ ਉੱਪਰ ਤੇ ਜਿਹੜਾ ਐਟਮੋਸਫੀਅਰ ਦੇ ਵਿੱਚ ਵਾਤਾਵਰਨ ਦੇ ਵਿੱਚ ਤੇ ਜਿਹੜਾ ਸਾਡੇ ਚਿੜੀਆਂ ਜਨੌਰਾਂ ਨੂੰ ਜਿਹੜਾ ਇਸ ਚੀਜ਼ ਦਾ ਫਰਕ ਹੁੰਦਾ ਜਿਹੜੀ ਸਪਰੇਅ ਖੇਤਾਂ ਦੇ ਵਿੱਚ ਕਰਦੇ ਚਿੜੀਆਂ ਕਦੇ ਦੇਖੀਆਂ ਕਾਂ ਕਦੇ ਦੇਖੇ ਪਿੰਡਾਂ ਦੇ ਵਿੱਚ ਕੋਈ ਵਿਰਲਾ ਵਿਰਲਾ ਹੀ ਕਿਤੇ ਨਜ਼ਰ ਆਉਂਦਾ ਜਿਹੜਾ ਇਹ ਸਾਡੇ ਇੱਕ ਨਾ ਸਾਡੇ ਇੱਕ ਲੇਖਕ ਹੈ ਸੁਰਿੰਦਰ ਮੰਡ ਉਹਨੇ ਨਾ ਇੱਕ ਲੇਖ ਲਿਖਿਆ ਕਿ ਇਨਸਾਨ ਜਿਹੜਾ ਨਾ ਕੁਦਰਤ ਦਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਨਾ ਉਹ ਇਨਸਾਨ ਹੈ ਨੇਚਰ ਦੇ ਅਗੇਂਸਟ ਜਿਹੜਾ ਕੰਮ ਕਰਦਾ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਅਕਸਰ ਜੁੜਦੇ ਰਹਿੰਦੇ ਨੇ ਬੜੇ ਹੱਥ ਦੇ ਵਿੱਚ ਇਹਨਾਂ ਦੇ ਸ਼ਫਾ ਤੇ ਬਹੁਤ ਹੋਮਿਓਪੈਥੀ ਦੇ ਵਿੱਚ ਐਕਸਪਰਟ ਨੇ 30-35 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਹੈ ਜੀ 647-993-1484 647-983-1484 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਥੈਂਕ ਯੂ
5: ਚਲੋ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ
0: ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਬੇਟੇ ਸਤਿ ਸ੍ਰੀ ਅਕਾਲ
1: ਹੁਸੈਨ
6: ਅਕਬਰ ਬੇਟੇ ਨੂੰ ਸਲਾਮਾਂ ਲੇਖਾ
1: ਜੀ ਵਾਲੇਕੁਮ ਸਲਾਮ
6: ਸ਼ੁਕਰੀਆ ਜੀ ਤੇ ਚਰਖੇ ਦੇ ਤਾਂ ਬਹੁਤ ਕੁਛ ਹੈ
0: ਜੀ ਜੀ ਜੀ
6: ਤੇ ਉਹ ਕਹਿੰਦਾ ਮਾਂ ਮੇਰੀ ਨੇ ਚਰਖਾ ਦਿੱਤਾ ਭਾਬੋ ਨੇ ਫੁਲਕਾਰੀ ਜੁਗ ਜੁਗ ਜੀ ਭਾਬੋ ਲੱਗੇ ਜਾਣ ਤੋਂ ਪਿਆਰੀ
0: ਬਿਲਕੁਲ ਬਿਲਕੁਲ ਜੀ ਜੀ
6: ਤੇ ਚਰਖੀ ਰੰਗੀਲੀ ਦਾਸ ਜੀ ਮੇਰੇ ਵੀਰ ਨੇ ਵੱਲੇ ਤੋਂ
0: ਇੱਕ ਭੈਣ ਜੀ ਇਹ ਵੀ ਬੋਲਦੇ ਆ ਨਾ ਕਿ ਮਾਂ ਮੇਰੀ ਨੇ ਚਰਖਾ ਦਿੱਤਾ ਪੀੜੀ ਲੈ ਦੇ ਤੂੰ ਵੇ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਤੇਰੀ ਰੂਹ
6: ਕੱਤਿਆ ਕਰੂੰ ਤੇਰੀ ਰੂਹ
0: ਕਿੱਡੇ ਬਾ ਕਮਾਲ ਗਾਣੇ ਸਾਡੇ ਸੱਭਿਆਚਾਰ ਦੇ ਵਿੱਚ ਚਰਖੇ ਨੂੰ ਰਿਪ੍ਰੈਜ਼ੈਂਟ ਕਰਦੇ ਔਰ ਇਹ ਚਰਖਾ ਇੱਕ ਐਸਾ ਸਾਡੇ ਸੱਭਿਆਚਾਰ ਦੀ ਨਿਸ਼ਾਨੀ ਹੈ ਇਹਨੂੰ ਤੁਸੀਂ ਸਾਡੇ ਦੁਨਿਆਵੀ ਜੀਵਨ ਵੱਲ ਲੈ ਜਾਓ ਸਾਡੇ ਅਧਿਆਤਮਕ ਜੀਵਨ ਵੱਲ ਲੈ ਜਾਓ ਗੁਰਬਾਣੀ ਦੇ ਵਿੱਚ ਸੂਫੀ ਕਵੀਆਂ ਨੇ ਚਰਖੇ ਦਾ ਸਿੰਬਲ ਵੱਧ ਤੋਂ ਵੱਧ ਵਰਤਿਆ ਆਪਣੀ ਰਚਨਾ ਦੇ ਵਿੱਚ
6: ਹਾਂਜੀ ਹੁਣ ਸਰੀਰ ਨੂੰ ਵੀ ਤਾਂ ਕਹਿੰਦੇ ਨਾ ਵੀ ਅੱਗੇ ਚਰਖਾ ਇੱਕ ਤਰ੍ਹਾਂ ਦਾ ਚਰਖਾ
0: ਬਿਲਕੁਲ ਬਿਲਕੁਲ
1: ਸੁਣ ਚਰਖੇ ਦੀ ਮਿੱਠੀ ਮਿੱਠੀ
0: ਕੂਕ ਜੀ ਜੀ
6: ਜੀ ਜੀ ਜੀ ਜੀ ਖੇਸ ਦੋਹਰਾ ਤੇ ਕਈਆਂ ਦਰੀਆਂ ਸਭ ਕੁਛ ਜਿਹੜੇ ਕੱਪੜੇ ਖੱਦਰ ਦੇ ਅੱਗੇ ਲੋਕ ਪਾਉਂਦੇ ਸੀ ਆਪਾਂ
0: ਬਿਲਕੁਲ
6: ਮਹਾਤਮਾ ਗਾਂਧੀ ਜੀ ਨੇ ਖੱਦਰ ਸ਼ੁਰੂ ਕੀਤਾ ਸੀ ਤੇ ਬਾਕੀ
0: ਚਰਖੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਇੰਨਾ ਸਥਾਨ ਹੈ ਕਿ ਜਨਮ ਦੇ ਸਮੇਂ ਜਿਹੜੇ ਬੱਚੇ ਨੂੰ ਪੋਤੜਿਆਂ ਚ ਲਪੇਟਿਆ ਜਾਂਦਾ ਉੱਥੋਂ ਸ਼ੁਰੂ ਕਰਕੇ ਮੌਤ ਉਪਰੰਤ ਜਿਹੜਾ ਕਫਨ ਪਾਉਂਦੇ ਆ ਨਾ ਉੱਤੇ ਉੱਥੋਂ ਤੱਕ ਉਹ ਚਰਖੇ ਤੋਂ ਹੀ ਉਦੋਂ ਬਣਦੀਆਂ ਸੀ ਸਾਰੀਆਂ ਚੀਜ਼ਾਂ
6: ਹਾਂਜੀ ਦੇਖ ਲੋ ਕੱਪੜਾ ਜਦੋਂ ਬੱਚੇ ਨੂੰ ਜਨਮ ਦੇ ਵਿੱਚ ਪਾਉਂਦੇ ਉਹ ਵੀ ਸੀਤਾ ਹੋਇਆ ਨੀ ਪਾਉਂਦੇ ਸਿੱਧਾ ਕੱਪੜਾ ਡਾਕਟਰ ਦਿੰਦੇ ਆ ਤੇ ਜਦੋਂ ਬੰਦਾ ਜਾਂਦਾ ਉਦੋਂ ਵੀ ਅਣ ਸੀਤਾ ਕੱਪੜ ਪਾਉਣਾ ਪੈਂਦਾ ਹੈ
0: ਹਨਾ ਇੱਕ ਹੋਰ ਚੀਜ਼ ਤੁਸੀਂ ਮੈਨੂੰ ਦੱਸਿਓ ਤੁਹਾਡਾ ਤਜਰਬਾ ਹੋਣਾ ਸਾਡੇ ਕਮਿਊਨਿਟੀ ਦੇ ਵਿੱਚ ਕਹਿੰਦੇ ਬੱਚੇ ਦਾ ਜਦੋਂ ਜਨਮ ਹੁੰਦਾ ਨਾ ਉਹਨੂੰ ਨਵਾਂ ਕੱਪੜਾ ਨਹੀਂ ਪਹਿਨਾਉਂਦੇ ਉਹਨੂੰ ਆਪਣੇ ਘਰ ਦੇ ਵਿੱਚ ਉਹ ਪੁਰਾਣਾ ਕੱਪੜਾ ਕੋਈ ਪਾਉਂਦੇ ਇਹ ਕੋਈ ਹੈ ਏਦਾਂ ਦਾ ਕੋਈ ਇਹਦੇ ਪਿੱਛੇ ਕੋਈ ਲੌਜਿਕ
6: ਹਾਂਜੀ ਬੇਟੇ ਸਾਡੇ ਵੀ ਪੁਰਾਣਾ ਕੱਪੜਾ ਹੀ ਪਾਇਆ ਸੀਗਾ ਨਵਾਂ ਨੀ ਪਾਉਂਦੇ ਪਰ ਹਸਪੀਟਲ ਤਾਂ ਹੁਣ ਵੈਸੇ ਤੋਂ ਉਹ ਵੀ ਧੋਤਾ ਹੋਇਆ ਹੁੰਦਾ ਜਿਹੜਾ ਤੌਲੀਆ ਚ ਲਪੇਟਦੇ ਆ ਨਾ
0: ਇਹਦੇ ਪਿੱਛੇ ਕਹਿੰਦੇ ਲੌਜਿਕ ਇਹ ਹੈ ਵੀ ਜਿਹੜਾ ਨਵਾਂ ਕੱਪੜਾ ਨਾ ਉਹ ਥੋੜਾ ਜਿਹਾ ਹਾਰਡ ਹੁੰਦਾ ਤੇ ਪੁਰਾਣਾ ਕੱਪੜਾ ਸੋਫਟ ਹੁੰਦਾ ਕੋਸ਼ਿਸ਼ ਇਹ ਕਰਦੇ ਕਿ ਬੱਚੇ ਦੇ ਜਿਹੜਾ ਹੁੰਦਾ ਨਾ ਉਹਦੇ ਦਾਦੇ ਦੇ ਕੱਪੜੇ ਦੇ ਵਿੱਚੋਂ ਕਮੀਜ਼ ਦੇ ਵਿੱਚੋਂ ਕੋਈ ਬਣਾਇਆ ਹੋਵੇ ਤੇ ਉਹਨੂੰ ਕਹਿੰਦੇ ਬਹੁਤ ਵਧੀਆ ਉਹਨੂੰ ਸ਼ੁਭ ਮੰਨਿਆ ਜਾਂਦਾ ਉਹਨੂੰ
6: ਕਸਿਆ ਹੋਇਆ ਹੋਵੇ ਚਲੋ ਚਰਖੇ ਦੇ ਹੈਗੇ ਮਾਲ ਹੁੰਦੀ ਹੈ ਲੱਠ ਤਕਲਾਕ
0: ਦਿਮਾਗ ਦੇ ਵਿੱਚ ਹੈ ਕਿ ਮਜੇਰੂ ਕੀ ਹੁੰਦਾ ਭਲਾ
6: ਮੈਂ ਤਾਂ ਵੈਸੇ ਨਹੀਂ ਸੁਣਿਆ ਮਜੇਰੂ ਕੋਈ
0: ਚਲੋ ਕੋਈ ਨੀ ਢੀਂਡਸਾ ਸਾਹਿਬ ਤੋਂ ਹੀ ਪੁੱਛਾਂਗੇ ਮੈਂ ਤੇ ਆਪ ਵਰਡ ਪਹਿਲੀ ਵਾਰੀ ਸੁਣਿਆ ਹੋ ਸਕਦਾ ਕਿ ਕਿਸੇ ਹੋਰ ਚਰਖੇ ਦੇ ਪਾਰਟ ਦਾ ਨਾਮ ਉਹਨਾਂ ਦੇ ਇਲਾਕੇ ਵਿੱਚ ਮਜੇਰੂ ਕਿਹਾ ਜਾਂਦਾ ਹੋਵੇ ਜਿਵੇਂ ਇੱਧਰ ਬਾਇੜ ਹੈ ਬੀੜ ਹੈ ਦਮਕੜਾ ਹੈ ਹੋ ਸਕਦਾ ਕਿਸੇ ਚੀਜ਼ ਨੂੰ ਦੋ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੋਵੇ
6: ਮਝੇਰੂ ਪਸ਼ੂਆਂ ਦੇ ਵਿੱਚ ਤਾਂ ਸੁਣੀਦਾ ਸੀ ਮਝੇਰੂ ਮੱਝਾਂ ਦੇ ਜਿਹੜੇ ਹੁੰਦੇ ਸੀਗੇ ਹਨਾ ਤੇ ਬਾਕੀ ਪੂਣੀਆਂ ਬੋਹੀਆਂ ਟੇਰਨ ਤੇ ਇਹ ਚੀਜ਼ਾਂ ਰੱਖਦੇ ਸੀ ਪੂਣੀਆਂ ਹਨਾ ਤੇ ਛੱਲੀਆਂ ਪਾਸ ਤੇ ਰੱਖਦੇ ਹੁੰਦੇ ਸੀ ਚਿੱਕੂ ਰੱਖਦੇ ਸੀ ਇਹ ਚੀਜ਼ਾਂ ਹੁੰਦੀਆਂ
0: ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ ਸਤਿ ਸ੍ਰੀ ਅਕਾਲ
6: ਹਾਂਜੀ ਸਤਿ ਸ੍ਰੀ ਅਕਾਲ ਮੈਂ ਚਰਖੇ ਕਹਿਣਾ ਸੀ ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚੋਂ ਨੇ ਨਹੀਂ ਦੇਖਾ ਜਦ ਚਰਖੇ ਵੱਲ ਯਾਦ ਕਰਾਂ
0: ਮੈਂ ਤੈਨੂੰ ਯਾਦ ਕਰਾਂ ਨਿਤ ਚਰਖੇ ਵੱਲ ਦੇਖਾਂ
6: ਚਰਖਾ ਮੇਰਾ ਰੰਗਲਾ ਵਿੱਚੋਂ ਨੇ ਨਹੀਂ ਦੇਖਾ ਮੈਂ ਤੈਨੂੰ ਯਾਦ ਕਰਾਂ
0: ਚਰਖੇ ਨੂੰ ਵੇਖਾਂ
6: ਚਰਖਾ ਦਾ ਬਹੁਤ ਇੱਕ ਉਹ ਚਿਤਰਾ ਸਿੰਘ ਨੇ ਵੀ ਗਾਇਆ ਮੈਂ ਉਹਦੇ ਉੱਤੇ ਡਾਂਸ ਵੀ ਕਰਦੀ
0: ਡਾਂਸ ਤੁਸੀਂ ਭੈਣ ਜੀ ਕਦੇ ਕਿਤੇ ਇਨਵਾਈਟ ਕੀਤਾ ਨੀ ਕਿਸੇ ਕਲੱਬ ਦੇ ਵਿੱਚ ਕਿਸੇ ਉੱਥੇ ਤੁਹਾਡਾ ਦੇਖਣਾ ਸੀ ਜਦੋਂ ਤੁਸੀਂ ਉਹ ਇੱਕ ਪ੍ਰੋਗਰਾਮ ਕੈਰਾ ਬ੍ਰਹਮ ਦਾ ਹੋਇਆ ਉੱਥੇ ਤੁਸੀਂ ਆਏ ਨੀ ਉਸ ਦਿਨ ਸ਼ੇਅਰ ਕਰਨਾ ਚਰਖੇ ਦੇ ਬਾਰੇ ਅਸੀਂ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਹੁਸੈਨ ਜੀ ਵੀ ਦੇਖੋ ਇਹ ਤਾਂ ਬੜੀ ਕੁਇਕ ਇਹਨਾਂ ਦਾ ਅੱਗੋਂ ਰਿਸਪੋਂਸ ਹੁੰਦਾ ਇਹ ਮੈਨੂੰ ਲੱਗਦਾ ਕਿ ਚਰਖੇ ਦੇ ਬਾਰੇ ਵੀ ਕੁਝ ਨਾ ਕੁਝ ਕੱਢ ਕੇ ਬੈਠੇ ਹੋਏ ਆ ਲੇਕਿਨ ਇੱਕ ਛੋਟਾ ਜਿਹਾ ਗੀਤ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਚਰਖੇ ਦਾ ਪਹਿਲਾਂ ਉਸ ਤੋਂ ਬਾਅਦ ਗੱਲ ਆਪਾਂ ਚਲਾਉਂਦੇ ਅੱਗੇ

0: ਚਰਖਾ ਕੱਤ ਕੁੜੀਏ ਹੁਸਨੈਨ ਜੀ, ਟਾਈਮ ਟਾਈਮ ਦਾ ਫਰਕ ਦੇਖੋ ਕਿੱਦਾਂ ਪੈਂਦਾ ਹੈ। ਅੱਜ ਕੱਲ੍ਹ ਜਦੋਂ ਕੋਈ ਲੜਕੇ ਵਾਲੇ ਲੜਕੀ ਨੂੰ ਦੇਖਣ ਜਾਂਦੇ ਨੇ ਤਾਂ ਉਹਨਾਂ ਦੀ ਪਹਿਲੀ ਜਿਹੜੀ ਪਸੰਦ ਹੁੰਦੀ ਨਾ, ਉਹ ਦੇਖਦੇ ਵੀ ਲੜਕੀ ਭਾਈ ਕੁਆਲੀਫਾਈਡ ਕਿੰਨੀ ਹੈ ਅਤੇ ਕਿਹੜੀ ਜੋਬ ਦੇ ਲਈ ਐਲੀਜੀਬਲ ਬਣ ਜਾਂਦੀ ਹੈ। ਕੋਈ ਨਹੀਂ ਇਹ ਦੇਖਦਾ ਕਿ ਲੜਕੀ ਨੂੰ ਰੋਟੀ ਪਕਾਉਣੀ ਆਉਂਦੀ ਹੈ, ਲੜਕੀ ਨੂੰ ਕੋਈ ਕੱਪੜਾ ਸੀਣਾ ਆਉਂਦਾ ਹੈ, ਲੜਕੀ ਨੂੰ ਕੋਈ ਕੱਪੜਾ ਪ੍ਰੈਸ ਕਰਨਾ ਆਉਂਦਾ ਹੈ, ਜਾਂ ਲੜਕੀ ਨੂੰ ਘਰ ਦੇ ਹੋਰ ਕੰਮਾਂ ਕਾਰਾਂ ਦੇ ਵਿੱਚ ਕਿੰਨੀ ਕੁ ਨਿਪੁੰਨਾ। ਇਹ ਕਦੇ ਕਿਸੇ ਨੇ ਨਹੀਂ ਪੁੱਛਿਆ। ਇਹ ਦੇਖਦੇ ਕਿ ਲੜਕੀ ਕੁਆਲੀਫਾਈਡ ਕਿੰਨੀ ਹੈ, ਕਿਹੜੀ ਜੋਬ ਵਾਸਤੇ ਉਹ ਫਿੱਟ ਬੈਠਦੀ ਹੈ, ਜਾਂ ਕਿਹੜੀ ਜੋਬ ਉਹ ਲੱਗੀ ਹੋਈ ਹੈ ਅਤੇ ਉਹਦੀ ਕਮਾਈ ਕਿੰਨੀ। ਲੇਕਿਨ ਇੱਕ ਪੁਰਾਣਾ ਸਮਾਂ ਸੀ ਜਦੋਂ ਇਹ ਤਾਂ ਰਿਵਾਜ ਹੀ ਨਹੀਂ ਸੀ ਲੜਕੀਆਂ ਦੇ ਕਿ ਲੜਕੀਆਂ ਕੰਮ ਕਰਨ ਜੋਬ ਕਰਨ, ਉਦੋਂ ਇਹ ਕੁਆਲਿਟੀ ਦੇਖੀ ਜਾਂਦੀ ਸੀ ਲੜਕੀਆਂ ਦੇ ਜਾ ਕੇ ਕਿ ਭਾਈ ਲੜਕੀ ਘਰ ਦੇ ਕੰਮਾਂ ਦੇ ਵਿੱਚ ਕਿੰਨੀ ਨਿਪੁੰਨ ਹੈ। ਉਸ ਦੀ ਸੁੰਦਰਤਾ ਦੇ ਨਾਲੋਂ ਵੀ ਨਾ ਪਹਿਲਾਂ ਉਸ ਦੇ ਗੁਣਾਂ ਨੂੰ ਜਾ ਕੇ ਦੇਖਿਆ ਜਾਂਦਾ ਸੀ ਕਿ ਉਸ ਪਰਿਵਾਰ ਦੇ ਸੰਸਕਾਰ ਦੇਖੇ ਜਾਂਦੇ ਸੀ ਕਿ ਉਸ ਪਰਿਵਾਰ ਦੇ ਸੰਸਕਾਰ ਕਿੰਨੇ, ਉਹਨਾਂ ਨੇ ਆਪਣੇ ਬੱਚਿਆਂ ਨੂੰ ਸੰਸਕਾਰ ਕਿਹੜੇ ਕਿਹੜੇ ਦਿੱਤੇ ਹੈ। ਲੜਕੀ ਘਰ ਦੇ ਕੰਮ ਕਾਰ ਦੇ ਵਿੱਚ ਨਿਪੁੰਨ ਹੈ, ਲੜਕੀ ਨੂੰ ਹੋਰ ਜੋ ਰੋਜ਼ਮਰਾ ਦੇ ਕੰਮ ਹੁੰਦੇ ਨੇ ਔਰਤਾਂ ਦੇ ਘਰ ਦੇ ਵਿੱਚ ਕਰਨ ਵਾਲੇ, ਉਹ ਸਾਰੇ ਕੰਮਾਂ ਦੇ ਵਿੱਚ ਨਿਪੁੰਨ ਹੈ ਜਾਂ ਨਹੀਂ ਹੈ। ਸੋ ਕਿੰਨਾ ਜ਼ਮਾਨੇ ਦਾ ਫਰਕ ਪੈ ਗਿਆ। ਦੇਖੋ ਪੈਣਾ ਚਾਹੀਦਾ, ਮੈਂ ਕਹਿੰਦਾ ਹੁੰਦਾ ਕਿ ਸਮੇਂ ਦੇ ਨਾਲ ਇਨਸਾਨ ਨੂੰ ਬਦਲਣਾ ਚਾਹੀਦਾ, ਪਰ ਇੰਨਾ ਵੀ ਨਾ ਬਦਲੋ ਕਿ ਅਸੀਂ ਆਪਣੇ ਪੁਰਾਣਾ ਸਮਾਂ, ਸਾਡਾ ਜਿਹੜਾ ਅਤੀਤ ਜਿਹੜਾ ਹੈਗਾ ਨਾ, ਜਿਹੜਾ ਐਡਾ ਖੂਬਸੂਰਤ ਜਿਹੜਾ ਸਾਡਾ ਸੱਭਿਆਚਾਰ ਹੈ, ਜਿਹੜਾ ਸਾਡਾ ਵਿਰਸਾ ਹੈ, ਉਹਨੂੰ ਅਸੀਂ ਇੰਨਾ ਵੀ ਭੁੱਲ ਜਾਈਏ ਕਿ ਹੌਲੀ ਹੌਲੀ ਸਾਡੇ ਅਗਲੇ ਬੱਚਿਆਂ ਨੂੰ ਨਾਮ ਵੀ ਜਿਹੜੇ ਨਾ ਉਹ ਡਿਕਸ਼ਨਰੀਆਂ ਲੱਭ ਕੇ ਪੁੱਛਣੇ ਪਿਆ ਕਰਨੇ, ਭਾਈ ਚਰਖਾ ਹੁੰਦਾ ਕੀ ਸੀ, ਦੱਸੋ ਕਿਹੜੀ ਬਲਾ ਦਾ ਨਾਮ ਸੀ, ਉਹ ਜਾ ਕੇ ਅਜਾਇਬ ਘਰਾਂ ਦੇ ਵਿੱਚ ਜਾ ਕੇ ਚੀਜ਼ਾਂ ਜਿਹੜੀਆਂ ਨਾ ਦੇਖਣੀਆਂ ਪੈਣਗੀਆਂ। ਸੋ ਜ਼ਰੂਰੀ ਨਹੀਂ ਆਪਾਂ ਕਹਿ ਰਹੇ ਕਿ ਚਰਖੇ ਦੇ ਉੱਪਰ ਸੂਤ ਕੱਤਣਾ ਸ਼ੁਰੂ ਕਰ ਦਿਓ ਜਾਂ ਬੱਚਿਆਂ ਨੂੰ ਉੱਥੇ ਪੜ੍ਹਾਉਣਾ ਸ਼ੁਰੂ ਕਰ ਦਿਓ, ਥੋੜ੍ਹਾ ਥੋੜ੍ਹਾ ਉਹਨਾਂ ਚੀਜ਼ਾਂ ਦੇ ਨਾਲ ਬੱਚਿਆਂ ਨੂੰ ਥੋੜ੍ਹਾ ਜਿਹਾ ਜਾਣ ਪਹਿਚਾਣ ਤਾਂ ਕਰਵਾ ਦਿਆ ਕਰੋ ਵੀ ਇਹ ਵੀ ਚੀਜ਼ਾਂ ਸੀ ਜਿਹੜੇ ਸਾਡੇ ਵੱਡੇ ਵਡੇਰੇ ਇਸਤੇਮਾਲ ਕਰਦੇ ਰਹੇ। ਅਸੀਂ ਤਾਂ ਦੇਖੋ ਛੋਟੇ ਛੋਟੇ ਹੁੰਦੇ ਆਪਣੀਆਂ ਮਾਵਾਂ, ਮੈਂ ਦੇਖਿਆ ਸਾਡੀ ਮਦਰ ਨੂੰ, ਸਾਡੀ ਦਾਦੀ ਨੂੰ ਖਾਸ ਤੌਰ 'ਤੇ ਮੈਂ ਦੇਖਿਆ ਚਰਖਾ ਕੱਤਦੀ ਨੂੰ, ਮਦਰ ਸਾਡੀ ਨੇ ਨਹੀਂ ਕੱਤਿਆ, ਦਾਦੀ ਨੂੰ ਦੇਖਿਆ, ਮਦਰ ਨੂੰ ਮੈਂ ਦੇਖਿਆ ਮੱਝਾਂ ਦੀਆਂ ਧਾਰਾਂ ਕੱਢਦਿਆਂ, ਮਦਰ ਨੂੰ ਮੈਂ ਆਪ ਦੇਖਿਆ। ਸੋ ਅਸੀਂ ਆਪ ਛੋਟੇ ਹੁੰਦੇ ਅਸੀਂ ਬਹੁਤ ਧਾਰਾਂ ਲਈਆਂ ਮੱਝਾਂ ਦੇ ਥੱਲੇ ਬੈਠ ਬੈਠ ਕੇ। ਸੋ ਉਹ ਨਾ ਬੜਾ ਇੱਕ ਸਾਫ ਸਵੱਛ ਜਿਹਾ ਜਿਹੜਾ ਜੀਵਨ ਹੁੰਦਾ ਸੀ ਨਾ, ਉਸ ਨੂੰ ਜਿਉਣ ਦਾ ਇੱਕ ਵੱਖਰਾ ਹੀ ਆਨੰਦ ਹੁੰਦਾ ਸੀ, ਕੋਈ ਬੋਝ ਨਹੀਂ, ਕੋਈ ਟੈਨਸ਼ਨ ਨਹੀਂ ਕੋਈ ਮਨ ਦੇ ਉੱਪਰ। ਸੋ ਇੱਕ ਆਪਾਂ ਛੋਟਾ ਜਿਹਾ ਮੈਸੇਜ ਲੈ ਲਈਏ, ਫਿਰ ਤੁਸੀਂ ਆਪਣੀ ਤਿਆਰੀ ਕਰਕੇ ਰੱਖੋ, ਉਸ ਤੋਂ ਅੱਗੇ ਚੱਲਾਂਗੇ, ਤੁਹਾਡੇ ਚਰਖੇ ਦੇ ਨਾਲ ਸੰਬੰਧਿਤ ਤੁਹਾਡਾ ਕੋਈ ਗੀਤ ਜ਼ਰੂਰ ਸੁਣਾਂਗੇ। ਸੋ ਸਾਡੇ ਰੇਡੀਓ ਪ੍ਰੋਗਰਾਮ ਸਬਰੰਗ ਦੇ ਜਿਹੜੇ ਪ੍ਰਾਊਡ ਸਪੋਂਸਰ ਨੇ, ਉਹਨੇ ਜੀ ਬ੍ਰੈਂਪਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕਿਚਨ ਦੇ ਲਈ ਕੋਈ ਗਰੋਸਰੀ, ਜਾਂ ਆਪਣੇ ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਲੈਣੀ ਹੋਏ, ਬਰਤਨ ਚਾਹੇ ਘਰ ਦੀ ਕਿਚਨ ਦੇ ਲਈ ਜਾਂ ਰੈਸਟੋਰੈਂਟ ਦੀ ਕਿਚਨ ਦੇ ਲਈ ਕੋਈ ਵੱਡਾ ਬਰਤਨ ਵੱਜੀ ਕਪੈਸਿਟੀ ਦਾ ਤੁਹਾਨੂੰ ਚਾਹੀਦਾ ਹੋਏ, ਡਿਸਪੋਜ਼ੇਬਲ ਸਮਾਨ ਘਰ ਲਈ ਚਾਹੀਦਾ ਹੈ, ਰੈਸਟੋਰੈਂਟ ਚ ਲਈ ਚਾਹੀਦਾ ਹੈ, ਕੋਈ ਬਹੁਤ ਵੱਡਾ ਫੰਕਸ਼ਨ, ਕੋਈ ਗੈਟ ਟੂਗੈਦਰ ਕਰਦੇ ਕਰ ਰਹੇ ਹੋ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਜਿੰਨੀ ਮਰਜ਼ੀ ਕੁਆਂਟਿਟੀ ਦੇ ਵਿੱਚ ਤੁਹਾਨੂੰ ਡਿਸਪੋਜ਼ੇਬਲ ਸਮਾਨ ਚਾਹੀਦਾ ਨਾ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਕੋਈ ਛੋਟੀ ਮੋਟੀ ਦਵਾਈ ਚਾਹੀਦੀ ਹੈ ਘਰ ਦੇ ਵਿੱਚ, ਜਿਹੜੀਆਂ ਅਕਸਰ ਅਸੀਂ ਫਸਟ ਏਡ ਦੇ ਤੌਰ 'ਤੇ ਰੱਖਦੇ ਹੁੰਦੇ ਸੀ, ਤਾਂ ਛੋਟੀਆਂ ਮੋਟੀਆਂ ਉਹ ਸਾਰੀਆਂ ਦਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਅਸੀਂ ਘਰਾਂ 'ਚ ਰੱਖਦੇ ਸੀ, ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਕੋਈ ਵੀ ਛੋਟਾ ਮੋਟਾ ਘਰ ਦੇ ਵਿੱਚ ਰਿਪੇਅਰ ਦਾ ਕੰਮ ਕਰਨਾ ਹੋਵੇ, ਕੋਈ ਬਾਗਬਾਨੀ ਕਰਨੀ ਹੋਵੇ, ਕੋਈ ਵੀ ਔਜ਼ਾਰ ਤੁਹਾਨੂੰ ਚਾਹੀਦਾ ਹੋਵੇ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਪੰਜਾਬ ਦਾ, ਪੰਜਾਬੀ ਸੱਭਿਆਚਾਰ ਦਾ, ਤਾਂ ਤੁਹਾਨੂੰ ਪੰਜਾਬ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਚਾਹੀਦੀ ਹੋਏ ਉਹ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀ ਹੈ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਤੁਹਾਨੂੰ ਮਿਲ ਸਕਦੀ ਹੈ। ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਗਰੋਸਰੀ ਸਟੋਰ ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਨਡੀ ਰੋਡ, 905-230-4800 ਨੰਬਰ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। ਤੁਸੀਂ ਵਫੇ ਇੱਕ ਵਾਰ ਜ਼ਰੂਰ ਇਹਨਾਂ ਦਾ ਟਰਾਈ ਕਰੋ, ਅਗਰ ਨਹੀਂ ਕੀਤਾ ਤਾਂ ਸਾਡੀ ਰਿਕਮੈਂਡੇਸ਼ਨ 'ਤੇ ਜ਼ਰੂਰ ਇੱਕ ਵਾਰ ਟਰਾਈ ਕਰੋ, ਤੁਹਾਨੂੰ ਜ਼ਾਇਕਾ ਆਏਗਾ ਪੂਰੇ ਪੰਜਾਬੀ ਮਾਹੌਲ ਦਾ, ਪੰਜਾਬੀ ਖੁਸ਼ਬੂ ਦਾ ਔਰ ਪੰਜਾਬੀ ਟੇਸਟ ਦਾ। ਤਰ੍ਹਾਂ ਤਰ੍ਹਾਂ ਦੀਆਂ ਕਲਾਸੀਕਲ ਸੀਜ਼ਨਲ ਸਬਜ਼ੀਆਂ, ਸੈਲਡ, ਸਵੀਟ ਡਿਸ਼ਿਜ਼ ਦਾ ਤੁਸੀਂ ਇੰਜੋਏ ਕਰੋਗੇ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਡਿਸਾਈਡ ਕਰੋਗੇ, ਜੋ ਉਸਦੀ ਕੀਮਤ ਹੋਏਗੀ, ਸਾਰੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹੋ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਟਰੱਕ ਇਹਨਾਂ ਦਾ ਹਾਇਰ ਕਰ ਸਕਦੇ ਹੋ। ਜੋ ਮੈਨਿਊ ਡਿਸਾਈਡ ਕਰੋਗੇ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦੀ ਕਰਨਗੇ। ਕੋਈ ਫੰਕਸ਼ਨ ਕਰਵਾਉਣਾ 100 ਤੋਂ 125 ਆਦਮੀਆਂ ਦੇ ਲਈ, ਇਹਨਾਂ ਦਾ ਹਾਲ ਬੁੱਕ ਕਰਵਾਉਣਾ, ਉਹ ਸਰਵਿਸ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ, ਔਰ 100 ਤੋਂ 125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਹੈ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ। ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਵਾਨ ਦੇ ਮੰਜਿਆਂ ਦੇ ਉੱਪਰ ਬੈਠ ਕੇ ਸਟੈਂਡਿੰਗ ਟੇਬਲ ਲੱਗੇ ਹੋਏ, ਲਾਈਵ ਮਿਊਜ਼ਿਕ ਚੱਲਦਾ, ਤੁਸੀਂ ਸੁਣੋ, ਆਪ ਵੀ ਗੁਣਗੁਣਾਉਣਾ ਤਾਂ ਤੁਸੀਂ ਗੁਣਗੁਣਾ ਸਕਦੇ ਹੋ। ਫੋਨ ਨੰਬਰ ਯਾਦ ਰੱਖੋ, 114 ਕੈਨੇਡੀ ਰੋਡ, 905-450-3333, ਔਰ 6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ ਵਿਲੇਜ ਆਫ ਇੰਡੀਆ ਦੀ। ਸਾਡੀ ਗੱਲਬਾਤ ਚੱਲ ਰਹੀ ਸੀ ਕਿ ਚਰਖੇ ਦਾ ਸਾਡੇ ਸੱਭਿਆਚਾਰ ਦੇ ਵਿੱਚ ਕੀ ਸਥਾਨ ਹੈ। ਚਰਖਾ ਸਾਡੇ ਪੁਰਾਣੇ ਜੀਵਨ ਦੇ ਵਿੱਚ ਉਸਦਾ ਕੀ ਯੋਗਦਾਨ ਸੀ। ਇੱਕ ਮੁਹਾਵਰਾ ਕੀ ਹੈ ਕਿ ਤਕਲੇ ਵਾਂਗੂ ਸਿੱਧਾ ਕਰਨਾ। ਦੇਖੋ, ਤਕਲੇ ਦਾ ਸਿੱਧਾ ਹੋਣਾ ਨਾ, ਜਿਹੜਾ ਬਹੁਤ ਇਹਦੀ ਮਹੱਤਵਪੂਰਨ ਜਿਹੜੀ ਇੰਪੋਰਟੈਂਸ ਹੈ ਕਿ ਤਕਲਾ ਚਰਖੇ ਦਾ ਜੇ ਸਿੱਧਾ ਨਹੀਂ ਨਾ ਹੁੰਦਾ ਸੀ ਤੇ ਤੁਸੀਂ ਉਹਦੇ ਤੇ ਸੂਤ ਜਿਹੜਾ ਕੱਤ ਨਹੀਂ ਸਕਦੇ, ਤੁਹਾਡਾ ਤੰਦ ਜਿਹੜਾ ਨਾ ਟੁੱਟ ਟੁੱਟ ਜਾਣਾ ਸੀ। ਸੋ ਇਨਸਾਨੀ ਸਵਾਸਾਂ ਦੀ ਜਿਹੜੀ ਲੜੀ ਹੈ ਨਾ, ਉਹ ਵੀ ਚਰਖੇ ਦੇ ਚੱਲਣ ਦੇ ਸਮਾਨ ਹੀ ਹੈ। ਹੁਸਨੈਣ ਜੀ, ਉਹ ਕਹਿੰਦੇ ਜਿਵੇਂ ਚਰਖੇ ਦਾ ਸੂਤ ਕੱਤਦਿਆਂ ਟੁੱਟ ਜਾਂਦਾ ਨਾ, ਇਵੇਂ ਹੀ ਚਲਦਿਆਂ ਚਲਦਿਆਂ ਇਨਸਾਨੀ ਸਵਾਸਾਂ ਦੀ ਲੜੀ ਵੀ ਜਿਹੜੀ ਹੈ ਨਾ, ਉਹ ਸੂਤ ਦੀ ਵਾਂਗੂ ਜਦੋਂ ਟੁੱਟ ਜਾਂਦੀ ਹੈ ਨਾ, ਤੇ ਉਸ ਨੂੰ ਜੋੜਨਾ ਫਿਰ ਅਸੰਭਵ ਹੋ ਜਾਂਦਾ। ਇਹਦੇ ਲਈ ਤਕਲੇ ਨੂੰ ਬਿਲਕੁਲ ਸਿੱਧਾ ਰੱਖਣਾ ਬਹੁਤ ਜ਼ਰੂਰੀ ਹੈ। ਤਕਲਾ ਸਿੱਧਾ ਕਰਨਾ, ਫਿਰ ਮਾਲ ਨੂੰ ਚੜਾਉਣਾ ਉਸ ਚਰਖੇ ਦੇ ਉੱਪਰ, ਇਹ ਵੀ ਇੱਕ ਕਲਾਕਾਰੀ ਹੁੰਦੀ ਸੀ, ਇਹ ਵੀ ਇੱਕ ਕਾਰੀਗਰੀ ਸੀ। ਹਰ ਇਨਸਾਨ ਐਸਾ ਕੁਝ ਨਹੀਂ ਕਰ ਸਕਦਾ ਸੀਗਾ। ਸੋ ਸਾਡੇ ਇੱਕ ਕਾਲਰ ਨੇ ਇਹਨਾਂ ਦੀ ਵੀ ਰਾਏ ਪੁੱਛਦੇ ਆ, 5630। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਦੋ ਦੇਖੋ, ਦੋ ਫੱਟੇ ਹੁੰਦੇ, ਇੱਕ ਖੱਬੇ ਸੱਜੇ, ਜਿਨ੍ਹਾਂ ਨੂੰ ਉਹ ਧਾਗੇ ਦੇ ਨਾਲ ਬੀੜਿਆ ਜਾਂਦਾ, ਬੰਨਿਆ ਜਾਂਦਾ,
1: ਉਹ ਕੱਸਣ ਕਹਿੰਦੇ, ਜਿਹੜਾ
0: ਉਹ ਕੱਸਣ ਕਹਿ ਦਿੰਦੇ ਆ। ਤੇ ਮਜੇਰੂ ਤੁਸੀਂ ਇੱਕ ਵਾਰੀ ਦੁਬਾਰਾ ਦੱਸੋ।
1: ਮਜੇਰੂ ਜਿਹੜਾ ਪੱਟਿਆਂ ਦੇ ਖੱਬੇ ਗੋਲ ਜਿਹਾ, ਜਿਹੜਾ
2: ਜਿਹੜੀ ਚਰਖੇ ਦੀ ਲੱਠ ਹੁੰਦੀ ਹੈ ਨਾ,
1: ਉਹਦੇ ਉੱਤੇ ਹੁੰਦਾ
2: ਜੀ। ਇੱਕ ਮਿੰਟ ਪਲੀਜ਼, ਮੈਂ ਤਰ੍ਹਾਂ ਲੈਣਾ ਚਾਹੁੰਦਾ ਜੀ। ਜਿਹੜੀ ਚਰਖੇ ਦੀ ਲੱਠ ਹੈ ਨਾ, ਤੇ ਉਹਦੇ ਉੱਤੇ ਇੱਕ ਵੱਡਾ ਚੱਕਰ ਹੈ
0: ਜੀ ਜੀ ਜੀ।
2: ਚੱਕਰ ਨੂੰ, ਦੋਵਾਂ ਚੱਕਰਾਂ ਨੂੰ ਆਪਸ ਚ ਜੋੜਨ ਵਾਸਤੇ ਉਹ ਜਿਹੜੀ ਲੱਕੜ ਲਾਈ ਜਾਂਦੀ ਨਾ ਵਿੱਚ,
0: ਜੀ ਜੀ ਜੀ,
2: ਉਹਨੂੰ ਯਾ ਮਜੇਰੂ ਕਹਿੰਦੇ ਨੇ, ਕਈਆਂ ਇਲਾਕਿਆਂ ਚ ਉਹਨੂੰ ਢੋਲ ਵੀ ਆਂਦੇ ਨੇ,
0: ਢੋਲ ਵੀ ਕਹਿੰਦੇ ਆ। ਚਲੋ, ਢੀਂਡਸਾ ਸਾਹਿਬ ਸਾਡੇ ਨਾਲ ਜਰੂਰ ਸ਼ੇਅਰ ਕਰਨਗੇ ਕਿ ਤੁਹਾਡਾ ਦੱਸਿਆ ਇਹ ਬਿਲਕੁਲ ਸ਼ਬਦ ਸਹੀ ਹੈ, ਤੁਸੀਂ ਵੀ ਉਹੀ ਦੱਸ ਰਹੇ ਹੋ ਜੀ ਜੀ। ਤਕਲੇ ਦੇ ਨਾਲ ਉਹ ਗੋਲ ਚਮੜੇ ਦੀ ਹੁੰਦੀ ਮੇਰੇ ਖਿਆਲ, ਹੈ ਨਾ?
2: ਹਾਂਜੀ, ਬੀੜਾ
1: ਹੁੰਦਾ, ਗਦਾਮ ਵਰਗੀ ਲੱਕੜੀ ਦੀ ਹੁੰਦੀ ਸੀ।
0: ਹਾਂ, ਲੱਕੜੀ ਦੀ ਹੁੰਦੀ
2: ਹੈ, ਮੁਖਤਲਫ ਇਲਾਕਿਆਂ ਚ ਹੁੰਦਾ ਹੈ।
0: ਜੀ ਜੀ ਜੀ ਜੀ ਜੀ ਜੀ ਜੀ
1: ਗਵਲੀ ਨੂੰ ਗੁੱਡੀ ਜਾਣਾ, ਜਿਹਦੇ ਵਿੱਚ ਦੀ ਗਲੀ ਹੁੰਦੀ, ਜਿਹਦੇ ਵਿੱਚ ਮਾਂ ਲੰਘਦੀ।
0: ਇੱਕ ਹੋਰ ਸ਼ਬਦ ਤੁਹਾਡੇ ਸ਼ਾਇਦ ਦਿਮਾਗ ਚ ਹੋਵੇ, ਇੱਕ ਗਾਣਾ ਚੱਲਦਾ ਹੁੰਦਾ ਨੀ, ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ। ਇਹ ਚਰਖਾ ਚੰਨਣ ਤੋਂ ਮੇਰੇ ਨੀ ਦਿਮਾਗ ਦੇ ਵਿੱਚ ਆਈ ਕੀ ਹੈ, ਚੰਦਨ ਜਾਂ ਚੰਦਨ ਲੱਕੜ ਤੋਂ ਗਿਆ ਹੈ ਕਿ ਚੰਨਣ ਸ਼ਬਦ ਬੋਲਦੇ ਹੋ?
1: ਲੱਕੜ ਚੰਨਣ ਦੀ ਲੱਕੜ ਜੀ।
0: ਨਹੀਂ, ਇੱਕ ਤਾਂ ਲੱਕੜ ਉਹ ਚੰਨਣ ਨੀ ਹੁੰਦਾ, ਉਹ ਤਾਂ ਚੰਦਨ ਹੁੰਦੀ ਹੈ ਨਾ ਲੱਕੜ।
1: ਹਾਂਜੀ,
0: ਇਹ ਚੰਨਣ ਸ਼ਬਦ ਬੋਲਦੀ ਹੈ, ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ, ਜਾਂ ਫਿਰ ਚੰਦਨ ਨੂੰ ਹੀ ਚੰਨਣ ਬੋਲੀ ਜਾਂਦੀ, ਜਾਂ ਤੇ ਫਿਰ ਇਹ ਗੱਲ ਹੋ ਸਕਦੀ ਹੈ। ਚਲੋ ਕੋਈ ਨੀ, ਦੋਸਤਾਂ ਮਿੱਤਰਾਂ ਨੂੰ ਆਪਾਂ ਫਰਮਾਇਸ਼ੀ। ਸਾਡੇ ਇੱਕ ਕਾਲਰ ਹੋਰ ਆ ਗਏ ਜੀ, ਇਹਨਾਂ ਤੋਂ ਪੁੱਛਦੇ ਆ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, 9420 ਜੀ ਆਇਆਂ ਨੂੰ ਜੀ। ਹਾਂ, ਚਮੜੇ ਦੀਆਂ ਚਰਮਖਾਂ ਦੇ ਵਿੱਚ ਪਾਈ ਜਾਂਦੀ। ਇੱਕ ਇੱਕ ਗੋਲ ਚਮੜੇ ਦੀ ਜਿਹੜੀ, ਜਿੱਥੇ ਗਲੋਟਾ ਬੰਦਾ ਹੈ ਉਹਦੇ ਨਾਲ ਵੀ ਇੱਕ ਗੋਲ ਚਮੜੇ ਦੀ ਜਿਹੜੀ ਹੁੰਦੀ ਹੈ ਉਹਨੂੰ ਸ਼ਬਦ ਕੀ ਉਹਦੇ ਵਾਸਤੇ ਇੱਕ ਦਮਕੜਾ ਸ਼ਬਦ ਹੁੰਦਾ ਉਹਦੇ ਵਾਸਤੇ ਜਾਂ ਕਿਸੇ ਹੋਰ ਵਾਸਤੇ ਉਹ ਵੀ
3: ਦਮਕੜਾ
0: ਹਾਂ ਦਮਕੜਾ ਹੁੰਦਾ ਹੈ ਕਿ ਜਿੱਥੇ ਗਲੋਟਾ ਬਣਦਾ ਹੈ ਪੂਰਾ ਚਰਖੇ ਨੇ ਚੱਲਣਾ ਹੀ ਨੀ ਉਹ ਤਾਂ ਉਹਨੇ ਉੱਤੇ ਥੱਲੇ ਹੀ ਹੋ ਜਾਣਾ ਉਹਨੇ ਤਕਲੇ ਨੇ
3: ਜਿੱਥੇ ਆਪਾਂ ਗੇਟ ਦੇ ਉਂਗਲ ਦੇ ਨਾਲ
0: ਹੱਥੀ ਹੱਥੀ ਜਿਹੜੀ ਠੀਕ ਹੈ ਜੀ ਨੋਟ ਕੀਤੇ ਕਈ ਅੰਗ ਜੇ ਪਰ ਗੁੱਜ ਮੇਰੇ ਵੀ ਧਿਆਨ ਚ ਨੀ ਆਇਆ ਇਹਦਾ ਕੀ ਕੰਮ ਹੁੰਦਾ ਭੈਣ ਜੀ ਇਹਦਾ ਭਲਾ
3: ਗੁੱਜ ਚਾਹੇ ਹੁੰਦੀ ਹੈ ਫਸਲਾਂ ਨੂੰ ਜੋੜਦੀ ਹੈ ਜੀ ਉੱਥੇ ਮਾਂ ਚੱਲਦੀ ਆ
0: ਔਰ ਇੱਕ ਜਿਹਦੇ ਵਿੱਚ ਤਕਲਾ ਕੱਸਿਆ ਹੁੰਦਾ ਉਹ ਸਾਈਡ ਤੇ ਜਿਹੜੀਆਂ ਛੋਟੀਆਂ ਲੱਕੜਾਂ ਉਹਨੂੰ ਮੁੰਨੀਆਂ ਕਹਿ ਦਿੰਦੇ ਕਹਿੰਦੇ ਹਨਾ

0: ਸਾਰਾ ਦਿਨ ਕੰਮ ਨੀ ਕਰਦੀ ਮੇਰੇ ਵਰਗੀ ਬੀਬੀ, ਖਾਂਦੀ ਪੀਂਦੀ ਤੇ ਵਿਹਲੀ ਆਂਢ ਗੁਆਂਢ ਫਿਰਦੀ ਹੈ। ਤੇ ਜਦੋਂ ਫਿਰ ਬੰਦਾ ਆਉਂਦਾ ਨਾ ਤਾਂ ਕਹਿੰਦਾ ਵੀ ਕੋਈ
1: ਕਲੈਰਿਟੀ ਹੋ ਗਈ। ਹਾਂਜੀ ਢੀਂਡਸਾ ਸਾਹਿਬ, ਕੋਈ ਲੱਗਾ ਤੁਹਾਨੂੰ ਠੀਕ ਹੈ ਜੋ ਮੀਨਿੰਗ ਦੱਸੇ?
2: ਹਾਂਜੀ ਡਾਕਟਰ ਸਾਹਿਬ, ਪਹਿਲਾਂ ਤਾਂ ਮੈਨੂੰ ਆਹ ਦੱਸਦੇ ਜਿਹੜਾ ਨੜੇ ਹੁੰਦੇ ਨਾ, ਇਹਦੇ ਨਾਲ ਸੰਬੰਧ ਨਹੀਂ ਹੁੰਦਾ, ਇਹ ਮੂਰੇ ਨਾਲ ਸੰਬੰਧ ਹੁੰਦਾ।
1: ਮੇਰਾ ਖਿਆਲ ਹੈ ਚਰਖੇ ਤੋਂ ਜਦੋਂ ਸੂਤ ਕੱਤਿਆ ਜਾਂਦਾ ਨਾ, ਉਸ ਤੋਂ ਬਾਅਦ
2: ਨਵੀਂ ਚੀਜ਼ ਸ਼ੁਰੂ ਹੋ ਜੂਗੀ। ਇਹ ਮੂਰੇ ਨਾਲ ਸੰਬੰਧ ਹੁੰਦਾ, ਨੜਾ ਇਹ ਨੀ ਹੁੰਦਾ ਜਿਹੜਾ ਹੁਣ ਦੱਸਿਆ। ਚਲੋ ਮੈਂ
1: ਮਜੇਰੂ
2: ਜਿਹੜਾ ਉਹਨਾਂ ਨੇ ਦੱਸਿਆ ਸੀ ਵੀਰ ਜੀ ਨੇ, ਉਹ ਵਿਚਕਾਰ ਹੁੰਦਾ, ਸਹੀ ਗੱਲ ਆ। ਦੋਨਾਂ ਦੋ ਗੋਲ ਜਿਹੜੇ ਵੱਡੇ ਚੱਕਰ ਹੁੰਦੇ ਨਾ ਵਿਚਾਲੇ ਹੁੰਦਾ, ਅਸਲ ਚ ਕੀ ਹੁੰਦਾ ਹੈ
1: ਜੀ,
2: ਇਹ ਚਰਖੇ ਦੀ ਗਰਦਨ ਹੁੰਦੀ ਹੈ।
1: ਅੱਛਾ ਅੱਛਾ ਅੱਛਾ, ਕਿਆ ਬਾਤ,
2: ਜਿਵੇਂ ਬੰਦੇ ਦੀ ਗਰਦਨ ਹੈ ਨਾ, ਇਹ ਵਿਚਕਾਰ ਇੱਕ ਨਾ ਗੋਲ ਗਰਦਨ ਵਾਂਗੂ, ਜਿਵੇਂ ਆਪਣੇ ਸਿਰ ਤੇ ਧੜ ਦੇ ਵਿਚਾਲੇ ਗਰਦਨ ਨੀ ਹੈਗੀ।
1: ਹਾਂ ਹਾਂ ਹਾਂ ਹਾਂ, ਬਿਲਕੁਲ ਸਹੀ।
2: ਇਸ ਤਰ੍ਹਾਂ ਦਾ ਇੱਕ ਗੋਲ ਹੁੰਦਾ, ਉਹਨੂੰ ਮਝੇਰੂ ਬੋਲਦੇ, ਜਿਵੇਂ ਉਹਨਾਂ ਨੇ ਦੱਸਿਆ, ਉਹਨਾਂ ਨੇ ਬਿਲਕੁਲ ਸਹੀ ਦੱਸਿਆ। ਪਰ ਥੋੜਾ ਜਿਹਾ ਮੈਂ ਹੋਰ ਕਲੀਅਰ ਕਰ ਦੇਣਾ ਵੀ ਇਹਨੂੰ ਗਰਦਨ ਜਮਾ ਮਤਲਬ ਇਹਦੇ ਬਿਨਾ ਕੱਖ ਹੀ ਨੀ ਹੈ,
1: ਬਿਲਕੁਲ ਸਹੀ ਨੀ। ਬਿਲਕੁਲ ਬਿਲਕੁਲ।
2: ਤੇ ਬਾਕੀ ਬਹੁਤ ਸਾਰੀਆਂ ਚੀਜ਼ਾਂ ਨੇ, ਇੱਕ ਹੋਰ ਵੀ ਹੈ ਚਰਖੇ ਨਾਲ ਸੰਬੰਧਿਤ
1: ਜੀ,
2: ਵੀ ਜਦੋਂ ਕੜਾ ਜਦੋਂ ਜਿਹੜਾ ਤੱਕੜਾ ਨਾ, ਇਹ ਬੀਬੀਆਂ ਤੋਂ ਕਿਤੇ ਵਿੰਗਾ ਹੋ ਜੇ
1: ਜੀ,
2: ਤੇ ਤੰਦ ਤੰਦ ਟੁੱਟਣ ਲੱਗ ਜਾਂਦੀ ਹੈ।
1: ਹਾਂ ਹਾਂ ਬਿਲਕੁਲ।
2: ਫਿਰ ਉਹਨੂੰ ਸਿੱਧਾ ਕਰਨ ਦਾ ਦੇਸੀ ਤਰੀਕਾ ਵੀ ਹੈਗਾ, ਉਹ ਮੈਂ ਦੱਸ ਹੀ ਦਿੰਦਾ। ਚਲੋ ਹੁਣ ਆਪਾਂ ਕਾਹਨੂੰ ਸਵਾਲ ਪਾਉਣੇ ਵਾਲੇ,
3: ਵਾਰੇ ਸ਼ਾਹ ਮੀਆਂ ਵਲ ਪਿਆ ਤਰਕਲੇ ਨੂੰ, ਸਿੱਧਾ ਹੋਵੇ ਨਾ ਬਾਜ ਹਠੋਲੀਏ ਨੀ।
1: ਬਿਲਕੁਲ,
2: ਕਿਆ ਬਾਤ ਆ, ਉਹ ਛਿੱਤਰ ਨਾਲ ਸਿੱਧਾ ਕਰਦਾ
3: ਚਮੜੇ ਦੇ
1: ਛਿੱਤਰ ਨਾਲ,
2: ਕਿਆ ਬਾਤ ਆ।
3: ਚੱਕਰ ਹੁੰਦੇ ਨੇ ਨਾ ਚਰਖੇ ਦੇ, ਜਿਹੜੇ ਵੱਡੇ ਚੱਕਰ ਨੇ ਦੋ ਜੋੜ ਕੇ, ਜਿਹੜੇ ਉਹਨਾਂ ਨੂੰ ਫਿਰ ਨਾਲ ਜੋੜੇ ਜਾਂਦਾ ਹੈ, ਉਹਨਾਂ ਚੱਕਰਾਂ ਜਿਹੜਾ ਨਾ ਉਹ ਮਧਾਣੀ ਟਾਈਪ ਦੇ ਉਹਦੇ ਉੱਤੇ ਬਣੇ ਹੁੰਦੇ ਨੇ, ਦੋ ਲੱਕੜਾਂ ਲੱਗ ਕੇ ਤੇ ਫਿਰ ਕੱਟਾਂ ਜਿਹੀਆਂ ਲੱਗੀਆਂ ਹੁੰਦੀਆਂ, ਉਹਨਾਂ ਦੇ ਕੀ ਨਾਂ ਨੇ?
1: ਡਿਜ਼ਾਈਨ ਬਣਾਇਆ ਹੁੰਦਾ ਜਿਹੜਾ ਬਾਹਰ,
2: ਫਰ ਹੁੰਦੇ ਆ ਜੀ, ਫਰ
1: ਉਹ ਕਈ ਵਾਰੀ ਵੈਸੇ ਨਾ ਵੱਖਰੇ ਵੱਖਰੇ ਇਲਾਕੇ ਦੇ ਵਿੱਚ ਇੱਕੋ ਨਾਮ ਨਾਲ
2: ਜਾਣਿਆ ਜਾਂਦਾ, ਕਿਸੇ
1: ਹੋਰ ਨਾਮ ਨਾਲ।
2: ਪਰ ਜਿਹੜਾ ਮਝੇਰੂ ਦਾ ਨਾ, ਮਝੇਰੂ ਹੋਰ ਕਿਸੇ ਚੀਜ਼ ਦਾ ਨਾਮ ਨਹੀਂ, ਕੋਈ ਵੱਖਰੇ ਇਲਾਕੇ ਚ ਨਾਮ ਨਹੀਂ, ਮਝੇਰੂ ਇੱਕੋ ਹੀ ਹੁੰਦਾ। ਔਰ ਇੱਕ ਫਿਰ ਗਾਣਾ ਲਾ ਦਿਓ ਮਾਮਾ ਸਦੀਕ ਦਾ,
1: ਕਿਹੜਾ ਅੱਜ ਚਰਖੇ ਵਾਲੇ ਅਸੀਂ ਲਾਏ ਗਾਣੇ, ਤੇ ਦੋ ਚਾਰ ਕੁ ਮਾਮਾ ਸਦੀਕ ਦਾ ਤੁਸੀਂ ਸੁਣ ਲਓ।
2: ਚਰਖੇ ਵਾਲਾ ਚਰਖੀ ਚਰਖੀ ਰੰਗੀਲ ਦਰਵਾਜ਼ੇ ਵਿੱਚ ਡਾ ਕੇ, ਲੰਮੇ ਲੰਮੇ ਪਾਵੇਂ ਵੱਲੋਂ ਤੰਦ ਨਹੀਂ।
1: ਚਰਖੀ ਰੰਗੀਨ, ਚਰਖੀ ਰੰਗੀਨ ਨਾਲ ਆ ਜਾਊਗਾ,
2: ਆਜੂਗਾ ਜੀ ਪੱਕਾ ਮਾਮਾ ਸਦੀਕ।
1: ਚਲੋ ਹੁਣ ਆਪਾਂ ਦੇਖਦੇ ਹਾਂ। ਥੈਂਕ ਯੂ ਥੈਂਕ ਯੂ ਥੈਂਕ ਯੂ,
2: ਠੀਕ ਹੈ, ਓਕੇ ਓਕੇ।
1: ਲਓ ਜੀ ਹੁਸਨੈਨ ਜੀ, ਪਹਿਲਾਂ ਤੁਸੀਂ ਕੁਝ ਚਰਖੇ ਦੇ ਬਾਰੇ ਕੋਈ ਦੋ ਚਾਰ ਲਾਈਨਾਂ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰਨਾ ਚਾਹੋ
3: ਤੇ। ਮੇਰਾ ਆਪਣਾ ਲਿਖਿਆ ਕਲਾਮ ਹੈ, ਕਾਫੀ ਲੰਬਾ
1: ਆਉਂਦੇ ਆਉਂਦੇ ਫਿਰ ਟਾਈਮ ਸਾਡੇ ਕੋਲੇ ਉਹਦਾ ਨਾ, ਫਿਰ
3: ਮੈਂ ਦੋ ਸ਼ੇਅਰ ਸੁਣਾਵਾਂਗਾ
1: ਜਾਵੇ ਕਿਤੇ। ਹੈ
3: ਕੱਚੀ ਤੰਦ ਹਾਂ ਪੱਕੀ ਆਪ ਬਣਾ ਸਾਈਆਂ, ਕੱਚੀ ਤੰਦ ਹਾਂ ਪੱਕੀ ਆਪ ਬਣਾ ਸਾਈਆਂ।

0: ਵੱਖਰੇ ਨਾਵਾਂ ਹੌਲੇ ਹੋ ਜਾਂਦੇ ਆ ਕਿ ਚਲੋ ਇੱਕ ਨਾ ਗਾਣਾ ਤੁਹਾਨੂੰ ਗਾਣਾ ਮੇਰੇ ਖਿਆਲ ਲਾਸਟ ਤੇ ਹੀ ਸੁਣਾਵਾਂਗੇ, ਗੱਲਾਂ ਬਾਤਾਂ ਦਾ ਆਪਾਂ ਹੀ ਸਿਲਸਿਲਾ ਰੱਖਦੇ ਹਾਂ ਤੇ ਇੱਕ ਥੋੜਾ ਜਿਹਾ ਹੋਰ ਮੈਸੇਜ ਅਸੀਂ ਦੇ ਲਈਏ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਾਂਗੇ। ਸੋ ਸਾਡੇ ਇੱਕ ਹੈ ਜੀ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਬੀਬੀਆਂ ਭੈਣਾਂ ਨੇ ਕੋਈ ਟ੍ਰੀਟਮੈਂਟ ਲੈਣਾ ਹੋ ਹੇਅਰ ਦਾ ਜਾਂ ਕੋਈ ਹੋਰ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ ਤਾਂ ਨਾਮ ਯਾਦ ਰੱਖੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਫੋਨ ਨੰਬਰ 905-399-1810। ਤੁਸੀਂ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਤੁਸੀਂ ਇਹਨਾਂ ਤੋਂ ਕੋਈ ਜਾਣਕਾਰੀ ਲੈਣੀ ਹੋਵੇ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ 905-399-1810 ਨੰਬਰ ਹੈ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ, ਤੁਸੀਂ ਕੋਈ ਵੀ ਪ੍ਰੋਪਰਟੀ ਦੀ ਤਲਾਸ਼ ਦੇ ਵਿੱਚ ਹੋ, ਚਾਹੇ ਉਹ ਗੈਸ ਸਟੇਸ਼ਨ ਹੈ, ਚਾਹੇ ਉਹ ਗਰੋਸਰੀ ਸਟੋਰ ਹੈ, ਚਾਹੇ ਕੋਈ ਪੀਜ਼ਾ ਸਟੋਰ ਹੈ, ਚਾਹੇ ਕੋਈ ਆਫਿਸ ਚਾਹੀਦਾ ਤੁਹਾਨੂੰ ਕਿਸੇ ਪਲਾਜ਼ਾ ਦੇ ਵਿੱਚ, ਕੋਈ ਟਰੱਕ ਯਾਰਡ ਦੀ ਜ਼ਰੂਰਤ ਹੈ ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਕੋਈ ਮਕਾਨ ਇੱਕ ਇਹਨਾਂ ਨੇ ਲਿਸਟ ਕੀਤਾ ਹੋਇਆ ਬੜਾ ਖੂਬਸੂਰਤ, ਹੋਰ ਵੀ ਬਹੁਤ ਪ੍ਰੋਪਰਟੀਆਂ ਨੇ ਲੇਕਿਨ ਮੇਰੇ ਮੁਤਾਬਕ ਇਹ ਬਹੁਤ ਇੱਕ ਅੱਛੀ ਪ੍ਰੋਪਰਟੀ ਮੌਕੇ 'ਤੇ ਹੈ, ਕੁਈਨ ਐਂਡ ਗੋਰਵੇ ਦੀ ਇੰਟਰਸੈਕਸ਼ਨ ਦੇ ਉੱਪਰ, 1.3 ਬਿਲੀਅਨ ਦੇ ਆਸ ਪਾਸ ਤੁਹਾਡਾ ਹੋ ਸਕਦਾ, 3100 ਸਕੇਅਰ ਫੁੱਟ ਤੋਂ ਪਲੱਸ ਜਗ੍ਹਾ ਇਸਦੀ, ਬੇਸਮੈਂਟ ਲੀਗਲ ਕੰਪਲੀਟ ਬਣੀ ਹੋਈ ਹੈ। ਕੋਈ ਜਾਣਕਾਰੀ ਲੈਣੀ ਹੋਏ, ਵਿਜ਼ਿਟ ਕਰਨਾ ਹੋਏ, ਇਹਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੋਏ, ਇੰਦਰ ਅਰੋੜਾ ਨੂੰ ਸੰਪਰਕ ਕਰ ਸਕਦੇ ਹੋ 416-525-7400 4165-25740 ਦੇ ਉੱਪਰ ਤੁਸੀਂ ਗੱਲ ਕਰ ਸਕਦੇ
1: ਹੋ। ਅਰੋੜਾ ਸਾਹਿਬ, ਮੁਖਤਲਫ ਇਲਾਕਿਆਂ 'ਚ ਨਾ ਮੈਂ ਸੁਣਿਆ ਚੰਦਨ ਦੀ ਲੱਕੜ ਨੂੰ ਚੰਨਨ ਦੀ ਲੱਕੜ ਵੀ ਬਾਅਦ ਲੋਕ ਆਉਂਦੇ ਨੇ, ਮੇਰਾ ਖਿਆਲ ਇਹ ਜੇ
0: ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਹੀ ਹੋ ਸਕਦਾ ਹੈ ਕਿ ਚੰਦਨ ਦੀ ਲੱਕੜ ਨੂੰ, ਕਿਉਂਕਿ ਪੁਰਾਣੇ ਪਿੰਡਾਂ ਦੇ ਵਿੱਚ ਲੋਕ, ਫਿਰ ਦੂਸਰੀ ਗੱਲ ਕਿ ਜੋ ਲੋਕਾਂ ਦੀ ਜ਼ੁਬਾਨ ਤੇ ਜਿਹੜਾ ਲਫ਼ਜ਼ ਚੜ ਜਾਏ ਨਾ
1: ਜੀ ਜੀ
0: ਉਹਦੇ ਵਿੱਚ ਤੁਸੀਂ ਤਬਦੀਲੀ ਨਹੀਂ ਕਰ ਸਕਦੇ।
1: ਮੈਂ ਕਈਆਂ ਦੋਸਤਾਂ ਕੋਲ ਸੁਣਿਆ ਚੰਨਨ ਦੀ ਲੱਕੜ
0: ਨਹੀਂ, ਇੱਕ ਚੀਜ਼ ਜਿਹੜਾ ਲੋਕਾਂ ਦੀ ਜ਼ੁਬਾਨ ਹੈ ਨਾ, ਇਹ ਜਿਹੜੀ ਕਸਵੱਟੀ ਹੈ ਨਾ ਐਡੀ ਵੱਡੀ, ਇਹਦੇ ਉੱਪਰ ਜਿਹੜੀ ਚੀਜ਼ ਜਿਹੜਾ ਲਫ਼ਜ਼ ਚੜ ਗਿਆ ਨਾ ਉਹਨੂੰ ਤੁਸੀਂ ਉਤਾਰ ਨਹੀਂ ਸਕਦੇ, ਚਾਹੇ ਉਹ ਗ੍ਰਾਮੈਟੀਕਲੀ ਬੋਲਣ ਦੇ ਵਿੱਚ ਗਲਤ ਹੋਵੇ ਠੀਕ ਹੋਵੇ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਕਿ ਸਕੂਲ ਸ਼ਬਦ ਹੈ ਸਾਡੇ ਕੋਲ,
1: ਹਾਂਜੀ
0: ਸਕੂਲ ਸ਼ਬਦ ਹੈ ਅੰਗਰੇਜ਼ੀ ਦਾ
1: ਜੀ ਜੀ,
0: ਪੰਜਾਬੀ ਦੇ ਵਿੱਚ ਇਹਦੀ ਕੋਈ ਟ੍ਰਾਂਸਲੇਸ਼ਨ ਹੀ ਨਹੀਂ ਹੈਗੀ
1: ਜੀ।
0: ਕਿਸੇ ਦੋਸਤ ਮਿੱਤਰ ਨੂੰ ਜੇ ਪਤਾ ਹੋਵੇ ਪੰਜਾਬੀ ਦੇ ਵਿੱਚ ਸਕੂਲ ਨੂੰ ਕੀ ਕਹਿੰਦੇ ਹੈ, ਤੇ ਮੈਨੂੰ ਬੜੀ ਖੁਸ਼ੀ ਹੋਊ ਸੁਣ ਕੇ। ਔਰ ਹੈ ਕਿ ਸਹੀ ਹੈ ਕਿ ਪੰਜਾਬੀ ਚ ਸਕੂਲ ਵਾਸਤੇ ਕੋਈ ਲਫ਼ਜ਼ ਹੀ ਨਹੀਂ ਹੈਗਾ
1: ਜੀ ਜੀ,
0: ਸਕੂਲ ਸ਼ਬਦ ਹੀ ਜਿਹੜਾ ਹੈ ਨਾ ਉਹ ਅੰਗਰੇਜ਼ੀ ਦਾ ਨਹੀਂ ਲੱਗਦਾ, ਹੁਣ ਸਾਨੂੰ ਪੰਜਾਬੀ ਦਾ ਸ਼ਬਦ ਲੱਗਦਾ। ਸੋ ਕਿਉਂ? ਕਿਉਂਕਿ ਲੋਕਾਂ ਦੀ ਜ਼ੁਬਾਨ ਨੇ ਉਹਨੂੰ ਐਕਸੈਪਟ ਇਸ ਹੱਦ ਤੱਕ ਕਰ ਲਿਆ ਕਿ ਉਹ ਜਿਹੜਾ ਨਾ ਉਹ ਅੰਗਰੇਜ਼ੀ ਦਾ ਸ਼ਬਦ ਲੱਗਦਾ ਹੀ ਨਹੀਂ। ਔਰ ਇਹ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲੈ ਕੇ ਆਪਣੇ ਵਿੱਚ ਜਜ਼ਬ ਕਰ ਲੈਣਾ, ਇਹ ਕਿਸੇ ਭਾਸ਼ਾ ਦੀ ਕੁਆਲਿਟੀ ਹੁੰਦੀ ਹੈ,
1: ਕੀ ਬਾਤ ਹੈ,
0: ਗੁਣ ਹੁੰਦਾ ਉਹਦਾ, ਉਹਦਾ ਔਗਣ ਨਹੀਂ ਹੁੰਦਾ ਕਿ ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਸਮਝੋ ਕਿ ਦੂਸਰੀਆਂ ਭਾਸ਼ਾਵਾਂ ਦੇ ਅਸੀਂ ਬੋਲਣੇ ਨਹੀਂ ਹੈ। ਇਹ ਬਹੁਤ ਵਧੀਆ ਚੀਜ਼ ਹੈ। ਇੱਕ ਹੋਰ ਵੀ ਬਹੁਤ ਸਾਰੇ ਸਾਡੇ ਪੰਜਾਬੀ 'ਚ ਐਸੇ ਸ਼ਬਦ ਨੇ ਜਿਹੜੀਆਂ ਦੂਸਰੀਆਂ ਭਾਸ਼ਾਵਾਂ ਦੇ ਨੇ ਲੇਕਿਨ ਅਸੀਂ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸਮਝੀ ਉਹਨਾਂ ਦਾ ਕੋਈ ਮੀਨਿੰਗ ਲੈਣ ਦੀ। ਸਾਡੇ ਭੈਣ ਜੀ ਦੁਬਾਰਾ ਗਾਏ ਨੇ, ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬੇਟੇ, ਪਾਠਸ਼ਾਲਾ ਹੁੰਦੀ ਇੱਕ,
0: ਪਾਠਸ਼ਾਲਾ ਹਿੰਦੀ ਦਾ ਲਫ਼ਜ਼ ਹੈ ਜੀ।
2: ਹਾਂਜੀ ਹਿੰਦੀ ਦਾ, ਤੇ ਮਦਰਸਾ
0: ਉਰਦੂ ਦਾ ਹੈ,
2: ਉਰਦੂ ਦਾ ਹਾਂਜੀ
0: ਜੀ। ਪੰਜਾਬੀ ਦੇ ਵਿੱਚ ਸਕੂਲ ਹੀ ਬੋਲਦੇ ਆ ਅਸੀਂ, ਵਿਦਿਆਲਿਆ ਵੀ ਜਿਹੜਾ ਹਿੰਦੀ ਦਾ,
2: ਵਿਦਿਆਲਿਆ ਵੀ ਹਿੰਦੀ ਦਾ
0: ਜੀ ਜੀ ਜੀ,
2: ਤੇ ਵਿਦਿਆ ਕੇਂਦਰ ਕਹਿੰਦੇ ਹੁੰਦੇ ਆ।
0: ਵਿਦਿਆ ਕੇਂਦਰ, ਚਲੋ ਕੋਈ ਸਕੂਲ ਦਾ ਨਾਮ ਹੈ ਤੇ ਵਿਦਿਆ ਕੇਂਦਰ ਤਾਂ ਹੁਣ ਡੀਓ ਆਫਿਸ ਵੀ ਹੋ ਗਿਆ ਜਾਂ ਕੋਈ ਸੀਓ ਆਫਿਸ ਵੀ ਹੋ ਗਿਆ, ਉਹ ਵੀ ਜਿਹੜੇ ਵੱਖਰੇ ਵੱਖਰੇ ਹੋ ਜਾਣਗੇ ਕੋਈ। ਹਾਂ ਪਾਠਸ਼ਾਲਾ ਹਿੰਦੀ ਦਾ ਲਫ਼ਜ਼ ਹੈ ਜੀ, ਪਾਠਸ਼ਾਲਾ ਹਿੰਦੀ ਚ ਵਰਤਦੇ ਅਸੀਂ।
2: ਓਕੇ
0: ਚਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪਾਠਸ਼ਾਲਾ ਵੀ ਪੰਜਾਬੀ ਦਾ ਲਫ਼ਜ਼ ਨਹੀਂ ਹੈ। ਤੇ ਚਲੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਸਾਡੇ ਪ੍ਰੋਗਰਾਮ ਦਾ ਟਾਈਮ ਜਿਹੜਾ 3-4 ਮਿੰਟ ਬਾਕੀ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਤੇ ਹੁਸਨੈਨ ਜੀ, ਤੁਸੀਂ ਕੁਝ ਕਹਿਣਾ ਚਾਹੋਗੇ ਕਿ ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ, ਜਿੱਥੇ ਤੇਰਾ ਹਲ ਵਗਦਾ ਉੱਥੇ ਲੈ ਚੱਲ ਚਰਖਾ ਮੇਰਾ। ਇਹ ਵੀ ਇੱਕ ਗਾਣਾ ਬੜਾ ਚੱਲਦਾ ਹੁੰਦਾ ਸੀ, ਜਿੱਥੇ ਤੇਰਾ ਹਲ ਵਗਦਾ ਉੱਥੇ ਲੈ ਚੱਲ ਚਰਖਾ ਮੇਰਾ, ਕਿਉਂਕਿ ਉਸ ਵੇਲੇ ਪਤੀਆਂ ਦੀ ਇੰਤਜ਼ਾਰ ਹੁੰਦੀ ਸੀ, ਪਤਨੀਆਂ ਨੂੰ, ਉਹ ਘਰਾਂ ਦੇ ਵਿੱਚ ਰੁੱਝੀਆਂ ਰਹਿੰਦੀਆਂ ਸੀ ਤੇ ਉਹ ਉਹਨੂੰ ਤਾਨਾ ਮਿਹਣਾ ਮਾਰਦੀ ਹੈ ਕਿ ਭਾਈ ਜਿੱਥੇ ਤੇਰਾ ਹਲ ਚੱਲਦਾ ਨਾ ਉੱਥੇ ਲੈ ਚੱਲ ਚਰਖਾ ਮੇਰਾ। ਢੀਂਡਸਾ ਸਾਹਿਬ ਆਏ ਨੇ ਦੁਬਾਰਾ, ਹਾਂਜੀ
2: ਚੰਦਨ ਨੂੰ ਹੀ ਕਿਹਾ ਗਿਆ।
0: ਹਾਂ, ਚੰਦਨ ਨੂੰ ਮਤਲਬ ਚੰਦਨ ਸ਼ਬਦ ਬੋਲਿਆ ਹੋਇਆ ਮੇਰਾ ਖਿਆਲ।
2: ਮਹਿਕ ਆਉਂਦੀ ਹੈ, ਉਹ ਕਹਿੰਦੀ ਹੈ ਨਾ ਮਾਂ ਮੇਰੀ ਨੇ ਚਰਖਾ ਦਿੱਤਾ,
0: ਸਟੇਜ ਵਾਲਾ। ਸਟੇਜ ਵਾਲੇ ਗਾਣੇ ਦੀ ਜਿਹੜੀ ਨਾ ਕੁਆਲਿਟੀ ਇੱਥੇ ਵਧੀਆ ਨਹੀਂ ਆ ਰਹੀ, ਮੈਂ ਚੈੱਕ ਕੀਤੀ ਹੈ।
2: ਕੋਈ ਗੱਲ ਨੀ ਜੀ, ਕੋਈ ਹੋਰ ਲਾ ਦੇ ਜਿਹੜਾ।
0: ਸੋ ਦੋਸਤੋ, ਪ੍ਰੋਗਰਾਮ ਦੇ ਰਹਿ ਗਏ ਜੀ ਸਾਡੇ 2 ਮਿੰਟ ਬਾਕੀ, ਤੇ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਹੁਣ ਅਸੀਂ ਮੇਰਾ ਖਿਆਲ ਖਤਮ ਹੋਏਗਾ। ਤੇ ਮਾਸਟਰ ਸਲੀਮ ਦਾ ਇੱਕ ਬਹੁਤ ਖੂਬਸੂਰਤ ਗਾਣਾ ਹੈ ਹੁਸਨੈਣ ਜੀ, ਤੁਸੀਂ ਵੀ ਇੰਜੋਏ ਕਰੋਗੇ। ਕਲਾਸੀਕਲ ਵੀ ਹੈ, ਉਹ ਲਾਈਟ ਵੀ ਗਾਉਂਦਾ ਤੇ ਬਹੁਤ ਬਾਕਮਾਲ ਸਿੰਗਰ ਹੈ, ਪਿੱਛੇ ਜੇ ਇੱਥੇ ਗਾ ਕੇ ਵੀ ਗਿਆ। ਤੇ ਹੁਣ ਆਪਾਂ ਮਿਲਾਂਗੇ ਦੋਸਤਾਂ ਮਿੱਤਰਾਂ ਦੇ ਨਾਲ ਕੱਲ ਨੂੰ। ਕੱਲ ਫਿਰ ਮੇਰਾ ਖਿਆਲ ਹੈ ਵੀਰਵਾਰ ਦਾ ਦਿਨ ਹੋ ਜਾਣਾ, ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਤੇ ਨਵੇਂ ਵਿਸ਼ੇ ਤੇ ਕਰਾਂਗੇ। ਤੇ ਦੋਸਤ ਮਿੱਤਰ ਸਾਨੂੰ ਬਹੁਤ ਰਿਸਪੋਂਡ ਕਰਦੇ ਆ, ਤੇ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ। ਤੇ ਜਾਂਦੇ ਜਾਂਦੇ ਸੁਣੋ ਇਹ ਖੂਬਸੂਰਤ ਜਿਹੜਾ ਗਾਣਾ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
5: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
4: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
5: Get ready! GTA, are you

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040 4 2 0 4 0 4 4

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਮੁਲਾਕਾਤ ਇੱਕ ਪਿਆਰੀ ਪਿਆਰੀ ਪਿਆਰੀ ਸ਼ਾਮ ਨੂੰ ਇੰਜੋਏ ਕਰਦੇ ਹਾਂ। ਖੂਬ ਗਰਮੀ ਹੈ, ਵਧੀਆ ਯਾਰ, ਮੈਂ ਤਾਂ ਕਹਿੰਦਾ ਇੱਦਾਂ ਦਾ ਹੀ ਮੌਸਮ ਰਹੇ। ਵਿੰਟਰ ਜਿੰਨਾ ਕਹਿ ਲਓ ਕਿ ਆਪਾਂ ਡਿਲੇਅ ਕਰ ਸਕਦੇ ਹਾਂ ਕਰੀਏ, ਇੰਜੋਏ ਕਰੋ। ਸਮਰ ਦੀ ਧੁੱਪ, ਬਾਹਰ ਨਿਕਲੋ, ਪਿਕਨਿਕ ਤੇ ਜਾਓ, ਵਾਕ ਲਈ ਜਾਓ, ਬਾਈਕਿੰਗ ਕਰਨ ਜਾਓ, ਰਨ ਲਈ ਜਾਓ, ਮੈਂ ਕਹਿੰਦਾ ਖੁੱਲ੍ਹ ਕੇ ਇੰਜੋਏ ਕਰੋ ਕਿ ਨਹੀਂ। ਸੋ ਪ੍ਰੋਗਰਾਮ ਮੈਂ ਪੰਜਾਬੀ ਦਾ ਨਾ, ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-33-37।

ਸੋ ਮਿਡ ਵੀਕ ਆ ਗਿਆ ਤੇ ਮਿਡ ਵੀਕ ਬਹੁਤ ਖੂਬਸੂਰਤ ਦਿਨ ਹੁੰਦਾ ਥੋੜੇ ਜਿਹਾ ਇੰਨਾ ਕਹਿ ਕੇ ਦੋ ਦਿਨ ਲੰਘ ਗਏ ਤੇ ਫਿਰ ਅੱਜ ਦਾ ਦਿਨ ਤੇ ਫਿਰ ਕੱਲ ਪਰਸੋਂ ਤੇ ਦੈਟਸ ਇਟ ਵੀਕ ਵਰਕ ਵੀਕ ਦੀ ਇੱਕ ਬਸ ਸਮਾਪਤੀ ਹੋ ਜਾਣੀ ਹੈ ਸੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਬੱਲੇ ਬੱਲੇ ਇੰਜੋਏ ਕਰ ਰਹੇ ਹੋ ਚੜ੍ਹਦੀ ਕਲਾ ਚੋਂ ਮੇਨ ਗੱਲ ਤਾਂ ਯਾਰ ਇਹ ਹੁੰਦੀ ਹੈ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਹੱਸਦੇ ਰਹੋ ਬਸ ਲਾਈਫ ਲਿਵ ਕਰੋ ਟੂ ਦਾ ਫੁਲੈਸਟ ਪਤਾ ਨਹੀਂ ਰੱਬ ਕਿਹੜੇ ਆ ਰੰਗਾਂ ਵਿੱਚ ਰਾਜ਼ੀ ਹੈ ਸੋ ਨੈਵਰ ਨੋ ਕਦੋਂ ਕੀ ਹੋ ਜਾਣਾ ਕਿਸ ਵੇਲੇ ਕਿਸ ਮੋੜ ਤੇ ਕਿਹਦੇ ਨਾਲ ਹੋਣਾ ਅੱਜ ਕੱਲ੍ਹ ਤਾਂ ਇਹ ਨਹੀਂ ਪਤਾ ਯਾਰ ਕਿ ਅਗਲੇ ਮਿੰਟ ਸਕਿੰਟ ਦੇ ਵਿੱਚ ਜ਼ਿੰਦਗੀ ਦਾ ਕੀ ਇੱਕ ਮੋੜ ਆਪਾਂ ਮੁੜਨਾ ਸੋ ਇੰਜੋਏ ਕਰੋ ਐਂਡ ਹੈਵ ਅ ਗੁੱਡ ਟਾਈਮ ਅਸੀਂ ਇਸ ਗੁੱਡ ਟਾਈਮ ਨੂੰ ਥੋੜ੍ਹਾ ਜਿਹਾ ਹੋਰ ਗੁੱਡ ਬਣਾਉਣ ਦੇ ਲਈ ਤੁਹਾਡੇ ਨਾਲ ਜੁੜ ਜਾਂਦੇ ਹਾਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਤਾਂ ਯਾਰ ਪ੍ਰੋਗਰਾਮ ਦੀ ਇਹੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਸੁਣੋ ਤੇ ਸੁਣ ਕੇ ਸਾਰੇ ਕਹੋ ਕਿ ਵਾਹ ਯਾਰ ਰਵੀ ਤੁਹਾਨੂੰ ਸੁਣ ਕੇ ਸਾਰੀਆਂ ਦਿਨ ਦੀਆਂ ਟੈਨਸ਼ਨਾਂ ਕੰਮ ਦੀਆਂ ਟੈਨਸ਼ਨਾਂ ਫੈਮਿਲੀ ਦੇ ਸਟ੍ਰੈਸਿਸ ਜੋ ਵੀ ਹੈ ਸਾਰਾ ਕੁਛ ਹੈ ਤੁਸੀਂ ਦੂਰ ਕਰ ਦਿੰਦੇ ਹੋ ਸੋ ਇਹੀ ਸਾਡੀ ਟਰਾਈ ਰਹਿੰਦੀ ਹੈ ਕਿਉਂਕਿ ਪਤਾ ਕੀ ਹੈ ਪਤਾ ਨਹੀਂ ਪਹਿਲਾਂ ਨਹੀਂ ਸੀ ਇੰਨਾ ਜ਼ਿਆਦਾ ਇਹ ਪੰਗਾ ਬਟ ਹੁਣ ਫੈਮਿਲੀ ਸਟ੍ਰੈਸਿਸ ਬਹੁਤ ਨੇ ਕਈ ਦੋਸਤਾਂ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਸਪੈਸਿਸ ਦੀਆਂ ਯਾਨੀ ਕਿ ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਨੇ ਥਾਂ ਥਾਂ 'ਤੇ ਜਿਹੜੀ ਵੀ ਤੁਸੀਂ ਚਾਹੇ ਕੋਵਰਕਰਸ ਦੀ ਗੱਲ ਕਰੋ ਕਿਸੇ ਨਾਲ ਕੰਮ 'ਤੇ ਤੁਹਾਡੀ ਕੋਈ ਬਹਿਸ ਹੋ ਗਈ ਤਾਂ ਪੰਗਾ ਐਂਡ ਬਿੱਲ ਬੱਤੀਆਂ ਯੇ ਵੋ ਅੱਜ ਕੱਲ੍ਹ ਖੱਬੇ ਸੱਜੇ ਅੱਗੇ ਪਿੱਛੇ ਟੈਨਸ਼ਨਾਂ ਹੀ ਟੈਨਸ਼ਨਾਂ ਨੇ ਸੋ ਕੋਈ ਨਾ ਯਾਰ ਲਾਈਫ ਹੈ ਅਤੇ ਜ਼ਿੰਦਗੀ 'ਚ ਜਿੰਨਾ ਛੇਤੀ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਅੱਜ ਜਿੰਨਾ ਛੇਤੀ ਤੁਸੀਂ ਰਿਕਵਰ ਕਰ ਸਕਦੇ ਹੋ ਉਨਾ ਹੀ ਤੁਸੀਂ ਜ਼ਿਆਦਾ ਖੁਸ਼ ਰਹੋਗੇ ਠੀਕ ਹੈ ਨਾ ਗੱਲ ਜਿੰਨਾ ਹੁਣ ਦੇਖੋ ਕੋਈ ਵੀ ਤੁਹਾਡੀ ਲਾਈਫ 'ਚ ਕੋਈ ਇਸ਼ੂ ਆਇਆ ਜਿੰਨਾ ਛੇਤੀ ਤੁਸੀਂ ਰੀਸੈਟ ਵਾਲਾ ਬਟਨ ਦੱਬੋਗੇ ਰਿਕਵਰ ਕਰੋਗੇ ਕਹੋਗੇ ਕੋਈ ਨਾ ਯਾਰ ਇਹ ਤਾਂ ਹੋ ਗਿਆ ਹੁਣ ਲੈਟਸ ਮੂਵ ਆਨ ਉਨਾ ਹੀ ਤੁਸੀਂ ਖੁਸ਼ ਰਹੋਗੇ ਹੁਣ ਕਈ ਲੋਕ ਬਸ ਬੈਠੇ ਰਹਿੰਦੇ ਆ ਦੁਖੀ ਹੋਏ ਰਹਿੰਦੇ ਆ ਕਿ ਮੇਰੇ ਨਾਲ ਆਹ ਕਿਉਂ ਹੋ ਗਿਆ ਉਹ ਕਿਉਂ ਹੋ ਗਿਆ ਨਿੱਕੀ ਜਿਹੀ ਗੱਲ ਹੈ ਉਹਨੂੰ ਪਤਾ ਨਹੀਂ ਹਫ਼ਤਾ ਹਫ਼ਤਾ ਮਹੀਨਾ ਮਹੀਨਾ ਲਮਕਾ ਲੈਂਦੇ ਆ ਉਹ ਚੀਜ਼ ਨਹੀਂ ਆਪਾਂ ਕਰਨੀ ਠੀਕ ਹੈ ਸੋ ਪ੍ਰੋਗਰਾਮ ਹੈ ਪੰਜਾਬੀ ਦਾ G2587 ਹੈਲੋ 2587 ਹੈਲੋ ਜੀ ਓਕੇ ਇੱਕ ਸੈਕਿੰਡ ਦਿਓ ਤੁਹਾਡੀ ਆਵਾਜ਼ ਨਹੀਂ ਆ ਰਹੀ ਆਮ ਨੋਟ ਸ਼ੋਰ ਵਾਈ ਮੈਨੂੰ ਬਸ ਅੱਧੇ ਕੁ ਮਿੰਟ ਦਾ ਸਮਾਂ ਦਿਓ ਅਤੇ ਤੁਹਾਡੀ ਆਵਾਜ਼ ਐਨ ਪੂਰੀ ਟੱਲੀ ਵਾਂਗ ਟਣਕੂਗੀ ਟੈਨਸ਼ਨ ਨਹੀਂ ਲੈਣੀ ਤੁਸੀਂ

ਕਾਬਲ ਹੈ ਤੇ ਇੱਦਾਂ ਦਾ ਮਿਊਜ਼ਿਕ ਬੰਦਾ ਸੁਣ ਲੈਂਦਾ ਤਾਂ ਵੈਸੇ ਯਾਰ ਜੋ ਵੀ ਜ਼ਿੰਦਗੀ ਦੀਆਂ ਸਟ੍ਰੈਸਿਸ ਨੇ ਉਹ ਬੰਦਾ ਭੁੱਲ ਜਾਂਦਾ। ਸੋ ਸਟੂਡੀਓ 'ਚ 9 0 5 6 7 3 3 3 3 7 'ਤੇ ਗੱਲਬਾਤ ਹੋ ਰਹੀ ਹੈ। ਅੱਜ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਜ਼ਰੂਰ ਦੁਆਬਾ ਟਰੈਵਲ ਦਾ, ਦੁਆਬਾ ਦੁਆਬਾ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਲਓ। $1,585 ਦੇ ਵਿੱਚ ਟੋਰਾਂਟੋ ਟੂ ਲੁਧਿਆਣਾ ਰਾਊਂਡ ਟ੍ਰਿਪ, ਟੋਰਾਂਟੋ ਟੂ ਲੁਧਿਆਣਾ ਤੇ ਰਾਊਂਡ ਟ੍ਰਿਪ ਟਿਕਟ ਹੈ $1,585 ਦੀ। ਦੁਆਬਾ ਟਰੈਵਲ ਨੂੰ ਫੋਨ ਕਰ ਲਓ 9057967800, 9057968800 ਤੇ ਤੁਸੀਂ ਫੋਨ ਕਰੋ ਤੇ ਦੇਖੋ ਪ੍ਰਾਈਸਿਸ ਕਾਫੀ ਤੁਹਾਨੂੰ ਥਾਂ ਥਾਂ ਤੇ ਹਾਈ ਮਿਲਣਗੀਆਂ। ਤੁਸੀਂ ਦੁਆਬਾ ਟਰੈਵਲ ਦੇ ਅਮਨ ਤੇ ਸੌਰਵ ਨੂੰ ਕਾਲ ਕਰੋਗੇ, ਲੋਵੈਸਟ ਪ੍ਰਾਈਸ ਤੇ ਨੰਬਰ 1 ਸਰਵਿਸ, ਸਰਵਿਸ ਇਹਨਾਂ ਦੀ ਕੋਈ ਨਹੀਂ ਬੀਟ ਕਰੇਗਾ ਸਿੱਧੀ ਜੀ ਗੱਲ। ਤੇ ਦੀਵਾਲੀ ਦੇ ਮੌਕੇ ਤੇ 1-way ਫੇਅਰ ਬਹੁਤ ਸਾਰੇ ਆ। ਸੋ ਕੋਈ ਵੀ ਬਜ਼ੁਰਗ ਨੇ ਜਾਂ ਤੁਸੀਂ ਕਹਿੰਦੇ ਹੋ ਕਿ ਦੀਵਾਲੀ ਤੇ ਜਾਵਾਂਗੇ ਤੇ ਫਿਰ ਰਿਟਰਨ ਟਿਕਟ ਉਦੋਂ ਹੀ ਦੇਖਾਂਗੇ ਜਦੋਂ ਮੁੰਡਾ ਹੋਊਗਾ। ਸੋ ਤੁਸੀਂ 1-way ਲੈਣਾ ਦੀਵਾਲੀ ਦੇ ਟਾਈਮ ਦੇ ਉੱਤੇ, ਉਹਦੇ ਲਈ ਵੀ ਬਹੁਤ ਵਧੀਆ ਵਧੀਆ ਰੇਟ ਨੇ। 9057967800, ਦੁਆਬਾ ਟਰੈਵਲ 9057968800 ਤੇ ਫੋਨ ਕਰ ਲਓ 9057967800, 9057968800। ਐਂਡ ਡਕਟ ਕਲੀਨਿੰਗ ਜਿਹਨਾਂ ਜਿਹਨਾਂ ਨੇ ਨਹੀਂ ਕਰਾਈ ਹਜੇ, ਇੰਨੀ ਨਾ ਡਿਲੇ ਕਰਿਆ ਕਰੋ ਯਾਰ, ਡਕਟ ਕਲੀਨ ਟਾਈਮ ਸਿਰ ਕਰਾਉਣੇ ਬਹੁਤ ਜ਼ਰੂਰੀ ਨੇ, ਨਹੀਂ ਤਾਂ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀ ਡਸਟ ਮਿੱਟੀ ਘੱਟਾ ਤੇ ਤੁਸੀਂ ਫਿਰ ਕਹੋਗੇ ਨਵੀਂ ਯਾਰ ਯੂਨੋ ਬੱਚਿਆਂ ਨੂੰ ਵੀ ਔਖਾ ਸਾਹ ਲੈਣਾ, ਬਜ਼ੁਰਗਾਂ ਨੂੰ ਵੀ ਔਖਾ। ਸੋ ਪਲੀਜ਼ ਆਪਣੀ ਤੁਸੀਂ ਡਕਟ ਕਲੀਨਿੰਗ ਟਾਈਮ ਸਿਰ ਕਰਵਾ ਲਵੋ, ਚੰਗੇ ਰਹੋਗੇ, ਇੰਨਾ ਡਿਲੇ ਨਾ ਕਰਿਆ ਕਰੋ। ਉਹਦੇ ਲਈ 5 Rivers ਡਕਟ ਕਲੀਨਿੰਗ ਵਾਲੇ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 4376887750 ਤੇ ਕਾਲ ਕਰੋ, 4376887750 ਫੋਨ ਨੰਬਰ ਹੈ, 4376887750। 5 Rivers ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਆਲਵੇਜ਼ ਆਲਵੇਜ਼ ਆਲਵੇਜ਼ ਅਵੇਲੇਬਲ।

0: ਵੀ ਵਾ ਨਹੀਂ ਰੀਸਾਂ ਯਾਰ, ਇਹ ਜਿੰਨੀ ਵਾਰ ਮਰਜ਼ੀ ਸੁਣ ਲਓ ਗਾਣਾ, ਹਰ ਵਾਰ ਨਵਾਂ ਹੀ ਲੱਗਦਾ। ਤੁਹਾਡੀਆਂ ਕੁਝ ਕਾਲਸ ਆ ਰਹੀਆਂ ਸੀ, ਸੋਰੀ ਲੈ ਨਹੀਂ ਪਾਏ, ਹੁਣ ਕਰ ਲਓ ਫੋਨ ਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। 905-600-7333 ਤੇ 905-673-3337 ਆਪਣਾ ਇੱਕੋ ਇੱਕ ਨੰਬਰ ਹੈ। ਏਰਿਨ ਮਿਲਸ ਐਕਿਰਾ ਨੂੰ ਸਾਰੇ ਯਾਦ ਰੱਖੋ ਬਈ, ਜੇ ਕਿਸੇ ਨੇ ਵੀ ਗੱਡੀ ਲੈਣੀ ਆ ਏਰਿਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਫੋਨ ਕਰ ਲਓ ਫਟਾਫਟ। ਬੜੀ ਵਧੀਆ ਟੀਮ ਹੈ, ਦੋਨੋਂ ਵੀਰ ਸਾਡੇ ਮੈਨੇਜਰ ਨੇ ਬੜੀ ਕਮਾਲ ਦੀ ਡੀਲਰਸ਼ਿਪ ਤੇ। ਨੰਬਰ ਹੈ 905-828-5800 905-828-5800 ਤੇ ਤੁਸੀਂ ਏਰਿਨ ਮਿਲਸ ਐਕਿਰਾ ਦੀ ਟੀਮ ਨਾਲ ਸੰਪਰਕ ਕਰ ਲਓ। ਜੇ ਤੁਹਾਡੇ ਕੋਈ ਵੀ ਗੱਡੀ ਦਾ ਕੰਮ ਹੋਣ ਵਾਲਾ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਇਸ਼ੂ ਹੈ, ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਗੱਲ ਕੀ ਗੱਡੀ ਦਾ ਕੋਈ ਵੀ ਪੰਗਾ ਪਿਆ, ਤਾਂ ਰੋਇਲ ਆਟੋ ਸੈਂਟਰ ਅਫੋਰਡੇਬਲ ਰਿਲਾਇਬਲ ਤੇ ਬੜੀ ਓਨੈਸਟ ਸਰਵਿਸ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ 905-799-1478 905-799-1478 4791 ਹੈਲੋ ਦੇਖਿਆ ਇਹਨੂੰ ਕਹਿੰਦੇ ਆ ਪੰਜਾਬੀ ਲਹਿਰਾਂ ਦੀ ਇੱਕ ਤਾਕਤ, ਤੁਹਾਨੂੰ ਆਪਣੇ ਵਿਛੜੇ ਯਾਰਾਂ ਨਾਲ ਅਸੀਂ ਮਿਲਾ ਦੇਈਦਾ। ਸਿਰਫ ਤੁਸੀਂ ਨੀ, ਮੈਨੂੰ ਨਾ ਭਾਜੀ ਬਹੁਤ ਵਾਰ ਕਾਲ ਆਉਂਦੀ ਕਿ ਭਾਜੀ ਸਾਨੂੰ ਫੋਨ ਆਇਆ ਕਿਸੇ ਯਾਰ ਦੋਸਤ ਦਾ, ਕਿਸੇ ਰਿਸ਼ਤੇਦਾਰ ਦਾ, ਕਿ ਅੱਛਾ ਯਾਰ ਤੈਨੂੰ ਨਵੀਂ ਦੇ ਪ੍ਰੋਗਰਾਮ ਤੇ ਅਸੀਂ ਬੋਲਿਆ ਸੀ ਨਾ, ਸੁਣਿਆ ਸੀਗਾ ਅੱਜਕਲ ਖਾਸ ਖੁਸ ਦਾ ਕੁਛ ਨੀ ਪਤਾ ਲੱਗਦਾ। ਸਵੇਰੇ ਕੀ ਗੱਲ ਕਰ ਰਹੇ ਸੀ ਆਪਾਂ?
1: ਸਵੇਰੇ ਭਾਜੀ ਮੇਰੇ ਖਿਆਲ ਜਿੱਦਾਂ ਉਹ ਕਰ ਰਹੇ ਸੀ ਨਾ ਆਪਣਾ ਪਾਰਕਿੰਗ ਵਾਲੀ ਗੱਲ,
0: ਉਹ ਟਿਕਟ ਦੀ। ਯੈਸ ਯੈਸ ਯੈਸ ਤੇ ਤੁਹਾਡਾ ਕੀ ਸੀਗਾ ਉਹਦੇ ਉੱਤੇ ਵਿਚਾਰ?
1: ਮੈਂ ਤੇ ਇਹੀ ਕਿਹਾ ਸੀਗਾ ਭਾਜੀ ਵੀ ਮਤਲਬ ਕਿ ਦੇਖੋ $250 ਤੇ ਥੋੜੇ ਜ਼ਿਆਦਾ ਆ, ਬਟ ਇਹ ਆ ਵੀ ਗਲਤੀ ਤੇ ਹੈ ਹੀ ਆ ਵੀ ਜਦੋਂ ਗਰਾਜ ਹੈਗੇ ਆ, ਗਰਾਜ ਚ ਕਿਹੜੀ ਕਰੋ ਗੱਡੀ ਯਾਰ।
0: ਚਲੋ ਕਈਆਂ ਦੇ ਗਰਾਜ ਨਹੀਂ ਨਾ ਹੁੰਦੇ, ਸਮ ਟਾਈਮਸ ਗੱਡੀਆਂ ਜ਼ਿਆਦਾ ਹੁੰਦੀਆਂ, ਘਰ ਛੋਟੇ ਹੁੰਦੇ ਆ,
1: ਬਟ ਕਈ ਲੋਕੀ ਤੁਸੀਂ ਦੇਖੇ ਨੀ ਹੈਗੇ ਭਾਜੀ, ਹੁਣ ਸਾਡੇ ਲੋਕੀ ਗਰਾਜ ਚ ਸਮਾਨ ਤਾਂ ਨੀ ਰੱਖਦੇ ਆ
0: ਯਾਰ। ਅੱਛਾ, ਸੋ ਗਰਾਜ ਨੂੰ ਸਟੋਰੇਜ ਬਣਾਇਆ ਹੋਇਆ ਤੇ ਫਿਰ ਗੱਡੀ ਪਾਰਕ ਨਹੀਂ ਹੁੰਦੀ ਹੈ ਉੱਥੇ? ਚਲੋ ਆਪਾਂ ਦੇਖੋ, ਪੰਗਾ ਨਾ ਆਪਣੇ ਲੋਕਾਂ ਦਾ ਇਹ ਹੈ ਕਿ ਆਪਣਾ ਤਾਂ ਸਮਾਨ ਹੀ ਨੀ ਮੁੱਕਦਾ ਯਾਰ, ਚਾਹੇ ਪੰਜ ਗਰਾਜ ਹੋਣ ਆਪਾਂ ਤਾਂ ਪੰਜੇ ਹੀ ਭਰ ਲਾਂਗੇ
1: ਯਾਰ, ਮਤਲਬ ਸਾਰਿਆਂ ਨਾਲ ਹੀ ਆ, ਚਾਹੇ ਅਸੀਂ ਵੀ ਆ ਯਾਰ, ਸਾਡਾ ਵੀ ਗਰਾਜ ਭਰਿਆ ਹੀ ਹੋਇਆ ਜੋ ਵੀ।
0: ਨਹੀਂ ਆਪਾਂ ਨਾ ਪਤਾ ਨੀ ਆਪਾਂ ਹਰੇਕ ਚੀਜ਼ ਨੂੰ ਬਹੁਤ ਓਵਰ ਕਰਦੇ ਹਾਂ। ਹੁਣ ਮੈਂ ਤੈਨੂੰ ਹਾਸੇ ਵਾਲੀ ਇੱਕ ਗੱਲ ਦੱਸਦਾ, ਅਸੀਂ ਨਾ ਇਸ ਵੀਕਐਂਡ ਤੇ ਅਸੀਂ ਵੈਨਕੂਵਰ ਕਿਸੇ ਵਿਆਹ ਤੇ ਗਏ ਤੇ ਮੈਂ ਦੇਖਿਆ ਮੇਰੇ ਮੋਮ ਪੈਕ ਕਰ ਰਹੇ ਸੀ ਤੇ ਉਹਨਾਂ ਨੇ 2 ਟੈਚੀ ਵੱਡੇ ਭਰ ਲਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੋਮ ਆਪਾਂ 5 ਦਿਨਾਂ ਲਈ ਚੱਲੇ ਹਾਂ, ਤੁਸੀਂ ਇੰਨਾ ਸਮਾਨ ਕੀ ਕਰਨਾ? ਉਹ ਕਹਿੰਦੇ ਨੇ ਵੀ ਤੈਨੂੰ ਨੀ ਪਤਾ ਸਮਾਨ ਹੋ ਜਾਂਦਾ। ਮੈਂ ਕਿਹਾ ਚਲੋ ਠੀਕ ਹੈ, ਹੁਣ ਆਪਣੇ ਵਰਗੇ ਆਪਾਂ ਨੂੰ ਤਾਂ ਛੋਟਾ ਜਿਹਾ ਕੇਰੀ ਆਨ ਚਾਹੀਦਾ, ਉਹ 'ਚ ਜਿੰਨਾ ਸਮਾਨ ਚਾਹੀਦਾ ਉਨਾ ਪਾਈਦਾ, ਵੱਧ ਕਦੇ ਪਾਈਦਾ ਹੀ ਨਹੀਂ। ਸੋ ਆਪਣੇ ਪੇਰੈਂਟਸ ਹੈ ਜਾਂ ਵੱਡੇ ਨੇ, ਉਹ ਚਾਹੇ ਉਹੀ ਗੱਲ ਮੈਂ ਕੀਤੀ ਕਿ ਘਰਾਂ ਦੇ ਘਰ ਆਪਾਂ ਭਰ ਲਾਂਗੇ, ਜਿੰਨਾ ਬਸ ਜਗ੍ਹਾ ਚਾਹੀਦੀ ਹੁੰਦੀ ਆਪਾਂ ਨੂੰ।
1: ਉਹ ਯਾਰ ਅਸੀਂ ਨਾ ਪਿਛਲੇ ਸਾਲ ਓਟਵਾ ਗਏ ਸੀ, ਤੁਹਾਡੀ ਗੱਲ ਯਾਦ ਆ ਗਈ ਮੈਨੂੰ, ਇੱਕ ਦਿਨ ਵਾਸਤੇ ਗਏ ਸੀ, ਸਿਰਫ ਇੱਕ ਦਿਨ ਵਾਸਤੇ, ਜਦੋਂ ਅੱਜ ਜਾਣਾ ਕੱਲ ਵਾਪਸੀ, ਉਹ ਕੰਮ ਸੀਗਾ ਮੈਨੂੰ। ਮੇਰੀ ਵਾਈਫ ਨੇ ਅੱਡਾ ਟੈਚ ਜਿਹੜਾ 23 ਕਿਲੋ ਵਾਲਾ ਨੀ ਹੁੰਦਾ,
0: ਹਾਂ ਉਹੀ ਤਾਂ ਹੈ, ਇੱਕ ਦਿਨ ਲਈ 10-30 ਕਿਲੋ ਕੀ ਕਰਨਾ। ਸੋ ਚਲੋ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਤੁਹਾਡੀ ਕਾਲ ਲਈ। ਨਹੀਂ ਪਤਾ ਕੀ, ਆਈ ਡੋਂਟ ਅੰਡਰਸਟੈਂਡ, ਹੁਣ ਮੈਂ ਕਈਆਂ ਨੂੰ ਜਾਣਦਾ, ਉਹ ਯੂਰਪ ਜਾਂਦੇ ਆ 2 ਮਹੀਨੇ ਲਈ, ਤੁਹਾਨੂੰ ਪਤਾ ਕੀ ਲੈ ਕੇ ਜਾਂਦੇ ਆ? ਇੱਕ ਬੈਕਪੈਕ, ਬਸ ਬੈਕਪੈਕ। ਚਲੋ ਉਹ ਹੁੰਦੇ ਵੱਡੇ ਆ, ਪਰ ਉਹਨਾਂ ਚ ਸਮਾਨ ਕੰਡੈਂਸ ਛੋਟਾ ਕਰ ਕਰਕੇ ਪਾਉਂਦੇ ਨੇ, ਆਪਾਂ 23 ਕਿਲੋ ਦੇ ਚੇ ਚਾਹੇ ਆਪਾਂ ਨੂੰ 32 ਕਿਲੋ ਵੀ ਮਿਲ ਜਾਵੇ ਉਹਦੇ ਵੀ ਆਪਾਂ ਦੋ ਅਟੈਚੀ ਨਹੀਂ ਤਿੰਨ ਤਿੰਨ ਭਰਦੇ ਹਾਂ, ਆਈ ਡੋਂਟ ਨੋ ਪਾਉਣਾ ਕੀ ਹੁੰਦਾ। ਤੁਸੀਂ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰ ਲਓ, ਤੇ ਤੁਸੀਂ ਅਗਰ ਘਰ ਦੀ ਕੋਈ ਵੀ ਰਿਪੇਅਰ ਹੈ ਨਿੱਕੀ ਮੋਟੀ ਨੋ ਪ੍ਰੋਬਲਮ, ਵਧੀਆ ਕੰਮ ਕਰਦੇ ਨੇ, ਜਾਂ ਤੁਸੀਂ ਕੋਈ ਫਲੋਰਿੰਗ ਟਾਇਲ ਇੰਸਟਾਲ ਕਰਾਉਣੀ ਹੈ, ਬੇਸਮੈਂਟ ਲੀਗਲ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਸੋਲਿਡ ਕੰਮ ਹੈ ਇਹਨਾਂ ਦਾ, ਕੋਈ ਸ਼ੋਰਟਕੱਟ ਨਹੀਂ, ਵਧੀਆ ਕੰਮ ਕਰਦੇ ਆ। ਨੰਬਰ ਹੈ 437-318-0400, ਪ੍ਰਸ਼ਾਂਤ ਪੀ ਐਂਡ ਜੇ ਰੈਨੋਵੇਸ਼ਨ, 437-318-0400, 437-318-0400, ਪੀ ਐਂਡ ਜੇ ਰੈਨੋਵੇਸ਼ਨ ਜੀ। 5511 ਹੈਲੋ 5511 ਜੀ ਜੀ,
2: ਮੈਨੂੰ ਨਾ ਫੋਨ ਚਾਹੀਦਾ ਡੈਕ ਕਲੀਨਰ ਵਾਲਿਆਂ ਦਾ, ਜਰਾ ਹੌਲੀ ਹੌਲੀ ਬੋਲੂਗੇ।
0: ਹੌਲੀ ਹੌਲੀ ਕੇ ਪੰਜਾਬੀ ਚ ਬੋਲੀਏ ਇੰਗਲਿਸ਼ ਦੇ ਵਿੱਚ ਬੋਲੀਏ?
2: ਹਾਂਜੀ ਪੰਜਾਬੀ ਚ ਬੋਲ ਲਓ, ਕੋਈ ਨੀ।
0: ਠੀਕ ਹੈ, 437
2: 437
0: 6 6 8 8
2: 7 7 7 7
0: 5 0 5 0
2: ਥੈਂਕ ਯੂ ਜੀ।
0: ਇਹਨਾਂ ਨੂੰ ਕਹਿ ਦਿਓ ਕਿ ਨਵੀਂ ਤੋਂ ਨੰਬਰ ਮਿਲਿਆ, ਠੀਕ ਆ?
2: ਹਾਂਜੀ ਹਾਂਜੀ,
0: ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ। 2587 ਹੈਲੋ
3: ਨਵੀਂ ਸਤਿ ਸ਼੍ਰੀ ਅਕਾਲ ਭਾਈ।
0: ਹਾਂਜੀ ਸਤਿ ਸ਼੍ਰੀ ਅਕਾਲ,
3: ਮੇਰਾ 5 ਵਾਰੀ ਫੋਨ ਕੱਟ ਜਾਏਗਾ, ਪਤਾ ਨਹੀਂ ਟੈਕਨੀਕਲ ਪ੍ਰੋਬਲਮ ਜੀ।
0: ਹਾਂਜੀ ਹਾਂਜੀ,
3: ਇਹਨਾਂ ਪ੍ਰੋਗਰਾਮ ਬਹੁਤ ਵਧੀਆ, ਮੈਂ ਤੁਹਾਡਾ ਐਕਟ ਕਰ ਰਿਹਾ, ਬੰਦਾ ਸ਼ਰਾਬ ਨਹੀਂ ਪੀਂਦਾ, ਵੋਮਿੰਗ ਹੋ ਗਿਆ ਮੈਂ।
0: ਅੱਛਾ ਬੰਦਾ ਸ਼ਰਾਬ ਪੀ, ਅੱਛਾ ਠੀਕ ਹੈ, ਤੁਹਾਨੂੰ ਐਡਿਕਸ਼ਨ ਹੋ ਗਈ ਹੈ?
3: ਸਾਡੇ
0: ਪਿੰਡ ਦੇ
3: ਸਾਡੇ ਨੀ, ਉਹਦੇ ਮੂਹਰੇ ਕੀ ਲੱਗਦਾ, ਏ ਡੀ ਡੀ ਐਚ ਈ ਪਿੰਡ ਦੇ ਮੁਹੱਬਤ ਮੁਹੱਬਤ ਬਰਾੜ ਦੇ ਜਾਕਰ ਦਾ
0: ਗੁਰਲੇਜ ਅਖਤਰ ਤੇ ਮੁਹੱਬਤ ਬਰਾੜ, ਅੱਛਾ ਠੀਕ ਹੈ, ਅੱਡੇ ਪਿੰਡ ਦੇ, ਠੀਕ ਹੈ, ਕੋਈ ਨਾ ਕੋਈ ਨਾ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸੋ 905-673-3337 ਆਪਣਾ ਨੰਬਰ ਹੈ, ਤੇ ਮੁਹੱਬਤ ਬਰਾੜ ਲਾ ਦਿੰਦੇ ਹਾਂ ਜੀ, ਨੋ ਪ੍ਰੋਬਲਮ, ਚੱਕ ਦਿਆਂਗੇ ਫੱਟੇ। ਸੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇਵਾਂ ਰਾਜਵੰਤ ਕੌਰ ਦਾ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਨਾ ਲਓ, ਠੀਕ ਹੈ, ਰਾਜਵੰਤ ਨੂੰ ਫੋਨ ਘੁਮਾ ਲਓ। ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੇ ਤੁਹਾਨੂੰ 30% 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ। ਜਦੋਂ ਏਡਾ ਵੱਡਾ ਡਿਸਕਾਊਂਟ ਮਿਲ ਰਿਹਾ ਯਾਰ, ਆਪਾਂ ਨੂੰ ਹੋਰ ਕੀ ਚਾਹੀਦਾ। ਸੋ ਰਾਜਵੰਤ ਕੌਰ ਆਟੋ ਹੋਮ ਕਮਰਸ਼ੀਅਲ ਕੋਈ ਵੀ ਇੰਸ਼ੋਰੈਂਸ, 647-674-4735 2865 ਹਾਂਜੀ ਬਾਈ ਜੀ, ਵਧੀਆ ਜੀ, ਕਿੱਦਾਂ ਟਿਕਟ ਮਿਲੀ ਆ?
4: ਟਿਕਟਾਂ ਮੈਂ ਸੁਣੀ ਸੁਬਹਾ ਸੁਣੀ, ਬਿਜੀ ਛੋੜਾ ਆ, ਟਿਕਟ ਦੂਜੇ ਮਿਲ ਗਈ ਸੀ, ਪਰ ਮੈਂ ਕਹਿੰਦਾ ਗਲਤ ਹੀ ਕੋਈ ਕਰਦਾ ਤਾਂ ਮੇਰੇ ਕਹਿੰਦਾ ਵੀ ਟਿਕਟ ਮਿਲਣੀ ਚਾਹੀਦੀ ਆ,
0: ਮਿਲਣੀ ਚਾਹੀਦੀ ਆ,
4: ਬਿਲਕੁਲ ਹਾਂਜੀ। ਇਹ ਨੀ ਆਪਾਂ ਕਹਿੰਦੇ ਵੀ ਹੁਣ ਕਈ ਉਹ ਬਾਈ ਦੀ ਮੈਂ ਗੱਲ ਸੁਣਦਾ ਸੀ, ਕਹਿੰਦੇ ਮਾਮਾ ਉਹ ਫਿਰ ਮਾਮੇ ਨੇ ਕਹਿੰਦੇ ਪੁਲਿਸ ਅਫਸਰ ਕਹਿਣਾ ਚਾਹੀਦਾ ਸੀ ਪੁਲਿਸਮੈਨ, ਹੈ ਨਾ ਜੀ, ਟਿਕਟ ਤਾਂ ਚਲੋ ਜੋ ਗਲਤੀ ਦਿੰਦਾ ਦਿੰਦੇ ਆ, ਪਰ ਫਿਰ ਵੀ ਪੁਲਿਸਮੈਨ ਬਹੁਤ ਚੰਗੇ ਆਪਣੇ ਜੀ।
0: ਹੁਣ ਪਰ ਕਈਆਂ ਨੂੰ ਲੱਗਦਾ ਕਿ ਟਿਕਟਾਂ ਚਲੋ ਠੀਕ ਹੈ, ਪਰ ਉਹ ਜ਼ਿਆਦਾ ਪੈਸੇ ਮੰਗਣ ਲੱਗ ਗਏ ਹੁਣ ਆਪਣੇ ਤੋਂ, ਚਲੋ ਕਹਿੰਦੇ ਕਿ $40-50 ਠੀਕ ਹੈ, ਹੁਣ $250-$250 ਜ਼ਿਆਦਾ ਹੈ।
4: ਨਹੀਂ ਜੇ ਹੁਣ ਬਾਈ ਜੇ ਹੁਣ 100 ਦੀ ਟਿਕਟ ਲਾ ਕੇ ਤੇ ਫਿਰ ਜੀ ਵੱਧ ਗਲਤੀਆਂ ਕਰਾਂਗੇ, 100 ਤਾਂ ਪੇ ਕਰੀ ਜੀ ਨਾ, ਗਲਤੀ ਕਰ ਲਓ ਫਿਰ ਪਿੱਛੇ ਹਟੂਗਾ, ਕੋਈ ਬੰਦਾ
0: ਨਹੀਂ ਜੀ ਜੀ,
4: ਸਤਿ ਸ੍ਰੀ ਅਕਾਲ
0: ਜੀ
4: ਇੱਕੋ ਵਾਰ ਤੁਸੀਂ ਦੱਸਿਆ ਤੇ ਇੱਕੋ ਵਾਰ ਉਹਨਾਂ ਨੇ
0: ਪਤਾ ਕੀ ਹੈ, ਜਿਹੜਾ ਹੁਣ ਬੰਦਾ ਦੱਸ ਰਿਹਾ ਉਹਨੂੰ ਸਮਝ ਹੋਣੀ ਚਾਹੀਦੀ, ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਵੇਂ ਸਮਝਣਗੇ ਨੰਬਰ, ਫਿਰ ਮੈਂ ਦੱਸਿਆ ਹੀ ਉਦਾਂ। ਉਹ ਫਿਰ ਮੈਂ ਮੈਨੂੰ ਪਤਾ ਲੱਗ ਗਿਆ ਵੀ ਉਹ ਕਿਵੇਂ ਸਮਝਣਗੇ, ਫਿਰ ਮੈਂ ਉਸ ਹਿਸਾਬ ਨਾਲ ਦੱਸ ਦਿੱਤਾ। ਚਲੋ ਸ਼ੁਕਰੀਆ ਤੁਹਾਡਾ। ਚਲੋ ਵੈਰੀ ਗੁੱਡ, ਥੈਂਕ ਯੂ। ਚਲੋ ਠੀਕ ਹੈ ਜੀ, ਕੋਈ ਗੱਲ ਨੀ, ਬਹੁਤ ਧੰਨਵਾਦ। ਦੇਖੋ ਪਤਾ ਕੀ ਹੈ, ਜੇ ਦੋ ਦੋ ਤਿੰਨ ਵਾਰ ਵੀ ਦੱਸਣਾ ਪੈ ਜਾਵੇ ਤਾਂ ਕੋਈ ਮਾਇੰਡ ਨੀ, ਕਿਉਂਕਿ ਜਿਹੜੇ ਬਾਕੀ ਦੇ ਵੀ ਸੁਣਦੇ ਆ ਉਹ ਵੀ ਫਿਰ ਲਿਖ ਲੈਣਗੇ। ਸੋ ਨੰਬਰ ਤੁਸੀਂ ਲੈਣੇ ਆ ਨਾ, ਕੋਈ ਸਾਡੇ ਤੋਂ ਲਿਆ ਕਰੋ, ਖੱਬੇ ਸੱਜੇ ਕਿਤੋਂ ਲੈਣ ਦੀ ਲੋੜ ਨਹੀਂ, ਸਿੱਧੀ ਗੱਲ ਹੈ। ਤੁਸੀਂ ਕਿਸੇ ਵੀ ਚੀਜ਼ ਲਈ, ਕੋਈ ਡਕਟ ਕਲੀਨ ਦਾ ਨੰਬਰ ਲੈਣਾ, ਕੋਈ ਵਧੀਆ ਜੁਐਲਰੀ ਸ਼ਾਪ ਦਾ ਨੰਬਰ ਲੈਣਾ, ਕੋਈ ਤੁਸੀਂ ਟੈਂਟ ਸਰਵਿਸ ਦਾ ਨੰਬਰ ਲੈਣਾ, ਹਮੇਸ਼ਾ ਪੰਜਾਬੀ ਲਹਿਰਾ ਤੋਂ ਲਿਆ ਕਰੋ। ਅਸੀਂ ਤੁਹਾਡਾ ਗੂਗਲ ਹਾਂ, ਅਸੀਂ ਤੁਹਾਡਾ ਟਿਕਟੋਕ ਆ, ਅਸੀਂ ਤੁਹਾਡਾ ਇੰਸਟਾਗ੍ਰਾਮ ਆ, ਤੁਹਾਨੂੰ ਕਿਤੇ ਹੋਰ ਕਾਲ ਕਰਨ ਦੀ ਲੋੜ ਨਹੀਂ। ਜੇ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਤਾਂ ਸਾਡੇ 'ਤੇ ਟਰੱਸਟ ਕਰਕੇ ਕੋਈ ਵੀ ਨੰਬਰ ਚਾਹੀਦਾ, ਆਰਾਮ ਨਾਲ ਸਾਡੇ ਤੋਂ ਲੈ ਲਿਆ ਕਰੋ। ਪਹਿਲਾਂ ਹੁੰਦੀ ਸੀ ਨਾ ਯੈਲੋ ਪੇਜਿਸ, ਜਿਹੜੇ ਇੱਥੇ ਲੋਕ ਰਹਿ ਰਹੇ ਆ ਬੜੇ ਲੰਬੇ ਸਮੇਂ ਤੋਂ, ਤੁਹਾਨੂੰ ਪਤਾ ਯੈਲੋ ਪੇਜਿਸ ਜਿਹੜੀ ਬੁੱਕ ਹੈ ਉਹ ਕਿੰਨੀ ਮਸ਼ਹੂਰ ਰਹੀ ਹੈ। ਅਤੇ ਉਸ ਤੋਂ ਬਾਅਦ ਅਸੀਂ ਸ਼ੁਰੂ ਕੀਤੀ ਸੀ ਪੰਜਾਬੀ ਲਹਿਰਾਂ ਬਾਇਰ ਗਾਈਡ, ਉਹ ਇੱਕ ਪੰਜਾਬੀ ਜਾਂ ਪੰਜਾਬੀਆਂ ਦੀ ਯੈਲੋ ਪੇਜਿਸ ਹੀ ਸੀ। ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਿਜ਼ਨੈਸਿਸ ਹੁੰਦੇ ਸੀਗੇ, ਅਤੇ ਉਹਨਾਂ ਫਿਰ ਬਿਜ਼ਨੈਸਿਸ ਨੇ ਆਪਣੀ ਮਸ਼ਹੂਰੀ ਉਸ ਬੁੱਕ ਦੇ ਵਿੱਚ ਪਾਉਣੀ। ਮੈਂ ਕਹਿੰਦਾ ਕਿਆ ਉਹ ਹਰ ਇੱਕ ਘਰ ਦੇ ਵਿੱਚ ਪਈ ਹੋਣੀ, ਹੁਣ ਵੀ ਪਈ ਹੋਣੀ ਹੈ ਕਈ ਘਰਾਂ ਦੇ ਵਿੱਚ। ਸੋ ਉਵੇਂ ਹੀ ਤੁਸੀਂ ਸਾਨੂੰ ਹੁਣ ਕਾਲ ਕਰ ਲਿਆ ਕਰੋ, ਕੋਈ ਵੀ ਨੰਬਰ ਚਾਹੀਦੇ ਨੇ, ਹਾਜ਼ਰ ਹਾਂ ਤੁਹਾਡੇ ਲਈ। ਪੈਸ਼ਨ ਰੂਫਿੰਗ, ਜੇ ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਕਰੋ। ਗੁਰਲਾਲ ਬਾਈ ਜੀ ਇਜ਼ ਨੰਬਰ ਵਨ। ਨਵੀਂ ਰੂਫ, ਰੂਫ ਦੀ ਰਿਪੇਅਰ, ਫਲੈਟ ਰੂਫ, ਸ਼ਿੰਗਲ, ਕੋਈ ਵੀ ਚਾਹੇ ਮੈਟਲ ਰੂਫ ਦੀ ਵੀ ਗੱਲ ਹੈ, 647-919-9413 ਫੁੱਲੀ ਇੰਸ਼ੋਰਡ ਕੰਪਨੀ ਪੈਸ਼ਨ ਰੂਫਿੰਗ, 647-919-9413 647-919-9413 647-919-9413 ਪੈਸ਼ਨ ਰੂਫਿੰਗ ਦੀ ਟੀਮ ਨਾਲ ਸੰਪਰਕ ਕਰੋ। 0072 ਹਾਂਜੀ
5: ਮੇਰੇ ਇੱਕ ਟਿਕਟ ਸੀ ਪੂਰੇ ਅੱਠ ਸਾਲਾਂ ਵਿੱਚ ਤੇ ਲਾਸਟ 2 ਸਾਲਾਂ ਮੇਰੇ 17 ਟਿਕਟਾਂ ਮੇਰੇ ਕੋਲ ਤੇ ਆਇਆ ਹੈ 3600 ਮੇਰੇ ਟਿਕਟਾਂ 3800
0: ਲਾਸਟ 2 ਇਅਰ 2 ਸਾਲਾਂ ਚ 17 ਟਿਕਟਾਂ
5: ਹਾਂਜੀ 3600 ਦੀ ਟਿਕਟਾਂ
0: ਨਹੀਂ ਪਰ ਹੁਣ ਹੁਣ ਕਿਉਂ ਇੰਨੀਆਂ ਤੁਹਾਨੂੰ ਟਿਕਟਾਂ ਮਿਲ ਗਈਆਂ
5: ਪਾਣੋ ਵੀਰੇ ਥੋੜਾ ਇੱਕ ਡੇਢ ਸਾਲ ਥੋੜਾ ਰਫ ਪੈਚ ਰਿਹਾ ਬਟ ਮੈਂ ਮਤਲਬ ਫਿਰ ਵੀ ਬਚਾ ਹੋ ਗਿਆ ਜ਼ਿਆਦਾ ਟਿਕਟਾਂ ਪਾਰਕਿੰਗ ਨਹੀਂ ਹੈਗੀਆਂ ਬਿਕੋਜ਼ ਮੈਂ ਡਾਊਨ ਟਾਊਨ ਕੰਮ ਕਰਦਾ
0: ਕਈ ਲੋਕ ਨਾ ਭਾਜੀ ਟਿਕਟ ਮਿਲ ਜਾਂਦੀ ਹੈ, ਪੁਲਿਸ ਨੂੰ ਗਾਲਾਂ ਕੱਢੀ ਜਾਣਗੇ, ਗਲਤੀ ਆਪਦੀ ਹੁੰਦੀ ਹੈ, ਸਪੀਡ 20-25-30 ਕਿਲੋਮੀਟਰ ਜ਼ਿਆਦਾ ਹੁੰਦੀ ਹੈ, ਬਟ ਕਹਿਣਗੇ ਪੁਲਿਸ ਵਾਲਾ ਇਦਾਂ ਦਾ ਸੀਗਾ, ਪੁਲਿਸ ਵਾਲਾ ਉਦਾਂ ਦਾ ਸੀਗਾ। ਗਲਤੀ ਨਾ ਕਰੋ, ਟਿਕਟ ਨਹੀਂ ਮਿਲਣੀ ਤੁਹਾਨੂੰ। ਟੋਰਾਂਟੋ ਚ ਵੈਸੇ ਯਾਰ, ਟੋਰਾਂਟੋ ਚ ਵੈਸੇ ਪੰਗਾ ਬਹੁਤ ਹੈ, ਜੇ ਕੋਈ ਉਬਰ ਡਿਲੀਵਰੀ ਕੋਈ ਵੀ ਉੱਥੇ ਕਰਦਾ ਤਾਂ ਉੱਥੇ ਤੁਸੀਂ ਮਾੜਾ ਜਿਹਾ ਵੀ ਕਿਸੇ ਦੇ ਅਪਾਰਟਮੈਂਟ ਦੀ ਲੋਬੀ ਚ ਵੀ ਚਲ ਜਾਓ, ਝੱਟ ਟਿਕਟ ਮਿਲ ਜਾਂਦੀ ਹੈ। ਪਰ ਯਾਰ ਜਿਹੜਾ ਬੰਦਾ ਡਿਲੀਵਰੀ ਕਰ ਰਿਹਾ ਉਹ ਕਰੇ ਕੀ ਫਿਰ?
5: ਜਾਂ
0: ਦੂਰ ਬਹੁਤ ਹੁੰਦੀ ਆ ਉਦੋਂ ਨੂੰ ਬੰਦਾ ਹੋਰ 2-4 ਰਾਈਡਰ ਲੈ ਲੈਂਦਾ।
5: ਨਹੀਂ ਵੀਰੇ ਮੈਂ ਤਾਂ ਇਹ ਐਕਸਪੀਰੀਅੰਸ ਕੀਤਾ, ਜਦੋਂ ਤੱਕ ਬੰਦਾ ਨਾ ਟਿਕਟ ਲੈ ਮੈਨੂੰ ਤੱਕ ਨੂੰ ਮਤਲਬ ਸਪੋਟ ਮਿਲਦੇ ਨੀ ਉਹ ਸਿੱਖਦਾ ਹੀ ਹੁੰਦਾ ਬੰਦਾ।
0: ਸਹੀ ਗੱਲ ਆ ਤੁਹਾਡੀ। ਚਲੋ ਠੀਕ ਹੈ, 3800 ਹੁਣ ਕੀ ਕਰ ਸਕਦੇ ਆ।
5: ਕੋਈ ਦਿੱਕਤ ਨਾ ਵੀਰ, ਸੋਚ ਲਈਦਾ ਕੋਈ ਨੀ, ਕਿਤੋਂ ਵੱਡੇ ਜੀਤ ਮਾਲਕ ਨੇ ਬਚਾ ਲਿਆ, ਕੋਈ ਦਿੱਕਤ
0: ਨਹੀਂ। ਥੈਂਕ ਯੂ ਵੀਰ, ਧੰਨਵਾਦ ਤੁਹਾਡਾ। ਓਕੇ, ਬਹੁਤ ਸ਼ੁਕਰੀਆ। ਸੋ ਕੋਈ ਨਾ, ਟਿਕਟਾਂ ਦੀ ਵੀ ਬਾਅਦ ਚੋਂ ਗੱਲ ਕਰਦੇ ਹਾਂ। ਉਸ ਤੋਂ ਪਹਿਲਾਂ ਤੁਹਾਨੂੰ ਇੱਕ ਅਸੀਂ ਸਬਜ਼ੀ ਮਾਰਕੀਟ ਦੀ ਜਾਣਕਾਰੀ ਦੇ ਦਈਏ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਸਬਜ਼ੀ ਮਾਰਕੀਟ ਨਾਲੇ ਗਰੋਸਰੀ ਸਟੋਰ ਹੈ। 24 ਘੰਟੇ 7 ਦਿਨ ਸਬਜ਼ੀ ਮਾਰਕੀਟ ਤੁਹਾਡੇ ਲਈ ਖੁੱਲ੍ਹਾ। 10 ਲੋਰਮੈਲ ਗੇਟ ਸੈਂਡਲਵੁੱਡ ਐਂਡ ਮਕਲੋਗਲਿਨ, ਜਾਂ 10970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ। ਸਬਜ਼ੀ ਮਾਰਕੀਟ ਨੂੰ ਤੁਸੀਂ ਯਾਦ ਰੱਖੋ, 24/7 ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ। ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਸਾਗ, ਬਾਥੂ ਆਦਿ ਇੱਥੋਂ ਤੁਹਾਨੂੰ ਮਿਲ ਰਿਹਾ। ਉਸ ਤੋਂ ਇਲਾਵਾ ਇਹਨਾਂ ਦੇ ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ, ਦੂਜਾ ਫ੍ਰੀ। ਸਬਜ਼ੀ ਮਾਰਕੀਟ 24/7। ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ, ਕਿਵੇਂ ਹੋ?
6: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵੈਲਕਮ, ਕੀ ਹਾਲ ਚਾਲ?
6: ਠੀਕ ਠਾਕ ਨਵੀ, ਬਹੁਤ ਵਧੀਆ।
0: ਮੈਂ ਨਾ ਹੱਸ ਰਿਹਾ ਸੀ, ਮੈਂ ਕਿਹਾ ਵੀ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਪੰਜਾਬੀ ਲਹਿਰਾਂ ਜਾਂ ਮੈਂ ਆਪਣੇ ਲੋਕਾਂ ਲਈ ਗੂਗਲ ਬਣ ਚੁੱਕਿਆ, ਜਿਹੜੇ ਹਿਸਾਬ ਨਾਲ ਬਸ ਰੋਜ਼ ਮੈਸੇਜ ਆਉਂਦੇ ਰਹਿੰਦੇ ਆ, ਭਾਈ ਆਹ ਨੰਬਰ ਦੇ ਦਿਓ, ਉਹ ਨੰਬਰ ਦੇ ਦਿਓ। ਤੁਹਾਨੂੰ ਵੀ ਆਈ ਐਮ ਸ਼ੋਰ ਕਿ ਰੈਂਡਮਲੀ ਕੋਈ ਨਾ ਕੋਈ ਕਾਲ ਆਉਂਦੀ ਹੋਊਗੀ, ਭਾਵੇਂ ਇੰਟਰਵਿਊ ਤੁਸੀਂ ਨਹੀਂ ਵੀ ਕੀਤੀ ਤਾਂ ਵੀ। ਸਭ ਤੋਂ ਵੱਡੀ ਚੀਜ਼ ਹੈ, ਐਂਡ ਅਸੀਂ ਥੈਂਕਫੁਲ ਹਾਂ ਕਿ ਸਾਡੇ ਜਿਹੜੇ ਲਿਸਨਰਸ ਨੇ ਉਹ ਵੈਸੇ ਹੀ ਮੈਸੇਜ ਕਾਲ ਕਰਕੇ ਪੁੱਛਦੇ ਰਹਿੰਦੇ, ਭਾਜੀ ਆਹ ਕਰੋਨਾ ਨੰਬਰ ਦੋ। ਸੋ ਉਵੇਂ ਹਰਪ੍ਰੀਤ ਹੈ, ਜੇ ਤੁਸੀਂ ਇੱਕ ਵਾਰ ਹਰਪ੍ਰੀਤ ਕੋਲ ਚਲੇ ਗਏ ਤਾਂ ਤੁਸੀਂ ਆਪਣੇ ਫਰੈਂਡਸ, ਫੈਮਿਲੀ ਸਭ ਨੂੰ ਦੱਸੋਗੇ ਕਿ ਬਈ ਇੰਸ਼ੋਰੈਂਸ ਕਰਾਉਣੀ ਹੈ ਕਿਸੇ ਵੀ ਕਿਸਮ ਦੀ, ਤਾਂ ਜ਼ਰੂਰ ਤੁਸੀਂ ਟੋਪ ਚੋਇਸ ਇੰਸ਼ੋਰੈਂਸ ਏਜੰਸੀ ਕੋਲ ਜਾਓ, 416-800-17-6500। ਹਰਪ੍ਰੀਤ, ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ ਫਿਰ?
6: ਬਿਲਕੁਲ ਨਵੀ, ਸੋ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਰਹਿੰਦੇ ਆਪਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਗੱਲ ਕਰਦੇ ਹਾਂ, ਕਿਉਂਕਿ ਲਾਈਫ ਦੇ ਬਹੁਤ ਸਾਰੇ ਇੱਦਾਂ ਦੇ ਇਵੈਂਟਸ ਹੁੰਦੇ ਆ ਜਿੱਥੇ ਸਾਨੂੰ ਇੰਸ਼ੋਰੈਂਸ ਕਵਰੇਜ ਚਾਹੀਦੀ ਹੁੰਦੀ ਆ। ਵਿਜ਼ਿਟਰਸ ਤੋਂ ਲੈ ਕੇ ਆਪਣੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਤੋਂ ਲੈ ਕੇ ਲਿਵਿੰਗ ਬੈਨੀਫਿਟਸ, ਕੋਈ ਹੈਲਥ ਐਂਡ ਡੈਂਟਲ ਪਲਾਨ, ਬਹੁਤ ਤਰ੍ਹਾਂ ਦੀਆਂ ਕਵਰੇਜਿਸ ਹੈਗੀਆਂ। ਔਰ ਆਪਾਂ ਅਗਰ ਇਹ ਕਹੀਏ ਕਿ ਹਰੇਕ ਬੰਦੇ ਨੂੰ ਹਰੇਕ ਕਵਰੇਜ ਚਾਹੀਦੀ ਹੈਗੀ ਆ, ਗੁੱਡ ਪੋਸੀਬਲ ਇੱਦਾਂ ਦੀ ਸਿਚੁਏਸ਼ਨ ਦੀ ਲੋੜ ਨਹੀਂ ਹੈਗੀ, ਕਿਉਂਕਿ ਕਈ ਵਾਰ ਕੁਛ ਕਵਰੇਜਿਸ ਸਾਡੇ ਕੋਲ ਕੰਮ ਵੱਲੋਂ ਹੁੰਦੀਆਂ, ਕੁਛ ਕਵਰੇਜ ਸਾਡੇ ਕੋਲ EI ਬੈਨੀਫਿਟਸ ਦੇ ਵਿੱਚ ਹੁੰਦੀਆਂ। ਬਟ ਸਾਡੀ ਰਿਕੁਆਇਰਮੈਂਟ ਕਿਹੜੀ ਹੈਗੀ ਆ ਜਾਂ ਸਾਨੂੰ ਕਿਹੜੀ ਕਵਰੇਜ ਦੀ ਜ਼ਿਆਦਾ ਜ਼ਰੂਰਤ ਹੈਗੀ ਆ, ਇਹ ਵਾਲੀਆਂ ਚੀਜ਼ਾਂ ਦੇ ਲਈ ਆਪਾਂ ਤੁਹਾਨੂੰ ਸੁਜੈਸ਼ਨਸ ਦੇ ਸਕਦੇ ਹਾਂ ਕਿ ਹਾਂ ਕਿ ਤੁਹਾਡੀ ਜਿਹੜੀ ਜੋਬ ਹੈਗੀ ਆ, ਤੁਹਾਡੀ ਜਿੰਨੀ ਇਨਕਮ ਹੈਗੀ ਆ, ਜਿੰਨੀਆਂ ਤੁਹਾਡੀਆਂ ਲਾਇਬਿਲਿਟੀਜ਼ ਹੈਗੀਆਂ, ਜੋ ਤੁਹਾਡਾ ਇੱਥੇ ਇਮੀਗ੍ਰੇਸ਼ਨ ਦਾ ਸਟੇਟਸ ਹੈਗਾ ਆ, ਉਹਦੇ ਅਕੋਰਡਿੰਗਲੀ ਤੁਹਾਨੂੰ ਕਿਹੜੀ ਕਵਰੇਜ ਚਾਹੀਦੀ ਆ, ਔਰ ਕਿੰਨੇ ਕੁ ਅਮਾਊਂਟ ਦੀ ਇੰਸ਼ੋਰੈਂਸ ਪਾਲਿਸੀ ਦੀ ਲੋੜ ਹੈਗੀ ਆ। ਸੋ ਜ਼ਰੂਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਡਿਸਕਸ ਕਰ ਸਕਦੇ ਹਾਂ। ਜਿੱਥੇ ਆਪਾਂ ਇੰਸ਼ੋਰੈਂਸ ਦੀ ਪਲੈਨਿੰਗ ਦੀ ਹਮੇਸ਼ਾ ਗੱਲ ਕਰਦੇ ਹਾਂ, ਉੱਥੇ ਮੈਂ ਹਮੇਸ਼ਾ ਇਸ ਚੀਜ਼ ਦੇ ਉੱਪਰ ਜ਼ਿਆਦਾ ਜ਼ੋਰ ਦਿੰਦੀ ਹੈਗੀ ਹਾਂ ਕਿ ਇੰਸ਼ੋਰੈਂਸ ਦੇ ਨਾਲ ਨਾਲ ਤੁਹਾਡੀਆਂ ਇਨਵੈਸਟਮੈਂਟ ਜਿਹੜੀਆਂ ਹੈਗੀਆਂ ਉਹ ਅਪ ਟੂ ਡੇਟ ਹੋਣੀਆਂ ਚਾਹੀਦੀਆਂ, ਕਿਉਂਕਿ ਇਨਵੈਸਟਮੈਂਟ ਹੀ ਜਿਹੜੀਆਂ ਅੱਜ ਦੇ ਡੇਟ ਦੇ ਵਿੱਚ ਜਿੱਥੇ ਵਰਲਡ ਦੇ ਵਿੱਚ ਬਹੁਤ ਸਾਰਾ ਅਪ ਐਂਡ ਡਾਊਨ ਆ, ਵਾਰ ਦੀ ਸਿਚੁਏਸ਼ਨ ਸੀਗੀ ਇਰਾਨ ਦੇ ਨਾਲ, ਸਟਿਲ ਮਾਰਕੀਟ ਬਹੁਤ ਵਧੀਆ ਪਰਫਾਰਮ ਕਰਦੀ ਪਈ ਆ। ਮਾਰਕੀਟ ਦੇ ਵਿੱਚ ਜਿਹੜੇ ਫੰਡਸ ਹੈਗੇ ਆ, ਜਿਨ੍ਹਾਂ ਦੀਆਂ ਅਸੀਂ TFSs ਕੀਤੇ ਹੋਏ ਆ, ਜਿਨ੍ਹਾਂ ਦੇ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਕੀਤੇ ਹੋਏ ਆ, ਬਹੁਤ ਵਧੀਆ ਗਰੋਥ ਆ ਰਹੀ ਆ, ਤੇ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿ ਅਗਰ ਤੁਸੀਂ ਡਿਸਿਪਲਿਨਡ ਵੇ ਦੇ ਨਾਲ ਵੀਕਲੀ, ਬਾਈ ਵੀਕਲੀ, ਮੰਥਲੀ ਕੰਟਰੀਬਿਊਸ਼ਨਸ ਕਰਨ ਦੇ ਨਾਲ ਪਲਾਨ ਨੂੰ ਸ਼ੁਰੂ ਕਰਨਾ ਚਾਹੁੰਦੇ ਆ, ਤੁਸੀਂ ਆਪਣਾ TFSA ਦਾ ਅਕਾਊਂਟ ਓਪਨ ਕਰਨਾ ਚਾਹੁੰਦੇ ਆ, ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਉਹਨਾਂ ਨੇ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਬੈਨੀਫਿਟ ਲੈਣੇ ਆ, ਜਾਂ ਜਿਨ੍ਹਾਂ ਦੀ ਸਿਚੁਏਸ਼ਨ ਇਹ ਹੈਗੀ ਆ ਕਿ ਉਹਨਾਂ ਨੂੰ ਸਾਲ ਦੇ ਐਂਡ ਦੇ ਵਿੱਚ ਜ਼ਿਆਦਾ ਟੈਕਸਿਸ ਭਰਨੇ ਪੈਂਦੇ ਆ, ਉਹ RRSP ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ, ਰੈਦਰ ਦੈਨ ਉਸ ਵੇਲੇ ਆਪਾਂ ਜਾ ਕੇ ਆਪਾਂ ਇੱਕ ਲੰਬਸਮ ਕੰਟਰੀਬਿਊਸ਼ਨ ਕਰੀਏ, ਆਪਾਂ ਹੁਣ ਤੋਂ ਹੀ ਮੰਥਲੀ ਵੀਕਲੀ ਕੰਟਰੀਬਿਊਸ਼ਨ ਦੇ ਨਾਲ ਸਟਾਰਟ ਕਰ ਸਕਦੇ ਆ। ਹਰੇਕ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਕਿਹੜਾ ਪਲਾਨ ਵਧੀਆ ਹੋ ਸਕਦਾ ਆ, ਕਿੰਨੀ ਤੁਸੀਂ ਕੰਟਰੀਬਿਊਸ਼ਨ ਕਰੋਗੇ, ਕਿਹੜੇ ਫੰਡਸ ਦੇ ਵਿੱਚ ਪੈਸੇ ਇਨਵੈਸਟ ਕਰਨੇ ਆ, ਤੁਹਾਡਾ ਰਿਸਕ ਪ੍ਰੋਫਾਈਲ ਕਿੱਦਾਂ ਦਾ ਹੈਗਾ ਆ, ਉਹਦੇ ਅਕੋਰਡਿੰਗਲੀ ਤੁਹਾਨੂੰ ਆਪਾਂ ਗਾਈਡ ਕਰ ਸਕਦੇ ਆ ਕਿ ਕਿੱਥੇ ਤੁਸੀਂ ਆਪਾਂ ਪੈਸੇ ਨੂੰ ਇਨਵੈਸਟ ਕਰੀਏ ਤੇ ਤੁਹਾਡੇ ਲਈ ਵਧੀਆ ਗਰੋਥ ਲੈ ਸਕੀਏ। ਐਂਡ ਇਸ ਤੋਂ ਇਲਾਵਾ ਜਿਹੜਾ ਮੇਨ ਜ਼ਰੂਰੀ ਪਾਰਟ ਹੈਗਾ ਆ, ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ, ਆਈ ਨੋ ਕਿਉਂਕਿ ਉਹਨਾਂ ਫੈਮਿਲੀਜ਼ ਦੇ ਵਿੱਚ ਬਹੁਤ ਸਾਰੀਆਂ ਸਿਚੁਏਸ਼ਨਸ ਰੈਗੂਲਰ ਫੈਮਿਲੀ ਨਾਲੋਂ ਥੋੜ੍ਹੀ ਜਿਹੀਆਂ ਡਿਫਰੈਂਟ ਹੋ ਜਾਂਦੀਆਂ, ਕਿਉਂਕਿ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਜਿਹੜਾ ਬੱਚਾ ਆ ਉਸ ਸਿਚੁਏਸ਼ਨ ਦੇ ਵਿੱਚ ਹੈਗਾ ਆ, ਜਿਹਨੂੰ ਕੋਈ ਨਾ ਕੋਈ ਡਿਸੇਬਿਲਿਟੀ ਆ, ਉਹਦੇ ਲਈ ਅਸੀਂ ਫਿਊਚਰ ਦੀ ਇਨਵੈਸਟਮੈਂਟ ਕਰ ਲਈਏ, ਉਹਦੇ ਲਈ ਉਹਦਾ ਫਿਊਚਰ ਸੇਵ ਕਰ ਲਈਏ, ਕੱਲ ਨੂੰ ਕੋਈ ਇੱਦਾਂ ਦੀ ਗੱਲਬਾਤ ਹੋ ਜਾਵੇ ਪੇਰੈਂਟਸ ਨੂੰ ਤਾਂ ਉਹਦੀ ਸਿਕਿਉਰਿਟੀ ਹੋ ਸਕੇ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਗਵਰਨਮੈਂਟ ਦਾ ਸਪੋਂਸਰਡ ਪਲਾਨ ਹੈਗਾ RDSP ਦਾ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਉਹਦੇ ਵਿੱਚ ਅਸੀਂ ਕੰਟਰੀਬਿਊਸ਼ਨ ਕਰ ਸਕਦੇ ਹਾਂ. ਐਂਡ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਇਸ ਪਲਾਨ ਦੇ ਵਿੱਚ $90,000 ਤੱਕ ਦੀ ਗ੍ਰਾਂਟ ਮਿਲਦੀ ਆ. ਕੋਈ ਵੀ ਇੱਦਾਂ ਦਾ ਪਲਾਨ ਨਹੀਂ ਬਣਿਆ ਹੋਇਆ CRA ਦਾ ਜਿਹਦੇ ਵਿੱਚ ਇੰਨੀ ਜ਼ਿਆਦਾ ਗ੍ਰਾਂਟ ਮਿਲਦੀ ਹੋਵੇ. ਬਟ ਇਹਦੇ ਵਿੱਚ ਜਿਹੜੇ ਅਪਰੂਵਡ ਪਰਸਨ ਹੈਗੇ ਆ ਉਹਨਾਂ ਦੀ ਏਜ 49 ਤੋਂ ਥੱਲੇ ਹੋਣੀ ਚਾਹੀਦੀ ਆ, ਤੇ ਉਹ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਲਈ ਅਪਰੂਵਡ ਹੋਣੇ ਚਾਹੀਦੇ ਆ CRA ਤੋਂ. ਸੋ ਅਗਰ ਤੁਹਾਨੂੰ ਲੱਗ ਰਿਹਾ ਕਿ ਹਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਮੈਂਬਰ ਹੈਗਾ ਜਾਂ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਇੱਦਾਂ ਦਾ ਪਰਸਨ ਹੈਗਾ ਜਿਹਨੂੰ ਡਿਸੇਬਿਲਟੀ ਹੈਗੀ ਆ ਤੇ ਉਹਨਾਂ ਨੇ ਹਾਲੇ ਤੱਕ DTC ਦੀ ਅਪਰੂਵਲ ਨਹੀਂ ਲਈ, ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ. ਮੈਂ ਤੁਹਾਨੂੰ ਫਾਰਮ ਭੇਜ ਸਕਦੀ ਹਾਂ, DTC ਦੀ ਅਪਰੂਵਲ ਦੇ ਲਈ ਪੂਰਾ ਪ੍ਰੋਸੈਸ ਦੱਸ ਸਕਦੀ ਹਾਂ. ਤੇ ਜੇ ਆਲਰੇਡੀ ਤੁਹਾਨੂੰ ਅਪਰੂਵਲ ਮਿਲੀ ਹੋਈ ਆ ਤੇ ਤੁਸੀਂ RDSP ਦੇ ਬੈਨੀਫਿਟ ਲੈ ਸਕਦੇ ਆ. ਉਹਨਾਂ ਫੈਮਿਲੀ ਮੈਂਬਰਸ ਦੇ ਲਈ ਸੇਵਿੰਗ ਅਕਾਊਂਟ ਜ਼ਰੂਰ ਸ਼ੁਰੂ ਕਰੋ ਤਾਂ ਕਿ ਇਨਕੇਸ ਇਨ ਫਿਊਚਰ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਜਿਹੜੀ ਜ਼ਰੂਰਤ ਪਵੇ ਤਾਂ ਆਪਣਾ ਇਹ ਪਲਾਨ ਜਿਹੜਾ ਹੈਗਾ ਉਹ ਯੂਜ਼ ਕਰ ਸਕਣ. ਸੋ ਇਹਦੇ ਵਿੱਚ $90,000 ਦੀ ਗ੍ਰਾਂਟ ਲੈਣ ਲਈ ਤੁਸੀਂ ਕਿੱਦਾਂ ਕੁਆਲੀਫਾਈ ਕਰ ਸਕਦੇ ਆ, ਜਾਂ ਤੁਸੀਂ ਪਹਿਲਾਂ ਤੋਂ DTC ਲਈ ਅਪਰੂਵ ਸੀਗੇ ਤਾਂ ਪੁਰਾਣੀਆਂ ਗ੍ਰਾਂਟਸ ਆਪਾਂ ਕਿੱਦਾਂ ਲੈ ਸਕਦੇ ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਡੇ ਨਾਲ ਡਿਸਕਸ ਕੀਤੀਆਂ ਜਾ ਸਕਦੀਆਂ. ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ. ਤੇ ਨੰਬਰ ਮੇਰਾ ਹੈਗਾ ਜੀ 416-817-6500-416-817-6517.
0: 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416-817-6500 416

ਖੋਪੜ ਕਾਹਨੂੰ ਖੋਲਣੇ ਹੈ ਯਾਰ, ਅਗਲੇ ਨੂੰ ਜੀ ਲੈਣ ਦੋ ਹੈ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਸੋ ਪ੍ਰੋਗਰਾਮ ਪੰਜਾਬੀ ਦਾ ਕੋਈ ਨਾ, ਮੈਂ ਇੱਕ ਹੋਰ ਗਾਣਾ ਵੀ ਤੁਹਾਡੇ ਲਈ ਲਾਉਣਾ, ਇਹ ਵੀ ਚਲੋ ਵਧੀਆ, ਹਰ ਇੱਕ ਗਾਣਾ ਵਧੀਆ ਹੁੰਦਾ ਯਾਰ। ਕਹਿੰਦੇ ਹੁੰਦੇ ਨਾ ਕਿ ਹਰ ਇੱਕ ਚੀਜ਼ ਦੇ ਗਾਹਕ ਬਿਲਕੁਲ ਹੁੰਦੇ ਨੇ। ਹੁਣ ਕਈ ਕਹਿੰਦੇ ਆ ਨਵੀਂ ਅਸੀਂ ਵੈਜੀ ਖਾਣਾ, ਕੋਈ ਕਹਿੰਦਾ ਨਵੀਂ ਅਸੀਂ ਮੀਟ ਖਾਣਾ, ਕੋਈ ਕਹਿੰਦਾ ਨਵੀਂ ਲੈਮ ਖਾਣੀ, ਕੋਈ ਕਹਿੰਦਾ ਨਵੀਂ ਅਸੀਂ ਚਿਕਨ ਦੇ ਸ਼ੌਕੀਨ ਹੈ। ਸੋ ਦੁਨੀਆ 'ਤੇ ਦਿਸ ਬਾਇਰਸ ਹਰ ਇੱਕ ਚੀਜ਼ ਲਈ। ਇੱਕ ਮੈਂ ਤੁਹਾਨੂੰ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਸਾਡੇ ਸੱਜਣ ਮਿੱਤਰ ਕਹਿੰਦੇ ਆ ਕਿ ਨਵੀਂ ਯਾਰ ਕੋਈ ਨਾ ਕੋਈ ਨੰਬਰ ਦਿਓ, ਵੀ ਅਸੀਂ ਏ ਸੀ ਤੋਂ ਬਿਨਾਂ ਬੈਠੇ ਹਾਂ ਅਤੇ ਬਸ ਪਸੀਨਾ ਹੀ ਪਸੀਨਾ ਚੋਈ ਜਾਂਦਾ, ਟੈਨਸ਼ਨ ਨਾ ਲਓ, ਏ ਸੀ ਦੀ ਰਿਪੇਅਰ ਕਰਾਉਣੀ ਆ, ਨਵਾਂ ਏ ਸੀ ਲਗਵਾਉਣਾ ਜਾਂ ਫਰਨਿਸ ਰਿਪੇਅਰ, ਨਵੀਂ ਫਰਨਿਸ ਚਾਹੀਦੀ ਹੈ। ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੇ, ਬੰਦੇ ਬਹੁਤ ਕਮਾਲ ਦੇ ਨੇ ਅਤੇ ਲੈਨਿਕਸ ਦੇ ਆਥੋਰਾਈਜ਼ ਡੀਲਰ ਨੇ। ਲੈਨਿਕਸ ਜਿਹੜੀ ਕੰਪਨੀ ਉਹ ਕਿਸੇ ਆਮ ਬੰਦੇ ਨੂੰ ਨਹੀਂ ਆਥੋਰਾਈਜ਼ ਡੀਲਰ ਬਣਾਉਂਦੇ, ਜਿਨ੍ਹਾਂ ਦੀ ਵਾਕਈ ਇੱਕ ਯੂ ਨੋ ਐਕਸਪਰਟੀਜ਼ ਹੈ, ਪ੍ਰੋਫੈਸ਼ਨਲ ਬਿਜ਼ਨਸ ਹੈ, ਉਹਨਾਂ ਨੂੰ ਹੀ ਉਹ ਆਥੋਰਾਈਜ਼ ਡੀਲਰ ਬਣਾਉਂਦੇ ਨੇ। ਸੋ ਤੁਸੀਂ ਕਾਲ ਕਰ ਲਓ ਗਲੋਬਲ ਕੰਫਰਟ ਏਅਰ, ਜੇ ਬ੍ਰੈਂਡ ਨਿਊ ਏ ਸੀ ਬ੍ਰੈਂਡ ਨਿਊ ਫਰਨੈਸ ਲਗਵਾਉਣਾ ਤਾਂ ਤੁਹਾਨੂੰ $1800 ਦਾ ਰੀਬੇਟ, $1800 ਵਾਪਸ ਤੁਹਾਡੀ ਜੇਬ 'ਚ ਦੇਣਗੇ। ਸੋ ਨੰਬਰ ਇੱਕ ਵਾਰ ਫਿਰ ਗਲੋਬਲ ਕੰਫਰਟ ਏਅਰ 905-790-9080, 905-790-9080, 905-790-9080, 905-790-9080 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ ਗਲੋਬਲ ਕੰਫਰਟ ਏਅਰ ਨੂੰ। ਓਕੇ, ਬੜੇ ਲੋਕਾਂ ਦੀਆਂ ਕਾਲਾਂ ਆਉਣ ਲੱਗ ਗਈਆਂ ਟਿਕਟਾਂ ਬਾਰੇ, ਉਹ ਕਿਉਂ ਆ ਰਹੀਆਂ ਨੇ ਕਿਉਂਕਿ ਅਸੀਂ ਅੱਜ ਸਵੇਰੇ ਇੱਕ ਡਿਸਕਸ਼ਨ ਕਰ ਰਹੇ ਸੀ। ਮੈਨੂੰ ਨਾ ਕੱਲ੍ਹ ਪ੍ਰੋਗਰਾਮ ਤੋਂ ਪਹਿਲਾਂ ਇੱਕ ਮੇਰੀ ਕਿਸੇ ਨਾਲ ਗੱਲ ਹੋਈ ਇੱਕ ਲਿਸਨਰ ਨਾਲ, ਅਤੇ ਉਹ ਕੰਪਲੇਨ ਕਰ ਰਹੇ ਸੀ, ਕਹਿੰਦੇ ਕਿ ਨਵੀਂ ਸਿਟੀ ਬਿਨਾਂ ਕਿਸੇ ਕੋਲੋਂ ਟਿਕਟਾਂ ਦੇ ਰਹੀ ਹੈ। ਮੈਂ ਕਿ ਕੀ ਹੋਇਆ, ਅਤੇ ਕਹਿੰਦੇ ਮੇਰੀ ਗੱਡੀ ਦਾ ਇੱਕ ਟਾਇਰ ਘਾਹ ਦੇ ਉੱਤੇ ਸੀ ਅਤੇ ਆ ਕੇ ਮੈਨੂੰ $250 ਦੀ ਟਿਕਟ ਦੇ ਗਏ। ਮੈਂ ਕਿਹਾ ਓਕੇ, ਅਤੇ ਕਹਿੰਦੇ ਟਿਕਟ ਬਾਹਲੀ ਮਹਿੰਗੀ ਹੈ ਬਿਨਾਂ ਕਿਸੇ ਗੱਲੋਂ, ਕਹਿੰਦੇ ਇਨਸਾਨ ਆ ਆਪਾਂ ਅਤੇ ਐਕਸੀਡੈਂਟ ਹੋ ਜਾਂਦਾ, ਐਡੀ ਕਿਹੜੀ ਗੱਲ ਆ ਵੀ $250 ਦੀ ਟਿਕਟ ਦੇਣੀ ਆ, ਐਕਸੀਡੈਂਟ ਹਰੇਕ ਤੋਂ ਹੋ ਜਾਂਦਾ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਗਲਤੀ ਤੁਸੀਂ ਕੀਤੀ ਹੈ? ਕਹਿੰਦੇ ਹਾਂ ਬਿਲਕੁਲ ਕੀਤੀ ਹੈ, ਪਰ ਕਹਿੰਦੇ ਇਹ ਠੀਕ ਨਹੀਂ ਹੈ ਕਿ $250 ਦੀ ਚੱਕ ਕੇ ਦੇਤੀ। ਚਲੋ $50 ਦੀ ਹੋਵੇ ਤਾਂ ਮੰਨ ਲਿਆ, ਬਟ $250 ਇਜ਼ ਟੂ ਮੱਚ। ਅਤੇ ਮੈਂ ਸਵੇਰੇ ਪੁੱਛ ਰਿਹਾ ਸੀ ਸਭ ਨੂੰ ਕਿ ਤੁਹਾਡਾ ਕੀ ਖਿਆਲ ਹੈ, ਜੇ ਟਿਕਟ $250 ਦੀ ਦਿੱਤੀ ਜਾ ਰਹੀ ਹੈ, ਗਲਤੀ ਸੀਗੀ ਉਹਨਾਂ ਦੀ, ਤੁਹਾਨੂੰ ਲੱਗਦਾ ਕਿ ਲੋੜ ਤੋਂ ਜ਼ਿਆਦਾ ਮਹਿੰਗੀ ਹੈ ਟਿਕਟ, ਜਾਂ ਇੱਕ ਬਾਈ ਜੀ ਦਾ ਫੋਨ ਹੈ ਕਹਿੰਦੇ ਨਹੀਂ ਨਵੀਂ, ਜੇ ਹੁਣ ਗਲਤੀ ਕੀਤੀ ਹੈ $250 ਦੀ ਹੋਵੇ ਤਾਂ ਠੀਕ ਹੈ, ਮਿਲਣੀ ਚਾਹੀਦੀ ਹੈ ਟਿਕਟ। ਬਾਈ ਜੀ ਕਹਿੰਦੇ ਜੇ ਸਸਤੀ ਟਿਕਟ ਹੁੰਦੀ ਤਾਂ ਫਿਰ ਪੰਗੇ ਲੋਕਾਂ ਨੇ ਜ਼ਿਆਦਾ ਲੈਣੇ ਸੀਗੇ, ਗਲਤੀਆਂ ਕਰਨੀਆਂ ਸੀਗੀਆਂ, ਹੁਣ $250 ਦੀ ਇੱਕ ਵਾਰ ਮਿਲ ਗਈ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਦੁਬਾਰ ਤੋਂ ਉਹ ਗਲਤੀ ਕਰਨਗੇ। ਤੁਹਾਡਾ ਕੀ ਖਿਆਲ ਹੈ ਸਭ ਦਾ, ਵੀ ਇਜ਼ ਇਟ ਟੂ ਮੱਚ ਇਸ ਸਿਚੁਏਸ਼ਨ ਦੇ ਵਿੱਚ, ਕੀ ਇਹ ਲੇਡੀ ਜੇ ਕੰਪਲੇਨ ਕਰ ਰਹੇ ਹੈ ਤੁਸੀਂ ਇਹਨਾਂ ਨਾਲ ਸਹਿਮਤ ਹੋ ਕਿ ਹਾਂ ਬਈ ਇਹਨਾਂ ਨਾਲ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ, ਜੇ ਗਲਤੀ ਹੋ ਗਈ ਵਾਰਨਿੰਗ ਦੇ ਦਿਉ ਜਾਂ ਸਸਤੀ ਟਿਕਟ ਦੇ ਦਿਉ, ਵੀ ਤੁਸੀਂ ਹੁਣ ਚੱਕ ਕੇ $250 ਦੀ ਦੇ ਰਹੇ ਹੋ ਜਸਟ ਇੱਕ ਟਾਇਰ ਕਰਕੇ ਵੀ ਉਹ ਘਾਹ ਦੇ ਉੱਤੇ ਆ। ਸੋ ਤੁਹਾਡਾ ਕੀ ਖਿਆਲ ਹੈ, ਨੰਬਰ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, ਅਤੇ ਤੁਹਾਡਾ ਸਭ ਦਾ ਕੀ ਓਪੀਨੀਅਨ ਹੈ ਜ਼ਰੂਰ ਤੁਹਾਡੇ ਤੋਂ ਪਤਾ ਕਰਦੇ ਹਾਂ ਅਤੇ ਸ਼ੇਅਰ ਕਰੋ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਉਸੇ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਤੁਸੀਂ ਆਸ ਦੀ ਕਿਰਨ ਨੂੰ ਯਾਦ ਰੱਖੋ, ਆਸ ਦੀ ਕਿਰਨ ਰੇ ਆਫ ਹੋਪ। ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਓ ਕੇਂਦਰ ਹੈ, ਕਿਸੇ ਨੂੰ ਵੀ ਨਸ਼ੇ ਦੀ ਅਡਿਕਸ਼ਨ ਹੋ ਚੁੱਕੀ ਆ, ਪਿਛਲੇ ਬੜੇ ਲੰਬੇ ਸਮੇਂ ਤੋਂ ਹਜ਼ਾਰਾਂ ਲੋਕਾਂ ਦਾ ਨਸ਼ਾ ਇਹਨਾਂ ਨੇ ਛਡਾਇਆ। ਆਸ ਦੀ ਕਿਰਨ 99-151-54-548 ਨੰਬਰ ਹੈ, 99-151-54-548, 99-151-54-548 'ਤੇ ਕਾਲ ਤੁਸੀਂ

0: ਬਹੁਤ ਜ਼ਿਆਦਾ ਹੈ ਮੇਰੇ ਖਿਆਲ ਨਾਲ ਤੇ।
1: ਸੋ 250 ਜ਼ਿਆਦਾ ਹੈ,
0: ਬਹੁਤ ਜ਼ਿਆਦਾ ਹੈ ਭਾਜੀ।
1: ਪਰ ਜੇ ਜੇ ਹੁਣ ਗਲਤੀ ਹੋਈ ਹੈ, ਡਸ ਇਟ ਮੈਟਰ ਕਰਦਾ ਕਿ ਮਹਿੰਗੀ ਹੋਵੇ ਸਸਤੀ ਹੋਵੇ?
0: ਬਸ ਇਹ ਹੁਣ ਡਿਪੈਂਡ ਕਰਦਾ ਨਾ ਹਰ ਬੰਦੇ ਤੇ ਆਪਣੇ ਤੇ। ਹੁਣ ਮੈਂ ਮੇਰੇ ਕੋਲ ਗਲਤੀ ਹੋਈ, ਹੁਣ ਮੈਂ ਮੇਕ ਸ਼ੋਰ ਕਰਾਂਗਾ ਕਿ ਮੈਨੂੰ 35 ਦੇ ਨਾ ਲੱਗੇ। ਲੇਕਿਨ ਜਿਸਨੇ ਗਲਤੀ ਕਰਨੀ ਭਾਜੀ ਉਹਨੇ ਗਲਤੀ ਕਰਨੀ ਦੁਬਾਰਾ ਫਿਰ। ਅਗਰ ਕਈ ਲੋਕੀ ਹੁੰਦੇ ਨੇ ਉਹ ਲਾਪਰਵਾਹ ਜੇ ਹੁੰਦੇ, ਕੇਅਰਲੈਸ ਜੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੂੰ ਪਤਾ ਹੀ ਹੁੰਦਾ ਯਾਰ ਇੱਥੋਂ ਕਿਲ ਹੋ ਜੂਗਾ, ਕੋਈ ਨੀ ਪਤਾ। ਲੇਕਿਨ ਬਹੁਤ ਲੋਕੀ ਹੁੰਦੇ ਜਿਨ੍ਹਾਂ ਨੂੰ ਬੇਚਾਰਿਆਂ ਨੂੰ ਪਤਾ ਨੀ ਹੁੰਦਾ, ਔਰ ਵੈਸੇ ਹੀ ਮਾਰੇ ਜਾਂਦੇ।
1: ਪਰ ਤੁਹਾਨੂੰ ਲੱਗਦਾ ਨੀ ਭਾਜੀ ਕਿ ਜੇ ਬੰਦੇ ਨੇ ਨੂੰ ਮਿਲ ਗਈ 250 ਦੀ ਤਾਂ ਉਹ ਬੰਦਾ ਹੁਣ ਥੋੜੇ ਆ ਸਮਝੂਗਾ, ਪਰ ਜੇ 35 ਦੀ ਮਿਲੀ ਤਾਂ ਬੰਦਾ ਕਹੂਗਾ ਕੋਈ ਨਾ 35 ਦੀ ਟਿਕਟ ਆ, ਫਿਰ ਕੀ ਹੋ ਗਿਆ? ਤੁਸੀਂ ਮੇਕ ਸ਼ੋਰ ਕਰੋਗੇ? ਠੀਕ ਹੈ, ਚਲੋ ਠੀਕ ਹੈ, ਠੀਕ ਹੈ। ਸੋ 35 ਨਾਲ ਵੀ ਕਹਿੰਦੇ ਕਿ ਉਹੀ ਅਸਰ ਹੈ ਤੇ 250 ਨਾਲ ਵੀ ਉਹੀ ਅਸਰ ਹੈ, ਬਟ ਜ਼ਿਆਦਾ ਪੈਸਾ ਲੱਗਦਾ ਤਾਂ ਆਈ ਥਿੰਕ ਬੰਦਾ ਥੋੜ੍ਹੇ ਜਿਹਾ ਯਾਰ ਸੀਰੀਅਸ ਹੋ ਜਾਂਦਾ। ਖੈਰ ਦੇਖਦੇ ਹਾਂ। ਇੱਕ ਨਾ ਤੁਸੀਂ ਜ਼ਰੂਰ ਰੋਇਲ ਪਰਫਿਊਮਸ ਵਾਲਿਆਂ ਨੂੰ ਯਾਦ ਰੱਖੋ, ਰੋਇਲ ਪਰਫਿਊਮਸ ਦੀ ਟੀਮ ਕਮਾਲ ਦੀ ਹੈ। ਜਿਹੜੇ ਮਾਰਕੀਟ 'ਚ $400-500 ਦੇ ਪਰਫਿਊਮ ਮਿਲਦੇ ਆ, ਉਹੀ ਫਰੈਗਰੈਂਸ, ਉਹੀ ਖੁਸ਼ਬੂ ਸਿਰਫ $50 ਦੇ ਵਿੱਚ ਤੁਹਾਨੂੰ ਦਵਾ ਰਹੇ ਆ। $50 ਦੇ ਵਿੱਚ 500 ਨਾ ਖਰਚੋ ਯਾਰ, ਵਧੀਆ ਤੁਹਾਨੂੰ 50 ਦੇ ਵਿੱਚ ਉਹੀ ਅਸਰ ਮਿਲ ਰਿਹਾ। ਨਾਲੇ ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫਰੀ। ਕਿਆ ਬਾਤ ਹੈ, ਦੋ ਲਓ, ਇੱਕ ਫਰੀ ਪਰਫਿਊਮ ਹੈ। ਸੋ ਤੁਸੀਂ ਰੋਇਲ ਪਰਫਿਊਮਸ 1 ਰੀਗਨ ਰੋਡ, ਸਿੱਖ ਸੰਗਤ ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਬਵੇੜ ਮਕਲੋਗਲਿਨ ਤੇ ਪਹੁੰਚੋ। ਰੋਇਲ ਪਰਫਿਊਮਸ .co ਵੈਬਸਾਈਟ ਹੈ, ਰੋਇਲ ਪਰਫਿਊਮਸ .co। ਨੰਬਰ ਹੈ 437-315-0701, 4373150701 ਜੀ 6070। ਹੈਲੋ
2: ਹੈਲੋ ਨਵੀ ਜੀ, ਕੀ ਹਾਲ ਹੈ?
1: ਬਹੁਤ ਵਧੀਆ ਜੀ, ਕਿਵੇਂ ਹੋ?
2: ਬਸ ਬਹੁਤ ਵਧੀਆ ਸਰ। ਤੁਸੀਂ ਹੁਣ ਇੱਕ $250 ਦੀ ਟਿਕਟ ਦੀ ਗੱਲ ਕੀਤੀ ਹੈ, ਮੈਨੂੰ ਇੰਸੀਡੈਂਟ ਸਮਝ ਨਹੀਂ ਆਇਆ। ਤੁਸੀਂ ਇਹ ਕਿਹਾ ਜੀ ਗੱਡੀ ਘਾਹ ਤੇ, ਇੱਕ ਟਾਇਰ ਦਾ ਘਾਹ ਤੇ ਖੜਾ ਸੀ, ਫਿਰ ਤੁਸੀਂ ਕਿਹਾ ਸ਼ਾਇਦ ਐਕਸੀਡੈਂਟ ਵੀ ਤੁਸੀਂ ਕੁਝ ਕਿਹਾ।
1: ਐਕਸੀਡੈਂਟ ਦਾ ਮਤਲਬ ਨੀ ਸਮਝੇ, ਮੈਂ ਫਿਜ਼ੀਕਲ ਐਕਸੀਡੈਂਟ ਦੀ ਗੱਲ ਨੀ ਕਰ ਰਿਹਾ। ਐਕਸੀਡੈਂਟ ਜਦੋਂ ਆਪਣੇ ਤੋਂ ਆਪਾਂ ਜਾਣ ਬੁੱਝ ਕੇ ਨੀ ਕੋਈ ਗਲਤੀ ਕਰਦੇ, ਉਹ ਗਲਤੀ ਮੱਲੋ ਮੱਲੀ ਹੋ ਜਾਂਦੀ ਆ, ਉਹਨੂੰ ਐਕਸੀਡੈਂਟ ਮੈਂ ਕਹਿ ਰਿਹਾ।
2: ਓਕੇ ਓਕੇ, ਤੇ ਇਹ ਜਿਹੜਾ ਇੱਕ ਟਾਇਰ ਆਇਆ, ਇਹ ਆਪਣੇ ਘਰ ਦੀ ਪਾਰਕਿੰਗ ਦੇ ਉੱਪਰ, ਡਰਾਈਵੇ ਦੇ ਉੱਪਰ ਇੱਕ ਟਾਇਰ ਚਲਾ ਗਿਆ ਘਾਹ ਦੇ ਉੱਪਰ?
1: ਹਾਂਜੀ, ਘਾਹ ਦੇ ਉੱਤੇ।
2: ਅੱਛਾ ਅੱਛਾ ਅੱਛਾ, ਚਲੋ ਨਹੀਂ ਹੈ।
1: ਹਾਂਜੀ,
2: ਨਹੀਂ ਚਾਹੀਦੀ ਇਹਦੇ ਵਾਸਤੇ ਟਿਕਟ ਮਿਲਣੀ ਨੀ ਚਾਹੀਦੀ। ਮੇਰਾ ਡਰਾਈਵ ਇਹ ਹੈਗਾ, ਮੇਰਾ ਘਾਹ ਵੀ ਮੇਰਾ ਹੀ ਹੈਗਾ।
1: ਨਹੀਂ ਪਰ ਤੁਸੀਂ ਘਾਹ ਤੇ ਥੋੜਾ, ਹੁਣ ਮੈਂ ਚੱਕ ਕੇ ਆਪਣੇ ਲੋਨ ਦੇ ਉੱਤੇ ਘਾਹ ਦੇ ਉੱਤੇ ਗੱਡੀ ਲਾ ਦਵਾਂ, ਉਹ ਤੁਸੀਂ ਕਰ ਨਹੀਂ ਨਾ ਸਕਦੇ?
2: ਨਹੀਂ ਵੀਰ ਜੀ, ਗੱਡੀ ਲਗਾਉਣਾ ਹੋਰ ਗੱਲ ਹੈ, ਚਾਰ ਟਾਇਰਾਂ ਵਿੱਚੋਂ ਅਗਰ ਇੱਕ ਟਾਇਰ ਆ ਗਿਆ ਤੇ ਠੀਕ ਹੈ, ਆਪਣਾ ਆਪਣਾ ਵਿਊ ਹੈ, ਅਕੋਰਡਿੰਗ ਟੂ ਮੀ ਇਟ ਇਜ਼ ਨਾਟ ਐਨੀ ਫਾਲਟ। ਦੇ ਸ਼ੁੱਡ ਹੈਵ ਵਾਰਨ,
1: ਠੀਕ ਹੈ,
2: ਦੇ ਸ਼ੁੱਡ ਹੈਵ ਵਾਰਨ ਹਿਮ, ਮੇਕ ਸ਼ੋਰ ਨੈਕਸਟ ਟਾਈਮ ਯੂ ਸ਼ੁੱਡ ਨਾਟ।
1: ਠੀਕ ਹੈ, ਵਾਰਨਿੰਗ ਮਿਲਣੀ ਚਾਹੀਦੀ, ਟਿਕਟ ਨਹੀਂ ਮਿਲਣੀ ਚਾਹੀਦੀ। ਓਕੇ, 6368479056 ਹੋਲਡ ਕਰੋ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਜੀ ਮਨਜੀਤ,
3: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ ਤੇ ਤੁਸੀਂ 5 ਪੀਸ ਦਾ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $4,299 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਪ੍ਰੀਮੀਅਮ ਬ੍ਰਾਂਡ ਜੈਨੀਅਰ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਇਸ ਟਾਈਮ ਜੈਨੀਅਰ ਦੇ ਉੱਪਰ ਅਪ ਟੂ 20% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਉੱਪਰ ਤੁਸੀਂ ਲਗਾ ਸਕਦੇ ਆ। ਸਟੋਰ ਤੇ ਵਿਜ਼ਿਟ ਕਰੋ, ਸਾਡੇ ਟ੍ਰੇਨ ਸਟਾਫ ਦੀ ਟੀਮ ਨੂੰ ਮਿਲੋ, ਤੁਸੀਂ ਆਪਣਾ 10-15% ਡਿਸਕਾਊਂਟ ਐਡ ਆਨ ਕਰਵਾਵਾਂਗੇ ਜੈਨੀਅਰ ਦੇ 20% ਡਿਸਕਾਊਂਟ ਦੇ ਵਿੱਚ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਐਂਡ ਡਰਾਇਰ ਦਾ ਸੈੱਟ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਚ ਇਸ ਵੀਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, ਦੋ ਲੋਕੇਸ਼ਨਾਂ ਤੋਂ

0: ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫਾਰ ਦਾ ਟਾਈਮ ਨਵੀ
1: ਥੈਂਕ ਯੂ ਮਜੀਦ 905-450-0054 ਜੀ 5600 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
2: ਹਾਂਜੀ ਸੋਰੀ ਨਵੀ ਮੈਂ ਪਹਿਲਾਂ ਪਤਾ ਨੀ ਕੀ ਚੱਕਰ ਹੋ ਗਿਆ ਮੈਂ ਤੇ ਕਰਿਆ ਨੀ ਹੋਇਆ ਹਾਂਜੀ ਸਰ ਦੇਖੋ ਗੱਲ ਇਸ ਤਰ੍ਹਾਂ ਆ ਇਹ ਬਹੁਤ ਜ਼ਿਆਦਾ ਮਤਲਬ ਟਿਕਟ ਦੀ ਪ੍ਰਾਈਸ ਬਹੁਤ ਜ਼ਿਆਦਾ ਆ ਇੱਕ ਟਾਇਰ ਚੜ ਗਿਆ ਤੇ ਮਤਲਬ ਵਾਰਨਿੰਗ ਦਿੱਤੀ ਜਾ ਸਕਦੀ ਆ ਜੇ ਬੰਦੇ ਨੇ ਪੂਰੀ ਪੂਰੀ ਗੱਡੀ ਚਲਾਈ ਤਾਂ ਤੁਸੀਂ ਤਾਂ ਉਹਨੂੰ ਬੈਸਟ ਟੂ ਮਚ $250 ਲੱਗੇ ਤਾਂ ਬਣਦਾ ਹੈਗਾ ਜੀ ਗੱਲ ਪੁੱਛੇਗਾ ਬੇਟਾ ਚਾਹੇ ਜਿਹੜੇ ਮਰਜ਼ੀ ਭਾਵੇਂ ਟਰੱਕ ਵਾਲੇ ਤੋਂ ਪੁੱਛ ਲਓ ਤੁਸੀਂ ਕੀ ਬਣਦਾ ਉਹਨਾਂ ਨੂੰ ਔਰ ਸਿਟੀ ਦੇ ਵਿੱਚ ਤੁਹਾਡੇ ਜਿੰਨੇ ਵੀ ਸੋਤੇ ਆ ਆਪਾਂ ਦੇਖ ਰਹੇ ਹਾਂ $250 ਦੀਆਂ ਟਿਕਟਾਂ ਹੋ ਗਈਆਂ ਪਹਿਲਾਂ ਕੈਮਰੇ ਲਾਏ ਉੱਥੇ ਟਿਕਟਾਂ ਹੋ ਗਈਆਂ ਕੈਮਰੇ ਲੈ ਗਏ ਫਿਰ ਵਿੱਚੇ ਬਿਲਡਿੰਗ ਦਾ ਰੌਲਾ ਚੱਲ ਰਿਹਾ ਹੈ ਪ੍ਰੋਪਰਟੀ ਟੈਕਸ ਕਿੱਥੇ ਪਹੁੰਚ ਗਿਆ ਸਾਡਾ ਠੀਕ ਹੈ ਇਸ ਵਾਰ ਚੇਂਜ ਕਰ ਲਓ ਇਹਨਾਂ ਬੰਦਿਆਂ ਨੂੰ ਦੇ ਹੈਵ ਨਿਊ ਪੀਪਲ ਆਲਰੇਡੀ ਉਹ ਆਪਣੀ ਕੈਂਪੇਨ ਕਰ ਰਹੇ ਨੇ ਤੁਹਾਡੀ ਡੋਰ ਨੋ ਕਰ ਰਹੇ ਉਹਨਾਂ ਲੋਕਾਂ ਨੂੰ ਜਿਤਾਓ ਦਿਸ ਪੀਪਲ ਇਜ਼ ਨਾਟ ਅ ਗੁੱਡ ਚੇਸੀ ਚਾਹੇ ਬਲੈਦੀ ਜਿਹੜੇ ਵੀ ਨੇ ਦੇ ਆਲ ਨਾਟ ਗੁੱਡ ਬਾਕੀ ਤੁਸੀਂ ਖੁਸ਼ ਆ ਰਹੇ ਹੋ ਪੈਸੇ ਕਮਾ ਕਮਾ ਕੇ ਇਹਨਾਂ ਨੂੰ ਇਹਨਾਂ ਨੂੰ ਦੁਬਾਰਾ ਲੈ ਆਓ ਡਿਡ ਯੂ ਗਾਈਜ਼ ਵਾਂਟ ਟੂ ਬੀ ਚੇਂਜ ਦਿਸ ਟਾਈਮ ਸੋ ਲੈਟਸ ਮੇਕ ਇਟ ਚੇਂਜ ਬੜੇ ਵਧੀਆ ਬੰਦੇ ਖੜੇ ਨੇ ਸਾਰੇ ਤੁਹਾਡੇ ਲਈ ਮੇਅਰ ਲੈ ਵੀ ਔਰ ਕੌਂਸਲਰ ਲੈ ਵੀ ਔਰ ਜਿਹੜਾ ਕੌਂਸਲ ਲੈ ਵੀ ਥੈਂਕ ਯੂ
1: ਠੀਕ ਹੈ ਸਰ ਸ਼ੁਕਰੀਆ ਤੁਹਾਡਾ ਸੋ ਭਾਜੀ ਵੀ ਕਹਿੰਦੇ ਆ ਕਿ 250 ਟੂ ਮੱਚ ਹੈ ਤੇ ਆਈ ਥਿੰਕ ਪਹਿਲਾਂ ਫਾਈਨ ਜਾਂ ਪੈਨਲਟੀ $75 ਦੀ ਹੁੰਦੀ ਸੀ ਹਨਾ ਹੁਣ 250 ਪਹਿਲੀ ਵਾਰ 500 ਦੂਜੀ ਵਾਰ ਰਾਈਟ ਕੁਛ ਇੱਦਾਂ ਦਾ ਆਈ ਥਿੰਕ ਚੇਂਜ ਕੀਤਾ ਗਿਆ ਵੀ ਤੁਹਾਡੇ ਬਟ ਜਿਹੜੇ ਲੋਕ ਨਾ ਹੁਣ ਜਿਵੇਂ ਭਾਜੀ ਕਹਿ ਗਏ ਕਿ ਇਟਸ ਟੂ ਮੱਚ ਹੋਰ ਵੀ ਕਾਲਰਸ ਕਹਿ ਕੇ ਗਏ ਇਟਸ ਟੂ ਮੱਚ ਕੁਝ ਕੁ ਲੋਕ ਹੱਕ 'ਚ ਨੇ ਵੀ ਆਰ ਲੋਕ ਗੱਡੀਆਂ ਲਾ ਰਹੇ ਆ ਮੂਰਖਾਂ ਵਾਂਗੂ ਵੀ ਟਿਕਟਾਂ ਸਖਤ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ ਪ੍ਰਾਈਸ ਜ਼ਿਆਦਾ ਹੋਣਾ ਚਾਹੀਦਾ ਹੁਣ ਕਈ ਵਾਰ ਮੈਂ ਦੇਖਿਆ ਕਿ ਪੂਰੀ ਐਨ ਤੁਹਾਡੇ ਜਿਹੜਾ ਫਰੰਟ ਡੋਰ ਹੈ ਉਹਦੇ ਮੂਹਰੇ ਜਾ ਕੇ ਗੱਡੀ ਲਾਈ ਜਾ ਰਹੀ ਹੈ ਸੋ ਕੁਝ ਕੁ ਲੋਕ ਇਸ ਦੇ ਹੱਕ ਦੇ ਵਿੱਚ ਨੇ ਕਿ ਜਿੰਨੀ ਮਹਿੰਗੀ ਟਿਕਟ ਹੋਊਗੀ ਉਨਾ ਬੰਦਾ ਸੋਚ ਸਮਝ ਕੇ ਫਿਰ ਆਪਣੀ ਗੱਡੀ ਲਾਵੇਗਾ ਖੈਰ ਲੱਸੀ ਤੇ ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦਾ ਟੈਨਸ਼ਨ ਤੁਹਾਨੂੰ ਹੋਣੀ ਹੈ ਯਾਰ ਨੈਚੁਰਲੀ ਤਾਂ ਟੈਨਸ਼ਨ ਨਾ ਲਓ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਫੋਨ ਕਰੋ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਪੂਰੀ ਤੁਹਾਡੀ ਮਦਦ ਕਰਦੇ ਆ ਇਹਨਾਂ ਨੂੰ 25 ਹੋ ਗਏ ਕੋਈ ਵੀ ਲਾਈਨ ਆਫ ਕ੍ਰੈਡਿਟ ਨੇ ਕੋਈ ਵੀ ਤੁਹਾਡੇ ਆਪਣੇ ਸਟੂਡੈਂਟ ਲੋਨ ਆਦਿ ਨੇ ਤਾਂ 416-650-1100 ਨੰਬਰ 416-650-1100 ਤੇ ਕਾਲ ਕਰ ਲਓ 6368 ਹੈਲੋ
3: ਹਾਂਜੀ ਨਵੀਂ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ
3: ਕੀ ਹਾਲ ਚਾਲ ਨਵੀਂ
1: ਵਧੀਆ ਜੀ ਤੁਸੀਂ ਸੁਣਾਓ
3: ਸਟੋਰੀ ਰੀਅਲ ਆ ਕਿ ਫੇਕ ਹੈਗੀ ਆ
1: ਨਹੀਂ ਮੈਨੂੰ ਫੋਨ ਆਇਆ ਸੀਗਾ ਕੱਲ ਹੁਣ ਫੇਕ ਤਾਂ ਕਿੱਥੇ ਹੋਣੀ ਹੈ
3: ਨਹੀਂ ਮੈਂ ਕਿਹਾ ਵੀ ਸ਼ਾਇਦ ਉਹਦੀ ਫੇਕ ਕਰਕੇ 250 ਦੀ ਟਿਕਟ ਮਿਲ ਗਈ ਆ ਤੇ ਅੱਛਾ ਵੈਸੇ ਤਾਂ ਨਵੀਂ ਦੇਖੋ ਹੋਰ ਬੜਾ ਕੁਛ ਵੀ ਗਲਤ ਹੋ ਰਿਹਾ ਵਾ ਬੜੀ ਪੁਰਾਣੀ ਗੱਲ ਹੈ ਸਾਡਾ ਮਿੱਤਰ ਹੁੰਦਾ ਸੀ ਤੇ ਉਹਨੂੰ ਉਹ ਬੈਲਟ ਨਹੀਂ ਸੀ ਲਾਉਂਦਾ ਹੁੰਦਾ ਤੇ ਉਹਨੂੰ ਇੰਨੀਆਂ ਟਿਕਟਾਂ ਮਿਲੀਆਂ ਹੋਣੀਆਂ ਮੇਰਾ ਖਿਆਲ ਵੀ ਸੈਕਿੰਡ ਹਿਸਾਬ ਨਾਲ ਉਹ ਪੇ ਕਰ ਦਿੰਦਾ ਸੀ ਟਿਕਟ ਲੈ ਲੈਂਦਾ ਸੀ ਪੇ ਕਰ ਦਿੰਦਾ
1: ਸੀ ਉਹ ਕੀ ਨਹੀਂ ਸੀ ਲਾਉਂਦਾ ਬੈਲਟ ਨਹੀਂ ਸੀ ਲਾਉਂਦਾ ਅੱਛਾ
3: ਸੀਟ ਬੈਲਟ ਤੇ ਦੇਖੋ ਉਹ ਕਿੱਡਾ ਵੱਡੀ ਮਤਲਬ ਹੈ ਪੜ੍ਹਿਆ ਲਿਖਿਆ ਬੰਦਾ ਵੀ ਸੀਗਾ ਲੇਕਿਨ ਉਹਨਾਂ ਨੇ ਉਹਦੀ ਹੈਬਿਟ ਬਣ ਗਈ ਸੀ ਉਹ ਨਹੀਂ ਲਾਉਣੀ ਬੈਲਟ ਉਹਨੇ ਤੇ ਉਹਨੂੰ ਟਿਕਟ ਮਿਲਦੀ ਰਹਿੰਦੀ ਸੀ ਉਹਨੂੰ ਜਦੋਂ ਵੀ ਉਹ ਦੇਖਦਾ ਸੀ ਪੁਲਿਸ ਵਾਲਾ ਤੋ ਇਹ ਕਈ ਵਾਰੀ ਇਹ ਵੀ ਹੁੰਦਾ ਬਾਕੀ ਦੇਖੋ ਹੋਰ ਬੜੀਆਂ ਮਿਸਟੇਕਾਂ ਲੋਕੀ ਸਟਾਪ ਸਾਈਨ ਮਿਸ ਕਰ ਰਹੇ ਆ ਲੋਕੀ ਲੈਫਟ ਖੜੇ ਹੁੰਦੇ ਆ ਮੁੜਕੇ ਓਵਰਟੇਕ ਓਵਰਲੈਪ ਕਰਕੇ ਦੂਜੇ ਬੰਦੇ ਦੀ ਗੱਡੀ ਕੱਢ ਕੇ ਲੈ ਜਾਂਦੇ ਤੇ ਉਹ ਵੀ ਮਿਸਟੇਕਾਂ ਹੀ ਆ ਦੇਖ ਲਓ ਤੇ ਟਿਕਟ ਤਾਂ ਇਹ ਜ਼ਰੂਰੀ ਨਹੀਂ ਹੈਗੀ ਵੀ ਥੋੜੀ ਹੋਵੇ ਤੇ ਫਾਈਨ ਤਾਂ ਹੋਣਾ ਚਾਹੀਦਾ ਤਾਂ ਕਿ ਉਹ ਜੇ ਰੀਅਲ ਹੈਗੀ ਤਾਂ ਬੰਦਾ ਮੁੜ ਕੇ ਕਰੂਗਾ ਨਹੀਂ ਜੇ 250 ਦੀ ਟਿਕਟ ਉਹਨੂੰ ਮਿਲ ਗਈ ਆ
1: ਨਹੀਂ ਰੀਅਲੀ ਆ ਨਕਲੀ ਥੋੜਾ ਇੱਕ ਜਿਹੜਾ ਕੋਈ ਫੇਕ ਸਟੋਰੀ ਥੋੜਾ
3: ਦੇਖੋ ਜਿਹੜਾ ਜਿਹੜੀ ਜਿਹੜਾ ਫਾਈਨ ਆ ਇਹ ਜਿਹੜੀ ਸਜ਼ਾ ਹੈਗੀ ਉਹ ਮਿਲਣੀ ਚਾਹੀਦੀ ਚਾਹੇ ਕੋਈ ਬੰਦਾ ਕਿੱਦਾਂ ਦੀ ਵੀ ਕੋਈ
1: ਸੋ ਤੁਹਾਨੂੰ ਨਹੀਂ ਲੱਗਦਾ ਕਿ ਲੋੜ ਤੋਂ ਜ਼ਿਆਦਾ ਮਹਿੰਗੀ ਆ
3: ਦੇਖੋ ਜੇ ਜਿੱਦਾਂ ਕਿ ਭਾਈ ਸਾਹਿਬ ਗੱਲ ਕਰਕੇ ਗਏ ਵੀ ਜੇ 50-60 ਦੀ ਹੁੰਦੀ ਤਾਂ ਉਹਨੇ ਪੇ ਕਰਨੀ ਚਲੋ ਕੋਈ ਗੱਲ ਨਹੀਂ ਜੇ ਹੁਣ ਜ਼ਿਆਦਾ ਸੀਗੀ ਉਹ ਹੋਰ ਚਾਹ ਨੂੰ ਦੱਸਿਆ ਕਰੋ ਵੀ ਅੱਜ ਤੁਸੀਂ ਗਲਤ ਕਰ ਰਹੇ ਵੀ ਘਾਤ ਗੱਡੀ ਦੀ ਕੜੀ ਕਰੀ
1: ਪਰ ਹੁਣ ਇੱਕ ਵੀਰ ਕਹਿ ਕੇ ਗਿਆ ਕਹਿੰਦੇ ਨਵੀਂ ਯਾਰ ਅੱਜ ਕੱਲ੍ਹ ਤਾਂ 250 ਬੰਦੇ ਨੂੰ 250 ਕਮਾਉਣ ਨੂੰ ਹੀ ਹਫ਼ਤਾ ਲੱਗ ਜਾਂਦਾ
3: ਨਹੀਂ ਨਵੀਂ ਉਹ ਗੱਲ ਠੀਕ ਆ, ਪਰ ਜੇ ਉਹ ਕੋਰਟ ਚ ਚੱਲ ਜਾਏ ਨਾ ਉਹਦੀ ਟਿਕਟ ਮਾਫ਼ ਵੀ ਹੋ ਸਕਦੀ ਆ ਤੇ ਜਾਂ ਉਹਦੀ ਘੱਟ ਵੀ ਹੋ ਸਕਦੀ ਆ ਜੇ ਕੋਰਟ ਚ ਜਾਵੇ ਉਹ।
1: ਨਹੀਂ ਚਲੋ ਉਹ
3: ਤਾਂ ਜੀ ਮੈਂ ਹੀ ਨੀ ਪੇ ਨਹੀਂ ਕਰ ਸਕਦਾ ਹੈਗਾ ਤੇ ਜੱਜ ਨੇ ਕਹਿਣਾ ਜੀ ਚਲੋ ਤੁਸੀਂ 150 ਦੇ ਦਿਓ ਇਹ ਹੋ ਜਾਂਦਾ ਹੁੰਦਾ।
1: ਠੀਕ ਹੈ, ਪਰ ਤੁਹਾਨੂੰ ਲੱਗਦਾ ਫਾਈਨ ਜ਼ਿਆਦੇ ਆ ਬੰਦਾ ਫਿਰ ਗਲਤੀ ਦਵਾ ਤੋਂ ਨਹੀਂ ਕਰੂਗਾ? ਬਿਫੋਰ ਜੱਜ ਜਾਂਦੇ ਹੋ ਇਹ ਜੋ ਮਿਊਨਿਸਪਲ ਪਾਰਕਿੰਗ ਦੀ ਟਿਕਟਸ ਨੇ ਉਹਦੇ ਲਈ ਇੱਕ ਮੈਂ ਤੁਹਾਨੂੰ ਬਿਯੋਂਡ ਆਈਵਰ ਦਾ ਵੀ ਮੈਸੇਜ ਦੇ ਦਵਾਂ ਜੇ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ ਹੰਬਰ ਵੈਸਟ ਤੇ ਗੋਰ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8352-94
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: 7799 8870 sofastudio.ca. Thank you.
1: Media le aaye ne second annual picnic
2: Sunday 23rd August 11 AM to 4 PM at Balle Balle Farms.
1: Unlimited fun, masti te apniyan da hoega saath, bhangda, gidda, games, food stalls, mehndi, sab kuch reasonable rates te.
2: Tusi apni dishes vi bana ke le aa sakde ho. Pura picnic wala mahol, Punjab waliya vibes. Aajo fir 23rd August din aitwar sabere 11 baje at Balle Balle Farms, 13219 Trinkozi Road, Caledon.
1: Udere jankari just स्पॉन्सरशिप ले हरजीत जजुआ नु कॉल करो 647-835-5994.
3: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
4: ਹਾਈ ਗਾਇਜ਼ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
5: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
6: ਕੋਈ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
7: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ
6: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761 416-618-2761
8: ਲੇਡੀਜ਼ ਐਂਡ ਜੈਂਟਲਮੈਨ You are not ready for this.
9: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
10: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
9: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
10: ਕਾਲ 6476068110
9: ਔਰ ਵਿਜ਼ਿਟ sharmamortgages.com
11: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
12: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
11: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
12: 647-835-5294-647-835-5294
13: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
14: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
12: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
11: 416-717-2929
12: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
15: ਨਾਲੇ ਚੋਪੜੀਆਂ ਨਾਲੇ ਦੋ ਦੋ
16: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
17: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
16: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
17: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
9: Call Gagan or Gurinder at 905-286-9257.
18: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए सर्विंग सिंस 1992 फाइनेंसिंग ऑप्शन अवेलेबल टू लोकेशन टू सर्व यू 2575 स्टील्स एवेन्यू ईस्ट ब्रैम्पटन 905-790-0560 6 Marconi Code Bolton 905-951-9394 Stephen Furniture ki dhamakedar festival season se
19: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
11: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
19: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
1: 647-706-6640
20: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ, ਕੀ ਕਰਾਂ।
21: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
22: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
23: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
21: ਕਾਲ ਕਰੋ ਜੇ ਗੈਰੀ ਨੂੰ
23: 905-459-5533
21: 905-459-5533 ਤੇ
23: PNJ ਸਪ੍ਰਿੰਗ ਵੀਲ ਅਲਾਈਨਮੈਂਟ।
24: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7-8355-2294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਪੈ ਰਿਹਾ ਹੈ ਸ਼ਹਿਰ ਵਿੱਚ ਪੂਰਾ ਸਿਆਸੀ ਗੰਧ। ਕਹਿੰਦਾ ਪੈ ਰਿਹਾ ਹੈ ਸ਼ਹਿਰ ਵਿੱਚ ਪੂਰਾ ਸਿਆਸੀ ਗੰਧ, ਸਤਿਕਾਰ ਕਹਿ ਕੇ ਮੂੰਹ ਕਰ ਦਿੱਤੇ ਸਭ ਦੇ ਬੰਦ, ਕਰਦਾ ਨਹੀਂ ਗੱਲ ਕੋਈ ਰੁਜ਼ਗਾਰਾਂ ਦੀ, ਉਹ ਪਰਦੇ ਪਿੱਛੋਂ ਰੋਜ਼ ਸੁਣਾਉਂਦਾ ਆ ਕੇ ਪੱਕੇ ਛੰਦ। ਕਹਿੰਦਾ ਗੁਣਾਉਂਦੇ ਉਹ ਪ੍ਰਾਪਤੀਆਂ ਆਪਣੇ ਬਾਪ ਦੀਆਂ, ਰਾਜ ਕਰਨ ਨੂੰ ਫਿਰਦਾ ਜਿਹੜਾ ਬੁੱਧੀ ਤੋਂ ਹੈ ਮੰਦ। ਆਮ ਬੰਦੇ ਨੂੰ ਪੁੱਛਦਾ ਨਹੀਂ ਦਫ਼ਤਰਾਂ 'ਚ ਕੋਈ, ਹਰ ਸਰਕਾਰ ਦੇ ਮੂਹਰੇ ਉਹੀ ਹੁੰਦੇ ਉਹੀ ਬੰਦੇ ਚੰਦ, ਬੇੜਾ ਗਰਕ ਕਰਕੇ ਉਹਨਾਂ ਦੱਸ ਦਿੱਤਾ ਲੋਕਾਂ ਨੂੰ। ਹੋਰ ਹੁੰਦੇ ਨੇ ਹਾਥੀ ਦੇ ਤਾਂ ਖਾਣ ਵਾਲੇ ਦੰਦ। ਕਹਿੰਦਾ ਸਮਝ ਲਓ ਹੁਣ ਵੀ ਮੇਰੀ ਕੌਮ ਦੇ ਪਹਿਰੇਦਾਰੋ, ਉਹਨਾਂ ਤਾਂ ਚਲੇ ਜਾਣਾ ਉਲਝਾ ਪਿਆਰ ਦੀ ਤੰਦ, ਅਸਮਾਨ ਤੋਂ ਤਾਰੇ ਵੀ ਜੇ ਤੋੜ ਲਿਆਉਣੇ ਝੂਠੇ, ਜੀਂਦੇ ਜੀ ਮਦਹੋਸ਼ ਨਹੀਂ ਹੁੰਦੇ ਕਦੇ ਰਜਾਮੰਦ। ਕਹਿੰਦਾ ਕਿਸੇ ਨੂੰ ਕੀ ਸਮਝਾਉਣਾ ਭੂਮ ਸੀ, ਖੁਦ ਨੂੰ ਹੀ ਸਮਝਾ ਲਿਆ ਕਰ। ਕਿਸੇ ਨੂੰ ਕੀ ਸਮਝਾਉਣਾ ਭੂਮ ਸੀ, ਖੁਦ ਨੂੰ ਹੀ ਸਮਝਾ ਲਿਆ ਕਰ। ਜੇ ਖੁਸ਼ੀਆਂ ਵੱਟੇ ਗਮ ਕੋਈ ਦਿੰਦਾ, ਹੱਸ ਕੇ ਤੂੰ ਅਪਣਾ ਲਿਆ ਕਰ। ਕਹਿੰਦਾ ਖੁਸ਼ੀਆਂ ਤੇਰੇ ਦਰ 'ਤੇ ਆਉਣਾ, ਇਹੋ ਹੀ ਸਦਾ ਤੂੰ ਆਸ ਰੱਖੀਂ, ਤੇਰੀ ਅਹਿਮੀਅਤ ਤੂੰ ਹੀ ਜਾਣੇ, ਬਸ ਖੁਦ ਨੂੰ ਸਦਾ ਹੀ ਖਾਸ ਰੱਖੀਂ, ਬਸ ਖੁਦ ਨੂੰ ਹੀ ਸਦਾ ਹੀ ਖਾਸ ਰੱਖੀਂ। ਇਸ ਤਰ੍ਹਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਨੇ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, 6 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 19 ਟੈਂਪਰੇਚਰ ਆ ਮਿਸਿਸ ਆਗਾ ਜੀ ਮਾਲਟਨ 'ਚ, ਟੋਰਾਂਟੋ ਪੀਅਰਸਨ ਏਅਰਪੋਰਟ ਦੇ ਬਿਲਕੁਲ ਨੇੜੇ ਤੇੜੇ, ਅਤੇ ਫੀਲ ਲਾਈਕ ਵੀ 19 ਕਰਦੇ ਹਾਂ ਬਾਈ। ਹਾਂ ਠੀਕ ਆ, ਚੱਲਦਾ ਕੰਮ। ਦੁਪਹਿਰ ਨੂੰ ਹੈਗਾ 27 ਅਤੇ ਸ਼ਾਮ ਨੂੰ 28 ਅਤੇ ਰਾਤ ਨੂੰ 24 ਟੈਂਪਰੇਚਰ। 6:13 ਦੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, 8:35 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337 905-673-3337। ਅੱਜ ਇੱਕ ਮੇਰੀ ਜੇ ਸਾਰੇ ਜਣੇ ਬੇਨਤੀ ਸੁਣ ਲਓ, ਜੇ ਸੁਣ ਲਓ, ਬਾਕੀ ਤੁਹਾਡੀ ਮਰਜ਼ੀ ਆ, ਕੋਈ ਉਹ ਨਹੀਂ, ਰੋਕ ਟੋਕ ਕੋਈ ਨਹੀਂ ਹੈਗੀ। ਜੇ ਬੇਨਤੀ ਸੁਣੋ ਵੀ ਅੱਜ ਭੈਣਾਂ ਨੂੰ ਜਾਂ ਆਂਟੀਆਂ ਨੂੰ ਮੌਕਾ ਦੇ ਕੇ ਦੇਖੀ ਕੌਲਾਂ ਦਾ, ਕਿਉਂਕਿ ਜਿੱਦਣ ਦੇ ਆਪਾਂ ਪਿਕਨਿਕਾਂ ਦੀ ਗੱਲਾਂ ਕਰਨ ਲੱਗੇ, ਕਿਸੇ ਨੇ ਹੰਗਾਰਾ ਨਹੀਂ ਭਰਿਆ, ਸੱਚੀ ਕਿਸੇ ਵੱਲੋਂ ਨਹੀਂ ਕਿਹਾ ਗਿਆ ਇੱਕ ਦੋ ਆਂਟੀਆਂ ਨੂੰ ਛੱਡ ਕੇ ਵੀ ਅਸੀਂ ਆਵਾਂਗੇ, ਹੈ ਨਾ। ਅਤੇ ਇੰਨੀਆਂ ਜਣੀਆਂ ਆਪਾਂ ਨੂੰ ਕੌਲ ਕਰਦੀਆਂ ਹੁੰਦੀਆਂ ਜਾਂ ਸੁਣਦੀਆਂ ਪ੍ਰੋਗਰਾਮ ਨੂੰ, ਹੈ ਨਾ। ਅਤੇ ਕੋਈ ਤਾਂ ਕਹੇ ਆ ਕੇ ਵੀ ਮੈਂ ਅਸੀਂ ਆਉਣਾ ਭਾਈ, ਇਕੱਲੀ ਆਵਾਂਗੇ ਜਾਂ ਆਪਣੇ ਹਸਬੈਂਡ ਨਾਲ ਆਵਾਂਗੇ ਜਾਂ ਫੈਮਿਲੀ ਨਾਲ ਆਵਾਂਗੇ ਜਾਂ ਕਿਸੇ ਨਾਲ ਵੀ ਆਵਾਂਗੇ, ਹੈ ਨਾ। ਅਤੇ ਅੱਜ ਮੌਕਾ ਦੇ ਕੇ ਦੇਖੀਏ ਭਰਾਵੋ, ਅੰਕਲੋ, ਚਾਚਿਓ, ਤਾਇਓ, ਮਾੜਾ ਸੰਭਲ ਜਿਹਾ ਅੱਜ, ਮਤਲਬ ਸੰਭਲ ਨਹੀਂ, ਅੱਜ ਮਾੜਾ ਜਿਹਾ ਤੁਸੀਂ ਗੁਰੇਜ਼ ਜੀ ਕਰ ਲਓ। ਅਤੇ ਅੱਜ ਚਲੋ ਮੌਕਾ ਦੇ ਕੇ ਦੇਖਦੇ ਹਾਂ ਵੀ ਦੇਖਦੇ ਹਾਂ ਕਿੰਨੀਆਂ ਕੁ ਜਾਣੀਆਂ ਆਪਾਂ ਨੂੰ ਸੁਣਦੀਆਂ ਪ੍ਰੋਗਰਾਮ ਨੂੰ। ਆਂਟੀ ਵੀ ਹੋ ਸਕਦੀ ਆ, ਮੇਰੀ ਮਾਂ ਬਰਾਬਰ ਵੀ ਹੋ ਸਕਦੀ ਆ, ਮੇਰੀ ਭਾਬੀ ਵੀ ਹੋ ਸਕਦੀ ਆ, ਮੇਰੀ ਭੈਣ ਵੀ ਹੋ ਸਕਦੀ ਆ, ਨਾ। ਅਤੇ ਰਿਸ਼ਤਾ ਕੋਈ ਵੀ ਹੋ ਸਕਦਾ। ਅਤੇ ਆ ਜਾਓ ਫਿਰ, ਅੱਜ ਦੇਖਦੇ ਹਾਂ ਕਿੰਨੀਆਂ ਕੁ ਜਾਣੀਆਂ ਸੁਣਦੀਆਂ ਪ੍ਰੋਗਰਾਮ। ਕੱਢ ਲਓ ਰਜਾਈਆਂ ਜੰਮੂ, ਚੱਕ ਲਓ ਫੋਨ, ਦੇਖੀ ਜਾਓ, ਅੱਜ ਤੁਹਾਡਾ ਦਿਨ ਆ, ਤੁਹਾਡਾ ਮੌਕਾ। 905-673-3337 905-673-3337 ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 416-477-2040 ਅਤੇ ਜੇ ਤੁਸੀਂ ਪ੍ਰੋਗਰਾਮ ਮੈਸੇਜ ਪਾਉਣਾ ਮੈਨੂੰ ਵਟਸਐਪ ਕਰਨਾ ਫਿਰ 647-835-5594 6478-355-294 647-835-5594 'ਤੇ ਆਪਣੀ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ ਆ। ਜੇ ਤੁਸੀਂ ਇੱਧਰ 8 'ਤੇ ਨਹੀਂ ਆਉਣਾ ਚਾਹੁੰਦੀਆਂ ਤਾਂ ਵੀ ਤੁਸੀਂ ਮੈਸੇਜ ਵੀ ਪਾ ਸਕਦੇ ਹੋ ਵੀ ਅਸੀਂ ਆਉਣਾ, ਅਤੇ ਫਿਰ ਥੋੜ੍ਹਾ ਜਿਹਾ ਮੈਨੂੰ ਵੀ ਇੱਕ ਅੰਦਾਜ਼ਾ ਜਿਹਾ ਹੋਜੂ, ਗੈਸ ਜਿਹਾ ਹੋ ਜਾਂਦਾ, ਹੈ ਨਾ। ਜੇ ਹੁਣ ਆਪਾਂ ਕਿਸੇ ਨੂੰ ਸਪੋਂਸਰਸ਼ਿਪ ਲਈ ਕਹਿੰਦੇ ਹਾਂ ਜਾਂ ਕਹਿੰਦੇ ਹਾਂ ਵੀ ਹਾਂ ਭਾਈ ਤੁਸੀਂ ਆਇਓ ਸਾਡੇ ਉੱਤੇ, ਅਗਲਾ ਕਹਿੰਦਾ ਕਿੰਨੇ ਕੁ ਜਾਣਿਆਂ ਨੇ ਆਉਣਾ, ਮੈਂ ਫਿਰ ਕਹਿੰਦਾ ਨਾ ਵੀ ਹੈਗਾ 800-1000 ਬੰਦਾ ਜਿਹਦੇ 'ਚ ਐਤਕੀ ਕਲਾਕਾਰ ਬਹੁਤ ਲਾ ਰਹੇ ਹਾਂ ਆਪਾਂ, ਉੱਥੇ ਗੀਤ ਸੰਗੀਤ ਪੂਰਾ ਹੋਊਗਾ, ਜਾਣੀ ਮੇਲੇ ਵਰਗਾ ਮਾਹੌਲ ਹੋਊਗਾ। ਕੋਈ ਉਹਦੀ ਟਿਕਟ ਨਹੀਂ, ਕੋਈ ਪਾਰਕਿੰਗ ਨਹੀਂ, ਕੋਈ ਫੀਸ ਨਹੀਂ, ਫਰੀ ਆ, ਟੋਟਲੀ ਫਰੀ। ਹਾਂ ਤੁਸੀਂ ਖਾਣਾ ਚਾਹੁੰਦੇ ਹੋ ਉਹ ਜ਼ਰੂਰ ਤੁਸੀਂ ਉੱਥੋਂ ਸਟਾਲਾਂ ਤੋਂ ਲੈ ਸਕਦੇ ਹੋ, ਜਿੰਨੀਆਂ ਵੀ ਹੋਣਗੀਆਂ, ਇੱਕ ਹੁੰਦੀ ਆ, ਦੋ ਹੁੰਦੀਆਂ, ਪੰਜ ਹੁੰਦੀਆਂ, ਚਾਰ ਹੁੰਦੀਆਂ, ਰੈਸਟੋਰੈਂਟ ਹੈਗਾ ਉੱਥੇ। ਅਤੇ ਜਾਂ ਫਿਰ ਤੁਸੀਂ ਆਪਣੇ ਘਰੋਂ ਵੀ ਲੈ ਕੇ ਆ ਸਕਦੇ ਹੋ, ਬਣਾ ਕੇ ਤੁਸੀਂ ਕੁਰਸੀਆਂ ਜ਼ਰੂਰ ਲੈ ਕੇ ਆ ਸਕਦੇ ਹੋ, ਤੁਸੀਂ ਕੋਈ ਚਾਦਰਾਂ ਕੋਈ ਉਹ ਮੈਟ ਜੇ ਕੀ ਕਹਿੰਦੇ ਉਹਨੂੰ, ਮੈਂ ਭੁੱਲਦਾ ਉਹਦਾ ਨਾਮ, ਉਹ ਲੱਕੜ ਜੀ ਦੇ ਕੁਛ ਹੁੰਦੇ ਆ, ਅਤੇ ਉਹ ਵੀ ਤੁਸੀਂ ਲਿਆ ਸਕਦੇ ਹੋ, ਹੈ ਨਾ, ਮੂੜਾ ਟਾਈਪ ਨਹੀਂ, ਮੂੜੇ ਜਿਹੇ ਹੋਰ ਹੁੰਦੇ ਆ, ਅਤੇ ਉਹ ਜਿਹੜੇ ਵਿਛਾਉਂਦੇ ਜੇ ਹੁੰਦੇ ਆ, ਰੋਟੀ ਰਾਟੀ ਖਾਣ ਨੂੰ ਆਪਾਂ ਕਈ ਵਾਰ ਵਿਛਾ ਨਹੀਂ ਲੈਂਦੇ, ਮੈਨੂੰ ਹੁਣ ਚੇਤਾ ਭੁੱਲਦਾ ਉਹਨੂੰ ਕੀ ਕਹਿੰਦੇ, ਦਰੀਆਂ ਨਹੀਂ, ਦਰੀ ਨਹੀਂ ਹੁੰਦੀ, ਕੁਛ ਹੋਰ ਹੁੰਦਾ। ਚਲੋ ਕੋਈ ਨਹੀਂ, ਸਮਝ ਗਿਆ ਤੁਸੀਂ, ਬਸ ਇੰਨਾ ਹੀ ਬਹੁਤ ਆ। ਅਤੇ ਆ ਜਾਓ ਫਿਰ ਆਪਾਂ 23 ਤਰੀਕ ਨੂੰ ਸਾਰਿਆਂ ਨੇ ਮਿਲਣਾ। ਅਤੇ ਅੱਜ ਕਿੰਨੀਆਂ ਕੁ ਜਣੀਆਂ ਕਾਲ ਕਰਦੀਆਂ, ਮੇਰਾ ਮਾਣ ਰੱਖ ਲਿਓ, ਨਹੀਂ ਇਹਨਾਂ ਨੇ ਮਜ਼ਾਕ ਉਡਾਉਣਾ ਸ਼ਾਮ ਤੱਕ ਮੇਰਾ, ਫਿਰ ਸਾਰਿਆਂ ਨੇ ਵੀ ਲੈ ਹੱਕਾਂ ਸਾਨੂੰ ਗਰੇਜ ਕਰਤਾ, ਹੱਕਾਂ ਮਾਰਦਾ ਸੀ, ਕੋਈ ਨਹੀਂ ਆਈ। ਹੁਣ ਫਿਰ ਮੈਂ ਤਾਂ ਇਹੀ ਕਹਿ ਸਕਦਾ, ਹੈ ਨਾ, ਫਿਰ ਮੈਂ ਭਾਈ ਸੋਰੀ ਮੰਗ ਲੂੰ ਵੀ ਚਲੋ ਕੋਈ ਗੱਲ ਨਹੀਂ। 905-673-33 ਅਤੇ ਇੱਧਰੋਂ ਜੇ ਆਪਾਂ ਗੱਲਬਾਤ ਕਰੀਏ ਤਾਂ ਮੈਸੇਜ ਕਾਫੀ ਸਾਰੇ ਹੈਗੇ ਨੇ ਆਪਣੇ ਕੋਲ। ਲੈ ਬਣ ਗਈ ਗੱਲ। ਕੁਮਾਰੀ ਆਂਟੀ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ ਗੁੱਡ ਮਾਰਨਿੰਗ। ਕਹਿੰਦੇ ਜੇ ਨਹੀਂ ਸੁਬਾਹ ਆਪਕੇ ਲੀਏ ਨਹੀਂ ਖੁਸ਼ੀਆਂ ਲੈ ਕਰ ਆਏਗੀ, ਜੇ ਨਹੀਂ ਸੁਬਾਹ, ਕਿਆ ਬਾਤ ਆ, ਥੈਂਕ ਯੂ। ਅਤੇ ਇੱਧਰੋਂ ਆ ਜਾਓ ਜੀ, ਸੰਧੂ ਸਾਹਿਬ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭੇਜਦੇ ਸੰਧੂ ਸਾਹਿਬ, ਥੈਂਕ ਯੂ ਸੋ ਮੱਚ। ਅਤੇ ਇੰਡੀਆ ਤੋਂ ਮੈਸੇਜ ਇੱਕ ਆਇਆ ਹੋਇਆ, ਬਾਅਦ 'ਚ ਸੁਣਦੇ ਹਾਂ ਕੀ ਕਹਿੰਦੇ ਆ। 8520 ਤੋਂ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਰੇਸ਼ਮ ਭਾਅ ਜੀ ਦਾ, ਰੇਸ਼ਮ ਭਾਅ ਜੀ ਥੈਂਕ ਯੂ ਸੋ ਮੱਚ। 7172 ਤੋਂ ਰਾਜ ਭਾਅ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਾਅ ਜੀ, ਤੁਹਾਨੂੰ ਵੀ। ਅਤੇ ਨਾਲ ਦੀ ਨਾਲ ਹਰਮਨ ਭਾਅ ਜੀ ਦੇ ਮੈਸੇਜ ਅਤੇ ਭੇਜੇ ਹੋਏ ਉਹਨਾਂ ਦੇ ਆਪਾਂ ਰੋਜ਼ ਪੜ੍ਹਦੇ ਹਾਂ, ਅਤੇ ਉਹਨਾਂ ਦਾ ਵੀ ਥੈਂਕ ਯੂ ਡਬਲ ਡਬਲ ਟ੍ਰਿਪਲ ਟ੍ਰਿਪਲ। ਲਖਵਿੰਦਰ ਮਲਤਾਨੀ ਹੁਣੇ ਨਹੀਂ ਕਹੀ ਦਿੰਦੇ ਹਾਜ਼ਰੀ ਲਾ ਰਹੇ, ਅੱਗੇ ਤਾਂ ਗੁੱਡ ਮਾਰਨਿੰਗ 3 ਵਜੇ ਭੇਜ ਦਿੰਦੇ ਆ, ਹੁਣ ਠੀਕ ਹੋਣ ਤਾਂ ਵੀ ਆ, ਮੇਰੀ ਗੱਲ ਵੀ ਨਹੀਂ ਹੋਈ। ਜੇ ਕਿਸੇ ਨਾਲ ਹੋਈ ਹੋਵੇ ਤਾਂ ਮਾੜਾ ਜੀ ਅਪਡੇਟ ਕਰ ਦਿਓ, ਸੁੱਖ ਸ਼ਾਂਤੀ ਆ, ਠੀਕ ਆ, ਤੰਦਰੁਸਤ ਆ, ਨਹੀਂ ਤਾਂ ਉਹਨਾਂ ਦਾ ਮੈਸੇਜ ਵੀ 3 ਵਜੇ ਆਇਆ ਹੁੰਦਾ। ਅਤੇ ਚਲੋ ਮੈਂ ਜਦ ਤੱਕ, ਚਲੋ ਤੁਸੀਂ ਸਾਨੂੰ ਫਰੈਸ਼ ਜੀਆਂ ਹੋਇਓ, ਕੀ ਕਹਿੰਦੇ ਹੁੰਦੇ ਆ, ਮਾੜਾ ਜਿਹਾ ਨੀਂਦ ਨੂੰਦ ਲਾ ਲਓ, ਦੇ ਦਿੰਦੇ 5-4 ਮਿੰਟ ਹੋਰ, ਤੁਸੀਂ ਕਰ ਲਿਓ ਕਾਲ, ਕੋਈ ਗੱਲ ਨਹੀਂ, ਖੁੱਲ੍ਹਾ ਹੀ ਆ ਟਾਈਮ ਆਪਣੇ ਕੋਲ। ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ, 10178 ਹੋਰ ਅੰਟਾਰੀਓ ਸਟਰੀਟ ਬ੍ਰੈਂਪਟਨ 'ਚ, 905-840-6006 'ਤੇ, ਜਾਣੇ 6 ਤੋਂ ਬਾਅਦ 2 0 ਲਾ ਕੇ 6 ਨੰਬਰ ਦੱਬ ਲਿਓ, ਕਰ ਲਿਓ ਫਿਰ ਔਡਰ, ਵਧੀਆ ਖਾਣਾ ਟੋਪ ਦਾ ਖਾਣਾ ਚਾਹੁੰਦੇ ਹੋ। ਨਾਵੇਰ ਕੰਪਨੀ ਤੋਂ ਸੰਧੂ ਸਾਹਿਬ, ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, ਅਤੇ ਜਾਂ ਤੁਸੀਂ ਫਿਰ ਭਾਈ ਕੋਈ ਫਰਨਸ ਦੀ ਟਿਊਨਅਪ ਕਰਵਾਉਣੀ ਚਾਹੁੰਦੇ ਹੋ ਭਾਈ, ਸੰਧੂ ਸਾਹਿਬ ਸੱਚ ਮੈਨੂੰ ਕੱਲ੍ਹ ਕਹਿੰਦੇ ਸੀ ਵੀ ਮਾੜਾ ਜਿਹਾ ਕਹਿ ਦੇ ਵੀ ਜੇ ਕਿਸੇ ਨੇ ਫਰਨਸ ਦੀ ਹੁਣ ਟਿਊਨਅਪ ਕਰਵਾਉਣੀ ਹੈ ਨਾ, ਤੇਲ ਤੂਲ ਉਹਨੂੰ ਦਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸੰਪਰਕ ਕਰ ਲਿਓ। 905-647-7646 ਸਟੂਡੀਓ 'ਤੇ ਕਾਲ ਲੱਗਦੀ ਨਹੀਂ ਗੀ, ਕੀ ਚੱਕਰ ਕੀ ਹੈ, ਜਿਹੜੀ ਹੁਣ ਤੱਕ ਕਾਲ ਨਹੀਂ ਆਈ, ਇੱਦਾਂ ਕਿੱਦਾਂ ਹੋ ਸਕਦਾ, ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਚਲੋ ਕੁਮਾਰੀ ਆਂਟੀ ਜੀ, ਮੇਰੇ ਸੈੱਲਫੋਨ 'ਤੇ ਕਰਦੇ ਆ ਕਾਲ, ਅਤੇ ਦੇਖੀਏ ਫਿਰ ਇੱਧਰੋਂ ਲੈ ਕੇ ਕਾਲ। ਚਲੋ ਆਂਟੀ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
1: ਸਤਿ ਸ਼੍ਰੀ ਅਕਾਲ ਹਰਜੀਤ, ਕੀ ਹਾਲ ਆ?
0: ਵਧੀਆ ਵਧੀਆ, ਤੁਸੀਂ ਸੁਣਾਓ, ਕਿੱਦਾਂ ਸਿਹਤਾਂ ਜੀ?
1: ਨਾਲੇ ਬਹੁਤ ਵਧੀਆ, ਅਸੀਂ ਆ ਰਹੀਆਂ ਫਿਲਮ 'ਚ, ਹੈ ਨਾ, ਪਿਕਨਿਕ 'ਤੇ।
0: ਬਿਲਕੁਲ ਬਿਲਕੁਲ ਬਿਲਕੁਲ, ਪੂਰਾ ਕਾਫਲਾ ਜਿਹਾ ਬਣਾ ਕੇ ਲੈ ਕੇ ਆਇਓ।
1: ਬਿਲਕੁਲ, ਓਕੇ, ਸੀ ਯੂ ਦੇਅਰ।
0: ਥੈਂਕ ਯੂ ਆਂਟੀ, ਥੈਂਕ ਯੂ ਸੋ ਮੱਚ,
1: ਥੈਂਕ
0: ਯੂ, ਥੈਂਕ ਯੂ। ਪਰਮਜੋਤ ਆਈਡੀਆ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਨਹੀਂ ਇਧਰੋਂ ਆਉਣੀ ਹੋਈ,
2: ਮੈਂ ਕਿਹਾ ਅਸੀਂ ਵੀ ਆ ਰਹੇ ਹਾਂ।
0: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ, ਮੈਂ ਕਿਹਾ ਆਪਾਂ ਵੀ ਆਵਾਂਗੇ।
0: ਅੱਛਾ, ਬਿਲਕੁਲ ਬਿਲਕੁਲ ਬਿਲਕੁਲ, ਜ਼ਰੂਰ ਜ਼ਰੂਰ, ਸਾਰੇ ਫੈਮਿਲੀ ਲੈ ਕੇ ਆਇਓ, ਜਿੰਨੇ ਜਾਣੇ ਵੀ, ਚਾਹੇ ਆਂਟੀ ਗੁਆਂਢੀ ਵੀ ਬਿਠਾ ਲਿਓ ਜੇ ਜਗ੍ਹਾ ਹੋ ਗਈ।
2: ਹਾਂਜੀ ਹਾਂਜੀ, ਬਿਠਾਵਾਂਗੇ, ਲਿਆਵਾਂਗੇ, ਉਹ ਤਾਂ ਸਭ ਕਾਲੇ ਆ।
0: ਆ ਚੱਕ, ਸਹੀ ਗੱਲ ਆ, ਠੀਕ ਆ, ਥੈਂਕ ਯੂ ਸੋ ਮੱਚ, ਥੈਂਕ ਯੂ,
2: ਓਕੇ, ਥੈਂਕ ਯੂ,
0: ਥੈਂਕ ਯੂ। ਇੱਕ ਆ ਲੇਡੀਜ਼ ਆਈ ਆ, ਦੇਖਦੇ ਇਹਨਾਂ ਦਾ ਕੀ ਨਾਮ ਆ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
3: ਮੈਂ ਕਿਹਾ ਮੈਂ ਭੈਣ ਜੀ ਆ।
0: ਅੱਛਾ, ਮੈਂ ਤਾਂ ਕਿਹਾ ਸੀ ਅੱਜ ਭੈਣ ਜੀ ਨੂੰ ਮੌਕਾ ਦੇ ਦਿੰਦੇ ਆ।
3: ਨਹੀਂ, ਤੁਸੀਂ ਤਾਂ ਕਿਹਾ ਸੀ ਨਾ ਵੀ ਕਾਲ ਨੀ ਕੋਈ ਆਈ, ਵੀ ਕੀ ਪਤਾ।
0: ਅੱਛਾ ਅੱਛਾ ਅੱਛਾ, ਮੈਂ ਤਾਂ ਕਿਹਾ ਅੱਜ ਭੈਣ ਜੀ ਬਣ ਕੇ ਆ ਗਏ ਸ਼ਾਇਦ।
3: ਨਹੀਂ,
0: ਤਾਂ ਮੈਂ ਕੀਤੀ ਸੀ, ਸਾਡਾ ਤਾਂ ਪਤਾ ਕਿ ਵੀ
3: ਆਉਣਾ,
0: ਅਸੀਂ ਤਾਂ ਪੱਕਾ ਹੀ ਟਿੱਕਾ ਲਿਆ ਹੋਇਆ ਬਸ।
3: ਨਹੀਂ ਨਹੀਂ, ਜਦ ਕੋਈ ਕੈਨੇਡਾ ਵਗੈਰਾ ਰਹਿੰਦਾ ਨਾ, ਉਹ ਜ਼ਮੀਨ ਦਾ ਠੇਕਾ ਪੱਕਾ ਹੀ ਦੇ ਦਿੰਦਾ ਉੱਥੇ।
0: ਬਸ ਬਸ ਬਸ ਬਸ,
3: ਹੁਣ ਤੁਹਾਡਾ ਪੱਕਾ ਹੀ ਹੈ ਸਾਡਾ। ਓਕੇ ਜੀ,
0: ਓਕੇ ਜੀ, ਓਕੇ, ਥੈਂਕ ਯੂ। ਬਿਲਕੁਲ, ਅਤੇ ਪ੍ਰੇਮ ਗਿੱਲ ਭਾਅ ਜੀ ਦਾ ਮੈਸੇਜ ਆਇਆ, ਵੀਰ ਗੁੱਡ ਮਾਰਨਿੰਗ ਬ੍ਰਦਰ, ਥੈਂਕ ਯੂ ਭਾਈ, ਥੈਂਕ ਯੂ ਸੋ ਮੱਚ। ਗਿੱਲ ਸਾਹਿਬ ਕਿਵੇਂ ਹੋ? ਅਤੇ ਹਾਂਜੀ, ਸੰਧੂ ਸਾਹਿਬ ਕਹਿੰਦੇ ਚਟਾਈ, ਚਟਾਈ ਕਹਿੰਦੇ ਉਹਨੂੰ, ਬਿਲਕੁਲ ਬਿਲਕੁਲ, ਅਤੇ ਚਟਾਈਆਂ ਚਟੋਈਆਂ ਚੱਕ ਲਿਆਓ ਭਾਈ, ਫਿਰ ਵਧੀਆ ਲੱਗਦਾ। ਅਤੇ ਕੁਲਦੀਪ ਭਾਅ ਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ, ਕਹਿੰਦੇ ਚਟਾਈ ਕਹਿੰਦੇ ਆ। ਹਾਂ ਬਿਲਕੁਲ, ਥੈਂਕ ਯੂ ਕੁਲਦੀਪ ਭਾਅ ਜੀ, ਥੈਂਕ ਯੂ ਸੋ ਮੱਚ। 905-673-3337 905-673-3337 ਤੇ ਕਰ ਲਓ ਗੱਲਬਾਤ। ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਗਿੱਟੇ ਮੋਢੇ ਗੋਡੇ 'ਚ ਕਿਤੇ ਦਰਦ ਆ ਕੋਈ ਸ਼ੋਲਡਰ ਪੇਨ ਆ ਭਾਈ ਅਤੇ ਗੋਡੇ ਗਾਡੇ ਦੁਖਦੇ ਤਾਂ 416-884-5486 416-884-5486 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਤੁਸੀਂ ਕੋਈ ਇੰਸ਼ੋਰੈਂਸ ਦਾ ਕੋਈ ਕੁਐਸਚਨ ਆ ਤੁਹਾਡਾ, 200 ਬਿਲਕੰਸਨ ਰੋਡ ਯੂਨਿਟ ਨੰਬਰ 7 ਬਰੈਂਪਟਨ ਦੇ ਵਿੱਚ ਨੇ, 647-237-3331 'ਤੇ ਹੋਰਨਵਿਲ ਇੰਸ਼ੋਰੈਂਸ ਤੋਂ ਰਮਨਦੀਪ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਮੈਂ ਲੈ ਕੇ ਆਵਾਂ ਫਿਰ ਪਰਮਿੰਦਰ ਨੂੰ ਲੱਭ ਕੇ, ਕਿੱਥੇ ਕੁ ਫਿਰਦੇ ਆ ਉਹ, ਨਾਲੇ ਗੱਲਾਂ ਬਾਤਾਂ ਹੋ ਜਾਣਗੀਆਂ ਬਹਾਨੇ ਨਾਲ। ਕਹਿੰਦਾ ਕੈਨੇਡਾ ਵਾਲਿਆਂ ਦੀ ਕਮਾਈ ਤਾਂ ਵਧੀਆ ਪਰ ਹੱਥ ਹੁਣ ਵੀ ਤੰਗ ਆ। ਆ ਕਮਾਈ ਕਿਹਦੀ ਕਿਹਦੀ ਵਧੀਆ, ਮਾੜਾ ਜਿਹਾ ਕਿਸੇ ਨੂੰ ਲੱਗਦਾ ਵੀ ਕਿਸੇ ਹਫ਼ਤੇ ਦੇ ਚੱਕ ਜਾਂ ਦੋ ਹਫ਼ਤੇ ਦੇ ਚੱਕ 'ਚ 100-50, 200-500 ਦਾ ਵਾਧਾ ਹੋਇਆ ਹੋਵੇ ਅਤੇ ਲੱਗਦਾ ਕਿਸੇ ਨੂੰ? ਸੱਚੀ ਸੱਚੋ ਸੱਚੇ ਦੱਸਿਓ ਦਿਲੋਂ, ਖੁੱਲ੍ਹ ਗਈਆਂ ਕੌਲਾਂ। ਚਲੋ ਆ ਜਾਓ ਯਾਰ, ਕੋਈ ਗੱਲ ਨਹੀਂ, ਹੁਣ ਆਂਟੀਆਂ ਨੇ ਤਾਂ ਆਉਣਾ ਨਹੀਂ, ਭੈਣਾਂ ਨੇ ਤਾਂ ਆਉਣਾ ਨਹੀਂ, ਆਪਾਂ ਹੀ ਸਹੀ ਗੱਪਾਂ ਗੱਪਾਂ ਤਾਂ ਮਾਰੀਏ ਵੀ ਕਿਸੇ ਦਾ। ਚਲੋ ਹੱਥ ਤੰਗ ਤਾਂ ਸਾਰਿਆਂ ਦੀ ਆ, ਇਹ 'ਚ ਕੋਈ ਸ਼ੱਕ ਨਹੀਂ ਗਾ ਨਾ, ਵੀ ਕਮਾਈ ਵਧੀ ਹੋਵੇ, ਕਿਸੇ ਦਾ ਕੰਮ ਚੱਲਿਆ ਹੋਵੇ ਸੁੱਖ ਨਾਲ, ਵੀ ਚਲੋ ਵਧੀਆ ਵੀ ਘੰਟੇ ਵੱਧ ਲੱਗਦੇ ਆ ਜਾਂ ਮੈਂ ਦੁਕਾਨ ਆਪਣੀ ਚਲਾਉਣਾ ਭਾਈ, ਉੱਥੇ ਮੇਰੇ ਗਾਹਕ ਵੱਧ ਆਉਂਦੇ ਆ, ਹੈ ਨਾ, ਅਤੇ ਫਿਰ ਦੱਸਿਓ ਕਾਲ ਕਰਕੇ। ਨਹੀਂ ਤਾਂ ਅਖਬਾਰ ਲਿਖਦਾ ਕਹਿੰਦਾ ਕੈਨੇਡਾ ਵਾਲਿਆਂ ਦੀ ਕਮਾਈ ਤਾਂ ਵੱਧ ਗਈ ਪਰ ਹੱਥ ਹਲੇ ਵੀ ਤੰਗ ਆ, ਟੋਰਾਂਟੋ ਦੀ ਖਬਰ ਆ। ਅਤੇ ਕੈਨੇਡਾ ਦੀਆਂ ਗੈਸ ਕੀਮਤਾਂ 'ਚ ਅੱਜ ਘੱਟਾ ਹੋਏ ਗਿਆ ਥੋੜ੍ਹਾ ਜਿਹਾ, 9-10 ਪੈਸੇ, ਚਲੋ ਵਧੀਆ ਗੱਲ ਆ। ਵਾਈਲਡ ਫਾਇਰ ਨਾਲ ਬਲੱਡ ਫਿਰ ਨਾਲ 230 ਘਰ ਤਬਾਹ ਹੋ ਗਏ ਜੀ। ਪੱਛਮੀ ਕੈਨੇਡਾ ਜੰਗਲ ਦੀ ਅੱਗ ਨੂੰ ਆਦਿਵਾਸੀ ਭਾਈਚਾਰੇ ਦੇ ਲਗਭਗ 230 ਘਰ ਤਬਾਹ ਕਰ ਦਿੱਤੇ, ਮਾੜੀ ਖਬਰ ਆ। ਕਹਿੰਦੇ ਬੈਸਟ ਜੱਟ ਦੀਆਂ ਸੈਂਕੜੇ ਫਲਾਈਟਾਂ ਰੱਦ, ਮੁਸਾਫਰ ਖੱਜਲ ਖੁਆਰ ਹੋ ਗਏ ਨੇ। ਅਤੇ ਇੱਧਰੋਂ ਮਾਰਕ ਕਾਰਨੀ ਸਾਹਿਬ ਅੱਜ ਆਪਣੇ ਆ ਰਹੇ ਨੇ ਭਾਈ, ਸਸਤੀਆਂ ਰਿਹਾਇਸ਼ਾਂ ਪਾਵਾਂ ਅਤੇ ਅੱਜ ਐਲਾਨ ਕਰਨਗੇ। ਕਹਿੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 5 ਅਗਸਤ 2026 ਟੋਰਾਂਟੋ ਦੇ ਨਵੇਂ ਸਸਤੇ ਰਿਹਾਇਸ਼ੀ ਉਪਵਾਵਾਂ ਅਫੋਰਡੇਬਲ ਹਾਊਸਿੰਗ ਮਿਸਟਰ ਦਾ ਐਲਾਨ ਕਰਨਗੇ। ਉਹਨਾਂ ਨਾਲ ਟੋਰਾਂਟੋ ਦੇ ਮੇਅਰ ਓਲੀਵੀਆ ਚਾਓ ਵੀ ਹੋਣਗੀਆਂ। ਮੀਡੀਆ ਐਡਵਾਈਜ਼ਰੀ ਅਨੁਸਾਰ ਸਮਾਂ 2:30 ਵਜੇ, ਮੈਨੂੰ ਲੱਗਦਾ ਕੱਲ੍ਹ ਦੀ ਖਬਰ ਹੈ, 5 ਤਰੀਕ ਕੱਲ੍ਹ ਸੀ ਨਾ, ਅੱਜ ਤਾਂ 6 ਆ, ਕੱਲ੍ਹ ਸੀ 5 ਤਰੀਕ। ਚਲੋ ਮੈਂ ਲੈ ਕੇ ਆਉਣਾ ਪਰਮਿੰਦਰ ਲੱਭ ਕੇ, ਜਦ ਤੱਕ ਤੁਸੀਂ ਬਿਜਲੀ ਦੀਆਂ ਗੱਲਾਂ ਬਾਤਾਂ ਕਰੋ ਵੀ ਭਗਵੰਤ ਮਾਨ ਸਾਹਿਬ ਨੇ ਕਿੰਨੀਆਂ ਯੂਨਿਟਾਂ ਹੋਰ ਕਿਹਨੂੰ ਕਿਹਨੂੰ ਮਾਫ਼ ਕਰਤੀਆਂ। ਆਹ ਚੱਕਿਓ ਮਾੜਾ ਜਿਹਾ,
4: ਚੱਲ ਪਿਆ ਸਰਪੰਚ ਵੱਲ ਚੱਲੀਏ, ਮੀਟਰ ਨਹੀਂ ਲਵਾ ਕੇ ਦੇਣ ਗਿਆ।

0: ਜੀ ਪ੍ਰਬੰਧਕ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਲੰਘਿਆ ਹੋ ਸਵਾਗਤ ਆ
1: ਜੀ ਹਰਜੀਤ ਜੀ ਸਾਂਝਾ ਵਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਕਹਿੰਦੇ ਮੀਟਰ ਕੱਲੋਂ ਲੱਗ ਜੂਗਾ ਉਧਰ ਮੀਟਰ ਪੱਟੀ ਪੁੱਟੀ ਜਾਂਦੇ ਆ ਕਹਿੰਦੇ ਅੱਗੇ 300 ਯੂਨਿਟ 600 ਹੁੰਦੇ ਸੀ ਤੇ ਹੁਣ ਖੇਤਾਂ ਦੀ ਵੀ ਪਹਿਲਾਂ ਮਾਫ ਸੀ ਚਲੋ ਬਲ ਸਾਹਿਬ ਕਰਕੇ ਗਏ ਸੀ ਇੰਡਸਟਰੀ ਨੂੰ ਵੀ ਘੱਟ ਰੇਟ 'ਤੇ ਆ ਅਤੇ ਅੱਜ ਕਹਿੰਦੇ ਕੱਲ੍ਹ ਗਊਆਂ ਨੂੰ ਵੀ ਗਊ ਸ਼ਾਲਾ ਕੀ ਹੁੰਦੀਆਂ ਆਪਣੇ ਉਹਨਾਂ ਨੂੰ ਵੀ ਮਾਫ ਮੂਫ ਕਰਤੀ ਪਹਿਲਾਂ ਵੀ ਕੁਛ ਨੂੰ ਹੈਗੀ ਕੁਛ ਹੋਰ ਚੱਕ ਤੇ ਫੱਟੇ ਹੁਣ ਕਹਿੰਦੇ ਸਾਰੀ ਦੱਬਤੀ ਕਿੱਲੀ
1: ਜੀ ਫੱਟੇ ਤਾਂ ਚੱਕੀ ਜਾਂਦੇ ਹਰਜੀਤ ਜੀ ਪਰ ਮੀਟਰ ਦੇ ਨਾਲੋਂ ਐਤਕੀ ਕਿਸੇ ਹੋਰ ਕਿਸਮ ਦਾ ਜਿਹੜਾ ਭੰਬਲ ਭੂਸਾ ਪਿਆ ਹੋਇਆ ਉਹ ਸੁਣ ਲਓ ਕੀ ਪਿਆ ਪਿਛਲੇ 4 ਮਹੀਨਿਆਂ ਤੋਂ ਪੰਜਾਬ ਦੀ ਬਿਜਲੀ ਬੋਰਡ ਦੇ ਜਿਹੜੇ ਕੱਚੇ ਮੀਟਰ ਰੀਡਰ ਰੱਖੇ ਹੋਏ ਨੇ ਕੱਚੇ ਰੱਖਦੇ ਪੱਕੇ ਤਾਂ ਰੱਖਦੇ ਨੀ ਸੋ ਉਹ ਚੱਲ ਰਹੇ ਨੇ ਲਗਾਤਾਰ ਹੜਤਾਲ ਤੇ ਪੰਜਾਬ ਦੇ ਕਿਸੇ ਵੀ ਘਰ ਦੀ ਮੀਟਰ ਰੀਡਿੰਗ ਨਹੀਂ ਲਈ ਗਈ ਨਾ ਪਿਛਲੇ 4 ਮਹੀਨੇ ਤੋਂ ਕਿਸੇ ਘਰ ਦੇ ਵਿੱਚ ਬਿੱਲ ਆਇਆ ਸੋ ਉਹ ਜਿਹੜਾ ਧੜਕੂ ਹੈ ਨਾ ਇੱਕ ਤਾਂ ਵੈਸੇ ਹੀ ਹੁੰਮ ਹੋਇਆ ਹੁੰਦਾ ਗਰਮੀ ਹੋਈ ਹੁੰਦੀ ਆ ਤੇ ਉੱਪਰੋਂ ਤੇ ਧੜਕੂ ਲੱਗਿਆ ਹੋਵੇ ਪਤਾ ਨੀ 600 ਯੂਨਿਟ ਫੁੱਕ ਗਏ ਆ ਪਤਾ ਨੀ ਕਿੰਨੇ ਫੁੱਕ ਗਏ ਆ ਕਿੰਨਾ ਬਿੱਲ ਆ ਜਾਣਾ ਸੋ ਮੈਨੂੰ ਲੱਗਦਾ ਇਹ ਮੀਟਰ ਨਾਲੋਂ ਵੀ ਵੱਧ ਝਟਕੇ ਮਿਲ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਤੁਸੀਂ ਗਊਸ਼ਾਲਾਵਾਂ ਦੀ ਗੱਲ ਕੀਤੀ ਹੈ ਬਿਲਕੁਲ ਉਹਨਾਂ ਨੂੰ ਉਹਨਾਂ ਦੇ ਜਿਹੜੇ ਬਿੱਲ ਮਾਫ ਕੀਤੇ ਗਏ ਨੇ ਪਰ ਮਾਫ ਕੀਤਾ ਵੀ ਘੱਟੋ ਘੱਟ ਕੋਈ ਕਾਗਜ਼ੀ ਪੱਤਰੀ ਪਤਾ ਤਾਂ ਲੱਗੇ ਇਸ ਵੇਲੇ ਬਿਜਲੀ ਬੋਰਡ ਦੀ ਇਹ ਹਾਲਤ ਆ ਕਿ ਪੰਜਾਬ ਦੇ ਕਿਸੇ ਵੀ ਘਰ ਨੂੰ ਮੈਨੂੰ ਲੱਗਦਾ ਇਹ ਨੀ ਪਤਾ ਕਿ ਸਾਡਾ ਹੁਣ ਜਿਹੜਾ ਬਿੱਲ ਮਾਫ ਹੋਣਾ ਕਿ ਸਾਡਾ ਬਿੱਲ 10,000 ਰੁਪਇਆ ਆਉਣਾ ਕਿਸੇ ਨੂੰ ਕੁਝ ਨੀ ਪਤਾ ਸੋ ਹਾਲ ਦੀ ਘੜੀ ਹਵਾ ਚ ਖੇਡ ਰਹੇ ਨੇ ਸੋ ਦੇਖਦੇ ਆ ਕਿ ਹੁਣ ਪਟਾਕੇ ਕਿੰਨੇ ਕਿੰਨੇ ਪੈਂਦੇ ਨੇ ਜੀ
0: ਸਹੀ ਗੱਲ ਹੈ ਚਲੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਲੰਘਿਆ ਜੀ ਆਨੋ
2: ਦੇਖੋ ਕਾਰਨ ਜਿਹੜੇ ਕਹਿ ਰਹੇ ਇਹ ਤੇ ਠੀਕ ਹੈ ਪਰ ਅਸਲ ਚ ਜਨਰਲ ਸਾਹਿਬ ਆਪਣਾ ਪਿੰਡ ਜੀ ਕਾਰਨ ਕਈ ਹੋਰ ਆ ਇਲੈਕਟ੍ਰੀਕਲ ਮੈਂ ਇਲੈਕਟ੍ਰੀਕਲ ਦਾ ਵੀ ਸਰਟੀਫਿਕੇਸ਼ਨ ਕੀਤੀ ਇੱਥੋਂ ਕੈਨੇਡਾ ਤੋਂ ਉੱਥੇ ਜਿਹੜੀ ਵੇਸਟੇਜ ਹੈ ਨਾ ਜੀ ਉਹ ਹੈਗੀ ਆ ਕਿ ਕੁਆਲਿਟੀ ਨੀ ਹੈਗੀ ਕਿ ਤੁਹਾਡੀ ਜਿਹੜੀ ਤਾਰ ਆ ਉਹ ਘਰ ਤੱਕ ਕਿੱਥੇ ਪਹੁੰਚਦੀ ਆ ਕਿੰਨੀ ਲੰਬੀ ਆ ਮੈਂ ਅੱਜ ਵੀ ਦਾਅਵਾ ਕਰ ਰਿਹਾ ਕਿ ਸਾਡੇ ਘਰ ਦਾ ਇੱਕ ਖੰਭਾ ਆ ਉਹਨੀਆਂ ਪਹਾੜਾਂ ਨੰਗਲ ਤੋਂ ਤਾਰਾਂ ਨਿਕਲਦੀਆਂ ਉਸ ਖੰਭੇ ਤੋਂ ਨਿਕਲਦੀਆਂ ਇਕੱਲੇ ਇਸ ਕਰਕੇ ਉਹ ਵੇਸਟੇਜ ਬਹੁਤ ਜ਼ਿਆਦਾ ਵਾ ਉੱਥੇ ਕੁਆਲਿਟੀ ਨੀ ਹੈਗੀ ਕੰਟਰੋਲ ਨੀ ਹੈਗਾ ਕੋਡ ਨੀ ਹੈਗੇ ਕਿ ਤੁਹਾਡੀ ਜਿਹੜੀ ਤਾਰ ਆ ਉਹਦਾ ਇੱਥੇ ਕਲਰ ਕੋਡ ਆ ਵੀ ਕਿਹੜੀ ਤਾਰ ਕਿੱਥੇ ਲੱਗਣੀ ਜੇ ਮਤਲਬ ਨਿਊਟਰਲ ਆ ਜਾਂ ਉਹ ਫੇਸ ਆ ਜਾਂ ਉਹ ਅਰਥਿੰਗ ਆ ਉਹਦੇ ਕੋਡ ਆ ਕਹਿੰਦਾ ਇੱਥੇ ਉੱਥੇ ਜਿਹੜਾ ਐਕਸ਼ਨ ਲੈਵਲ ਦਾ ਕੰਮ ਆ ਲੈਂਡਮੈਨ ਕਰਨ ਡਿਆ ਜਿਹੜਾ ਇੰਸਟੀਟਿਊਟਲ ਲੈਵਲ ਦਾ ਕੰਮ ਹੈ ਉਹ ਇੱਕ ਆਮਪੀਓਨ ਕਰਨ ਡਿਆ ਕਿਉਂਕਿ ਐਸਜੂ ਨੇ ਥੋੜ੍ਹਾ ਜਿਹਾ ਕੋਈ ਟ੍ਰਾਂਸਫਾਰਮ ਦੇ ਚੜ੍ਹਨਾ ਐਕਸ਼ਨ ਦਾ ਆਹ ਕੰਮ ਕਿ ਉਹਨੇ ਆ ਕੇ ਦੇਖਣਾ ਪਰ ਉੱਥੇ ਕੋਈ ਬੰਦਾ ਫੇਲ ਚ ਨਹੀਂ ਜਾਂਦਾ ਬਹੁਤ ਬੁਰੀ ਹਾਲਤ ਆ ਇਨਫਰਾਸਟ੍ਰਕਚਰ ਬਾਕੀ ਤੁਹਾਡੇ ਵਿਚਾਰ ਸੁਣਨਾ ਜੀ
0: ਕੈਨੇਡਾ ਦੇ ਮਸ਼ਹੂਰ ਬ੍ਰੌਡਕਾਸਟਰ ਲਾਇਡ ਰਾਬਸਟਨ ਦੀ ਸ਼ਾਮ ਦੀ 4 ਅਗਸਤ 2026 ਨੂੰ ਮੰਗਲਵਾਰ ਸ਼ਾਮ ਨੂੰ 92 ਸਾਲ ਦੀ ਉਮਰ 'ਚ ਮੌਤ ਹੋ ਗਈ ਉਹਨਾਂ ਦੇ ਪਰਿਵਾਰ ਸੀ ਟੀ ਵੀ ਨਿਊਜ਼ ਨੂੰ ਇਸ ਦੀ ਪੁਸ਼ਟੀ ਕੀਤੀ ਗਈ ਚਲੋ ਮਾੜੀ ਖਬਰ ਆ ਜੀ 92 ਸਾਲ ਤੋਂ ਉਮਰ ਬਹੁਤ ਸੀ ਪੰਜਾਬ ਦੀ ਧੀ ਨੇ ਜਿੱਤਿਆ ਮਿਸਿਜ ਕੈਨੇਡਾ ਵਰਲਡ 2026 ਦਾ ਤਾਜ ਬਿਨੀਪੈਗ ਵਿੱਚ ਅਮਰੀਕੀ ਕੌਂਸਲੇਟ ਹੋਵੇਗਾ ਬੰਦ ਟਰੰਪ ਪ੍ਰਸ਼ਾਸਨ ਦੇ ਫੈਸਲੇ ਨਾਲ ਵਪਾਰਕ ਹਲਕਿਆਂ ਵਿੱਚ ਚਿੰਤਾ ਵੱਧ ਗਈ ਆ ਅਤੇ ਡੋਨਾਲਡ ਟਰੰਪ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਹੋ ਗਈ ਹੈ ਜੈੱਟ ਜਹਾਜ਼ ਨਾਲ ਟਕਰਾਉਣ ਤੋਂ ਬਾਲ ਬਾਲ ਬਚਿਆ ਅਮਰੀਕੀ ਰਾਸ਼ਟਰਪਤੀ ਦਾ ਹੈਲੀਕਾਪਟਰ ਚਲੋ ਵਧੀਆ ਗੱਲ ਹਾਂਜੀ ਪ੍ਰਿੰਸਰ ਸਾਹਿਬ ਆ ਜਾਓ ਲੰਘਿਓ ਜੀ ਆਣ
3: ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਆ ਸੰਧੂ ਸਾਹਿਬ ਕਹਿੰਦੇ ਸੀ ਕਹਿੰਦੇ ਤਾਰਾਂ ਤੋਂ ਨਾ ਬੜੀ ਕਹਿੰਦੇ ਵੇਸਟੇਜ ਹੁੰਦੀ ਆ ਉਹ ਸਾਰੇ ਪੰਜਾਬ ਤਾਂ ਅੰਡਰਗਰਾਊਂਡ ਕਰਤੀ ਭਗਵੰਤ ਮਾਨ ਸਰਕਾਰ ਨੇ ਵੇਸਟੇਜ ਕਿੱਥੇ ਹੋਣੀ ਆ ਸਰ ਸਾਰੇ ਪੰਜਾਬ ਅੰਡਰਗਰਾਊਂਡ ਹੋ ਗਈ ਹੁਣ ਉਨੀ ਵੇਸਟ ਹੁੰਦੀ ਥੈਂਕ ਯੂ ਜੀ
0: ਹਾਂਜੀ ਤੁਸੀਂ ਚਲੋ ਬਿਜਲੀ ਬੋਰਡ ਚ ਰਹੇ ਹੋ
3: ਹਾਂਜੀ
0: ਇੱਕ ਚੀਜ਼ ਮੈਂ ਨੋਟ ਕੀਤੀ ਆ ਜਿਵੇਂ ਉੱਥੇ ਹੁਣ ਮੈਨੂੰ ਪਤਾ ਨਹੀਂ ਤੁਸੀਂ ਫੀਲਡ ਚ ਸੀ ਜਾਂ ਦਫ਼ਤਰ ਚ ਸੀ
3: ਦਫ਼ਤਰ ਚ ਸੀ ਹੈਡ ਆਫਿਸ
0: ਤੇ ਜਿਹੜੇ ਖੇਤਾਂ 'ਚ ਜਾਂ ਪਿੰਡਾਂ ਨੂੰ ਬਿਜਲੀਆਂ ਜਾਂਦੀਆਂ ਹਨਾ
3: ਹਾਂਜੀ
0: ਲਾਈਟਾਂ ਤਾਰਾਂ ਜਾਂਦੀਆਂ ਮਤਲਬ ਉਹ ਕਿੱਲੇ ਕਿੱਲੇ ਦੀ ਬਾੜ ਤੇ ਲਾਉਂਦੇ ਆ ਖੰਭੇ ਇੱਕ ਬਟ ਤੇ ਦੂਜੀ ਬਟ ਤੱਕ ਹਨਾ ਤੇ ਚਾਹੇ ਬਾਹਰੋਂ ਵੀ ਕਿਤੋਂ ਜਾਣੀ ਆ ਮਤਲਬ ਕਿੱਲੇ ਵੀ ਨਹੀਂ ਰਸਤੇ ਤੇ ਜਾਣੀ ਆ ਉਹ ਲੰਬਾ ਲੈਂਥ ਉਹਦੀ ਇੰਨੀ ਲੰਬੀ ਹੋ ਜਾਂਦੀ ਤਾਰਾਂ ਝੋਲ ਮਾਰਦੀਆਂ ਨੀਵੀਆਂ ਹੋ ਜਾਂਦੇ ਗੱਬੇ ਹੋ ਜਾਂਦੇ ਹਨਾ ਤੁਸੀਂ ਇੱਥੇ ਦੇਖੇ ਕਦੇ ਖੰਭੇ
3: ਨਹੀਂ
0: 100-100 ਮੀਟਰ ਤੇ ਲੱਗਿਆ ਹੁੰਦਾ ਉਹਰੇ ਖੰਭਾ ਵੱਧੋ ਵੱਧ 150 ਤੇ ਹੋਊ
3: ਤੁਹਾਨੂੰ ਦੱਸਾਂ ਮੈਂ ਜਿਹੜੇ ਉੱਥੇ ਅਫਸਰ ਆ ਨਾ ਜੇ ਅਫਸਰ ਨਾ ਖਾਣ ਮੇਰੇ ਤਾਇਆ ਜੀ ਉੱਥੇ ਚੀਫ ਇੰਜੀਨੀਅਰ ਰਿਟਾਇਰ ਹੋਏ ਨੇ ਬਿਜਲੀ ਬੋਰਡ ਚ ਸਭ ਨੂੰ ਪਤਾ ਜੀ ਸਰਦਾਰ ਰਾਮ ਸਿੰਘ ਜੀ ਨੂੰ ਮਰਜ਼ੀ ਪੁੱਛ ਲਿਓ ਵੀ ਕਿੰਨੇ ਇਮਾਨਦਾਰ ਸੀਗੇ ਤੇ ਨਾ ਉੱਥੇ ਨਾ ਆਹ ਸਪਾਰਕ ਜਿਹਾ ਹੁੰਦਾ ਸੀ ਕਿਤੇ ਸਪਾਰਕ ਹੁੰਦਾ ਸੀ ਅੱਗੇ ਬਿਜਲੀ ਜਾਂਦੀ ਨੀ ਸੀ ਰਾਤ ਨੂੰ 12 ਵਜੇ 11 ਵਜੇ ਤਾਂ ਉਹ ਲੈ ਗਏ ਤਾਇਆ ਜੀ ਰਾਤ ਨੂੰ ਉੱਠ ਕੇ ਕਹਿੰਦੇ ਚਲੋ ਨਾਲ ਸਾਰੇ ਐਕਸ਼ਨ ਐਸਪੀਆਂ ਨੂੰ, ਸਾਰੀ ਰਾਤ ਪਿੰਡਾਂ ਚ ਜ਼ਮੀਨਾਂ ਚ ਫਿਰਦੇ ਰਹੇ ਵੀ ਇੱਥੋਂ ਕਹਿੰਦੇ ਸਪਾਰਕ ਹੁੰਦਾ 5 ਕਿਲੋਮੀਟਰ ਜਾ ਕੇ ਲੱਭੇ।
0: ਆਪਣੇ ਕਦੇ ਤਾਰਾਂ ਟੁੱਟੀਆਂ ਲੱਗ ਗਈਆਂ ਕਦੇ ਵੀ ਕੋਈ ਖੰਭੇ ਡਿੱਗ ਟੁੱਟੇ
3: ਨਹੀਂ? ਉਹੀ ਤਾਂ ਕਹਿਣਾ ਅਫਸਰਾਂ ਤੇ ਡਿਪੈਂਡ ਆ, ਜਦ ਖੰਭੇ ਜਿੱਥੇ 10 ਆਰਡਰਾਂ ਉੱਥੇ 5 ਦੇ ਪੈਸੇ ਖਾ
0: ਲੈਣੇ ਆਉਣੇ ਆ। ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ। 416-618-2761 416-618-2761 ਦੇ ਉੱਪਰ ਸੰਪਰਕ ਕਰ ਲਿਓ। ਪੰਜਾਬੀ ਵਿਰਸਾ 9 ਅਗਸਤ ਕਿਹਦੇ ਨਾਲ, ਉਹ ਪਰਸੋਂ ਚੌਥੇ ਨੂੰ ਐਤਵਾਰ ਨੂੰ ਮਨਮੋਹਨ ਵਾਰਸ ਸੰਗਤਾਰ ਭਾਜੀ ਹੋਣੀ ਅਤੇ ਆਪਣੇ ਕਮਲ ਹੀਰ ਉਹਨਾਂ ਦਾ ਸ਼ੋਅ ਦੇਖਾਂਗੇ, ਗਾਣੇ ਗੁਣੇ ਸੁਣਾਂਗੇ ਪੂਰੇ। 647-400-6862 416-300-3443-44 'ਤੇ ਸੰਪਰਕ ਕੀਤਾ ਜਾ ਸਕਦਾ। ਦਾਣਾ ਮੰਡੀ ਸੁਪਰ ਮਾਰਕੀਟ, ਵਧੀਆ ਖਾਣਾ ਖਾਣਾ ਚਾਹੁੰਦੇ ਹੋ ਤੁਸੀਂ ਉੱਥੇ ਬੈਠ ਕੇ, ਜਾਂ ਗਰੋਸਰੀ ਕਿਸੇ ਪ੍ਰਕਾਰ ਦੀ ਵੀ ਕੋਈ ਕਰਨੀ ਆ, ਆਟੇ ਲੈਣੇ ਆ ਤੁਸੀਂ, ਦਾਲਾਂ ਲੈਣੀਆਂ, ਗੰਢੇ ਲੈਣੇ ਆ, ਆਲੂ ਲੈਣੇ ਆ, ਮਿਰਚਾਂ ਲੈਣੀਆਂ, ਟਿੰਡੋ ਲੈਣੇ ਆ, ਲੈ ਕੱਲ੍ਹ ਮੁਕਾਓ ਗਰੋਸਰੀ ਕੁਛ ਲੈ ਲਓ ਯਾਰ। 1729 ਕਿਊਨ ਸਟਰੀਟ ਈਸਟ ਬਰੈਂਪਟਨ, 905-286-9957 905-286-9957 ਦੇ ਉੱਪਰ ਸੰਪਰਕ ਕਰ ਲਿਓ। ਬ੍ਰੈਮਲੀ ਐਂਡ ਕੁਇਨ ਦਾ ਏਰੀਆ 'ਤੇ ਕਰ ਲਿਓ ਸੰਪਰਕ ਤੁਸੀਂ ਦਾਣਾ ਮੰਡੀ ਵਾਲਿਆਂ, 905-286-9957। ਜਿਵੇਂ ਪਿਛਲੇ ਕਈ ਦਿਨਾਂ ਤੋਂ ਆਪਾਂ ਦੱਸਦੇ ਆ ਰਹੇ ਹਾਂ ਵੀ 23 ਤਰੀਕ ਨੂੰ ਆਉਣ ਵਾਲੀ 23, 2 ਕੁ ਹਫ਼ਤੇ ਰਹਿ ਗਏ, ਐਤਵਾਰ ਦਾ ਦਿਨ ਬਣਦਾ ਪਿਕਨਿਕ ਆਪਾਂ ਕਰ ਰਹੇ ਬੱਲੇ ਬੱਲੇ ਹੈਰੀਟੇਜ ਫਾਰਮ, 13219 ਚੰਗੂਜੀ ਰੋਡ 'ਤੇ ਕੈਲਡਨ ਦੇ ਵਿੱਚ ਆਉਣਾ ਸਾਰਿਆਂ ਨੇ। ਹੁਣ ਇਹ ਨਾ ਕਹਿੰਦੇ ਵੀ ਅਸੀਂ ਪ੍ਰੋਗਰਾਮ ਸੁਣਦੇ, ਜਿਵੇਂ ਪਰਸੋਂ ਮੈਨੂੰ ਅਸ਼ਵਾ ਉੱਥੋਂ ਭਾਜੀ ਦਾ ਸੋਦੀ ਅਸ਼ਵਾ ਕਹਿਤਾ, ਕੁਲਵਿੰਦਰ ਸੀ ਸ਼ਾਇਦ ਉਹਨਾਂ ਦਾ ਨਾਮ, ਜਿਵੇਂ ਰਾਹੁਲ ਨਾਮ, ਅਤੇ ਕਹਿੰਦੇ ਸੁਣਦੇ ਰੋਜ਼ ਆ ਸੀ ਪ੍ਰੋਗਰਾਮ, ਹੁਣ ਵੀ ਸੁਣਦੇ ਹੋਣੇ ਉਹ ਕਹਿੰਦੇ, ਪਰ ਕਾਲ ਨਹੀਂ ਯਾਰ ਕਦੇ ਕਰੀ। ਡਾਕਟਰ ਸਾਹਿਬ ਦਾ ਨੰਬਰ ਲੈਣਾ ਸੀ ਉਹਨਾਂ ਨੇ, ਡਾਕਟਰ ਰਜਿੰਦਰ ਗਰਾਇਆ ਸਾਹਿਬ ਦਾ, ਅਤੇ ਫਿਰ ਉਹ ਕਹਿੰਦੇ ਵੀ ਅਸੀਂ ਆਵਾਂਗੇ, ਅਤੇ ਮੈਂ ਕਿਹਾ ਯਾਰ ਫਿਰ ਕਾਲ ਕੂਲ ਵੀ ਕਰ ਲਿਆ ਕਰੋ, ਕਦੇ ਮੈਸੇਜ ਪਾ ਲਿਆ ਕਰੋ, ਬਸ ਕਹਿੰਦੇ ਜਗ ਜੇ ਜਾਈਦਾ। ਜਗਣਾ ਕੀ ਤੁਹਾਨੂੰ ਦੱਸੋ, ਆਪਾਂ ਹੀ ਆ, ਆਪਾਂ ਹੀ ਗੱਲਾਂ ਕਰਦੇ ਹਾਂ। ਪਰਮਿੰਦਰ ਅਤੇ ਮੈਂ ਤਾਂ ਜਗਦੇ ਨਹੀਂ ਗੇ। ਪਰਮਿੰਦਰ ਜੀ ਜਗਦੇ ਹੋ ਤੁਸੀਂ, ਸੰਗ ਸੰਗ ਲੱਗਦੀ ਤੁਹਾਨੂੰ?
1: ਨਹੀਂ ਜਗਣਾ ਕਰ ਲਈ ਆ ਜੀ ਆਪਾਂ, ਜਿੱਦਾਂ ਹੁਣ ਆਪਣਾ ਤਾਂ ਪ੍ਰੋਗਰਾਮ ਹੀ ਇੱਕ ਪਰਿਵਾਰਕ ਮਿਲਣੀ ਵਾਂਗ ਹੁੰਦਾ, ਜਾਂ ਜਿੱਦਾਂ ਸੱਥ ਤੇ ਬੈਠੇ ਹੁੰਦੇ ਆ ਆਪਾਂ, ਹੱਟੀਆਂ ਭੱਠੀਆਂ ਤੇ ਬੈਠਣ ਵਾਲੇ ਲੋਕ ਆ, ਸੋ ਇੱਕ ਦੂਜੇ ਨਾਲ ਭਾਈ ਇਹ ਤਾਂ ਜੱਕ ਖੋਲਣ ਵਾਲੀ ਗੱਲ ਆ, ਜਕਣ ਵਾਲੀ ਥੋੜੋ ਗੱਲ ਹੈ,
0: ਸੱਚੀ ਗੱਲ ਆ। ਤੇ ਉਧਰ ਚੌਥਾ ਦਿਨ ਸੀ ਕਹਿੰਦੇ ਅੱਜ ਵਿਧਾਨ ਸਭਾ ਦਾ, ਕੀ ਹੋ ਗਿਆ? ਕਹਿੰਦੇ ਫਰੌਤੀਆਂ ਫਰੂਤੀਆਂ ਵੀ ਦਾ ਮਸਲਾ ਵੀ ਚੁੱਕਿਆ, FBI ਵੱਲੋਂ ਵਾਂਟਡ ਟਾਂਡਾ ਦੇ ਸਾਬਕਾ SHO ਗੁਰਿੰਦਰ ਜੀ ਨਾਗਰਾ ਦਾ ਵੀ ਜ਼ਿਕਰ ਹੋ ਗਿਆ, ਉਧਰ ਅਮਨ ਅਰੋੜਾ ਵੀ ਖਾਸਾ ਭੱਜ ਭੱਜ ਪੈਂਦਾ ਸੀ ਬਾਕੀਆਂ ਨੂੰ, ਕੀ ਹੋ ਗਿਆ?
1: ਬਿਲਕੁਲ ਜੀ, ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਪੰਜਾਬ ਦਾ ਮਾਨਸੂਨ ਸੈਸ਼ਨ, ਉਹਦਾ ਚੌਥਾ ਦਿਨ ਸੀ। ਪ੍ਰਤਾਪ ਬਾਜਵਾ ਨੇ ਇੱਕ ਮਸਲਾ ਪੰਜਾਬ ਦੇ ਵਿੱਚ ਫਰੌਤੀਆਂ ਦਾ ਚੱਕਿਆ ਕਿ ਪੰਜਾਬ ਦੇ ਵਿੱਚ ਫਰੌਤੀਆਂ ਜਿਹੜੀਆਂ ਚਾਰੀਆਂ ਨੇ, ਸਰਕਾਰ ਫੇਲ ਆ, 4 ਸਾਲ ਲੰਘ ਗਏ ਨੇ, ਔਰ ਪ੍ਰਤਾਪ ਬਾਜਵਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਕੱਲੇ ਗੈਂਗਸਟਰ ਜ਼ਿੰਮੇਵਾਰ ਨਹੀਂ ਆ, ਹੁਣ ਤਾਂ ਗੈਂਗਸਟਰ ਨਾਲ ਸਾਡੀ ਜਿਹੜੀ ਪੰਜਾਬ ਦੀ ਪੁਲਿਸ ਵੀ ਰਲ ਗਈ ਆ, ਸਰਕਾਰ ਇਸ ਮਾਮਲੇ 'ਤੇ ਵੀ ਕੰਟਰੋਲ ਕਰਨ ਦੇ ਵਿੱਚ ਜਿਹੜੀ ਆ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਨੇ ਹਵਾਲਾ ਦਿੱਤਾ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਜਿਹੜੇ ਗੁਰਿੰਦਰਜੀਤ ਸਿੰਘ ਨਾਗਰਾ, ਜਿਹਨਾਂ ਦਾ FBI ਦੀ ਵਾਂਟਡ ਲਿਸਟ ਦੇ ਵਿੱਚ ਨਾਂ ਆਇਆ ਸੀ, ਅੱਜ ਕੱਲ੍ਹ ਗ੍ਰਿਫਤਾਰ ਨੇ, ਉਹ ਕਹਿੰਦੇ ਤੁਹਾਡੇ ਤਾਂ SHO ਰਲੇ ਹੋਏ ਨੇ ਜੱਗੂ ਭਗਵਾਨਪੁਰੀਏ ਵਰਗੇ ਜਿਹੜੇ ਗੈਂਗਸਟਰਾਂ ਦੇ ਨਾਲ, ਔਰ ਇਸ ਗੱਲ ਨੂੰ ਮੁੱਦਾ ਬਣਾ ਕੇ ਅਮਨ ਅਰੋੜਾ ਨੇ ਜਿਵੇਂ ਤੁਸੀਂ ਕਿਹਾ ਕਿ ਪਲਟਵਾਰ ਕੀਤਾ, ਉਹ ਕਹਿੰਦੇ ਜੱਗੂ ਭਗਵਾਨਪੁਰੀਏ ਦਾ ਨਾਂ ਲੈਂਦੇ ਨੇ ਪ੍ਰਤਾਪ ਬਾਜਵਾ, ਉਹ ਕਹਿੰਦੇ 2021 ਦੀ ਵਿਧਾਨ ਸਭਾ ਦੀ ਆਪਾਂ ਕਾਰਵਾਈ ਕਢਵਾ ਲੈਂਦੇ ਹਾਂ, ਅਮਨ ਅਰੋੜਾ ਨੇ ਕਿਹਾ। ਉਸ ਮੌਕੇ ਜਿਹੜਾ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਸੀ ਜਾਂ ਵਿਰੋਧੀ ਧਿਰ, ਸਾਰੇ ਇੱਕ ਦੂਜੇ ਨੂੰ ਕਹਿੰਦੇ ਸੀ ਕਿ ਜੱਗੂ ਭਗਵਾਨਪੁਰੀਆ ਤੇਰਾ, ਜੱਗੂ ਭਗਵਾਨਪੁਰੀਆ ਤੇਰਾ, ਉਹ ਕਹਿੰਦੇ ਤੁਸੀਂ ਤਾਂ ਤੇਰਾ ਕਰਦੇ ਸੀ, ਹੁਣ ਵੀ ਤੁਸੀਂ ਨਾਲ ਹੀ ਰੱਖ ਲਓ, ਤੁਹਾਡਾ ਹੀ ਆ, ਕਹਿੰਦੇ ਤੁਹਾਡੇ ਕੰਡੇ ਬੀਜੇ ਹੋਏ ਨੇ। ਸੋ ਕਾਫੀ ਉਹਨਾਂ ਦਾ ਪ੍ਰਭਾਵਸ਼ਾਲੀ ਰਿਐਕਟ ਰਿਹਾ। ਨਾਲ ਦੀ ਨਾਲ 2-3 ਹੋਰ ਮਸਲੇ ਗੂੰਜੇ ਨੇ। ਪਹਿਲਾ ਅਗਲਾ ਮਸਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਸਾਂਝੇ ਤੌਰ ਤੇ ਹਰਜੀਤ ਜਿਠਾਇਆ, ਉਹ ਮਸਲਾ ਇਹ ਸੀ ਕਿ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਿਹੜਾ ਪੰਥ ਜੋਕੀ ਦਾ ਫਤਵਾ ਦਿੱਤਾ ਸੀ ਭਗਵੰਤ ਮਾਨ ਨੂੰ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਿੱਖ ਐਮ ਐਲ ਏ ਨੇ ਵਿਧਾਇਕ ਨੇ ਉਹ ਲਾਗਾ ਦੇ ਕਾਨਾ ਰੱਖਣ ਸਰਕਾਰ ਦੇ ਨਾਲ ਸੀ ਐਮ ਭਗਵੰਤ ਮਾਨ ਦੇ। ਇਹ ਮਸਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਵੀ ਉਠਾਇਆ ਔਰ ਇਹਦੇ ਵਿੱਚ ਡਿਫੈਂਡ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਕਿ ਜਥੇਦਾਰ ਸਾਹਿਬ ਨੇ ਤਾਂ ਇਹ ਕਿਹਾ ਸੀ ਕਿ ਜਦੋਂ ਤੱਕ ਬੇਅਦਬੀ ਵਾਲਾ ਮਾਮਲਾ ਹੱਲ ਨਹੀਂ ਹੁੰਦਾ ਤੁਸੀਂ ਕਿਤੇ ਚਰਚਾ ਹੀ ਨਹੀਂ ਕਰ ਸਕਦੇ। ਸੋ ਇਸ ਗੱਲ ਨੂੰ ਆਧਾਰ ਬਣਾ ਕੇ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਬੇਅਦਬੀ ਵਾਲੇ ਮਾਮਲੇ ਦਾ ਸਾਰੀ ਜਿਹੜੇ ਸ਼ਬਦ ਨੇ ਉਹ ਕੱਢ ਦਿੱਤੇ ਗਏ ਔਰ ਇਹ ਮਾਮਲਾ ਵੀ ਗੂੰਜਿਆ। ਨਾਲ ਦੀ ਨਾਲ ਅਸ਼ਵਨੀ ਸ਼ਰਮਾ ਜਿਹੜੇ ਭਾਜਪਾ ਦੇ ਵਿਧਾਇਕ ਨੇ ਉਹਨਾਂ ਨੇ ਨਵਾਂ ਹੀ ਝੱਜੂ ਪਾ ਦਿੱਤਾ, ਉਹ ਆਪਣੀਆਂ ਗੱਲਾਂ ਕਰਦੇ ਕਰਦੇ ਇਹ ਕਹਿ ਬੈਠੇ ਕਿ ਪੰਜਾਬ ਦੇ ਵਿੱਚ ਜੇ ਮੁੰਡਾ ਜੰਮ ਪਵੇ ਤਾਂ ਠੀਕ ਆ, ਜੇ ਕੁੜੀ ਜੰਮ ਪਵੇ ਤਾਂ ਸਿੱਧਾ ਹੀ ਦੋਸ਼ ਪੀ ਐਮ ਮੋਦੀ ਜਾਂ ਪੀ ਐਮ ਮੋਦੀ ਦੀ ਸਰਕਾਰ ਨੂੰ ਜਾਂਦਾ। ਔਰ ਇਸ ਗੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਔਰ ਮਤਲਬ ਜਿਹੜੀ ਸੱਤਾਧਾਰੀ ਆਮ ਆਦਮੀ ਪਾਰਟੀ ਉਹਨੇ ਵੀ ਜਿਹੜਾ ਮਸਾ ਬਣਾ ਲਿਆ ਕਿਉਂਕਿ ਭਾਜਪਾ ਦੇ ਖਿਲਾਫ਼ ਤਾਂ ਮਸਲੇ ਚਾਹੀਦੇ ਨੇ। ਸੋ ਉਹਨਾਂ ਨੇ ਕਿਹਾ ਕਿ ਦੇਖੋ ਭਾਜਪਾ ਦਾ ਸਾਰਾ ਸਾਰਾ ਸੱਚ ਸਾਹਮਣੇ ਆ ਗਿਆ ਕਿ ਕੁੜੀ ਮੁੰਡੇ ਦੇ ਵਿੱਚ ਕਿਵੇਂ ਭੇਦ ਕਰਦੇ ਨੇ। ਕੁੱਲ ਮਿਲਾ ਕੇ ਇਹ ਸਾਰਾ ਪ੍ਰਕਰਨ ਜਿਹੜਾ ਮੈਨੂੰ ਲੱਗਦਾ ਕਿ ਵਿਧਾਨ ਸਭਾ ਘੱਟ ਲੱਗਦੀ ਆ, ਮੱਛੀ ਮਾਰਕੀਟ ਜ਼ਿਆਦਾ ਲੱਗਦੀ ਆ। ਕੋਈ ਵੀ ਕੰਕਰੀਟਲੀ ਕੰਮ ਸੂਬੇ ਦੇ ਲੋਕਾਂ ਦਾ ਕੋਈ ਵੀ ਮਸਲਾ ਨਾ ਕਰਨ ਦੀ ਬਜਾਏ ਇੱਕ ਦੂਜੇ ਦੇ ਚਿੱਕੜ ਉਛਾਲੀ ਜਿਹੜੀ ਹੋ ਰਹੀ ਆ। ਔਰ ਮੈਨੂੰ ਲੱਗਦਾ ਕਿ ਇਸ ਸੈਸ਼ਨ ਦੇ ਵਿੱਚ ਇੱਕ ਦੋ ਬਿੱਲਾਂ ਤੋਂ ਬਿਨਾਂ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਸਵਾਰਨਾ, ਇੱਕ ਦੂਜੇ ਦੇ ਚਿੱਕੜ ਸਾਲੀ ਕਰਨੀ ਆ, ਸੁਰਖੀਆਂ 'ਚ ਰਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ।
0: ਜਿਹੜਾ ਬੀਬੀ ਗਨੀਬ ਕੌਰ ਨੇ ਉਹ ਕਰਿਆ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨਹੀਂ ਮੰਨਿਆ ਜਾਂ ਉਹਨਾਂ ਦਾ ਜਾਇਦਾਦ ਸਾਹਿਬ ਦਾ, ਉਹ ਵੀ ਇੱਕ ਮੁੱਦਾ ਸੀ। ਅਤੇ ਉੱਧਰ ਸਪੀਕਰ ਸਾਹਿਬ ਨੇ ਵੀ ਕਹਿੰਦੇ ਖਾਸਾ ਗਲਤ ਜਿਹਾ ਬੋਲਿਆ ਵੀ ਪਤਾ ਨਹੀਂ ਦਾੜੀ ਨੂੰ ਕੁਛ ਲੈ ਕੇ ਸਮਥਿੰਗ ਵੀ ਖੁਸਰੇ ਦੀ ਅੱਡੀਆਂ ਵਰਗਾ ਕੁਛ ਏਦਾਂ ਕੀ ਸੀ ਸਮਝਿੰਗ ਗੱਲ।
1: ਹਾਂਜੀ ਬਿਲਕੁਲ, ਉਹਨਾਂ ਦਾ ਵੀ ਇੱਕ ਜਿਹੜਾ ਇੱਕ ਕਿਸਮ ਦੀ ਇਹ ਵੀ ਵਿਵਾਦ ਆਇਆ ਕਿ ਖੁਸਰੇ ਦੀ ਅੱਡੀਆਂ ਵਾਲੇ ਜਿਹੜੇ ਉਹ ਚੱਕੀ ਫਿਰਦੇ ਨੇ ਜਿਹੜੇ ਪੰਥ ਦੇ ਮਸਲੇ। ਸੋ ਕਾਫੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਵਿਧਾਨ ਸਭਾ ਨਹੀਂ ਲੱਗਦੀ, ਮੈਨੂੰ ਮੱਛੀ ਮਾਰਕੀਟ ਲੱਗ ਰਹੀ ਆ। ਉਹ ਜਿਹੜੇ ਆਪਾਂ ਗੱਲ ਕਰਕੇ ਹਟੇ ਆ ਕਿ ਜਾਗਯੋਗ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਨੂੰ ਲੈ ਕੇ ਜਿਹੜਾ ਜਥੇਦਾਰ ਸਾਹਿਬ ਇੱਕ ਹੁਕਮਨਾਮਾ ਦਿੱਤਾ ਸੀ ਉਹ ਪੂਰੀ ਤਰ੍ਹਾਂ ਦਰਕਿਨਾਰ ਕਰ ਦਿੱਤਾ ਗਿਆ। ਦੇਖਦੇ ਹਾਂ ਕਿ ਹੁਣ ਜਥੇਦਾਰ ਸਾਹਿਬ ਉਹਨਾਂ ਐਮ ਐਲ ਏ ਜਿਹੜੇ ਉਹ ਪਹਿਲਾਂ ਇੱਕ ਵਾਰੀ ਪੇਸ਼ੀ ਭੁਗ ਚੁੱਕੇ ਨੇ ਜਾਂ ਸੀ ਐਮ ਭਗਵੰਤ ਮਾਨ ਨੂੰ ਦੁਬਾਰਾ ਅਕਾਲ ਤਖ਼ਤ ਤੇ ਸੱਦਦੇ ਨੇ ਕਿਉਂਕਿ ਹੁਣ ਬੱਬਾ ਜਿਹੜੀ ਗੇਂਦ ਆ ਜਥੇਦਾਰ ਸਾਹਿਬ ਦੇ ਕੋਰਟ 'ਚ ਪਹੁੰਚ ਚੁੱਕੀ ਹੈ ਜੀ।
0: ਬਸੀ ਸਾਹਿਬ ਨੰਗਿਆ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਰੋਤਿਆਂ ਨੂੰ, ਤੁਹਾਨੂੰ ਤੇ ਜਿਵੇਂ ਹੋਰ ਸੁਣਨੇ ਵਾਲੇ ਬੰਦਿਆਂ ਨੂੰ
0: ਜੀ।
4: ਇੱਕ ਬਹੁਤ ਜ਼ਰੂਰੀ ਮਸਲਾ ਤੁਹਾਡੇ ਸਾਹਮਣੇ, ਤੁਸੀਂ ਬਹੁਤ ਲੋਕਾਂ ਨੂੰ ਜਗਾਉਂਦੇ ਹੈ ਤੇ ਬੱਲੇ ਬੱਲੇ ਕਰਦੇ ਹੈ, ਬੱਲੇ ਬੱਲੇ ਫਾਰਮ ਜਾਂਦੇ ਹੈ ਤੇ ਭੰਗੜੇ ਪਾਉਂਦੇ ਹੈ। ਸਵਾਲ ਇਹ ਹੈ ਵੀ ਸਭ ਤੋਂ ਵੱਧ ਇਹ ਦੱਸੋ ਤੁਸੀਂ ਵੀ ਜਿੰਨੇ ਟਰੈਕਟਰ ਹੈ, ਜਿੰਨੇ ਕਾਰਾਂ ਸਕੂਟਰ ਹੈ ਪੰਜਾਬ 'ਚ ਕਿੰਨੀ ਗਿਣਤੀ ਹੈ? ਤੇ ਨੰਬਰ 2 ਸਭ ਤੋਂ ਵੱਧ ਜਿਹੜਾ ਚਾਵਲ ਹੈ ਤੇ ਕਣਕ ਹੈ ਸਾਰੀਆਂ ਸਟੇਟਾਂ 'ਚ ਸਭ ਤੋਂ ਵੱਧ ਕਿੱਥੇ ਪੈਦਾ ਹੁੰਦੀ ਹੈ? ਜਿਹੜੀ ਨਾ T20 ਲਾ ਗਿਆ ਹੈ ਸਾਰੀ ਆਪਣਾ ਚਾਵਲ ਦੀ ਫਸਲ ਪਹਿਲਾਂ ਹੀ ਖਤਮ ਕਰਦੇ ਤੁਲੇ ਹੋਈ ਹੈ ਸਰਕਾਰ, ਤੇ ਉਹ ਸਰਕਾਰ ਇੱਧਰ ਸੋਚਦੀ ਨਹੀਂ ਹੈਗੀ ਵੀ ਜੇ ਇੱਥੇ ਚੌਲ ਨਾ ਮਰਿਆ ਸਾਰਾ ਦੱਖਣ ਭੁੱਖਾ ਮਰੂਗਾ। ਨੰਬਰ 2 ਜੇ ਉਹਨਾਂ ਲੋਕਾਂ ਦੀ ਨਾ ਸਾਰ ਲਈ ਤੁਸੀਂ ਜੇ ਏਦਾਂ ਹੀ ਗੱਡੀਆਂ ਖਤਮ ਕਰਤੀਆਂ ਇਹਨਾਂ ਨੇ ਲਿਆਂਦਾ ਜਿਹੜਾ ਤੋਹਫਾ ਅਮੈਰੀਕਾ ਤੋਂ T20 ਪਤਾ ਨਹੀਂ T21 ਬਣ ਗਿਆ ਹੈ ਤੇ ਕਿੰਨਾ ਉਹ ਜਿਹੜੇ ਗੁਜਰਾਤ ਹੋਏ ਆ ਆਪਣਾ ਰੇਹ ਵਗੈਰਾ ਫਰਟੀਲਾਈਜ਼ਰ ਕਿੰਨਾ ਨੁਕਸਾਨ ਕਰ ਰਹੇ ਹੈ। ਇਹ ਦੋ ਚੀਜ਼ਾਂ ਵਾਲਾ ਚਾਨਣਾ ਪਾ ਦਿਓ ਕਿ ਪੰਜਾਬ ਦੀ ਖੇਤੀ ਨੂੰ ਜਮਾਂ ਹੀ ਖਤਮ ਕਰਨ ਨੂੰ ਫਿਰਦੇ ਹੈ, ਪੰਜਾਬ ਦੇ ਕਿਸਾਨਾਂ ਨੂੰ ਭੁੱਖੇ ਮਾਰਦਾ ਹੀ ਹੈ। ਤੁਸੀਂ ਉਹ ਕਰ ਸਕਦੇ ਹੋ, ਤੁਸੀਂ ਲੋਕਾਂ ਨੂੰ ਜਗਾਉਂਦੇ। ਥੈਂਕ ਯੂ ਵੈਰੀ ਮਚ।
0: ਥੈਂਕ ਯੂ। ਕੀ ਅਪਡੇਟ ਹੈ ਚ?
1: ਬਿਲਕੁਲ ਸਾਹਿਬ ਨੇ ਸਹੀ ਮਸਲਾ ਉਠਾਇਆ, ਜਿਹੜਾ E20 ਐਥੋਨੋਲ ਆ। ਐਥੋਨੋਲ ਕੀ ਆ ਜੀ? ਜਿਹਨੂੰ ਆਪਾਂ ਹਰਜੀਤ ਜੀ ਆਪਾਂ ਜੇ ਸਿੱਧੇ ਪੰਜਾਬੀ ਚ ਕਹਿ ਦਈਏ ਉਹ ਲਾਹਣ ਜਿਹੀ ਨੀ ਨਿਕਲਦੀ ਹੁੰਦੀ, ਜਿਹੜੀ ਗੰਨਿਆਂ ਚੋਂ ਨਿਕਲ ਸਕਦੀ ਆ, ਮੱਕੀ ਚੋਂ ਨਿਕਲ ਸਕਦੀ ਆ। ਸੋ ਉਹ ਜਿਹੜੀ ਲਾਹਣ ਕਿਸਮ ਦਾ ਜਾਂ ਇੱਕ ਐਥੋਨੋਲ ਨਾਂ ਦਾ ਪਦਾਰਥ ਆ ਉਹ ਪੈਟਰੋਲ ਚ ਵਰਤਿਆ ਜਾਂਦਾ, 20% ਹੁਣ ਪੈਟਰੋਲ ਦੇ ਵਿੱਚ ਵਰਤਿਆ ਜਾ ਰਿਹਾ। ਹੁਣ ਅਸੀਂ ਪੰਜਾਬ ਪੱਧਰ ਤੇ ਜੇ ਆਪਾਂ ਇਸ ਮਾਮਲੇ ਦੀ ਅਸਰ ਦੀ ਗੱਲ ਕਰਨੀ ਆ, ਬਿਲਕੁਲ ਭਾਰਤ ਅਮਰੀਕਾ ਦੇ ਵਿੱਚ ਜਿਹੜਾ ਵਪਾਰ ਸਮਝੌਤਾ ਹੋਇਆ ਉਹਦੇ ਵਿੱਚ $1 ਮਿਲੀਅਨ ਦਾ ਜਿਹੜਾ ਇੱਥੋਂ ਦਾ ਨਾ ਅਮੈਰੀਕਾ ਤੋਂ ਇੱਥੇ ਆਉਣਾ ਔਰ ਆਉਣਾ ਸ਼ੁਰੂ ਹੋ ਗਿਆ ਉਹ ਪੈਟਰੋਲ 'ਚ ਮਿਲਾਇਆ ਜਾਂਦਾ ਔਰ ਉਹਦਾ ਮਤਲਬ ਇਹ ਹੈ ਕਿ ਪੰਜਾਬ ਦੀ ਜਿਹੜੀ ਕਮਾਦ ਆ ਜਾਂ ਮੱਕੀ ਆ ਜਾਂ ਹੋਰ ਫਸਲਾਂ ਜਿਹੜੀਆਂ ਐਥੋਨੋਲ 'ਚ ਵਰਤੀਆਂ ਜਾ ਸਕਦੀਆਂ ਜਿਹਨਾਂ ਲਈ ਕਿਸਾਨਾਂ ਨੂੰ ਵੱਧ ਮੁੱਲ ਮਿਲ ਸਕਦਾ ਉਹ ਬੇਕਾਰ ਹੋ ਜਾਣਗੀਆਂ ਉਹਨਾਂ ਦਾ ਕੋਈ ਖਰੀਦਦਾਰ ਨਹੀਂ ਹੋਊਗਾ ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਇੱਕ ਵੱਡੀ ਸੈਟਬੈਕ ਹੁੰਦੀ ਆ ਔਰ ਹਾਲ ਦੀ ਘੜੀ ਸਿਰਫ T20 ਐਥੋਨੋਲ ਦਾ ਮਸਲਾ ਨਹੀਂ ਹੈ ਅਮੈਰੀਕਾ ਦੇ ਵਿੱਚੋਂ ਜਿਹੜੇ ਡੇਅਰੀ ਪ੍ਰੋਡਕਟ ਆਉਣੇ ਨੇ ਜਾਂ ਜਿਹੜੀਆਂ ਹੋਰ ਚੀਜ਼ਾਂ ਆਉਣੀਆਂ ਨੇ ਈਵਨ ਕਿ ਹਰਾ ਚਾਰਾ ਜਿਹੜਾ ਆਉਣਾ ਉਹ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੇ ਡੇਅਰੀ ਸੰਕਟ ਜਾਂ ਡੇਅਰੀ ਉਦਯੋਗ ਆ ਜਾਂ ਹੋਰ ਸਾਰੇ ਉਦਯੋਗ ਨੇ ਉਹਨਾਂ ਲਈ ਇੱਕ ਵੱਡੇ ਖਤਰੇ ਵਜੋਂ ਸਾਹਮਣੇ ਆ ਰਿਹਾ ਜੀ
0: ਕੋਈ ਸ਼ੱਕ ਨਹੀਂ ਹਾਂਜੀ ਸੰਧੂ ਸਾਹਿਬ ਜੀ ਆਇਆਂ ਨੂੰ
2: ਜਵਾਬ ਜ਼ਰੂਰ ਦਿਆ ਕਰੋ ਥੋੜਾ ਜਿਹਾ ਬੰਦਾ ਨਾ ਮਾਇੰਡ ਕਰ ਦਿੰਦਾ ਮੇਰਾ ਪਰਮੇਸ਼ ਜੀ ਤੁਹਾਨੂੰ ਕੁਸ਼ਚਨ ਆ ਕਿ ਪੰਜਾਬ ਚ ਇਹੋ ਜਿਹੇ ਕਈ ਕੰਮ ਨੇ ਜਿਹੜੇ ਬਿਨਾਂ ਪੈਸਿਆਂ ਤੋਂ ਕੀਤੇ ਜਾ ਸਕਦੇ ਜਿਹਨਾਂ ਚ ਇੱਕ ਰੁਪਈਆ ਨੀ ਲੱਗਦਾ ਮੈਂ ਤੁਹਾਨੂੰ ਉਹਦੀ ਦੱਸ ਦਿੰਦਾ ਕੀ ਕੀਤਾ ਜਾ ਸਕਦਾ ਪੰਜਾਬ ਦੀ ਜਿੰਨੀ ਵੀ ਟ੍ਰੈਫਿਕ ਆ ਉੱਥੇ ਕੋਈ ਪੈਸਾ ਲੱਗਦਾ ਜਸਟ ਸੁਧਾਰ ਕਰਨ ਦੀ ਲੋੜ ਆ ਮੈਨੂੰ ਇਹ ਦੱਸੋ ਕਿ ਪੰਜਾਬ ਚ ਕਿਹੜੀ ਇਹੋ ਜਿਹੀ ਅਥਾਰਟੀ ਆ ਜਿਹੜੀ ਕੰਟਰੋਲ ਕਰ ਜਿਹੜਾ ਮੈਂ ਇੱਥੇ ਕੰਮ ਕਰਦਾ ਅਸੀਂ ਇੱਕ 2 ਟਨ ਦਾ ਏਸੀ ਲਾਉਂਦੇ ਜੇ ਸਾਨੂੰ ਕਸਟਮਰ ਕੋਈ 2.5 ਟਨ ਦਾ ਏਸੀ ਲਾਉਣੇ ਨਹੀਂ ਲੱਗਦਾ ਕਿਉਂ ਵਾਇਰ ਤੁਹਾਡੀ ਉਸ ਕੈਪੇਬਲ ਨਹੀਂ ਹੈਗੀ ਬ੍ਰੇਕਰ ਚੇਂਜ ਕਰਨਾ ਪਊਗਾ ਕਿਉਂਕਿ ਸਾਨੂੰ ਇੱਥੇ ਬਾਡੀ ਜਿਹੜੀ ਆ ਈਐਸਏ ਇਲੈਕਟ੍ਰੀਕਲ ਸੇਫਟੀ ਅਥਾਰਟੀ ਇੱਥੇ ਸਾਡੀ TSSA ਬਾਡੀ ਜਿਹੜੀ ਹਰ 3 ਸਾਲ ਦਾ ਸਾਡਾ ਆਡਿਟ ਕਰਦੀ ਟੈਕਨੀਕਲ ਸੇਫਟੀ ਅਥਾਰਟੀ ਸਾਡੇ ਉੱਤੇ ਇੱਕ ਰੈਗੂਲੇਸ਼ਨ ਬਾਡੀ ਬੈਠੀ ਕਿ ਵਟ ਯੂ ਕੈਨ ਡੂ ਐਂਡ ਵਟ ਯੂ ਕੈਨ ਡੂ ਮੈਂ ਪੰਜਾਬ 'ਚ ਦਾਅਵਾ ਕਰਦਾ ਕਿ ਕਈ ਇਹੋ ਜਿਹੇ ਕੰਮ ਆ ਜੇ ਸਾਡੇ ਮੰਤਰੀ ਜੇ ਸਾਡੇ ਜਿਹੜੇ ਉੱਥੋਂ ਦੇ ਸੁਹਿਰਦ ਲੀਡਰ ਆ ਜਾਂ ਅਫਸਰ ਆ ਜੇ ਚਾਹੁਣ ਤਾਂ ਬਿਨਾਂ ਪੈਸਿਆਂ ਤੋਂ ਪੰਜਾਬ ਦਾ ਸੁਧਾਰ ਕੀਤਾ ਜਾ ਸਕਦਾ ਮੈਨੂੰ ਇਹਦੇ ਬਾਰੇ ਜ਼ਰੂਰ ਦੱਸੋ ਮੈਂ ਤੁਹਾਡੇ ਵਿਚਾਰ ਲੈਣੇ ਚਾਹੁੰਦਾ ਥੈਂਕ ਯੂ ਵੈਰੀ
0: ਕੀ ਕਹਿਣਾ ਚਾਹੁੰਦੇ ਮੈਡਮ ਜੀ
1: ਬਿਲਕੁਲ ਹੁਣ ਤਾਂ ਬਹੁਤ ਕੁਛ ਹੋ ਸਕਦਾ ਪੰਜਾਬ ਚ ਜਿੰਨੀ ਜੇ ਲੋਕ ਆਪਣੇ ਆਪ ਸਮਝਦਾਰ ਹੋ ਜਾਣ ਟ੍ਰੈਫਿਕ ਪੁਲਿਸ ਦੀ ਕੀ ਲੋੜ ਆ ਜਿਹੜੇ ਹਰਜੀਤ ਜੀ ਆਪਾਂ ਦੇਖਦੇ ਹਾਂ ਕਿ ਰੇਲਵੇ ਫਾਟਕਾਂ ਤੇ ਜਿਹੜੇ ਫਾਟਕ ਲਾਉਣ ਵਾਲਾ ਕਿੱਡਾ ਉਹ ਸਿਸਟਮ ਹੁੰਦਾ ਆ ਕਿੰਨੇ ਉਹ ਚ 5-4 ਬੰਦੇ ਰੇਲਵੇ ਹਰ ਫਾਟਕ ਦੇ ਆ ਪਰ ਲੋਕੀ ਖੜਦੇ ਨੇ ਉਹ ਫਾਟਕ ਦੇ ਥੱਲਿਓਂ ਟੇਢਾ ਮੇਢਾ ਕਰਕੇ ਉਹ ਕਿਵੇਂ ਕੱਢਦੇ ਨੇ ਸੋ ਇਹ ਗੱਲ ਲੋਕਾਂ ਦੀ ਸਮਝ ਤੇ ਡਿਪੈਂਡ ਆ ਹੁਣ ਨੂੰ ਤਾਂ ਬਹੁਤ ਕੁਛ ਹੋ ਸਕਦਾ ਸੋ ਔਰ ਈਵਨ ਕਿ ਆਪਾਂ ਇੱਕ ਉਦਾਹਰਣ ਵਜੋਂ ਦੇਖ ਸਕਦੇ ਹਾਂ ਕਿ ਹੋ ਸਕਦਾ ਕੈਨੇਡਾ ਚ ਵੀ ਹੋਵੇ ਜਾਂ ਯੂਰਪ ਦੇ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਸੜਕ ਦੇ ਉੱਪਰ ਫੱਟੇ ਲੱਗੇ ਹੁੰਦੇ ਨੇ ਉੱਤੇ ਫਲ ਫਰੂਟ ਜਾਂ ਸਬਜ਼ੀਆਂ ਰੱਖੀਆਂ ਹੁੰਦੀਆਂ ਨੇ ਇੱਕ ਕੰਡਾ ਰੱਖਿਆ ਹੁੰਦਾ ਉੱਥੋਂ ਲੋਕ ਤੋਲਦੇ ਨੇ ਤੇ ਉਸ ਜਿਹੜਾ ਕੰਡੇ ਤੇ ਤੋਲ ਕੇ ਉੱਥੇ ਗੱਲਾ ਹੁੰਦਾ ਉਹਦੇ ਵਿੱਚ ਪੈਸੇ ਪਾ ਕੇ ਚੱਲ ਜਾਂਦੇ ਨੇ ਬੰਦੇ ਦੀ ਲੋੜ ਹੀ ਹੈ ਨੀ ਪਰ ਇਹ ਕੀ ਇਹ ਗੱਲਾਂ ਪੰਜਾਬ ਦੇ ਵਿੱਚ ਜਾਂ ਭਾਰਤ ਚ ਸੰਭਵ ਨੇ ਇੱਥੇ ਤਾਂ ਗੁਰੂ ਘਰ ਦੀ ਚੱਪਲਾਂ ਨਹੀਂ ਛੱਡਦੇ ਲੋਕ
0: ਪਾਣੀ
1: ਪੀਣ ਲੈ ਵਾਟਰ ਕਰਦੇ
0: ਬ੍ਰੈਂਪਟਨ ਚ ਵੀ ਨਹੀਂ ਸੰਭਵ
1: ਲੋਕਾਂ
0: ਦੀ ਮੈਂਟੈਲਿਟੀ
1: ਦੇ ਉੱਪਰ ਆ ਕਿ ਅਸੀਂ ਕਿੰਨੇ ਕਿਸਮ ਅਫਸਰਸ਼ਾਹੀ ਵੀ ਕੀ ਕੁਛ ਕਰ ਸਕਦੀ ਆ ਅਫਸਰਸ਼ਾਹੀ ਲੋਕਾਂ ਦੇ ਵਿੱਚੋਂ ਅਫਸਰ ਬਣਦੇ ਨੇ ਸੋ ਇੱਥੇ ਤਾਂ ਹੁਣ ਬੱਲੇ ਬੱਲੇ ਹੋਈ ਪਈ ਹੈ ਜੀ
0: ਕੋਈ ਸ਼ੱਕ ਨਹੀਂ ਚਲੋ ਆਪਣੇ ਆਪਣੇ ਆਪਣੇ ਆਪਣੇ ਤੁਸੀਂ ਹੁਣ ਭਾਈ ਜਾ ਕੇ ਆਉਣਾ ਕਿੱਥੇ ਆ PNG ਸਪਰਿੰਗ ਵਾਲਿਆਂ ਦੇ ਟਰੱਕਾਂ ਦਾ ਟ੍ਰੇਲਰਾਂ ਦਾ ਕਮਾਣੀਆਂ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਅਲਾਈਨਮੈਂਟ ਦਾ ਕੋਈ ਕੰਮ ਆ ਕਿੰਗ ਪਿੰਨਾਂ ਦਾ ਕੰਮ ਆ ਆਪਣੀ ਅਪਾਰਟਮੈਂਟ ਬਣਾ ਲਓ ਅਤੇ ਸੰਪਰਕ ਕਰ ਲਿਓ ਤੁਸੀਂ JNGARI ਭਾਜੀ ਨਾਲ 905-459-5553 ਅਤੇ ਡਿਕਸੀ ਐਂਡ ਮੈਥੇਸਨ ਦਾ ਏਰੀਆ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਡਿਕਸੀ ਐਂਡ ਮੈਥੇਸਨ ਦਾ ਏਰੀਆ ਜਾਂ ਫਿਰ ਟੋਮਕਨ ਐਂਡ ਮੈਥੇਸਨ ਦਾ ਏਰੀਆ 905-459-5533 'ਤੇ ਸੰਪਰਕ ਕੀਤਾ ਜਾ ਸਕਦਾ ਅਤੇ 50 ਮੈਥੇਸਨ ਡਰਾਈਵ ਆ ਕਿਹੜੀ ਆ ਉਹ ਕਿਹੜੀ ਵੱਜਦੀ ਆ ਅਤੇ ਉਹਦੇ 'ਤੇ ਮੈਥੇਸਨ ਬੁਲੇਵਰਡ ਹਨ ਨਹੀਂ ਮੈਥੇਸਨ ਬੁਲੇਵਰਡ ਤਾਂ ਹੋਰ ਆ ਚਲੋ ਕੱਲ੍ਹ ਮੰਗਾਓ ਜੀ ਆਪਣੇ 22 ਤਰੀਕ ਨੂੰ ਮੇਲਾ ਵੀ ਆ ਰਿਹਾ ਉੱਥੇ ਜਸਵਿੰਦਰ ਸਿੰਘ ਖੋਸਾ ਭਾਜੀ ਜਾਂ ਪੁਸ਼ਪਿੰਦਰ ਸੰਧੂ ਸਾਹਿਬ ਕਰਾ ਰਹੇ ਹਨ ਅਤੇ ਉੱਥੇ ਬਹੁਤ ਸਾਰੇ ਕਲਾਕਾਰ ਆਉਣੇ ਆ ਅਤੇ ਆਪਣੀ ਪਿਕਨਿਕ 'ਤੇ ਵੀ ਬਹੁਤ ਕਲਾਕਾਰ ਆਉਣੇ ਆ ਨਾਮਵਾਰ ਨੇ ਉੱਦਾਂ ਨਹੀਂ ਹੈਗੇ ਮੇਰੇ ਵਰਗੇ ਹਾਂ ਆਪਾਂ ਤਾਂ ਬਿਨਾਂ ਤੋਂ ਸਾਜੀਆਂ ਵਾਲੇ ਹਾਂ ਕੋਈ ਗੱਲ ਨਹੀਂ 905-459-5533 'ਤੇ ਸੰਪਰਕ ਕਰ ਲਿਓ JNGARI ਭਾਈ ਨਾਲ ਅਤੇ ਨਾਲ ਦੀ ਨਾਲ ਤੁਸੀਂ ਸੰਪਰਕ ਕਰ ਲਿਓ ਕਿਹਨਾਂ ਨਾਲ ਕਰਨਾ ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਨਾ 8550 ਟੋਰ ਬ੍ਰਹਮ ਰੋਡ ਯੂਨਿਟ ਨੰਬਰ 1 ਬ੍ਰੈਂਪਟਨ 'ਚ 905-799-8877 ਹੋਲਡ ਰੱਖਿਓ ਸਰ ਜੀ 1 ਮਿੰਟ 93-45 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
5: ਭਾਈ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ
0: ਜੀ ਆਇਆਂ ਨੂੰ
5: ਭਾਜੀ ਬੇਫਿਕਰ ਹੋ ਲਾਰਾਂ ਬੰਨ੍ਹ ਕੇ ਲੱਗਣੀਆਂ ਲਾਉਣਾ ਲੋਕਾਂ ਨੇ ਉੱਥੇ
0: ਤੁਸੀਂ ਆਉਣਾ
5: ਬਿਲਕੁਲ ਭਾਜੀ, ਮੈਂ ਕਹਿੰਦਾ ਅਸੀਂ 10 ਕੇ ਜਾਣੇ ਤਾਂ ਅਸੀਂ ਰੋਜ਼ ਫੋਨ ਤੇ ਹੁੰਦੇ ਆ, ਉਹ ਪੱਕੇ ਹੀ ਆ, ਤੇ ਬਾਕੀ ਫੈਮਲੀਆਂ ਫੁਲਾਂ ਕਿੰਨੇ ਕਿੰਨੇ ਤਾਂ ਹੋਣੀ ਅਸੀਂ।
0: ਨਹੀਂ ਨਹੀਂ ਆਪਣੀਆਂ ਫੈਮਲੀਆਂ ਵੀ ਲਿਆਇਓ।
5: ਵੈਸੇ ਅਸੀਂ ਹਾਂਜੀ ਹਾਂ ਬਿਲਕੁਲ ਆਉਣਗੇ, ਅਸੀਂ ਤੁਹਾਡੇ ਮੈਂ ਦਰਸ਼ਨ ਕਰ ਲਏ, ਪਰ ਤੁਸੀਂ ਮੇਰੇ ਨੀ ਕੀਤੇ, ਤੁਸੀਂ ਉੱਥੇ ਕਰਿਓ।
0: ਹਾਂ ਚੱਕ, ਕੀ ਸ਼ਬਦ ਨਾਮ ਤੁਹਾਡਾ?
5: ਬਲਦੇਵ ਰਾਣ ਭਾਜੀ।
0: ਓ ਠੀਕ ਆ, ਹਾਂ ਉਦੋਂ ਹੋਈ ਬਿਲਕੁਲ ਫੋਨ ਤੇ ਗੱਲ ਹੋਈ।
5: ਨਹੀਂ ਅੱਜ ਤੁਸੀਂ, ਅੱਜ ਤੁਸੀਂ ਵੀਡੀਓ ਪਾਈ ਨਾ ਖੜ ਕੇ ਲਾਲ ਟੀ ਸ਼ਰਟ ਪਾ ਕੇ, ਮੈਂ
0: ਉਹ ਤੁਹਾਡੀ
5: ਅੱਜ ਅੱਜ ਮੈਂ ਕਿਹਾ ਦਰਸ਼ਨ ਹੋ ਗਏ।
0: ਹਾਂ ਚੱਕ,
5: ਨਹੀਂ ਕੋਈ ਚੱਕਰ ਨੀ ਬਾਈ, ਐਨ
0: ਨਹੀਂ ਆਉਣਾ, ਆਉਣਾ ਸੱਚੀ ਆਉਣਾ ਉੱਥੇ ਸਾਰਿਆਂ ਨੇ।
5: ਮੈਂ ਕਹਿੰਦਾ ਬਾਈ ਜੀ ਆਉਣਾ ਤੇ ਅਸੀਂ ਤੁਹਾਨੂੰ ਫੋਨ ਕਰਾਂਗੇ, 5 ਮਿੰਟ ਸਾਡੇ ਲਈ ਕੱਢ ਲਓ ਬਸ।
0: ਲੈ ਮੈਂ ਕਿਹਾ ਜੀ ਆਪਾਂ 10 ਲਾਵਾਂਗੇ।
5: ਠੀਕ ਹੈ, ਬਸ ਠੀਕ ਹੈ, ਉੱਥੇ ਉੱਥੇ ਦੱਸਾਂਗੇ ਤੈਨੂੰ ਵੀ ਅਸੀਂ ਕੀ ਚੀਜ਼ ਹੈ।
0: ਹਾਂ ਚੱਕ, ਠੀਕ ਹੈ, ਥੈਂਕ ਯੂ ਭਾਜੀ, ਲਵ ਯੂ,
5: ਥੈਂਕ ਯੂ ਭਾਈ,
0: ਥੈਂਕ ਯੂ, ਥੈਂਕ ਯੂ। ਰਵਿੰਦਰ ਭਾਜੀ ਤੁਹਾਡੀ ਟਿਕਟ ਟੁਕਟ ਕਰਾ ਦਈਏ ਕਿ ਗੱਡੀ ਜਾਓਗੇ? ਕਾਫੀ ਸਾਰੇ ਨੇ ਜਿਹੜੇ ਤੁਹਾਨੂੰ ਵੀ ਮਿਲਣਾ ਚਾਹੁੰਦੇ ਆ।
6: ਬੀਬੀਆਂ ਇੱਦਾਂ ਗੱਲਾਂ ਕਰਦੀਆਂ ਨਾ ਵੀ ਸਾਡੀ ਗੱਲਾਂ ਜਿਹਨਾਂ ਨੂੰ ਪੈਸੇ ਪੈ ਗਏ ਆ, ਭਗਵੰਤ ਮਾਨ ਤੇ ਬਾਲਾ ਹੀ ਚੰਗਾ ਭੈਣ, ਗੁਰਦੁਆਰੇ ਵਾਲੇ ਐਵੇਂ ਉਹਨੂੰ ਬੁਲਾਈ ਜਾਂਦੇ ਆ, ਵਿਚਾਰੇ ਨੇ ਕੀਤਾ ਕੀ ਆ,
0: ਕੀ ਮਾੜਾ ਕਰਤਾ ਵਿਚਾਰੇ ਨੇ, ਹੈ
6: ਕੀ ਮਾੜਾ ਕਰਦਾ? ਦੇਖੋ ਭੈਣ ਕਿੱਦਾਂ ਰਾਤੀ ਟੂਟ ਹੋ ਗਈ, ਬੜਾ ਸਵਾਦਾ ਵਾ ਨਾ ਉਹ ਗਿਆ। ਫਾਦਰ ਸਾਹਿਬ ਕਹਿੰਦੇ ਇੰਨੀਆਂ ਬੀਬੀਆਂ ਵੀ ਜਗ੍ਹਾ ਹੀ ਹੈ ਨੀ, ਕਹਿੰਦੇ ਬੰਦੇ ਦੇ ਵੜਨ ਵਾਸਤੇ ਸਾਰੀ ਗੱਲਾਂ ਚੱਲਦੀਆਂ। ਬਸ ਭੈਣੇ ਤੈਨੂੰ ਕੀ ਦੱਸੀਏ, ਭਗਵੰਤ ਮਾਨ ਦੇ ਮਗਰ ਤੇ ਲੋਕੀ ਹੱਥ ਧੋ ਕੇ ਪੈ ਗਏ,
0: ਕਿਸੇ ਬੰਦੇ ਨੇ ਪੈਸੇ ਬੈਂਕ ਚ ਕਢਾਉਣੇ, ਹੁਣ ਵਾਰੀ ਹੋਰੀ ਆਉਂਦੀ
6: ਪਰਮਿੰਦਰ ਭਾਜੀ। ਇੱਕ ਸਮਾਜ ਸੇਵੀ ਆ ਜੀ, ਉਹਨੇ ਵੀਡੀਓ ਪਾਈ ਸੀਗੀ ਆਪਣੇ ਕਿਸੇ ਗਰੀਬ ਘਰ ਦੀ ਕੁੜੀ ਸੀ ਉਹਦੇ ਵਿਆਹ ਵਾਸਤੇ ਹਨਾ, ਸਭ ਤੋਂ ਵੱਡੇ ਮੈਂ ਬੇਕੂਫ ਉਹ ਬੰਦੇ ਜਿਹੜੇ ਦੇ ਕੇ ਧੱਕਾ ਪੈਸੇ ਇਕੱਠੇ ਭੇਜੀ ਜਾਂਦੇ, ਮੈਂ ਜਾ ਕੇ ਰੁਪਇਆ ਨੀ ਦਊਂਗਾ। ਹਰਜੀਤ ਭਾਜੀ 64 ਲੱਖ ਰੁਪਇਆ ਇਕੱਠਾ ਹੋ ਗਿਆ ਉਹ ਸਮਾਜ ਸੇਵੀ ਨੂੰ
0: ਫੁੱਲ
6: ਇੱਕ ਵੀਡੀਓ ਦਾ, ਵਿਆਹ ਦੇ ਉੱਪਰ ਖਰਚਾ ਹੋਣਾ ਸੀ 70,000 ਦਾ। ਮੈਂ ਤੁਹਾਨੂੰ ਭੇਜੂਗਾ ਵੀਡੀਓ, ਮੇਰੇ ਸੋਸ਼ਲ ਮੀਡੀਆ ਤੇ ਮੈਂ ਕੱਢ ਕੇ ਟਿਕਟੋਕ ਤੇ।
0: ਬੋਲੇ
6: ਆਪਣੇ ਇੱਕ ਪੈਰਕਾ ਦਾ ਵਾ ਬਘੇਲਾ, ਉਹ ਅੰਮ੍ਰਿਤਪਾਲ ਦੇ ਨਾਲ ਹੁੰਦਾ ਸੀਗਾ ਬਘੇਲ ਚਾਚਾ ਕਹਿੰਦੇ ਉਹਨੂੰ, ਉਹਨੇ ਉਹਨਾਂ ਗੱਲਬਾਤ ਕੀਤੀ ਆ। ਉਹ ਕਹਿੰਦਾ ਇੱਕ ਵੀਡੀਓ ਪਾਈ 1 ਮਿੰਟ ਦੀ, 25 ਲੱਖ ਰੁਪਇਆ ਇਕੱਠਾ ਹੋਇਆ ਭਾਜੀ ਜਿਹੜੇ ਘਰ ਵਾਲੇ ਉਹਨਾਂ ਨੂੰ, 48 ਲੱਖ ਰੁਪਇਆ ਉਹਦੇ ਅਕਾਊਂਟ ਚ ਆਇਆ ਵਾ ਇੱਕ ਵੀਡੀਓ ਨਾਲ, 1 ਮਿੰਟ ਦੀ ਵੀਡੀਓ ਨਾਲ।
0: 5-7 ਹੋਰ ਪਾ ਦੂ ਉਹਦੀ ਬਾਰੇ ਨਾਲੇ ਜ਼ਿੰਦਗੀ ਪਾਰ
6: ਬਈ ਭਾਜੀ। ਇਹ ਤਾਂ ਪਤਾ ਨੀ ਸਮਾਜ ਦੇ ਵੀ ਕਿੰਨੇ ਕਰੋੜਾਂ ਰੁਪਈਏ ਕਮਾਉਂਦੇ ਆ। ਮੈਂ ਕਹਿੰਦਾ 1 ਰੁਪਈਏ ਦਾ ਦਿਓ ਕਿਸੇ ਨੂੰ, ਬੇਕੂ ਬੰਦਾ 1,000 ਰੁਪਈਏ ਨੂੰ ਭੇਜਦਾ ਵਾ।
0: ਸੱਚੀ ਗੱਲ,
6: ਓਕੇ ਬਾਈ ਜੀ, ਸਤਿ ਸ੍ਰੀ ਅਕਾਲ ਜੀ,
0: ਬਹੁਤ ਵਧੀਆ, ਥੈਂਕ ਯੂ। ਦੇਸੀ ਸੈਨਾ ਫਿਲਮਾਂ ਦਾ ਜਗਦੀਸ਼ ਭਾਈ ਨਾਲ ਸੰਪਰਕ ਕਰ ਲਓ 416-930-1251। ਵੀਡੀਓ ਫੋਟੋਗ੍ਰਾਫੀ ਡੀਜੀ ਦੀਆਂ ਕੋਈ ਸੇਵਾਵਾਂ ਲੈਣੀਆਂ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ ਤਾਂ ਟੈਂਟ ਦੀਆਂ ਸਾਰੀਆਂ ਸੇਵਾਵਾਂ ਇਹਨਾਂ ਦੇ ਕਾਲ

0: ਭਾਈ ਹੋਣੀ ਹੋਣਗੇ ਉੱਥੇ, ਅਤੇ 1497 ਬੁੱਲੇਵਾੜ ਯੂਨਿਟ ਨੰਬਰ 4 ਈਟੋ ਵਿਕੋ ਦੇ ਵਿੱਚ ਨੇ, ਕਰ ਲਿਓ ਗੱਲਬਾਤ। ਪ੍ਰੇਮ ਭਾਅ ਜੀ ਸਿੱਧਾ ਹੀ ਆ ਜਾਓ ਜੀ, ਆਇਆਂ ਨੂੰ ਲੰਘਿਓ।
1: ਹਾਂਜੀ ਸਤਿ ਸ਼੍ਰੀ ਅਕਾਲ
0: ਜੀ, ਆਇਆਂ ਨੂੰ
1: ਥੈਂਕ ਯੂ, ਧੰਨਵਾਦ ਜੀ। ਜੀ ਇਹ ਪ੍ਰੋਗਰਾਮ ਦਾ ਨਾਮ ਹੈ ਸਾਂਝਾ ਵਿਰਸਾ,
0: ਸਾਂਝਾ ਵਿਰਸਾ।
1: ਤੇ ਸਾਂਝਾ ਵਿਰਸਾ ਫਿਰ ਆਪਣੀ ਪਿੱਕ ਨੇ ਗਿਆ ਨਾ, ਸਾਂਝਾ ਸਾਂਝੀਆਂ ਗੱਲਾਂ ਕਰਾਂਗੇ।
0: ਇੱਕ ਚੀਜ਼ ਇਹ ਵੀ ਆ ਦੇਖੋ, ਇੱਕ ਤਾਂ ਹੁੰਦਾ ਨਾ ਕੋਈ ਆਪਣੇ ਪਿੰਡ ਦੀ ਪਿਕਨਿਕ ਕਰਦਾ, ਕੋਈ ਆਪਣੇ ਇਲਾਕੇ ਦੀ ਕਰਦਾ, ਕੋਈ ਸ਼ਹਿਰ ਦੀ ਕਰਦਾ, ਹੈ ਨਾ। ਮਤਲਬ ਕੋਈ ਆਪਣੇ ਰਿਸ਼ਤੇਦਾਰਾਂ ਦੀ ਪਿਕਨਿਕ ਜੀ ਕਰ ਲੈਂਦਾ, 10-20-50 ਜਾਣੇ ਚਲੇ ਜਾਣੇ, ਇਕੱਠੇ ਹੋ ਕੇ ਚਲ ਜਾਂਦੇ ਆ, ਹੈ ਨਾ। ਇੱਥੇ ਦੇਖੋ ਕੋਈ ਵੀ ਆ ਸਕਦਾ, ਹਿੰਦੂ ਧਰਮ ਵੀ ਆ ਸਕਦਾ, ਮੁਸਲਮਾਨ, ਸਿੱਖ, ਈਸਾਈ, ਕੋਈ ਵੀ ਬੰਦਾ ਆ ਜਾਵੇ, ਇੱਕ ਸਾਂਝਾ ਹੀ ਆ। ਚਾਹੇ ਪਾਕਿਸਤਾਨੀ ਹੋਵੇ, ਚਾਹੇ ਬੰਗਲਾਦੇਸ਼ੀ ਹੋਵੇ, ਜਿਹੜੇ ਆਪਾਂ ਨੂੰ ਸੁਣਦੇ ਆ, ਹੈ ਨਾ। ਕੋਈ ਆਪਾਂ ਜਿਵੇਂ ਹੁਣ ਸੋਸ਼ਲ ਮੀਡੀਆ 'ਤੇ ਵੀ ਆਪਾਂ ਵੀਡੀਓ ਵਾਇਰਲ ਕਰ ਰਹੇ ਹਾਂ, ਪਾ ਰਹੇ ਹਾਂ, ਰਿਕਾਰਡਿੰਗਾਂ ਵੀ ਬਣਾਈਆਂ, ਅਤੇ ਇੱਥੇ ਤਾਂ ਫਿਰ ਪਤਾ ਹੀ ਨਹੀਂ ਕੌਣ ਕੌਣ ਆ, ਅਤੇ ਇੱਕ ਬਸ ਮਾਹੌਲ ਬਣਾਉਣਾ ਆਪਾਂ ਉੱਥੇ ਵਧੀਆ।
1: ਇਹ ਨਾ ਤੁਸੀਂ ਵਿਲੱਖਣ ਕੰਮ ਕੀਤਾ ਹੈ ਨਾ, ਤੁਸੀਂ ਪਿਛਲੇ ਸਾਲ ਜਿਹੜੀ ਰੀਤ ਤੋੜ ਦਿੱਤੀ ਨਾ।
0: ਮੈਂ ਤਾਂ ਇਹ ਸੁਣਿਆ ਇੱਕ ਦੋ ਰੇਡੀਓ ਵਾਲੇ ਹੋਰ ਵੀ ਆ, ਕਹਿੰਦੇ ਉਹ ਕਹਿੰਦੇ ਅਸੀਂ ਵੀ ਸਲਾਹਾਂ ਜੀਆਂ ਕਰਦੇ ਫਿਰਦੇ ਆ। ਮੈਂ ਕਿਹਾ ਚੰਗੀ ਗੱਲ ਆ, ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ।
1: ਉਹ ਉਹ ਉਹ ਤਾਂ ਚਲੋ ਵੱਖਰੀ ਗੱਲ ਹੈ, ਪਰ ਜਿਹੜਾ ਤੁਸੀਂ ਸ਼ੁਰੂਆਤ ਕਰਤੀ ਨਾ, ਨਾਲੇ ਫਿਰ ਇਹਦੀ ਰੀਸ ਨੀ ਕੋਈ ਹੈਗੀ। ਮੈਨੂੰ ਨੀ ਲੱਗਦਾ ਕੋਈ ਰੀਸ ਕਰਨੀ ਬਣਦੀ
0: ਆ।
1: ਸਾਂਝਾ ਸਾਂਝਾ ਪ੍ਰੋਗਰਾਮ ਆ
0: ਬਿਲਕੁਲ,
1: ਤੇ ਸਾਰੇ ਜਿੰਨੇ ਵੀ ਆਪਣੇ ਸੁਣਨ ਵਾਲੇ ਰਲਵਾਂਗੇ ਉੱਥੇ ਪਲੀਜ਼ ਆਪਾਂ ਪਹੁੰਚੀਏ।
0: ਬਿਲਕੁਲ, ਰੋਜ਼ ਕੰਮੇ ਕਰਦੇ ਆ, ਇੱਕ ਦਿਨ ਟੈਕਸੀਆਂ ਖੜਾ ਦਿਓ, ਬੰਦ ਕਰ ਦਿਓ, ਉੱਧਰ ਨੂੰ ਲਿਆਇਓ ਸਮਾਂ, ਤੇ ਪਾਰਕਿੰਗ ਉੱਥੇ ਬਹੁਤ ਆ। ਜੇ ਭਾਈ ਬੱਸਾਂ ਚਲਾਉਂਦੇ ਹੋ ਤੁਸੀਂ ਤਾਂ ਵੀ ਆ ਜਾਓ, ਜੇ ਟਰੱਕ ਚਲਾਉਂਦੇ ਹੋ ਤਾਂ ਵੀ ਆ ਜਾਓ।
1: ਬਿਲਕੁਲ,
0: ਅੱਜ ਟਰੱਕਾਂ ਭਰਾਵਾਂ ਲਈ ਮੈਂ ਸ਼ਾਮ ਨੂੰ ਵੀਡੀਓ ਬਣਾ ਕੇ ਪਾਊਂਗਾ ਇੱਕ।
1: ਬਹੁਤ ਵਧੀਆ,
0: ਬੈਸਟ ਜੀ ਪਾ ਕੇ।
1: ਅੱਛਾ ਮੈਂ ਭਾਈ ਉਹਨਾਂ ਨੂੰ ਇੱਕ ਪੁੱਛਣਾ ਕਿ ਅਮਿਤ ਸ਼ਾਹ ਉਹ ਕੀ ਕਹਿੰਦੇ ਆ ਪਾਰਲੀਮੈਂਟ 'ਚ ਨਹੀਂ ਜਾ ਰਹੇ, ਉਹਦਾ ਅਸਤੀਫਾ ਮੰਗ ਰਹੇ।
0: ਉਹਦਾ ਗੋਡਾ ਦੁਖਦਾ, ਉਹ ਡਾਕਟਰ ਰਜਿੰਦਰ ਗਰਾਇਆ ਸਭ ਕੋਲ ਭੇਜਣਾ ਉਹਨਾਂ ਨੂੰ ਮਾੜਾ ਜਿਹਾ। ਥੈਂਕ ਯੂ ਪ੍ਰਮਿੰਦਰ ਜੀ, ਡਾਕਟਰ ਰਜਿੰਦਰ ਗਰਾਇਆ ਸਾਹਿਬ ਕੋਲ ਭੇਜੋ ਅਮਿਤ ਸ਼ਾਹ ਜੀ ਨੂੰ।
2: ਬਿਲਕੁਲ, ਜਾਂ ਅਰਜਿੰਦਰ ਗੁਰੈ ਸਾਹਿਬ ਕੋ ਭੇਜ ਦੋ, ਨਹੀਂ ਤਾਂ ਫਿਰ ਪਾਰਲੀਮੈਂਟ ਤਾਂ ਅੱਜ ਕੱਲ ਬਲੀ ਦਾ ਬੁੱਥਾ ਬਣੀ ਹੋਈ ਆ, ਉੱਥੇ ਗ੍ਰਹਿ ਮੰਤਰੀ ਨੇ ਕੀ ਜਾਣਾ, ਉੱਥੇ ਤਾਂ ਪ੍ਰਧਾਨ ਮੰਤਰੀ ਨੀ ਜਾ ਰਹੇ। ਜਿਸ ਕਿਸਮ ਦੀ ਉੱਥੇ ਹਾਲਾਤ ਬਣੇ ਹੋਏ ਨੇ, ਉੱਥੇ ਜਾ ਰਹੇ ਨੇ ਤੇ ਸਿਰਫ ਰਾਹੁਲ ਗਾਂਧੀ ਜਾ ਰਹੇ ਨੇ। ਸੋ ਦੇਖਦੇ ਆ ਕਿ ਇਹ ਮਸਲਾ ਕਿਵੇਂ ਬਣਦਾ। ਔਰ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਅਗਲੀ ਗੱਲ ਜਿਹੜੀ ਪਿਕਨਿਕ ਦੀ ਆ, ਬਿਲਕੁਲ ਅੱਗੇ ਤਾਂ ਆਪਾਂ ਲੈ ਗਏ ਹਾਂ ਜੀ, ਜਿਹੜਾ 23 ਆਪਾਂ ਅਗਸਤ ਨੂੰ ਜਿਹੜਾ ਕਰ ਰਹੇ ਹਾਂ ਪ੍ਰੋਗਰਾਮ, ਬਿਲਕੁਲ ਅਸੀਂ ਆ ਤਾਂ ਸਕਦੇ ਨੀ, ਪਰ ਸਾਡੇ ਵੱਲੋਂ ਵੀ ਇਹ ਆਪਣੇ ਲਿਸਨਰ ਨੂੰ ਹੈ ਕਿ ਹੁੰਮ ਹੁਆ ਕੇ ਪਹੁੰਚੋ,
0: ਤੁਹਾਨੂੰ ਵੀਡੀਓ ਕਾਲ ਲਾ ਲਾਂਗੇ ਤੁਹਾਨੂੰ
2: ਆਪਣੇ ਜੀ ਬਿਲਕੁਲ, ਔਰ ਨਾਲ ਦੀ ਨਾਲ ਆਪਣੀ ਫੈਮਿਲੀ ਨੂੰ ਲੈ ਕੇ ਜਾਓ, ਬੱਚਿਆਂ ਨੂੰ ਲੈ ਕੇ ਜਾਓ, ਕਿਉਂਕਿ ਜਿਹੜੀ ਆਪਾਂ ਇੱਕ ਸਮਾਜਿਕ ਸਾਂਝ ਜਿਹੜੀ ਆ ਉਹ ਬਰਕਰਾਰ ਰੱਖਣੀ ਆ, ਉਹਦੇ ਲਈ ਸ਼ੁਰੂਆਤ ਤਾਂ ਕਰਨੀ ਪਊਗੀ। ਮੈਨੂੰ ਲੱਗਦਾ ਹਰਜੀਤ ਜੀ, ਜੇ ਸ਼ੁਰੂਆਤ ਬੰਦਾ ਆਪਣੇ ਆਪ ਤੇ ਆਪਣੇ ਆਪ ਤੋਂ ਕਰੋ ਤਾਂ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ।
0: ਸੱਚੀ ਗੱਲ, ਅਮਿਸ਼ਨ ਕਰਾਉਣਾ ਚਾਹੁੰਦੇ ਹੋ ਟਰੱਕਾਂ ਦਾ, ਤੇ ਸਰਟੀਫਾਈਡ ਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, 647-919-9146 ਦੇ ਉੱਪਰ ਸੰਪਰਕ ਕਰ ਲਿਓ, 647-919-9146। ਪੰਜਾਬੀ ਟਿਫਨਸ ਸਰਵਿਸ ਐਂਡ ਕੇਟਰਿੰਗ ਤੋਂ ਸੰਪਰਕ ਕਰ ਲਿਓ ਪਰਮਜੀਤ ਹੋਣਾ ਨਾਲ, 437-430-1063 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਸਨੀ ਬਾਈ ਨਾਲ ਸੰਪਰਕ ਕਰ ਲਿਓ, ਗਰਾਜ ਡੋਰ ਦਾ ਰਿਪੇਅਰ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਰਿਪੇਅਰ ਕਰਾਉਣੀ ਚਾਹੁੰਦੇ ਹੋ, 647-470-1245। ਪਰਮਿੰਦਰ ਜੀ ਕਹਿੰਦੇ ਰਾਜਾ ਬੜਿੰਗ ਡਰ ਗਿਆ ਸੁਖਬੀਰ ਬਾਦਲ ਤੋਂ ਇਲੈਕਸ਼ਨ ਨਾਲ ਖਿਲਾਫ ਲੜਨ ਤੋਂ, ਕਹਿੰਦਾ ਮੈਂ ਨਹੀਂ ਜਾਣਾ ਉਹਦੇ ਨਾਲ, ਕੀ ਹਿਸਾਬ ਕਿਤਾਬ ਜੀ?
2: ਸੁਖਬੀਰ ਬਾਦਲ ਤੋਂ ਡਰ ਗਿਆ ਜਾਂ ਹਰਜੀਤ ਜੀ ਉਹਨੇ ਕਹਿਤਾ ਕਿ ਮੇਰੇ ਮੁਕਾਬਲੇ ਦਾ ਉਮੀਦਵਾਰ ਹੀ ਹੈ ਨੀ? ਸੋ ਇੱਕ ਅਜੀਬ ਕਿਸਮ ਦਾ ਕੱਲ ਦਾ ਇੱਕ ਵਰਤਾਰਾ ਚੱਲ ਰਿਹਾ ਜਿਹੜਾ ਕੁਲਵੀਰ ਜੀਰਾ ਨੇ ਛੇੜਿਆ ਸੀ ਕਿ ਭਾਈ ਹੁਣ ਦਿੱਗਜਾਂ ਨੂੰ ਦਿੱਗੜ ਧਾਕੜਾਂ ਨੂੰ ਧੱਕ ਟਕਰਾ ਦਿਓ, ਔਰ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪੰਜਾਬ ਕਾਂਗਰਸ ਦੇ ਚਰਨਜੀਤ ਚੰਨੀ ਹੁਣ, ਪ੍ਰਤਾਪ ਬਾਜਵਾ ਹੁਣ, ਸੁਖਜਿੰਦਰ ਰੰਧਾਵਾ ਹੁਣ, ਰਾਜਾ ਬੜਿੰਗ ਹੁਣ ਇੱਕ ਦੂਜੇ ਨਾਲ ਇਹਨਾਂ ਦਾ ਮੁਕਾਬਲਾ ਕਰਨ ਹਾਈਕੋਰਟ ਕੋਲੋਂ ਮੰਗ ਕੀਤੀ ਸੀ। ਪਰ ਹੁਣ ਜਿਹੜਾ ਮੈਚ ਰਾਜਾ ਬੜਿੰਗ ਦੇ ਨਾਲ ਕੁਲਵੀਰ ਜੀਰਾ ਨੇ ਸੁਖਬੀਰ ਬਾਦਲ ਦਾ ਪਾਇਆ ਸੀ, ਰਾਜਾ ਬੜਿੰਗ ਕਹਿੰਦੇ ਸੁਖਬੀਰ ਬਾਦਲ ਤਾਂ ਮੇਰੇ ਮੁਕਾਬਲੇ ਹੈ ਨੀ, ਜੇ ਮੈਨੂੰ ਲੜਾਉਣਾ ਤਾਂ ਸੀਐਮ ਭਗਵੰਤ ਮਾਨ ਦੇ ਨਾਲ ਲੜਾਓ। ਵੈਸੇ ਅਰਜੀਤ ਜੀ ਤੁਹਾਨੂੰ ਲੱਗਦਾ ਕਿ ਰਾਜਾ ਬੜਿੰਗ ਨੂੰ ਟਿਕਟ ਵੀ ਮਿਲ ਜੂਗੀ? ਮੈਨੂੰ ਤਾਂ ਲੱਗਦਾ ਨੀ, ਜੋ ਉਹਨਾਂ ਦਾ ਕੰਮ ਚੱਲ ਰਿਹਾ ਦੇ ਵਿੱਚ ਜੋ ਕੁਛ ਹੋਇਆ,
0: ਥਰਾਈਵ ਆਟੋ ਕਲਿਜ਼ਨ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਹਾਡੀ ਗੱਡੀ ਗੁੱਡੀ ਕੋਈ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋ ਗਿਆ, ਝਰੀਟਾਂ ਝਰੂਟਾਂ ਪੈ ਗਈਆਂ, ਤਾਂ ਥਰਾਈਵ ਆਟੋ ਕਲਿਜ਼ਨ ਵਾਲਿਆਂ ਨਾਲ ਸੰਪਰਕ ਕਰ ਲਿਓ, 1221 ਮੈਥੇਸਨ ਬੁੱਲੇਵਾਰਡ ਈਸਟ ਮਿਸਿਸਾਗਾ ਦੇ ਵਿੱਚ ਨੇ, ਤੇ ਤੁਸੀਂ ਉੱਥੇ ਸੰਦੀਪ ਭਾਈ ਨਾਲ ਸੰਪਰਕ ਕਰਨਾ 299 500 94।

0: ਚੁਤਾਲੀ ਇਕਵੰਜਾ ਉੱਨੀ 299 544 51 19। ਜੇ ਤੁਸੀਂ ਪਿਕਨਿਕ ਲਈ ਕੋਈ ਸਪੋਂਸਰਸ਼ਿਪ ਕਰਨੀ ਚਾਹੁੰਦੇ ਹੋ, ਤੁਹਾਡਾ ਬਿਜ਼ਨਸ ਆ ਆਪਣਾ ਕੋਈ, ਅਤੇ ਉਹਦੇ ਲਈ ਥੋੜ੍ਹੇ ਜਿਹੇ ਪੈਸੇ ਰੱਖੇ ਆ, ਜੇ ਤੁਹਾਡਾ ਫੂਡ ਸਟਾਲ ਤੁਸੀਂ ਕੋਈ ਲਾਉਣਾ ਚਾਹੁੰਦੇ ਹੋ, ਜੇ ਨਹੀਂ ਵੀ ਤੁਹਾਡਾ ਰੈਸਟੋਰੈਂਟ ਮੰਨ ਲਓ ਘਰ ਮਨ 'ਚ ਆ ਗਿਆ ਵੀ ਯਾਰ ਆਪਾਂ ਕੋਈ ਫੂਡ ਸਟਾਲ ਲਾਉਂਦੇ ਹਾਂ, ਚਲੋ ਵੀ ਨਾਲੇ ਤਾਂ 100-200-500 ਇਨਕਮ ਹੋਜੂ ਅਤੇ ਨਾਲੇ ਇੱਕ ਸ਼ੁਗਲ ਮੇਲਾ ਹੋਜੂ, ਤਾਂ ਵੀ ਤੁਸੀਂ ਮੈਨੂੰ ਸੰਪਰਕ ਕਰ ਲਿਓ। ਕੋਈ ਪੈਸਾ ਨਹੀਂ ਫੂਡ ਵਾਲਿਆਂ ਦਾ, ਕੋਈ ਪੈਸਾ ਨਹੀਂ ਆਪਾਂ ਚਾਰਜ ਕਰ ਰਹੇ। ਜੇ ਕਿਸੇ ਨੇ ਕੋਈ ਹੋਰ ਸਟਾਲ ਲਾਉਣਾ, ਤੁਸੀਂ ਕੋਈ ਬੂਥ ਲਾਉਣਾ ਚਾਹੁੰਦੇ ਹੋ, ਤਾਂ ਥੋੜ੍ਹੀ ਜਿਹੀ ਫੀਸ ਰੱਖੀ ਆ, ਕਰ ਲਿਓ ਸੰਪਰਕ ਸਪੋਂਸਰਸ਼ਿਪ ਜੇ ਕਰਨੀ ਚਾਹੁੰਦੇ ਹੋ। ਜੇ ਤੁਸੀਂ ਕੋਈ ਗੀਤ ਸੰਗੀਤ ਉੱਥੇ ਗਾਉਣਾ, ਕੋਈ ਚੁਟਕਲੇ ਗਾਣਾ, ਥੋੜ੍ਹਾ ਜਿਹਾ ਮੈਨੂੰ ਅਰਲੀ ਲਿਖਾ ਦਿਓ ਤਾਂ ਬੜਾ ਵਧੀਆ ਜੂ, ਫਿਰ ਮੇਰਾ ਸਕੈਜੂਅਲ 'ਚ ਪੈ ਜੂ ਕੰਮ, ਹੈ ਨਾ। ਜਦ ਖੜ੍ਹੇ ਪਰ ਉੱਥੇ ਬੰਦਾ ਆਉਂਦਾ ਫਿਰ ਥੋੜ੍ਹਾ ਜਿਹਾ ਹਾਰਡ ਹੋ ਜਾਂਦਾ। ਇੱਕ ਕਾਲ ਲਾਸਟ 30 ਸਕਿੰਟ, 8809। ਵੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੰਜੀਰਾ ਸਾਹਿਬ, ਕੀ ਹਾਲ ਹੈ ਜੀ?
0: ਕਿਰਪਾ ਕਿਰਪਾ, ਹੁਣ ਆ ਰਹੇ ਹੋ 23 ਨੂੰ?
1: ਹਾਂਜੀ ਮਹਾਰਾਜ, ਪੱਕਾ ਜੀ। ਗੱਲ ਸੁਣੋ ਜੀ, ਪੈਸੇ ਦੀ ਭਾਜੀ ਨੇ ਗੱਲ ਕੀਤੀ ਸੀ ਨਾ, ਸਟਾਰਟ ਨਾਲ ਇਕੱਠਾ ਕਰ ਲਿਆ।
0: ਹਾਂ
1: ਉਹ ਮਹਾਰਾਜ, ਪੈਸੇ ਦਾ ਯਕੀਨ ਨਾ ਕਰੋ, ਮੈਂ ਆਪਣੀ ਘਰਵਾਲੀ ਨਾਲ ਬੈਠਾ ਮਜ਼ਾਕ ਕਰਦਾ ਸੀ ਪਰਸੋਂ, ਮੈਂ ਕਿਹਾ ਭਾਜਵਾਨ ਨੇ ਜੇ ਕੱਲ ਨੂੰ ਮੈਨੂੰ 19 ਕੀ ਹੋ ਗਏ ਜਦੋਂ ਮੈਂ ਮਰਨਾ, ਥੋੜੇ ਜਿਹੇ ਪੈਸੇ ਨਾ ਰੱਖ ਰਹੀ। ਉਹ ਜਨਾਨੀਆਂ ਦੇਖੋ ਕਿੰਨੀਆਂ ਤੇਜ਼ ਆ, ਕਹਿੰਦੀ ਜੀ ਅੱਜ ਕੱਲ੍ਹ ਚੋਰੀਆਂ ਬਹੁਤ ਹੁੰਦੀਆਂ, ਜਦੋਂ ਪਹੁੰਚ ਜਾਓਗੇ ਦੱਸ ਦੇਗਾ, ਮੈਂ ਈ ਟ੍ਰਾਂਸਫਰ ਕਰ ਦੂੰਗੀ।
0: ਆ ਚੱਕ ਨਹੀਂ, ਗੋ ਫੰਡ ਵੀ ਤੇ ਚਲ ਜਾਣਗੇ, ਕੋਈ ਗੱਲ ਨੀ।
1: ਨਹੀਂ ਉਹ ਘਰਵਾਲੀ ਬੜੀ ਤੇਜ਼ ਆ ਜੀ, ਕਹਿੰਦੀ ਨਹੀਂ ਈ ਟ੍ਰਾਂਸਫਰ ਕਰ ਦੂੰ।
2: ਸਾਂਝਾ ਆਪਣਾ ਪ੍ਰੋਗਰਾਮ ਹੈਗਾ, ਇਹ ਨਾ ਸੋਚੋ ਵੀ ਸਾਡਾ ਕੋਈ ਬਿਜ਼ਨਸ ਨੀ ਹੈਗਾ, ਵੀ ਅਸੀਂ ਕੀ ਸਪੋਂਸਰ ਕਰਨਾ, ਹੈ ਨਾ।
0: ਬਿਲਕੁਲ,
2: ਸਾਰੇ ਜਣੇ ਰੌਣਕ ਆਓ, ਆਓ ਪਹੁੰਚੋ, ਠੀਕ ਹੈ ਵੀਰੇ?
0: ਲਵ ਯੂ। ਬਿਲਕੁਲ ਪਰਮਿੰਦਰ ਜੀ, 10 ਕੁ ਸਕਿੰਟ ਆ ਹੈਡਲਾਈਨ ਕਰਨ ਲਈ, ਨਿਬੇੜ ਦੋ ਕੰਮ
2: ਜੀ। ਬਿਲਕੁਲ ਹੈਡਲਾਈਨ, ਪੰਜਾਬ ਕਾਂਗਰਸ ਚ ਆਗੂਆਂ ਦਾ ਕਸ਼ਮਕਸ਼ ਸਿਖਰਾਂ ਉੱਤੇ, ਜ਼ਬਾਨੀ ਜੰਗ ਹੋਰ ਤੇਜ, ਲੁਧਿਆਣਾ ਚ ਰਾਜਾ ਪਟਿੰਗ ਦੇ ਸਾਹਮਣੇ ਚਰਨਜੀਤ ਚੰਨੀ ਤੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਚ ਨਾਅਰੇਬਾਜ਼ੀ, ਪ੍ਰਤਾਪ ਬਾਜਵਾ ਦੇ ਮੂੰਹ ਤੇ ਆਈ ਗੁੱਜੀ ਗੱਲ, ਆਖੇ ਮੈਨੂੰ ਅਜੇ ਵੀ ਮੁੱਖ ਮੰਤਰੀ ਬਣਨ ਤੋਂ ਪਰਹੇਜ਼ ਨਹੀਂ। ਸੰਗਰੂਰ ਕੋਰਟ ਦੇ ਨੋਟਿਸ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਪੁੱਜੇ ਪੰਜਾਬ ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾ ਅਰਜੁਨ ਖੜਗੇ ਜੀ।
0: ਥੈਂਕ ਯੂ ਸੋ ਮਚ, ਜੁੜਦੇ ਹਾਂ ਕੱਲ ਦੇ ਪ੍ਰੋਗਰਾਮ, ਬਹੁਤ ਵਧੀਆ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ, ਆਪਣੇ ਤੋਂ ਬਾਅਦ ਸ਼ੰਮੀ ਪਠਾਣੀ ਲੈ ਕੇ ਪ੍ਰੋਗਰਾਮ ਹਾਜ਼ਰ, 2 ਵਜੇ ਕੱਲ੍ਹ ਤੱਕ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 9054595533
1: 9054595533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
5: ਓਏ ਸਾਵਣ ਚੜਿਆ ਤੀ
4: ਟੋਰਾਂਟੋ ਸ਼ੋ ਸੰਡੇ 9 ਅਗਸਤ ਨੂੰ
5: ਦੁਨੀਆ ਮੇਲੇ ਜਾਂਦੀ
4: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ

for entertainment. 647-400-6862 416-303-4444. ਕੀ ਤੁਸੀਂ ਇਸ ਸ਼ੋਅ ਨੂੰ ਮਿਸ ਕਰਨਾ ਚਾਹੋਗੇ?

0: Du bist ein Job, Assas, du Assas, Habisas, Nandit Hose Bisas, Bole, Sony Hall, Sassia Kal.
1: ਕਰਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਕਿਆ ਬਾਤ ਹੈ, ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਥਰਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 7 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ, ਜਿਹਦੇ ਵਿੱਚ ਖਬਰਸਾਰ ਦੇ ਨਾਲ ਦੀ ਨਾਲ ਸੰਗੀਤਕ ਤੜਕਾ ਵੀ ਹੈ ਜਿਹੜਾ ਉਹ ਲੱਗਦਾ ਰਹੇਗਾ। ਸੋ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਤੁਸੀਂ ਕੋਈ ਖਬਰਸਾਰ ਤੁਹਾਡੇ ਤੱਕ ਹੈ, ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਫਿਰ ਟ੍ਰੈਫਿਕ ਬਾਬਤ ਕੋਈ ਵੀ ਜਾਣਕਾਰੀ ਹੈ। ਕਈ ਵਾਰ ਹਾਈਵੇ ਕਿਤੇ ਬਲੌਕ ਹੁੰਦਾ, ਕਿਸੇ ਵਜ੍ਹਾ ਕਰਕੇ ਤੁਸੀਂ ਅਪਡੇਟ ਕਰ ਦਿੰਦੇ ਹੋ, ਬਾਕੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 'ਤੇ ਹੈ ਜਿਹੜਾ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਬਾਕੀ ਡਾਇਲ ਟੂ ਲਿਸਨ ਕਰਕੇ ਵੀ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ। ਕਈ ਵਾਰ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਹੈ ਜਿਹੜਾ ਸ਼ਾਂਸ਼ਾ ਜਾਂ ਡਿਸਟਰਬੈਂਸ ਆ ਰਹੀ ਹੈ, ਜਾਂ ਤੁਹਾਨੂੰ ਲੱਗਦਾ ਕਵਰੇਜ ਖੇਤਰ ਤੋਂ ਬਾਹਰ ਜਾ ਰਹੇ ਹੋ, ਤਾਂ ਤੁਸੀਂ ਡਾਇਲ ਟੂ ਲਿਸਨ ਕਰਕੇ ਕੈਨੇਡਾ ਵਾਈਡ ਤੁਸੀਂ ਸਾਨੂੰ ਸੁਣ ਸਕਦੇ ਹੋ। 416-477-2040 416-477-2040 ਤੇ ਜਿਹੜੇ ਸਾਡੇ ਅੰਤਰਰਾਸ਼ਟਰੀ ਟਰੈਵਲਰ ਨੇ, US ਨੂੰ ਜਾਂਦੇ ਨੇ ਜਿਹੜੇ, ਉਹਨਾਂ ਵਾਸਤੇ ਐਪ ਹੈਗੀ ਹੈ। ਜੇ ਤੁਹਾਡੇ ਕੋਲ ਉੱਥੇ ਦਾ ਤੁਸੀਂ ਉੱਧਰ ਕੋਈ ਕੈਰੀਅਰ ਲਿੱਤਾ ਹੋਇਆ ਫੋਨ ਵਾਲਾ, ਤਾਂ ਵੀ ਤੁਸੀਂ ਇਸੇ ਨੰਬਰ 'ਤੇ ਡਾਇਲ ਕਰਕੇ ਸੁਣ ਸਕਦੇ ਹੋ। ਜਾਂ ਫਿਰ ਤੁਸੀਂ ਸਿੰਪਲ ਰੇਡੀਓ ਦੀ ਉੱਥੇ AM 530 ਮਲਟੀਕਲਚਰਲ ਹੈ ਜਿਹੜਾ ਸਿੰਪਲ ਰੇਡੀਓ 'ਤੇ ਐਪ ਹੈ ਜਿਹੜੀ, ਉੱਥੇ ਲੱਭ ਸਕਦੇ ਹੋ। ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਹੈ ਜਿਹੜੀ, ਉਹਨੂੰ ਵੀ ਡਾਊਨਲੋਡ ਕਰਕੇ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਇਸ ਟਾਈਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਨੂੰ ਸੁਣਿਆ ਜਾ ਰਿਹਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਜਿਹੜੇ ਮੈਸੇਜਸ ਆਉਂਦੇ ਨੇ, ਇਹ ਇੱਕ ਮੇਰੇ ਲਈ ਗਲੂਕੋਜ਼ ਦਾ ਕੰਮ ਕਰਦੇ ਨੇ। ਤੁਹਾਡੀਆਂ ਕਾਲਸ ਆਉਂਦੀਆਂ ਨੇ, ਇਹ ਮੇਰੀ ਹੌਸਲਾ ਅਫਜਾਈ ਦਾ ਕੰਮ ਕਰਦੇ ਆ। ਮੈਂ ਤੁਹਾਡਾ ਸਭ ਦਾ ਬੜਾ ਬੜਾ ਧੰਨਵਾਦੀ ਹੈ। ਸੋ ਇਸ ਵਕਤ ਹੈ ਜਿਹੜਾ ਤਾਪਮਾਨ, ਪੀਅਰਸਨ ਏਅਰਪੋਰਟ 'ਤੇ 19°C ਦਰਜ ਕੀਤਾ ਗਿਆ, ਅਤੇ ਅੱਜ ਦੁਪਹਿਰ ਬਾਅਦ ਤਾਪਮਾਨ 28°, ਅਤੇ ਫੀਲ ਲਾਈਕ 36° ਹੋਵੇਗਾ। ਦੁਪਹਿਰ ਤੋਂ ਬਾਅਦ ਕਿਤੇ ਕਿਤੇ ਹੋ ਵੀ ਸਕਦੀ ਜਾਂ ਨਹੀਂ ਵੀ ਹੋ ਸਕਦੀ, 3 ਮਿੰਟ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਬੜੀ ਘੱਟ ਕੀਤੀ ਗਈ ਹੈ, 1 mm ਦੇ ਕਰੀਬ। ਸੋ ਹੋ ਵੀ ਸਕਦੀ ਹੈ ਵਰਖਾ ਜਾਂ ਨਹੀਂ ਵੀ ਹੋ ਸਕਦੀ ਹੈ, ਇਹ ਅਨਸਰਟੈਨਿਟੀ ਹੈ ਜਿੱਦਾਂ ਟਰੇਡ ਵਾਰ ਨੂੰ ਲੈ ਕੇ ਬਣੀ ਹੈ, ਉਸੇ ਤਰ੍ਹਾਂ ਮੀਂਹ ਨੂੰ ਲੈ ਕੇ ਵੀ ਬਣੀ ਹੋਈ ਹੈ। ਸੋ ਆਓ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ 6 ਅਗਸਤ ਹੈ, ਅੱਜ ਦਾ ਦਿਨ ਆਪਣੇ ਇਤਿਹਾਸ ਦੇ ਵਿੱਚ ਕੀ ਕੁਛ ਸੰਭਾਲੀ ਬੈਠਾ, ਆਪਣੀ ਬੁੱਕਲ ਦੇ ਵਿੱਚ ਕੀ ਕੁਛ ਸਾਂਭੀ ਬੈਠਾ, ਆਓ ਦੇਖੀਏ। 6 ਅਗਸਤ 1806 ਨੂੰ ਆਸਟਰੀਆ ਦੇ ਫਰਾਂਸਿਸ ਦੂਜੇ ਨੇ ਰੋਮਨ ਸਮਰਾਟ ਦਾ ਖਿਤਾਬ ਤਿਆਗ ਦਿੱਤਾ ਸੀ। ਇਸ ਨਾਲ ਲਗਭਗ 1000 ਸਾਲ ਪੁਰਾਣੇ ਰੋਮਨ ਸਾਮਰਾਜ ਦਾ ਅੰਤ ਹੋ ਗਿਆ ਸੀਗਾ। ਰੋਮਨ ਸਾਮਰਾਜ ਬਾਰੇ ਆ ਜਿਹੜਾ, ਰੋਮਨ ਇੰਪਾਇਰ ਬਾਰੇ ਆ ਜਿਹੜਾ, ਅਸੀਂ ਆਪਣੀ ਹਿਸਟਰੀ ਦੀਆਂ ਕਿਤਾਬਾਂ ਦੇ ਵਿੱਚ ਬਹੁਤ ਪੜ੍ਹਿਆ, ਅਤੇ ਮੈਂ ਵੀ ਸ਼ੋਰ ਹਾਂ ਵੀ ਤੁਸੀਂ ਵੀ ਆ ਜਿਹੜਾ ਕਿਤੇ ਨਾ ਕਿਤੇ ਇਹ ਵਰਡ ਆ ਜਿਹੜਾ ਸੁਣਿਆ ਹੋਵੇਗਾ। ਪਰ ਅੱਜ ਦੇ ਦਿਨ 6 ਅਗਸਤ ਨੂੰ ਰੋਮਨ ਸਾਮਰਾਜ ਦਾ ਜਿਹੜਾ ਅੰਤ ਹੋ ਗਿਆ ਸੀ। 6 ਅਗਸਤ 1881 ਨੂੰ ਪੈਂਸਲਿਨ ਦੇ ਖੋਜੀ ਡਾਕਟਰ ਸਰ ਅਲੈਗਜ਼ੈਂਡਰ ਫਲੈਮਿੰਗ ਦਾ ਜਨਮ ਸਕਾਟਲੈਂਡ ਦੇ ਵਿੱਚ ਹੋਇਆ ਸੀ। ਮੈਂ ਪਤਾ ਨਹੀਂ, ਮੈਂ ਕਦੇ ਤੁਹਾਡੇ ਨਾਲ ਇਹਨਾਂ ਦੇ ਸਰ ਅਲੈਗਜ਼ੈਂਡਰ ਹੈ ਉਹਨਾਂ ਦੇ ਨਾਲ ਆਧਾਰਿਤ ਆ ਜਿਹੜਾ ਕਿੱਸਾ ਸ਼ੇਅਰ ਕੀਤਾ ਜਾਂ ਨਹੀਂ ਕੀਤਾ, ਪਰ ਅੱਜ ਜ਼ਰੂਰ ਕਰ ਦਿੰਦਾ, ਇੱਕ ਛੋਟਾ ਜਿਹਾ ਕਿੱਸਾ ਹੀ ਹੈ। ਅਤੇ ਦੋਸਤੋ, ਅੱਜ ਦੇ ਦਿਨ 6 ਅਗਸਤ 1945 ਨੂੰ ਅਮਰੀਕਾ ਨੇ ਜਪਾਨ ਦੇ ਹੀਰੋਸ਼ਿਮਾ ਸ਼ਹਿਰ ਉੱਤੇ ਲਿਟਲ ਬੋਏ ਨਾਮ ਦਾ ਜਿਹੜਾ ਪਰਮਾਣੂ ਬੰਬ ਹੈ ਜਿਹੜਾ ਸੁੱਟਿਆ ਸੀਗਾ। ਅਗਸਤ 1945 ਨੂੰ ਹੀਰੋਸ਼ਿਮਾ ਉੱਤੇ ਸੁੱਟਿਆ ਗਿਆ ਸੀਗਾ ਲਿਟਲ ਬੋਏ ਪਰਮਾਣੂ ਬੰਬ। ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹਿਰ ਉੱਤੇ ਵਰਤਿਆ ਗਿਆ ਪਹਿਲਾ ਪਰਮਾਣੂ ਹਥਿਆਰ ਸੀਗਾ। ਹਮਲੇ ਤੋਂ ਪਹਿਲਾਂ 1945 ਦੇ ਵਿੱਚ ਵਰਲਡ ਵਾਰ 2 ਆਪਣੇ ਅੰਤਲੇ ਪੜਾਅ ਦੇ ਵਿੱਚ ਸੀਗਾ। ਜਰਮਨੀ 1945 ਦੇ ਵਿੱਚ ਆਤਮ ਸਮਰਪਣ ਜਿਹੜਾ ਕਰ ਚੁੱਕਾ ਸੀ, ਪਰ ਜਪਾਨ ਅਜੇ ਵੀ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੇ ਨਾਲ ਜੰਗ ਕਰ ਰਿਹਾ ਸੀ। ਅਮਰੀਕਾ ਨੇ ਬਹੁਤ ਗੁਪਤ ਇੱਕ ਮੈਨਹੈਟਨ ਪ੍ਰੋਜੈਕਟ ਰਾਹੀਂ ਇਹ ਪਰਮਾਣੂ ਬੰਬ ਹੈ ਜਿਹੜਾ ਵਿਕਸਿਤ ਕੀਤਾ ਸੀਗਾ। ਇਸ ਪ੍ਰੋਜੈਕਟ ਦੇ ਵਿੱਚ ਲਗਭਗ 6 ਲੱਖ ਲੋਕ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਸ਼ਾਮਲ ਹੋਏ ਸੀਗੇ, ਅਤੇ ਇਸ ਦੇ ਮੁੱਖ ਕੇਂਦਰ ਓਕਰੇਜ, ਟੈਨਸੀ, ਲੋਸ ਐਲਾਮੋਸ, ਨਿਊ ਮੈਕਸੀਕੋ, ਹੈਨਫੋਰਡ, ਵਾਸ਼ਿੰਗਟਨ ਸਨ। ਸਮੋ ਤਾਂ ਉੱਥੇ ਉੱਥੇ ਹੈ ਜਿਹੜੇ ਇਹਦੇ ਪੁਰਜੇ ਆ ਜਿਹੜੇ ਪਰਮਾਣੂ ਬੰਬ ਦੇ ਬਣਾਏ ਗਏ। ਹੀਰੋਸ਼ਿਮਾ ਉੱਤੇ ਸੁੱਟੇ ਗਏ ਬੰਬ ਦਾ ਜਿਹੜਾ ਕੋਡ ਨਾਮ ਸੀਗਾ ਜਾਂ ਕੋਡ ਨੇਮ ਸੀਗਾ, ਉਹ ਲਿਟਲ ਬੋਏ ਕਰਕੇ ਸੀਗਾ। ਇਸ ਵਿੱਚ ਯੂਰੇਨੀਅਮ U-235 ਵਰਤਿਆ ਗਿਆ ਸੀਗਾ। ਓਕ ਰਿਜ ਵਿੱਚ ਯੂਰੇਨੀਅਮ 235 ਨੂੰ ਕੁਦਰਤੀ ਯੂਰੇਨੀਅਮ ਵਿੱਚੋਂ ਵੱਖ ਕਰਨ ਲਈ ਇੱਕ ਵਿਸ਼ੇਸ਼ ਤਕਨੀਕਾਂ ਜਿਹੜੀਆਂ ਦੀ ਉਹਨਾਂ ਦਾ ਸਹਾਰਾ ਲਿਆ ਗਿਆ। ਬੰਬ ਨੂੰ ਹੀਰੋਸ਼ਿਮਾ ਉੱਪਰ ਡਿੱਗਣ ਵਾਸਤੇ ਇਨੋਲਾ ਗੇ ਨਾਮਕ ਜਹਾਜ਼ ਦੀ ਵਰਤੋਂ ਕੀਤੀ ਗਈ ਅਤੇ ਇਸ ਜਹਾਜ਼ ਦਾ ਜਿਹੜਾ ਪਾਇਲਟ ਸੀਗਾ ਕਰਨਲ ਪੌਲ ਟਿਬਿਟਸ, ਉਹ ਜਿਹੜਾ ਸੀਗਾ ਉਹ ਜਹਾਜ਼ ਨੂੰ ਜਿਹੜਾ ਉਸਨੇ ਉੱਥੇ ਇੱਕ ਆਈਲੈਂਡ ਸੀ ਉੱਥੋਂ ਉਡਾਇਆ ਸੀਗਾ ਜੋ ਉਸ ਸਮੇਂ ਉਹ ਅਮਰੀਕੀ ਕਬਜ਼ੇ ਹੇਠ ਸੀਗਾ। ਉਸ ਸਮੇਂ ਹੀਰੋਸ਼ਿਮਾ ਇੱਕ ਮਹੱਤਵਪੂਰਨ ਫੌਜੀ ਇੰਡਸਟਰੀਅਲ ਅਤੇ ਸੰਚਾਰ ਕੇਂਦਰ ਸੀਗਾ ਅਤੇ ਸ਼ਹਿਰ ਦੇ ਵਿੱਚ ਲਗਭਗ 300,000 ਲੋਕ ਰਹਿੰਦੇ ਸੀ। ਕਹਿੰਦੇ ਲਗਭਗ ਸਵੇਰੇ 8:15 ਹੀਰੋਸ਼ਿਮਾ ਦੇ ਸਥਾਨਕ ਸਮੇਂ ਅਨੁਸਾਰ ਬੰਬ ਛੱਡਿਆ ਗਿਆ ਅਤੇ ਬੰਬ ਲਗਭਗ 45 ਸਕਿੰਟ ਬਾਅਦ ਧਮਾਕੇ ਨਾਲ ਫਟਿਆ ਅਤੇ ਸ਼ਹਿਰ ਤੋਂ ਲਗਭਗ 1900 ਫੁੱਟ ਉੱਪਰ ਹਵਾ ਦੇ ਵਿੱਚ ਬਹੁਤ ਧਮਾਕੇਦਾਰ ਜ਼ੋਰਦਾਰ ਵਿਸਫੋਟ ਹੋਇਆ। ਧਮਾਕੇ ਨੇ ਇੱਕ ਬਹੁਤ ਤੀਬਰ ਫਲੈਸ਼ ਆਫ ਲਾਈਟ, ਭਿਆਨਕ ਗਰਮੀ ਅਤੇ ਇੱਕ ਬਲਾਸਟ ਜਿਹੜੀ ਆ ਵੇਵ ਦੀ ਆ ਜਿਹੜੀ ਉਹ ਛੱਡੀ ਅਤੇ ਫਿਰ ਅੱਗ ਦਾ ਤੂਫਾਨ ਆ ਜਿਹੜਾ ਪੈਦਾ ਕਰ ਦਿੱਤਾ। ਇਨੋਲਾ ਗੇ ਧਮਾਕੇ ਤੋਂ ਬਾਅਦ ਜਿਹੜੀਆਂ ਸ਼ੌਕ ਵੇਵਸ ਸੀਗੀਆਂ ਉਸ ਬੰਬ ਦੇ ਕਰਕੇ ਇਹ ਜਿਹੜਾ ਜਹਾਜ਼ ਆ ਜਿਹੜਾ ਇਨੋਲਾ ਗੇ ਇਹ ਪੂਰੀ ਤਰ੍ਹਾਂ ਹਿੱਲ ਗਿਆ ਸੀ। ਜਹਾਜ਼ ਦੇ ਪਾਇਲਟ ਨੇ ਤੁਰੰਤ ਤੇਜ਼ੀ ਨਾਲ ਇਸ ਨੂੰ ਮੋੜ ਕੇ ਦੂਰ ਜਾਣ ਦੀ ਆ ਜਿਹੜੀ ਕੋਸ਼ਿਸ਼ ਕੀਤੀ। ਧਮਾਕੇ ਦਾ ਕੇਂਦਰੀ ਇਲਾਕਾ ਲਗਭਗ ਪੂਰੀ ਤਰ੍ਹਾਂ ਕਹਿੰਦੇ ਤਬਾਹ ਹੋ ਗਿਆ ਸੀਗਾ ਜਿੱਥੇ ਮਤਲਬ ਟਾਰਗੇਟ ਕੀਤਾ ਗਿਆ ਸੀਗਾ ਅਤੇ ਹਜ਼ਾਰਾਂ ਹੀ ਇਮਾਰਤਾਂ ਢਹਿ ਗਈਆਂ ਜਾਂ ਸੜ ਗਈਆਂ ਅਤੇ ਸ਼ਹਿਰ ਦੇ ਵੱਡੇ ਹਿੱਸੇ ਦੇ ਵਿੱਚ ਦੋਸਤੋ ਅੱਗ ਲੱਗ ਗਈ ਸੀ ਅਤੇ 5 ਵਰਗ ਮੀਲ ਖੇਤਰ ਦੇ ਵਿੱਚ ਜਿਹੜੀ ਸਭ ਤੋਂ ਵੱਧ ਜਿਹੜੀ ਤਬਾਹੀ ਹੋਈ ਸੀਗੀ। ਸੋ ਇਸ ਬੰਬ ਹਮਲੇ ਦੇ ਵਿੱਚ ਲਗਭਗ 1.5 ਲੱਖ ਤੋਂ ਵੱਧ ਲੋਕ ਹੈ ਜਿਹੜੇ ਮਾਰੇ ਗਏ ਸੀਗੇ ਅਤੇ 6 ਅਗਸਤ 1926 ਨੂੰ ਅਮਰੀਕੀ ਤੈਰਾਕ ਗਟਰਟਰੂਡ ਐਡਰਲੇ ਨੇ ਫਰਾਂਸ ਤੋਂ ਇੰਗਲੈਂਡ ਤੱਕ ਇੰਗਲਿਸ਼ ਚੈਨਲ ਨੂੰ 15 ਘੰਟੇ 45 ਮਿੰਟ ਤੈਰ ਕੇ ਪਾਰ ਕਰਨ ਵਾਲੀ ਹੈ ਜਿਹੜੀ ਹੈ ਪਹਿਲੀ ਔਰਤ ਹੈ ਜਿਹੜੀ ਬਣੀ ਸੀਗੀ। ਸੋ ਕਿਆ ਬਾਤ ਹੈ। ਸੋ 6 ਅਗਸਤ ਦਾ ਇਤਿਹਾਸ ਆਪਣੇ ਵਿੱਚ ਬਹੁਤ ਕੁਝ ਹੈ ਜਿਹੜਾ ਸਮੋਈ ਬੈਠਾ, ਕਈ ਤਰਾਸ ਦੀਆਂ ਅਤੇ ਕਈ ਉਪਲਬਧੀਆਂ। ਸੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ ਦੇ ਨਾਲ ਜੁੜੇ ਹੋਏ ਹੋ, ਤੁਹਾਡੇ ਕੁਛ ਕੁ ਟੈਕਸਟ ਮੈਸੇਜ, ਵਟਸਐਪ ਮੈਸੇਜ ਵੀ ਮੇਰੇ ਤੱਕ ਪਹੁੰਚੇ ਨੇ, ਉਹ ਵੀ ਮੈਂ ਅੱਗੇ ਜਾ ਕੇ ਸ਼ੇਅਰ ਕਰਦਾ। ਕਹਿੰਦੇ ਹਮੇਸ਼ਾ ਯਾਦ ਰੱਖੋ, ਜ਼ਰੂਰਤ ਤੋਂ ਜ਼ਿਆਦਾ ਗੱਲਬਾਤ, ਜ਼ਰੂਰਤ ਤੋਂ ਜ਼ਿਆਦਾ ਲਗਾਅ, ਜ਼ਰੂਰਤ ਤੋਂ ਜ਼ਿਆਦਾ ਪਿਆਰ, ਜ਼ਰੂਰਤ ਤੋਂ ਜ਼ਿਆਦਾ ਉਮੀਦ ਅਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ। ਅੰਤ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਹਰ ਕੋਈ ਚੀਜ਼ ਹੈ ਦੁੱਖ ਹੀ ਦਿੰਦੀ ਹੈ। ਕਹਿੰਦੇ ਨੇ ਸਿਆਣੇ ਕੀ ਕਹਿੰਦੇ ਨੇ ਭਾਈ, ਕੋਈ ਤੁਹਾਡਾ ਬੁਰਾ ਕਰਨਾ ਚਾਹੁੰਦਾ ਹੈ ਇਹ ਉਸ ਦੇ ਕਰਮਾਂ ਦੇ ਵਿੱਚ ਲਿਖਿਆ ਜਾਵੇਗਾ। ਤੁਸੀਂ ਕਿਉਂ ਕਿਸੇ ਦੇ ਬਾਰੇ ਵਿੱਚ ਬੁਰਾ ਸੋਚ ਕੇ ਆਪਣਾ ਵਕਤ ਅਤੇ ਆਪਣਾ ਕਰਮ ਹੈ ਜਿਹੜਾ ਉਹ ਖਰਾਬ ਕਰ ਰਹੇ ਹੋ। ਦੋਸਤੋ, ਕੀ ਤੁਸੀਂ ਕਰਮ ਦੇ ਵਿੱਚ ਹੈ ਜਿਹੜਾ ਵਿਸ਼ਵਾਸ ਕਰਦੇ ਹੋ? ਕਈ ਆਪਾਂ ਵੀਡੀਓਜ਼ ਵੀ ਦੇਖਦੇ ਹਾਂ, ਕਰਮਾਂ ਇੰਸਟੈਂਟ ਕਰਮਾ, ਇੱਕਦਮ ਹੀ ਆ ਜਿਹੜਾ ਉਹਨੂੰ ਆਪਣੇ ਕਰਮ ਦਾ ਫਲ ਮਿਲ ਗਿਆ। ਕਰਮ ਹੈ ਜਿਹੜੇ ਇਹ ਮੁੜ ਕੇ ਆਉਂਦੇ ਨੇ, ਚੰਗੇ ਕਰਮ ਕਰਦੇ ਹੋ ਅਤੇ ਦੂਣੇ ਤਿਗਣੇ ਹੋ ਕੇ ਵਾਪਸ ਆਉਂਦੇ ਨੇ। ਸੋ ਇਹ ਗੱਲਾਂ ਆਪਾਂ ਆਮ ਸੁਣਦੇ ਹਾਂ। ਕੀ ਤੁਸੀਂ ਆ ਜਿਹੜਾ ਇਹਨਾਂ ਕਰਮਾਂ ਦੇ ਵਿੱਚ ਵਿਸ਼ਵਾਸ ਕਰਦੇ ਹੋ? ਜਿਹੜਾ ਵਿਸ਼ਵਾਸ ਕਰਦਾ ਉਹ, ਮੈਨੂੰ ਯਕੀਨ ਹੈ ਉਹ ਪਰਮਾਤਮਾ 'ਤੇ ਵੀ ਵਿਸ਼ਵਾਸ ਕਰਦਾ ਹੋਵੇਗਾ। ਜਿਹੜਾ ਨਹੀਂ ਯਕੀਨ ਕਰਦਾ ਉਹ ਸ਼ਾਇਦ ਹੈ ਜਿਹੜਾ ਨਾਸਤਿਕ ਹੋ ਸਕਦਾ। ਮੈਂ ਉੱਦਾਂ ਕਹਿ ਰਿਹਾ ਪਰ ਮੇਰੇ ਪਰਸਨਲ ਵਿਊ ਲੈ, ਪਰ ਤੁਸੀਂ ਆ ਜਿਹੜਾ ਕਰਮ ਦੇ ਉੱਤੇ ਆ ਜਿਹੜਾ ਵਿਸ਼ਵਾਸ ਕਰਦੇ ਹੋ, ਤੁਸੀਂ ਉਹ ਸਮਝਦੇ ਹੋ ਜੇ ਅਸੀਂ ਕਿਸੇ ਦਾ ਬੁਰਾ ਕੀਤਾ ਤਾਂ ਕਿਸੇ ਨਾ ਦਿਨ ਜਾਂ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਵੀ ਆ ਜਿਹੜਾ ਉਸ ਤਰ੍ਹਾਂ ਦਾ ਵਰਤਾਅ ਜਾਂ ਉਸ ਤਰ੍ਹਾਂ ਦਾ ਬੁਰਾ ਹਾਲ ਹੈ ਜਿਹੜਾ ਹੋ ਸਕਦਾ ਹੈ। ਕੀ ਤੁਸੀਂ ਇਸ ਚੀਜ਼ 'ਤੇ ਵਿਸ਼ਵਾਸ ਕਰਦੇ ਹੋ? ਤੁਸੀਂ ਆ ਜਿਹੜਾ ਇਹਦੇ 'ਤੇ ਜ਼ਰੂਰ ਆਪਣੀ ਆ ਜਿਹੜੀ ਜਾਂ ਤੁਹਾਡੇ ਨਾਲ ਕੋਈ ਪਰਸਨਲ ਤਜਰਬਾ ਹੋਇਆ ਹੋਵੇ, ਕਈ ਵਾਰ ਹੱਡ ਬੀਤੀ ਹੋਈ ਹੁੰਦੀ ਹੈ ਅਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ। 905-673-3337 9056733337 'ਤੇ ਕਾਲ ਕਰਕੇ ਤੁਸੀਂ ਆ ਜਿਹੜਾ ਇਹ ਚੀਜ਼ ਇਹਦੇ ਬਾਬਤ ਹੈ ਜਿਹੜੀ ਸਾਡੇ ਨਾਲ ਆਪਣਾ ਪਰਸਨਲ ਤਜਰਬਾ ਸਾਂਝਾ ਕਰ ਸਕਦੇ ਹੋ। ਕੀ ਕਰਮਾਂ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਹੋ? ਤੁਹਾਨੂੰ ਲੱਗਦਾ ਜਿਹੜੇ ਕਰਮ ਹੈ ਜਿਹੜੇ ਇਹ ਘੁੰਮ ਕੇ ਆਉਂਦੇ ਨੇ? ਲਓ ਇੱਕ ਤੁਹਾਨੂੰ ਕਿੱਸਾ ਸੁਣਾ ਦਿੰਦਾ। ਇੱਕ ਸਧਾਰਨ ਕਿਸਾਨ ਹੈ ਜਿਹੜਾ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀਗਾ, ਉਹਨੂੰ ਅਚਾਨਕ ਇੱਕ ਬੱਚੇ ਦੀਆਂ ਚੀਕਾਂ ਜਿਹੜੀਆਂ ਆ ਉਹ ਸੁਣਾਈ ਦਿੱਤੀਆਂ। ਕਿਸਾਨ ਹੈ ਜਿਹੜਾ ਦੌੜ ਕੇ ਗਿਆ ਅਤੇ ਉਹਨੇ ਦੇਖਿਆ ਵੀ ਇੱਕ ਬੱਚਾ ਜਿਹੜਾ ਆ ਉਹ ਦਲਦਲ ਦੇ ਵਿੱਚ ਫਸਿਆ ਹੋਇਆ ਅਤੇ ਧੱਸਦਾ ਜਾ ਰਿਹਾ ਸੀ। ਕਿਸਾਨ ਨੇ ਜਿਹੜਾ ਉਸ ਬੱਚੇ ਨੂੰ ਬੁਲਾ ਲਿਆ, ਬਚਾ ਲਿਆ। ਇੰਨੇ ਨੂੰ ਇੱਕ ਅਮੀਰ ਬੱਗੀ ਦੇ ਵਿੱਚ ਅਮੀਰ ਜੋੜਾ ਜਿਹੜਾ ਉੱਥੇ ਆਉਂਦਾ ਅਤੇ ਉਹ ਆ ਜਿਹੜਾ ਉਸ ਕਿਸਾਨ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਹਨਾਂ ਦੀ ਔਲਾਦ ਨੂੰ ਆ ਜਿਹੜਾ ਦਲਦਲ ਦੇ ਵਿੱਚੋਂ ਆ ਜਿਹੜਾ ਸੇਫਲੀ ਕੱਢ ਲਿਆ ਅਤੇ ਉਹਨਾਂ ਨੇ ਫਿਰ ਉਸ ਕਿਸਾਨ ਨੂੰ ਕਈ ਕੁਛ ਭੇਟਾਂ ਦੇਣ ਦੀ ਆ ਜਿਹੜੀ ਆਪਣੀ ਇੱਛਾ ਜ਼ਾਹਿਰ ਕੀਤੀ। ਪਰ ਕਿਸਾਨ ਨੇ ਕਿਹਾ ਵੀ ਮੈਂ ਇਹ ਕੰਮ ਹੈ ਜਿਹੜਾ ਪੈਸਿਆਂ ਦੇ ਵੱਟੇ ਨਹੀਂ ਕੀਤਾ। ਇੰਨੇ ਨੂੰ ਇਸ ਕਿਸਾਨ ਦਾ ਜਿਹੜਾ ਪੁੱਤਰ ਹੈ ਉਹ ਬੱਗੀ ਨੂੰ ਦੇਖਣ ਵਾਸਤੇ ਉਸ ਉਕਸੁਕਤਾ ਦੇ ਵਿੱਚ ਉੱਥੇ ਆ ਗਿਆ ਤੇ ਬੱਗੀ ਨੂੰ ਨਿਹਾਰਨ ਲੱਗ ਪਿਆ। ਤੇ ਇੰਨੇ ਨੂੰ ਜਿਹੜਾ ਅਮੀਰ ਜੋੜਾ ਸੀਗਾ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਇਸ ਪੁੱਤਰ ਦੀ ਵਿੱਦਿਆ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਲੈਣਾ ਚਾਹੁੰਦਾ ਹਾਂ ਤੇ ਇਹਦੀ ਸਾਰੀ ਪੜ੍ਹਾਈ ਆ ਜਿਹੜੀ ਉਹ ਮੇਰੇ ਖਰਚੇ 'ਤੇ ਹੋਵੇਗੀ। ਅਤੇ ਉਸ ਕਿਸਾਨ ਦਾ ਉਹ ਪੁੱਤਰ ਦੋਸਤੋ ਵੱਡਾ ਹੋ ਕੇ ਸੰਸਾਰ ਦਾ ਪ੍ਰਸਿੱਧ ਡਾਕਟਰ ਸਰ ਅਲੈਗਜ਼ੈਂਡਰ ਫਲੈਮਿੰਗ ਬਣਿਆ, ਜਿਸ ਨੇ ਪੈਨਸਲੀਨ ਦੀ ਕਾਢ ਕੱਢੀ। ਪੈਨਸਲੀਨ ਨੇ ਪਿਛਲੀ ਇੱਕ ਸਦੀ ਦੇ ਦੌਰਾਨ ਕਈ ਕਰੋੜਾਂ ਲੋਕਾਂ ਦੀ ਇਹ ਦੋਸਤੋ ਜਾਨ ਬਚਾਈ। ਅਤੇ ਇਤਫਾਕ ਦੀ ਗੱਲ ਇਹ ਹੈ ਵੀ ਜਿਹੜਾ ਉਹ ਧੰਨਵਾਨ ਵਿਅਕਤੀ ਸੀਗਾ ਅਤੇ ਉਸ ਦੇ ਪੁੱਤਰ ਨੂੰ ਆ ਜਿਹੜਾ 40 ਸਾਲ ਬਾਅਦ ਮਗਰੋਂ ਨਮੋਨੀਆ ਹੋ ਗਿਆ ਤਾਂ ਜਿਹੜਾ ਫਲੈਮਿੰਗ ਦੀ ਪੈਨਸਲੀਨ ਨਾਲ ਹੈ ਜਿਹੜਾ ਠੀਕ ਹੋਇਆ ਸੀ। ਦੇਖ ਲਓ ਕਰਮ ਕਿੱਦਾਂ ਆਉਂਦੇ ਨੇ, ਕਰਮ ਦੀ ਗੱਲ ਕਰਦੇ ਸੀ, ਦੇਖ ਲਓ ਕਿੱਦਾਂ ਮੁੜ ਕੇ ਕਰਮ ਆਉਂਦੇ ਨੇ। ਹੋਰ ਸੁਣੋ, ਅਤੇ ਜਿਹੜਾ ਉਹ ਧੰਨਵਾਨ ਜਿਹੜਾ ਵਿਅਕਤੀ ਸੀਗਾ ਨਾ ਉਹ ਲਾਰਡ ਰੈਡਕਲਿਫ ਚਰਚਿਲ ਸੀਗਾ ਅਤੇ ਚਿੱਕੜ ਦੇ ਵਿੱਚ ਫਸਣ ਵਾਲਾ ਅਤੇ ਨਮੋਨੀਆ ਹੋਣ ਵਾਲੇ ਉਸ ਦੇ ਪੁੱਤਰ ਦਾ ਨਾਂ ਜਿਹੜਾ ਸੀਗਾ ਉਹ ਵਿੰਸਟਨ ਚਰਚਿਲ ਸੀਗਾ, ਜਿਹੜਾ ਦੂਸਰੇ ਜਾਂ ਵਰਲਡ ਵਾਰ 2 ਸਮੇਂ ਬ੍ਰਿਟਾਨੀਆ ਦਾ ਪ੍ਰਧਾਨ ਮੰਤਰੀ ਸੀ ਅਤੇ ਜਿਸ ਦੇ ਹੌਸਲੇ, ਸਿੱਧਕ ਅਤੇ ਦ੍ਰਿੜਤਾ ਦੀ ਸਾਰਾ ਸੰਸਾਰ, ਸਾਰੀ ਦੁਨੀਆ ਅੱਜ ਵੀ ਆ ਜਿਹੜੀ ਦਾਦ ਦਿੰਦੀ ਹੈ। ਸੋ ਕਿਆ ਬਾਤ ਹੈ ਜੀ। ਸੋ ਆਓ ਅੱਗੇ ਪ੍ਰੋਗਰਾਮ ਨੂੰ ਵਧਾਉਂਦੇ ਹਾਂ। ਕੁਛ ਕੁ ਜਿਹੜੇ ਤੁਹਾਡੇ ਮੈਸੇਜ ਆਏ ਨੇ, ਹਰਮਨ ਜੀ ਬਹੁਤ ਬਹੁਤ ਧੰਨਵਾਦ, ਸਭ ਤੋਂ ਪਹਿਲਾਂ ਅੱਜ ਮੈਸੇਜ ਤੁਹਾਡਾ ਹੈ, ਬਹੁਤ ਬਹੁਤ ਧੰਨਵਾਦ ਸਰ। ਸੋ ਹਰਮਨ ਜੀ ਹੁਣਾਂ ਨੇ ਲਿਖਿਆ, ਕਹਿੰਦੇ ਸਾਡੀ ਵੀ ਜ਼ਿੰਦਗੀ ਦਾ ਤਜਰਬਾ ਬਣ ਗਿਆ ਹੈ ਜਨਾਬ ਕਿ ਚੁੱਪ ਰਹਿਣਾ ਹਮੇਸ਼ਾ ਮਜਬੂਰੀ ਨਹੀਂ, ਬੰਦੇ ਦੀ ਸਮਝਦਾਰੀ ਦਾ ਵੀ ਸਬੂਤ ਹੁੰਦਾ ਹੈ। ਜ਼ਹਿਰ ਦੇ ਬਦਲੇ ਪਤਾਸੇ ਨਹੀਂ ਮਿਲਦੇ, ਰਵਾ ਕੇ ਕਿਸੇ ਨੂੰ ਦਿਲਾਸੇ ਨਹੀਂ ਮਿਲਦੇ, ਜੈਸੀ ਕਰਨੀ ਵੈਸੀ ਹੀ ਭਰਨੀ, ਪੀੜਾ ਦੇ ਕੇ ਕਦੇ ਹਾਸੇ ਨਹੀਂ ਮਿਲਦੇ। ਕਿਆ ਬਾਤ ਹੈ। ਇਸ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਚੁੱਪ ਚਾਪ ਪਿਆਰਾ ਰਿਸ਼ਤਾ ਹੈ ਜਿਹੜਾ ਉਹ ਇੱਕ ਪੁੱਤਰ ਅਤੇ ਇੱਕ ਪਿਤਾ ਦਾ ਹੈ। ਕਿਆ ਬਾਤ ਹੈ। ਜੋ ਇੱਕ ਦੂਜੇ ਨੂੰ ਸਾਰੀ ਉਮਰ ਇਹ ਨਹੀਂ ਦੱਸ ਸਕਦੇ ਕਿ ਉਹ ਇੱਕ ਦੂਜੇ ਨੂੰ ਕਿੰਨਾ ਪਿਆਰ ਹੈ ਜਿਹੜਾ ਕਰਦੇ ਨੇ। ਸਾਡੇ ਤੋਂ ਸੜਨ ਵਾਲੇ ਵੀ ਕਮਾਲ ਦਾ ਹੁਨਰ ਰੱਖਦੇ ਨੇ, ਸਾਨੂੰ ਦੇਖਣਾ ਵੀ ਨਹੀਂ ਚਾਹੁੰਦੇ ਅਤੇ ਨਿਗਾਹ ਵੀ ਸਾਡੇ ਤੋਂ ਰੱਖਦੇ ਨੇ। ਕਿਆ ਬਾਤ ਹੈ। ਕਪਿਲ ਜੀ ਸਵਾਗਤ ਹੈ ਜੀ, ਗੁੱਡ ਮਾਰਨਿੰਗ ਸਰ।
1: ਗੁੱਡ ਮਾਰਨਿੰਗ ਸ਼ਰਮੀ ਜੀ, ਕੀ ਹਾਲ ਚਾਲ ਹੈ?
0: ਬਸ ਵਧੀਆ ਭਾਜੀ, ਵਧੀਆ, ਤੁਸੀਂ ਸੁਣਾਓ ਜੀ।
1: ਨਹੀਂ ਤੁਹਾਡੀ ਗੱਲ ਜਿਹੜੀ ਮੈਂ ਬਿਲਕੁਲ 100% ਸਹਿਮਤ ਹੈ, ਕਰਮਾਂ ਦੀ ਸਟੋਰੀ ਇੱਥੇ ਜਨਮ ਚ ਤੁਹਾਨੂੰ ਭੁਗਤਣੀ ਪੈਣੀ ਹੈ। ਅਸੀਂ ਖੁਦ, ਮੈਂ ਖੁਦ ਪਰਸਨਲ ਆਪਣੇ ਕਈ ਰਿਸ਼ਤੇਦਾਰਾਂ ਨੂੰ ਦੇਖਿਆ ਜਿਨ੍ਹਾਂ ਨੇ ਬੁਰੇ ਕਰਮ ਕੀਤੇ ਸੀ, ਉਹਨਾਂ ਨੂੰ ਉਹਦੀ ਪ੍ਰਾਈਸ ਪੇ ਕਰਨੀ ਪੈ ਗਈ। ਇਸ ਕਰਕੇ ਟਰਾਈ ਕਰੋ ਕਿ ਨਾ ਹੀ ਕਿਸੇ ਦਾ ਬੁਰਾ ਕਰੋ, ਨਾ ਹੀ ਤੁਸੀਂ ਆਪਣੇ ਵੱਲੋਂ ਚੰਗਾ ਕਰੋ ਸਭ ਦਾ, ਬਾਕੀ ਰੱਬ ਦੇ ਛੱਡੋ, ਪਰ ਬੁਰਾ ਨਾ ਕਰੋ ਕਿਸੇ ਦਾ, ਉਹਦਾ ਤੁਹਾਨੂੰ ਫਲ ਭੁਗਤਣਾ ਪਏਗਾ।
0: ਸਹੀ ਗੱਲ ਹੈ, ਸਹੀ ਗੱਲ ਹੈ, ਬਹੁਤ ਖੂਬ ਭਾਜੀ, ਬਹੁਤ ਖੂਬ ਕਿਹਾ ਤੁਸੀਂ, ਸਹੀ ਗੱਲ ਹੈ ਜੀ।
1: ਥੈਂਕ ਯੂ, ਤੁਹਾਡਾ ਪ੍ਰੋਗਰਾਮ ਜਿੱਦਾਂ ਤੁਹਾਨੂੰ ਦੱਸਿਆ ਬਹੁਤ ਵਧੀਆ ਰਹਿੰਦਾ ਤੇ ਚੜ੍ਹਦੀ ਕਲਾ ਚ ਰਹੋ
0: ਜੀ। ਥੈਂਕ ਯੂ ਕਪਿਲ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਬਾਕੀ ਹੈ ਜਿਹੜੀ ਗੱਲ ਸਹੀ ਹੈ, ਕਈ ਵਾਰ ਹੁੰਦਾ ਨਾ, ਕਈ ਵਾਰ ਆਪਾਂ ਸੁਣਦੇ ਵੀ ਭਾਈ ਸਾਡੇ ਪੈਸੇ ਮਾਰ ਲਏ, ਹਾਂਜੀ ਉਹ ਇੰਨਾ ਕੰਮ ਕੀਤਾ ਵੀ ਸਾਡੇ ਪੈਸੇ ਨਹੀਂ ਦਿੱਤੇ, ਫਿਰ ਬਾਅਦ ਦੇ ਵਿੱਚ ਜਿਹੜੀਆਂ ਉਹ ਕੰਪਨੀਆਂ ਜਾਂ ਉਹ ਅਦਾਰੇ ਆ ਜਿਹੜੇ ਉਹ ਡੁੱਬਦੇ ਵੀ ਆ ਜਿਹੜੇ ਆਪਾਂ ਦੇਖੇ ਆ, ਹਾਂਜੀ। ਸੋ ਇਸ ਤਰ੍ਹਾਂ ਕਰਮ ਘੁੰਮ ਕੇ ਆਉਂਦੇ ਨੇ, ਕਿਸੇ ਦੀ ਵਾਧੂਆ ਨਾ ਲਓ, ਮਾੜਾ ਨਹੀਂ ਸੋਚ ਸਕਦੇ ਜਾਂ ਚੰਗਾ ਨਹੀਂ ਸੋਚ ਸਕਦੇ ਤਾਂ ਮਾੜਾ ਵੀ ਨਾ ਸੋਚੋ, ਜੇ ਮਾੜਾ ਨਹੀਂ ਸੋਚ ਸਕਦੇ ਤਾਂ ਸੋਚੋ ਹੀ ਨਾ ਕਿਸੇ ਬਾਰੇ, ਆਪਣਾ ਕੰਮ ਕਰੋ, ਮੈਂ ਤਾਂ ਇਹੀ ਇਸ ਚੀਜ਼ 'ਤੇ ਬਿਲੀਵ ਕਰਦਾ। 3622 ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ।
2: ਜਿਹੜੀ ਤੁਸੀਂ ਸਟੋਰੀ ਸੁਣਾਈ ਆ, ਸਟੋਰੀ ਗੱਲ ਬਹੁਤ ਬਹੁਤ ਵਧੀਆ ਸੀਗੀ
0: ਜੀ,
2: ਜਿੱਥੇ ਸਟੋਰੀ ਵਧੀਆ ਸੀ ਉੱਥੇ ਤੁਹਾਡਾ ਸੁਣਾਉਣ ਦਾ ਢੰਗ ਉਦੋਂ ਵਧੀਆ ਸੀ। ਤੇ ਦੂਜੇ ਭਾਜੀ ਜਿਹੜੇ ਆਏ ਸੀ ਕਮਲ ਜੀ ਦੇ ਰਹੀਆਂ ਹੁਣ ਕੱਲ,
0: ਹਾਂਜੀ ਹਾਂਜੀ, ਸਾਰਿਆਂ ਦਾ ਇੰਨਾ ਪਿਆਰ, ਇੰਨਾ ਹੌਸਲਾ ਅਫਜਾਈ ਕਰਦੇ ਹੋ, ਧੰਨਵਾਦ। ਰੇਸ਼ਮ ਭਾਜੀ ਸਤਿ ਸ੍ਰੀ ਅਕਾਲ ਜੀ, ਇਹਨੂੰ
3: ਸਤਿ
0: ਸ੍ਰੀ ਅਕਾਲ ਜੀ,
3: ਚੜ੍ਹਦੀ ਕਲਾ ਜੀ ਸੋਚਣ, ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਭਾਜੀ
3: ਭਾਈ, 17 ਪੜ੍ਹਦੇ ਬਹੁਤ ਵਧੀਆ ਲੱਗ ਰਿਹਾ ਬਾਈ ਜੀ,
0: ਧੰਨਵਾਦ ਸਰ,
3: ਅੱਛਾ
0: ਭਾਜੀ। ਆਮ ਇੱਥੇ ਸੁਣਿਆ ਜਾਂਦਾ ਵੀ ਜਿਹੜਾ ਖੂਨ ਹੈ ਜਿਹੜਾ ਪਾਣੀ ਹੋ ਗਿਆ ਸੱਤ ਸਮੁੰਦਰੋਂ ਪਾਰ ਆ ਕੇ, ਏਦਾਂ ਕਿਉਂ ਏਦਾਂ ਕਿਹਾ ਜਾਂਦਾ ਜਾਂ ਸੁਣਿਆ ਜਾਂਦਾ ਏਦਾਂ?
3: ਉਹ ਪਤਾ ਕੀ ਚੱਕਰ ਆ ਬਾਈ, ਕਹਿ ਜੂ ਅਸੀਂ ਸਭ ਮਜਬੂਰੀ ਆ ਬਾਈ, ਆਪਾਂ ਕਹਿ ਦਿੰਦੇ ਹਾਂ ਸਾਰੇ, ਤੁਹਾਨੂੰ ਪਤਾ ਹੈ ਨਾ ਜੀ ਕੋਈ ਵੀ ਆ ਤੇ, ਪਰ ਹੁਣ ਕਈ ਬੰਦੇ ਹੁਣ ਜਿਹੜੇ ਗੁਣ ਕਿਸੇ ਦਾ ਕਰਦੇ ਉਹ ਨਹੀਂ ਭੁੱਲਦੇ ਸਾਰੇ, ਹੁਣ ਜਿਹੜੇ ਹੁਣ ਦਸਾਂ ਪੰਦਰਾਂ ਸਾਲ ਉਹ ਭੁੱਲ ਭੁੱਲ ਜਾਂਦੇ ਆ, 20 ਸਾਲ ਵਾਲੇ ਹੁਣ ਜਿਹੜੇ 35-40 ਸਾਲ ਵਾਲੇ ਆ ਉਹ ਕਿਸੇ ਦਾ ਬਾਈ ਜੀ ਗੁਣ ਨੀ ਭੁੱਲਦੇ ਗੇ, ਇਹ ਵੀ ਸਚਾਈ ਆ
0: ਤੇ
3: ਪਰ ਜਿਹੜਾ ਮਾੜੇ ਕੰਮ ਕਰਦਾ ਬੰਦਾ ਉਹ ਬਾਈ ਦੀ ਵਧੀਆ ਗੱਲ ਲੱਗੀ ਆ ਬਾਈ, ਸਭ ਕੁਝ ਇੱਥੇ ਹੀ ਆ ਬਾਈ, ਬਿਲਕੁਲ ਇੱਥੇ ਹੀ ਆ
0: ਜੀ, ਸਹੀ ਗੱਲ,
3: ਬਸ ਹੁਣ ਤੁਹਾਨੂੰ ਦੁੱਖ ਭੁਗਣੇ ਪੈਂਦੇ ਆ ਜਿਹੜਾ ਮਾੜਾ ਨਾ ਕਰੋ ਕਿਹੜਾ
0: ਕੋਈ ਨਾ ਕੋਈ ਬਾਹ ਫੜਨ ਵਾਲਾ ਆਉਂਦਾ ਹੁੰਦਾ ਆ, ਕੋਈ ਨਾ ਕੋਈ ਆ ਜਿਹੜਾ ਤੁਹਾਨੂੰ ਰਾਹ ਦਿਖਾਉਣ ਵਾਲਾ ਹੁੰਦਾ ਆ, ਜਾਂ ਕਿਸੇ ਫੀਲਡ ਦੇ ਵਿੱਚ ਕੋਈ ਇਹੋ ਜਿਹਾ ਹੁੰਦਾ ਵੀ ਯਾਰ ਤੂੰ ਇੱਥੇ ਕਿੱਥੇ ਫਸਿਆ ਪਿਆ, ਤੂੰ ਹਿੰਮਤ ਕਰ, ਤੇਰੇ 'ਚ ਕਾਬਲੀਅਤ ਹੈ, ਤੇਰੇ 'ਚ ਸਕਿੱਲ ਹੈ, ਤੂੰ ਆਹ ਚੀਜ਼ ਕਰ ਸਕਦਾ, ਇੱਕ ਵਾਰ ਜਿਹੜਾ ਕਰਕੇ ਦੇਖ, ਜੇ ਹਾਰ ਗਿਆ ਬਾਅਦ ਦੀ ਗੱਲ ਹੈ, ਇੱਕ ਵਾਰ ਟਰਾਈ ਕਰਕੇ ਦੇਖ। ਇੱਦਾਂ ਦੇ ਕਈ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਸ਼ਖਸੀਅਤਾਂ ਆਈਆਂ ਜਿਨ੍ਹਾਂ ਨੂੰ ਤਾਂ ਉਮਰ ਆ ਜਿਹੜਾ ਤੁਸੀਂ ਨਹੀਂ ਭੁੱਲ ਸਕਦੇ, ਉਹਨਾਂ ਦੇ ਤੁਸੀਂ ਦੇਣਦਾਰ ਰਹਿੰਦੇ ਹੋ, ਭਾਵੇਂ ਆ ਜਿਹੜੀ ਤੁਹਾਡੀ 'ਚ ਬੋਲਚਾਲ ਨਾ ਵੀ ਹੋਵੇ, ਪਰ ਕਿਤੇ ਨਾ ਕਿਤੇ ਦਿਲ ਦੇ ਕੋਨੇ ਦੇ ਵਿੱਚ ਆ ਜਿਹੜਾ ਉਹਨਾਂ ਦਾ ਸ਼ੁਕਰਾਨਾ ਜਿਹੜਾ ਆ ਹਮੇਸ਼ਾ ਨਿਕਲਦਾ ਵੀ ਉਸ ਬੰਦੇ ਨੇ ਆ ਜਿਹੜਾ ਸ਼ੁਰੂਆਤ ਦੇ ਵਿੱਚ ਮੇਰੀ ਬਾਂਹ ਫੜੀ ਸੀ, ਜਾਂ ਔਖੇ ਵੇਲੇ ਆ ਜਿਹੜਾ ਮੇਰੀ ਹੈਲਪ ਕੀਤੀ ਸੀ, ਜਾਂ ਫਿਰ ਮੈਨੂੰ ਸਹੀ ਰਸਤਾ ਜਿਹੜਾ ਉਹ ਦਿਖਾਇਆ ਸੀਗਾ। ਤੁਸੀਂ ਗੱਲ ਸੱਚ ਮੰਨਿਓ, ਅੰਮ੍ਰਿਤ ਵੇਲਾ ਕਿਤੇ ਨਾ ਕਿਤੇ ਉਸ ਸ਼ਖਸੀਅਤ ਵਾਸਤੇ ਜਿਹੜਾ ਸ਼ੁਕਰਾਨਾ ਤੁਹਾਡਾ ਜ਼ਰੂਰ ਕਦੇ ਨਾ ਕਦੇ ਨਿਕਲਦਾ, ਭਾਵੇਂ ਬੋਲਚਾਲ ਖਤਮ ਹੋ ਗਈ ਹੋਵੇ, ਪਰ ਕਿਸੇ ਨੇ ਜੇ ਚੰਗਾ ਕੀਤਾ ਤਾਂ ਉਹਦੇ ਬਾਰੇ ਤੁਸੀਂ ਆ ਜਿਹੜਾ ਹਮੇਸ਼ਾ ਹੀ ਚੰਗਾ ਸੋਚਦੇ ਹੋ। ਸੋ ਦੋਸਤੋ, ਸਟੂਡੀਓ ਦਾ ਨੰਬਰ 905-673-3337 'ਤੇ ਜਿਹੜਾ ਤੁਸੀਂ ਸਾਡੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ। ਮੁਲਤਾਨੀ ਭਾਅ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਅਮਰਜੀਤ ਮੁਲਤਾਨੀ, ਲਖਵਿੰਦਰ ਭਾਅ ਜੀ, ਗੁੱਡ ਮਾਰਨਿੰਗ ਭਾਅ ਜੀ, ਗੁੱਡ ਮਾਰਨਿੰਗ। ਕੱਲ੍ਹ ਤੁਸੀਂ ਆ ਜਿਹੜੇ ਮੈਨੂੰ ਉਹ ਭੇਜੀ ਸੀ ਆਪਣੀ ਡਾਇਟ ਦਾ, ਅਤੇ ਮੇਰੇ ਕੋਲ ਕੁਛ ਸਰੋਤਿਆਂ ਨੇ ਉਹਦਾ ਮੰਗਿਆ ਸੀ ਮੇਰੇ ਤੋਂ, ਸੋਰੀ ਸ਼ੇਅਰ ਹੀ ਨਹੀਂ ਹੋ ਪਾਇਆ ਕੱਲ੍ਹ, ਮੈਂ ਅੱਜ ਕਰਾਂਗਾ, ਸੋਰੀ, ਮੈਂ ਸੋਰੀ ਮੰਗਦਾ ਉਹਦੀ, ਮੈਂ ਅੱਜ ਕਰਾਂਗਾ। ਅਤੇ ਰੇਸ਼ਮ ਭਾਅ ਜੀ ਕਹਿੰਦੇ ਨੇ, ਗੁੱਡ ਮਾਰਨਿੰਗ, ਮੇ ਦਿਸ ਥਰਸਡੇ ਬੀ ਅ ਵੰਡਰਫੁਲ ਡੇ ਫਿਲਡ ਵਿਦ ਗੋਡਸ ਡਿਵਾਈਨ ਬਲੈਸਿੰਗਸ ਫੋਰ ਯੂ ਐਂਡ ਯੂਰ ਲਵਡ ਵਨਸ, ਹੈਵ ਏ ਬਲੈਸਡ ਥਰਸਡੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਅਗਲੀ ਕਾਲ 'ਤੇ ਚੱਲਦਾ। 8418 ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
3: ਸਤਿ ਸ਼੍ਰੀ ਅਕਾਲ ਵੀਰ ਜੀ।
0: ਹਾਂਜੀ, ਕਿੱਦਾਂ ਹਾਲ ਚਾਲ ਭਾਅ ਜੀ?
3: ਆਪਣੇ ਦਲਜੀਤ ਦੋਸਾਂਝ ਨੂੰ ਭੰਡਦੇ ਰਹਿੰਦੇ ਆ 24 ਘੰਟੇ ਭਾਜੀ, ਸਟੇਟ ਦੇ ਵਿਰੁੱਧ ਇੱਕ ਸ਼ਬਦ ਬੋਲਣਾ ਹੀ ਲੱਤਾਂ ਜਾਣ ਚਾਹੀਦੀ ਆ, ਸਟੇਟ ਦੇ ਵਿਰੁੱਧ ਬੋਲਣ ਨੂੰ ਲੱਤਾਂ ਜਾਣ ਚਾਹੀਦੀ ਆ।
0: ਬਿਲਕੁਲ,
3: ਉਹ ਬੰਦੇ ਨੇ ਹੁਣ ਤੱਕ 2-3 ਮੂਵੀਆਂ ਦੇ ਦਿੱਤੀਆਂ ਸਟੇਟ ਦੇ ਵਿਰੁੱਧ, ਤੇ ਆਪਾਂ ਨੂੰ ਉਹਦਾ ਕਿਸਾਨ ਨੀ ਭੁੱਲਣਾ ਚਾਹੀਦਾ, ਤੇ ਉਹ ਬੰਦੇ ਨੇ ਆਪਣਾ ਫਿਊਚਰ ਦਾ ਤੇ ਲਾ ਦਿੱਤਾ। ਹੁਣ ਤੁਹਾਨੂੰ ਪਤਾ ਵਾ ਇੰਡੀਆ ਮੇਰਾ ਖਿਆਲ ਜਾਊਗਾ ਨੀ, ਪਹਿਲੀ ਗੱਲ, ਜੇ ਜਾਊਗਾ ਤਾਂ ਉਹਦੇ ਸ਼ੋਅ ਨੀ ਪਾਪੂਲਰ ਹੋਣਗੇ, ਹੁਣ ਆਪਣੇ ਯਾਨੀ ਕਿ ਫਿਊਚਰ ਨੂੰ ਦਾ ਤੇ ਲਾ ਕੇ ਇੱਕ ਖਾਲੜਾ ਸਾਹਿਬ ਵੀ, ਚਲੋ ਫੋਟੋਆਂ ਲੱਗੀਆਂ ਆਪਾਂ ਗੁਰਦੁਆਰਾ ਸਾਹਿਬ ਦੇਖਦੇ ਸੀ, ਪਰ ਬੱਚੇ ਨੂੰ ਨੀ ਸੀ ਪਤਾ ਖਾਲੜਾ ਸਾਹਿਬ ਦਾ, ਚਲੋ ਅਸੀਂ ਸਾਡਾ ਚਲੋ ਉਹ ਦੌਰ ਅਸੀਂ ਦੇਖਿਆ, ਅਸੀਂ ਵੀ ਸੁਣਦੇ ਹੁੰਦੇ ਸੀ, ਸਾਨੂੰ ਪੂਰੀ ਕਹਾਣੀ ਦਾ ਨੀ ਸੀ ਪਤਾ ਕੀ ਹੋਈ ਸੀ, ਇਸ ਕਰਕੇ ਹੁਣ ਬੱਚੇ ਦੀ ਜਵਾਨ ਤੇ ਖਾਲੜਾ ਸਾਹਿਬ ਦਾ ਨਾਂ ਆਉਂਦਾ ਆ, ਇਹ ਸਾਰੀ ਦਲਜੀਤ ਦੋਸਾਂਝ ਦੀ ਦੇਣ ਆ। ਪਰ ਮੈਂ ਉਹਨਾਂ ਮੀਡੀਆ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਚੰਗਾ ਨੀ ਕਹਿ ਸਕਦੇ ਮਾੜਾ ਬਣਾ ਕਹੋ।
0: ਸਹੀ ਗੱਲ ਹੈ,
3: ਹਾਂਜੀ
0: ਜੀ, ਬਿਲਕੁਲ ਬਿਲਕੁਲ ਭਾਜੀ, ਬਿਲਕੁਲ, ਸਸਤੀ ਸ਼ੋਹਰਤ ਵਾਸਤੇ ਕਿਸੇ ਨੂੰ ਭੰਡਣਾ ਜ਼ਰੂਰੀ ਨਹੀਂ। ਇੱਥੇ ਆ ਜਿਹੜਾ ਫ੍ਰੀ ਦੇ ਵਿੱਚ ਆ ਜਿਹੜਾ ਕੋਈ ਤੁਹਾਡੀ ਜਿਹੜੀ ਹੈਲਪ ਨਹੀਂ ਕਰਦਾ, ਹਾਂਜੀ, ਕਿਸੇ ਨੂੰ ਇਹ ਨਾ ਹੋਵੇ ਵੀ ਹਾਂ ਵੀ ਮੇਰਾ ਇਹਦੇ 'ਚ ਫਾਇਦਾ ਕੀ ਹੈ, ਕੋਈ ਹੈਲਪ ਨਹੀਂ ਕਰਦਾ, ਪਰ ਅਗਲੇ ਬੰਦੇ ਨੇ ਕਹਿੰਦੇ 1 ਰੁਪਈਆ ਨਹੀਂ ਲਿੱਤਾ, ਅਤੇ ਫ੍ਰੀ ਦੀ ਆ ਜਿਹੜੀ ਫਿਲਮ ਹੈ, ਜਿਹੜੀ ਫ੍ਰੀ ਦੀ ਮੂਵੀ ਆ ਜਿਹੜੀ, ਉਹਦੇ ਵਿੱਚ ਆਪਣਾ ਕਿਰਦਾਰ ਨਿਭਾਇਆ, ਹਾਂਜੀ। ਸੋ ਕਿੱਥੇ ਕਿੱਥੇ ਆ ਜਿਹੜਾ ਪਗੜੀ ਦਾ ਮਾਨ ਵੀ ਵਧਾਇਆ। ਸੋ ਅਸੀਂ ਇਹ ਦਲਜੀਤ ਭਾਜੀ ਹੋਣਾ ਦੇ ਬੜੇ ਕਦਰਦਾਨ ਹੈ, ਕਈ ਵਾਰ ਬੰਦਾ ਇਨਸਾਨ ਹੈ ਜਿਹੜਾ ਨਾ ਉਹ ਗਲਤੀਆਂ ਦਾ ਪੁਤਲਾ, ਜੇ ਗਲਤੀ ਨਾ ਕੋਈ ਕਰੇ ਤਾਂ ਫਿਰ ਉਹ ਰੱਬ ਨਾ ਬਣ ਜਾਵੇ, ਮਾੜੀ ਮੋਟੀ ਕਈ ਵਾਰ ਹੋ ਜਾਂਦੀ ਹੈ ਕਿਸੇ ਤੋਂ, ਪਰ ਮਾਫ਼ ਕਰ ਦੇਣਾ ਚਾਹੀਦਾ। ਪਰ ਦਲਜੀਤ ਭਾਜੀ ਮੈਨੂੰ ਇੱਦਾਂ ਲੱਗਦਾ ਵੀ ਉਹਨਾਂ ਨੇ ਜਿੰਨਾ ਵੀ ਹਜੇ ਤੱਕ ਕੰਮ ਕੀਤਾ ਨਿੱਠ ਕੇ ਕੀਤਾ, ਹਾਂਜੀ, ਕਈਆਂ ਨੇ ਬਹੁਤ ਭੰਡਿਆ ਵੀ ਸਟੇਜਾਂ 'ਤੇ ਜਾ ਕੇ ਵੀ ਭੰਡਿਆ, ਪਰ ਜਦੋਂ ਆਹ ਮੂਵੀ ਬਾਬਤ ਅਸਲੀਅਤ ਸਾਹਮਣੇ ਆਈ ਵੀ 2-3 ਸਾਲਾਂ ਤੋਂ ਮੂਵੀ ਫਸੀ ਰਹੀ, ਅਤੇ ਉਸ ਬੰਦੇ ਨੇ ਆ ਜਿਹੜਾ 1 ਵੀ ਪੈਸਾ ਜਿਹੜਾ ਉਹਦਾ ਚਾਰਜ ਨਹੀਂ ਕੀਤਾ, ਅਤੇ ਆਪ ਮੁਹਾਰੇ ਆ ਜਿਹੜਾ ਉਹਦੇ ਜਿਹੜੇ ਆ ਸੋਲੇ ਆ ਜਿਹੜੇ ਉਹ ਗਾਣੇ ਸ਼ੁਰੂ ਕਰ ਦਿੱਤੇ ਸਾਰਿਆਂ ਨੇ। 8757 ਜੀ, ਸਵਾਗਤ ਹੈ ਜੀ।
3: ਹਾਂਜੀ ਭਾਜੀ,
0: ਸਤਿ ਸ਼੍ਰੀ ਅਕਾਲ ਭਾਜੀ।
3: ਭਾਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ।
0: ਥੈਂਕ ਯੂ ਸਰ, ਥੈਂਕ ਯੂ, ਧੰਨਵਾਦ ਭਾਜੀ।
4: ਭਾਜੀ ਮੈਂ ਗੱਲ ਥੋੜਾ ਕਰਨੀ ਸੀ, ਜਿੱਦਾਂ ਮੈਂ ਕਿਹਾ ਮੈਂ 1997 ਮੈਂ ਕੈਨੇਡਾ ਆਇਆ ਜੀ।
0: ਅੱਛਾ ਜੀ।
4: ਤੇ ਜਿੱਦਾਂ ਮੈਨੂੰ ਜਿਸ ਬੰਦੇ ਨੇ ਕੰਮ ਤੇ ਰਖਵਾਇਆ ਨਾ ਜੀ, ਮੈਨੂੰ 30 ਸਾਲ ਹੋ ਗਏ ਉਸ ਕੰਪਨੀ ਕੰਮ ਕਰ ਰਹੇ ਨੇ।
0: ਅੱਛਾ ਜੀ, ਕਿਆ ਬਾਤ ਹੈ।
4: ਤੇ ਮੈਂ ਜਿੱਦਾਂ 2009 ਸਮਝ ਲਓ ਹੋਇਆ, ਮਤਲਬ ਸਪਟੰਬਰ ਚ ਮੈਨੂੰ 2009 ਹੋ ਜਾਣੇ ਆ।
0: ਠੀਕ ਹੈ ਜੀ।
4: ਤੇ ਉਹ ਮੈਂ ਜਦੋਂ ਉਸ ਕੰਪਨੀ ਮੈਂ ਸ਼ੁਰੂ ਕੀਤਾ ਕੰਮ, ਤਾਂ ਮੈਨੂੰ ਇੱਕ ਬੰਦਾ ਸੀ ਸਾਡੇ ਇਲਾਕੇ ਦਾ ਹੀ ਸੀਗਾ ਉਹ।
0: ਅੱਛਾ ਜੀ।
4: ਉਹ ਕਹਿੰਦਾ ਵੀ ਤੂੰ ਕਿੱਥੇ ਫਸ ਗਿਆ, ਟਰੱਕ ਚਲਾ, ਯੇ ਕਰ ਵੋ ਕਰ। ਉਹ ਮੇਰੇ ਤੋਂ 10 ਸਾਲ ਪਹਿਲਾਂ ਉਸ ਕੰਪਨੀ ਨੂੰ ਕੰਮ ਕਰਨਾ ਸ਼ੁਰੂ ਕੀਤਾ ਸੀ ਉਹਨੇ ਨਾ, ਜਿੱਦਾਂ ਤੇ ਮੈਨੂੰ ਜਾਣੀ ਫੋਰਸ ਕਰ ਰਿਹਾ ਸੀ, ਮੰਨ ਲਓ ਮੈਂ ਕੰਮ ਛੱਡਵਾ ਨਾ ਕਰਾਇਆ ਸੀਗਾ ਉਹਨੂੰ, ਪਰ ਮੈਂ ਭਾਜੀ ਦਿਨ ਤੱਕ ਕੰਮ ਕੀਤਾ। ਮੈਂ ਭਾਜੀ ਬੜੇ ਭਾਜੀ ਪੈਸਮ ਚੜ੍ਹਦੀ ਗੱਲਾਂ ਚ ਭਾਜੀ, ਉੱਥੇ 29 ਯੀਅਰ ਹੋ ਗਏ, ਬੜੀ ਰਿਸਪੈਕਟ ਆ ਉਸ ਕੰਪਨੀ ਚ ਭਾਜੀ। ਮੈਂ ਕਿਹਾ ਉਸ ਬੰਦੇ ਉਹਨਾਂ ਬੰਦਿਆਂ ਦਾ ਦੇਣਾ ਨੀ ਦੇ ਸਕਦਾ ਸਾਰੀ ਜ਼ਿੰਦਗੀ ਭਾਜੀ। ਉਹ 3 ਬ੍ਰਦਰ ਸੀਗੇ ਜੀ ਭਾਜੀ, ਹੁਣ 3 ਜਦੋਂ ਰਿਟਾਇਰ ਹੋ ਗਏ ਉਸ ਕੰਪਨੀ ਚੋਂ।
0: ਅੱਛਾ ਜੀ।
4: ਪਰ ਮੈਂ ਕੰਪਨੀ ਚ ਗਈਆਂ ਭਾਜੀ, ਮੈਂ ਉਹਨਾਂ ਤੋਂ ਦੇਣਾ ਫਿਰ ਦੇ ਨੀ ਸਕਦਾ ਭਾਜੀ। ਇਸ ਕਰਕੇ ਭਾਜੀ ਜਿਹੜਾ ਬੰਦਾ ਤੁਹਾਨੂੰ ਇਸ ਕੰਪਨੀ ਚ ਰਜਿਸਟਰ ਪਾਉਂਦਾ ਨਾ, ਉਹਦਾ ਅਹਿਸਾਨ ਕਦੀ ਭੁੱਲਣਾ ਨੀ ਚਾਹੀਦਾ ਭਾਜੀ।
0: ਸਹੀ ਗੱਲ ਹੈ, ਸਹੀ ਗੱਲ ਹੈ। ਕਿਆ ਬਾਤ, ਬਹੁਤ ਖੂਬ ਜੀ। ਥੈਂਕ ਯੂ ਭਾਜੀ, ਥੈਂਕ ਯੂ। ਬਹੁਤ ਸੋਹਣੀ ਗੱਲ ਕੀਤੀ ਹੈ, ਬਹੁਤ ਸੋਹਣੀ ਗੱਲ ਕੀਤੀ ਹੈ। ਮੁਲਤਾਨੀ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ। ਮੁਲਤਾਨੀ ਸਾਹਿਬ ਤੁਸੀਂ ਆਉਂਦੀ ਏਰੋ, ਅਮਰਜੀਤ ਭਾਜੀ ਤੁਸੀਂ ਆਉਂਦੀ ਏਰੋ। ਓਕੇ ਭਾਜੀ, ਉਹਨਾਂ ਦੀ ਆਵਾਜ਼ ਨਹੀਂ ਆ ਰਹੀ, ਮੇਰੇ ਖਿਆਲ ਮਿਊਟ ਨਾ ਨੱਪਿਆ ਹੋਵੇ। ਭਾਜੀ ਦੁਬਾਰਾ ਕਾਲ ਕਰ ਲਿਓ, ਤੁਹਾਡੀ ਆਵਾਜ਼ ਨਹੀਂ ਜਾ ਰਹੀ, ਅਗਲੀ ਕਾਲ 'ਤੇ ਚੱਲਦਾ ਮੈਂ। ਸੰਧੂ ਸਾਹਿਬ ਜੀ ਆਏ ਨੂੰ ਸਤਿ ਸ਼੍ਰੀ ਅਕਾਲ ਭਾਜੀ।
5: ਸਤਿ ਸ਼੍ਰੀ ਅਕਾਲ। ਕਹਿੰਦਾ ਨੇਕੀ ਕਰ ਖੂਹ ਹੈ ਮੈਡਮ।
0: ਹਾਂ ਸਹੀ ਗੱਲ।
5: ਕਹਿੰਦਾ ਹਰ ਬੰਦਾ ਆਪਣੀ ਨੀਅਤ ਦੀ ਕਹਾਣੀ ਰੱਖਦਾ, ਕੋਈ ਪੰਛੀਆਂ ਦੀ ਬੰਦੂਕ ਚ ਕੋਈ ਪਾਣੀ ਰੱਖਦਾ।
0: ਕਿਆ ਬਾਤ ਹੈ, ਸਹੀ ਗੱਲ।
5: ਕਹਿੰਦੀ ਜਦੋਂ ਮੈਂ ਇਸ ਕੰਟਰੀ ਚ ਆਇਆ ਨਾ, ਮੈਨੂੰ ਜਿਹੜੀ ਇੱਕ ਚੀਜ਼ ਮਹਿਸੂਸ ਹੋਈ
0: ਜੀ,
5: ਇੱਥੇ ਨਾ ਤੁਹਾਨੂੰ ਸਟੇਟ ਹੈਲਪ ਨਹੀਂ ਮਿਲਦੀ। ਮੈਂ ਆਪਣੇ ਤੁਹਾਨੂੰ ਪਤਾ ਹੀ ਕੁੜੀ ਦਾ ਕੰਮ ਕਰਦਾ, ਮੈਂ ਉਹਨੇ ਕਹਿੰਦਾ
0: ਜੀ,
5: ਮੈਂ ਜਦੋਂ ਇਸ ਬਿਜ਼ਨਸ ਚ ਆਇਆ, ਮੈਂ ਬਹੁਤ ਸਾਰੇ ਦੋਸਤ ਜਿਹੜੇ ਕਈ ਕਈ ਸਾਲਾਂ ਤੋਂ ਟ੍ਰੈਕਿੰਗ ਕਰਦੇ ਸੀ, ਕਈ ਕਈ ਮਹੀਨੇ ਘਰ ਨਹੀਂ ਮੁੜਦੇ। ਮੈਂ ਉਹਨੇ ਕਹਿੰਦਾ ਕਿ ਮੈਂ ਘੱਟੋ ਘੱਟ 150-200 ਬੰਦਾ ਆਪਣੀ ਲਾਈਨ ਚ ਲੈ ਕੇ ਆਇਆ, ਅੱਛੇ ਕੰਮ ਸਿਖਾਇਆ, ਔਰ ਵਾਜਾ ਮਾਰ ਕੇ ਵੀ ਆਓ ਯਾਰ, ਕਿਉਂਕਿ ਇਸ ਕੰਟਰੀ ਵਿੱਚ ਇਮੋਸ਼ਨ ਨਹੀਂ ਹੈਗੇ, ਇਹ ਕੰਟਰੀ ਦਿਮਾਗ ਤੋਂ ਕੰਮ ਕਰ। ਇਸ ਕਰਕੇ ਮਤਲਬ ਸਾਨੂੰ ਜੇ ਤੁਹਾਡੇ ਕੋਲ ਕੋਈ ਗੁਣ ਹੈਗਾ, ਜੇ ਤੁਸੀਂ ਕਿਸੇ ਨੂੰ ਜ਼ਿੰਦਗੀ ਦੇਖੋ, ਸਭ ਤੋਂ ਵੱਡਾ ਭਲੇ ਦਾ ਕੰਮ ਹੈ ਕਿਸੇ ਰੁਜ਼ਗਾਰ ਤੇ ਲੋ।
0: ਬਿਲਕੁਲ ਸਹੀ ਗੱਲ,
5: ਰਾਹ ਦੱਸਣਾ। ਔਰ ਇਸ ਕੰਟਰੀ ਤੋਂ ਚੀਜ਼ ਨਹੀਂ ਮਿਲਦੀ, ਮੈਂ ਉਸ ਨੂੰ ਮਹਿਸੂਸ ਕੀਤਾ। ਮੈਂ ਓਨਰ ਕਹਿੰਦਾ ਕੋਈ ਵੀ ਸੋਚਦਾ ਕਦੇ ਕਿ ਮੈਂ ਕੰਮ ਨਹੀਂ ਕਰਦਾ, ਅੱਜ ਮੈਂ ਬਿਜ਼ਨਸ ਕਰਦਾ ਤਾਂ ਵੀ ਹੈਲਪ ਕਰਦਾ ਵਾ, ਇਸ ਵੀ ਮੇਰਾ ਬਿਜ਼ਨਸ ਆ, ਮੈਂ ਬਿਜ਼ਨਸ ਮੈਨ ਆ, ਪਰ ਮੈਨੂੰ ਅੰਦਰੋਂ ਇਮੋਸ਼ਨ ਮੇਰੇ ਹੈਗੇ ਕਿ ਮੈਂ ਯਾਰ ਕਿਤੇ ਨਾ ਕਿਸੇ ਦੇ ਕੰਮ ਆਵਾਂ। ਮੈਂ ਦੇਖੋ ਇਹ ਦਾਵਾ ਕਰਨਾ, ਬਹੁਤ ਸਾਰੇ ਖੂਬਸੂਰਤ ਇਨਸਾਨ ਨੇ ਔਰ ਬਹੁਤ ਸਾਰੀ ਹੈਲਪ ਕਰਦੇ ਆ, ਕਈ ਬੰਦੇ ਚਲੋ ਸਾਡੇ ਅੱਗੇ ਆ ਕੇ ਬੋਲ ਦਿੰਦੇ ਸਸਤੀ ਸੋਰਸ ਲੈਣ ਦੇ ਖਾਤਰ, ਪਰ ਕਈ ਲੋਕ ਸਾਡੇ ਤੋਂ ਵੀ ਅੱਗੇ ਨੇ, ਬਹੁਤ ਹੈਲਪ ਕਰਦੇ
0: ਰਹਿ
5: ਕੇ।
0: ਬਿਲਕੁਲ,
5: ਸਭ ਨੂੰ ਸਲੂਟ ਆ, ਤੁਹਾਡਾ ਪ੍ਰੋਗਰਾਮ ਸੁਣਦੇ ਆ, ਬਹੁਤ ਸਾਰੇ ਸੁਰਤ ਆਪਣੀ ਚਾਹਦੇ। ਮੈਂ ਸਭ ਨੂੰ ਕਹੂੰਗਾ ਤੇ ਹਮੇਸ਼ਾ ਨਿਯੁਕਤ ਰਹਿ ਕੇ ਕੰਟਰੋਵਰਸੀ ਕ੍ਰੀਏਟ ਨਾ ਕਰੋ ਹਰ ਦੀ ਭਾਵੇਂ। ਦੇਖੋ ਮੈਂ ਕਹਿੰਦਾ, ਮੈਨੂੰ ਟੈਲੈਂਟ ਮਿਲੇ ਪਿੱਛੇ ਜੇ ਕੌਂਸਲ ਸੀ ਸਾਰੇ ਅਸੀਂ ਇਕੱਠੇ ਸੀ, ਮੈਂ ਕਿਹਾ ਦੇਖੋ ਪਹਿਲਾਂ ਮੈਂ ਤੁਹਾਨੂੰ ਇਹ ਅਗਾਹ ਕਰਦਾ ਕਿ ਕਦੇ ਵੀ ਆਪਣੇ ਵਿਰੋਧੀ ਦਾ ਕਿਤੇ ਵੀ ਤੁਸੀਂ ਪਵਾ ਨਹੀਂ ਲਾਉਣਾ, ਉਹਦੀ ਬੈਕ ਬਾਈਟ ਜਿਹਨੂੰ ਕਹਿੰਦੇ ਉਹ ਨੀ ਕਰਨੀ, ਪਿੱਛੇ ਮਿਲਦਾ ਸਤਿਕਾਰ ਦੋ, ਜੇ ਇਲੈਕਸ਼ਨ ਲੜੋ ਨਾਟ ਬੈਡ ਨਾਟ ਬਲੋ ਦਾ ਬੈਲਟ, ਉਹਦੇ ਜਾ ਕੇ ਗੱਲ ਨੀ ਕਰਦੀ। ਸੁਣਦਾ ਤੁਹਾਡੇ ਵਿਚਾਰ ਜੀ, ਬਹੁਤ ਸੋਹਣੇ ਸੁਰ ਤੇ ਤੁਹਾਡੀਆਂ ਗੱਲਾਂ ਕਰਦੇ ਆ,
0: ਤਾਂ
5: ਆਪਾਂ ਸਾਰੇ ਪੋਸਟ ਰਹੀਏ ਆਪਣਾ ਬ੍ਰਹਮਪੁਰ ਜਿੱਥੇ ਵੀ ਵਸਦੇ ਆ, ਇਹਨੂੰ ਸੁਧਾਰੀਏ, ਯੋਗਦਾਨ ਪਾਈਏ, ਸਾਡਾ ਦੇਹੀ ਹੈ ਜੀ ਸੁਦੇਸ਼ਾ।
0: ਜੀ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ। 3645 ਭਾਜੀ ਜੀ ਆਏ ਨੂੰ ਸਤਿ ਸ਼੍ਰੀ ਅਕਾਲ।
6: ਸ਼ਮੀ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ,
6: ਹਰਦੀਪ ਬੋਲਦਾ ਜੀ।
0: ਭਾਜੀ ਤੁਹਾਡੀ ਆਵਾਜ਼ ਤਾਂ ਉੱਦੀ ਹੈ ਨਾ, ਦਿਲ ਤੇ ਹਾਈ ਹੋਈ ਹੈ ਜੋ ਤੁਸੀਂ ਤੁਹਾਨੂੰ ਹਰਦੀਪ ਭਾਜੀ ਤੁਹਾਡੀ ਆਵਾਜ਼ ਹੀ ਏਦਾਂ ਦੀ ਹੈ ਜੀ।
6: ਜੀ ਪਹਿਲੀ ਗੱਲ ਜੇ ਦੇਖਿਆ ਜਾਵੇ ਨਾ, ਸਾਰੇ ਤੁਸੀਂ ਪ੍ਰੋਗਰਾਮ ਸੁਣ ਲਓ, ਮੈਂ ਤਾਂ ਦੁਪਹਿਰ ਕਿਤੇ ਸੁਣਦਾ ਹੁੰਦਾ, ਕੋਈ ਖ਼ਬਰਾਂ ਵੀ ਆ ਜਾਂਦੀਆਂ, ਸਭ ਕੁਛ ਆ ਜਾਂਦਾ, ਫਿਰ ਆਪਣੇ ਰੁਝੇਵਿਆਂ ਚ ਘਰਦਿਆਂ ਚ ਰੁੱਝ ਜਾਈਦਾ
0: ਜੀ,
6: ਤੇ ਬੱਚਿਆਂ ਬੁੱਚਿਆਂ ਦਾ ਹੁਣ ਤਾਂ ਰਿਟਾਇਰ ਹੋਏ। ਅੱਛਾ ਜੀ ਛਮੀ ਜੀ, ਪ੍ਰੋਗਰਾਮ ਇਹਦੇ ਵਿੱਚ ਕੋਈ ਦੋ ਰਾਵਾਂ ਨੀ, ਬਹੁਤ ਵਧੀਆ ਤੁਸੀਂ ਜਿਸ ਤਰ੍ਹਾਂ ਤਰੀਕੇ ਨਾਲ ਪੇਸ਼ ਕਰਦੇ ਆ, ਜਿਸ ਤਰ੍ਹਾਂ ਤੁਹਾਡਾ ਸਾਰੇ ਲੋਕਾਂ ਦੇ ਨਾਲ ਵਿਹਾਰ ਵਾ, ਕਿਸੇ ਨੂੰ ਨਾਰਾਜ਼ ਨੀ ਕਰਦੇ, ਕੋਈ ਤੁਹਾਨੂੰ ਨੀ ਕਰਦਾ। ਇੱਕ ਹੋਰ ਵੀ ਗੱਲ ਆ, ਹੋਰ ਵੀ ਦੇਖਣ ਵਾਲੀ ਆ, ਤੁਹਾਡੇ ਨਾਲ ਵੀ ਸਾਰੇ ਪ੍ਰੇਮ ਨਾਲ ਬੋਲਦੇ ਆ।
0: ਜੀ ਜੀ ਬਿਲਕੁਲ।
6: ਤੇ ਬਾਕੀ ਦੇ ਛਮੀ ਜਿਹੜੀ ਤੁਸੀਂ ਗੱਲ ਕਹਿੰਦੇ, ਇਹਦੇ ਵਿੱਚ ਕੋਈ ਸ਼ੱਕ ਨੀ ਵੀ ਤੁਸੀਂ ਕਿਸੇ ਨਾਲ ਜੇ ਚੰਗਾ ਕਰਦੇ ਆ ਤਾਂ ਤੁਹਾਡੇ ਨਾਲ ਵੀ ਚੰਗਾ ਹੀ ਕਰਦਾ ਕੋਈ। ਮੈਨੂੰ ਯਾਦ ਆ ਜੀ, 72 ਚ ਮੈਂ ਆਇਆ ਸੀ, ਜਦ ਆਇਆ ਸੀ ਮੈਂ ਨਿਊਯਾਰਕ ਉਤਰ ਗਿਆ ਹੈ ਜੀ, ਏਅਰ ਫਰਾਂਸ ਦੇ ਵਿੱਚ ਆਏ ਸੀ, ਉਸ ਵੇਲੇ ਬੀਜੇ ਦੀ ਤਾਂ ਲੋੜ ਹੀ ਨੀ ਸੀ, ਉਦਾਂ ਹੀ ਉੱਥੋਂ ਚੜਿਆ, ਕੋਈ ਬੀਜੇ ਬੂਜੇ ਦੀ ਲੋੜ ਨੀ ਹੁੰਦੀ ਸੀ। ਤਾਂ ਉਸ ਵੇਲੇ ਨਿਊਯਾਰਕ ਚ ਵੀ ਤੁਹਾਨੂੰ ਬਾਹਰ, ਅਸੀਂ ਇੱਥੋਂ ਜੇ ਪਲੇਨ ਬਦਲਣਾ ਸੀ ਤੁਹਾਨੂੰ ਬਾਹਰ ਕੱਢ ਦਿੰਦੇ ਸੀ,
0: ਠੀਕ ਹੈ ਜੀ,
6: ਉੱਥੇ ਏਦਾਂ ਨੀ ਅੰਦਰ ਹੋ, ਤੁਹਾਨੂੰ ਬਾਹਰ, ਤੁਸੀਂ ਬਾਹਰ ਕੱਢ ਗਿਆ,
0: ਏਅਰਪੋਰਟ ਤੋਂ ਬਾਹਰ ਕੱਢ ਦਿੰਦੇ ਸੀ ਜਾਂ
6: ਬਾਹਰ ਕੱਢ ਦਿੰਦੇ?
0: ਅੱਛਾ, ਏਅਰਪੋਰਟ ਤੋਂ ਬਾਹਰ ਕੱਢ, ਓਕੇ
6: ਜੀ। ਉੱਥੋਂ ਮੈਂ ਬਾਹਰ ਖੜਾ, ਇੱਥੇ ਮੇਰੇ ਤਾਏ ਦਾ ਮੁੰਡਾ ਰਹਿੰਦਾ ਸੀ ਤੇ ਮੇਰੀ ਜਿਹੜੀ ਸ਼ਿਕਾਗੋ ਮੇਰੀ ਭੂਆ ਦਾ ਮੁੰਡਾ ਰਹਿੰਦਾ ਸੀ।
0: ਅੱਛਾ ਜੀ।
6: ਅੱਛਾ ਉਹ ਇੱਥੇ ਉਹ ਮੈਨੂੰ ਦੱਸਿਆ ਸੀ, ਕਹਿੰਦਾ ਤੂੰ ਏਦਾਂ ਕਰਨੀ ਆ ਫੋਨ ਤੇ ਬਾਹਰ ਜੀਰੋ ਘੁਮਾ ਕੇ ਕਹਿਣਾ ਆਈ ਵਾਂਟ ਕਲੈਕਟ ਕਾਲ, ਮੈਂ ਇਹਨੂੰ ਮਿਲਣਾ। ਤਾਂ ਉਹ ਮੈਨੂੰ ਪਤਾ ਨਾ ਲੱਗੇ ਤਾਂ ਉਹ ਦੋਵੇਂ ਮੇਰੇ ਕੋਲ ਫੋਨ ਏਦਾਂ, ਮੈਂ ਏਦਾਂ ਮੈਂ ਖੜਾ, ਮੈਂ ਪੈਸਿਆਂ ਦਾ ਵੀ ਕਿੱਦਾਂ, ਹੁਣ ਸਾਨੂੰ ਕੀ ਪਤਾ ਉੱਥੇ ਇੰਡੀਆ ਤਾਂ ਫੋਨ ਹੀ ਨੀ ਹੁੰਦਾ ਸੀ, ਨਾ ਘਰ ਹੁੰਦਾ ਸੀ ਨਾ ਹੋਰ ਬਾਹਰ ਹੁੰਦਾ ਸੀ, ਮੈਂ ਏਦਾਂ ਖੜਾ। ਕੁਦਰਤੀ ਜੇ ਤੁਸੀਂ ਚੰਗੇ ਇਹਨਾਂ ਨਾਲ ਕੋਈ ਨਾ ਕੋਈ ਹੈਲਪ ਤੁਹਾਡੇ ਕੋਲ ਕਰਨ ਆ ਹੀ ਜਾਂਦਾ। ਇੱਕ ਗੋਰਾ ਆਇਆ, ਉਹਨੂੰ ਮੈਂ ਏਦਾਂ ਪੇਪਰ ਫੜਾਇਆ, ਮੈਂ ਕਿਹਾ ਦੋ ਫੋਨ ਕਰਨੇ ਹੈ, ਫੋਨ ਕੀ ਕੀਤਾ ਆਪਣੇ ਕੋਲੋਂ ਜੀ ਪੈਸੇ ਪਾ ਕੇ ਨਾ ਦੋਵੇਂ ਘੁਮਾ ਤੇ, ਪਹਿਲਾਂ ਮੇਰੀ ਭੂਆ ਦੇ ਮੁੰਡੇ ਨੂੰ ਕਰ ਦਿੱਤਾ, ਫੇਰ ਮੇਰੇ ਇਹਨੂੰ ਕਰ ਦਿੱਤਾ, ਇਹਨੂੰ ਮੇਰੇ ਜਿਹੜਾ ਤਾਏ ਦਾ ਮੁੰਡਾ ਇੱਥੇ ਰਹਿੰਦਾ ਸੀ, ਉਹ ਮੇਰੇ ਭੂਆ ਦਾ ਮੁੰਡਾ, ਕਹਿੰਦਾ ਤੂੰ ਚੁੱਪ ਕਰਕੇ ਇਹ ਤੋਂ ਬੱਸ ਲੈ ਕੇ ਇੱਥੇ ਨੂੰ ਆ ਜਾ। ਪਰ ਮੈਂ ਉੱਥੋਂ ਟੋਰਾਂਟੋ ਨੂੰ ਤੁਰਿਆ ਸੀ ਇੰਡੀਆ ਤੋਂ, ਤੇ ਜਦ ਮੈਂ ਆਪਣੇ ਤਾਏ ਦੇ ਮੁੰਡੇ ਨੂੰ ਘੁਮਾਇਆ, ਉਹ ਕਹਿੰਦਾ ਮੈਂ ਤਾਂ ਦੋ ਤਿੰਨ ਬੰਦੇ ਲੈ ਕੇ ਬੈਠਾ ਇੱਥੇ, ਇੱਥੇ ਹੁੰਦਾ ਪੰਜਾਬੀ ਵਿਲੇਜ ਉਹਨਾਂ ਦਾ ਹੁੰਦਾ ਸੀ, ਬਹੁਤ ਉਹਦੇ ਦੋਸਤ ਸੀ, ਕਹਿੰਦਾ ਮੈਂ ਤਾਂ ਏਅਰਪੋਰਟ ਤੇ ਨੀ ਚੱਲਿਆ, ਫੇਰ ਮੈਂ ਉੱਥੋਂ ਉੱਥੋਂ ਬਾਹਰੋਂ ਫੇਰ ਅੰਦਰ ਜਾ ਕੇ ਫਲਾਈਟ ਲੈ ਕੇ ਫਿਰ ਟੋਰਾਂਟੋ ਨੂੰ ਆਇਆ। ਜਦ ਤੁਸੀਂ ਜੇ ਚੰਗੇ ਆ ਨਾ ਜੀ, ਤੁਹਾਨੂੰ ਮੂਹਰੇ ਮੱਲੋ ਮੱਲੀ ਰਾਹ ਜਿਹੜਾ ਚੰਗਾ ਮਿਲ ਜਾਂਦਾ। ਤਾਂ ਉਹ ਮੇਰੇ ਤਾਏ ਦਾ ਮੁੰਡਾ, ਹੁਣ ਉਹ ਗਾਹਾਂ ਵਿਆਹ ਬਾਅਦ ਚ ਹੋ ਗਿਆ, ਉਹ ਮੇਰਾ ਵੀ ਹੋ ਗਿਆ, ਉਹਦਾ ਉਹਨੂੰ ਵਾਈਫ ਏਦਾਂ ਦੀ, ਉਹ ਜਾਣੀ ਉਹ ਵਾਈਫ ਨੇ ਆਪਣੀ ਨੌਂ ਨਬ ਨੀ ਬਣਾਈ, ਹੋਰ ਵੀ ਕਿਸੇ ਨਾ ਆਇਆ ਫਲਾਨਾ ਤਿੰਕੜਾ, ਮੇਰੇ ਨਾਲ ਵੀ ਏਦਾਂ ਜਿਹੋ ਜਿਹੀ, ਪਰ ਫਿਰ ਵੀ ਮੈਂ ਨਾ ਪਮਾ ਉਹ ਲੜਿਆ, ਪਮਾ ਉਹ ਖੁਸ਼ ਹੋਇਆ, ਕੋਈ ਨੀ ਉਹਦੇ, ਉਹ ਇੰਨਾ ਚੰਗਾ ਮੇਰੇ ਲਈ, ਮੈਂ ਉਹਦੇ ਲਈ ਬਹੁਤ ਚੰਗਾ। ਜੇ ਤੁਸੀਂ ਚੰਗੇ ਆ ਨਾ, ਤੁਹਾਡੇ ਲਈ ਸਾਰੇ ਚੰਗੇ ਆ,
0: ਤੇ
6: ਕਦੇ ਵੀ ਆਪਣੇ, ਮੇਰਾ ਸਾਗਾ ਭਰਾ ਉਹ ਲਾਸ ਏਂਜਲਸ ਰਹਿੰਦਾ, ਉਹ ਠੀਕ ਹੋਇਆ ਜੀ ਜਿੱਦਾਂ ਬਣ ਜਾਂਦੇ ਨਾ, ਉਹ ਮੈਂ ਕਦੇ ਨੀ ਕਿਸੇ ਨਾਲ, ਇੱਥੇ ਮੈਂ ਕੰਮ ਵੀ ਕੀਤਾ, ਦੇਖ ਲਓ ਮੈਂ 54 ਸਾਲ 50 ਸਾਲ ਮੈਂ ਫੈਕਟਰੀ ਚ ਕੰਮ ਕੀਤਾ ਜੀ, ਸੁਪਰਵਾਈਜ਼ਰ ਵੀ ਰਿਹਾ
0: ਜੀ,
6: ਪਲਾਸਟਿਕ ਦੀ ਫੈਕਟਰੀ ਸੀ, ਸਾਰਿਆਂ ਨੇ ਚੰਗਾ ਵਰਤਿਆ, ਸਾਰਿਆਂ ਨੇ, ਕਿਸੇ ਨਾਲ ਨੀ। ਅੱਜ ਤੇ ਮੇਰੇ ਫਾਦਰ ਨੇ ਵੀ ਮੇਰੇ ਨਾਲ ਕੰਮ ਕੀਤਾ, ਉਸ ਫੈਕਟਰੀ ਚ 10 ਸਾਲ ਮੇਰੇ ਫਾਦਰ ਨੇ ਲਾਏ ਜੀ, ਮੇਰੇ ਫਾਦਰ ਨੇ ਕੀਤਾ, 65 ਦਾ ਈਅਰ ਓਲਡ ਸੀ, 65 ਤੋਂ 75 ਤਾਈ ਹੁਣ ਕੰਮ ਕੀਤਾ ਜੀ ਫੈਕਟਰੀ ਚ, ਇੰਨੀ ਕਦਰ ਸੀ, ਇੰਨੀ ਸਾਰਾ ਕੁਛ ਸੀ। ਮੇਰਾ ਮਤਲਬ ਇਹ, ਜੇ ਤੁਸੀਂ ਚੰਗੇ ਆ, ਸਾਰੀ ਦੁਨੀਆਂ ਚੰਗੀ ਆ। ਬਾਕੀ ਸ਼ਮੀ ਜੀ, ਮੈਂ ਕੱਲ ਇੱਕ ਮੂਵੀ ਡੇਵਿਡ ਪਾਬੰਦੀ ਦੇਖਦਾ ਸੀ, ਨਵੀਂ ਆਈ ਆ ਕੋਈ, ਉਹਦੇ ਵਿੱਚ ਉਹ ਕਹਿੰਦਾ ਆਹ ਕੌਣ ਕੁੜੀ, ਕਹਿੰਦੀ ਉਹ ਕਹਿੰਦਾ ਇਹ ਸ਼ਾਮਾ, ਉਹ ਕਹਿੰਦਾ ਇਹਦਾ ਤਾਂ ਸ਼ਮੀ ਨਾਲ ਫੇਰ ਚੱਲਦਾ, ਉਹ ਮੈਨੂੰ ਯਾਦ ਆ ਕੇ ਦੇਖਿਆ, ਉਹ ਕਹਿੰਦਾ ਸ਼ਮੀ ਨਾਲ ਚੱਲਣਾ, ਸ਼ਾਮਾ ਦਾ ਹੋਰ ਕਹਿੰਦਾ ਚੱਲਣਾ,
0: ਘਰੋਂ ਕਢਾਉਂਗੇ ਤੁਸੀਂ ਮੈਨੂੰ ਫਿਰ? ਕੋਈ ਵੀ ਐਮਿਸ਼ਨ ਟੈਸਟ, ਤੁਸੀਂ ਆਇਲ ਚੇਂਜ, ਇੰਜਨ ਰਿਪੇਅਰ ਕਰਾਉਣੀ ਹੈ ਜਾਂ ਫਿਰ DPF ਸਿਸਟਮ ਰਿਪੇਅਰ ਕਰਾਉਣਾ, ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ ਤਾਂ Pro-1 ਟਰੱਕ ਰਿਪੇਅਰ ਐਂਡ ਟਾਇਰਸ, ਬੜੇ ਹੀ ਮਿੱਠ ਬੋਲੜੇ ਤੇ ਬੜੀ ਹੀ ਟਰਾਂਸਪੇਰੈਂਟ ਤੇ ਬਜਟ ਫਰੈਂਡਲੀ, ਜਿੰਨਾ ਕੁ ਜਾਇਜ਼ ਪੈਸਾ ਆ ਮੁਰੰਮਤ ਦਾ ਉਨਾ ਹੀ ਆ ਜਿਹੜਾ ਮੰਗਦੇ ਨੇ, ਕਿਉਂਕਿ ਤੁਹਾਡੇ ਸਾਹਮਣੇ ਆ ਜਿਹੜਾ ਫੀਡਬੈਕ ਆ, ਜਿਹੜੇ ਜਿੰਨੇ ਵੀ ਸਾਡੇ ਸਪੌਂਸਰ ਆ ਏਅਰ ਤੇ ਆਪ ਆਉਂਦੀਆਂ ਨੇ। ਮੇਰਾ ਇਹ ਅੱਜ ਤੱਕ ਮੈਂ ਇੱਥੇ ਰੇਸ ਤੇ ਬੈਠਾ, ਕਿਸੇ ਨੂੰ ਮੈਂ ਇਹ ਨਹੀਂ ਕਹਿੰਦਾ ਵੀ ਹਾਂਜੀ ਵੀ ਤੁਸੀਂ ਉੱਥੇ, ਮੈਂ ਕਿਹਾ ਸ਼ੋਪ ਅਰਾਊਂਡ ਕਰੋ, ਫਿਰ ਤੁਸੀਂ ਆ ਜਿਹੜਾ ਉੱਥੇ ਵੀ ਆ ਜਿਹੜਾ ਇੱਕ ਵਾਰ ਤੁਸੀਂ ਕਾਲ ਕਰਕੇ ਦੇਖੋ। ਸੋ Pro-1 ਟਰੱਕ ਰਿਪੇਅਰ ਐਂਡ ਟਾਇਰ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਸੋ ਕਾਲ ਕਰ ਲਿਓ ਸਰਦਾਰ ਗੁਰਪ੍ਰੀਤ ਸਿੰਘ ਜੀ ਹੁਣਾਂ ਨੂੰ 519-400-9090-5194-00906-1 ਤੇ Pro-1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਦੋਸਤੋ ਤੁਸੀਂ ਜਾ ਸਕਦੇ ਹੋ। ਭੁਪਿੰਦਰ ਭਾਜੀ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਪਟਲ ਸਾਹਿਬ। ਇਹ ਜ਼ਰੂਰੀ ਨਹੀਂ ਹੈਗਾ ਵੀ ਚੰਗੇ ਬੰਦੇ ਦੇ ਨਾਲ ਹਮੇਸ਼ਾ ਚੰਗਾ ਹੀ ਹੋਵੇ,
0: ਬਿਲਕੁਲ
7: ਅਤਫਾਕਨ ਹੋ ਵੀ ਸਕਦਾ ਨਹੀਂ ਵੀ, ਪਰ ਤੁਸੀਂ ਦੇਖੋ ਜਿਹੜਾ ਕੋਈ ਸਟ੍ਰੇਂਜਰ ਹੈ ਉਹ ਸਟ੍ਰੇਂਜਰ ਦੀ ਮਦਦ ਤਾਂ ਹਮੇਸ਼ਾ ਹੀ ਕਰ ਦਿੰਦਾ, 99% ਹੋ ਹੀ ਜਾਂਦੀ ਹੈ, ਇਹਦਾ ਮਤਲਬ ਉਹ ਨੀ ਕਿ ਉਹ ਬੰਦਾ ਚੰਗਾ ਹੁੰਦਾ। ਚੰਗਾ ਤਾਂ ਜਿਹਨਾਂ ਤੁਸੀਂ ਜਾਣਦੇ ਹੋ ਉਹਨਾਂ ਨਾਲ ਤੁਸੀਂ ਚੰਗਾਈ ਕਰਦੇ ਹੋ, ਫਿਰ ਤੁਹਾਨੂੰ ਧੋਖਾ ਕਿਉਂ ਦਿੰਦੇ ਨੇ? ਅੱਧੀ ਦੁਨੀਆਂ ਤਾਂ ਇੱਥੇ ਧੋਖਿਆਂ ਨਾਲ ਭਰੀ ਪਈ ਆ, ਫਿਰ ਉਹ ਚੰਗੇ ਥੋੜੀ ਹੁੰਦੇ ਨੇ।
0: ਅੱਛਾ, ਚੰਗੇ ਆ ਜਿਹੜੇ ਉਹ ਦੁੱਖ ਵੀ ਜ਼ਿਆਦਾ ਝੱਲਦੇ ਨੇ, ਇਹ ਆਮ ਸੁਣਿਆ ਜਾਂਦਾ ਹਾਂਜੀ, ਕਿਉਂਕਿ ਉਹ ਚੰਗਾ, ਕਿਉਂਕਿ ਅਗਲੇ ਨੂੰ ਵੀ ਉਹ ਆਪਣੇ ਹਿਸਾਬ ਦਾ ਜਿਹੜਾ ਆ ਸਮਝ ਲੈਂਦਾ।
7: ਹਾਂਜੀ, ਸਾਵਧਾਨ ਰਹਿਣਾ ਚਾਹੀਦਾ, ਤੁਸੀਂ ਆਪਣੇ ਕਿਸੇ ਨੇੜਲੇ ਦਾ ਕਿੰਨਾ ਕਰਕੇ ਦੇਖ ਲਓ, ਤੁਹਾਨੂੰ ਮੋੜਵਾਂ ਜਵਾਬ ਨਹੀਂ ਦਿੰਦਾ, ਤੁਸੀਂ ਉਹ ਕਿਸੇ ਨੂੰ ਇੱਥੇ ਡਾਲਰ ਉਧਾਰੇ ਦੇ ਕੇ ਦੇਖ ਲਓ 5-7-10 ਹਜ਼ਾਰ, ਜੇ ਉਹ ਮੁੜ ਜਾਵੇ ਟਾਈਮ ਨਾਲ ਤਾਂ ਕਹਿ ਦਿਓ
0: ਨਹੀਂ, ਉਹ ਤਾਂ ਫਿਰ ਲੜਾਈ ਪੈ ਜਾਂਦੀ ਨਾ ਭਾਈ, ਉਹ ਤਾਂ ਲੜਾਈ ਜੇ ਕਿਸੇ ਨਾਲ ਪਾਣੀ ਆ ਕਹਿੰਦੇ ਉਹਨੂੰ 4 ਕੁ ਪੈਸੇ ਦੇ ਦਿਓ, ਆਪਣੇ ਆਪ ਲੜਾਈ ਸ਼ੁਰੂ ਹੋ ਜਾਂਦੀ ਹੈ।
7: ਹਾਂ ਤੇ ਫਿਰ ਚੰਗੇ ਨਾਲ ਚੰਗਾ ਕਿਵੇਂ ਹੋਇਆ? ਉਹਨੇ ਤਾਂ ਉਹਨਾਂ ਚੰਗਿਆਈ ਕੀਤੀ, ਉਹਨੂੰ ਬਿਨਾਂ ਵਿਆਜ ਤੋਂ ਉਹਦੀ ਮਦਦ ਕੀਤੀ, ਉਹ ਮੋੜਮਾ ਉਹਨੂੰ ਉਹਦੇ ਨਾਲ ਉਹਦੇ ਉਹ ਬਾਅਦ ਚੋਂ ਵੈਰੀ ਬਣ ਜਾਂਦੇ
0: ਆ।
7: ਇਹ ਦੁਨੀਆਂ ਚੰਗੀ ਨਹੀਂ ਹੈਗੀ, ਸ਼ੁਰੂ ਤੋਂ ਹੀ ਨੀ ਚੰਗੀ ਰਹੀ, ਨਾ ਹੀ ਰਹਿਣੀ ਆ। ਜੇ ਤੁਸੀਂ ਐਡੀ ਵੱਡੀ ਦੁਨੀਆਂ ਚ ਚੰਗੇ ਬਣੋਗੇ ਧੋਖਾ ਖਾਓਗੇ, ਕਿਉਂਕਿ 90% ਦੁਨੀਆਂ ਚੰਗੀ ਹੈ ਨੀ, 10% ਕੀ ਕਰ ਲੈਣਗੇ ਚੰਗੇ।
0: ਜੀ ਜੀ ਬਹੁਤ ਬਹੁਤ ਧੰਨਵਾਦ ਭੁਪਿੰਦਰ ਭਾਜੀ ਦੇ, ਜਿਹੜੇ ਵਿਚਾਰ ਥੋੜੇ ਤੱਤੇ ਹੁੰਦੇ ਆ ਉਦਾਂ ਚਲੋ ਪਰ ਹਰ ਇੱਕ ਦੇ, ਪਰ ਮੈਨੂੰ ਇਹ ਲੱਗਦਾ ਵੀ ਜੇ ਆਪਾਂ ਚੰਗੇ ਰਹਾਂਗੇ ਕਿਤੇ ਨਾ ਕਿਤੇ ਜਿਹੜਾ ਆਪਣਾ ਪ੍ਰਭਾਵ ਹੈ ਜਿਹੜਾ ਜ਼ਰੂਰ ਛੱਡ ਦੇਵਾਂਗੇ। ਸਿਆਣੇ ਨੇ ਕਿਹਾ ਵੀ ਇੱਕ ਜਿਹੜੀ ਜੀਭ ਹੈ ਨਾ, ਜੀਭ ਦਾ ਰਸ ਹੈ ਜਿਹੜਾ, ਉਹ ਕਈ ਵਾਰ ਬਣੀ ਬਣਾਈ ਗੱਲ ਨੂੰ ਆ ਜਿਹੜਾ ਵਿਗਾੜ ਵੀ ਸਕਦੀ ਹੈ, ਅਤੇ ਕਈ ਵਾਰ ਜਿਹੜੀ ਉਲਝੀ ਤਾਣੀ ਹੈ ਉਹਨੂੰ ਸੁਲਝਾ ਵੀ ਸਕਦੀ ਹੈ। ਇਹ ਸਿਰਫ ਅਤੇ ਸਿਰਫ ਤੁਹਾਡਾ ਜੀਵ ਦਾ ਰਸ ਹੀ ਹੁੰਦਾ ਹੈ। ਹਾਂਜੀ, ਸੋ ਦੋਸਤੋ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ, ਜਲਦੀ ਹੀ ਬਲਵੀਰ ਕੌਰ ਜੀ ਆ ਜਿਹੜੇ ਸਾਡੇ ਨਾਲ ਸਮਾਈਲਸ ਔਨ ਵੀਲਸ ਤੋਂ ਆ ਜਿਹੜੇ ਜੁੜ ਚੁੱਕੇ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਬਹੁਤ ਸਾਰੇ ਅਹਿਮ ਨੁਕਤੇ ਆ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਨੇ, ਅਤੇ ਖਬਰਸਾਰ ਆ ਜਿਹੜਾ ਉਹ ਆਪਾਂ ਅਗਲੇ ਜਿੱਦਾਂ 1 ਆਵਰ ਦੇ ਵਿੱਚ ਆ ਜਿਹੜਾ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ। ਕੁਛ ਕੁ ਜਿਹੜੀਆਂ ਅਹਿਮ ਅੱਜ ਸਟੋਰੀਜ਼ ਨੇ ਜੋ ਮੈਂ ਕਵਰ ਕਰਨ ਜਾ ਰਿਹਾ, ਅਤੇ ਉਹਨਾਂ 'ਤੇ ਫਿਰ ਮੈਂ ਚਾਹੁੰਦਾ ਵੀ ਤੁਸੀਂ ਆਪਣੇ ਵਿਚਾਰ ਵੀ ਦਿਓ। ਬਾਕੀ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡਾ ਆਪਣਾ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ। ਤੁਸੀਂ 4 ਬੈਡਰੂਮ ਅਤੇ 2nd ਫਲੋਰ 'ਤੇ 4 ਬੈਡਰੂਮ ਨੇ, 3 ਬਾਥ ਨੇ। ਹਾਂਜੀ, ਡਬਲ ਡੋਰ ਐਂਟਰੀ ਆ, 38x90, 2008 ਦਾ ਬਿਲਟ ਘਰ ਆ, 2600 ਸਕੇਅਰ ਫੀਟ ਹੈ, ਮੋਟੀਵੇਟਡ ਸੈਲਰਸ ਨੇ। ਸੋ ਡਬਲ ਗਰਾਜ ਡਿਟੈਚ ਕਰ 9.5 ਲੱਖ ਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਲਿਓ। ਉਸੇ ਤਰ੍ਹਾਂ ਸੈਮੀ ਡਿਟੈਚ ਹੈ, ਇਹ 4 ਕਲੋਜ਼ਰ ਪ੍ਰੋਪਰਟੀ ਹੈ, ਇਹ 1800 ਸਕੇਅਰ ਫੀਟ ਹੈ, 2018 ਦੀ ਬਿਲਟ ਹੈ, ਵਾਕਆਊਟ ਬੇਸਮੈਂਟ ਦੇ ਨਾਲ ਹੈ, 2 ਬੈਡਰੂਮ ਦੀ ਬੇਸਮੈਂਟ ਹੈ ਜਿਹੜੀ ਉਹ ਬਣੀ ਹੋਈ ਹੈ, ਅਤੇ 4 ਬੈਡਰੂਮ ਦਾ ਇਹ ਘਰ ਹੈ ਜੀ। ਅਤੇ ਇਹਦੇ ਬਾਬਤ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਇਹ 8 ਲੱਖ ਦੇ ਵਿੱਚ ਹੈ, ਤੁਸੀਂ ਲੈ ਸਕਦੇ ਹੋ ਸੈਮੀ ਡਿਟੈਚ ਘਰ। ਅਤੇ ਉੱਥੇ ਹੀ ਐਵਨਡੇਲ ਏਰੀਏ 'ਤੇ ਮੈਨੂੰ ਕਈ ਕਹਿ ਲਓ ਵੀ ਆਉਂਦੀਆਂ ਨੇ ਕਾਲਸ, ਭਾਅ ਜੀ ਉੱਥੇ ਜੇ ਘਰ ਆਇਆ ਤਾਂ ਜ਼ਰੂਰ ਦੱਸਿਓ ਉੱਥੇ ਆ ਜਿਹੜਾ ਅਸੀਂ ਚਾਹੁੰਦੇ ਹਾਂ। ਇਹ ਬੰਗਲੋ ਆ ਜੀ, ਵੈਲ ਮੇਨਟੇਨਡ ਲੈ ਕੇ ਆਇਆ, ਉੱਦਾਂ ਤਾਂ 1350 ਸਕੇਅਰ ਫੀਟ ਦੇ ਕਰੀਬ ਬੰਗਲੋ ਬਹੁਤ ਘੱਟ ਮਿਲਦੇ ਆ। ਇਹ ਰੇਅਰ ਬੰਗਲੋ ਇਸ ਕਰਕੇ ਹੈ, ਇੱਕ ਤਾਂ ਟ੍ਰੈਡੀਸ਼ਨਲ ਬੰਗਲੋ ਹੈ, ਲਾਰਡ ਸਾਈਜ਼ 60x110 ਦਾ ਆ, ਹੋਰ ਤਾਂ ਹੋਰ ਮੇਨ ਫਲੋਰ 'ਤੇ 2 ਵਾਸ਼ਰੂਮ ਨੇ। ਬਹੁਤ ਘੱਟ ਬੰਗਲੋ ਹੈ ਜਿਹਦੇ 'ਚ 2 ਵਾਸ਼ਰੂਮ ਆਉਂਦੇ, ਦਿਸ ਇਜ਼ 1 ਆਫ ਦੈਮ। ਅਤੇ ਡਬਲ ਕਾਰ ਗਰਾਜ ਹੈ, 6 ਗੱਡੀਆਂ ਡਰਾਈਵੇ ਦੇ ਵਿੱਚ ਲੱਗ ਜਾਂਦੀਆਂ ਨੇ, ਅਤੇ 1 ਬੈਡਰੂਮ ਅਤੇ 1 ਵਾਸ਼ਰੂਮ ਦੀ ਆ ਜਿਹੜੀ ਬੇਸਮੈਂਟ ਹੈ ਜਿਹੜੀ ਉਹ ਫਿਨਿਸ਼ਡ ਹੈ, ਅਤੇ ਉਹ ਤੁਹਾਡੇ ਜਿੱਦਾਂ ਇਨਲਾ ਸੂਈਟ ਹੋ ਗਿਆ ਜਾਂ ਫਿਰ ਗਰੋਇੰਗ ਫੈਮਿਲੀ ਲਈ ਹੈ, ਬੜਾ ਹੀ ਵਧੀਆ। ਸੋ ਇੱਦਾਂ ਦਾ ਜੇ ਤੁਸੀਂ ਘਰ ਹੈ ਜਿਹੜਾ ਐਵਨਡੇਲ ਏਰੀਏ ਦੇ ਵਿੱਚ ਲੈਣਾ ਚਾਹੁੰਦੇ ਹੋ ਫਸਟ ਟਾਈਮ ਹੋਮ ਬਾਇਰ ਵਾਸਤੇ, ਬਹੁਤ ਆਈਡੀਅਲ ਹੈ, ਲੋਕੇਸ਼ਨ ਵੀ ਆਈਡੀਅਲ ਹੈ, ਸਾਰੀਆਂ ਅਮੈਨਿਟੀਜ਼ ਹੈ ਜਿਹੜੀਆਂ ਲਾਗੇ ਨੇ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-63 4169177763। ਹਾਂਜੀ ਗੋਸਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ,
8: ਭਾਅ ਜੀ ਸਤਿ ਸ਼੍ਰੀ ਅਕਾਲ
0: ਜੀ।
8: ਭਾਜੀ ਭੁਪਿੰਦਰ ਗੱਲ ਦੀ, ਭਾਜੀ ਦੀ ਗੱਲ ਸਹੀ ਆ ਜੀ। ਹਾਂਜੀ, ਕਿਉਂਕਿ ਇੱਥੇ ਆਪਾਂ ਬਹੁਤਾ ਵਿਸ਼ਵਾਸ ਨਹੀਂ ਕਰ ਸਕਦੇ, ਜਿਹੜੀ ਭਾਜੀ ਹੈ ਨਾ ਗੱਲ ਕਰਦੇ ਮੀਡੀਆ 2 ਚਾਰਕ ਦੀ ਹੈ ਨਾ
0: ਜੀ, ਨਾਮ ਨਹੀਂ ਲੈਣਾ ਭਾਈ।
8: ਹਾਂਜੀ, ਇਹਨਾਂ ਨੂੰ
0: ਪਤਾ ਹੀ ਹੈ ਸਾਰਿਆਂ
8: ਨੂੰ, ਮੈਂ ਤਾਂ ਇਹਨਾਂ ਨੂੰ ਕਹਿੰਦਾ ਸੁਣੋ ਨਾ ਇਹਨਾਂ ਨੂੰ, ਹਨਾ। ਮੈਨੂੰ ਅੱਗੇ ਵੀ ਇੱਕ ਦਿਨ ਮੇਰੇ ਫਰੈਂਡ ਦੀ ਕਾਲ ਆਈ ਸੀ, ਉਹ ਪਾਕਿਸਤਾਨ ਤੋਂ ਹਨਾ
0: ਜੀ,
8: ਉਹਦੀ ਮੈਨੂੰ ਕਾਲ ਆਈ, ਕਹਿੰਦਾ ਉਹ ਏਦਾਂ ਏਦਾਂ ਮੀਡੀਆ ਵਾਲਾ ਕਰਦਾ ਏਦਾਂ ਏਦਾਂ। ਮੈਂ ਕਿਹਾ ਤੁਸੀਂ ਨਾ ਸੁਣੋ, ਪਹਿਲਾਂ ਉਹਨੇ ਲੋਕਾਂ ਨੂੰ ਮੈਂ ਕਿਹਾ ਬਹੁਤ ਬੁਰਾ ਹਾਲ ਕੀਤਾ, ਕਿਸੇ ਨੇ ਕੰਡੋ ਲਈ ਸੀ ਉਹ ਮੀਡੀਆ ਵਾਲੇ ਤੋਂ, ਮੁੜ ਕੇ ਉਹਦੀ ਵਾਈਫ ਨੇ ਉਹਦਾ ਫੋਨ ਹੀ ਨੀ ਚੱਕਿਆ ਬੰਦੇ ਦਾ, ਉਹਦੀ ਕਲੋਜੀ ਵੀ ਵਿੱਚੇ ਫਸੀ ਹੋ ਆ, ਉਹ ਫੋਨ ਹੀ ਨੀ ਚੱਕਦੇ ਮੁੜ ਕੇ।
0: ਵੈਰੀ ਸੈਡ, ਵੈਰੀ ਸੈਡ, ਇਹ ਚੀਜ਼ ਨਹੀਂ।
8: ਹੁਣ ਤੁਸੀਂ ਵੀ ਬਿਜ਼ਨਸ ਕਰਦੇ ਹੀ ਹੋ, ਇਮਾਨਦਾਰੀ ਨਾਲ ਕਰੀ ਜਾਓ, ਰੱਬ ਨੇ ਹੱਥ ਪੈਰ ਦਿੱਤੇ ਹੋ,
0: ਬਿਲਕੁਲ
8: ਲਾਓ ਇਹਨਾਂ ਨੂੰ। ਜੇ ਨਹੀਂ, ਆ ਮੁੰਡਾ ਆਇਆ ਮੇਰੇ ਕੋਲ ਭਾਜੀ ਇੱਥੇ ਕੰਮ ਲਏ ਹਨਾ, ਕਹਿੰਦਾ ਭਾਜੀ ਮੈਂ ਰੀਅਲ ਸਟੇਟ ਕਰਦਾ ਸੀ ਯਾਰ, ਮੇਰੇ ਕੋਲ ਟਰੱਕ ਦਾ ਲਾਇਸੈਂਸ ਹੈਗਾ, ਮੈਂ 2 ਸਾਲ ਟਰੱਕ ਚਲਾਇਆ ਨਾ, ਫਿਰ ਮੈਨੂੰ ਜੋਬ ਦਵਾ ਦੇ। ਮੈਂ ਕਿਹਾ ਭਾਜੀ ਕੰਮ ਹੈਗਾ ਪਰ ਹਾਰਡ ਵਰਕ ਆ, ਪੈਸਾ ਬਣਦਾ ਆ, ਤੂੰ ਡਾਲਰ 8000 ਬਣਾਈ ਜਾਣਾ ਮਹੀਨੇ ਦਾ, ਪਰ ਹਾਰਡ ਵਰਕ ਕਰਨਾ ਪੈਣਾ ਤੈਨੂੰ ਹਨਾ, ਕਿਸੇ ਓਨਰ ਪੇਟਰ ਦਾ ਟਰੱਕ ਆ, ਕੰਪਨੀ ਦਾ ਨਹੀਂ ਹੈਗਾ। ਕਹਿੰਦਾ ਠੀਕ ਆ ਭਾਜੀ, ਉਹ 3 ਕੁ ਮਹੀਨੇ ਨੂੰ ਔਖਾ ਲੱਗਾ, ਹੁਣ ਮੈਂ ਪੁੱਛਿਆ ਮੈਂ ਕਿੱਦਾਂ, ਕਹਿੰਦਾ ਭਾਜੀ ਮੈਂ ਹੈਪੀ ਆ ਪੂਰਾ, ਕਹਿੰਦਾ ਵਧੀਆ ਕੰਮ ਚੱਲ ਪਿਆ ਯਾਰ, ਕਹਿੰਦਾ ਥੈਂਕ ਯੂ।
0: ਕੀ ਬਾਤ ਹੈ, ਕੀ ਬਾਤ ਹੈ,
8: ਇਹੀ ਹੁੰਦਾ ਨਾ ਭਾਜੀ, ਇਮਾਨਦਾਰੀ ਨਾਲ ਕਰੀ ਜਾਓ ਨਾ, ਰੱਬ ਦੇਖਦਾ ਹੀ ਆ।
0: ਸਹੀ ਗੱਲ ਹੈ,
8: ਰੱਬ ਨੇ ਹੱਥ ਪੈਰ ਦੇ ਤੇ, ਹੁਣ ਹੋਰ ਰੱਬ ਕੀ ਦੇ ਦੇਵੇ ਤੁਹਾਨੂੰ ਹਨਾ।
0: ਬਿਲਕੁਲ ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ, ਥੈਂਕ ਯੂ ਗੋਸਲ ਸਾਹਿਬ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਇੱਦੀ ਆ ਜਿਹੜਾ ਚੰਗੇ ਕਰਮ ਕਰਦੇ ਜੋ ਆਪ ਹੀ ਆ ਜਿਹੜਾ ਕਰਮਾਂ ਦਾ ਲੇਖਾ ਜਿਹੜਾ ਹੈ ਕਿਤੇ ਨਾ ਕਿਤੇ ਮਿਲਦਾ ਹੀ ਜ਼ਰੂਰ ਹੈ। ਸੋ ਦੋਸਤੋ, ਇਹੀ ਚੀਜ਼ ਨਾਲ ਆਪਾਂ ਰੈਪ ਅਪ ਕਰਦੇ ਹਾਂ। ਸੋ ਦੇਖੋ ਗੱਲ ਕਿੱਥੋਂ ਤੁਰੀ ਸੀ, ਸੋ ਕਿੰਨੇ ਸੋਹਣੇ ਵਿਚਾਰ ਆਏ। ਮੈਂ ਕਹਿੰਦਾ ਵੀ ਇੰਨੀ ਪੋਜ਼ਿਟਿਵ ਜਿਹੜੀ ਸਟਾਰਟ ਹੈ ਜਿਹੜੀ ਦਿਨ ਦੀ ਹੋ ਜਾਵੇ, ਇਸ ਤੋਂ ਵਧੀਆ ਹੋ ਨਹੀਂ ਸਕਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਥੈਂਕਸ। ਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ, ਮੇਰਾ ਨੰਬਰ 416-917-776-9176-7763। ਤੇ ਬਲਵੀਰ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ। ਮੈਂ ਹਮੇਸ਼ਾ ਕਹਿੰਦਾ ਕਈ ਵਾਰ ਜਿਹੜਾ ਜ਼ਿਆਦਾਤਰ ਆਪਾਂ ਡਰਾਈਵ ਕਰਦੇ ਹੁੰਦੇ ਇਸ ਵਕਤ ਨੰਬਰ ਨੋਟ ਨਹੀਂ ਹੁੰਦਾ, ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਕੋਲੋਂ ਨੰਬਰ ਲੈ ਸਕਦੇ ਹੋ, ਜਾਂ ਫਿਰ ਤੁਸੀਂ ਆ ਜਿਹੜਾ ਗੂਗਲ ਕਰਕੇ ਵੀ ਸਮਾਈਲਸ ਔਨ ਵੀਲਸ ਕਰਕੇ ਵੀ ਆ ਜਿਹੜਾ ਨੰਬਰ ਆ ਜਿਹੜਾ ਗੂਗਲ ਤੋਂ ਲੱਭ ਸਕਦੇ ਹੋ। ਬਲਵੀਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ ਜੀ। ਮਹਿਸੂਸ ਕਰ ਰਹੇ ਹੈ ਤੇ ਆਮ ਸ਼ੋਰ ਜਿਹੜੀਆਂ ਤੁਹਾਨੂੰ ਕਈ ਕਾਲਸ ਵੀ ਆ ਜਿਹੜੀਆਂ ਆ ਰਹੀਆਂ ਨੇ, ਤੇ ਅੱਜ ਸਮਾਈਲਸ ਔਨ ਵੀਲਸ ਕਈ ਸਾਡੇ ਨਿਤ ਨਵੇਂ ਸਰੋਤੇ ਜੁੜਦੇ ਆ, ਥੋੜਾ ਇਹਦੇ ਬਾਰੇ ਆ ਜਿਹੜਾ ਇੱਕ ਚਾਨਣਾ ਪਾ ਦੋ ਪਲੀਜ਼
9: ਜੀ। ਸਮਾਈਲਸ ਔਨ ਵੀਲਸ ਮੋਬਾਈਲ ਕਲੀਨਿਕ ਹੈ ਜੀ, ਇੱਕ ਮਰਸਰੀ ਸਪਲਿੰਟਰ ਦੇ ਵਿੱਚ ਬਣਾਇਆ ਗਿਆ, ਉਹਨੂੰ ਕਨਵਰਟ ਕੀਤਾ ਗਿਆ ਹੈਗਾ ਤਾਂ ਜੋ ਅਸੀਂ ਲੋਕਾਂ ਤੱਕ ਪਹੁੰਚ ਸਕੀਏ। ਕਈ ਵਾਰੀ ਕੀ ਹੁੰਦਾ ਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਬੜਾ ਕੁਛ ਕਰਦੇ ਹਾਂ, ਇੰਨੀ ਮਿਹਨਤ ਕਰਦੇ ਹਾਂ ਤੇ ਅਸੀਂ ਆਪਣੇ ਆਪ ਤੇ ਧਿਆਨ ਨਹੀਂ ਦੇ ਪਾਉਂਦੇ, ਜਾਂ ਕਈ ਵਾਰੀ ਜਿਸ ਤਰ੍ਹਾਂ ਹੁਣੇ ਗੱਲ ਚੱਲ ਰਹੀ ਸੀਗੀ ਕਿ ਸਰੋਤੇ ਗੱਲ ਕਰ ਰਹੇ ਸੀ ਕਿਉਂਕਿੰਗ ਇੰਡਸਟਰੀ ਦੇ ਵਿੱਚ, ਜਾਂ ਕਈ ਏਦਾਂ ਦੀਆਂ ਜੋਬਸ ਨੇ ਜਿੱਥੇ 12-12 ਘੰਟੇ ਦਾ ਸ਼ਿਫਟ ਵਰਕ ਹੁੰਦਾ ਹੈਗਾ, ਸੋ ਉਹਦੇ ਵਿੱਚ ਅਸੀਂ ਆਪਣੇ ਪਹਿਲਾਂ ਤਾਂ ਕੰਮਾਂ ਤੇ ਹੁੰਦੇ ਹਾਂ ਤੇ ਫਿਰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਕੰਮ ਕਦੋਂ ਖਤਮ ਹੋਣਾ ਹੈਗਾ, ਤੇ ਨਾਲ ਹੀ ਫਿਰ ਫੈਮਿਲੀ ਦੇ ਰੁਝੇਵੇਂ ਵੀ ਹੁੰਦੇ ਨੇ। ਸੋ ਇਹਦੇ ਵਿੱਚ ਇਹ ਹੈ ਕਿ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਡੇ ਡਰਾਈਵੇ ਦੇ ਵਿੱਚ ਆਪਾਂ ਟਰੱਕ ਲੈ ਕੇ ਆਉਂਦੇ ਹਾਂ, ਉਹਦੇ ਅੰਦਰ ਹੀ ਡੈਂਟਲ ਕਲੀਨਿਕ ਡੈਂਟਲ ਹਾਈਜੀਨ ਕਲੀਨਿਕ ਬਣਿਆ ਹੋਇਆ ਹੈਗਾ, ਸੋ ਤੁਸੀਂ ਉਹਦੇ ਅੰਦਰ ਆਉਂਦੇ ਹੋ ਤੇ ਉੱਥੇ ਹੀ ਤੁਹਾਡੇ ਜਿਹੜੇ ਨੇ ਦੰਦ ਸਾਫ਼ ਕੀਤੇ ਜਾਂਦੇ ਨੇ, ਚੈੱਕਅਪ ਕੀਤੀ ਜਾਂਦੀ ਹੈਗੀ ਆ, ਜਾਂ ਜੋ ਵੀ ਤੁਹਾਡੀ ਅਸੈਸਮੈਂਟ ਕੀਤੀ ਜਾਂਦੀ ਹੈ, ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਵੀ ਕੋਈ ਇੰਸ਼ੋਰੈਂਸ ਕੰਪਨੀ ਹੈਗੀ ਆ ਉਹਨਾਂ ਨੂੰ ਡਾਇਰੈਕਟ ਬਿੱਲ ਕੀਤਾ ਜਾਂਦਾ ਹੈਗਾ। ਅਸੀਂ ਸਾਰੀਆਂ ਇੰਸ਼ੋਰੈਂਸ ਕੰਪਨੀ ਦੇ ਨਾਲ ਰਜਿਸਟਰਡ ਹੈਗੀਆਂ ਤੇ ਐਕਸਪੀਰੀਅੰਸਡ ਡੈਂਟਲ ਹਾਈਜੈਨਿਸਟ ਨੇ ਜਿਹੜੇ ਉਹ ਤੁਹਾਡੇ ਤੱਕ ਆਉਂਦੇ ਨੇ, ਮੋਰ ਦੈਨ 20 ਈਅਰਸ ਆਫ ਐਕਸਪੀਰੀਅੰਸ ਹੈ ਜੀ। ਔਨ ਟਾਪ ਆਫ ਦੈਟ ਅਗਰ ਕਿਸੇ ਦੇ ਪੇਰੈਂਟਸ ਨੇ ਜਾਂ ਕੋਈ ਐਕਸੀਡੈਂਟ ਕਰਕੇ ਕੋਈ ਘਰੇ ਬੈੱਡ ਦੇ ਉੱਤੇ ਹੈ, ਜਾਂ ਕੋਈ ਕੋਈ ਵੀ ਕਿਸੇ ਵੀ ਪ੍ਰੋਬਲਮ ਕਰਕੇ, ਕਈ ਵਾਰੀ ਬੱਚੇ ਹੁੰਦੇ ਨੇ ਡਾਊਨ ਸਿੰਡਰਮ ਹੈ, ਆਰਟਿਸਟਿਕ ਨੇ, ਜਿਨ੍ਹਾਂ ਨੂੰ ਲਿਜਾਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦਾ, ਉਹਨਾਂ ਨੂੰ ਅਸੀਂ ਘਰ ਦੇ ਅੰਦਰ ਜਾ ਕੇ ਵੀ ਚੈੱਕਅਪ ਵਗੈਰਾ ਉਹਨਾਂ ਦੀ ਟ੍ਰੀਟਮੈਂਟ ਵਗੈਰਾ ਕਰਦੇ ਹੈਗੇ ਆ। ਸੋ ਅਗਰ ਕੋਈ ਨਹੀਂ ਜਾ ਸਕਦਾ ਫੋਰ ਵਟ ਐਵਰ ਦਾ ਰੀਜ਼ਨ, ਜਾਂ ਮੋਬਿਲਿਟੀ ਇਸ਼ੂਸ ਹੈਗੇ ਨੇ, ਉਹਨਾਂ ਦੇ ਆਪਾਂ ਘਰ ਦੇ ਅੰਦਰ ਜਾ ਕੇ ਕਰਦੇ ਹਾਂ, ਅਦਰਵਾਈਜ਼ ਜਿਹੜਾ ਗੱਡੀ ਦੇ ਅੰਦਰ ਬਣਿਆ ਹੋਇਆ ਹੈਗਾ ਉਹਦੇ ਅੰਦਰ ਤੁਸੀਂ ਆ ਜਾਂਦੇ ਹੈਗੇ ਹੋ, ਉੱਥੇ ਫੁੱਲੀ ਫਲੈਸ਼ਡ ਐਵਰੀਥਿੰਗ ਜਿੱਦਾਂ ਮਾਡਰਨ ਹੈਗਾ ਉਹ ਕਰਦੇ ਆ, ਤੇ ਨਾਲ ਹੀ ਤੁਹਾਡੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਵੀ ਹੈਗੀਆਂ ਨੇ ਉਹਨਾਂ ਦੇ ਨਾਲ, ਅਸੀਂ ਜਿੱਦਾਂ CDCP ਹੈਗੀ ਆ ਉਹਦੇ ਨਾਲ ਵੀ ਡਾਇਰੈਕਟਲੀ ਡੀਲ ਕਰਦੇ ਹੈਗੇ।
0: ਅੱਛਾ, ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਓਰਲ ਹੈਲਥ ਹੈ ਬਹੁਤ ਜ਼ਰੂਰੀ ਹੈ, ਇਹ ਸਾਡੀ ਬੈਡ ਬ੍ਰੈਥ ਹੋ ਗਿਆ ਜਾਂ ਫਿਰ ਸਰੀਰ ਨੂੰ ਹੋਰ ਲੱਗਣ ਵਾਲੀਆਂ ਬਿਮਾਰੀਆਂ ਬਾਬਤ ਹੈ ਜਿਹੜਾ ਸਾਨੂੰ ਆਪਣੇ ਮੂੰਹ ਤੋਂ ਹੀ ਹੈ ਜਿਹੜਾ ਪਹਿਲੀ ਪਤਾ ਚੱਲ ਜਾਂਦਾ, ਸੋ ਇਹਦੇ ਬਾਰੇ ਜ਼ਰੂਰ ਦੱਸਿਓ ਵੀ ਓਰਲ ਹੈਲਥ ਦੀ ਇੰਨੀ ਆਪਾਂ ਇੰਪੋਰਟੈਂਸ ਕਿਉਂ ਜਾਂ ਮਹੱਤਤਾ ਇੰਨੀ ਇਹਦੀ ਗੱਲ ਦੀ ਕਿਉਂ ਕਰਦੇ ਹਾਂ ਵੀ ਓਰਲ ਹੈਲਥ ਹੈ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਿਉਂ ਹੈ?
9: ਜਿਹੜੀ ਓਰਲ ਹੈਲਥ ਹੈ ਆਪਾਂ ਕਈ ਵਾਰੀ ਉਹਨੂੰ ਆਪਣੀ ਬਾਡੀ ਦੇ ਨਾਲ ਕਨੈਕਟ ਨਹੀਂ ਕਰਦੇ, ਸੋ ਓਰਲ ਹੈਲਥ ਡਾਇਰੈਕਟਲੀ ਕਨੈਕਟਡ ਹੈਗੀ ਆ ਓਵਰਆਲ ਹੈਲਥ ਦੇ ਨਾਲ। ਆਲਮੋਸਟ 60+ ਡਿਜ਼ੀਜ਼ਸ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਡਾਇਰੈਕਟ ਕਨੈਕਸ਼ਨ ਹੈ, ਸੋ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਵੀ ਐਕਚੁਲੀ ਦਿਸ ਇਜ਼ ਵਾਈ ਆਈ ਸਟਾਰਟਡ ਮਾਈ ਕਰੀਅਰ ਇਨ ਦਿਸ, ਜਦੋਂ ਮੈਨੂੰ ਪਤਾ ਲੱਗਿਆ ਸੀਗਾ ਇਹਦੇ ਬਾਰੇ, ਬਿਕੋਜ਼ ਇੰਡੀਆ ਦੇ ਵਿੱਚ ਅਸੀਂ ਜਦੋਂ ਕੁਛ ਦੁਖਦਾ ਜਾਂ ਕੋਈ ਪੇਨ ਹੁੰਦੀ ਹੈ ਅਸੀਂ ਉਦੋਂ ਡੈਂਟਿਸਟ ਦੇ ਜਾਂਦੇ ਹਾਂ, ਤੇ ਮੋਸਟਲੀ ਅਸੀਂ ਦੰਦ ਨੂੰ ਉਦੋਂ ਕਢਵਾ ਦਿੰਦੇ ਹਾਂ ਕਿਉਂਕਿ ਉਦੋਂ ਤੱਕ ਬਹੁਤ ਅੱਗੇ ਤੱਕ ਇਹ ਜਿਹੜੀ ਪ੍ਰੋਬਲਮ ਆ ਵੱਧ ਚੁੱਕੀ ਹੁੰਦੀ ਹੈ, ਕਿਉਂਕਿ ਜਦੋਂ ਦੰਦ ਦੇ ਵਿੱਚ ਕੈਵਿਟੀ ਹੁੰਦੀ ਹੈ ਜਾਂ ਮਸੂੜਿਆਂ ਦੇ ਵਿੱਚ ਥੋੜਾ ਬਹੁਤਾ ਖੂਨ ਨਿਕਲਣਾ ਸ਼ੁਰੂ ਹੁੰਦਾ ਅਸੀਂ ਉਹਨੂੰ ਇਗਨੋਰ ਕਰੀ ਜਾਂਦੇ ਹਾਂ। ਕੈਵਿਟੀ ਜਦੋਂ ਸਟਾਰਟਿੰਗ ਹੁੰਦੀ ਹੈ ਉਦੋਂ ਪੇਨ ਵੀ ਨਹੀਂ ਹੁੰਦੀ, ਸੋ ਅਸੀਂ ਉਹ ਪੇਨ ਉਦੋਂ ਹੁੰਦੀ ਹੈ ਜਦੋਂ ਜਿਹੜੀ ਉਹਦੀ ਇੰਟਰਨਲ ਲੇਅਰ ਹੈ ਉਹਦੇ ਤੱਕ ਜਿਹੜੀ ਇਨਫੈਕਸ਼ਨ ਹੈ ਉਹ ਪਹੁੰਚ ਜਾਂਦੀ ਹੈ, ਫਿਰ ਉਦੋਂ ਤੱਕ ਕਈ ਵਾਰੀ ਕੀ ਹੁੰਦਾ ਜਾਂ ਰੂਟ ਕਨਾਲ ਕਰਾਉਣੀ ਪੈਂਦੀ ਹੈ ਜਾਂ ਉਹ ਕੈਵਿਟੀ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੁੰਦੀ ਹੈ ਸਾਨੂੰ ਉਹ ਦੰਦ ਕਢਾਉਣਾ ਪੈਂਦਾ। ਸੋ ਜਿਹੜੀ ਰੈਗੂਲਰ ਮੇਨਟੇਨੈਂਸ ਹੈ, ਪ੍ਰੀਵੈਂਟਿਵ ਕੇਅਰ ਕਹਿ ਦਈਏ ਆਪਾਂ ਉਹਨੂੰ, ਹੈ ਨਾ, ਉਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ। ਸਾਨੂੰ ਲੱਗਦਾ ਕਿ ਕੋਈ ਦੁਖਦਾ ਨਹੀਂ ਹੈ, ਕੁਛ ਨਹੀਂ ਹੈ, ਆਪਾਂ ਨੂੰ ਕਰਾਉਣ ਦੀ ਜ਼ਰੂਰਤ ਨਹੀਂ ਹੈ। ਅਗਰ ਆਪਾਂ ਇਹਨਾਂ ਨੂੰ ਛੇੜਿਆ ਤੇ ਸ਼ਾਇਦ ਠੰਡਾ ਤੱਤਾ ਲੱਗਣ ਲੱਗ ਜਾਏਗਾ ਜਾਂ ਕੋਈ ਹੋਰ ਪ੍ਰੋਬਲਮ ਕ੍ਰੀਏਟ ਹੋ ਜਾਏਗੀ, ਦੋ ਤਿੰਨ ਦਿਨ ਸਾਡੇ ਤੋਂ ਖਾਣਾ ਨਹੀਂ ਖਾਧਾ ਜਾਣਾ। ਸੋ ਅਸੀਂ ਜਿਹੜਾ ਰੈਗੂਲਰ ਟਾਈਮ ਦੇ ਉੱਤੇ ਆਪਾਂ ਉਹਦਾ ਕੰਮ ਨਹੀਂ ਕਰਾਉਂਦੇ, ਜਿੱਦਾਂ ਮੈਂ ਅੱਗੇ ਵੀ ਐਗਜ਼ਾਮਪਲ ਦਿੱਤੀ ਹੈ ਕਿ ਅਗਰ ਤੁਸੀਂ ਗੱਡੀ ਦਾ ਓਇਲ ਚੇਂਜ ਰੈਗੂਲਰ

0: ਐਕਸਪੀਰੀਅੰਸਡ ਡੈਂਟਲ ਪ੍ਰੋਫੈਸ਼ਨਲਸ ਨੇ ਉਹ ਬਹੁਤ ਵਾਰੀ ਪਹਿਲਾਂ ਹੀ ਦੱਸ ਦਿੰਦੇ ਨੇ ਕਿ ਇਹ ਨੋਰਮਲ ਨਹੀਂ ਹੈ, ਇਹ ਕੋਈ ਸਿਸਟੈਮਿਕ ਡਿਜ਼ੀਜ਼ ਹੈ, ਦੰਦਾਂ ਦੀ ਬਿਮਾਰੀ ਨਹੀਂ ਹੈ। ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਮੂੰਹ ਤੋਂ ਪਤਾ ਲੱਗ ਜਾਂਦੀਆਂ ਨੇ, ਜਿਨ੍ਹਾਂ ਨੂੰ ਤੁਸੀਂ ਅਰਲੀ ਓਵਰਆਲ ਹੈਲਥ ਦੀ ਮੇਨਟੇਨੈਂਸ ਲਈ ਵੀ ਕੈਚ ਕਰ ਸਕਦੇ ਹੋ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਓਰਲ ਹੈਲਥ ਵੱਲ ਧਿਆਨ ਦੇਈਏ। ਔਰ ਸੈਕੰਡਲੀ, ਜੇ ਅਸੀਂ ਦੇਖਦੇ ਹੈਗੇ ਹਾਂ ਕਿ ਤੁਹਾਡੀ ਬੋਡੀ ਦੇ ਵਿੱਚ ਹਰ ਚੀਜ਼ ਤੁਹਾਡੇ ਮੂੰਹ ਤੋਂ ਜਾ ਰਹੀ ਹੈਗੀ ਹੈ, ਜਦੋਂ ਤੁਸੀਂ ਸਾਹ ਵੀ ਲੈਂਦੇ ਹੋ, ਜੇ ਤੁਸੀਂ ਮੂੰਹ ਤੇ ਇੰਚੀ ਸਾਹ ਲੈਂਦੇ ਹੋ ਤੇ ਮੂੰਹ ਦੇ ਵਿੱਚ ਬਹੁਤ ਹੀ ਜ਼ਿਆਦਾ ਮੈਂ ਕਹਾਂਗੀ ਕਿ ਬੈਕਟੀਰੀਆ ਹੈਗਾ, ਤੁਸੀਂ ਕਦੇ ਸਾਫ਼ ਨੀ ਕਰਾਇਆ, ਮੂੰਹ ਚੋਂ ਬੈਡ ਬ੍ਰੈਥ ਆਉਂਦੀ ਹੈਗੀ ਆ, ਕਰੇੜਾ ਬਹੁਤ ਜ਼ਿਆਦਾ ਲੱਗਿਆ ਹੋਇਆ, ਮਸੂੜਿਆਂ ਚੋਂ ਬਲੀਡਿੰਗ ਹੋਈ ਜਾਂਦੀ ਹੈਗੀ ਆ, ਤੁਸੀਂ ਸਾਹ ਲੈ ਰਹੇ ਹੋਏ ਹੋਗੇ ਹੋ, ਕਿਸੇ ਨਾ ਕਿਸੇ ਕਾਰਨ ਕਰਕੇ ਅਗਰ ਇਮਿਊਨਿਟੀ ਲੋ ਹੋ ਗਈ ਆ, ਸਪੈਸ਼ਲੀ ਸੀਨੀਅਰਸ ਦੇ ਵਿੱਚ, ਜਦ ਤੁਸੀਂ ਸਾਹ ਲੈਂਦੇ ਹੋ ਬੈਕਟੀਰੀਆ ਤੁਹਾਡੇ ਲੰਗਸ ਦੇ ਵਿੱਚ ਜਾਂਦਾ ਤੇ ਲੰਗਸ ਦੇ ਵਿੱਚ ਜਾ ਕੇ ਇਨਫੈਕਸ਼ਨ ਹੁੰਦੀ ਹੈ। ਕਿੰਨੀ ਵਾਰੀ ਅਸੀਂ ਦੇਖਦੇ ਹਾਂ ਕਿ ਬਹੁਤ ਹੀ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਕਹਿੰਦੇ ਹਾਂ ਕਿ ਲੰਗਸ ਦੇ ਵਿੱਚ ਪਾਣੀ ਭਰ ਗਿਆ ਜਾਂ ਲੰਗਸ ਦੀ ਇਨਫੈਕਸ਼ਨ ਹੋ ਗਈ, ਨਿਮੋਨੀਆ ਹੋ ਗਿਆ। ਕਈ ਵਾਰੀ ਇਹ ਦੇਖਣ ਚ ਆਇਆ ਕਿ ਸਾਹ ਦੇ ਨਾਲ ਜਿਹੜੇ ਮੂੰਹ ਵਾਲੇ ਬੈਕਟੀਰੀਆ ਨੇ ਉਹ ਅੰਦਰ ਜਾ ਕੇ ਉਹ ਪ੍ਰੋਬਲਮ ਕ੍ਰੀਏਟ ਕਰਦੇ ਨੇ। ਈਵਨ ਡਿਮੈਂਸ਼ੀਆ ਦੇ ਵਿੱਚ, ਅਲਜ਼ਾਈਮਰ ਡਿਮੈਂਸ਼ੀਆ ਦੀ ਅਸੀਂ ਗੱਲ ਕਰੀਏ, ਉਹਦੇ ਵਿੱਚ ਵੀ ਬ੍ਰੇਨ ਦੇ ਵਿੱਚ ਜਿਹੜੇ ਮੂੰਹ ਵਾਲੇ ਬੈਕਟੀਰੀਆ ਨੇ ਉਹ ਪਾਏ ਗਏ ਨੇ। ਹਾਰਟ ਅਟੈਕਸ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਮੂੰਹ ਵਾਲੇ ਬੈਕਟੀਰੀਆ ਨੇ ਉਹ ਹਾਰਟ ਦੇ ਵਿੱਚ ਜਾ ਕੇ, ਜਦੋਂ ਉੱਥੇ ਇੱਕ ਥਾਂ ਦੇ ਉੱਤੇ ਜਾ ਕੇ ਉਹ ਵਧੀ ਜਾਂਦੇ ਨੇ, ਉੱਥੇ ਜਾ ਕੇ ਉਹ ਬਲੋਕੇਜ ਕ੍ਰੀਏਟ ਕਰ ਸਕਦੇ ਨੇ। ਸੋ ਬਹੁਤ ਚੀਜ਼ਾਂ ਨੇ ਜਿਹੜੀਆਂ, ਮੈਂ ਜਿੱਦਾਂ ਪਹਿਲਾਂ ਕਿਹਾ ਕਿ 60+ ਡਿਜ਼ੀਜ਼ ਨੇ ਜਿਹੜੀਆਂ ਇਹ ਇੰਟਰਕਨੈਕਟ ਕਰਦੀਆਂ ਹੈਗੀਆਂ ਨੇ। ਸੋ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਤੁਸੀਂ ਬੈਡ ਬ੍ਰੈਥ ਦੀ ਗੱਲ ਕੀਤੀ ਹੈ, ਅਸੀਂ ਕੀ ਕਰਦੇ ਹਾਂ ਕਿ ਕਈ ਵਾਰੀ ਰਾਤ ਨੂੰ ਚੰਗੀ ਤਰ੍ਹਾਂ ਬਰੱਸ਼ ਨਹੀਂ ਕਰਦੇ, ਫਲੋਸ ਨਹੀਂ ਕਰਦੇ ਤੇ ਸਵੇਰੇ ਉੱਠਦੇ ਹਾਂ ਤੇ ਸਾਨੂੰ ਲੱਗਦਾ ਕਿ ਮੂੰਹ ਚੋਂ ਸਮੈਲ ਆ ਰਹੀ ਹੈ। ਅਸੀਂ ਪਹਿਲਾ ਕੰਮ ਕੀ ਕਰਦੇ ਹਾਂ, ਕਿਸੇ ਬਹੁਤ ਹੀ ਜ਼ਿਆਦਾ ਜ਼ੋਰ ਜ਼ੋਰ ਚ ਬਰੱਸ਼ ਕਰਦੇ ਹੈ, ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਦੰਦ ਘਸਾ ਲੈਂਦੇ ਆ, ਦੰਦ ਹੋਰ ਪੀਲੇ ਹੋਣ ਲੱਗ ਜਾਂਦੇ ਨੇ ਕਿਉਂਕਿ ਉਹਦੀ ਜਿਹੜੀ ਆਊਟਰ ਲੇਅਰ ਹੈ ਦੰਦਾਂ ਦੀ ਉਹ ਕਸਣ ਲੱਗ ਜਾਂਦੀ ਹੈਗੀ ਹੈ, ਦੰਦਾਂ ਦੇ ਵਿੱਚ ਨੋਚਿਸ ਬਣ ਜਾਂਦੀਆਂ ਨੇ, ਅਸੀਂ ਇੰਨੀ ਬੁਰੀ ਤਰ੍ਹਾਂ ਨਾਲ ਰਗੜ ਦਿੰਦੇ ਹਾਂ ਉਹਨਾਂ ਨੂੰ ਕਿ ਮਸੂੜੇ ਨੇ ਜਿਹੜੇ ਉਹ ਇਰੀਟੇਟ ਹੋ ਕੇ ਨੀਚੇ ਨੂੰ ਹੋ ਜਾਂਦੇ ਨੇ, ਦੰਦਾਂ ਨੂੰ ਛੱਡ ਜਾਂਦੇ ਨੇ, ਜੜਾਂ ਨੰਗੀਆਂ ਹੋਣ ਲੱਗ ਜਾਂਦੀਆਂ ਨੇ, ਠੰਡਾ ਪੱਤਾ ਲੱਗਣਾ ਸ਼ੁਰੂ ਹੋ ਜਾਂਦਾ। ਸੋ ਜਿਹੜਾ ਬਰਸ਼ਿੰਗ ਹੈ ਉਹ ਸਵੇਰੇ ਬ੍ਰੇਕਫਾਸਟ ਤੋਂ ਬਾਅਦ ਕਰਨੀ ਹੈ, ਉਹ ਇਸ ਕਰਕੇ ਕਿ ਖਾਣਾ ਖਾਣ ਤੋਂ ਬਾਅਦ ਹੀ ਅਸੀਂ ਜਿਹੜਾ ਹੈਗਾ ਆਪਣੇ ਮੂੰਹ ਨੂੰ ਕਲੀਨ ਕਰਨਾ ਹੈਗਾ, ਨਾ ਕਿ ਖਾਣਾ ਖਾਣ ਤੋਂ ਪਹਿਲਾਂ, ਉਹਨਾਂ ਨੂੰ ਅਸੀਂ ਸੋਚ ਸਕਦੇ ਹਾਂ ਕਿ ਮੂੰਹ ਦੇ ਭਾਂਡੇ ਨੇ ਇਹ। ਸੋ ਬੈਡ ਬ੍ਰੈਥ ਇਜ਼ ਨੋਟ ਅ ਨੋਰਮਲ ਥਿੰਗ, ਜੇ ਤੁਹਾਨੂੰ ਸਵੇਰੇ ਉੱਠਦੇ ਆ ਬੈਡ ਬ੍ਰੈਥ, ਦੈਟ ਮੀਨਸ ਦੇਰ ਇਜ਼ ਸਮ ਇਸ਼ੂਸ। ਜੇ ਤੁਹਾਡੇ ਮੂੰਹ ਦੇ ਵਿੱਚੋਂ ਬਲੱਡ ਨਿਕਲ ਰਿਹਾ ਹੈਗਾ, ਤੁਸੀਂ ਬਰੱਸ਼ ਕੀਤਾ, ਤੁਸੀਂ ਥੁੱਕਿਆ ਤੇ ਉਹਦੇ ਚੋਂ ਬਲੱਡ ਨਿਕਲਿਆ, ਉਹ ਵੀ ਨੋਰਮਲ ਨਹੀਂ ਹੈ, ਦੈਟ ਮੀਨਸ ਤੁਹਾਡੇ ਗੰਗਸ ਨੂੰ ਇਨਫੈਕਸ਼ਨ ਹੋਈ ਹੋਈ ਹੈਗੀ ਹੈ, ਤੁਹਾਡੇ ਠੰਡਾ ਦਿੱਤਾ ਲੱਗ ਰਿਹਾ ਹੈਗਾ, ਜਾਂ ਤੁਹਾਡੇ ਕਿਤੇ ਵੀ ਬਹੁਤ ਹੀ ਮਾਮੂਲੀ ਜਿਹੀ ਪੇਨ ਹੋ ਰਹੀ ਹੈਗੀ ਆ, ਕਿਤੇ ਕੋਈ ਤੁਹਾਡੀ ਕੈਵਿਟੀ ਸ਼ੁਰੂ ਹੋ ਰਹੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਸਾਈਨਸ ਐਂਡ ਸਿੰਪਟਮਸ ਹੁੰਦੇ ਨੇ, ਉਹਨਾਂ ਨੂੰ ਅਸੀਂ ਪਹਿਲਾਂ ਹੀ ਨਜ਼ਰ ਅੰਦਾਜ਼ ਨਾ ਕਰੀਏ, ਉਹਨਾਂ ਨੂੰ ਅਸੀਂ ਪਹਿਲਾਂ ਹੀ ਦੇਖੀਏ ਤੇ ਦੇਖ ਕੇ ਫਿਰ ਉਸ ਤੋਂ ਬਾਅਦ ਆਪਣੀ ਜਿਹੜੀ ਰੈਗੂਲਰ ਮੇਨਟੇਨੈਂਸ ਦੀ ਅਪੋਇੰਟਮੈਂਟ ਹੈ ਉਹਨੂੰ ਜ਼ਰੂਰ ਬਣਾਈਏ। ਇਹ ਜ਼ਰੂਰੀ ਨਹੀਂ ਕਿ ਜੇ ਸਾਡੇ ਬਜ਼ੁਰਗ ਨੇ ਜਿਹੜੇ ਉਹ ਇੰਡੀਆ ਦੇ ਵਿੱਚ ਏਦਾਂ ਦੀ ਕੋਈ ਚੀਜ਼ ਹੁੰਦੀ ਨਹੀਂ ਸੀਗੀ ਤੇ ਇਹ ਕਰਾਉਣ ਦੀ ਲੋੜ ਨਹੀਂ ਹੈ। ਦੇਖੋ ਬਿਲੀਅਨਸ ਆਫ ਡਾਲਰਸ ਗਵਰਨਮੈਂਟ ਖਰਚ ਰਹੀ ਹੈਗੀ ਆ, ਤੁਹਾਨੂੰ ਫ੍ਰੀ ਦੇ ਵਿੱਚ ਡੈਂਟਲ ਕੇਅਰ ਪ੍ਰੋਵਾਈਡ ਕੀਤਾ ਉਹਨਾਂ ਨੇ, ਉਹਦਾ ਕਾਰਨ ਹੈ ਕਿਉਂਕਿ ਜੇ ਤੁਸੀਂ ਡੈਂਟਲ ਕੇਅਰ ਆਪਦੀ ਮੇਨਟੇਨ ਕਰਦੇ ਹੋ ਤਾਂ ਮਲਟੀ ਬਿਲੀਅਨ ਡਾਲਰ ਗਵਰਨਮੈਂਟ ਦੇ ਬਾਕੀ ਦੀ ਹੈਲਥ ਕੇਅਰ ਤੇ ਬਚਦੇ ਹੈਗੇ ਨੇ। ਇਸ ਕਰਕੇ ਉਹਨਾਂ ਨੇ ਓਰਲ ਹੈਲਥ ਦੇ ਉੱਤੇ ਇੰਨਾ ਜ਼ਿਆਦਾ ਉਹਨਾਂ ਨੇ ਪੈਸਾ ਖਰਚਿਆ ਹੈਗਾ, ਬਿਕਾਜ਼ ਉਹਦੇ ਨਾਲ ਉਹਨਾਂ ਨੂੰ ਬਾਕੀ ਦੀਆਂ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਉਹਨਾਂ ਦਾ ਪੈਸਾ ਬਚਦਾ ਹੈਗਾ। ਸੋ ਉਹ ਅਗਰ ਇੰਨੀ ਹੀ ਮਾੜੀ ਚੀਜ਼ ਹੋਵੇ ਤੇ ਇਹ ਨਹੀਂ ਹੋ ਸਕਦਾ ਕਿ ਜਿਹੜੇ ਇੰਨੇ ਕੰਟਰੀਜ਼ ਦੇ ਵਿੱਚ ਇੰਨੀਆਂ ਥਾਵਾਂ ਦੇ ਉੱਤੇ ਇਹਦੇ ਬਾਰੇ ਇੰਨੀ ਜ਼ਿਆਦਾ ਗੱਲ ਕੀਤੀ ਜਾਂਦੀ ਹੈ। ਸੋ ਇੰਡੀਆ ਦੇ ਵਿੱਚ ਹਾਲੇ ਤੱਕ ਡੈਂਟਲ ਹਾਈਜੀਨ ਦੇ ਕਾਲਜਸ ਵੀ ਨਹੀਂ ਖੁੱਲੇ ਹੈਗੇ ਨੇ, ਉੱਥੇ ਸਟਿਲ ਮੈਂ ਕਹਾਂਗੀ ਕਿ ਇੰਨਾ ਜ਼ਿਆਦਾ ਐਮਫੈਸਿਸ ਪ੍ਰੀਵੈਂਟਿਵ ਕੇਅਰ ਤੇ ਹੈ ਨਹੀਂ ਗਾ। ਦਿਸ ਇਜ਼ ਵੈਰੀ ਇੰਪੋਰਟੈਂਟ। ਸਮਾਈਲਸ ਔਨ ਵੀਲਸ ਇੱਕ ਹੈਸਲ ਖਤਮ ਕੀਤੀ ਹੈ ਤੁਹਾਡੇ ਲਈ, ਤੁਹਾਡੇ ਤੱਕ ਆ ਸਕਦੇ ਹਾਂ ਅਸੀਂ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਕਿਸੇ ਵੀ ਏਜ ਗਰੁੱਪ ਨੂੰ ਪ੍ਰੋਬਲਮ ਹੈਗੀ ਹੈ ਜਾਂ ਉਹਨਾਂ ਨੇ ਡੈਂਟਲ ਕੇਅਰ ਲੈਣੀ ਹੈਗੀ ਹੈ ਉਹ ਕਾਲ ਕਰ ਸਕਦੇ ਨੇ। ਹਰੇਕ ਇੰਸ਼ੋਰੈਂਸ ਕੰਪਨੀ ਨਾਲ ਡਾਇਰੈਕਟਲੀ ਡੀਲ ਕੀਤਾ ਜਾਂਦਾ, ਸੋ ਹੈਸਲ ਫਰੀ ਡੈਂਟਲ ਕੇਅਰ ਤੁਹਾਡੇ ਡਰਾਈਵੇ ਦੇ ਵਿੱਚ ਥਰੂ ਸਮਾਈਲਸ ਔਨ ਵੀਲਸ।
1: ਸੋ ਦੋਸਤੋ ਨੰਬਰ ਹੈ ਜੀ 6479690008 6479690008 ਤੇ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ

ਸੰਪਰਕ ਕਰ ਸਕਦੇ ਹੋ। ਨੰਬਰ ਹੈ, ਤੁਸੀਂ ਮੇਰੇ ਤੋਂ ਆਫਟਰ ਦਾ ਪ੍ਰੋਗਰਾਮ ਵੀ ਤੁਸੀਂ ਲੈ ਸਕਦੇ ਹੋ। ਜੇ ਹੈਲਥ ਦੀ ਗੱਲ ਤੁਰੀ ਹੈ ਤਾਂ ਮੈਂ ਹਮੇਸ਼ਾ ਕਹਿੰਦਾ ਆਪਣੇ ਬੱਚਿਆਂ ਨੂੰ ਸੱਭਿਆਚਾਰ ਵਿਰਸੇ ਦੇ ਨਾਲ ਜੋੜੋ। ਦਾ ਭੰਗੜਾ ਅਕੈਡਮੀ ਦੇ ਹਰਜੋਤ ਹੋਣਾ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਤੁਸੀਂ ਆਪ ਇਨਰੋਲ ਕਰਨਾ ਚਾਹੁੰਦੇ ਹੋ, ਹਫ਼ਤੇ 'ਚ ਇੱਕ ਵਾਰ ਆ ਜਿਹੜਾ ਸਰੀਰ ਦੇ ਵਿੱਚੋਂ ਅੰਦਰਲਾ ਜਿਹੜਾ ਜੰਮਿਆ ਘਿਓ ਕੱਢ ਲਓ, ਹਾਂਜੀ, ਅਤੇ ਉਹ ਜ਼ਿਆਦਾ ਨਿਕਲ ਸਕਦਾ ਭੰਗੜੇ ਦੇ ਨਾਲ, ਨਾਲੇ ਇੱਕ ਇੰਟਰਟੇਨਮੈਂਟ ਅਤੇ ਨਾਲੇ ਤੁਹਾਡੀ ਕਸਰਤ। ਹਰਜੋਤ ਹੋਣਾ ਦਾ ਨੰਬਰ 647-5776-7472 'ਤੇ ਹੈ ਜਿਹੜਾ ਸੰਪਰਕ ਕਰ ਸਕਦੇ ਹੋ। ਉੱਥੇ PNJ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ ਜੈ ਅਤੇ ਗੈਰੀ ਭਾਜੀ ਹੋਣੀ, 5300 ਬ੍ਰੈਡਕੋ ਬੁਲੇਵਰਡ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਦਾ ਡਿਸਕਾਊਂਟ ਮਿਲੇਗਾ। ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਮਨਵੀਰ ਜੀ ਹੋਣਾ ਦਾ ਨੰਬਰ 647-219-2870 6472198700 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦੇ ਕੋਟ ਲੈਣ ਵਾਸਤੇ ਹਮੇਸ਼ਾ ਮੈਂ ਕਹਿੰਦਾ ਸ਼ੋਪ ਅਰਾਊਂਡ ਕਰੋ, ਇੱਕ ਵਾਰ ਮਨਵੀਰ ਹੋਣਾ ਦੇ ਨਾਲ ਵੀ ਹੈ ਜਿਹੜੀ ਗੱਲਬਾਤ ਕਰੋ। ਅਤੇ ਬਾਕੀ ਹੈ ਮੋਰਗੇਜ ਬਾਬਤ, ਤੁਸੀਂ ਹੈ ਜਿਹੜਾ ਰਸ਼ਮੀਤ ਕੌਰ ਜੀ, ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ, 6475349499 ਰੁਦਰਾ IPTV ਬਾਕਸ, ਘਰ ਦੇ ਵਿੱਚ ਬਾਕਸ ਲਵਾਉਣਾ, ਆਲਰੇਡੀ ਸਰਵਿਸ ਹੈ, ਖੁਸ਼ ਨਹੀਂ ਹੋ ਤਾਂ ਫਿਰ ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਿਓ। ਸਿਰਫ ਸਾਲ ਦੇ $75 ਦੇ ਵਿੱਚ ਸਰਵਿਸ ਵਿੱਚ ਕਰ ਦਿੰਦੇ ਨੇ। 4374700 437-236-4700 'ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ ਰੁਦਰਾ IPTV 'ਤੇ। ਮੇਰੇ ਨਾਲ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ ਜਾਂ ਫਿਰ ਰੀਅਲ ਸਟੇਟ ਬਾਬਤ, 416-917-7363 4167773।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
1: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292 905-564-9292. GTA the best transportation companies nal mauka mil reha hai vadhiya dollar kamaan da te gaddi chalaun da.
0: Alpha Trans nu chahide ne AZ drivers, team driver ate owner operator, vadhiya pay package ate 12 mahine kam te maan satkar vi pura karde ne.
1: Aaj hi sampark karo Lakhi Saini nu 905-799-1525, 905-799-1525 ya visit karo 105 East Drive, Brampton.
2: CWC Immigration is one of the largest immigration companies and they char office Canada ch ne te 12 India ch. Main Mr. Kheran nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
3: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
4: Indian Punjabi Bazaar, 115 Father Tobin Road, Brampton vich, Park di grocery da pandar, Indian Punjabi Bazaar, jithe taze phal te sabziyan, daala masale te aata, gal ki thwadi grocery diyan saariyan lodan pooriyan kitiyan jandiyan ne. Tusi unhan di meat shop ton machhi, chicken te goat meat vi khareed sakde ho. Inna hi nahi, mithaiyan te take out bhojan da vi prabandh hai. ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੇ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।

0: ਕਿਆ ਬਾਤ ਹੈ ਜੀ, ਵੈਰੀ ਗੁੱਡ ਮਾਰਨਿੰਗ ਜੀ। ਰੇਡੀਓ ਵਿਰਾਸਤ ਦੇ ਵਿੱਚ ਤੁਹਾਡਾ ਆਪਣਾ ਸ਼ੰਮੀ ਭੱਠਲ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ। ਤੰਬੜ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੀ ਜ਼ਿੰਮੇਵਾਰੀ ਲੱਗੀ ਹੈ, ਸੋ 7 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਹਦੇ ਵਿੱਚ ਖੂਬ ਜੋ ਖਬਰਸਾਰ ਹੈ ਉਹਦੇ 'ਤੇ ਗੱਲਬਾਤ ਕਰਾਂਗੇ। 2 ਸਟੋਰੀਜ਼ ਹੈ ਜਿਹੜੀਆਂ ਉਹ ਮੈਂ ਕਵਰ ਕਰਨ ਜਾ ਰਿਹਾ, ਅਤੇ ਮੈਨੂੰ ਆਸ ਹੈ ਉਹਦੇ ਵਿੱਚ ਤੁਸੀਂ ਆਪੋ ਆਪਣੀ ਸ਼ਮੂਲੀਅਤ ਕਰੋਗੇ, ਕਿਉਂਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਕਿਹੜੇ ਮੁੱਦੇ ਮਸਲੇ ਨੇ, ਉਹਨਾਂ 'ਤੇ ਗੱਲ ਕਰਨੀ ਹੈ ਜਿਹੜੀ ਬੜੀ ਜ਼ਰੂਰੀ ਹੈ। ਕੁਛ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਰੇਡੀਓ ਵਿਰਾਸਤ ਦੀ ਸ਼ੁਰੂਆਤ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਟ੍ਰੈਫਿਕ ਬਾਬਤ ਜਾਂ ਕੋਈ ਨਿਊਜ਼ ਵਿਊ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਨੰਬਰ 905-673-3333 905-673-3333 'ਤੇ ਦੋਸਤੋ ਤੁਸੀਂ ਸਾਡੇ ਨਾਲ ਜਿਹੜਾ ਸਟੂਡੀਓ ਦੇ ਵਿੱਚ ਸੰਪਰਕ ਕਰ ਸਕਦੇ ਹੋ। ਬਾਕੀ ਹੈ ਡਾਇਲ ਟੂ ਲਿਸਨ ਕਰਨ ਵਾਸਤੇ ਨੰਬਰ 416-477-2040-416-477-2040 'ਤੇ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ 'ਤੇ AM 530 ਮਲਟੀ ਕਲਚਰਲ ਹੈ ਜਿਹੜਾ, ਉੱਥੋਂ ਵੀ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਜਿੰਨਾ ਭਰੋਸਾ ਪਰਮਾਤਮਾ 'ਤੇ ਵੱਧਦਾ ਹੈ, ਉਨਾ ਹੀ ਡਰ ਹੈ ਜਿਹੜਾ ਤੁਹਾਡਾ ਘਟਦਾ ਜਾਂਦਾ ਹੈ। ਪਰਮਾਤਮਾ ਦਾ ਨਾਮ ਹਰ ਔਖੇ ਵੇਲੇ ਦਾ ਸਭ ਤੋਂ ਵੱਡਾ ਸਹਾਰਾ ਹੈ। ਰੱਬ ਦੀ ਮਿਹਰ ਨਾਲ ਸੁੱਕੇ ਰਾਹ ਵੀ ਫੁੱਲਾਂ ਨਾਲ ਭਰ ਜਾਂਦੇ ਨੇ। ਜੋ ਹਰ ਹਾਲ ਵਿੱਚ ਰੱਬ ਦਾ ਸ਼ੁਕਰ ਕਰਦਾ ਹੈ, ਉਹੀ ਅਸਲ ਅਮੀਰ ਹੁੰਦਾ ਹੈ। ਜਦੋਂ ਲੋਕ ਤੁਹਾਡੀ ਬੁਰਾਈ ਕਰਦੇ ਹਨ ਤਾਂ ਬਿਲਕੁਲ ਪਰੇਸ਼ਾਨ ਨਾ ਹੋਵੋ। ਅਸਲ ਦੇ ਵਿੱਚ ਇਹ ਉਹ ਲੋਕ ਹੁੰਦੇ ਨੇ ਜੋ ਤੁਹਾਨੂੰ ਮਹੱਤਵ ਦੇਣ ਦਾ ਕੋਈ ਹੋਰ ਤਰੀਕਾ ਜਾਣਦੇ ਹੀ ਨਹੀਂ। ਜਿਹੜਾ ਬੰਦਾ ਦਿਲ ਸਾਫ਼ ਰੱਖਦਾ, ਰੱਬ ਦੇ ਰੰਗਾਂ 'ਤੇ ਵਿਸ਼ਵਾਸ ਰੱਖਦਾ ਅਤੇ ਕਿਸੇ ਹੋਰ 'ਤੇ ਨਾ ਆਸ ਰੱਖਦਾ, ਇਹੋ ਜਿਹੀਆਂ ਰੂਹਾਂ ਦਾ ਰੱਬ ਮਾਂ ਵਾਂਗ ਧਿਆਨ ਰੱਖਦਾ ਹੈ। ਕਿਆ ਬਾਤ ਹੈ! ਕਿਸੇ ਤੋਂ ਉਮੀਦ ਨਾ ਕਰੋ ਕਿ ਉਹ ਤੁਹਾਡੇ ਲਈ ਕੁਝ ਕਰ ਸਕਣ ਲਈ ਤਿਆਰ ਹੋਵੇਗਾ। ਹਰੇਕ ਦਾ ਦਿਲ ਤੁਹਾਡੇ ਦਿਲ ਵਰਗਾ ਹੋਵੇ ਜ਼ਰੂਰੀ ਨਹੀਂ ਹੈ। ਕਿਸੇ ਦੇ ਅਹਿਸਾਸ ਅਤੇ ਵਿਚਾਰ ਤੁਹਾਡੇ ਨਾਲੋਂ ਵੱਖਰੇ ਵੀ ਹੋ ਸਕਦੇ ਨੇ। ਜਦੋਂ ਕੋਈ ਸੰਸਾਰ ਦੇ ਵਿੱਚ ਧਨ ਜਾਂ ਗਿਆਨ ਇਕੱਠਾ ਕਰਕੇ ਥੱਕ ਜਾਏ ਤਾਂ ਅੰਦਰੋਂ ਅਰਦਾਸ ਨਿਕਲੇ, ਹੇ ਪਰਮਾਤਮਾ, ਮੇਰੇ ਕੀਤਿਆਂ ਕੁਝ ਨਹੀਂ ਹੋਇਆ, ਤੂੰ ਕਿਰਪਾ ਕਰ, ਮੇਰੇ ਵੱਸ ਕੁਝ ਨਹੀਂ ਹੈ, ਫਿਰ ਕਿਰਪਾ ਹੁੰਦੀ ਹੈ। ਜਿਤਨੀ ਗਹਿਰਾਈ ਤੋਂ ਅਰਦਾਸ ਨਿਕਲੇਗੀ ਉਤਨੀ ਜਲਦੀ ਹੀ ਸੁਣੀ ਜਾਏਗੀ, ਸੰਤ ਮਸਕੀਨ ਜੀ ਕਹਿੰਦੇ ਹੁੰਦੇ ਸਨ ਇਹ। ਜਦੋਂ ਤੱਕ ਅਸੀਂ ਮਰਜ਼ੀ ਨੂੰ ਉੱਪਰ ਰੱਖਦੇ ਹਾਂ ਅਸੀਂ ਮਾਨਸਿਕ ਤਣਾਅ ਅਤੇ ਦੁੱਖ ਵਿੱਚ ਰਹਿੰਦੇ ਹਾਂ, ਪਰ ਜਿਵੇਂ ਹੀ ਅਸੀਂ ਉਸ ਦੀ ਰਜ਼ਾ ਨੂੰ ਮੰਨ ਲੈਂਦੇ ਹਾਂ, ਮਨ ਨੂੰ ਅਥਾਹ ਸ਼ਾਂਤੀ ਦੋਸਤੋ ਮਿਲਦੀ ਹੈ। ਜਿਸ ਦਿਨ ਮੇਰੀ ਕੋਈ ਦੁਆ ਕਬੂਲ ਨਹੀਂ ਹੋਈ, ਮੈਂ ਸਮਝ ਗਿਆ ਕਿ ਅੱਜ ਉਹ ਮੈਨੂੰ ਆਪਣੀ ਰਜ਼ਾ ਸਿਖਾ ਰਿਹਾ ਹੈ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਵਿਰਾਸਤ ਦੇ ਵਿੱਚ, ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ। ਅਤੇ ਆਓ ਫਿਰ ਕੁਛ ਕੁ ਜਿਹੜੀਆਂ ਖਬਰਾਂ ਆ ਉਹਨਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਅੱਜ GTA ਭਾਰਤ ਦੇ ਵਿੱਚ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਹੈ ਜਿਹੜੀਆਂ 9 ਤੋਂ 11 ਸੈਂਟ ਥੱਲੇ ਆ ਜਿਹੜੀਆਂ ਉਹ ਆ ਜਾਣਗੀਆਂ, ਜਾਂ ਕਈ ਜਗ੍ਹਾ ਆ ਚੁੱਕੀਆਂ ਨੇ। ਤੁਸੀਂ ਆਲਰੇਡੀ ਆ ਜਿਹੜਾ ਚੈੱਕ ਕੀਤਾ ਹੋਵੇਗਾ, ਕਈ ਗੈਸ ਸਟੇਸ਼ਨ 'ਤੇ ਆਲਰੇਡੀ ਆ ਜਿਹੜੀਆਂ ਪ੍ਰਾਈਸਿਸ ਆ ਜਿਹੜੀਆਂ 1.60 ਦੇ ਕੋਲ ਆ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ। ਅਤੇ ਉੱਥੇ ਹੀ ਜਿਹੜੀ ਮੈਂ ਖਬਰ ਆ ਜਿਸ ਤੋਂ ਸਟਾਰਟ ਕਰਨਾ ਚਾਹੁੰਦਾ ਹਾਂ, ਓਕੇ, ਸੋ ਆਪਾਂ ਇਸ ਤੋਂ ਸਟਾਰਟ ਕਰਦੇ ਹਾਂ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ 3 ਜਿਹੜੀਆਂ ਵਿਧਾਨ ਸਭਾ ਹਲਕੇ ਜਾਂ ਬਾਈ ਇਲੈਕਸ਼ਨਸ ਆ ਜਿਹੜੀਆਂ ਹੋਣੀਆਂ ਨੇ, ਸਕਾਰਬਰੋ ਸਾਊਥ ਵੈਸਟ, ਯੋਰਕ ਸਿਮਕੋ ਅਤੇ ਹੈਮਿਲਟਨ ਈਸਟ ਸਟੋਨੀ ਕ੍ਰੀਕ ਵਿੱਚ ਬਾਈ ਇਲੈਕਸ਼ਨਸ ਆ ਜਿਹੜਾ ਕਰਾਉਣ ਦਾ ਕੱਲ੍ਹ ਐਲਾਨ ਕਰ ਦਿੱਤਾ। ਜਿਹੜੀ ਵੋਟਿੰਗ ਆ ਉਹ 3 ਸਪਟੰਬਰ ਨੂੰ ਹੋਵੇਗੀ, ਪਰ ਐਡਵਾਂਸ ਪੋਲਿੰਗ ਆ ਜਿਹੜੀ 26 ਤੋਂ 28 ਅਗਸਤ ਤੱਕ ਚੱਲੇਗੀ। ਸਕਾਰਬਰੋ ਸਾਊਥ ਵੈਸਟ ਦੀ ਜੇ ਸੀਟ ਪਹਿਲਾਂ ਜਿਹੜੀ ਹੈ NDP ਦੇ ਕੋਲ ਸੀਗੀ, ਅਤੇ ਹੁਣ ਦੇਖਦੇ ਹਾਂ ਵੀ ਉਸ 'ਤੇ PC ਪਾਰਟੀ ਹੈ ਜਿਹੜੀ ਕਾਬਜ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਉੱਥੋਂ NDP ਦੀ ਫਾਤਿਮਾ, ਲਿਬਰਲ ਉਮੀਦਵਾਰ ਹੈ ਜਿਹੜੇ ਹਫੀਜ਼, ਅਤੇ PC ਪਾਰਟੀ ਦੇ ਡਾਕਟਰ ਨੂਰ ਅਤੇ ਗ੍ਰੀਨ ਪਾਰਟੀ ਦੇ ਮਾਰਕ ਹੈ ਜਿਹੜੇ ਚੋਣ ਮੈਦਾਨ ਦੇ ਵਿੱਚ ਹਨ। ਉਸੇ ਤਰ੍ਹਾਂ ਹੈਮਿਲਟਨ ਈਸਟ ਅਤੇ ਸਟੋਨੀ ਕ੍ਰੀਕ ਅਤੇ ਯੋਰਕ ਸਿਮਕੋ ਦੀਆਂ ਜਿਹੜੀਆਂ ਸੀਟਾਂ ਆ ਇਹ ਪਹਿਲਾਂ PC ਕੋਲ ਸੀ, ਅਤੇ ਹੁਣ ਜਿਹੜਾ ਦੇਖਣਾ ਪਵੇਗਾ ਕਿ ਇਹ PC ਪਾਰਟੀ ਹੈ ਜਿਹੜੀ ਇਹ ਸੀਟਾਂ ਆਪਣੀਆਂ ਹੋਲਡ ਕਰਕੇ ਰੱਖਦੀ ਹੈ। ਹੈਮਿਲਟਨ ਦੇ ਵਿੱਚ NDP ਨੇ ਸਾਬਕਾ MPP ਟੇਲਰ ਨੂੰ ਮੈਦਾਨ ਦੇ ਵਿੱਚ ਉਤਾਰਿਆ, ਜਦਕਿ ਯੋਰਕ ਸਿਮਕੋ ਨੂੰ PC ਪਾਰਟੀ ਦਾ ਮਜ਼ਬੂਤ ਹੈ ਜਿਹੜਾ ਗੜ੍ਹ ਮੰਨਿਆ ਜਾ ਰਿਹਾ। ਸੋ ਲਗਾਤਾਰ ਜਿਹੜੇ ਕਹਿ ਲਈਏ ਵੀ ਯੋਰਕ ਸਿਮਕੋ ਤੋਂ PC ਪਾਰਟੀ ਦੇ ਉਮੀਦਵਾਰ ਹੈ ਜਿਹੜੇ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਨੇ, ਸੋ ਇਸ ਕਰਕੇ ਜਿਹੜਾ ਇਹਨੂੰ PC ਪਾਰਟੀ ਦਾ ਗੜ੍ਹ ਮੰਨਿਆ ਜਾ ਰਿਹਾ। ਹੁਣ ਸਵਾਲ ਇਹ ਹੈ ਕਿ ਇਹ ਫੋਰਡ ਸਰਕਾਰ ਦਾ ਟੈਸਟ ਹੈ क्योंकि रिपोर्ट मुताबक पिछले साल दौरान सरकार की जिहड़ी लोकप्रियता उहदे विच कमी आई है। जून दे इक सर्वेखण दे विच डग फोर्ड साहब की जिहड़ी अप्रूवल रेटिंग है वह 2018 तो बाद सब तो हेठले पद्धर ते दसी गई है। एक सर्वेखण विच तां लिबरल पार्टी नूं कंजर्वेटिवां तो थोड़ी बढ़त जिहड़ी है वह दिखाई गई सीगी। की ਇਹ ਤਿੰਨ ਹਲਕਿਆਂ ਦੇ ਨਤੀਜੇ ਆ ਜਿਹੜੇ ਇਹ ਪੂਰੇ ਓਨਟਾਰੀਓ ਦੇ ਫੈਸਲੇ ਮੰਨੇ ਜਾਣਗੇ। ਹੁਣ ਸਵਾਲ ਇਹ ਹੈ ਕਿ ਇਹ ਤਿੰਨਾਂ ਜਿਹੜੀਆਂ ਬਾਈ ਇਲੈਕਸ਼ਨਸ ਡੱਗ ਫੋਰਡ ਸਰਕਾਰ ਦੇ ਕੰਮ ਕਾਜ ਉੱਤੇ ਲੋਕਾਂ ਦਾ ਰੈਫਰੈਂਡਮ ਹੋਣਗੀਆਂ। ਕੀ ਤੁਸੀਂ ਇਹ ਸਮਝਦੇ ਹੋ ਵੀ ਇੱਕ ਤਰ੍ਹਾਂ ਟੈਸਟ ਹੋਵੇਗਾ, ਕਿਉਂਕਿ ਆਪਾਂ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਦੇਖਿਆ ਵੀ ਡੱਗ ਫੋਰਡ ਸਰਕਾਰ ਦੇ ਉੱਤੇ ਜੋ ਵੱਖ ਵੱਖ ਸਰਵੇਖਣ ਆਏ ਨੇ, ਇਹਨਾਂ ਦਾ ਗ੍ਰਾਫ ਹੈ ਜਿਹੜਾ ਥੱਲੇ ਆਇਆ, ਵੱਖ ਵੱਖ ਸਕੈਂਡਲਸ ਨੂੰ ਲੈ ਕੇ ਜਾਂ ਫਿਰ MPP ਵੱਲੋਂ ਜਿਹੜੇ ਟੈਕਸ ਪੇਅਰ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ। ਕੀ ਤੁਸੀਂ ਮੰਨਦੇ ਹੋ ਵੀ ਇਹ ਜਿਹੜੀਆਂ ਤਿੰਨ ਬਾਈ ਇਲੈਕਸ਼ਨਸ ਨੇ ਇਹ ਸਰਕਾਰ ਦੇ ਕੰਮ ਕਾਜ ਉੱਤੇ ਲੋਕਾਂ ਦਾ ਰੈਫਰੈਂਡਮ ਹੋਣਗਾ? ਕੀ ਮਹਿੰਗਾਈ, ਸਿਹਤ ਸੇਵਾਵਾਂ, ਹਾਊਸਿੰਗ ਅਤੇ ਸਿੱਖਿਆ ਦੇ ਮੁੱਦੇ ਵੋਟਰਾਂ ਦਾ ਜਿਹੜਾ ਫੈਸਲਾ ਆ ਜਿਹੜਾ ਉਹ ਬਦਲ ਸਕਣਗੇ? ਕੀ ਲਿਬਰਲ ਜਾਂ ਫਿਰ NDP ਪਾਰਟੀ ਫੋਰਡ ਸਰਕਾਰ ਦੀ ਘੱਟ ਰਹੀ ਲੋਕਪ੍ਰਿਯਤਾ ਦਾ ਫਾਇਦਾ ਉਠਾ ਸਕਣਗੇ? ਜੇ PC ਪਾਰਟੀ ਹੈ ਜਿਹੜੀ ਆਪਣੀ ਰਵਾਇਤੀ ਸੀਟ ਹੈ ਜਿਹੜੀ ਗਵਾ ਦਿੰਦੀ ਹੈ, ਤਾਂ ਕੀ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਆਪਣੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ ਨੇ? ਸੋ ਸਵਾਲ ਫਿਲਹਾਲ ਇਹ ਹੈ ਵੀ ਕੀ ਤੁਹਾਨੂੰ ਲੱਗਦਾ ਆ ਵੀ ਇਹ ਜਿਹੜੇ ਬਾਈ ਇਲੈਕਸ਼ਨਸ ਤਿੰਨ ਸੀਟਾਂ 'ਤੇ ਹੋਣ ਜਾ ਰਹੇ ਨੇ ਉਹ ਪ੍ਰੋਵਿੰਸ਼ੀਅਲ ਸਰਕਾਰ ਦੇ ਉੱਤੇ ਲੋਕਾਂ ਦਾ ਰੈਫਰੈਂਡਮ ਹੋਣਗੇ, ਜਾਂ ਫਿਰ ਤੁਸੀਂ ਇਹ ਕਹਿ ਲਓ ਵੀ ਕਈ ਵਾਰ ਜਿਹੜਾ ਲੋਕ ਪਾਰਟੀ ਨੂੰ ਨਹੀਂ ਦੇਖ ਕੇ ਉੱਥੋਂ ਦੇ ਜਿਹੜੇ ਉਮੀਦਵਾਰ ਖੜ੍ਹੇ ਹੁੰਦੇ ਆ ਉਹਨਾਂ ਦੇ ਕੱਦ ਬਾਤ ਜਾਂ ਉਹਨਾਂ ਦੀ ਪੋਲਿਸੀ ਜਾਂ ਉਹਨਾਂ ਦੀ ਜੋ ਕਹਿ ਲਓ ਵੀ ਅਤੀਤ ਦਾ ਜੋ ਉਹਨਾਂ ਨੇ ਕੰਮ ਕੀਤਾ ਉਹਨੂੰ ਦੇਖ ਕੇ ਵੋਟ ਪਾਉਂਦੇ ਨੇ? ਕੀ ਪਰ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਬਾਈ ਇਲੈਕਸ਼ਨਸ ਹੈ ਡੱਗ ਫੋਰਡ ਸਰਕਾਰ ਲਈ ਹੈ ਜਿਹੜਾ ਇਹ ਇੱਕ ਰੈਫਰੈਂਡਮ ਦਾ ਕੰਮ ਕਰਨਗੇ? ਇਹਦੇ 'ਤੇ ਤੁਸੀਂ ਆਪਣੇ ਜਿਹੜੇ ਵਿਚਾਰ ਹੈ ਦੋਸਤੋ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਕਨੇਡਾ ਅਤੇ ਅਮਰੀਕਾ ਵਿਚਕਾਰ ਜਿਹੜਾ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਵਪਾਰ ਹੈ ਉਹ ਇਸ ਕੁਆਟਰ ਦੇ ਵਿੱਚ ਤਕਰੀਬਨ 2 ਬਿਲੀਅਨ ਹੈ ਜਿਹੜਾ ਘੱਟ ਗਿਆ। ਇਹ ਮੈਂ ਕੱਲ੍ਹ ਵੀ ਖਬਰ ਸਾਂਝੀ ਕਰਨਾ ਚਾਹੁੰਦਾ ਸੀਗਾ, ਭੁੱਲ ਗਿਆ। ਅਤੇ ਉੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਕਿਹਾ ਵੀ ਅਮਰੀਕਾ ਨਾਲ ਚੱਲ ਰਹੀਆਂ ਸਾਡੀਆਂ ਵਪਾਰਕ ਗੱਲਾਂ ਬਾਤਾਂ ਵਿੱਚ ਕਨੇਡਾ ਦਾ ਰੁੱਖ ਪਹਿਲਾਂ ਹੀ ਕਾਫ਼ੀ ਸਖ਼ਤ ਹੈ ਅਤੇ ਇਸ ਨੂੰ ਹੋਰ ਤਿੱਖਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਮੁਤਾਬਕ ਦੋਵੇਂ ਦੇਸ਼ ਹੈ ਜਿਹੜੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਗੰਭੀਰ ਅਤੇ ਰਚਨਾਤਮਕ ਗੱਲਬਾਤ ਕਰ ਰਹੇ ਹਨ ਅਤੇ ਸਮਝੌਤੇ ਤੱਕ ਪਹੁੰਚਣ ਲਈ ਹਜੇ ਸਮਾਂ ਜਿਹੜਾ ਆ ਮੌਜੂਦ ਹੈ। ਕਾਰਨੀ ਨੇ ਇਹ ਸੰਕੇਤ ਵੀ ਦਿੱਤਾ ਕਿ ਕੈਨੇਡਾ ਅਮਰੀਕੀ ਦਬਾਅ ਅੱਗੇ ਝੁਕਣ ਦੀ ਬਜਾਏ ਆਪਣੇ ਇੰਡਸਟਰੀ ਕਰਮਚਾਰੀਆਂ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨਗੇ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਸਮਾਨ ਦੇ ਉੱਤੇ 50% ਤੱਕ ਟੈਰਿਫ ਲਗਾਉਣ ਦੀ ਜਿਹੜੀ ਧਮਕੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਜਿਹੜਾ ਆ ਉਹ ਵਧਿਆ ਹੋਇਆ। ਇਹਨਾਂ ਟੈਰਿਫਾਂ ਦੇ ਨਾਲ ਹੈ ਜਿਹੜੀ ਡੈਰੀ, ਸ਼ਰਾਬ, ਫਰਨੀਚਰ ਅਤੇ ਕੱਪੜਿਆਂ ਵਰਗੇ ਕਈ ਜਿਹੜੇ ਕੈਨੇਡੀਅਨ ਉਤਪਾਦ ਹੈ ਉਹ ਪ੍ਰਭਾਵਿਤ ਹੈ ਜਿਹੜੇ ਹੋ ਸਕਦੇ ਨੇ। ਕਾਰਨੀ ਸਰਕਾਰ ਦਾ ਕਹਿਣਾ ਹੈ ਕਿ ਉਹ ਗੱਲਬਾਤ ਜਾਰੀ ਰੱਖੇਗੀ ਪਰ ਕੈਨੇਡਾ ਲਈ ਕੋਈ ਵੀ ਸਮਝੌਤਾ ਜਿਹੜਾ ਸੰਤੁਲਿਤ ਅਤੇ ਲਾਭਕਾਰੀ ਹੈ ਜਿਹੜਾ ਹੋਣਾ ਚਾਹੀਦਾ ਹੈ ਤਾਂ ਹੀ ਉਹ ਕਿਸੇ ਸਮਝੌਤੇ ਨੂੰ ਅਸੈਪਟ ਕਰਨਗੇ। ਅਤੇ ਨਾਲ ਹੀ ਸਰਕਾਰ ਅਮਰੀਕਾ ਦੇ ਆਰਥਿਕ ਨਿਰਭਰਤਾ ਘਟਾਉਣ ਅਤੇ ਹੋਰ ਅੰਤਰਰਾਸ਼ਟਰੀ ਜਿਹੜੇ ਬਾਜ਼ਾਰ ਹੈ ਉਹਨਾਂ ਦੇ ਨਾਲ ਵਪਾਰ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਵੀ ਉਹਨਾਂ ਨੂੰ ਫੀਫਾ ਦੇ ਜਿਹੜੇ ਪ੍ਰਧਾਨ ਨੇ ਇਸ ਵਕਤ ਜਿਆਨੀ ਇਨਫੈਂਟੀਨੋ ਦੀ ਲੀਡਰਸ਼ਿਪ ਦੇ ਉੱਤੇ ਆ ਜਿਹੜਾ ਭਰੋਸਾ ਨਹੀਂ ਰਿਹਾ। ਦੋਸਤੋ ਇੱਕ ਸਰਵੇ ਆਇਆ ਅਤੇ ਉਹ ਜਿਹੜਾ ਸਰਵੇ ਹੈ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਆ ਜਿਹੜਾ ਉਹਦੇ 'ਤੇ ਗੱਲ ਕਰਾਂਗਾ, ਪਰ ਜਿਹੜੀ ਅੱਜ ਇੱਕ ਗੱਲ ਮੈਂ ਹੋਰ ਸਟੋਰੀ ਹੈ ਜਿਹੜੀ ਤੁਹਾਡੇ ਨਾਲ ਕਵਰ ਕਰਨਾ ਚਾਹੁੰਦਾ। ਇੱਕ ਤਾਂ ਜਿਹੜੀਆਂ ਬੈਟਰੀਜ਼ ਨੂੰ ਲੈ ਕੇ, ਜਿਹੜੀਆਂ ਲਿਥੀਅਮ ਬੈਟਰੀਜ਼ ਜਿਹੜੀਆਂ ਘਰਾਂ ਦੇ ਵਿੱਚ ਜਿਹੜੀਆਂ ਆਪਾਂ ਕਈ ਵਾਰ ਯੂਜ਼ ਕਰਦੇ ਹਾਂ ਉਹਨਾਂ ਕਰਕੇ ਫਾਇਰ ਦੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਇਹ ਬਹੁਤ ਵਧੀਆ ਨੇ। ਸੋ ਇਸ ਕਰਕੇ ਪਲੀਜ਼ ਸਾਵਧਾਨ ਰਹੋ ਜੇ ਕੋਈ ਇਹੋ ਜਿਹੀਆਂ ਬੈਟਰੀ ਆ ਅਤੇ ਉਹਨਾਂ ਨੂੰ ਸਹੀ ਤਰ੍ਹਾਂ ਡਿਸਪੋਜ਼ ਕਰੋ ਤਾਂ ਕਿ ਉਹਨਾਂ ਦੇ ਨਾਲ ਕੋਈ ਹੈ ਜਿਹੜਾ ਹੋਰ ਨੁਕਸਾਨ ਹੈ ਜਿਹੜਾ ਉਹ ਨਾ ਹੋਵੇ। ਇੱਕ ਕਾਲ ਲੈਣਾ, ਉਸ ਤੋਂ ਬਾਅਦ ਜਿਹੜੀ ਅਗਲੀਆਂ ਖਬਰਾਂ ਵੱਲ ਚੱਲਦਾ। 3056 ਜੀ ਸਵਾਗਤ ਹੈ ਜੀ।
1: ਸੰਮੀ ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਵੀਰ ਜੀ?
0: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਤੁਸੀਂ ਸੁਣਾਓ ਭਾਜੀ?
1: ਚੜ੍ਹਦੀ ਕਲਾ ਵੀਰ ਜੀ, ਚੜ੍ਹਦੀ ਕਲਾ, ਗੁੱਡ ਮਾਰਨਿੰਗ ਹੋਈ ਪਈ ਆ ਜੀ। ਗੁੱਡ ਮਾਰਨਿੰਗ, ਬਹੁਤ ਵਧੀਆ ਸਵੇਰ ਚੜ੍ਹੀ ਆ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ।
0: ਕੀ ਬਾਤ ਹੈ ਜੀ।
1: ਤੇ ਭਾਜੀ ਤੁਸੀਂ ਇੱਕ ਖਬਰ ਦੱਸੀ ਹੋਣੀ ਵੀ ਡੰਗ ਫੂਡ ਸਾਹਿਬ ਦਾ ਜਿਹੜਾ ਗ੍ਰਾਫ ਬਹੁਤ ਥੱਲੇ ਆ ਰਿਹਾ, ਗ੍ਰਾਫ ਤਾਂ ਹੁਣ ਥੱਲੇ ਆਉਣਾ ਹੀ ਆ ਭਾਜੀ, ਕੀਤਾ ਕੀ ਉਹਨੇ, ਅੱਗੇ ਝੂਠ ਬੋਲ ਕੇ ਵੋਟਾਂ ਲੈ ਲਈਆਂ, ਮੈਂ ਟਰੰਪ ਨਾਲ ਲੜੂੰਗਾ, ਮੈਂ ਬਿਜਲੀ ਬੰਦ ਕਰ ਦੂੰਗਾ, ਮੈਂ 413 ਬਣਾ ਦੂੰਗਾ, ਮੈਂ ਆਹ ਕਰ ਦੂੰਗਾ, ਮੈਂ ਹੋਸਪਿਟਲ ਬਣਾ ਦੂੰਗਾ, ਉਹ ਸਾਰੇ ਹੁਣ ਜਿਹੜੇ ਉਹਦੇ ਨਾਲ ਦੇ ਸੰਤਰੀ ਮੰਤਰੀ ਸੀ ਉਹ ਵੀ ਨੀ ਹੁਣ ਲੜਕਦੇ ਕਿੱਥੇ ਆ, ਤੇ ਗ੍ਰਾਫ ਤਾਂ ਹੁਣ ਥੱਲੇ ਆਪੇ ਆਉਣਾ, ਤੁਸੀਂ ਦੱਸੋ ਵੀ ਇਹਨੇ ਕੀਤਾ ਕੀ ਆ।
0: ਤੁਹਾਨੂੰ ਲੱਗਦਾ ਵੀ ਇਹ ਜਿਹੜਾ ਬਾਈ ਇਲੈਕਸ਼ਨ ਜਿਹੜੀਆਂ ਤਿੰਨ ਸੀਟਾਂ ਤੇ ਹੋਊਗਾ, ਇੱਕ ਲੋਕਾਂ ਦਾ ਰੈਫਰੈਂਡਮ ਦੇ ਤੌਰ ਤੇ ਵੀ ਇਹਨੂੰ ਦੇਖਿਆ ਜਾ ਸਕਦਾ?
1: ਭਾਜੀ ਤੁਸੀਂ ਦੇਖਿਓ, ਲਿਬਰਲ ਨੇ ਦੁਬਾਰਾ, ਜੇ ਲਿਬਰਲ ਜਾਂ ਐਨਡੀਪੀ ਨੇ ਦੋਨੋਂ ਇੱਕ ਪਾਰਟੀ ਆਉਣੀ ਹੀ ਆਉਣੀ, ਕਿਉਂਕਿ ਫੋਰਡ ਨੇ ਝੂਠ ਬੋਲ ਕੇ ਬਹੁਤ ਵੋਟਾਂ ਲੋਕਾਂ ਨੂੰ ਲਈਆਂ ਨੇ, ਕੀਤਾ ਕੁਛ ਨੀਗਾ, ਤੇ ਇਹਦਾ ਗ੍ਰਾਫ ਤਾਂ ਆਟੋਮੈਟਿਕਲੀ ਥੱਲੇ ਜਾਣਾ। ਔਰ ਜਿਹੜੇ ਇਹ ਕੰਮ ਕਰ ਰਿਹਾ ਨਾ, ਹੁਣ ਤੁਸੀਂ ਇਹ ਦੇਖ ਲਓ ਕੀਤਾ ਕਿ ਇਹਨੇ ਠੇਕਿਆਂ ਦੇ ਵਿੱਚ ਆਪਣੇ ਪੰਪਾਂ ਦੇ ਉੱਤੇ ਵਿਅਰਥ ਪਹੁੰਚਾ ਦਿੱਤੀ ਆ, ਘਰ ਦੇ ਘਰ ਘਰ ਵਿੱਚ ਲਿਕੜ ਪਹੁੰਚਾ ਦਿੱਤੀ, ਹੋਰ ਕੁਛ ਇਹਨੇ ਕੰਮ ਨੀ ਕੀਤਾ। ਹਨਾ ਇਹ ਕੰਮ ਕਰਨ ਵਾਲੇ ਪੁੱਛਣਾ ਹੋਵੇ, ਹੁਣ ਬ੍ਰਾਂਪਟਨ ਦੇ ਤੁਸੀਂ, ਆਪਾਂ ਬ੍ਰਾਂਪਟਨ ਦੇ ਹੀ ਨੇੜਾ ਮਾਰ ਲਈਏ ਇਕੱਲੇ ਆਪਾਂ, ਚਲੋ ਬ੍ਰਾਂਪਟਨ ਨੂੰ ਫੋਕਸ ਨੀ ਕਰ ਰਹੇ, ਉਹ ਪੂਰੇ ਅੰਟਾਰੀਓ ਦਾ ਆਇਆ ਸਰਪੰਚ ਆਪਣਾ, ਉਹ ਉਹਨੇ ਅੰਟਾਰੀਓ ਨੂੰ ਫੋਲੋ ਕਰ ਰਿਹਾ, ਪਰ ਉਹਨੇ ਬ੍ਰਾਂਪਟਨ ਦੇ ਨਾਲ ਦਾ ਮਦਰਈ ਵਾਲਾ ਵਿਹਾਰ ਕਰ ਰਿਹਾ ਉਹ
0: ਕੀ
1: ਹਨਾ ਮਸ਼ੀਨ।
0: ਕਦੋਂ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਬ੍ਰਾਂਪਟਨ ਦੇ ਨਾਲ ਮਤਰਈ ਮਾਂ ਵਰਗਾ ਸਲੂਕ ਕੀਤਾ?
1: ਜੀ ਸ਼ੁਰੂ ਤੋਂ ਹੀ ਪੈਟਰ ਪਾਉਣ ਦੇ ਨਾਲ ਦੀ ਬਣਦੀ ਨੀ, ਤੁਹਾਨੂੰ ਵੀ ਪਤਾ ਆ
0: ਜੀ,
1: ਕਿਉਂਕਿ ਪੈਟਰ ਬਣਾਉਣ ਦੇ ਨਾਲ ਤਾਂ ਸ਼ੁਰੂ ਤੋਂ ਨੀ ਬਣਦੀ, ਜੇ ਪੈਟਰ ਬਣਾਉਣ ਸੱਜੇ ਨੇ ਜਾਂਦਾ ਉਹ ਖੱਬੇ ਨੇ ਜਾਂਦਾ
0: ਜੀ,
1: ਹਨਾ
0: ਜੀ,
1: ਇੱਕ ਲੋਕ ਵਿਖਾਵੇ ਸਾਡੇ ਮੂੰਹ ਪਹੁੰਚਣ ਲਈ ਬਹਿ ਕੇ ਟੇਬਲ ਗੋਲ ਟੇਬਲ ਮੀਟਿੰਗ ਕਰ ਲੈਂਦੇ ਆ, ਆਸ ਵਿੱਚ ਇਹਨਾਂ ਦਾ ਕੋਈ ਲੈਣ ਦੇਣ ਨੀ ਗਾ, ਕੋਈ ਤਾਲਮੇਲ ਨੀ ਗਾ, ਉਹ ਮਸ਼ੀਨਾਂ ਦਾ ਪਤਾ ਨੀ ਕਿੰਨਾ ਕਰੰਟ ਪੈਗਾ, ਚੱਕ ਕੇ ਉਹ ਵੀ ਲੈ ਗਏ ਹੁਣ ਜੇ ਤੁਸੀਂ, ਉਹ ਲੋਕੀ ਤਾਂ ਹੁਣ ਤੰਬੜ ਵੀਰ ਆ ਕੇ ਤਾਂ ਗਰਾਊਂਡ ਦੇ ਲੰਮੇ ਪੈ ਪੈ ਕੇ ਦੇਖਦੇ, ਫਿਰ ਅੰਡਰਗਰਾਊਂਡ ਕਿਤੇ ਹੋਸਪਿਟਲ ਬਣਦਾ ਹੋਵੇ
0: ਜੀ ਜੀ ਜੀ, ਥੈਂਕ ਯੂ ਭਾਈ,
1: ਬਹੁਤ ਭਾਜੀ ਬੇੜਾ ਗਰਕ ਕਰਦਾ ਨੀ ਬ੍ਰਾਂਪਟਨ ਦਾ, ਪਤਾ ਨੀ ਕੀ ਹੋਣਾ ਹੁਣ, ਉਹ ਸਾਡੇ ਮੰਤਰੀ ਸੰਤਰੀ ਜਿਹੜੇ ਨਾ ਪਹਿਲਾਂ ਰੈਡੀਓ ਤੇ ਆਣ ਕੇ ਚੀਕਾਂ ਮਾਰਦੇ ਸੀ ਵੀ ਅਸੀਂ ਆਹ ਕਰ ਦਾਂਗੇ ਆਹ ਕਰ ਦਾਂਗੇ, ਹੁਣ ਉਹ ਲੱਭ ਨੀ ਰਹੇ, ਪਤਾ ਨੀ ਕਿੱਥੇ ਆ, ਬਸ ਮੋਟਰਾਂ ਦੇ ਖਰਚੇ ਪੈ ਰਹੇ, ਹੋਰ ਕੁਝ ਨੀ ਪੈ ਰਿਹਾ ਜੀ। ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਇੱਕ ਖਬਰ, ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਕਾਲਸ ਨਾਲ ਹੀ ਲੈਣਾ, ਨੈਨੋਜ਼ ਵੱਲੋਂ ਆ ਜਿਹੜਾ ਇੱਕ ਸਰਵੇਖਣ ਕਰਾਇਆ ਗਿਆ, ਤਾਜ਼ਾ ਸਰਵੇਖਣ ਹੈ, ਕੱਲ ਹੀ ਆ ਜਿਹੜੀ ਇਹਦੀ ਸ਼ਾਮੀ ਰਿਪੋਰਟ ਆਈ ਹੈ, ਇਹਦੇ ਵਿੱਚ ਕਹਿੰਦੇ ਵੀ ਜੇ ਅਮਰੀਕੀ ਸ਼ਰਾਬ ਹੈ ਜਿਹੜੀ ਮੁੜ ਕੈਨੇਡੀਅਨ ਸਟੋਰਾਂ ਦੀ ਸ਼ੈਲਫਾਂ ਦੇ ਆਜ ਵੀ ਜਾਵੇ ਤਾਂ ਲਗਭਗ ਹਰ ਚਾਰ ਦੇ ਵਿੱਚੋਂ ਤਿੰਨ ਕੈਨੇਡੀਅਨਸ ਹੈ ਜਿਹੜੇ ਇਸ ਨੂੰ ਖਰੀਦਣ ਲਈ ਤਿਆਰ ਨਹੀਂ ਨੇ। ਇਹ ਤਕਰੀਬਨ 1100 ਤੋਂ ਵੱਧ ਕੈਨੇਡੀਅਨ ਦੇ ਉੱਤੇ ਸਰਵੇਖਣ ਕੀਤਾ ਗਿਆ ਤੇ 69% ਨੇ ਇਹ ਕਿਹਾ ਵੀ ਉਹ ਅਮਰੀਕੀ ਸ਼ਰਾਬ ਹੈ ਜਿਹੜੀ ਖਰੀਦਣ ਦੀ ਸੰਭਾਵਨਾ ਨਹੀਂ ਰੱਖਦੇ, ਜਦਕਿ ਜਿਹੜੇ 5% ਹੈ ਉਹਨਾਂ ਨੇ ਕਿਹਾ ਵੀ ਬਿਲਕੁਲ ਹੀ ਨਹੀਂ ਅਸੀਂ ਖਰੀਦਣੀ। ਤੇ ਕੈਨੇਡਾ ਅਮਰੀਕਾ ਵਪਾਰ ਤਣਾਅ ਅਤੇ ਅਮਰੀਕੀ ਟੈਰਿਫਾਂ ਦੇ ਵਿਰੋਧ ਦੇ ਵਿੱਚ ਅੰਟਾਰੀਓ ਸਮੇਤ ਕਈ ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਜਿਹੜੀ ਵਿਕਰੀ ਆ ਉਹ ਰੋਕ ਦਿੱਤੀ ਹੈ, ਜੋ ਆਪਾਂ ਨੂੰ ਪਤਾ। ਤੇ ਇਸ ਤੋਂ ਬਾਅਦ ਹੁਣ ਕੈਨੇਡੀਅਨ ਉਤਪਾਦ ਖਰੀਦਣ ਅਤੇ ਸਥਾਨਕ ਜਿਹੜੇ ਡੋਮੈਸਟਿਕ ਸਾਡੇ ਉਦਯੋਗ ਨੇ ਇੰਡਸਟਰੀ ਹੈ ਉਹਨਾਂ ਨੂੰ ਸਮਰਥਨ ਦੇਣ ਦੀ ਜਿਹੜੀ ਭਾਵਨਾ ਆ ਜਿਹੜੀ ਪਿੱਛੇ ਜਿਹੇ ਉਹ ਵਧੀ ਹੈ। ਸੋ ਇਹ ਸਰਵੇਖਣ ਦਰਸਾਉਂਦੇ ਨੇ ਵੀ ਅਮਰੀਕੀ ਉਤਪਾਦਾਂ ਦਾ ਜਿਹੜਾ ਬਾਈਕਾਟ ਹੈ ਹੁਣ ਸਿਰਫ ਇੱਕ ਸਰਕਾਰੀ ਫੈਸਲਾ ਨਹੀਂ ਰਿਹਾ, ਸਗੋਂ ਬਹੁਤ ਸਾਰੇ ਜਿਹੜੇ ਕੈਨੇਡੀਅਨਾਂ ਦੀ ਜਿਹੜੀ ਖਰੀਦਦਾਰੀ ਦੀ ਆਦਤ ਹੈ ਉਹ ਵੀ ਚੇਂਜ ਹੋਈ ਹੈ, ਭਾਵੇਂ ਉਹ ਰਾਸ਼ਟਰੀ ਭਾਵਨਾ ਦਾ ਹਿੱਸਾ ਬਣ ਚੁੱਕੀ ਹੈ। ਪਰ ਇਹਦੇ 'ਤੇ ਆ ਜਿਹੜਾ ਹੁਣ ਮੇਰੇ ਸਵਾਲ ਇਹ ਹੈ, ਚਲੋ ਇਹ ਸ਼ਰਾਬ ਦੇ ਨਾਲ ਇਹਨੂੰ ਰਿਲੇਟ ਕੀਤਾ ਕਿਉਂਕਿ ਆਪਾਂ ਪਿੱਛੇ ਜੇ ਆ ਜਿਹੜਾ ਚਲੋ ਭਾਜੀ ਹੁਣੀ ਵੀ ਕਹਿ ਕੇ ਗਏ ਵੀ ਸ਼ਰਾਬ ਹੈ ਜਿਹੜੀ ਲੋਕਲ ਸਟੋਰਾਂ ਤੱਕ ਪਹੁੰਚ ਗਈ, ਪਰ ਕੀ ਤੁਸੀਂ ਅਮਰੀਕੀ ਸ਼ਰਾਬ ਹੈ ਜਿਹੜੀ ਮੋੜ ਸਟੋਰਾਂ ਦੇ ਵਿੱਚ ਆਉਣ 'ਤੇ ਖਰੀਦੋਗੇ ਜਾਂ ਫਿਰ ਕੈਨੇਡੀਅਨ ਬ੍ਰੈਂਡਾਂ ਨੂੰ ਹੀ ਤਰਜੀਹ ਦਿੰਦੇ ਹੋ? ਇਹਦੇ ਨਾਲ ਮੈਂ ਹੋਰ ਜੋੜ ਲੈਂਦਾ, ਆਪਾਂ ਜਦੋਂ ਗਰੋਸਰੀ ਕਰਦੇ ਹੋ ਕੀ ਤੁਸੀਂ ਇਹ ਧਿਆਨ ਦਿੰਦੇ ਹੋ ਵੀ ਭਾਈ ਇਹ ਕੈਨੇਡੀਅਨ ਮੇਡ ਪ੍ਰੋਡਕਟਸ ਨੇ ਜਾਂ ਫਿਰ ਅਮੈਰੀਕਨ ਮੇਡ ਪ੍ਰੋਡਕਟਸ ਨੇ? ਜਿਹੜੇ ਯੂਰਪ ਤੋਂ ਆ ਰਹੇ, ਏਸ਼ੀਆ ਤੋਂ ਆ ਰਹੇ ਉਹ ਅੱਡ ਗੱਲ ਹੈ, ਕਿਉਂਕਿ ਇਸ ਟਾਈਮ ਜਿਹੜੀ ਟੈਰਿਫ ਦੀ ਜੰਗ ਹੈ ਜਿਹੜੀ ਉਹ ਅਮਰੀਕਾ ਦੇ ਨਾਲ ਚੱਲ ਰਹੀ ਹੈ, ਕੀ ਤੁਸੀਂ ਇਸ ਚੀਜ਼ ਵੱਲ ਜਿਹੜਾ ਧਿਆਨ ਦਿੰਦੇ ਹੋ ਵੀ ਤੁਸੀਂ ਜਿਹੜਾ ਸਮਾਨ ਖਰੀਦਦੇ ਹੋ ਵੀ ਉਹ ਕੈਨੇਡੀਅਨ ਹੈ ਜਾਂ ਫਿਰ ਅਮੈਰੀਕਨ ਹੈ ਜਾਂ USA ਦਾ ਮੇਡ ਹੈ? ਕੀ ਵਪਾਰਕ ਅਤੇ ਰਾਜਨੀਤਿਕ ਵਿਵਾਦਾਂ ਦਾ ਜਿਹੜਾ ਅਸਰ ਹੈ ਆਮ ਲੋਕਾਂ ਦੀ ਖਰੀਦਦਾਰੀ 'ਤੇ ਪੈ ਰਿਹਾ ਹੈ? ਇਸ ਦਾ ਅਸਰ ਹੈ ਜਿਹੜਾ ਤੁਸੀਂ ਆ ਜਿਹੜਾ ਆਪਣੀ ਸ਼ੋਪਿੰਗ ਦੇ ਉੱਤੇ ਦੇਖਿਆ ਇਹ ਪੈ ਰਿਹਾ ਹੈ? ਸੋ ਇਹਦੇ ਉੱਤੇ ਆ ਜਿਹੜਾ ਜ਼ਰੂਰ ਆਪਣੇ ਵਿਚਾਰ ਦਈਓ ਕਿ ਅਮਰੀਕੀ ਉਤਪਾਦਾਂ ਦੇ ਬਾਈਕਾਟ ਦੇ ਨਾਲ ਕੈਨੇਡੀਅਨ ਕੰਪਨੀ ਜਾਂ ਫਿਰ ਇੱਥੇ ਰੋਜ਼ਗਾਰ ਦੇ ਹੋਰ ਮੌਕੇ ਆ ਜਿਹੜੇ ਉਹ ਪੈਦਾ ਹੋ ਸਕਦੇ ਨੇ? ਸੋ ਇਹਦੇ 'ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-600-3337 9056-7333-337 'ਤੇ ਤੁਸੀਂ ਕਾਲ ਕਰਕੇ ਵਿਚਾਰ ਦੇ ਸਕਦੇ ਹੋ। ਪਨੇਸਰ ਸਾਹਿਬ ਜੀ ਆਇਆਂ ਨੂੰ ਜੀ
1: ਬਰਬਾਦ ਸਾਡਾ ਹੋ ਰਿਹਾ, 10-20 ਕਿਲੋਮੀਟਰ ਤੇ ਘਰ ਆ ਤੇ 27,000 ਦਾ ਲੋਨ ਦੇ ਰਹੇ ਨੇ ਨਾ 27,000 ਦਾ ਹੋਟਲਾਂ ਦਾ
0: ਖਰਚਾ ਦੇ ਰਹੇ ਹਾਂਜੀ ਹਾਂਜੀ
1: ਹਾਂਜੀ ਅੱਛਾ ਫੇਰ ਆਪਣੇ ਰਿਸ਼ਤੇਦਾਰ ਨੂੰ ਜਿਹਦਾ ਉਹ ਹੈਗਾ ਵੀ ਨੀ ਅਖਬਾਰ ਚੱਲਦਾ ਵੀ ਨੀ ਉਹਨੂੰ ਐਡਾ ਦੇ ਰਹੇ ਨੇ ਫਿਰ ਇਹਨਾਂ ਦਾ ਕੰਮ ਕੀ ਫੜਿਆ ਲੁੱਟਣ ਤੇ ਵੀ ਲੁੱਟੀ ਜਾਓ ਤੇ ਹੁਣ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਸਾਰਿਆਂ ਦੀਆਂ ਹੁਣ ਲੋਕੀ ਨਾ ਇਹਨਾਂ ਨੂੰ ਐਤਕੀ ਦੇਣਗੇ ਦੇਖੋ ਸ਼ਰਾਬ ਵੀ ਵੇਚਦੇ ਵੇਚਦੇ ਆਪਣੇ ਕਿਸੇ ਜਾਣ ਪਛਾਣ ਵਾਲੇ ਨੂੰ ਨਾ ਉਹ ਉਹਨੂੰ ਮਿਲੀਅਨ ਡਾਲਰ ਦਾ ਫਾਇਦਾ ਕਰਾ ਰਿਹਾ ਕਿਉਂਕਿ ਸ਼ਰਾਬ ਉਹਦੇ ਉੱਥੇ ਰੱਖੀ ਹੋਈ ਆ ਉਹਨੂੰ ਕਿਰਾਇਆ ਦੇ ਰਿਹਾ ਮਿਲੀਅਨ ਡਾਲਰ ਦਾ ਤੂੰ ਵੇਚਦੇ ਸ਼ਰਾਬ ਤੋਂ ਤੈਂ ਕੀ ਕਰਾਉਣਾ ਰੱਖੇ
0: ਪਰ ਭਾਜੀ ਤੁਹਾਨੂੰ ਇਹ ਲੱਗਦਾ ਪਨੇਸਰ ਸਾਹਿਬ ਇੱਦੀ ਤੁਹਾਨੂੰ ਲੱਗਦਾ ਵੀ ਜੇ ਚਲੋ ਇਹ ਅਮਰੀਕਨ ਸ਼ਰਾਬ ਦੀ ਜਿਹੜੀ ਵਿਕਰੀ ਆ ਸ਼ੁਰੂ ਕਰ ਦਿੰਦੇ ਆ ਕੀ ਤੁਹਾਨੂੰ ਲੱਗਦਾ ਵੀ ਕੈਨੇਡੀਅਨਸ ਆ ਜਿਹੜੇ ਉਹ ਸ਼ਰਾਬ ਖਰੀਦਣਗੇ ਕਿਉਂਕਿ ਆ ਜਿਹੜਾ ਸਰਵੇਖਣ ਹੈ ਮੈਂ ਤੁਹਾਡੇ ਨਾਲ ਉਹ ਅੰਕੜੇ ਸਾਂਝੇ ਕੀਤੇ ਹੁਣੇ
1: ਨਹੀਂ ਨਹੀਂ ਖਰੀਦਣਗੇ ਜੀ ਸਤਿ ਸ਼੍ਰੀ ਅਕਾਲ ਦੇਸ਼ ਤੱਕ ਪਰੇ ਕਰੇ ਕਿਉਂ ਐਵੇਂ ਅਮਨ ਰੱਖਿਆ ਨਾ ਨਾ ਉਸ ਤੋਂ ਬਾਅਦ ਨਾ ਖਰੀਦੋ
0: ਠੀਕ ਹੈ
1: ਨਾ ਇਹ ਕਿਉਂ ਤੁਸੀਂ ਆਪਣੇ ਗੱਲ ਪਾਇਆ ਮਿਲੀਅਨ ਡਾਲਰ ਤੁਸੀਂ ਉਹਦਾ ਰੈਂਟ ਦੇ ਰਹੇ
0: ਹੋ ਜਾਂ ਤਾਂ ਮੋੜ ਦਿਓ ਬਿਲਕੁਲ ਬਿਲਕੁਲ ਸਹੀ ਗੱਲ ਧੰਨਵਾਦ ਜੀ ਧੰਨਵਾਦ ਪਨੇਸਰ ਸਾਹਿਬ ਬਹੁਤ ਬਹੁਤ ਧੰਨਵਾਦ ਗੁਸਲ ਸਾਹਿਬ ਜੀ ਹਾਂ ਜੀ ਭਾਜੀ
2: ਭਾਜੀ ਉਹਦੇ ਭਾਜੀ ਕਹਿੰਦੇ ਰਿਸ਼ਤੇਦਾਰ ਨੀ ਉਹਦੇ ਪਾਪਾ ਜੀ
0: ਜਿਹਨੂੰ ਫੈਮਿਲੀ ਮੈਂਬਰ ਕਹਿ ਲਓ ਚਲੋ ਫੈਮਿਲੀ
2: ਪਾਪਾ ਹੀ ਆ ਉਹਦਾ ਸਕਾ ਜਿਹਨੂੰ ਚੈੱਕ ਕੱਟ ਕੱਟ ਕੇ ਦੇਈ ਗਿਆ ਟੈਕਸ ਫੇਰ ਦੀ ਮਨੀ ਦੇ ਹਨਾ ਸਿੱਧਾ ਉਹਦਾ ਪਰਿਵਾਰ ਆ ਉਹਦੇ ਪਾਪਾ ਜੀ ਲੱਗਦੇ ਆ ਹਨਾ ਤੇ ਭਾਜੀ ਦੇਖੋ ਇਹਨੇ ਹੈਲਥ ਤੇ ਕੱਟ ਲਾਇਆ ਹਨਾ ਸਕੂਲਾਂ ਦੇ ਬੋਰਡ ਟੀਚਰ ਬਹੁਤ ਦੁਖੀ ਆ ਉੱਥੇ ਕੱਟ ਲਾਇਆ ਹਨਾ ਇਹ ਹੁਣ ਭਾਜੀ ਉਹ ਤਿੰਨੇ ਹਲਕੇ ਚਾਰ ਜਗ੍ਹਾ ਇਲੈਕਸ਼ਨ ਦੀ ਦੱਸੀ ਆ
0: ਤਿੰਨ ਜਗ੍ਹਾ
2: ਜਿਹੜੀ ਹਾਂਜੀ ਉਹ ਫੈਡਰਲ ਦੀ ਵੀ ਤਿੰਨ ਜਗ੍ਹਾ ਹਨਾ
0: ਜੀ
2: ਹੁਣ ਇਹ ਤਿੰਨੇ ਜਗ੍ਹਾ ਭਾਜੀ ਗੋਰਿਆਂ ਦੇ ਇਲਾਕੇ ਆ ਇੱਥੇ ਨਾ ਗੋਰੇ ਹੀ ਆ ਸਾਰੇ ਜਾਂ ਚੀਨੇ ਆ ਗੋਰੇ ਆ ਹੋਰ ਕਮਿਊਨਿਟੀਆਂ ਆਪਣੀ ਤਾਂ ਉੱਥੇ ਹੈ ਨੇ ਹੋਣੇ ਨੀ
0: ਮੈਨੂੰ
2: ਲੱਗਦਾ ਇਹਨਾਂ ਹਲਕਿਆਂ ਚ ਹਨਾ ਹੋਊਗੇ ਦੋ ਚਾਰ ਜੇ
0: ਹੋਊਗੇ ਪੁਰਾਣੇ
2: ਹਾਂਜੀ ਹੁਣ ਇਹ ਦੇਖਣ ਵਾਲਾ ਅੱਗੇ ਤਾਂ ਕਹਿ ਦਿੰਦੇ ਜੀ ਬ੍ਰਹਮਟਨ ਇਲੈਕਸ਼ਨ ਹੋਈ ਆ ਜੀ ਪੰਜਾਬੀਆਂ ਨੇ ਉੱਧਰ ਵੋਟ ਪਾਤੀ ਫਲਾਨਾ ਹੁਣ ਇਹ ਦੇਖਣਾ ਪੈਣਾ ਵੀ ਇੱਥੇ ਕੀ ਨਿਕਲਦਾ
0: ਹਨਾ ਕਿੰਨੇ ਕੁ ਜਾਗਰੂਕ ਨੇ ਲੋਕ ਹੁਣ ਇਹ ਪਤਾ ਚੱਲੂਗਾ ਇਹਨਾਂ ਤਿੰਨ ਬਾਈ ਇਲੈਕਸ਼ਨ
2: ਕਿਉਂਕਿ ਇਹ ਭਾਜੀ ਮੈਨੂੰ ਏਦਾਂ ਲੱਗਦਾ ਲਿਬਰਲ ਨੇ ਤਾਂ ਐਨਡੀਪੀ ਨੇ ਕੱਢ ਜਾਣੀ ਹੈ ਇੱਕ ਐਨਡੀਪੀ ਤੇ ਦੋ ਲਿਬਰਲ ਕੱਢੂਗੇ ਪੱਕੀਆਂ ਕਿਉਂ ਲਿਬਰਲ ਦਾ ਗ੍ਰਾਫ ਬਹੁਤ ਉੱਪਰ ਚਲ ਗਿਆ
0: ਸੋ ਤੁਹਾਨੂੰ ਇਹ ਲੱਗਦਾ
2: ਕਿ ਦੇਖੋ ਹਾਂਜੀ ਉਹਨਾਂ ਨੇ ਅਗਲੀ ਸਰਕਾਰ ਭਾਜੀ ਇਹਨਾਂ ਦੀ ਆਉਣੀ ਲਿਬਰਲ ਦੀ ਅੰਟਾਰੀਓ ਚ
0: ਅੱਛਾ ਸਭ ਤੋਂ ਵੱਧ ਨਜ਼ਰ ਹੈ ਜਿਹੜੀ ਉਹ ਭਾਜੀ ਜਿਹੜੀ ਸੀਟ ਤੇ ਹੋਣੀ ਹੈ ਨਾ ਜੀ ਉਹ ਹੋਣੀ ਹੈ ਯਾਰਕ ਤੇ ਸਿਮਕੋ ਕਿਉਂਕਿ ਉਹ ਗੜ੍ਹ ਮੰਨਿਆ ਗਿਆ ਪੀਸੀ ਪਾਰਟੀ ਦਾ ਉਹ ਗੜ੍ਹ ਮੰਨੀ ਗਈ ਹੈ ਸੀਟ ਲਗਾਤਾਰ ਜਿਹੜੇ ਵੀ ਉਮੀਦਵਾਰ ਉੱਥੋਂ ਖੜੇ ਨੇ ਉਹ ਲਗਾਤਾਰ ਜਿੱਤਦੇ ਆਏ ਨੇ ਮਤਲਬ ਇੰਨੀ ਜ਼ਿਆਦਾ ਉੱਥੇ ਮਤਲਬ ਪੀਸੀ ਪਾਰਟੀ ਪ੍ਰਤੀ ਪਿਆਰ ਹੈ ਸੋ ਇਹ ਪਤਾ ਚੱਲੇਗਾ ਹੁਣ ਇਹਨਾਂ ਬਾਈ ਇਲੈਕਸ਼ਨ 'ਚ ਅਤੇ ਜੇ ਉਮੀਦਵਾਰ ਬਾਈ ਚਾਂਸ ਉੱਥੋਂ ਜਿੱਤ ਗਿਆ ਤਾਂ ਕਿੰਨੀ ਕੁ ਪਰਸੈਂਟੇਜ ਦੇ ਨਾਲ ਹੈ ਜਿਹੜਾ ਜਿੱਤਦਾ ਪਿਆ ਇੱਕ ਤਰ੍ਹਾਂ ਦੇ ਰੈਫਰੈਂਡਮ ਦੇ ਤੌਰ ਤੇ ਵੀ ਮੈਨੂੰ ਲੱਗਦਾ ਬਾਈ ਇਲੈਕਸ਼ਨ ਨੂੰ ਦੇਖਿਆ ਜਾ ਰਿਹਾ
2: ਜਿਹੜਾ ਭਾਜੀ ਸਵਾਲ ਪੁੱਛਿਆ ਨਾ ਸ਼ਰਾਬ ਦਾ ਤੁਸੀਂ ਮੈਂ ਡਿਊਟੀ ਫਰੀ ਤੇ ਰੁਕਿਆ ਸੀ ਮੈਂ ਉੱਥੇ ਦੇਖਿਆ ਨਾ ਉੱਥੋਂ ਤਾਂ ਆਪਣੇ ਟਰੱਕਾਂ ਵਾਲੇ ਵੀ ਇੱਥੇ ਦੇਖੇ ਲਿਆਉਂਦੇ ਮੈਂ ਹਨਾ ਮੁੰਡੇ ਲਿਫਾਫਾ ਹਰੇਕ ਦੇ ਹੱਥੇ ਪਤਾ ਲੱਗ ਜਾਂਦਾ ਅੰਦਰੋਂ ਕੀ ਲਿਆਏ ਹਨਾ ਤੇ ਆਪਣੇ ਜਿਹੜੇ ਗੋਲੇ ਉੱਥੇ ਰੋਕਦੇ ਆ ਯੂ ਐਸ ਏ ਵਾਲੀ ਸਾਈਡ ਤੋਂ ਇੱਧਰ ਆਉਂਦੇ ਉਹ ਵੀ ਉਹ ਡਿਊਟੀ ਫਰੀ ਤੋਂ ਤਾਂ ਚੱਕੀ ਲਿਆਉਂਦੇ ਆ ਸਾਰੇ ਲੋਕੀ ਸਸਤੀ ਦੇਖ ਕੇ ਆ ਹਨਾ ਇਹ ਰੱਖ ਕੇ ਕੀ ਕਰੂਗਾ ਇੱਥੇ ਅਮ੍ਰਿਤਸਰ ਸਾਹਿਬ ਦੀ ਗੱਲ ਸਹੀ ਆ ਇਹ ਦੇ ਦੇਵੇ ਇੱਥੇ 50% ਡਿਸਕਾਊਂਟ ਲਾ ਦੇਵੇ ਪੀਣੇ ਵਾਲੇ 4 ਦਿਨ ਬਿਲੀਅਨ 2 ਮਿਲੀਅਨ ਡਾਲਰ ਉੱਥੇ ਖਰਚਾ ਕਰਤਾ
0: ਕੁਛ ਨਾ ਕੁਛ ਤਾਂ ਵਾਪਸ ਆਊਗਾ ਰਿਟਰਨ ਦੇ ਵਿੱਚ
2: ਹਾਂਜੀ ਨਹੀਂ ਉਹਨਾਂ ਨੇ ਕੀਤਾ ਮੈਨੀਟੋਬਾ ਵਾਲਿਆਂ ਨੇ ਉਹਨੇ ਫੂਡ ਬੈਂਕ ਨੂੰ ਪੈਸਾ ਦੇ ਦਿੱਤਾ ਸਾਰਾ
0: ਸ਼ਰਾਬ ਦੇ ਬਿਲਕੁਲ
2: ਇਹ ਚੀਜ਼ ਚਾਹੀਦੀ ਆ ਇਹ ਦੇ ਦੇਣ ਫੂਡ ਬੈਂਕਾਂ ਨੂੰ ਦੇ ਦੇਣ ਪੈਸਾ ਫੂਡ ਬੈਂਕ ਵਿਚਾਰੇ ਤੜ ਲਈ ਕੱਢਦੇ ਆ ਉਹ
0: ਬਿਲਕੁਲ ਨਾਲੇ ਕਿਸੇ ਦੀ ਸੇਵਾ ਹੋ ਜੂਗੀ ਇਸ ਬਹਾਨੇ
2: ਜਿਹੜਾ ਉਹਦੀ ਦੇਖਭਾਲ ਤੇ 2 ਮਿਲੀਅਨ ਡਾਲਰ ਲਾਤਾ ਉਹ ਤਾਂ ਬਚੂਗਾ ਹਨਾ
0: ਬਿਲਕੁਲ ਬਿਲਕੁਲ
2: ਇਹ ਹਰਨੇ ਆ ਭਾਜੀ ਐਤਕੀ ਪੱਕਾ
0: ਜਾਏ ਲੈਟ ਸੀ ਭਾਜੀ ਲੈਟ ਸੀ ਥੈਂਕ ਯੂ ਜੀ ਥੈਂਕ ਯੂ ਗੋਸਲ ਸਾਹਿਬ ਬਹੁਤ ਬਹੁਤ ਧੰਨਵਾਦ ਦੋਸਤੋ ਰੇਡੀਓ ਵਿਰਾਸਤ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਆ ਜਿਹੜਾ ਕੀਤਾ ਜਾ ਰਿਹਾ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ 1136 ਮੈਥਿਸਨ ਬੁਲੇਵਰਡ ਈਸਟ ਮਿਸੀਸਾਗਾ ਵਿਖੇ ਵਾਕਿਆ ਨੇ ਤੁਸੀਂ ਡਰਾਈਵ ਥਰੂ ਆਇਲ ਚੇਂਜ ਕਰਾਉਣਾ ਬ੍ਰੇਕ ਰਿਪੇਅਰ ਕਰਾਉਣੀ ਸਰਵਿਸ ਕਰਾਉਣਾ ਚਾਹੁੰਦੇ ਹੋ ਏਸੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਇੰਜਨ ਐਗਜ਼ੌਸਟ ਹੈ ਜਿਹੜਾ ਇਹਨਾਂ ਦਾ ਕੋਈ ਕੰਮ ਕਰਾਉਣਾ ਤਾਂ ਤੁਸੀਂ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਬਲਕਾਰ ਜੀ ਜਾਂ ਸੁਰਜੀਤ ਜੀ ਇਹਨਾਂ ਦਾ ਨੰਬਰ ਹੈ ਜੀ 905-202-9200 'ਤੇ ਸੰਪਰਕ ਕੀਤਾ ਜਾ ਸਕਦਾ ਬਾਕੀ ਟੈਕਸ ਸਰਵਿਸਿਸ ਵਾਸਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਸ ਪੇਅਰੋਲ ਮੈਨੇਜਮੈਂਟ ਕਰਦੇ ਨੇ ਕਾਰਪੋਰੇਟ ਟੈਕਸ ਰਿਟਰਨ ਕਰਨਾ ਜਾਂ ਫਾਈਲ ਕਰਨਾ, ਪਰਸਨਲ ਟੈਕਸ ਹੈ ਜਿਹੜਾ ਕੋਈ ਪ੍ਰਪੇਅਰ ਕਰਨਾ, ਜਾਂ ਕੋਈ ਟੈਕਸ ਬਾਬਤ ਹੈ ਜਿਹੜੀ ਪਲੈਨਿੰਗ ਕਰਨੀ ਹੈ, ਤਾਂ BK ਟੈਕਸ ਐਂਡ ਅਕਾਊਂਟਿੰਗ ਸਰਵਿਸਿਜ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 205 ਐਡਵਾਂਸ ਬੁਲੇਵਰਡ ਬਰੈਂਪਟਨ ਵਿਖੇ, ਮਾਂਗੜ ਸਾਹਿਬ ਹੋਣਾ ਦਾ ਨੰਬਰ 905-451-1414 9054511414 'ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ। ਉੱਥੇ ਹੀ ਹੈ ਤੁਹਾਡੇ ਨਾਲ, ਮੈਂ ਇੱਕ ਸਟੋਰੀ ਹੋਰ ਹੈ, ਇਹ ਸਾਡੇ ਨਾਲ ਹੈ ਜਿਹੜਾ ਸਿੱਧਾ ਇਹਦਾ ਵਾਹ ਵਾਸਤਾ ਆ, ਇਹ ਕਹਿ ਲਓ ਜਾਂ ਇੱਕ ਦੁੱਖ ਦੀ ਰੱਗ ਵੀ ਹੈਗੀ ਹੈ ਇਹ ਜਿਹੜੀ ਸਟੋਰੀ ਹੈ ਜਿਹੜੀ ਮੈਂ ਅਗਲੀ ਸ਼ੇਅਰ ਕਰਨ ਲੱਗਾ, ਅਤੇ ਇਹਦੇ 'ਤੇ ਹੈ ਜਿਹੜਾ ਮੈਂ ਦੇਖਦਾ ਵੀ ਤੁਹਾਡਾ ਜਿਹੜਾ ਵਿਜ਼ਨ ਹੈ ਜਿਹੜਾ ਉਹ ਕੀ ਕਹਿੰਦਾ ਆ। ਰੇਸ਼ਮ ਭਾਜੀ ਸਤਿ ਸ਼੍ਰੀ ਅਕਾਲ।
2: ਬਿਲਕੁਲ
0: ਬਿਲਕੁਲ
2: ਜੀ
0: ਜੀ, ਥੈਂਕ ਯੂ ਰੇਸ਼ਮ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸਰ ਇੱਕ ਲਾਈਨ ਨਾਲ ਡਰੋਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ। ਸਰਵਜੀਤ ਜੀ ਸਵਾਗਤ ਹੈ ਜੀ।
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
3: ਭਾਜੀ ਜਿਹੜੇ ਲਿਬਰ ਦੀ ਇਸ ਵੇਲੇ ਹੈਗੀ ਆ ਚੱਲ ਰਹੀ ਆ, ਹੁਣ ਸੈਂਟਰ ਦੇ ਵਿੱਚ ਲਿਬਰ ਕਰਦੀ ਰਹੀ ਆ, ਹਰੇਕ ਚੀਜ਼ ਉੱਤੇ ਤਾਂ ਇਹਨਾਂ ਨੇ ਹੁਣ ਮਦਦ ਕਰੀ ਜਾਂਦੇ ਆ ਕਿ ਇਹਨੂੰ ਦੇ ਦੋ ਪੈਸੇ, ਇਹਨੂੰ ਦੇ ਦੋ ਪੈਸੇ, ਇਹਨੂੰ ਦੇ ਦੋ, ਤੇ ਜਿਹੜੇ ਲੋਕ ਆ ਇੱਥੇ ਦੇ ਉਹਨਾਂ ਦੀ ਧੜੋ ਧੜ ਜੋਪਾਂ ਜਾ ਰਹੀਆਂ, ਉਹਨਾਂ ਦੇ ਉੱਤੇ ਤਾਂ ਬਹੁਤੀ ਕੁਛ ਉਹ ਗੱਲਬਾਤ ਨੀ ਕਰ ਰਹੇ ਹੈ ਨਾ। ਤੇ ਜਿਹੜੇ ਹੁਣ ਜੀ ਲਿਬਰ ਆ ਜਾਂਦੀ, ਲਿਬਰ ਨੇ ਅੱਗੇ ਕਿਹੜਾ ਕੁਛ ਮਤਲਬ ਕੀਤਾ ਆ, ਲਿਬਰ ਨੇ ਅੱਗੇ ਵੀ, ਮੈਂ ਕਹਿੰਦਾ ਇੱਕ ਵਾਰੀ ਆਪਾਂ NDP ਦੇਖਦੇ ਹਾਂ ਕਿ NDP ਕਰਦੀ ਆ ਨਾ, ਕਿ ਉਹ ਲੈ ਕੇ ਰਿਜ਼ਲਟ ਆਉਂਦੀ, ਉਹ ਵੀ ਟੱਪਣ ਦੇ ਗਿਆ ਕਿ ਮਤਲਬ ਮੈਨੂੰ ਲੈ ਕੇ ਆਓ, ਮੈਂ ਆਹ ਕਰ ਦੂੰਗਾ ਆਹ ਕਰ ਦੂ
0: ਜੀ।
3: ਤੇ ਦੇਖੋ, ਤੇ ਤੀਜੀ ਗੱਲ ਇਹ ਮੈਂ ਭਾਜੀ ਪੁੱਛਣਾ ਚਾਹੁੰਦਾ, ਮੈਂ ਕਈ ਵਾਰੀ ਸੁਣਦਾ ਹੁੰਦਾ ਤੇ ਬਾਅਦ ਵਿੱਚ ਬੋਲ ਦਿੰਦੇ ਆ ਕਿ ਮਤਲਬ ਇਹ ਸਰੋਤਿਆਂ ਨੇ ਕਿਹਾ ਆ ਇਹਦੇ ਵਿੱਚ
0: ਸਾਨੂੰ ਕਹਿਣਾ ਹੀ ਪੈਂਦਾ ਜੀ। ਨਹੀਂ ਆਪਾਂ ਇਹ ਥੋੜਾ ਨੀ ਕਹਿੰਦੇ ਕਾਲਾਂ ਲੈਣ ਦਾ, ਇੱਕ ਮਿੰਟ ਸਰਬਜੀਤ ਭਾਜੀ ਇੱਕ ਮਿੰਟ, ਪਹਿਲਾਂ ਗੱਲ ਸਮਝਿਓ, ਕੌਲਾ ਲੈਣ ਦਾ ਮਤਲਬ ਹੈ ਆਪਾਂ ਇੱਕ ਕੰਸਟਰਕਟਿਵ ਹੈ ਜਿਹੜੀ ਡਿਬੇਟ ਕਰਦੇ ਹਾਂ, ਇੱਥੇ ਇਹ ਨਹੀਂ ਹੈ ਵੀ ਕੌਲਾ ਲੈਣ ਦਾ, ਕੌਲਾ ਲੈਣ ਦਾ ਮਤਲਬ ਬਹੁਤ ਹੈ, ਪਤਾ ਨਹੀਂ ਤੁਹਾਡੀ ਜਿਹੜੀ ਆਵਾਜ਼ ਹੈ ਕਿੱਥੇ ਤੱਕ ਜਾ ਰਹੀ ਹੈ, ਸਿਰਫ ਇਹਦਾ ਇਹ ਹੁੰਦਾ ਡਿਸਕਲੇਮਰ ਦਾ ਵੀ ਰੇਡੀਓ ਫ੍ਰੀਕੁਐਂਸੀ ਦਾ ਤੁਹਾਡੀ ਗੱਲ ਦੇ ਨਾਲ ਸਹਿਮਤ ਜਾਂ ਨਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ, ਵੀ ਹਰ ਇੱਕ ਦੇ ਦੇਖੋ ਪਰਸਨਲ ਓਪੀਨੀਅਨ ਹੋ ਹੁੰਦੇ ਆ, ਹੁਣ ਤੁਹਾਡੇ ਆ ਜਿਹੜੇ ਓਪੀਨੀਅਨ ਵੱਖਰੇ ਹੋ ਸਕਦੇ ਆ, ਹੁਣ ਲੈਟ ਸੇ ਮੈਂ ਜਿਹੜਾ ਆਹ ਟੌਪਿਕ ਸ਼ੁਰੂ ਕੀਤਾ, ਹੁਣ ਇਹਦੇ ਪੱਖ ਦੇ ਵਿੱਚ ਵੀ ਹੈ, ਇਹਦੇ ਵਿਰੋਧ ਦੇ ਵਿੱਚ ਵੀ ਹੈ, ਸੋ ਇਹ ਹੁੰਦਾ ਡਿਸਕਲੇਮਰ ਭਾਜੀ, ਹੋਰ ਕੁਛ ਨਹੀਂ ਹੁੰਦਾ।
3: ਜਤਾਓ ਜੀ ਇਹਨਾਂ ਨੂੰ ਲੈ ਕੇ ਆਓ, ਲੈ ਕੇ ਉਹ ਆਪਣੇ ਹੀ ਬਾਪੂ ਨੂੰ ਚੈੱਕ ਕੱਟ ਕੱਟ ਕੇ ਦੇਈ ਜਾਂਦਾ ਹੈ
0: ਜੀ।
3: ਮਿਲੀਅਨ ਡਾਲਰ ਤਾਂ ਇਹਨਾਂ ਨੇ ਮਤਲਬ ਕੀਤਾ, ਹੁਣ ਸਾਡੀ ਟਰੱਕਿੰਗ ਇੰਡਸਟਰੀ ਦਾ ਇਹ ਹਾਲਾਤ ਕਰ ਦਿੱਤੇ ਭਾਜੀ, ਮਤਲਬ ਘਰ ਘਰ ਲੈਟਰਾਂ ਆਉਣੀਆਂ ਸ਼ੁਰੂ ਹੋ ਗਈਆਂ, ਜਿਹੜੇ ਬੰਦੇ ਦਿਨ ਰਾਤ ਭਾਜੀ ਮਿਹਨਤ ਕਰਦੇ ਆ ਨਾ, ਦਿਨ ਰਾਤ ਮਿਹਨਤ ਕਰਦੇ ਟਰੱਕ ਡਰਾਈਵਰ, ਉਹਨਾਂ ਨੂੰ ਲੈਟਰਾਂ ਦੇਣੀਆਂ ਸ਼ੁਰੂ ਕਰ ਦਿੱਤੀ, ਇਹਨਾਂ ਨੂੰ ਕੋਈ ਪੁੱਛਦਾ ਹੀ ਨੀ ਹੈਗਾ, ਜਿਹੜੇ ਵੱਡੇ ਤਨ ਹੱਥ ਬੈਠੇ ਆ, ਅਸੀਂ ਸਾਰਾ ਕੁਛ ਪੇ ਕਰਦੇ ਆ, ਇਹ ਕਰਦੇ ਹੀ ਨੀ ਕੁਛ ਵੀ ਪੇ, ਜਿਹੜੇ ਇੱਥੇ ਮੰਤਰੀ ਮੰਤਰੀ ਸੰਤਰੀ ਹੈ ਜਿੰਨੇ ਵੀ ਬੈਠੇ ਆ, ਹੋਟਲਾਂ ਦੇ ਵਿੱਚ ਆਪਣਾ ਇੰਜੋਇਮੈਂਟ ਕਰੋ, ਘੁੰਮ ਜਾਂਦੇ ਕੇ ਨਹੀਂ ਜਾਂਦੇ, ਬਿੱਲ ਬਣਵਾ ਦਿੰਦੇ ਆ, ਇਹਨਾਂ ਨੂੰ ਪਤਾ ਹੈ ਕਿ ਬਿੱਲ ਕਿੱਦਾਂ ਬਣਵਾਉਣੇ ਆ, ਕਿੱਦਾਂ ਖਾਣੇ ਆ
0: ਜੀ ਜੀ ਜੀ। ਬਸ ਬਸ ਜਿਹੜੀ ਗੱਲ ਹੈ ਉਹ ਤੁਸੀਂ ਕਹਿ ਦਿੱਤੀ, ਹਾਂਜੀ ਭਾਜੀ ਉਹ ਸਮਝ, ਸਾਰੇ ਸਰੋਤੇ ਜਿਹੜੇ ਸਮਝ ਵੀ ਗਏ ਗੱਲ, ਬਿਲਕੁਲ ਤੁਸੀਂ ਕਹਿ ਦਿੱਤੀ। ਹੁਣ ਥੈਂਕ ਯੂ ਸਰਬਜੀਤ ਭਾਜੀ, ਥੈਂਕ ਯੂ ਸੋ ਨਾਈਸ ਆਫ ਯੂ ਤੁਹਾਡੇ ਵਿਚਾਰਾਂ ਦਾ। ਅਤੇ ਜਿਹੜੀ ਗੱਲ ਕੀਤੀ, ਦੇਖੋ ਅਸੀਂ ਆ ਜਿਹੜੇ ਕੰਮ 'ਤੇ ਆਉਣਾ, ਮੂੰਹ ਹਨੇਰਾ ਜਿੰਨਾ ਮਰਜ਼ੀ ਹੈ, ਜਿਹੜੇ ਭਾਵੇਂ ਟਰੱਕਿੰਗ ਇੰਡਸਟਰੀ ਲੋਜਿਸਟਿਕ ਦੇ ਵਿੱਚ ਜਾਂ ਫਿਰ ਕਿਤੇ ਹੋਰ ਕੰਮ ਕਰ ਰਹੇ ਹੋ, ਅਸੀਂ ਕਿਸੇ ਤਰ੍ਹਾਂ ਮੱਥਾ ਲਾ ਕੇ ਪਹੁੰਚਣਾ ਆ ਕੰਮ ਤੇ। ਸਾਨੂੰ ਪਤਾ ਵੀ ਕੰਮ ਤੇ ਪਹੁੰਚਣਾ ਹੀ ਹੈ, ਤੇ ਜਿਹੜੇ ਸਾਡੇ ਨੁਮਾਇੰਦੇ ਹੈ ਇਹਨਾਂ ਨੇ ਕਿਹੜਾ ਸਾਲ ਚ ਜਿਹੜਾ ਮਤਲਬ ਹਰ ਰੋਜ਼ ਹੀ ਹੈ ਜਿਹੜਾ ਉੱਥੇ ਜਾਣਾ ਹੁੰਦਾ, ਉਹ ਜਿਹੜਾ ਉੱਥੇ ਪਾਰਲੀਮੈਂਟ ਜਾਂ ਫਿਰ ਜਿਹੜੀ ਆਪਣੇ ਕੁਈਨਸ ਪਾਰਕ ਦੇ ਵਿੱਚ ਜਿਹੜੀ ਵਿਧਾਨ ਸਭਾ ਲੱਗਦੀ ਹੈ ਉਹਦਾ ਇੱਕ ਟਾਈਮ ਹੁੰਦਾ, ਉਨੇ ਟਾਈਮ 'ਤੇ ਵੀ ਹੈ ਜਿਹੜਾ ਤੁਸੀਂ ਜਾਣ ਵਾਸਤੇ ਜਿਹੜਾ ਟੈਕਸਪੇਅਰ ਦਾ ਪੈਸਾ ਜਿਹੜਾ ਹੈ ਉਹਦੀ ਦੁਰਵਰਤੋਂ ਹੋ ਰਹੀ ਹੈ। ਸੋ ਦਿਸ ਇਜ਼ ਨੋਟ ਗੁੱਡ, ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੈ ਜਿਹੜਾ ਇਸ ਦਾ ਜਵਾਬ ਹੈ ਜਿਹੜਾ ਜ਼ਰੂਰ ਦੇਣਗੇ। ਇੱਕ ਮੈਂ ਸਟੋਰੀ ਹੋਰ ਕਵਰ ਕਰਨਾ ਚਾਹੁੰਦਾ ਪਰ ਤੁਹਾਡੀਆਂ ਲਾਈਨਸ ਹੈ ਜਿਹੜੀਆਂ ਨਾਲ ਦੀ ਨਾਲ ਹੈ, ਚਲੋ ਮੈਂ ਕਾਲ ਹੈ ਜਿਹੜੀ ਤੁਹਾਡੇ ਲੈਣਾ, ਨਾਲ ਮੈਂ ਇੱਕ ਸਟੋਰੀ ਉਹ ਕਵਰ ਕੇਅਰ ਕਰਨਾ। ਮੋਰਗੇਜ ਬਾਬਤ ਤੁਸੀਂ ਭੁੱਲਰ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਜਸ ਭੁੱਲਰ ਜੀ ਬਹੁਤ ਲੰਬਾ ਤਜਰਬਾ ਆ, ਬੜੀ ਆਲੇ ਦੁਆਲੇ ਜੋ ਕੁਛ ਵਾਪਰ ਰਿਹਾ ਉਹਦੇ 'ਤੇ ਇੱਕ ਬਾਜ ਅੱਖ ਵੀ ਰੱਖਦੇ ਨੇ। ਸੋ ਤੁਸੀਂ ਜਸ ਭੁੱਲਰ ਹੋਣਾ ਦੇ ਨਾਲ ਐਮ ਟੀ ਜੀ ਮੋਰਗੇਜ ਦੇ ਨਾਲ ਸੰਪਰਕ ਕਰ ਸਕਦੇ ਹੋ 416-732-2611 416-732-2611 'ਤੇ ਸੰਪਰਕ ਕੀਤਾ ਜਾ ਸਕਦਾ, ਅਤੇ ਉੱਥੇ ਹੀ ਇੰਡੀਆ ਬਾਜ਼ਾਰ ਬਰੈਂਪਟਨ ਅਤੇ ਈਟੋਬੀਕੋ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਫਰੈਸ਼ ਫਰੂਟਸ, ਵੈਜੀਟੇਬਲਸ ਲੈਣਾ ਚਾਹੁੰਦੇ ਹੋ, ਟਿਫਨ ਸਰਵਿਸ ਲਵਾਉਣੀ ਹੈ, ਡਾਇਨਿੰਗ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਕੇਟਰਿੰਗ, ਤੁਹਾਡੀਆਂ ਸਾਰੀਆਂ ਗਰੋਸਰੀਜ਼ ਦੀ ਨੀਡਸ ਜਾਂ ਫਿਰ ਕਈ ਵਾਰ ਆਪਾਂ ਇੰਡੀਆ ਦੀ ਸਬਜ਼ੀ ਮਸਾਲੇ ਲੈਣੇ ਹੁੰਦੇ ਆ ਤਾਂ ਫਿਰ ਤੁਸੀਂ ਇੰਡੀਆ ਬਾਜ਼ਾਰ ਪਹੁੰਚ ਸਕਦੇ ਹੋ। ਅਤੇ ਸੁਰਿੰਦਰ ਜੀ ਜੀ ਆਇਆਂ ਨੂੰ ਵੈਲਕਮ ਭਾਜੀ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਤਾਂ ਜੀ ਹੈਰਾਨਗੀ ਹੁੰਦੀ ਆ, ਪਤਾ ਨੀ ਉਹ ਪੰਜਾਂ ਛੇਆਂ ਮੈਂਬਰਾਂ ਨੇ ਇੰਨੇ ਪੈਸੇ ਨੀ ਲਏ ਹੋਣੇ, ਆ ਜਿਹੜੇ ਅਖਬਾਰਾਂ ਅਖਬਾਰਾਂ ਚ ਐਡਾ ਆ ਗਿਆ ਨਾ
0: ਜੀ,
4: ਤੇ ਇਹ ਕੋਈ ਨਵੀਂ ਗੱਲ ਨੀ ਭਾਜੀ, ਇਹ ਸ਼ੁਰੂ ਤੋਂ ਆ। ਮੈਂ ਵੀ ਇੱਕੋ ਅਖਬਾਰ ਨੂੰ ਮੋਨਟਰੀਅਲ ਦਾ ਰਿਪੋਰਟਾਂ ਭੇਜਦਾ ਰਿਹਾ, ਅਗਲੇ ਉਹ ਲਵਾਉਂਦੇ ਆ ਨਵੇਂ ਸਾਲ ਵਿਸਾਖੀ ਦਿਵਾਲੀ ਦੁਸਹਿਰਾ ਉਹਨਾਂ ਦੀ ਜਿਹੜੀ ਐਨੁਅਲ ਬਾਰਬੇਕਿਊ ਪਾਰਟੀ ਹੁੰਦੀ ਹੈ ਉਹ ਸਾਰੀਆਂ ਉਹਦੀਆਂ ਐਡਾ ਪੇਡ ਹੁੰਦੀਆਂ ਹਨਾ। ਅੱਛਾ ਗੱਲ ਇਹ ਆ, ਮੈਂ ਟਰੱਕ ਚਲਾਉਣਾ, ਹੋਰ ਵੀ ਸਾਡੇ ਕਿੰਨੇ ਵੀਰ ਬੋਲ ਕੇ ਗਏ ਆ ਡਿਊਟੀ ਫ੍ਰੀ ਸ਼ੋਪ ਤੋਂ ਜਿਹੜੇ ਸ਼ਰਾਬ ਚੁੱਕਦੇ ਆ
0: ਜੀ ਜੀ।
4: ਗੱਲ ਇਹ ਭਾਜੀ, ਆ ਡੀਜ਼ਲ ਤੇ ਕਿਉਂ ਨੀ ਬੋਲਦਾ ਕੋਈ, ਜਿਹੜਾ ਅਸੀਂ ਰੋਜ਼ 300-400 ਲੀਟਰ ਫੂਕ ਦਿੰਦੇ ਆ। ਮੈਂ ਅੱਗੇ ਕਈ ਵਾਰੀ ਕਈ ਥਾਂ ਤੇ ਆਵਾਜ਼ ਉਠਾਈ ਆ ਪਰ ਕਿਸੇ ਤੇ ਕੋਈ ਅਸਰ ਹੀ ਨੀ ਹੁੰਦਾ, ਉਹ ਤੁਸੀਂ ਨਿੱਕੀ ਮੋਟੀ ਗੱਲ ਨੂੰ ਪਈ ਜਾਂਦੇ ਆ, ਜਿਹੜੀ ਤੁਹਾਡੀ ਇੰਸ਼ੋਰੈਂਸ ਇੰਨੀ ਪੇ ਕਰਦੇ ਆ ਉੱਥੇ ਜਾਓ ਡੀਜ਼ਲ 50 ਸੈਂਟ ਭਾਜੀ ਗੈਸ ਨਾਲੋਂ ਮਹਿੰਗਾ, ਗੈਸ ਨਾਲੋਂ ਮੈਂ ਕਦੀ ਅੱਜ ਤੱਕ ਨੀ ਦੇਖਿਆ, ਆਪਣੇ 96 ਦਾ ਮੈਂ ਇੱਥੇ ਹੈਗਾ, ਡੀਜ਼ਲ ਤੇ ਗੈਸ ਬਰਾਬਰ ਹੁੰਦੇ ਆ, ਕਦੀ ਡੀਜ਼ਲ 1-2 ਸੈਂਟ ਥੱਲੇ ਹੁੰਦਾ ਕਦੀ ਉੱਪਰ ਆਉਂਦਾ। ਠੀਕ ਹੈ, ਮਾਰਕ ਕਾਰ ਲਈ ਕਰੋੜਾਂ ਰੁਪਈਆ ਬਾਹਰ ਦੇ ਦਿੱਤਾ ਤੁਸੀਂ ਯਾਰ, 20,000-10,000 ਡਾਲਰ ਨੂੰ ਰੋਈ ਜਾਂਦੇ ਆ, ਉਹ 5-7 ਜਣਿਆਂ ਨੇ $1,00,000 ਨੀ ਲਿਆ ਹੋਣਾ। ਮੈਂ ਕੋਈ ਉਹਦੀ ਫੇਵਰ ਨੀ ਕਰਦਾ, ਮੈਂ ਵੀ ਉਹਨੇ ਚੰਗਾ ਕੀਤਾ ਆ, ਉਹਨਾਂ ਨੇ ਨਹੀਂ ਚੰਗਾ ਕੀਤਾ, ਪਰ ਦੈਟਸ ਨੋਟ ਏ ਬਿਗ ਡੀਲ, ਤੇ ਇਹ ਕੋਈ ਇਹਨਾਂ ਨੇ ਪਹਿਲੇ ਬੰਦੇ ਨੀ ਜਿਨ੍ਹਾਂ ਨੇ ਇਹ ਕੀਤਾ ਆ। ਇਹ ਤੋਂ ਪਿੱਛੇ ਜਾ ਕੇ ਫੜੋ ਜਿੰਨੇ ਵੀ ਆ ਲਿਬਰਲ ਆ ਕੰਜ਼ਰਵੇਟਿਵ ਆ, ਐਨਡੀਪੀ ਨੇ ਸਭ ਤੋਂ ਜ਼ਿਆਦਾ ਗੰਦ ਪਾਇਆ ਤੇ ਦੇਸ਼ ਦਾ ਨਾਸ ਕਰਕੇ ਰੱਖਤਾ, ਇਹ ਟੂਡੋ ਨੂੰ ਇੰਨੀ ਸਪੋਰਟ ਨਾ ਕਰਦੇ ਤੇ ਕਿੱਥੋਂ ਆ ਦਿਨ ਸਾਨੂੰ ਦੇਖਣੇ ਪੈਂਦੇ। ਜਗਮੀਤ ਸਿੰਘ ਉਹਦਾ ਭਰਾ ਆਪਣੀਆਂ ਵੋਟਾਂ ਲੈ ਲੈ ਕੇ ਇੰਸ਼ੋਰੈਂਸ ਦੇ ਮਸਲੇ ਤੇ ਕਿੱਥੇ ਤੋਂ ਕਿੱਥੇ ਪਹੁੰਚ ਗਏ, ਜੋ ਉਹਨੇ ਲਿਬਰਲ ਨੂੰ ਸਪੋਰਟ ਕੀਤੀ ਆ ਉਹਦਾ ਹੁਣ ਵੀ ਉਹਨੂੰ ਕ੍ਰੈਡਿਟ ਮਿਲ ਰਿਹਾ, ਜਿਹੜਾ ਕਿਸੇ ਸਪੋਰਟਸ ਦਾ ਟੂਰਿਸਟ ਦਾ ਉਹਨੂੰ ਬਣਾ ਦੇਣਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਸੀ ਉਹ ਬਣਾ ਦਿੱਤਾ, ਬਿਲਕੁਲ ਬਿਲਕੁਲ, ਉਹ ਦੇਤੀ ਹੈ ਇੱਕ ਪੋਸਟ ਉਹਨਾਂ ਨੂੰ।
4: ਹਾਂਜੀ, ਆਪਣੇ ਆ ਜਿਹੜੇ ਤੁਹਾਡੇ ਬੈਂਕ ਸਾਹਿਬ ਹੈਗੇ ਆ ਇਹਨਾਂ ਨੇ ਕੀ ਕੀਤਾ, ਇਹ ਕਰੋੜਾਂ ਰੁਪਈਆਂ ਦਾ ਵੀ ਘਪੜਾ ਕਰਕੇ ਵਿੱਚ ਗੱਲਾਂ ਨਿਕਲ ਨਾ ਜਾਣ, ਪਹਿਲੇ ਰਿਜਾਈਨ ਦੇ ਗਏ
0: ਨੇ, ਦੁਬਾਰਾ ਆ ਰਹੇ ਆ, ਦੁਬਾਰਾ ਕਹਿੰਦੇ ਓਨਟਾਰੀਓ ਦੇ ਲਿਬਰਲ ਲੀਡਰ ਦੇ ਤੌਰ ਤੇ ਉਹਨਾਂ ਨੇ ਆਪਣੀ ਇੱਛਾ ਜਤਾਤੀ ਹੈ।
4: ਹਾਂਜੀ ਹਾਂਜੀ, ਬਸ ਤੁਹਾਡੇ ਕੋਲ ਦੇਰ ਖਬਰਾਂ ਪਹੁੰਚਦੀਆਂ, ਇੱਥੇ ਲਿਬਰਲ ਦੀ 6 ਮਹੀਨੇ ਪਹਿਲਾਂ ਕਾਨਫਰੰਸ ਸੀ ਉਹ ਚ ਕਲੀਅਰ ਹੋ ਗਿਆ ਸੀ,
0: ਜੀ ਜੀ,
4: ਇੱਥੇ ਆਪਣੇ ਪਰ ਤੋਂ ਲੰਡੇ ਸੀ
0: ਜੀ ਜੀ ਜੀ।
4: ਭਾਜੀ ਇਹ ਆਪਣੇ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ, ਤੇ ਮੈਨੂੰ ਲੱਗਦਾ ਲਿਬਰਲ ਨੇ ਜਿੱਦਾਂ ਜਿੰਨਾ ਕਿ ਗੰਦ ਪਾਣਾ ਹੀ ਪਾਤਾ, ਕੰਜ਼ਰਵੇਟਿਵ ਨੂੰ ਦੁਬਾਰਾ ਆਉਣਾ ਚਾਹੀਦਾ, ਜਿੱਦਾਂ ਆਪਣੇ ਸਟੀਫਨ ਹਾਰਪਰ ਨੇ ਪਾਰਦਾਰਾ ਕੀਤਾ ਸੀ, ਇੱਦਾਂ ਦੀ ਕੋਈ ਵਿਜ਼ਨ ਲੈ ਕੇ ਆਉਣ।
0: ਪਰ ਸੁਰਿੰਦਰ ਭਾਜੀ ਮੈਂ ਆਪਾਂ ਸ਼ਾਰਟ ਹੀ ਰੱਖਣਾ ਕਿਉਂਕਿ ਸਾਰੀਆਂ ਲਾਈਨਸ ਫਲੈਸ਼ ਕਰ ਰਹੀਆਂ, ਪਰ ਪਿੱਛੇ ਜੇ ਮੈਂ ਪਰਸੋਂ ਪਤਾ ਨਹੀਂ ਸਰਵੇਖਣ ਇੱਕ ਆਇਆ ਸੀਗਾ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਮਾਰ ਕਰਨੀ ਸਾਹਿਬ ਦੇ ਵਰਗਾ ਜਾਂ ਉਹਨਾਂ ਨੂੰ ਟੱਕਰ ਦੇਣ ਵਾਲਾ ਵਿਰੋਧੀਆਂ ਪਾਰਟੀਆਂ ਕੋਈ ਲੀਡਰ ਹੀ ਨਹੀਂ ਹੈਗਾ, ਕੋਈ ਆਗੂ ਹੀ ਨਹੀਂ ਹੈਗਾ ਇਸ ਵਕਤ, ਇਹ ਸਰਵੇਖਣ ਆਇਆ। ਪਤਾ ਨੀ ਤੁਸੀਂ ਸੁਣਿਆ ਜਾਂ ਨਹੀਂ ਸੁਣਿਆ, ਸ਼ਾਇਦ ਇਹ ਖਬਰ ਤੁਹਾਡੇ ਨਿਗਾਹ ਚ ਨਹੀਂ ਹੋਣੀ, ਤੇ ਅਸੀਂ ਪਰਸੋਂ ਖਬਰ ਹੈ ਜਿਹੜੀ ਸਾਂਝੀ ਕੀਤੀ ਸੀ
4: ਭਾਜੀ, ਉਹ ਤੁਹਾਡਾ ਧੰਨਵਾਦ, ਤੁਸੀਂ ਖਬਰ ਸਾਂਝੀ ਕੀਤੀ ਸੀ। ਗੱਲ ਏਦਾਂ ਜੀ, ਮਾਰਕ ਕਾਰਨੀ ਨੂੰ ਇਸੇ ਬੇਸ
0: ਬ੍ਰੈਗਜ਼ਿਟ ਦੇ ਵਿਚ ਇਹਨੇ ਚੰਗਾ ਕੰਮ ਕੀਤਾ ਉਸ ਵਕਤ ਜਦੋਂ ਬ੍ਰੈਗਜ਼ਿਟ ਹੋ ਰਿਹਾ ਸੀਗਾ ਉੱਥੇ ਯੂਕੇ ਦੇ ਵਿਚ ਤੇ ਉਦੋਂ ਚੰਗਾ ਕੰਮ ਕੀਤਾ ਤੇ ਸਟੀਫਨ ਹਾਰਪਰ ਦੀ ਤੁਸੀਂ ਗੱਲ ਕੀਤੀ ਉਹਨਾਂ ਦੇ ਦੌਰਾਨ ਵੀ ਆ ਜਿਹੜੇ ਗਵਰਨਰ ਰਹੇ ਨੇ ਕੈਨੇਡਾ ਦੇ
4: ਬਿਲਕੁਲ
0: ਦਰੁਸਤ ਹੈ ਤੁਹਾਡੀ ਆਵਾਜ਼ ਭਾਜੀ ਜੀ ਥੈਂਕ ਯੂ ਥੈਂਕ ਯੂ ਸੁਰਿੰਦਰ ਭਾਈ
4: ਛੇ ਛੇ ਸੌ ਲੀਟਰ ਹਜ਼ਾਰ ਪੰਜ ਸੌ ਲੀਟਰ ਲਾ ਲਓ ਕਿੰਨਾ ਫਰਕ ਪੈਂਦਾ
0: ਜੀ ਜੀ ਬਿਲਕੁਲ ਬਿਲਕੁਲ ਥੈਂਕ ਯੂ ਸਰ ਥੈਂਕ ਯੂ ਜੀ ਸੁਰਿੰਦਰ ਭਾਜੀ ਬਹੁਤ ਬਹੁਤ ਧੰਨਵਾਦ ਆਰ ਐਸ ਜੀ ਸਵਾਗਤ ਹੈ ਜੀ
5: ਜੀ ਥੈਂਕ ਯੂ ਮੇਰੀ ਕਾਲ ਲੈਣ ਦਾ ਸ਼ਮੀਰ
0: ਜੀ ਜੀ ਵੈਲਕਮ ਭਾਜੀ ਵੈਲਕਮ
5: ਅਮਰੀਕਾ ਚਲ ਗਈਆਂ ਸੀਗੀਆਂ ਤਾਂ ਉਦੋਂ ਵੀ ਕਾਫੀ ਜੋਬਸ ਵਗੈਰਾ ਲੂਜ਼ ਹੋਈਆਂ ਪਰ ਲੇਕਿਨ ਇੱਕ ਦੋ ਸਾਲ ਬਾਅਦ ਫੇਰ ਉਹ ਇੰਪਰੂਵ ਹੋਣ ਲੱਗ ਜਾਂਦਾ ਜੋ ਵੀ ਹੈਗਾ ਆ
0: ਜੀ ਜੀ
5: ਤਾਂ ਬਾਕੀ ਜਿਹੜਾ ਇਹਨਾਂ ਨੇ ਇੰਨੀ ਜਨਤਾ ਬੁਲਾ ਲਈ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਇਹ ਸਾਰੇ ਨੀ ਗਲਤ ਹੈਗੇ ਪਰ ਇਹਨਾਂ ਦੇ ਵਿੱਚੋਂ 25% ਠੀਕ ਆ ਬਾਕੀ 75% ਸਾਰੇ ਗਲਤ ਆ ਇਹ ਕੱਲ ਪਰਸੋਂ ਦੀ ਗੱਲ ਆ ਉਹ ਮੇਰੀ ਸਪੀਡ ਤੇ ਜਾਂਦਾ ਉੱਥੇ 40 ਦੀ ਸਪੀਡ ਆ ਉਹ ਮੇਰੇ ਕੋਲ ਬੰਦਾ 120 ਤੇ ਆ ਰਿਹਾ ਮੇਰੇ ਸਾਹਮਣੇ ਆਲਮੋਸਟ ਮੈਨੂੰ ਫਰੰਟ ਤੋਂ ਫਰੰਟ ਰਾਈਟ ਕਰਨ ਲੱਗਾ ਮੈਂ ਜੇ ਕੰਪਨੀ ਚ ਕੰਮ ਕਰਦਾ ਇੱਥੇ 150 ਦੇ ਕਰੀਬ ਲੋਕੇ ਰੱਖੇ ਹੋ ਸੀਗੇ
0: ਅੱਛਾ ਜੀ
5: ਉਹਨਾਂ ਨੇ ਨੋਟਿਸ ਲਾਇਆ ਸੀਗਾ ਉੱਥੇ ਕਿ ਤੁਸੀਂ ਆਪਣੇ ਕੱਪੜੇ ਚੇਂਜ ਕਰੋ ਨਾ ਕੇ ਆਓ
0: ਜੀ
5: ਉਸ ਕਹਿੰਦੇ ਸਮੈਲ ਆਉਂਦੀ ਉਹਨਾਂ ਕੋਲ
0: ਬਿਲਕੁਲ
5: ਘੱਟੋ ਘੱਟ ਤੁਸੀਂ ਜਿਹੜੀ ਕੰਟੀ ਚ ਆਏ ਆ ਤੁਸੀਂ ਉੱਦਾਂ ਦਾ ਬਣ ਜਾਓ ਉੱਦਾਂ ਦੇ ਤੁਸੀਂ ਭਰਾਵਾਂ ਪਹਿਲੋ ਜੋ ਵੀ ਆ ਗੱਲਬਾਤ ਕਰਨ ਦਾ ਉਹਨਾਂ ਨੂੰ ਕੋਈ ਡਿਸਿਪਲਿਨ ਨੀ ਪਤਾ ਕੋਈ ਪਿੱਛੇ ਡੋਰ ਕਰਕੇ ਖੜਾ ਉਹ ਲੰਘੀ ਜਾਂਦੇ ਆ ਕੋਈ ਚੈਕੀ ਹੋਰੀ ਕੋਈ ਕੁਛ ਨੀ ਉਹ ਇਸ ਕਰਕੇ ਹੁਣ ਬਹੁਤ ਵਧੀਆ ਹੋ ਰਿਹਾ ਜਿਹੜਾ ਇਹਨਾਂ ਨੂੰ ਜਿਹੜੇ ਬੇਵਕੂਫ ਬੰਦੇ ਆ ਉਹਨਾਂ ਨੂੰ ਫੜੀ ਜਾਂਦੇ ਆ ਤਾਂ ਚੱਕ ਚੱਕ ਕੇ ਬਾਹਰ ਸਿੱਟੀ ਜਾਂਦੇ
0: ਜੀ
5: ਠੀਕ ਕਰਨਾ ਚਾਹੀਦਾ ਇੱਦਾਂ ਹੀ ਹੋਣਾ ਚਾਹੀਦਾ
0: ਜੀ ਜੀ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਜਿਹੜੇ ਸਿਸਟਮ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਉਹਨਾਂ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਹੈ ਜਿਹੜੀ ਉਹ ਹੋਣੀ ਹੀ ਚਾਹੀਦੀ ਹੈ ਤੁਸੀਂ ਸਹੀ ਕਿਹਾ ਵੀ ਕੁਝ ਕੁ ਇੱਕ ਮੈਨੂੰ ਵੀਡੀਓ ਹੈ ਜਿਹੜੇ ਕੱਲ੍ਹ ਸ਼ਾਇਦ ਸਾਡੇ ਲਿਸਨਰ ਕੱਲ੍ਹ ਜਾਂ ਪਰਸੋਂ ਉਹਨਾਂ ਨੇ ਭੇਜੀ ਹੈ ਉਹ ਇੱਕ ਸ਼ਾਇਦ ਉਹਦੀ ਗਰਲਫ੍ਰੈਂਡ ਹੈ ਪਤਾ ਨਹੀਂ ਉਹਨੂੰ ਡਿਗਰੀ ਮਿਲਦੀ ਹੈ ਅਤੇ ਲਲਕਾਰੇ ਮਾਰ ਰਿਹਾ ਥੱਲੇ ਹਾਂਜੀ ਸੋ ਇਹ ਚੀਜ਼ਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਇਹਦੇ ਕਰਕੇ ਸਾਡੀ ਬਹੁਤ ਜਿਹੜੀ ਬੇਇੱਜ਼ਤੀ ਹੈ ਜਿਹੜੀ ਹੁੰਦੀ ਹੈ ਸੋ ਜਿਸ ਮੁਲਕ ਦੇ ਵਿੱਚ ਆਈਏ ਸੋ ਉਸ ਤਰ੍ਹਾਂ ਉੱਥੇ ਦੇ ਕਾਨੂੰਨਾਂ ਮੁਤਾਬਕ ਉਸ ਦੇ ਢਾਂਚੇ ਦੇ ਮੁਤਾਬਕ ਅੱਜ ਅਸੀਂ ਰਹੀਏ ਤਾਂ ਉਨੀ ਹੀ ਰਿਸਪੈਕਟ ਹੈ ਜਿਹੜੀ ਸਾਨੂੰ ਹੋਰ ਮਿਲੇਗੀ ਮੈਂ ਅਗਲੀ ਕਾਲ 'ਤੇ ਚੱਲਦਾ ਉਸ ਤੋਂ ਪਹਿਲਾਂ ਜਿਹੜੀ ਇੱਕ ਮੈਂ ਖਬਰ ਹੈ ਜਿਹੜੀ ਉਹ ਸਾਂਝੀ ਕਰਨਾ ਚਾਹੁੰਦਾ ਇਹ ਖਬਰ ਇਹ ਹੈ ਕੈਨੇਡਾ ਅਤੇ ਖਾਸ ਕਰਕੇ ਟੋਰੋਂਟੋ ਦੇ ਵਿੱਚ ਦੁਕਾਨਾਂ ਤੋਂ ਜਿਹੜਾ ਸਮਾਨ ਚੋਰੀ ਕਰਨ ਦੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਜਿਹੜੀਆਂ ਵੱਧ ਰਹੀਆਂ ਨੇ ਪੁਲਿਸ ਦੇ ਅੰਕੜਿਆਂ ਮੁਤਾਬਕ ਛੋਟੀ ਕੀਮਤ ਵਾਲੇ ਸਮਾਨ ਦੀ ਚੋਰੀ ਦੇ ਵਿੱਚ ਹੈ ਜਿਹੜਾ ਵੱਡਾ ਇਜ਼ਾਫਾ ਦਰਜ ਕੀਤਾ ਗਿਆ ਕਈ ਕਾਰੋਬਾਰੀਆਂ ਦਾ ਕਹਿਣਾ ਹੈ ਵੀ ਅਸਲ ਗਿਣਤੀ ਸਰਕਾਰੀ ਅੰਕੜਿਆਂ ਦੇ ਨਾਲੋਂ ਕਿਤੇ ਜ਼ਿਆਦਾ ਹੈ ਕਿਉਂਕਿ ਹਰ ਘਟਨਾ ਜਿਹੜੀ ਹੈ ਪੁਲਿਸ ਨੂੰ ਰਿਪੋਰਟ ਹੈ ਜਿਹੜੀ ਨਹੀਂ ਕੀਤੀ ਜਾਂਦੀ ਇਹ ਤੁਸੀਂ ਵੀ ਜਾਣਦੇ ਹੋ ਦੁਕਾਨਦਾਰਾਂ ਅਨੁਸਾਰ ਮਹਿੰਗਾਈ ਇਨਫਲੇਸ਼ਨ ਅਤੇ ਨਸ਼ੇ ਦੀ ਸਮੱਸਿਆ ਕਰਕੇ ਅਤੇ ਆਰਗੇਨਾਈਜ਼ਡ ਕ੍ਰਾਈਮ ਇਸ ਜੋ ਇਹ ਰਿਟੇਲ ਥੈਫਟ ਹੋ ਰਿਹਾ ਆ ਉਹਦੇ ਸਭ ਤੋਂ ਵੱਡੇ ਕਾਰਨ ਨੇ ਕੁਝ ਲੋਕ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖਾਣ ਪੀਣ ਜਾਂ ਰੋਜ਼ਾਨਾ ਵਰਤੋਂ ਦਾ ਸਮਾਨ ਹੈ ਜਿਹੜਾ ਉਹ ਚੋਰੀ ਕਰਦੇ ਨੇ ਆਪਣੀ ਰੋਜ਼ਮਰਾ ਜ਼ਿੰਦਗੀ ਵਾਸਤੇ ਹੈ ਜਿਹੜਾ ਚੋਰੀ ਕਰਦੇ ਨੇ ਜਾਂ ਕਾਲੇ ਅੱਛਾ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਨੇ ਉਹ ਮਹਿੰਗਾ ਸਮਾਨ ਚੋਰੀ ਕਰਕੇ ਔਨਲਾਈਨ ਜਾਂ ਫਿਰ ਕਾਲੇ ਬਾਜ਼ਾਰ ਦੇ ਵਿੱਚ ਦੋਸਤੋ ਇਹ ਵੇਚਦੇ ਨੇ ਇਹ ਤੇ ਮੈਂ ਤੁਹਾਡੇ ਤੋਂ ਦੋ ਕੁ ਹੋਰ ਸਵਾਲ ਹੈ ਉਹ ਪੁੱਛਣਾ ਚਾਹੁੰਦਾ 4146 ਜੀ ਸਵਾਗਤ ਹੈ ਜੀ
6: ਹਾਂਜੀ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ ਭਾਜੀ
6: ਦੇਖੋ ਜੀ ਜੋ ਬੋਲ ਹੋਇਆ ਨਾ ਇਹ ਬਾਇਸ ਹੈ ਇਸ ਤਰਫ ਤੋਂ ਤੁਮਨੇ ਤੀਨੋ ਬੰਦੇ ਕੰਜ਼ਰਵੇਟਿਵ ਤੇ ਖੜਾ ਕਰ ਦਿਏ ਇੱਕ ਤਰਫ ਤੁਮਨੇ ਲਿਬਰਲ ਦਾ ਖੜਾ ਕਰ ਦਿਆ ਮੁਕਾਬਲਾ ਕਿਉਂ ਨਹੀਂ ਕਰਤੇ ਹੋ ਤੁਮ ਮਾਰ ਕਾਟਨੇ ਕੋ ਸਟੀਫਨ ਹਾਰਪਰ ਸੇ ਕਰੋ ਮਾਰ ਕਾਟਨੇ ਕੋ ਤੁਮ ਪੀਅਰ ਪੋਲੀਵਰ ਸੇ ਕਰੋ ਤੁਮਨੇ ਇੱਕ ਤਰਫ ਤੁਮਨੇ ਤੀਨੋ ਖੜੇ ਕਰ ਦੀਏ ਔਰ ਹੈ ਤੋ ਸਾਰੇ ਤੋਂ ਬੰਦੇ ਉਧਰ ਵੋਟ ਬਟ ਗਈ ਗਲਾਈ ਸਮਝ ਮੈਂ
0: ਜੀ ਜੀ
6: ਦੂਜਾ ਇਹ ਹੈਗਾ ਕਰਨੇ ਕਾ ਕਮਾਲ ਤੋ ਇਹ ਹੋ ਗਿਆ ਦੇਖੋ ਕੱਲ ਬਿਲੀਅਨਸ ਆਫ ਡਾਲਰ ਰਿਜ਼ਲਟ ਰੈਂਟਲ ਵਾਲੋ ਕੋ ਦੇ ਦਿਆ
0: ਜੀ
6: ਉਹ ਸਾਰੇ ਕੌਂਡੋ ਨੇ ਜੋ 50% ਡਾਊਨ ਹੈ ਉਹ ਸਾਰਾ ਮਾਰਕਾ ਨੇ ਖਰੀਦ ਲੈਣਾ ਹੈ और वो सारे ब्रुकफील्ड को बाद में बेच के ब्रुकफील्ड खरीद लेगी, बच्चों को रेंटल में डालेगी। ये है जुती
0: सर जी जी जी
6: टैक्सपेयर, वो भी भिगो के पानी में
0: जी
6: ठीक है जी, वो हो जाएगा
0: जी जी।
6: एक और खबर तुम्हें टाइम दो तो एक और 10 लाख खरीद कमा लेगा
0: जी जी।
6: वो जो टेलीसैट है ना, वो टेस्ला से जो मिलिट्री को सैटेलाइट इंटरनेट देगा,
0: हाँ जी,
6: वो भी मार्क करने का दोस्त है, उसको भी ऐलान कर दिया 2.5 बिलियन उसको भी दे रहेगा। जब मार्क करने के बच्चे और उसके बच्चे ना दोनों छोटे सॉकर खेलते थे
0: जी,
6: वो पैसा जब ये ट्रूडो का बना तब भी उसे बिलियन दिया और ये बिलियन कुछ उड़ा दिया पैसा। देख लो जनवरी 2026 को कंपनी टेलीसैट ने बैंकक्रप्ट कर दिया, इस बंदे ने उस बैंकक्रप्ट कंपनी को और पैसा दे दिया। अब वो सैटेलाइट देगी, पढ़ लो ग्लोबल मेल सीसीटीवी कल सारा कमाल किया कारने ने, साढ़ा पैसा पूरा बर्बाद किया। धनबाद जी
0: जी, बहुत बहुत धनबाद जी, बहुत बहुत। बल्कि कल जी एक खबर जी भाजी होना ने थोड़ा जा चानना पाया, वो खबर यह है कि मारकानी साहब ने टोरंटो दे विच किराए वाले घरां दी कमी दूर करन वास्ते वो कहंदे कि 2.7 बिलियन डॉलर दा जिहड़ा निवेश है जिहड़ा करन दा उन्होंने कल ऐलान किया। तो यह रकम है जिहड़े अगले 3 साल दौरान 18 तो वध हाउसिंग प्रोजेक्टां वास्ते है जिहड़ी वरती जाएगी। तो कारनी साहब ने कहा कि इस साल के अंत तक लगभग 4500 होर घरां दा निर्माण है जिहड़ा शुरू करन दा टीचा। तो यह ऐलान टोरंटो दे मेयर ओलिविया चाओ नाल मिल के आ जिहड़े हे कीते गए ने। सो मैं इहदे ते आ जिहड़े तुहाडे सारीआं जिहड़ीआं कॉल्स भी लै रहा, तो नाल दी नाल आ जिहड़ा दोस्तो तुसीं स्टारलाइन पेंटिंग घर दे विच जां फिर कोई अपने बिजनेस होटल मोटल बिजनेस रेजिडेंशियल कमर्शियल जां फिर कोई एक्सटीरियर पेंट जिदा ब्रिक पेंट हो गया डैक पेंट कराना चाहते हो तो स्टारलाइन पेंटिंग दे गोरा जी होना दे नाल तुसीं संपर्क कर सकते हो 416-230-4000 416-230-4000 ते स्टारलाइन पेंटिंग दे नाल संपर्क किया जा सकता। जे शिंगल्स या रूफिंग का काम करवाना, कई बार हवावां मीह झखड़ बहुत आ रहे ने शिंगल्स उड़ जांदियां ने, तां फिर LP रूफिंग दी टीम दे नाल तुसीं संपर्क कर सकते हो। शिंगल्स रिप्लेस कराने रिपेयर कराने जां फिर कोई कॉन्क्रीट दा काम कराना चाहते हो तो बलविंदर सिंह जी LP रूफिंग वाले उन्हां दे नाल संपर्क कर सकते हो 416-602-7216 416-602-7216 ते आ जिहड़ा बलविंदर जी होना दे नाल संपर्क किया जा सकता है। तो उत्थे दोस्तों तुसीं आ जिहड़ा जे तुसीं फर्स्ट टाइम होम बायर हो जां फिर तुसीं आ घर खरीदण बारे आ जिहड़ा सोच रहे हो, कुछ क तीन जिहड़ियां मैं तुहाडे लई लै के आया, 4 बैडरूम दा ते 3 बाथ है जिहड़े मेन फ्लोर ते आ उहदा 4 बैडरूम 5 बाथरूम दा इह घर है। ते क्योंकि सैकंड फ्लोर ते 4 बैडरूम ते 3 बाथ जे होण, एक जैकंड जेल है ते सोने ते सुहागे वाली गल हुंदी है, फिनिश बेसमेंट दे नाल है, 9 फीट सीलिंग है जिहड़ी मेन फ्लोर ते है, 2008 दा इह घर बिल्ट है, 2600 दे करीब स्केयर फीट है ते लॉट साइज इहदा 38/90 है। मोटीवेटेड सैलरस ने 9.5 लाख दा डबल कार गराज घर है जिहड़ा तुसीं इह लै सकदे हो ब्रैम्पटन दे विच। ते उत्थे इह सारीयां लिस्टिंग्स ब्रैम्पटन दी आईयां, सैमी डिटैच 2018 दा ए फोर क्लोजर है, 1800 स्केयर फीट है, सैमी डिटैच घर है, वाकआउट बेसमेंट दे नाल 2 बैडरूम दी बेसमेंट बनी हुई है, ते 4 बैडरूम दा इह घर है, 8 लाख दा जिहड़ा तुसीं सैमी डिटैच है जिहड़ा घर लै सकदे हो। ते एवनडेल एरिया दे विच एक ट्रेडिशनल बंगलो है 1350 स्केयर फीट, यह बंगलो मैं पहला भी किया सीगा, यह बंगलो है जिहड़ा दोस्तों बहुत घट इदां दे बंगलो आते हैं, मेन फ्लोर ते तुहानू 2 वाशरूम मिलते होण। सो 1350 स्केयर फीट एक खुला डुला यह बंगलो है, ट्रडिशनल बंगलो है, कोई बैक स्प्लिट कुछ नहीं है, ट्रडिशनल बंगलो है, 3 बैडरूम ते 2 वाशरूम मेन फ्लोर ते है, ते 1 बैड ते 1 वाश है जिहड़ा वह बेसमेंट दे विच बनिया होया। ते मोर पोटेंशियल है इहदे विच, डबल कार गराज बंगलो है, 6 गड्डियां की पार्किंग है जी ड्राइवे दे विच, एवनडेल एरिए दे विच है जिहड़ा इह बंगलो है 60x110 फुट के लॉट दे विच। सो इन सारिया लिस्टिंग्स बाबत है जिहड़ा तुसीं मेरे नाल संपर्क कर सकते हो, नंबर मेरा 416-917-7763 416-917-7763 ते तुसीं मेरे नाल संपर्क कर सकते हो, तुहाडा अपना मल्टी अवार्ड विनर ब्रोकर शमी पठल। अगली कॉल ते चलदा 4693 जी, स्वागत है जी। सत श्रीकाल भाजी,
7: चल तुसीं कॉल होल्ड ला, मैनूं होल्ड कर लिओ
0: मरजा। अच्छा तुहानूं होल्ड कर लां जी,
7: होल्ड कर इक मिनट मैं।
0: ओके ओके चलो ठीक है जी, मैं दूसरी कॉल लै लैना, जिते अगली कॉल ते चलदा 1807 जी, स्वागत है जी।
8: जी
0: जी जी धन्यवाद सर।
8: जो ਗੱਲ ਕੀਤੀ ਸਟੂਡੈਂਟ ਦੀ ਇੰਟਰਨੈਸ਼ਨਲ ਦੀ, ਠੀਕ ਆ ਜਿੱਦਾਂ ਉਹ ਭਾਈ ਦੱਸ ਕੇ ਗਏ, ਜਿੱਦਾਂ ਹੁਣ ਤੁਸੀਂ ਕਿਹਾ ਵੀ ਉਹਦੀ ਉਹ ਫਰੈਂਡ ਨੂੰ ਮਿਲ ਰਹੀ ਸੀ ਡਿਗਰੀ ਤਾਂ ਥੱਲੇ ਉਹ ਬੈਠਾ ਮਤਲਬ ਕਿ ਹੂਟਿੰਗ ਕਰਦਾ ਲਲਕਾਰੇ ਮਾਰਦਾ ਏਦਾਂ, ਤੇ ਮੈਂ ਵੀ ਉਹ ਦੇਖੀਆਂ। ਪਰ ਮੈਂ ਇੱਕ ਗੱਲ ਦੇਖਣੀ ਹੋ ਨਾ, ਜਿੱਥੇ ਉਹ ਬੈਠਾ ਹੋਊਗਾ ਬੰਦਾ, ਉਹਦੇ ਨਾਲ ਆਪਣੀ ਕਮਿਊਨਿਟੀ ਦੇ ਹੋਰ ਬੰਦੇ ਵੀ ਬੈਠੇ ਹੋਊਗੇ।
0: ਬਿਲਕੁਲ ਬਿਲਕੁਲ,
8: ਕੋਈ ਰੋਕਦਾ ਨੀ, ਕੋਈ ਉਹਨਾਂ ਨੂੰ ਕਹਿੰਦਾ ਇਹਦੇ ਮਤਲਬ ਕਿ ਵੀ ਤੂੰ ਭਾਈ ਇਹ ਕੀ ਕਰ ਰਿਹਾ, ਇਹ ਚੰਗਾ ਨੀ ਲੱਗਦਾ ਹੈਗਾ ਵੀ ਇਹ ਚੰਗੀ ਆ ਵੀ। ਹੁਣ ਜੇ ਸਟੂਡੈਂਟ ਜੇ ਦਸ ਬੰਦੇ ਜਿੱਦਾਂ ਕਹਿੰਦੇ ਨਾ 25% ਸਹੀ ਆ, ਜੇ ਬਾਕੀ ਗਲਤ ਆ, ਉਹ ਕੋਈ ਕਿਸੇ ਨੂੰ ਕਵੇ ਤਾਂ ਸਹੀ, ਇੱਦਾਂ ਕੋਈ ਕਿਸੇ ਨੂੰ ਪਿਆਰ ਨੀ ਹੈਗੀ। ਹੁਣ ਇੱਕੋ ਗੱਲ ਨਹੀਂ, ਜੇ ਇੱਥੇ ਆਏ ਆ ਹੁਣ ਇਹਨਾਂ ਨੂੰ ਸਰਕਾਰ ਨੇ ਸੱਦਿਆ, ਸਰਕਾਰ ਨੇ ਸੱਦਿਆ ਸੀ ਪੜ੍ਹਨ ਵਾਸਤੇ, ਅਗਲੇ ਨੇ ਪੈਸੇ ਲੈ ਲੈ ਠੀਕ ਆ, ਕੰਮ ਮਿਲਦਾ ਮਿਲਦਾ, ਤੁਸੀਂ ਕਰੋ, ਸਕਿੱਲ ਕਿਸੇ ਦੇ ਕੋਲ ਹੈ ਨੀ। ਮਤਲਬ ਕਿ ਕਈ ਚੀਜ਼ਾਂ ਮੈਂ ਦੇਖੀਆਂ ਮਤਲਬ ਕਿ ਹੈਗੀਆਂ, ਮਤਲਬ ਕਿ ਸਹੀ ਵੀ ਆ ਤੇ ਗਲਤ ਵੀ ਆ, ਪਰ ਜਿੱਦਾਂ ਤੁਸੀਂ ਕਹਿੰਦੇ ਨਾ ਥੋੜੀ ਰਿਸਪੈਕਟ, ਜਿੱਦਾਂ ਥੋੜਾ ਰਹਿਣ ਸਹਿਣ ਇੱਥੇ ਦਾ, ਮਤਲਬ ਕਿ ਉਹ ਅਡੋਪਟ ਕਰਨਾ ਚਾਹੀਦਾ। ਨਾ ਕਿ ਇਹਦੀ ਗੱਲ ਕਰੋ, ਅਸੀਂ ਇਹਨੂੰ ਪੰਜਾਬ ਨਾ ਬਣਾਈਏ, ਲੇਕਿਨ ਪੰਜਾਬ ਨੂੰ ਕੈਨੇਡਾ ਬਣਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਾਡੇ ਬੰਦਿਆਂ ਨੇ ਉਲਟ ਇਹਨੂੰ ਕੈਨੇਡਾ ਲਈ। ਬਾਕੀ ਵੋਟਾਂ ਵਾਲੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਇਹਦੇ ਉੱਤੇ ਸਾਰੇ ਕੋਈ ਏਦਾਂ ਬਾਜ਼ਾਰ ਲੈਂਦਾ, ਕੋਈ ਆਪਣੇ ਲੈਂਦਾ, ਠੀਕ ਆ। ਕੰਟਰੀ ਆ ਕੋਈ ਵੀ ਚੰਗੀ ਵੀ ਆ ਮਾੜੀ ਵੀ ਆ, ਬੰਦੇ ਚੰਗੇ ਮਾੜੇ, ਪਰ ਓਵਰਆਲ ਆਪਾਂ ਨੂੰ ਕੈਨੇਡਾ ਵਧੀਆ ਲੱਗਦਾ ਯਾਰ। ਇੱਥੇ ਆਪਾਂ ਰਹਿ ਰਹੇ, ਕੰਮ ਕਰ ਰਹੇ, ਬੜੀ ਵਧੀਆ ਰੋਟੀ ਪਾਣੀ ਆਪਣਾ ਚੱਲ ਰਿਹਾ ਆ, ਤੇ ਕੈਨੇਡਾ ਨੂੰ ਨਾ ਮਾੜਾ ਕਹੋ, ਮਤਲਬ ਕੈਨੇਡਾ ਨੂੰ ਮਾੜਾ ਬਣਾ ਦਿੱਤਾ, ਇਹ ਕੰਟਰੀ ਬਹੁਤ ਵਧੀਆ।
0: ਦੇਸ਼ ਕੋਈ ਵੀ ਭਾਜੀ ਮਾੜਾ ਨੀ ਹੁੰਦਾ, ਕੋਈ ਵੀ ਦੇਸ਼ ਆ ਜਿਹੜਾ ਉਹ ਮਾੜਾ ਨੀ ਹੁੰਦਾ, ਆਪਾਂ ਸਿਰਫ ਇੱਕ ਜਾਗਰੂਕਤਾ ਦੇ ਤੌਰ ਤੇ, ਸੁਚੇਤ ਦੇ ਤੌਰ ਤੇ ਗੱਲਬਾਤ ਕਰਦੇ ਆ, ਤਾਂ ਕਿ ਅਸੀਂ ਆਪਾਂ ਉਹ ਚੀਜ਼ਾਂ ਤੋਂ ਜਿਹੜੀਆਂ ਚੀਜ਼ਾਂ ਤੋਂ ਭੱਜ ਕੇ ਸੱਤ ਸਮੁੰਦਰੋਂ ਪਾ ਰਹੇ ਆ, ਉਹ ਚੀਜ਼ਾਂ ਇੱਥੇ ਦੁਬਾਰਾ ਨਾ ਰਿਪੀਟ ਹੋਣ, ਅਸੀਂ ਇਹ ਚਾਹੁੰਦੇ
8: ਹਾਂ। ਇੱਥੇ ਆ ਗਏ ਰੇਡੀਓ ਫਲਾਦੇ ਨੇ ਐ ਕਰਤਾ, ਵੋਟਾਂ ਏਦਾਂ ਬਣੀਆਂ, ਅਸੀਂ ਉੱਥੋਂ ਆਏ, ਉੱਥੇ ਅਸੀਂ ਉੱਥੇ ਲੋਕੀ ਕਿੰਨੇ ਕੁ ਜਾਗਰ, ਕਿੰਨੀਆਂ ਕੁ ਵੋਟਾਂ ਪਾ ਰਹੇ, ਉਹੀ ਪਾਰਟੀਆਂ ਉਹੀ ਉਹਨਾਂ ਨੂੰ ਲੁੱਟ ਰਹੀਆਂ ਆ ਹਰ ਵੇਲੇ, ਉਹੀ ਸੁਣਦੇ ਹਨ ਜਿੱਦਾਂ ਤੁਹਾਡੇ ਵੀ ਖਬਰ ਆ, ਬਿਜਲੀ ਮੁਲਾਜ਼ਮ ਕੱਚਿਆਂ ਤੋਂ ਪੱਕੇ ਕਰਦੇ, ਮਾਟਰ ਕੱਚਿਆਂ ਤੋਂ ਪੱਕੇ, ਆਹੀ ਕੁਛ ਚੱਲੀ ਜਾਂਦਾ ਉੱਥੇ। ਮਤਲਬ ਕਿ ਅਸੀਂ ਵੀ 50-50 ਸਾਲ ਦੇ ਹੋਏ ਆ, ਇਹ ਕੱਚੇ ਪੱਕੇ ਵਾਲਾ ਕੰਮ ਨੀ ਮੁੱਕਦਾ, ਉੱਥੇ ਲੋਕੀ ਕਿੰਨੇ ਕੁ ਜਾਗਰ ਹੈਗਾ, ਉੱਥੇ ਇਹਨਾਂ ਨੂੰ ਪਤਾ ਨੀ ਲੱਗਦਾ, ਇੱਥੇ ਆ ਕੇ ਇਹ ਵੀ ਸਲਾਹਾਂ ਲੱਭ ਪਏ ਦੇਣ। ਥੈਂਕ ਯੂ ਜੀ।
0: ਜੀ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਬਾਕੀ ਆ ਜਿਹੜਾ ਜੋ ਵੀ ਆਪਾਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਆ, ਮੈਂ ਹਮੇਸ਼ਾ ਕਹਿੰਦਾ ਵੀ ਆਪਾਂ ਨੂੰ ਆ ਜਿਹੜਾ ਪਤਾ ਹੋਣਾ ਚਾਹੀਦਾ ਕੀ ਕੁਛ ਹੋ ਰਿਹਾ। ਬਾਕੀ ਜਦੋਂ ਹੁਣ ਵੋਟਾਂ ਆਉਂਦੀ ਆਪਣੇ ਨੁਮਾਇੰਦਿਆਂ ਦੇ ਨਾਲ ਗੱਲ ਕਰਦੇ ਆ, ਤੇ ਉੱਥੇ ਹੀ ਆ ਜਿਹੜਾ ਤੁਹਾਡੀ ਬੁੱਕਤ ਪੈਂਦੀ ਹੈ। ਸੋ ਹਮੇਸ਼ਾ ਜਿਹੜੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ, ਕਿਸੇ ਮਗਰ ਲੱਗ ਕੇ ਨਾ ਕਰੋ। ਇਹ ਦੇਖੋ ਵੀ ਉਹਨਾਂ ਦਾ ਰੋਡ ਮੈਪ ਕੀ ਹੈ, ਕਿਉਂਕਿ ਇਹ ਜਿਹੜੀਆਂ ਵੋਟਾਂ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਜਿਹੜਾ ਆ ਇੱਕ ਦਾ ਹੁੰਦਾ ਨੇ। ਬਲਦੇਵ ਭਾਜੀ ਸਤਿ ਸ਼੍ਰੀ ਅਕਾਲ। ਓਕੇ, ਸੋ ਆਹ ਡ੍ਰੌਪ ਹੋ ਗਿਆ। ਆਇਆ ਬਲਦੇਵ ਭਾਜੀ, ਸਤਿ ਸ਼੍ਰੀ ਅਕਾਲ ਜੀ।
9: ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਭਾਜੀ। ਰੇਸ਼ਮ ਜੀ ਸਵਾਗਤ ਹੈ।
10: ਹਾਂਜੀ ਸ਼ਮੀ ਜੀ, ਜਿਹੜੇ ਸੋਚ ਇਹ ਆ ਜਿਹੜੇ ਕਹਿੰਦੇ ਨਾ $2 billion ਦੇ ਤਾ ਯੂਕਰੇਨ ਨੂੰ, ਤੇ ਅਮੈਰੀਕਾ ਦੇ ਹਰ ਮਹੀਨੇ $2 billion ਦਿੰਦਾ ਪਾਕਿਸਤਾਨ ਨੂੰ, ਇਹ ਦਿੰਦੇ ਨੀ ਹੈ, ਇਹ ਉਹਨਾਂ ਨੂੰ ਆਪਣੇ ਅਧੀਨ ਕਰਕੇ ਆਪਣਾ ਮਾਲ ਵੇਚ ਕੇ ਇੱਥੇ ਜੋਬਾਂ ਕ੍ਰੀਏਟ ਕਰਦੇ ਆ। ਜੇ $2 billion ਦਾ ਸਮਾਨ ਉਹਨਾਂ ਨੂੰ ਫ੍ਰੀ ਵੀ ਦੇ ਦੇਣ, ਇੱਥੇ ਆਪਾਂ $100 ਪਿੱਛੇ $25 ਟੈਕਸ ਦੇਈ ਜਾਂਦੇ, ਉਹ $2 billion ਦੇ $5 billion ਇੱਥੇ ਹੋ ਜਾਣਾ ਉਹਨਾਂ ਦਾ, ਤੇ ਇਸ ਕਰਕੇ ਉਸ ਕੰਟਰੀ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰਦੇ ਆ। ਕਿਹੜਾ ਲੀਡਰ ਕਹਿ ਦਊਗਾ ਮੈਂ $2 billion ਦਿੱਤਾ, ਨਹੀਂ ਮੈਂ ਉਹਨਾਂ ਨੂੰ ਅਧੀਨ ਕਰ ਲਿਆ। ਅਧੀਨ ਨਹੀਂ ਕਹਿ ਸਕਦੇ ਉਹ ਕਦੇ ਵੀ, ਉਹ ਸਿੱਕਾ ਵਿੱਚ ਜਾਂਦੇ ਆ, ਉਹਨਾਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਭ ਤੋਂ ਮਾਲ ਖਰੀਦ
0: ਜੀ।
10: ਇਹ ਮੇਰੀ ਸੋਚ ਹੈ
0: ਜੀ। ਵਧੀਆ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਮਨਦੀਪ ਜੀ ਸਵਾਗਤ ਹੈ ਜੀ।
11: ਸ਼ਮੀ ਸਤਿ ਸ਼੍ਰੀ
0: ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ।
11: ਸੁੱਚਾ ਸਿੰਘ ਬੋਲਦਾ ਜੀ, ਤੇ ਮੈਂ ਤੇ ਅਪੀਲ ਕਰਨੀ ਸੀ ਵੀ ਜਿਹੜਾ ਆਉਣ ਵਾਲਾ ਸੰਡੇ ਹੈਗਾ
0: ਜੀ,
11: ਇਸ ਦਿਨ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ 19ਵੀਂ ਸਾਲਾਨਾ ਪਿਕਨਿਕ
0: ਜੀ,
11: ਉਹ ਜਿਹੜਾ ਡੇਅਰੀ ਐਂਡ ਗੌਰਵੀ ਦੇ ਉੱਤੇ ਪਾਰਕ ਹੈਗਾ,
12: ਉੱਥੇ ਏ ਬਲਾਕ ਦੇ ਵਿੱਚ ਮਨਾਈ ਜਾ ਰਹੀ ਹੈ
13: ਜੀ।
12: ਤੇ ਜਿੰਨੇ ਆਪਣੇ ਸਰੋਤੇ ਨੇ ਪੰਜਾਬੀ ਸਾਰਿਆਂ ਨੂੰ ਅਪੀਲ ਲੈ ਕੇ ਉਸ ਦਿਨ ਉੱਥੇ 10 ਵਜੇ ਤੋਂ ਲੈ ਕੇ 6 ਵਜੇ ਤੱਕ ਖਾਣ ਪੀਣ ਦਾ ਸਾਰਾ ਕੁਛ ਐਨ ਪ੍ਰਬੰਧ ਕੀਤਾ ਜਾਏਗਾ, ਬੱਚਿਆਂ ਦੀਆਂ ਗੇਮਾਂ ਵੀ ਹੋਣਗੀਆਂ ਤੇ ਸ਼ਹੀਦ ਊਧਮ ਸਿੰਘ ਬਾਰੇ ਬ੍ਰੀਫ ਹਿਸਟਰੀ ਵਿੱਚ ਦੱਸਿਆ ਜਾਏਗਾ ਬੱਚਿਆਂ ਨੂੰ ਆਉਣ ਵਾਲਿਆਂ ਨੂੰ। ਤੇ ਜਿੰਨੇ ਵੀ ਸੁਣਦੇ ਪਏ ਨੇ ਸਰੋਤੇ ਸਭ ਨੂੰ ਅਪੀਲ ਅੱਗੇ ਉਸ ਦਿਨ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ
13: ਜੀ। ਭਾਜੀ ਕੋਈ ਨੰਬਰ ਸ਼ੇਅਰ ਕਰਨਾ ਤੇ
12: ਜ਼ਿਆਦਾ ਜਾਣਕਾਰੀ ਵਾਸਤੇ ਮੈਨੂੰ ਕਾਲ ਕਰ ਸਕਦੇ ਨੇ 416-871-3600
13: ਜਿਹੜੀ ਪਿਕਨਿਕ ਹੈ ਜਿਹੜੀ ਸੰਡੇ ਨੂੰ ਆ ਰਹੀ ਹੈ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਜੀ ਬਹੁਤ ਬਹੁਤ ਧੰਨਵਾਦ ਜੀ। 4693 ਭਾਜੀ,
14: ਹਾਂਜੀ ਸ਼ਮੀ ਸਤਿ ਸ੍ਰੀ ਅਕਾਲ।
13: ਸਤਿ ਸ੍ਰੀ ਅਕਾਲ ਭਾਜੀ, ਹਾਂਜੀ
14: ਇਹ ਤਾਂ ਦੇਖੋ ਜਿਹੜੇ ਪੈਸੇ ਦੇਣੇ ਯੂਕਰੇਨ ਨੂੰ, ਇਹ ਤਾਂ ਜੇ ਕੰਜ਼ਰਟਰ ਵੀ ਹੁੰਦੀ ਉਹਨਾਂ ਨੇ ਵੀ ਦੇਣੇ ਤੇ ਕੋਈ ਘੱਟ ਦੇ ਗੱਲ ਕੋਈ ਗਵਰਨਮੈਂਟ ਆਏ ਘੱਟ ਉਹ ਸਾਰੇ ਦਿੰਦੇ ਹੀ ਆ। ਇਹਨਾਂ ਦਾ ਸਮਝੌਤਾ ਹੋਇਆ
13: ਆਦਮੀ
14: ਆਪਣੇ ਲਿਆਂਦੇ ਸੀ, ਜਗਮੀਤ ਲਿਆਂਦਾ ਸੀਗਾ, ਕਿੰਨੀਆਂ ਵੀ ਚੜ ਸੀਗੀ ਪਹਿਲਾਂ, ਮੁੜ ਕੇ ਕੀ ਕਰਕੇ ਗਿਆ, ਸਾਰਾ ਖੂਹ ਚ ਪਾ ਗਿਆ, ਕੀਤੀ ਗ੍ਰਹਿ ਖੂਹ ਚ ਪਾ ਗਿਆ।
13: ਉਹ
14: ਕੀ ਕਰੀ ਆਪਣੇ ਬੰਦੇ ਇੱਥੇ ਵੀ ਹੁਣ ਕਹਿੰਦੇ ਇਹਨਾਂ ਬੰਦੇ ਨੇ ਇੰਨੇ ਪੈਸੇ ਕਰ ਦਿੰਦੇ ਐਮ ਪੀ ਨੇ ਕਰ ਦਿੱਤੇ ਭਾਈ ਕੋਈ ਲੰਡੋ।

0: ਮਿਸਯੂਜ ਬਹੁਤ ਹੁੰਦੇ ਹੈਗੇ
1: ਜੀ ਜੀ।
0: ਸੋ ਇਸ ਕਰਕੇ ਥੋੜੇ ਮੈਂ ਉਹਨੂੰ ਇੱਕ ਬੇਨਤੀ ਕਰੂੰ ਕਿ ਆਪਣੇ ਆਪ ਨੂੰ ਪਹਿਲਾਂ ਪ੍ਰੀ ਕੁਆਲੀਫਾਈ ਕਰਕੇ ਰੱਖੋ, ਪ੍ਰਪੇਅਰ ਹੋ ਆਪਣੇ ਆਪ ਨੂੰ, ਮੇਕ ਸ਼ੋਰ ਤੁਹਾਡੇ ਕੋਲ ਡਾਊਨ ਪੇਮੈਂਟ ਪ੍ਰੋਪਰਲੀ ਹੋਵੇ
1: ਜੀ।
0: ਤਾਂ ਜੇ ਤੁਹਾਡੇ ਕੋਲ ਡਾਊਨ ਪੇਮੈਂਟ ਨਹੀਂ ਹੈਗੀ ਤਾਂ ਕਈ ਵਾਰ ਕੀ ਹੁੰਦਾ ਕਿ ਹੁੰਦੀ ਸਾਡੇ ਕੋਲ ਹੈਗੀ ਡਾਊਨ ਪੇਮੈਂਟ, ਅਸੀਂ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ ਕਿਵੇਂ ਸ਼ੋ ਕਰਨੀ ਹੈ, ਕਿਉਂਕਿ ਸਾਡੇ ਕਲਚਰ ਹੈ ਕਿ ਅਸੀਂ ਮਦਰ ਤੋਂ, ਫਾਦਰ ਤੋਂ, ਬ੍ਰਦਰ ਸਿਸਟਰ ਤੋਂ ਪੈਸੇ ਆਮ ਹੀ ਲੈ ਲੈਂਦੇ ਹਾਂ
1: ਜੀ,
0: ਔਰ ਅਸੀਂ ਜਸਟੀਫਾਈ ਨਹੀਂ ਕਰ ਸਕਦੇ। ਲਾਸਟ ਮਿੰਟ ਤੇ ਆ ਕੇ ਮੇਰੇ ਕੋਲ ਬਹੁਤ ਸਾਰੀ ਡੀਲ ਆਉਂਦੇ, ਲਾਸਟ ਮਿੰਟ ਤੇ ਆ ਕੇ ਸਟੱਕ ਹੋ ਜਾਂਦੀ ਹੈ, ਉਹਨੂੰ ਸਮਝ ਨਹੀਂ ਆਉਂਦੀ ਵੀ ਕੀ ਕਰੀਏ। ਸੋ ਇਸ ਕਰਕੇ ਥੋੜਾ ਜਿਹਾ ਪਹਿਲਾਂ ਕਿਸੇ ਵੀ ਪ੍ਰੋਫੈਸ਼ਨਲ ਨੂੰ ਮਿਲ ਲਓ, ਸਾਰੇ ਪ੍ਰੋਫੈਸ਼ਨਲ ਹੈ
1: ਜੀ,
0: ਤਾਂ ਪਰ ਤੁਸੀਂ ਪਹਿਲਾਂ ਜਾਣੇ ਹੋ, ਜੱਜ ਤੁਸੀਂ ਹੁੰਦੇ ਹੋ, ਜੱਜਮੈਂਟ ਤੁਹਾਡੀ ਹੁੰਦੀ ਹੈ
1: ਜੀ,
0: ਕਿ ਮਿਲ ਕੇ ਉਹਨਾਂ ਨਾਲ ਗੱਲਬਾਤ ਕਰੋ, ਪੁੱਛੋ ਉਹਨਾਂ ਨੂੰ ਸਾਰੀ ਗੱਲਬਾਤ। ਬਾਕੀ ਰਿਨਿਊਲ ਆ ਰਹੀ ਹੈ ਤੁਹਾਡੀ ਇਸ ਟਾਈਮ, ਤਾਂ ਉਹਨੂੰ ਇਗਨੋਰ ਨਾ ਕਰੋ, ਉਹਨੂੰ ਵੈਸੇ ਹੀ ਨਾ ਸਾਈਨ ਕਰਕੇ ਭੇਜ ਦਿਓ, ਹਮੇਸ਼ਾ ਵਾਸਤੇ ਸਾਡੇ ਨਾਲ ਗੱਲ ਕਰੋ, ਤੁਹਾਨੂੰ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਹੋਊਗਾ। ਅਸੀਂ ਉਹ ਜੋ ਰਿਨਿਊਲ ਹੁੰਦੀ ਅਸੀਂ ਸਾਈਨ ਕਰਦੇ ਹਾਂ, ਭੇਜ ਦਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ
1: ਜੀ।
0: ਸੋ ਕਿਤੇ ਨਾ ਕਿਤੇ ਸਾਡੇ ਨਾਲ ਇੱਕ ਵਾਰੀ ਗੱਲ ਕਰੋ, ਸਾਡੇ ਨਾਲ ਬਹਿ ਕੇ ਉਹ ਡਿਸਕਸ ਕਰੋ, ਤੇ ਤੁਹਾਨੂੰ ਕੋਈ ਨਾ ਕੋਈ ਬੈਨੀਫਿਟ, ਕੋਈ ਨਾ ਕੋਈ ਸੇਵਿੰਗ ਜ਼ਰੂਰ ਕਰਾ ਕੇ ਦੇਵਾਂਗੇ ਤੁਹਾਡੀ
1: ਜੀ ਜੀ। ਸੋ ਭੁੱਲਰ ਸਾਹਿਬ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ, 416-732-2611 416-732-2611 ਤੇ ਹੈ ਜਿਹੜਾ ਭੁੱਲਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਥੈਂਕ ਯੂ ਭਾਜੀ,
0: ਥੈਂਕ ਯੂ ਜੀ,
1: ਸਤਿ ਸ਼੍ਰੀ ਅਕਾਲ ਜੀ। ਜਤਿੰਦਰ ਭਾਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਜੀ, ਮੈਂ ਵੀ ਇਨਪੁਟ ਪਾਉਣਾ ਚਾਹੁੰਦਾ ਤੇ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਵੀ ਸਾਰੀਆਂ ਕੰਟਰੀਆਂ ਜਿੰਨੀਆਂ ਮਰਜ਼ੀ ਦੇਖ ਲਓ, ਜਦੋਂ ਤੁਸੀਂ ਰਿਪੀਟ ਗਵਰਨਮੈਂਟ ਕਰਦੇ ਆ ਭਾਜੀ, ਉਹ ਨਾ ਇੱਕ ਤਰ੍ਹਾਂ ਦੀ ਡਿਕਟੇਟਰ ਬਣ ਜਾਂਦੀ ਹੈ, ਉਹਨਾਂ ਨੂੰ ਪਰਵਾਹ ਨਹੀਂ ਰਹਿੰਦੀ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਚੇਂਜ ਬਹੁਤ ਜ਼ਰੂਰੀ ਹੈ। ਇੱਕ ਵਾਰੀ ਚੇਂਜ ਕਰਕੇ ਫਿਰ ਬੰਦੇ ਨੂੰ ਡਰ ਰਹਿੰਦਾ ਗਵਰਨਮੈਂਟ ਨੂੰ ਜਾਂ ਜਿਹੜੇ ਹੁੰਦੇ ਨਾ ਕਿ ਹਾਂ ਵੀ ਨਹੀਂ ਨਹੀਂ ਜੇ ਅਸੀਂ ਚੰਗੇ ਕੰਮ ਨਹੀਂ ਕੀਤੇ ਜਾਂ ਯਾਨੀ 100 ਵਿੱਚੋਂ ਜੇ 80 ਨਹੀਂ ਕੀਤੇ ਤਾਂ ਇਹ ਸਾਨੂੰ ਪਬਲਿਕ ਲਾ ਦੂਗੀ। ਇਹ ਨਹੀਂ ਹੋਣਾ ਚਾਹੀਦਾ ਜਿਵੇਂ ਇੰਡੀਆ ਵਿੱਚ ਜਿਹੜੇ ਆਪਣਾ ਬੀਜੇਪੀ ਆ ਉਹਨੂੰ ਲੱਗਦਾ ਸਾਡੇ ਵਿੱਚ ਮਤਲਬ ਕਿ ਇਹ ਹੈਗਾ ਕਿ ਅਸੀਂ ਮਤਲਬ ਕਿ ਸੱਤਾ ਤੋਂ ਬਾਅਦ ਜਾ ਨਹੀਂ ਸਕਦੇ ਪਾਵਰ ਤੋਂ, ਤੇ ਇੱਧਰ ਇਹ ਲੱਗਦਾ ਵੀ ਲਿਬਰਲ ਆਪਾਂ ਨੂੰ ਜਾ ਨਹੀਂ ਸਕਦੀ ਹੈ ਨਾ, ਸਾਰਿਆਂ ਨੂੰ ਇਹ ਲੱਗ ਰਿਹਾ। ਬਟ ਚੇਂਜ ਕਰਨ ਚ ਕੀ ਇਤਰਾਜ ਆ ਭਾਜੀ, ਮੈਨੂੰ ਤਾਂ ਕੁਸ਼ਚਨ ਹੈ ਵੀ ਚੇਂਜ ਕਰਨ ਚ ਇਤਰਾਜ ਕੀ ਹੈ ਨਾ, ਫੇਰ ਦੁਬਾਰਾ ਆ ਜਾ, ਰਿਪੀਟ ਨਹੀਂ ਹੋਣੀ ਚਾਹੀਦੀ ਭਾਜੀ, ਉਹ ਚ ਬਹੁਤ ਗੜਬੜ ਹੋ ਜਾਂਦੀ।
1: ਬਦਲਾਅ ਚਾਹੀਦਾ ਜੀ, ਕਿਸੇ ਵੀ ਚੀਜ਼ ਚ ਬਦਲਾਅ ਚਾਹੀਦਾ ਹੀ ਚਾਹੀਦਾ ਹੈ ਜੀ, ਬਿਲਕੁਲ ਸਹੀ ਗੱਲ।
2: ਬਦਲਾਅ ਚਾਹੀਦਾ ਤੇ ਫਿਰ ਉਹਨੂੰ ਕੰਟੀਨਿਊ ਨਾ ਕਰੋ, ਉਹਨੂੰ ਵੀ ਬਦਲਾਅ ਕਰੋ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਥੈਂਕ ਯੂ ਜਤਿੰਦਰ ਭਾਜੀ। ਤੇ ਨਾਲ ਦੀ ਨਾਲ ਮੈਂ ਵੀ ਮੰਨਦਾ ਵੀ ਆਪੋਜੀਸ਼ਨ ਹੈ ਜਿਹੜੀ ਉਹ ਸਟਰੋਂਗ ਹੋਣੀ ਚਾਹੀਦੀ ਹੈ, ਤਾਂ ਕਿ ਸਰਕਾਰਾਂ ਨੂੰ ਅਜੇ ਗਲਤ ਉਹਨਾਂ ਦੀਆਂ ਨੀਤੀਆਂ ਨੇ ਤਾਂ ਉਹਨਾਂ ਨੂੰ ਘੇਰਿਆ ਜਾਵੇ। ਤੇ ਉੱਥੇ ਹੀ ਦੋਸਤੋ ਸ਼ੇਰ ਆਟਾ ਪ੍ਰਾਊਡ ਸਪਾਂਸਰ ਨੇ, ਹਾਂਜੀ, ਵਿਰਾਸਤ ਰੇਡੀਓ ਦੇ, ਤੇ ਉੱਥੇ ਹੀ ਐਵੀ ਧਾਲੀਵਾਲ। ਤੁਸੀਂ ਆ ਜਿਹੜਾ USA ਦੇ ਵਿੱਚ ਹੈ ਜਿਹੜਾ ਕੋਈ ਵੀ ਬਿਜ਼ਨਸ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, 416-882-1200 416-882-1200 ਤੇ ਸੰਪਰਕ ਕੀਤਾ ਜਾ ਸਕਦਾ। ਤੇ ਥਰੂ ਵੇ ਸਪੈਸ਼ਲਾਈਜ਼ਡ ਟ੍ਰੇਲਰ, ਕਿਸੇ ਵੀ ਤਰ੍ਹਾਂ ਦੇ ਟ੍ਰੇਲਰ ਹੈ ਜਿਹੜੇ ਤੁਸੀਂ ਲੈਣੇ, ਫਲੈਟ ਬੈਡ ਹੋ ਗਿਆ, ਬੀ ਟ੍ਰੇਨ, ਡਰੋਪ ਟੈਕਸ, ਕੋਇਲ ਵੈਲ ਟ੍ਰੇਲਰਸ ਹੈ ਜਿਹੜੇ, ਸੈਮੀ ਟ੍ਰੇਲਰ ਮਾਰਕੀਟ ਹੈ ਕੈਨੇਡਾ ਤੇ US ਨੂੰ ਹੈ ਜਿਹੜਾ 40 ਸਾਲਾਂ ਤੋਂ ਸਰਵ ਕਰ ਰਹੇ ਨੇ। ਸੋ ਧਨੇਸਰ ਸਾਹਿਬ, ਹਿੰਦਾ ਬਾਈ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, 905-219-0080 905-219-0080 ਜਾਂ ਫਿਰ 1170 ਫਿਊਸਟਰ ਡਰਾਈਵ ਮਿਸੀਸਾਗਾ ਵਿਖੇ ਹੈ ਜਿਹੜਾ, ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਦਵਿੰਦਰ ਪਵਾਰ ਸਾਹਿਬ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ, ਕਾਲ ਮੋਰਗੇਜ ਦੇ ਨਾਲ ਕੰਮ ਕਰਦੇ ਨੇ, 647-988-8731 ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਪਿਕਨਿਕ ਹੈ ਜਿਹੜੀ ਆਪਣੀ ਸੈਨੀ ਪਿਕਨਿਕ ਹੈ ਜੀ, ਐਤਵਾਰ ਨੂੰ 23 ਅਗਸਤ ਨੂੰ ਹੈ ਜਿਹੜੀ ਹੋਣ ਜਾ ਰਹੀ ਹੈ ਬੈਲਾ ਗਾਰਡਨਸ ਦੇ ਵਿੱਚ। ਤਾਰਾ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, 647-992-87-99। ਅਤੇ ਸਾਂਝਾ ਵਿਰਸਾ ਦੀ ਪਿਕਨਿਕ ਹੈ ਜਿਹੜੀ, ਉਹ ਵੀ 23 ਅਗਸਤ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ ਹੋਣ ਜਾ ਰਹੀ ਹੈ। ਅਤੇ ਜੰਜੂਆ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, 647-835-5294 647-835-5294 'ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਬਾਕੀ ਤੁਸੀਂ ਆ ਜਿਹੜਾ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਰੀਅਲ ਸਟੇਟ ਬਾਬਤ ਕੋਈ ਗੱਲ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਆਪਣੀ ਕੋਈ ਤੁਸੀਂ ਆ ਜਿਹੜੀ ਲਾਈਫ ਇੰਸ਼ੋਰੈਂਸ ਟਰਮ ਜਾਂ ਫਿਰ ਪਰਮਾਨੈਂਟ ਪਾਲਿਸੀ ਲੈਣਾ ਚਾਹੁੰਦੇ ਹੋ, ਜਾਂ ਫਿਰ ਕ੍ਰਿਟੀਕਲ ਇੰਸ਼ੋਰੈਂਸ, ਮੈਂ ਹਮੇਸ਼ਾ ਕਹਿੰਦਾ ਇਹ ਪਲਾਨ ਲੈ ਕੇ ਰੱਖੋ, ਇੱਕ ਤਾਂ ਤੁਹਾਨੂੰ ਕਵਰੇਜ ਮਿਲਦੀ ਹੈ, ਪਲੱਸ ਤੁਸੀਂ ਜਿਹੜਾ ਆਪਣਾ ਪ੍ਰੀਮੀਅਮ ਹੈ ਜਿਹੜਾ ਆ 20 ਸਾਲਾਂ ਜਾਂ 65 ਸਾਲ ਦੀ ਉਮਰ 'ਤੇ ਆ ਜਿਹੜਾ ਵਾਪਸ ਲੈ ਸਕਦੇ ਹੋ, ਜਿੰਨਾ ਕੰਪਨੀ ਨੂੰ ਦਿੱਤਾ ਹੋਇਆ, ਜੇ ਕੋਈ ਕਲੇਮ ਹੈ ਜਿਹੜਾ ਤੁਸੀਂ ਨਹੀਂ ਲੈਂਦੇ। ਸੋ ਕੁਝ ਕੁ ਪ੍ਰੋਪਰਟੀਜ਼ ਆ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀਆਂ, ਸੋ ਮੈਨੂੰ ਆ ਜਿਹੜੀਆਂ ਕਪਲ ਆਫ ਕਾਲਸ ਆ ਜਿਹੜੀਆਂ ਆਲਰੇਡੀ ਆ ਜਿਹੜੀਆਂ ਆ ਚੁੱਕੀਆਂ ਨੇ, ਸੋ ਮੈਂ ਬਾਅਦ 'ਚ ਤੁਹਾਨੂੰ ਆ ਜਿਹੜਾ ਫੋਲੋ ਅਪ ਕਰਦਾ। ਸੋ ਮੇਰਾ ਨੰਬਰ ਹੈ ਜੀ 416-917-7763, 416-917-7763, ਤੁਹਾਡਾ ਆਪਣਾ ਸ਼ੰਮੀ ਪੱਠਲ, ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਜੁੜ ਸਕਦੇ ਹੋ। ਬਾਕੀ ਪ੍ਰੋਗਰਾਮ ਬਾਬਤ, ਰੇਡੀਓ ਵਿਰਾਸਤ ਬਾਬਤ ਤੁਸੀਂ ਕੋਈ ਇੱਥੇ ਐਡਵਰਟਾਈਜ਼ਮੈਂਟ

0: ਕਰਨਾ ਚਾਹੁੰਦੇ ਹੋ ਜਾਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਤੰਬੜ ਸਾਹਿਬ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਭਾਅ ਜੀ ਹੋਣਾ ਨੰਬਰ 416-451-2222 416-451-2222 'ਤੇ ਤੰਬੜ ਸਾਹਿਬ ਹੋਣਾ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਆ। ਸੰਧੂ ਸਾਹਿਬ ਲਾਸਟ ਕਾਲ ਲਵਾਂਗਾ, ਉਸ ਤੋਂ ਬਾਅਦ ਮੈਂ ਮਾਫ਼ੀ ਚਾਹਾਂਗਾ, ਬਾਕੀ ਸਾਰੇ ਪਲੀਜ਼ ਡਰੋਪ ਕਰ ਦਿਓ। ਸੰਧੂ ਸਾਹਿਬ ਵੈਲਕਮ ਜੀ ਐਨ ਵੀ ਸੀ।
1: ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਕਾਫੀ ਸਾਰੇ ਗਵਰਨਮੈਂਟ ਦੇ ਪ੍ਰੋਗਰਾਮ ਆ ਹੋਮ ਰੈਨੋਵੇਸ਼ਨ ਲੈ ਕੇ, ਮੇਰਾ ਹੀਟਿੰਗ ਐਂਡ ਕੂਲਿੰਗ ਦਾ ਕੰਮ ਆ। ਕਿਸੇ ਨੂੰ ਫਰਨਸ ਦੀ ਟਿਊਨਅਪ ਚਾਹੀਦੀ ਆ ਜਾਂ ਕੋਈ ਵਾਟਰ ਹੀਟਰ ਆ, ਟੈਂਕਲੈਸ ਆ ਜਾਂ ਕੋਈ ਵੀ ਰਿਬੇਟ ਪ੍ਰੋਗਰਾਮ ਇਹਨਾਂ ਗੱਲ ਕਰਨੀ ਚਾਹੁੰਦਾ ਵਾ ਤਾਂ ਮੈਂ ਨੰਬਰ ਦੇ ਦੇਣਾ, ਟਾਈਮ ਬੜਾ ਥੋੜਾ ਮੈਂ ਲੇਟ ਹੋ ਗਿਆ, ਤੇ 647-7046-647-647-6046-706-46। ਥੈਂਕ ਯੂ ਬਸ਼ਮ ਜੀ, ਟਾਈਮ ਦੇ ਲਈ ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

0: ਨੰਬਰਾਂ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵੇਰ ਸ਼ਾਮ ਏ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼।
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ,
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509,
5: ਔਰ ਵਿਜ਼ਿਟ insuranceforyou.ca।
2: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ।
6: This is the effects of famous masala chai by Navigators Cafe.
7: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
8: Navigators Cafe, located at northwest corner of Queen Street East and Airport Road in Brampton. They are conveniently open 24/7.
9: ਸੱਚ ਕਿਹੋ ਜਿਹਾ ਹੁੰਦਾ?
10: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
11: ਮਿੱਟੀ ਚੁਗਦੀ ਫਸਲ ਸੱਚ ਹੈ,
10: ਖੁਰੂ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤੇ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤੇ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ। ਸਟੂਡੀਓ ਦੀ ਘੜੀ ਦੇ ਮੁਤਾਬਕ 7:05 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ।

0: 905 673 3337 905 673 3337 ਸਟੂਡੀਓ ਦਾ ਇੱਕੋ ਇੱਕ ਨੰਬਰ। ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਕੈਨੇਡਾ ਦੀ ਧਰਤੀ ਤੋਂ ਅਤੇ ਪੰਜਾਬ ਦੀ ਧਰਤੀ ਦੀ ਸ਼ਾਮ ਲੋਡਾ ਵੇਲਾ ਤਰਕਾਲਾ ਤੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਦੀ ਰੋਜ਼ ਦੀ ਤਰ੍ਹਾਂ ਜੁੜ ਚੁੱਕੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। 905 673 3337 ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਜੀਆਂ ਨੂੰ ਆਖਦੇ ਹਾਂ ਰਮੇਸ਼ ਹੁਸ਼ਿਆਰਪੁਰ ਜੀ ਹੁਣ ਦਾ। ਭਾਅ ਜੀ ਸਤਿ ਸ਼੍ਰੀ ਅਕਾਲ, ਜੀਆਂ ਨੂੰ ਗੁੱਡ ਮਾਰਨਿੰਗ ਜੀ।
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਵੀ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ, ਮੱਲੀ ਟੈਂਟ ਸਰਵਿਸਿਸ ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ। ਆਊਟਡੋਰ ਈਵੈਂਟਸ ਦੇ ਲਈ ਤੁਸੀਂ ਯਾਦ ਰੱਖਣਾ ਮੱਲੀ ਟੈਂਟ ਸਰਵਿਸਿਸ 647-999-2569-6 999-2569 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਗਿੱਲ ਫਾਰਮ ਦਾ ਸੁਨੇਹਾ ਤੁਹਾਨੂੰ ਦੇਈਦਾ, ਜ਼ਰੂਰ ਯਾਦ ਰੱਖਣਾ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ ਗਿੱਲ ਫਾਰਮ, ਜਿੱਥੇ ਤੁਸੀਂ ਤਾਜ਼ਾ ਸਬਜ਼ੀਆਂ ਦੇ ਨਾਲ ਨਾਲ ਆਪਣੇ ਬੈਕਯਾਰਡ ਵਾਸਤੇ ਫਾਰਮ ਹਾਊਸ ਵਾਸਤੇ ਪਨੀਰੀਆਂ ਲੈ ਕੇ ਆ ਸਕਦੇ ਹੋ ਸਬਜ਼ੀਆਂ ਦੀਆਂ। ਨਾਲ ਦੀ ਨਾਲ ਤੁਸੀਂ ਫਰੈਸ਼ ਚੱਕੀ ਆਟਾ ਗਿੱਲ ਫਾਰਮ 416-898 87-78 416-898-8778 ਗਿੱਲ ਫਾਰਮ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਸੋ ਇੱਕ ਵਾਰ ਫਿਰ ਪੰਜਾਬੀ ਲਹਿਰਾਂ 'ਚ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਪਿਆਰ, ਮੁਹੱਬਤ, ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਇੱਕ ਵਾਰ ਫਿਰ ਸਭ ਦਾ ਜੀ ਆਇਆਂ ਨੂੰ। ਪਹਿਲੀ ਖਬਰ ਦੇ ਵੱਲ ਚੱਲਦੇ ਹਾਂ ਰਮੇਸ਼ ਜੀ। ਦੇਸ਼ ਦਾ ਸਭ ਤੋਂ ਮਹਿੰਗਾ ਰੋਡ ਬਰਸਾਤ ਦੀ ਭੇਂਟ ਚੜ੍ਹ ਗਿਆ। ਮਹਿੰਗਾ ਮਤਲਬ ਮਜ਼ਬੂਤ ਹੋਣਾ ਚਾਹੀਦਾ ਸੀ, ਮਹਿੰਗਾ ਮਤਲਬ ਇੱਕ ਜਾਨਦਾਰ ਅਤੇ ਲੰਬੀ ਉਮਰ ਵਾਲਾ। ਸੜਕਾਂ ਤਾਂ ਅੱਜ ਵੀ ਭਾਰਤ ਦੇ ਵਿੱਚ ਕਈ ਗੋਰਿਆਂ ਦੀਆਂ ਬਣੀਆਂ ਹੋਈਆਂ ਸੜਕਾਂ, ਉਹ ਆਪਾਂ ਜੇ ਗੱਲ ਕਰੀਏ ਜਦੋਂ ਦੇਸ਼ ਸਾਡਾ ਗੁਲਾਮ ਸੀ ਉਦੋਂ ਦੀਆਂ ਵੀ ਕਈ ਪੁਲ ਖੜ੍ਹੇ ਆ, ਕਈ ਬਿਲਡਿੰਗਾਂ ਖੜ੍ਹੀਆਂ, ਪਰ ਜਿਹੜੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਮਜ਼ਬੂਤ ਅਤੇ ਮਹਿੰਗਾ ਰੋਡ ਬਰਸਾਤ ਦੀ ਭੇਂਟ ਚੜ੍ਹ ਗਿਆ, ਕਿਹੜਾ ਉਹ ਰੋਡ ਆ ਇਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ।
1: ਪ੍ਰਭ ਸੰਧੂ ਜੀ, ਤੁਸੀਂ ਅੰਗਰੇਜ਼ਾਂ ਦੇ ਸਮੇਂ ਦੀ ਯਾਦ ਕਰਾਤੀ। ਖੈਰ, ਅੰਗਰੇਜ਼ਾਂ ਦੇ ਸਮੇਂ ਨੂੰ ਭਾਰਤੀ ਲੋਕ ਕੋਈ ਵਧੀਆ ਸਮਾਂ ਤਾਂ ਨਹੀਂ ਕਹਿੰਦੇ, ਬੁਰਾਈਆਂ ਹੀ ਬੁਰਾਈਆਂ ਸੀ ਕਿਉਂਕਿ ਉਹ ਮਾਲਕ ਸੀ, ਭਾਰਤੀ ਲੋਕ ਗੁਲਾਮ ਸੀ। ਪਰੰਤੂ ਜਿੱਤ ਨੂੰ ਤੁਸੀਂ ਇਸ਼ਾਰਾ ਕੀਤਾ ਨਾ, ਉਹਨਾਂ ਸੜਕਾਂ ਦੀ ਗੱਲ, ਖਾਸ ਕਰਕੇ ਪੁਲਾਂ ਦੀ ਗੱਲ, ਇਹ ਵਾਕਈ ਗੱਲ ਤੁਹਾਡੀ ਦਰੁਸਤ ਹੈ ਕਿ ਉਸ ਵੇਲੇ ਦੀਆਂ ਬਣੀਆਂ ਕੁਛ ਇਮਾਰਤਾਂ ਚਾਹੇ ਪੁਲ ਹੋਣ ਚਾਹੇ ਸੜਕਾਂ, ਉਹ ਵੱਖਰੀ ਗੱਲ ਹੈ ਕਿ ਜਦੋਂ ਇੱਕ ਮਨਿਆਦ ਕਿਸੇ ਚੀਜ਼ ਦੀ ਪੂਰੀ ਹੋ ਜਾਏ ਜਾਂ ਸਮੇਂ ਦੇ ਹਿਸਾਬ ਦੇ ਨਾਲ ਉਹਨੂੰ ਉੱਚਾ ਕਰਨਾ ਪੈ ਜਾਏ, ਵੱਡਾ ਕਰਨਾ ਪੈ ਜਾਏ, ਇੱਧਰ ਉੱਧਰ ਕਰਨਾ ਪੈ ਜਾਏ, ਤੋੜਨੀ ਪੈਂਦੀ ਨਹੀਂ ਤੇ ਉਹ ਵਾਕਈ ਅਸੀਂ ਉਹ ਬਹੁਤ ਚੰਗੀ ਤਰ੍ਹਾਂ ਚੀਜ਼ਾਂ ਵੇਖੀਆਂ ਜਿਹੜੀਆਂ ਦੀ ਮਨਿਆਦ ਅਸੀਂ 100-150 ਸਾਲ ਸੁਣੀ ਹੈ ਕਿ ਇੱਦਾਂ ਚਿਪਟੋ ਪਾਈਏ ਪੁਲ ਬਣਿਆ, ਪਤਾ ਨਹੀਂ ਆ ਦੂਜੀ ਤੀਜੀ ਪੀੜ੍ਹੀ ਆ ਗਈ ਹੈ ਤੇ ਇਹ ਪੁਲ ਚੱਲਦੇ, ਅੰਗਰੇਜ਼ਾਂ ਦੇ ਸਮੇਂ ਦੀ ਗੱਲ ਹੈ। ਤੇ ਜਿਹੜਾ ਤਾਜ਼ਾ ਤਰੀਨ ਤੁਸੀਂ ਅੱਜ ਸਵਾਲ ਖੜਾ ਕੀਤਾ ਕਿ ਭਾਰਤ ਦਾ ਇੱਕ ਉਹ ਮਾਰਗ, ਭਾਰਤ ਦਾ ਇੱਕ ਉਹ ਐਕਸਪ੍ਰੈਸ ਵੇ ਜਿਹਦਾ ਪ੍ਰਭ ਸੰਧੂ ਜੀ ਉਦਘਾਟਨ, ਜੇ ਮੈਂ ਦਿਨਾਂ ਦੀ ਗੱਲ ਕਰਾਂ ਤੇ ਤੁਸੀਂ ਹੈਰਾਨ ਹੋ ਜਾਓਗੇ, 18-19 ਦਿਨ ਪਹਿਲਾਂ ਉਹਦਾ ਉਦਘਾਟਨ ਕੀਤਾ ਤੇ ਉਦਘਾਟਨ ਦੇ ਵੇਲੇ ਸੋਹਲੇ ਇਹ ਗਾਏ ਗਏ ਕਿ ਇੱਦਾਂ ਦੀਆਂ ਸੜਕਾਂ ਤੇ ਅਮਰੀਕਾ ਵਿੱਚ ਵੀ ਨਹੀਂ, ਤੇ ਉਹ ਸੜਕਾਂ 18 ਦਿਨਾਂ ਦੇ ਵਿੱਚ ਸੰਧੂ ਸਾਹਿਬ 80-85 ਥਾਵਾਂ ਤੋਂ ਟੁੱਟ ਗਈ, ਕਿਤੇ ਵਹਿ ਗਈ, ਕਿਤੇ ਖੱਡਾ ਪੈ ਗਿਆ, ਕਿਤੇ ਤਰੇੜ ਪੈ ਗਈ, ਕਿਤੇ ਉੱਚੀ ਤੇ ਕਿਤੇ ਨੀਵੀਂ। ਔਰ ਉਹ ਮਾਰਗ ਕੋਈ ਐ ਨਹੀਂ ਅਸੀਂ ਕਹਿ ਸਕਦੇ ਕਿ 500 ਕਿਲੋਮੀਟਰ ਲੰਬਾ ਹੈ, ਕੇਵਲ ਤੇ ਕੇਵਲ 63 ਕਿਲੋਮੀਟਰ ਦਾ ਇੱਕ ਐਕਸਪ੍ਰੈਸ ਹਾਈਵੇ ਜਿਹੜਾ ਲਖਨਊ ਤੋਂ ਕਾਨਪੁਰ ਬਣਿਆ, 63 ਕਿਲੋਮੀਟਰ, ਜਿਹਦੇ 1 ਕਿਲੋਮੀਟਰ ਨੂੰ ਬਣਾਉਣ ਦੇ ਲਈ 1 ਕਿਲੋਮੀਟਰ ਨੂੰ ਬਣਾਉਣ ਲਈ 75 ਕਰੋੜ ਰੁਪਇਆ ਖਰਚ ਆਇਆ, 75 ਕਰੋੜ। 4700 ਕਰੋੜ ਦਾ ਉਹ 63 ਕਿਲੋਮੀਟਰ ਦਾ ਮਾਰਗ ਬਣਿਆ, 4700 ਕਰੋੜ ਦਾ। ਉੱਤਰ ਪ੍ਰਦੇਸ਼ ਦਾ ਤੇ 100% ਭਾਰਤ ਦਾ ਕੋਈ ਟਾਵਾਂ ਹੀ ਹੋਵੇਗਾ ਜਿਹੜਾ ਇਹ ਤੋਂ ਮਹਿੰਗਾ ਮਾਰਗ ਹੋਵੇ। ਭਾਰਤ ਜੇ ਤੋਂ ਮਹਿੰਗਾ ਮਾਰਗ ਨਹੀਂ ਸਾਨੂੰ ਹੁਣ ਤੱਕ ਮੈਨੂੰ ਨਜ਼ਰ ਆਇਆ, ਕੋਈ ਮੇਰੇ ਤੋਂ ਅੰਕੜੇ ਨਹੀਂ ਮੈਂ ਲੱਭ ਸਕਿਆ। ਬਾਕੀ ਭਾਰਤ ਦੇ ਸਭ ਤੋਂ ਮਹਿੰਗੇ ਮਾਰਗਾਂ ਦਾ ਮਾਰਗ ਜਿਹਦੇ 1 ਕਿਲੋਮੀਟਰ ਬਣਾਉਣ ਤੇ 75 ਕਰੋੜ ਰੁਪਏ ਖਰਚ ਆਏ, ਹੁਣ 18 ਦਿਨ ਉਦਘਾਟਨ ਨੂੰ ਹੋਏ, ਜਮਾ ਜਮਾ ਮੀਂਹ 5-7 ਦਿਨ ਉੱਪਰ ਪਿਆ, 18 ਦਿਨ ਤੇ ਲਗਾਤਾਰ ਵਰਖਾ ਨਹੀਂ ਹੋਈ, ਤੇ 18ਵੇਂ ਇੱਕ ਦਿਨ ਤੁਸੀਂ ਕਹਿ ਲਓ ਕਿ ਉਹਦੇ ਵਿੱਚ ਖੱਡੇ ਨਜ਼ਰ ਆ ਗਏ, ਉਹ ਚ ਤਰੇੜਾਂ ਪੈ ਗਈਆਂ, ਕਿਤੇ ਜਿਹਨੂੰ ਕਹਿੰਦੇ ਹੇਠਾਂ ਦੱਬ ਜਾਣਾ, ਧੱਸ ਜਾਣਾ, ਕਿਤੇ ਹੇਠਾਂ ਧੱਸ ਗਿਆ। ਇਹ ਹਾਲਾਤ ਹੈ ਭਾਰਤ ਦੇ। ਔਰ ਇਹ ਵੀ ਪਤਾ ਲੱਗਾ ਜਦੋਂ ਘੋਖ ਪੜਤਾਲ ਕੀਤੀ ਕਿ ਆਖਿਰ ਕਾਰਨ ਕੀ ਹੈ, ਇੱਦਾਂ ਦਾ 75 ਕਰੋੜ ਰੁਪਏ ਪ੍ਰਤੀ ਕਿਲੋਮੀਟਰ ਖਰਚੇ ਹੋਣ ਤੇ ਰੋਡ ਬੈਠ ਜਾਵੇ, ਇਹਦਾ ਕਾਰਨ ਕੀ ਹੈ? ਹੁਣ ਪ੍ਰਭ ਸੰਧੂ ਜੀ, ਇੱਥੇ ਸਾਨੂੰ ਕਾਰਨ ਉਹ ਤਾਂ ਨਹੀਂ ਲੱਭਿਆ ਜਿਹੜਾ ਪਿਛਲੇ ਸਮੇਂ ਚ ਮੈਂ ਸਰੋਤਿਆਂ ਨਾਲ ਵੀ ਸਾਂਝੇ ਕਰਦਾ ਰਿਹਾ ਕਿ ਬਿਹਾਰ ਵਿੱਚ ਇੱਕ ਪੁਲ ਇਸ ਕਰਕੇ ਟੁੱਟ ਗਿਆ, ਉਹ ਕਹਿੰਦੇ ਜੀ ਤਾਂ ਉਹਦੇ ਹੇਠਾਂ ਚੂਹਿਆਂ ਨੇ ਚਗੇਰਾ ਮਾਰ ਦਿੱਤੀਆਂ ਸੀ, ਭਾਵ ਕਿ ਚੂਹਿਆਂ ਨੇ ਪੁਲ ਤੋੜ ਦਿੱਤਾ, ਨਵਾਂ ਬਣਿਆ ਕਰੋੜਾਂ ਅਰਬਾਂ ਦਾ ਪੁਲ। ਕਦੇ ਅਸੀਂ ਸੁਣਿਆ ਜੀ ਕਿ ਉਹਦੇ ਵਿੱਚ ਜੀ ਗੜਬੜ ਹੋ ਗਈ, ਫਲਾਨਾ ਹੋ ਗਿਆ ਜੀ, ਬਰਸਾਤ ਜ਼ਿਆਦਾ ਆ ਗਈ, ਬੜਾ ਸੁਣਿਆ। ਪਰੰਤੂ ਇਸ ਵਾਰ ਨਾ ਤੇ ਸਾਨੂੰ ਅਜੇ ਤੱਕ ਇਹ ਪਤਾ ਲੱਗਾ ਕਿ ਚੂਹਿਆਂ ਨੇ ਚਗੇਰ ਮਾਰ ਦਿੱਤੀ ਜਾਂ ਹੇਠਾਂ ਕਮੀ ਰਹਿ ਗਈ ਜਾਂ ਖੱਬੇ ਕਮੀ ਰਹਿ ਗਈ। ਸੱਜੇ ਪਤਾ ਇਹ ਲੱਗਿਆ ਕਿ ਅਸਲ ਵਿੱਚ ਉਹ ਜਿਹਨੂੰ ਠੇਕਾ ਦਿੱਤਾ ਸੀ ਉਸ ਕੰਪਨੀ ਦਾ ਨਾਮ ਸੀਗਾ PNC। ਇਹ ਉਹ PNC ਕੰਪਨੀ ਜਿਹਦਾ ਕੰਪਨੀ ਦਾ ਮਾਲਕ ਹੈ ਉਹਦਾ ਭਰਾ ਭਾਰਤੀ ਜਨਤਾ ਪਾਰਟੀ ਦਾ ਮੌਕੇ ਦਾ ਰਾਜ ਸਭਾ ਮੈਂਬਰ ਹੈ ਨਵੀਨ ਜੈਨ। ਨਵੀਨ ਜੈਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਚੋਟੀ ਦਾ ਲੀਡਰ ਹੈ, ਉਹਦੇ ਭਰਾ ਦੀ ਕੰਪਨੀ ਨੂੰ ਇਹ ਠੇਕਾ ਮਿਲਿਆ ਸੀ। ਔਰ ਉਹ ਭਰਾ ਦੀ ਕੰਪਨੀ ਪਤਾ ਹੀ ਵੀ ਲੱਗਾ 2 ਸਾਲ ਪਹਿਲਾਂ ਬੈਨ ਕੀਤੀ ਗਈ ਸੀ, ਹਾਲਾਂਕਿ ਬਾਅਦ ਵਿੱਚ ਬਹਾਲ ਕਰ ਦਿੱਤੀ। ਬਹਾਲ ਤੋਂ ਬਾਅਦ ਆ 4700 ਕਰੋੜ ਦਾ ਠੇਕਾ ਹੈ ਤੇ ਇੱਕ ਦੀ ਗੱਲ ਕੀਤੀ ਮੈਂ, ਹੋਰ ਪਤਾ ਨਹੀਂ ਕਿੰਨੇ ਆ। ਔਰ ਹੁਣ ਕਹਿੰਦੇ ਅਸੀਂ ਫਿਰ ਉਹਨੂੰ ਨੋਨ ਪਰਫੋਰਮੈਂਸ ਐਲਾਨ ਦਿੱਤਾ, ਉਸ ਕੰਪਨੀ ਨੂੰ ਬਲੈਕਲਿਸਟ ਨਹੀਂ ਕੀਤਾ, ਉਹਨੂੰ ਅਜੇ ਪਰਚਾ ਨਹੀਂ ਦਰਜ ਹੋਇਆ, ਕੋਈ ਸਜ਼ਾ ਨਹੀਂ ਹੈ, ਕੇਵਲ ਨੋਨ ਪਰਫੋਰਮੈਂਸ ਵਾਲੀ ਕੰਪਨੀ ਉਹਨੂੰ ਐਲਾਨਿਆ PNC ਨੂੰ, ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਦੇ ਭਰਾ ਦੀ ਕੰਪਨੀ ਹੈ। ਹੁਣ ਸੜਕ ਤੇ ਚਲੋ ਲੱਗ ਪਏ ਆ ਬਣਾਉਣ, ਕਿਤੇ ਟੋਏ ਪੂਰ ਰਹੇ ਆ, ਕਿਤੇ ਕੁਛ ਕਰ ਰਹੇ ਹੈ, ਪਰੰਤੂ ਪ੍ਰਭ ਸੰਤੂ ਜੀ ਗੱਲ ਇਹ ਹੈ ਕਿ ਜੇ 4700 ਕਰੋੜ 63 ਕਿਲੋਮੀਟਰ ਤੇ ਲੱਗ ਰਿਹਾ ਤੇ ਉਹ ਸੜਕ ਤੇ ਮਾਫ਼ ਕਰਨਾ, ਭਾਵੇਂ ਸੋਨੇ ਦੀ ਬਣਾ ਲਓ, ਜਿੰਨਾ ਪੈਸਾ ਉੱਥੇ ਥੱਪ ਦਿੱਤਾ। ਹੁਣ ਉਹ ਸੜਕ ਵਿੱਚ ਅਸੀਂ ਇਹੀ ਥੋੜੋ ਨਾਪਣਾ ਕਿ ਬਸ ਜੀ ਇੱਥੇ ਪਹਿਲਾਂ 3 ਘੰਟੇ ਲੱਗਦੇ ਸੀ ਹੁਣ 1 ਘੰਟਾ ਲੱਗਦਾ, ਉੱਥੇ ਤਾਂ ਹੋਰ ਚੀਜ਼ਾਂ ਵੀ ਵੇਖਣੀਆਂ ਪੈਣਗੀਆਂ। ਉਹ ਵੀ ਟੋਲ ਪਲਾਜ਼ਾ ਨਾਲ ਹੈ 4700 ਕਰੋੜ ਤੇ, ਅਸੀਂ ਕਹੀਏ ਕਿ 4700 ਕਰੋੜ ਦੇਸ਼ ਦੀ ਦਾ ਸਰਕਾਰ ਦਾ ਖਰਚ ਕੇ ਗੁਜ਼ਾਰਾ ਹੋ ਜਾਏਗਾ, ਐ ਨਹੀਂ ਹੈ। ਟੋਲ ਪਲਾਜ਼ਾ ਪਹਿਲੇ ਨੰਬਰ ਤੇ ਹੈ, ਟੋਲ ਪਲਾਜ਼ੇ ਤੋਂ ਬਿਨਾਂ ਤੁਸੀਂ ਉਸ ਰੋਡ ਤੇ ਪੈਰ ਨਹੀਂ ਧਰ ਸਕਦੇ, ਤੇ ਉਹ ਰੋਡ ਜਿਹੜਾ ਹੈਗਾ 80-85 ਥਾਵਾਂ ਤੋਂ ਟੁੱਟ ਗਿਆ। ਭਾਰਤੀ ਹਰੇਕ ਕਿਲੋਮੀਟਰ ਚ ਅਸੀਂ ਕਹਿ ਸਕਦੇ ਹਾਂ 1 ਤੋਂ 1.5 ਜਿਹੜੀਆਂ ਤਰੇੜਾਂ ਪਈਆਂ ਹਰੇਕ ਕਿਲੋਮੀਟਰ ਦੇ ਵਿੱਚ, 63 ਕਿਲੋਮੀਟਰ ਲੰਬਾ ਮਾਰਗ ਹੈ। ਔਰ ਜਿਹੜੇ ਭਾਰਤ ਦੇ ਇਸ ਵੇਲੇ ਆਵਾਜਾਈ ਮੰਤਰੀ ਹੈ ਨਿਤਿਨ ਗਡਕਰੀ ਜੀ, ਜਿਹਨਾਂ ਬਾਰੇ ਬੜੀਆਂ ਗੱਲਾਂ ਹੁੰਦੀਆਂ, ਤੇ ਇਹ ਨਿਤਿਨ ਗਡਕਰੀ ਹੁਣਾਂ ਦਾ ਵਿਭਾਗ ਹੈ ਜਿੱਥੇ ਉਂਗਲ ਖੜੀ ਹੋਈ ਹੈ। ਤੋ ਇਹੋ ਜਿਹੀ ਕੋਈ ਖਬਰ ਪੈਸੇ ਭਾਰਤ ਚ ਪਹਿਲੀ ਖਬਰ ਨਹੀਂ ਹੈ। ਕਦੇ ਚੂਹੇ ਕਿਸੇ ਪੁਲ ਨੂੰ ਤੋੜ ਜਾਂਦੇ ਆ, ਕਦੇ ਕਹਿੰਦੇ ਜੀ ਬਰਸਾਤ ਜ਼ਿਆਦਾ ਹੋ ਗਈ, ਤੇ ਆਹ ਤੇ ਸਿਰੇ ਦੀ ਹੈਰਾਨੀ ਹੋ ਗਈ ਕਿ 1 ਕਿਲੋਮੀਟਰ ਦੇ ਉੱਪਰ ਏਡੇ ਵੱਡੇ ਪੱਧਰ ਤੇ ਸਰਮਾਇਆ ਲੱਗਾ ਹੋਵੇ, ਪੈਸਾ ਲੱਗਾ ਹੋਵੇ, ਤੇ ਜਿੱਦਣ ਇਹ ਉਦਘਾਟਨ ਕੀਤਾ ਸੀ ਉਦਣ ਸਿਫਤਾਂ ਤੇ ਸੋਹਲੇ ਇਹ ਗਾਏ, ਹੁਣ ਜੀ ਇੱਥੇ ਅਮਰੀਕਾ ਤੋਂ ਜਾਂ ਸੜਕਾਂ ਵੀ ਇਹਦੇ ਸਾਹਮਣੇ ਕਮਜ਼ੋਰ ਪੈ ਜਾਣਗੀਆਂ, ਇਹਦੇ ਸਾਹਮਣੇ ਤੇ ਅਮਰੀਕਾ ਵੀ ਕੁਛ ਨਹੀਂ, ਇਹ ਮੇਰੇ ਸ਼ਬਦ ਨਹੀਂ ਹੈ, ਇਹ ਨਿਤਿਨ ਗਡਕਰੀ ਦੇ ਸ਼ਬਦ ਹੈ 18-19 ਦਿਨ ਪਹਿਲੇ ਜਿੱਦਣ ਇਹਦਾ ਉਦਘਾਟਨ ਕੀਤਾ ਸੀ। ਔਰ ਦਾਅਵੇ ਏਦਾਂ ਕੀਤੇ ਜਾਂਦੇ ਸੀ ਚਾਹੇ ਜਹਾਜ਼ ਇੱਥੇ ਉੱਤਰ ਜਾਏ, ਜਹਾਜ਼ ਨੂੰ ਤੇ ਰੋਡ ਨੂੰ ਕੁਛ ਹਿੱਲ ਹੋ ਹੀ ਨਹੀਂ ਸਕਦਾ, ਤੇ ਆ 18 ਦਿਨਾਂ ਚ ਪਹਿਲੀ ਬਰਸਾਤ ਵਿੱਚ ਫੂਕ ਨਿਕਲ ਗਈ ਹੈ, ਜਿਹੜਾ ਸਿੱਧਾ ਕਾਰਨ ਜੇ ਕੋਕੀ ਹੈ ਤੇ 100% ਉਹ ਕਾਰਨ ਜਿਹੜਾ ਹੁਣ ਤੱਕ ਨਜ਼ਰ ਆਉਂਦਾ ਹੈ ਉਹ ਕਾਰਨ ਭ੍ਰਿਸ਼ਟਾਚਾਰ ਹੈ। ਭ੍ਰਿਸ਼ਟਾਚਾਰ ਤੋਂ ਇਲਾਵਾ ਦੂਜਾ ਕਾਰਨ ਸਾਨੂੰ ਸਭ ਕੋਈ ਨਜ਼ਰ ਨਹੀਂ ਆ ਰਿਹਾ
0: ਜੀ। ਮੇਰਾ ਦੇਸ਼ ਮਹਾਨ ਹੈ ਤੇ ਜਿੱਥੇ 50,000 ਤੇ ਲੱਖ ਰੁਪਈਏ ਦੀ ਖਾਤਰ ਕਿਸਾਨ ਜਾਨ ਦੇ ਰਿਹਾ, ਤੇ ਇੱਧਰ 4700 ਕਰੋੜ ਦਾ ਜਿਹੜਾ ਬਣਿਆ ਹੋਇਆ ਮਾਰ ਗਿਆ ਉਹ ਪਾਣੀ 'ਚ ਵਹਿ ਰਿਹਾ। ਚਲੋ ਐਨੀਵੇ 905-673-33-37 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ। ਤੁਸੀਂ ਵਰਕ ਫਰੋਮ ਹੋਮ ਕਰਕੇ ਜਾਂ ਜ਼ਿਆਦਾ ਲੌਂਗ ਟਾਈਮ ਡਰਾਈਵਿੰਗ ਕਰਨ ਵਾਸਤੇ ਤੁਹਾਡੀ ਅਪਰ ਲੋਅਰ ਬੈਕ ਪੇਨ ਦੇ ਵਿੱਚ ਪ੍ਰੋਬਲਮ ਆਈ ਆ, ਪੇਨ ਹੋ ਰਹੀ ਆ, ਸਿਆਟਕਾ ਬੈਕ ਪੇਨ ਆ, ਕਿਸੇ ਵੀ ਤਰ੍ਹਾਂ ਦੀ ਬੈਕ ਪੇਨ ਆ, ਮਸਾਜ ਦੇ ਜ਼ਰੀਏ ਤੁਹਾਡੀ ਪੇਨ ਨੂੰ ਰਿਲੀਫ ਦੇਣਗੇ। ਲਵਾਨਾ ਵੈਲਨੈਸ ਸਪਾ ਜ਼ਰੂਰ ਇੱਕ ਚੱਕਰ ਮਾਰ ਕੇ ਆਉਣਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 20% ਡਿਸਕਾਊਂਟ ਵੀ ਮਿਲੇਗਾ। ਸੋ 905-673-3337। ਨਾਲ ਦੀ ਨਾਲ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦਈਏ, ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਪੈਸੇ ਬਚਾਉਣਾ ਚਾਹੁੰਦੇ ਹੋ, ਤੁਹਾਡੀ ਆਟੋ ਇੰਸ਼ੋਰੈਂਸ ਦੀ ਰੀਨਿਊਲ ਵੱਧ ਕੇ ਆ ਗਈ ਆ, ਬਹੁਤ ਸਾਰੇ ਡਾਲਰ ਸੇਵ ਕਰਨ ਦੇ ਲਈ ਤੁਸੀਂ ਹਰਵੀਨ ਮਾਵੀ ਜੀ ਦੀ ਟੀਮ ਨੂੰ ਸੰਪਰਕ ਕਰਨਾ ਆ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜਰਬਾ ਰੱਖਦੇ ਆ। ਗਰੁੱਪ ਅਤੇ ਬੰਡਲ ਡਿਸਕਾਊਂਟ ਲਗਾ ਕੇ ਤੁਹਾਡੀ ਇੰਸ਼ੋਰੈਂਸ ਬਿਲਕੁਲ ਘਟਾ ਕੇ ਦੇ ਦੇਣਗੇ। ਸੋ ਕਾਲ ਕਰ ਲਓ ਜੀ ਹਰਵੀਨ ਮਾਵੀ ਜੀ ਨੂੰ 647-287-0976, 647-287-0976, ਹਰਵੀਨ ਮਾਵੀ ਜੀ, 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦਾਖਲੇ ਦੀ ਵਿਧਾਨ ਸਭਾ 'ਚ ਗੂੰਜ ਪਈ, ਇਹ ਕਿਸੇ ਨਵੇਂ ਕਾਨੂੰਨ ਦੇ ਮੁਤਾਬਕ ਗੂੰਜ ਪਈ ਜਾਂ ਰੋਜ਼ਾਨਾ ਜਿਹੜੇ ਨੋਰਮਲ ਵਿਸ਼ੇ ਹੁੰਦੇ ਆ ਉਹਨਾਂ ਦੇ ਕਾਰਨ ਹੀ ਇਹ ਜਿਹੜੀਆਂ ਗੱਲਾਂ ਬਾਤਾਂ ਚੱਲੀਆਂ ਦੁਬਾਰਾ ਵਿਧਾਨ ਸਭਾ ਦੇ ਵਿੱਚ?
1: ਪ੍ਰਭ ਸੰਧੂ ਜੀ, 3 ਤਰੀਕ ਨੂੰ ਅਜਲਾਸ ਦਾ ਪਹਿਲਾ ਦਿਨ ਸੀ ਤੇ ਚੱਲ ਸੋ ਚੱਲ ਅੱਜ 6 ਅਗਸਤ ਹੋ ਗਈ ਆ। ਰੋਜ਼ ਕੁਛ ਨਾ ਕੁਛ ਚਰਚੇ ਹੁੰਦੇ ਆ। ਅਸੀਂ ਬੀਤੇ ਦਿਨਾਂ 'ਚ ਵੀ ਸਾਂਝ ਪਾਈ ਕਿ ਪੰਜਾਬ ਦੀ ਸਰਕਾਰ ਨੂੰ ਜਿਹੜੇ ਸੂਤ ਬੈਠਦੇ ਆ, ਮਾਫਕ ਬੈਠਦੇ, ਫਿੱਟ ਬੈਠਦੇ ਆ, ਉਹ ਮਤੇ ਅੰਦਰ ਪੇਸ਼ ਕੀਤੇ ਜਾ ਰਹੇ ਆ ਤੇ ਪਾਸ ਕੀਤੇ ਜਾ ਰਹੇ ਆ। ਕੁਝ ਮਤੇ ਵਿਰੋਧੀਆਂ ਦੀ ਹਾਜ਼ਰੀ 'ਚ ਪਾਸ ਕਰਤੇ, ਕੁਛ ਵਿਰੋਧੀਆਂ ਦੀ ਗੈਰ ਹਾਜ਼ਰੀ 'ਚ ਕਰ ਦਿੱਤੇ। ਅੱਜ ਵੀ ਉਵੇਂ ਇੱਕ ਮਤਾ ਪਾਸ ਕੀਤਾ ਕਿ ਅਸੀਂ ਪੰਜਾਬ ਦਾ ਜਿਹੜਾ ਵਿੱਦਿਆ ਦਾ ਸਿਲੇਬਸ ਹੈ, ਪੜ੍ਹਾਈ ਦਾ ਸਿਲੇਬਸ ਹੈ, ਉਸ ਪੜ੍ਹਾਈ ਦੇ ਸਿਲੇਬਸ ਵਿੱਚ ਕਹਿੰਦੇ ਅਸੀਂ ਵਿਸ਼ੇਸ਼ ਤਬਦੀਲੀ ਕਰਨੀ। ਮਤਾ ਸਰਬਸੰਮਤੀ ਨਾਲ ਪਾਸ ਹੋਇਆ। ਤਬਦੀਲੀ ਇਹ ਕਰਨੀ ਆ ਕਿ ਪੰਜਾਬ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਨਾਲ ਇੱਕ ਸਬਜੈਕਟ, ਇੱਕ ਹੋਰ ਉਹਦੇ ਵਿੱਚ ਪਾਠਕ੍ਰਮ ਜੋੜਨਾ ਆ, ਨਸ਼ਿਆਂ ਦੇ ਖਿਲਾਫ ਵਿਦਿਆਰਥੀਆਂ ਨੂੰ ਕਿਵੇਂ ਤਿਆਰ ਕਰਨਾ ਹੈ, ਕਿਵੇਂ ਉਹਨਾਂ ਦੀ ਮਾਨਸਿਕਤਾ ਮਜ਼ਬੂਤ ਕਰਨੀ ਹੈ, ਕਿਵੇਂ ਉਹਨਾਂ ਨੂੰ ਨਸ਼ੇ ਦੇ ਖਿਲਾਫ ਜਿਹੜਾ ਤਿਆਰ ਕਰਕੇ ਲਹਿਰ ਦੇ, ਨਸ਼ਿਆਂ ਦੇ ਖਿਲਾਫ ਇੱਕ ਲਹਿਰ ਚਲਾਉਣੀ ਹੈ। ਗੱਲ ਤੇ ਚੰਗੀ ਹੈ, ਪੰਜਾਬ ਦੀ ਵਿਧਾਨ ਸਭਾ 'ਚੋਂ ਮਤਾ ਪੇਸ਼ ਵੀ ਹੋਇਆ ਤੇ ਪਾਸ ਹੋ ਗਿਆ। ਪਹਿਲਾਂ ਵੀ ਪੰਜਾਬ ਦੀ ਸਰਕਾਰ ਇਹ ਗੱਲ ਕਹਿ ਚੁੱਕੀ ਹੈ ਕਿ ਜਿਹੜਾ ਅਸੀਂ ਨਸ਼ਿਆਂ ਦੇ ਖਿਲਾਫ ਸਿਲੇਬਸ ਲੈ ਕੇ ਆ ਰਹੇ, ਬਹੁਤ ਜਲਦ, ਜਿਹੜਾ ਬਹੁਤ ਜਲਦ ਲਾਗੂ ਹੋ ਜਾਏਗਾ, ਉਹਦੇ ਲਈ ਬਕਾਇਦਾ ਬਜਟ ਅਸੀਂ ਅਲਾਟ ਕਰ ਦੇਣਾ, ਸਾਰਾ ਕੁਛ ਕਰ ਦੇਣਾ। ਦੂਜਾ ਜਿਹੜਾ ਤੁਸੀਂ ਦਾਖਲੇ ਦੀ ਗੱਲ ਕੀਤੀ ਆ, ਦਾਖਲੇ ਦਾ ਮੁੱਦਾ ਚੁੱਕਿਆ ਹੈ ਵਿਰੋਧੀ ਧਿਰ ਨੇ, ਖਾਸ ਕਰਕੇ ਕਾਂਗਰਸ ਪਾਰਟੀ ਨੇ। ਉਹਨਾਂ ਨੇ ਸਵਾਲ ਖੜਾ ਕੀਤਾ ਕਿ ਤੁਸੀਂ ਸਿੱਖਿਆ ਕ੍ਰਾਂਤੀ ਦੇ ਇੰਨੇ ਸੋਹਲੇ ਗਾਉਂਦੇ ਹੋ, ਕੋਈ ਪੁੱਛੋ ਹੀ ਨਾ। ਤੁਸੀਂ ਕਹਿੰਦੇ ਜੀ ਕਮਾਲ ਕਰਤਾ, ਕ੍ਰਾਂਤੀ ਆ ਗਈ ਆ ਪੰਜਾਬ ਦੇ ਵਿੱਚ, ਭਾਰਤ ਵਿੱਚ ਇੱਦਾਂ ਦਾ ਐਜੂਕੇਸ਼ਨ ਵਾਲਾ ਸੂਬਾ ਹੀ ਕੋਈ ਨਹੀਂ, ਇੱਥੇ ਕਮਾਲ ਹੋਈ। ਕਿਉਂਕਿ ਜਿਹੜੀ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪ੍ਰਭ ਸੰਧੂ ਜੀ ਦਾਅਵੇ ਵੀ ਇਹੀ ਕਰਦੇ ਆ ਕਿ ਅਸੀਂ ਸਿੱਖਿਆ ਦੀ ਕ੍ਰਾਂਤੀ ਲੈ ਆਉਂਦੀ, ਕਮਾਲ ਕਰ ਦਿੱਤਾ। ਹੁਣ ਜਦੋਂ ਕਾਂਗਰਸੀਆਂ ਨੇ ਸਵਾਲ ਖੜਾ ਕੀਤਾ ਕਿ ਭਾਈ ਉਲਟਾ ਤੁਹਾਡੇ ਹੀ ਅੰਕੜੇ ਆ, ਤੁਹਾਡੇ ਵਿਭਾਗਾਂ ਦੀਆਂ ਰਿਪੋਰਟਾਂ ਆ ਕਿ ਇੱਥੇ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਬਹੁਤ ਫਰਕ ਪਿਆ, ਭਾਵ ਕਿ 2 ਲੱਖ ਦੇ ਕਰੀਬ ਸਕੂਲਾਂ ਚੋਂ ਦਾਖਲਾ ਘੱਟ ਗਿਆ, 2 ਲੱਖ ਤੋਂ ਵੱਧ, ਔਰ ਕਈ ਸਕੂਲ ਕਹਿੰਦੇ ਬੰਦ ਹੋ ਗਏ। ਉੱਥੇ ਪੰਜਾਬ ਦੇ ਸਿੱਖਿਆ ਮੰਤਰੀ ਕਹਿੰਦੇ ਜੀ ਬਿਲਕੁਲ ਨਹੀਂ, ਦਾਖਲੇ ਘਟੇ ਨਹੀਂ ਆ, ਅਸਲ ਵਿੱਚ ਪਹਿਲਾਂ ਬੋਗਸ ਦਾਖਲੇ ਹੁੰਦੇ ਸੀ, ਉਹ ਬੋਗਸ ਦਾਖਲੇ ਨਹੀਂ ਇਸ ਵਾਰ। ਬਾਕੀ ਗੱਲ ਉਹੀ ਹੈ ਕਿ ਜੇ ਪਹਿਲਾਂ 29 ਲੱਖ ਵਿਦਿਆਰਥੀ ਸੀ ਤੇ ਹੁਣ ਉਹ ਵਿਦਿਆਰਥੀ ਘੱਟ ਕੇ 26 ਲੱਖ ਹੋ ਗਿਆ। ਜਿਹੜੇ 3-3.5 ਲੱਖ ਘਟੇ ਆ ਵਿਦਿਆਰਥੀ, ਕਹਿੰਦੇ ਜੀ ਉਹ ਇਹ ਕਾਰਨ ਆ ਕਿ ਬੋਗਸ ਸੀਗੇ ਵਿਦਿਆਰਥੀ, ਬੋਗਸ ਕੱਟ ਦਿੱਤੇ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਅੰਕੜਿਆਂ ਦੀ ਸਿਆਸਤ ਆ ਗਈ ਹੈ। ਪਹਿਲਾਂ ਸਿਆਸਤ ਹੁੰਦੀ ਸ਼ਬਦਾਂ ਦੀ, ਮਹਿਸੂਸ ਕਰਦਾ ਸੀ ਬੰਦਾ ਪਾਰਟੀ ਵਿਰੋਧੀ ਧਿਰ ਤੰਜ ਕੱਸ ਦੇਵੇ ਤੇ ਜਿਹੜੀ ਸੱਤਾਧਾਰੀ ਹੁੰਦੀ ਸੀ ਬੇਇੱਜ਼ਤ ਮਹਿਸੂਸ ਕਰਦੀ ਸੀ, ਉਹਦਾ ਜਵਾਬ ਦਿੰਦਿਆਂ ਕਹਿੰਦੀ ਹੁੰਦੀ ਸੀ ਕਿ ਭਾਈ ਅਸੀਂ ਧਿਆਨ ਦੇ ਰਹੇ ਹਾਂ, ਕਰਾਂਗੇ। ਵਿਰੋਧੀ ਧਿਰ ਧਿਰ ਸਵਾਲਾਂ ਤੋਂ ਡਰਦੀ ਸੀ ਕਿ ਲੋਕ ਸਵਾਲ ਨਾ ਪੁੱਛਣ। ਹੁਣ ਇੱਥੇ ਅੰਕੜਿਆਂ ਦੀ ਖੇਡ ਆ ਗਈ ਆ, ਸਵਾਲ ਜਿੰਨੇ ਮਰਜ਼ੀ ਪੁੱਛ ਲਓ, ਉਹਨਾਂ ਨੇ ਅੰਕੜੇ ਘੁਮਾ ਫਰਾ ਕੇ ਆਪਣੇ ਹੱਕ ਵਿੱਚ ਫਿੱਟ ਕਰ ਦੇਣੇ। ਪੰਜਾਬ ਦੇ ਵਿਦਿਆ ਮੰਤਰੀ ਕਹਿੰਦੇ ਜੀ ਇਹ ਤਾਂ ਬਹੁਤ ਚੰਗਾ ਹੋ ਗਿਆ, ਜਿਹੜੇ ਦਾਖਲਾ ਘੱਟ ਗਿਆ, ਬੋਗਸ ਵਿਦਿਆਰਥੀ ਅਸੀਂ ਕੱਟ ਦਿੱਤੇ, ਜਿਹੜਾ ਉਹਨਾਂ ਨੂੰ ਫਾਇਦਾ ਮਿਲਦਾ ਸੀ ਉਦਾਂ ਹੀ ਜਾਅਲੀ ਫਾਇਦਾ ਸੀ, ਉਦਾਂ ਹੀ ਵਰਦੀਆਂ ਜਾਈ ਜਾਂਦੀਆਂ ਸੀ, ਉਹਦਾ ਹੁਣ ਜਿਹੜਾ ਪੈਸਾ ਬਚਣਾ, ਮਿਡ ਡੇ ਮੀਲ ਦਾ ਪੈਸਾ ਲੱਗਣਾ, ਉਹ ਸਕੂਲਾਂ ਦੀ ਹੋਰ ਡਿਵੈਲਪਮੈਂਟ ਵਿੱਚ ਲੱਗੇਗਾ। ਭਾਵ ਕਿ ਉਹਨਾਂ ਨੇ ਇੱਕ ਢੰਗ ਦੇ ਨਾਲ ਸਕੂਲ ਦੇ ਅਧਿਆਪਕਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਸਕੂਲਾਂ ਦੇ ਅਧਿਆਪਕ ਪਹਿਲਾਂ ਵਰਦੀਆਂ ਵੀ ਖਾਂਦੇ ਸੀ, ਮਿਡ ਡੇ ਮੀਲ ਵੀ ਖਾਂਦੇ ਸੀ, ਬੇਈਮਾਨੀ ਕਰਦੇ ਸੀਗੇ, ਬੋਗਸ ਦਾਖਲੇ ਸੀ, ਹੁਣ ਬੋਗਸ ਨਹੀਂ ਹੈ ਸਾਡੀ ਸਰਕਾਰ ਦੀ ਪ੍ਰਾਪਤੀ। ਭਾਵ ਇਹ ਉਹ ਚੀਜ਼ ਨੂੰ ਵੀ ਉਹਨਾਂ ਨੇ ਆਪਣੀ ਪ੍ਰਾਪਤੀ ਚ ਪੇਸ਼ ਕਰ ਦਿੱਤਾ, ਜਿਹੜੇ ਦਾਖਲੇ ਘਟੇ ਆ। ਬੀਤੇ ਦਿਨਾਂ ਚ ਵੀ ਮੈਂ ਇੱਕ ਸਾਂਝ ਪਾਈ ਸੀ ਕਿ ਮਿਡ ਡੇ ਮੀਲ ਸੋਸਾਇਟੀ ਜਿਹੜੀ ਭਾਰਤ ਪੱਧਰ ਦੀ ਜਿਹੜੀ ਬੱਚਿਆਂ ਨੂੰ ਖਾਣਾ ਪ੍ਰਦਾਨ ਕਰਦੀ ਹੈ, ਉਹਨਾਂ ਨੇ ਵੀ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਅਸੀਂ ਗ੍ਰਾਂਟ ਜਾਰੀ ਕਰਦੇ ਉਸ ਗ੍ਰਾਂਟ ਵਿੱਚ ਕਮੀ ਆਈ ਹੈ। ਕਹਿੰਦੇ ਕਿ ਇਹ ਸਾਡੀ ਪ੍ਰਾਪਤੀ ਨਹੀਂ ਹੈ, ਇਹ ਇਸ਼ਾਰਾ ਇਹ ਹੈ ਕਿ ਪੰਜਾਬ ਦੇ ਸਕੂਲਾਂ ਚ ਦਾਖਲਾ ਘਟਿਆ, ਹਾਜ਼ਰੀ ਘਟੀ ਹੈ ਸਰਕਾਰੀ ਸਕੂਲਾਂ ਚ। ਹੁਣ ਪ੍ਰਭ ਸੰਧੂ ਜੀ ਗਰਾਊਂਡ ਪੱਧਰ ਦੀ ਸੱਚਾਈ ਮੈਂ ਬਿਆਨ ਕਰਾਂ ਤੇ ਲਗਾਤਾਰ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਹੋ ਰਿਹਾ ਲਗਾਤਾਰ। ਕਾਰਨ ਕਈ ਹੈ, ਕੋਈ ਇੱਕ ਕਾਰਨ ਨਹੀਂ ਹੈ, ਕਾਰਨ ਬਹੁਤ ਸਾਰੇ ਹੈ। ਮੈਂ ਨਹੀਂ ਕਹਿੰਦਾ ਕਿ ਭਗਵੰਤ ਮਾਨ ਸਰਕਾਰ 100% ਜ਼ਿੰਮੇਵਾਰ ਹੈ, ਜ਼ਿੰਮੇਵਾਰ ਤੇ ਦਹਾਕਿਆਂ ਤੋਂ ਜਿਹੜੇ ਰਾਜ ਪ੍ਰਬੰਧ ਕਰਤੀਆਂ ਆ ਰਹੀਆਂ ਸਰਕਾਰਾਂ ਉਹ ਨੇ, ਪਰੰਤੂ ਹੁਣ ਨਹੀਂ ਅਸੀਂ ਇਹ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਜ਼ਿੰਮੇਵਾਰ ਨਹੀਂ, ਕਿਉਂਕਿ 4.5 ਸਾਲ ਇਹਨੂੰ ਵੀ ਹੋ ਗਏ ਹੈ। ਜਿੰਨੀਆਂ ਪਾਰਟੀਆਂ ਨੇ ਅੱਜ ਤੱਕ ਰਾਜ ਕੀਤਾ ਜਾਂ ਰਾਜ ਕਰ ਰਹੀ ਤੇ ਰਹਿ, ਇਹ ਸਰਕਾਰੀ ਸਕੂਲਾਂ ਦਾ ਜਿਹੜਾ ਵਿਹੜਾ ਗਰਕ ਹੋਇਆ ਉਹਦੇ ਲਈ ਜ਼ਿੰਮੇਵਾਰ ਹੈ। ਔਰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਵੱਡਾ ਕਾਰਨ ਹੈ, ਜਿਹੜੇ ਸਰਕਾਰੀ ਅਧਿਆਪਕ ਹੈ, ਜਿਹੜੇ ਇੱਕ ਬਹੁਤ ਯੋਗ ਅਧਿਆਪਕ ਮੈਂ ਕਹਿ ਸਕਦਾ, ਤਾਂ ਵੀ ਇਹਨੂੰ ਕਿਸੇ ਨੂੰ ਛੱਡ ਲੈਂਦੇ ਹਾਂ, ਉਹ ਯੋਗ ਅਧਿਆਪਕਾਂ ਨੂੰ ਪੜ੍ਹਾਉਣ ਦਾ ਮੌਕਾ ਤੇ ਦਿੱਤਾ ਹੀ ਨਹੀਂ ਜਾ ਰਿਹਾ, ਉਹਨਾਂ ਦੇ ਉੱਤੇ ਹੋਰ ਕੰਮ ਲਏ ਜਾ ਰਹੇ ਹੈ। ਸਕੂਲਾਂ ਵਿੱਚ ਅਧਿਆਪਕ ਘੱਟ ਹੈ, ਸੜਕਾਂ ਤੇ ਜ਼ਿਆਦਾ ਆ, ਪਿੰਡਾਂ ਦੇ ਵਿੱਚ ਸਰਵੇ ਇਹਨਾਂ ਦੇ ਕਰ ਰਹੇ ਹੈ। ਮੈਂ ਇਸ ਵਾਰ ਜ਼ਿਕਰ ਕੀਤਾ ਸੀ ਜਦੋਂ ਕਿ ਸਕੂਲਾਂ ਦਾ ਸੈਸ਼ਨ ਸ਼ੁਰੂ ਹੋਇਆ ਸੀ ਕਿ ਆਹ ਸਾਲ ਪੰਜਾਬ ਦੀ ਸਰਕਾਰੀ ਐਜੂਕੇਸ਼ਨ ਦਾ ਸਭ ਤੋਂ ਨਿਘਾਰ ਵਾਲਾ ਸਾਲ ਹੋਣਾ ਹੈ। ਉਹਦਾ ਕਾਰਨ ਇਹ ਸੀ ਕਿ ਲਗਭਗ ਵੱਡਾ ਹਿੱਸਾ ਅਧਿਆਪਕ ਮਰਦਮ ਸ਼ੁਮਾਰੀ ਚ ਲਾਏ ਗਏ, ਇੱਕ ਉਹਦਾ ਪੜਾਅ ਹੋਇਆ ਜੇ ਇੱਕ ਪੜਾਅ ਨਵੰਬਰ ਚ ਹੋਰ ਹੋਣਾ ਜਦੋਂ ਬੱਚਿਆਂ ਦੇ ਪੇਪਰ ਹੋਣੇ। ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਆਪਣਾ ਡਰੱਗ ਸਰਵੇ, ਉੱਥੇ ਅਧਿਆਪਕ ਲਾ ਤੇ ਬਚੇ ਖੁਚੇ। ਜੇ ਇਹ ਕੰਮ ਨਿਬੇੜ ਕੇ ਉਹ ਸਕੂਲਾਂ ਚ ਆਉਣ ਲੱਗੇ ਤੇ ਮੁੜ ਕੇ ਉਹਨਾਂ ਨੂੰ ਵੋਟਾਂ ਵਾਲੀ SIR ਵਿੱਚ ਲਾ ਦਿੱਤਾ। ਬਾਕੀ 2-2.5-3 ਮਹੀਨੇ ਏਦਾਂ ਦੇ ਆ ਜਦੋਂ ਅਧਿਆਪਕ ਸਕੂਲਾਂ ਚ ਹੀ ਨਹੀਂ ਪੜੇ, ਤੇ ਨਵੰਬਰ ਤੋਂ ਫਿਰ ਮਰਦਮ ਸ਼ੁਮਾਰੀ ਦਾ ਦੂਸਰਾ ਪੜਾਅ ਸ਼ੁਰੂ ਹੋ ਜਾਣਾ ਹੈ। ਨਵੰਬਰ ਵਾਲਾ ਮਰਦਮ ਸ਼ੁਮਾਰੀ ਦਾ ਪੜਾਅ ਖਤਮ ਹੋਣਾ ਜਦੋਂ ਚੜ੍ਹਦਾ ਸਾਲ ਹੋਣਾ, ਬਾਕੀ ਪੇਪਰ ਐਨ ਸਿਰ ਤੇ ਹੋਣੇ ਆ, ਉਦੋਂ ਵੋਟਾਂ ਆ ਜਾਣੀਆਂ, ਮਾਸਟਰਾਂ ਨੇ ਵੋਟਾਂ ਪਾਉਣੀਆਂ, ਤੇ ਫਿਰ ਕਿੱਥੋਂ ਪੜ੍ਹ ਲੈਣਗੇ ਨਿਆਣੇ? ਨਿਆਣਿਆਂ ਨੇ ਹਵਾ ਚੋਂ ਤੇ ਪੜ੍ਹਨਾ ਨਹੀਂ, ਅਧਿਆਪਕਾਂ ਨੇ ਪੜ੍ਹਾਉਣਾ ਹੈ। ਜੇ ਆਪਾਂ ਕਹੀਏ ਕਿ ਸਰਕਾਰ ਨੇ ਭਰਤੀ ਬਹੁਤ ਕਰ ਦਿੱਤੀ ਹੈ, ਸਰਕਾਰ ਦੇ ਆਪਣੇ ਅੰਕੜੇ ਹੈ ਕਿ ਅਸੀਂ 68,000 ਭਰਤੀ ਕੀਤੀ ਹੈ ਸਰਕਾਰੀ ਪੂਰੇ ਪੰਜਾਬ ਦੇ ਵਿੱਚ, ਉਹ 68,000 ਵਿੱਚੋਂ ਸਿੱਖਿਆ ਵਿਭਾਗ ਵਿੱਚ ਤੇ ਮੁੱਠੀ ਭਰ ਹੈ, ਭਾਵ ਕਿ ਨਾ ਮਾਤਰ ਭਰਤੀ, ਉਹ ਤੋਂ ਜ਼ਿਆਦਾ ਰਿਟਾਇਰਮੈਂਟ ਹੋ ਗਈ ਹੈ, ਸੇਵਾ ਮੁਕਤੀ ਵੱਧ ਹੋਈ ਹੈ, ਭਰਤੀ ਘੱਟ ਹੋਈ ਹੈ, ਤਾਂ ਅਸੀਂ ਐਜੂਕੇਸ਼ਨ ਦੀ ਕਿੱਥੇ ਆਸ ਕਰ ਸਕਦੇ ਹਾਂ ਕਿ ਚੰਗੀ ਐਜੂਕੇਸ਼ਨ ਹੋਵੇਗੀ? ਸੋ ਗੱਲਾਂ ਭਗਵੰਤ ਮਾਨ ਸਰਕਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੱਟਾਂ ਤੇ ਹੱਥ ਮਾਰ ਕੇ ਬਹੁਤ ਵੱਡੀਆਂ ਵੱਡੀਆਂ ਕਰ ਰਹੀ ਹੈ, ਪਰੰਤੂ ਗਰਾਊਂਡ ਪੱਧਰ ਦੀ ਸੱਚਾਈ ਹੈ ਕਿ ਸਰਕਾਰੀ ਐਜੂਕੇਸ਼ਨ ਤੰਤਰ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਨਿਗਾਰ ਚ ਜਾ ਰਿਹਾ ਹੈ। ਤੇ ਦੂਜੇ ਪਾਸੇ ਜਿਹੜੀ ਅੱਜ ਵਿਧਾਨ ਸਭਾ ਦੀ ਗੱਲ ਹੈ, ਵਿਰੋਧੀ ਧਿਰਾਂ ਨੇ ਚੁੱਕੀ ਹੈ, ਸੱਤਾਧਾਰੀ ਨੇ ਜਵਾਬ ਦਿੱਤਾ, ਤੇ ਕੇਵਲ ਉੱਥੇ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਹੈ।
0: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਈਏ ਹਰਮਨ ਬੱਤਾ ਦਾ, ਮੌਰਗੇਜ ਬ੍ਰੋਕਰ, ਤੁਸੀਂ ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ ਅਤੇ ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਦੀ ਮੌਰਗੇਜ ਲੈਣ ਬਾਰੇ ਸੋਚ ਰਹੇ ਸੀ, ਤਾਂ ਤੁਸੀਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਯਾਦ ਰੱਖਣਾ ਹੈ, 647-685-9000, 6476859000, ਹਰਮਨ ਬੱਤਾ। ਔਰ ਮੌਰਗੇਜ ਹੋ ਗਈ ਆ, ਕਲੋਜ਼ਿੰਗ ਵੀ ਹੋ ਗਈ ਆ, ਅਤੇ ਘਰ ਦਾ ਕੁੰਡਾ ਖੋਲ੍ਹਦਿਆਂ ਸਾਰ ਤੁਹਾਨੂੰ ਪਤਾ ਲੱਗਾ ਕਿ ਅਪਲਾਇੰਸਿਸ ਕਿੱਥੋਂ ਲੈਣੇ ਆ। ਸੋ ਘਰ ਦੀ ਸ਼ਾਨ ਬਣਾਉਣੀ ਆ ਬੇਸਮੈਂਟ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜੇ ਤੁਸੀਂ ਅਪਲਾਇੰਸਿਸ ਲੈਣੇ ਆ ਤਾਂ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਕਿਸੇ ਵੀ ਤਰ੍ਹਾਂ ਦੇ ਅਪਲਾਇੰਸ ਤੁਸੀਂ ਦੇਖ ਰਹੇ ਹੋ, ਫਰਿੱਜ, ਸਟੋਵ, ਡਿਸ਼ ਵਾਸ਼ਰ, ਡਰਾਇਰ, ਅਪਲਾਇੰਸ ਜੰਕਸ਼ਨ ਤੁਹਾਨੂੰ ਦੋ ਲੋਕੇਸ਼ਨ ਤੋਂ ਸਰਵ ਕਰਦਾ ਆ। 905-450-0054 ਪੰਜਾਬੀ ਲੈਣ ਦਾ ਰੈਫਰੈਂਸ ਦੇਣਾ ਨਾ ਭੁੱਲਣਾ। 905-450-0054 ਅਪਲਾਇੰਸ ਜੰਕਸ਼ਨ। ਨਾਲ ਦੀ ਨਾਲ ਸਟੂਡੀਓ 'ਚ ਜੁੜ ਚੁੱਕੇ ਨੇ ਹਰਪ੍ਰੀਤ ਸੈਣੀ ਜੀ, ਟੋਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਜਿੱਥੇ ਇੰਸ਼ੋਰੈਂਸ ਦੇ ਬਾਬਤ ਤੁਹਾਨੂੰ ਅਵੇਅਰਨੈਸ ਦਾ ਮੈਸੇਜ ਦੇ ਰਹੇ ਨੇ, ਉੱਥੇ ਨਾਲ ਦੀ ਨਾਲ ਪਰਿਵਾਰਾਂ ਨੂੰ ਸੁਰੱਖਿਅਤ ਫਾਈਨੈਂਸ਼ੀਅਲ ਪਲੈਨਿੰਗ ਅਤੇ ਇੰਸ਼ੋਰੈਂਸ ਦੀ ਰੋਜ਼ ਅਸੀਂ ਗੱਲਬਾਤ ਕਰਦੇ ਹਾਂ। ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ, ਡੈਂਟਲ, ਇਨਵੈਸਟਮੈਂਟ ਪਲਾਨ, ਕ੍ਰਿਟੀਕਲ ਇਲਨੈਸ, ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਨਾਮ ਇੱਕੋ ਯਾਦ ਰੱਖਣਾ, ਹਰਪ੍ਰੀਤ ਸੈਣੀ ਜੀ, ਟੋਪ ਚੁਆਇਸ ਇੰਸ਼ੋਰੈਂਸ, 416-817-6500। ਹਰਪ੍ਰੀਤ ਜੀ ਸਾਡੇ ਨਾਲ ਸਟੂਡੀਓ 'ਚ ਬਣ ਚੁੱਕੇ ਨੇ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਜੀ ਆਇਆਂ ਨੂੰ ਸਵਾਗਤ ਹੈ ਪੰਜਾਬੀ ਲਹਿਰਾਂ 'ਚ।
3: ਥੈਂਕ ਯੂ ਸੋ ਮੱਚ ਪ੍ਰਭ, ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਜੀ ਹਰਪ੍ਰੀਤ ਜੀ, ਅੱਜ ਆਪਾਂ ਕਿਹੜੇ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ? ਕਿਉਂਕਿ ਵੈਸੇ ਜਿੱਦਾਂ ਮੈਂ ਪਹਿਲਾਂ ਕਹਿੰਦਾ ਹੁੰਦਾ ਕਿ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਐਸੇ ਵਿਸ਼ੇ ਆ ਸਾਰੇ ਦੇ ਸਾਰੇ ਵਿਸ਼ੇ ਹੀ ਅਵੇਅਰਨੈਸ ਨੂੰ ਟੱਚ ਕਰਨ ਵਾਲੇ ਹੁੰਦੇ ਆ।
3: ਬਿਲਕੁਲ ਪ੍ਰਭ, ਤੁਸੀਂ ਸਹੀ ਕਿਹਾ, ਕਿਉਂਕਿ ਇਸੇ ਕਰਕੇ ਡਿਫਰੈਂਟ ਡਿਫਰੈਂਟ ਪਲਾਨਸ ਬਣੇ ਹੋਏ ਆ, ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਆਪਾਂ ਵੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਸਪੈਸ਼ਲੀ ਜਿਹੜੀ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ, ਕਿਉਂਕਿ ਜਿੱਦਾਂ ਤੁਸੀਂ ਹੁਣੇ ਹੀ ਕਿਹਾ ਕਿ ਮੋਰਗੇਜ ਕਰਵਾ ਲਈ ਆ, ਘਰ ਕਲੋਜ਼ ਹੋ ਗਿਆ ਆ, ਐਂਡ ਜਿੱਥੇ ਆਪਾਂ ਨੂੰ ਅਪਲਾਇੰਸਿਸ ਦੀ ਜ਼ਰੂਰਤ ਆ, ਉਹਦੇ ਨਾਲ ਜਿਹੜੀ ਮੇਜਰ ਜ਼ਰੂਰਤ ਹੈਗੀ ਆ ਉਹ ਹੈਗੀ ਆ ਮੋਰਗੇਜ ਇੰਸ਼ੋਰੈਂਸ ਦੀ। ਵੈਸੇ ਤਾਂ ਜਦੋਂ ਆਪਾਂ ਘਰ ਦੀ ਕਲੋਜ਼ਿੰਗ ਹੀ ਕਰਵਾਉਂਦੇ ਹਾਂ, ਜਦੋਂ ਆਪਾਂ ਮੋਰਗੇਜ ਲਈ ਅਪਲਾਈ ਹੀ ਕਰਦੇ ਹਾਂ, ਉਸ ਵੇਲੇ ਹੀ ਆਪਾਂ ਨੂੰ ਇਹ ਚਾਹੀਦਾ ਹੈਗਾ ਹੈ ਕਿ ਜਿੱਥੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਾਂ, ਉੱਥੇ ਆਪਣੀ ਜਿਹੜੀ ਕਵਰੇਜ ਹੈਗੀ ਆ, ਆਪਣੀ ਜਿਹੜੀ ਪ੍ਰੋਟੈਕਸ਼ਨ ਹੈਗੀ ਆ, ਕਿਉਂਕਿ ਜਦੋਂ ਆਪਾਂ ਮੋਰਗੇਜ ਲਈ ਅਪਲਾਈ ਕਰਦੇ ਹਾਂ ਉਹਦਾ ਮਤਲਬ ਇਹ ਹੈਗਾ ਕਿ ਅਸੀਂ ਸਭ ਤੋਂ ਵੱਡੀ ਲਾਇਬਿਲਟੀ ਲੈ ਰਹੇ ਹਾਂ, ਕਿਉਂਕਿ ਇਸ ਵੇਲੇ ਅਗਰ ਆਪਾਂ ਦੇਖੀਏ ਤਾਂ ਕ੍ਰੈਡਿਟ ਕਾਰਡਾਂ ਦਾ ਬੈਲੈਂਸ ਮੇ ਬੀ 10,000, 15,000, 20,000, 25,000 ਡਾਲਰ ਹੋਊਗਾ, ਲਾਈਨ ਆਫ ਕ੍ਰੈਡਿਟ ਕਿਸੇ ਨੇ ਲਈ ਹੋਊਗੀ ਤਾਂ ਉਹ ਵੀ ਇੰਨੇ ਕੁ ਦੀ ਹੋਊਗੀ, ਬਟ ਇਹ ਹੈਗਾ ਆ ਕਿ ਸਭ ਤੋਂ ਜ਼ਿਆਦਾ ਵੱਡੀ ਲਾਇਬਿਲਟੀ, ਸਭ ਤੋਂ ਜ਼ਿਆਦਾ ਵੱਡੀ ਜਿਹੜਾ ਸਾਡਾ ਲੋਨ ਹੈਗਾ ਉਹ ਮੋਰਗੇਜ ਦਾ ਹੀ ਆ, ਜਿਹਦਾ ਬੈਲੈਂਸ 5-6 ਲੱਖ ਤੋਂ ਲੈ ਕੇ ਮਿਲੀਅਨ ਮਿਲੀਅਨ ਤੋਂ ਉੱਪਰ ਦਾ ਵੀ ਹੋ ਸਕਦਾ ਆ, ਤਾਂ ਇਸ ਕਰਕੇ ਉਹਨੂੰ ਪ੍ਰੋਟੈਕਟ ਕਰਨਾ ਵੀ ਸਾਡੀ ਹੀ ਰਿਸਪੋਂਸੀਬਿਲਟੀ ਬਣਦੀ ਆ, ਕਿਉਂਕਿ ਜਿੱਥੇ ਅਸੀਂ ਚਾਹੁੰਦੇ ਹੁੰਦੇ ਹਾਂ ਕਿ ਸਾਡਾ ਜਿਹੜਾ ਸਭ ਤੋਂ ਵੱਡਾ ਲੋਨ ਕਵਰ ਹੋ ਸਕੇ, ਉੱਥੇ ਸਭ ਤੋਂ ਵੱਡੀ ਇਨਵੈਸਟਮੈਂਟ ਵੀ ਸਾਡੀ ਹੀ ਉਸ ਘਰ ਦੇ ਵਿੱਚ ਪਈ ਹੁੰਦੀ ਆ, ਕਿਉਂਕਿ ਡਾਊਨ ਪੇਮੈਂਟ ਦੇ ਵਿੱਚ ਜਿੰਨਾ ਅਸੀਂ ਪੈਸਾ ਦਿੱਤਾ ਆ ਉਹ ਸਾਰਾ ਕੈਸ਼ ਜਿਹੜਾ ਹੈਗਾ ਉਸ ਘਰ ਦੇ ਵਿੱਚ ਇਨਵੋਲਵ ਹੋਇਆ ਹੁੰਦਾ। ਸੋ ਇਸ ਕਰਕੇ ਮੋਰਗੇਜ ਦੀ ਪ੍ਰੋਟੈਕਸ਼ਨ ਕਰਾਉਣੀ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਆ। ਬਹੁਤ ਵਾਰ ਆਪਾਂ ਇਸ ਟੋਪਿਕ ਦੀ ਗੱਲ ਕੀਤੀ ਆ ਕਿ ਜਦੋਂ ਅਸੀਂ ਮੋਰਗੇਜ ਇੰਸ਼ੋਰੈਂਸ ਕਰਾਉਣੀ ਆ ਉਹ ਅਸੀਂ ਬੈਂਕ ਤੋਂ ਲਈਏ ਜਾਂ ਫਿਰ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਤੋਂ ਲਈਏ, ਕੀ ਫਰਕ ਹੈਗਾ ਆ, ਕੀ ਅੰਡਰ ਰਾਈਟਿੰਗ ਦਾ ਪ੍ਰੋਸੈਸ ਹੈਗਾ ਆ, ਕਿਉਂਕਿ ਜਦੋਂ ਅਸੀਂ ਪ੍ਰਭ ਜੀ ਘਰ ਦੀ ਕਲੋਜ਼ਿੰਗ ਹੁੰਦੀ ਆ, ਸਭ ਤੋਂ ਵੱਡੀ ਸਾਨੂੰ ਚਿੰਤਾ ਹੁੰਦੀ ਆ ਕਿ ਫਟਾਫਟ ਸਾਡੀ ਮੋਰਗੇਜ ਹੋ ਜਾਵੇ, ਤੇ ਸਾਡੀ ਜਦੋਂ ਮੋਰਗੇਜ ਅਸੀਂ ਕਰਾਉਣੇ ਹੈਗੇ ਆ ਤੇ ਜਿਹੜੇ ਪਰਸਨ ਮੋਰਗੇਜ ਸਾਡੀ ਕਰਦੇ ਆ ਕਈ ਵਾਰ ਸਾਨੂੰ ਉਹ ਰਿਕਮੈਂਡ ਕਰਦੇ ਆ ਕਿ ਮੋਰਗੇਜ ਇੰਸ਼ੋਰੈਂਸ ਤੁਸੀਂ ਉਹਨਾਂ ਹੀ ਬੈਂਕਿੰਗ ਇੰਸਟੀਟਿਊਸ਼ਨ ਤੋਂ ਐਡ ਆਨ ਕਰਵਾ ਲਓ ਤਾਂ ਕਿ ਤੁਹਾਡੀ ਕਵਰੇਜ ਜਿਹੜੀ ਹੈਗੀ ਉਹ ਨਾਲੋਂ ਨਾਲ ਸ਼ੁਰੂ ਹੋ ਸਕੇ। ਕਿਤੇ ਇੱਕ ਪੁਆਇੰਟ ਦੇ ਉੱਪਰ ਚਲੋ ਉਹ ਸਾਨੂੰ ਪ੍ਰੋਟੈਕਟ ਕਰ ਰਹੇ ਹੁੰਦੇ ਆ, ਬਟ ਦੂਜੇ ਪੁਆਇੰਟ ਦੇ ਉੱਪਰ ਆਪਾਂ ਇਹ ਦੇਖਣਾ ਹੁੰਦਾ ਆ ਕਿ ਉਸ ਪ੍ਰੋਟੈਕਸ਼ਨ ਦੇ ਲਈ ਅਸੀਂ ਜਿਹੜੀ ਕੋਸਟ ਪੇ ਕਰ ਰਹੇ ਹਾਂ ਕਿ ਸਾਨੂੰ ਉਹਦੇ ਬਿਹਾਈਂਡ ਦੇ ਉੱਪਰ ਉਨੀ ਸੇਮ ਕਵਰੇਜ ਮਿਲ ਰਹੀ ਹੈ ਜਿੰਨੀ ਆਪਾਂ ਨੂੰ ਇੰਸ਼ੋਰੈਂਸ ਕੰਪਨੀ ਤੋਂ ਮਿਲਣੀ ਚਾਹੀਦੀ ਸੀ। ਸੋ ਥੋੜ੍ਹੇ ਜਿਹੇ ਮੈਂ ਡਿਫਰੈਂਸਿਸ ਦੱਸ ਦਿੰਦੀ ਹਾਂ। ਇੱਕ ਤਾਂ ਇਹ ਹੈਗਾ ਆ ਕਿ ਜਿਹੜੀ ਵੀ ਆਪਾਂ ਮੋਰਗੇਜ ਇੰਸ਼ੋਰੈਂਸ ਕਿਸੇ ਬੈਂਕਿੰਗ ਇੰਸਟੀਟਿਊਸ਼ਨ ਤੋਂ ਲੈਂਦੇ ਹਾਂ ਉਹ ਪਰਟੀਕੁਲਰ ਉਸ ਮੋਰਗੇਜ ਦੇ ਨਾਲ ਲਿੰਕਡ ਆ। ਸੋ ਕੱਲ੍ਹ ਨੂੰ ਤੁਸੀਂ ਉਹ ਘਰ ਵੇਚ ਦਿੰਦੇ ਹੈਗੇ ਆ, ਕੱਲ੍ਹ ਨੂੰ ਤੁਹਾਡਾ ਉਹ ਘਰ ਪੇ ਆਫ ਹੋ ਜਾਂਦਾ ਆ, ਤੁਹਾਡੀਆਂ ਜਿਹੜੀਆਂ ਉਹ ਪਾਲਿਸੀਜ਼ ਜਿਹੜੀਆਂ ਹੈਗੀਆਂ ਜੇ ਤੁਸੀਂ ਘਰ ਉਹ ਵੇਚ ਦਿੰਦੇ ਆ ਨਾਲ ਹੀ ਪਾਲਿਸੀ ਖਤਮ ਆ। ਤੁਸੀਂ ਨਵਾਂ ਘਰ ਲਓਗੇ ਤੁਹਾਨੂੰ ਨਵੀਂ ਮੋਰਗੇਜ ਕਰਾਉਣੀ ਪਊਗੀ, ਤੁਹਾਨੂੰ ਨਵੀਂ ਇੰਸ਼ੋਰੈਂਸ ਕਰਾਉਣੀ ਪਊਗੀ, ਬਟ ਇਹੀ ਜੇ ਤੁਸੀਂ ਆਪਣੀ ਪਰਸਨਲ ਪਾਲਿਸੀ ਲਈ ਹੋਵੇ ਤੁਸੀਂ ਸੇਮ ਪਾਲਿਸੀ ਨੂੰ ਕੰਟੀਨਿਊ ਕਰ ਸਕਦੇ ਆ ਚਾਹੇ ਜਿੰਨੇ ਮਰਜ਼ੀ ਘਰ ਬਦਲੋ। ਸੋ ਆਪਾਂ ਨੂੰ ਹਰ ਵਾਰੀ ਆਪਣੀ ਪਾਲਿਸੀ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈਗੀ, ਆਪਣੀ ਹੈਲਥ ਜਿਹੜੀ ਹੈਗੀ ਉਹ ਲੌਕ ਹੋ ਜਾਂਦੀ ਹੈ। ਸੋ ਅਗਰ ਤੁਸੀਂ ਬੈਂਕਿੰਗ ਇੰਸਟੀਟਿਊਸ਼ਨ ਤੋਂ ਪਾਲਿਸੀ ਲੈਣੇ ਹੈਗੇ ਆ ਤੁਹਾਡੀ ਕੋਈ ਵੀ ਹੈਲਥ ਪਹਿਲਾਂ ਚੈੱਕ ਨਹੀਂ ਹੁੰਦੀ। ਸੋ ਉਹਨਾਂ ਨੇ ਤੁਹਾਨੂੰ ਸਿਰਫ ਮੈਡੀਕਲ ਕੁਐਸਚਨ ਆਨਸਰਸ ਕਰਨੇ ਆ ਔਰ ਕਈ ਵਾਰ ਉਹ ਕਰਦੇ ਵੀ ਨਹੀਂ ਹੈਗੇ। ਸੋ ਤੁਹਾਡੇ ਕੋਲ ਸਿਰਫ ਸਾਈਨ ਕਰਵਾਏ ਹੁੰਦੇ ਆ ਔਰ ਜਦੋਂ ਤੁਸੀਂ ਮੈਕਸੀਮਮ ਜਿਹੜੇ ਲਿਸਨਰਸ ਉਹ ਹੋਣਗੇ ਇਸ ਵੇਲੇ ਜਿਹਨਾਂ ਨੂੰ ਮੈਂ ਇਹ ਕਹਾਂ ਕਿ ਅਗਰ ਤੁਹਾਡੇ ਕੋਲੋਂ ਕਿਸੇ ਵੀ ਬੈਂਕਿੰਗ ਇੰਸਟੀਟਿਊਸ਼ਨ ਤੋਂ ਮੋਰਗੇਜ ਇੰਸ਼ੋਰੈਂਸ ਹੈਗੀ ਆ ਕੀ ਤੁਹਾਡੇ ਕੋਲ ਉਹਦੇ ਪੇਪਰ ਵਰਕ ਹੈਗੀ ਆ? ਐਂਡ ਬਹੁਤਿਆਂ ਕੋਲ ਪੇਪਰ ਵਰਕ ਹੀ ਨਹੀਂ ਹੈਗਾ। ਔਰ ਬਹੁਤਿਆਂ ਨੇ ਉਸ ਐਪਲੀਕੇਸ਼ਨ ਨੂੰ ਕਦੇ ਦੇਖਿਆ ਹੀ ਨਹੀਂ ਹੈਗਾ ਕਿ ਜਿਹਦੇ ਵਿੱਚ ਮੈਡੀਕਲ ਕੁਐਸਚਨ ਆਨਸਰ ਦੇ ਜਵਾਬ ਉਹਨਾਂ ਨੇ ਦਿੱਤੇ ਸੀ। ਜਿੱਥੇ ਇੰਸ਼ੋਰੈਂਸ ਵਰਡ ਹੈਗਾ ਹੈ ਨਾ, ਚਾਹੇ ਉਹ ਕਿਸੇ ਬੈਂਕਿੰਗ ਇੰਸਟੀਟਿਊਸ਼ਨ ਤੋਂ ਹੋਵੇ ਚਾਹੇ ਇੰਸ਼ੋਰੈਂਸ ਕੰਪਨੀ ਤੋਂ ਹੋਵੇ, ਉੱਥੇ ਮੈਡੀਕਲ ਅੰਡਰ ਰਾਈਟਿੰਗ ਇਨਵੋਲਵ ਆ। ਸੋ ਉਹਦਾ ਮਤਲਬ ਇਹ ਹੈਗਾ ਆ ਕਿ ਜਿਹੜੇ ਮੈਡੀਕਲ ਕੁਐਸਚਨ ਆਨਸਰ ਦੇ ਜਵਾਬ ਤੁਸੀਂ ਦਿੱਤੇ ਸੀਗੇ, ਕਲੇਮ ਉਹਦੇ ਤੇ ਬੇਸਡ ਹੀ ਮਿਲਣਾ ਆ। ਸੋ ਅਗਰ ਤੁਸੀਂ ਕੋਈ ਵੀ ਜਵਾਬ ਆਪ ਦਿੱਤਾ ਹੀ ਨਹੀਂ ਹੈਗਾ, ਤਾਂ ਤੁਸੀਂ ਆਪ ਸੋਚ ਸਕਦੇ ਆ ਕਿ ਤੁਹਾਡੀ ਮੈਡੀਕਲ ਹਿਸਟਰੀ ਕੌਣ ਬੰਦਾ ਜਾਣ ਸਕਦਾ ਆ। ਤੇ ਜੇ ਤੁਸੀਂ ਦਿੱਤੇ ਹੈਗੇ ਆ ਤੇ ਤੁਸੀਂ ਪ੍ਰੋਪਰਲੀ ਨਹੀਂ ਦਿੱਤੇ ਹੈਗੇ, ਤਾਂ ਫਿਰ ਵੀ ਤੁਹਾਨੂੰ ਕਲੇਮ ਦੇ ਟਾਈਮ ਤੇ ਪ੍ਰੋਬਲਮ ਆ ਸਕਦੀ ਆ। ਸੋ ਇਸ ਕਰਕੇ ਇੱਕ ਵਾਰੀ ਮੈਂ ਜ਼ਰੂਰ ਕਹੂੰਗੀ ਕਿ ਆਪਣੇ ਉਹ ਪਾਲਿਸੀ ਪੇਪਰਸ ਰਿਵਿਊ ਜ਼ਰੂਰ ਕਰੋ, ਤੁਸੀਂ ਉਹਨਾਂ ਨੂੰ ਕੱਢੋ, ਉਹਨਾਂ ਨੂੰ ਦੇਖੋ ਕਿ ਹਾਂ ਕਿਹੜੇ ਮੈਡੀਕਲ ਕੁਐਸਚਨ ਆਨਸਰ ਸੀਗੇ ਜਦੋਂ ਤੁਸੀਂ ਇੰਸ਼ੋਰੈਂਸ ਲਈ ਸੀਗੀ, ਕੀ ਉਹਨਾਂ ਦੇ ਆਨਸਰ ਤੁਸੀਂ ਪ੍ਰੋਪਰਲੀ ਦਿੱਤੇ ਸੀ ਉਸ ਲਈ ਕਿ ਨਹੀਂ ਦਿੱਤੇ ਸੀ। ਜਾਂ ਤੁਸੀਂ ਸਾਡੇ ਕੋਲ ਉਹਨਾਂ ਪਾਲਿਸੀਜ਼ ਨੂੰ ਰਿਵਿਊ ਕਰਵਾ ਸਕਦੇ ਆ। ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ, ਮੋਰਗੇਜ ਇੰਸ਼ੋਰੈਂਸ ਕਰਵਾਉਣੀ ਹੈਗੀ ਆ, ਤਾਂ ਇੰਸ਼ੋਰੈਂਸ ਕੰਪਨੀ ਤੋਂ ਕਰਾਓ। ਮੈਡੀਕਲ ਅੰਡਰ ਰਾਈਟਿੰਗ ਅਪਫਰੰਟ ਹੋਊਗੀ, ਪਾਲਿਸੀ ਤੁਹਾਡੀ ਕੰਟੀਨਿਊ ਹੋਊਗੀ, ਘਰ ਪੇ ਆਫ ਹੋਣ ਤੋਂ ਬਾਅਦ ਵੀ ਤੁਸੀਂ ਉਹਨੂੰ ਆਪਣੀ ਪਰਮਾਨੈਂਟ ਲਾਈਫ ਇੰਸ਼ੋਰੈਂਸ ਦੇ ਵਿੱਚ ਕਨਵਰਟ ਕਰਵਾ ਸਕਦੇ ਆ ਬਿਨਾਂ ਕਿਸੇ ਮੈਡੀਕਲ ਤੋਂ। ਸੋ ਬਹੁਤ ਸਾਰੇ ਬੈਨੀਫਿਟਸ ਤੁਹਾਨੂੰ ਐਕਸਟਰਾ ਮਿਲ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500-416-817-6500।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਹਰਪ੍ਰੀਤ ਜੀ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ। ਬਿਲਡਿੰਗ ਸਪਲਾਈਜ਼ ਦੀਆਂ ਸਾਰੀਆਂ ਜ਼ਰੂਰਤਾਂ ਇੱਕੋ ਛੱਤ ਥੱਲੇ ਪੂਰੀਆਂ ਹੋ ਜਾਣੀਆਂ ਜੀ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹਰ ਤਰ੍ਹਾਂ ਦਾ, ਵਧੀਆ ਕੁਆਲਿਟੀ ਦਾ ਅਤੇ ਵਧੀਆ ਸੇਵਾਵਾਂ ਦੇ ਲਈ ਅਤੇ ਵਧੀਆ ਕੀਮਤਾਂ ਦੇ ਲਈ ਬਿਲਡਿੰਗ ਸਪਲਾਈਜ਼ ਲਈ ਇੱਕੋ ਇੱਕ ਵੱਡਾ ਸਟੋਰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਵੀ ਜਾ ਕੇ ਬਰਾਊਜ਼ ਕਰਕੇ ਆਇਓ, www.bestvaluebuildingsupplies.ca 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਸੋ 905-673-3337 905-673-3337। ਬਹੁਤ ਸਾਰੀਆਂ ਖਬਰਾਂ ਨੇ, ਕਾਲਸ ਵੀ ਬਹੁਤ ਸਾਰੀਆਂ ਨੇ। ਬਸ ਇੱਕ ਖਬਰ ਤੋਂ ਬਾਅਦ ਫਿਰ ਆਪਾਂ ਕਾਲਸ ਦੇ ਵੱਲ ਚੱਲਦੇ ਹਾਂ, ਇਜਾਜ਼ਤ ਲਵਾਂਗੇ ਰਮੇਸ਼ ਹੁਸ਼ਿਆਰਪੁਰ ਜੀ ਤੋਂ। ਸੋ ਅਗਲੀ ਖਬਰ ਰਮੇਸ਼ ਜੀ, ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਕੱਲ੍ਹ ਚੰਡੀਗੜ੍ਹ ਵਿੱਚ ਕਰਨਗੇ ਪ੍ਰਦਰਸ਼ਨ। ਇਹ ਮੈਨੂੰ ਲੱਗਦਾ ਕਿ ਮੁਲਾਜ਼ਮ ਜਿਹੜਾ ਤਬਕਾ ਆ, ਬਾਕੀ ਜਿੱਥੇ ਆਮ ਆਦਮੀ ਪਾਰਟੀ ਸਭ ਨੂੰ ਖੁਸ਼ ਕਰਨ ਦੇ ਵਿੱਚ ਟੂੰ ਟੂੰ ਕਰਾਉਣ 'ਚ, ਟੀਂ ਟੀਂ ਕਰਾਉਣ 'ਚ ਜਿੱਥੇ ਸਮਰੱਥ ਰਹੀ ਆ, ਪਰ ਮੁਲਾਜ਼ਮਾਂ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦੀ ਬਣੀ ਨਹੀਂ, ਚਾਹੇ ਉਹ ਰਿਟਾਇਰ ਮੁਲਾਜ਼ਮ ਹੋਣ ਚਾਹੇ ਜਿਹੜੇ ਆਮ ਜਿਹੜੇ ਪੰਜਾਬ ਦੇ ਦੂਜੇ ਵਰਗਾਂ ਦੇ ਮੁਲਾਜ਼ਮ ਹੋਣ ਜੀ।
1: ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਪੰਜਾਬ ਦਾ ਜਿਹੜਾ ਮੁਲਾਜ਼ਮ ਤਬਕਾ, ਜਿਹਨੂੰ ਅਸੀਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਆਖਦੇ ਹਾਂ, ਚਾਹੇ ਉਹ ਸਿਹਤ ਵਿਭਾਗ ਹੈ, ਕੋਈ ਡਾਕਟਰ ਹੈ, ਨਰਸ ਹੈ, ਜਾਂ ਕੋਈ ਪਟਵਾਰੀ ਹੈ, ਕੋਈ ਨਹਿਰੀ ਪਟਵਾਰੀ ਹੈ, ਕੋਈ ਗ੍ਰਾਮ ਸੇਵਕ ਹੈ, ਕੋਈ ਸੈਕਟਰੀ ਹੈ, ਕੋਈ ਅਧਿਆਪਕ ਹੈ, ਜਾਂ ਕੁਛ ਹੋਰ ਹੈ, ਬੜੇ ਵੱਖ ਵੱਖ ਵਿਭਾਗ ਹੈ। ਅਸਲ ਵਿੱਚ ਪੰਜਾਬ ਦੀ ਜਿਹੜੀ ਮੌਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਵਾਕਈ ਜਿਹੜੀ ਹੈ ਸਮਝ ਲਓ ਕਿ ਆਹਮੋ ਸਾਹਮਣੇ ਦੀ ਪਾਲਿਸੀ ਰਹੀ ਹੈ। ਪੰਜਾਬ ਦੀ ਸਰਕਾਰ ਜਿਹੜੀ ਮੌਕੇ ਦੀ ਭਗਵੰਤ ਮਾਨ ਸਰਕਾਰ ਹੈ, ਇਹਨਾਂ ਨੇ ਮੁਲਾਜ਼ਮਾਂ ਦੀ ਪੂਰਾ ਰੱਤੀ ਪਰ ਪਰਵਾਹ ਨਹੀਂ ਕੀਤੀ। ਅਸੀਂ ਵੀ ਬੜਾ ਲੰਬਾ ਸਮਾਂ ਪੱਤਰਕਾਰਤਾ ਦੇ ਖੇਤਰ ਵਿੱਚ ਜਾਂ ਪੰਜਾਬ ਦੇ ਵਿੱਚ ਮੁਲਾਜ਼ਮ ਵਰਗ ਦੇ ਨਾਲ ਜਾਂ ਵੱਖ ਵੱਖ ਸਰਕਾਰਾਂ ਦੇ ਨਾਲ ਕਿਤੇ ਨਾ ਕਿਤੇ ਸਾਂਝਾ ਪੈਂਦੀਆਂ ਰਹੀਆਂ, ਦੇਖਦੇ ਰਹੇ ਹਾਂ, ਸੁਣਦੇ ਰਹੇ ਹਾਂ। ਠੀਕ ਹੈ, ਪਿਛਲੀਆਂ ਸਰਕਾਰਾਂ ਵੀ ਮੁਲਾਜ਼ਮਾਂ ਨੂੰ ਲਾਰੇ ਲਾ ਦਿੰਦੀਆਂ ਸੀ, ਲਾਰੇ ਲਾ ਕੇ ਮੁੱਕਰ ਜਾਂਦੀਆਂ ਸੀ, ਪਰੰਤੂ ਕੁਛ ਨਾ ਕੁਛ ਪੂਰਤੀ ਉਹਨਾਂ ਦੀ ਹੋ ਜਾਂਦੀ ਸੀ। ਘੱਟੋ ਘੱਟ ਕੋਈ ਸਰਕਾਰ ਅਸੀਂ ਏਦਾਂ ਦੀ ਨਹੀਂ ਵੇਖੀ ਜਿਹੜੀ ਮੁਲਾਜ਼ਮਾਂ ਨੂੰ ਸਿੱਧੀ ਮੁਖਾਲਫਤ ਕਰੇ ਕਿ ਭਾਈ ਤੁਸੀਂ ਚੀਜ਼ਾਂ ਕੀ ਹੋ ਸਾਡੇ ਸਾਹਮਣੇ, ਇਹ ਤੇ ਪਹਿਲਾਂ ਤਨਖਾਹਾਂ ਬਹੁਤ ਲੈਂਦੇ ਆ, ਇਸ ਕਰਕੇ ਇਹਨਾਂ ਦੀ ਤਨਖਾਹ ਤੇ ਬਹੁਤ ਜ਼ਿਆਦਾ ਆ, ਔਰ ਉਹਦੇ ਲਈ ਪ੍ਰੈਸ ਵਾਰਤਾ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣ, ਲੋਕਾਂ ਨੂੰ ਦੱਸਿਆ ਜਾਵੇ ਜੀ ਮੁਲਾਜ਼ਮ ਤਨਖਾਹਾਂ ਬਹੁਤ ਲੈਂਦੇ ਆ। ਕਿਉਂਕਿ ਜੇ ਇਹਨੂੰ ਸਿਧਾਂਤਕ ਤੌਰ ਤੇ ਗੱਲ ਕਹੀਏ ਤੇ ਸਰਕਾਰਾਂ ਦੀ ਇਹ ਡਿਊਟੀ ਦਾ ਹਿੱਸਾ ਹੀ ਨਹੀਂ ਹੈ, ਮੁਲਾਜ਼ਮ ਤੇ ਉਹਨਾਂ ਦਾ ਅੰਗ ਹੈ, ਉਹਨਾਂ ਦੀ ਰੀੜ੍ਹ ਦੀ ਹੱਡੀ ਹੈ। ਮੁਲਾਜ਼ਮ ਕਿਹੜਾ ਆਪਣੀ ਤਨਖਾਹ ਆਪ ਲੈ ਕੇ ਆਉਂਦੇ ਜੀ, ਬੈਂਕ ਵਿੱਚ ਜਾਂਦੇ ਆ, ATM ਕਾਰਡ ਪਾਉਂਦੇ ਆ ਤੇ ਉਹਨਾਂ ਦੀ ਤਨਖਾਹ ਮਰਜ਼ੀ ਨਾਲ ਨਿਕਲ ਆਉਂਦੀ ਹੈ, ਇਹਨਾਂ ਸਰਕਾਰਾਂ ਨੇ ਤੈਅ ਕੀਤੀ ਹੈ। ਔਰ ਨਾਲੇ ਕਹਿੰਦੇ ਹੁੰਦੇ ਛੱਜ ਤੇ ਬੋਲੇ ਛਾਣਨੀ ਕਿਵੇਂ ਬੋਲੇ, ਜਿਹਦੇ ਚ ਆਪਣੇ ਚ ਪਤਾ ਨੀ ਕਿੰਨੇ ਕੁ ਛੇਕ। ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਕਿਤੇ ਘੱਟ ਹੈ, ਹੋਰ ਭੱਤੇ ਇਹਨਾਂ ਦੇ ਕਿਤੇ ਘੱਟ ਹੈ, ਪਹਿਲਾਂ ਆਪਣੀ ਤੇ ਗੱਲ ਕਰਨ। ਅਫਸਰਸ਼ਾਹੀ ਨੂੰ ਸਾਰਾ ਕੁਛ ਦੇਈ ਜਾਂਦੇ, ਮੁਲਾਜ਼ਮਾਂ ਬਾਰੇ ਕਹਿੰਦੇ ਜਿਹਦੇ ਨਾਲ ਤਨਖਾਹਾਂ ਵੱਧ ਹੈ। ਹੁਣ ਸਥਿਤੀ ਜਿਹੜੀ ਇਹ ਬਣ ਗਈ ਹੈ ਕਿ ਆਹਮੋ ਸਾਹਮਣੇ ਦੀ ਸਥਿਤੀ ਹੈ। ਹਾਈ ਕੋਰਟ ਵਿੱਚ ਤਾਜ਼ਾ ਤਰੀਨ ਪੰਜਾਬ ਦੇ ਮੁਲਾਜ਼ਮਾਂ ਨੇ ਦੋਹਰੀ ਜਿੱਤ ਪ੍ਰਾਪਤ ਕੀਤੀ ਮਹਿੰਗਾਈ ਭੱਤੇ ਦੇ ਰੂਪ ਚ, ਕਿ ਮਿਲਣਾ ਚਾਹੀਦਾ। ਹਾਈ ਕੋਰਟ ਨੇ ਦੋਹਰਾ ਠੱਪਾ ਲਾ ਦਿੱਤਾ, ਪਰੰਤੂ ਪੰਜਾਬ ਦੀ ਸਰਕਾਰ ਬੜਾ ਸਿੱਧਾ ਤੇ ਸਪਸ਼ਟ ਹੈ, ਪਤਾ ਲੱਗਾ ਸੁਪਰੀਮ ਕੋਰਟ ਜਾ ਰਹੀ ਹੈ, ਹੁਣ ਜਿਹੜਾ ਮੁਲਾਜ਼ਮਾਂ ਦੀ ਤੁਸੀਂ ਰੈਲੀ ਦੀ ਗੱਲ ਕੀਤੀ ਹੈ, ਇਕੱਠ ਦੀ ਜਾਂ ਸੰਘਰਸ਼ ਦੀ ਗੱਲ ਕੀਤੀ, ਜਿਹੜਾ ਕੱਲ ਚੰਡੀਗੜ੍ਹ ਦੇ ਵਿੱਚ ਰੱਖਿਆ ਹੈ, ਜਿਹੜੀਆਂ ਮੇਰੇ ਕੋਲ ਰਿਪੋਰਟਾਂ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਸ਼ਾਇਦ ਸਭ ਤੋਂ ਵੱਡਾ ਇਕੱਠ ਹੋਵੇਗਾ ਕੱਲ ਜਿਹੜਾ ਚੰਡੀਗੜ੍ਹ 'ਚ ਹੋਣ ਜਾ ਰਿਹਾ। ਔਰ ਜੇ ਪੰਜਾਬ ਦੀ ਸਰਕਾਰ ਅਜੇ ਤੱਕ ਸੁਪਰੀਮ ਕੋਰਟ ਨਹੀਂ ਕਹੀ, ਮੈਨੂੰ ਲੱਗਦਾ ਕਿ ਸ਼ਾਇਦ ਉਸ ਇਕੱਠ ਵਾਲੇ ਪਾਸੇ ਵੇਖ ਰਹੀ ਹੈ, ਜੇ ਤੇ ਵੱਡਾ ਇਕੱਠ ਹੋ ਗਿਆ ਤੇ ਨਾ ਜਾਣਗੇ ਕਿ ਹੋਰ ਢੰਗ ਲੱਭ ਜਾਣਗੇ, ਜੇ ਛੋਟਾ ਇਕੱਠ ਹੋਇਆ ਤੇ ਪਹਿਲਾਂ ਹੀ ਉਹ ਪਰਵਾਹ ਕਰਦੇ। ਹਾਲਾਂਕਿ ਤਜਰਬਾ ਮੇਰਾ ਇਹ ਆਖਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਢੰਗ ਹੈ ਕੋਈ ਠੀਕ ਢੰਗ ਨਹੀਂ ਹੈ। ਮੁਲਾਜ਼ਮਾਂ ਨੂੰ 100% ਨਾਰਾਜ਼ ਕਰਕੇ ਕਿਸੇ ਪੋਲੀਟੀਕਲ ਪਾਰਟੀ ਦਾ ਸਰਕਾਰ ਦਾ ਗੁਜ਼ਾਰਾ ਨਹੀਂ ਹੋ ਸਕਦਾ। ਠੀਕ ਹੈ, ਅੱਜ ਦੇ ਸਮੇਂ ਉਹਨਾਂ ਦੇ ਰਾਜਨੀਤਿਕ ਅੰਕੜੇ ਕਹਿੰਦੇ ਹੋਣਗੇ ਕਿ ਕੋਈ ਗੱਲ ਨਹੀਂ, ਮੁੱਠੀ ਪਰ ਮੁਲਾਜ਼ਮ ਹੈ, ਰੁਸਤੇ ਤੇ ਰੁਸ ਜਾਣ, ਪਰੰਤੂ ਸੰਧੂ ਸਾਹਿਬ ਬਤੌਰ ਪੱਤਰਕਾਰ ਮੇਰਾ ਤਜਰਬਾ ਇਹ ਆਖਦਾ ਕਿ ਆਮ ਆਦਮੀ ਪਾਰਟੀ ਲਈ ਇਹ ਜਿਹੜੀ ਨਾਰਾਜ਼ਗੀ ਹੈ ਬੜੀ ਵੱਡੀ ਸਿਆਸੀ ਤੌਰ ਤੇ ਭਾਰੀ ਪੈ ਸਕਦੀ ਹੈ। ਬਾਕੀ ਵੇਖਦੇ ਆਉਂਦੇ ਦਿਨਾਂ ਚ ਕੀ ਹੁੰਦਾ ਹੈ। ਕੱਲ ਚੰਡੀਗੜ੍ਹ ਵਿੱਚ ਪੰਜਾਬ ਦਾ ਮੁਲਾਜ਼ਮ ਵਰਗ ਇਕੱਠਾ ਹੋਣ ਜਾ ਰਿਹਾ, ਪੰਜਾਬ ਸਰਕਾਰ ਦੇ ਨਾਲ ਨਾਰਾਜ਼ਗੀਆਂ ਹੈ, ਦੋ ਤੇ ਸਿੱਧੀਆਂ ਹੀ ਨਾਰਾਜ਼ਗੀਆਂ ਨਾ, ਕਿ ਇੱਕ ਉਹਨਾਂ ਨੇ ਪੁਰਾਣੀ ਪੈਨਸ਼ਨ ਦਾ ਲਾਰਾ ਲਾਇਆ ਸੀ ਜਦੋਂ ਸੱਤਾ ਚ ਆਉਣਾ ਸੀ ਕਿ ਪੁਰਾਣੀ ਪੈਨਸ਼ਨ ਬਹਾਲ ਕਰ ਦਿਆਂਗੇ, ਔਰ ਕੱਲਾ ਲਾਰਾ ਨਹੀਂ ਲਾਇਆ, ਬਾਅਦ ਵਿੱਚ ਵੋਟਾਂ ਸੀ ਜਦੋਂ ਇਹ ਪੰਜਾਬ ਚ ਸਰਕਾਰ ਬਣ ਗਈ, ਅਗਲੇ ਸਾਲ ਵੋਟਾਂ ਸੀ ਗੁਜਰਾਤ ਤੇ ਹਿਮਾਚਲ ਚ, ਪੰਜਾਬ ਦਾ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜੀ, ਆਹ ਵੇਖੋ ਜੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਨਵੀਂ ਪੈਨਸ਼ਨ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ। ਉਹ ਨੋਟੀਫਿਕੇਸ਼ਨ ਤੋਂ ਬਾਅਦ ਵੀ ਸਰਕਾਰ ਪੰਜਾਬ ਦੀ 100% ਮੁੱਕਰ ਗਈ। ਇੱਕ ਤਾਂ ਹੁੰਦਾ ਨਾ ਲਾਰਾ ਲਾਇਆ ਜੀ, ਪੈਸੇ ਹੈ ਨਹੀਂ ਗੇ, ਅਗਲੇ ਸਾਲ ਆ ਜਾਣਗੇ, ਕਰ ਦਿਆਂਗੇ, ਵਿੱਚ ਵਿਚਾਲੇ ਦਾ ਰਾਹ ਲੱਭ ਰਹੇ, 100% ਮੁੱਕਰ ਗਈ, ਕਹਿੰਦੇ ਨਹੀਂ ਦੇਣੀ। ਆ ਹੁਣ DA ਵਾਲਾ ਦੂਸਰਾ ਮੁੱਦਾ ਸੀ, ਇੱਥੇ ਵੀ 100%, ਉਹ ਕਹਿੰਦੇ ਜਾਓ ਜੋ ਕਰਨਾ ਕਰ ਲਓ। ਸੋ ਇਸ ਕਰਕੇ ਹੁਣ ਕੱਲ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਨਾਰਾਜ਼ਗੀ ਦੇ ਵਿੱਚੋਂ ਸਰਕਾਰ ਦੇ ਖਿਲਾਫ ਇਕੱਠ ਹੋਣ ਜਾ ਰਿਹਾ, ਮੈਨੂੰ ਲੱਗਦਾ ਕਿ ਜੇ ਵਾਕਈ ਮੁਲਾਜ਼ਮ ਜੋ ਅੰਕੜੇ ਸਾਡੇ ਕੋਲ ਮੁਲਾਜ਼ਮ ਵਰਗ ਨੇ ਭੇਜੇ ਆ ਵੱਖ ਵੱਖ ਜਥੇਬੰਦੀਆਂ ਵੱਲੋਂ, ਜੋ ਸਾਡੇ ਕੋਲ ਟਿੱਪਣੀਆਂ ਆ ਰਹੀਆਂ, ਪ੍ਰੈਸ ਨੋਟ ਆ ਰਹੇ ਆ, ਉਹ ਤੇ ਇਹੀ ਸੰਕੇਤ ਦੇ ਰਹੇ ਕਿ ਕੱਲ ਇੱਕ ਵੱਡਾ ਇਕੱਠ ਚੰਡੀਗੜ੍ਹ ਚ ਹੋਣ ਜਾ ਰਿਹਾ। ਸੋ ਵੇਖਦੇ ਹਾਂ ਕੱਲ ਕਿਹੜਾ ਵੱਡਾ ਇਕੱਠ ਹੁੰਦਾ ਤੇ ਕੀ ਪ੍ਰਭਾਵ ਉਹਦਾ ਪੰਜਾਬ ਦੀ ਸਰਕਾਰ ਤੇ ਪੈਂਦਾ।
0: ਜੀ ਬਹੁਤ ਸ਼ੁਕਰੀਆ। ਔਰ ਸਾਡੇ ਵਿੱਚ ਕਾਰ ਪਹੁੰਚ ਚੁੱਕੇ ਨੇ ਰਸ਼ਮੀਤ ਕੌਰ ਜੀ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੋਰਗੇਜ ਦੇ ਬਾਬਤ ਗੱਲਬਾਤ ਕਰਾਂਗੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਪੰਜਾਬੀ ਲੈਣ ਚ ਸਵਾਗਤ ਤੁਹਾਡਾ।
4: ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਤਾਂ ਜੀ ਅੱਜ ਗੱਲਬਾਤ ਕਰਾਂਗੇ ਜੀ ਅਸੀਂ ਡਾਊਨ ਪੇਮੈਂਟ ਬਾਰੇ। ਕਈ ਵਾਰ ਇਨਕੁਆਇਰੀ ਆਉਂਦੀ ਹੈਗੀ ਹੈ ਕਲਾਇੰਟ ਦੀ ਕਿ ਮੈਂ ਫਸਟ ਟਾਈਮ ਹੋਮ ਬਾਇਰ ਹਾਂ, ਕਿ ਮੈਂ 5% ਨਾਲ ਘਰ ਲੈ ਸਕਦਾ। ਜੋ ਫਸਟ ਟਾਈਮ ਹੋਮ ਬਾਇਰ ਨੇ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ 5% ਹੈ, ਬਟ ਐਟ ਦ ਸੇਮ ਟਾਈਮ ਉਹਦੇ ਨਾਲ ਵੀ ਬਹੁਤ ਸਾਰੇ ਹੋਰ ਰੂਲ ਲਾਗੂ ਹੁੰਦੇ ਨੇ, ਬਹੁਤ ਸਾਰੇ ਫੈਕਟਰਸ ਇਨਵੋਲਵ ਹੁੰਦੇ ਨੇ। ਇਗਜ਼ਾਮਪਲ ਦੇ ਤੌਰ ਤੇ ਲਈਏ ਕਿ ਜੇ ਤੁਸੀਂ 7 ਲੱਖ ਦਾ ਘਰ ਲੈ ਰਹੇ ਹੋ, ਪਹਿਲੇ 5 ਲੱਖ ਵਾਸਤੇ 5% ਹੈ, ਅਗਲੇ 2 ਲੱਖ ਵਾਸਤੇ 10% ਹੈ। ਇਹ ਮਿਨੀਮਮ ਡਾਊਨ ਪੇਮੈਂਟ ਰਿਕੁਆਇਰਮੈਂਟ ਹੈਗੀ ਹੈ ਫੋਰ ਐਨੀ ਫਸਟ ਟਾਈਮ ਹੋਮ ਬਾਇਰ। ਬਟ ਇਸ ਦੇ ਨਾਲ ਨਾਲ ਬੈਂਕ ਤੁਹਾਡੀ ਇਨਕਮ ਵੀ ਦੇਖ ਰਿਹਾ, ਤੁਹਾਡਾ ਕ੍ਰੈਡਿਟ ਵੀ ਦੇਖ ਰਿਹਾ। ਹੁਣ ਭਾਵੇਂ ਸਾਡੀ ਇਨਕਮ ਵੀ ਵਧੀਆ ਹੈਗੀ ਹੈ, ਅਸੀਂ ਫਸਟ ਟਾਈਮ ਹੋਮ ਬਾਇਰ ਵੀ ਹੈਗੇ ਹਾਂ, ਬਟ ਕ੍ਰੈਡਿਟ ਮਾੜਾ ਹੈ, ਉੱਥੇ ਡੈਲੀਕੁਐਂਸੀਜ਼ ਹੈਗੀਆਂ, ਪੇਮੈਂਟ ਮਿਸ ਹੈਗੀਆਂ ਨੇ, ਉਸ ਵੇਲੇ ਜਿਹੜਾ ਹੈਗਾ ਬੈਂਕ ਬਾਏ ਡਿਫਾਲਟ ਸਾਡੀ ਡਾਊਨ ਪੇਮੈਂਟ 20% ਦੀ ਕਰ ਦਿੰਦਾ। ਅਸੀਂ 5% 10% ਤੇ ਘਰ ਨਹੀਂ ਲੈ ਸਕਦੇ, ਕਿਉਂਕਿ ਉਸ ਵੇਲੇ ਇੰਸ਼ੋਰੈਂਸ ਜਿਹੜਾ ਹੈਗਾ ਸਾਨੂੰ ਇੰਸ਼ੋਰੈਂਸ ਨਹੀਂ ਦਿੰਦਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ ਜਦੋਂ ਅਸੀਂ ਘਰ ਬਾਏ ਕਰਦੇ ਹੈਗੇ ਹਾਂ। ਹਮੇਸ਼ਾ ਇੱਕ ਪ੍ਰੀ ਅਪਰੂਵਲ, ਇੱਕ ਪ੍ਰੀ ਅਸੈਸਮੈਂਟ ਜ਼ਰੂਰ ਕਰਾਓ ਘਰ ਲੈਣ ਤੋਂ ਪਹਿਲਾਂ, ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਇਸ਼ੂਜ਼ ਨਾ ਆਉਣ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਮੋਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਰਸ਼ਮੀਤ ਜੀ ਉਹਨਾਂ ਨੂੰ ਤੁਸੀਂ ਰਾਬਤਾ ਕਰ ਸਕਦੇ ਹੋ। ਸੋ 905-673-3337। ਰਮੇਸ਼ ਜੀ, ਜੇ ਤੁਹਾਡੀ ਆਗਿਆ ਹੋਵੇ ਤਾਂ ਆਪਾਂ ਕਾਲਜ ਦੇ ਵੱਲ ਚੱਲੀਏ, ਬਹੁਤ ਲੰਬੀਆਂ ਸਮੇਂ ਤੋਂ ਕਾਲਜ ਹੋਲਡ ਨੇ ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1052, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ।
5: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ, ਸਤਿ ਸ਼੍ਰੀ ਅਕਾਲ।
5: ਮੈਂ ਕਿਹਾ ਬ੍ਰਦਰ ਕੱਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਕੀਤੀ ਸੀ, ਮੈਂ ਦੋ ਮਿੰਟ ਤੁਹਾਡੇ ਲਊਂਗਾ। ਗੁਰੂ ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦਾ ਰੋਣਾ ਪੈ ਰਿਹਾ ਸਾਰੇ ਇੰਡੀਆ ਦੇ ਵਿੱਚ, ਸਿਰਫ ਪੰਜਾਬ ਚ ਪੈ ਰਿਹਾ। ਜੋ ਮੈਂ ਨੋਟ ਕੀਤਾ 85% ਜਿਹੜਾ ਉਹ ਰੋਲਾ ਪੈ ਰਿਹਾ ਪਿੰਡਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜਦੋਂ ਆਪਾਂ ਨੂੰ ਕਹਿੰਦੇ ਆ ਕਿ ਉਹ ਮਤਲਬ ਇੱਕ ਜੀਨੀ ਜਾਤ ਜੋਤ ਹੈਗੀ ਆ, ਉਹਦੀ ਕੌਣ ਮਤਲਬ ਡਿਸਰਿਸਪੈਕਟ ਕਰ ਸਕਦਾ। ਦੂਸਰੀ ਗੱਲ ਇਹ ਆ ਕਿ ਬਾਹਰਲੇ ਕੰਟਰੀਆਂ ਵਿੱਚ ਵੀ ਗੁਰਦੁਆਰੇ ਹੈਗੇ ਆ, ਗੁਰਦੁਆਰਿਆਂ ਦੀ ਸਿਰਫ ਪ੍ਰਬੰਧਕਾਂ ਦੀ ਲੜਾਈ ਜ਼ਰੂਰ ਸੁਣੀ ਗਈ ਆ, ਲੇਕਿਨ ਆਹ ਗੱਲਾਂ ਬਹੁਤ ਘੱਟ ਸੁਣੀ ਗਈਆਂ। ਜਿੰਨੇ ਵੀ ਲੋਕ ਕਾਲਾਂ ਕਰਦੇ ਆ ਬਾਹਰਲੇ ਕੰਟਰੀਆਂ 'ਚ ਵੀ ਆ ਰਹੇ ਆ, ਲੇਕਿਨ ਉਹ 60% ਆਹੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਰੀ ਵੈਲੀ ਹੋ ਗਈ। ਹੋਰ ਤਾਂ ਇੰਡੀਆ ਦੇ ਵਿੱਚ ਕਦੀ ਕਿਸੇ ਸ਼ਹਿਰ 'ਚੋਂ ਨਹੀਂ ਸੁਣੀ, ਕਿਸੇ ਵੱਡੇ ਵੱਡੇ ਸ਼ਹਿਰਾਂ 'ਚੋਂ ਨਹੀਂ ਸੁਣੀ। ਹੁਣ ਮੈਂ ਤੁਹਾਨੂੰ ਦੱਸਦਾ, 75 'ਚ ਤੋਂ ਪਹਿਲਾਂ ਮੈਂ ਇੰਡੀਆ 'ਚ ਸੀ, ਮੈਂ ਉੱਥੇ ਸਕੂਲਾਂ 'ਚ ਪੜ੍ਹਦਾ ਸੀ ਅਤੇ ਫਿਰ ਕਾਲਜਾਂ 'ਚ ਵੀ ਆਇਆ।
0: ਸਰ ਥੋੜ੍ਹਾ ਜਿਹਾ ਆਪਾਂ ਜੇ ਸ਼ਾਰਟ ਰੱਖੀਏ ਤਾਂ ਕਿ ਬਹੁਤ ਸਾਰੇ ਹੋਰ ਵੀ ਕਾਲਰਸ ਲਾਈਨ 'ਤੇ ਨੇ।
5: ਮੇਰੀ ਗੱਲ ਸੁਣੋ, ਉੱਥੇ ਗੁਟਕੇ ਖਿਲਦੇ ਹੋ ਅਸੀਂ ਦੇਖਦੇ ਹੁੰਦੇ ਸੀ, ਉਦੋਂ ਤੱਕ ਤਾਂ ਕਹਿੰਦੇ ਕਦੀ ਕੋਈ ਰੌਲਾ ਨਹੀਂ ਪਿਆ, ਕੁਛ ਨਹੀਂ ਹੋਇਆ। ਹੁਣ ਮਕਸਦ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਬੰਦ ਵੀ ਕਰਦੇ ਆ, ਸਭ ਕੁਛ ਕਰਦੇ ਆ, ਲੇਕਿਨ ਮਕਸਦ ਇਹ ਆ ਕਿ ਗੱਲਾਂ ਜਿਹੜੀਆਂ ਆਉਂਦੀਆਂ ਉਹ ਇਹੀ ਗੱਲਾਂ ਆਉਂਦੀਆਂ, ਮਤਲਬ ਜੀ ਗੁਰੂ ਗ੍ਰੰਥ ਸਾਹਿਬ ਦੀ ਜੀ ਵੈਦਕੀ ਕਰਦੀ। ਮੇਰਾ ਖਿਆਲ ਨਹੀਂ ਹੈ ਦੁਨੀਆਂ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਵੈਦਿਕ ਕਰ ਸਕਦਾ। ਥੈਂਕ ਯੂ ਵੈਰੀ ਮਚ।
0: ਬਹੁਤ ਸ਼ੁਕਰੀਆ ਜੀ। ਜੀ ਰਮੀ ਜੀ,
1: ਇਹ ਪੜਾ ਨਾ ਸਰੋਤਿਓ, ਇਹਨੂੰ ਅਸੀਂ ਕਹਿ ਸਕਦੇ ਇੱਕ ਕੰਪਲੀਕੇਟਡ ਮੁੱਦਾ ਆ। ਇਹਨੂੰ ਆਪਾਂ ਸਿੱਧਾ ਜਿਹਾ ਨਹੀਂ, ਨਾ ਹੱਕ ਵਿੱਚ ਨਾ ਵਿਰੋਧ ਵਿੱਚ, ਨਾ ਅਸੀਂ ਕਹੀਏ ਕਿ ਮੇਰੇ ਚੰਦ ਸ਼ਬਦ ਇਸ ਮਸਲੇ ਨੂੰ ਨਿਬੇੜਾ ਕਰ ਸਕਦੇ। ਨਹੀਂ, ਮੈਂ ਤੁਹਾਡੀ ਗੱਲ ਦੇ ਨਾਲ ਗੱਲ ਜੋੜਦਾ, ਮੈਂ ਨਿਬੇੜਾ ਨਹੀਂ ਕਰ ਸਕਦਾ, ਸੱਚੀ ਕਹਿੰਦੇ ਆ, ਕਿਉਂਕਿ ਇਹ ਮਸਲਾ ਵਾਕਈ ਬਹੁਤ, ਜਿਹਨੂੰ ਆਪਾਂ ਕਹਾਂਗੇ ਸਿੱਖ ਸਕਾਲਰਾਂ ਦਾ ਮਸਲਾ ਆ। ਇਹ ਸਿੱਖ ਬੁੱਧੀਜੀਵੀ ਵਰਗ ਨੇ ਤੈਅ ਕਰਨਾ ਕਿ ਬੇਅਦਬੀ ਦੀ ਡੈਫੀਨੇਸ਼ਨ, ਕਿਹਨੂੰ ਅਸੀਂ ਬੇਅਦਬੀ ਮੰਨਣਾ ਹੈ, ਅੱਜ ਅਸੀਂ ਕਿਉਂ ਬੇਅਦਬੀਆਂ ਮੰਨਣ ਲੱਗੇ, ਕੀ ਪਹਿਲਾਂ ਹੁੰਦੀਆਂ ਸੀ ਜਾਂ ਨਹੀਂ ਹੁੰਦੀਆਂ ਸੀ। ਇੱਕ ਪੱਤਰਕਾਰ ਜਾਂ ਅਸੀਂ ਤੁਸੀਂ ਕੇਵਲ ਚਰਚਾ ਕਰਕੇ ਦਾ ਨਿਬੇੜਾ ਨਹੀਂ ਕਰ ਸਕਦੇ, ਬੜਾ ਸੀਰੀਅਸ ਮੁੱਦਾ ਹੈ। ਹੁਣ ਮੈਂ ਉਦਾਹਰਨ ਦਿੰਦਾ, ਦੇਖੋ ਇੱਕ ਸਮਾਂ ਅਸੀਂ ਤੁਸੀਂ ਵੇਖਿਆ ਆ, ਜਿਹੜੀਆਂ ਬੁੱਕ ਸੇਲਰ ਹੁੰਦੇ ਸੀ ਜਿਹਨੂੰ ਕਿਤਾਬਾਂ ਦੀ ਦੁਕਾਨ ਆਖਦੇ, ਉੱਥੋਂ ਵੀ ਗੁਟਕਾ ਸਾਹਿਬ ਆਪ ਮਿਲ ਜਾਂਦੇ ਸੀ। ਸਮਾਂ ਭਾਈ ਚਤਰ ਸਿੰਘ, ਭਾਈ ਜੀਵਨ ਸਿੰਘ ਦੀ ਦੁਕਾਨ ਤੁਸੀਂ ਅਸੀਂ ਵੇਖੀ ਹੈ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਅੱਗੇ ਹੁੰਦੀ ਸੀ, ਅੱਜ ਵੀ ਹੈ, ਉੱਥੋਂ ਵੀ ਗ੍ਰੰਥ ਸਾਹਿਬ ਮਿਲਦੇ ਰਹੇ ਹੈ। ਦਿੱਕਤ ਕਿਤੇ ਹੋਰ ਹੈ, ਅਸਲ ਵਿੱਚ ਦਿੱਕਤ ਹੋਰ ਹੈ। ਅਸੀਂ ਉਹ ਅਸੀਂ ਅੱਜ ਕੋਈ ਕਿਤਾਬਾਂ ਵਾਲਾ ਰੱਖ ਕੇ ਦੱਸੇ ਗੁਟਕਾ ਸਾਹਿਬ, ਅੱਗੇ ਗੁਟਕਾ ਸਾਹਿਬ ਆਮ ਸੀ। ਫਿਰ ਮੈਂ ਉਹ ਵੀ ਸਮਾਂ ਤੁਸੀਂ ਵੀ ਵੇਖਿਆ ਆ ਕਿ ਇੱਕ ਪਿੰਡ ਵਿੱਚ ਗੁਰਦੁਆਰਾ ਹੁੰਦਾ ਸੀ, ਸਾਰੇ ਪਿੰਡਾਂ 'ਚ ਗੁਰਦੁਆਰੇ ਨਹੀਂ ਸੀ। ਗੁਰਦੁਆਰੇ ਵੀ ਅਸੀਂ ਕਹੀਏ ਕਿ ਸਾਰੇ ਪਿੰਡਾਂ ਸੀ। ਆਨੰਦ ਕਾਰਜ ਲਈ ਕਈ ਵਾਰ ਦੂਸਰੇ ਗੁਆਂਢੀ ਪਿੰਡ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਲਿਆਂਦੇ ਜਾਂਦੇ ਸੀ, ਉੱਥੇ ਕੋਈ ਗ੍ਰੰਥ ਸਾਹਿਬ ਦਾ ਅਸੀਂ ਕਹੀਏ ਕਿ ਬਹੁਤ ਵੱਡਾ, ਜਿਵੇਂ ਵਿਹੜਿਆਂ 'ਚ ਰੱਖ ਕੇ ਆਨੰਦ ਕਾਰਜ ਹੁੰਦੇ ਸੀ, ਨਾਲ ਦੂਜੇ ਪਾਸੇ ਕੋਈ ਹੋਰ ਹੋਈ ਜਾਂਦਾ ਉਹੀ ਵਿਹੜਿਆਂ ਦੇ ਵਿੱਚ, ਮਾਫ ਕਰਨਾ, ਬੜਾ ਕੁਛ ਅਸੀਂ ਜਾਣੇ ਅਣਜਾਣੇ 'ਚ ਅਵੱਗਿਆ ਜਿਹਨੂੰ ਕਹਿੰਦੇ ਹੁੰਦੀ ਰਹੀ ਹੈ, ਪਰੰਤੂ ਰੌਲਾ ਨਹੀਂ ਪੈਂਦਾ। ਦੇਖੋ ਮਸਲਾ ਕਿੱਥੇ, ਜਿਹੜਾ ਮੈਂ ਸਮਝਦਾ ਬੇਅਦਬੀ ਉਦੋਂ ਨਹੀਂ ਹੈ ਜਦੋਂ ਤੁਹਾਡੇ ਤੋਂ ਜਾਣੇ ਅਣਜਾਣੇ 'ਚ ਹੁੰਦੀ ਹੈ, ਦਿਲੋਂ ਤੁਹਾਡੇ ਸਤਿਕਾਰ ਹੈ, ਜਾਣੇ ਅਣਜਾਣੇ 'ਚ ਦੇਖਿਆ ਤੁਸੀਂ ਗੁਟਕਾ ਸਾਹਿਬ ਲਿਆਂਦਾ ਬੁੱਕ ਸੈਲਰ ਤੋਂ, ਪੜ੍ਹ ਨਹੀਂ ਲਿਆਂਦਾ ਜਾਂ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਿਆਂਦਾ, ਕੋਈ ਬੇਅਦਬੀ ਨਹੀਂ। ਉਹਨੇ ਵੇਚਿਆ, 4 ਪੈਸੇ ਕਮਾ ਲਏ, ਪਰੰਤੂ ਵੇਚ ਦਿੱਤਾ, ਕੋਈ ਰੌਲਾ ਨਹੀਂ ਹੈ। ਕਿੱਥੇ ਰੱਖਿਆ ਸੀ, ਕੋਈ ਰੌਲਾ ਨਹੀਂ ਸੀ ਇੱਕ ਸਮੇਂ, ਅੱਜ ਤਾਂ ਬਹੁਤ ਰੌਲਾ ਹੈ। ਤੁਸੀਂ ਲਿਆ ਕੇ ਬੱਚੇ ਕਿਹੜੀ ਅਲਮਾਰੀ 'ਚ ਰੱਖਿਆ, ਕੋਈ ਰੌਲਾ ਨਹੀਂ, ਬੱਚੇ ਤੁਹਾਡੇ ਤੋਂ ਸਿੱਖ ਰਹੇ ਆ, ਤੁਸੀਂ ਅਰਦਾਸ ਸਿੱਖ ਲਈ, ਦਸਾਂ ਗੁਰੂਆਂ ਦੇ ਨਾਮ ਆ ਗਏ, ਸਾਨੂੰ ਪਤਾ ਲੱਗ ਗਿਆ ਨਿਤਨੇਮ ਕੀ ਹੁੰਦਾ, ਬੜੀ ਚੰਗੀ ਗੱਲ ਹੈ, ਮਨ 'ਚ ਚੰਗੀ ਭਾਵਨਾ ਹੈ, ਪਰੰਤੂ ਅੱਜ ਕੀ ਵਾਪਰ ਰਿਹਾ। ਅੱਜ ਦਾ ਦੌਰ ਹੀ ਕੁਛ ਇੱਦਾਂ ਦਾ ਆ ਗਿਆ ਕਿ ਕੁਝ ਲੋਕਾਂ ਨੇ ਇਹ ਚੀਜ਼ਾਂ ਨੂੰ ਬੇਅਦਬੀ ਦੇ ਲਈ ਵਰਤਿਆ, ਅਕਸਾਇਆ ਗਿਆ। ਦੇਖੋ ਜੇ ਅਸੀਂ ਉਹ 1915 ਦਾ ਸੀਨ ਯਾਦ ਕਰ ਲਈਏ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਹੋਣੇ, ਇੱਕ ਹੱਦ ਤੱਕ ਸਿੱਖ ਭੜਕੇ, ਸ਼ਾਇਦ ਲੋਕ ਮੰਨ ਲੈਂਦੇ ਕਿਤੇ ਨਾ ਕਿਤੇ, ਮੈਂ ਮੰਨਣੇ ਚਾਹੀਦਾ ਨਹੀਂ, ਮੰਨ ਲੈਂਦੇ। ਫਿਰ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਭਾਈ ਸਿੱਖਾਂ ਨੇ ਤੇ ਭਰਥੂ ਹੀ ਨਹੀਂ ਪਾਇਆ, ਸਾਡੀ ਤੇ ਮਨ ਦੀ ਗੱਲ ਉੱਥੇ ਹੀ ਰਹਿ ਗਈ, ਫਿਰ ਅੰਗ ਗਲੀਆਂ 'ਚ ਖਿਲਾਰੇ, ਅਕਸਾਇਆ ਗਿਆ ਨਾ ਸਿੱਖਾਂ ਨੂੰ, ਆਪੀ ਕਿਵੇਂ ਵਰਤਿਆ। ਫਿਰ ਸਿੱਖ ਫਿਰ ਵੀ ਚਲੋ ਇੱਕ ਹੱਦ ਤੱਕ ਰੌਲਾ ਪਾਇਆ, ਉੱਥੇ ਵੀ ਨਹੀਂ ਰੁਕੀ। ਜਦੋਂ ਪਤਾ ਲੱਗਾ ਕਿ ਸਿੱਖਾਂ ਨੇ ਤੇ ਜੇ ਭਾਂਬੜੀ ਨਹੀਂ ਮਚਾਇਆ ਇਹਨਾਂ ਦੇ, ਤਾਂ ਅਸੀਂ ਜ਼ਖਮਾਂ ਇਹਨਾਂ ਨੂੰ ਹੋਰ, ਇਹਨਾਂ ਨੂੰ ਜਿਵੇਂ ਇਹਨਾਂ ਨੇ ਟੱਕ ਲਾਈਏ, ਫਿਰ ਦੀਵਾਰਾਂ ਤੇ ਪੋਸਟਰ ਲਾਏ ਕਿ ਆਹ ਵੇਖੋ ਤੁਹਾਡੇ ਗੁਰੂ ਨੂੰ ਅਸੀਂ ਗਲੀਆਂ ਖਿਲਾ ਰਹੇ, ਤੁਸੀਂ ਕੀ ਕਰ ਲਿਆ ਸਰ। ਇਹ ਹੁੰਦੀਆਂ ਚੀਜ਼ਾਂ। ਫਿਰ ਉਹਦੇ ਵਿੱਚੋਂ ਇੱਦਾਂ ਦਾ ਬਹੁਤ ਕੁਛ ਵਰਤਾਂਤ ਵਾਪਰਿਆ। ਬਾਅਦ ਵਿੱਚ ਜੇ ਸਿੱਖਾਂ ਨੇ ਆਪਣੇ ਸੂਬੇ ਵਿੱਚ ਸੰਘਰਸ਼ ਕੀਤਾ, ਉਹਨਾਂ ਤੇ ਗੋਲੀਆਂ ਚਲਾਤੀਆਂ, ਉੱਥੇ ਬੇਅਦਬੀ ਸ਼ਬਦ ਹੇਠਾਂ ਰਹਿ ਗਿਆ, ਬੇਅਦਬੀ ਤੋਂ ਉੱਪਰ ਬਹੁਤ ਚੀਜ਼ਾਂ ਚਲ ਗਈਆਂ। ਸੋ ਇਸ ਕਰਕੇ ਇਸ ਵਰਤਾਂਤ ਨੂੰ ਸਮਝਣਾ ਸਮਝਾਉਣਾ ਬੜਾ ਔਖਾ ਆ। ਬੇਅਦਬੀਆਂ ਅੱਜ ਦੇ ਸਮੇਂ ਹੋ ਰਹੀ ਹੈ, ਉਹਦੇ ਮਗਰ ਸਿਆਸੀ ਲੋਕਾਂ ਦਾ ਵੀ ਹੱਥ ਹੈ ਤੇ ਸ਼ਰਾਰਤੀ ਲੋਕਾਂ ਦਾ ਵੀ ਹੱਥ ਹੈ। ਅਸੀਂ ਤੁਸੀਂ ਜਿਹੜੇ ਹੈਗੇ ਹਾਂ ਉਹਦਾ ਹਿੱਸਾ ਹੀ ਬਣ ਰਹੇ ਜਾਣੇ ਅਣਜਾਣੇ ਵਿੱਚ। ਤੁਸੀਂ ਸ਼ਰਧਾਵਾਨ ਹੋ, ਕੋਈ ਰੌਲਾ ਨਹੀਂ ਹੈ, ਪਰੰਤੂ ਮੁੱਠੀ ਭਰ ਲੋਕ ਇਹਨੂੰ ਆਪਣੀ ਸਿਆਸਤ ਹਿੱਤ ਵਰਤ ਰਹੇ, ਔਰ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ, ਭਾਰਤ ਦੇ ਵਿੱਚ ਵੱਖ ਵੱਖ ਧਰਮਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਿਆ ਤੇ ਅਸੀਂ ਉਹਦੇ ਲਈ ਵਰਤ ਹੋ ਰਹੇ।
0: ਜੀ ਬਹੁਤ ਸ਼ੁਕਰੀਆ। ਅਗਲੇ ਕਾਲ ਵੱਲ ਚੱਲਦੇ ਹਾਂ ਜੀ। ਸਰ ਜਤਿੰਦਰ ਸਿੰਘ ਜੀ, ਤੁਸੀਂ ਆਉਣਾ ਰਹੋ ਜੀ।
6: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਸੰਧੂ ਸਾਹਿਬ, ਵੀਰ ਜੀ ਮੇਰਾ ਮਤਲਬ ਕਿ ਸਵਾਲ ਹੈਗਾ ਕਿ ਵੀ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਹੋ ਰਿਹਾ ਨਾ ਜੀ, ਕਿ ਵੀ ਪੰਜਾਬ ਵਿੱਚ ਹੋ ਰਿਹਾ, ਹੁਣ ਆਪਾਂ ਨੂੰ ਲੱਗ ਰਿਹਾ ਹੈਗਾ ਵੀ ਜਿਹੜੇ ਮਹਾਰਾਸ਼ਟਰ, ਪੱਛਮੀ ਬੰਗਾਲ, ਯੂਪੀ 'ਚ ਕਿਉਂ ਫੇਲ ਹੋਈ, ਬਿਹਾਰ 'ਚ ਕਿਉਂ ਫੇਲ ਹੋਈ, ਕਿਉਂਕਿ ਲੀਡਰ ਜਿਹੜਾ ਵਿਜ਼ਡਮ ਵਾਲਾ ਹੋਣਾ ਚਾਹੀਦਾ ਹੈਗਾ, ਸਮਝਦਾਰ ਹੋਣਾ ਚਾਹੀਦਾ। ਰਾਹੁਲ ਗਾਂਧੀ ਲੱਗਦਾ ਗੱਲਾਂ 'ਚ ਸਮਝਦਾਰ ਆ, ਤੇ ਬਟ ਉਹ ਐਕਟ ਨਹੀਂ ਹੋ ਰਿਹਾ ਵੀ ਸਮਝਦਾਰੀ, ਕਿਉਂਕਿ ਖਲਾਰਾ ਇੰਨਾ ਪੈ ਗਿਆ ਹੈਗਾ ਨਾ ਇਹਦੇ ਵਿੱਚ। ਰਮੇਸ਼ ਜੀ, ਮੈਨੂੰ ਇੱਕ ਜਿਵੇਂ ਗੁਰੂ ਸਾਹਿਬਾਨ ਸਾਰੇ ਨੇ ਫੋਕਸ ਕਿਉਂ ਕੀਤਾ ਸੰਗਤ ਤੇ, ਹਨਾ ਜੀ, ਜਿਹੜੇ ਸੰਗਤ ਨਾਲ ਜਿਹੜੇ ਹੁੰਦੇ ਹੋਣੇ ਬੰਦੇ ਸਮਝਦਾਰ ਹੋਣੇ ਚਾਹੀਦੇ ਆ। ਰਾਹੁਲ ਗਾਂਧੀ ਦੇ ਨਾਲ ਜਿਹੜੇ ਬੰਦੇ ਆਪਣਾ ਉਹ ਹੈਗਾ ਜੈ ਰਾਮ ਰਮੇਸ਼ ਹੋ ਗਿਆ ਜੀ, ਆਪਣਾ ਸੁਰਜੇਵਾਲ ਹੋ ਗਿਆ ਜੀ, ਆਪਣਾ ਵੇਨੂ ਗੋਪਾਲ ਹੋ ਗਿਆ ਜੀ, ਇਹ ਬੰਦੇ ਸੈਲਫਿਸ਼ ਹੈਗੇ, ਆਪਣੇ ਬਾਰੇ ਸੋਚਦੇ ਵੀ ਮੈਨੂੰ ਸੀਟਾਂ ਰਾਜ ਸਭਾ ਦੀ ਮਿਲ ਜਾਵੇ, ਬਸ ਢੱਠੇ ਖੂਹ ਚ ਜਾਵੇ ਪਾਰਟੀ। ਜਿਹੜੇ ਦੂਜੇ ਪਾਸੇ ਉਹ ਪਾਰਟੀ ਹੈਗੀ ਆ ਬੀਜੇਪੀ, ਉਹਦੇ ਨਾਲ ਉਹ ਹੈਗੇ ਛਾਤਰ ਬੰਦੇ ਜਿੰਨੇ ਵੀ ਹੈਗੇ ਦੂਸਰੇ ਮੋਦੀ ਦੇ ਨਾਲ, ਉਹ ਸੋਚਦੇ ਮੇਰਾ ਲੀਡਰ ਅੱਗੇ ਜਾਵੇ, ਹਨਾ ਜੀ। ਤੇ ਇਹੀ ਫਰਕ ਹੈਗਾ, ਤਾਂ ਹੀ ਕਾਂਗਰਸ ਪਾਰਟੀ ਫੇਲ ਹੋ ਰਹੀ ਹੈ। ਇਹਦੇ ਵਿੱਚ ਰਾਹੁਲ ਗਾਂਧੀ ਜੇ ਲੀਡਰ, ਜੇ ਵਿਜ਼ਡਮ ਵਾਲਾ ਹੁੰਦਾ ਤਾਂ ਓਦਾਂ ਲੱਗਦਾ ਚੰਗਾ ਹੈਗਾ ਵੀ ਹਾਂ ਵੀ ਗੱਲਾਂ ਬਾਤਾਂ ਸਹੀ ਆ। ਉਹ ਪੰਜਾਬ ਦੇ ਵਿੱਚ ਅਮਰਿੰਦਰ ਬੜਿੰਗ ਨੂੰ ਤੇ ਚਰਨਜੀਤ ਨੂੰ ਛੱਡ ਕੇ ਤੀਜਾ ਕੋਈ ਬੰਦਾ ਧਰ ਦੇਵੇ, ਕੋਈ ਕੀ ਫਰਕ ਪੈਂਦਾ। ਰਮੇਸ਼ ਜੀ, ਮੇਰਾ ਸਭ ਤੋਂ ਵੱਡਾ ਕੁਐਸਚਨ ਇਹ ਆ ਵੀ ਰਾਹੁਲ ਗਾਂਧੀ 'ਚ ਕਮੀ ਕਿੱਥੇ ਆ? ਸੰਗਤ ਦੀ ਕਮੀ ਹੈਗੀ ਆ, ਤੇ ਸੈਕਿੰਡ ਥਿੰਗ ਇਹ ਆ ਵੀ ਅਸੀਂ ਜਿਹੜਾ ਐਡੀ ਵੱਡੀ ਫੈਮਿਲੀ, ਇੰਨੇ ਰਾਜ ਕੀਤਾ ਵੱਡਾ ਗਾਂਧੀ ਪਰਿਵਾਰ ਨੇ, ਉਹ ਪ੍ਰਿੰਕਾ ਗਾਂਧੀ ਉਹ ਨਾ ਆਪਣੇ ਭਰਾ ਨੂੰ ਸਮਝਾਉਂਦੀ ਪਈ ਆ, ਜੋ ਉਹ ਕੋਈ ਸ਼ਹੀਦ ਹੋ ਜਾਵੇ ਸੋਲਜੀਅਰ ਕੁਛ ਵੀ ਹੋ ਜਾਵੇ ਜੀ, ਹੱਸੀ ਜਾਂਦੀ ਕੋਈ ਸੀਰੀਅਸ ਗੱਲ ਹੀ ਨਹੀਂ ਹੈਗੀ। ਲੀਡਰਸ਼ਿਪ ਕੁਆਲਿਟੀ 'ਚ ਕਮੀ ਕਿੱਥੇ ਆ? ਗੱਲਾਂ ਬਾਤਾਂ 'ਚ ਦੋਨੇ ਭੈਣਾਂ ਭਰਾ ਸਹੀ ਲੱਗ ਰਹੇ ਆ, ਕਮੀ ਕਿੱਥੇ ਆ ਰਮੇਸ਼ ਜੀ? ਉਹ ਨਹੀਂ ਸਮਝ ਆ ਰਹੀ, ਦੱਸਿਓ ਜਰਾ।
1: ਦੇਖੋ ਗੱਲ ਇਸ ਤਰ੍ਹਾਂ ਆ, ਜਦੋਂ ਅਸੀਂ ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹਾਂ ਨਾ, ਤਾਂ ਰਾਹੁਲ ਗਾਂਧੀ ਦਾ ਜੇ ਅੱਜ ਅਸੀਂ ਵੇਖਣਾ ਜਾਂ ਅੱਜ ਤੋਂ ਅਸੀਂ ਉਦੋਂ ਚਲੇ ਜਾਈਏ ਜਦੋਂ ਉਹਨੂੰ ਪਹਿਲੀ ਵਾਰ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ, ਦਹਾਕਿਆਂ ਦਾ ਫਰਕ ਹੈ ਉਸ ਤਰੀਕ ਤੇ ਅੱਜ ਦੀ ਤਰੀਕ 'ਚ। ਉਦੋਂ ਮੇਰੀ ਟਿੱਪਣੀ ਹੋਰ ਸੀ, ਅੱਜ ਟਿੱਪਣੀ ਹੋਰ ਹੈ। ਉਦੋਂ ਮੇਰੀ ਟਿੱਪਣੀ ਬੜੀ ਸਿੱਧੀ ਤੇ ਸਪਸ਼ਟ ਸੀ ਕਿ ਕਾਂਗਰਸ ਦਾ ਫੈਸਲਾ ਗਲਤ ਹੈ, ਰਾਹੁਲ ਗਾਂਧੀ ਡਿਜ਼ਰਵ ਨਹੀਂ ਕਰਦਾ ਸੀ, ਉਦੋਂ ਦੀ ਗੱਲ ਕਰਦਾ। ਅੱਜ ਉਹਨੂੰ ਪ੍ਰਧਾਨ ਬਣਾ ਦਿਓ, ਮੈਂ ਹੋਰ ਕਹਾਂਗਾ ਕਿ ਠੀਕ ਹੈ, ਅੱਜ ਉਹ ਡਿਜ਼ਰਵ ਕਰਦਾ, ਅੱਜ ਉਹ ਤੋਂ ਤਜਰਬਾ ਹੈਗਾ, ਅੱਜ ਉਹ ਪ੍ਰਧਾਨਗੀ ਦੇ ਲਾਇਕ ਹੈ। ਹੁਣ ਉਹ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਕਾਂਗਰਸ ਨੇ ਜਿਹੜਾ ਨੁਕਸਾਨ ਕਰ ਲਿਆ ਉਹਦੀ ਕੋਈ ਵੀ ਨਹੀਂ ਭਰਪਾਈ ਕਰ ਸਕਦਾ। ਹੁਣ ਉਹ ਜਿਹੜਾ ਨੁਕਸਾਨ ਉਸ ਵੇਲੇ ਕਰ ਲਿਆ ਜਦੋਂ ਉਹ ਪ੍ਰਧਾਨਗੀ ਦੇ ਯੋਗਾ ਹੀ ਨਹੀਂ ਸੀ, ਜਿਵੇਂ ਮੈਂ ਪੰਜਾਬ ਦੀ ਗੱਲ ਨਾਲ ਜੋੜ ਕੇ ਕਰਦਾ। ਰਾਜਾ ਬੜਿੰਗ ਦੀ ਕਾਂਗਰਸ ਪ੍ਰਤੀ ਕੀ ਵਫਾਦਾਰੀ, ਇਮਾਨਦਾਰੀ ਪਰੇ ਰੱਖ ਦਿੰਦੇ ਹਾਂ, ਕਿੰਨਾ ਉਹ ਕਾਂਗਰਸ ਪ੍ਰਤੀ ਵਫਾਦਾਰ ਹੈ, ਇਮਾਨਦਾਰ ਹੈ ਜਾਂ ਪੰਜਾਬ ਪ੍ਰਤੀ। ਜਦੋਂ ਉਹਨੂੰ ਪ੍ਰਧਾਨ ਬਣਾਇਆ, ਦੱਸੋ, ਮੈਂ ਤੇ ਕਾਂਗਰਸ ਦੀ ਸਮੁੱਚੀ ਪਾਰਟੀ ਤੇ ਸਵਾਲ ਖੜਾ, ਕੀ ਇਹਨਾਂ ਨੇ ਵੇਖਿਆ ਰਾਹੁਲ ਗਾਂਧੀ, ਜਿਹਨੂੰ ਆਪਾਂ ਕਹਿੰਦੇ ਸਮੇਂ ਤੋਂ ਪਹਿਲਾਂ ਕਿਸੇ ਨੂੰ ਜਦੋਂ ਅਹੁਦਾ ਮਿਲ ਜਾਵੇ, ਕੋਈ ਟਾਮਾ ਟਾਮਾ ਤੇ ਕਾਮਯਾਬ ਹੁੰਦਾ, ਬਹੁਤੇ ਫੇਲ ਹੁੰਦੇ ਆ। ਅੱਜ ਉਹਦੀ ਲੜਾਈ ਹੈ, ਉਹਦੇ ਲਈ ਰਾਜਾ ਬੜਿੰਗ ਜ਼ਿੰਮੇਵਾਰ ਨਹੀਂ ਹੈ, ਉਹਦੇ ਲਈ ਜ਼ਿੰਮੇਵਾਰ ਹੈ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵਿੱਚ ਰਾਹੁਲ ਗਾਂਧੀ ਵੀ ਹੈ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਰਾਹੁਲ ਗਾਂਧੀ ਜਾਂ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਉਲਝਣ ਦਾ ਸ਼ਿਕਾਰ ਹੈ। ਉਹ ਕਿਤੇ ਨਾ ਕਿਤੇ ਉੱਥੇ ਪ੍ਰਧਾਨ, ਠੀਕ ਹੈ, ਸਾਨੂੰ ਮਲਕ ਅਰਜਨ ਖੜਗੇ ਨਜ਼ਰ ਆ ਰਹੇ ਹੈ, ਮਾਫ਼ ਕਰਨਾ, ਸੱਚੀ ਗੱਲ ਹੈ ਕਿ ਮਲਕ ਅਰਜਨ ਖੜਗੇ, ਮੈਨੂੰ ਇਹ ਨਹੀਂ ਲੱਗਦਾ ਕਿ ਉਹ ਇੱਕ ਮੋਹਰ ਹੈ ਇਸ ਵੇਲੇ ਤੇ ਪ੍ਰਧਾਨ ਕੀ ਰਾਹੁਲ ਗਾਂਧੀ ਜਾਂ ਗਾਂਧੀ ਪਰਿਵਾਰ ਹੀ ਕਰ ਰਿਹਾ ਹੈ। ਇਤਰਾਜ਼ ਕੋਈ ਨੀ ਗਾਂਧੀ ਪਰਿਵਾਰ ਕਰੇ, ਪਰੰਤੂ ਜਿਸ ਢੰਗ ਦੀ ਕਰ ਰਿਹਾ ਉਹ ਢੰਗ ਤੇ ਇਤਰਾਜ਼ ਹੈ। ਜ਼ਿੰਮੇਵਾਰੀ ਵੱਡੀ ਹੈ, ਪਾਰਟੀ ਵੱਡੀ ਹੈ, ਦੇਸ਼ ਦਾ ਇੱਕ ਵੱਡਾ ਹਿੱਸਾ ਕਾਂਗਰਸ ਨੂੰ ਬਦਲ ਵਜੋਂ ਵੇਖਦਾ, ਪੰਜਾਬ ਦਾ ਇੱਕ ਹਿੱਸਾ ਉਹਨੂੰ ਬਦਲ ਵਜੋਂ ਵੇਖਦਾ, ਪਰੰਤੂ ਉਹ ਆਪਣੇ ਆਪ ਨੂੰ ਇੱਕ ਬਦਲ ਦਿਖਾਉਣ ਵਿੱਚ ਫੇਲ ਹੈ, ਮੇਰਾ ਤਜਰਬਾ ਇਹ ਆ
0: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ, ਕੁਲਦੀਪ ਸਿੰਘ ਜੀ, ਤੁਸੀਂ ਆਨਰ ਹੋ।
7: ਹਾਂਜੀ ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ ਅਕਾਲ ਜੀ।
7: ਪ੍ਰਭ ਜੀ, ਰਮੇਸ਼ ਜੀ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਤੇ ਉਸ ਟਾਈਮ ਦੇ ਉੱਤੇ ਸਾਡੇ ਰਾਸ਼ਟਰਪਤੀ ਜੀ ਸੀ ਉਹ ਗਿਆਨੀ ਜੈਲ ਸਿੰਘ ਸਨ, ਤੇ ਕਿਸੇ ਵੇਲੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਜੇ ਇੰਦਰਾ ਗਾਂਧੀ ਕਵੇ ਤੇ ਮੈਂ ਉਹਦੇ ਘਰ ਦਾ ਝਾੜੂ ਵੀ ਮਾਰ ਸਕਦਾ। ਜਿਹੜੇ ਸਾਡੇ ਉਹ ਖਾਨਦਾਨ ਦੇ ਵਿੱਚ ਸੰਧਵਾ ਸਾਹਿਬ ਨੇ, ਇਹਨਾਂ ਨੇ ਇਸ ਪਾਰਟੀ ਖੜੀ ਹੋਣ ਤੋਂ ਪਹਿਲਾਂ ਬੜੇ ਬੜੇ ਅੰਦੋਲਨ ਤੇ ਬੜੇ ਬੜੇ ਇਕੱਠਾ ਚ ਜਾਂਦੇ ਰਹੇ ਨੇ, ਲੇਕਿਨ ਜਦੋਂ ਹੁਣ ਪਾਵਰ ਚ ਆਏ ਨੇ ਤੇ ਉਸ ਤੋਂ ਬਾਅਦ ਸਾਰਾ ਕੁਛ ਹੀ ਚੇਂਜ ਹੋ ਗਿਆ। ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ। ਲੇਕਿਨ ਜਿਹੜੇ ਅੰਮ੍ਰਿਤਧਾਰੀ ਨੇ ਤੇ ਇੱਕ ਜਿਹੜੇ ਮੌਕੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਉਹ ਵੀ ਇੱਕ ਅੰਮ੍ਰਿਤਧਾਰੀ ਨੇ ਤੇ ਉਹਨਾਂ ਦੇ ਸਿਰ ਤੇ ਜਿਹੜੀ ਦਸਤਾਰ ਹੈ ਉਹ ਸਿੱਖ ਧਰਮ ਦੇ ਤੇ ਸਿੱਖਾਂ ਵਾਸਤੇ ਬੜੀਆਂ ਜ਼ਿੰਮੇਵਾਰੀਆਂ ਵਾਲੀ ਦਸਤਾਰ ਹੈ। ਤੇ ਤੁਹਾਨੂੰ ਯਾਦ ਵੀ ਹੋਏਗਾ ਸੰਧਵਾ ਸਾਹਿਬ ਅੰਮ੍ਰਿਤਧਾਰੀ ਸੀ ਤੇ ਪ੍ਰਭ ਜੀ ਤੁਹਾਨੂੰ ਵੀ ਪਤਾ ਹੈ ਕਿ ਇੱਕ ਗਊ ਕੋਲੋਂ ਉਹਦੀ ਪੂਛ ਨੂੰ ਫੜ ਕੇ ਤਾਂ ਪੰਡਿਤ ਕੋਲੋਂ ਆਸ਼ੀਰਵਾਦ ਲੈਂਦੇ ਸੀ। ਮੈਨੂੰ ਤੁਹਾਡਾ ਇਹ ਪਲੇਟਫਾਰਮ ਬਹੁਤ ਵੱਡਾ ਹੈ, ਇਹਦੇ ਨਾਲ ਅਸੀਂ ਤਾਂ ਮੇਰੀ ਫੈਮਿਲੀ ਅਸੀਂ ਤਾਂ ਜੁੜੇ ਹਾਂ ਕਿ ਇੱਥੇ ਨਿਰਪੱਖ ਹੋ ਕੇ ਗੱਲ ਕੀਤੀ ਜਾਂਦੀ ਹੈ। ਤੁਸੀਂ ਮੈਨੂੰ ਦੱਸੋ ਕਿ ਸਾਡਾ ਜਿਹੜਾ ਸਿੱਖਾਂ ਦਾ ਧਰਮ ਹੈ ਉਹ ਸਾਨੂੰ ਇੱਧਰਲੇ ਪਾਸੇ ਨੂੰ ਗਊ ਦੀ ਅਸੀਂ ਗਾਤਰਾ ਪਾਇਆ ਹੈ, ਅੰਮ੍ਰਿਤ ਛਕਿਆ, ਅਸੀਂ ਗਊ ਦੇ ਨਾਲ ਆਸ਼ੀਰਵਾਦ ਲੈ ਸਕਦੇ ਹਾਂ? ਮੈਂ ਤਾਂ ਕਹਿੰਦਾ ਜਿੱਦਾਂ ਕਿਹਾ ਜਾਂਦਾ ਹੈ ਕਿ ਗਊ ਮੂਤਰ ਦੇ ਨਾਲ ਬਿਮਾਰੀਆਂ ਵੀ ਦੂਰ ਹੁੰਦੀਆਂ, ਉਹਨੂੰ ਉਹ ਵੀ ਸੇਵਨ ਕਰਨਾ ਚਾਹੀਦਾ। ਦੂਸਰੀ ਗੱਲ ਨਾਲ ਇਹ ਹੈ ਕਿ ਜਦੋਂ ਉਹਨਾਂ ਦਾ ਇੱਕ ਮੰਤਰੀ ਵਿਧਾਨ ਸਭਾ ਦੇ ਵਿੱਚ ਸਪੀਕਰ ਜਿਹੜਾ ਇੱਕ ਉਹਦੀ ਜ਼ਿੰਮੇਵਾਰੀ ਹੈ, ਜਿੱਦਾਂ ਪਾਰਲੀਮੈਂਟ ਦੇ ਵਿੱਚ ਸਪੀਕਰ ਦੀ ਜ਼ਿੰਮੇਵਾਰੀ ਹੈ, ਉਦਾਂ ਵਿਧਾਨ ਸਭਾ 'ਚ ਵੀ ਜ਼ਿੰਮੇਵਾਰੀ ਹੈ। ਕੱਲ੍ਹ ਅਸੀਂ ਇਹ ਵੇਖਿਆ ਵੀ ਉਹ ਇੱਕ ਧਿਰ ਬਣ ਕੇ ਜੇ ਕੋਈ ਬੋਲਿਆ ਜਾ ਰਿਹਾ ਸੀ ਤੇ ਉਹ ਸਰਕਾਰ ਜਵਾਬ ਦਿੰਦੀ ਹਰੇਕ ਨੂੰ। ਇਹ ਸਪੀਕਰ ਸਾਹਿਬ ਨੇ ਜਵਾਬ ਦਿੱਤਾ ਕਿ ਹਾਂਜੀ ਤੁਹਾਡੇ ਰਿਸ਼ਤੇਦਾਰਾਂ ਨੇ ਬੇਈਮਾਨੀਆਂ ਕੀਤੀਆਂ ਨੇ, ਉਹਨਾਂ ਨੇ ਬੇਅਦਮੀਆਂ ਕੀਤੀਆਂ ਨੇ, ਉਹਨਾਂ ਨੂੰ ਇੱਕ ਧਿਰ ਬਣਨ ਦੀ ਨਹੀਂ ਸੀ ਲੋੜ। ਬਾਕੀ ਜੇ ਕਿਸੇ ਨੂੰ ਆਪਾਂ ਦੁੱਖ ਨਹੀਂ ਲੱਗਦਾ ਤੇ ਆਈ ਐਮ ਸੋਰੀ, ਲੇਕਿਨ ਅੱਜ ਦੇਖ ਲਓ ਅਸੀਂ ਜੋ ਅਸੀਂ ਕੀ ਪੁੱਛਣਾ ਚਾਹੁੰਦੇ ਹਾਂ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਮਜੀਠੀਆ ਨੇ ਮੁੱਛ ਖੜੀ ਕਰ ਦਿੱਤੀ, ਉਹਦੀ ਮੁੱਛ ਥੱਲੇ ਹੋ ਗਈ, ਅਸੀਂ ਇਹ ਖਬਰਾਂ ਸੁਣਨਾ ਚਾਹੁੰਦੇ ਹਾਂ। ਲਾਸਟ ਟਾਈਮ ਤੇ ਮੈਂ ਤੁਹਾਨੂੰ ਗੱਲ ਕਹੀ ਸੀ ਤੇ ਪ੍ਰਭ ਜੀ ਤੁਸੀਂ ਟਿੱਪਣੀ ਕੀਤੀ ਸੀ ਕਿ ਸਿੱਖਾਂ ਦਾ ਇੱਕ ਮਸਲਾ ਹੱਲ ਕਰੋ, ਤੁਸੀਂ ਉਹ ਮਸਲੇ ਬਾਰੇ ਬੋਲੇ ਸੀ। ਉਸ ਤੋਂ ਬਾਅਦ ਮੇਰੇ ਵੀਰਾਂ ਦੀਆਂ ਕੌਲਾਂ ਆਈਆਂ ਸੀ ਜਿਨ੍ਹਾਂ ਨੇ ਕਿਹਾ ਕਿ ਆਹ ਬੜੇ ਬੜੇ ਮਸਲੇ ਨੇ। ਹੁਣ ਮੈਂ ਇੱਕ ਗੱਲ ਕਰਨ ਲੱਗਾ ਹੋਰ ਤੇ ਲਾਸਟ ਵਨ, ਜਦੋਂ ਬੀ ਐਡ ਕਰਦੇ ਸੀ ਨਾ ਆਪਣੇ ਪ੍ਰਭ ਜੀ ਬੀ ਐਡ ਦੇ ਵਿੱਚ ਕਰਨ ਲੱਗਿਆ, ਉਹ ਕਹਿੰਦੇ ਵੀ ਜਿਹਨੇ ਬੀ ਐਡ ਕਰ ਲਈ ਸਮਝ ਲਓ ਉਹ ਠਣੇਦਾਰ ਬਣ ਗਿਆ, ਉਹ ਨੌਕਰੀ ਪੱਕੀ ਹੋ ਗਈ ਉਹਦੀ। ਇਸ ਵੇਲੇ 3,000 ਤੋਂ ਉੱਪਰ ਰਮੇਸ਼ ਜੀ ਨੂੰ ਨਾ ਕਿਸੇ ਨੇ ਪੁੱਛਿਆ ਤਾਂ ਰਮੇਸ਼ ਜੀ ਨੇ ਦੱਸਿਆ 3,000 ਤੋਂ ਉੱਪਰ ਅਸਾਮੀਆਂ ਖਾਲੀ ਨੇ। ਆਉਣ ਵਾਲੇ ਟਾਈਮ ਤੇ ਉਹ ਅਸਾਮੀਆਂ ਭਰੀਆਂ ਜਾਣਗੀਆਂ ਪ੍ਰਭ ਜੀ, ਉਹ ਭਰਨਗੇ ਕੌਣ? ਪ੍ਰਵਾਸੀ, ਉਹ ਬੀ ਐਡ ਕਰਨਗੇ ਤੇ ਅਸੀਂ ਜਿਹੜੇ ਸਿੱਖ ਦਸਤਾਰ ਬੰਨ ਕੇ ਅਸੀਂ ਉਹਨਾਂ ਨੂੰ ਸਲੂਟ ਕਰਾਂਗੇ। ਇਹ ਸਾਡੇ ਸਾਰਾ ਸਰਦਾਰ ਹੈ ਜੀ, ਸਿੱਖਾਂ ਦਾ ਨਾਂ ਅਸੀਂ ਇੱਕ ਹੋਣਾ ਹੈ,
1: ਸਵਾਲ ਇਹੀ ਹੈ ਕਿ ਅਸੀਂ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਜਾਂ ਦੂਸਰੇ ਹੋਰ ਰਾਜਾਂ ਤੋਂ ਆਉਣ ਵਾਲਿਆਂ ਨੂੰ ਪ੍ਰਵਾਸੀ ਕਹਿਣਾ ਚਾਹੀਦਾ ਕਿ ਨਹੀਂ? ਪਹਿਲਾਂ ਤੇ ਇਹੀ ਸਵਾਲ ਆ ਸਾਡੇ ਤੁਹਾਡੇ ਸਾਰਿਆਂ ਲਈ ਹੈ, ਕਿਉਂਕਿ ਲਗਭਗ ਵੱਡਾ ਹਿੱਸਾ ਇਸ ਗੱਲ ਨੂੰ ਮੰਨਦਾ ਕਿ

0: प्रति बरता रहा है।
1: जी बहुत शुक्रिया हरप्रीत जी जुड़े ने, एक बार शॉर्ट से क्विक जहाँ मैसेज लै लिए, बहुत सारिया कॉल्स ने, खबर भी साड़ियाँ बहुत अजे पईयां ने। सो हरप्रीत जी सत श्री अकाल जी, आयां नूं एक बार आपां फिर थोड़ा जिहा शॉर्ट रखिए ते अपना सुनेहा दीजिए जी।
2: बिल्कुल प्रभ, सो जिथे आपां मॉर्गेज इंश्योरेंस की गल की, मेडिकल अंडर राइटिंग की गल की, सो जिन्हें भी साडे लिसनर्स इस वेले जुड़े आ, किसी का कोई भी क्वेश्चन हैगा आ, चाहे तुहाडी अपनी परसनल लाइफ इंश्योरेंस आ, क्रिटिकल इलनेस डिसेबिलिटी, जां समर का टाइम चलता पिया आ, कोई भी विजिटर्स आ रहे हैं, अपने पेरेंट्स नूं सुपरविजर के उपर स्पॉन्सर करना, इन्हां सारिया मेडिकल इंश्योरेंस वास्ते तुसीं जरूर मैनू कॉल करके इनफॉर्मेशन लै सकते हैं। कोई भी इनवैसटमेंट ऑप्शन के बारे जानना चाहते हैं, किहड़े प्लान दे विच तुसीं इनवैसटमेंट करोगे, किन्ने क बेनीफिट्स तुहानूं मिल सकते हैं, CRA ਵੱਲੋਂ ਉਹਦੀ ਵੀ ਡਿਟੇਲ ਇਨਫੋਰਮੇਸ਼ਨ ਸਾਡੇ ਕੋਲ ਲਈ ਜਾ ਸਕਦੀ ਹੈ, ਚਾਹੇ ਉਹ TFSA ਦਾ ਅਕਾਊਂਟ ਹੈਗਾ, RRSP ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਜਾਂ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਅਤੇ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਅਤੇ ਉਹ ਜਾਣਨਾ ਚਾਹੁੰਦੇ ਆ ਕਿ $90,000 ਤੱਕ ਦੀ ਗ੍ਰਾਂਟ ਲਈ ਉਹ ਕਿੱਦਾਂ ਕੁਆਲੀਫਾਈ ਹੋ ਸਕਦੇ ਆ, ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਵਾਸਤੇ ਨੰਬਰ ਹੈਗਾ ਜੀ 416-817-6500। ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500।
1: ਬਹੁਤ ਸ਼ੁਕਰੀਆ ਰਵੀ ਜੀ, ਥੈਂਕ ਯੂ ਸੋ ਮਚ ਜੀ। ਔਰ ਨਾਲ ਦੀ ਨਾਲ ਬਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਆ, ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਤੁਸੀਂ ਜੇ ਕਰਨਾ ਚਾਹੁੰਦੇ ਹੋ, ਅੱਜ ਦੇ ਪ੍ਰਾਈਸ ਲੌਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਰਾਬਤਾ ਕਰ ਸਕਦੇ ਹੋ 905-458-2222, 905-458-2222, 905-458-2222, ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਰਵੀਨ ਮਾਵੀ ਜੀ ਦਾ ਮੈਸੇਜ ਇੱਕ ਵਾਰ ਫਿਰ ਤੁਹਾਡੇ ਤੱਕ ਦਈਏ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜ਼ਰਬਾ ਰੱਖਣ ਵਾਲੇ ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹਨਾਂ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟਸ ਲਗਾ ਕੇ ਤੁਹਾਡੀ ਇੰਸ਼ੋਰੈਂਸ ਘੱਟ ਕੀਤੀ ਜਾਊਗੀ, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਤੁਹਾਡੀ ਜੇਬ 'ਚ ਪਾਏ ਜਾਣਗੇ। ਹਰਵੀਨ ਮਾਵੀ ਜੀ, ਹੋਮ ਅਤੇ ਆਟੋ ਇੰਸ਼ੋਰੈਂਸ ਵਿੱਚ ਲੰਬੇ ਸਮੇਂ ਦਾ ਤਜ਼ਰਬਾ, ਪੰਜਾਬੀ ਹਿੰਦੀ ਉਰਦੂ ਦੇ ਵਿੱਚ ਤੁਹਾਨੂੰ ਸਰਵ ਕਰਨਗੇ। 647-287-0976, 647-287-0976। ਹਰਵੀਨ ਮਾਵੀ ਜੀ, ਇੱਕ ਕਾਲ ਲਵਾਂਗੇ, ਲਾਸਟ ਕਾਲ 1845। ਸਰ 30 ਸਕਿੰਟ ਦੀ ਗੱਲ ਰੱਖਿਓ ਤਾਂ ਕਿ ਰਮੇਸ਼ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਪਾਉਣ। ਜੀ ਤੁਸੀਂ
3: ਮੇਰੀ ਗੱਲ ਤੇ ਚਲੋ ਲੰਮੀ ਸੀ ਪਰ ਕੋਈ ਨੀ, ਮੈਂ ਛੁੱਟੀ ਕਰ ਦਿੰਦਾ। ਰਮੇਸ਼ ਜੀ ਨੇ ਕੱਲ ਗੱਲ ਕੀਤੀ ਸੀਗੀ ਵੀ ਉਹ ਜਿਹੜਾ ਦਰਬਾਰ ਸਾਹਿਬ ਦੇ ਗਲਿਆਰੇ ਚੋਂ ਇੱਕ ਚੀਜ਼ ਅਕਾਲੀਆਂ ਨੂੰ ਖੜਕੀ ਸੀ, ਉਹਦਾ ਭਗਤ ਪੂਰਨ ਸਿੰਘ ਜੀ ਦਾ ਜਿਹੜਾ ਖੋਖਾ, ਜੇ ਉਹ ਕਿਤੇ ਖੋਖਾ ਕਦੀ ਤੁਸੀਂ ਦੇਖਿਆ ਹੋਵੇ, ਤੇ ਅਸੀਂ ਵੀ ਦੇਖਿਆ, ਗੇਟ ਦੇ ਕੋਲ ਹੁੰਦਾ ਸੀ ਬਹੁਤ ਵੱਡਾ ਲੱਕੜ ਦਾ, ਪਰ ਉਹ ਖੋਖੇ ਦੇ ਕਿਤੇ ਥੱਲੇ ਰਮੇਸ਼ ਜੀ ਜਾ ਕੇ ਦੇਖਿਓ, ਇੱਕ ਅਜੂਬਾ ਹੀ ਬਣਿਆ ਉੱਥੇ, ਜਿਹੜਾ ਮਤਲਬ ਮਲਟੀ ਮੀਡੀਆ ਜਿਹੜਾ ਬਣਿਆ ਨਾ, ਮਿਊਜ਼ਿਕ ਔੜਾ ਜਿਹੜਾ ਦਰਸਾਉਂਦਾ ਸਿੱਖ ਇਤਿਹਾਸ ਨੂੰ, ਤੇ ਜਿਹੜਾ ਇੰਨਾ ਕੁਛ ਬਣਨ ਦੇ ਬਾਵਜੂਦ ਜੇ ਉਹ ਖੋਖਾ ਉੱਥੇ ਰਹਿੰਦਾ, ਤੇ ਫਿਰ ਤੁਸੀਂ ਆਪ ਦੱਸੋ ਉਹਦੀ ਦਿੱਖ ਕਿਹੋ ਜਿਹੀ ਹੋਣੀ ਸੀ। ਉੱਥੇ ਹੋਰ ਦੁਕਾਨਾਂ ਵੀ ਬਹੁਤ ਸੀਗੀਆਂ, ਉੱਥੇ ਹੋਰ ਵੀ ਖੋਖੇ ਬਹੁਤ ਸੀ, ਉਹਨਾਂ ਨੂੰ ਵੱਖਰੇ ਬਣਾ ਕੇ ਦਿੱਤਾ, ਤੇ ਭਗਤ ਪੂਰਨ ਸਿੰਘ ਜੀ ਦਾ ਤੇ ਸਗਾਂ ਉਹਨਾਂ ਨੇ ਬੂਥ ਅੰਦਰ ਹੀ ਦਿੱਤਾ ਫਿਰ, ਜਿੱਥੇ ਜੋੜੇ ਜਮ੍ਹਾਂ ਕਰਾਈ ਦੇ ਨੇ। ਮੈਨੂੰ ਲੱਗਦਾ ਹਰ ਚੀਜ਼ ਨੂੰ ਕ੍ਰਿਟੀਸਾਈਡ ਕਰਨਾ ਗਲਤ ਗੱਲ ਹੈ, ਠੀਕ ਹੈ ਜਿੱਥੇ ਉਹ ਗਲਤ ਨੇ ਗਲਤ ਨੇ, ਪਰ ਤੁਸੀਂ ਜਾ ਕੇ ਤੇ ਦੇਖੋ ਉਹਦੇ ਥੱਲੇ ਕੀ ਬਣਿਆ, ਉਹ ਗਲਿਆਰਾ ਕਿੱਡਾ ਸੋਹਣਾ ਲੱਗਦਾ, ਤੇ ਜੇ ਉਹ ਗਲਿਆਰੇ ਤੇ ਖੋਖਾ ਉੱਥੇ ਹੀ ਰਹਿੰਦਾ ਤੇ ਉਹ ਗਲਿਆਰਾ ਕਿੱਦਾਂ ਦਾ ਲੱਗਦਾ। ਬਸ ਜੀ ਇਹੀ।
1: ਜੀ ਸਰ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਚਲੋ ਮੈਂ ਹੁਣ ਵੀ ਮਹਿਸੂਸ ਕਰਦਾ ਕਿ ਭਗਤ ਪੂਰਨ ਸਿੰਘ ਜਾਂ ਪਿੰਗਲਵਾੜੇ ਦੀ ਜੇ ਆਪਾਂ ਭੂਮਿਕਾ ਦੀ ਗੱਲ ਕਰੀਏ, ਜੋ ਉਸਨੇ ਸਮਾਜ ਵਿੱਚ ਉਹਨਾਂ ਦੀ ਉਸ ਪਿੰਗਲਵਾੜੇ ਦੀ ਭਗਤ, ਮੈਂ ਬਿਲਕੁਲ ਜੀ, ਮੇਰੇ ਉਹ ਸੀਨ ਦ੍ਰਿਸ਼ ਮੇਰੇ ਅੱਖਾਂ ਅੱਗੇ ਆ, ਕਈ ਵਾਰ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਆ। ਮੈਂ ਕੱਲ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਜਰਦਿਆ ਖੱਬੇ ਹੱਥ ਛੋਟਾ ਜਿਹਾ ਲਿਖਿਆ ਹੈ, ਜਦਕਿ ਮੈਂ ਸਮਝਦਾ ਕਿ ਉਹ ਵੱਡਾ ਡਿਜ਼ਰਵ ਕਰਦਾ ਸੀ। ਮੈਂ ਸਮਝਦਾ ਕਿ ਉਹ ਬੜੀ ਇੱਕ ਕਹਿ ਲਈਏ ਕਿ ਬੇਇਨਸਾਫੀ ਸੀ। ਮੈਂ ਨਹੀਂ ਕਹਿੰਦਾ, ਪਿੰਗਲਵਾਲਾ ਆਸ਼ਰਮ ਤੋਂ ਵੀ ਉਹ ਨਾਰਾਜ਼ਗੀਆਂ ਉਦੋਂ ਆਈਆਂ ਸੀ, ਕੱਲੀਆਂ ਮੇਰੀਆਂ ਨੇ ਨਾਰਾਜ਼ਗੀਆਂ ਨਹੀਂ ਰਹੀਆਂ, ਉਦੋਂ ਪਿੰਗਲਵਾਲਾ ਆਸ਼ਰਮ ਤੋਂ ਵੀ ਉਹ ਨਾਰਾਜ਼ਗੀਆਂ ਉੱਠੀਆਂ ਸੀ। ਉਹ ਨਾਰਾਜ਼ਗੀਆਂ ਤੋਂ ਬਾਅਦ ਹੀ ਜਿਹੜਾ ਜੋੜਾ ਘਰ ਦੇ ਉਰਲੇ ਪਾਸੇ ਛਬੀਲ ਦੇ ਪਿਛਲੇ ਪਾਸੇ ਜਿਹੜੀ ਜਗ੍ਹਾ ਉਹਨਾਂ ਨੂੰ ਅਲਾਟ ਕੀਤੀ ਗਈ ਤੇ ਕੀਤੀ ਗਈ ਸੀਗੀ। ਇਸ ਕਰਕੇ ਰੌਲਾ ਤਾਂ ਸੀਗਾ, ਐ ਨਾ ਅਸੀਂ ਕਹੀਏ ਕਲੀਨ ਚਿੱਟ ਤਾਂ ਨਹੀਂ ਮੈਂ ਦੇ ਸਕਦਾ ਅਕਾਲੀ ਦਲ ਦੀ ਉਸ ਵੇਲੇ ਦੀ ਸਰਕਾਰ ਨੂੰ। ਇਹਨਾਂ ਨੇ ਉਰੇ ਪਰੇ ਤੇ ਉਹ ਕੀਤਾ ਸੀ, ਇਹਨਾਂ ਨੇ ਕਿਉਂ ਸਮੁੱਚੀ SGPC ਨੇ ਕੀਤਾ ਸੀ, ਕਿਉਂਕਿ ਇਹਨਾਂ ਲਈ ਤੇ ਉਹ ਵਾਧੂ ਦਾ ਬੋਝ ਸੀ, ਇਹਨਾਂ ਦਾ ਲੈਣਾ ਦੇਣਾ ਹੀ ਕੋਈ ਨਹੀਂ ਸੀ, ਇਹ ਤਾਂ ਆਪਣੇ ਸੁੰਦਰਤਾ ਤੇ ਬਸ ਲੱਗੇ ਸੀ ਕਿਸ ਢੰਗ ਦੇ ਨਾਲ, ਤੇ ਉਹ ਤੁਹਾਡੇ ਵਰਗੇ ਲੋਕਾਂ ਦੇ ਰੌਲੇ ਰੱਪੇ ਦੇ ਨਾਲ ਉਹ ਜਿਹੜਾ ਇੱਕ ਕਮਰਾ ਦਿੱਤਾ ਤੇ ਦਿੱਤਾ ਸੀ। ਜੇ ਉਹਨੂੰ ਹੋਰ ਵਧੀਆ ਬਣਾਇਆ ਹੁੰਦਾ ਤੇ ਸ਼ਾਇਦ ਅੱਜ ਇਹ ਨੁਕਸ ਨਾ ਨਿਕਲ ਜਾਵੇ।
1: ਸੋ ਬਿਲਕੁਲ ਜੀ, ਸੋ ਇਹ ਸੀ ਅੱਜ ਦਾ ਪ੍ਰੋਗਰਾਮ। ਸੋ ਹੁਣ ਇੱਥੇ ਸਾਨੂੰ ਇਜਾਜ਼ਤ ਦਿਓ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਰਮੇਸ਼ ਜੀ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਕੱਲ੍ਹ ਨੂੰ ਫਿਰ ਮਿਲਦੇ ਹਾਂ ਨਵੀਆਂ ਖਬਰਾਂ ਨਵੇਂ ਦਿਨ ਅਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ। ਬਹੁਤ ਸ਼ੁਕਰੀਆ, ਬਹੁਤ ਜੀ, ਥੈਂਕ ਯੂ ਸੋ ਮਚ ਜੀ।
0: ਜੀ ਸੰਤੋਸ਼, ਬਹੁਤ ਬਹੁਤ ਮਿਹਰਬਾਨੀ
1: ਜੀ, ਸਤਿ ਸ਼੍ਰੀ ਅਕਾਲ ਜੀ।

0: ਆਪਾਂ ਹੁਣ ਇੱਥੇ ਇਜਾਜ਼ਤ ਲਵਾਂਗੇ। ਇਸ ਤੋਂ ਬਾਅਦ ਨਵੀਂ ਸਿੱਧੂ ਸ਼ੋਅ ਪੰਜਾਬੀ ਲਹਿਰਾਂ ਦਾ ਅਗਲੇ ਹਿੱਸੇ ਦੇ ਵਿੱਚ ਆਪਾਂ ਉਹਨੂੰ ਇੰਜੋਏ ਕਰਨਾ ਸਾਰਿਆਂ ਨੇ ਰਲ ਮਿਲ ਕੇ। ਮੇਰਾ ਖੁਦ ਦਾ ਪਸੰਦੀਦਾ ਸ਼ੋਅ ਪ੍ਰਾਈਮ ਟਾਈਮ ਡਰਾਈਵ ਟਾਈਮ ਸ਼ੋਅ ਪੰਜਾਬੀ ਲਹਿਰਾਂ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਆਪਾਂ ਮਿਲਦੇ ਹਾਂ ਸ਼ਾਮ ਨੂੰ 9 ਤੋਂ 10 ਰੇਡੀ ਪ੍ਰੋਗਰਾਮ ਉਡਾਣ ਦੇ ਵਿੱਚ, ਅਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੁਹਾਨੂੰ ਮੱਲੀ ਟੈਂਟ ਸਰਵਿਸ ਦਾ ਨੰਬਰ ਦੇ ਦਈਏ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਆਊਟਡੋਰ ਕੋਈ ਵੀ ਤੁਹਾਡਾ ਈਵੈਂਟ ਆ ਤਾਂ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ ਆ 647-999-2569। 647-999-2569 ਮੱਲੀ ਟੈਂਟ।
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475504 1557।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Main thoda apna vakeel Brij Mohan.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਟੈਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਟੈਲੋ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਟੈਲੋ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਟੈਲੋ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905 7

0: ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ, ਵੈਲਕਮ, ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ। ਓ ਵਾਹ ਬਈ ਵਾਹ, ਕਿਆ ਬਾਤ ਹੈ, ਨਵੀਂ ਫਰਾਈਡੇ ਨੇ ਤੇ ਚੱਕ ਦੇ ਫਟੇ। ਸੋ ਫਰਾਈਡੇ ਜੂਨੀਅਰ ਆ ਚੁੱਕਿਆ, ਤੇ ਕਿਵੇਂ ਹੋ ਸਾਰੇ? ਠੀਕ ਠਾਕ ਹੋ? ਬੱਲੇ ਬੱਲੇ ਚੜ੍ਹਦੀ ਕਲਾ ਚੋਂ ਮੈਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਕ ਨੂੰ ਖੂਬ ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਸਮੇਤ ਇੰਜੋਏ ਕਰ ਰਹੇ ਹੋ। ਐਂਡ ਫਰਾਈਡੇ ਜੂਨੀਅਰ ਆਵੇ ਫਿਰ ਤਾਂ ਬੱਲੇ ਬੱਲੇ ਤੇ ਬਹਿਜਾ ਬਹਿਜਾ ਹੀ ਆ, ਹੈ ਹੋਵੇ ਇੱਦਾਂ ਦਾ ਖੂਬਸੂਰਤ ਪਲੈਜੈਂਟ ਵੈਦਰ ਤੇ ਬੰਦੇ ਦਾ ਵੈਸੇ ਹੀ ਜੀ ਜਿਹਾ ਲੱਗ ਜਾਂਦਾ। ਅੱਜ ਕਹਿੰਦੇ ਆ ਹਲਕੀਆਂ ਫੁਲਕੀਆਂ ਬਹੁਤ ਹੀ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਪੈ ਸਕਦੀਆਂ, ਕੱਲ੍ਹ ਨੂੰ ਵੀ ਥੋੜ੍ਹੀ ਬਹੁਤੀ ਬਾਰਿਸ਼ ਦੀ ਉਮੀਦ ਰੱਖਿਓ ਕਹਿੰਦੇ, ਅਤੇ ਪਰਸੋਂ ਨੂੰ ਵੀ ਮੇ ਬੀ। ਬਟ ਵੈਦਰ ਕਾਫੀ ਗਰਮ ਹੈ, ਕਾਫੀ ਸੋਹਣਾ, ਬਹੁਤ ਪਿਆਰਾ, ਅਤੇ ਇਸ ਮੌਸਮ ਨੂੰ ਖੂਬ ਇੰਜੋਏ ਕਰੋ। ਵਧੀਆ ਯਾਰ, ਗਰਮੀ ਥੋੜ੍ਹੀ ਬਹੁਤੀ ਹੋਣੀ ਵੀ ਚਾਹੀਦੀ ਹੈ, ਗਰਮੀ ਹੁੰਦੀ ਹੈ ਤਾਂ ਹੀ ਬੰਦਾ ਯੂਨੋ, ਤੁਸੀਂ ਦੇਖੋ ਕਿੰਨਾ ਕੰਮ ਹੋਣ ਲੱਗ ਜਾਂਦਾ ਸਮਰ ਦੇ ਵਿੱਚ, ਰੈਨੋਵੇਸ਼ਨਸ, ਕੋਈ ਕੌਂਕਰੀਟ ਦਾ ਕੰਮ, ਬਾਹਰਲੇ ਜਿੰਨੇ ਵੀ ਆਊਟਡੋਰ ਕੰਮ ਨੇ, ਜ਼ਿਆਦਾਤਰ ਆਪਣੇ ਹੁਣ ਹੀ ਸਮਾਂ ਹੈਗਾ, ਇਹ 2-4 ਮਹੀਨੇ ਨੇ, ਨਹੀਂ ਤਾਂ ਵਿੰਟਰ ਦੇ ਵਿੱਚ ਤਾਂ ਉਹ ਕੰਮ ਸਾਰੇ ਹੀ ਤਕਰੀਬਨ ਖੜ ਹੀ ਜਾਂਦੇ ਨੇ। ਸੋ ਸਟੂਡੀਓ 'ਚ ਤੁਹਾਡਾ ਸਭ ਦਾ ਸਵਾਗਤ ਹੈ, ਅਤੇ ਐਨੀ ਟਾਈਮ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ 9056737 9056737 3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅੱਜ ਯਾਰ ਸਵੇਰੇ ਟੋਰੋਂਟੋ ਪੁਲਿਸ ਇੱਕ ਇਨਵੈਸਟੀਗੇਸ਼ਨ 'ਚ ਇਨਵੋਲਵ ਹੋਈ, ਇੱਕ ਮੌਤ ਹੋਈ ਅਤੇ ਇੱਕ ਆਫਿਸਰ ਇਨਵੋਲਵਡ ਸ਼ੂਟਿੰਗ ਹੋਈ। ਸੋ ਇੱਕ ਆਫਿਸਰ ਮਾਈਨਰ ਇੰਜਰੀਜ਼ ਇੱਕ ਕ੍ਰੈਸ਼ ਕਰਕੇ ਫੇਸ ਕਰ ਰਹੇ ਨੇ, ਸੋ ਲਕਲੀ ਹੀ ਇਜ਼ ਓਕੇ, ਬਟ ਬੀ ਸੇਫ, ਖਿਆਲ ਰੱਖੋ ਯਾਰ। ਅੱਜ ਕੱਲ੍ਹ ਪੁਲਿਸ ਦੀ ਵੀ ਪ੍ਰੋਟੈਕਸ਼ਨ ਲੋਕ ਘੱਟ ਹੀ ਕਰਦੇ ਆ, ਲੋਕ ਮਾਨਸਿਕ ਤੌਰ 'ਤੇ ਬਹੁਤ ਤੰਗ ਨੇ ਪਤਾ ਨਹੀਂ, ਜਾਂ ਹੋਰ ਕੋਈ ਇਸ਼ੂਜ਼ ਨੇ। ਐਂਡ ਇੱਕ ਲਾਈਫ ਥ੍ਰੈਟਨਿੰਗ ਇੰਜਰੀਜ਼ ਕਿਸੇ ਨੇ ਫੇਸ ਕੀਤੀਆਂ, ਕੋਈ ਮਾਈਨਰ ਇੰਜਰੀਜ਼, ਅਤੇ ਇੱਕ ਮੌਤ, ਅਤੇ ਪੁਲਿਸ ਆਫਿਸਰ ਵੀ ਇੰਜਰਡ ਦੇਖ ਲਓ ਹੈ। ਸੋ ਜਸਟ ਬੀ ਕੇਅਰਫੁਲ ਐਂਡ ਥੋੜ੍ਹਾ ਜਿਹਾ ਵੱਧ ਤੋਂ ਵੱਧ ਆਪਣਾ ਵੀ ਆਪਣਿਆਂ ਦਾ ਖਿਆਲ ਰੱਖੋ। ਪਹਿਲਾਂ ਇੰਨਾ ਯੂਨੋ ਬਾਹਰ ਬੂਹਰ ਨਿਕਲਣ ਵੇਲੇ ਡਰ ਨਹੀਂ ਸੀ ਹੁੰਦਾ, ਪਤਾ ਅੱਧੀ ਅੱਧੀ ਰਾਤ ਤੱਕ ਬਾਹਰ ਰਹਿਣਾ, ਕਿਸੇ ਯਾਰ ਦੋਸਤ ਦੇ ਘਰੇ ਗਏ ਤਾਂ ਤੜਕੇ 2-3 ਵਜੇ ਵੀ ਵਾਕ ਕਰਕੇ ਘਰੇ ਆਉਣਾ ਤਾਂ ਨੋ ਇਸ਼ੂ। ਬਟ ਹੁਣ ਤੁਸੀਂ ਦੇਖੋ, ਮੈਨੂੰ ਨਹੀਂ ਲੱਗਦਾ ਕਿ ਕੋਈ ਪੇਰੈਂਟਸ ਹੈਗੇ ਜਿਹੜੇ ਕੰਫਰਟੇਬਲੀ ਕਹਿਣਗੇ ਹਾਂ ਸਾਡੇ ਬੱਚੇ ਜੇ ਰਾਤ ਨੂੰ ਅੱਧੀ ਰਾਤ ਤੱਕ ਵੀ ਬਾਹਰ ਰਹਿੰਦੇ, ਸਾਨੂੰ ਤਾਂ ਕੋਈ ਇਸ਼ੂ ਨਹੀਂ। ਜ਼ਿਆਦਾਤਰ ਇਸ਼ੂ ਇਹੀ ਹੁੰਦਾ ਕਿ ਬੱਚੇ ਛੇਤੀ ਛੇਤੀ ਘਰੇ ਆਉਣੀ, ਅਸੀਂ ਪਿੱਕ ਕਰਨ ਜਾਵਾਂਗੇ ਜਾਂ ਜਿੱਥੇ ਗਏ ਉੱਥੇ ਹੀ ਰਹਿ ਲੈਣ। ਸੋ ਇੱਕ ਡਰ ਬਹੁਤ ਜ਼ਿਆਦਾ ਆ। ਪ੍ਰੋਗਰਾਮ ਹੈ ਪੰਜਾਬੀ ਰਹਿ, ਅਤੇ ਸਾਡੇ ਨਾਲ ਸੌਰਭ ਰਤਨ ਜੀ ਵੀ ਜੁੜ ਚੁੱਕੇ ਨੇ, ਅਤੇ 416-833-8583 ਸੌਰਭ ਜੀ ਦਾ ਫੋਨ ਨੰਬਰ ਹੈ। A to Z ਕੋਈ ਵੀ ਫਾਈਨੈਂਸ਼ੀਅਲ ਮਦਦ ਦੀ ਲੋੜ ਹੈ, ਸੌਰਭ ਰਤਨ 416-833-8583 ਇੱਕ ਨਾਲੇ ਕਾਲ ਵੀ ਲੈ ਲਈਏ। 6919 ਹੈਲੋ,
1: ਹਾਂਜੀ ਕਵੀ ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ।
1: ਹਾਂਜੀ ਕਵੀ ਜੀ, ਇੱਕ ਮੈਂ ਗੱਲ ਸੀ ਕਰਨੀ ਸੀ ਆਪਣੀ, ਜਿੱਦਾਂ ਤੁਸੀਂ ਗੇਮਾਂ ਹੋਈਆਂ ਜਾਂ ਸਿੱਖ ਗੇਮਸ,
0: ਹਾਂ
1: ਬ੍ਰੈਂਟਨ ਜੀ, ਜਿਹੜੀ ਪਹਿਲੀਆਂ ਫਸਟ ਗੇਮਾਂ ਹੋਈਆਂ ਉਹ ਤਾਂ ਮੈਂ ਫਸਟ ਵਿਨਰ ਰਹਿ ਜੀ 5 ਕਿਲੋਮੀਟਰ ਰੇਸ ਦਾ।
0: ਓ ਵਾਹ ਵੀ ਵਾਹ, ਕੀ ਬਾਤ ਹੈ, ਚੱਕਤੇ ਫੱਟੇ, ਮੁਬਾਰਕਾਂ ਤੁਹਾਨੂੰ।
1: ਹਾਂਜੀ ਥੈਂਕ ਯੂ ਜੀ। ਇੱਕ ਮੇਰੀ ਬੇਨਤੀ ਸੀ, ਰਿਕੁਐਸਟ ਸੀਗੀ
0: ਜੀ,
1: ਕਿ ਜੇ ਮੇਰੇ ਕੋਲ ਐਕਚੁਅਲੀ ਉੱਥੇ ਦੀ ਉਹਦੀਆਂ ਪਿਕਚਰ ਜਾਂ ਉਹਦੀਆਂ ਫੋਟੋਆਂ ਜਾਂ ਵੀਡੀਓ ਕੋਈ ਕਲਿਪਸ ਹੈ ਨਹੀਂ ਗੀ, ਜੇ ਕਿਸੇ ਕੋਲ ਹੋਣ ਤਾਂ ਬੇਨਤੀ ਆ ਕਿ ਆਪਣੇ ਪੰਜਾਬੀ ਲਹਿਰਾਂ ਦੇ ਕਿਸੇ ਸੋਸ਼ਲ ਗਰੁੱਪ ਦੇ ਕਿਸੇ ਪਾ ਦੇਣ।
0: ਕੋਈ ਗੱਲ ਨਹੀਂ ਜੀ, ਜੇ ਮਿਲੀਆਂ ਤੁਹਾਨੂੰ ਦੱਸ ਦਿਆਂਗੇ, ਠੀਕ ਹੈ।
1: ਹਾਂਜੀ ਆ ਕੇ ਲਿੰਕ ਹੋਏ ਤਾਂ ਜ਼ਰੂਰ। ਇੱਕ ਨਵੀਂ ਜੀ ਮੈਂ ਹੋਰ ਗੱਲ ਕਰਨੀ, ਇੱਕ ਦਿਨ ਪਲੀਜ਼ ਹੈ ਨਾ ਇਹ ਸਪੋਰਟਸ 'ਤੇ ਜ਼ਰੂਰ ਰੱਖਿਆ ਕਰੋ ਤੁਸੀਂ, ਮੈਂ ਉਹਦਾ ਗੱਲ ਤੁਸੀਂ ਕਰਦੇ ਹੁੰਦੇ ਹੋ, ਬਾਸਕਟਬਾਲ ਦੀ, ਆਈਸ ਹਾਕੀ ਦੀ ਕਰਦੇ ਰਹਿੰਦੇ ਹਾਂ, ਪਰ ਜ਼ਰੂਰ ਇੱਕ ਦਿਨ ਰੱਖੋ ਸਪੋਰਟਸ ਲਈ, ਕਿਉਂਕਿ ਉੱਧਰ ਵੀ
0: ਰੋਜ਼ ਹੀ ਹੁੰਦਾ ਸਪੋਰਟਸ ਦੀ ਗੱਲਬਾਤ, ਤੁਸੀਂ ਕਹਿ ਹੀ ਦਿੱਤਾ, ਕਰਦੇ ਹੀ ਆ ਗੱਲਬਾਤ ਸਪੋਰਟਸ ਦੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਚਲੋ ਕੋਈ ਨਾ, ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ ਤੁਹਾਡਾ। ਅਤੇ ਸਾਡੇ ਨਾਲ ਸਰਵ ਰਤਨ ਜੀ ਜੁੜ ਚੁੱਕੇ ਨੇ, ਸਰ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰ। ਨਵੀ, ਮਾਰਕੀਟ ਦੇ ਵਿੱਚ ਆਪਾਂ ਆਲਮੋਸਟ ਐਵਰੀ ਡੇ ਡਿਸਕਸ ਕਰਦੇ ਹਾਂ, ਤੁਸੀਂ ਕੁਐਸਚਨ ਆਨਸਰ ਵੀ ਕਰਦੇ ਹੈਗੇ ਹੋ, ਔਰ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਅਪਡੇਟ ਕਰ ਸਕੀਏ ਕਿ ਵਟਸ ਹੈਪਨਿੰਗ, ਵਟ ਸ਼ੁੱਡ ਬੀ ਕੰਸਿਡਰਡ ਐਂਡ ਵਟ ਸ਼ੁੱਡ ਨਾਟ ਬੀ ਕੰਸਿਡਰਡ। ਉਹਦੀ ਲੜੀ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਮਾਰਕੀਟ ਤੋਂ ਆਪਾਂ ਕੀ ਐਕਸਪੈਕਟੇਸ਼ਨ ਕਰ ਸਕਦੇ ਹਾਂ, ਕਿਉਂਕਿ ਆਪਣੀ ਕੋਸ਼ਿਸ਼ ਹੈ ਹਮੇਸ਼ਾ ਕਿ ਆਪਾਂ ਆਨੈਸਟ ਓਪੀਨੀਅਨ ਦਈਏ ਕਿ ਮਾਰਕੀਟ ਫੋਰਸਿਸ ਤੇ ਮੀਡੀਆ ਆਊਟਲੈਟਸ ਜੋ ਇੰਡੀਕੇਟਰਸ ਦੇ ਰਹੇ ਨੇ ਐਕਚੁਅਲ ਦੇ ਵਿੱਚ ਰਿਸਰਚ ਪੇਪਰਸ ਕੀ ਕਹਿ ਰਹੇ ਹੈਗੇ?
0: ਨਹੀਂ, ਬਹੁਤ ਜ਼ਰੂਰੀ ਹੈ ਕਿ ਰਿਸਰਚ ਪੇਪਰਸ ਕੀ ਕਹਿ ਰਹੇ ਕਿ ਲੋਕ ਅੰਦਾਜ਼ੇ ਵੈਸੇ ਹੀ ਲਾ ਲੈਂਦੇ ਆ ਯਾਰ ਕਿ ਆਹ ਹੋ ਰਿਹਾ ਉਹ ਹੋ ਰਿਹਾ, ਸੋਸ਼ਲ ਮੀਡੀਆ ਦੇਖ ਲਿਆ, ਅੱਛਾ ਇਹਨੇ ਆਹ ਕਹਿਤਾ ਉਹ ਕਹਿਤਾ, ਹੁਣ ਜ਼ਰੂਰੀ ਇਹ ਹੈ। ਸੋ ਹਾਂਜੀ ਸਰ, ਤੁਸੀਂ ਸਰ ਵੀ ਗੱਲ ਕਰ ਰਹੇ ਸੀ ਤੁਸੀਂ?
2: ਹਾਂਜੀ ਹਾਂਜੀ ਬਿਲਕੁਲ, ਇਹ ਜ਼ਰੂਰੀ ਹੈ ਜੀ, ਕਿਉਂਕਿ ਕਾਰਨ ਇਹ ਹੈ ਕਿ ਅੰਡਰਸਟੈਂਡਿੰਗ ਜਿਹੜੀ ਹੈਗੀ ਹੈ ਉਹ ਸਟਰੋਂਗ ਹੋਏਗੀ, ਤਾਂ ਹੀ ਇਨਵੈਸਟਮੈਂਟ ਦਾ ਥੀਸਿਸ ਤਿਆਰ ਹੋ ਸਕੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਚਾਰ ਕੰਸਰਨ ਮਾਰਕੀਟ ਦੇ ਵਿੱਚ ਐਡਰੈਸ ਹੋਣਗੇ। ਪਹਿਲੀ ਗੱਲ ਕਿ ਇੰਟਰਸਟ ਰੇਟਸ ਜਿਹੜੇ ਹੈਗੇ ਨੇ, ਜਿਹੜਾ ਫੈਡਰਲ ਰਿਜ਼ਰਵ ਹੈਗਾ US ਦੇ ਵਿੱਚ, ਉਹ ਕਿਸ ਤਰ੍ਹਾਂ ਦੇ ਨਾਲ ਮੂਵ ਕਰਦਾ ਹੈਗਾ ਜਦੋਂ ਆਪਾਂ ਕਲੈਕਟਿਵ ਐਗਰੀਮੈਂਟ ਦੀ ਤੇ ਕਲੈਕਟਿਵ ਬਾਰਗੇਨਿੰਗ ਦੀ ਗੱਲ ਕਰਦੇ ਹੈਗੇ ਆ। ਦੂਸਰੀ ਚੀਜ਼, ਇਰਾਨ ਦਾ ਜਿਹੜਾ ਇਸ਼ੂ ਹੈਗਾ ਉਹ ਡੈਫੀਨੇਟਲੀ ਸ਼ਾਰਟ ਟਰਮ ਦੇ ਵਿੱਚ ਮਾਰਕੀਟ ਨੂੰ ਇੰਪੈਕਟ ਕਰ ਰਿਹਾ। ਸੋ ਇੱਕ ਤੋਂ ਦੋ ਕੁਆਟਰ ਜਿਹੜੇ ਹੈਗੇ ਨੇ ਇਨਫਲੇਸ਼ਨ ਨੂੰ ਲੈ ਕੇ ਖਰਾਬ ਹੋ ਸਕਦੇ ਨੇ, ਜਿਹਦੇ ਕਰਕੇ ਹੀ ਇੰਟਰਸਟ ਰੇਟ ਜਿਹੜੀ ਹੈਗੀ ਵਧਣ ਦੀ ਸੰਭਾਵਨਾ 1-2 ਟਾਈਮਸ ਹੋ ਸਕਦੀ ਹੈ। ਤੀਸਰੀ ਚੀਜ਼, ਮਾਰਕੀਟ ਇਸ ਵੇਲੇ ਪ੍ਰਾਈਸਿੰਗ ਕਰਕੇ ਚੱਲ ਰਹੀ ਹੈਗੀ ਆ ਕਿ ਕੋਈ ਡਿਟੀਰੀਓਰੇਸ਼ਨ ਲੌਂਗ ਟਰਮ ਦੀ ਕੰਜ਼ਿਊਮਰ ਜਾਂ ਮਾਰਕੀਟ ਦੀ ਜਿਹੜੀ ਹੈਗੀ ਆ ਇਕਨੋਮਿਕ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਨਹੀਂ ਹੈਗੀ, ਮੀਨਸ ਕਿ ਦੀਜ਼ ਆਰ ਆਲਰੇਡੀ ਆਲ ਟੈਂਪਰੇਰੀ। ਸੋ ਇਹਦੇ ਵਿੱਚ ਕੀ ਹੋਏਗਾ ਕਿ ਜਿਹੜੀਆਂ ਕੰਪਨੀਆਂ ਨੇ ਐਕਸਟਰਾ ਆਰਡੀਨਰੀ ਪ੍ਰੀਮੀਅਮ ਅਕਮੂਲੇਟ ਕੀਤਾ ਹੋਇਆ, ਭਾਵ ਰਿਟਰਨ ਅਕਮੂਲੇਟ ਕੀਤੀ ਹੋਈ ਆ, ਉਹ ਸ਼ੈੱਡ ਹੋਣਗੀਆਂ। ਜਿਹੜੇ ਸਟਾਕਸ ਸ਼ਾਰਟ ਹੋਣਗੇ ਉਹ ਸ਼ਾਰਟ ਹੋਣਗੇ, ਪਰ ਜਿਹੜੇ ਲੋਕ ਇਹਨਾਂ ਇਹਨਾਂ ਚੀਜ਼ਾਂ ਤੋਂ ਪਰਾਂ ਰਹਿਣਗੇ ਉਹ ਨੋਰਮਲ ਰਹਿਣਗੇ। ਤੀਸਰੀ ਚੀਜ਼, ਗੋਲਡ ਦੇ ਵਿੱਚ ਜਿਵੇਂ ਮੈਂ ਕਿਹਾ ਸੀਗਾ ਕਿ ਗੋਲਡ ਜਿਹੜਾ ਹੈਗਾ ਵੈ ਹੁਣ ਡਿਮਾਈਸ ਦਾ ਕਾਰਨ ਬਣੇਗਾ, ਨਹੀਂ, ਗੋਲਡ ਦੇ ਵਿੱਚ ਸ਼ਾਈਨ ਹਜੇ ਬਰਕਰਾਰ ਰਹੇਗੀ। ਗੋਲਡ ਇਜ਼ ਨੋਟ ਗੋਇੰਗ ਟੂ ਲੂਜ਼ ਦ ਸ਼ੀਨ, ਬਟ ਮੁੱਦਾ ਇਹ ਹੈਗਾ ਕਿ ਕੀ ਅਸੀਂ ਫਿਜ਼ੀਕਲ ਗੋਲਡ 'ਚ ਇਨਵੈਸਟ ਕਰਨਾ ਹੈ, ਕਿਉਂਕਿ ਗੋਲਡ ਕੰਪਨੀ ਦੇ ਸਟਾਕਸ ਤੇ ਗੋਲਡ ਦੇ ਫਿਜ਼ੀਕਲ ਗੋਲਡ ਦੇ ਰੇਟਸ ਇਹ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਨਹੀਂ ਕਰਦੇ। ਸੋ ਇਸ ਕਰਕੇ ਕੀ ਸਾਡੇ ਕੋਲ ਬੈਟਰ ਆਲਟਰਨੇਟ ਹੈਗਾ ਇਹ ਸੋਚਣਾ ਪੈਣਾ। ਲਾਸਟ ਬਟ ਨੋਟ ਲੀਸਟ, ਜਿਹੜੇ ਲੋਕ ਰਿਟਾਇਰੀਜ਼ ਨੇ ਉਹਨਾਂ ਨੂੰ ਆਪਣੀ ਯੀਲਡਸ ਲੌਕ ਕਰ ਲੈਣੀਆਂ ਚਾਹੀਦੀਆਂ। ਕਾਰਨ ਕੀ ਹੈ ਕਿ ਸ਼ਾਰਟ ਟਰਮ ਯੀਲਡਸ ਨੂੰ ਲੌਕ ਕਰਨ ਦਾ ਟਾਈਮ ਬੜਾ ਅੱਛਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਬੌਂਡਸ ਵਿਲ ਨੋਟ ਲੂਜ਼ ਦ ਮਨੀ, ਰੀਜ਼ਨ ਬੀਇੰਗ ਬੌਂਡਸ ਐਂਡ ਐਕੁਇਟੀਜ਼ ਆਰ ਗੋਇੰਗ ਇਨ ਦ ਸੇਮ ਡਾਇਰੈਕਸ਼ਨ ਵਿਚ ਇਜ਼ ਕੁਆਈਟ ਇੰਟਰਸਟਿੰਗ, ਲੇਕਿਨ ਇਹ ਜਾਰੀ ਰਹੇਗਾ। ਹਾਂ, ਇਹ ਹੈ ਕਿ ਤੁਸੀਂ ਆਪਣੇ ਪੈਸੇ ਨੂੰ ਸਟਰਕਚਰ ਕਿਵੇਂ ਕਰਨਾ ਓਵਰ ਅ ਪੀਰੀਅਡ ਆਫ 5, 10, 15, 20 ਈਅਰਸ, ਫੀਲ ਫਰੀ ਟੂ ਗਿਵ ਮੀ ਅ ਕਾਲ, ਤਾਂ ਕਿ ਇੱਕ ਆਨੈਸਟ ਐਡਵਾਈਜ਼ਰੀ ਲੈ ਕੇ ਆਪਾਂ ਪੈਸੇ ਨੂੰ ਪ੍ਰੋਪਰ ਪਲੇਸ ਕਰ ਸਕੀਏ, ਸਟਰਕਚਰ ਕਰ ਸਕੀਏ। ਨੰਬਰ ਬੜਾ ਸਿੰਪਲ ਹੈ, 416-833-8533, 416-833-8533 ਜੀ ਨਵੀ
0: ਜੀ। ਸਰਬਜੀਤ ਦਾ ਫੋਨ ਨੰਬਰ ਹੈ 416-833-8533, 416-833-8533। ਤੇ ਸਰਬਜੀਤ, ਬਹੁਤ ਵੈਸੇ ਨਾ ਦੇਖਿਆ ਜਾਵੇ, ਹੁਣ ਚਲੋ ਆਪਾਂ ਗੱਲਾਂ ਕਰਦੇ ਹਾਂ ਤੇ ਬੜੇ ਲੋਕ, ਮੈਂ ਨਹੀਂ ਕਹੂੰਗਾ ਅਨਐਜੂਕੇਟਡ ਨੇ, ਅਨਇਨਫੋਰਮਡ ਨੇ, ਬਹੁਤ ਸਾਰੇ ਲੋਕ ਹੁਣ 35-40 ਕਈ 55-50 ਕਈ 60-65 ਬਹੁਤ ਸਾਰੇ ਲੋਕਾਂ ਨੇ ਇੱਕ ਡਾਲਰ ਵੀ ਇਨਵੈਸਟ ਨਹੀਂ ਕੀਤਾ ਹੋਇਆ, ਬੈਂਕਾਂ 'ਚ ਪੈਸੇ ਪਏ ਆ ਤੇ ਆਈ ਥਿੰਕ ਬੜੇ ਲੋਕ ਮਿਸ ਆਊਟ ਕਰ ਰਹੇ ਨੇ।
2: ਬਿਲਕੁਲ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਮਾਰਕੀਟ ਇਜ਼ ਅ ਪਲੇਸ ਟੂ ਲੂਜ਼ ਮਨੀ। ਮੈਂ ਗੱਲ ਕਾਫੀ ਵਾਰ ਦੁਹਰਾਉਂਦਾ ਹੈਗਾ, ਇਗਨੋਰੈਂਸ ਡ੍ਰਿਵਨ ਹੈਗਾ ਇਹ, ਕਿਉਂਕਿ ਜੇ ਦੇਖੋ ਬਿਜ਼ਨਸ, ਕਾਮਰਸ ਔਰ ਇਕਨੋਮਿਕ ਐਕਟੀਵਿਟੀ ਨਹੀਂ ਹੈ ਤੇ ਸਾਡਾ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈ, ਇਹ ਦੁਨੀਆ ਚੱਲ ਨਹੀਂ ਸਕਦੀ। ਜਿਹੜਾ ਸਟਾਕ ਮਾਰਕੀਟ ਹੈ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਕੋਈ ਵੀ ਸੈਲੇਬਲ ਪ੍ਰੋਡਕਟ ਸਰਵਿਸ ਕ੍ਰੀਏਟ ਹੋ ਰਹੀ ਹੈ ਦੁਨੀਆ ਦੇ ਵਿੱਚ, ਉਹਦੀ ਮਤਲਬ ਗਰੋਥ, ਉਹਦੇ ਪ੍ਰੋਫਿਟੇਬਿਲਿਟੀ, ਉਹਦਾ ਇੰਡੀਕੇਟਰ ਹੈ, ਭਾਵ ਕਿ ਉੱਥੇ ਉਹ ਚੀਜ਼ ਟ੍ਰੇਡ ਹੋ ਰਹੀ ਹੈ ਜਿਹਦੇ ਨਾਲ ਉਹ ਪ੍ਰੋਡਕਟ ਔਰ ਸਰਵਿਸ ਦੁਨੀਆ ਦੇ ਵਿੱਚ ਇਵੋਲਵ ਹੋ ਰਹੀ ਹੈ, ਜਿਹਦੇ ਨਾਲ ਮੈਨੂਫੈਕਚਰਿੰਗ, ਜਿਹਦੇ ਨਾਲ ਜੋਬ, ਜਿਹਦੇ ਨਾਲ ਗਰੋਥ, ਜਿਹਦੇ ਨਾਲ ਪੈਸਾ ਜਨਰੇਟ ਹੋ ਰਿਹਾ। ਸੋ ਇਸ ਕਰਕੇ, ਔਰ ਦੂਸਰੀ ਗੱਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਗਰ ਇਸ ਫੀਲਡ ਦੇ ਮਾਹਰ ਹੋ ਤਾਂ ਹੀ ਤੁਸੀਂ ਪੈਸੇ ਲਾਣੇ ਆ। ਦਿਸ ਇਜ਼ ਨੋਟ ਰਿਟਨ ਇਨ ਐਨੀ ਬੁੱਕ। ਆਪਾਂ ਬਿਮਾਰ ਹੁੰਦੇ ਹਾਂ, ਡਾਕਟਰ ਕੋਲ ਜਾਂਦੇ ਹਾਂ, ਆਪਾਂ ਕੋਈ ਪ੍ਰੋਪਰਟੀ ਦੀ ਕਲੋਜ਼ਿੰਗ ਕਰਨੀ ਹੈ, ਲਾਇਰ ਕੋਲ ਜਾਂਦੇ ਹਾਂ, ਮੌਰਗੇਜ ਲੈਣੀ ਹੈ, ਆਪਾਂ ਮੌਰਗੇਜ ਪ੍ਰੋਫੈਸ਼ਨਲ ਕੋਲ ਜਾਂਦੇ ਹਾਂ, ਬੈਂਕ ਕੋਲ ਜਾਂਦੇ ਹਾਂ। ਮੀਨਸ ਕਿ ਵਾਈ ਵੀ ਡੂ ਨੋਟ ਅੰਡਰਸਟੈਂਡ ਕਿ ਅਸੀਂ ਇਨਵੈਸਟਮੈਂਟ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਟ ਐਲੀਮੈਂਟ ਦੀ ਤਰ੍ਹਾਂ ਉਤਾਰਨਾ ਹੈ। ਇਹ ਆਈਸੋਲੇਟਡ ਇਵੈਂਟ ਨਹੀਂ ਹੋਣਾ ਚਾਹੀਦਾ, ਇਹ ਇੱਦਾਂ ਨਹੀਂ ਹੈਗਾ ਕਿ ਠੀਕ ਹੈ ਜਦੋਂ ਜ਼ਰੂਰਤ ਹੈ ਉਦੋਂ ਕਰ ਲਾਂਗੇ। ਨੋ, ਜਿਵੇਂ ਇੰਸ਼ੋਰੈਂਸ ਦੀ ਇੱਕ ਕਹਾਵਤ ਹੈ ਕਿ ਜਦੋਂ ਜ਼ਰੂਰਤ ਹੈ ਉਦੋਂ ਇੰਸ਼ੋਰੈਂਸ ਨਹੀਂ ਲੈ ਸਕਦੇ। ਸਿਮੀਲਰਲੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਸਟੈਪਸ ਅੱਜ ਲੈਣੇ ਪੈਣਗੇ, ਇਹੀ ਸੰਦੇਸ਼ ਹਮੇਸ਼ਾ ਸਵੇਰੇ ਦਿੱਤਾ ਜਾਂਦਾ ਹੈ। ਸੋ ਫੀਲ ਫਰੀ ਟੂ ਗਿਵ ਮੀ ਅ ਕਾਲ,
3: and make a meaningful change in your life.
0: ਨੰਬਰ ਹੈ 416-833-8533-8533 ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਸੋ ਪ੍ਰੋਗਰਾਮ ਪੰਜਾਬੀ ਦਾ ਆਪਣੇ ਘਰਾਂ ਦੀ ਸ਼ਾਨ ਉਦੋਂ ਵੱਧਦੀ ਹੈ ਜਦੋਂ ਆਪਣੇ ਨੇਬਰ ਆਪਣੇ ਗਾਹਾਂ ਦੀ ਗਾਹਾਂ ਜਿੰਨੇ ਲੋਕ ਕੋਲ ਰਹਿੰਦੇ ਆ ਉਹ ਵੀ ਆਪਣੇ ਘਰ ਨੂੰ ਮੇਨਟੇਨ ਰੱਖਣ ਬਟ ਅਗੇਨ ਆਪਣਾ ਕੋਈ ਮੈਨੂੰ ਨਹੀਂ ਲੱਗਦਾ ਕਿ ਮੈਂ ਹੱਕ ਬਣਦਾ ਕਿ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਕਰੀਏ ਕਿ ਤੂੰ ਬਈ ਖਿਆਲ ਨਹੀਂ ਰੱਖਦਾ ਤੂੰ ਆਪਣੇ ਘਰ ਨੂੰ ਮੇਨਟੇਨ ਨਹੀਂ ਰੱਖਦਾ ਮਨ 'ਚ ਸੋਚ ਆਉਂਦੀ ਤਾਂ ਜ਼ਰੂਰ ਹੈ ਕਿਉਂਕਿ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਹੁੰਦਾ ਯਾਰ ਕਿ ਅਸੀਂ ਇੰਨੀ ਮਿਹਨਤ ਕਰ ਕਰਕੇ ਆਪਣੇ ਘਰਾਂ ਨੂੰ ਆਪਣੇ ਯਾਰਡਸ ਨੂੰ ਪ੍ਰੋਪਰਲੀ ਮੇਨਟੇਨ ਰੱਖ ਰਿਹਾ ਜਦੋਂ ਨਾਲ ਦਾ ਨਹੀਂ ਨਾ ਰੱਖ ਰਿਹਾ ਤਾਂ ਦੁੱਖ ਲੱਗਦਾ ਇੱਕ ਮੇਰੇ ਨੋਨ 'ਚ ਕੋਈ ਹੈਗੇ ਨੇ ਅਤੇ ਉਹ ਨਾ ਚਲੋ ਠੀਕ ਹੈ ਆਪਣੇ ਘਰ ਨੂੰ ਪ੍ਰੋਪਰਲੀ ਸਜਾ ਕੇ ਰੱਖਦੇ ਆ ਆਪਣੇ ਫਰੰਟ ਬੈਕਯਾਰਡ ਨੂੰ ਵਧੀਆ ਯੂਨੋ ਮੇਨਟੇਨ ਰੱਖਦੇ ਆ ਉਹਨਾਂ ਦੇ ਨੇਬਰ ਨੇ ਉਹਨਾਂ ਦਾ ਘਾਹ ਵੀ ਸੜਿਆ ਪਿਆ ਕਦੇ ਕੋਈ ਚਲੋ ਕੱਟ ਦਿੰਦੇ ਆ ਬਟ ਕਦੇ ਪਾਣੀ ਪੂਣੀ ਨਹੀਂ ਲਾਉਣਾ ਅਤੇ ਐਂ ਲੱਗਦਾ ਜਿਵੇਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਉਹਨਾਂ ਨੇ ਆਪਣੇ ਘਾਹ ਦਾ ਖਿਆਲ ਹੀ ਨਹੀਂ ਰੱਖਿਆ ਅਤੇ ਉਹਨਾਂ ਨੇ ਕਿਹੜਾ ਕਹਿਤਾ ਕਿ ਯਾਰ ਤੁਸੀਂ ਥੋੜ੍ਹੇ ਜਿਹਾ ਪਲੀਜ਼ ਆਪਣੇ ਗਰਾਸ 'ਤੇ ਗ੍ਰੀਨਰੀ ਲੈ ਕੇ ਆਓ ਗਰਾਸ ਸੀਡ ਪਾ ਲਓ ਪਾਣੀ ਪੂਣੀ ਲਾ ਲਿਆ ਕਰੋ ਕਦੇ ਨਹੀਂ ਪਾਣੀ ਲਾਉਂਦੇ ਬਿਲਕੁਲ ਵੀ ਘਾਹ ਐਂ ਸੜਿਆ ਪਿਆ ਯੈਲੋ ਹੋਇਆ ਪਿਆ ਚਲੋ ਕੱਟ ਦਿੰਦੇ ਆ ਇੰਨਾ ਚੰਗਾ ਅਤੇ ਜਿਹੜਾ ਘਰ ਦਾ ਮਾਲਕ ਆ ਉਹ ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਉਹ ਕਹਿੰਦਾ ਯਾਰ ਮੈਂ ਤੇਰਾ ਨੇਬਰ ਹਾਂ ਮੇਰਾ ਵੀ ਥੋੜ੍ਹਾ ਬਹੁਤਾ ਘਾਹ ਨਾਲ ਲੱਗਦਾ ਹੈ ਅਤੇ ਜੇ ਤੂੰ ਆਪਣੇ ਲੋਨ ਨੂੰ ਮੇਨਟੇਨ ਰੱਖੇਗਾ ਤਾਂ ਹੀ ਜਾ ਕੇ ਮੇਰੀ ਅਤੇ ਤੇਰੇ ਦੂਜੇ ਨੇਬਰ ਦੇ ਘਰ ਦੀ ਇੱਕ ਥੋੜ੍ਹੀ ਜਿਹੀ ਲੁੱਕ ਵਧੀਆ ਲੱਗੇਗੀ ਹੁਣ ਅਸੀਂ ਵਧੀਆ ਖਿਆਲ ਰੱਖਦੇ ਹਾਂ ਤੇਰਾ ਆਏ ਪਿਆ ਉਹਨੂੰ ਕਹਿੰਦਾ ਕਿ ਤੇਰਾ ਕੋਈ ਰਾਈਟ ਨਹੀਂ ਹੈਗਾ ਤੂੰ ਆਪਦਾ ਖਿਆਲ ਰੱਖ ਮੈਂ ਜਿਵੇਂ ਰੱਖਣਾ ਮੈਂ ਆਪਦਾ ਰੱਖੂੰਗਾ ਕਈ ਬੜੇ ਢੀਠ ਜਿਹੇ ਬੰਦੇ ਹੁੰਦੇ ਆ ਨਾ ਸਟਬਰਨ ਜੇ ਉਹ ਤਾਂ ਸਗਾ ਤੇ ਉਹਨਾਂ ਨੂੰ ਕੁਛ ਕਹਿ ਦਿਓ ਹੁਣ ਤਾਂ ਬਿਲਕੁਲ ਹੀ ਨਹੀਂ ਬੰਦੇ ਨੇ ਕੁਛ ਕਰਨਾ ਨੰਬਰ ਹੈ ਆਪਣਾ 9056733337 ਕੀ ਆਪਾਂ ਇੰਜ ਆਪਣੇ ਕਿਸੇ ਨੇਬਰਸ ਨੂੰ ਕੁਛ ਕਹਿ ਸਕਦੇ ਹਾਂ ਉਹਨਾਂ ਦੇ ਲੋਟ ਨੂੰ ਲੈਂਡ ਨੂੰ ਲੈਂਡ ਨਹੀਂ ਕਹੂੰਗਾ ਹੁਣ ਕਿੰਨਾ ਕੁ ਸਾਈਜ਼ ਹੁੰਦਾ ਬਟ ਲੈਂਡਸਕੇਪਿੰਗ ਨੂੰ ਲੈ ਕੇ ਆਪਾਂ ਕੀ ਕ੍ਰਿਟੀਸਾਈਜ਼ ਕਰ ਸਕਦੇ ਉਹਨਾਂ ਨੂੰ ਜਾਂ ਨਹੀਂ ਚੰਗਾ ਲੱਗਦਾ ਨੰਬਰ ਹੈ ਆਪਣਾ 9056733337 ਹੁਣ ਚਲੋ ਦੁੱਖ ਤਾਂ ਲੱਗਦਾ ਹੀ ਹੈ ਕਿ ਤੁਸੀਂ ਮਿਹਨਤ ਕਰਦੇ ਹੋ ਪੈਸੇ ਲਾਉਂਦੇ ਹੋ ਅਤੇ ਅਗਲਾ ਬੰਦਾ ਬਿਲਕੁਲ ਹੀ ਖਿਆਲ ਨਹੀਂ ਰੱਖ ਰਿਹਾ ਬਟ ਅਗੇਨ ਕੁਐਸਚਨ ਇਹ ਹੈ ਕਿ ਕੀ ਆਪਣਾ ਕੋਈ ਰਾਈਟ ਬਣਦਾ ਕਿ ਆਪਾਂ ਉਸ ਬੰਦੇ ਨੂੰ ਕੁਛ ਕਹੀਏ ਕਿਤੇ ਨਾ ਕਿਤੇ ਕ੍ਰਿਟੀਸਾਈਜ਼ ਕਰੀਏ 9056733337 ਆਪਣਾ ਨੰਬਰ ਹੈ 9056733337 905-673-3337 'ਤੇ ਗੱਲਬਾਤ ਤੁਹਾਡੇ ਨਾਲ ਹੋ ਸਕਦੀ ਹੈ ਹੋ ਸਕਦਾ ਤੁਹਾਡਾ ਵੀ ਕਿਤੇ ਨਾ ਕਿਤੇ ਮੇਬੀ ਇਸ ਟਾਈਪ ਦਾ ਐਕਸਪੀਰੀਅੰਸ ਹੋਇਆ ਹੋਵੇਗਾ ਸੋ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਐਂਡ ਜੇ ਤੁਸੀਂ ਕਦੇ ਆਪਣੇ ਕਿਸੇ ਨੇਬਰ ਨੂੰ ਮਾੜਾ ਮੋਟਾ ਕਿਹਾ ਹੋਵੇ ਕੇਅਰ ਘਾਹ ਕੱਟ ਲਿਆ ਕਰ ਜਾਂ ਪਾਣੀ ਪੂਣੀ ਲਾ ਲਿਆ ਕਰੋ ਹੁੰਦਾ ਕਈ ਵਾਰ ਆਪਾਂ ਜਸਟ ਹਾਸੇ ਮਜ਼ਾਕ ਦੇ ਵਿੱਚ ਵੀ ਗੱਲ ਕਹਿ ਦਿੰਦੇ ਹਾਂ ਬਟ ਇਹੋ ਜਿਹੇ ਲੋਕਾਂ ਨੂੰ ਗੱਲ ਚੰਗੀ ਨਹੀਂ ਲੱਗਦੀ ਕਿਤੇ ਨਾ ਕਿਤੇ ਚੁੱਭਦੀ ਜ਼ਰੂਰ ਹੈ ਸੋ 905-673-3337 ਆਪਣਾ ਫੋਨ ਨੰਬਰ ਹੈ ਅਤੇ ਤੁਹਾਡੀਆਂ ਕੁਝ ਕਾਲਸ ਲੈਣੇ ਜ਼ਰੂਰ ਆ 9056733337 ਇਜ਼ ਦੀ ਨੰਬਰ ਟੂ ਕਾਲ ਏਰੀਅਨ ਮਿਲਸ ਐਕਿਰਾ ਨੂੰ ਸਾਰੇ ਯਾਦ ਰੱਖੋ ਐਕਿਰਾ ਦੀ ਗੱਡੀ ਲਓ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਦੋਨੋਂ ਜਾਣੇ ਮੈਨੇਜਰ ਨੇ ਇਸ ਡੀਲਰਸ਼ਿਪ ਦੇ ਸੋ ਏਰੀਅਨ ਮਿਲਸ ਐਕਿਰਾ 9058285800 ਨੰਬਰ ਹੈ 9058285800 ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ ਗਰੋਸਰੀ ਕਰਨੀ ਹੈ ਵਧੀਆ ਟੌਪ ਦੀ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਮਨਪਸੰਦ ਦੀ ਗਰੋਸਰੀ ਕਰੋ ਵਧੀਆ ਫਰੈਸ਼ ਸਮਾਨ ਤੇ ਟੌਪ ਟੌਪ ਟੌਪ ਦੀਆਂ ਡੀਲਾਂ ਐਟ ਫਰੈਸ਼ ਫੂਡ ਸੈਂਟਰ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚ ਸਕਦੇ ਹੋ। ਸੋ ਸਵਾਲ ਮੇਰਾ ਅੱਜ ਦਾ ਇਹ ਹੈ ਕਿ ਆਪਾਂ ਐਜ਼ ਅ ਹੋਮ ਓਨਰ ਆਪਣੇ ਨੇਬਰਸ ਨੂੰ ਟੋਕ ਸਕਦੇ ਹਾਂ ਇੱਦਾਂ ਕਿ ਯਾਰ ਤੇਰਾ ਤੇਰੇ ਘਰ ਦਾ ਕੀ ਹਾਲ ਹੋਇਆ, ਥੋੜ੍ਹੀ ਜਿਹੀ ਲੈਂਡਸਕੇਪਿੰਗ ਕਰ ਲਿਆ ਕਰ, ਥੋੜ੍ਹਾ ਜਿਹਾ ਖਿਆਲ ਰੱਖ ਰਿਹਾ ਕਰ, ਜਾਂ ਆਪਾਂ ਆਪਣੇ ਲੇਨ 'ਚ ਰਹੀਏ। ਆਪਣਾ ਕੋਈ ਹੱਕ ਨਹੀਂ ਬਣਦਾ ਕਿ ਆਪਾਂ ਕਿਸੇ ਨੂੰ ਕੁਛ ਵੀ ਕਹੀਏ, ਪਰ ਨੇਬਰਹੁੱਡ ਤਾਂ ਫਿਰ ਦੇਖੋ, ਨੇਬਰ ਤਾਂ ਇਹੀ ਹੈ ਕਿ ਨੇਬਰ ਲੋੜ ਵੇਲੇ ਵੀ ਕੰਮ ਆਵੇ, ਨੇਬਰ ਤੁਹਾਨੂੰ ਕੁਛ ਕਹਿ ਵੀ ਦਿੰਦਾ, ਮਾਇੰਡ ਨਹੀਂ ਕਰੀਦਾ। ਬਟ ਤੁਹਾਡਾ ਕੀ ਓਪੀਨੀਅਨ ਹੈ? ਸਵਾਲ ਮੈਨੂੰ ਤੁਹਾਨੂੰ ਇਹ ਹੈ, ਹੁਣ ਇਸ ਬੰਦੇ ਨੇ ਇੱਕ ਨੇ ਆਪਣੇ ਨੇਬਰ ਨੂੰ ਕਹਿ ਦਿੱਤਾ ਤੇ ਨੇਬਰ ਨੇ ਮਾਇੰਡ ਕੀਤਾ ਕਿ ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕਰਨ ਦੇ, ਤੇਰਾ ਕੋਈ ਹੱਕ ਨਹੀਂ ਵੀ ਤੂੰ ਮੇਰੇ ਘਰ ਵੱਲ ਦੇਖ ਕੇ ਆਏ ਟੋਕਾ ਟਕਾਈ ਕਰੇ। ਬਟ ਮੈਨੂੰ ਲੱਗਦਾ ਕਿ ਜੇ ਯਾਰ ਅਗਲਾ ਬੰਦਾ ਤੁਹਾਡੇ ਕੋਲ ਰਹਿ ਰਿਹਾ ਵੀ ਉਹਦੀ ਫੁੱਲ ਰਾਈਟ ਹੈ, ਜੇ ਕੋਈ ਗਲਤ ਚੀਜ਼ ਹੋ ਰਹੀ ਹੈ ਤਾਂ ਗਲਤ ਚੀਜ਼ ਨੂੰ ਆਪਾਂ ਗਲਤ ਕਹਾਂਗੇ, ਚੰਗੀ ਹੈ ਤਾਂ ਬੰਦਾ ਚੰਗਾ ਵੀ ਕਹਿ ਦਿੰਦਾ ਕਿ ਵਾਹ ਯਾਰ ਕਿੰਨੇ ਸੋਹਣੇ ਫੁੱਲ ਬੂਟੇ ਲਾਏ ਆ, ਬਹੁਤ ਸੋਹਣਾ ਲੱਗਦਾ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337, 905-673-3337। ਸਿੰਪਲ ਮੇਰਾ ਕੁਐਸਚਨ ਇਹ ਹੈ ਤੁਹਾਨੂੰ, ਡੂ ਵੀ ਹੈਵ ਦ ਰਾਈਟ, ਕੀ ਆਪਣਾ ਹੱਕ ਬਣਦਾ ਕਿ ਆਪਾਂ ਅਗਲੇ ਬੰਦੇ ਨੂੰ ਕ੍ਰਿਟੀਸਾਈਜ਼ ਕਰੀਏ ਜਾਂ ਉਹਨਾਂ ਦੇ ਘਰ ਬਾਰੇ ਕੋਈ ਕਮੈਂਟ ਕਰੀਏ, ਜਾਂ ਤੁਹਾਨੂੰ ਲੱਗਦਾ ਨਹੀਂ ਨਵੀ ਆਪਣਾ ਕੋਈ ਰਾਈਟ ਨਹੀਂ ਬਣਦਾ, ਉਹਦਾ ਆਪਦਾ ਘਰ ਹੈ, ਉਹ ਜਿਵੇਂ ਮਰਜ਼ੀ ਚਾਹੇ ਖਿਆਲ ਰੱਖੇ ਚਾਹੇ ਨਾ ਰੱਖੇ। ਨੰਬਰ ਹੈ ਆਪਣਾ 9056733337, 905-673-3337, ਤੇ ਤੁਹਾਡੀ ਕਾਲ ਸਾਨੂੰ ਆ ਸਕਦੀ ਹੈ, ਜ਼ਰੂਰ ਹੋਣੀ ਚਾਹੀਦੀ ਵੀ ਹੈ। 9056733337, 905-673-3337, 9056733337 ਆਪਣਾ ਫੋਨ ਨੰਬਰ ਹੈ, ਅਤੇ ਜ਼ਰੂਰ ਤੁਸੀਂ ਦੇਖੋ। ਬਹੁਤ ਵਾਰ ਨਾ ਮੈਨੂੰ ਕਈ ਵਾਰ ਕਾਲਸ ਵੀ ਆਉਣੀ ਕਿ ਨਵੀਂ ਯਾਰ ਸਾਡੇ ਇੱਦਾਂ ਦੇ ਨੇਬਰ ਨੇ, ਉਹ ਆਏ ਨਹੀਂ ਕਰਦੇ, ਉਹ ਇੱਦਾਂ ਕਰਦੇ ਆ, ਬਿਲਕੁਲ ਖਿਆਲ ਨਹੀਂ ਰੱਖਦੇ, ਆਪਾਂ ਕੰਪਲੇਂਟਾਂ ਬਹੁਤ ਕਰਦੇ ਹਾਂ। ਸੋ ਤੁਹਾਡਾ ਕੀ ਓਪੀਨੀਅਨ ਹੈ, ਜ਼ਰੂਰ ਤੁਹਾਡੇ ਤੋਂ ਜਾਣਦੇ ਹਾਂ। ਅਤੇ 9056733337 ਆਪਣਾ ਨੰਬਰ ਹੈ, 905-673-3337, ਤੇ ਕਾਲ ਤੁਹਾਡੀ ਆ ਰਹੀ ਹੈ 1136। ਹੈਲੋ,
4: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਭਾਜੀ, ਮੇਰੇ ਵਿਊ ਇਹੀ ਹੈ ਕਿ ਹਾਂਜੀ ਆਪਣਾ ਰਾਈਟ ਤਾਂ ਕੋਈ ਨਹੀਂ ਬਣਦਾ, ਰਾਈਟ ਕਿ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਆਪਣੀ ਆ, ਪਰ ਇਹ ਲਾਈਕ ਜਨਰਲ ਨੌਲੇਜ ਨਾ, ਬੰਦੇ ਨੂੰ ਆਪਣਾ ਘਾਹ ਕੱਟ ਕੇ ਰੱਖਣਾ ਚਾਹੀਦਾ, ਨਾਈਸ ਲੱਗੇ ਉਹਨੂੰ ਵਾਟਰ ਦੋ ਤਾਂ ਕਿ ਗ੍ਰੀਨ ਰਹੇ। ਇਸੇ ਤਰ੍ਹਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਨਾ, ਸਿਮਲਰ ਸਾਡੇ ਪ੍ਰੋਬਲਮ ਸੀ, ਸਾਹਮਣੇ ਸਾਡੇ ਘਰ ਦੇ ਸੀਗੇ, ਇੰਡੀਆ ਰਹਿ ਰਹੇ ਉਹ ਵੀ ਰੈਂਟਲ, ਅਸੀਂ ਵੀ ਰੈਂਟਲ ਹਾਂ, ਤੇ ਉਹ ਸਾਰਾ ਗਾਰਬੇਜ ਆਪਣੇ ਫਰੰਟ ਗਰਾਂਜ ਕੋਲ ਰੱਖਦੇ, ਸਾਰਾ ਹੀ ਕੁਛ ਨਾ ਏਦਾਂ ਸਿੱਟੀ ਜਾ ਰਹੇ, ਗਾਰਬੇਜ ਓਪਨ ਵੀ ਗਾਰਬੇਜ
0: ਜੀ,
4: ਸੋਇਲ ਨੂੰ ਬਹੁਤ ਬਹੁਤ ਦਿਨ ਤੱਕ ਏਦਾਂ ਪਿਆ ਰਿਹਾ, ਸੋਇਲ ਨੂੰ ਕਿਸੇ ਨੇ ਕੰਪਲੇਨ ਨੇਬਰਹੁੱਡ ਚੋਂ ਕੀਤੀ ਆ ਜਾਂ ਕੀ, ਤੇ ਉਹ ਲੱਗਦੇ ਵੀ ਇੰਜ ਸੀਗੇ ਜਿੱਦਾਂ ਕੋਈ ਲਾਈਕ ਡਰੱਗੀ ਜਿਹੇ ਹੁੰਦੇ ਨੇ ਅੰਦਰ ਰਹਿੰਦੀ ਫੈਮਿਲੀ,
0: ਅੱਛਾ
4: ਸਾਰੇ ਗਾਰਬੇਜ ਬਾਹਰ ਰੱਖਦੇ, ਤੇ ਉਹਦੇ ਨਾਲ ਸਾਰੇ ਲਾਈਕ ਨੇਬਰ ਅਪਸੈਟ ਹੋ ਰਹੇ ਸੀ ਕਿ ਕੋਈ ਸਟੰਕਸ ਆਉਣਗੇ ਇੱਧਰ ਏਰੀਆ ਚ ਆਉਣਾ ਸ਼ੁਰੂ ਹੋ ਜਾਣਗੇ, ਰਾਈਟ ਗਾਰਬੇਜ ਆਊਟਸਾਈਡ ਪਿਆ, ਤੁਸੀਂ ਜੇ ਕਹੋਗੇ ਵੀ ਅਗਲੇ ਕਰਦੇ ਨੀ ਰਾਈਟ, ਸੋ ਆਪਾਂ ਕਈ ਵਾਰੀ ਇਹਨਾਂ ਲੋਕਾਂ ਨੂੰ ਕੁਛ ਕਰ ਨੀ ਸਕਦੇ, ਪਰ ਇਹਨਾਂ ਦੀ ਕੰਪਲੇਨ ਹੀ ਕਰ ਸਕਦੇ ਲਾਅ ਵਾਲਿਆਂ ਨੂੰ, ਹੋਰ
0: ਦੇਖੋ ਗਾਰਬੇਜ ਨਾ, ਗਾਰਬੇਜ ਵੱਖਰੀ ਗੱਲ ਹੈ, ਜੇ ਕੋਈ ਗਾਰਬੇਜ ਰੱਖ ਰਿਹਾ ਉਹ ਬਿਲਕੁਲ ਇੱਕ ਵਾਇਲੇਸ਼ਨ ਹੈ, ਉਹਨੂੰ ਲੈ ਕੇ ਆਪਾਂ ਕੰਪਲੇਂਟ ਕਰ ਸਕਦੇ ਹਾਂ। ਜਿਹੜੀ ਹੁਣ ਗੱਲ ਮੈਂ ਕੀਤੀ ਹੈ, ਸਿਟੀ ਨੂੰ ਤੁਸੀਂ ਕੰਪਲੇਂਟ ਨਹੀਂ ਕਰ ਸਕਦੇ ਵੀ ਅਗਲੇ ਦਾ ਘਾਹ ਸੜਿਆ ਪਿਆ,
4: ਹਾਂਜੀ ਨਹੀਂ ਕਰ ਸਕਦੇ।
0: ਸੋ ਤੁਹਾਡੀ ਗੱਲ ਜਿਹੜੀ ਹੈ ਉਹ ਤਾਂ ਜ਼ਰੂਰ ਕੰਪਲੇਂਟ ਕਰਨੀ ਚਾਹੀਦੀ, ਜੇ ਉਹ ਫਿਰ ਤੋਂ ਕਰਨ ਤੁਸੀਂ ਚੁੱਪ ਕਰਕੇ ਸਿਟੀ ਨੂੰ ਕਾਲ ਕਰੋ, ਸਿਟੀ ਆ ਕੇ ਵਾਰਨਿੰਗ ਦੇਵੇਗੀ, ਜੇ ਬੰਦੇ ਫਿਰ ਵੀ ਨਹੀਂ ਸੁਣਦੇ ਤਾਂ ਸਿਟੀ ਚੱਕ ਕੇ ਫਾਈਨ ਦਊਗੀ ਉਹਨਾਂ ਨੂੰ। ਚੰਗੀ ਗੱਲ ਹੈ, ਨਹੀਂ ਦੇਖੋ ਆਪਣਾ ਚਾਹੇ ਰੈਂਟਰ ਰੈਂਟਲ ਦੇ ਬੇਸ ਤੇ ਰਹਿ ਰਹੇ ਹਾਂ ਜਾਂ ਆਪਣਾ ਆਪਦਾ ਘਰ ਹੈ, ਯਾਰ ਵੀ ਨੀਡ ਟੂ ਟੇਕ ਕੇਅਰ, ਤੁਸੀਂ ਹੁਣ ਮਿਲੀਅਨ ਡਾਲਰ ਦੇ ਘਰ ਨੇ, ਤੁਸੀਂ ਥੋੜਾ ਬਹੁਤਾ ਤਾਂ ਪਾਣੀ ਲਾ ਦਿਆ ਕਰੋ, ਬੰਦਾ ਹਫ਼ਤੇ ਚ ਇੱਕ ਅੱਧੀ ਵਾਰ ਲਾ ਦਿੰਦਾ। 9258 ਹੈਲੋ
5: ਹੈਲੋ
0: ਜੀ,
5: ਹਾਂਜੀ ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ,
5: ਕਹਿਣਾ ਚਾਹੀਦਾ ਜੀ, ਜ਼ਰੂਰ ਕਹਿਣਾ ਚਾਹੀਦਾ, ਬਟ ਵੀ ਹੈਵ ਟੂ ਫਾਇੰਡ ਅ ਵੇ ਕਿ ਕਿਸ ਤਰੀਕੇ ਨਾਲ ਕਿਹਾ ਜਾਵੇ ਕਿ ਅਗਲੇ ਨੂੰ ਅਗਲਾ ਕੰਮ ਵੀ ਕਰ ਜੇ, ਤੁਹਾਡੀ ਗੱਲ ਵੀ ਮੰਨ ਜੇ, ਤੇ ਉਹਨੂੰ ਬੁਰਾ ਵੀ ਨਾ ਲੱਗੇ, ਚਿੜੇ ਵੀ ਨਾ ਤੁਹਾਡੇ ਨਾਲ, ਤੇ ਜ਼ਰੂਰ ਕਹਿਣਾ ਚਾਹੀਦਾ, ਤੇ ਟਰਾਈ ਟੂ ਫਾਇੰਡ ਇਨ ਅ ਵੇ ਕਿ ਇਨਫਲੂਐਂਸ ਵਿਦਆਊਟ ਅਥਾਰਿਟੀ।
0: ਨਹੀਂ ਪਰ ਕਿਵੇਂ, ਹੁਣ ਤੁਸੀਂ ਕਿਵੇਂ ਕਹੋਗੇ? ਮੈਨੂੰ ਪਤਾ ਤੁਸੀਂ ਕਹਿ ਰਹੇ ਹੋ ਕਿ ਕਿਤੇ ਬੰਦਾ ਯੂਨੋ ਬਸ ਗੱਲਾਂ ਗੱਲਾਂ ਚ ਕਹਿ ਦੇਵੇ, ਬਟ ਏਦਾਂ ਦੀ ਗੱਲ ਤੁਸੀਂ ਕਿਵੇਂ ਕਹੋਗੇ? ਪਾਣੀ ਲਾ ਦਿਆ ਕਰ ਵੀ, ਘਾਹ ਦਾ ਦੇਖ ਕੀ ਹਾਲ ਹੋਇਆ ਪਿਆ, ਇਹ ਗੱਲ ਆਪਾਂ ਇੰਨੀ ਗਲਤ ਕਿਉਂ ਹੈ ਕਹਿਣੀ?
5: ਸਾਡੇ ਕਲਚਰ ਚ ਸਿੱਧਾ ਡਾਇਰੈਕਟ ਹੋ ਕੇ ਨਹੀਂ ਕਿਹਾ ਜਾਂਦਾ, ਮੇਰੀ ਗੱਲ ਹੈਗੀ ਹੈ। ਮੈਂ ਪਤਾ ਕਿਵੇਂ ਕਹੂੰਗਾ, ਮੈਂ ਕਹੂੰਗਾ ਯਾਰ ਨਵੀ, ਯਾਰ ਇਹ ਘਰ ਦਾ ਕੀ ਕਹਿੰਦੇ ਕਲਰ ਏਦਾਂ ਦਾ ਕਿਉਂ ਹੋ ਗਿਆ, ਤੈਨੂੰ ਪਤਾ ਕੀ ਕਾਰਨ ਹੈ? ਅੱਛਾ, ਅਗਲੇ ਦਿਨ ਫੇਰ ਜਾਊਂਗਾ, ਮੈਂ ਕਹੂੰਗਾ ਮੈਂ ਸਰਚ ਕੀਤਾ ਇੰਟਰਨੈਟ ਤੇ, ਇਹਦਾ ਰੀਜ਼ਨ ਇਹ ਹੈ ਕਿ ਪਾਣੀ ਨਫ ਨਹੀਂ ਦਿੱਤਾ ਜਾਂਦਾ,
0: ਜੇ
5: ਤੂੰ ਪਾਣੀ ਨਫ ਦਏਗਾ ਤੇ ਸ਼ਾਇਦ ਗੱਲ ਬਣ ਜੂ, ਟਰਾਈ ਜ਼ਰੂਰ ਹੈ।
0: ਠੀਕ ਹੈ, ਪਰ ਆਈ ਥਿੰਕ ਆਪਾਂ ਨੂੰ ਥੋੜ੍ਹਾ ਜਿਹਾ ਯਾਰ ਓਪਨ ਹੋਣਾ ਵੀ ਠੀਕ ਹੈ। ਹੁਣ ਜੇ ਆਪਾਂ ਨੂੰ ਕੋਈ ਕਹੇ ਆਪਾਂ ਵੀ ਸੁਣੀਏ, ਜੇ ਆਪਾਂ ਕਿਸੇ ਨੂੰ ਕਹੀਏ ਤਾਂ ਉਹ ਬੰਦਾ ਵੀ ਸੁਣੇ।
5: ਹਾਂਜੀ, ਮੈਨੂੰ ਕਹੋ, ਮੈਂ ਤਾਂ ਮੈਨੂੰ ਕੋਈ ਇਸ਼ੂ ਨਹੀਂ, ਪਰ ਮੈਨੂੰ ਲੱਗਦਾ ਇੱਥੇ ਰਹਿਣ ਤੋਂ ਬਾਅਦ ਲੋਕਾਂ ਨੂੰ ਥੋੜਾ ਜਿਹਾ ਹੋ ਗਿਆ ਕਿ ਕੀ ਕਹਿੰਦੇ, ਇੱਥੇ ਤਾਂ ਕਲਚਰ ਸਾਡਾ ਇੱਦਾਂ ਕੈਨੇਡਾ ਦਾ ਵੀ, ਕਿ ਕੰਮ ਤੇ ਵੀ ਤੁਹਾਨੂੰ ਸਿੱਧਾ ਨਹੀਂ ਡਾਇਰੈਕਟ ਨਹੀਂ ਕਿਹਾ ਜਾਂਦਾ ਕਿ ਆਹ ਕੰਮ ਕਰਦੇ ਬਾਈ।
0: ਇਸ ਗੱਲ ਤੁਹਾਡੀ ਸਹੀ ਹੈ ਯਾਰ, ਉਹ ਜਿਹੜੀ ਇੱਕ ਖੁੱਲ ਜੀ ਹੈ ਉਹ ਲੋਕਾਂ ਦੇ ਵਿੱਚ ਨਹੀਂ ਰਹੀ, ਹਰੇਕ ਬੰਦਾ ਬੜਾ ਇਮੋਸ਼ਨਲ ਹੋ ਜਾਂਦਾ, ਮਾਇੰਡ ਕਰਦਾ, ਲੋਕ ਇੱਕ ਇੱਕ ਚੀਜ਼ ਨੂੰ ਇਨਸਲਟ ਲੈਂਦੇ। ਹੁਣ ਪਹਿਲਾਂ ਪਹਿਲਾਂ ਹੁੰਦਾ ਸੀ ਕਿਸੇ ਦਾ ਭਾਰ ਵੱਧਦਾ ਤਾਂ ਪਰਿਵਾਰ ਦੇ ਮੈਂਬਰਾਂ ਨੇ ਕਹਿ ਦੇਣਾ ਓਏ ਦੇਖ ਯਾਰ ਤੂੰ ਤਾਂ ਕਿੰਨਾ ਭਾਰਾ ਹੋ ਗਿਆ। ਹੁਣ ਜੇ ਮਾੜਾ ਜਿਹਾ ਵੀ ਕਿਸੇ ਨੂੰ ਕਹੀਏ ਉਹ ਬੰਦਾ ਗਾਲਾਂ ਕੱਢਦਾ ਵੀ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ। ਸੁਣਨ ਦੀ ਸ਼ਕਤੀ ਇੱਕ ਰੱਖੀਏ। ਕਮਲ ਜੀ ਸਾਡੇ ਨਾਲ ਨੇ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਸਾਡੇ ਐਕਸਪਰਟ ਨੇ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘੱਟ ਨਹੀਂ ਰਹੀ। ਕਮਲ ਜੀ ਨੂੰ ਕਾਲ ਕਰੋ, ਦੇਖਿਓ ਸਹੀ, $500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਸਾਨੂੰ ਦਵਾ ਰਹੇ ਆ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ। ਕਮਲਜੀਤ ਦਾ ਨੰਬਰ ਹੈ 6473944369। ਕਮਲਜੀਤ ਵੈਲਕਮ।
6: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਅਗਰ ਕਿਸੇ ਦੀ ਫਿਰ ਰਿਨਿਊਅਲ ਆਈ ਹੈ, ਪ੍ਰਾਈਸ ਵੱਧ ਕੇ ਆਇਆ, ਜਾਂ ਕਿਸੇ ਨੂੰ ਕੋਈ ਵੀ ਕਮਰਸ਼ੀਅਲ ਆਟੋ ਜਾਂ ਹੋਮ ਦੀ ਇੰਸ਼ੋਰੈਂਸ ਚਾਹੀਦੀ ਆ, ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਸਾਡੇ ਕੋਲ ਅਪ ਟੂ 40% ਡਿਸਕਾਊਂਟ ਅਵੇਲੇਬਲ ਆ। ਅਗਰ ਕੋਈ ਸਾਲ ਦਾ 500 ਤੋਂ ਲੈ ਕੇ $1,000 ਸੇਵ ਕਰਦਾ, ਤੇ ਆਪਾਂ ਤਾਂ ਹੀ ਰਿਕਮੈਂਡ ਕਰਾਂਗੇ ਕਿ ਪਾਲਿਸੀ ਸਾਡੇ ਨਾਲ ਚੇਂਜ ਕਰੋ। ਫੋਨ ਨੰਬਰ ਹੈਗਾ 6473944369, 6473394439, ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਾਲਿਸੀ ਲੈਣ ਵੇਲੇ ਲੋਅ ਰੇਟਸ ਦੇ ਨਾਲ ਨਾਲ ਆਪਣੀਆਂ ਜਿਹੜੀਆਂ ਮੋਸਟ ਇੰਪੋਰਟੈਂਟ ਕਵਰੇਜ ਤੇ ਡਿਸਕਾਊਂਟ ਜ਼ਰੂਰ ਰਿਵਿਊ ਕਰਿਆ ਕਰੋ। ਬਿਕੋਜ਼ ਕਈ ਵਾਰ ਕੀ ਹੁੰਦਾ ਕਿ ਬ੍ਰੋਕਰ ਪ੍ਰੀਮੀਅਮ ਘੱਟ ਕਰਨ ਦੇ ਚੱਕਰ ਵਿੱਚ ਮੋਸਟ ਇੰਪੋਰਟੈਂਟ ਕਵਰੇਜ ਦੇਣੀਆਂ ਮਿਸ ਕਰ ਦਿੰਦੇ ਨੇ, ਜਿਵੇਂ ਕਿ ਕਲੇਮ ਫੋਰ ਗਿਵਨੈਸ ਤੇ ਮਾਈਨਰ ਕਨਵੈਕਸ਼ਨ ਪ੍ਰੋਟੈਕਸ਼ਨ, ਜਿਹਦੇ ਨਾਲ ਤੁਹਾਡਾ ਫਸਟ ਐਟ ਫਾਲਟ ਐਕਸੀਡੈਂਟ ਤੇ ਮਾਈਨਰ ਕਨਵੈਕਸ਼ਨ ਵੇਵ ਆਫ ਹੋ ਜਾਂਦੇ ਨੇ। ਅਦਰਵਾਈਜ਼ ਰਿਨਿਊਅਲ ਤੇ ਕਾਫੀ ਜ਼ਿਆਦਾ ਪ੍ਰੀਮੀਅਮ ਵੱਧ ਕੇ ਆ ਜਾਂਦਾ। ਉਸੇ ਤਰ੍ਹਾਂ ਹੀ ਆਪਣੇ ਡਿਸਕਾਊਂਟ ਵੀ ਰਿਵਿਊ ਕਰਿਆ ਕਰੋ ਕਿ ਜੋ ਡਿਸਕਾਊਂਟ ਤੁਹਾਨੂੰ ਮਿਲ ਰਹੇ ਆ ਤੁਸੀਂ ਉਹਨਾਂ ਲਈ ਕੁਆਲੀਫਾਈ ਕਰਦੇ ਆ ਜਾਂ ਨਹੀਂ। ਅਦਰਵਾਈਜ਼ ਅਗਰ ਤੁਹਾਨੂੰ ਕੱਲ ਨੂੰ ਕਲੇਮ ਲੈਣ ਦੀ ਲੋੜ ਹੈਗੀ ਆ ਤੇ ਇਨਵੈਸਟੀਗੇਸ਼ਨ ਹੁੰਦੀ ਆ ਤੇ ਤੁਹਾਨੂੰ ਉੱਥੇ ਕਾਫੀ ਜ਼ਿਆਦਾ ਪ੍ਰੋਬਲਮ ਆ ਸਕਦੀ ਆ। ਸੋ ਅਗਰ ਕਿਸੇ ਨੇ ਵੀ ਆਪਣਾ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਤੇ $500 ਤੋਂ ਲੈ ਕੇ $1,000 ਸਾਲ ਦਾ ਘੱਟ ਤੋਂ ਘੱਟ ਸੇਵ ਕਰਨਾ ਤੇ ਸਾਨੂੰ ਕਾਲ ਕਰ ਲੈਣਾ। ਆਈ ਐਮ ਵੈਰੀ ਕੌਨਫੀਡੈਂਟ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਫੋਨ ਨੰਬਰ ਅਗੇਨ ਹੈਗਾ 6473944369, 6473394439। ਥੈਂਕ ਯੂ ਨਵੀ।
0: ਥੈਂਕ ਯੂ ਜੀ, ਨੰਬਰ ਇੱਕ ਵਿੱਚ ਹੈ 6473944369, 6473944369 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ ਤੇ ਤੁਹਾਡੇ ਲਈ ਹਾਜ਼ਰ ਹੈ ਕਮਲਜੀਤ। 6473944369 ਬੜਾ ਪੈਸਾ ਬਚਾ ਕੇ ਦੇਣਗੇ, ਸੋ ਇੱਕ ਵਾਰ ਕਾਲ ਕਰ ਲਿਆ ਕਰੋ। ਕੁਆਲਿਟੀ ਕਾਰ ਰਿਪੇਅਰ ਦੀ ਟੀਮ ਹਾਜ਼ਰ ਹੈ। ਜੇ ਕਿਸੇ ਨੇ ਵੀ ਆਪਣੇ ਉਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਵਾਉਣੀ ਹੈ ਤੁਹਾਡੀ ਗੱਡੀ ਦੇ ਕੋਈ ਵੀ ਇੰਜਨ ਟ੍ਰਾਂਸਮਿਸ਼ਨ ਦੇ ਇਸ਼ੂ ਨੇ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਜੀ, ਕਾਲ ਕਰ ਲਓ। ਓਨੈਸਟ ਅਫੋਰਡੇਬਲ ਰਿਲਾਇਬਲ ਟੀਮ ਹੈ 905-460-1111 9054601111 ਕੁਆਲਿਟੀ ਕਾਰ ਰਿਪੇਅਰ ਨੂੰ ਤੁਸੀਂ ਯਾਦ ਜ਼ਰੂਰ ਜ਼ਰੂਰ ਜ਼ਰੂਰ ਰੱਖੋ। 1542 ਹਾਂਜੀ
7: ਇਸ ਤਰ੍ਹਾਂ ਤੁਸੀਂ ਉਹ ਗੱਲ ਕੀਤੀ ਵੀ ਜੇ ਕੋਈ ਤੁਹਾਡੇ ਆਂਢ ਗੁਆਂਢ ਕੋਈ ਮੁਸ਼ਕਲ ਆਉਂਦੀ ਆ ਤੇ ਗੱਲ ਕਹਿੰਦੀ, ਮੇਰੇ ਹਿਸਾਬ ਨਾਲ ਤਾਂ ਜ਼ਰੂਰ ਜੀ, ਜੇ ਕੋਈ ਏਦਾਂ ਦੀ ਕੋਈ ਹੁੰਦਾ ਵਾ ਕੋਈ ਜਿਸ ਤਰ੍ਹਾਂ ਤੁਸੀਂ ਘਾਹ ਦੀ ਗੱਲ ਕੀਤੀ ਆ ਤੇ ਕਹਿਣ ਚ ਕੋਈ ਹਰਜ ਨੀ, ਪਰ ਉਹ ਇਹਨਾਂ ਵੀ ਸ਼ਬਦਾਂ ਦਾ ਹੀ ਇਸਤੇਮਾਲ ਕਿਸ ਤਰੀਕੇ ਨਾਲ ਕਰਨਾ, ਜਿਸ ਤਰ੍ਹਾਂ ਪਿਆਰ ਆ ਵੀ ਉਹ ਕਿੱਦਾਂ ਦਾ ਤੁਹਾਡੇ ਨਾਲ ਬਿਹੇਵ ਰੱਖਦੇ ਆ, ਉਸ ਤਰੀਕੇ ਦੇ ਨਾਲ ਗੱਲ ਕਰ ਲੈਣੀ, ਕੋਈ ਹਰਜ ਨੀ ਜੀ ਹੈਗਾ ਉਹਨੂੰ ਦੱਸਣਾ। ਹਾਂਜੀ ਮਤਲਬ ਕਿ ਪਤਾ ਹੀ ਹੁੰਦਾ ਵੀ ਜਿਹੜਾ ਮੇਰਾ ਆਂਢ ਗੁਆਂਢ ਆ ਵੀ ਉਹ ਮੇਰੇ ਨਾਲ ਜਾਂ ਪਿਆਰ ਨਾਲ ਰਹਿੰਦਾ ਜਾਂ ਕਿੱਦਾਂ ਰਹਿੰਦਾ, ਜੇ ਤੇ ਪਿਆਰ ਨਾਲ ਰਹਿੰਦਾ ਤੇ ਕਹਿ ਵੀ ਫਿਰ ਹੀ ਸਕਦੇ ਆ, ਜੇ ਉਸ ਤਰ੍ਹਾਂ ਰਹਿੰਦਾ ਫਿਰ ਤੇ ਆਪਾਂ ਕਹਿ ਹੀ ਨੀ ਸਕਦੇ, ਕਿਉਂਕਿ ਇੱਥੇ ਫਿਰ ਉਹਦੀ ਨਿੱਕੀ ਨਿੱਕੀ ਗੱਲ ਤੋਂ ਲੈ ਕੇ ਤੇ ਬੰਦੇ ਜਿਹੜੇ ਉਹ ਆਪਣਾ ਜੈਲਸ ਕਰਦੇ ਆ ਵੀ ਸਾਨੂੰ ਕਿਉਂ ਕਹਿੰਦਾ ਵਾ ਜਾਂ ਕੋਈ ਟੋਕਦੇ ਆ, ਜੇ ਕੋਈ ਪਿਆਰ ਆ ਤੇ ਤਾਂ ਹੀ ਉਹ ਕਿਸੇ ਤਰੀਕੇ ਦੇ, ਜੇ ਆਪਾਂ ਸਿੱਧਾ ਕਹਿੰਦਾ ਯਾਰ ਤੂੰ ਪਾਣੀ ਨਾ ਲਾਇਆ ਤੇਰਾ ਘਾਹ ਛੱਡੀ ਜਾਂਦਾ, ਫਿਰ ਤੇ ਅਗਲਾ ਬੋਲੂਗਾ ਹੀ ਗਾੜੀਓ, ਅੱਗੋਂ ਬੋਲੂਗਾ ਹੀ
0: ਜਿਹੜੇ ਬੰਦੇ ਰਹਿੰਦੇ ਬੜੇ ਆਈਸੋਲੇਟਡ ਜੇ ਆ, ਨਾ ਕਦੇ ਕੋਈ ਹੈਲੋ ਨਾ ਕਦੇ ਹਾਏ, ਇਹੋ ਜਿਹੇ ਬੰਦੇ ਨੂੰ ਮੈਂ ਤਾਂ ਕਹਿੰਦਾ ਚਿੱਠੀ ਲਿਖ ਕੇ ਉਹਦੇ ਫਰੰਟ ਡੋਰ ਤੇ ਰੱਖ ਦੋ ਕਿ ਹਾਏ ਆਈ ਐਮ ਅ ਫਰੈਂਡਲੀ ਨੇਬਰ ਤੇ ਪਲੀਜ਼ ਸਾਡੀ ਦੋ ਚਾਰ ਜਾਣੇ ਦੀ ਗੱਲ ਹੋਈ ਹੈ ਤੇ ਆਪਣੇ ਲੋਨ ਦਾ ਆਪਣੀ ਯਾਰਡ ਦਾ ਥੋੜ੍ਹਾ ਜਿਹਾ ਖਿਆਲ ਰੱਖ ਰਿਹਾ ਕਰੋ। ਪਤਾ ਨਹੀਂ ਲੋਕ ਯਾਰ ਇਹ ਚੀਜ਼ਾਂ ਨਾ ਇਹ ਵੀ ਮੈਨੂੰ ਲੱਗਦਾ ਹੋਣੀ ਸ਼ੁਰੂ ਹੋਈਆਂ ਵੀ ਆਪਣੇ ਨੇਬਰਸ ਨਾਲ ਕੋਈ ਗੱਲਬਾਤ ਨਹੀਂ ਕਰਨੀ, ਕੁਛ ਕਹਿਣਾ ਨਹੀਂ। ਪਹਿਲਾਂ ਪਹਿਲਾਂ ਤਾਂ ਕਹਿ ਦਿੰਦੇ ਸੀ ਸਾਰੇ, ਹੁਣ ਸਾਡੇ ਪੁਰਾਣੇ ਨੇਬਰ ਸੀ ਕਦੇ ਕਹਿ ਦੇਣਾ ਵੀ ਹਾਂ ਬਈ ਯਾਰ ਆਹ ਕੀ ਹੋ ਗਿਆ, ਤੇ ਅਗਲੇ ਨੇ ਬਿਲਕੁਲ ਮਾਇੰਡ ਨਹੀਂ ਕਰਨਾ, ਉਹਨਾਂ ਨੇ ਕਹਿ ਦੇਣਾ ਭਾਜੀ ਯਾਰ ਸੋਰੀ ਟਾਈਮ ਹੀ ਲੱਗਿਆ। ਹੁਣ ਜੇ ਮੜ ਜਾ ਕਹਿ ਦਿਓ ਹਾਂ ਬਈ ਆਹ ਕੀ ਹੋ ਗਿਆ, ਉਹਨੇ ਕਹਿਣਾ ਤੇਰੀ ਇਹ ਤੇਰੀ ਉਹ, ਗਾਲਾਂ ਕੱਢਣੀਆਂ ਚੱਕ ਕੇ ਤੁਹਾਨੂੰ। HK ਮੂਵਰਸ ਨੂੰ ਯਾਦ ਰੱਖੋ, ਇੱਕ ਵਧੀਆ ਟੌਪ ਦੀ ਮੂਵਿੰਗ ਕੰਪਨੀ ਦੀ ਭਾਲ ਚੋਂ, ਇਹਨਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ। HK ਮੂਵਰਸ ਉਹ ਵਾਹ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ। HK ਮੂਵਰਸ ਦੀ ਟੀਮ ਦਾ ਨੰਬਰ ਹੈ 416-524-6704 416-524-6704 HK ਮੂਵਰਸ 416-524-6704 HK ਮੂਵਰਸ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰਨੀ ਹੈ ਜੇ ਵਧੀਆ ਮੂਵਿੰਗ ਕੰਪਨੀ ਲੱਭ ਰਹੇ ਹੋ। 416-524-6704 HK ਮੂਵਰਸ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਇੱਕ ਮੈਂ ਉਸੇ ਨਾਲ ਨਾਲ ਤੁਹਾਨੂੰ ਹਮੇਸ਼ਾ ਦੱਸਦਾ ਹੁੰਦਾ ਯਾਰ ਕਿ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਬਿਯੋਂਡ ਆਈਵਰ, ਤੁਹਾਨੂੰ ਪ੍ਰਿਸਕ੍ਰਿਪਸ਼ਨ ਦੀਆਂ ਨਿਗਾਹ ਦੀਆਂ ਐਨਕਾਂ ਚਾਹੀਦੀਆਂ, ਸਨ ਗਲਾਸਿਸ ਚਾਹੀਦੀਆਂ ਤਾਂ ਬਿਯੋਂਡ ਆਈਵਰ ਦੇ ਰੋਮੀ ਭਾਅ ਜੀ ਕੋਲ ਜਾਓ। ਰੋਮੀ ਦੀ ਕਿਤੇ ਰੀਸ ਹੈ ਯਾਰ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ। ਰੋਮੀ ਦਾ ਨੰਬਰ ਹੈ 9057933937 9057933937 ਰੋਮੀ ਐਟ ਬਿਯੋਂਡ ਆਈਵਰ 1981 ਹਾਂਜੀ ਵੀਰੇ।
8: ਹਾਂਜੀ ਵੀਰੇ ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ?
0: ਵਧੀਆ, ਕਿੱਦਾਂ ਕੀ ਬਣਦਾ?
8: ਬਸ ਵਧੀਆ ਜੀ। ਵੀਰੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਨਹੀਂ ਕਹਿਣਾ ਚਾਹੀਦਾ ਤੇ ਕਿਉਂਕਿ ਇੱਥੇ ਪੇਸ਼ੈਂਸ ਨੀ ਕਿਸੇ ਕੋਲ ਹੈਗਾ। ਅਗਲਾ ਕਹਿੰਦਾ ਯਾਰ ਮੈਂ ਵੇਖਾਂ ਆਪਦਾ ਨਾਂ ਦੇਖਾਂ ਹਨਾ, ਤੇ ਸਿੱਧੀ ਗੱਲ ਆ ਮੈਨੂੰ ਤਾਂ ਲੱਗਦਾ ਨੀ ਕਮੈਂਟ ਕਰਨਾ ਚਾਹੀਦਾ ਕਿਸੇ ਤੇ। ਇਹਦਾ ਹੁਣ ਜਿਹਦਾ ਅਵੇਅਰਨੈਸ ਹਨਾ ਜਿੱਦਾਂ ਤੁਸੀਂ ਕ੍ਰੀਏਟ ਕਰਦੇ ਹੋ, ਹੁਣ ਬੜੇ ਬੰਦੇ ਸੁਣ ਕੇ ਤੁਹਾਡੀ ਗੱਲ ਕਹਿਣਗੇ ਹਾਂ ਯਾਰ ਸਾਡਾ ਘਰ ਵੀ ਸੜਿਆ ਹੀ ਆ, ਸਾਨੂੰ ਹੀ ਕਿਸੇ ਸਾਬਦਾ ਕਿਆ ਗੱਲ ਕਹਿ ਰਿਹਾ।
0: ਆਲੇ ਦੁਆਲੇ ਤੁਹਾਡੇ ਲੋਕ ਰਹਿ ਰਹੇ ਆ ਉਹਨਾਂ ਦਾ ਕਿਤੇ ਨਾ ਕਿਤੇ ਦਾ ਰਾਈਟ ਬਣਦਾ ਹੀ ਆ। ਨਹੀਂ
8: ਅੱਜ ਕੱਲ ਸੁਣ ਕੇ ਰਾਜੀ ਨੀ ਨਾ, ਗੱਲ ਇਹ ਆ ਪਹਿਲਾਂ ਹਾਲਾਤ ਹੋਰ ਸੀਗੇ, ਅੱਜ ਕੱਲ ਮਾਹੌਲ ਸਾਨੂੰ ਹੁਣ ਚਲਾਉਣਾ ਪੈਂਦਾ, ਕੋਵਿਡ ਦਾ ਫਲੋ ਵਾਲੀ ਗੱਲ ਆ ਅੱਜ ਕੱਲ। ਹੁਣ ਜਿਹੜਾ ਮੇਰਾ ਨੇਬਰ ਆ ਮੈਂ ਉਹਨੂੰ ਵਧੀਆ ਬੁਲਾਉਂਦਾ ਹਨਾ, ਹੈਲੋ ਹਾਏ, ਉਹ ਵੀ ਵਧੀਆ ਬੁਲਾਉਂਦਾ ਹੈਲੋ ਹਾਏ, ਤੇ ਫਿਰ ਅਗਲਾ ਬੋਲੋ ਵੀ ਜਾਂਦਾ, ਅਗਲਾ ਕਹਿੰਦਾ ਯਾਰ ਇਹਦਾ ਮੇਰੀ ਕੰਮੀ ਗੱਡੀ
0: ਆ, ਉਹ ਤਾਂ ਹੈ
8: ਕਿਵੇਂ ਅਗਲਾ ਕਿੰਨੀਆਂ ਟੈਨਸ਼ਨ ਆ ਡਿਪਰੈਸ਼ਨ ਜਿਆਦਾ ਦੁਰੇ ਫਿਰਦਾ ਕਾਂ ਸੇ ਐਨੀਥਿੰਗ।
0: ਸੋ ਤੁਸੀਂ ਹੁਣ ਬਿਲਕੁਲ ਵੀ ਨਹੀਂ ਕਹਿੰਦੇ ਕੁਛ ਆਪਣੇ ਨੇਬਰ ਨੂੰ, ਜੇ ਉਹਨਾਂ ਦਾ ਤੁਹਾਨੂੰ ਲੱਗੇ ਕਿ ਯਾਰ ਅਗਲਾ ਬੰਦਾ ਖਿਆਲ ਨਹੀਂ ਰੱਖ ਰਿਹਾ, ਤੁਸੀਂ ਬਸ ਆਪਣਾ ਕੰਮ ਕਰਦੇ ਹੋ ਤੇ ਉਹਨੂੰ ਆਪਣਾ ਕਰਨ ਦਿੰਦੇ ਹੋ?
8: ਹਾਂਜੀ ਹਾਂਜੀ ਏਦਾਂ ਹੀ ਹੈ ਜੀ, ਸਾਡੇ ਸਾਹਮਣੇ ਹੁਣ ਬਹੁਤ ਸੋਹਣਾ ਮੇਨਟੇਨ ਰੱਖਦੇ ਨੇ ਘਾਹ ਨਾ, ਤੇ ਉਹ ਪ੍ਰੋਪਰ ਫਲਾਵਰ ਦਾ ਧਿਆਨ ਰੱਖਦੇ ਨੇ, ਤੇ ਹੁਣ ਸਾਡੇ ਗੁਆਂਢ ਵੀ ਜਿੱਥੇ ਮੈਂ ਰਹਿੰਦਾ ਲੋਕੈਲਿਟੀ ਉੱਥੇ ਚਲੋ ਬਹੁਤ ਸੋਹਣਾ ਰੱਖਦਾ ਸਾਰਾ ਕੁਛ ਹਨਾ, ਆਂਢ ਗੁਆਂਢ ਸਾਰੇ ਪ੍ਰੋਪਰ ਧਿਆਨ ਰੱਖਦੇ ਨੇ, ਨਵੇਂ ਬੱਚੇ ਨਿਕਲਦੇ ਨੇ ਖੇਡਦੇ ਆ ਗੇਮ ਕਿਆ ਕਰਦੇ ਆ ਤੇ ਉਹ ਡਿਪੈਂਡ ਕਰਦਾ ਹੁੰਦਾ। ਹੁਣ ਜੇ ਇੱਕ ਬੰਦਾ ਏਦਾਂ ਦਾ ਹੈਗਾ ਤੁਸੀਂ ਉਹਨੂੰ ਇਹ ਗੱਲ ਕਹੋਗੇ
0: ਹਾਲਾਤ ਏਦਾਂ ਦੇ ਬਣ ਗਏ ਆ ਕਿ ਕਿਸੇ ਨੂੰ ਕਹਿਣ ਜੋਗੇ ਨੀ ਆਪਾਂ ਰਹੇ।
8: ਇਹੀ ਤਾਂ ਗੱਲ ਆ ਜੀ, ਅੱਜ ਕੱਲ ਓਦਾਂ ਨਹੀਂ ਮਾਹੌਲ ਰਿਹਾ
0: ਨਾ, ਪਰ ਗੱਲ ਗਲਤ ਹੈ। ਮੈਨੂੰ ਲੱਗਦਾ ਮਾਹੌਲ ਥੋੜੇ ਚੇਂਜ ਹੋਣਾ ਜ਼ਰੂਰੀ ਵੀ ਹੈ।
8: ਤੁਸੀਂ ਮਾੜਾ ਅਵੇਅਰਨੈਸ ਕਰਿਆ ਕਰੋ, ਗਰੋ ਟ੍ਰੀਜ਼, ਆਪਣਾ ਧਿਆਨ ਰੱਖੋ, ਹਲਕਾ ਜਿਹਾ ਮੈਸੇਜ ਦੇ ਦੋ ਤੇ ਲੋਕੀ ਇਹ ਸੀਗੇ ਇਸ ਚੀਜ਼ ਨੂੰ ਜਗਣਗੇ ਯਾਰ, ਕਿਉਂਕਿ ਤੁਸੀਂ ਤਾਂ ਲਾਈਕ ਪਬਲਿਕ ਨੂੰ ਇਹ ਗੱਲ ਕਹੋਗੇ ਨਾ, ਤੇ ਅਵੇਅਰਨੈਸ ਹੀ ਮੇਨ ਆ ਇਹਦੇ ਵਿੱਚ। ਤੇ ਹੁਣ ਅਗਲੀ ਪਬਲਿਕ ਲਈ ਪਬਲਿਕ ਨੂੰ ਤੁਸੀਂ ਗੱਲ ਕਹਿ ਰਹੇ ਹੋ
0: ਤੇਰੇ ਟੌਪਿਕ ਤੋਂ ਬਾਅਦ ਮੈਨੂੰ ਵੀ ਯਾਦ ਹੈ ਕਿ ਮੇਰਾ ਵੀ ਘਾਹ ਵਧਿਆ ਪਿਆ, ਮੈਂ ਹੁਣ ਜਾ ਕੇ ਕੱਟੂਗਾ।
8: ਉਹੀ ਕਹਿ ਰਿਹਾ ਜੀ, ਇੱਕ ਨਹੀਂ ਕਈ ਬੰਦੇ ਸੋਚਣਗੇ ਇੱਦਾਂ ਦੇ, ਪਰ ਹਾਂ ਯਾਰ ਘਾਹ ਮੇਰਾ ਵੀ ਇੱਦਾਂ ਦਾ ਹੈਗਾ, ਪਰ ਮੈਨੂੰ ਵੀ ਧਿਆਨ ਰੱਖਣਾ ਚਾਹੀਦਾ। ਇਹ ਗੱਲ ਮੇਰੇ ਤੇ ਹੀ ਗੱਲ ਕਰ ਰਿਹਾ,
0: ਤੁਹਾਨੂੰ ਦੱਸੀਏ ਕਿ ਫੈਸ਼ਨ IQ ਤੇ ਪਹੁੰਚੋ, ਕੁੜਤੇ ਪਜਾਮੇ ਚਾਹੀਦੇ ਆ, ਕੋਟ ਪੈਂਟ ਚਾਹੀਦੇ ਆ, ਇੱਕ ਲੋ ਤੇ ਦੂਜਾ 30% 30% ਆਫ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਰ ਮੇਫੀਲਡ ਫੈਸ਼ਨ IQ। ਲੇਡੀਜ਼ ਦੇ ਸੂਟ ਚਾਹੀਦੇ ਆ, ਲਹਿੰਗੇ ਚਾਹੀਦੇ ਆ, ਉਹ ਵੀ ਇੱਕ ਲੋ, ਦੂਜਾ 30% ਆਫ ਫੈਸ਼ਨ IQ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ IQ। ਤੁਸੀਂ ਗੱਡੀ ਲੈਣੀ ਹੈ ਨਾ, ਕੈਲੇਡਨ ਮਿਤਸੂਬਿਸ਼ੀ ਤੇ ਇੱਕ ਵਾਰ ਗੇੜਾ ਮਾਰ ਕੇ ਆਓ। 10 ਸਾਲ ਦੀ ਅਗਲੇ ਤੁਹਾਨੂੰ ਵਾਰੰਟੀ ਦੇ ਰਹੇ ਨੇ, ਗੱਡੀਆਂ ਬੜੀਆਂ ਕਮਾਲ ਦੀਆਂ ਕੈਲੇਡਨ ਮਿਤਸੂਬਿਸ਼ੀ ਤੇ। 6476782754
9: ਸਾਡੇ ਕੋਲ ਪ੍ਰਾਪਰਟੀ ਸੀ ਸੈਂਡਲਵੁੱਡ ਫਨ ਫਸਟ ਤੇ ਸਾਨੂੰ ਥਰੋ ਵੀ ਹਟਾਉਣੀ ਪੈਂਦੀ ਸੀ ਉੱਥੇ ਸਾਈਡ ਵਾਕ ਤੋਂ, ਤੇ ਘਾਹ ਵੀ ਕੱਟਣਾ ਪੈਂਦਾ ਸੀ ਜੇ ਕਿਤੇ ਥੋੜਾ ਜਿਹਾ ਅਸੀਂ ਮਿਸ ਕਰਕੇ ਤੇ ਸੀਡੀ ਕੱਟ ਕੇ ਸਾਨੂੰ ਬਿੱਲ ਭੇਜ ਦਿੰਦੀ ਸੀ। ਇਹਦੇ ਨਾਲ ਤੁਹਾਨੂੰ ਐਗਜ਼ਾਮਪਲ ਹੋ ਦਿੰਦਾ, ਮੇਰੇ ਬ੍ਰਦਰ ਨੇ ਵੱਡੇ ਉਹ ਘਾਹ ਹੀ ਕੱਟਦੇ, ਤੁਹਾਨੂੰ ਸੁਆ ਕੀ ਆ ਸਿੱਧੀ ਕੱਟ ਕੇ ਉਹਨੂੰ ਬਿੱਲ ਭੇਜ ਦਿੰਦੀ
0: ਆ, ਭੇਜ ਦਿੰਦੀ ਆ।
9: ਲੇਕਿਨ ਇਹ ਹਾਂਜੀ ਮੈਨੂੰ ਇੱਕ ਇਹ ਤੁਹਾਨੂੰ ਨਾ ਜਿਵੇਂ ਕਹਿੰਦੇ ਨੇਬਰਸ ਨੂੰ ਕਹਿਣਾ, ਇਹ ਆਪਣਾ ਰਾਈਟ ਤਾਂ ਨੀ ਹੈਗਾ, ਮੈਂ ਕਹਿੰਦਾ ਪ੍ਰਿਵਿਲੇਜ ਜ਼ਰੂਰ ਹੈਗਾ, ਇਹ ਡਿਪੈਂਡ ਕਰਦਾ ਤੁਹਾਡੇ ਉਹਦੇ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਦੇ ਹੈਗੇ ਨੇ ਤੇ ਲੈਂਗੁਏਜ ਉਸ ਤਰ੍ਹਾਂ ਦੀ ਵਰਤੋ ਬਈ ਵੀਰ ਪਿਆਰ ਵੀ ਬਣਿਆ ਰਹੇ, ਤੇ ਜੇ ਤੁਹਾਡਾ ਉਹ ਬੰਦਾ ਪਹਿਲਾਂ ਹੀ ਸੁਣਦਾ ਨੀ ਤੁਹਾਡੀ ਚੁੱਪ ਕਰਕੇ ਸਿਟੀ ਨੂੰ ਫੋਨ ਕਰਦੇ ਹੋਏ ਘੱਟ ਜਾਣਾ।
0: ਨਹੀਂ ਪਰ ਪਤਾ ਕੀ ਹੈ, ਇੱਧਰ ਇਸ ਸਿਚੁਏਸ਼ਨ ਚ ਘਾਹ ਕੱਟਿਆ ਹੁੰਦਾ, ਬਸ ਪਾਣੀ ਨੀ ਕਦੇ ਲਾਇਆ ਹੁੰਦਾ, ਸੜਿਆ ਪਿਆ। ਇਸ ਮਾਮਲੇ ਚ ਸਿਟੀ ਨੂੰ ਕੁਛ ਕਹਿ ਵੀ ਨਹੀਂ ਸਕਦੇ, ਕਿਉਂਕਿ ਸਿਟੀ ਦਾ ਕੋਈ ਏਦਾਂ ਦਾ ਬਾਈ ਲਾਅ ਹੀ ਹੈ ਨੀ ਗਾ ਵੀ ਘਾਹ ਤੁਹਾਡਾ ਹਰਾ ਹੋਣਾ ਚਾਹੀਦਾ। ਸਿਰਫ ਤੁਸੀਂ ਕਹਿ ਸਕਦੇ ਹੋ ਬੰਦੇ ਨੂੰ, ਬਟ ਤੁਹਾਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦਾ?
9: ਨਹੀਂ ਤੁਸੀਂ ਨਾ, ਨਹੀਂ ਪ੍ਰਿਵਿਲੇਜ ਹੈ, ਤੁਹਾਡਾ ਰਾਈਟ ਨਹੀਂ ਗਾ। ਪ੍ਰਿਵਿਲੇਜ ਦੇ ਵਿੱਚ ਹੁੰਦਾ ਬਈ ਤੁਸੀਂ ਪਿਆਰ ਦੇ ਨਾਲ ਉਹਨੂੰ ਸਮਝਾਵੋ ਵੀ ਦੇਖ ਬਈ ਇਸ ਤਰ੍ਹਾਂ ਨਾ ਆਪਣੇ ਨੇਬਰ ਬੜਾ ਚੰਗਾ ਨੀ ਲੱਗਦਾ ਹੈਗਾ, ਆਪਾਂ ਰਲ ਮਿਲ ਕੇ ਰਹਿਣਾ, ਆਪਣਾ ਮੁਲਕ ਹੈ, ਆਪਣਾ ਹੀ ਦੇਸ਼ ਆ, ਆਪਣਾ ਹੀ ਪਿੰਡ ਹੈ
0: ਜੀ,
9: ਬਸ ਪਿਆਰ ਨਾਲ।
0: ਠੀਕ ਹੈ, ਨਹੀਂ ਬਿਲਕੁਲ, ਸੋ ਪਿਆਰ ਨਾਲ ਕਹਿ ਦੋ, ਇਹੀ ਤੁਸੀਂ ਮੰਨਦੇ ਹੋ ਸਿਟੀ ਨੂੰ, ਉਹ ਤਾਂ ਚਲੋ ਮੈਂ ਤੁਹਾਡੀ ਗੱਲ ਸਮਝਦਾ, ਸਿਟੀ ਨੂੰ ਆਪਾਂ ਤਾਂ ਹੀ ਕਹਿ ਸਕਦੇ ਹਾਂ, ਬਟ ਜੇ ਅਗਲੇ ਦਾ ਘਾਹ ਕੱਟਿਆ ਨਾ ਹੋਵੇ। ਹੁਣ ਇਸ ਸਿਚੁਏਸ਼ਨ ਚ ਤਾਂ ਅਗਲਾ ਕੱਟ ਤਾਂ ਦਿੰਦਾ, ਬਟ ਖਿਆਲ ਬਿਲਕੁਲ ਜ਼ੀਰੋ ਰੱਖਦਾ। ਹਰਮਨ ਵੀ ਸਾਡੇ ਨਾਲ ਨੇ, ਟੀਮ ਹਰਮਨ ਬੱਤਾ, ਸਾਡੀ ਨੰਬਰ 1 ਮੋਰਗੇਜ ਦੀ ਟੀਮ। ਅਗਰ ਕਿਸੇ ਨੇ ਮੋਰਗੇਜ ਕਰਾਉਣੀ ਹੈ, ਹੋਮ ਐਕੁਇਟੀ, ਲਾਈਨ ਆਫ ਕ੍ਰੈਡਿਟ ਆਦਿ ਕਰਾਉਣੀ ਹੈ, ਦੇਖੋ ਇਹ ਬੜੇ ਵੱਡੇ ਕੰਮ ਨੇ, ਤੁਸੀਂ ਇੱਕ ਪ੍ਰੋਫੈਸ਼ਨਲ ਕੋਲ ਜਾਇਆ ਕਰੋ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਹਰਮਨ ਨੂੰ ਕਾਲ ਕਰ ਲਓ, ਯੂ ਵਿਲ ਨਾਟ ਬੀ ਡਿਸਅਪੋਇੰਟਡ, ਤੁਸੀਂ ਸਕਦੇ ਕਹੋਗੇ ਨਵੀਂ ਯਾਰ ਬੱਲੇ ਬੱਲੇ ਕਮਾਲ ਹੋ ਗਈ। ਸੋ ਹਰਮਨ ਵੈਲਕਮ।
10: ਥੈਂਕ ਯੂ ਨਵੀਂ, ਗੁੱਡ ਮਾਰਨਿੰਗ ਐਵਰੀਵਨ। ਨਵੀ ਕਲੋਜ਼ਿੰਗ ਕਾਸਟ ਬਾਰੇ ਥੋੜਾ ਜਿਹਾ ਮੈਂ ਐਜੂਕੇਟ ਕਰਨਾ ਚਾਹੁੰਦਾ। ਜਦੋਂ ਕਲਾਇੰਟਸ ਦਾ ਨਾਲ ਪ੍ਰੀ ਕੁਆਲੀਫਿਕੇਸ਼ਨ ਸੈਸ਼ਨ ਕਰਦੇ ਹਾਂ ਅਸੀਂ, ਅਕਸਰ ਦੇਖਿਆ ਜਾਂਦਾ ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ, ਉਹਨਾਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਸਾਨੂੰ ਔਨ ਟਾਪ ਆਫ ਡਾਊਨ ਪੇਮੈਂਟ ਸਾਨੂੰ ਕਲੋਜ਼ਿੰਗ ਕਾਸਟ ਵੀ ਚਾਹੀਦੀ ਆ। ਤੇ ਜਦੋਂ ਆਪਾਂ ਇੰਟਰਵਿਊ ਚ ਘਰ ਲੈਂਦੇ ਹਾਂ ਤਾਂ ਇੱਕ ਲੈਂਡ ਟ੍ਰਾਂਸਫਰ ਟੈਕਸ ਜਿਹੜਾ ਵੱਡਾ ਚੰਕ ਆਫ ਤੁਹਾਡੀ ਕਲੋਜ਼ਿੰਗ ਕਾਸਟ ਉਹ ਚ ਜਾਂਦੀ ਆ, ਤੇ ਉਹ ਕਿਕ ਇਨ ਕਰਦਾ। ਐਂਡ ਜਿਹੜੇ ਕਲਾਇੰਟਸ ਮਿਨੀਮਮ ਡਾਊਨ ਪਲਾਨ ਕਰਕੇ ਚੱਲਦੇ ਨੇ, 7-8 ਲੱਖ ਦਾ ਘਰ ਲੈਂਦੇ ਨੇ ਤੇ 45-50-55,000 ਉਹਨਾਂ ਕੋਲ ਡਾਊਨ ਹੁੰਦੀ ਆ, ਤੇ ਉੱਪਰ $10,000 ਕਈ ਵਾਰ ਉਹਨਾਂ ਨੂੰ ਸਰਪ੍ਰਾਈਜ਼ ਹੀ ਮਿਲਦਾ ਕਿ ਜੀ ਇਹ ਸਾਡੀ ਕਲੋਜ਼ਿੰਗ ਕਾਸਟ ਕਿੱਥੋਂ ਆਈ, ਸਾਨੂੰ ਤਾਂ ਪਤਾ ਨਹੀਂ ਸੀ। ਐਂਡ ਇੱਕਦਮ ਫਸਟ ਟਾਈਮ ਹੋਮ ਬਾਹਰ ਲਈ ਜਾਂ ਕਿਸੇ ਹੋਰ ਲਈ ਵੀ 10-15,000 ਔਨ ਦਾ ਡੇ ਆਫ ਦਾ ਕਲੋਜ਼ਿੰਗ ਜਾਂ ਉਹ ਤੋਂ ਇੱਕ ਦਿਨ ਪਹਿਲਾਂ ਕੱਢਣਾ ਔਖਾ ਹੋ ਜਾਂਦਾ ਜਿਹੜੇ ਕਲਾਇੰਟਸ ਮਿਨੀਮਮ ਡਾਊਨ ਦਾ ਪਲਾਨ ਕਰਕੇ ਚੱਲਦੇ ਨੇ। ਸੋ ਜਦੋਂ ਤੁਸੀਂ ਘਰ ਲੈਂਦੇ ਹੋ ਉਹ ਤੋਂ ਪਹਿਲਾਂ ਜ਼ਰੂਰ ਪ੍ਰੋਫੈਸ਼ਨਲ ਨਾਲ ਸੈੱਟ ਕਰੋ, ਚਾਹੇ ਤੁਸੀਂ ਰੀਅਲ ਸਟੇਟ ਪ੍ਰੋਫੈਸ਼ਨਲ ਕੋਲ ਬਹਿੰਦੇ ਹੋ ਜਾਂ ਮੋਰਗੇਜ ਪ੍ਰੋਫੈਸ਼ਨਲ ਕੋਲ ਬਹਿੰਦੇ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਕੋਸਟ ਐਸੋਸੀਏਟਡ ਨੇ ਜਦੋਂ ਤੁਸੀਂ ਘਰ ਲੈਂਦੇ ਹੋ। ਤੁਹਾਨੂੰ ਹੋਮ ਇੰਸ਼ੋਰੈਂਸ ਚਾਹੀਦੀ ਆ ਔਨ ਦਾ ਡੇ ਆਫ ਦਾ ਕਲੋਜ਼ਿੰਗ, ਲੈਂਡ ਟ੍ਰਾਂਸਫਰ ਟੈਕਸ ਦੇ ਪੈਸੇ ਹੋਣੇ ਚਾਹੀਦੇ ਨੇ। ਜਦੋਂ ਬੈਂਕ ਨੇ ਫਾਈਲ ਅਪਰੂਵ ਕਰਨੀ ਆ, ਉਹਨਾਂ ਨੇ ਕੱਲੀ ਡਾਊਨ ਪੇਮੈਂਟ ਨਹੀਂ ਦੇਖਣੀ, ਉਹਨਾਂ ਨੇ ਡਾਊਨ ਪੇਮੈਂਟ ਪਲੱਸ ਕਲੋਜ਼ਿੰਗ ਕੋਸਟ ਤੁਹਾਡੇ ਅਕਾਊਂਟ 'ਚ ਦੇਖਣੀ ਆ। ਸੋ ਤਾਂ ਕਿ ਤੁਹਾਡਾ ਪ੍ਰੋਸੈਸ ਸਮੂਦ ਰਹੇ ਮੋਰਗੇਜ ਦਾ। ਫਿਰ ਆਪਾਂ ਕਹਿੰਦੇ ਹਾਂ ਜੀ ਸਾਨੂੰ ਟੈਨਸ਼ਨ ਹੋ ਗਈ ਮੋਰਗੇਜ ਨਹੀਂ ਅਪਰੂਵ ਹੋਈ, ਪਹਿਲਾਂ ਜੇ ਆਪਾਂ ਆਪ ਪ੍ਰਿਪੇਅਰ ਕਰ ਲਈਏ ਥੋੜਾ ਜਿਹਾ ਤਾਂ ਤੁਹਾਡਾ ਪ੍ਰੋਸੈਸ, ਤੁਹਾਡੀ ਅਪਰੂਵਲ ਬੜੇ ਟਾਈਮ ਤੇ ਆਊਗੀ। ਸਾਡੇ ਵੱਲੋਂ ਕੋਈ ਕੁਐਸਚਨ ਜਾਂ ਕੋਈ ਕੁਐਸਚਨਸ ਨੇ ਤੁਹਾਡੇ ਜਾਂ ਕੋਈ ਹੈਲਪ ਦੀ ਲੋੜ ਆ, ਸਾਡੀ ਟੀਮ ਨੂੰ ਐਨੀ ਟਾਈਮ ਰੀਚ ਆਊਟ ਕਰ ਸਕਦੇ ਹੋ। ਮੈਂ ਹਮੇਸ਼ਾ ਕਹਿੰਦਾ ਕਿ ਪ੍ਰੀ ਕੁਆਲੀਫਿਕੇਸ਼ਨ ਕੋਈ ਵੀ ਕੰਸਲਟੇਸ਼ਨ ਸੈਸ਼ਨ ਕਰਨਾ, ਉਹਦੀ ਕੋਈ ਫੀਸ ਨਹੀਂ ਹੁੰਦੀ ਹੈਗੀ। ਮੋਸਟ ਆਫ ਦਾ ਫਾਲਸ ਤੇ ਸਾਡੀ ਕੋਈ ਫੀਸ ਨਹੀਂ ਹੁੰਦੀ, ਵੀ ਗੈਟ ਪੇਡ ਬਾਏ ਦਾ ਬੈਂਕਸ। ਸੋ ਕਾਲ ਕਰ ਲਓ ਕੋਈ ਵੀ ਕੁਐਸਚਨ ਆ। ਟੀਮ ਹਰਮਨ ਬੱਤਾ 647-685-9000, 647-685-9000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 647-685-9000, 647-685-9000। ਵਧੀਆ ਬੰਦੇ ਕੋਲ ਜਾਓ, ਯੂ ਵਿਲ ਨਾਟ ਬੀ ਅਪਸੈਟ। 6266 ਹੈਲੋ, 6266 ਹੈਲੋ ਜੀ, ਓਕੇ 8604 ਹੈਲੋ।
11: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ ਉਹ ਸਰ ਜੀ, ਤੁਹਾਡਾ ਕੁਐਸਚਨ ਤੇ ਬਹੁਤ ਕੰਪਲੀਕੇਟਡ ਜਿਹਾ ਹੋ ਗਿਆ। ਪਹਿਲਾਂ ਤਾਂ ਮੈਂ ਸਮਝਦਾ ਸੀ ਸਿਰਫ ਘਾਹ ਘੂ ਕੱਟਣ ਦਾ ਇਸ਼ੂ ਆ, ਫਿਰ ਤੁਸੀਂ ਕਿਹਾ ਨਹੀਂ ਘਾਹ ਕੱਟਿਆ ਆ, ਪਾਣੀ ਦੇਣ ਦਾ ਇਸ਼ੂ ਆ। ਤੇ ਸੋ ਮੈਂ ਤਾਂ ਇਹ ਕਹਿੰਦਾ ਜੀ, ਜਿਹੜਾ ਘਾਹ ਘੂ ਕੱਟਣ ਦੀ ਗੱਲ ਆ, ਮੈਂ ਤਾਂ ਕਈ ਵਾਰੀ ਜਦੋਂ ਮੈਂ ਆਪਣਾ ਘਾਹ ਕੱਟਦਾ ਹੁੰਦਾ ਤੇ ਮੇਰੇ ਕੋਲ ਕੋਰਡਲੈਸ ਹੀ ਹੈਗੀ ਆ ਦੂਜੀ ਮਸ਼ੀਨ, ਤੇ ਮੈਂ ਤਾਂ ਫਿਰ ਗੁਆਂਢੀ ਦੇ ਵੀ ਨਾਲ ਲੱਗਦਾ ਰਗੜਾ ਲਾਉਣਾ, ਮਤਲਬ ਉਹਦਾ ਵੀ ਕੱਟ ਦਿੰਦਾ।
0: ਠੀਕ ਹੈ
11: ਜੀ। ਤੇ ਰਹੀ ਗੱਲ ਜਿਹੜਾ ਪਾਣੀ ਪੂਣੀ ਲਾਉਣ ਦੀ, ਤੇ ਦੂਜਾ ਇਹ ਵੀ ਸਾਰਿਆਂ ਨੇ ਐਪਰੀਸ਼ੀਏਟ ਕਰ ਲਈਦਾ, ਜੇ ਕੋਈ ਤੁਹਾਨੂੰ ਨਹੀਂ ਸੁਣਦਾ ਤਾਂ ਕਹਿਣ ਚ ਕੋਈ ਹਰਜ ਨਹੀਂ ਹੁੰਦਾ। ਜਿੱਦਾਂ ਉਹੀ ਆਪਣੇ ਕਈ ਸਰੋਤੇ ਕਹਿ ਰਹੇ ਆ, ਵੀ ਉਹਨੂੰ ਪੋਲਾਈਟਲੀ ਜੀ ਕਹਿ ਦੋ, ਹਨਾ ਕੱਟਣ ਦੇ ਵੀ ਆਪਣੇ ਸਰੋਤੇ ਐਕਸਪਲੇਨ ਕਰ ਗਏ ਆ, ਵੀ ਸਿਟੀ ਕੱਟ ਦਿੰਦੀ ਨਹੀਂ ਤਾਂ ਸਿਟੀ ਤੁਹਾਨੂੰ ਵਾਰਨਿੰਗ ਦੇ ਦਿੰਦੀ ਆ, ਜਾਂ ਕਿੱਦਾਂ ਹਨਾ ਘਾਹ ਕੱਟਣ ਦੀ। ਸਾਡੇ ਇੱਥੇ ਮੌਂਟੇ ਵਿੱਚ ਐਡੇ ਚੱਲਦਾ, ਬਾਕੀ ਬ੍ਰਹਮਚੰਦ ਮਿਸੀ ਸਾਹਿਬ ਦਾ ਵੀ ਇੱਦਾਂ ਹੀ ਹੋਊਗਾ। ਬਾਕੀ ਰਹੀ ਗੱਲ ਆ ਜੀ, ਜੇ ਕਿਸੇ ਪਾਸੇ ਵੀ ਪੇਸ਼ ਨਹੀਂ ਚੱਲਦੀ, ਤੇ ਜਿਵੇਂ ਮੈਂ ਦੱਸਿਆ ਮੇਰਾ ਬੇਟਾ ਹੁਣ 2 ਵੀਕ ਟੂਰ ਤੇ ਗਿਆ, ਮੇਰੇ ਤੋਂ ਉਹਦਾ ਘਰ ਕਾਫੀ ਦੂਰ ਸੀ, ਉਹ ਮੈਨੂੰ ਕਹਿੰਦਾ ਡੈਡੀ ਮੇਰੇ ਦੂਜੇ ਕੁ ਦਿਨ ਪਾਣੀ ਜਾ ਕੇ ਲਾਇਆ ਕਰੀਓ। ਤੇ ਮੈਂ 2 ਵਾਰੀ ਲਾ ਕੇ ਆਇਆ, ਉਹ UK ਤੇ ਗ੍ਰੀਸ ਗਿਆ ਸੀ 2 ਵੀਕ ਵਾਸਤੇ। 2 ਵਾਰੀ ਰੱਬ ਨੂੰ ਮੈਂ ਅਰਦਾਸ ਕਰਤੀ, ਮੈਂ ਕਿਹਾ ਰੱਬਾ ਮੀਂਹ ਪਾਵੇ ਅੱਜ ਮੇਰੇ ਕੋਲ ਟਾਈਮ। ਸੋ ਏਦਾਂ ਕਰੋ, ਜਿਹੜੇ ਬੰਦੇ ਏਦਾਂ ਤੁਹਾਡੇ ਨੇਬਰ ਨਹੀਂ ਕਰਦੇ,
0: ਪਲੀਜ਼ ਰੱਬਾ ਤੂੰ ਹੀ ਮੇਰੀ ਮਦਦ ਕਰਦੇ। ਠੀਕ ਹੈ ਤੁਹਾਡੀ ਗੱਲ। ਸੋ ਓਕੇ 905-673-3337 ਨੰਬਰ ਹੈ ਆਪਣਾ। ਆਪਣੀ ਗੱਲ ਦੇਖੋ, ਕੋਈ ਕੰਪਲੀਕੇਟਿਡ ਨਹੀਂ ਗੱਲ ਹੋ ਰਹੀ, ਬੜੀ ਸਿੰਪਲ ਜੀ ਗੱਲ ਹੈ। ਗੱਲ ਇਹ ਹੈ ਕਿ ਇੱਕ ਬੰਦਾ ਤੇ ਉਹਦਾ ਨੇਬਰ, ਉਹਦਾ ਘਾਹ ਸੜਿਆ ਪਿਆ, ਕਦੇ ਉਹ ਪਾਣੀ ਨਹੀਂ ਲਾਉਂਦਾ, ਬਿਲਕੁਲ ਖਿਆਲ ਨਹੀਂ ਰੱਖਦਾ, ਕੱਟ ਦਿੰਦਾ ਬਟ ਪਾਣੀ ਨਹੀਂ ਕਦੇ ਲਾਇਆ। ਪਤੰਦਰ ਨੇ ਕਹਿ ਲਓ ਕਿ ਪਤਾ ਨਹੀਂ ਕਿੰਨੇ ਕਿੰਨੇ ਮਹੀਨੇ ਪਾਣੀ ਵੀ ਨਹੀਂ ਲਾਇਆ। ਸੋ ਇਹ ਬੰਦਾ ਕਹਿੰਦਾ ਯਾਰ ਨਵੀ, ਮੈਂ ਉਹਨੂੰ ਕਿਹਾ ਕਹਿਤਾ ਕਿ ਉਹ ਹਾਂ ਵੀ ਜੌਨ ਕਿੱਦਾਂ ਵੀ ਪਲੀਜ਼ ਯਾਰ ਪਾਣੀ ਵੀ ਲਾ ਦਿਆ ਕਰ, ਘਾਹ ਦਾ ਕੀ ਹਾਲ ਹੋਇਆ ਪਿਆ। ਜੌਨ ਨੇ ਅੱਗਿਓਂ ਮਾਇੰਡ ਬਹੁਤ ਕੀਤਾ, ਜੌਨ ਕਹਿੰਦਾ ਤੂੰ ਕੌਣ ਹੁੰਦਾ ਹੈ ਮੈਨੂੰ ਕਹਿਣ ਵਾਲਾ, ਮੇਰਾ ਘਰ ਹੈ, ਮੇਰੀ ਮਰਜ਼ੀ ਹੈ, ਮੈਂ ਪਾਣੀ ਲਾਵਾਂ ਮੈਂ ਨਾ ਲਾਵਾਂ, ਇਟਸ ਅਪ ਟੂ ਮੀ, ਮੇਰੀ ਡਿਸੀਜਨ ਹੈ। ਸੋ ਉਹਨੇ ਮਾਈਂਡ ਬਹੁਤ ਕੀਤਾ ਇਸ ਗੱਲ ਨੂੰ ਵੀ ਇਹਨੇ ਮੈਨੂੰ ਕਹਿ ਕਿੱਦਾਂ ਦਿੱਤਾ। ਸੋ ਇਹ ਮੈਂ ਪੁੱਛ ਰਿਹਾ ਕਿ ਜੇ ਅਗਲੇ ਨੇ ਕਹਿ ਵੀ ਦਿੱਤਾ ਯਾਰ, ਤੁਹਾਨੂੰ ਲੱਗਦਾ ਕਿ ਕੋਈ ਵੱਡੀ ਗੱਲ ਹੈ? ਹੁਣ ਕੁਝ ਕੁ ਲੋਕ ਕਹਿ ਰਹੇ ਨਵੀਂ ਯਾਰ ਨਹੀਂ ਕਹਿਣਾ ਚਾਹੀਦਾ, ਅਗਲੇ ਦਾ ਘਰ ਹੈ ਉਹ ਜਿੱਦਾਂ ਮਰਜ਼ੀ ਕਰੇ, ਉਹ ਪਾਣੀ ਲਾਵੇ ਨਾ ਲਾਵੇ, ਇਟਸ ਅਪ ਟੂ ਹਿਮ। ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਨਵੀਂ ਕਹਿ ਦੇਣਾ ਚਾਹੀਦਾ, ਫਿਰ ਕੀ ਹੋ ਗਿਆ ਹੈ, ਐਡੀ ਕਿਹੜੀ ਗੱਲ ਹੈ, ਤੁਹਾਡਾ ਨੇਬਰ ਹੈ ਅਕਸਰ, ਹੁਣ ਤੁਸੀਂ ਜੇ ਨਾਲ ਦੇ ਘਰੇ ਰਹਿ ਰਹੇ ਹੋ ਤੁਹਾਡਾ ਫੁੱਲ ਰਾਈਟ ਹੈ। ਸੋ ਨੰਬਰ ਹੈ ਆਪਣਾ 905-673-3337। ਸੋ ਗੱਲ ਕੋਈ ਕੰਪਲੀਕੇਟਡ ਨਹੀਂ, ਗੱਲ ਸਿੰਪਲ ਹੀ ਆਪਣੀ, ਅਤੇ ਕੰਪਲੀਕੇਟਡ ਆਪਣੇ ਵੱਲੋਂ ਮੱਲੋ ਮੱਲੀ ਕਰਵਾਈ ਜਾਂਦੀ ਹੈ। ਸੋ ਇੱਕ ਤੁਸੀਂ ਹੁਣ ਇੱਕ ਵਧੀਆ ਟੀਮ ਨੂੰ ਹਾਇਰ ਕਰਨਾ ਘਾਹ ਕੱਟਣ ਲਈ, ਮੈਂ ਦਿੰਦਾ ਨੰਬਰ। ਤੁਹਾਡੀ ਲੈਂਡਸਕੇਪਿੰਗ ਦਾ ਖਿਆਲ ਨਹੀਂ ਤੁਸੀਂ ਆਪ ਰੱਖ ਸਕਦੇ, ਤੁਸੀਂ ਯਾਦ ਰੱਖੋ ਐਸ ਐਸ ਲੋਨ ਕੇਅਰ ਵਾਲਿਆਂ ਨੂੰ 437-655-1984 437-655-1984। ਵਧੀਆ ਟੀਮ ਹੈ, ਤੁਹਾਡੇ ਲੈਂਡਸਕੇਪਿੰਗ ਦਾ ਪੂਰਾ ਖਿਆਲ ਰੱਖਣਗੇ। ਫੁੱਲ ਬੂਟੇ ਕੋਈ ਲਵਾਉਣੇ, ਨਵਾਂ ਘਾਹ ਲਗਵਾਉਣਾ, ਇਹਨਾਂ ਨੂੰ ਕਰੋ ਫੋਨ। ਇੱਕ ਨਾ ਤੁਹਾਡੇ ਲਈ ਵਧੀਆ ਓਪਰਚੁਨਿਟੀ ਹੈ, ਸੁਣੋ ਧਿਆਨ ਨਾਲ। ਤੁਸੀਂ ਬ੍ਰੈਂਪਟਨ ਦੇ ਵਿੱਚ ਆਪਣੀ ਖੁਦ ਦੀ ਸਲੋਨ ਖੋਲ੍ਹਣੀ ਆ, ਸਲੋਨ ਐਂਡ ਸਪਾ। ਟੋਰਬਰਮ ਅਤੇ ਸਟੀਲਸ ਬਹੁਤ ਪ੍ਰਾਈਮ ਲੋਕੇਸ਼ਨ, ਇੱਕ ਚੱਲੀ ਚਲਾਈ ਤੁਹਾਨੂੰ ਸਲੋਨ ਮਿਲ ਰਹੀ ਹੈ। ਇਹ ਬ੍ਰੈਂਪਟਨ ਦੀ ਸਭ ਤੋਂ ਬਿਜ਼ੀਐਸਟ ਸਲੋਨ ਹੈ, ਤੁਹਾਨੂੰ ਚੱਲੀ ਚਲਾਈ ਮਿਲ ਜਾਣੀ ਹੈ, ਹੋਰ ਕੀ ਚਾਹੀਦਾ। ਵਾਧੂ ਦੀ ਪਾਰਕਿੰਗ ਹੈ, 9 ਸਟੇਸ਼ਨ ਬਣੇ ਆ, 5 ਬੰਦਿਆਂ ਦੇ ਸਟੇਸ਼ਨ ਹੈ, 4 ਲੇਡੀਜ਼ ਦੇ, ਇੱਕ ਵੇਟਿੰਗ ਸਟੇਸ਼ਨ ਵੀ ਹੈ। ਚੇਅਰਾਂ ਸਾਰੀਆਂ ਨਵੀਆਂ ਨੇ, 3 ਵਾਸ਼ ਸਟੇਸ਼ਨ ਨੇ, ਵੱਖਰਾ ਇੱਕ ਲੰਚ ਰੂਮ ਹੈ। ਇਹ ਚੱਲੀ ਚਲਾਈ ਸਲੋਨ ਤੁਹਾਨੂੰ ਮਿਲ ਰਹੀ ਹੈ, ਬਹੁਤ ਹੀ ਬਿਜ਼ੀ ਲੋਕੇਸ਼ਨ ਹੈ, ਇੱਥੇ ਲਾਈਨਾਂ ਲੱਗੀਆਂ ਰਹਿੰਦੀਆਂ ਨੇ, ਇੰਨੀ ਬਿਜ਼ੀ ਲੋਕੇਸ਼ਨ ਹੈ। ਸੋ ਤੁਸੀਂ ਨੰਬਰ ਨੋਟ ਕਰ ਲਓ, ਜਾਣਕਾਰੀ ਲੈ ਲਓ, 647-998-5152 647-998-5152 647-998-5152 ਕਹਿ ਦਿਓ ਨਵੀਂ ਤੋਂ ਮਿਲਿਆ ਨੰਬਰ। ਸੋ ਸਟੂਡੀਓ 'ਚ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ, ਆਪਣਾ ਸਟੂਡੀਓ ਦਾ ਫੋਨ ਨੰਬਰ ਹੈ 905-673-3337
12: ਹਾਂਜੀ ਨਵੀਂ ਵੀਰੇ, ਮੈਂ ਕੁਝ ਕਹਿਣਾ ਸੀਗਾ ਵੀ ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਆਪਣਾ ਨੰਬਰ ਹੈ ਜਿਹੜਾ 905-673 ਇੱਕ ਵਾਰੀ ਮੈਂ ਸਾਰਾ

0: ਆਪ ਕੱਟ ਦੋ, ਸ਼ਾਇਦ ਉਹਨੂੰ ਅਹਿਸਾਸ ਹੋ ਜੇ ਹਨਾ ਵੀ ਤੂੰ ਨਾ ਨਾ ਕਰ ਹਨਾ, ਇਹ ਚੀਜ਼ ਆ ਜਾਂਦੀ ਹੈ। ਕਹਿ ਮਤਲਬ ਪਿਆਰ ਨਾਲ ਕਹਿ ਦੇਣਾ ਚਾਹੀਦਾ।
1: ਪਰ ਭਾਜੀ ਗੱਲ ਇਹ ਵੀ ਹੈ, ਜੇ ਕੋਈ ਚੀਜ਼ਾਂ ਤੁਸੀਂ ਕਹਿ ਰਹੇ ਹੋ ਕੰਮ ਦੀਆਂ ਚੀਜ਼ਾਂ ਨੇ, ਫਿਰ ਚਲੋ ਫਾਇਦਾ ਹੈ, ਠੀਕ ਹੈ ਨਾ। ਹੁਣ ਜੇ ਕਿਸੇ ਦਾ ਘਾਹ ਉਹਦਾ ਹਾਲ ਬੁਰਾ ਹੋਇਆ ਪਿਆ, ਫਿਰ ਚਲੋ ਜ਼ਰੂਰ ਕਹਿਣਾ ਚਾਹੀਦਾ, ਕਿਉਂਕਿ ਉਹ ਚੀਜ਼ ਇੱਕ ਤਾਂ ਚੰਗੀ ਵੀ ਨਹੀਂ ਲੱਗਦੀ, ਨਾਲੇ ਤੁਸੀਂ ਬੁਰਾ ਹਾਲ ਕੀਤਾ ਹੋਇਆ, ਏਡਾ ਮਹਿੰਗਾ ਘਰ ਲਿਆ ਹੋਇਆ। ਹੁਣ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਉਹਦਾ ਕੋਈ ਹੁਣ ਮੈਨੂੰ ਲੱਗਦਾ ਕੋਈ ਮਤਲਬ ਤਾਂ ਹੈ ਨਹੀਂ। ਨਹੀਂ ਉਹ ਵੱਖਰੀਆਂ ਗੱਲਾਂ ਨੇ। ਦੇਖੋ ਇੱਕ ਤਾਂ ਹੁੰਦਾ ਭਾਜੀ ਕਿਸੇ ਨੂੰ ਕੋਈ ਕੰਮ ਦੀ ਚੀਜ਼ ਕਹਿਣੀ, ਜਿਹੜੀ ਚੀਜ਼ ਦਾ ਚਲੋ ਬਹੁਤ ਜ਼ਿਆਦਾ ਬੈਨੀਫਿਟ ਹੈ, ਬਟ ਇੱਕ ਹੁੰਦਾ ਤੁਸੀਂ ਉਹੀ ਗੱਲਾਂ ਨੇ। ਚਲੋ ਖੈਰ ਬਹੁਤ ਸ਼ੁਕਰੀਆ ਤੁਹਾਡਾ। 1240 ਹੈਲੋ।
0: ਹਾਂਜੀ ਨਵੀਂ ਜੀ।
1: ਹਾਂਜੀ ਭਾਜੀ
0: ਕੀ ਹਾਲ ਚਾਲ? ਪੁੱਤਰਾ ਠੀਕ ਠਾਕ ਆ?
1: ਬਹੁਤ ਵਧੀਆ, ਤੁਸੀਂ ਸੁਣਾਓ ਕੀ ਬਣਦਾ?
0: ਸੁਨੰਦਰ ਭਾਜੀ ਠੀਕ ਆ?
1: ਬਹੁਤ ਵਧੀਆ ਜੀ, ਬੱਲੇ ਬੱਲੇ ਆ।
0: ਵਧੀਆ ਕੱਲ ਸੁਣਿਆ ਸ਼ੋ, ਬਹੁਤ ਵਧੀਆ, ਬਹੁਤ ਵਧੀਆ ਸ਼ਾਮਿਲ ਆਇਆ ਉਹਨਾਂ ਨੇ। ਅੱਛਾ ਉਹ ਨੇਬਰ ਦੀ ਗੱਲ, ਬਥੇਰੇ ਆਪਣੇ ਕਹਿੰਦੇ ਮਾਈ ਦੀ ਲੱਸੀ ਜਾਂ ਜਿੱਥੇ ਮਰਜ਼ੀ ਬਹਿ ਕੇ ਪੀ ਲਓ। ਸਾਡੇ ਗੁਜਰਾਤੀ ਆ ਇੱਕ ਪਾਸੇ, ਇੱਕ ਪਾਸੇ ਸ੍ਰੀ ਲੰਕਨ ਆ ਜੀ ਯਾਰ, ਦੋਨੇ ਨੇਬਰ ਇੰਨੇ ਵਧੀਆ ਸਾਡੇ ਨਾ, ਜਦੋਂ ਘਾਹ ਕੱਟਣ ਲੱਗੇ ਨਾ ਤੇ ਉਹ ਅਸੀਂ ਆਪੇ ਕਾਫੀ ਉਹਨੇ ਸਾਈਡ ਦੋ ਵੀ। ਉਹ ਇੱਕ ਦਿਨ ਉਹਨਾਂ ਦਾ ਮੁੰਡਾ ਕਹਿੰਦਾ ਅੰਕਲ ਜੀ ਪਲੀਜ਼, ਕਹਿੰਦਾ ਆ ਕੇ ਹੈਂ ਹੁਣ ਤੁਸੀਂ ਸ਼ਰਮਿੰਦਾ ਨਾ ਕਰੋ, ਮੈਂ ਆਪੇ ਕਰ ਦਿਆ ਕਰ।
1: ਨਹੀਂ ਪਤਾ ਕੀ ਹੈ, ਬਹੁਤ ਸਾਰੇ ਲੋਕ ਜਿਹੜੇ ਕਿ ਵੀਰ ਕਹਿ ਕੇ ਗਏ, ਕਹਿੰਦੇ ਨਾ ਵੀ ਕੋਈ ਗੱਲ ਕਹਿਣੀ ਹੈ ਨਾ ਉਹਦਾ ਤਰੀਕਾ, ਚਲੋ ਬੰਦਾ ਗੱਲਾਂ ਗੱਲਾਂ ਚ ਕਹਿ ਦਿੰਦਾ, ਫਿਰ ਬੰਦਾ ਥੋੜਾ ਸ਼ਰਮਿੰਦਾ ਜਿਹਾ ਹੋ ਕੇ ਫਿਰ ਕਹਿੰਦਾ ਯਾਰ ਮੈਂ ਹੁਣ ਆਪਣੇ ਘਾਹ ਦਾ ਖਿਆਲ ਹੀ ਨਹੀਂ ਕੀਤਾ, ਨਾ ਮੈਂ ਕੱਟਿਆ ਨਾ ਕੋਈ ਫੁੱਲ ਬੂਟੇ ਲਾਏ, ਹੁਣ ਮੈਂ ਥੋੜੇ ਆ ਸੀਰੀਅਸ ਹੋ ਜਾਣਾ ਇਸ ਮਾਮਲੇ ਚ।
0: ਖਰਾਬ ਸਾਡੇ ਵੀ
1: ਕਿਸੇ ਨੇ ਵੀ ਨਵਾਂ ਟੋਪ ਦਾ ਕਿਚਨ ਰੈਡੀ ਕਰਾਉਣਾ, ਕਮਾਲ ਦਾ ਕਿਚਨ ਰੈਡੀ ਕਰਾਉਣਾ, ਤੁਸੀਂ ਯਾਦ ਰੱਖੋ ਜ਼ਰੂਰ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ, ਜਸਪਾਲ ਜੀ ਨੂੰ ਫੋਨ ਕਰੋ, ਕਿਚਨ ਐਸੀ ਤਿਆਰ ਕਰਨਗੇ ਕਿ ਤੁਹਾਡੇ ਕੋਈ ਵੀ ਮਹਿਮਾਨ ਘਰ ਆਵੇਗਾ ਨਾ ਉਹ ਵੀ ਕਹੂਗਾ ਬੱਲੇ ਬੱਲੇ ਯਾਰ ਅਗਲੇ ਨੇ ਤਾਂ ਬਹਿ ਜਾ ਕਰਾਤੀ। ਸੋ ਤੁਸੀਂ ਕਿਚਨ ਰੈਡੀ ਕਰਾਓ, ਨੰਬਰ ਹੈ 4168591920 ਤੇ ਕਾਲ ਕਰੋ ਨਿਊ ਹਾਈਟਸ ਕਿਚਨ 1922। ਹੈਲੋ
2: ਕਿੱਦਾਂ ਨਾ ਵੀ ਕੀ ਹਾਲ ਹੈ ਭਾਈ?
1: ਠੀਕ ਹੈ ਜੀ, ਕਿੱਦਾਂ?
2: ਨਹੀਂ ਜੇ ਅਗਲਾ ਕਹਿੰਦਾ ਵਾ ਫਿਰ ਤਾਂ ਜੀ ਸਦ ਕੇ ਅਗਲਾ ਕਹਿੰਦੇ, ਹੁਣ ਮੇਰਾ ਮੈਂ ਦੱਸਿਆ ਮੇਰਾ ਨੇਬਰ ਮੇਰੇ ਡਰਾਈਵ ਚ ਸਰੋਂ ਹਟਾਉਂਦਾ ਰਿਹਾ ਹੈ ਨਾ,
1: ਕਿਸੇ ਹੋਰ ਦਾ ਘਾਹ ਨੀ ਕੱਟਣਾ ਚਾਹੀਦਾ, ਬਟ ਚਲੋ ਮੈਨੂੰ ਲੱਗਦਾ ਕਿ ਯਾਰ ਜੇ ਕਿਸੇ ਦੀ ਮਦਦ ਹੋ ਵੀ ਜਾਂਦੀ ਹੈ ਤਾਂ ਏਡੀ ਗੱਲ ਹੈ। ਈਗਲ ਟਰੱਕ ਟਾਇਰ ਐਂਡ ਰਿਪੇਅਰ ਸੈਂਟਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਕੋਈ ਵੀ ਟਰੱਕ ਦੀ ਰਿਪੇਅਰ ਮਿਲਟਨ ਦੇ ਵਿੱਚ, 1087 4 ਸਟੀਲਸ ਐਵਨਿਊ ਈਸਟ। ਬਹੁਤ ਖਾਸ ਡਿਸਕਾਊਂਟ ਤੁਹਾਨੂੰ
3: The Must Societe clearance sale is on August 6th to 10th. Save up to 70% on furniture and decor.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ਼ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸੈਫਰ ਡਰਾਈਵ, ਬਰੈਮਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇਨ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰਡੀਲ ਰਿਐਲਿਟੀ ਇਨ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
4: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000, 905-671-2000।
4: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਹਾਂ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
7: 905-908-2499-905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
8: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
9: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 647-656-2810, दैट इज 647-656-2810।
10: ड्राइव कर रहे हो? सोनो एंजॉय कर रहे हो? कुछ बोल रहे हो?
11: ड्राइविंग लाइसेंस?
10: नो।
11: पुलिस ऑफिसर?
10: नो नो।
11: ट्रैफिक लाइट्स?
10: नो।
11: देन
12: डायमंड इंश्योरेंस दे पवन कौर गिल दा ए मैसेज। मोस्ट ऑफ इंटरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
13: जिंदगी एक सफर है सुहाना।
12: की तुसी कहना ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8104,

0: Sagar Drive, Brampton. Major intersection, Steels and Kennedy, 9054512600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
2: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
3: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕੋਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕੋਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221.
4: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
5: ਨਿਰਮਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
6: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
7: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
8: ਰੇਡੀਓ ਆਵਾਜ਼,
9: ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 AM ਤੱਕ, ਐਵਰੀ ਸੈਟਰਡੇ 10 to 1 AM ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੇਈਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ੇ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੋ ਸ਼ੈਲੇਂਦਰ ਦੀ ਕਲਮ ਯਾਨੀ ਕਿ ਗੀਤ ਹੁੰਦੇ ਸੀ, ਗੀਤਾਂ ਦੇ ਮਤਲਬ ਹੁੰਦੇ ਸੀ, ਲੋਕਾਂ ਦੀ ਜ਼ਿੰਦਗੀ ਦਾ ਆਧਾਰ ਬਣਦੇ ਸੀ ਇਹ ਗੀਤ। ਅਤੇ ਮੁਕੇਸ਼ ਸਾਹਿਬ ਦੀ ਆਵਾਜ਼ ਜਿਹੜੀ ਹੈਗੀ ਆ, ਅਤੇ ਨਾਲ ਨਾਲ ਸ਼ੰਕਰ ਜੈਕਿਸ਼ਨ ਇਹਨਾਂ ਦੀ ਜੋੜੀ ਸੀ। ਜ਼ੋਰ ਲੱਗਿਆ ਹੁੰਦਾ ਸੀ ਕਿ ਜਿਹੜਾ ਵੀ ਗਾਣਾ ਆਊਗਾ ਉਹ ਟੌਪ 'ਤੇ ਹੀ ਜਾਊ, ਥੱਲੇ ਨਹੀਂ ਜਾਊਗਾ। ਐਕਸਕਲੂਸਿਵਿਟੀ 'ਚ ਸੈੱਲ ਹੁੰਦੇ ਸੀਗੇ, ਯਾਨੀ ਕਿ ਜਿਹਨੂੰ ਰਾਜ ਕਪੂਰ ਨੇ ਸਾਈਨ ਕਰ ਲਿਆ ਤਾਂ ਰਾਜ ਕਪੂਰ ਨੇ ਸਾਰੀਆਂ ਹੀ ਫਿਲਮਸ ਲਈ ਸਾਈਨ ਕਰ ਲਿਆ। ਸ਼ੰਕਰ ਜੈਕਿਸ਼ਨ, ਲੋਕਾਂ ਨੂੰ ਆਪਣੀ ਵੈਲਿਊ ਕੱਢਣੀ ਆਉਂਦੀ ਸੀ, ਉਹ ਇੰਸਟਾਗ੍ਰਾਮਾਂ ਫੇਸਬੁੱਕਾਂ ਦੇ ਨਕਲੀ ਚੋਲੇ ਪਾ ਕੇ ਨਹੀਂ ਚੱਲਦੇ ਸੀਗੇ, ਛੇਤੀ ਗਰੋਥ ਦੇ ਰਾਹ ਦੇ ਵਿੱਚ ਨਹੀਂ ਸੀ। ਸ਼ੰਕਰ ਕੇ ਜੈਕਿਸ਼ਨ ਨੂੰ ਇਹ ਮੇਰੇ ਜਨਮ ਤੋਂ ਕਿਤੇ ਪਹਿਲਾਂ ਦੇ ਨੇ, ਪਰ ਜਦੋਂ ਇਹਨਾਂ ਨੂੰ ਪੜ੍ਹਦੇ ਹਾਂ ਲੈਜੈਂਡਸ ਨੂੰ ਆਪਾਂ, ਜੇ ਅਸੀਂ ਲੈਜੈਂਡਸ ਨੂੰ ਪੜ੍ਹਨਾ ਛੱਡ ਦਿੱਤਾ, ਸਾਡੇ ਜਿਹੜੇ ਆਹ ਦਿਖਾਉਣ ਵਾਲੇ ਲੋਕਾਂ ਨੂੰ ਪੜ੍ਹਨਾ ਛੱਡ ਦਿੱਤਾ, ਤਾਂ ਫਿਰ ਅਸੀਂ ਰੁਲ ਜਾਂਦੇ ਹਾਂ। ਹਮ ਰੁਲਤੇ ਪਿੜਤੇ ਕੋਈ ਬਾਤ ਨਾ ਪੁੱਛੇ ਜੀਓ। 921 ਸਟੂਡੀਓ ਦੀ ਘੜੀਆਂ ਦੇ ਉੱਤੇ ਹੋਏ ਨੇ, ਅਤੇ ਕਿਸੇ ਕੀ ਮੁਸਕਰਾਹਟ ਕੋ ਜਿਹੜਾ ਹੈਗਾ ਤੁਸੀਂ ਹੋਰ ਵਧਾਉਣਾ, ਕਿਸੇ ਦੇ ਦਰਦ ਨੂੰ ਤੁਸੀਂ ਹੋਰ ਘਟਾਉਣਾ ਹੈਗਾ, ਹੈ ਨਾ, ਕਿਸੇ ਦੀ ਮੁਸ਼ਕਿਲ ਕਿ ਰਾਹ 'ਚੋਂ ਰੋੜੇ ਨੂੰ ਹਟਾਇਆ ਇੱਥੇ ਦੱਸ ਖਾਂ, ਕਦੇ ਜ਼ਖਮੀ ਕਿਸੇ ਦਾ ਫੱਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਵੀ, ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ, ਐਵੇਂ ਫੇਰੀ ਤਸਵੀ ਕੱਖ ਵੀ ਨਹੀਂ ਕੀਤਾ। ਸੋ ਰਾਹ 'ਚੋਂ ਰੋੜੇ ਨੂੰ ਹਟਾਇਆ, ਮੈਨੂੰ ਯਾਦ ਆ ਜਾਂਦਾ ਕਿ ਇਹ ਜਨਮ ਤੁਹਾਰੇ ਲੇਖੇ ਦੇ ਵਿੱਚ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਦਰਵੇਸ਼ ਰੂਹ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਸੀਗੇ ਉਹ। ਸੋ ਪਿਤਾ ਦੇ ਨਜਾਇਜ਼ ਸੰਬੰਧ ਸੀਗੇ, ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ, ਦੂਸਰੀ ਪਤਨੀ ਦੇ ਤੌਰ ਦੇ ਉੱਤੇ ਇਹਨੂੰ ਲੋਕ ਜਾਣਦੇ ਸੀ, ਅਤੇ ਕਹਿ ਦਿੱਤਾ ਕਿ ਇਸ ਪਿੰਡ ਨੂੰ ਛੱਡ ਕੇ ਚਲੀ ਜਾ, ਰਾਜੇ ਵੱਲ ਰੋਣੋ, ਮੇਰਾ ਪਿੰਡ ਆ, ਰਾਜੇ ਵੱਲ ਰੋਣੋ, ਮੈਂ ਕਦੇ ਗਿਆ ਨਹੀਂ ਪਰ ਕੋਸ਼ਿਸ਼ ਕਰੂੰਗਾ ਕਦੇ ਜਾਣ ਦੀ, ਅਤੇ ਉਹ ਕੱਢ ਦਿੱਤਾ ਘਰੋਂ। ਅਤੇ ਰਸਤੇ 'ਚ ਤੁਰੇ ਜਾਂਦੇ ਨੇ ਮਾਂ ਅਤੇ ਪੁੱਤ, ਮਾਂ ਰੋ ਰਹੀ ਹੈ ਕਿ ਇਹਨੂੰ ਮੈਂ ਰੋਟੀ ਕਿੱਥੋਂ ਖਿਲਾਊਂਗੀ, ਛੱਤ ਕਿੱਥੇ ਹੋ ਗਈ, ਅਸੀਂ ਜਾਵਾਂਗੇ ਕਿੱਥੇ, ਇੱਥੋਂ ਬਾਅਦ। ਹਿੰਦੂ ਪਰਿਵਾਰ 'ਚੋਂ ਪੈਦਾ ਹੋਏ ਸੀ ਭਗਤ ਪੂਰਨ ਸਿੰਘ ਜੀ, ਹਾਂਜੀ। ਸੋ ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ ਸੇਵਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੇ, ਸੰਸਾਰ ਨੇ ਜਾਣਨਾ ਸ਼ੁਰੂ ਕਰ ਦਿੱਤਾ ਇੱਕ ਬੱਚੇ ਨੂੰ ਜਿਹੜਾ ਯਤੀਮ ਹੋ ਚੁੱਕਿਆ ਸੀ, ਮਾਂ ਮਰ ਗਈ ਸੀ, ਉਹ ਤੋਂ ਬਾਅਦ ਥੋੜ੍ਹੇ ਚਿਰ ਪਹਿਲਾਂ ਮਾਂ ਚਲੀ ਗਈ ਸੀ ਅਕਾਲ ਚਲਾਣ ਕਰ ਗਈ, ਉਹ ਤੋਂ ਬਾਅਦ ਯਤੀਮ ਹੋ ਗਏ, ਗੁਰਦੁਆਰੇ ਚਲੇ ਗਏ। ਗੁਰਦੁਆਰੇ 'ਚ ਜਾ ਕੇ ਭਗਤ ਪੂਰਨ ਸਿੰਘ ਜੀ ਨੇ ਸ਼ਰਨ ਲਈ, ਭਾਈ ਸਾਹਿਬ ਨੇ ਬੜਾ ਪਿਆਰ ਕਰਨਾ ਰੱਖਣਾ, ਉੱਥੋਂ ਹੀ ਪਿਆਰਾ ਸਿੰਘ ਕਦੇ ਬਣੇ, ਪਿਆਰਾ ਸਿੰਘ ਜੀ ਮੇਰੇ ਬਣ ਜਾਏ ਗਲ ਦਾ ਹਾਰ ਹੋਏ, ਪਿਆਰਾ ਸਿੰਘ ਤੋਂ ਪਿੰਗਲਵਾੜਾ ਪੈਦਾ ਹੋਇਆ ਸੀ। ਦੇਖ ਲਓ ਕਿੱਡੀ ਵੱਡੀ ਸੱਚੇ ਪਾਤਸ਼ਾਹ ਜੀ ਦੀ, ਕੋਈ ਕਹਿ ਦਿੰਦਾ ਨਾ, ਮੈਂ ਕਿਸੇ ਨੂੰ ਪੜ੍ਹਨਾ ਸੀ ਨਾਸਤਿਕ ਨੂੰ, ਉਹ ਕਹਿੰਦਾ ਵੀ ਜੇ ਪਰਮੇਸ਼ਵਰ ਦੇ ਹੱਥ ਹੋਵੇ ਤਾਂ ਦੁਨੀਆ 'ਚ ਇੰਨਾ ਖੂਨ ਨਾ ਵਹੇ, ਵੀ ਇੰਨੇ ਮਾਰ ਮਰੀਆ ਨਾ ਹੋਵੇ ਜੇ ਪਰਮੇਸ਼ਵਰ ਦੇ ਹੱਥ 'ਚ ਹੋਵੇ, ਪ੍ਰਭ ਭਾਵੇ ਤਾਂ ਪਾਥਰ ਤਾਰੇ, ਪ੍ਰਭ ਭਾਵੇ ਬਿਨਸਾਂਸ 'ਤੇ ਰੱਖੇ। ਇਹ ਤਾਂ ਅਸੀਂ ਕਹੀਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਪਿਆਰਿਆਂ ਨੂੰ ਗਵਾਇਆ ਹੈਗਾ, ਬਹੁਤ ਪਿਆਰਿਆਂ ਨੂੰ ਆਪਣੇ ਹੱਥਾਂ 'ਚੋਂ ਗਵਾ ਦਿੱਤਾ, ਅਸੀਂ ਫਿਰ ਚੜ੍ਹਦੀ ਕਲਾ 'ਚ ਕਹਿੰਦੇ ਪ੍ਰਭ ਭਾਵੇ ਤਾਂ ਪਾਥਰ ਚੱਲ ਰਹੇ, ਪ੍ਰਾਵੇ ਤਾਂ ਬਿਨ ਸਾਂਸ 'ਤੇ ਰੱਖੇ। ਸੁਖਮਨੀ ਸਾਹਿਬ 'ਚ ਪੰਜਵੇਂ ਪਾਤਸ਼ਾਹ, ਔਰ ਪੰਜਵੇਂ ਔਰ ਨੌਵੇਂ ਪਾਤਸ਼ਾਹ ਸ਼ਹਾਦਤ ਤੋਂ ਪਹਿਲਾਂ ਦੋਨੋਂ ਸ਼ਹੀਦ ਹੋਏ, ਇੱਕੋ ਚੀਜ਼ ਕਹੀ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਾਂਗੇ, ਉਸ ਤੋਂ ਬਾਅਦ ਸਾਨੂੰ ਸ਼ਹੀਦ ਕਰ ਦਿਓ, ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ, ਉਸ ਤੋਂ ਬਾਅਦ ਅਸੀਂ ਕੋਈ ਦੁਨਿਆਵੀ ਗੱਲ ਨਹੀਂ ਕਰਨੀ ਹੈਗੀ, ਖਤਮ, ਬਸ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੁੰਦੇ। ਇਹ ਨੇ ਸ਼ਕਤੀਆਂ ਤੁਹਾਡੇ ਪਾਠ 'ਚ, ਅੱਜ ਤੁਸੀਂ ਗਾਉਣੇ ਵਾਲਾ ਮਗਰ ਲੱਗ ਕੇ ਨਾ ਮੰਨਣਾ। ਕੱਲ੍ਹ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਮੈਂ ਕੰਮ ਕਰਨਾ ਜੀ, ਮੈਂ ਕਿਹਾ ਨਾ ਕੀ ਹੈ, ਕਹਿੰਦਾ ਫਲਾਣਾ ਜਵੰਦਾ ਐਗਜ਼ਾਮਪਲ ਐਗਜ਼ਾਮਪਲ, ਮੈਂ ਕਿਹਾ ਕੀ, ਕਹਿੰਦਾ ਫਲਾਣਾ, ਮੈਂ ਕਿਹਾ ਕੌਰ ਸਿੰਘ, ਕਹਿੰਦਾ ਨਹੀਂ ਕੌਰ ਸਿੰਘ ਨਹੀਂ, ਇਹੀ ਹੈ ਜੀ ਬਸ ਫਲਾਣਾ ਜਵੰਦਾ। ਮੈਂ ਕਿਹਾ ਯਾਰ ਗਾਉਣੇ ਵਾਲੇ ਰੱਖ ਦਿੰਦੇ ਨੇ ਇਹੋ ਜਿਹਾ ਨਾਂ, ਕਿਉਂਕਿ ਉਹਨਾਂ ਨੇ ਊਤ ਪਤੂਤ ਬਹੁਤ ਕਰਨਾ ਹੁੰਦਾ ਸਟੇਜਾਂ 'ਤੇ ਚੜ੍ਹ ਕੇ, ਊਲ ਜਲੂਲ ਕਰਕੇ ਉਹ ਸਿੰਘ ਲਾਉਂਦੇ ਚੰਗੇ ਨਹੀਂ ਲੱਗਦੇ, ਅਤੇ ਉਹ ਤਾਂ ਫਿਰ ਨਾਂ ਇਕੱਲਾ ਸਿੱਧਾ ਹੀ ਰੱਖ ਲੈਂਦੇ ਨੇ, ਵਿੱਚੋਂ ਸਿੰਘ ਅਤੇ ਕੌਰ ਕੱਟ ਦਿੰਦੇ ਨੇ, ਲੌਜਿਕ ਆ, ਇਹ ਵੀ ਲੌਜਿਕ ਹੈ, ਗਾਉਣੇ ਵਾਲਾ ਹਨੇਰੇ ਦੇ ਵਿੱਚ ਕਾਲੀਆਂ ਐਨਕਾਂ ਲਾ ਕੇ ਸਟੇਜ ਦੇ ਉੱਤੇ ਖੜ੍ਹਾ ਹੁੰਦਾ, ਹੈਗਾ ਨਾ ਲੌਜਿਕ, ਕਿ ਕਿਸੇ ਨੂੰ ਖਾਧੀ ਪੀਤੀ ਤਰ੍ਹਾਂ ਪਤਾ ਲੱਗ ਜਾਵੇ। ਉਹ ਤੁਸੀਂ ਕੀ ਆ, ਨਸ਼ੇੜੀਆਂ ਭੰਗੀਆਂ ਦੇ ਮਗਰ ਲੱਗੇ ਹੋ, ਟੈਂਪਰੇਰੀ ਜੇ ਲੋਕ ਨੇ, ਦੋ ਗਾਣੇ ਚੱਲੇ, ਦੋ ਫੇਲ ਹੋਏ, ਇਹ ਅੱਜ ਗਾਉਣ ਲੱਗੇ ਨੇ ਤਾਂ ਸਦੀਆਂ ਤੋਂ ਗਾ ਰਹੇ ਨੇ, ਗਾਉਣ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਗਾਇਆ, ਗਾਵਣ ਤੁਧ ਨੂੰ ਪਾਵਨ ਪਾਣੀ ਬੈਸੰਤ ਰਾਜਾ ਧਰਮ ਦੁਆਰੇ, ਗਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ, ਸਾਧ ਵਿਚਾਰੇ ਸਾਧ ਸਿੱਧਾਂ ਦੇ ਨਾਲ ਸਮਾਧੀਆਂ ਲੱਗੀਆਂ ਹੋਈਆਂ ਨੇ, ਤੈਨੂੰ ਗਾ ਰਹੇ ਨੇ, ਹੇ ਪਰਮ ਪੁਰਖ ਪਰਮੇਸ਼ਵਰ, ਅਤੇ ਮੈਂ ਵੀ ਤੈਨੂੰ ਗਾ ਰਿਹਾ, ਗਾਵਨ ਤੁਧ ਨੂੰ ਰਤਨ ਪਾਏ ਤੇਰੇ 68 ਤੀਰਥ ਨਾਲੇ ਭਗਤ, ਜੋ ਤੁਸੀਂ ਜਪਜੀ ਸਾਹਿਬ 'ਚ ਪੜ੍ਹ ਸਕਦੇ ਹੋ ਨਾ, ਜੋ ਜੋ ਤੁਸੀਂ ਜੋ ਆਮ ਸੋ ਸੋਰੀ, ਮੈਂ ਕਈ ਵਾਰੀ ਤੁਹਾਡੇ ਰਸ਼ ਦੇ ਨਾਲ ਕੋਈ ਚੀਜ਼ ਗਲਤ ਉਚਾਰਨ ਕਰ ਜਾਣਾ, ਪਰ ਭਾਵ ਅਰਥ ਸਮਝਣ ਦੀ ਜ਼ਰੂਰਤ ਹੈ। ਭਾਵ ਅਰਥ ਇਹ ਹੈ ਕਿ ਉਸ ਪਰਮੇਸ਼ਵਰ ਦਾ ਗੁਣ ਗਾਉਣ ਨਾਲ ਸਭ ਕੁਛ ਹੀ ਹੁੰਦਾ, ਉਵੇਂ ਹੀ ਹੈ ਜਿਵੇਂ ਹੋਣਾ ਸੀਗਾ, ਉਵੇਂ ਹੀ, ਜੇ ਕਿਸੇ ਨੇ ਜਾਣਾ ਤੁਹਾਡੇ ਕੋਲੋਂ ਚਲੇ ਜਾਣਾ, ਪਰ ਉਹਨੂੰ ਸਹਿਣ ਦੀ ਤਾਕਤ ਜਿਹੜੀ ਆ 10 ਗੁਣਾ ਵੱਧ ਜਾਂਦੀ ਹੈ। ਹੁੰਦਾ ਉਵੇਂ ਹੀ ਹੈ ਜੇ ਮੈਂ ਤੁਹਾਨੂੰ ਕਹਾਂ ਨਾ ਵੀ ਤੁਸੀਂ ਪਾਠ ਕਰੋ, ਆਹ ਪੜਤਾਲ ਵਾਲੇ ਕੰਮ ਕਰਾਂ, ਤੁਸੀਂ ਆਹ ਪਾ ਕਰ ਲਓ, ਮੱਛੀਆਂ ਨੂੰ ਦਾਣੇ ਪਾਇਓ, ਉਹਨੂੰ ਆਹ ਪਾਇਓ, ਫਲਾਣਾ ਗ੍ਰਹਿ ਖੁਸ਼ ਹੋਜੂ, ਚਲੋ ਜੀ ਫਿਰ ਉਹ ਕੰਮ ਟਾਲ ਜੂਗਾ ਜਿਹੜਾ ਤੇਰੇ ਨਾਲ ਹੋਣਾ ਸੀ, ਇੱਦਾਂ ਨਹੀਂ ਹੈਗਾ। ਇਹ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਵਰ ਨਾਲ ਜੁੜ ਕੇ, ਉਸ ਹਰੀ ਨਾਲ, ਰਾਮ ਨਾਲ, ਕ੍ਰਿਸ਼ਨ ਨਾਲ, ਜੋ ਵੀ ਨਾਂ ਲੈਂਦੇ ਤੁਸੀਂ ਅੱਲਾਹ ਦਾ, ਉਹ ਜਿਹੜੇ ਦੁੱਖ ਨੇ ਨਾ ਉਹ ਛੋਟੇ ਹੋ ਜਾਂਦੇ ਨੇ, ਉਹ ਖਤਮ ਹੋ ਜਾਂਦੇ, ਉਹਨਾਂ ਦੀ ਵੈਲਿਊ ਨਹੀਂ ਰਹਿੰਦੀ ਕੋਈ ਵੀ। ਤੁਸੀਂ ਉਹਦੀ ਵੈਲਿਊ ਬਣਾਈ ਹੁੰਦੀ ਹੈ, ਇੱਕ ਇੱਕ ਸਾਹ ਦੇ ਉੱਤੇ ਉਹਨਾਂ ਨੂੰ ਵਜ਼ਨ ਪਾ ਕੇ ਚੱਕਿਆ ਹੁੰਦਾ, ਪਰ ਜਦੋਂ ਪ੍ਰਭ ਭਾਵੇ ਤਾਂ ਪੱਥਰ ਤਾਰੇ, ਉਸ ਵੇਲੇ ਉਹ ਵੈਲਿਊ ਖਤਮ ਹੋ ਜਾਂਦੀ ਹੈ ਤਕਲੀਫਾਂ ਦੁੱਖਾਂ ਦੀ, ਜਦੋਂ ਤੁਸੀਂ ਨਾਮ ਸਿਮਰਨ ਜਪਦੇ ਹੋ। ਨਾਮ ਇਹ ਨਹੀਂ ਹੈਗਾ ਕਿ ਤੁਹਾਡੇ 'ਤੇ ਥੋਪਿਆ ਗਿਆ ਕਿ ਤੂੰ ਮੇਰਾ ਜਪੇਗਾ ਤਾਂ ਗੱਲ ਬਣੂਗੀ। ਨਾਮ ਇਜ਼ ਐਨਰਜੀ। ਜਿਵੇਂ ਤੁਸੀਂ ਬੂਸਟਰ ਨਹੀਂ ਲੈਂਦੇ ਹੈਗੇ, ਤੁਸੀਂ ਐਨਰਜੀ ਦੀਆਂ ਗੋਲੀਆਂ ਨਹੀਂ ਖਾਂਦੇ ਹੈਗੇ, ਤੁਸੀਂ ਸਪਲੀਮੈਂਟਸ ਨਹੀਂ ਖਾਂਦੇ ਹੈਗੇ, ਉਹ ਸਪਲੀਮੈਂਟ ਦਾ ਮਤਲਬ ਇਹ ਥੋੜ੍ਹੀ ਹੈ ਕਿ ਤੁਹਾਡੇ ਅੰਦਰ ਆਹ ਹੋ ਜਾਣਾ, ਉਹਦਾ ਮਤਲਬ ਹੈ ਉਹ ਬੈਲੈਂਸ ਕਰਦਾ, ਉਹ ਜੋ ਚੀਜ਼ ਘੱਟ ਰਹੀ ਹੈ ਡੈਫੀਸ਼ੀਐਂਸੀ ਨੂੰ ਖਤਮ ਕਰਦਾ। ਇਸੇ ਤਰ੍ਹਾਂ ਨਾਮ ਸਿਮਰਨ ਆ ਜਿਹੜਾ ਉਹ ਇਹਨੂੰ ਖਤਮ ਕਰਦਾ। ਸੋ ਭਗਤ ਪੂਰਨ ਸਿੰਘ ਜੀ ਤੋਂ ਲੈ ਕੇ ਸਾਰਿਆਂ ਨੂੰ ਮੈਂ ਸਜਦਾ ਕਰਦਾ, ਸਲਾਮ ਕਰਦਾ। ਰੇਡੀਓ ਆਵਾਜ਼ ਦੇ ਵਿੱਚ ਤੁਸੀਂ ਸਾਰੇ ਸ਼ਾਮਿਲ, ਮੇਰੇ ਨਾਲ ਸਾਥੀ, ਮੇਰੇ ਹਾਥੀ ਉਹਦੇ ਸੱਚ, ਮੇਰੇ ਸਾਥੀ ਸੰਤੋਸ਼ ਜੀ ਆ ਗਏ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਬਹੁਤ ਹੀ ਵਧੀਆ ਅਮਨ ਜੀ ਸ਼ੋ ਚੱਲ ਰਿਹਾ, ਮੈਂ ਦੂਸਰੀ ਸਾਈਡ ਤੋਂ ਸੁਣ ਰਿਹਾ। ਬਹੁਤ ਹੀ ਵਧੀਆ ਗੱਲਾਂ ਦੱਸ ਰਹੇ ਹੋ ਤੁਸੀਂ, ਤੇ ਥੈਂਕ ਯੂ ਸੋ ਮਚ ਤੁਸੀਂ ਸਾਡੀ।
0: ਸੰਤੋਸ਼ ਜੀ ਨੇ ਲਿਖ ਕੇ ਦਿੱਤੀਆਂ, ਮੈਂ ਬੋਲਤੀਆਂ ਸਾਰੀਆਂ।
1: ਓ ਮਾਈ ਗੋਡ ਅਮਨ ਜੀ, ਅਜੇ ਉਹ ਦਿਨ ਨਹੀਂ ਆਇਆ, ਮੈਨੂੰ ਲੱਗਦਾ ਨਹੀਂ ਇਸ ਜਨਮ 'ਚ ਉਹ ਆਊਗਾ।
0: ਬਹੁਤ ਤੁਰੇ ਸੰਤੋਸ਼ ਜੀ, ਪਲੀਜ਼ ਇੱਦਾਂ ਵੀ ਨਾ ਸਿੱਟੋ ਥੱਲੇ। ਸੋ ਇਸ ਸਮੇਂ ਸੰਤੋਸ਼ ਮੈਂ ਨਾ ਸ਼ੇਰਜੰਗ ਸਿੰਘ ਰਾਣਾ ਇੱਕ ਮੈਸੇਜ ਘਰ ਘਰ ਪਹੁੰਚਾ ਰਹੇ ਹਾਂ ਕਿ ਇੱਕ ਸਬਸਿਡੀ ਹੈ ਜਿਹੜੀ, ਇਹ ਗ੍ਰਾਂਟ ਨਹੀਂ ਖਾਣੀ ਆਪਾਂ ਲੈ ਕੇ ਵੀ ਖਾ ਜਾਣੀਆਂ, ਚੋਰਾਂ ਵਾਂਗੂ ਪੈ ਜਾਈਏ ਟੁੱਟ ਕੇ, ਇਹ ਸਮਝਣ ਦੀ ਬਜਾਏ ਕਿ ਜਿਹੜੀ ਇਹ ਪੜ੍ਹਾਈ ਦੀ ਗ੍ਰਾਂਟ ਹੈ, ਇਹ ਸਾਡੇ ਬੱਚਿਆਂ ਵਾਸਤੇ ਆ। ਇਹ ਸਰਕਾਰਾਂ ਨੇ ਬੰਦ ਕਰਨੀਆਂ, ਜਾਣ ਕੇ ਖੋਲ੍ਹਦੇ ਨੇ ਇਹ ਚੀਜ਼ ਨੂੰ, ਖੋਲ੍ਹ ਦਿੰਦੇ ਨੇ ਵੀ ਲੋਕ ਮਿਸਯੂਜ਼ ਕਰ ਲੈਣ, ਮਿਸਯੂਜ਼ ਕਰਨ ਤੋਂ ਬਾਅਦ ਫਿਰ ਇਹਨੂੰ ਬੰਦ ਕਰ ਦਾਂਗੇ, ਬਹਾਨਾ ਹੋਊਗਾ ਸਾਡੇ ਕੋਲ ਬੰਦ ਕਰਨ ਦਾ, ਇਹਨੂੰ ਬੰਦ ਕਰ ਦਾਂਗੇ ਪੱਕਾ ਹੀ। ਐਂ ਕਰੋ, ਇਹਨੂੰ ਖੋਲ੍ਹ ਦਿਓ, ਚੋਰਾਂ ਮੂਹਰੇ ਰਜਾਈ ਸੁੱਟ ਦਿਓ, ਚੋਰ ਪਾੜ ਦੇਣਗੇ ਰਜਾਈ ਨੂੰ ਖਿੱਚ ਖਿੱਚ ਕੇ, ਫਿਰ ਬਹਾਨਾ ਲਾ ਦਾਂਗੇ ਵੀ ਚੋਰ ਰਜਾਈਆਂ ਚੱਕ ਕੇ ਲੈਂਦੇ, ਅੱਜ ਤੋਂ ਬਾਅਦ ਰਜਾਈ ਦੇਣੀ ਬੰਦ ਆ। ਇਹ ਵੀ ਸਰਕਾਰਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ। ਡਾਕਫੋਰਡ ਸਾਹਿਬ, ਤੈਨੂੰ ਨਹੀਂ ਪਤਾ ਲੱਗਦਾ ਉੱਥੇ ਬੈਠੇ ਨੂੰ ਪਾਰਲੀਮੈਂਟ 'ਚ, ਤੈਨੂੰ ਅਸੀਂ ਭੇਜਿਆ ਸਾਰਿਆਂ ਨੇ, ਆ ਤੇਰੇ ਜਿਹੜੇ ਨਾਲ ਦੇ ਚੇਲੇ ਨੇ ਸਾਰੇ ਇੱਥੇ ਘੁੰਮਦੇ ਨੇ ਕਾਰਾਂ ਦੇ ਵਿੱਚ, ਇਹ ਨਹੀਂ ਸਾਈਨ ਪੜ੍ਹਦੇ ਸੜਕਾਂ ਦੇ ਉੱਤੇ ਲੱਗੇ, ਇਹ ਕੋਈ ਰੱਬ ਬਣ ਗਏ ਨੇ? ਫਿਰ ਇਹਨਾਂ ਦੀਆਂ ਖਬਰਾਂ ਹੁੰਦੀਆਂ ਨੇ, ਇਹਨੇ ਇੱਥੋਂ ਪੈਸੇ ਲੈ ਲਏ, ਇਹਨੇ ਉੱਥੋਂ ਲੈ ਲਏ, ਹੋਟਲਾਂ 'ਚ ਹੋ ਇਹ ਰਿਹਾ ਕਿ ਥੱਲੇ ਵਾਲੇ ਖੁਸ਼ ਰੱਖੋ ਤਾਂ ਜੋ ਕੁਛ ਬੋਲਣ ਨਾ, ਇੰਜੋਏ ਕਰਨ ਦਿਓ। ਮੀਡੀਆ ਬਹੁਤ ਸਟਰੋਂਗ ਆ, ਮੀਡੀਆ ਨੇ ਪਕੜ ਕੇ ਨੰਗੇ ਕਰਤੇ ਕਿ ਡੱਗਫੋਰਡ ਨੇ ਐਸ਼ਾਂ ਲਾਈਆਂ ਹੋਈਆਂ ਥੱਲੇ ਵਾਲਿਆਂ ਨੂੰ, ਅਤੇ ਤੁਹਾਡੇ ਤੁਹਾਡੇ ਲੈਂਡਲੋਰਡ ਟੈਨੈਂਟ ਬੋਰਡ ਦਾ ਜਲੂਸ ਦੇਖੋ ਕੀ ਆ, ਅੱਠ ਅੱਠ ਉਹ ਜਸਟਿਸ ਹੈ, ਇਹ ਬੋਰਡ ਦੀ ਨਹੀਂ ਗੱਲ ਚੱਲ ਰਹੀ, ਕਿਸੇ ਦੇ ਮਕਾਨ ਮਾਲਕ ਦੀ ਨਹੀਂ ਗੱਲ ਚੱਲਦੀ, ਤੁਸੀਂ ਕਿਸੇ ਦੇ ਹਿਊਮਨ ਰਾਈਟਸ ਨੂੰ ਐਕਸਪਲੋਇਟ ਕਰ ਰਹੇ ਹੋ, ਤੁਸੀਂ ਗੱਲਾਂ ਮਾਰਦੇ ਹੋ LCPO 'ਚ ਕੰਮ ਕਰਨ ਵਾਲੇ ਵਰਕਰਾਂ ਦੀ ਸੇਫਟੀ ਦੀਆਂ, ਇਹ ਚੋਚਲਿਆਂ ਨਾਲ ਇਹ ਮੁਲਕ ਥੱਲੇ ਸਿੱਟਿਆ ਤੁਸੀਂ, ਆ ਜਿਹੜੀਆਂ ਕੰਧਾਂ ਖੜੀਆਂ ਕੀਤੀਆਂ ਨੇ। ਇੱਕ ਬੰਦਾ ਆਇਆ, ਉਹ ਮੈਨੂੰ ਕਹਿੰਦਾ ਯਾਰ ਇੰਡੀਆ ਨੂੰ ਵੱਧ ਕੰਧਾਂ ਤਾਂ ਇੱਥੇ ਖੜੀਆਂ ਕੀਤੀਆਂ ਬਾਊਆਂ ਦੀਆਂ, ਕੋਈ ਫਾਰਮ ਅਪਲਾਈ ਕਰ ਦਿਓ, ਕੋਈ ਰਿਪਲਾਈ ਨਹੀਂ ਆਉਂਦਾ, ਹੋਰ ਛੱਡੋ ਪ੍ਰਾਈਵੇਟ ਕੰਪਨੀਆਂ ਵੱਡੀਆਂ 'ਚ ਨਹੀਂ ਆਉਂਦਾ, ਜਿਨ੍ਹਾਂ ਨੇ ਸਿਸਟਮ ਖਰੀਦ ਲਏ, ਉਹਨਾਂ ਨੇ ਸਿਸਟਮ ਖਰੀਦ ਲਏ। ਇੱਕ ਅਮੈਰੀਕਾ ਦੀ ਕੰਪਨੀ ਹੈ CBS, ਉਹਨੇ ਜਿੰਨੀ TTC ਆ, ਜਿੰਨਾ ਟੋਰੋਂਟੋ ਦੀਆਂ ਬੱਸਾਂ ਨੇ, ਉਹਨੇ ਸਾਰੇ ਰਾਈਟਸ ਖਰੀਦ ਲਏ। ਤੁਸੀਂ ਉੱਥੇ ਕਿੱਥੋਂ ਆਪਣੀ ਐਡ ਪਾ ਲਓਗੇ? ਤੁਸੀਂ ਕਿਵੇਂ ਵੱਡੇ ਹੋਵੋਗੇ? ਜਦੋਂ ਇੱਕ ਇਸ਼ਤਿਹਾਰ ਨੂੰ ਇੱਕ ਕੰਪਨੀ ਖਰੀਦ ਚੁੱਕੀ ਹੈ, ਉਹ ਕਿਸੇ ਨੂੰ ਦਿੰਦੀ ਨਹੀਂ ਉਹਦੇ ਹੱਕ। ਆ ਤੁਸੀਂ ਅੱਜ ਇੰਸਟਾਗ੍ਰਾਮ ਟੈਕਸਟ ਆ ਲਾ ਲਓ, ਤੁਹਾਡੇ ਜਿਉਂ ਐਡ ਆਉਣ ਲੱਗਦੀਆਂ ਨੇ ਵਿੱਚ ਇੱਕ ਇੱਕ ਵੀਡੀਓ ਦੇ ਵਿੱਚ, ਹੈਰਾਨ ਰਹਿ ਗਿਆ ਮੈਂ ਤਾਂ ਯਾਰ, ਵੀ ਇਹ ਕੀ ਕਰਨ ਲੱਗ ਗਏ, ਧੰਦੇ ਕਿਹੋ ਜਿਹੇ ਬਣਾ ਲਏ? ਸ਼ਾਂਤ ਅਤੇ ਅਸ਼ਾਂਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਹੋਣਾ ਉਵੇਂ ਹੀ ਆ, ਜੋ ਤੁਧ ਭਾਵੇ ਸੋਈ ਭਲੀ ਕਰ। ਫਿਲਹਾਲ ਚੱਲਦੇ ਹਾਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਆ ਗ੍ਰਾਂਟਾਂ ਜਿਹੜੀਆਂ 2 ਨੰਬਰ ਦੀਆਂ ਦਵਾਉਂਦੇ ਸੀ, ਵੈਸੇ ਤਾਂ ਬੰਦ ਬੁੰਦ ਹੋ ਗਈਆਂ ਹੋਣੀਆਂ, ਹੁਣ ਇਹ ਲਓ ਜੀ ਪੈਸੇ, ਫਿਰ ਇਹ ਮੋੜਦੇ ਨਹੀਂ ਗੇ, ਤੁਸੀਂ ਫਿੱਟ ਲਾਣ ਤਾਂ ਤੁਹਾਡੇ ਲੋਕਾਂ ਦੇ ਉੱਤੇ ਜਿਹੜੇ ਤੁਸੀਂ ਇਸ ਕੰਟਰੀ ਨੂੰ ਲੁੱਟਣ ਲਈ ਆਏ ਸੀ ਇੱਥੇ, ਤੁਹਾਡੇ ਤਾਂ ਗੋਰਿਆਂ 'ਚ ਕੀ ਫਰਕ ਆ ਹੋਏ ਈਸਟ ਇੰਡੀਆ ਕੰਪਨੀ ਦੇ, ਫਿੱਟ ਲਾਣ ਤਾਂ ਤੁਹਾਡੇ 'ਤੇ ਜਿਹੜੇ ਇਹ ਸੋਚਦੇ ਆ ਕਿ ਤੁਹਾਡੇ ਤੋਂ ਇੱਥੇ ਕਮਾ ਨਹੀਂ ਹੋਣਾ, ਚੋਰੀਓ ਕਰ ਲੈਂਦੇ, ਫਿੱਟ ਲਾਣ ਤਾਂ। ਮੈਨੂੰ 4 ਫੋਨ ਆ ਗਏ ਪਿਛਲੇ 2 ਮਹੀਨਿਆਂ 'ਚ ਕਿ ਵਕੀਲ ਐਂ ਕਰੂਗਾ, 2 ਨੰਬਰ ਦੇ ਵਿੱਚ ਪੈਸੇ ਦਊਗਾ, ਉਹ ਪ੍ਰਾਈਵੇਟ ਮੋਰਗੇਜ ਦਿਖਾਉਣੀ ਨਹੀਂ ਹੈ, ਉਹ ਤੋਂ ਬਾਅਦ ਉਹ ਪੈਸੇ ਮੋੜਨੇ ਨਹੀਂ ਗੇ, ਫਿਰ ਉਹ ਟ੍ਰਾਂਸਫਰ ਇੱਧਰ ਹੋ ਜੂਗਾ, ਇਹ ਟਾਈਟਲ ਇੰਸ਼ੋਰੈਂਸ 'ਤੇ ਚੱਲ ਜਾਓ, ਉੱਥੇ ਚੱਲ ਜਾਓ, ਫਿੱਟ ਲਾਣਤ ਹੈ ਤੁਹਾਡੇ ਸਾਰਿਆਂ 'ਤੇ ਜੇ ਤੁਹਾਨੂੰ ਕਮਾਉਣਾ ਨਹੀਂ ਆਉਂਦਾ। ਇੱਥੇ ਬੇਗੈਰਤ ਲੋਕ ਆਪਾਂ ਜਿਹੜੇ ਸਾਰੇ ਮੁਲਕ ਨੂੰ ਚੂਸ ਕੇ ਖਾਣ ਲੱਗੇ ਹੋਏ ਹਾਂ, ਨਾ ਵੀ ਨਾ ਤੁਹਾਡੇ ਬੱਚਿਆਂ ਨੇ ਜਿੱਧਰ ਮਰਜ਼ੀ ਭੱਜੋ, 1.5 ਲੱਖ ਬੰਦਾ ਬੈਕ ਚਲਿਆ ਗਿਆ। ਜੇ ਤੁਹਾਡੇ ਜਵਾਕ ਉਹਨਾਂ ਕੰਟਰੀਆਂ 'ਚ ਰਹਿ ਲਏ, ਤੁਸੀਂ ਉਹਨਾਂ ਕੰਟਰੀਆਂ ਦੀ ਗੱਲ ਕਰਦੇ ਹੋ, ਬਹੁਤ ਵਧੀਆ ਨੇ, ਜਿੱਥੇ ਸਿਲੰਡਰ ਲਈ ਇੱਕ ਆਟੋ ਰਿਕਸ਼ਾ ਜਾ ਰਿਹਾ, ਮਜ਼ਦੂਰ ਚਲਾ ਰਿਹਾ, ਇੱਕ ਚੋਰ ਪਿੱਛੋਂ ਲਾ ਲਾ ਕੇ ਸਿਲੰਡਰ ਸਿੱਟੀ ਜਾ ਰਿਹਾ ਥੱਲੇ, ਫਿਰ ਮੋਢਿਆਂ 'ਤੇ ਰੱਖ ਕੇ ਚੋਰ ਸਿਲੰਡਰ ਲੈ ਜਾਂਦੇ ਨੇ। ਇੱਕ ਆਦਮੀ ਨੇ 20-50-1 ਕਰੋੜ ਰੁਪਇਆ ਖਰਚ ਕੇ ਏਜੰਸੀ ਖੋਲ੍ਹੀ, ਇੱਕ ਮਜ਼ਦੂਰ ਥੋੜ੍ਹੇ ਜਿਹੇ ਪੈਸਿਆਂ ਲਈ ਜਿਵੇਂ ਕੰਮ ਕਰ ਰਿਹਾ, ਉਹ ਲਿਜਾਈ ਜਾ ਰਿਹਾ, ਉਹ ਵਿਚਾਰੇ ਗਰੀਬ ਦੇ ਪੈਸੇ ਕੱਟੇ ਗਏ ਹੋਣੇ ਆ ਮਜ਼ਦੂਰ ਦੇ ਸਿਲੰਡਰ ਆਉਣੇ ਦੇ, ਉਹ ਤਾਂ ਕੈਮਰੇ ਲੱਗੇ ਤਾਂ ਵਿਚਾਰ ਦਾ ਬਚਾਅ ਹੋ ਗਿਆ ਹੋਣਾ ਵੀ ਚਲੋ ਜੀ ਇਹਨੇ ਨਹੀਂ ਚੋਰੀ ਕੀਤੀ, ਨਹੀਂ ਤਾਂ ਮਾਲਕ ਚੱਕ ਕੇ ਉਹ ਜਿਹੇ ਨੂੰ ਅੰਦਰ ਕਰਾਉਂਦੇ ਵੀ ਇਹਨੇ ਸਿਲੰਡਰ ਵੇਚਦੇ ਹੋਣੇ ਆ। ਤੁਸੀਂ ਉਹਨਾਂ ਮੁਲਕਾਂ ਦੀ ਗੱਲ ਤੇ ਤੁਸੀਂ ਆਪਣੇ ਰੰਗ ਦਿਖਾਉਣ ਲੱਗੇ ਹੋ ਵਾਲੇ, ਅਖੇ ਫਲਾਣੇ ਜੇਲ੍ਹ 'ਚ ਬੈਠੇ ਕੈਦੀ ਨੇ ਇੱਥੇ ਆਪਣਾ ਗੈਂਗਸਟਰ ਭੇਜ ਦਿੱਤਾ, ਉਹ ਬੁਰਕੇ ਰੱਖਣ ਲੱਗ। ਉਹ ਭਾਈ ਤੁਹਾਨੂੰ ਪਚਦਾ ਨਹੀਂ ਪਿਆ ਜੋ ਤੁਹਾਨੂੰ ਮਿਲ ਰਿਹਾ ਨਾ, ਉਹ ਹਜ਼ਮ ਨਹੀਂ ਹੋ ਰਿਹਾ ਅਸਲ 'ਚ ਤੁਹਾਡੇ, ਤੁਸੀਂ ਡਾਈਜੈਸਟ ਨਹੀਂ ਕਰ ਪਾ ਰਹੇ। ਇੱਥੇ ਕੀ ਆ, ਇੱਥੇ ਤਾਂ ਇੰਨੇ ਪੈਸੇ ਬਣਦੇ। ਜਦੋਂ ਤੁਸੀਂ ਆਪਣੇ ਸਕਿੱਲ 20 ਸਾਲ ਤੋਂ ਇੰਪਰੂਵ ਨਹੀਂ ਕਰੋਗੇ, ਤੁਹਾਡਾ ਇਹੀ ਹਾਲ ਰਹੂਗਾ। ਸ਼ੇਰ ਜੰਗ ਸਿੰਘ ਰਾਣਾ ਫੈਕਟਰੀ 'ਚੋਂ ਬਾਹਰ ਨਿਕਲ ਕੇ ਆਏ ਨੇ, ਮੈਂ ਟਰੱਕ ਦੀ ਸੀਟ 'ਤੇ ਉੱਠ ਕੇ ਆਇਆ, ਸਕਿੱਲ ਇੰਪਰੂਵ ਕੀਤੇ ਨੇ, ਅਸੀਂ ਨਹੀਂ ਕਦੇ ਗਾਲਾਂ ਕੱਢ ਦਿੰਦੇ ਇਸ ਮੁਲਕ ਨੂੰ, ਅਸੀਂ ਉਸਤਤ ਕਰਦੇ ਹਾਂ ਇਸ ਮੁਲਕ ਦੀ ਕਿ ਸਾਡੇ ਬੱਚੇ ਸਾਡੇ ਅਗਲੀ ਪੀੜ੍ਹੀ ਵੱਡੀ ਹੋ ਰਹੀ ਹੈ ਇਸ ਮੁਲਕ 'ਚ, ਇਹਨੂੰ ਬਣਿਆ ਰਹਿਣ ਦਿਓ, ਵਧੀਆ ਕੰਮ ਕਰਨ ਦੇ ਢੰਗ ਸਿੱਖੋ, ਨਿਪੁੰਨਤਾ ਸਿੱਖਣੀ ਨਹੀਂ। $18 ਪਤਾ ਨਹੀਂ ਵੀ ਮਿਲਦੇ ਨੇ, ਉਹੋ ਜਿਹਾ ਉਹ ਆ ਜਿਹੜਾ ਉੱਥੇ ਬੈਠਾ ਵਜ਼ੀਰ, ਅੜੇ ਡਾਊਨ ਟਾਊਨ 'ਚ ਬੈਠੇ ਨੇ ਪਾਰਲੀਮੈਂਟ ਖੋਲ੍ਹ ਕੇ, ਅੱਜ ਸਵੇਰੇ 9 ਵਜੇ ਸੇ ਮਿਨੀਮਮ ਵੇਜਿਸ $19, ਉਹ ਮਾਮਾ 12 ਰੁਪਈਏ 'ਚ ਬਫਲੋ ਮਿਨੀਮਮ ਵੇਜਿਸ ਦੇ ਨਾਲ ਫੈਕਟਰੀਆਂ ਮੂਵ ਹੋ ਰਹੀਆਂ ਨੇ, ਕਿਉਂ ਸਟੇਟ ਦਾ ਸੱਤਿਆਨਾਸ਼ ਮਾਰ ਰਹੇ ਹੋ? ਆਪਣੇ ਬਿਲਡਰ ਆੜੀਆਂ ਦੀਆਂ ਗਰਦਨਾਂ ਮਰੋੜੋ, ਜਿਨ੍ਹਾਂ ਨੇ ਸਾਰਾ ਪੈਸਾ ਐਂਡ ਅਲਟੀਮੇਟਲੀ ਸਾਰਾ ਪੈਸਾ ਬਿਲਡਰਾਂ ਕੋਲ ਚਲਿਆ ਗਿਆ ਪਿਛਲੇ 4 ਸਾਲ 'ਚ, ਜੋ ਵੀ ਘੁੰਮਿਆ ਮਾਰਕੀਟ 'ਚ, ਅਲਟੀਮੇਟਲੀ ਕੈਲਕੂਲੇਸ਼ਨ ਕਰਕੇ ਦੇਖਿਓ ਕੋਈ ਵੀ ਬੰਦਾ। ਦਵਾਉਣ ਵਾਲੇ ਜਿਹੜੇ ਦਲਾਲ ਨੇ, ਜਿਹੜੇ ਇੰਸਟਾਗ੍ਰਾਮਾਂ ਫੇਸਬੁੱਕਾਂ ਦੇ ਉੱਤੇ ਭੱਜੇ ਫਿਰਦੇ ਸੀ, ਕੋਟਾਂ ਪਾ ਕੇ ਡੈਰੀਆਂ ਛਾਲਾਂ ਮਾਰਦੇ, ਸਪਾਈਡਰਮੈਨ ਉੱਪਰੋਂ ਛੱਤ ਤੋਂ ਥੱਲੇ ਮਾਰੀ, ਆਹ ਮਕਾਨ ਆਹ ਵੇਚਤਾ, ਮੂੰਹ ਲੁਕੋ ਕੇ ਬੈਠੇ ਨੇ ਸਪਾਈਡਰਮੈਨ ਜਿਹੜੇ ਹੈਗੇ ਨੇ, ਕਿਉਂਕਿ ਇਹਨਾਂ ਨੇ ਲੋਕਾਂ ਨੂੰ ਮਿਸਲੀਡ ਕੀਤਾ, ਲੋਕਾਂ 'ਚ ਲਾਲਚ ਜਾਗਿਆ ਕਿ ਮੇਰੇ ਬਣੇ ਨਹੀਂ ਬਾਕੀ। ਅਸੀਂ ਵੀ ਇਨਵੈਸਟਮੈਂਟਸ ਦਾ ਗੱਲ ਕਰਦੇ ਹਾਂ, ਕੰਮ ਕਰਦੇ ਹਾਂ, ਕਿਉਂ ਨਹੀਂ ਲੋਸ ਪ੍ਰੋਫਿਟ ਹੈਗੇ ਨੇ? ਜੇ 20% ਦਾ ਲੋਸ ਹੈ, ਇਟ ਇਜ਼ ਸਟਿਲ ਪ੍ਰੋਫਿਟ, ਜਾਂ ਕੀ ਮਾੜਾ ਹੈਗਾ? ਇੱਥੇ ਤਾਂ ਭਾਂਡੇ ਵਿਕ ਗਏ, 25 ਸਾਲ ਪੁਰਾਣੇ ਆਏ ਹੋਏ ਲੋਕਾਂ ਨੇ, ਮਕਾਨ ਏ ਪੇਡ ਆਊਟ ਸੀ, ਉਹਦੇ ਸਾਰੇ ਵਿੱਚੋਂ ਪੈਸੇ ਕੱਢ ਕੇ ਲਾ ਦਿੱਤੇ, ਅਤੇ ਅੱਜ ਮਕਾਨ ਦੀ ਵੀ ਵੈਲਿਊ ਡਾਊਨ ਆ, ਲੋਨ ਜ਼ਿਆਦਾ, ਅਤੇ ਜਿਹੜੀਆਂ ਪ੍ਰੋਪਰਟੀਆਂ 'ਚ ਕਿਉਂ ਵੀ ਵੜ ਗਈਆਂ, ਇਹ ਲਾਲਚ ਆ। ਅਸੀਂ ਵੇਚ ਦਾਂਗੇ ਚਾਚਾ ਜੀ, ਕੋਈ ਚੱਕਰ ਨਹੀਂ, ਭੂਆ ਰੁਕ ਜਾ, ਮੈਂ ਵੇਚੂੰਗਾ, ਤੂੰ ਸਾਈਨ ਕਰ। ਗਲੀ ਗਲੀ ਦੇ ਵਿੱਚ ਤੰਡ ਮਿਲਦਾ ਤੁਹਾਨੂੰ ਲੱਗਿਆ ਹੋਇਆ, ਸਾਈਨ ਲੱਗਿਆ ਹੋਇਆ ਇੱਥੇ ਗੋਲਡ ਟ੍ਰੀ ਸਟਰੀਟ ਦੇ ਉੱਤੇ। ਉਹਨਾਂ ਨੇ, ਹੋਰਾਂ ਨੇ, ਬਹੁਤ ਸਾਰੇ ਲੋਕਾਂ ਨੇ ਵਿਚਾਰਿਆਂ ਨੇ ਮਿਹਨਤ ਦੇ ਪੈਸੇ ਪਾਏ, ਨਹੀਂ ਅਫੋਰਡ ਹੋ ਰਹੇ। ਹੈਰਾਨੀ ਹੁੰਦੀ ਹੈ ਜਦੋਂ ਮਾਰਕ ਕਾਰਨੀ ਖੜ ਕੇ ਸਟੇਟਮੈਂਟ ਦੇ ਰਿਹਾ ਹੁੰਦਾ ਕਿ ਫੀਫਾ ਦਾ ਪ੍ਰੈਜੀਡੈਂਟ ਹੈ ਜਿਹੜਾ, ਉਹ ਇੱਦਾਂ ਇੱਦਾਂ, ਉਹ ਮਾਰਕ ਕਾਰਨੀ ਸਾਹਿਬ, ਤੈਨੂੰ ਅਸੀਂ ਇਸ ਲਈ ਲੈ ਕੇ ਆਏ ਸੀ ਕਿ ਤੂੰ ਲੋਕਾਂ ਦੇ ਘਰਾਂ ਦੀਆਂ ਮੋਰਗੇਜਸ ਦੇ ਉੱਤੇ ਅਸਰ ਪਾਏਗਾ, ਲੋਕ ਰਿਲੈਕਸ ਹੋ ਜਾਣਗੇ ਥੋੜ੍ਹੇ ਜਿਹੇ, ਤੈਨੂੰ ਇਸ ਲਈ ਨਹੀਂ ਲੈ ਕੇ ਆਏ ਸੀ ਕਿ ਤੂੰ ਉੱਥੇ ਬਹਿ ਜਾ ਅਤੇ ਅਨਾਊਂਸਮੈਂਟਾਂ ਕਰੀ ਚੱਲ ਬੈਠ ਕੇ, ਜਹਾਜ਼ ਚੱਕ ਲਿਆ ਇੱਧਰ ਨੂੰ, ਜਹਾਜ਼ ਚੱਕ ਲਿਆ ਉੱਧਰ ਨੂੰ, ਠੀਕ ਆ, ਕਿਹੜਾ ਕਿੱਡਾ ਕੁ ਬਿਜ਼ੀ ਆ ਤੂੰ ਜਿਹੜਾ ਤੁਸੀਂ ਭਾਈ ਪ੍ਰਾਈਮ ਮਿਨਿਸਟਰ ਸਾਹਿਬ, ਤੁਸੀਂ ਇੱਕ ਛੋਟਾ ਜਿਹਾ ਕੰਮ ਨਹੀਂ ਕਰ ਸਕਦੇ ਕਿ ਐਮੋਟਾਈਜੇਸ਼ਨ ਸਕੈਜੂਲ ਚੇਂਜ ਕਰ ਦਈਏ ਲੋਕਾਂ ਦਾ? ਲੋਕ ਪੀੜਿਤ ਨੇ, ਉਹਨਾਂ ਨੂੰ ਸਾਹ, ਕਿਹੜੇ ਪੀੜਿਤ ਨੇ? ਜਿਹੜੇ ਟੈਕਸ ਦੇ ਰਹੇ ਨੇ, ਜਿਹੜੇ ਵੈਲਫੇਅਰਾਂ 'ਤੇ ਬੈਠੇ ਨੇ, ਓਨਟੈਰੀਓ ਡਿਸੇਬਿਲਟੀ, ਓਨਟੈਰੀਓ ਵਰਕਸ, ਫਲਾਣਾ ਇੰਜੋਏ ਕਰਦੇ ਨੇ, ਨਾ ਉਹ ਪਹਿਲਾਂ ਉਹਦੇ ਪੱਲੇ ਕੁਛ ਨਹੀਂ ਨਾ ਹੋਣਾ, ਦੇ ਆਰ ਇੰਜੋਇੰਗ ਦੇਅਰ ਲਾਈਫ। ਉਹਨਾਂ ਨੂੰ ਇੱਕ ਮਕਾਨ ਮਿਲ ਜਾਂਦਾ, ਉਹ 'ਚ 8 ਮਹੀਨੇ ਫ੍ਰੀ ਰਹਿੰਦੇ ਨੇ, ਬਿੱਲ ਬੱਤੀਆਂ ਪਾਣੀ ਅਸੀਂ ਦੇਣਾ ਹੁੰਦਾ, ਕਿਉਂਕਿ ਸਾਡੇ 'ਤੇ ਡੰਡਾ ਸਰਕਾਰ ਦਾ ਕਿ ਤੇਰੇ ਜਿਹੜੇ ਕੋ ਹੈਗੇ ਨੇ ਉਹ ਖੋਲਾਂਗੇ, ਨਹੀਂ ਤਾਂ ਦੇ ਨੂੰ ਉਹਨੂੰ ਫ੍ਰੀ 'ਚ ਬਿੱਲ ਬੱਤੀਆਂ ਪਾਣੀ ਅਸੀਂ ਦਿੰਦੇ ਹਾਂ। ਅਤੇ ਡੱਗ ਫੋਰ ਕਹਿੰਦਾ ਮੇਰੇ ਬੰਦੇ ਬਿਜ਼ੀ ਨੇ, ਮੈਂ ਤੁਹਾਨੂੰ ਕੱਲ੍ਹ ਦਾ ਕੇਸ ਦਿਖਾ ਦੂੰਗਾ, ਭਰਿਆ ਪਿਆ ਕੂੜੇ ਨਾਲ ਮਕਾਨ। 8 ਮਹੀਨਿਆਂ ਬਾਅਦ ਇਹ ਬੰਦੇ ਪੈਸੇ ਲੈ ਕੇ ਨਿਕਲੇ ਨੇ, ਡਿਫੋਲਟਰਸ। ਅਤੇ ਤੁਸੀਂ ਇੱਥੇ ਇੱਥੇ LCBO 'ਤੇ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਨ ਵਾਲਿਆਂ ਨੂੰ ਫੜਨ 'ਚ ਬਿਜ਼ੀ ਹੋਏ ਹੋ ਕਿ ਕੀ ਗੱਲ, ਇਹਨਾਂ ਨੂੰ ਕੌਣ ਟ੍ਰੀਟ ਕਰੂਗਾ ਬਈ? ਰਾਣਾ ਜੀ ਆਪਣਾ ਮੈਸੇਜ ਦਿਓ ਜੀ, ਮੈਂ ਹੋਰੇ ਪਾਸੇ ਲੈ ਗਿਆ ਸ਼ੁਰੂ ਨੂੰ। ਸ਼ੇਰਜੰਗ ਸਿੰਘ ਰਾਣਾ ਸਾਡੇ ਨਾਲ ਨੇ। ਰਾਣਾ ਜੀ, ਮੈਂ ਕੋਈ ਗੱਲ ਝੂਠ ਬੋਲੀ ਆ ਕਿ ਕੰਟਰੀ ਨੂੰ ਬਲੇਮ ਕਰੀ ਜਾਣਾ ਸਾਰੀ ਦਿਹਾੜੀ, ਇਹ ਕੰਟਰੀ 'ਚ ਤਾਂ ਸਰਵਾਈਵਲ ਆ, ਫਲਾਣਾ ਹੀ ਆ? ਜਦੋਂ ਤੁਸੀਂ ਆਪਣੇ ਸਕਿੱਲ ਇੰਪਰੂਵ ਨਹੀਂ ਕਰੋਗੇ ਤਾਂ ਸਰਵਾਈਵਲ 'ਤੇ ਹੀ ਰਹੋਗੇ? ਇੱਕ ਇੰਡਸਟਰੀ 'ਚ 15 ਸਾਲ ਤੋਂ ਕੰਮ ਕਰੀ ਜਾ ਰਹੇ ਹੋ ਟਰੱਕਾਂ ਦੇ ਵਿੱਚ, ਅਤੇ 15 ਸਾਲਾਂ 'ਚ ਟਰੱਕਿੰਗ 'ਚ ਚੇਂਜ ਨਹੀਂ ਆਊਗਾ ਕੋਈ? ਅੱਜ ਆ ਗਿਆ, ਅੱਜ ਆਪਾਂ ਰੌਣਾ ਪਾਉਣਾ ਸ਼ੁਰੂ ਕਰਤਾ, ਮੁਲਕ ਮਾੜਾ, ਮੁਲਕ ਨਹੀਂ ਮਾੜਾ, ਅਸੀਂ ਸਕਿੱਲਡ ਨਹੀਂ ਹੋਏ, ਅਸੀਂ ਤੁਰੇ ਨਹੀਂ ਕਿਸੇ ਪਾਸੇ ਨੂੰ, ਇਹ ਵੀ ਸਾਡਾ ਕਸੂਰ ਹੈਗਾ, ਇੰਡਸਟਰੀ ਵੀ ਥੱਲੇ ਗਈ ਆ, ਦੋਨੋਂ ਚੀਜ਼ਾਂ ਨੇ। ਰਾਣਾ ਜੀ ਦਿਓ ਮੈਸੇਜ ਪਲੀਜ਼।
2: ਥੈਂਕ ਯੂ ਸੋ ਮਚ ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਹੀ ਦੱਸ ਰਹੇ ਹੈਗੇ ਅਮਨ ਜੀ, ਕੁਛ ਮੈਂ ਦੇਖਿਆ ਹੈਗਾ, ਕਈ ਲੋਕ ਆਉਂਦਿਆਂ ਹੀ ਕੈਨੇਡਾ ਦੇ ਵਿੱਚ ਇੰਜੋਇਮੈਂਟ ਕਰਨਾ ਚਾਹੁੰਦੇ, ਇੰਜੋਏ ਪੂਰਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਪਹਿਲਾਂ ਮਿਹਨਤ ਕਰਨੀ ਪਏਗੀ ਫਿਰ ਇੰਜੋਇਮੈਂਟ ਹੈਗਾ। ਉਹਨਾਂ ਨੇ ਡਿਫਰੈਂਟ ਡਾਇਰੈਕਸ਼ਨ, ਮੈਨੂੰ ਕਈ ਲੋਕ ਜਾਣਦੇ ਨੇ ਜਿਹੜੇ ਕਿ ਮੰਡੇ ਟੂ ਫਰਾਈਡੇ ਜਿੱਦਾਂ 8 ਘੰਟੇ ਜੋਬ ਕਰ ਲਿਆ, ਦੈਟਸ ਆਲ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸੋਚ ਹੀ ਨਹੀਂ ਵਧਾਈ ਹੈਗੀ ਵੀ ਹਾਂ ਵੀ ਮੈਂ ਸੈਟਰਡੇ ਸੰਡੇ ਕੁਛ ਐਕਸਟਰਾ ਕੁਛ ਮੈਂ ਸਕਿੱਲ ਸਿੱਖ ਲਵਾਂ। ਉਹੀ ਚੀਜ਼ ਹੈਗੀ ਹੈ ਫਿਰ, ਜਿਹੜਾ ਲੈਵਲ ਆ, ਜਿਹੜਾ ਉਹਨਾਂ ਦਾ ਲਾਈਫ ਸਟਾਈਲ ਹੈ, ਉਨਾ ਹੀ ਰਹਿ ਜਾਂਦਾ ਹੈਗਾ। ਆਈ ਆਲਵੇਜ਼ ਰਿਕਮੈਂਡ ਵੀ ਆਪਾਂ ਇੱਥੇ ਆ ਕੇ, ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਇੱਕ ਤਰੱਕੀ ਲਈ ਆਏ ਸੀ, ਆਪਣੇ ਆਪਣੇ ਪਰਿਵਾਰ ਨੂੰ, ਆਪਣੇ ਕਹਿ ਲਓ ਵੀ ਜਿਹੜੇ ਵੀ ਸਾਡਾ ਆਇਰਾ ਦਾਇਰਾ ਸੀਗਾ, ਉਹਦੀ ਖੁਸ਼ਹਾਲੀ ਵੀ ਆਈ ਸੀ ਕਿ ਜੇ ਅਸੀਂ ਇੱਥੇ ਆ ਕੇ ਕੰਮ ਕਾਰ ਨਹੀਂ ਪ੍ਰੋਪਰਲੀ ਕਰਦੇ ਤੇ ਡੈਫੀਨੇਟਲੀ ਪਿੱਛੇ ਰਵਾਂਗੇ, ਫਿਰ ਤਾਂ ਇੱਥੋਂ ਦਾ ਤੇ ਉੱਥੋਂ ਦਾ ਕੋਈ ਫਰਕ ਹੀ ਨਾ ਰਿਹਾ। ਐਂਡ ਮੈਂ ਦੋ ਚੀਜ਼ਾਂ ਕਹੂੰਗਾ ਅੱਜ ਅਮਨ ਜੀ, ਸਭ ਤੋਂ ਜ਼ਰੂਰੀ ਹੈ ਸਾਡਾ ਇੱਥੇ ਕ੍ਰੈਡਿਟ ਵਧੀਆ ਹੋਣਾ ਚਾਹੀਦਾ ਹੈਗਾ, ਐਂਡ ਸੈਕਿੰਡਲੀ ਜਿੰਨਾ ਸਾਡੀ ਇਨਕਮ ਹੈ ਉਹਦੇ ਅਕੋਰਡਿੰਗਲੀ ਸਾਨੂੰ ਟੈਕਸ ਪੇ ਕਰਨਾ ਚਾਹੀਦਾ ਹੈਗਾ। ਕਾਰਨ ਇਹ ਹੈਗਾ, ਮੈਂ ਬਹੁਤ ਸਾਰੇ ਲੋਕ ਦੇਖੇ ਨੇ ਜਿਨ੍ਹਾਂ ਨੇ ਬਿਗਨਿੰਗ ਦੇ ਉੱਤੇ ਟੈਕਸ ਚੋਰੀ ਕਰਕੇ ਜਾਂ ਕੁਛ ਏਦਾਂ ਦੇ ਕੰਮ ਕਰਕੇ ਉਹਨਾਂ ਨੇ ਜਿਹੜਾ ਹੈਗਾ ਵੱਡੇ ਮਾਰ ਕੇ ਨਹੀਂ ਮਾਰੇ, ਕਿਉਂਕਿ ਜਿਹੜੀਆਂ ਬੈਂਕ ਨੇ ਤਾਂ ਇਹ ਦੇਖਣਾ ਹੈਗਾ ਵੀ ਤੁਸੀਂ ਆਪਣਾ ਡਾਊਨ ਪੇਮੈਂਟ ਕਿੱਥੋਂ ਲੈ ਕੇ ਆਉਂਦੀ ਹੈ ਐਂਡ ਟੈਕਸ ਤੁਸੀਂ ਕਿੰਨਾ ਫਾਈਲ ਕਰਦੇ ਹੈਗੇ ਹੋ। ਅਗਰ ਕੋਈ ਬੰਦਾ ਕਹਿੰਦਾ ਜੀ ਮੇਰੇ ਕੋਲ 2-4-5 million ਕੈਸ਼ ਪਿਆ ਹੈਗਾ, ਬੈਂਕਾਂ ਉਹਨਾਂ ਨੂੰ ਲਾਈਕ ਨਹੀਂ ਕਰਦੀਆਂ, ਇਹੀ ਕਾਰਨ ਹੁੰਦਾ ਵੀ ਉਹ ਕੋਈ ਵੱਡੀ ਕੋਈ ਪ੍ਰੋਪਰਟੀ ਜਾਂ ਵੱਡੀ ਕੋਈ ਇਨਵੈਸਟਮੈਂਟ ਕਰ ਹੀ ਨਹੀਂ ਪਾਉਂਦੇ, ਚਾਹੁੰਦੇ ਉਹ ਵੀ ਨਹੀਂ ਕਰ ਪਾ ਸਕਦੇ, ਐਂਡ ਅਗਰ ਕਰਦੇ ਵੀ ਨੇ ਤਾਂ ਉਹਨਾਂ ਨੂੰ ਇੰਟਰਸਟ ਰੇਟ ਬਹੁਤ ਜ਼ਿਆਦਾ ਦੇਣੇ ਪੈਂਦੇ ਨੇ। ਸੋ ਅਗਰ ਅਸੀਂ ਇਸ ਕੈਨੇਡਾ 'ਚ ਤਰੱਕੀ ਕਰਨੀ, ਜੋ ਇੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਪ੍ਰੋਪਰਲੀ ਫੋਲੋ ਕਰਨਾ ਪਏਗਾ। ਬਹੁਤ ਚੰਗਾ ਕੰਟਰੀ ਹੈ ਜੀ, ਮੈਂ ਤਾਂ ਇਹ ਕਹੂੰਗਾ ਵੀ ਦੁਨੀਆ ਦੇ ਜਿੰਨੇ ਵੀ ਕੰਟਰੀ ਹੈ ਉਹਨਾਂ ਸਭ ਤੋਂ ਜਿਹੜਾ ਬੈਸਟ ਹੈ ਕੈਨੇਡਾ ਹੈਗਾ, ਅਗਰ ਅਸੀਂ ਪ੍ਰੋਪਰਲੀ ਸਾਨੂੰ ਇੱਥੇ ਗਾਈਡੈਂਸ ਮਿਲ ਜੇ। ਐਂਡ ਕਈ ਲੋਕ ਹੈਗੇ ਨੇ ਜਿੱਥੋਂ ਤੁਸੀਂ ਉਹਨਾਂ ਨੂੰ ਗਾਈਡ ਵੀ ਕਰ ਦਿਓ ਲੇਕਿਨ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ, ਫਿਰ ਤਾਂ ਚੇਂਜਿਸ ਕੋਈ ਹੋਰ ਹੋ ਹੀ ਨਹੀਂ ਸਕਣੀਆਂ। ਸੋ ਇਸ ਕਰਕੇ ਜ਼ਰੂਰੀ ਹੈ ਵੀ ਆਪਾਂ ਨੂੰ ਜਿਹੜਾ ਇੱਥੋਂ ਦਾ ਸਿਸਟਮ ਜਿਹੜਾ ਹੈਗਾ ਦੇਖਣਾ ਪਏਗਾ। ਬਾਕੀ ਅਮਨ ਜੀ, ਜਿਹੜਾ ਆਪਾਂ ਕਿਹਾ ਹੈਗਾ ਵੀ ਜਿਹੜਾ ਗ੍ਰਾਂਟ ਦੀ ਗੱਲ ਕੀਤੀ ਹੈਗੀ, $90,000 ਦੀ ਗ੍ਰਾਂਟ ਗੌਰਮੈਂਟ ਨੇ ਇਸ ਕਰਕੇ ਬਣਾਈ ਹੈ, ਫੈਡਰਲ ਗੌਰਮੈਂਟ ਨੇ, ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਉਹਨਾਂ ਦੇ ਫਿਊਚਰ ਦੀ ਸਟਰੋਂਗ ਬਣਾਉਣ ਲਈ। ਕਿਉਂਕਿ ਮੰਨ ਲਓ ਅੱਜ ਕਿਸੇ ਫੈਮਿਲੀ ਦੇ ਵਿੱਚ ਸਪੈਸ਼ਲ ਨੀਡ ਵਾਲਾ ਬੱਚਾ ਹੈਗਾ, ਅਗਰ ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਸ ਬੱਚੇ ਨੂੰ ਸੰਭਾਲਣਾ ਕਿੰਨੇ ਹੈਗਾ, ਗੌਰਮੈਂਟ ਕੋਲ ਇੰਨੇ ਹੋਸਪਿਟਲ ਜਾਂ ਇੰਨੇ ਨਰਸਿੰਗ ਹੋਮਸ ਵਗੈਰਾ ਨਹੀਂ ਹੈਗਾ ਜਿੱਥੇ ਉਹ ਉਹਨਾਂ ਸਾਰੇ ਬੱਚਿਆਂ ਦੀ ਟੇਕ ਕੇਅਰ ਕਰ ਸਕਣ। ਇਹੀ ਕਾਰਨ ਹੈ ਗੌਰਮੈਂਟ ਇਨਕਰੇਜ ਕਰ ਰਹੀ ਹੈ ਵੀ ਪੇਰੈਂਟਸ ਵੀ ਕੋਈ ਪੈਸੇ ਜਮ੍ਹਾਂ ਕਰ ਲੈਣ, ਗੌਰਮੈਂਟ ਦੇ ਦਿੰਦੀ ਹੈ, ਜਿਹਦੇ ਨਾਲ ਕਿ ਇੰਨੇ ਕੁ ਪੈਸੇ ਹੋ ਜਾਣਗੇ, ਬੱਚੇ ਨੂੰ ਕਿਸੇ ਤੇ ਫਾਈਨੈਂਸ਼ਲੀ ਡਿਪੈਂਡੈਂਟ ਨਹੀਂ ਹੋਣਾ ਪਏਗਾ। ਇਸ RDSP ਅਕਾਊਂਟ ਦਾ ਮਕਸਦ ਹੀ ਇਹ ਹੈਗਾ, ਇੱਕ ਲੌਂਗ ਟਰਮ ਸੇਵਿੰਗ ਅਕਾਊਂਟ। ਕਈ ਲੋਕਾਂ ਨੂੰ ਲੱਗਦਾ ਹੈਗਾ ਵੀ ਸ਼ਾਇਦ ਅਸੀਂ ਅੱਜ ਪੇਪਰ ਸਾਈਨ ਕਰਨੇ ਤੇ $90,000 ਅਗਲੇ ਮਹੀਨੇ ਆ ਜਾਣਾ, ਏਦਾਂ ਨਹੀਂ ਹੈਗਾ, ਇਹਦਾ ਪ੍ਰੋਸੈਸ ਹੈਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ, 416-910-9000, 416-910-9000, ਐਂਡ ਈਵਨ ਕੈਨੇਡਾ 'ਚ ਸਕਸੈਸਫੁਲ ਕਿੱਦਾਂ ਹੋਣਾ ਇਹਦੇ ਲਈ ਵੀ ਜਿਹੜਾ ਹੈਗਾ ਅਮਨ ਜੀ ਨੂੰ ਕਾਲ ਕਰ ਲਓ, ਮੈਨੂੰ ਕਾਲ ਕਰ ਲਓ, ਅਸੀਂ ਰੀਅਲ ਐਗਜ਼ਾਮਪਲਸ ਹੈਗੇ ਸਾਰੀ ਦੁਨੀਆ ਦੇ ਅੱਗੇ, ਇੱਥੇ ਆ ਕੇ ਮਿਹਨਤ ਕੀਤੀ, ਜ਼ੀਰੋ ਤੋਂ ਸਟਾਰਟ ਕੀਤਾ ਅਤੇ ਅੱਜ ਬਹੁਤ ਵੱਡਾ, ਮੈਂ ਕਹੂੰਗਾ ਪ੍ਰਾਊਡ ਹੁੰਦਾ, ਇੰਪਾਇਰ ਇਸਟੈਬਲਿਸ਼ ਕੀਤਾ ਕੈਨੇਡਾ 'ਚ। ਧੰਨਵਾਦ ਸਾਰਿਆਂ ਦਾ। ਨੰਬਰ ਅਗੇਨ ਮੇਰਾ
0: 416-910-9000, 416-910-9000, 416-910-9000। ਸ਼ੇਰ ਜੰਗ ਸਿੰਘ ਰਾਣਾ ਜੀ ਨਾਲ ਗੱਲ ਕਰ ਸਕਦੇ ਹੋ। ਜੋ ਗੱਲ ਮੈਂ ਕੀਤੀ ਸੰਤੋਸ਼, ਮੈਂ ਪੁੱਛਣਾ ਚਾਹੁੰਦਾ ਸੀਗਾ, ਸਿਆਹੀ ਡੋਲੀ ਆ ਉਹਦੇ ਤੇ ਠੱਪਾ ਇਹ ਲੋਕ ਲਾ ਸਕਦੇ ਨੇ, ਕੀ ਤੁਸੀਂ ਸੋਚਦੇ ਹੋ? ਮੈਂ ਕੱਲ ਲਈ ਦੇਖ ਰਿਹਾ ਸੀ ਕਿ 1,25,000 ਲੋਕ ਇਹ ਮੁਲਕ ਛੱਡ ਕੇ ਚਲੇ ਗਏ। ਕੀ ਤੁਸੀਂ ਆਪਣੀ ਮਾਂ ਨੂੰ ਛੱਡ ਕੇ ਚਲੇ ਜਾਂਦੇ ਹੋ ਕਿ ਆਪਣੇ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਹੋ ਜੇ ਤੁਹਾਨੂੰ ਲੱਗਦਾ ਕਿ ਰੋਟੀ ਨਹੀਂ ਸਾਡੇ ਤੋਂ ਅਰੇਂਜਮੈਂਟ ਹੋ ਰਹੀ ਜਾਂ ਸਾਡੀ ਇੱਛਾ ਦੇ ਮੁਤਾਬਕ ਨਹੀਂ ਹੋ ਰਿਹਾ ਜਿਵੇਂ ਅਸੀਂ ਚਾਹੁੰਦੇ? ਇਹ ਮੁਲਕ 'ਚ ਕੀ ਆ, ਉੱਥੇ ਨੌਕਰ ਚਾਕਰ ਸੀ ਭਾਈ, ਉੱਥੇ ਸਿਲੰਡਰ ਵੀ ਲਾ ਲੈਂਦੇ ਨੇ ਆਟੋ ਰਿਕਸ਼ੇ 'ਚ ਚੱਲਦੇ 'ਚੋਂ, ਉੱਥੇ ਤੁਹਾਡੇ ਖੜ੍ਹੇ ਦੀ ਚੇਨੀ ਲਾ ਕੇ ਵੀ ਭੱਜ ਜਾਂਦੇ ਨੇ। 15 ਵੀਡੀਓ ਕੱਲ੍ਹ ਮੈਂ ਦੇਖੀਆਂ, ਉੱਥੇ ਮੂੰਹ 'ਤੇ ਕੱਪੜਾ ਜਿਹਾ ਲੈ ਕੇ, ਇੱਕ ਰੁਮਾਲ 3 ਰੁਪਈਏ ਦਾ ਬੰਨ ਕੇ, ਇੱਕ ਕਟੂਆ ਜਿਹਾ ਚੱਕ ਕੇ ਹੱਥ 'ਚ, ਲੋਕਾਂ ਦੀਆਂ ਸ਼ਰੇਆਮ ਹੱਥਾਂ 'ਚ ਪਰਸ ਖੋ ਕੇ ਲੈ ਜਾਂਦੇ ਨੇ, ਹੈ ਜੀ। ਤੇ ਮੇਰਾ ਕੁਐਸਚਨ ਹੈ ਤੁਹਾਨੂੰ ਸਾਰਿਆਂ ਨੂੰ, ਸੰਤੋਸ਼ ਪੁੱਛਣਾ ਚਾਹੁੰਦਾ, ਤੁਸੀਂ ਸੋਚਦੇ ਹੋ ਮੈਂ ਗਲਤ ਕਹਿ ਰਿਹਾ ਕਿ ਸਹੀ ਕਹਿ ਰਿਹਾ?
1: ਨਹੀਂ ਅਮਨ ਜੀ, ਤੁਸੀਂ
0: ਨਹੀਂ, ਮੈਂ ਤਾਂ ਲੋਕਾਂ ਤੋਂ ਪੁੱਛਣਾ, ਤੁਸੀਂ ਤਾਂ ਐਵੇਂ ਕਹਿ ਦੋਗੇ, ਤੁਹਾਡਾ ਕੀ ਹੈ? ਤੁਹਾਡਾ ਮੇਰਾ ਤਾਂ ਇਹ ਹਿਸਾਬ ਆ, ਟੋਬੇ ਤੇ ਡੱਡੂ ਵਾਲਾ, ਤੁਸੀਂ ਕਹੋਗੇ ਨਹੀਂ ਨਹੀਂ ਤੁਸੀਂ ਠੀਕ ਕਹਿੰਦੇ ਹੋ, ਡੱਡੂ ਟੋਬੇ ਦਾ ਗਵਾਹ ਬਣ ਗਿਆ।
1: ਚਲੋ ਜੀ, ਅਸੀਂ ਸਾਰਿਆਂ ਨੂੰ ਪੁੱਛ ਲੈਂਦੇ ਆ ਅਮਨ ਜੀ ਕਿ ਸਾਰੇ ਕੀ ਕਹਿੰਦੇ ਆ।
0: ਤੁਸੀਂ ਜੋ ਮੈਂ ਗੱਲ ਬੋਲੀ ਹੈ ਪਿਛਲੇ ਕੁਛ ਮਿੰਟ ਦੇ ਵਿੱਚ, ਜੇ ਤਾਂ ਇਹਦੀ ਕੋਈ ਵੈਲਿਊ ਆ ਤਾਂ ਜਵਾਬ ਦਿਆ ਕਰੋ, ਨਹੀਂ ਤਾਂ ਬਾਏ ਬਾਏ ਟਾਟਾ। ਮੈਨੂੰ ਟੈਕਸਟ ਮੈਸੇਜ ਆ ਗਿਆ ਇੱਕ ਕਿ ਡਰਾਈਵਿੰਗ ਸਕੂਲ ਦਾ ਕੰਮ ਕਰਦੇ ਜੀ, ਮੈਂ ਇੰਸਟ੍ਰਕਟਰ ਹਾਂ, ਇਸ ਵੇਲੇ ਨਾਲ ਹਾਂ, ਮੈਨੂੰ ਗੱਲ ਬੜੀ ਚੰਗੀ ਲੱਗੀ। 1989 ਤੋਂ ਅਸੀਂ ਇੱਥੇ ਰਹਿ ਰਹੇ ਹਾਂ, 1990 ਤੋਂ ਅਸੀਂ ਇੱਥੇ ਰਹਿ ਰਹੇ ਹਾਂ, ਠੀਕ ਹੈ। ਵੀ ਸਾਨੂੰ ਇਹ ਮੁਲਕ ਬਹੁਤ ਪਿਆਰਾ ਲੱਗਦਾ, ਹੁਣ ਵੀ ਡਰਾਈਵਿੰਗ ਇੰਸਟ੍ਰਕਟਰ ਦੇ ਤੌਰ 'ਤੇ ਕਮਾ ਕੇ ਘਰੇ ਲੈ ਕੇ ਸ਼ਾਮ ਨੂੰ ਆਵਾਂਗੇ, ਜੋ ਬਣੂਗਾ ਸਾਡਾ, ਹੈ ਨਾ, ਸਿਖਾ ਰਹੇ ਹਾਂ। ਅਤੇ ਮੈਨੂੰ ਕਾਲ ਆਈ ਇੱਕ ਮੁੰਡੇ ਦੀ, ਮੈਨੂੰ ਲੱਗਦਾ ਸੀ ਗੱਲਬਾਤ ਤੋਂ ਨਵਾਂ ਮੁੰਡਾ ਆਇਆ ਇੱਥੇ, ਇਹ ਮੈਨੂੰ ਕਹਿ ਰਿਹਾ ਸੀਗਾ, ਕਹਿੰਦਾ ਭਾਅ ਜੀ ਜਗ੍ਹਾ ਜਗ੍ਹਾ 'ਤੇ ਐਡ ਚਲਾਉਣ ਲੱਗੇ ਹੋਏ ਨੇ ਕਿ ਆ ਜੋ ਲੈ ਜੋ, ਮੋੜਨਾ ਨਹੀਂ ਹੈਗਾ, ਇਲੀਗਲ ਹੈ, ਟੋਟਲੀ ਇਲੀਗਲ। ਅਤੇ ਮੈਂ ਜਿਹੜੀ ਗੱਲ ਕਹੀ ਆ ਵੀ ਇਹ ਪਹਿਲਾਂ ਖੂੰਜੇ ਜੇ ਖੋਲ੍ਹ ਦਿੰਦੇ ਨੇ ਵੀ ਚੱਲਣ ਦਿਓ, ਫਿਰ ਇਹਨੂੰ ਬੰਦ ਕਰ ਦਾਂਗੇ, ਇਹ ਵੀ ਸਕੀਮੀ ਨੇ। ਉਹ ਭਾਈ ਮੋਨੀਟਰਿੰਗ ਸਿਸਟਮ ਥੋੜ੍ਹਾ ਤੇਲ ਲੈਣ ਗਿਆ ਹੋਇਆ, ਹੈ ਉਈਓ ਗੱਫੇ ਜੇ ਖੋਲ ਦਿੰਦੇ ਹੋ ਹਰੇਕ ਨੂੰ ਚੱਕ ਕੇ, ਮੋਨੀਟਰ ਕਿਉਂ ਨਹੀਂ ਕਰਦੇ, ਚੈੱਕ ਕਿਉਂ ਨਹੀਂ ਕਰਦੇ ਤੁਸੀਂ? ਹਾਂਜੀ ਹਰਪ੍ਰੀਤ ਕੀ ਕਹਿਣਾ ਚਾਹੋਗੇ?
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਤੁਹਾਡੀਆਂ ਗੱਲਾਂ ਸਾਰੀਆਂ ਹੀ 100% ਸਹੀ ਆ ਬਈ, ਮੈਂ ਤਾਂ ਰੋਜ਼ ਤੁਹਾਡਾ ਪ੍ਰੋਗਰਾਮ ਅਰਲੀ ਮਾਰਨਿੰਗ ਸੁਣਦੀ, ਮੈਂ ਕੰਮ ਤੇ ਜਾਂਦੀ ਸੁਣਦੀ, ਪਰ ਤੁਹਾਡੀਆਂ ਸਾਰੀਆਂ ਗੱਲਾਂ 100% ਸਹੀ ਸੀ। ਜੋ ਤੁਸੀਂ ਬੋਲਿਆ ਸਾਰਾ ਕੁਝ ਸਹੀ, ਜਿਹੜਾ ਬੰਦਾ ਇੱਥੇ ਕੰਮ ਕਰਦਾ ਉਹ ਟੈਕਸ ਭਰਦਾ, ਪਰ ਜਿਹੜੇ ਲੋਕ ਇੱਥੇ ਵੈਲਫੇਅਰ ਦੇ ਬੈਠੇ ਉਹ ਆਪਣੇ ਬਿੱਲ ਦੇ ਪੈਸੇ ਖਾਈ ਜਾਂਦੇ, ਪਰ ਸਾਨੂੰ ਵੀ ਦੁੱਖ ਹੁੰਦਾ ਅਸੀਂ ਇੰਨਾ ਟੈਕਸ ਭਰਦੇ ਹਾਂ।
0: ਤੁਹਾਨੂੰ ਇਹ ਮੁਲਕ ਵਧੀਆ ਲੱਗਦਾ ਕਿ ਨਹੀਂ ਲੱਗਦਾ, ਇਹ ਦੱਸ ਦਿਓ ਬਸ।
3: ਬਹੁਤ ਵਧੀਆ ਲੱਗਦਾ ਸਭ, ਮੈਨੂੰ ਕੀ ਸਮਝੋ ਇੱਥੇ ਆਈ ਨੂੰ, ਪਰ ਮੈਂ ਤਾਂ ਜਾਂਦੀ ਹਾਂ ਸਟਰਗਲ ਹੀ ਕਰਦੀ ਹਾਂ।
0: ਬਹੁਤ ਸ਼ੁਕਰੀਆ, ਆਪਾਂ ਤਾਂ ਜਸਟ ਕੈਨੇਡਾ ਲਈ ਪੁੱਛ ਰਹੇ ਹਾਂ। ਹਰਪ੍ਰੀਤ ਇਸ ਮੁਲਕ ਦੀ ਵਿਚਾਰੇ ਦੀ ਥੋੜੀ ਕੋਈ ਗਲਤੀ ਹੈ, ਵਿਚਾਰਾ ਕਿਉਂ ਤਾਂ ਸਾਨੂੰ ਪਾਲਣਹਾਰ ਆ, ਅਸੀਂ ਵਿਚਾਰੇ ਹਾਂ।
3: ਹਾਂਜੀ ਲੋਕਾਂ ਦੀ ਗਲਤੀ ਹੈ ਭਾਜੀ, ਆਪਾਂ ਕਹਿੰਦੇ ਹੁੰਦੇ ਆਪਣੇ ਇਹ ਮੁਲਕ ਤੋਂ ਮੁਲਕ ਨੇ ਆਪਾਂ ਬਹੁਤ ਕੁਝ ਦਿੱਤਾ।
0: ਨਹੀਂ ਇਹਨਾਂ ਨੇ 4 ਸਾਲ ਚ ਨਾ ਟਰੂਡੋ ਹੋਣਾ ਨੇ ਜਿਹੜੇ ਦਰਵਾਜ਼ੇ ਨਹੀਂ ਖੋਲੇ ਸੀ ਇਹਦੇ ਮਿਨਿਸਟਰ ਨੇ, ਉਹ ਇੱਕ ਰਿਪੋਰਟ ਆਈ ਹੈ ਕਿ ਸਟੂਡੈਂਟ ਵੀਜ਼ੇ ਰਾਹੀਂ ਸਭ ਤੋਂ ਵੱਧ ਵੀਜ਼ਾ ਐਕਸਪਲੋਇਟ ਹੋਇਆ, ਕ੍ਰਿਮੀਨਲ ਤੇ ਜਿਹੜੇ ਲੋਕ ਲਾਅ ਪ੍ਰੋਸੀਡਿੰਗ ਨੂੰ ਫੇਸ ਕਰ ਰਹੇ ਸੀ ਉਹ ਸਭ ਤੋਂ ਵੱਧ ਲੋਕ ਅਲੱਗ ਅਲੱਗ ਮੁਲਕਾਂ ਤੋਂ ਚੜ ਕੇ ਆਏ, ਆਪਣੇ ਮੁਲਕ ਦੇ ਤਾਂ ਬਹੁਤ ਜ਼ਿਆਦਾ ਆਏ ਇੱਥੇ। ਇਹਨਾਂ ਨੇ ਸੱਗੀ ਨਾਲ ਪਰਾਂਦਾ ਫਰੀ ਕੀਤਾ ਸੀ ਨਾ ਵੀ 12ਵੀਂ ਪੜ੍ਹਨਾ ਸੀ ਕੁੜੀ ਦੇ ਨਾਲ, ਉਹਦੇ ਘਰ ਵਾਲੇ ਦਾ ਵੀਜ਼ਾ ਪਹਿਲਾਂ ਲੱਗੂਗਾ ਕੁੜੀ ਦਾ ਬਾਅਦ ਚੋਂ, ਤਾਂ ਹੀ ਉੱਥੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਸੀ ਜੀ 'ਚ ਕਿ 12ਵੀਂ 'ਚ ਹੋਣੇ ਵਾਲੀ ਆ, ਆਪ 30 ਲੱਖ ਰੁਪਏ ਲੈ ਕੇ ਆਜੋ ਕੋਈ ਬੰਦਾ ਜਿਹੜਾ ਆਉਂਦਾ, ਅਤੇ ਫਿਰ ਉਹ 30 ਲੱਖ ਦੇ ਵਿੱਚੋਂ ਤੁਸੀਂ ਪੈਸੇ ਲਾਓ, ਤੁਹਾਡੇ ਵਾਲਾ ਅਸੀਂ ਕੱਢ ਦਾਂਗੇ। ਇਹਨਾਂ ਲੋਕਾਂ ਨੇ ਕੰਟਰੀ ਦਾ ਬੇੜਾ ਗਰਕ ਕੀਤਾ ਅਸਲ 'ਚ ਆ ਕੇ। ਆਹ ਵੀਡੀਓ ਦੇਖ ਰਿਹਾ ਸੀ ਇੱਥੇ ਏਅਰਪੋਰਟ ਐਂਡ ਮੇਫੀਲਡ ਵਾਲੇ ਪਲਾਜ਼ੇ ਦੇ ਵਿੱਚ ਕਾਰਾਂ ਕਮਾਉਣ, ਕਹਿੰਦਾ 22 ਅੱਜ ਆ ਗਿਆ, ਆਹ ਸਪੈਟੇ ਅੱਜ ਆ ਗਏ 22 ਦੀ ਸ਼ਕਲ ਦੇਖਣ ਵਾਲੇ ਸੀ, ਇਹਨੂੰ ਕੋਈ ਮੰਗਵਾ ਸਕੂਟਰ ਨਾ ਦੇਵੇ ਪਿੰਡ 'ਚ, ਆਹ ਲੋਨ 'ਤੇ ਗੱਡੀ ਚੱਕਣੀਆਂ ਕਿਸ਼ਤਾਂ ਦਿੰਦਾ ਹੋਣਾ, ਖਰੀ ਨਹੀਂ ਲੁਕੋ ਕੇ ਕਿਤੇ ਭੱਜੇ ਫਿਰਦੇ ਹੋਣੇ, ਇੰਸ਼ੋਰੈਂਸਾਂ ਇਹੋ ਜਿਹੀਆਂ ਨਿਕਲਦੀਆਂ ਵੀ ਹੋਈਆਂ ਹੁੰਦੀਆਂ ਨੇ, 22 ਦੀ ਵੀਡੀਓ ਬਣਾ ਕੇ ਹਾ ਹਾ ਹਾ ਹਾ ਹਾ, ਕੀ ਇੰਪਰੈਸ਼ਨ ਦੇ ਰਹੇ ਹੋ ਇਸ ਮੁਲਕ ਦਾ ਤੁਸੀਂ? ਹੋਏ ਤੁਹਾਡੇ ਤੁਹਾਡਾ ਕਰਦੇ ਕਟਾਪਾ ਪੰਜਾਬ ਪੁਲਿਸ ਮੰਗੋ, ਮੇਰੀ ਗੱਲ ਸੁਣੋ। ਉੱਥੇ ਪੰਜਾਬ 'ਚ ਮੈਂ ਦੇਖਿਆ ਜੀ ਉਹ ਮੋਟਰਸਾਈਕਲ ਦੇ ਪਟਾਕੇ ਜੇ ਪਾਉਂਦੇ ਸੀ, ਪੁਲਿਸ ਵਾਲੇ ਭੱਜ ਕੇ ਗਏ, ਉਹ ਮੁੜੇ ਯੂ ਟਰਨ ਮਾਰ ਕੇ ਪੁਲਿਸ ਨੂੰ ਦੇਖ ਕੇ SHO ਭੱਜ ਕੇ, ਗੁਲਾਮ ਆ ਤੂੰ ਧੂਈ ਆਉਂਦੇ ਸੀ ਕਰਦੇ ਸੀ, ਅੰਕਲ ਸਾਡਾ ਮੋਟਰਸਾਈਕਲ, ਉਹ ਕਹਿੰਦਾ ਤਾਂ ਤੁਹਾਡੀ ਇਹੀ ਕੀਤਾ ਸੀ ਮੋਟਰਸਾਈਕਲ ਦੀ ਗੰਦ ਪਾਇਆ ਤੁਸੀਂ, ਇਹ ਛਿੱਤਰਾਂ ਦੀ ਜਿਹੜੇ ਖਾਣੇ ਵਾਲੇ ਲੋਕ ਨੇ ਨਾ, ਇਹਨਾਂ ਨੂੰ ਇਹ ਸੌਫਟ ਜਿਹੜੀਆਂ ਚੀਜ਼ਾਂ ਨੇ, ਡਿਗਨਿਟੀ, ਰਿਸਪੈਕਟ, ਇਹ ਜਿਹੜੀਆਂ ਤੁਹਾਨੂੰ ਮਿਲੀਆਂ ਨੇ, ਇਹ ਮੁਲਕ ਨੇ ਦਿੱਤੀਆਂ ਨੇ, ਇਹ ਲਾਅ ਸੌਫਟ ਤਾਂ ਸ਼ਹਿਰੀ ਕੋਲ ਅਧਿਕਾਰ ਵੱਧ ਨੇ ਕਾਨੂੰਨ ਦੇ ਵਿੱਚ, ਜਿਹੜੇ ਕਾਨੂੰਨ ਦੇ ਪ੍ਰੋਟੈਕਟ ਕਰਨ ਵਾਲੇ ਸਿਸਟਮ ਬਣੇ ਨੇ ਉਹਨਾਂ ਤੋਂ ਉੱਪਰ ਅਧਿਕਾਰ ਦਿੱਤੇ। LCP ਦੀ ਗੱਲ ਚੱਲ ਰਹੀ ਸੀ ਇਸ ਵੇਲੇ, ਆਹ ਬੇਲ ਦੇ ਉੱਪਰ ਗੱਲ ਚੱਲ ਰਹੀ ਸੀ, ਬੇਲ ਕਿਉਂ ਬਾਰ ਬਾਰ ਗ੍ਰਾਂਟ ਕੀਤੀ ਜਾਂਦੀ, 905, 673, 333, 337, ਤੁਹਾਨੂੰ ਨਹੀਂ ਲੱਗਦਾ ਸਭ ਕੁਝ ਠੀਕ ਚੱਲਦਾ ਪਿਆ? ਦੈਟਸ ਗੁੱਡ, ਰੀਅਲੀ ਐਪਰੀਸ਼ੀਏਟ, ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਚੱਲ ਰਿਹਾ ਸਾਰਾ ਕੁਝ, ਰੀਅਲੀ ਐਪਰੀਸ਼ੀਏਟ, ਤੁਹਾਨੂੰ ਲੱਗਦਾ ਕਿ ਜੋ ਮੈਂ ਬੋਲ ਰਿਹਾ ਇਹਦੇ 'ਚ ਕਿਤੇ ਕੋਈ ਸੱਚਾਈ ਹੈ ਕਿ ਨਹੀਂ ਹੈ? 905-673-333-337 905-673-333-337 'ਤੇ ਤੁਸੀਂ ਕਾਲ ਕਰ ਸਕਦੇ ਹੋ, 905-673-333-337 'ਤੇ ਕਾਲ ਕਰਨੀ ਹੈਗੀ ਆ, ਅਤੇ ਤੁਹਾਡੀ ਗੱਲਬਾਤ ਸਾਡੇ ਨਾਲ ਸ਼ੇਅਰ ਹੋ ਜੂਗੀ। ਟਾਈਮ ਥੋੜ੍ਹਾ ਹੈਗਾ ਸਾਡੇ ਕੋਲ, 905, ਦੋ ਲਾਈਨ ਖਾਲੀ ਨੇ ਮੇਰੀਆਂ, ਦੋ ਬਿਜ਼ੀ ਨੇ, 905-673-333-337 ਤੁਸੀਂ ਜੋ ਹੋ ਰਿਹਾ ਇਹਨੂੰ ਕਿਵੇਂ ਮਹਿਸੂਸ ਕਰ ਰਹੇ ਹੋ, ਜਿਵੇਂ ਚੱਲ ਰਿਹਾ ਤੁਹਾਨੂੰ ਵਧੀਆ ਲੱਗਦਾ ਵੀ ਬਹੁਤ ਵਧੀਆ ਚੱਲ ਰਿਹਾ, ਕੋਈ ਕਹਿ ਰਿਹਾ ਕਿਸੇ ਨੂੰ ਤੂੰ ਗ੍ਰਾਂਟ, ਮੈਂ ਫੋਨ 'ਤੇ ਰੇਡੀਓ 'ਤੇ ਤਾਂ ਗੱਲ ਕੀਤੀ ਆ, ਐਵੇਂ ਫਸ ਨਾ ਜਾਇਓ, ਇਹਨਾਂ ਨੇ ਸਾਈਨ ਕਰਾ ਕੇ ਭੱਜ ਜਾਣੇ ਨੇ ਵਿੱਚੋਂ ਕਮਿਸ਼ਨਾਂ ਲੈ ਕੇ ਆਪਣੀਆਂ, ਇਹ ਇਹਨਾਂ ਨੂੰ ਕੁਛ ਬਣਦਾ ਪਿਆ ਤਾਂ ਹੀ ਤੁਹਾਨੂੰ ਜ਼ੋਰ ਲਾ ਰਹੇ ਨੇ। ਸਹੀ ਲੋਕ ਸਹੀ ਢੰਗ ਨਾਲ ਚੱਲੋ, ਤੁਸੀਂ ਬਾਲ ਬੱਚਿਆਂ ਵਾਲੇ ਹੋ ਸਾਰੇ, ਤੁਹਾਡੇ ਬੱਚਿਆਂ ਨੇ ਹੋਰ ਕਿਤੇ ਰਹਿ ਨਹੀਂ ਪਾਉਣਾ, ਇੱਥੋਂ ਜਾ ਕੇ 8ਵੀਂ ਤੱਕ ਆਪਣਾ ਜਵਾਕ ਪੜ੍ਹਾ ਲਿਓ, ਲੈ ਜਿਓ ਉਹਨੂੰ ਕਿਸੇ ਹੋਰ ਮੁਲਕ 'ਚ, ਦੇਖ ਲਿਓ ਜੇ ਬਸ ਗਿਆ ਇਹ ਜਾ ਕੇ ਉੱਥੇ। 905-673 ਬਲੋਕ ਕਾਲ ਬੈਨ ਨਹੀਂ ਲੈਣੀ ਵੀ ਯਾਰ, ਅਤੇ ਕਾਲ ਦੇ ਨਾਲ ਕਾਲ ਕਰ ਲਓ ਜੀ, ਗੱਲ ਕਰਨੀ ਕਿਸੇ ਨੇ, ਨਹੀਂ ਹੈਗਾ ਤਾਂ ਓਕੇ ਟਾਈਮ, ਧੰਨਵਾਦ ਤੁਹਾਡਾ। MH18 ਡੋਰ ਵਿੰਡੋ ਰਿਪੇਅਰ ਵਾਲੇ ਨੇ, ਆਹ ਮੁੰਡਾ ਦੋ ਜੋਬਸ ਕਰਦਾ ਨਾਲ ਨੌਕਰੀ ਕਰਦਾ, ਇਹ ਨੇ ਮਿਹਨਤ ਕਸ਼ ਲੋਕ ਜਿਨ੍ਹਾਂ ਨੇ ਇੱਥੇ ਮੁਲਕ 'ਚ ਅਮੀਰ ਹੋਣਾ ਹੈਗਾ, ਬਸ ਇਹਨਾਂ ਨੂੰ ਇਹ ਸਮਝ ਆ ਜੂਗੀ ਸਪੀਡ ਨਾਲ ਨਹੀਂ ਤਰਕੀਬ ਨਾਲ ਬਣਨਾ ਸਭ ਕੁਛ। ਇਹ ਮੁੰਡਾ ਕਹਿੰਦਾ ਤੁਹਾਡਾ ਕਿਸੇ ਦਾ ਵੀ ਡੋਰ ਖਰਾਬ ਹੈ, ਤੁਹਾਡਾ ਕਿਸੇ ਦੀ ਵਿੰਡੋ ਖਰਾਬ ਹੈਗੀ ਹੈ, ਰਿਪਲੇਸ ਕਰਨੀ ਹੈ, ਸ਼ੀਸ਼ਾ ਟੁੱਟ ਗਿਆ, ਫੋਗੀ ਗਲਾਸ ਹੈਗਾ ਤੁਹਾਡਾ, ਅਤੇ ਤੁਸੀਂ ਪੂਰੀ ਘਰ ਦੀ ਚੇਂਜ ਨਹੀਂ ਕਰਾ ਸਕਦੇ, ਜਾਂ ਇੰਟੀਰੀਅਰ ਡੋਰ ਜਿਹੜਾ ਤੁਹਾਡਾ ਫਸਦਾ, ਵਾਈਨਲ ਡੋਰ ਸਲਾਈਡਿੰਗ ਜਿਹੜੀ ਤੁਸੀਂ ਲਾਉਣੀ ਚਾਹੁੰਦੇ ਹੋ ਬਾਹਰਲੇ ਪਾਸੇ ਜਾਲੀ ਵਾਲੀ, ਹਾਂਜੀ ਕੋਈ ਵੀ ਵਿੰਡੋ ਡੋਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਹੀ ਕੈਨ ਹੈਲਪ। MH18 ਡੋਰ ਵਿੰਡੋ ਰਿਪੇਅਰ ਕਾਲ ਕਰ ਲਓ, 647-551-0004 6475510004 ਦੇ ਉੱਤੇ ਤੁਸੀਂ ਕਾਲ ਕਰਨੀ ਆ, ਅਤੇ ਕੰਪਨੀਆਂ ਸੀ ਜਿਹੜਾ ਤੁਹਾਡੇ ਨਾਲ ਉਹਦੀ ਵੀ ਗੱਲ ਕਰਾਂਗੇ, ਅਤੇ ਹੈਲੋ,
4: ਹੈਲੋ,
0: ਹਾਂਜੀ
3: ਮੈਂ ਕਹਿਣਾ ਚਾਹੁੰਦੀ ਹਾਂ ਕਿ ਵੀ ਕੇਮ ਇਨ 1972 ਐਂਡ ਅਸੀਂ ਇੰਨੀ ਇਹ ਸਾਰਿਆਂ ਨੇ ਜਿਹੜੇ ਵੀ ਆਏ ਉਸ ਟਾਈਮ ਦੇ ਵਿੱਚ ਉਹਨਾਂ ਨੇ ਇਹ ਮੁਲਕ ਦੇ ਵਿੱਚ ਇੰਨਾ ਕੰਮ ਕੀਤਾ ਕਿ ਕੁੱਤੇ ਆਪਣੀ ਇੱਜ਼ਤ ਕੀਤੀ ਹੈ ਤੇ 4 ਸਾਲਾਂ ਦੇ ਵਿੱਚ ਇਹ ਸਾਰਿਆਂ ਨੇ ਸੱਤਿਆਨਾਸ ਮਾਰਤੀ ਹੈ।
0: ਚਲੋ ਉਹ ਨਹੀਂ ਗੱਲ 4-5 ਸਾਲ ਦੀ ਨਹੀਂ ਹੈ ਭੈਣ ਜੀ, ਗੱਲ ਹੈ ਕਿ ਲੋਕ ਉਧਰ ਨੂੰ ਤੁਰ ਪਏ ਜਿਹੋ ਜਿਹੇ ਮੁਲਕਾਂ ਚੋਂ ਆਏ ਸੀ, ਉਹੋ ਜਿਹੇ ਕੰਮਾਂ ਨੂੰ ਤੁਰ ਪਏ, ਚੰਗੇ ਭਲੇ ਬਾਲ ਬੱਚਿਆਂ ਵਾਲੇ ਵੀ, ਆਹ ਲੈ ਲਓ ਆਹ ਗ੍ਰਾਂਟ ਵਾਲਾ ਕਹਿੰਦਾ ਮੋੜਨੀਓ ਨਹੀਂ ਹੈ ਤੁਸੀਂ ਬਸ ਲੈ ਲਓ, ਇਹੋ ਜਿਹੇ ਕਿਹੜੇ ਪਲਾਨ ਹੋਏ ਸਰਕਾਰ ਦੇ ਕਿ ਸਰਕਾਰ ਤੜਫ ਰਹੀ ਹੈ ਪੈਸੇ ਲੈ ਲਓ ਤੇ ਤੁਸੀਂ ਮੋੜਿਓ ਨਾ, ਹੁੰਦਾ ਕਦੇ ਇਦਾਂ ਤੁਸੀਂ
3: ਨਹੀਂ ਹੁੰਦਾ। ਯੂ ਨੋ ਦੀ ਅਦਰ ਥਿੰਗ ਇਜ਼ ਜਿਹੜਾ ਗੰਦ ਪਾਇਆ ਔਨ ਦ ਸਟਰੀਟਸ ਐਂਡ ਐਵਰੀਥਿੰਗ ਔਨ ਦ ਰੋਡ।
0: ਚਲੋ ਚਲੋ ਮੇਰੀ ਗੱਲ ਸੁਣੋ ਨਾ, ਇਹ ਚ ਬਾਏ ਲਾ ਆਫੀਸਰ ਰਿਸਪੋਨਸੀਬਲ ਨੇ, ਇਹ ਨਹੀਂ ਹੈਗੇ ਇਹ ਜਿਹੜੇ ਤੁਸੀਂ ਚੁਣ ਚੁਣ ਕੇ ਕਾਉਂਸਲਰ ਨਹੀਂ ਭੇਜੇ ਹੋਏ ਤੁਹਾਡੇ, ਇਹ ਰਿਸਪੋਨਸੀਬਲ ਨੇ, ਤੁਸੀਂ ਇਹਨਾਂ ਨੂੰ ਵੀ ਨਾ ਭੁੱਲੋ ਵਿਚਾਰਨੇ, ਇਹ ਤਾਂ ਆਪਣੀਆਂ ਆਦਤਾਂ ਦੇ ਮਤਲਬ ਮਜਬੂਰ ਨੇ, ਤੁਸੀਂ ਕਾਉਂਸਲਰ ਦੀ ਗੱਲ ਕਰੋ, ਇਹ ਕਿੱਥੇ ਸੁੱਤੇ ਪਏ ਨੇ,
3: ਉਹਨਾਂ ਨੂੰ ਈਮੇਲ
0: ਆ ਗਈਆਂ, ਉਹਨਾਂ ਨੂੰ ਉਹ ਪ੍ਰਵਾਹ ਕਰਦੇ ਨੇ, ਤਨਖਾਹ ਲੱਗੀ ਹੋਈ ਆ, ਹੋਟਲਾਂ 'ਚ ਲੋਕ ਰਹਿੰਦੇ ਨੇ, 6 ਕਿਲੋਮੀਟਰ 'ਤੇ ਘਰ ਹੁੰਦਾ, ਹੋਟਲ ਦਾ ਕਮਰਾ 300 ਰੁਪਏ ਰਾਤ 'ਤੇ ਲੈ ਕੇ ਕਿਰਾਏ 'ਤੇ ਰਹਿੰਦੇ ਨੇ, ਉਹਨਾਂ ਦਾ ਬੌਸ ਹੋਰੇ ਕੰਮਾਂ 'ਚ ਬਿਜ਼ੀ ਆਪਾਂ ਨੂੰ, ਅੱਛਾ ਅਮਰੀਕਾ ਦੀ ਇਹ ਕਿਤੇ ਹੀ ਅਮਰੀਕਾ ਨੂੰ ਇਹ ਕਰ ਦੂੰ, ਲਿਆਓ ਜਹਾਜ਼ ਪ੍ਰਾਈਵੇਟ ਜਹਾਜ਼ ਲੈ ਕੇ ਆਓ, ਪ੍ਰਾਈਵੇਟ ਜਹਾਜ਼ 'ਚ ਘੁੰਮਿਆ ਕਰਾਂਗੇ, ਉਹ ਮੁੜਦੋ ਲੋਕਾਂ ਨੂੰ ਪਤਾ ਲੱਗ ਗਿਆ। ਹੈਲ ਜਿਹੜੀ ਆ ਇੱਕ ਪਾਸੇ ਨਹੀਂ, ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੇ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਵਿੱਚ ਨੈਗਲੀਜੈਂਸੀ ਲਾਪਰਵਾਹੀ ਦਾ ਆਉਣਾ, ਤੁਸੀਂ ਕਿਸੇ ਲਈ ਕਾਲ ਕਰ ਦਿਓ ਉਹ 2 ਮਿੰਟ 'ਚ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਨੇ ਵੀ ਖਿਹੜਾ ਛੁੱਟ ਜਾਵੇ ਕਿਸੇ ਹੋਰ 'ਤੇ ਪੈ ਜਾਵੇ, ਅਤੇ ਤੁਸੀਂ ਕੋਈ ਨਵੀਂ ਚੀਜ਼ ਕਰਨੀ ਅਪਲਾਈ ਕਰ ਦਿਓ, ਇਹ ਤੁਹਾਡਾ ਜਿਉਣਾ ਹਰਾਮ ਕਰ ਦੇਣਗੇ, ਟਾਕੀ ਇੱਧਰ ਨੂੰ ਕਾਤੇ ਆ, ਇਹ ਟਾਕੀ ਦੀ ਫਲਾਣੀ ਗ੍ਰੇਡਿੰਗ ਕਰਾ ਕੇ ਲੈ ਕੇ ਆਓ, ਹੁਣ ਇੱਥੇ ਫਲਾਣਾ ਇੰਜੀਨੀਅਰ ਹਾਇਰ ਕਰੋ, ਇਹ ਇੰਜੀਨੀਅਰ ਕੰਪਨੀ ਸਾਨੂੰ ਤਾਂ ਪਤਾ ਨਹੀਂ ਕਿਹੜੀ ਆ, ਸਾਨੂੰ ਤਾਂ ਪਤਾ ਨਹੀਂ ਕਿਹੜੀ ਆ, ਆਹ 6 ਕੰਪਨੀਆਂ ਨੇ, ਲੋਕ ਲੱਭ ਲਓ, ਉਹ 6 ਕੰਪਨੀਆਂ ਨੂੰ ਪਤਾ ਹੁੰਦਾ ਵੀ 7ਵਾਂ ਬੰਦਾ ਹੈ ਨਹੀਂਗਾ, ਰਗੜੋ ਚੰਗੀ ਤਰ੍ਹਾਂ ਰਗੜੋ ਇਹਨਾਂ ਨੂੰ ਫੜ ਕੇ, ਫਿਰ ਉਹ ਰੇਟ ਦਿੰਦੇ ਨੇ ਕਿ ਕਾਗਜ਼ 'ਤੇ ਡਰਾਇੰਗਾਂ ਬਣਾਉਣ ਦਾ 8,000-7,000, ਇਹ ਮਿਲੀ ਭੁਗਤਾ, ਹੋਰ ਕੀ ਹੈਗਾ ਇਹ ਕੀ ਹੋਰ ਇਹ ਮੁਲੀ ਭੁਗਤੇ ਆ ਇਹ ਸਭ ਕੁਛ, ਅਤੇ ਉਹ ਬਾਊ ਬੈਠੇ ਨੇ ਉਹਨੂੰ ਪਤਾ 2.5 ਲੱਖ ਦਾ ਪੇਰੋਲ ਆ, ਲੱਤਾਂ 'ਤੇ ਜਿਹੜੇ ਟੇਬਲ 'ਤੇ ਲੱਤਾਂ ਨਹੀਂ ਰੱਖ ਸਕਦੇ, ਬਸ ਲੋਕਾਂ 'ਤੇ ਲੱਤਾਂ ਰੱਖ ਕੇ ਬਹਿੰਦੇ ਨੇ ਉਹ, ਇਹ ਇੱਕ ਐਵੇਂ, ਮੈਂ ਚਾਈਨਾ ਜਾ ਕੇ ਆਇਆ, ਮੈਂ ਤਾਂ ਇੱਦਾਂ ਗੱਲਾਂ ਬੋਲਦਾ, ਜਿਸ ਮੁਲਕ ਨੇ ਸੁਧਾਰ ਕਰਨਾ, ਇੱਕ ਆਦਮੀ ਨੇ ਸੁਧਾਰ ਕਰ ਦਿੱਤਾ ਪੂਰੇ ਮੁਲਕ ਦਾ। 905-673-3337 ਇਹਦੇ 'ਤੇ ਕਾਹਨੂੰ ਗੱਲ ਕਰਨੀ, ਆਪਾਂ ਬਾਬੇ ਬਖਤੌਰ 'ਤੇ ਗੱਲ ਕਰਦੇ ਹਾਂ, ਬਾਬੇ ਬਖਤੌਰ ਤੁਸੀਂ ਕਾਲ ਕਰ ਲਿਓ 905-673-3337, ਤੁਸੀਂ ਨਾਮ ਅਤੇ ਡੇਟ ਆਫ ਬਰਥ ਦੱਸਣਾ, ਅਸੀਂ ਤੁਹਾਡੀਆਂ ਆਦਤਾਂ ਦੱਸਾਂਗੇ ਕਿੱਦਾਂ ਦੀਆਂ ਨੇ, ਸੰਤੋਸ਼ ਪਹਿਲੀ ਆਦਤਾਂ ਹੀ ਦੱਸਾਂਗੇ ਵਾਲੀ ਜਿਹੜੀ ਹੁਣ ਚੱਲ ਰਹੀ ਹੈ, ਅਮਲੀ ਦੱਸਾਂਗੇ ਤੁਹਾਡੀ ਕਿ ਤੁਹਾਡੇ ਆਸ ਪਾਸ ਜੋ ਮਰਜ਼ੀ ਹੈ, ਸਭ ਤੋਂ ਮਾੜਾ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਸਭ ਕੁਛ ਸਹਿਣ ਕਰ ਜਾਣਾ, ਕੁਝ ਨਾ ਕਹਿ ਪਾਉਣਾ, ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਪਾਸ਼ ਕਹਿੰਦਾ ਸੀਗਾ, ਮਰ ਗਿਆ ਸੀ ਆਪ, ਗੋਲੀ ਨਾਲ ਮਾਰਿਆ ਸੀਗਾ, ਕ੍ਰਾਂਤੀਕਾਰੀ ਸੀ ਪਾਸ਼, ਬਾਅਦ 'ਚੋਂ ਪੰਜਾਬ ਪੁਲਿਸ ਨੇ ਕੇਸ ਪਾ ਕੇ ਜਨਾਨੀ ਨਾਲ ਸੌਂਦਾ ਸੀ, ਆਹ ਬੰਦੇ ਨਾਲ ਸੌਂਦਾ ਸੀ, ਇਹ ਨਾਲ ਸੌਂਦੇ, ਜੋ ਇਹ ਕਰਦੇ ਹੁੰਦੇ ਨੇ, ਕਿਸੇ ਦੀ ਜਾਨ ਦੀ ਕੁਰਬਾਨੀ ਨੂੰ ਜ਼ੀਰੋ ਕਰ ਦੇਣਾ, ਅਤੇ ਅਸੀਂ ਗਿੱਜੇ ਹੋਏ ਹਾਂ ਮੀਡੀਆ ਤੋਂ ਇਹ ਖਬਰਾਂ ਸੁਣ ਕੇ, ਅੱਛਾ ਇਹ ਜਨਾਨੀ ਨਾਲ ਸੌਂਦਾ ਹੁੰਦਾ ਸੀ, ਬੰਦੇ ਨਾਲ ਨਹੀਂ ਸੌਂਦਾ ਸੀਗਾ, ਅਸੀਂ ਇੰਨੇ ਕੁ ਜੋਗੇ ਹਾਂ, ਅਸੀਂ ਇਹਨਾਂ ਦੀਆਂ ਕੁਰਬਾਨੀਆਂ ਨੂੰ ਰੰਗ ਲਿਆਓ, ਰੰਗ ਲਿਆਓ, ਰੰਗ ਲਿਆਓ ਜੀ, ਇਹਨਾਂ ਸ਼ਹੀਦਾਂ ਦੀ ਕੁਰਬਾਨੀ ਇੱਕ ਦਿਨ ਰੰਗ ਲਿਆ, ਉਹ ਰੰਗ ਨਹੀਂ ਲਿਆ ਸਕੀ, ਚਾਹੇ ਭਗਤ ਸਿੰਘ ਹੋਣਾ ਦੀ ਗੱਲ ਕਰ ਲਈਏ ਚਾਹੇ ਕਿਸੇ ਦੀ ਵੀ, ਪਰ ਇਹਨਾਂ ਦੀ ਸ਼ਹਾਦਤਾਂ ਬਹੁਤ ਵੱਡੀਆਂ ਨੇ, ਬੇਮਿਸਾਲ ਨੇ, ਇਹੋ ਜਿਹੀਆਂ ਸ਼ਹਾਦਤਾਂ ਦੀ ਮਿਸਾਲ ਨਹੀਂ ਮਿਲਦੀ ਹੈਗੀ। 905-673-3337 ਸਟੂਡੀਓ ਨੰਬਰ ਹੈ। ਯੂੰ ਗਏ ਯੂੰ ਵਾਪਸ ਆਏ।
4: ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
5: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
6: ਤੇ ਤੇਰਾ ਕੰਮ 24 ਘੰਟਿਆਂ 'ਚ ਕਰਨਗੇ ਮਿਸਟਰ ਸੰਧੂ।
5: ਅੱਛਾ ਜੀ,
7: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
0: ਹਾਂਜੀ, ਹੈਲੋ,
8: ਹੈਲੋ,
0: ਹਾਂਜੀ
8: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ,
0: जागरूक कर रहा तुम होर कुछ नहीं मेरा काम अवेयरनेस लैके आना ये भी गुरदे थोड़े जे उदा चाहिए होंगे ने गाने गुणे तो गल्ला गुल्ला तो मैं भी बथेरिया सुना दूंगा बटन लगे ने दब दिया करूंगा जो मुद्दे चलते पे ने जिन्हां दे विच सिस्टम एक्सपलॉयट हो रहा है थोड़े बच्चों के आने वाले समय का भविख एक्सपलॉयट हो रहा उन्होंने मुद्दों के उ सही ढंग गल करिए जे अज कोई बंदा स्कूल ट्रस्टी तो मेयर के इलैक्शन या वह काउंसलर के इलैक्शन या रीजनल काउंसलर खड़ा उन्होंने पूछिए पहला तेरे अंडर 8 या 25 स्कूल से 25 स्कूलों के ड्राइवेज़ के ड्रग बेचने वाले आते कि नहीं आते उत्थे गुंडे आके बुलिंग करते दूजे बच्चों कि नहीं करते पहला ये उत्ते रिपोर्ट दे तेरी पिछली रिपोर्ट काट दे सानू की है अगली बार तरक्की तेनों असी फिर असी तो लोगों गिजे हुए हैं वो आपां जानदा वो अपने भोग ते आ गया सी वो अपने घरे आ गया सी उत्थे पार्क च मिल गया सी वोट पा दो उन्हूं यकीन होया होया भी लोग तो जिदा के हैगे ने समझ आ गए मैनू किदां दे ने ते मैं ये चीज़ां नूं समझा रहा तुहानूं नवां कैंडीडेट कौन आ रहा वो भी देखो वो कोई क्रैडिबिलिटी है उन्हां दी गल्लबात दे विच कुछ करना चाहते हैं कि वह सीधा कहण के मैनू जी तुसीं काउंसलर बना दो मैं अपनी तनखा बधानी चाहना इजाफा करना चाहना अपनी पावर बधानी चाहना तो तुम मैं बना दो प्लीज़ तो मेरा फिर वाधा हो जाए मैं ऑनैसटली जे मैं खड़ूंगा मैं तो इदा गल करूँगा थोड़ा ऑनैसटली मैं थोड़े काम कर दिया करूँगा मैं अपनी तनखा भी बधानी है अपनी पोस्ट भी उपर लेके जाने मैं थोड़ी सेवा च आ गया मैं थोड़ा झूठ नहीं बोलूँगा किसी ने भी अभिषेक ओ स्टूडियो नंबर 9056733 मास्टर यूर एग्जाम तुम एग्जाम ईजी करना चाहते हो समझ के पढ़ के या इन तो जो भी ये हैल्प करे तुम ये मास्टर यूर एग्जाम कॉन्टैक्ट करना रियल स्टेट मॉर्गेज इंश्योरेंस से डिजाइनर का किसी भी तरह का एग्जाम क्लीयर करना है जिहड़ा कि 2 महीने तो लैके 4 महीने के थोड़े को किसी भी चीज़ का लाइसेंस आ सकता 8 तो वध लाइसेंस ने मास्टर यूर एग्जाम 4373765656 4373756656 नंबर के उ कॉन्टैक्ट करना ट्रू नॉर्थ कंपनी है ग्रैवल तुम पवानी है किसी ने भी या कोई भी कॉन्ट्रैक्टर आ अपनी जी वेस्ट आ ड्राइवे पट्टिया से जरा गंद गुंदा सुटना है वो तुम ट्रू नॉर्थ का यार्ड आ 15 मिनटों वेले ही कर देंगे 10 मिनट वेले कर देंगे 5 मिनट वेले कर देंगे तो ट्रू नॉर्थ 416-803-0623 416-803-0623 हाँ जी बोलो जी सिमरनदीप की कहना जी सरनदीप
9: हाँ जी की हाल है भाई
0: चढ़दी कला
9: भाई वधिया वो तुहाडा टॉक शो मतलब इस चीज ते गल होनी चाहिए आ जिहड़े एक तां ग्रांटां वाले आ जिहड़ा रौला पापा दसदे लोकां दा फायदा कराउंदे
0: मैं आई स्वेयर टू गॉड मैं कदे नहीं सुनिया परमेश्वर हाजर नाजर ने मैं कदे रेडियो नहीं लाया हुंदा बट आई हर्ड बट जब मैं खंबे ते देखदा लिखया हुंदा
9: मैं भी खंबे ते लिख के लिखे नु वेख के कॉल
0: मैं कॉल कीती ओ मैनूं मोटिवेट कर रहा सी तू मोड़ने नहीं गए लै ला मैनूं बहुत मोटिवेट कर रहा सी ओ बंदा पुछ के किते को मकान उहनूं पता आपे लीन पा देणगे ते मकान ते बाद चों फोटो पा रहे चलाउंदे कॉलेज ने बनाउंदे बिल्डिंगा पए ने यह सब कुछ चल रहा जी इत्थे गुरतेज जी
10: हेलो सत श्री अकाल
0: जी
10: हां जी मैं थोड़ा शो सुनना हुंदा हां नवा नवा सुनन लग्गिया बहुत वधिया लगदा जी
0: चलो बहुत शुक्र है परमात्मा दा
10: हां जी
0: उबर स्किप या कोई भी रिपेयर आ बेफिक्रे होके चल जाओ गैरी गरेवाल यार हाईलैंड ऑटो रिपेयर सेंटर 9054363 कॉन्टैक्ट किया जा सकता है ये अज ना जिन्हें भी लोग सुन रहे तो कोई बंदा किसी कंपनी के सुपरवाइजर लग्या हुआ प्रोडक्शन के मैनुफैक्चरिंग चो तो पैलेट्स की जरूरत पैंती है या कोई बंदा इतों पैलेट्स इंडिया एक्सपोर्ट करनिया चाहता है पैलेट्स होंगे जो स्किड होंदिया ने कनेडियन स्किड्स ने इन्हों का दुनिया च ना है तो तुम कोई भी ऑपरेशन मैनेजर हो शिपिंग डिपार्टमेंट काम करते हो तुसी जरूर कॉन्टैक्ट करना अपनी कम्यूनिटी की एक कंपनी है जिहड़ी पैलेट्स

0: ਟਿਕਟ ਛੱਡੋ ਭਰਾ, ਦੋ ਨੰਬਰ ਚ ਦੋ ਨੰਬਰੀ ਹੈ, ਕਿੱਥੇ ਨਿਕਲੇ ਹੋਏ ਨੇ? ਖੁੰਭਾਂ ਵਾਂਗੂ ਬਾਹਰ ਨਿਕਲੇ ਹੋਏ ਨੇ ਸਭ ਦੋ ਨੰਬਰੀ। ਇਹ ਲੂਪ ਹੋਲਸ ਨੇ ਨਾ ਜਿਹੜੇ ਕਾਨੂੰਨ ਦੇ ਵਿੱਚ ਲੋਕਾਂ ਨੂੰ ਪ੍ਰੋਟੈਕਟ ਕਰਨ ਲਈ ਬਣਾਏ ਹੋਏ, ਥੋੜੇ ਥੋੜੇ ਮੋਰੀਆਂ ਨੇ, ਇਹ ਉਹਨਾਂ ਦੇ ਨਜਾਇਜ਼ ਫਾਇਦੇ ਲੈਣ ਲੱਗੇ ਹੋਏ ਨੇ, ਇਹ ਮਿਸਯੂਜ਼ ਕਰਨ ਲੱਗੇ ਵੀ ਇੱਕਦਮ ਬੰਦ ਹੋ ਜਾਵੇ ਸਭ ਕੁਛ, ਜਾਂ ਤਾਂ ਸਾਨੂੰ ਜੇਲ੍ਹ 'ਚ ਸਿੱਟ ਦੇ ਕਾਤੇ ਨਹੀਂ, ਜੇ ਸਿੱਟਦੇ ਨਹੀਂ ਇਹ ਕਹਿੰਦੇ ਤਾਂ ਬੇਵਕੂਫ ਨੇ, ਇਹਨਾਂ ਦਾ ਕੀ ਆ? ਮੈਂ ਤੁਹਾਨੂੰ ਸਾਰਿਆਂ ਨੂੰ ਔਨ ਏਅਰ ਕਹਿਣਾ ਚਾਹੁੰਦਾ, ਕੋਈ ਬੰਦਾ ਕਿਸੇ ਸਕੈਮ 'ਚ ਨਾ ਫਸ ਜਾਓ ਕਿ ਆਪਾਂ ਤਾਂ ਚਲੇ ਹੀ ਜਾਣਾ, ਸਿਟੀਜ਼ਨਸ਼ਿਪ ਰਿਵੋਕ ਹੋਊਗੀ, ਵਾਪਸ ਜਾ ਕੇ ਚੱਕ ਲਿਆਉਣਗੇ ਉੱਥੋਂ ਜਾ ਕੇ। ਇੰਡੀਆ ਦੇ ਕੈਨੇਡਾ ਨਾਲ ਸਾਈਨ ਨੇ, ਇੱਥੋਂ ਲਿਖ ਕੇ ਤੁਹਾਡੇ SHO ਨੂੰ ਭੇਜਤਾ ਨਾ, ਤੁਹਾਡਾ ਸਾਰਾ ਟੱਬਰ ਚੱਕ ਲਿਆ ਕਰਨਾ ਉਹਨੇ ਫਗਵਾੜੇ ਜਾ ਕੇ ਘਰੋਂ।
1: ਮੈਂ ਤੇ ਇਹਨਾਂ ਨੂੰ ਕਾਲ ਕਰਦਾ ਨਾ ਜੀ, ਮੈਂ ਕਿਹਾ ਤੁਹਾਡੇ ਕੋਲ ਐਡਵਰਟਾਈਜ਼ਮੈਂਟ ਦੇਣ ਵਾਸਤੇ ਪੈਸੇ ਹੈ ਨਹੀਂ, ਤੁਸੀਂ ਲੋਕਾਂ ਦਾ ਲੋਨ ਮਾਫ ਕਰਾਉਂਦੇ ਜੋ ਫਿਰ ਕਾਲ ਕੱਟ ਕੇ ਭੱਜਣਗੇ।
0: ਬਸ ਯਾਰ ਜਿਹੋ ਜਿਹੇ ਖੋਖੋ ਜਿਹੇ ਜਵਾਕ ਨੇ। ਥੈਂਕ ਯੂ ਸੋ ਮਚ। ਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਨਾਮ ਨੋਟ ਕਰੋ ਮਨਮੋਹਨ ਸਿੰਘ ਦਾ, ਆਟੋ ਇੰਸ਼ੋਰੈਂਸ ਘਟਾਉਣੀ ਚਾਹੁੰਦੇ ਹੋ, ਨੰਬਰ ਹੈ 416-990-3200, 416-990-3200। ਸਾਲ ਕੋ ਗਿਆ ਮਨਮੋਹਨ ਨੂੰ ਤੁਹਾਡੀ ਆਟੋ ਇੰਸ਼ੋਰੈਂਸ ਘਟਾਉਂਦਿਆਂ ਦਾ ਸਾਰਿਆਂ ਦਾ। ਪਰਮ ਕੁਇਕ ਲਿਊਬ ਐਂਡ ਰਿਪੇਅਰ ਵਾਲੇ ਨੇ, ਨੈਗਰਾ ਫਾਲ ਦੇ ਏਰੀਆ 'ਚ ਕਿਸੇ ਦੀ ਕਾਰ 'ਚ ਕੋਈ ਪ੍ਰੋਬਲਮ ਆਇਆ, ਨੈਗਰਾ ਫਾਲ ਦੇ ਏਰੀਆ 'ਚ ਉੱਥੇ ਲੋਕਲ ਬੈਠੇ ਨੇ 13 ਰਿਚਮੰਡ ਸਟਰੀਟ ਦੇ ਉੱਤੇ, ਪਰਮ ਕੁਇਕ ਲਿਊਬ ਐਂਡ ਰਿਪੇਅਰ, ਨੈਗਰਾ ਫਾਲ, ਸੇਂਟ ਕੈਥਰਨ, ਜਿਹੜੇ ਮਰਜ਼ੀ ਸ਼ਹਿਰ ਤੋਂ ਚੱਲ ਜਾਓ, 10 ਮਿੰਟ ਪੈਣੀਆਂ ਵਰਕਸ਼ਾਪ। ਐਡਰੈਸ ਪਾ ਲਿਓ ਪਰਮਸ ਕੁਇਕ ਲਿਊਬ ਐਂਡ ਰਿਪੇਅਰ। ਇਹ ਮਿਸਿਸਾਗਾ ਤੋਂ ਬਾਅਦ ਸੈਕਿੰਡ ਲੋਕੇਸ਼ਨ ਖੁੱਲ੍ਹ ਚੁੱਕੇ ਨੇ, ਅਤੇ ਰਾਈਟ ਵਿੰਡੋ ਫੋਰਸ, ਨਵੀਆਂ ਟਾਕੀਆਂ ਦਰਵਾਜ਼ੇ ਲਗਾਉਣੇ ਨੇ ਅਤੇ ਕਿਸ਼ਤਾਂ 'ਤੇ ਲਗਾਉਣੇ ਨੇ, ਸਾਰੇ ਘਰ ਦੇ ਚੇਂਜ ਹੋਣ ਵਾਲੇ ਨੇ, ਤਾਂ ਤੁਸੀਂ ਰਾਈਟ ਵਿੰਡੋ ਫੋਰਸ ਨੂੰ ਕੰਟੈਕਟ ਕਰਨਾ। ਫਾਈਨੈਂਸਿੰਗ ਅਵੇਲੇਬਲ ਹੈ, ਅਤੇ 20% ਡਾਊਨ ਦੇ ਕੇ ਤੁਸੀਂ ਵਿੰਡੋ ਲਵਾ ਸਕਦੇ ਹੋ। ਜਿੰਨੀ ਐਨਰਜੀ ਬਿੱਲ ਤੁਹਾਡਾ ਐਕਸਟਰਾ ਆਉਂਦਾ, ਉਨੀ ਕੁ ਕਿਸ਼ਤ ਬਣਦੀ ਹੈ, $100 ਦੀ, $150 ਦੀ ਕਿਸ਼ਤ ਬਣ ਜਾਊ। 416-206-3200, 416-206-3200, ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ। ਤੁਸੀਂ ਔਰਥੋ ਤੋਂ ਲੈ ਕੇ ਕੋਈ ਵੀ ਦੰਦਾਂ ਦੀ ਸਾਂਭ ਸੰਭਾਲ ਦੀ ਗੱਲ ਚੱਲਦੀ ਹੈ, ਡੈਂਟਿਸਟਰੀ ਐਟ ਰੈਂਬਲਰ ਨੂੰ ਕੰਟੈਕਟ ਕਰਨਾ, 905-452-5811। ਨਾਨਕ ਡਕਟਲਿੰਗ, ਡਕਟਲਿੰਗ ਦੇ ਵਿੱਚ ਤੁਸੀਂ ਜੋ $150 'ਚ 3000 ਸਕੇਅਰ ਫੁੱਟ ਤੱਕ ਦਾ ਘਰ ਕਰਦੇ ਨੇ, ਮੈਨੂੰ ਕੰਪਲੇਂਟ ਆਈ ਸੀ ਬਈ ਮੁੰਡਿਆ ਨਾਨਕ ਵਾਲਿਆ ਤੈਨੂੰ ਕਾਲ ਆਉਣੀ ਹੈ, ਭੁੱਲ ਜਾਂਦਾ। 416-729-1521, ਜਿਵੇਂ ਸਾਨੂੰ ਐਡ ਮਿਲੀ ਅਸੀਂ ਉਵੇਂ ਦੱਸਦੇ ਹਾਂ, ਜੇ ਨਹੀਂ ਹੋਊਗਾ ਅਸੀਂ ਕੰਟੈਕਟ ਕਰਾਂਗੇ, ਬੈਕ ਪੁੱਛਾਂਗੇ। ਤੁਸੀਂ ਵੀਡੀਓ ਇੰਸਪੈਕਸ਼ਨ ਕਰਾਉਣੀ ਆ, ਆਪਣੇ ਜਿਹੜੇ ਹੈਗੇ ਨੇ ਵੈਂਟ ਚੈੱਕ ਕਰਵਾਉਣੇ ਨੇ, ਸਾਰੇ ਕਰਕੇ ਦੇਣਗੇ, ਕਲੀਨ ਕਰ ਦੇਣਗੇ ਘਰ ਨੂੰ ਇੱਕ ਵਾਰ। 416-729-1521, ਤੁਹਾਡਾ ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਜਾਣਗੇ ਡਕਟ ਕਲੀਨਿੰਗ ਦੇ ਨਾਲ। ਔਰ ਇਸੇ ਤਰ੍ਹਾਂ ਤੁਸੀਂ ਫਰੈਸ਼ ਗਰੋਸਰੀ ਡਿਪੂ ਦੀਆਂ ਦੋ ਲੋਕੇਸ਼ਨ ਨੇ, ਦੋਨਾਂ 'ਤੇ ਜਾਓ, ਵਿਟਬੀ ਔਰ ਬ੍ਰੈਂਪਟਨ, ਸੇਵਿੰਗ ਦਾ ਦੂਸਰਾ ਨਾਮ। ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲ੍ਹੇ ਹੁੰਦੇ ਨੇ। RSG ਕਸਟਮ ਸੋਫੇ ਵਾਲਿਆਂ ਨੇ ਮੈਨੂੰ ਇੱਕ ਛੋਟਾ ਸੋਫਾ ਬਣਾ ਕੇ ਦਿੱਤਾ ਬਾਹਰ ਲੋਬੀ 'ਚ ਬਹਿਣ ਨੂੰ, ਵਾਟਰ ਪਰੂਫ ਆ, ਚਾਹੇ ਬਾਹਰ ਰੱਖ ਲਓ ਡਰਾਈਵ ਵਿੱਚ, ਚਾਹੇ ਅੰਦਰ ਰੱਖ ਲਓ, ਇਹ 'ਚ ਕੋਈ ਖਟਮਲ ਖੁਟਮਲ ਕੁਛ ਨਹੀਂ ਪਊਗਾ। ਅਤੇ ਇੰਨਾ ਵਧੀਆ ਕੱਪੜਾ ਜਿਹੜਾ ਕਿ ਤੁਸੀਂ ਗੱਦੇ ਦੇਖੋਗੇ, ਸੋਫੇ ਨੂੰ ਦੇਖੋਗੇ, ਤੁਸੀਂ ਸੋਚੋਗੇ ਕਹਿੰਦੀ ਕਿੰਨੇ ਹਜ਼ਾਰ ਦਾ ਹੋਣਾ, $100 'ਚ ਬਣਾ ਕੇ ਦਿੱਤਾ। RSG ਕਸਟਮ ਸੋਫਾ ਐਂਡ ਅਪੋਸਟਰੀ, ਪੁਰਾਣੇ ਸੋਫੇ ਨਵੇਂ ਕਰੋ ਜਾਂ ਨਵੇਂ ਕਸਟਮ ਸੋਫੇ ਬਣਾਓ। 647-705-1317 ਔਰ ਤਵਾ ਕਿਚਨ ਨੂੰ ਕੋਈ ਵੀ ਕੇਟਰਿੰਗ ਉਹਦੇ ਵਾਸਤੇ, ਜਾਂ ਤੁਸੀਂ ਅੱਜ ਕੋਈ ਵੀ ਇਵੈਂਟ ਹੈ 10-20-30 ਬੰਦਿਆਂ ਦਾ ਖਾਣਾ, ਕੰਮ 'ਤੇ ਕਿਉਂ, ਕੰਮ 'ਤੇ ਖਾਣਾ ਮੰਗਾਉਣਾ, ਮਿੱਠੀ ਮਲਾਈ ਮੁਰਗ ਔਡਰ ਕਰਿਓ, ਮਿੱਠੀ ਮਲਾਈ ਪਨੀਰ ਜਾਂ ਮਿੱਠੀ ਮਲਾਈ ਮਸ਼ਰੂਮ, ਜਾਂ ਤੁਸੀਂ ਔਡਰ ਕਰਿਓ ਤਵਾ ਚਿਕਨ ਰਾੜੇ ਵਾਲਾ, ਜਿਹੜੀ ਕਿ ਸਭ ਤੋਂ ਵਧੀਆ ਤਰੀ ਹੁੰਦੀ ਹੈ ਟੋਰਾਂਟੋ 'ਚ, ਟੋਰਾਂਟੋ 'ਚ ਬਹੁਤ ਮਸ਼ਹੂਰ ਹੈ, ਜਾਂ ਇਹਨਾਂ ਦੀ ਮੋਟਰ ਵਾਲੀ ਗੋਟ ਕਰੀ, ਕਿਚਨਰ ਤੋਂ ਬੰਦੇ ਮਿਲੇ, ਮੈਂ ਉੱਥੇ ਗਿਆ ਸੀ ਫੂਡ ਚੱਕਣ, ਕਹਿੰਦੇ ਕਿਚਨਰ ਤੋਂ ਲੈਣਾ ਹੈ ਮੋਟਰ ਵਾਲੀ ਗੋਟ ਕਰੀ ਅਤੇ ਨਾਲ ਤਵਾ ਚਿਕਨ ਲੈ ਕੇ ਗਏ। ਸੋ ਤੁਸੀਂ ਜ਼ਰੂਰ ਕੰਟੈਕਟ ਕਰਨਾ ਤਵਾ ਕਿਚਨ, 3 ਲੋਕੇਸ਼ਨ, 905-790-1699 ਔਰ HSP ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰੋਗੇ, ਕੰਸਟਰਕਸ਼ਨ ਦਾ ਕੋਈ ਵੀ ਕੰਮ, ਜਗਜੀਤ ਸਿੰਘ ਤੁਹਾਡੇ ਘਰ ਦੀ ਫਰੀ ਵੈਲਿਊਏਸ਼ਨ ਕਰਕੇ ਦੱਸ ਦੇਣ ਕਿੰਨਾ ਖਰਚਾ ਆਊ। 416-671-0709, ਸੰਤੋਸ਼ ਆਪਣਾ ਨੰਬਰ ਦੇ ਦਿਆ ਐਂਡ ਦੇ ਵਿੱਚ,
2: 416-473-4242,
3: 416-473-4242। ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
4: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
3: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ, ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ।
2: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼, ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
3: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9878।
4: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
5: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 6472-92-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
6: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
7: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340, 647-765-2340।
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: 5:30 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਲਓ ਜੀ, ਅੱਜ ਹੋ ਗਈ ਅਗਸਤ ਮਹੀਨੇ ਦੀ 6 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ ਤੇ ਹਿੰਦੀ ਦੇ ਵਿੱਚ ਦੇਖ ਲਓ ਵੀਰਵਾਰ ਨੂੰ ਕੁਛ ਹੋਰ ਵੀ ਕਹਿੰਦੇ ਆ। ਵੀਰਵਾਰ ਬੜਾ ਘੱਟ ਕਹਿੰਦੇ ਆ, ਜਿਹੜੇ ਠੇਠ ਹਿੰਦੀ ਬੋਲਦੇ ਆ ਨਾ ਉਹ ਵੀਰਵਾਰ ਨੂੰ ਕੁਛ ਹੋਰ ਕਹਿੰਦੇ ਆ ਤੇ ਹੋਰ ਨਾਮ ਹੈ ਯਾਨੀ ਕਿ ਹਿੰਦੀ ਦੇ ਵਿੱਚ। ਤੇ ਜੇ ਸਾਡੇ ਹਿੰਦੀ ਦੇ ਲਿਸਨਰਸ ਸੁਣ ਰਹੇ ਆ ਤਾਂ ਬਿਲਕੁਲ ਦੱਸੋ ਵੀਰਵਾਰ ਨੂੰ ਹਿੰਦੀ ਦੇ ਵਿੱਚ, ਪਿਓਰ ਹਿੰਦੀ ਦੇ ਵਿੱਚ ਕੀ ਕਿਹਾ ਜਾਂਦਾ। ਸੋ 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਤੇ ਲਓ, ਸਾਵਣ ਦਾ ਚੱਲ ਰਿਹਾ ਮਹੀਨਾ, ਸਾਵਣ ਦੀ ਅੱਜ ਹੋ ਗਈ 22 ਤਰੀਕ, ਕੱਲ 21 ਸੀਗੀ। ਮੈਂ 20 ਕਹਿਤਾ, ਕੋਈ ਨਹੀਂ ਆਇਆ ਦੱਸਣ ਮੈਨੂੰ ਵੀ ਮੈਂ ਠੀਕ ਦੱਸਿਆ ਕਿ ਨਹੀਂ ਦੱਸਿਆ, ਹੈ ਨਾ। ਇਹਦਾ ਮਤਲਬ ਹੈ ਤੁਸੀਂ ਜਿਹੜੇ ਦੇਸੀ ਮਹੀਨੇ ਆ ਨਾ ਉਹਨਾਂ ਦੀ ਤਰੀਕ ਧਿਆਨ ਨਾਲ ਸੁਣਦੇ ਨਹੀਂ ਹੈਗੇ। ਮੈਂ ਨੋਟ ਇਹ ਕੀਤਾ ਕੱਲ, ਕਿਉਂਕਿ ਜਦੋਂ ਮੈਂ ਦੱਸਿਆ ਉਦੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਇਹ ਤਾਂ ਮੈਂ ਕੱਲ੍ਹ ਵਾਲਾ, ਕਿਉਂਕਿ ਮੇਰੇ ਕੋਲ ਮੇਰੀ ਆਪਣੀ ਜਿਹੜੀ ਕਾਪੀ ਹੁੰਦੀ ਆ, ਮੈਂ ਨਿੱਤ ਪ੍ਰਤੀ ਪ੍ਰੋਪਰ ਲਿਖਦੀ ਹਾਂ ਵੀ ਮੈਂ ਅੱਜ ਕੀ ਕਰਨਾ, ਕਿਹੜੇ ਕਿਹੜੇ ਸਪੋਂਸਰ ਸਾਡੇ ਆਉਣੇ, ਅੱਜ ਡੇਟ ਕੀ ਆ, ਦਿਨ ਕੀ ਆ, ਹੈ ਨਾ। ਸੋ ਉਹਦੇ ਵਿੱਚ ਜਦੋਂ ਮੈਂ ਦੇਖਿਆ, ਮੈਂ ਕਿਹਾ ਮੈਂ ਤਾਂ ਕਹਿਤਾ 20 ਸਾਵਣ, ਪਰ ਅੱਜ ਤਾਂ ਹੈਗਾ 21, ਹੈ ਨਾ। ਮੈਂ ਕਿਹਾ ਦੇਖਦੇ ਹਾਂ ਕੋਈ ਨਾ ਕੋਈ ਆਊਗਾ, ਉਹ ਤੋਂ ਬਾਅਦ ਫਿਰ ਮੈਨੂੰ ਵੀ ਦਿਮਾਗ 'ਚੋਂ ਨਿਕਲ ਗਈ ਗੱਲ। ਪਰ ਕੱਲ੍ਹ 21 ਤਰੀਕ ਸੀਗੀ ਸਾਵਣ ਮਹੀਨੇ ਦੀ ਅਤੇ ਅੱਜ ਹੋ ਗਈ ਜੀ 22 ਤਰੀਕ। ਸੋ ਸੁਣਿਆ ਕਰੋ ਧਿਆਨ ਨਾਲ, ਜਿੱਥੇ ਲੱਗਦਾ ਵੀ ਹਾਂ, ਕਈ ਵਾਰ ਉਹੀ ਹੁੰਦਾ ਆਪਾਂ, ਇਹ ਤਾਂ ਚਲੋ ਮੇਰੇ ਕੋਲੋਂ ਅਚਾਨਕ ਗਲਤੀ ਨਾਲ ਕਿਹਾ ਗਿਆ, ਪਰ ਕਈ ਵਾਰ ਆਪਾਂ ਵੈਸੇ ਵੀ ਕਹਿੰਦੇ ਹਾਂ ਵੀ ਦੇਖਦੇ ਹਾਂ ਸਾਡੇ ਸਰੋਤੇ ਸੁਣ ਰਹੇ ਆ ਕਿ ਨਹੀਂ ਸੁਣ ਰਹੇ, ਹੈ ਨਾ। ਸੋ ਤੁਸੀਂ ਜ਼ਰੂਰ ਨੋਟ ਰੱਖਿਆ ਕਰੋ, ਜਿਵੇਂ ਅੱਜ 22 ਤਰੀਕ ਹੋ ਗਈ, ਸੌਣ ਮਹੀਨੇ ਦੀ ਹੈ, ਪੰਜਾਬੀ 'ਚ ਸੌਣ ਕਹਿੰਦੇ ਆ। ਅਤੇ ਲਓ ਜੀ, ਜੇ ਆਪਾਂ ਗੱਲ ਕਰੀਏ ਸੰਮਤ ਨਾਨਕਸ਼ਾਹੀ 558 ਚੱਲ ਰਿਹਾ, ਸਮਾਂ ਹੋ ਗਿਆ 10:09, 11 ਵਜੇ ਤੱਕ ਗੱਲਬਾਤ ਜਿਹੜੀ ਆ ਤੁਹਾਡੀ ਸਾਡੀ ਚੱਲੇਗੀ। ਅਤੇ ਅੱਜ ਵੀਰਵਾਰ ਦਾ ਦਿਨ ਹੈ, ਵੀਰਵਾਰ ਨੂੰ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ ਆਪਣੇ ਪਿੰਡਾਂ ਦੀਆਂ, ਆਪਣੇ ਪੰਜਾਬ ਦੀਆਂ। ਸੋ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੁੰਦੀ ਹੈ ਨਾ ਤਾਂ ਜ਼ਰੂਰ ਤੁਸੀਂ ਕਾਲ ਕਰਨੀ ਹੈ। ਬਾਕੀ ਅੱਜ ਵੀ ਅਸੀਂ ਕਰਾਂਗੇ ਗੱਲਬਾਤ, ਸਕੂਲ ਦੀ ਕਰਾਂਗੇ, ਆਪਣੇ ਪਿੰਡ ਦੀ ਕਰਾਂਗੇ, ਅਤੇ ਹੋਰ ਕੋਈ ਵੀ। ਕਈ ਵਾਰ ਤੁਹਾਡੇ ਦਿਮਾਗ 'ਚ ਕੋਈ ਹੁੰਦਾ ਟੋਪਿਕ ਕਿ ਆਹ ਵਾਲਾ ਕਦੀ ਆਪਾਂ ਨੇ ਟੱਚ ਹੀ ਨਹੀਂ ਕੀਤਾ, ਹੈ ਨਾ, ਪੰਜਾਬ ਬਾਰੇ ਆਹ ਗੱਲ ਨਹੀਂ ਕੀਤੀ, ਆਪਣੇ ਪਿੰਡ ਬਾਰੇ, ਆਪਣੇ ਸਕੂਲ ਬਾਰੇ, ਆਪਣੇ ਘਰ ਬਾਰੇ, ਆਪਣੇ ਬਾਰੇ। ਸੋ ਤੁਸੀਂ ਮੈਨੂੰ ਜ਼ਰੂਰ ਸੁਝਾਅ ਵੀ ਦੇ ਸਕਦੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ। 647-874-1313 'ਤੇ ਇਹ ਸਟੂਡੀਓ ਦਾ ਨੰਬਰ ਹੈ। ਮੇਰਾ ਨੰਬਰ ਤੁਸੀਂ ਨੋਟ ਕਰੋ, 647-765-2340, 6477652340 'ਤੇ ਤੁਸੀਂ 11 ਵਜੇ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਬਾਕੀ ਤੁਹਾਡੀ ਕੋਈ ਇੰਸ਼ੋਰੈਂਸ ਦੀ ਨੀਡ ਹੁੰਦੀ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ, ਅਤੇ ਆਪਣੀ ਕੋਈ ਵੀ ਤੁਸੀਂ ਪੋਲਿਸੀ ਕਰਾਈ ਹੋਈ ਹੈ ਜਾਂ ਨਹੀਂ ਵੀ ਕਰਵਾਈ, ਜਾਂ ਬੱਚਿਆਂ ਦਾ ਤੁਸੀਂ ਐਜੂਕੇਸ਼ਨ ਪਲਾਨ ਕਰਾਉਣਾ ਚਾਹੁੰਦੇ ਹੋ ਅਤੇ ਸੇਵਿੰਗ ਕਰਨੀ ਹੈ ਬੱਚੇ ਦੀ ਪੜ੍ਹਾਈ ਦੇ ਲਈ। ਕਿਉਂ? ਕਿਉਂਕਿ ਜਿਹੜੀ ਪੜ੍ਹਾਈ ਹੈ ਜੀ ਉਹ ਤਾਂ ਬਹੁਤ ਜ਼ਰੂਰੀ ਹੈ, ਐਜੂਕੇਸ਼ਨ ਸਟੱਡੀ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ। ਸੋ ਅੱਜ ਆਪਾਂ ਸਕੂਲ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ, ਜਿਹੜੇ ਮਜਮੂਨ ਹੁੰਦੇ ਆ, ਮਜਮੂਨ ਹੀ ਕਹਿੰਦੇ ਆ ਨਾ ਸਬਜੈਕਟਸ ਨੂੰ, ਮੇਰੇ ਪਾਪਾ ਕਹਿੰਦੇ ਹੁੰਦੇ ਸੀ ਮਜਮੂਨ, ਹੈ ਨਾ, ਮਜਬੂਨ ਕਹਿੰਦੇ ਆ। ਸੋ ਸਬਜੈਕਟਸ ਜਿਹੜੇ ਹੁੰਦੇ ਆਪਾਂ ਲੈਂਦੇ ਹਾਂ, ਸੋ ਉਹਦੇ ਵਿੱਚ ਵੀ ਬੜੇ ਫੇਵਰੇਟ ਆਪਣੇ ਹੁੰਦੇ ਕਈਆਂ ਦੇ, ਹੈ ਨਾ, ਵੀ ਕਿਹੜਾ ਸਬਜੈਕਟ ਸਾਡਾ ਫੇਵਰੇਟ ਹੈ, ਕਿਹੜੇ ਸਬਜੈਕਟ ਤੋਂ ਡਰ ਲੱਗਦਾ। ਮੈਥ ਨੰਬਰ 1 ਹੁੰਦਾ ਮੋਸਟਲੀ, ਅਤੇ ਇੰਗਲਿਸ਼ ਵੀ, ਹੈ ਨਾ। ਪਰ ਕਈਆਂ ਦੇ ਬੜੇ, ਜਿਵੇਂ ਜੋਗ੍ਰਾਫੀ, ਹਿਸਟਰੀ ਹੋ ਗਈ ਜਾਂ ਸਾਇੰਸ ਹੋ ਗਈ, ਮੈਥ ਵੀ ਕਈਆਂ ਦਾ ਬੜਾ ਫੇਵਰੇਟ ਹੁੰਦਾ ਪਰ ਬੜੇ ਘੱਟ ਦਾ ਹੁੰਦਾ। ਸੋ ਕਰਾਂਗੇ ਜੀ ਗੱਲਾਂ ਬਾਤਾਂ ਅੱਜ ਇਹ ਸਾਰੀਆਂ, ਅਤੇ ਤੁਸੀਂ ਵੀ ਗੱਲਬਾਤ ਕਰਨੀ ਹੈ 647-874-1313 'ਤੇ। ਅਤੇ ਮੌਸਮ ਦੀ ਜਾਣਕਾਰੀ ਵੀ ਤੁਹਾਨੂੰ ਦੇਣੀ ਹੈ, ਪਰ ਆਪਣੇ ਕਾਲ ਆ ਰਹੀ ਹੈ, ਇਹਨਾਂ ਦੀ ਗੱਲਬਾਤ ਪਹਿਲਾਂ ਸੁਣ ਲੈਂਦੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਜੀ ਸਰ, ਬਹੁਤ ਅੱਛੇ, ਆਪ ਸੁਣਾਏ
1: ਜੀ। ਗੁਰੂਵਾਰ ਬੋਲਤੇ ਹੈ, ਔਰ ਦੂਸਰਾ ਹਿੰਦੀ ਮੇਂ ਜੋ ਲਫ਼ਜ਼ ਹੈ ਵੋ ਹੈ ਬ੍ਰਹਸਪਤੀਵਾਰ।
0: ਬ੍ਰਹਸਪਤੀਵਾਰ ਹੈ, ये थोड़ा मुश्किल है, वैसे कईयों को नहीं पता लगता होगा, है ना।
1: ये संस्कृत का वर्ड है, ये हिंदी का नहीं है। अच्छा। ये लोग जो है मिक्स कर देते संस्कृत, देखिए जो भी बोलता ना ये हिंदी है, उनको पता ही नहीं है हिंदी है, क्योंकि शुद्ध हिंदी कोई भी नहीं बोल सकता, याद रखिए आप, क्योंकि फिर सामने वाला समझता नहीं ना। आप बताइए, मैं पंजाबी में एक लफ्ज बोलूंगा जो आपके समझ में नहीं आएगा, तो आप बोलेंगे ये केड़ी लैंग्वेज ऐसी, तो मैं बोलूंगा ये पंजाबी है, ये मैं कभी सुनी नहीं वर्ड, तो इसका मतलब यह है वो वर्ड बोलना चाहिए जो पब्लिक में चलता है। इसको उर्दू में बोलते हैं जबा सद आम। जबा सद आम का मतलब है सारे जमाने में चलने वाला लफ्ज।
0: ठीक है,
1: ठीक है ना। तो ये ऐसे नाम कठिन नहीं बोलना चाहिए। संस्कृत इंतिया ही टफ होती है। और फिर सबसे बड़ी बात, अगर आप सीख भी लिए तो उसका प्रयोग नहीं कर सकते आप, क्योंकि सामने वाला पूछने वाला नहीं है, बात करने वाला नहीं है। तो ये लैंग्वेज बोलनी चाहिए जो आम चलती है। शुद्ध हिंदी भी ज्यादा नहीं बोल सकते, शुद्ध उर्दू भी नहीं बोल सकते, शुद्ध पंजाबी भी नहीं बोल सकते। कोई ऐसी लैंग्वेज बोलना उसी जबान की जो आसान शब्द हो, सुनने में समझ में आना चाहिए। बच्चे के सामने जिसको दांत नहीं है उसके हम मुंह में थोड़ी निवाला दे देते, नहीं देते हम उसको, क्योंकि उसको चबाना ही नहीं आता। तो ये बातों पे तवज्जो देना चाहिए। सबका ताल्लुक साइकोलॉजी से है, मंतिक बोलते हैं। और आपके वालिद साहब जो लफ्ज बोलते थे उसको बोलते हैं मजमून। सब्जेक्ट की जो बात करते थे ना पापा, आप बोले ना ये पापा बोलते, तो वो मजमून लफ्ज है। मजमून तो मजमून यानी कि कोई चीज का बयान करना चाहिए, कोई चीज को आप एक्सप्लेन कर रहे हैं तो आपका मजमून क्या है, ये किस टॉपिक पे बोल रहे हैं आप, क्या सब्जेक्ट है, क्या चैप्टर है आपका। तो ये ऐसे है। और उर्दू वाहिद जबान है दुनिया में जो एक लफ्ज के कई मायने मिलेंगे आपको। ये वजह से फिल्म इंडस्ट्री में सारे गाने उर्दू में होते हैं। मुझे एक गाना हिंदी में बता दीजिए जो सुपर डुपर हिट हुआ हिंदी में, मैं 50 गाने बता दूंगा उर्दू में सुपर डुपर हिट हुए। चाहे वो कुछ कुछ होता है ले लीजिए, चाहे बाहरों फूल बरसाओ मेरा महबूब आया है, महबूब आया है या महबूब आई है बोलना चाहिए। आज तक कोई जवाब नहीं देता इस बात का कि महबूब आया है क्यों बोलते। महबूब तो वर्ड मर्द के लिए है, फीमेल के लिए तो महबूबा है।
0: ठीक है,
1: वो मेरी महबूबा महबूबा महबूबा तुझे जाना है तो जा। धर्मेंद्र जी गए थे जीनत अमान के लिए धर्मवीर में। तो मेरा मतलब क्या है कि महबूबा बोलना चाहिए, महबूब क्यों बोलते।
0: सही बात आपकी,
1: कोई जवाब नहीं दे सकता उसका सिवाय वो शख्स के जिसको इल्म है फारसी शायरी का, उन्हें बता सकता है ये महबूब क्यों लिखते लफ्ज, महबूबा क्यों नहीं।
0: वो तो ये बातें हैं ना कि जो जुड़ गया है ना, राइमिंग कैसे बन रही, गाने को कैसे सही तरीके से गाया जा रहा है, बस वो कर देखते होंगे मुझे लगता है।
1: नहीं वो बात नहीं है, बल्कि फारसी इस्तेलात में फीमेल को मेल जेंडर करते हैं, वो लिखते हैं हमेशा फीमेल को मेल लिखते हैं फारसी में। तो इसलिए ओ मेरी महबूबा नहीं है, वो महबूबा तो खैर वो गाना है, लेकिन बहारों फूल बरसाओ मेरा महबूब आया है जो सूरज का गाना है, राजेंद्र कुमार और वैजंती माला पे पिक्चराइज हुआ, जिसमें पहली दफा एज ए विलन एक्टिंग करे थे अजीत साहब, हमारे हमीद खान नाम था उनका, हैदराबाद के थे, जो मशहूर विलन है शाकाल के नाम से, धर्मेंद्र की कई फिल्मों में है, यादों की बारात, यू नेम इट ऑल द जंजीर में अमिताभ के साथ तेजा का रोल करे, काली चरण में करे लॉयन का, वगैरह वगैरह, जो सुपर डुपर पर्सनैलिटी थी। ऐसा विलन अब नहीं पैदा हो सकता, अजीत नहीं पैदा हो सकता, जीवन नहीं हो।
0: जो शकाल वाला वो तो कुलभूषण खरबंदा नहीं है, वो तो
1: नहीं, कुलभूषण खरबंदा तो शान फिल्म की बात कर रहे हैं आप।
0: हाँ,
1: वो शान फिल्म आई थी शत्रुघ्न सिन्हा,
0: शकाल वही
1: नहीं, शकाल नहीं, शकाल तो हाँ वही थे शान फिल्म में, कुलभूषण खरबंदा करे थे, ये शान फिल्म में, शान फिल्म 1980 में आई थी। मैं आपको बता रहा हूँ ये जो उनका यादों की बारात में फिल्म में नंबर थे, शकाल नाम रखे थे, तो वो शकाल वो बिल्कुल उनका वो था, उसमें उनके दो पाँव में अलग अलग जूते होते, चुनाचे पुलिस को धोखा दे के बॉडी को डाल देते ट्रेन के पास, तो वो बुला के बोलता आदमी को, भाई शकाल तो मर गए, तो मैं बोलता उनकी बॉडी देख सकता हूँ, उनके कपड़े सामान जूते, तो देखने के बाद बोलता ये जूते, जूते पलटा के देख के बोलता, शकाल तुम कानून की आंखों में धूल झोंक सकते हो पर मेरी नहीं, तुम्हारे एक पाँव में 8 नंबर का जूता और दूसरे में 9 आता है, ये दोनों जूते 8 नंबर के है, शकाल तुम जिंदा हो मैं तुम्हें ढूंढ लूंगा बोलता। तो ये बातें हैं, बड़ी लॉजिकल फिल्म थी, बड़े लॉजिकल लिखने वाले थे और सारे लिखने वाले उर्दू में थे। सलीम जावेद हो कोई भी, धर्मेंद्र साहब के जितने डायलॉग होते थे उर्दू में लिखते थे। ये बात बहुत सी चीजें नहीं पता थी मुझे, बाद में मालूम हुआ मुझे, अरे ये तो बोल के, जबकि धर्म साहब कभी जिस जमाने में डायलिंग रहता था उंगली का, उंगली से जो फोन डायल करते थे, तो जाते थे तो राजा मुराद को आवाज देते थे, राजा यहाँ आओ, बोलते जी धर्म जी कैसे सत श्री अकाल, भाई बेटे जरा ये नंबर जरा डायल कर दे बेटा। तो धर्म जी आप मुझे वहां से बुला के डायल करा रहे, तो यार इसमें मेरी उंगली तो पकड़ और इसमें डाल के बता, उंगली जा रही मेरी इसमें, तो आप सोचिए धर्म साहब की उंगली कैसी थी, उंगली के होल में नहीं जाती थी। तो फिर उन्होंने निकाल के उनको एक छोटी सी पेन में पेंसिल कुछ दे के बोली, धर्म जी ये आप हमेशा साथ रखिए, जब भी डायल करना हो इससे कर लीजिए। तो ये होती बातें बड़े लोगों की, बड़ी बातें, बहरहाल वैसी पर्सनैलिटी अब नहीं आती। मैं नहीं समझता धर्म साहब जैसा कोई बंदा पैदा हो सकता, कोई नहीं पैदा हो सकता, डाउन टू अर्थ आदमी। मैं मिलने गया पेडर रोड के घर में, बुखार था, वो नीचे आ गए, जबकि शर्मा बोला नहीं जी वो बुखार है, तो जा रहे थे तो बोले शर्मा कौन है सी बतो जी, वो कैनेडा भी चाहे सी बंदा बतो, उसे ठहरो बोलो मैं आ रहा हूँ बोले। कितनी बड़ी बात है बोलो
0: जी जी बिल्कुल,
1: क्या था लोग मेरे से नहीं मिलते तो क्या होता था, मगर वो एक मोहब्बत उनकी, आजा पुत्र इतने दूर भी चाया सी तुसी बल्कि छप्पी दिए, कौन करता यार कौन करता बताइए आप। और खुश होते थे शेर व शायरी बोल के, वो कुछ सुनाओ बोलते थे बैठ के, कुछ सुनाओ मुझे कुछ सुनाओ शेरा सुनाओ, तो कितना इंटरेस्ट था उनको। तो ये बड़े लोग थे, अब नहीं आ सकते नहीं आ सकते। सत श्रीकाल जी, बहुत वक्त देने के लिए
0: जी, थैंक यू, बहुत बहुत धन्यवाद। बिल्कुल बड़ी वधिया गलबात इन्होंने की है, तो आप नरदेव सिद्धू जी भाजी भी लेंगे, पर ना मैं उही गल करती हूँ जिमें ना जो पहला हीरो सीगे सारे हीरोइना भी हीरो भी उदा दे बड़े मुश्किल है हूँ दे समय दे विच, है ना। चलो हूँ दे भी बड़े वधिया, आप ये नहीं किसी नूं गलत नहीं कह रहे, पर जिमें एक तो वह नैचुरल सीगे, उन्हां दी ब्यूटी भी नैचुरल सीगी, हूँ तो बड़ा कुछ छेड़खानी बॉडी नाल कीती जांदी है, चाहे फैट रिड्यूस करा लेंदे है, चाहे फेस नू चेंज करा लेंदे है ना। पहला देखो वो कुदरती जिवें आपां कहिंदे ना नैचुरल ब्यूटी उन्हां च सीगी, और उन्हां दी एक्टिंग भी बड़ी लाजवाब सीगी, जिहड़ी कि हुण उस तरीके दी नहीं, हुण तां बड़ा सारा कुछ डिफरेंट है, पर चलो समय दे नाल कहिंदे सारा कुछ चेंज हुंदा रहिंदा। सो वैसे जे धर्मेंद्र साहब दी आपां गल करिए ना, वह ओवरऑल जिमें बाहरों दिख तो कमाल दी है ही सीगी, है ना, परसनैलिटी उन्हां दी, ते अंदरूनी परसनैलिटी भी बहुत सीगी, अद्दे मिलनसार सी, वधिया तरीके दे नाल गलबात करदे सी, क्योंकि इत्थे उह ना कैनेडा आए सीगे उह। सो मैनू भी मिलन दा मौका मिलिया, ते हैंडशेक मैं उन्हां नाल कीता, जिवें हुण भाजी दस के गए है ना कि उन्हां दे हाथ जिहड़े उंगलियां उहदे च नहीं सी पैंदियां, डायल करना हुंदा सी जदों टैलीफोन जिवें पहलां हुंदे सी डायल करन वाले, है ना, ट्रिंग ट्रिंग हुंदा सी जदों तुसीं कोई नंबर डायल करदे हो, ते मैं भी हैंडशेक कीता, वाकई उन्हां दा हथ जिवें ना भी एन भारा चंगा भी जिवें आपां कह सकदे हां, है ना, आम नालों। सो उही है भी बड़े डाउन टू अर्थ सीगे, नहीं तो कौन किसी नाल जिवें असीं कहड़ा चलो उन्हां नूं जाणदे आ, या होर जिहड़े भी उन्हां दे बड़े सारे दीवाने लोग है ना, उन्होंने मिलते हैं या घर कहिंदे जाते होंगे सबनों अंदर बुला लेंदे होंगे जो बॉम्बे कोई जाता सी, नहीं तो कई मिलते ही नहीं, पता नहीं कौन किदां दा होगा। सो इदा के जिहड़े हीरो हीरोइना जिहड़े पहला सीगे, है ना, सो उन्हां दी जिहड़ी गलबात बोल बाणी उदां दी होना बड़ा औखा। सो बिल्कुल जी उन्हां नूं अज चलो याद हो गए किते गए याद, ते लो जी आपां हुण गल्लां मतां तुहाडे नाल करांगे, पर हुण आपां पहलां नरदेव सिद्धू भाजी तों मोर्गे संबंधी लईए जानकारी। ते नरदेव जी स्वागत तुहाडा।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣਾਂ ਵੱਲੋਂ ਗੁੱਡ ਮਾਰਨਿੰਗ ਜੀ।
0: ਜੀ ਗੁੱਡ ਮਾਰਨਿੰਗ ਸਰ।
2: ਆਪਾਂ ਗੱਲਬਾਤ ਕਰਾਂਗੇ ਜੀ ਰੀਫਾਈਨਾਂਸ ਦੇ ਬਾਰੇ। ਰੀਫਾਈਨਾਂਸ ਜਸਵਿੰਦਰ ਜੀ ਕਈ ਕਾਰਨਾਂ ਕਰਕੇ ਕੀਤੀ ਜਾ ਸਕਦੀ ਹੈਗੀ ਹੈ। ਫੋਰ ਐਗਜ਼ਾਮਪਲ ਤੁਹਾਡੀ ਮੋਰਗੇਜ ਕਿਸੇ ਪ੍ਰਾਈਵੇਟ ਲੈਂਡਰ ਨਾਲ ਹੈਗੀ ਹੈ, ਕਿਸੇ ਬੀ ਲੈਂਡਰ ਨਾਲ ਹੈਗੀ ਹੈ, ਹਾਈ ਇੰਟਰਸਟ ਰੇਟ ਤੇ ਹੈਗੀ ਹੈ, ਉਹਨੂੰ ਮੂਵ ਕਰਕੇ ਕਿਸੇ ਮੇਜਰ ਏ ਲੈਂਡਰ ਨਾਲ ਕੀਤਾ ਜਾ ਸਕਦਾ ਹੈਗਾ, ਲੋ ਇੰਟਰਸਟ ਰੇਟ ਤੇ ਕੀਤਾ ਜਾ ਸਕਦਾ, ਜਿਹਦੇ ਨਾਲ ਤੁਹਾਡੇ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਐਟ ਦੀ ਸੇਮ ਟਾਈਮ ਇਹਦਾ ਇਹ ਵੀ ਰੀਜ਼ਨ ਹੋ ਸਕਦਾ ਹੈ ਕਿ ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਹੈਗੀ ਹੈ, ਜਾਂ ਤੁਸੀਂ ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਤੇ ਪੈਸੇ ਚੱਕੇ ਹੈਗੇ ਹੈ, ਜਾਂ ਕੋਈ ਹੋਰ ਕੋਈ ਐਕਸਪੈਂਸਿਵ ਹਾਈ ਇੰਟਰਸਟ ਰੇਟ ਡੈਟ ਜਿਹੜਾ ਹੈਗਾ ਤੁਸੀਂ ਚੱਕਿਆ ਹੋਇਆ, ਉਹਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਰੀਫਾਈਨਾਂਸ ਕਰਕੇ ਮੋਰਗੇਜ ਪਾਇਆ ਜਾ ਸਕਦਾ, ਇੱਕ ਪੇਮੈਂਟ ਬਣ ਜਾਂਦੀ ਹੈ, ਪੇਮੈਂਟ ਕਾਫੀ ਘੱਟ ਜਾਂਦੀ ਹੈ, ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਹੋ ਸਕਦੀ ਹੈਗੀ ਹੈ, ਇਹਦੇ ਨਾਲ ਤੁਹਾਡਾ ਕੈਸ਼ ਫਲੋ ਬੈਟਰ ਹੋ ਜਾਂਦਾ, ਤੇ ਨਾਲ ਦੀ ਨਾਲ ਤੁਹਾਡੀ ਜਿਹੜੀ ਐਮਰਟਾਈਜੇਸ਼ਨ ਆ ਉਹ 30 ਸਾਲ ਦੀ ਹੋ ਜਾਂਦੀ ਹੈ, ਤੇ ਉਹਦੇ ਨਾਲ ਕੈਸ਼ ਫਲੋ ਬੈਟਰ ਹੋਣ ਦੇ ਵਿੱਚ ਤੁਹਾਡੀ ਹੈਲਪ ਹੁੰਦੀ ਹੈਗੀ ਹੈ, ਤੁਹਾਡੀ ਪੇਮੈਂਟ ਘੱਟ ਜਾਂਦੀ ਹੈਗੀ ਹੈ ਨਾਲ ਦੀ ਨਾਲ, ਤੇ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀਗਾ, ਤੁਹਾਡਾ ਸਕੋਰ ਡਾਊਨ ਜਾ ਰਿਹਾ ਸੀਗਾ, ਉਹ ਵੀ ਤੁਹਾਡਾ ਬੈਟਰ ਹੋ ਜਾਏਗਾ, ਤੁਸੀਂ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਹੋ ਉਹ ਵੀ ਰੀਫਾਈਨੈਂਸ ਕਰਕੇ ਪੈਸੇ ਵੀ ਕੱਢੇ ਜਾ ਸਕਦੇ ਹੈਗੇ ਹੈ। ਤੁਸੀਂ ਆਪਣੇ ਘਰ ਦੇ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਚਾਹੁੰਦੇ ਹੋ, ਭਾਵ ਕਿ ਆਪਣੇ ਘਰ ਦੇ ਵਿੱਚ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਕੱਢਣਾ ਚਾਹੁੰਦੇ ਹੋ, ਉਹ ਵੀ ਰੀਫਾਈਨੈਂਸ ਕਰਕੇ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈਗੀ ਜੀ, ਉਹਦਾ 80% ਤੱਕ ਆਪਾਂ ਰੀਫਾਈਨੈਂਸ ਕਰਕੇ ਦੁਬਾਰਾ ਮੋਰਗੇਜ ਪਾ ਸਕਦੇ ਹਾਂ, ਤੇ ਜਨਰਲੀ ਇਹਦਾ ਜਿਹੜਾ ਬੈਸਟ ਟਾਈਮ ਹੈ ਜੀ ਰੀਫਾਈਨੈਂਸ ਦਾ ਉਹ ਹੁੰਦਾ ਹੈਗਾ ਮੋਰਗੇਜ ਰਿਨਿਊਅਲ ਦਾ ਟਾਈਮ, ਬਾਕੀ ਜਿਹੜੇ ਰੀਫਾਈਨੈਂਸ ਹੈ ਜੀ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ। ਸੋ ਤੁਸੀਂ ਆਪਣੀ ਮੋਰਗੇਜ ਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੈਗੇ ਹੋ, ਇਹਦੇ ਬਾਰੇ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਹੈਗੀ ਹੈ, ਤਾਂ ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 947-294-5503
0: फटाफट सोच लैंदे आ पर उहदे पिछे जिवें मॉर्गेज तां इत्थे नंबर 1 ते आउंदी आ सो पहला जरूर गलबात अपनी कर लो तां कि बाद दे विचों कोई प्रॉब्लम ना होवे ਜਦੋਂ ਫਿਰ ਡੀਲ ਡਨ ਹੋਣ ਲੱਗਦੀ ਕਈ ਵਾਰ ਉਦੋਂ ਇੰਨੀ ਔਖਿਆਈ ਆਉਂਦੀ ਨਾ ਕਈਆਂ ਨੂੰ ਤੇ ਰਹੇ ਰੱਬ ਦਾ ਨਾਂ ਹੈ ਨਾ ਕਈਆਂ ਦਾ ਆਪਾਂ ਨੇ ਸੁਣਿਆ ਹੋਇਆ ਵੀ ਬੜਾ ਮੁਸ਼ਕਿਲ ਉਹਨਾਂ ਨੂੰ ਸਮਾਂ ਫਿਰ ਉਹ ਕੱਢਣਾ ਪੈਂਦਾ ਸੋ ਨੰਬਰ ਤੁਸੀਂ ਨੋਟ ਕਰ ਲਓ ਜੀ ਨਰਦੇਵ ਸਿੱਧੂ ਜੀ ਨੂੰ ਕਾਲ ਕਰਨ ਦੇ ਲਈ ਨੰਬਰ ਹੈਗਾ 647-254-5503 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਸੀਂ ਟਿਕਟਾਂ ਲੈਣੀਆਂ ਏਅਰ ਫੇਅਰ ਅਤੇ ਕੱਲ੍ਹ ਵੀ ਮੈਂ ਅਨਾਊਂਸ ਕੀਤੀਆਂ ਸੀ ਸੋ ਬਹੁਤ ਸਾਰੀਆਂ ਕਾਲਸ ਜਿਹੜੀਆਂ ਉਹ ਦੀਪਾਂਸ਼ ਕੋਲ ਗਈਆਂ ਸੋ ਹੁਣ ਤੁਸੀਂ ਪਤਾ ਕਰ ਲਓ ਟਿਕਟਾਂ ਅਵੇਲੇਬਲ ਹੈਗੀਆਂ ਕਿ ਨਹੀਂ ਹੈਗੀਆਂ ਕਿਉਂਕਿ ਰੇਟ ਜਿਹੜੇ ਭੇਜੇ ਸੀ ਨਾ ਬੜੇ ਹੀ ਕਮਾਲ ਦੇ ਰੇਟ ਇੰਨੇ ਘੱਟ ਰੇਟ ਦੇ ਵਿੱਚ ਬੜਾ ਔਖੇ ਆ ਤੁਹਾਨੂੰ ਟਿਕਟਾਂ ਮਿਲਣੀਆਂ ਹਵਾਈ ਸਫ਼ਰ ਕਰਨਾ ਤੁਸੀਂ ਮੈਂ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ ਤੁਹਾਨੂੰ ਕਿਉਂਕਿ ਫਿਰ ਆਪਾਂ ਨੇ ਨਾ ਪੰਜਾਬ ਨੂੰ ਜਾਣਾ ਪੰਜਾਬ ਗੇੜਾ ਮਾਰ ਕੇ ਆਉਣਾ ਹੈ ਪਿੰਡ ਗੇੜਾ ਮਾਰਨਾ ਅਤੇ ਇਹ ਮੈਂ ਗੀਤ ਤੁਹਾਨੂੰ ਸੁਣਾਉਣਾ ਬੜਾ ਵਧੀਆ ਅਤੇ ਬਾਕੀ ਅੱਜ ਸਕੂਲ ਦੀ ਗੱਲਬਾਤ ਵੀ ਆਪਾਂ ਨੇ ਕਰਨੀ ਹੈ ਸਕੂਲ ਦੇ ਵਿੱਚ ਕੋਈ ਤੁਹਾਡੀ ਯਾਦਗਾਰੀ ਪਲ ਹੋਵੇ ਉਹ ਤੁਸੀਂ ਦੱਸਣਾ ਅਤੇ ਬਾਕੀ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਸੀਗਾ ਸਕੂਲ ਦੇ ਵਿੱਚ ਫੇਵਰੇਟ ਸਬਜੈਕਟ ਕਿਹੜਾ ਸੀ ਅਤੇ ਫੇਵਰੇਟ ਟੀਚਰ ਕੌਣ ਸੀਗੇ ਹੈ ਨਾ ਅਤੇ ਜ਼ਰੂਰ ਤੁਸੀਂ ਇਹ ਮੇਰੇ ਨਾਲ ਸ਼ੇਅਰ ਕਰਨਾ ਅੱਜ 647-874-1313 'ਤੇ 5-7 ਮਿੰਟ ਬਾਅਦ ਤੁਸੀਂ ਕਰਿਓ ਕਾਲ ਅਦਰਵਾਈਜ਼ ਫਿਰ ਤੁਹਾਨੂੰ ਵੇਟ ਕਰਨੀ ਪੈਣੀ ਹੈ ਮੈਂ ਤੁਹਾਨੂੰ ਨੰਬਰ ਦੇ ਦੇਵਾਂ ਹੁਣ ਦੁਆਬਾ ਟੂਰਸ ਐਂਡ ਟਰੈਵਲਸ ਦਾ ਨੰਬਰ ਨੋਟ ਕਰੋ ਅਤੇ ਨੰਬਰ ਹੈਗਾ ਜੀ 905-673-1400 905-673-1400 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਟਿਕਟਾਂ ਹੁਣ ਮੈਂ ਦੱਸਾਂ ਤੁਹਾਨੂੰ ਅਕਤੂਬਰ ਮੰਥ 'ਚ ਤੁਸੀਂ ਜਾਣਾ ਦਿਵਾਲੀ ਟਾਈਮ ਦੇ ਟਰੈਵਲਰਸ ਬਣਨਾ ਤੁਸੀਂ ਤਾਂ ਤੁਸੀਂ ਅਕਤੂਬਰ 'ਚ 1 ਵੇ ਹੈ ਇਹ ਟੋਰੋਂਟੋ ਟੂ ਡੈਲੀ ਇੱਕ ਸਟੋਪ ਦੇ ਨਾਲ 2 ਬੈਗ ਹੈ 1095 ਦੀ ਟਿਕਟ ਹੈ ਅਕਤੂਬਰ 'ਚ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਜਾਣਾ ਟੋਰੋਂਟੋ ਟੂ ਅੰਮ੍ਰਿਤਸਰ ਜੇ ਸਿੱਧਾ ਫਿਰ ਗੋਲਡਨ ਟੈਂਪਲ ਪਹੁੰਚਣਾ ਜਿਵੇਂ ਬਹੁਤਿਆਂ ਨੂੰ ਹੁੰਦਾ ਕਿ ਅਸੀਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੀਏ ਹੈ ਅਤੇ ਫਿਰ ਤੁਸੀਂ ਟੋਰੋਂਟੋ ਟੂ ਅੰਮ੍ਰਿਤਸਰ ਦੀ ਜੀ 1 ਵੇ ਦੀ ਟਿਕਟ ਲੈਣੀ ਅਕਤੂਬਰ 'ਚ ਜਾਣਾ ਕਤਰ ਏਅਰਵੇਜ਼ ਹੈ ਬੜੇ ਟੌਰ ਨਾਲ ਜਾਓਗੇ ਤੁਸੀਂ 1 ਸਟੋਪ 2 ਬੈਗ ਦੇ ਨਾਲ 1295 ਦੀ ਟਿਕਟ ਤੁਹਾਨੂੰ ਮਿਲਣੀ ਹੈ 1295 ਦੀ ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਦਸੰਬਰ 'ਚ ਵਾਪਸ ਆਉਣਾ ਜੇ ਤੁਸੀਂ ਤਾਂ ਟੋਰੋਂਟੋ ਟੂ ਡੈਲੀ ਦੀ ਇਹ ਆਉਣ ਜਾਣ ਦੀ ਟਿਕਟ ਹੈ 1 ਸਟੋਪ 2 ਬੈਗ ਦੇ ਨਾਲ 1740 ਦੀ ਨੰਬਰ ਮੈਂ ਬੋਲ ਦਿੰਦੀ ਹਾਂ ਇੱਕ ਵਾਰ ਫਿਰ 905-673-1400 905-673-1400 ਅਤੇ ਇੱਕ ਟਿਕਟ ਹੋਰ ਬੜੀ ਸਪੈਸ਼ਲ ਹੈ ਇਹ ਹੈਗੀ ਆ ਅਕਤੂਬਰ 'ਚ ਜਾ ਕੇ ਅਕਤੂਬਰ 'ਚ ਹੀ ਆਉਣਾ ਵਾਪਸ ਦਿਵਾਲੀ ਤੋਂ ਪਹਿਲਾਂ ਰਿਟਰਨ ਜੇ ਕਰਨਾ 3 ਹਫ਼ਤੇ ਲਈ ਤੁਸੀਂ ਜਾਣਾ ਅਤੇ ਲੌਂਗ ਲੇ ਓਵਰ ਦੇ ਨਾਲ ਰਸਤੇ ਵਿੱਚ ਅਤੇ ਤੁਸੀਂ ਟਿਕਟ ਲਓ 1140 ਦੀ ਰਿਟਰਨ ਟਿਕਟ 1140 ਦੀ ਟੋਰੋਂਟੋ ਟੂ ਡੈਲੀ ਰਿਟਰਨ ਟਿਕਟ 1140 ਦੀ ਅਤੇ ਨੰਬਰ ਤੁਸੀਂ ਨੋਟ ਕਰੋ ਅਕਤੂਬਰ 'ਚ ਜਾ ਕੇ ਅਕਤੂਬਰ 'ਚ ਹੀ ਆਉਣਾ ਵਾਪਸ 905-673-1400 905-673-1400

0: ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਬਿਲਕੁਲ ਜਾਣਾ ਪਿੰਡ ਗੇੜਾ ਮਾਰ ਕੇ ਆਉਣਾ ਤੇ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ। ਤੇ ਹੁਣ ਆਪਾਂ ਪਹਿਲਾਂ ਪੰਜਾਬ ਇੰਸ਼ੋਰੈਂਸ ਤੇ ਚੱਲੀਏ ਤੇ RDSP ਦੀ ਲਈਏ ਜਾਣਕਾਰੀ। ਰਾਣਾ ਭਾਜੀ ਜੁੜ ਗਏ ਸਾਡੇ ਨਾਲ। ਹਾਂਜੀ ਭਾਜੀ ਸਤਿ ਸ੍ਰੀ ਅਕਾਲ।
1: ਸਤਿ ਭੈਣ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਜਿਹੜੇ ਵੀ ਆਪਣੇ ਲਿਸਨਰ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਅੰਡਰ RDSP ਅਕਾਊਂਟ, ਉਹਨਾਂ ਨੂੰ $90,000 ਦੀ ਗ੍ਰਾਂਟ ਤਾਂ ਮਿਲ ਹੀ ਸਕਦੀ ਹੈ, ਪਰ ਨਾਲ ਨਾਲ ਤਿੰਨ ਜਿਹੜੇ ਬੈਨੀਫਿਟਸ ਨੇ ਉਹਨਾਂ ਨੂੰ ਹੋਰ ਮਿਲ ਸਕਦੇ ਨੇ। ਜਦੋਂ ਵੀ CRA ਨੇ ਉਹਨਾਂ ਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਨਾ ਹੈਗਾ ਤੇ ਗੌਰਮੈਂਟ ਨੇ ਕਿਹਾ ਹੈਗਾ ਵੀ ਅਸੀਂ 10 ਸਾਲਾਂ ਦਾ ਜਿਹੜਾ ਪਿਛਲਾ ਹੈਗਾ ਅਪ ਟੂ ਜਿਹੜਾ ਹੈਗਾ $40,000 ਤੱਕ ਜਿਹੜਾ ਟੈਕਸ ਹੈਗਾ ਉਹ ਰਿਫੰਡ ਕਰ ਦੇਣਗੇ। ਬੇਸਿਕਲੀ ਮੰਨ ਲਓ ਜੇ ਕੋਈ ਪਰਸਨ ਹੈ ਜਿਹਨਾਂ ਦੇ ਘਰ ਦੇ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਐਂਡ ਪੇਰੈਂਟਸ ਹਾਇਰ ਇਨਕਮ ਦੇ ਵਿੱਚ ਹੈਗੇ ਨੇ, ਉਹਨਾਂ ਨੇ ਜਿਹੜਾ ਟੈਕਸ ਭਰਿਆ ਹੁੰਦਾ, ਸੋ ਜਦੋਂ DTC ਕਿਸੇ ਨੂੰ ਵੀ ਇਸ਼ੂ ਹੁੰਦਾ ਤੇ ਅਪਰੋਕਸੀਮੇਟਲੀ $10,000 ਦਾ ਨਾਨ ਰਿਫੰਡੇਬਲ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਸ ਪਰਿਵਾਰ ਨੂੰ ਦਿੱਤਾ ਜਾਂਦਾ। ਇਹੀ ਕਾਰਨ ਹੈ ਵੀ ਤੁਹਾਡੀ ਇਨਕਮ ਦੇ ਅਕੋਰਡਿੰਗਲੀ ਤੁਹਾਨੂੰ $40,000 ਤੱਕ ਜਿਹੜਾ ਹੈਗਾ ਟੈਕਸ ਰਿਫੰਡ ਆ ਸਕਦਾ ਹੈਗਾ। ਐਂਡ ਸੈਕਿੰਡ ਜਿਹੜਾ ਬੈਨੀਫਿਟ ਹੈ ਉਹ ਚਾਈਲਡ ਡਿਸੇਬਿਲਟੀ ਬੈਨੀਫਿਟ ਹੈਗਾ ਜਿਹੜਾ ਕਿ $3,480 ਹਰ ਸਾਲ ਬਣਦਾ, ਮਹੀਨੇ ਦੇ $290 ਬਣਦੇ ਨੇ। ਅਗਰ ਬੱਚੇ 18 ਸਾਲ ਤੋਂ ਛੋਟੇ ਨੇ ਤੇ ਪੇਰੈਂਟਸ ਨੂੰ $290 ਹਰ ਮਹੀਨੇ ਉਹ ਐਕਸਟਰਾ ਮਿਲ ਸਕਦਾ ਅਗਰ ਉਹਨਾਂ ਦੀ ਇਨਕਮ ਸਾਲ ਦੀ $82,000 ਤੋਂ ਘੱਟ ਹੈਗੀ ਹੈ। ਐਂਡ ਜਿਹੜੇ ਵੀ ਲੋਕ ਜਿਹਨਾਂ ਦੀ ਉਮਰ 18 ਸਾਲ ਤੋਂ ਬਾਅਦ ਹੈਗੀ ਹੈ ਉਹਨਾਂ ਨੂੰ $2,450 ਕੈਨੇਡਾ ਡਿਸੇਬਿਲਟੀ ਬੈਨੀਫਿਟ ਮਿਲ ਸਕਦਾ ਹੈਗਾ ਅਗਰ ਉਹਨਾਂ ਦੀ ਇਨਕਮ $37,000 ਤੋਂ ਸਾਲਾਨਾ ਘੱਟ ਹੈਗੀ ਹੈ। ਇਹ ਜਿਹੜਾ ਨਵਾਂ ਬੈਨੀਫਿਟ ਹੈ ਪਿਛਲੇ ਸਾਲ ਹੀ ਗੌਰਮੈਂਟ ਨੇ ਜੁਲਾਈ ਮਹੀਨੇ ਤੋਂ ਸਟਾਰਟ ਕੀਤਾ, ਇਹਦੇ ਰੈਟ੍ਰੋਐਕਟਿਵ ਲਿਆ ਜਾ ਸਕਦਾ ਹੈ ਅਗਰ ਤੁਸੀਂ ਅਪਲਾਈ ਨਹੀਂ ਕੀਤਾ ਤੇ ਪਿਛਲੇ ਜਿਹੜਾ 14 ਮਹੀਨਿਆਂ ਦਾ ਕਹਿ ਲਓ ਜਾਂ 13 ਮਹੀਨਿਆਂ ਦਾ ਇਕੱਠੇ ਪੈਸੇ ਜਿਹੜੇ ਨੇ ਗੌਰਮੈਂਟ ਤੁਹਾਨੂੰ ਭੇਜ ਦੇ ਜੀ। ਐਂਡ ਇਹਦਾ ਪ੍ਰੋਸੈਸਿੰਗ ਪੀਰੀਅਡ ਅਪਰੋਕਸੀਮੇਟਲੀ 28 ਦਿਨ ਦਾ ਹੁੰਦਾ। ਤੁਸੀਂ ਕਾਲ ਕਰਨਾ ਹੈਗਾ ਸਾਰੀਆਂ ਗ੍ਰਾਂਟਸ ਲੈਣ ਲਈ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਤੇ ਡੈਫੀਨੇਟਲੀ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਬੈਨੀਫਿਟ ਹੋ ਸਕਦਾ ਹੈ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000। ਵੈਬਸਾਈਟ ਹੈ punjabinsurance.ca। ਐਂਡ ਭਾਈ ਜਿਹੜੇ ਵੀ ਲੋਕ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ, ਅਗਰ ਉਹਨਾਂ ਨੂੰ ਲੱਗਦਾ ਹੈਗਾ ਜਿਹੜੀ ਡੇਲੀ ਐਕਟੀਵਿਟੀ ਆਪਾਂ ਕਰਦੇ ਹਾਂ ਪਰਫੋਰਮ ਕਰਨ ਦੇ ਵਿੱਚ ਸਾਨੂੰ ਕੋਈ ਦਿੱਕਤ ਆ ਰਹੀ ਹੈ, ਜਿੱਦਾਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਤੇ ਉਹਨਾਂ ਨੂੰ ਇਹ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਮਿਲ ਸਕਦਾ ਹੈਗਾ। ਜਿਹੜੀਆਂ ਪਿਛਲੇ 10 ਸਾਲਾਂ ਦੀਆਂ ਜਿਹੜੀਆਂ ਗ੍ਰਾਂਟਸ ਨੇ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਉਹ ਗ੍ਰਾਂਟ ਵੀ ਜਿਹੜੀ $90,000 ਚ ਤੁਹਾਨੂੰ ਪਿਛਲੇ 10 ਸਾਲ ਦਾ ਮਿਲ ਸਕਦੇ ਨੇ। ਪਰ ਉਹਦੇ ਲਈ ਤੁਹਾਨੂੰ ਕਾਲ ਕਰਨਾ ਪਏਗਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਨਾਲ ਨਾਲ ਭਾਜੀ ਜਿਹੜੇ ਲੋਕਲ ਬੈਨੀਫਿਟ ਹੈਗੇ ਨੇ ਜਿਹੜੇ ਕੋਈ ODSP ਜਾਂ ਕੋਈ ਹੋਰ ਉਹਨਾਂ ਨੂੰ ਬੈਨੀਫਿਟ ਮੰਥਲੀ ਬੇਸ ਤੇ ਮਿਲ ਰਹੇ ਨੇ ਉਹ ਵੀ ਬੰਦ ਨਹੀਂ ਹੋਣਗੇ, ਉਹਦੇ ਤੇ ਵੀ ਕੋਈ ਇੰਪੈਕਟ ਨਹੀਂ ਪਏਗਾ। ਜਿਹੜੀ ਗ੍ਰਾਂਟਸ ਦੀਆਂ ਅੱਜ ਮੈਂ ਗੱਲ ਕਰ ਰਿਹਾ ਹੈਗਾ ਇਹ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈਗੀ ਹੈ, ਸੋ ਇਹਦੇ ਲਈ ਜਿਹੜਾ ਹੈਗਾ ਤੁਹਾਨੂੰ ਅਪਲਾਈ ਕਰਨਾ ਪਏਗਾ। ਆਪਾਂ ਹਰੇਕ ਸਟੈਪ ਤੇ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ ਮੈਕਸੀਮਮ ਗ੍ਰਾਂਟ। ਮੇਰਾ ਨੰਬਰ ਹੈ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭੈਣ ਜੀ ਮੈਂ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ, ਅਗਰ ਇਹਨਾਂ ਚੋਂ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਜਾਂ ਤੁਹਾਡੇ ਕਿਸੇ ਰਿਲੇਟਿਵ ਨੂੰ ਤੇ ਤੁਹਾਨੂੰ ਇਹ $90,000 ਦੀ ਗ੍ਰਾਂਟ ਤੇ ਅਦਰ ਬੈਨੀਫਿਟ ਮਿਲ ਸਕਦੇ ਹੈਗੇ ਨੇ। ਈਵਨ ਜਦੋਂ ਇਹ ਗ੍ਰਾਂਟ 2008 ਤੋਂ ਸਟਾਰਟ ਹੋਈ ਸੀ ਉਦੋਂ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਹੁੰਦੇ ਸੀ ਉਹਨਾਂ ਨੂੰ ਇਹ ਗ੍ਰਾਂਟ ਮਿਲਦੀ ਸੀ, ਪਰ ਲੇਟਰ ਔਨ ਅਮੈਂਡਮੈਂਟ ਉਹਨਾਂ ਨੇ ਕਰਕੇ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਲੇਕਿਨ ਉਹਨਾਂ ਕੋਲ ਵੈਲਿਡ ਸਿਚੁਏਸ਼ਨ ਇੰਸ਼ੋਰੈਂਸ ਨੰਬਰ ਹੈਗਾ, ਡਿਸੇਬਿਲਟੀ ਕ੍ਰੈਡਿਟ ਸਰਟੀਫਿਕੇਟ ਵੈਲਿਡ ਹੈਗਾ ਤੇ ਉਹਨਾਂ ਨੂੰ ਇਹ ਸਾਰੀਆਂ ਗ੍ਰਾਂਟਸ ਮਿਲ ਸਕਦੀਆਂ ਨੇ। ਸੋ ਜਿੱਦਾਂ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਆਪਾਂ ਡੇਲੀ ਇਨਸੂਲਿਨ ਲੈ ਰਹੇ ਹਾਂ ਤੇ ਆਪਾਂ ਇਹ ਗ੍ਰਾਂਟਸ ਲੈ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਸਪੈਸ਼ਲ ਨੀਡ ਵਾਲੇ ਬੱਚਿਆਂ ਦੀ ਗੱਲ ਕੀਤੀ, ਸਾਰੇ ਜਿਹੜੇ ਹੈਗੇ ਬੱਚੇ ਇਹਦੇ ਵਿੱਚ ਜਿਹੜਾ ਕਵਰ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਕੋਈ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਕਰੋਨਿਕ ਕੋਈ ਕੰਡੀਸ਼ਨ ਹੈ, ਡਿਵੈਲਪਮੈਂਟਲ ਡਿਸੇਬਿਲਟੀਸ ਤੇ MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ, ਉਮਰ 49 ਸਾਲ ਤੋਂ ਘੱਟ ਹੈ ਤੇ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸੇਬਿਲਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਇਹ ਪਿੰਜਰੀ, ਪੇਨ, ਗੁਲਕੋਮਾ, ਕਾਫੀ ਚੀਜ਼ਾਂ ਨੇ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ। ਅਗਰ ਇਹਨਾਂ ਚੋਂ ਕੋਈ ਵੀ ਤੁਹਾਨੂੰ ਇਸ਼ੂ ਹੈਗਾ ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਓਪਨ ਕਰਨ ਦਾ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ, ਸਮਾਂ ਦੇਣ ਲਈ ਧੰਨਵਾਦ ਤੁਹਾਡਾ
0: ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਤੁਸੀਂ ਨੰਬਰ ਨੋਟ ਕਰ ਲਓ। ਕਈ ਵਾਰੀ ਨਾ ਪਤਾ ਵੀ ਨਹੀਂ ਹੁੰਦਾ ਵੀ ਹਾਂ ਅਸੀਂ RDSP ਦੇ ਲਈ ਐਲੀਜੀਬਲ ਹੈਗੇ ਕਿ ਨਹੀਂ ਹੈਗੇ, ਪਰ ਜਦ ਤੁਸੀਂ ਕਾਲ ਕਰਨੀ ਹੈ ਨਾ ਤੁਹਾਨੂੰ ਆਪਣੇ ਆਪ ਇਹਨਾਂ ਨੇ ਸਾਰੀ ਇਨਫੋਰਮੇਸ਼ਨ ਦੇ ਦੇਣੀ ਹੈ। 416-910-9000, 416-910-9000 ਤੇ ਗੱਲਬਾਤ ਤੁਸੀਂ ਕਰ ਲਓ। ਤੇ ਲਓ ਜੀ, ਨੈਕਸਟ ਕਾਲ ਤੇ ਚੱਲਦੇ ਆ ਆਪਾਂ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ।
2: ਵਧੀਆ, ਬਹੁਤ ਵਧੀਆ ਸੋਚ ਕਰ ਰਿਹਾ
0: ਜੀ। ਜੀ
2: ਬਾਕੀ ਹਿੰਦੀ ਚ ਰਵੀਵਾਰ ਨੀ ਕਹਿੰਦੇ ਆਪਣੇ ਵੀਰਵਾਰ ਨੂੰ ਹਿੰਦੀ ਚ
0: ਕੀ ਕਹਿੰਦੇ ਆ?
2: ਰਵੀਵਾਰ ਨੀ ਕਹਿੰਦੇ, ਉਹ ਕਰਦੇ ਹੁੰਦੇ ਰਵੀਵਾਰ ਹਿੰਦੀ
0: ਰਵੀਵਾਰ ਤਾਂ ਸੰਡੇ ਹੁੰਦਾ, ਐਤਵਾਰ
2: ਬਾਕੀ ਸਾਡੇ ਉੱਥੇ ਬਾਗੇ ਪੁਰਾਣੇ ਜੀ ਉਹ ਹੁੰਦਾ ਜੀ ਮਜ਼ਾਰੀ ਦਾ ਹੋਟਲ ਦਾ ਬਹੁਤ ਮਸ਼ਹੂਰ ਸੀ। ਹਾਂਜੀ, ਜਿੰਨੇ ਉਹ ਮੁੰਡੇ ਕਾਲਜ ਵਾਲੇ ਸੀ ਇੱਥੋਂ ਅਸੀਂ ਰੋਡਿਆਂ ਤੋਂ ਨਾ ਜੀ, ਮੁੰਡੇ ਕੁੜੀਆਂ ਉੱਥੇ ਸਮੋਸੇ ਖਾਣ ਹੁੰਦੇ ਸੀ ਉਹ।
0: ਅੱਛਾ,
2: ਹਾਂਜੀ ਸੱਚੀ ਗੱਲ ਆ ਜੀ, ਖਾਤਾ ਭਰਾ ਨੀ ਕਾਫੀ ਹੈ।
0: ਠੀਕ ਹੈ,
2: ਤੇ ਜਿੰਨੇ ਮੁੰਡੇ ਕੁੜੀ ਕਾਲਜ ਆਏ ਤੇ ਉੱਥੋਂ ਸਮੋਸੇ ਖਾਂਦੇ ਸੀ।
0: ਠੀਕ ਹੈ ਠੀਕ ਹੈ, ਟੇਸਟੀ
2: ਹੁੰਦੇ ਜਾਂਦੇ ਨੇ। ਹਾਂਜੀ ਹਾਂਜੀ, ਬਹੁਤ ਵਧੀਆ। ਹਾਂਜੀ ਬਹੁਤ ਇਤਿਹਾਸ, ਹਾਂਜੀ ਅਸੀਂ ਵੀ ਖਾਂਦੇ ਨੇ ਉੱਥੇ, ਬਹੁਤ ਵਧੀਆ ਲੱਗਦਾ। ਹਾਂਜੀ
0: ਜੀ ਜੀ ਜੀ,
2: ਤੇ ਹੁਣ ਤਾਂ ਉਹ ਗੱਲ ਬਣਦੀ ਵੀ ਫਰਕ ਪੈਗਾ, ਪੈਸੇ ਦਾ ਬਹੁਤ ਫਰਕ ਪੈ ਗਿਆ ਨਾ।
0: ਬਿਲਕੁਲ,
2: ਸਵਾਲ ਦਾ ਬੜਾ ਫਰਕ ਪੈ ਗਿਆ ਹੁਣ।
0: ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਇਹ ਸਹੀ ਹੈ, ਦੇਖੋ ਜਦੋਂ ਆਪਾਂ ਜਦੋਂ ਸਕੂਲ ਚ ਤਾਂ ਚਲੋ ਘੱਟ ਹੁੰਦਾ ਹੈ ਨਾ ਵੀ ਇੰਨਾ ਨੀ, ਜਦੋਂ ਵੱਡੀ ਕਲਾਸ ਚ ਹੋ ਜਾਂਦੇ ਆ ਜ਼ਿਆਦਾ ਛੋਟੇ ਹੁੰਦੇ ਨੀ, ਪਰ ਸਕੂਲ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਆਪਾਂ ਖਾਂਦੇ ਆ ਉਹ ਖਾਂਦੇ ਹੁੰਦੇ ਸੀ, ਪੱਟੀ ਤੇ ਗੁੜਗੱਟਾ ਮੈਨੂੰ ਯਾਦ ਆ, ਹੈ ਨਾ ਏਦਾਂ ਦੀਆਂ ਚੀਜ਼ਾਂ। ਤੇ ਬਾਕੀ ਕਾਲਜ ਦੇ ਵਿੱਚ ਉਹ ਬੜੇ ਸਮੋਸੇ ਖਾਧੇ ਅਸੀਂ, ਹੈ ਨਾ। ਈਵਨ ਕਿ ਚੰਡੀਗੜ੍ਹ 30 ਸੈਕਟਰ ਸ਼ਿਵ ਦੀ ਦੁਕਾਨ ਹੈ ਉਹ, ਉਹਨਾਂ ਦੇ ਸਮੋਸੇ ਵਾਓ ਹੈ। ਹੁਣ ਵੀ ਤੁਸੀਂ ਜਾਣਦੇ ਹੋ, ਜਿਵੇਂ ਅਸੀਂ ਹੁਣ ਗਏ ਨਾ ਤੇ ਅਸੀਂ ਦੇਖੋ ਸਭ ਜਗ੍ਹਾ ਖਾਧਾ ਪੀਤਾ, 17-22 ਇਹ ਉਹ ਸਭ ਜਗ੍ਹਾ ਹੈ, ਪਰ ਫਿਰ ਵੀ ਉੱਦਾਂ ਦਾ ਮਜ਼ਾ ਨਹੀਂ ਆਇਆ। ਜਦੋਂ 30 ਸੈਕਟਰ ਅਸੀਂ ਗਏ ਨਾ, ਮੈਂ ਆਪਣੀ ਫਰੈਂਡ ਦੇ ਘਰ ਗਈ, ਹੈ ਨਾ, ਉਹਨਾਂ ਨੇ ਸਮੋਸੇ ਮੰਗਾਏ ਵੀ ਉਹ ਆਪਾਂ ਖਾਂਦੇ ਹੁੰਦੇ ਸੀ ਇੱਥੇ ਸਕੂਲ 'ਚ, ਤੇ ਵੀ ਉਹ ਮੰਗਾਉਂਦੇ, ਹੈ ਨਾ, ਉਹ ਇੰਨੇ ਟੇਸਟੀ, ਉਹ ਸੇਮ ਉਹੀ ਟੇਸਟ ਜਿਹੜਾ ਕਿ ਜਦੋਂ ਅਸੀਂ ਉੱਥੇ ਅਸੀਂ ਖਾਂਦੇ ਹੁੰਦੇ ਸੀ। ਬੜੇ ਅਸੀਂ ਗੁਲਾਬ ਜਾਮਣਾ ਤੇ ਸਮੋਸੇ ਬੜੇ ਹੀ ਖਾਧੇ ਹੈ, ਤੇ ਉਹ ਉਹੀ ਟੇਸਟ। ਸਗੋਂ ਨਾ ਮੇਰੀ ਬੇਟੀ ਵੀ ਕਵੇ, ਕਹਿੰਦੀ ਮੰਮਾ ਹੁਣ ਅਸੀਂ ਵਾਪਸ ਜਾਣ ਵਾਲੇ ਹਾਂ ਕੈਨੇਡਾ ਨੂੰ, ਤੇ ਹੁਣ ਤੁਸੀਂ ਕਹਿੰਦੇ ਅਸਲੀ ਚੀਜ਼ ਤਾਂ ਹੁਣ ਖਵਾਈ, ਹੈ ਨਾ, ਉਹ ਇੰਨੇ ਸਵਾਦ ਹੁੰਦੇ ਆ ਨਾ, ਰਹੇ ਰੱਬ ਦਾ ਨਾਮ। ਨਹੀਂ ਤਾਂ ਚਲੋ ਆਪਾਂ ਇੱਥੇ ਵੀ ਸਮੋਸੇ ਖਾਂਦੇ ਆ, ਹੋਰ ਵੀ ਕਿਤੇ ਖਾਂਦੇ ਆ, ਪਰ ਇੰਨੇ ਵਧੀਆ ਜੀ ਨਹੀਂ ਲੱਗਦੇ ਬਹੁਤੇ, ਹੈ ਨਾ, ਠੀਕ ਠੀਕ ਹੀ ਹੁੰਦੇ ਆ, ਪਰ ਉਹਨਾਂ ਦਾ ਟੇਸਟ ਇੰਨਾ ਵੱਖਰਾ ਔਰ ਇੰਨੇ ਸਵਾਦ ਹੁੰਦੇ ਆ। ਔਰ ਚਟਨੀ ਉਹਨਾਂ ਦੀ ਬੜੀ ਵਧੀਆ ਹੁੰਦੀ ਆ, ਜਿਹੜੀ ਕਿ ਬਸ ਨਜ਼ਾਰਾ ਹੀ ਬੰਨਿਆ ਜਾਂਦਾ। ਉਹ ਕਹਿੰਦੇ ਸਾਰੇ ਪਾਸੇ ਘੁਮਾਤਾ, ਜਿਹੜਾ ਅਸਲੀ ਤੇ ਉਹ ਤਾਂ ਤੁਸੀਂ ਹੁਣ ਖਵਾਏ ਹੈ। ਸੋ ਉਹ ਹੁਣ ਵੀ ਯਾਦ ਆਉਂਦੇ ਆ ਵੀ ਬੜਾ ਮਜ਼ਾ ਆਇਆ ਉੱਧਰ ਖਾ ਕੇ ਸਮੋਸੇ। ਸੋ ਇੱਦਾਂ ਹੁੰਦਾ ਕਿਤੇ ਕਿਤੇ ਦੀ ਕੋਈ ਚੀਜ਼ ਬੜੀ ਵਧੀਆ ਹੁੰਦੀ ਆ। ਸੋ ਅੱਜ ਆਪਾਂ ਸਕੂਲਾਂ ਦੀ ਗੱਲਬਾਤ ਕਰ ਰਹੇ ਹਾਂ ਵੀ ਸਕੂਲ ਦੇ ਵਿੱਚ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਸੀਗਾ, ਜੇ ਦੱਸਣਾ ਚਾਹੋ ਤਾਂ ਬਿਲਕੁਲ 647-874-1313 ਆਪਣੇ ਸਟੂਡੀਓ ਦਾ ਨੰਬਰ ਹੈ। ਤੇ ਮੈਂ ਇੱਕ ਨੰਬਰ ਤੁਹਾਨੂੰ ਹੋਰ ਦੇ ਦੇਵਾਂ ਜੀ, ਇਹ ਹੈਗਾ ਈਗਲ ਟਰੱਕ ਸੇਲਸ ਦੇ ਬਿੱਲ ਸੇਖੋ ਜੀ ਦਾ। ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਜੇ ਤੁਸੀਂ ਵਧੀਆ ਟਰੱਕ ਹੈ ਜਿਹੜੇ ਉਹ ਲੈਣਾ ਚਾਹੁੰਦੇ ਹੋ, ਕਿਉਂਕਿ ਫਾਈਨਾਂਸਿੰਗ ਵੀ ਇਹਨਾਂ ਨੇ ਔਨ ਦਾ ਸਪੋਟ ਹੀ ਕਰ ਦੇਣੀ ਹੈ।
3: ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
5: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 Stratton Avenue, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: 8450 ਟੋਰਬ੍ਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ ਡੋਟ ਸੀ ਏ ਥੈਂਕ ਯੂ ਜੀ
1: ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
2: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878
3: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-63-2340 ਲੋ ਜੀ ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਨਾ ਤੁਹਾਨੂੰ ਹੁਣ ਇੱਕ ਵਾਰ ਮੌਸਮ ਦੀ ਜਾਣਕਾਰੀ ਦੇ ਦੇਵਾਂ ਮੈਨੂੰ ਮੈਸੇਜ ਆਇਆ ਕਹਿੰਦੇ ਮੌਸਮ ਤਾਂ ਅੱਜ ਤੁਸੀਂ ਦੱਸਿਆ ਹੀ ਨਹੀਂ ਤੇ ਅਸੀਂ ਤਾਂ ਕਹਿੰਦੇ ਉੱਦਾਂ ਹੀ ਪਲਾਨ ਕਰਦੇ ਹਾਂ ਜਿੱਦਾਂ ਤੁਸੀਂ ਦੱਸਦੇ ਹੋ ਵਾਓ ਅੱਛਾ ਇੱਦਾਂ ਵੀ ਹੈਗਾ ਤੇ ਲਓ ਜੀ ਬ੍ਰੈਂਪਟਨ ਦੇ ਵਿੱਚ ਜੇ ਹੁਣ ਦੇਖੀਏ ਨਾ 24 degrees Celsius ਟੈਂਪਰੇਚਰ ਹੈ ਅੱਜ ਬੱਦਲਵਾਈ ਐਨ ਬਣੀ ਹੋਈ ਹੈ ਤੇ ਹੁਣ ਕਹਿੰਦੇ ਆ ਵੀ ਮਾੜਾ ਮੋਟਾ ਮੀਂਹ ਵੀ ਪੈ ਸਕਦਾ ਕਿਤੇ ਕਿਤੇ ਹਨਾ ਪਰ ਬੱਦਲ ਹੀ ਨਜ਼ਰ ਆ ਰਿਹਾ 28 degrees Celsius ਹਾਈ ਜਾਣਾ ਹੈ ਲੋ 17 ਜਾਣਾ ਹੈ 1 ਵਜੇ ਤੋਂ ਬਾਅਦ ਥੋੜ੍ਹੀ ਬਹੁਤੀ ਧੁੱਪ ਨਿਕਲ ਸਕਦੀ ਹੈ ਬੱਦਲਾਂ ਦੇ ਵਿੱਚੋਂ ਚਮਕਾਰੇ ਮਾਰੂਗਾ ਸੂਰਜ ਦੇਵਤਾ ਪਰ 3 ਵਜੇ ਤੋਂ ਬਾਅਦ ਮੀਂਹ ਜਿਹੜਾ ਉਹ ਪੈਣ ਲੱਗ ਜਾਣਾ 6 ਵਜੇ ਤੱਕ ਥੋੜ੍ਹਾ ਜ਼ਿਆਦਾ ਨਹੀਂ ਥੋੜ੍ਹਾ ਥੋੜ੍ਹਾ ਪਏਗਾ ਅਤੇ ਬਾਕੀ 8:35 'ਤੇ ਸਨਸੈੱਟ ਹੋ ਜਾਣਾ ਹੈ ਰਾਤ ਦਾ ਟੈਂਪਰੇਚਰ ਵੀ 23-22-21-20 ਅਤੇ ਕੱਲ੍ਹ ਸਵੇਰੇ 6 ਵਜੇ 19 degrees Celsius ਟੈਂਪਰੇਚਰ ਤੁਸੀਂ ਮਹਿਸੂਸ ਵੀ ਕਰੋਗੇ ਅਤੇ ਹੋਏਗਾ 6:14 'ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ ਅਤੇ ਕੱਲ੍ਹ ਨੂੰ ਵੀ ਬੱਦਲਵਾਈ ਹੈ ਅਤੇ ਫਿਰ 10 ਵਜੇ ਮੀਂਹ ਪੈਣਾ ਸੋ ਫਿਰ ਮੀਂਹ ਦਾ ਗੀਤ ਲਾਉਣਾ ਪੈਣਾ ਕੱਲ੍ਹ ਨੂੰ ਸੋ ਪਹਿਲਾਂ ਹੀ ਸੋਚ ਲਓ ਹੈ ਚਲੋ ਹੁਣ ਆਪਾਂ ਲਾਈਏ ਗੀਤ ਅਤੇ ਆਪਾਂ ਸਕੂਲ ਦੀ ਗੱਲਬਾਤ ਕਰ ਰਹੇ ਹਾਂ ਸਕੂਲ ਦੇ ਵਿੱਚ ਕਿਹੜੇ ਟੀਚਰ ਕਿਹੜਾ ਸਬਜੈਕਟ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਸੀ ਅਤੇ ਕਿਹੜੇ ਤੋਂ ਤੁਹਾਨੂੰ ਬੜਾ ਡਰ ਲੱਗਦਾ ਸੀ ਜਦੋਂ ਫਿਰ ਉਹ ਕਹਿ ਦਿੰਦਾ ਪੀਰੀਅਡ ਆ ਜਾਂਦਾ ਅਤੇ ਫਿਰ ਕਹਿ ਦਿੰਦੇ ਆ ਵੀ ਆਏ ਹਾਏ ਹੁਣ ਫਲਾਣੇ ਮੈਡਮ ਜਾਂ ਸਰ ਨੇ ਆਉਣਾ ਜਾਂ ਆਹ ਵਾਲਾ ਸਬਜੈਕਟ ਹੈ ਅਤੇ ਸਾਨੂੰ ਇਹ ਸਮਝ ਹੀ ਨਹੀਂ ਆਉਂਦਾ ਇੱਦਾਂ ਦਾ ਵੀ ਸੀ ਕੋਈ ਅਤੇ ਜ਼ਰੂਰ ਸਾਂਝ ਪਾ ਸਕਦੇ ਹੋ ਅਤੇ ਸਕੂਲ ਦੀ ਗੱਲਬਾਤ ਕਰ ਸਕਦੇ ਹੋ ਅਤੇ ਬਾਕੀ ਤਾਂ ਜਿਹੜੇ ਸਟੂਡੈਂਟ ਹੈ ਇੰਟਰਨੈਸ਼ਨਲ ਸਟੂਡੈਂਟ ਦੇਖੋ ਇੱਥੇ ਜਿਹੜਾ ਵਰਤਾਰਾ ਵਰਤਿਆ ਉਹਦੀ ਵੀ ਗੱਲਬਾਤ ਆਪਾਂ ਕਰਾਂਗੇ ਪਹਿਲਾਂ ਗੀਤ ਸੁਣੀਏ ਥੋੜ੍ਹਾ ਜਿਹਾ ਆਹ

0: ਜੀ ਇੱਕ ਨੰਬਰ ਮੈਂ ਦੇ ਦਵਾਂ, ਇਹ ਹੈਗਾ ਬਿਊਟੀ ਸਲੋਨ ਦਾ ਨੰਬਰ। ਸੋ ਵਧੀਆ, ਤੁਸੀਂ ਜੇਕਰ ਆਪਣਾ ਫੇਸ਼ੀਅਲ ਕਰਾਉਣਾ ਚਾਹੁੰਦੇ ਹੋ, ਪੈਸੇ ਵੀ ਤੁਹਾਡੇ ਘੱਟ ਲੱਗਣ ਤੇ ਫੇਸ਼ੀਅਲ ਵੀ ਐਨ ਵਧੀਆ ਕਰਕੇ ਦੇਣ ਤੁਹਾਨੂੰ। ਕਿਉਂਕਿ ਨਾ ਜਿਹੜੇ ਫੇਸ਼ੀਅਲ ਅੱਜ ਕੱਲ੍ਹ ਚੱਲ ਰਹੇ ਆ ਸਾਰੇ ਬੜੇ ਮਹਿੰਗੇ ਆ, ਜਿਨ੍ਹਾਂ ਨੂੰ ਆਪਾਂ ਹਾਈ ਫਾਈ ਕਹਿ ਦਿੰਦੇ ਹਾਂ ਵੀ, ਕਿਉਂਕਿ ਹਰ ਇੱਕ ਦਾ ਜੀ ਕਰਦਾ ਕਿ ਐਂ ਵਧੀਆ ਜਿਹਾ ਫੇਸ਼ੀਅਲ ਕਰਾਇਆ ਜਾਵੇ ਤੇ ਫੇਸ ਦੀ ਜਿਹੜੀ ਸਕਿਨ ਆ ਫਿਰ ਵਧੀਆ ਰਹੇ। ਸੋ ਗੋਲਡ ਫੇਸ਼ੀਅਲ ਤੁਸੀਂ ਕਰਾਉਣਾ $60 ਚ ਕਰਾ ਸਕਦੇ ਹੋ, ਡਿਟੋਕਸ ਫੇਸ਼ੀਅਲ ਕਰਾਉਣਾ $75 ਦੇ ਵਿੱਚ ਹੈ, ਐਂਟੀ ਏਜਿੰਗ ਫੇਸ਼ੀਅਲ $85 ਦੇ ਵਿੱਚ, ਮਾਈਕਰੋ ਨੀਡਲਿੰਗ $185 ਦੇ ਵਿੱਚ ਤੇ ਮਾਈਕਰੋ ਡਰਮਾ ਫੇਸ਼ੀਅਲ $85 ਦੇ ਵਿੱਚ ਆ। ਸੋ ਬਾਕੀ ਤੁਹਾਨੂੰ ਡਿਸਕਾਊਂਟ ਵੀ ਮਿਲਣਾ। ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਸੀਂ ਪੀ ਐਲ ਪ੍ਰਾਈਮ ਲੁੱਕ ਸਟੂਡੀਓ ਪਹੁੰਚਣਾ, ਜਿਨ੍ਹਾਂ ਦੀ ਗ੍ਰੈਂਡ ਓਪਨਿੰਗ ਹੁਣੇ ਇਸੇ ਸੰਡੇ ਹੋਈ ਹੈ 26 ਜੁਲਾਈ ਨੂੰ, ਤੇ ਇਹ ਮੇਲ ਫੀਮੇਲ ਦੋਨਾਂ ਵਾਸਤੇ ਹੀ ਹੈ ਇਹ ਸਲੋਨ, ਬਹੁਤ ਕਮਾਲ ਦਾ। ਚੰਨੀ ਭੈਣ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, ਕੋਈ ਵੀ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ 416-722-4215 416-722-4215 ਤੇ ਤੁਹਾਡੀ ਗੱਲਬਾਤ ਜਿਹੜੀ ਆ ਹੋ ਸਕਦੀ ਹੈ। ਤੇ ਇਹ ਈਟੋਬੀਕੋ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈਗੀ ਹੈ ਜੀ, ਔਰ ਬਹੁਤ ਵਧੀਆ ਸਰਵਿਸ ਹੈ ਜਿਹੜਾ ਸਲੂਨ ਹੈ, ਬੜਾ ਸੋਹਣਾ ਨਵਾਂ ਨਕੋਰ ਬਣਿਆ ਹੋਇਆ ਤੇ ਸਰਵਿਸ ਤਾਂ ਨੰਬਰ 1 ਹੈ ਹੀ, ਬੜਾ ਐਕਸਪੀਰੀਅੰਸ ਹੈ ਜੀ ਇਹਨਾਂ ਨੂੰ, ਚੰਨੀ ਭੈਣ ਜੀ ਨੂੰ। ਸੋ ਨੰਬਰ ਤੁਸੀਂ ਨੋਟ ਕਰ ਲਓ ਇੱਕ ਵਾਰ ਫਿਰ, 416-722-4215 416-722-4215 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਬਾਕੀ ਆਲ ਟਰੱਕ ਲਿਊਬ ਐਂਡ ਵਾਸ਼ ਤੇ ਤੁਸੀਂ ਪਹੁੰਚ ਰਹੇ ਹੋ ਆਪਣੇ ਟਰੱਕਾਂ ਨੂੰ ਅੰਦਰੋਂ ਬਾਹਰੋਂ ਵਾਸ਼ ਕਰਾਉਣ ਦੇ ਲਈ, ਕਿਉਂਕਿ ਸਾਰੀਆਂ ਸਰਵਿਸਿਜ਼ ਤੁਹਾਨੂੰ ਇੱਕੋ ਜਗ੍ਹਾ ਤੋਂ ਮਿਲਣੀਆਂ। ਕਈ ਵਾਰ ਕਿਤੇ ਠੀਕ ਕਰਾਉਣ ਜਾਂਦੇ ਆ, ਵਾਸ਼ ਕਰਾਉਣਾ ਤਾਂ ਕਿਤੇ ਹੋਰ ਜਾਂਦੇ ਆ, ਹੈ ਨਾ, ਪਰ ਇਹਨਾਂ ਦਾ ਖੁੱਲ੍ਹਾ ਡੁੱਲਾ ਯਾਰਡ ਹੈ, ਤੁਸੀਂ ਆਪਣਾ ਟਰੱਕ ਲੈ ਕੇ ਜਾਓ ਉੱਥੇ, ਔਰ 24/7 ਸਰਵਿਸ ਹੈ, ਔਰ ਡਿਸਕਾਊਂਟ ਪ੍ਰਾਈਸ ਤੁਹਾਨੂੰ ਮਿਲਣੇ ਆ ਜਦੋਂ ਤੁਸੀਂ ਗੁਣਤਾਸ ਰੇਡੀਓ ਦਾ ਰੈਫਰੈਂਸ ਦੇਣਾ। ਨੰਬਰ ਤੁਸੀਂ ਨੋਟ ਕਰ ਲਓ, ਇਹਨਾਂ ਦਾ ਨੰਬਰ ਹੈਗਾ ਜੀ 905-400-5995-4522-9955। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰਸ ਚਾਹੀਦੇ ਆ, ਤੁਸੀਂ ਇਹਨਾਂ ਨੂੰ ਕਾਲ ਕਰੋ ਤੇ ਵਧੀਆ ਤੁਹਾਨੂੰ ਜੌਬ ਮਿਲੂਗੀ। ਪਰ ਇਹ ਜਿਹੜਾ ਇਹਨਾਂ ਦੀ ਰਿਕੁਆਇਰਮੈਂਟ ਆ ਉਹ ਪਤਾ ਕੀ ਹੈ, ਉਹ ਹੈਗੀ ਹੈ 2 ਸਾਲ ਦਾ ਤਾਂ ਐਕਸਪੀਰੀਅੰਸ ਕਹਿੰਦੇ ਹੋਵੇ, ਬਿਲਕੁਲ ਫਰੈਸ਼ ਹੈ ਜਿਹੜੇ ਨਵੇਂ, ਉਹਨਾਂ ਨੂੰ ਇਹ ਹਾਇਰ ਨਹੀਂ ਕਰਦੇ। ਤੇ ਬਾਕੀ ਸੀ ਵੀ ਓ ਆਰ ਬਿਲਕੁਲ ਕਲੀਨ ਕਲੀਅਰ ਹੋਣਾ ਚਾਹੀਦਾ ਤੁਹਾਡਾ, ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ। ਵਧੀਆ ਗੇੜੇ, ਵਧੀਆ ਪੇ, ਚਾਹੇ ਤੁਸੀਂ US ਨੂੰ ਜਾਣਾ, ਮੋਂਟਰੀਅਲ ਨੂੰ ਜਾਣਾ, ਹੋਰ ਪ੍ਰੋਵਿੰਸਿਸ ਨੂੰ ਜਾਣਾ, ਜਾਂ ਫਿਰ ਬਾਹਰ ਜਾਣਾ ਹੀ ਨਹੀਂ, ਇੱਥੇ ਸਿਟੀ 'ਚ ਟਰੱਕ ਚਲਾਉਣਾ, ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਰਿਕੁਆਇਰਮੈਂਟ ਹੈ, ਹੈ ਨਾ, ਕਿਵੇਂ ਤੁਸੀਂ ਫੀਲ ਕਰਦੇ ਹੋ ਡਰਾਈਵਿੰਗ ਕਰਦੇ ਸਮੇਂ, ਕਿਉਂਕਿ ਡਰਾਈਵਿੰਗ ਦੇ ਵਿੱਚ ਨਾ ਜਿਹੜਾ ਤੁਹਾਡਾ ਪਰਿਪੱਕਵ ਹੋਣਾ, ਐਕਸਪੀਰੀਅੰਸਡ ਤੇ ਪ੍ਰੋਫੈਸ਼ਨਲਿਜ਼ਮ ਇਹਦੇ ਵਿੱਚ ਬਹੁਤ ਹੋਵੇ, ਕਿਉਂਕਿ ਐਡਾ ਵੱਡਾ ਟਰੱਕ ਲੈ ਕੇ ਤੁਸੀਂ ਰੋਡ 'ਤੇ ਜਾਣਾ, ਖਿਲਵਾੜ ਨਹੀਂ ਤੁਸੀਂ ਕਰ ਸਕਦੇ ਦੂਜੇ ਦੀਆਂ ਜ਼ਿੰਦਗੀਆਂ ਦੇ ਨਾਲ। ਕਈ ਵਾਰੀ ਬਿਲਕੁਲ ਨਵੇਂ ਹੁੰਦੇ ਆ, ਉਹਨਾਂ ਨੂੰ ਇਕੱਲਿਆਂ ਨੂੰ ਟਰੱਕ ਦੇ ਕੇ ਭੇਜ ਦਿੰਦੇ ਆ, ਉਹ ਵੀ ਅਜਿਹੀਆਂ ਰਾਹਾਂ 'ਤੇ ਜਿਵੇਂ ਦੂਜੇ ਪ੍ਰੋਵਿੰਸਿਸ ਦੇ ਵਿੱਚ ਜਾਂਦੇ ਨੇ, ਕਹਿੰਦੇ ਕਈ ਹਾਈਵੇ ਹੈਗੇ ਬੜੇ ਰਿਸਕੀ ਆ ਉੱਥੇ ਤੁਸੀਂ ਜਦੋਂ ਆਪਣਾ ਟਰੱਕ ਚਲਾਉਂਦੇ ਹੋ, ਕਿਉਂਕਿ ਇੰਨੇ ਜੇ ਤੁਹਾਨੂੰ ਉਸ ਜਗ੍ਹਾ ਦੀ ਪਹਿਚਾਣ ਨਹੀਂ, ਉਸ ਡਰਾਈਵਿੰਗ ਬਾਰੇ ਤੁਸੀਂ ਜ਼ਿਆਦਾ ਜਾਣਦੇ ਨਹੀਂ, ਫਿਰ ਬੜਾ ਔਖਾ ਕੰਮ ਹੋ ਜਾਂਦਾ। ਸੋ ਨੰਬਰ ਤੁਸੀਂ ਨੋਟ ਕਰੋ ਜੀ, ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰੋ, 647-292-5757, 647-292-5757 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਇਹਨਾਂ ਤੋਂ ਭਾਰੀ ਰੀਅਲ ਅਸਟੇਟ ਦੀ ਲਈ ਜਾਣਕਾਰੀ ਤੇ ਲਿਸਟਿੰਗ ਲੈ ਕੇ ਆਉਂਦੇ ਆ ਹਮੇਸ਼ਾ ਬੜੇ ਵਧੀਆ। ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬੋਵੇਡ ਅਤੇ ਟੋਰਬ੍ਰਮ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਜਿਹੜੀ ਕਿ ਪ੍ਰਾਈਸ ਬੜੀ ਹੀ ਲੋਅ ਰੱਖੀ ਗਈ ਆ। ਇਹ 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਹ ਯੂਨਿਟ ਇਕੱਲਾ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਦੋਵੇਂ ਹੀ ਆਪਸ਼ਨ ਹਨ। ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਯੂਨਿਟ ਵਿਦ ਬਿਜ਼ਨਸ ਲਿਸਟ ਕੀਤਾ ਹੋਇਆ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਬਹੁਤ ਹੀ ਗੁੱਡ ਆ, ਰੈਂਟ ਸਿਰਫ $4100 ਪਰ ਮੰਥ, ਲੀਜ਼ ਲੌਂਗ ਟਰਮ 5+5 ਤੇ ਆਸਕਿੰਗ ਪ੍ਰਾਈਸ ਸਿਰਫ 49,000 ਡਾਲਰ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹਦੀ ਬੈਸਟ ਡੀਲ ਲੈਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬ੍ਰਾਂਪਟਨ ਦੇ ਈਸਟ ਸਾਈਡ ਤੇ ਮਿਲ ਰਿਹਾ ਵਾ, ਜਿਸ ਦੀ ਸੇਲ ਮੋਰ ਦੈਨ 60,000 ਤੋਂ ਉੱਪਰ ਪਰ ਮੰਥ, ਰੈਂਟ ਬਹੁਤ ਹੀ ਲੋ 5100 ਡਾਲਰ ਪਰ ਮੰਥ ਇਨਕਲੂਡਿੰਗ TMI HST, ਲੀਜ ਜਿਹੜੀ ਆ ਉਹ 5+5 ਮਿਲੇਗੀ, ਤੇ ਪ੍ਰਾਈਸ ਬੜੀ ਹੀ ਲੋ ਰੱਖੀ ਗਈ ਆ, ਆਸਕਿੰਗ ਪ੍ਰਾਈਸ 230,000, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਜਾਂ ਪ੍ਰਾਪਰਟੀ ਸੈਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕਸ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਆਪਾਂ ਨਾ ਸਕੂਲਾਂ ਦੀ ਗੱਲਬਾਤ ਕਰ ਰਹੇ ਹਾਂ, ਸਟੂਡੈਂਟਸ ਦੀ ਗੱਲਬਾਤ ਕਰ ਰਹੇ ਹਾਂ, ਹੈ ਨਾ, ਆਪਾਂ ਵੀ ਸਟੂਡੈਂਟ ਰਹੇ ਹਾਂ, ਤੇ ਚਲੋ ਬੰਦਾ ਹਮੇਸ਼ਾ ਹੀ ਸਟੂਡੈਂਟ ਰਹਿੰਦਾ ਕਿਉਂਕਿ ਕੁਛ ਨਾ ਕੁਛ ਸਿੱਖਦਾ ਰਹਿੰਦਾ, ਹੈ ਨਾ। ਪਰ ਜਿਹੜੇ ਆਪਾਂ ਸਕੂਲ ਕਾਲਜਾਂ 'ਚ ਪੜ੍ਹ ਕੇ ਆਏ ਹਾਂ, ਯੂਨੀਵਰਸਿਟੀਆਂ 'ਚ ਪੜ੍ਹ ਕੇ ਆਏ, ਹੈ ਨਾ, ਉਹ ਜਿਹੜੇ ਸਮਾਂ ਹੈ ਨਾ ਉਹ ਕਦੇ ਵੀ ਨਹੀਂ ਭੁੱਲਦਾ ਬੰਦੇ ਨੂੰ। ਜਿਹੜੇ ਆਪਣੇ ਟੀਚਰ ਹੈ, ਆਪਣੇ ਸਬਜੈਕਟ ਜਾਂ ਕੋਈ ਵੀ ਯਾਦਾਂ ਜਿਹੜੀਆਂ ਬੜੀਆਂ ਸਾਡੇ ਜ਼ਿਹਨ ਦੇ ਵਿੱਚ ਬੈਠੀਆਂ ਹੁੰਦੀਆਂ, ਜਾਂ ਇਹਦੇ ਨਾਲ ਨਾਲ ਜਿਹੜਾ ਆਪਾਂ ਖਾਧਿਆ ਪੀਤਾ ਹੁੰਦਾ, ਆਪਣੇ ਮਿੱਤਰ ਬੇਲੀ ਹੁੰਦੇ ਹੈ ਨਾ, ਫਰੈਂਡਸ ਹੁੰਦੇ ਆ, ਉਹ ਵੀ ਕਦੇ ਨਹੀਂ ਭੁੱਲਦੇ। ਸੋ ਜਿਹੜੇ ਸਟੂਡੈਂਟ ਲਾਈਫ ਹੈ ਨਾ, ਬਹੁਤ ਨਵੇਕਲੀ ਜੀ ਹੁੰਦੀ, ਬਹੁਤ ਵਧੀਆ ਹੁੰਦੀ, ਉਹ ਮੁੜ ਕੇ ਨਹੀਂ ਸਮਾਂ ਆਉਂਦਾ ਉਦਾਂ ਦਾ ਆਉਂਦਾ ਜਿਵੇਂ ਦਾ ਆਪਾਂ ਨੇ ਉਦੋਂ ਬਿਤਾਇਆ ਹੋਇਆ ਹੁੰਦਾ, ਹੈ ਨਾ, ਸਿਰਫ ਆਪਾਂ ਉਹਨਾਂ ਨੂੰ ਯਾਦ ਹੀ ਕਰ ਸਕਦੇ ਹੁੰਦੇ ਹਾਂ। ਪਰ ਦੇਖੋ, ਚਲੋ ਆਪਣੇ ਕੈਨੇਡਾ ਦੇ ਵਿੱਚ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਉਹ ਇੱਥੇ ਚੰਗੇ ਭਵਿੱਖ ਵਾਸਤੇ ਆਉਂਦੇ ਆ, ਪੜ੍ਹਨ ਆਉਂਦੇ ਆ, ਫਿਰ ਪੜ੍ਹ ਕੇ ਵੀ ਅਸੀਂ ਪੱਕੇ ਹੋ ਜਾਈਏ ਅਤੇ ਫਿਰ ਸਾਨੂੰ ਇੱਥੇ ਵਧੀਆ ਜੋਬਸ ਮਿਲਣ, ਹੈ ਨਾ, ਸਾਡਾ ਘਰ ਬਾਰ ਹੋਵੇ, ਫੈਮਿਲੀ ਹੋਵੇ, ਜਾਂ ਪੇਰੈਂਟਸ ਨੂੰ ਬੁਲਾ ਲਈਏ। ਕਿੰਨੀਆਂ ਰੀਝਾਂ ਉਹਨਾਂ ਦੀਆਂ ਹੁੰਦੀਆਂ, ਕਿੰਨੇ ਅਰਮਾਨ ਹੁੰਦੇ ਆ ਉਹਨਾਂ ਦੇ, ਹੈ ਨਾ। ਪਰ ਕਈ ਵਾਰੀ ਜਿਵੇਂ ਹੁਣ ਸੁਣਨ 'ਚ ਜਿਹੜਾ ਆ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜੋ ਕੁਛ ਇੱਥੇ ਹੁੰਦਾ, ਜਾਂ ਜਿਹੜੇ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਆਏ ਆ ਅਤੇ ਉਹ ਆ ਕੇ ਕ੍ਰਾਈਮ ਦੇ ਵਿੱਚ ਪੈ ਗਏ, ਹੈ ਨਾ। ਇਹ ਦੇਖੋ, ਤੁਹਾਨੂੰ ਨਾ ਯਾਦ ਹੋਊਗਾ, ਮੈਂ ਗੱਲ ਕੀਤੀ ਸੀਗੀ ਵੀ ਜਿਹੜੇ ਇੱਥੇ ਕ੍ਰਾਈਮ ਕਰਦੇ ਆ ਉਹ ਆਪਣੇ ਹੀ ਕਿਉਂ ਨਿਕਲਦੇ ਆ। ਜਿਵੇਂ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਵੀ ਹਾਂ, ਸਾਡੇ ਇੰਡੀਅਨਸ ਹੀ ਹੁੰਦੇ ਆ, ਮੋਸਟਲੀ ਪੰਜਾਬੀ ਨਿਕਲਦੇ ਆ, ਵੀ ਕੀ ਆ ਵੀ ਕੁਛ ਰੀਜ਼ਨ ਪਿੱਛੇ ਹੋ ਸਕਦਾ। ਇੱਦਾਂ ਨਹੀਂ ਹੋ ਸਕਦਾ ਵੀ ਇਹ ਸਾਡੇ ਹੀ ਲੋਕ ਇੱਦਾਂ ਕਰਨ ਕਿ ਇਹ ਕਿਸੇ ਦੀ ਚਾਲ ਹੈ ਜਾਂ ਕੁਛ ਨਾ ਕੁਛ ਗੜਬੜ ਹੈ ਕਿਸੇ ਤਰ੍ਹਾਂ ਦੀ, ਹੈ ਜਿਵੇਂ ਉਹ ਕਹਿੰਦੇ ਹੱਦਿਆ, ਕੁਛ ਤੋਂ ਹੈ, ਕੁਛ ਤੋਂ ਗੜਬੜ ਹੈ। ਸੋ ਉਹ ਹਿਸਾਬ 'ਤੇ ਮੈਂ ਦੇਖ ਲਓ ਗੱਲ ਕੀਤੀ ਸੀਗੀ, ਔਰ ਸਹੀ ਜਿਹੜਾ ਜਿਵੇਂ ਦਿਮਾਗ ਕਹਿੰਦੇ ਆ ਵੀ ਚੱਲਿਆ ਮੇਰਾ ਵੀ, ਔਰ ਬਹੁਤਿਆਂ ਨੇ ਚਲੋ ਕੀਤੀ ਹੋਣੀ ਇਹ ਗੱਲ। ਅਤੇ ਹੁਣ ਜਿਹੜੀ ਰੀਸੈਂਟਲੀ ਇੰਟੈਲੀਜੈਂਸ ਰਿਪੋਰਟ ਆਈ ਹੈ CBSA ਦੀ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ, ਕਿ ਜਿਹੜੇ ਇੱਥੇ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਅਤੇ ਇਹਦੇ ਪਿੱਛੇ ਜਿਹੜਾ ਨਟੋਰੀਅਸ ਲਾਰੈਂਸ ਬਿਸ਼ਨੋਈ ਗੈਂਗ ਹੈ, ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੂੰ ਐਕਸਪਲੋਇਟ ਕਰਤਾ। ਮਤਲਬ ਕਿ ਇੱਕ ਵਾਇਲੈਂਟ ਟ੍ਰਾਂਜੈਸ਼ਨਲ ਕ੍ਰਾਈਮ ਨੈੱਟਵਰਕ ਹੈ ਨਾ, ਉਹ ਤਿਆਰ ਕਰਤਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ। ਸੋ ਹੁਣ ਉੱਥੋਂ ਉਹ ਕਿਵੇਂ ਇੱਥੇ ਆਉਂਦੇ ਸੀਗੇ, ਹੈ ਨਾ, ਪੱਤਰ ਪੇਪਰ ਉਹ ਬਣਾ ਦਿੰਦੇ ਹੋਣੇ। ਹੁਣ ਚਲੋ ਗੱਲ ਇੱਥੇ ਆ ਰਹੀ ਹੈ ਵੀ ਜਿਹੜੀ ਆਪਣੀ ਇੱਥੇ ਫੈਡਰਲ ਗੌਰਮੈਂਟ ਹੈ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ, ਉਹਨਾਂ ਨੇ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਨਹੀਂ ਕੀਤੀ, ਅਤੇ ਇੱਦਾਂ ਦੇ ਬੰਦੇ ਇੱਥੇ ਕਿਵੇਂ ਆ ਗਏ ਜਿਨ੍ਹਾਂ ਨੇ ਇੰਨਾ ਕ੍ਰਾਈਮ ਇੱਥੇ ਕਰ ਦਿੱਤਾ। ਸੋ ਕ੍ਰਾਈਮ ਦੀ ਜਿਹੜੀ ਜਿਵੇਂ ਆਪਾਂ ਕਹਿੰਦੇ ਪਰਸੈਂਟੇਜ ਇੰਨੀ ਇੱਥੇ ਵੱਧ ਗਈ, ਮੈਸਿਵ ਕ੍ਰਾਈਮ ਸਪਾਈਕ ਹੋ ਗਿਆ। ਕਿੰਨੇ ਪਰਸੈਂਟ, 2016 ਤੋਂ ਲੈ ਕੇ 2024 ਦੇ ਵਿੱਚ 88% ਵਧਿਆ ਕ੍ਰਾਈਮ। ਔਰ ਉਹਨਾਂ ਨੂੰ ਕਰਨ ਵਾਲੇ ਕੌਣ ਸੀ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਨਾਮ ਆ ਜਾਂਦਾ, ਕਿ ਉਹ ਇਸ ਬੇਸ 'ਤੇ ਇੱਥੇ ਆਏ, ਮਤਲਬ ਕਿ ਉਹੀ ਇਹਨਾਂ ਨੇ ਉਹ ਤਿਆਰ ਕਰਕੇ ਉੱਥੋਂ ਇੱਦਾਂ ਭੇਜ ਦਿੱਤੇ, ਅਤੇ ਫਿਰ ਇੱਥੇ ਜਿਹੜੇ ਵਾਇਲੈਂਟ ਕ੍ਰਾਈਮਸ, ਪੋਲੀਟੀਕਲ ਅਸੈਸੀਨੇਸ਼ਨਸ ਜਿਵੇਂ ਹਰਦੀਪ ਨਿੱਜਰ ਦੀ ਦਾ ਕਤਲ ਹੋਇਆ, ਜਾਂ ਹੋਰ ਬੜੇ ਇੱਦਾਂ ਦੇ ਆਪਾਂ ਨੂੰ ਜਿਹੜੇ ਆਪਣੇ ਐਕਸਟੋਰਸ਼ਨ ਦੇ ਮਾਮਲੇ ਬੜੇ ਆਪਾਂ ਨੇ ਸੁਣੇ, ਹੈ ਨਾ, ਜਿਹਦੇ ਵਿੱਚ ਧਮਕੀਆਂ ਭਰੇ ਪੱਤਰ, ਫੋਨ ਕਾਲਸ, ਈਮੇਲਸ, ਜਿਹਦੇ ਵਿੱਚ ਪੈਸੇ ਲੈਣ ਦੀ ਗੱਲਬਾਤ, ਵੀ ਪੈਸੇ ਦੇ ਦਿਓ, ਨਹੀਂ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ, ਤੇ ਕਈਆਂ ਨੂੰ ਤਾਂ ਮਾਰ ਵੀ ਦਿੱਤਾ ਗਿਆ ਹੈ ਨਾ, ਗੋਲੀਆਂ ਦੇਖੋ ਕਿੰਨੀਆਂ ਚੱਲੀਆਂ ਸਮੇਂ ਸਮੇਂ ਤੇ। ਸੋ ਇਹ ਵਾਇਲੈਂਟ ਕ੍ਰਾਈਮ ਲਿੰਕ ਜਿਹੜਾ ਹੈਗਾ ਨਾ, 97% ਤੱਕ ਜਿਹੜੇ ਇਨਵੋਲਵਮੈਂਟ ਰਹੀ ਹੈ, ਜਿਹੜੇ ਇਹ ਓਫੈਂਸ ਕੀਤੇ ਆ। ਸੋ ਤੁਸੀਂ ਇਹ ਲਗਾ ਲਓ ਵੀ ਇੰਟਰਨੈਸ਼ਨਲ ਸਟੂਡੈਂਟਸ ਹੀ ਚਾਰਜ ਹੋਏ 2024 ਦੇ ਵਿੱਚ, ਜੇ ਆਪਾਂ ਦੇਖੀਏ ਨਾ, 2418 ਇੰਡੀਵਿਜੁਅਲ ਜਿਹੜੇ ਸਟੂਡੈਂਟਸ ਸੀਗੇ ਉਹ ਚਾਰਜ ਹੋਏ। ਸੋ ਇੱਦਾਂ ਜਿਹੜਾ ਟਿਊਸ਼ਨ ਸਕੈਮਸ ਐਕਸਪੋਜ਼ ਵੀ ਬੜਾ ਹੋਇਆ ਹੈ ਨਾ, ਕਹਿਣ ਦਾ ਮਤਲਬ ਹੈ ਕਿ 47,000 ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਹੈਗੇ ਆ ਉਹ ਇੱਦਾਂ ਦੇ ਕਹਿੰਦੇ ਆ ਗਏ ਵੀ ਜਿਹੜੇ ਕਿ ਨਹੀਂ ਆਉਣੇ ਚਾਹੀਦੇ ਸੀ, ਉਹਨਾਂ ਦੇ ਕੰਪਲਾਈਂਸ ਜੋ ਉਹਨਾਂ ਦੇ ਪੱਤਰ ਪੇਪਰ ਪ੍ਰੋਪਰ ਉਹ ਹੋਣੇ ਚਾਹੀਦੇ ਨਹੀਂ ਸੀਗੇ। ਕਿਉਂ? ਕਿਉਂਕਿ ਜਿਵੇਂ ਜੇ ਆਪਾਂ ਦੇਖੀਏ ਨਾ, 2022 ਦੇ ਵਿੱਚ ਕਹਿੰਦੇ 800,000 ਯਾਨੀ ਕਿ 8 ਲੱਖ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਧੇ ਦੇ ਵਿਚਕਾਰ ਕੈਨੇਡਾ ਨੇ ਭਾਰਤ ਦੇ ਸਭ ਤੋਂ ਬਦਨਾਮ ਕ੍ਰਾਈਮ ਗਰੁੱਪ ਲਈ ਦਰਵਾਜ਼ੇ ਖੋਲ੍ਹ ਦਿੱਤੇ। ਮਤਲਬ ਕਿ ਇਹਨਾਂ ਸਟੂਡੈਂਟਸ ਦੇ ਵਿੱਚ ਉਹ ਬੰਦੇ ਆ ਗਏ ਇੱਥੇ ਆ ਕੇ, ਫਿਰ ਜਿਹੜਾ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਨਾ, ਕਿਉਂ ਕ੍ਰਾਈਮ ਇੰਨਾ ਵਧਿਆ, ਕਿਉਂ ਆਪਣੇ ਲੋਕਾਂ ਦੇ ਨਾਮ ਆਏ। ਜਿਵੇਂ ਮੈਂ ਕਹਿੰਦੀ ਸੀ ਵੀ ਕੋਈ ਸਾਜਿਸ਼ ਹੋ ਸਕਦੀ ਹੈ, ਕੋਈ ਨਾ ਕੋਈ ਤਾਂ ਰੀਜ਼ਨ ਹੋਊਗਾ, ਕੋਈ ਹੋਰ ਵੀ ਤਾਂ ਹੋ ਸਕਦਾ ਕਿਉਂ ਆਪਣੇ ਇੰਡੀਅਨ ਜਾਂ ਆਪਣੇ ਪੰਜਾਬੀਆਂ ਦੇ ਨਾਮ ਆਉਂਦੇ ਆ। ਤੇ ਦੇਖ ਲਓ ਆਹ ਗੱਲ ਜਿਹੜੀ ਹੈ, ਇਹ CBSE ਨੇ ਜਿਹੜੀ ਆਪਣੀ ਇੰਟੈਲੀਜੈਂਸ ਰਿਪੋਰਟ ਦੇ ਵਿੱਚ ਇਹ ਜ਼ਾਹਿਰ ਕੀਤਾ। ਸੋ ਹੁਣ ਗੱਲ ਇੱਥੇ ਦੀ ਗੌਰਮੈਂਟ ਤੇ ਵੀ ਆ ਰਹੀ ਵੀ ਇਹਨਾਂ ਨੇ ਕਿੱਦਾਂ ਇਹਨਾਂ ਨੂੰ ਆਉਣ ਦਿੱਤਾ, ਪਰ ਇਹਦਾ ਉਂਝ ਜਵਾਬ ਕਹਿ ਤਾਂ ਸਾਰੇ ਦਿੰਦੇ, ਹਾਂ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਪ੍ਰੋਪਰ, ਤਾਂ ਉਹ ਇੱਦਾਂ ਦੇ ਜਿਹੜੇ ਕ੍ਰਿਮੀਨਲ ਬੰਦੇ ਇੱਥੇ ਆ ਗਏ ਤੇ ਉਹਨਾਂ ਨੇ ਕ੍ਰਾਈਮ ਇੰਨਾ ਕੀਤਾ ਹੱਦੋਂ ਵੱਧ, ਤੇ ਜਿਵੇਂ ਦੀ ਸਿਚੁਏਸ਼ਨ ਹੁਣ ਬਣੀ ਹੋਈ ਹੈ ਇੱਥੇ, ਜਿਹੜੀਆਂ ਤੁਹਾਨੂੰ ਕਾਲਾਂ ਦੇਖੋ ਕਿੰਨੀਆਂ ਫਰੌਡ ਕਾਲਾਂ ਆਉਂਦੀਆਂ। ਹੁਣ ਕਈਆਂ ਦੇ ਤਾਂ ਫੋਨ ਇੱਦਾਂ ਹੁੰਦੇ ਆ ਜਾਂ ਉਹਨਾਂ ਨੇ ਕੁਝ ਔਨ ਕੀਤਾ ਹੋਇਆ ਹੁੰਦਾ ਕਿ ਉਸ ਆ ਜਾਂਦਾ ਫਰੌਡ ਕਾਲ। ਮੈਨੂੰ ਦਿਨ 'ਚ 3-4 ਕਾਲਾਂ ਇੱਦਾਂ ਦੀਆਂ ਆਉਂਦੀਆਂ। ਜੇ ਤੁਸੀਂ ਉਹ, ਮੈਂ ਇੱਕ ਦਿਨ ਨਾ ਔਨ ਕਰਕੇ ਦੇਖਿਆ, ਮੈਂ ਕਿਹਾ ਦੇਖਾਂ ਕਹਿੰਦੇ ਕੀ ਆ ਤੇ ਕਰਦੇ ਕੀ ਆ। ਉਹ ਐਂ ਬੋਲਦੇ ਆ ਵੀ ਹਾਂ ਅਸੀਂ CRA ਵੱਲੋਂ ਬੋਲ ਰਹੇ ਹਾਂ, ਅਸੀਂ ਤੁਹਾਡੇ ਬੈਂਕ ਤੋਂ ਬੋਲ ਰਹੇ ਹਾਂ, ਤੁਹਾਡੇ ਇੰਨੇ ਪੈਸੇ ਦੇਣ ਵਾਲੇ ਆ, ਤੇ ਉਹ ਐਨ ਬੋਲਦੇ ਆ ਵੀ ਆਪਾਂ ਨੂੰ ਵੀ ਲੱਗਦਾ ਵੀ ਇਹ ਕੋਈ ਗੋਰਾ ਜਾਂ ਗੋਰੀ ਬੋਲ ਰਿਹਾ, ਹਾਂ ਇਹ ਤਾਂ ਵੀ ਸਹੀ ਹੈ ਜਿਹੜੀ ਕਾਲ ਆਈ ਆਪਾਂ ਨੂੰ। ਸੋ ਕਈਆਂ ਦੇ ਫੋਨ ਹੁੰਦੇ ਆ, ਹੁਣ ਜਿਵੇਂ ਮੇਰੇ ਵਿੱਚ ਵੀ ਉਹ ਆ ਜਾਂਦਾ ਫਰੌਡ, ਹੈ ਨਾ, ਸਕੈਮ ਕਾਲ ਆ ਵੀ ਫਰੌਡ ਸਕੈਮ ਲਿਖਿਆ ਹੋਇਆ ਹੁੰਦਾ ਉੱਥੇ, ਪਰ ਕਈ ਔਨ ਕਰ ਲੈਂਦੇ। ਉਹ ਜਦ ਪੁੱਛਦੇ ਹਾਂਜੀ ਵੀ ਤੁਸੀਂ ਫਲਾਣੇ ਬੋਲ ਰਹੇ ਹੋ, ਬੰਦਾ ਕਹਿੰਦਾ ਯੈਸ, ਤੇ ਬਸ ਫਿਰ ਉਹ ਤੋਂ ਬਾਅਦ ਤੁਹਾਡੇ ਅਕਾਊਂਟ ਬੈਂਕਾਂ ਦੇ ਖਾਲੀ ਤੇ ਖਾਲੀ ਹੋ ਜਾਂਦੇ। ਸੋ ਇਹ ਚੀਜ਼ਾਂ ਦਾ

0: ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ, ਸ਼ੋਰਟ ਹੀ ਰੱਖਿਓ।
0: ਬਿਲਕੁਲ ਬਿਲਕੁਲ, ਅੱਧਾ ਮਿੰਟ।
1: ਜੀ ਜੀ
0: ਹੈਲੋ।
1: ਹਾਂਜੀ ਹਾਂਜੀ, ਤੁਸੀਂ ਆਉਣੇ ਰਹੋ। ਹਾਂਜੀ
0: ਹਾਂਜੀ ਹਾਂਜੀ ਭੈਣ ਜੀ, ਦੇਖੋ ਇਹ ਹੈਗਾ ਤਾਂ ਵੈਸੇ ਉਹ ਤਾਂ ਗਵਰਨਮੈਂਟ ਦਾ ਫਾਲਟ ਹੈਗਾ ਆ। ਜਿੱਦਾਂ ਹੁਣ ਕਹੋਗੇ ਜਿੰਨਾ ਵੀ ਆਪਣੇ
1: ਗਵਰਨਮੈਂਟ ਦਾ ਫਾਲਟ ਹੈਗਾ ਮੈਂ ਮੰਨਦੀ ਆ, ਪਰ ਪਤਾ ਭਾਜੀ ਕੀ ਆ, ਪੱਤਰ ਪੇਪਰ ਜਦੋਂ ਤੁਹਾਡੇ ਠੀਕ ਹੈ ਸਾਰੇ, ਇਹਨਾਂ ਨੇ ਪੱਤਰ ਪੇਪਰ ਦੇਖੇ ਤਾਂ ਇਹਨਾਂ ਨੂੰ ਲੱਗਿਆ ਠੀਕ ਹੈ, ਹੁਣ ਉੱਥੋਂ ਉਹਨਾਂ ਨੇ ਉਦਾਂ ਦੇ ਬਣਾ ਤੇ ਕਿ ਐਵਰੀਥਿੰਗ ਇਜ਼ ਓਕੇ ਆ। ਇਹਨਾਂ ਨੇ ਤਾਂ ਜਦੋਂ ਇਨਵੈਸਟੀਗੇਸ਼ਨ ਉਹ ਪੇਪਰ ਡਾਕੂਮੈਂਟਸ ਚੈੱਕ ਕਰਨੇ ਆ, ਜਦੋਂ ਓਕੇ ਆ ਤਾਂ ਓਕੇ ਹੀ ਕਰੂਗਾ ਬੰਦਾ ਫਿਰ, ਇਹ ਵੀ ਤਾਂ ਹੈ ਨਾ।
0: ਮੈਂ ਉਹ ਨੀ ਗੱਲ ਕਰਦਾ, ਮੈਂ ਇਹ ਗੱਲ ਕਰਦਾ ਕਿ ਪਹਿਲੀ ਗੱਲ ਤਾਂ ਜਿੰਨੇ ਇਹਨਾਂ ਨੇ ਸਟੂਡੈਂਟਸ ਜਾਂ ਰਿਫਿਊਜੀ ਜਾਂ ਹੋਮ ਉਹ ਜਿਹੜੇ ਕਹਿ ਲੋਗੇ ਦੂਸਰੇ ਕੰਟਰੀਆਂ ਤੋਂ ਆਏ ਆ ਨਾ,
1: ਹਾਂਜੀ,
0: ਉਹਨਾਂ ਨੂੰ ਇੱਥੇ ਬੁਲਾ ਲਿਆ ਨਾ, ਉਹਦੇ ਨਾਲ ਕੋਈ ਇਕੋਨਮੀ ਵਿੱਚ ਵਾਧਾ ਨੀ ਹੋਇਆ, ਉਹਦੇ ਨਾਲ ਇਕੋਨਮੀ ਡਾਊਨ ਹੀ ਗਈ ਆ। ਹੁਣ ਤੁਸੀਂ ਦੇਖੋ ਭੈਣ ਜੀ, ਜਿਹੜੀ ਉਬਰ ਆ ਨਾ, ਉਬਰ ਨੇ ਜਿਹੜਾ ਬੰਧੂਆ ਮਜ਼ਦੂਰ ਬਣਾਇਆ ਹੈ ਲੋਕਾਂ ਨੂੰ ਨਾ, ਉਹ ਕਿੰਨੇ ਪੈਸੇ ਦਿੰਦੀ? 25% ਕੱਟ ਲੈਂਦੀ ਆ, ਹਨਾ, ਸੋਰੀ 25% ਦਿੰਦੀ ਆ, 75% ਕੱਟਦੀ ਆ ਨਾ ਉਬਰ। ਹੁਣ ਜਿਹੜੇ ਕੰਮ ਕੌਣ ਕਰਦਾ? ਇੰਟਰਨੈਸ਼ਨਲ ਸਟੂਡੈਂਟ ਜਾਂ ਟੈਂਪਰੇਰੀ ਵਰਕਰ ਉਬਰ ਦੇ ਵਿੱਚ ਕੰਮ ਕਰਦੇ ਆ। ਆਮ ਬੰਦਾ ਜਿਹੜਾ ਸਿਟੀਜ਼ਨ ਹੈ ਉਹ ਤਾਂ ਸਰਵਾਈਵ ਹੀ ਨੀ ਕਰ ਸਕਦਾ ਉਬਰ ਦੇ ਨਾਲ। ਇਹ ਵੀ ਤਾਂ ਦੇਖੋ ਨਾ, ਉਹ ਹੁਣ ਉਹਦੇ ਨਾਲ ਕੀ ਹੋਇਆ, ਜਿਹੜੀ ਟੈਕਸੀ ਇੰਡਸਟਰੀ ਹੈਗੀ ਆ, ਮੇਨ ਟੈਕਸੀ ਇੰਡਸਟਰੀ ਜਿਹੜੀ ਆ, ਉਹਨੂੰ ਢਾਲ ਲੱਗੀ ਨਾ। ਹੁਣ ਕੰਪਲੇਂਟ ਬਹੁਤ ਆ ਰਹੀਆਂ ਨਾ, ਕਿਉਂਕਿ ਉਹ ਕੀ ਕਰਦੇ ਫਿਰ ਉਬਰ ਡਰਾਈਵਰ ਫਿਰ ਹੋਰ ਨਜਾਇਜ਼ ਫਿਰ ਅਟਕਦੇ ਆ ਦੂਸਰੇ ਤਰ੍ਹਾਂ, ਉਹ ਫਿਰ ਟੈਕਸੀ ਦੇ ਫਿਰ ਚੱਕਦੇ ਆ ਔਨ ਦਾ ਰੋਡ, ਸਕੂਪਿੰਗ ਕਰਦੇ ਆ, ਜਿਹੜਾ ਟੈਕਸੀ ਦਾ ਫਿਰ ਉਹ ਵੀ ਚੱਕੀ ਜਾਂਦੇ ਆ, ਜਿਹੜੀ ਵੈਸੇ ਫੇਰ ਹੈਗੇ ਆ ਉਹ ਵੀ, ਮਤਲਬ ਟੈਕਸੀ ਇੰਡਸਟਰੀ ਬਿਲਕੁਲ ਖਤਮ ਹੋ ਗਈ ਨਾ।
1: ਬਿਲਕੁਲ ਭਾਜੀ, ਹੁਣ ਆਪਾਂ ਕੱਲ ਨੂੰ ਗੱਲ ਕਰਾਂਗੇ, ਤੇ ਆਪਣਾ ਨਾ ਟਾਈਮ ਹੋ ਗਿਆ ਹੁਣ ਪ੍ਰੋਗਰਾਮ ਦਾ ਖਤਮ ਹੋਣ ਦਾ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਅੱਜ ਨਾ ਇੱਕ ਮੈਂ ਹੋਰ ਇਨਫੋਰਮੇਸ਼ਨ ਵੀ ਦੇਣੀ ਸੀ, ਤੇ ਅੱਜ ਨਾ ਹੀਰੋਸ਼ੀਮਾ ਡੇ ਵੀ ਆ। ਅੱਜ ਦੇ ਦਿਨ 6 ਅਗਸਤ ਨੂੰ ਜਿਹੜਾ ਹੈਗਾ ਇਹ ਹੀਰੋਸ਼ੀਮਾ ਡੇ ਜਿਹੜਾ ਮਨਾਇਆ ਜਾਂਦਾ, ਕਿਉਂਕਿ ਯਾਦ ਕੀਤਾ ਜਾਂਦਾ ਜਦੋਂ ਨਿਊਕਲੀਅਰ ਵੈਪਨ ਯੂਜ਼ ਕੀਤੇ ਗਏ ਸੀ USA ਵੱਲੋਂ, ਤੇ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀ ਨਾ, ਉਦੋਂ ਜਿਹੜੇ ਨਿਊਕਲੀਅਰ ਵੈਪਨ ਜਿਹੜੇ ਬੰਬ ਆਪਾਂ ਕਹਿ ਸਕਦੇ ਹਾਂ, ਪਰਮਾਣੂ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਸੀ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀ। ਸੋ ਜਪਾਨ ਦੇ ਵਿੱਚ ਹੈਗਾ ਜੀ ਇਹ ਹੀਰੋਸ਼ੀਮਾ, ਸੋ ਉੱਥੇ ਜਿਹੜਾ ਹੈਗਾ ਇਹ ਪਰਮਾਣੂ ਬੰਬ ਗੇਰਿਆ ਗਿਆ ਸੀ, ਜਿੱਥੇ ਕਿ ਬਹੁਤ ਸਾਰੇ ਲੋਕ, ਹਜ਼ਾਰਾਂ ਹੀ ਲੋਕ ਜਿਹੜੇ ਮਾਰੇ ਗਏ ਸੀਗੇ। ਸੋ ਇਹ ਐਟੋਮਿਕ ਬੋਮ ਉਦੋਂ ਯੂਜ਼ ਕੀਤਾ ਗਿਆ ਸੀ। ਫਿਰ ਉਹ ਤੋਂ ਬਾਅਦ 9 ਤਰੀਕ ਨੂੰ, 9 ਅਗਸਤ ਨੂੰ ਨਾਗਾਸਾਕੀ ਤੇ ਯੂਜ਼ ਕੀਤਾ ਗਿਆ ਸੀ ਇਹ ਬੋਮ। ਤੇ ਕੱਲ ਨੂੰ ਨਾ ਮੈਂ ਇਹਦੇ ਬਾਰੇ ਹੋਰ ਥੋੜਾ ਜਿਹਾ ਦੱਸੂਗੀ ਤੇ ਕੁਐਸਚਨ ਵੀ ਤੁਹਾਨੂੰ ਪੁੱਛੂਗੀ। ਤੇ ਹੁਣ ਤਾਂ ਆਪਣਾ ਸਮਾਂ ਹੋ ਗਿਆ ਜੀ, ਮੇਰਾ ਨੰਬਰ ਨੋਟ ਕਰ ਲਓ, 647-7523-40 6477-65-2340। ਤੁਹਾਡਾ ਦਿਨ ਹੋਵੇ ਬੜਾ ਵਧੀਆ ਜੀ, ਮਿਲਦੇ ਆ ਕੱਲ ਨੂੰ। ਸਤਿ ਸ਼੍ਰੀ ਅਕਾਲ।
2: ਫਿਕਰ ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
3: The Must Societe clearance sale is on August 6th to 10th. Save up to 70% on furniture and decor from Must Societe and Jardin de Ville. 5 days only, 1270 Caledonia Road in North York, while supplies last.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ,
0: ਪੰਜਾਬੀ ਦੀ ਸੇਵਾ ਵਿੱਚ ਸੁਣੋ ਰੇਡੀਓ ਪ੍ਰੋਗਰਾਮ ਪੰਜਾਬੀ ਵਿਰਸਾ।

0: यार इना इंश्योरेंसा ने ते तुहां कढ़ाता वधिया ते जायज रेट कित्थों मिलेगा
1: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
2: क्रिटिकल मॉर्गेज आरईएसपी आरआरएसपी विजिटर इंश्योरेंस सुपरवीजा स्पेशल डिसेबिलिटी प्लान फॉर वर्कर्स जे तुहाडे कोल 20 नालों ज्यादा ड्राइवर ने ता तुहानू अनबीटेबल प्राइस लेके देंगे
1: कॉल करो 20 सालां दे तजुर्बे वाले सुरजीत सिंह पड्डा जी नू 6473300 3100
2: या मिलो 70 डेल्टा पार्क बुलेवार्ड यूनिट 11 ब्रैम्पटन
3: लाओ जी चक्को फिर खुशखबरी ब्रैम्पटन निवासियां ले खुशखबरी हुण जदों भी तुसी कैनेडियन इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ चाहे 15 फैंडोवे ब्रैम्पटन होवे जां दूजी लोकेशन 45 डस्क ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवीं लोकेशन 1465 मेफिल रोड ब्रैम्पटन ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
2: एच के मूवर्स का हो साथ लोकल एंड लॉन्ग डिस्टेंस के लिए टेंशन लेने की नहीं है बात एच के मूवर्स होम ऑफिस अपार्टमेंट्स एंड डिलीवरी बिग और स्मॉल वी मूव इट ऑल वी ऑल्सो शिप कार्स वी ऑल्सो डू स्टोरेज 30 इयर्स एक्सपीरियंस वी सर्व विद अ स्माइल एच के मूवर्स गिव अस अ कॉल मिस्टर हरमिंदर 416-524-6704 416-524-6704
4: हासल फ्री मूविंग के लिए एच के मूवर्स
3: इस बार रक्षाबंधन के पावन अवसर को बनाएं और भी ज्यादा स्टाइलिश खरीदिए जेटीए में कहीं और ना मिलने वाली बेहद खूबसूरत राखियां इंडिया सजावट एंड पूजा हट से और आपके घर की सजावट के लिए भी बहुत कुछ मिलेगा ओनली एट इंडिया सजावट एंड पूजा हट 31 मेलनी ड्राइव यूनिट 5 ब्रैम्पटन 9054586808
5: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
7: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਮਟਨ ਕਾਲ ਬਿੱਲ ਸੇਖੋ 416-819-6000
5: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
7: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਮਟਨ ਕਾਲ ਬਿੱਲ ਸੇਖੋ 416-819-6000
8: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-524-3535 416-524-3535 ਵਿਦੇਸ਼ ਆਪਰਾ ਫਰੋਮ ਪਲੈਨਟ ਇੰਸ਼ੋਰੈਂਸ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਆਜ ਖੁਸ਼ ਤੋਂ ਬਾਤ ਹੋ ਗਈ
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤਾਂ ਨਕਦਾ ਬਣਦਾ ਹੀ ਹੈ
3: ਆਜ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
4: ਚੱਲ ਕੇ ਰਹੇ ਆ ਪਰ
2: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
6: ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ ਅਫੀਮ ਪੋਸਤ ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ 416-425-0138 ਗ੍ਰੇਟਰ ਪੰਜਾਬ ਪਲਾਜ਼ਾ ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ
7: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
8: Punjabi Versa!

0: ਸਤਿ ਸ੍ਰੀ ਅਕਾਲ ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ ਔਰ ਸਿੰਘ ਹਰਜੀਤ ਤੁਹਾਡੇ ਨਾਲ ਹਾਜ਼ਰ ਹੈ ਔਰ ਅੱਜ ਇਸ ਖੂਬਸੂਰਤ ਮੌਸਮ ਵਿੱਚ ਕੱਲ੍ਹ ਤਾਂ ਬੜੀ ਗਰਮੀ ਸੀ ਔਰ ਅੱਜ ਤਾਂ ਥੋੜ੍ਹਾ ਜਿਹਾ ਮੌਸਮ ਹਲੇ ਠੀਕ ਲੱਗ ਰਿਹਾ ਔਰ ਚਲੋ ਮੌਸਮ ਦੇ ਆਪਣੇ ਨਜ਼ਾਰੇ ਆ ਹਰ ਮੌਸਮ ਦਿਨ ਤਿਉਹਾਰ ਜਿਹੜੇ ਆ ਉਹ ਮਾਣਨੇ ਚਾਹੀਦੇ ਆ ਔਰ ਕਹਿੰਦੇ ਹੁੰਦੇ ਖੁਸ਼ੀਆਂ ਜਿਹੜੀਆਂ ਹੁੰਦੀਆਂ ਉਹ ਜਿਹੜੇ ਵੇਲੇ ਮਰਜ਼ੀ ਆਪਾਂ ਮਾਣ ਸਕਦੇ ਹਾਂ ਜਿਹੜੇ ਮਰਜ਼ੀ ਵੇਲੇ ਆਪਾਂ ਨੱਚ ਸਕਦੇ ਹਾਂ ਟੱਪ ਸਕਦੇ ਹਾਂ ਖਾ ਸਕਦੇ ਹਾਂ ਪੀ ਸਕਦੇ ਹਾਂ ਔਰ ਇਹ ਜ਼ਿੰਦਗੀ ਦਾ ਸ਼ੁਕਰਾਨਾ ਆਲਵੇਜ਼ ਕਰਨਾ ਚਾਹੀਦਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮਾਲਕਾ ਤੇਰਾ ਜਿਹੜਾ ਸਾਨੂੰ ਜ਼ਿੰਦਗੀ ਦਾ ਮੈਨੂੰ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਸਾਡੇ ਪਰਿਵਾਰ ਸੁਣ ਰਹੇ ਆ ਕਿ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਸਾਨੂੰ ਹੋਰ ਮਿਲ ਗਿਆ ਸ਼ੁਕਰਾਨਾ ਹੋਣਾ ਚਾਹੀਦਾ ਉਸ ਗੁਰੂ ਸਾਹਿਬਾਂ ਦਾ ਅੱਲਾਹ ਤਾਲਾ ਦਾ ਈਸ਼ਵਰ ਦਾ ਸ਼੍ਰੀ ਰਾਮ ਜੀ ਦਾ ਜਿਹਨੂੰ ਜਿਹਨੂੰ ਵੀ ਤੁਸੀਂ ਮੰਨਦੇ ਹਾਂ ਜੀਸਸ ਮਹਾਰਾਜ ਨੂੰ ਔਰ ਜਿੰਨੇ ਵੀ ਦੇਵੀ ਦੇਵਤਿਆਂ ਨੂੰ ਤੁਸੀਂ ਮੰਨਦੇ ਹਾਂ ਸਾਰਿਆਂ ਦਾ ਸਤਿਕਾਰ ਕਰਦਾ ਹੋਇਆ ਸ਼ੋ ਪੰਜਾਬੀ ਵਿਰਸਾ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਇਸ ਦੇ ਨਾਲ ਨਾਲ ਹੀ ਅੱਜ ਦਾ ਪ੍ਰੋਗਰਾਮ ਸਪੈਸ਼ਲੀ ਤੌਰ ਤੇ ਹਰਪ੍ਰੀਤ ਸੈਣੀ ਜੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਤੁਹਾਨੂੰ ਪਤਾ ਕਿ ਹਰਪ੍ਰੀਤ ਸੈਣੀ ਜੀ ਲੰਬੇ ਅਰਸੇ ਤੋਂ ਤੁਹਾਡੇ ਵਾਸਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਆ ਔਰ ਇੰਸ਼ੋਰੈਂਸ ਦੇ ਮਾਸਟਰ ਲੋਕ ਹੈ ਔਰ ਇਹਨਾਂ ਦੀ ਆਪਣੀ ਜਿਹੜੀ ਕਿ ਕੰਪਨੀ ਹੈ ਜਿੱਥੋਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸਰਵਿਸ ਮਿਲਦੀਆਂ ਭਾਵੇਂ ਤੁਸੀਂ ਵਿਜ਼ਟਰ ਇੰਸ਼ੋਰੈਂਸ ਲੈਣੀ ਹੋਵੇ ਬਹੁਤ ਫੈਮਲੀਆਂ ਹਾਲੇ ਵੀ ਸੁਪਰ ਵੀਜ਼ੇ ਨੂੰ ਅਪਲਾਈ ਕਰ ਰਹੀਆਂ ਔਰ ਜਿਸ ਵੇਲੇ ਸੁਪਰ ਵੀਜ਼ਾ ਅਪਲਾਈ ਕਰਨਾ ਹੁੰਦਾ ਤਾਂ ਤੁਹਾਨੂੰ ਪਤਾ ਕਿ ਫਿਰ ਹਰਪ੍ਰੀਤ ਸੈਣੀ ਦੀ ਤੁਹਾਨੂੰ ਲੋੜ ਪੈਂਦੀ ਹੈ ਕਿਉਂਕਿ ਸੁਪਰ ਵੀਜ਼ਾ ਵਾਸਤੇ ਜਿਹੜੀ ਕਿ ਇੰਸ਼ੋਰੈਂਸ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਉਹ ਜ਼ਰੂਰੀ ਹੋਣ ਕਰਕੇ ਹੀ ਵੀਜ਼ਾ ਆਫਿਸ ਨੇ ਤੁਹਾਡਾ ਵੀਜ਼ਾ ਕਲੀਅਰ ਕਰਨਾ ਹੈ ਔਰ ਹਰਪ੍ਰੀਤ ਸੈਣੀ ਜੀ ਨੂੰ ਤੁਸੀਂ ਕਾਲ ਵੀ ਕਰ ਸਕਦੇ ਹਾਂ 416-817-6500 ਦੇ ਕੌਕ ਦੀ ਜਾ ਸਕਦੀ ਹੈ 416-817-6500 ਦੇ ਕੌਕ ਦੀ ਜਾ ਸਕਦੀ ਹੈ ਕੱਲ੍ਹ ਗਾਣਾ ਲਵਾ ਦਿੱਤਾ ਸੀ ਉਹਨਾਂ ਨੇ ਪਰਬਤ ਕੇ ਪਿੱਛੇ ਚੰਬੇਗਾ ਗਾਓ ਔਰ ਗਾਣਾ ਕੱਲ੍ਹ ਮੈਚ ਖਾਂਦਾ ਸੀ ਬਹੁਤ ਵਧੀਆ ਅਤੇ ਅੱਜ ਇਹੋ ਜਿਹੇ ਮੌਸਮ ਨੂੰ ਕਿਹੜਾ ਗਾਣਾ ਢੁੱਕਦਾ ਵੀ ਸਵੇਰੇ ਸਵੇਰੇ ਸਾਡੇ ਭਾਈਜਾਨ ਵੀ ਸੁਣ ਰਹੇ ਆ ਬਹੁਤ ਸਾਡੇ ਹੋਰ ਫੈਮਲੀਜ਼ ਵੀ ਸੁਣ ਰਹੀਆਂ ਸ਼ੋਅ ਨੂੰ ਕੁਛ ਇਸ ਤਰ੍ਹਾਂ ਦਾ ਗੀਤ ਦੱਸੋ ਸਵੇਰੇ ਸਵੇਰੇ ਜਿਹੜਾ ਕਿ ਸੁਣ ਕੇ ਇੱਕ ਵਾਰੀ ਫਿਰ ਕਹੀਏ ਬਈ ਮਨ ਵਾਕਈ ਇਹ ਗੀਤ ਦੀ ਤਲਾਸ਼ ਦੇ ਵਿੱਚ ਸੀ ਔਰ ਤੁਹਾਡੇ ਵਾਸਤੇ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ 905-673-3337 905-673-3337 ਦੇ ਮੇਰੀ ਤੁਹਾਡੀ ਅਤੇ ਤੁਹਾਡੀ ਮੇਰੀ ਗੱਲਬਾਤ ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਨਾਲ ਹੋ ਸਕਦੀ ਹੈ ਮਿੱਠੀਆਂ ਮਿੱਠੀਆਂ ਆਵਾਜ਼ਾਂ ਅਤੇ ਮਿੱਠਾ ਮਿੱਠਾ ਪਿੱਛੇ ਹੋਵੇ ਮਿਊਜ਼ਿਕ ਅਤੇ ਰੇਡੀਓ ਚੱਲਦਾ ਹੋਵੇ ਪੰਜਾਬੀ ਵਿਰਸਾ ਅਤੇ 11:12 ਹੋ ਗਏ ਹੁਣ ਸਟੂਡੀਓ ਦੀ ਘੜੀ ਤੱਕ 12 ਵਜੇ ਤੱਕ ਇਸੇ ਤਰ੍ਹਾਂ ਗੀਤ ਸੰਗੀਤ ਔਰ ਬਹੁਤ ਹੀ ਪਿਆਰੇ ਪਿਆਰੇ ਮਿੱਠੇ ਮਿੱਠੇ ਨਗਮੇ ਤੁਹਾਡੇ ਵਾਸਤੇ ਪੇਸ਼ ਕੀਤੇ ਜਾਣਗੇ ਪੰਜਾਬੀ ਵਿਰਸਾ ਹੈਲੋ
1: ਹੈਲੋ
0: ਜੀ ਸਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਕਿਰਪਾ ਗੁਰੂ ਸਾਹਿਬ ਜੀ ਜਸਵਿੰਦਰ ਜੀ ਤੁਸੀਂ ਦੱਸੋ ਕਿਦਾਂ ਠੀਕ ਹੋ
1: ਬਹੁਤ ਵਧੀਆ ਜੀ ਬਹੁਤ ਵਧੀਆ ਕੱਲ ਜੀ ਮਾਤਾ ਜੀ ਸੁਣ ਕੇ ਬਹੁਤ ਭਾਵੇਂ ਭਾਵੇਂ ਹੀ
0: ਹੈ ਹਾਂ ਉਹ ਫਿਰ ਤੁਹਾਨੂੰ ਪਤਾ ਕਿ ਸਮਾਂ ਹੀ ਇਦਾਂ ਦਾ ਹੁੰਦਾ ਹਾਂਜੀ
1: ਹਾਂਜੀ ਬਹੁਤ ਪਿਆਰ ਭੇਜਿਆ ਬਹੁਤ ਆਸ਼ੀਰਵਾਦ ਦਿੱਤੇ ਤੁਹਾਨੂੰ ਉਹਨਾਂ ਨੇ
0: ਅੱਛਾ ਅੱਛਾ ਬਲੈਸਿੰਗ ਭੇਜੀ ਸਰ ਮੇਰੇ ਵਾਸਤੇ
1: ਹਾਂਜੀ ਬਹੁਤ ਕੁਝ ਉਹਨਾਂ ਨੇ ਕਿਹਾ ਜੀ ਬਹੁਤ ਆਸ਼ੀਰਵਾਦ ਦਿੱਤੇ
0: ਚਲੋ ਬੜੀਆਂ ਚੰਗੀਆਂ ਗੱਲ ਦੇਖੋ ਪਤਾ ਕੀ ਹੁੰਦਾ ਕਈ ਵਾਰੀ ਨਾ ਜਿਨ੍ਹਾਂ ਨੇ ਜੰਮਿਆ ਹੁੰਦਾ ਨਾ ਉਹ ਕੋਲ ਨਹੀਂ ਹੁੰਦੇ ਹੁਣ ਦੇਖੋ ਤੁਸੀਂ ਤਾਂ ਦੂਰ ਬੈਠੇ ਹੋ ਤੁਹਾਡੇ ਬੀ ਜੀ ਦਾ ਤੁਹਾਡੇ ਮਾਤਾ ਜੀ ਦਾ ਇੰਡੀਆ ਬੈਠੇ ਆ ਨਾ ਠੀਕ ਹੈ ਨਾ ਲੇਕਿਨ ਉਹਨਾਂ ਦੀਆਂ ਉੱਥੋਂ ਬਲੈਸਿੰਗ ਤੁਹਾਡੇ ਸਿਰ ਤੇ ਜ਼ਰੂਰ ਪਹੁੰਚੀ ਹੋਣੀ ਹੈ ਕਿਉਂਕਿ ਮਾਵਾਂ ਹਾਂ ਉਹ ਜਿਹੜੇ ਦਿਲ ਹੁੰਦੇ ਆ ਨਾ ਕਹਿੰਦੇ ਹੁੰਦੇ ਆ ਉਹ ਦਿਲ ਦੇ ਵਿੱਚ ਜਿਹੜੀ ਤਾਂਘ ਹੁੰਦੀ ਹੈ ਨਾ ਉਹ ਬੜੀ ਇੱਕ ਜ਼ਰੂਰੀ ਹੁੰਦੀ ਹੈ ਔਰ ਬੱਚਿਆਂ ਦੇ ਪ੍ਰਤੀ ਤੁਹਾਨੂੰ ਪਤਾ ਕਿ ਉਹ ਤਾਂਘ ਹਮੇਸ਼ਾ ਹੀ ਪੇਰੈਂਟਸ ਦੀ ਹੁੰਦੀ ਹੈ ਭਾਵੇਂ ਬੱਚੇ ਕਹਿੰਦੇ ਹੁੰਦੇ ਪੋਤਕ ਪੁੱਤ ਹੋ ਜਾਂਦੇ ਆ ਪਰ ਮਾਪੇ ਨਹੀਂ ਕਦੀ ਕ ਮਾਪੇ ਹੁੰਦੇ ਮਾਪੇ ਜਿਹੜੇ ਹਮੇਸ਼ਾ ਮਾਪੇ ਰਹਿੰਦੇ ਆ ਸਤਿਕਾਰ ਕਰਿਆ ਕਰੋ ਜਿੰਨਾ ਕਰ ਸਕਦੇ ਮਾਂ ਨਾਲ ਰੋਜ਼ ਗੱਲ ਕਰਿਆ ਕਰੋ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਤੁਹਾਡੇ ਕਿੰਨੇ ਬ੍ਰਦਰ ਸਿਸਟਰ ਆ ਤੁਸੀਂ
1: ਅਸੀਂ ਜੀ 4 ਬ੍ਰਦਰ ਆ 2 ਸਿਸਟਰ ਆ ਜੀ
0: 4 ਬ੍ਰਦਰ ਤੇ
1: 2 ਸਿਸਟਰ
0: 2 ਸਿਸਟਰ ਸਾਰੇ ਇੱਥੇ ਹੀ ਆ ਜਾਂ ਇੰਡੀਆ ਹੀ ਸਾਰੇ
1: ਨਹੀਂ ਜੀ ਮੇਰੇ 2 ਬ੍ਰਦਰ ਤੇ 1 ਸਿਸਟਰ ਅਮਰੀਕਾ ਦੇ ਵਿੱਚ ਆ
0: ਅੱਛਾ
1: ਮੈਂ ਤੇ ਮੇਰੀ 1 ਸਿਸਟਰ ਇੱਥੇ ਹੈਗੇ ਆ ਕੈਨੇਡਾ ਦੇ ਵਿੱਚ
0: ਅੱਛਾ ਅੱਛਾ ਚਲੋ ਬੜੀ ਅੱਛੀ ਇੱਕ
1: ਸਭ ਤੋਂ ਛੋਟਾ ਬ੍ਰਦਰ ਜਿਹੜਾ ਹੈਗਾ ਉਹ ਆਪਣੇ ਮਾਤਾ ਜੀ ਦੇ ਕੋਲ ਹੈਗਾ ਘਰ
0: ਵਾਹ ਜੀ ਵਾਹ ਚਲੋ ਬੜੀ ਅੱਛੀ ਗੱਲ ਹੈ ਸਰ ਔਰ ਤੁਸੀਂ ਪਿਆਰ ਕਰਦੇ ਹੋ ਮਾਂ ਜੀ ਨੂੰ ਤੇ ਮਾਂ ਦੀਆਂ ਸੀਸਾਂ ਫਿਰ ਡੈਫੀਨੇਟਲੀ ਤੁਹਾਡੇ ਸਿਰ ਤੇ ਆਲਵੇਜ਼ ਹੀ ਹੋਣੀਆਂ ਸਰ ਹੋਰ ਸੁਣਾਓ ਸਭ ਠੀਕ ਹੈ ਨਾ
1: ਐਨ ਵਧੀਆ ਫਸਟ ਕਲਾਸ ਜੀ।
0: ਗੀਤ ਗੂਤ ਕਿਹੜਾ ਅੱਜ ਚੋਣ ਕਰ ਸਕਦੇ ਹੋ ਤੁਸੀਂ? ਅੱਛਾ ਚਲੋ, ਮੌਸਮ ਬੜਾ ਵਧੀਆ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜਸਵਿੰਦਰ ਜੀ, ਸੋਰੀ ਤੁਹਾਡੀ ਲਾਈਨ ਕੱਟੀ ਗਈ। ਨੈਕਸਟ ਕਾਲ ਤੇ ਜਾਣੇ ਆ। ਟ੍ਰੈਫਿਕ, ਹੈਲੋ।
2: ਹਾਂਜੀ ਨਮਸਕਾਰ ਵੀਰ ਜੀ।
0: ਓ ਨਮਸਕਾਰ ਜੀ, ਚੰਬੇ ਵਾਲੀ ਸਰਕਾਰ।
2: ਹੋਰ ਸਰ ਕੀ ਹਾਲ ਹੈ?
0: ਹਾਲ ਠੀਕ ਆ, ਤੁਸੀਂ ਆਪਣਾ ਗਾਣਾ ਲਵਾ ਲੈਂਦੇ ਆ ਤੇ ਮੁੜ ਕੇ ਸਾਨੂੰ ਕਹਿੰਦੇ ਨਹੀਂ ਜੀ ਗੱਲ ਖਤਮ, ਬਸ ਇਹ ਤੁਹਾਡੀ ਚੰਗੀ ਗੱਲ।
2: ਨਹੀਂ ਨਹੀਂ ਸਰ, ਗਾਣਾ ਨਹੀਂ, ਗਾਣਾ ਲਗਾ ਦਿਓ ਭਾਜੀ ਤੁਸੀਂ। ਹਮਨੇ ਤੁਮਕੋ ਦਿਲ ਦੇ ਦਿਆ ਜੇ ਵੀ ਨਾ ਪੁੱਛਾ ਕੌਣ ਹੋ ਤੁਮ।
0: ਤੁਸੀਂ ਹੈ ਨਾ ਡਾਊਨ ਟਾਊਨ ਹੈ, ਬਸ ਕਿਸੇ ਨੂੰ ਦੇਖ ਕੇ ਇਹ ਗਾਣਾ ਮੇਰਾ ਦਿਲ ਚ ਆਇਆ। ਲੈ ਦੱਸ, ਦੇਖ ਕੇ ਆਇਆ ਐਵੇਂ ਨਾ, ਪੰਗਾ ਲੈ ਲਿਓ ਸਵੇਰੇ ਸਵੇਰੇ ਉੱਥੇ ਗਏ, ਪੰਗਾ ਪਾ ਲਿਓ ਸਵੇਰੇ ਸਵੇਰੇ, ਮੁੜ ਕੇ ਮੈਨੂੰ ਬਾਅਦ ਚ ਫੋਨ ਕਰੋ ਭਾਈ ਸੰਤ, ਉੱਥੇ ਡਿਵੀਜ਼ਨ 18 ਚ ਰੱਖਿਆ ਅਗਲਿਆਂ ਨੇ। 905-673-3337। ਹੈਲੋ।
3: ਹੈਲੋ,
0: ਹਾਂਜੀ ਸਰ।
3: ਸਰ ਜੀ, ਉਹ ਬ੍ਰੈਂਟਨ ਅਪਲਾਈਂਸਿਸ ਸੁਲਤਾਨ ਦਾ ਫੋਨ ਨੰਬਰ ਮਿਲ ਸਕਦਾ ਜੀ?
0: ਜ਼ਰੂਰ ਲਓ ਸਰ, 905।
3: ਲੈਂਡਲਾਈਨ ਵਾਲਾ ਨਹੀਂ ਜੀ, ਪਰਸਨਲ ਨੰਬਰ।
0: ਪਰਸਨਲ ਨੰਬਰ ਫਿਰ ਤੁਸੀਂ ਉਹਨੂੰ ਬਾਅਦ ਚ ਕਾਲ ਕਰੋ, ਮੈਂ ਤੁਹਾਨੂੰ ਦੇ ਦਾਂਗਾ ਸਰ, ਮੈਂ ਔਨ ਏਅਰ ਨਹੀਂ ਦੇ ਸਕਦਾ। ਠੀਕ ਹੈ ਸਰ?
3: ਓਕੇ, ਇਹੀ ਨੰਬਰ ਤੇ?
0: ਨਹੀਂ ਜੀ, ਮੇਰੇ ਸੈੱਲ ਫੋਨ ਤੇ ਕਰਿਓ, ਮੈਂ ਹੁਣੇ ਨੰਬਰ ਬੋਲਦਾ। ਠੀਕ ਹੈ ਸਰ, ਉਸ ਨੰਬਰ ਤੇ ਕਰ ਲਿਓ ਕਾਲ। ਥੈਂਕ ਯੂ ਵੈਰੀ ਮਚ, ਨੈਕਸਟ ਕਾਲ ਤੇ ਜਾਣੇ। ਹੈਲੋ। ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਜੀ, ਕੀ ਹਾਲ ਆ ਜੀ?
4: ਠੀਕ ਆ ਜੀ, ਤੁਸੀਂ ਸੁਣਾਓ? ਕੈਲਗਰੀ ਤੋਂ ਬੋਲ ਰਹੇ ਜੀ।
0: ਵਾਹ ਜੀ ਵਾਹ, ਕੈਲਗਰੀ ਵਾਲਿਓ ਕੀ ਹਾਲ ਆ?
4: ਠੀਕ ਆ ਜੀ।
0: ਤੁਹਾਡੇ ਤਾਂ ਠੰਡ ਪੈਂਦੀ ਹੋਣੀ ਉੱਥੇ ਤਾਂ? ਨਹੀਂ, ਠੀਕ ਹੀ ਆ ਮੌਸਮ।
4: ਨਹੀਂ ਨਹੀਂ, ਹੁਣ ਇੱਥੇ +20 ਚੱਲ ਰਿਹਾ
0: ਤੇ ਸਾਡੇ ਤਾਂ 20 ਤੋਂ ਉੱਪਰ ਆ, ਥੋੜਾ ਜਿਹਾ ਜ਼ਿਆਦਾ ਹੀ ਆ ਕੰਮ।
4: ਇੱਥੇ 37 ਤੱਕ ਚਲਾ ਗਿਆ ਸੀ ਵੈਸੇ।
0: ਅੱਛਾ ਚਲੋ ਕੋਈ ਗੱਲ ਨੀ, ਕੱਲ ਸਾਡੇ ਵੀ ਇੱਥੇ 40 ਸੀ ਕੁਛ, ਪਰ ਫਿਰ ਵੀ ਤੁਸੀਂ ਠੰਡੇ ਇਲਾਕੇ ਚ ਬੈਠੇ ਆ। ਉੱਥੇ ਯਾਰ ਕੈਲਗਰੀ ਗੋਡਿਆਂ ਗੁੱਡਿਆਂ ਦੀ ਪ੍ਰੋਬਲਮ ਜ਼ਿਆਦਾ ਨਹੀਂ ਆਉਂਦੀ ਉੱਥੇ ਬਜ਼ੁਰਗਾਂ ਨੂੰ? ਠੰਡ ਜ਼ਿਆਦਾ ਹੁੰਦੀ ਆ?
4: ਨਹੀਂ ਵੈਸੇ ਇੰਨੀ ਤਾਂ ਨਹੀਂ ਹੁੰਦੀ। ਹੁਣ ਇੱਥੇ ਯੂਜ਼ ਹੋਏ ਹੋਏ ਜਿਹੜੇ ਬੰਦੇ ਨਵੇਂ ਆ ਉਹਨੂੰ ਥੋੜੀ ਪ੍ਰੋਬਲਮ, ਜਿਹੜੇ ਜਾਂ ਓਲਡ ਏਜ ਆਉਂਦੇ ਜਿਹੜੇ ਉਹਨਾਂ ਨੂੰ ਥੋੜੀ ਪ੍ਰੋਬਲਮ ਹੁੰਦੀ,
0: ਕਿਉਂਕਿ ਠੰਡ ਚ ਕਹਿੰਦੇ ਆ ਗੋਡੇ ਗੁੱਡੇ ਜ਼ਿਆਦਾ ਦੁਖਣ ਲੱਗ ਪੈਂਦੇ ਆ ਨਾ, ਇਸ ਕਰਕੇ ਮੈਂ ਤੁਹਾਨੂੰ ਪੁੱਛਿਆ। ਕੈਲਗਰੀ ਸੁਣਾਓ, ਸਭ ਠੀਕ ਠਾਕ ਨਾ ਪਰਿਵਾਰ ਦਾ? ਕੈਲਗਰੀ ਸਾਰਾ?
4: ਹਾਂਜੀ ਸਭ ਠੀਕ ਠਾਕ।
0: ਚਲੋ ਬੜਾ ਅੱਛੀ ਗੱਲ ਆ ਸਰ, ਹੋਰ ਸਭ ਠੀਕ ਆ ਫੈਮਿਲੀ ਸਰ?
4: ਹਾਂਜੀ ਸਭ ਠੀਕ ਆ ਜੀ,
0: ਬੜੀ ਮਿਹਰਬਾਨੀ। ਕੁਛ ਕਹਿਣਾ ਚਾਹੋਗੇ ਹੋਰ ਵੀਰਾ ਜੀ?
4: ਇੱਕ ਗਾਣਾ ਸੁਣਾ ਦਿਓ, ਉਹੀ
0: ਕਿਹੜਾ?
4: ਬੇਖੁਦੀ ਮੈਂ ਸਨਮ ਉੱਠ ਗਏ ਜੋ ਕਦਮ।
0: ਬੜੇ ਕਮਾਲ ਕਮਾਲ ਦੇ ਗੀਤ ਤੁਸੀਂ ਅੱਜ ਦੱਸ ਰਹੇ ਹੋ ਸਾਰੇ ਜਣੇ ਮੈਨੂੰ, ਡੈਫੀਨੇਟਲੀ ਮੈਂ ਪਲੇ ਕਰੂੰਗਾ। ਔਰ ਸਭ ਤੋਂ ਪਹਿਲਾਂ ਇਹ ਗੀਤ ਸਾਡੇ ਚੰਬੇ ਵਾਲਿਆਂ ਨੇ ਕਿਹਾ, ਜਸਵਿੰਦਰ ਭਾਈ ਨੇ ਕਿਹਾ, ਜਿਹੜਾ ਮਰਜ਼ੀ ਲਾ ਦਿਓ ਗੀਤ। ਅੱਜ ਬੀਬਾ ਬੋਆਏ ਨਹੀਂ ਆਏ, ਔਰ ਅੱਜ ਤੁਹਾਡੇ ਵਾਸਤੇ ਇੱਕ ਇੱਦਾਂ ਦੀ ਇੰਸ਼ੋਰੈਂਸ ਦੀ ਪਾਲਿਸੀ ਆ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਉਹ ਪਾਲਿਸੀਆਂ ਲੈਣੀਆਂ ਪੈਣੀਆਂ। ਅਤੇ ਹਰਪ੍ਰੀਤ ਸੈਣੀ ਨੂੰ ਮੈਂ ਸਪੈਸ਼ਲੀ ਤੌਰ 'ਤੇ ਰਿਕੁਐਸਟ ਕੀਤੀ ਸੀ, ਮੈਂ ਕਿਹਾ ਜੀ ਅੱਜ ਉਹ ਪਾਲਿਸੀ ਲੈ ਕੇ ਆਇਓ ਜਿਹੜੀ ਪਾਲਿਸੀ ਸਾਡੇ ਹਰ ਘਰ ਦੀ ਜ਼ਰੂਰਤ ਹੋਵੇ, ਹਰ ਘਰ ਦੀ ਜ਼ਰੂਰਤ ਹੋਵੇ। ਅੱਜ ਉਹਦੇ ਪਾਲਿਸੀ ਬਾਰੇ ਗੱਲਬਾਤ ਕਰਾਂਗੇ ਬੜੀ ਜਲਦੀ, ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਗੀਤ ਸੁਣ ਲਓ ਯਾਰ। ਇਹ ਗੀਤ ਮੇਰਾ ਬਹੁਤ ਪਸੰਦ ਦਾ ਗੀਤ ਹੈ, ਔਰ ਚੰਬੇ ਵਾਲੇ ਭਾਅ ਜੀ ਸਾਡੇ ਪਤਾ ਇਹਨਾਂ ਨੂੰ ਕਿ ਇਹ ਗੀਤ ਹਰਜੀਤ ਜੀ ਨੇ ਨਾ ਨਹੀਂ ਕਰਨਾ। ਹਮਨੇ ਤੁਮਕੋ ਦਿਲ ਹੀ ਦੇ ਦਿਆ ਯੇ ਵੀ ਨਾ ਪੁੱਛਾ ਕੌਣ ਹੋ ਤੁਮ, ਹੈਂ? ਜਦੋਂ ਦਿਲ ਦੇ ਦਿੱਤਾ ਤੇ ਫਿਰ ਇਹ ਪੁੱਛਿਆ ਵੀ ਨਹੀਂ ਕੌਣ ਆ ਤੁਸੀਂ, ਕੀ ਕਰਦੇ ਆ, ਕਿਹੜੀ ਬਰਾਦਰੀ ਹੈ, ਕਿੱਥੋਂ ਪੰਜਾਬ ਤੋਂ ਆਏ, ਇੰਡੀਆ ਤੋਂ ਕਿੱਥੋਂ ਆਏ ਆ, ਇੱਥੇ ਕੰਮ ਕੀ ਕਰਦੇ ਆ, ਤੇ ਸਾਰੀਆਂ ਚੀਜ਼ਾਂ ਬਾਅਦ 'ਚ ਪਤਾ ਲੱਗਦੀਆਂ। ਜਿਸ ਵੇਲੇ ਫਿਰ 4 ਅੱਖੀਆਂ 2 ਹੋ ਜਾਂਦੀਆਂ, ਫਿਰ ਜਿਸ ਵੇਲੇ ਇਹ ਸਾਰੀਆਂ ਗੱਲਾਂ ਇੱਕ ਦੂਸਰੇ ਦੇ ਪ੍ਰਤੀ ਅਣਜਾਣ ਰਿਸ਼ਤੇ ਜਿਹੜੇ ਹੁੰਦੇ ਆ ਸਭ ਤੋਂ ਜ਼ਿਆਦਾ ਮਹੱਤਵਪੂਰਨ ਰਿਸ਼ਤੇ ਉਹ ਬਣ ਜਾਂਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ ਦਾ ਵਨ ਐਂਡ ਓਨਲੀ ਤੁਹਾਡੇ ਸ਼ਹਿਰ ਇੱਕੋ ਹੀ ਆ ਬਾਈ ਜੀ, ਸਿੰਘ ਹਰਜੀਤ, ਜਿਹੜਾ ਕਿ ਤੁਹਾਡੇ ਵਾਸਤੇ 11 ਤੋਂ 12 ਪੰਜਾਬੀ ਵਿਰਸਾ ਰੇਡੀਓ ਪੇਸ਼ ਕਰਦਾ ਹੈ, ਔਰ ਟੈਨਸ਼ਨ ਫਰੀ ਸ਼ੋਅ ਹੁੰਦਾ, ਭਾਵੇਂ ਉਹ ਕੋਈ ਵੀ ਸੁਣਦਾ ਆਵੇ, ਸਾਰੀ ਟੈਨਸ਼ਨ ਫਰੀ ਪ੍ਰੋਗਰਾਮ ਕਰ ਦੇਣਾ ਆਪਾਂ। ਤੇ ਰੂਬਰ ਵਾਲੇ ਕਿੱਥੇ ਮੇਰੇ

0: बहुत प्यारा सॉन्ग आला, हमने तुमको दिल ही दे दिया ये बिना पूछा कौन हो कम। और हरप्रीत सैनी तो पहला मैं एक बार राजन जी नु लाइन ते लना। राजन जी की हाल चाल है सर?
1: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਹਰਜੀਤ ਜੀ, ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਸਰ।
1: ਹਾਂਜੀ ਸਰ, ਸੋ ਜਿਹੜੇ ਵੀ ਸਾਡੇ ਸਰੋਤੇ ਜੀ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਸਾਡੀ ਸੈਂਡਲ ਰੋਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ। ਤੁਸੀਂ ਉੱਥੇ ਵਾਕ ਇਨ ਵੀ ਕਰ ਸਕਦੇ ਹੋ ਜਾਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888-905-460-8888। ਪੂਰਾ ਹਰਜੀਤ ਜੀ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਹੁੰਦਾ, ਵਿਜ਼ਨ ਚੈੱਕ ਕਰਦੇ ਹਾਂ ਅਸੀਂ, ਹੈਲਥ ਚੈੱਕ ਕਰਦੇ ਹਾਂ, ਔਰ ਐਡਵਾਂਸ ਟੈਕਨੋਲੋਜੀ ਦੇ ਅਸੀਂ ਇਕੁਇਪਮੈਂਟ ਰੱਖੇ ਹੋਏ ਨੇ ਜਿਹਦੇ ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲੈਕਟ ਲੈਂਪ, ਵਿਜੁਅਲ ਫੀਲਡ, 7 ਅਲੱਗ ਅਲੱਗ ਡਿਵਾਈਸ ਨੇ ਜਿਨ੍ਹਾਂ ਦੇ ਨਾਲ ਅੱਖ ਦਾ ਜੀ ਹਰ ਇੱਕ ਕੋਨਾ ਚੈੱਕ ਹੁੰਦਾ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਨਾਲ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਸਾਰੇ ਤਰ੍ਹਾਂ ਦੇ। ਜੇ ਕੋਈ ਕਾਲਾ ਮੋਤੀ ਆ ਰਿਹਾ, ਚਿੱਟਾ ਮੋਤੀ ਆ ਰਿਹਾ, ਜਾਂ ਤੁਹਾਡੇ ਬੱਚਿਆਂ ਦੀ ਵਿਜ਼ਨ ਘੱਟੀ ਜਾ ਰਹੀ ਹੈ, ਰੁਕਦੀ ਨਹੀਂ, ਉਹ ਸਾਰੀਆਂ ਚੀਜ਼ਾਂ ਨੂੰ ਟ੍ਰੀਟ ਕਰਨ ਦੇ ਲਈ ਸਾਡੇ ਕੋਲ ਇੱਥੇ ਸਾਰੇ ਇਕੁਇਪਮੈਂਟ ਹੈਗੇ ਨੇ। ਸੋ ਜ਼ਰੂਰ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਓ 905-460-8888। ਤੇ ਜਿਨ੍ਹਾਂ ਨੇ ਸਾਡਾ ਵੈਲਿਊ ਪੈਕੇਜ ਲੈਣਾ, ਫਿਰ ਤੁਸੀਂ ਜੇ ਵੈਲਿਊ ਪੈਕੇਜ ਦਾ ਫਾਇਦਾ ਲੈ ਸਕਦੇ ਹੋ, ਸਿਰਫ $129 ਦੇ ਵਿੱਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਦੇ ਰਹੇ ਹਾਂ, ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ ਤਕਰੀਬਨ $258 ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਦੇ ਰਹੇ ਹਾਂ, ਇਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਵੀ ਨੇ ਤੇ ਨਾਲ ਬ੍ਰਾਂਡਡ ਫਰੇਮ ਵੀ ਹੈ। ਤੇ ਆਪਣੀ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾ ਸਕਦੇ ਹੋ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਡੀਲਸ ਨੇ ਜਿਹੜੀਆਂ ਤੁਸੀਂ ਸਾਡੇ ਸਟੋਰ ਤੇ ਵਿਜ਼ਿਟ ਕਰਕੇ ਲੈ ਸਕਦੇ ਹੋ। ਪਹੁੰਚਣਾ ਜੀ ਤੁਸੀਂ ਸਪੈਕਸ ਐਕਸਟਰਾ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਕਹਿ ਲਓ, ਵਾਲਮੰਡ ਵਾਲਾ ਪਲਾਜ਼ਾ ਜੀ, ਤੇ ਨਾਲ ਦੂਜੀ ਲੋਕੇਸ਼ਨ ਹੈ ਸਾਡੀ 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵੀ ਉੱਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ ਜਿੱਥੇ ਦੱਸਿਆ ਜੀ ਅੱਜ ਡਾਕਟਰ ਅਵੇਲੇਬਲ ਨੇ। ਪਰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤੇ ਇੱਕ ਨੰਬਰ 905-460-8888। ਤੇ ਜਿਹੜੇ ਸਾਡੇ ਪੈਨਵਰਾ ਜਿਨ੍ਹਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਸਾ, ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਆ?
2: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਹਰ ਇਨਸਾਨ ਨੇ ਦੁਨੀਆ ਦੇ ਵਿੱਚੋਂ ਚਲੇ ਜਾਣਾ, ਠੀਕ ਆ? ਮੈਂ ਤੁਸੀਂ ਆ ਜਿੰਨੇ ਵੀ ਸੁਣ ਰਹੇ ਆ ਸਾਰਿਆਂ ਨੇ ਚਲ ਜਾਣਾ, ਹਰ ਇੱਕ ਦੀ ਵਾਰੀ ਜਦੋਂ ਸਮਾਂ ਆਉਣਾ ਚਲੇ ਜਾਣਾ। ਖਾਸ ਕਰਕੇ ਮੈਂ ਚਾਹੁੰਦਾ ਕਿ ਜਿਹੜੇ ਬੰਦੇ 70+ ਹੋ ਗਏ ਆ ਜਾਂ 60+ ਹੋ ਗਏ ਆ, ਅਕਸਰ ਉਹਨਾਂ ਨੂੰ ਪਤਾ ਕਿ ਆਪਣੀ ਵੱਧਦੀ ਉਮਰ ਵੱਲ ਉਹ ਜਾ ਰਹੇ ਆ, ਘੱਟਦੀ ਉਮਰ ਵੱਲ ਨਹੀਂ ਜਾ ਰਹੇ। ਅੱਜ ਜਿੰਨੇ ਵੀ ਸਾਡੇ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ, ਜਿਨ੍ਹਾਂ ਦੇ ਮਾਂ ਪਿਓ ਇੱਥੇ ਆ, ਜਿਨ੍ਹਾਂ ਦੇ ਸੱਸ ਸਹੁਰੇ ਇੱਥੇ ਆ, ਜਿਨ੍ਹਾਂ ਦੇ ਪੇਰੈਂਟਸ ਇੱਥੇ ਆ, ਉਹਨਾਂ ਦੀ ਉਮਰ 70+ ਹੋ ਗਈ ਆ, 80+ ਹੋ ਗਈ ਆ, ਕੀ ਅਸੀਂ ਉਹਨਾਂ ਦੀ ਫਿਨਰਲ ਇੰਸ਼ੋਰੈਂਸ ਕਰਾ ਸਕਦੇ ਹਾਂ?
2: ਬਿਲਕੁਲ ਕਰਾ ਸਕਦੇ ਹਾਂ, ਅਪ ਟੂ ਏਜ 85।
0: ਅੱਛਾ, ਜਿਨ੍ਹਾਂ ਦੀ ਉਮਰ ਭਾਵੇਂ ਦਵਾਈਆਂ ਦਵਾਈਆਂ ਜਿੰਨੀ ਮਰਜ਼ੀ ਖਾਂਦੇ ਹੋ।
2: ਹਾਂਜੀ, ਕੁਛ ਗਰੰਟਿਡ ਇਸ਼ੂ ਪਲਾਨਸ ਹੈਗੇ ਆ, ਆਫਕੋਰਸ ਕੁਛ ਨੋਨ ਮੈਡੀਕਲ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਵੀ ਹੋਣ, ਉਹਦੇ ਵਿੱਚ ਵੀ ਕਵਰੇਜ ਮਿਲ ਜਾਂਦੀ ਹੈ। ਬਟ ਡੈਫੀਨੇਟਲੀ ਜਿਹੜੀ ਇੰਸ਼ੋਰੈਂਸ ਦੇ ਪ੍ਰੀਮੀਅਮ ਹੁੰਦੇ ਆ, ਮਤਲਬ ਕਿ ਉਹਦੀ ਜਿਹੜੀ ਕਾਸਟ,
0: ਇਹ ਬਹੁਤ ਜ਼ਰੂਰੀ ਗੱਲਾਂ ਆ ਜਿਹੜੀਆਂ ਤੁਹਾਨੂੰ ਮੈਂ ਦੱਸ ਰਿਹਾ, ਔਰ ਇਹ ਗੱਲਾਂ ਹਰ ਪਰਿਵਾਰ ਦੇ ਵਿੱਚ ਢੁੱਕਦੀਆਂ। ਜਿਹੜੇ ਘਰਾਂ ਦੇ ਵਿੱਚ ਖਾਸ ਕਰਕੇ ਸਾਡੇ ਬਜ਼ੁਰਗ 70, 75, 80, 83, 82 ਸਾਲ ਦੇ ਵੀ ਹੋ ਗਏ ਆ, ਉਹਨਾਂ ਦੀ ਇੰਸ਼ੋਰੈਂਸ ਵੀ ਹੋ ਜਾਣੀ ਆ। ਸੁਣੋ ਪੂਰੀ ਡਿਟੇਲ ਦੇ ਵਿੱਚ ਹਰਪ੍ਰੀਤ ਸੈਣੀ ਦਾ ਨੰਬਰ 416-816-6500। ਜੀ ਹਰਪ੍ਰੀਤ।
2: ਸੋ ਜਿਹੜੇ ਇਹ ਵਾਲੇ ਪ੍ਰੋਡਕਟ ਹੈਗੇ ਆ ਨਾ, ਜਦ ਆਪਾਂ ਕਿਸੇ ਵੀ ਪ੍ਰੋਡਕਟ ਦੀ ਗੱਲ ਕਰੀਏ, ਲਾਈਫ ਇੰਸ਼ੋਰੈਂਸ ਦੇ ਆਪਾਂ ਚਲੋ ਹੁਣ ਇਸ ਵੇਲੇ ਗੱਲ ਕਰ ਰਹੇ ਹਾਂ ਜਾਂ ਫਿਊਨਰਲ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ, ਉਹਦਾ ਜਿਹੜਾ ਪ੍ਰਾਈਸ ਹੈਗਾ ਆ, ਉਹਦੀ ਜਿਹੜੀ ਕੋਸਟ ਹੈਗੀ ਆ ਜਾਂ ਉਹਦਾ ਜਿਹੜਾ ਪ੍ਰੀਮੀਅਮ ਹੈਗਾ ਆ, ਬੇਸਿਕਲੀ 2-3 ਚੀਜ਼ਾਂ 'ਤੇ ਡਿਪੈਂਡ ਕਰਦਾ ਆ। ਇੱਕ ਤਾਂ ਬੰਦੇ ਦੀ ਏਜ ਕੀ ਆ, ਸੋ ਅੱਜ ਕਿਸੇ ਦੀ ਏਜ 25 ਸਾਲ ਆ, ਕਿਸੇ ਦੀ 30 ਸਾਲ ਆ, ਕਿਸੇ ਦੀ 50 ਸਾਲ ਆ, ਡੈਫੀਨੇਟਲੀ 21 ਸਾਲ ਦੀ ਏਜ ਗਰੁੱਪ ਦੇ ਨਾਲ ਰੇਟ ਵੱਧਦਾ ਹੈ। ਇਹਦੇ ਵਿੱਚ ਕੋਈ ਏਜ ਬੈਂਡ ਨਹੀਂ ਹੈਗੇ ਲਾਈਫ ਇੰਸ਼ੋਰੈਂਸ ਦੇ ਵਿੱਚ, ਕੋਈ ਏਦਾਂ ਨਹੀਂ ਹੈਗਾ ਕਿ ਕੋਈ ਬੰਦਾ 50 ਤੋਂ 55 ਦੇ ਵਿੱਚ ਇਹਦਾ ਸੇਮ ਰੇਟ ਆਉਣਾ।
0: ਮੈਂ ਇੱਕ ਗੱਲ ਸਿੰਪਲ ਗੱਲ ਮੰਨ ਲੈਣਾ, ਚਲੋ ਇੱਕ ਆਪਾਂ ਇਗਜ਼ਾਮਪਲ ਦੇ ਦਿੰਦੇ ਹਾਂ, ਮੈਂ ਇੰਸ਼ੋਰੈਂਸ ਦਾ ਕੰਮ ਤਾਂ ਨਹੀਂ ਕਰਦਾ, ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ। ਸਪੋਜ਼ ਕਰੋ ਕਿਸੇ ਦੀ ਉਮਰ 70+ ਹੋ ਗਿਆ ਬੰਦਾ,
2: ਹਾਂਜੀ,
0: ਕੋਈ ਫੀਮੇਲ ਆ ਜਾਂ ਮੇਲ ਆ, ਸਪੋਜ਼ ਕਰੋ 5-600 ਡਾਲਰ ਮਹੀਨੇ ਦੀ ਹੋਊ ਇੰਸ਼ੋਰੈਂਸ ਉਹਨਾਂ ਦੀ,
2: ਡਿਪੈਂਡ ਕਰਦਾ ਕਿੰਨੇ ਦੀ ਕਵਰੇਜ ਲੈਣੇ ਆ, ਡਿਪੈਂਡ ਕਰਦਾ ਉਹਨਾਂ ਦਾ ਕੀ ਹੈਲਥ ਇਸ਼ੂਸ ਆ। ਸਪੋਜ਼
0: ਕਰੋ ਅਸੀਂ 100,000 ਦੀ ਕਵਰ ਲੈਣੇ ਆ, ਜਸਟ ਰਫਲੀ ਆਈਡੀਆ ਮੈਂ ਕਹਿ ਰਿਹਾ, ਨੰਬਰ ਨਾ ਦਿਓ ਮੈਨੂੰ ਐਗਜ਼ੈਕਟਲੀ, ਮੈਨੂੰ ਪਤਾ ਤੁਹਾਡੇ ਕੋਲ ਤੁਹਾਡਾ ਲੈਪਟਾਪ ਨਹੀਂ ਹੈਗਾ, ਇੱਕ ਰਫਲੀ ਆਈਡੀਆ ਕਹਿ ਸਕਦੇ 500-600-700 ਦਾ ਕੋਈ ਜਾ ਸਕਦੀ ਹੈ?
2: ਹਾਂਜੀ ਜਾ ਸਕਦੀ ਹੈ।
0: ਠੀਕ ਆ, ਜਿਹੜਾ ਬੰਦਾ 75 ਪਲੱਸ ਆ ਜਾਂ 70 ਪਲੱਸ ਆ, ਉਹ ਜੇ 500-600 ਡਾਲਰ 700 ਡਾਲਰ ਮਹੀਨੇ ਦੇ ਇੰਸ਼ੋਰੈਂਸ ਦੇ ਰਿਹਾ ਫਿਨਰਲ ਇੰਸ਼ੋਰੈਂਸ 100,000 ਡਾਲਰ। ਅੱਛਾ ਇੱਕ ਗੱਲ ਇੱਥੇ ਹੋਰ ਆ ਜਾਂਦੀ ਆ, ਅਸੀਂ ਚਲੋ 500-700 ਡਾਲਰ ਮਹੀਨੇ ਦਾ ਵੀ ਦੇ ਦਿੱਤਾ, 400 ਦੇ ਦਿੱਤਾ, ਡਿਪੈਂਡ ਕਰਦਾ ਤੁਸੀਂ ਦੱਸਿਆ ਏਜ ਤੇ ਜਾਂ ਉਹਨਾਂ ਦੇ ਕੀ ਇਸ਼ੂ ਹੈਗੇ ਹੈਲਥ ਦੇ, ਉਸ ਹਿਸਾਬ ਨਾਲ ਇੰਸ਼ੋਰੈਂਸ ਹੋਊਗੀ। ਠੀਕ ਆ, ਸਪੋਜ਼ ਕਰੋ ਅਸੀਂ 100,000 ਡਾਲਰ ਦੀ ਇੰਸ਼ੋਰੈਂਸ ਕਰਾ ਲਈ, ਸਾਡੇ ਫਿਨਰਲ ਦਾ ਲੱਗਾ 10,000 ਡਾਲਰ ਜਾਂ 15,000 ਡਾਲਰ।
2: ਹਾਂਜੀ,
0: ਤੇ ਸਾਨੂੰ ਜਿਹੜੇ ਫਿਨਰਲ ਦੇ ਪੈਸੇ ਕਿੰਨੇ ਮਿਲੂਗੇ, ਸਾਨੂੰ 100,000 ਡਾਲਰ ਪੂਰਾ ਮਿਲੂਗਾ ਜਾਂ ਸਿਰਫ ਫਿਨਰਲ ਦੇ ਪੈਸੇ ਮਿਲੂਗੇ, ਇਹ ਬੜੀ ਜ਼ਰੂਰੀ ਗੱਲ ਦੱਸੋ ਮੈਨੂੰ।
2: ਇਹ ਵਾਲੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਇਹਦੇ ਵਿੱਚ ਬੈਨੀਫਿਸ਼ਰੀ ਕੋਈ ਫਿਨਰਲ ਹੋਮ ਨਹੀਂ ਹੈਗਾ। ਸੋ ਇਹ ਵਾਲੀਆਂ ਪਾਲਿਸੀਜ਼ ਦੇ ਵਿੱਚ ਬੈਨੀਫਿਸ਼ਰੀ ਤੁਹਾਡੇ ਆਪਣੇ ਫੈਮਿਲੀ ਦੇ ਮੈਂਬਰ ਆ।
0: ਸਪੋਜ਼ ਕਰੋ ਕਿ ਪਿਓ ਦੀ ਇੰਸ਼ੋਰੈਂਸ ਕਰਾਤੀ ਮੁੰਡੇ ਨੇ,
2: ਹਾਂਜੀ,
0: ਤੇ ਬੈਨੀਫਿਸ਼ਰੀ ਮੁੰਡਾ ਕਰਤਾ ਜਾਂ ਕੁੜੀ ਬਣ ਗਈ, ਜੇ 100,000 ਡਾਲਰ ਦੀ ਇੰਸ਼ੋਰੈਂਸ ਕਰਾਈ ਆ, ਬਾਪੂ ਦੀ ਇੰਸ਼ੋਰੈਂਸ ਕਰਾਈ ਆ, ਬੀਜੀ ਦੀ ਇੰਸ਼ੋਰੈਂਸ ਕਰਾਈ ਆ, ਤੇ 100,000 ਡਾਲਰ ਮੁੰਡੇ ਦੇ ਅਕਾਊਂਟ ਚ ਆਜੂ।
2: ਬਿਲਕੁਲ ਜੀ,
0: ਕੁੜੀ ਦੇ ਅਕਾਊਂਟ ਚ ਆਜੂ,
2: ਜਿਹਦਾ ਵੀ ਨਾਮ ਸ਼ੇਅਰ ਕਰਕੇ ਵੀ ਪਾ ਸਕਦੇ ਹੋ,
0: ਭੈਣ ਭਰਾ ਦੋਨੇ,
2: ਬਿਲਕੁਲ 50-50 ਵੀ ਪਾਇਆ ਜਾ ਸਕਦਾ।
0: ਅੱਛਾ, ਭਾਵੇਂ ਫਿਨਰਲ ਦੇ 10,000 ਲੱਗੇ ਭਾਵੇਂ 10-15 ਲੱਗੇ,
2: ਡਸਨਟ ਮੈਟਰ, ਚਾਹੇ ਤੁਸੀਂ 2,00,000 ਲਾ ਲਓ, ਉਹਨਾਂ ਨੇ 1,00,000 ਹੀ ਦੇਣਾ।
0: ਅੱਛਾ ਬਈ, ਉਹ ਟੈਕਸ ਟੂਕਸ ਨਹੀਂ ਕੋਈ ਕੱਢਦੇ?
2: ਨਹੀਂ ਜੀ, ਜਿਹੜੇ ਲਾਈਫ ਇੰਸ਼ੋਰੈਂਸ ਹੈਗੀ ਆ ਆਲਵੇਸ ਟੈਕਸ ਫਰੀ ਆ, ਨਾ ਇੱਥੇ ਕੋਈ ਇਨਕਮ ਟੈਕਸ ਆ, ਨਾ ਇੱਥੇ ਇਹਦੇ ਉੱਪਰ ਕੋਈ ਹੋਰ ਕੋਈ ਟੈਕਸ ਲੱਗਣਾ।
0: ਫਿਨਰਲ ਇੰਸ਼ੋਰੈਂਸ ਜਿਹੜੀ ਆ ਇਹ ਬਹੁਤ ਪਰਿਵਾਰਾਂ ਜ਼ਰੂਰੀ ਆ, ਔਰ ਮੈਂ ਸਮਝਦਾ ਕਿ ਆਮ ਤੁਸੀਂ ਦੇਖ ਦਿਓ ਫਿਨਰਲ ਦੇ 10,000-12,000 ਡਾਲਰ ਦਾ ਖਰਚਾ ਤਾਂ ਫਿਨਰਲ ਹੋਮ ਦਾ ਹੀ ਬਣ ਜਾਂਦਾ। ਆਈ ਥਿੰਕ ਫਿਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਪਾਠ ਵੀ ਕਰਾਉਣੇ ਆ, ਅੰਤਿਮ ਅਰਦਾਸ ਵੀ ਕਰਾਉਣੀ ਆ, ਅਤੇ ਉੱਥੇ ਭਾਈ ਸਾਹਿਬ ਉਹਨਾਂ ਨੇ ਵੀ ਲੈਣੇ ਆ, 10 ਡਾਲਰ ਥਾਲੀ ਵੀ ਲੈਣੀ ਉਹਨਾਂ ਨੇ ਉੱਥੇ ਜਿੰਨੇ ਸੱਜਣ ਗਏ ਆ। ਠੀਕ ਆ ਨਾ, ਅਖੰਡ ਪਾਠ ਸਾਹਿਬ ਵੀ ਰਖਾਣੇ ਹੁੰਦੇ ਆ, ਉਹ ਵੀ ਭੇਟਾਂ ਹੁੰਦੀ ਆ, ਚਲੋ ਜ਼ਰੂਰੀ ਆ। ਇਹ ਸਾਰਾ ਖਰਚਾ ਕਰਕੇ ਜੇ 10,000-12,000-15,000 ਡਾਲਰ ਤੁਹਾਡਾ ਲੱਗ ਵੀ ਜਾਂਦਾ, ਕੰਮ ਤੋਂ ਵੀ ਛੁੱਟੀਆਂ ਲੈਣੀਆਂ ਆਪਾਂ, ਉਹ ਵੀ ਨੁਕਸਾਨ ਆਪਣਾ ਹੋਣਾ, ਅਤੇ ਜੇ ਇਹ ਸਾਰਾ ਖਰਚਾ ਕਰਕੇ ਤਕਰੀਬਨ 15,000 ਡਾਲਰ ਹੀ ਬਣ ਜਾਵੇ, ਫਿਰ ਉੱਥੇ ਚਾਹ ਪਾਣੀ ਦਾ ਸਮਾਨ ਵੀ ਲਿਆਉਣਾ ਪੈਣਾ, ਜੇ ਬਾਪੂ ਹੋਣੀ ਵਧੀਆ ਏਜ ਭੋਗ ਕੇ ਗਏ ਤਾਂ ਤੁਸੀਂ ਜਲੇਬੀਆਂ ਵੀ ਲਾਉਣੀਆਂ ਪੈਣੀਆਂ, ਠੀਕ ਆ, ਭੁਜਿਆ ਬਦਾਨਾ ਵੀ ਲਾਉਣਾ ਪੈਣਾ, ਹਰ ਚੀਜ਼ ਦੇ ਖਰਚਾ ਹੀ ਹੁੰਦਾ। ਠੀਕ ਆ ਨਾ, ਪਕੌੜੇ ਵੀ ਲਾਉਣੇ ਪੈਣੇ, ਚਲੋ ਉਹ ਗੁਰਦੁਆਰੇ ਵਾਲੇ ਦੇ ਦਿੰਦੇ ਆ, ਪਰ ਉਹ ਚਲੋ ਪੈਸੇ ਵਿੱਚ ਲਾ ਲਾਉਂਦੇ, ਕੋਈ ਗੱਲ ਨਹੀਂ, ਪਰ ਖਰਚਾ ਇਹ ਸਾਰਾ ਕਰਕੇ ਜੇ 100,000 ਡਾਲਰ ਸਾਡੇ ਅਕਾਊਂਟ 'ਚ ਆ ਜਾਵੇ, ਅਤੇ ਜੇ ਅਸੀਂ 15,00,000 ਤਾਂ 85,000 ਡਾਲਰ ਤਾਂ ਕੋਈ ਉੱਥੇ ਟੈਕਸ ਟੂਕਸ ਤਾਂ ਨਹੀਂ ਦੇਣਾ ਪੈਣਾ?
2: ਨਹੀਂ, ਕੋਈ ਟੈਕਸ ਨਹੀਂ।
0: ਅਤੇ 50,000 ਦੀ ਵੀ ਕਰਾ ਸਕਦੇ,
2: 25,000 ਦੀ ਵੀ ਕਰਾ ਸਕਦੇ, 10,000 ਦੀ ਵੀ ਕਰਾ ਸਕਦੇ,
0: ਉਹ ਫਿਰ ਉਹਦਾ ਪ੍ਰੀਮੀਅਮ ਘਟੀ ਜਾਊਗਾ।
2: ਬਿਲਕੁਲ ਜੀ,
0: ਨਹੀਂ ਅਸੀਂ 100,000 ਦੀ ਕਰਾਵਾਂਗੇ। ਤੁਹਾਨੂੰ ਨੰਬਰ ਦਿਓ, ਕਿਹੜੇ ਨੰਬਰ ਤੇ ਕਾਲ ਕਰਨੀ ਹੈ?
2: 4168176500।
0: ਦੁਬਾਰਾ ਨੰਬਰ ਬੋਲ ਦਿਓ, ਇਹ ਬਹੁਤ ਜ਼ਰੂਰੀ ਪਾਲਿਸੀ ਹੈ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਜੀ।
2: 4168176500।
0: ਇਸ ਨੰਬਰ ਤੇ ਹਰਪ੍ਰੀਤ ਸੈਣੀ ਜੀ ਨੂੰ ਕਾਲ ਤੁਸੀਂ ਕਰ ਲਓ, ਤੁਹਾਨੂੰ ਪੂਰੇ 12 ਵਜੇ ਤੋਂ ਬਾਅਦ ਜਾਂ ਤੁਸੀਂ ਉਹਨੂੰ ਟੈਕਸਟ ਮੈਸੇਜ ਕਰ ਦਿਓ ਜਾਂ ਫੋਨ ਕਰ ਦਿਓ ਇਹਨਾਂ ਨੂੰ, ਤੁਹਾਨੂੰ 12 ਵਜੇ ਤੋਂ ਬਾਅਦ ਇਹ ਪੂਰੀਆਂ ਡੀਟੇਲਸ ਦੇ ਵਿੱਚ ਜਾਣਕਾਰੀ ਦੇਣਗੇ। ਮੈਂ ਪਹਿਲੇ ਕਹਿ ਗੱਡਿਆ, ਹਰ ਇਨਸਾਨ ਨੇ ਦੁਨੀਆਂ ਵਿੱਚੋਂ ਚਲੇ ਜਾਣਾ ਹੈ ਜਿਹਨੇ ਜਨਮ ਲਿਆ ਹੈ, ਪਰ ਜੇ ਸਾਨੂੰ ਪਤਾ ਕਿ ਪਾਪਾ ਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ, ਬੀਜੀ ਦੀ ਤਬੀਅਤ ਠੀਕ ਨਹੀਂ ਰਹਿੰਦੀ, ਤਾਂ ਆਪਾਂ ਕਿਉਂ ਨਹੀਂ ਉਹਨਾਂ ਦੀ ਫਿਨਰਲ ਇੰਸ਼ੋਰੈਂਸ ਕਰਾ ਲੈਂਦੇ? 500-700 ਡਾਲਰ, ਮੈਂ ਕਹਿੰਦਾ 800 ਵੀ ਦੇਣਾ ਪੈ ਜਾਵੇ ਮਹੀਨੇ ਦਾ, ਠੀਕ ਹੈ ਨਾ, ਪਰ ਜੇ 100,000 ਡਾਲਰ ਤੁਸੀਂ ਇੰਸ਼ੋਰੈਂਸ ਕਰਾਉਂਦੇ ਆ, 10-15,000 ਦਾ ਐਂਡ ਆਫ ਦਾ ਡੇ ਖਰਚਾ ਹੋ ਵੀ ਜਾਂਦਾ, ਅਤੇ ਫਿਰ ਵੀ ਜੇ ਦੇਖਿਆ ਜਾਵੇ ਬਾਪੂ ਦੀ ਇੰਸ਼ੋਰੈਂਸ ਕਰਾ ਕੇ 80-85,000 ਫਿਰ ਵੀ ਸਾਡੇ ਅਕਾਊਂਟ 'ਚ ਆ ਗਿਆ। ਇਹ ਇੱਕ ਦਿਮਾਗ ਦੀ ਗੱਲ ਹੈ, ਇਹ ਜ਼ਰੂਰੀ ਨਹੀਂ ਕਿ ਅਸੀਂ ਇੱਕ ਪ੍ਰੋਫਿਟ ਕਰਨਾ ਹੈ, ਨਹੀਂ।
2: ਇੱਕ ਚੀਜ਼ ਮੈਂ ਸੋਰੀ ਹਰਜੀਤ ਜੀ ਇੱਥੇ ਐਡ ਆਨ ਕਰ ਦੇਵਾਂ, ਕਿਉਂਕਿ ਆਪਾਂ ਚਲੋ ਫਿਊਨਰਲ ਇੰਸ਼ੋਰੈਂਸ ਦੀ ਗੱਲ ਕਰਦੇ ਪਏ ਹਾਂ, ਸਾਡੇ ਬਹੁਤ ਸਾਰੇ ਲਿਸਨਰਸ ਹੋਣਗੇ ਜਿਨ੍ਹਾਂ ਨੇ ਆਪਣੇ ਪੇਰੈਂਟਸ ਦਾ ਨਾਮ ਆਪਣੇ ਘਰਾਂ ਦੇ ਵਿੱਚ ਐਡ ਆਨ ਕਰਵਾਇਆ ਸੀ, ਕਿਉਂਕਿ ਉਹਨਾਂ ਦੀ ਪੈਨਸ਼ਨ ਇਨਕਮ ਆਉਂਦੀ ਸੀਗੀ ਤਾਂ ਮੋਰਗੇਜ ਲਈ ਕੁਆਲੀਫਾਈ ਹੋਣ ਲਈ। ਪਰ ਜੇ ਕੱਲ੍ਹ ਹੁਣ ਇਨਕੇਸ ਪੇਰੈਂਟਸ ਨੂੰ ਕੁਛ ਹੋ ਜਾਂਦਾ ਆ ਤਾਂ ਉਸ ਮੋਰਗੇਜ ਲਈ ਤੁਹਾਨੂੰ ਦੁਬਾਰਾ ਤੋਂ ਕੁਆਲੀਫਾਈ ਹੋਣਾ ਪੈਣਾ ਨਾ, ਕਿਉਂਕਿ ਜਦੋਂ ਉਹਨਾਂ ਦਾ ਨਾਮ ਤੁਸੀਂ ਬਾਹਰ ਕੱਢੋਗੇ ਤੁਸੀਂ ਦੁਬਾਰਾ ਤੋਂ ਹਸਬੈਂਡ ਵਾਈਫ ਕੁਆਲੀਫਾਈ ਹੋਵੋਗੇ,
0: ਤੇ ਜੇ ਤੁਸੀਂ
2: ਯਾ ਜੇ ਤੁਸੀਂ ਹੁਣ ਪਹਿਲਾਂ ਨਹੀਂ ਕੁਆਲੀਫਾਈ ਹੋਏ ਸੀਗੇ ਉਹਨਾਂ ਦੀ ਇਨਕਮ ਤੋਂ ਬਿਨਾ, ਉਹਨਾਂ ਦੀ ਪੈਨਸ਼ਨ ਇਨਕਮ ਤੁਸੀਂ ਐਡ ਆਨ ਕਰਵਾਈ ਆ ਤਾਂ ਤੁਸੀਂ ਕੁਆਲੀਫਾਈ ਹੋਏ ਆ, ਤਾਂ ਫਿਰ ਤੁਸੀਂ ਉਹਨਾਂ ਦੇ ਜਾਣ ਤੋਂ ਬਾਅਦ ਕਿੱਦਾਂ ਹੋਣਾ? ਐਟਲੀਸਟ ਤਾਂ ਵੀ ਤੁਹਾਨੂੰ ਕਵਰੇਜ ਚਾਹੀਦੀ ਆ ਉਹਨਾਂ ਦੀ ਕਿ ਉਹਨਾਂ ਕ ਪੋਰਸ਼ਨ ਜਿਹੜਾ ਹੈਗਾ ਤੁਸੀਂ ਆਪਣੀ ਡਾਊਨ ਪੇਮੈਂਟ ਚ ਪਾ ਸਕੋ ਤੇ ਤੁਸੀਂ ਦੁਬਾਰਾ ਤੋਂ ਕੁਆਲੀਫਾਈ
0: ਹੋ ਸਕੋ। ਇੱਕ ਗੱਲ ਹੋਰ ਆ ਗਈ ਹੈ, ਤੁਸੀਂ ਬੜੀ ਸਿਆਣੀ ਗੱਲ ਕੀਤੀ ਹੈ। ਦੇਖੋ ਟੈਕਨੀਕਲ ਬੰਦੇ ਹੁੰਦੇ ਹੋ, ਟੈਕਨੀਕਲ ਗੱਲਾਂ ਆਮ ਪਰਿਵਾਰਾਂ ਦੇ ਵਿੱਚ ਕਈ ਵਾਰੀ ਬੀਜੀ ਦਾ ਨਾਂ ਪਵਾਇਆ ਹੁੰਦਾ ਪੈਨਸ਼ਨ ਆਉਂਦੀ, ਜਾਂ ਬਾਪੂ ਜੀ ਦਾ ਨਾਂ ਪਵਾਇਆ ਹੁੰਦਾ ਹੈ ਨਾ, ਪਾਪਾ ਜੀ ਦਾ ਨਾਮ ਪਵਾਇਆ, ਚਲੋ ਬਾਪੂ ਦੀ ਪੈਨਸ਼ਨ ਆਉਂਦੀ ਹੈ 4000 ਮਹੀਨੇ ਦੀ ਨਾ, ਉਹ ਇਨਕਮ ਚ ਆ ਜਾਂਦੀ, ਇਨਕਮ ਚ ਆ
2: ਜਾਂਦੀ, ਇਨਕਮ ਕਾਊਂਟ ਹੁੰਦੀ
0: ਹੈ। ਇਹ ਗੱਲ ਤੁਹਾਡੀ ਬਿਲਕੁਲ ਸਿਆਣੀ ਗੱਲ ਹੈ, ਕੱਲ ਨੂੰ ਚੜ੍ਹਾਈ ਕਰ ਗਏ ਬਾਪੂ ਜੀ ਤੇ ਫਿਰ ਪੰਗਾ ਪੈ ਜੂਗਾ, ਉਹ ਦੱਸਣਾ ਤਾਂ ਪੈਣਾ ਹੀ ਆ ਬੈਂਕ ਨੂੰ।
2: ਹਾਂਜੀ, ਕਿਉਂਕਿ ਜਦੋਂ ਉਹਨਾਂ ਦਾ ਨਾਮ ਤੁਸੀਂ ਮੌਰਗੇਜ ਚੋਂ ਕਢਵਾਉਣਾ ਆ,
0: ਹਾਂ
2: ਤਾਂ ਤੁਸੀਂ ਹਸਬੈਂਡ ਵਾਈਫ ਨੇ ਦੁਬਾਰਾ ਤੋਂ ਕੁਆਲੀਫਾਈ ਕਰਨਾ ਹੈ।
0: ਅੱਛਾ, ਫਿਰ ਦੁਬਾਰਾ ਪੇਪਰ ਵਰਕ ਸਾਰਾ ਮੰਗਣਾ।
2: ਹਾਂਜੀ।
0: ਅੱਛਾ ਹਰਪ੍ਰੀਤ, ਆਪਾਂ ਲੱਖ ਦੀ ਤੁਸੀਂ ਕਹਿੰਦੇ ਆ ਇੰਸ਼ੋਰੈਂਸ, ਆਪਾਂ 2 ਲੱਖ ਦੀ ਵੀ ਕਰਾ ਸਕਦੇ ਆ?
2: ਬਿਲਕੁਲ ਕਰਵਾ ਸਕਦੇ ਹਾਂ, ਬਸ ਸਿਰਫ ਇਹ ਹੈ ਕਿ ਪ੍ਰੀਮੀਅਮ ਕਿੰਨਾ ਤੁਸੀਂ ਅਫੋਰਡ ਕਰਦੇ ਆ, ਉਹਨਾਂ ਦੀ ਹੈਲਥ ਕੀ ਅਲਾਅ ਕਰਦੀ ਆ ਉਹਦੇ ਅਕੋਰਡਿੰਗਲੀ।
0: ਓਕੇ, ਇੱਕ ਕੁਐਸਚਨ ਇੱਥੇ ਹੋਰ ਆ ਜਾਂਦਾ, ਸਪੋਜ਼ ਕਰੋ ਹਸਪੀਟਲ ਦੇ ਵਿੱਚ ਬਾਪੂ ਜੀ ਪਏ ਆ, ਬੀਜੀ ਪਏ ਆ, ਉਮਰ ਉਹਨਾਂ ਦੀ 75+ ਆ ਜਾਂ 80 ਸਾਲਾਂ ਦੀ ਉਮਰ ਆ।
2: ਹਾਂਜੀ।
0: ਤੇ ਉਹ ਸਮਾਂ ਜ਼ਿੰਦਗੀ ਦਾ ਨੇੜੇ ਆ ਰਿਹਾ ਉਹਨਾਂ ਦਾ।
2: ਹਾਂਜੀ।
0: ਇਹ ਬੜਾ ਟੈਕਨੀਕਲ ਸਵਾਲ ਆ, ਕਿਉਂਕਿ ਇਹ ਜਿਹੜੇ ਸਵਾਲ ਹੁੰਦੇ ਆ ਨਾ, ਇਹ ਅਸੀਂ ਜਿਹੜੇ ਪ੍ਰੋਫੈਸ਼ਨਲ ਲੋਕ ਹੁੰਦੇ ਉਹਨਾਂ ਨੂੰ ਪੁੱਛ ਸਕਦੇ ਹਾਂ ਅਸੀਂ। ਅੱਜ ਮੇਰੇ ਦਿਮਾਗ 'ਚ ਗੱਲ ਆਈ, ਮੈਂ ਕਿਹਾ ਇਹ ਸਵਾਲ ਜਿਹੜਾ ਹਰਪ੍ਰੀਤ ਸੈਣੀ ਲੈ ਕੇ ਆਇਆ, ਪੋਲਿਸੀ ਇਹ ਬਹੁਤ ਕਮਾਲ ਦੀ ਪੋਲਿਸੀ ਲੈ ਗਿਆ। ਬਹੁਤ ਪਰਿਵਾਰਾਂ 'ਚ ਕਿਸੇ ਦਾ ਕੋਈ ਇੱਦਾਂ ਦਾ ਬ੍ਰਦਰ ਹੋ ਸਕਦਾ, ਕਈ ਵਾਰੀ ਕਿਸੇ ਦੀ ਕੋਈ ਸਿਸਟਰ ਹੋ ਸਕਦੀ ਹੈ, ਕਿਸੇ ਦਾ ਕੋਈ, ਜ਼ਰੂਰੀ ਨਹੀਂ ਕਿ ਬਜ਼ੁਰਗ ਹੀ ਹੋਣ, ਕੋਈ ਵੀ ਹੈਲਥ ਦਾ ਇਸ਼ੂ ਕਿਸੇ ਨੂੰ ਵੀ ਆ ਸਕਦਾ, ਉਹਨਾਂ ਦੀ ਇੰਸ਼ੋਰੈਂਸ ਵੀ ਹੋ ਜੂਗੀ?
2: ਦੇਖੋ ਜਿਹੜੇ ਨਾ ਜੀ ਜੀ ਜਦੋਂ ਮੈਂ ਗੱਲ ਸ਼ੁਰੂ ਕੀਤੀ ਸੀਗੀ ਕਿ ਹੈਲਥ ਦੇ ਉੱਪਰ ਬਹੁਤ ਡਿਪੈਂਡ ਕਰਦਾ ਕਿ ਆਪਾਂ ਕਿਹੜੇ ਕਵਰੇਜ ਲਈ ਕੁਆਲੀਫਾਈ ਕਰਦੇ ਹਾਂ। ਜਿਹੜੀ ਕਵਰੇਜ ਹੈਗੀ ਆ ਅਪ ਟੂ ਏਜ 85 ਤੱਕ ਕਵਰੇਜ ਸਾਰਿਆਂ ਨੂੰ ਮਿਲ ਸਕਦੀ ਆ।
0: ਠੀਕ ਆ।
2: ਇਵਨ ਦੋ ਬੰਦਾ ਡੈਥ ਬੈੱਡ ਤੇ ਵੀ ਹੋਵੇ ਤਾਂ ਵੀ ਕਵਰੇਜ ਮਿਲ ਸਕਦੀ ਆ।
0: ਅੱਛਾ, ਮਿਲ ਸਕਦੀ ਆ।
2: ਬਟ ਉਹਨਾਂ ਪਾਲਿਸੀਜ਼ ਦੇ ਵਿੱਚ, ਕਿਉਂਕਿ ਜਿਹੜੇ ਗਰੰਟਿਡ ਇਸ਼ੂ ਪ੍ਰੋਡਕਟ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਮੈਡੀਕਲ ਕੁਐਸਚਨ ਨਹੀਂ ਹੈਗਾ ਕੁਆਲੀਫਾਈ ਹੋਣ ਦੇ ਲਈ ਕਵਰੇਜ ਲੈਣ ਦੇ ਲਈ, ਉਹਦੇ ਵਿੱਚ 2 ਸਾਲ ਦਾ ਵੇਟਿੰਗ ਪੀਰੀਅਡ ਹੁੰਦਾ ਪਾਲਿਸੀ ਦੇ ਵਿੱਚ। ਮਤਲਬ ਕਿ ਵਿਦ ਇਨ 2 ਈਅਰ ਅਗਰ ਕਿਸੇ ਬੰਦੇ ਨੂੰ ਕੁਛ ਹੋ ਗਿਆ ਤਾਂ ਬਹੁਤੀਆਂ ਕੰਪਨੀਜ਼ ਦੇ ਵਿੱਚ ਪ੍ਰੀਮੀਅਮ ਰਿਫੰਡ ਹੁੰਦਾ ਆ, 2 ਈਅਰਸ ਤੋਂ ਬਾਅਦ ਕੁਛ ਹੁੰਦਾ ਆ ਤਾਂ ਫੁੱਲ ਕਵਰੇਜ ਮਿਲਦੀ ਆ।
0: ਅੱਛਾ।
2: ਸੋ ਇਸ ਕਰਕੇ ਆਪਣਾ ਕੋਈ ਲਾਸ ਨਹੀਂ ਹੈਗਾ, ਕਿਉਂਕਿ ਜਿਹੜਾ ਬੰਦਾ ਹਸਪੀਟਲ ਦੇ ਵਿੱਚ ਹੈਗਾ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੇ ਅੱਜ ਹੀ ਚਲੇ ਜਾਣਾ।
0: ਹਾਂ।
2: ਸੋ ਉਹ ਬੰਦਾ ਸਰਵਾਈਵ ਕਰ ਸਕਦਾ ਹੈ, ਕਿਉਂਕਿ ਮੈਡੀਕਲ ਸਿਸਟਮ ਸਟਰੋਂਗ ਆ। ਅਗਰ ਤੁਸੀਂ ਉਹਨਾਂ ਦੀ ਕਵਰੇਜ ਲਈ ਹੋਵੇ ਤਾਂ ਉਸ ਪਰਸਨ ਦੇ ਲਈ ਇਹ ਹੈਗਾ ਆ ਕਿ ਅਗਰ ਵਿਦ ਇਨ 2 ਈਅਰ ਕੋਈ ਕਲੇਮ ਆ ਗਿਆ ਤਾਂ ਜਿਹੜਾ ਤੁਸੀਂ ਪ੍ਰੀਮੀਅਮ ਦਿੱਤਾ ਸੀ ਉਹ ਸਾਰਾ ਵਾਪਸ ਆ ਜਾਣਾ
0: ਤੁਹਾਨੂੰ। ਨਹੀਂ, ਅਸੀਂ ਨਾ ਤੁਹਾਡੇ ਨਾਲ ਡਿਟੇਲ ਤੁਹਾਡੇ ਆਫਿਸ ਆ ਕੇ ਗੱਲ ਕਰਾਂਗੇ ਜਿਹੜੇ, ਪਰ ਕਿਉਂਕਿ ਤੁਸੀਂ ਉੱਥੇ ਬੈਠ ਕੇ ਇਹਨੂੰ ਵਧੀਆ ਤਰੀਕੇ ਨਾਲ ਹੋਰ ਐਕਸਪਲੇਨ ਕਰ ਸਕਦੇ ਆ, ਕਿਉਂਕਿ ਤੁਹਾਡਾ ਤਜਰਬਾ ਹੈ। ਹਰਪ੍ਰੀਤ ਸੈਨੀਅਰਾਂ ਦਾ ਨੰਬਰ ਮੈਂ ਵੀ ਤੁਹਾਨੂੰ ਦੇ ਦਿੰਦਾ, ਤੁਸੀਂ ਨੋਟ ਕਰ ਲਓ। ਅੱਜ ਮਿਲਣਾ, ਕੱਲ ਮਿਲਣਾ, ਪਰਸੋਂ ਮਿਲਣਾ, ਵੀਕਐਂਡ ਤੇ ਮਿਲਣਾ, ਹਰਪ੍ਰੀਤ ਸੈਨੀ ਦਾ ਆਫਿਸ ਮੇਫੀਲਡ ਐਂਡ
2: ਮੈਕਵੀਨ
0: ਦੇ ਕਾਰਨਰ ਤੇ ਆ ਇਹਨਾਂ ਦਾ ਆਫਿਸ, ਤੁਸੀਂ ਉੱਥੇ ਬ੍ਰੈਂਡ ਨਿਊ ਆਫਿਸ ਜਾਓ, ਮਿਲੋ ਜਾ ਕੇ। ਇਹ ਜ਼ਿੰਦਗੀ ਦਾ ਸੱਚ ਹੈ, ਇਹ ਜ਼ਿੰਦਗੀ ਦਾ ਬਿਲਕੁਲ ਸੱਚ ਹੈ, ਹਰ ਇੱਕ ਇਨਸਾਨ ਨੇ ਦੁਨੀਆਂ ਚੋਂ ਚਲੇ ਜਾਣਾ ਹੈ। ਨੰਬਰ ਹਰਪ੍ਰੀਤ ਦੁਬਾਰਾ ਦਿਓ ਇੱਕ ਵਾਰੀ ਪਲੀਜ਼।
2: 4168176500, 416-817-6500।
3: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
4: ਓਏ ਸਾਵਣ ਚੜਿਆ ਤੀ,
3: ਟੋਰਾਂਟੋ ਸ਼ੋਅ ਸੰਡੇ 9 ਅਗਸਤ ਨੂੰ,
4: ਦੁਨੀਆ ਮੇਲੇ ਜਾਂਦੀ
3: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ।

0: team for entertainment. 647-400-6862-416-303-4444.
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
2: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
3: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828-2828।
4: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।

0: Live and Cellular Point present AmiWare Live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: A1 Cakes and Pastries 1997 to thadi seva karda aa reha hai. Cakes, pastries, mithaiyan, samose te party decoration bhi le sakde ho. Nakal karke cakes ate pastries bechan walyan to bacho te Jaspal Nagra nu phone karo. A1 Cakes
2: Magaliye. Program Punjabi Virsa naal tusi jude hoye ha aur Harpreet Saini diyan bahut lines busy hai aur 12 baje to baad tuhanu definitely call karange kyunki jehda sach hai ohne sach hi rehna hai. ਇਸ ਚੀਜ਼ ਨੂੰ ਝੂਠ ਕਰਾਰ ਨਹੀਂ ਦਿੱਤਾ ਜਾ ਸਕਦਾ। ਤੁਸੀਂ ਜਿੱਥੇ ਵੀ ਸੁਣ ਰਹੇ ਆ ਆਵਾਜ਼ ਮੇਰੀ ਨੂੰ, ਤੁਸੀਂ ਨੈਗਰਾ ਫਾਲ ਸੁਣ ਰਹੇ ਆ, ਉਰਲੀਆ ਸੁਣ ਰਹੇ ਆ, ਹੈਮਿਲਟਨ, ਓਕਵਿਲ, ਈਟੋਬਿਕੋ, ਮਿਸੀਸਾਗਾ, ਬ੍ਰੈਮਟਨ, ਨਾਰਥ ਯਾਰਕ, ਡਾਊਨਟਾਊਨ, ਮਾਰਕਮ, ਸਕਾਰਬੋਰ, ਜਿੱਥੇ ਵੀ ਤੁਸੀਂ ਮੇਰੀ ਆਵਾਜ਼ ਨੂੰ ਸੁਣ ਰਹੇ ਆ, ਹਰ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਇਸ਼ੂ ਡੈਫੀਨੇਟਲੀ ਹੋਏਗਾ ਔਰ ਤੁਹਾਨੂੰ ਆਉਣ ਦੀ ਲੋੜ ਵੀ ਨਹੀਂ ਜੇ ਤੁਸੀਂ ਨਹੀਂ ਆ ਸਕਦੇ। ਜੇ ਦੂਰ ਰਹਿੰਦੇ ਆ, ਜੇ ਆ ਸਕਦੇ ਆ, ਮੋਸਟ ਵੈਲਕਮ ਇਹਨਾਂ ਦੇ ਆਫਿਸ ਆਓ। ਅੱਜ ਘੱਟੋ ਘੱਟ ਵੀ ਹਰਪ੍ਰੀਤ ਸੈਣੀ ਇਹਨਾਂ ਨੂੰ ਇਹ ਕਹਿੰਦੇ ਆ ਵੀ 10 ਤੋਂ ਘੱਟ ਤੋਂ ਘੱਟ ਜਿਹੜਾ ਇਹ ਪ੍ਰੀਮੀਅਮ ਹੋਏਗਾ 10 ਲੋਕਾਂ ਵਾਸਤੇ, 10 ਪਾਲਿਸੀਆਂ ਅੱਜ ਹੋਣੀਆਂ ਇਹਨਾਂ ਦੀਆਂ ਕਿਉਂਕਿ ਇਹਨਾਂ ਨੇ ਕੰਪਨੀ ਨਾਲ ਗੱਲ ਕੀਤੀ ਹੈ। ਉਹ ਪ੍ਰੀਮੀਅਮ ਥੋੜ੍ਹਾ ਘੱਟ ਆਇਆ, ਕੁਛ ਸਪੈਸ਼ਲ ਅੱਜ ਆਫਰ ਦਿੱਤੀ ਜਾ ਰਹੀ ਹੈ, ਇਸ ਕਰਕੇ ਅਸੀਂ ਥੋੜ੍ਹਾ ਇਸ ਗੱਲ ਦੇ ਉੱਤੇ ਜ਼ੋਰ ਪਾ ਰਹੇ ਹਾਂ ਕਿ ਤੁਸੀਂ ਕੰਮ ਕਰਾ ਲਓ। ਇਹਦੇ ਵਿੱਚ ਦੇਖੋ ਫਾਇਦਾ ਨੁਕਸਾਨ ਨਹੀਂ ਕਿਸੇ ਦਾ ਹੁੰਦਾ, ਸਿਰਫ ਇੱਕ ਟੈਕਨੀਕਲ ਚੀਜ਼ਾਂ ਹੁੰਦੀਆਂ ਜਿਹਨੂੰ ਅਸੀਂ ਫੋਲੋ ਅਪ ਕਰਨਾ ਹੈ। ਇਸ ਕਰਕੇ ਮੈਂ ਵੀ ਬਹੁਤਾ ਜ਼ੋਰ ਅੱਜ ਇਸ ਕਰਕੇ ਲਾ ਰਿਹਾ ਕਿ 10 ਪਾਲਿਸੀ ਅੱਜ ਇਹਨਾਂ ਨੂੰ ਕਰਨੀਆਂ ਹਨ ਇਹਨਾਂ ਨੇ, ਔਰ ਉਹ ਪਾਲਿਸੀਆਂ ਤਕਰੀਬਨ ਮੈਨੂੰ ਲੱਗਦਾ 2-3 ਤਾਂ ਹੋ ਹੀ ਗਈਆਂ ਫੋਨ 'ਤੇ। ਉਹਨਾਂ ਦੀਆਂ ਡੇਟ ਆਫ ਬਰਥ ਵੀ ਆ ਗਈਆਂ, ਸਾਰਾ ਕੁਛ ਆ ਗਿਆ, ਹਰਪ੍ਰੀਤ ਸੈਣੀ ਜੀ ਨਾਲ ਨਾਲ ਗੱਲਾਂ ਵੀ ਕਰ ਰਹੇ, ਨਾਲ ਨਾਲ ਟੈਕਸਟ ਮੈਸੇਜ ਵੀ ਹੋ ਰਹੇ ਆ। 10 ਪਾਲਿਸੀਆਂ ਦਾ ਅੱਜ ਪ੍ਰੀਮੀਅਰ ਬਹੁਤ ਜ਼ਿਆਦਾ ਵਧੀਆ ਹੋਣਾ, 416-817-6500। ਖੋਸਾ ਭਾਅ ਜੀ ਕੀ ਹਾਲ ਚਾਲ ਹੈ? ਅੱਜ ਮੈਨੂੰ ਸਭ ਤੋਂ ਪਹਿਲਾਂ ਜਿਵੇਂ ਮੈਂ ਕੱਲ ਵੀ ਤੁਹਾਡੀ ਗੱਲ ਇਸ ਵਿੱਚ ਸੀ ਕਿ ਮੈਨੂੰ ਲੋਕੇਸ਼ਨ ਜ਼ਰੂਰ ਦੱਸੋ ਕਿਉਂਕਿ ਬਹੁਤ ਪਰਿਵਾਰ ਕਨਫਿਊਜ਼ ਨਾ ਹੋ ਜਾਣ ਕਿਤੇ ਇਸ ਵਾਰੀ ਕਿ ਲੋਕੇਸ਼ਨ ਕਿੱਥੇ ਆ, ਪਲੀਜ਼ ਪਹਿਲਾਂ ਲੋਕੇਸ਼ਨ ਦੱਸੋ।
3: ਲੋਕੇਸ਼ਨ ਸਾਡੀ ਹੈਗੀ ਹੈ ਜੀ ਮਿਸਾਗਾ ਦੇ ਵਿੱਚ ਆ, ਇਹਨੂੰ ਜੇ ਕਹਿ ਦਿਓ ਬਾਰਡਰ ਆਫ ਮਿਸਾਗਾ ਐਂਡ ਬ੍ਰੈਮਟਨ ਪੈਂਦਾ, 50 ਮੈਥਸਨ ਬੁਲੇਵਰਡ।
2: ਹਾਂ ਤੁਸੀਂ ਮੇਲੇ ਦੀ ਲੋਕੇਸ਼ਨ ਦੱਸੀ, ਮੈਂ ਕਦੇ ਆਪਣੀ ਲੋਕੇਸ਼ਨ ਦੱਸ ਦਿਓ ਕਿੱਥੇ ਤੁਹਾਡਾ ਆਫਿਸ ਦਾ। ਹਾਂ ਮੇਲੇ ਦੀ ਲੋਕੇਸ਼ਨ ਜੀ,
3: ਮੇਲੇ ਦੀ ਲੋਕੇਸ਼ਨ ਆ ਜੀ
2: ਜੀ
3: ਬਿਲਕੁਲ ਹਾਈਵੇ 10 ਦੇ ਮੈਥਸਨ ਦੇ ਕਾਰਨਰ ਦੇ ਵਿੱਚ ਆ, ਬਹੁਤ ਵੱਡੀ ਲੈਂਡ ਆ ਜੀ, ਤਕਰੀਬਨ 14-15 ਏਕੜ ਆ ਜਿੱਥੇ ਇਹ ਮੇਲਾ ਹੋਣ ਜਾ ਰਿਹਾ। ਕੋਈ ਪਾਰਕਿੰਗ ਦੀ ਕਿਸੇ ਚੀਜ਼ ਦਾ ਕੋਈ ਵੀ ਇਸ਼ੂ ਨਹੀਂ ਹੈ। ਤੁਸੀਂ ਦੂਰੋਂ ਹੀ ਫੂਡ ਵਰਲਡ ਦੇ ਤੁਹਾਨੂੰ ਸਾਈਨ ਦੱਸ ਪੈਣੇ ਆ, ਪਹਿਲਾਂ ਹਾਈਲੈਂਡ ਫਾਰਮ ਤੋਂ ਉੱਥੇ ਫੂਡ ਵਰਲਡ ਦੇ ਜਿਹੜੇ ਆ ਸਾਈਨ ਤੁਹਾਨੂੰ ਦੱਸ ਪੈਣੇ ਆ
2: ਜੀ,
3: ਤੇ ਬਾਕੀ ਸਟੇਜ ਲੱਗੀ ਦੱਸ ਪੈਣੀ ਆ ਦੂਰੋਂ ਹੀ, ਕੋਈ ਏਦਾਂ ਦੀ ਇਹ ਹੈ ਨੀਗੀ ਜੀ। ਬਿਲਕੁਲ ਤੁਸੀਂ ਹਾਈਵੇ 10 ਦੇ ਔਨ ਹਾਈਵੇ 10 ਆ, ਹਾਈਵੇ 10 ਦੇ ਬਿਲਕੁਲ ਉੱਪਰ ਆ, ਕਾਰਨਰ ਆਫ ਹਾਈਵੇ 10 ਐਂਡ ਮੈਕਸਨ ਬੁਲੇਵਰਡ ਆ ਜੀ
2: ਜੀ ਜੀ।
3: ਗਰੋਸਰੀ ਤੋਂ ਆਉਣਾ ਤਾਂ ਵੀ 2 ਮਿੰਟ ਆ, 401 ਤੋਂ ਆਉਣਾ ਤਾਂ ਵੀ 2 ਮਿੰਟ ਆ, ਜਿੱਧਰੋਂ ਮਰਜ਼ੀ ਆ ਜਾਓ ਜੀ, ਹਰੇਕ ਪਾਸਿਓਂ ਐਕਸੈਸੇਬਲ ਆ ਜੀ।
2: ਠੀਕ ਹੈ।
3: ਪਹਿਲੀ ਵਾਰ ਜਿਹੜਾ ਪੰਜਾਬ ਦੇ ਆਏ ਵੀ ਕਿਹਾ ਜਾ ਸਕਦਾ ਜੀ, ਮਿਸਾਗਾ ਚ ਗਿਆ ਨਹੀਂ, ਮੋਸਟਲੀ ਬ੍ਰੈਮਟਨ ਤੇ ਉਹਦੇ ਕਹਿੰਦੇ ਟੋਰਾਂਟੋ ਟੋਬੀਕੋ ਦੇ ਵਿੱਚ ਹੀ ਰਿਹਾ
2: ਜੀ ਜੀ।
3: ਪਹਿਲੀ ਵਾਰ ਕੀ ਆ ਉਹਦੇ ਕਹਿਣਗੇ ਜੀ ਵਾਰ ਅਸੀਂ ਮਿਸਾਗਾ ਚ ਪਹੁੰਚੇ ਆ। ਮਿਸਾਗਾ ਨਿਵਾਸੀਆਂ ਨੂੰ ਵੀ ਬੇਨਤੀ ਹੈ, ਜਿੱਥੇ ਪੂਰੇ ਪੰਜਾਬੀ ਆਉਂਦੇ ਆ ਨਾ, ਮੇਰਾ ਖਿਆਲ ਹੈ ਕਿ ਜੇ ਮਿਸਾਗਾ ਵਾਲਿਆਂ ਨੇ ਦਿਲ ਜਿੱਤ ਲਿਆ ਪੱਕਾ ਇੱਥੇ ਹੀ ਰੱਖ ਲੈਣਾ ਆਪਾਂ।
2: ਬਿਲਕੁਲ ਸਹੀ ਗੱਲ ਆ, ਬਹੁਤ ਅੱਛੀ ਗੱਲ ਆ ਜੀ ਜੀ। ਔਰ ਮੈਂ ਕੱਲ ਵੀ ਜ਼ਿਕਰ ਤੁਹਾਡੇ ਨਾਲ ਕੀਤਾ ਸੀ, ਸਟਾਲਸ ਹਲੇ ਖੋਸਾ ਸਾਹਿਬ ਲੱਗ ਸਕਦੇ ਆ ਹੋਰ
3: ਜੀ? ਕਾਫੀ ਜਿਹੜੇ ਬਿਜ਼ਨਸ ਅਵੇਲੇਬਲ ਆ, ਤੁਸੀਂ ਕੋਈ ਮੋਡਗੇਜ ਵਗੈਰਾ ਦਾ ਕਰਨਾ ਚਾਹੁੰਦੇ ਹੋ, ਕੋਈ ਰੀਅਲ ਇਸਟੇਟ ਦਾ, ਜਿਹੜੀਆਂ ਟਰੱਕਿੰਗ ਕੰਪਨੀਆਂ ਕਾਫੀ ਆਉਂਦੀਆਂ ਸਾਡੇ ਨਾਲ, ਤੁਸੀਂ ਕੋਈ ਫਿਊਲ ਕਾਰਡ ਦਾ ਹੋਵੇ ਜਾਂ ਕੋਈ ਹੋਰ ਤੁਹਾਡਾ ਬਿਜ਼ਨਸ ਹੋਵੇ ਤੇ ਉਹਦੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ। ਫੂਡ ਦਾ ਸਟਾਲ ਲਾਉਣਾ ਚਾਹੁੰਦੇ ਹੋ, ਕੱਲ ਇੱਕ ਮੇਰੇ ਵੀਰ ਦਾ ਸੀ, ਕਹਿੰਦਾ ਮੈਂ ਗੰਨਿਆਂ ਦਾ ਰਸ ਦਾ ਸਟਾਲ ਲਾਉਣਾ, ਪਰ ਕਨਫਰਮ ਨਹੀਂ ਕੀਤਾ। ਕਿਸੇ ਵੀ ਤਰ੍ਹਾਂ ਤੁਸੀਂ ਕੋਈ ਸਟਾਲ ਲਾਉਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 416-894-9900। ਕਈ ਵਾਰ ਹਰਜੀਤ ਜੀ ਲਾਈਨ ਬਿਜ਼ੀ ਹੁੰਦੀ ਹੈ ਕਿਉਂਕਿ ਕੋਈ ਨਾ ਕੋਈ ਫੋਨ ਆਉਂਦੇ ਰਹਿੰਦੇ ਆ
2: ਜੀ ਜੀ।
3: ਆਪਣਾ ਜਿਹੜਾ ਸੁਨੇਹਾ ਜ਼ਰੂਰ ਛੱਡ ਦਿਆ ਕਰੋ, ਟੈਕਸਟ ਮੈਸੇਜ ਕਰ ਦਿਆ ਕਰੋ, ਤੇ ਫਿਰ ਤੁਹਾਨੂੰ ਜਿਹੜਾ ਜੀ ਦੁਬਾਰਾ ਜਦੋਂ ਵੀ ਅਸੀਂ ਫ੍ਰੀ ਹੋਵਾਂਗੇ ਕਾਲ ਕਰ ਲਾਂਗੇ। ਜਿਵੇਂ ਤੁਹਾਨੂੰ ਵੀ ਬਹੁਤ ਸਾਰੇ ਕਲਾਕਾਰਾਂ ਦੀ ਵੀ ਲੰਮੀ ਲਿਸਟ ਆ, ਜਿਸ ਦੇ ਵਿੱਚ ਗਿੱਲ ਹਰਦੀਪ, ਵੀਰ ਸੁਖਵੰਤ ਪਹੁੰਚ ਰਿਹਾ ਜੀ, ਨਾਲ ਦੀ ਨਾਲ ਕਰਿੰਦਰ ਬਰਾੜ ਪਹੁੰਚ ਰਿਹਾ
2: ਜੀ ਜੀ,
3: ਦੀ ਜੋੜੀ ਆ ਜੀ, ਹਰਿੰਦਰ ਸੰਧੂ, ਅਮਨ ਧਾਲੀਵਾਲ,
2: ਵਾਹ ਜੀ ਵਾਹ,
3: ਚੰਗੀ ਲੰਮੀ ਚੌੜੀ ਲਿਸਟ ਹੈ,
2: ਬਹੁਤ ਅੱਛੀ ਗੱਲ ਹੈ ਸਰ, ਬਹੁਤ ਅੱਛੀ ਗੱਲ ਹੈ। ਔਰ ਆਉਣ ਵਾਲੇ ਸਮੇਂ ਚ ਆਰਟਿਸਟਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਖੋਸਾ ਸਾਹਿਬ ਪੂਰੀ ਤਿਆਰੀ ਕਰੋ, ਔਰ ਪੂਰਾ ਬ੍ਰੈਮਟਨ ਮਿਸੀਸਾਗਾ ਤੋਂ ਲੋਕ ਆਉਣਗੇ, ਔਰ ਦੂਰੋਂ ਨੇੜਿਓ ਈਟੋਬਿਕੋ ਸਕਾਰਬੋ ਫੈਮਿਲੀਆਂ ਆ ਰਹੀਆਂ, ਔਰ ਸਾਰਿਆਂ ਨੇ ਆ ਕੇ ਮੇਲੇ ਮੇਲੇ ਟਿਕਟ ਕਿੰਨੀ ਹੈ ਸੱਚ? ਟਿਕਟ ਤੁਸੀਂ ਦੱਸੀ ਨੀ ਸਰ,
3: ਟਿਕਟ ਦੀ ਪ੍ਰਾਈਸ ਕੋਈ ਨੀ ਜੀ, ਕਿਉਂਕਿ ਪੰਜਾਬੀ ਚ ਕਹਿੰਦੇ ਨਾ ਤੇਰੇ ਦਰਸ਼ਨ ਦੁੱਧ ਵਰਗੇ ਜੀ, ਤੇ ਜਦੋਂ ਦਰਸ਼ਨ ਦੇ ਦਰਸ਼ਨਾਂ ਮੂਹਰੇ ਪ੍ਰਾਈਜ਼ ਦਾ ਕੋਈ ਮੁੱਲ ਨੀ ਹੈ ਜੀ, ਕੋਈ ਟਿਕਟ ਨੀ।
2: ਓਹੋ ਅੱਛਾ, ਉਹ ਫਿਰ ਉਹੀ ਗੱਲ ਆ ਗਈ, ਕਹਿੰਦੇ ਤੇਰਾ ਵਿਕਦਾ ਜਾ ਕੁਰੇ ਪਾਣੀ ਤੇ ਲੋਕਾਂ ਦਾ ਦੁੱਧ ਵਿਕਦਾ ਹੈ, ਤੇ ਤੁਸੀਂ ਦੁੱਧ ਹੀ ਬਣਦੇ ਨਾ ਉੱਥੇ, ਗੱਲ ਖਤਮ। ਕਿ ਚੱਕਰ ਇਹ ਹੈ ਕਿ ਤੁਹਾਡੇ ਵਾਸਤੇ ਸਰ ਸ਼ੁਭ ਇਸ਼ਾਵਾਂ, ਔਰ ਨੰਬਰ ਇੱਕ ਵਾਰੀ ਖੋਸਾ ਸਾਹਿਬ ਦੁਆਰਾ ਦੇ ਦਿਓ ਜਿਹਨਾਂ ਨੇ ਸਟਾਲ ਲਾਉਣਾ ਪਲੀਜ਼।
3: ਜੀ ਮੈਂ ਸਪੈਸ਼ਲ ਤੌਰ ਤੇ ਜਿੰਨੇ ਵੀ ਸਾਡੇ ਸਪੋਂਸਰ, ਬਿਜ਼ਨਸਮੈਨ, ਵਲੰਟੀਅਰ, ਜਿੰਨਾ ਵੀ ਸਾਡਾ ਮੀਡੀਆ, ਧੰਨਵਾਦ ਕਰਦਾ ਜਿਹਦੀ ਬਦੌਲਤ ਇਹ ਸਾਨੂੰ ਨਾ ਟਿਕਟ ਲਾਉਣ ਦੀ ਲੋੜ ਪੈਂਦੀ ਆ, ਤੇ ਨਾ ਫਿਰ ਸਾਨੂੰ, ਕਿਉਂਕਿ ਸਾਡੇ ਖਰਚੇ ਥੋੜੇ ਹੁੰਦੇ ਆ
2: ਜੀ, ਜੀ ਜੀ
3: ਬਿਜ਼ਨਸਮੈਨ ਕਵਰ ਕਰ ਲੈਂਦੇ ਜਾਂ ਆਪ ਕਵਰ ਕਰ ਲਈਦੇ ਆ, ਇਸ ਕਰਕੇ ਜਿਹੜਾ ਇਹਦਾ ਨਾਂ ਪੰਜਾਬ ਦੇ ਰੱਖਿਆ ਜੀ, ਦੋਨਾਂ ਪੰਜਾਬਾਂ ਦੀ ਸਾਂਝ ਪਾਉਣ ਵਾਸਤੇ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਸਾਰੇ ਅਸੀਂ ਰਲ ਮਿਲ ਕੇ ਬੈਠਦੇ ਹਾਂ ਜੀ। ਕਿਸੇ ਨੇ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 416-894-6-8-9-4-9-4-0-0
2: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ ਸਰ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਨੀਲਮ ਜੀ ਆ ਗਏ ਆ, ਮੌਰਗੇ ਦੇ ਸਪੈਸ਼ਲਿਸਟ ਆ, ਸਾਡੀ ਟੋਰਾਂਟੋ ਦੀ ਰਾਣੀ, ਵਈ ਵਾਹ ਰਾਣੀ ਸਾਹਿਬਾ, ਕਿਆ ਹਾਲ ਹੈ ਆਪਕੇ?
4: ਆਈ ਐਮ ਵੈਰੀ ਗੁੱਡ, ਥੈਂਕ ਯੂ ਸਰ, ਤੁਸੀਂ ਸੁਣਾਓ?
2: ਮੈਂ ਕਿਹਾ ਰਾਣੀ ਸਾਹਿਬਾ ਦਾ ਫੋਨ ਆ ਗਿਆ, ਪਹਿਲਾਂ ਰਾਣੀ ਸਾਹਿਬਾ ਨੂੰ ਲੈ ਲਈ ਜਲਦੀ, ਜਿਹੜੇ ਰਾਣੀ ਨਾਰਾਜ਼ ਨਾ ਹੋ ਜਾਵੇ ਕਿਤੇ ਸਨੇ, ਰਾਣੀਆਂ ਦੇ ਟੌਰ ਹੁੰਦੀ ਹੈ ਨਾ ਬੜੀ।
4: ਮੈਂ ਨਾਰਾਜ਼ ਵੈਸੇ ਤੁਹਾਡਾ ਹੋਣ ਹੀ ਵਾਲੀ ਆ, ਫਿਰ ਪਹਿਲਾਂ ਇਹ ਸਟੋਰੀ ਸੁਣੋ ਫਿਰ ਗੱਲ ਕਰਦੇ ਆ।
2: ਜੀ ਜੀ ਬੋਲੋ ਪਲੀਜ਼।
4: ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
4: ਮੈਨੂੰ ਕੱਲ ਕਿਸੇ ਇੱਕ ਲੇਡੀ ਦਾ ਫੋਨ ਆਇਆ, ਤੇ ਉਹ ਲੇਡੀ ਦਾ ਕਹਿਣਾ ਸੀ, ਕਹਿੰਦੇ ਸੀ ਮੌਰਗੇਜ ਦਾ ਕੰਮ ਹੈ, ਕਿਤੇ ਕਰਾ ਦੋਗੇ, ਮੁਸੀਬਤ ਚ ਆਉਂਦੇ ਸੰਦਾਰ, ਸਾਰੀ ਸਟੋਰੀ ਸੁਣੀ। ਮੈਂ ਕਿਹਾ ਹਾਂਜੀ ਹੋ ਜੂਗਾ, ਕੋਈ ਗੱਲ ਨੀ, ਲਾਈਕ ਥੋੜਾ ਜਿਹਾ ਟਾਈਮ ਲੱਗੂਗਾ, ਮਹੀਨਾ ਡੇਟ, ਪਰ ਇਹ ਹੋ ਜੂਗਾ, ਹੈਨਾ? ਤੇ ਕਹਿੰਦੇ ਕਿ ਇੱਥੇ ਫੀਸਾਂ ਫੂਸਾਂ ਵੀ ਹੁੰਦੀਆਂ। ਮੈਂ ਕਿਹਾ ਹਾਂਜੀ, ਤੁਹਾਨੂੰ ਇੱਕ ਤਾਂ ਲੋਇਰ ਦੀ ਫੀਸ ਦੇਣੀ ਪੈਣੀ ਆ, ਤੇ ਦੂਜਾ ਤੁਹਾਨੂੰ ਤੁਹਾਡੀ ਅਪਰੇਜ਼ਲ ਹੋਏਗੀ, ਤੀਜਾ ਆਪਣੀ ਫੀਸ ਹੋਏਗੀ। ਉਹ ਕਹਿੰਦੇ ਕਿਤੇ ਤੁਹਾਨੂੰ ਪਤਾ ਸਰਜੀਤ ਜੀ ਨੇ, ਜੋ ਮੇਰੇ ਬ੍ਰਦਰ ਨੇ, ਮੈਂ ਕਿਹਾ ਸਕੇ ਬ੍ਰਦਰ ਨੇ, ਕਹਿੰਦੇ ਸਕਿਆ ਨਾਲੋਂ ਜ਼ਿਆਦਾ ਨੇ। ਮੈਂ ਕਿਹਾ ਸਕਿਆ ਨਾਲੋਂ ਜ਼ਿਆਦਾ ਦਾ ਮਤਲਬ ਕੀ ਹੁੰਦਾ, ਕਿ ਲਾਈਕ ਜਾਂ ਤਾਂ ਇੱਕ ਸਕੇ ਬ੍ਰਦਰ ਹੁੰਦਾ ਜਾਂ ਲਾਈਕ ਬਣਾਏ ਹੁੰਦੇ ਆ, ਹਨਾ? ਕਹਿੰਦੇ ਨਹੀਂ ਜੀ, ਅਸੀਂ ਪੱਗ ਵੱਟ ਭਰਾ। ਮੈਂ ਕਿਹਾ ਪਰ ਤੁਸੀਂ ਲੇਡੀ ਬੋਲਦੇ ਹੋ, ਹੈਨਾ? ਕਹਿੰਦੇ ਹਾਂਜੀ, ਉਹ ਮੇਰੇ ਹਸਬੈਂਡ ਦੇ ਪੱਗ ਵੱਟ ਭਰਾ ਨੇ।
2: ਅੱਛਾ।
4: ਮੈਂ ਕਿਹਾ ਮੈਂ ਕੱਲ ਹਰਜੀਤ ਜੀ ਦਾ ਬਹੁਤ ਤਵਾ ਲਾਣਾ, ਵੀ ਤੁਸੀਂ ਕਿੰਨੇ ਕ ਗਰੀਬ ਪਾਲ ਰੱਖੇ, ਜਿਹੜੇ ਵਿਚਾਰੇ ਪੈਸੇ ਦਿੰਦੇ ਨੀ, ਫਿਰ ਉਹ ਕਹਿੰਦੇ ਕਿ ਤੁਹਾਡੇ ਕੋਲ ਹਰਜੀਤ ਜੀ ਹਰ ਵਾਰੀ ਜਾਂਦੇ, ਨੀਲਮ ਜੀ ਦੇਖੋ ਅੱਜ ਕਾਟੇਜ ਤੇ ਗਏ ਹੋਏ, ਨੀਲਮ ਜੀ ਦੇਖੋ ਵੈਕੇਸ਼ਨ ਤੇ ਗਏ, ਤੁਹਾਡੇ ਕੋਲ ਇੰਨੇ ਪੈਸੇ, ਤੁਸੀਂ ਫਿਰ ਵੀ ਤੁਸੀਂ ਸਾਡੇ ਵਕੀਲ ਦਾ ਪੈਸਾ ਨੀ ਦੇ ਸਕਦੇ, ਇਹ ਕਿੱਦਾਂ ਪੋਸੀਬਲ? ਹੁਣ ਮੈਂ ਹਰਜੀਤ ਜੀ ਨੂੰ ਪੁੱਛਿਆ, ਤੁਸੀਂ ਸਾਰਿਆਂ ਨੂੰ ਇਹ ਕਹਿੰਦੇ ਹੋ ਕਿ ਚਲੋ ਕੋਈ ਨੀ, ਮੇਰਾ ਨਾਮ ਲੈ ਦਿਓ ਕੰਮ ਹੋ ਜੀ ਤੁਹਾਡਾ।
2: ਦੇਖੋ ਪਤਾ ਕੀ ਗੱਲ ਆ, ਇਹ ਤੁਹਾਡਾ ਪਿਆਰ ਆ, ਔਰ ਜੇ ਤੁਹਾਨੂੰ ਕੋਈ ਸੱਜਣ ਮਿੱਤਰ ਮੇਰਾ ਨਾਮ ਲੈ ਕੇ ਫੋਨ ਕਰਦਾ ਨਾ, ਇਟ ਮੀਨਸ ਕਿ ਉਹ ਸੋਚਿਆ ਕਰੋ ਕਿ ਮੈਨੂੰ ਵੀ ਪਿਆਰ ਕਰਦੇ ਆ, ਤੁਹਾਨੂੰ ਵੀ ਪਿਆਰ ਕਰਦੇ ਆ, ਤੇ ਤੁਸੀਂ ਅੱਜ ਮੈਂ ਤੁਹਾਨੂੰ, ਤੁਸੀਂ ਮਿੰਨਾ ਹੋ ਜਾਏ ਭਾਵੇਂ ਨਾਰਾਜ਼ ਭਾਵੇਂ ਰਹੇ ਹੋ ਖੁਸ਼, ਅਸੀਂ ਕੋਈ ਵਕੀਲ ਕੂਲ ਦੀ ਫੀਸ ਨਹੀਂ ਦੇਣੀ, ਤੁਹਾਨੂੰ ਦੇਣੀ ਪੈਣੀ ਆ, ਬਸ ਗੱਲ ਖਤਮ। ਬਸ ਹੁਣ ਤੁਸੀਂ ਮੈਨੂੰ ਪਤਾ ਬਾਅਦ ਚ ਮੇਰਾ ਪੰਗਾ ਪਾਉਣਾ, ਮੈਨੂੰ ਪਤਾ, ਤੇ ਮੈਂ ਤੁਹਾਡਾ ਅੱਜ ਫੋਨ ਚੱਕਣਾ ਨੀ ਮੁੜ ਕੇ, ਮੈਨੂੰ ਪਤਾ ਤੁਸੀਂ ਮੇਰਾ ਪੰਗਾ ਪਾਉਣਾ, ਤੇ ਜਿੰਨੀ ਵੀ ਵਕੀਲਾਂ ਦੀ ਫੀਸ ਹੋਈ 2,000-2,500 ਕੋਈ ਵੀ, ਮੈਂ ਤੁਹਾਨੂੰ ਅੱਜ, ਜਿੰਨੇ ਵੀ ਲਿਸਨਰ ਅੱਜ ਸਾਡੇ ਸੁਣ ਰਹੇ ਆ, ਮੇਰੇ ਕੋ ਭਰਾ ਲਿਓ ਜਿਹੜੇ ਹੈਗੇ ਆ 2,500 ਅਕਾਊਂਟ, ਜੋ ਵੀ ਲੈ ਲਓ ਤੁਸੀਂ, ਹੋਰ ਕੀ ਹੋਣਾ ਮੈਂ, ਠੀਕ ਹੈ ਨਾ? ਤੇ ਇਹ ਨੀਲਮ ਜੀ ਬੜੇ ਸਾਡੇ ਪਿਆਰੇ ਆ, ਕੋਈ ਇਦਾਂ ਦੀ ਗੱਲ ਨੀ ਨੀਲਮ ਜੀ, ਜੇ ਵੀ ਸਾਨੂੰ ਕੋਈ ਵੀ ਸੱਜਣ, ਕੋਈ ਸਾਡੀਆਂ ਲੇਡੀਜ਼, ਕੋਈ ਵੀਰ ਸਾਡੇ ਕਾਲ ਕਰਦੇ ਨਾ, ਸੋ ਮੈਨੂੰ ਪਤਾ ਕੀ ਹੈ, ਜੇ ਤੁਸੀਂ ਪਿਆਰ ਕਰਦੇ ਹੋ ਸਾਰੇ ਜਣੇ, ਤੇ ਮੈਨੂੰ ਮੇਰਾ ਨਾਮ ਲੈ ਕੇ ਕੋਈ ਵੀ ਫੋਨ ਕਰਦਾ ਕਰ ਦਿਆ ਕਰੋ, ਕੋਈ ਇਦਾਂ ਦੀ ਗੱਲ ਨੀ, ਕੋਈ ਭਰਾ ਬਣਾਓ, ਕੋਈ ਵੀਰ ਬਣਾਓ, ਕੋਈ ਭਾਈ ਬਣਾਓ, ਕੋਈ ਬਾਕੀ ਐਕਸ ਵਾਈ ਜੈਡ ਤੁਹਾਡੀ ਮਰਜ਼ੀ ਜੋ ਮਰਜ਼ੀ ਬਣਾਓ, ਠੀਕ ਹੈ ਨਾ? ਤੇ ਇਹ ਨੀਲਮ ਜੀ ਦਾ ਨੰਬਰ ਮੈਂ ਇੱਕ ਵਾਰ ਤੁਹਾਨੂੰ ਜ਼ਰੂਰ ਦਊਂਗਾ, ਨੀਲਮ ਜੀ 647-739-8710। ਅੱਜ ਤੁਸੀਂ ਔਨ ਏਅਰ ਬਿਨਾਂ ਪ੍ਰੋਵਿਸ ਕਰੋ, ਜਦੋਂ ਵੀ ਕਲੋਜ਼ਿੰਗ ਹੋਏਗੀ, ਜਿਹਨਾਂ ਦੀ ਹੋਏਗੀ, ਅਸੀਂ ਲਾਇਰ ਦੀ ਫੀਸ ਨਹੀਂ ਦੇਣੀ, ਤੁਸੀਂ ਰਹੋ ਭਾਵੇਂ ਖੁਸ਼ ਭਾਵੇਂ ਹੋਵੋ ਨਾਰਾਜ਼, ਮੈਂ ਤੁਹਾਡੇ ਕੋਲ ਅੱਜ ਔਨ ਏਅਰ ਕਵਾਣੀ ਕਵਾਣੀ ਆ ਗੱਲ, ਬਸ ਗੱਲ ਖਤਮ।
4: ਚਲੋ ਤੁਹਾਡਾ ਕਿਆ ਸਿਰ ਮੱਥੇ,
2: ਬਹੁਤ
4: ਸਾਰੇ ਲੋਕ ਨੇ ਜਿਨ੍ਹਾਂ ਦੇ ਰਿਨਿਊਅਲ ਦੇ ਟਾਈਮ ਦੇ ਉੱਤੇ ਆਪਾਂ ਬਹੁਤ ਕੁਝ ਕਰ ਸਕਦੇ ਹੁੰਦੇ ਆ, ਉਹਦੇ ਚ ਨੰਬਰ 1 ਕੀ ਜੇ ਰਿਨਿਊਅਲ ਦਾ ਟਾਈਮ ਆ ਗਿਆ ਤੁਹਾਡੇ ਕੋਲ ਡੈਟਸ ਹੈਗੀਆਂ, ਸੈਕਿੰਡ ਮੋਰਗੇਜ ਹੈਗੀ, ਆਪਾਂ ਕੰਸੋਲੀਡੇਟ ਕਰਕੇ ਮੋਰਗੇਜ ਰਲਾ ਕੇ ਇੱਕ ਪੇਮੈਂਟ ਬਣਾ ਸਕਦੇ ਹਾਂ।
2: ਠੀਕ ਹੈ।
4: ਦੂਜੀ ਗੱਲ ਹੈ ਕਿ ਕਾਫੀ ਦੇਰ ਪਹਿਲਾਂ ਜਦੋਂ ਲੋਕਾਂ ਨੇ ਘਰ ਲਿੱਤੇ ਸੀ ਉਹ ਇਹ ਸੋਚ ਸੋਚ ਕੇ ਲਿੱਤੇ ਹੋਏ ਸੀਗੇ ਕਿ ਬੇਸਮੈਂਟਾਂ ਜਿਹੜੀਆਂ ਉਹਦੇ ਚੋਂ ਕਿਰਾਇਆ ਆਏਗਾ, ਉਹਦੇ ਨਾਲ ਥੋੜੀਆਂ ਜਿਹੜੀਆਂ ਪੇਮੈਂਟ ਆ ਈਜ਼ੀ ਨਿਕਲ ਜਾਇਆ ਕਰਨਗੀਆਂ, ਉਹ ਇਸ ਵੇਲੇ ਬੇਸਮੈਂਟਾਂ ਚੜ੍ਹਦੀਆਂ ਨੀ ਪਈਆਂ ਤੇ ਉਹ ਜਿਹੜੀ ਸ਼ੋਰਟ ਫਾਲ ਦੇਖਣ ਨੂੰ ਮਿਲਦੀ ਪਈ ਆ ਉਹਦੇ ਚ ਡੇਲਿੰਕੁਐਂਸੀਜ਼ ਬਹੁਤ ਜ਼ਿਆਦਾ ਆਉਂਦੀਆਂ ਪਈਆਂ, ਉਹਦੇ ਕਰਕੇ ਮਾਰਕੀਟ ਕਾਫੀ ਸਾਰੀ ਬਹੁਤ ਮਾਰਕੀਟ ਕਾਫੀ ਡਾਊਨ ਹੈ। ਘਰਾਂ ਦੇ ਪ੍ਰਾਈਸਿਸ ਹੋ ਸਕਦਾ ਹੋਰ ਵੀ ਥੱਲੇ ਚਲੇ ਜਾਣ। 35% ਇਨ ਬ੍ਰੈਂਪਟਨ ਪੀਪਲ ਆਰ ਬਿਹਾਈਂਡ ਇਨ ਮੋਰਗੇਜ ਪੇਮੈਂਟ, ਉਹਦਾ ਕਾਰਨ ਇਹ ਹੈ ਕਿ ਲੋਕਾਂ ਕੋਲ ਜਾਂ ਕੰਮ ਹੈ ਨੀ ਤੇ ਜਾਂ ਮੋਰਗੇਜ ਪੇਮੈਂਟ ਆ ਜਿਹੜੀਆਂ ਉਹ ਆਪਾਂ ਅੱਡੀਆਂ ਚੁੱਕ ਕੇ ਫਾ ਉਦੋਂ ਲਿੱਤੇ ਸੀ ਤਾਂ ਹੁਣ ਉਹਦੇ ਭੁਗਤਾਨ ਭੁਗਤਦੇ ਪਏ। ਹਾਊਐਵਰ ਜੇ ਤੁਸੀਂ ਇਸ ਸਿਚੁਏਸ਼ਨ ਚ ਹੈਗੇ ਹੋ, ਤੁਹਾਡੇ ਕੋਲ ਘਰ ਚ ਐਕੁਇਟੀ ਹੈਗੀ ਹੈ, ਇਫ ਯੂ ਹੈਵ ਐਨ ਐਕੁਇਟੀ ਵਿਚ ਇਸ ਮਿਲੀਅਨ ਦਾ ਮੰਨ ਲਓ ਘਰ ਦਾ, 5 ਲੱਖ ਦੀ ਮੋਰਗੇਜ ਆ, 1.5 ਲੱਖ ਦੇ ਕਰਜ਼ੇ ਕੁਰਜ਼ੇ ਚੜ੍ਹੇ ਵਿੱਚ, ਸੈਕਿੰਡ ਮੋਰਗੇਜ ਵਿੱਚ, ਕ੍ਰੈਡਿਟ ਕਾਰਡ ਕਾਰਾਂ ਦੀਆਂ ਕਿਸ਼ਤਾਂ 10,000, ਆਪਾਂ ਉਹ ਸਾਰੇ ਦੇ ਸਾਰੇ ਇੱਕ ਪੇਮੈਂਟ ਚ ਰਲਾ ਸਕਦੇ ਹੁੰਦੇ ਆ ਵਿਚ ਇਜ ਮੋਰਗੇਜ, ਜਿਹਦਾ ਸਭ ਤੋਂ ਘੱਟ ਇੰਟਰਸਟ ਹੈ 3.7-3.8 ਇਹਦੇ ਨੇੜੇ ਤੇੜੇ, ਬਾਕੀ ਦਾ ਤੁਸੀਂ ਕ੍ਰੈਡਿਟ ਕਾਰਡ ਦਾ 20-25% ਇੰਟਰਸਟ ਨਹੀਂ ਕਰਦੇ ਹੋ। ਐਂਡ ਓਨ ਟੋਪ ਇੱਕ ਉਹ ਹੈਬਿਟ ਹੋ ਜਾਂਦੀ ਹੈ ਕਿ ਚਲੋ ਕਾਰਡ ਤੇ ਕੱਲ ਨੂੰ ਪੈਸੇ ਦੇ ਦਾਂਗੇ ਜਾਂ ਪਰਸੋਂ ਨੂੰ ਦੇ ਦਾਂਗੇ, ਮਿਨੀਮਮ ਪੇਮੈਂਟ ਦਾ ਤਾਂ ਤੁਸੀਂ ਆ ਜਾਂਦੇ ਹੋ ਵਿਚ ਇਜ ਕਈ ਪੀਪਲ $800-900 ਜਸਟ ਮਿਨੀਮਮ ਪੇਮੈਂਟ ਦਾ ਪੇ ਕਰੀ ਜਾਂਦੇ, ਬੈਲੈਂਸ ਉੱਥੇ ਦਾ ਉੱਥੇ ਖੜਾ, ਸੇਮ ਐਸ ਸੈਕਿੰਡ ਮੋਰਗੇਜ, ਸੇਮ ਐਸ ਸੈਕਿੰਡ ਮੋਰਗੇਜ, $2,200 ਤੱਕ ਤੁਸੀਂ ਸੇਵ ਕਰ ਸਕਦੇ ਹੋ ਇਫ ਵੀ ਕੈਨ ਕੰਸੋਲੀਡੇਟ ਦੀਸ ਡੈਟਸ ਔਨ ਮੋਰਗੇਜ। ਲਾਸਟ ਥਿੰਗ, ਤੁਸੀਂ ਉਹ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖਣੀ ਹੈ, ਘਰਾਂ ਦੇ ਪ੍ਰਾਈਸ ਡਿੱਗਦੇ ਪਏ ਆ, ਇਸ ਵੇਲੇ ਐਕੁਇਟੀ ਹੈਗੀ ਆ, ਕੱਲ ਨੂੰ ਇਹ ਗੈਪ ਹੋ ਜਾਣੀ ਹੈ, ਹੂ ਨੋਜ਼, ਆਈ ਐਮ ਨੋਟ ਲਾਈਕ 100%, ਪਰ ਫੇਰ ਵੀ ਜਿੱਦਾਂ ਮਾਰਕੀਟ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ।
2: ਜੀ ਜੀ ਜੀ ਜੀ।
4: If you have an equity, take it out, put it somewhere safe, don't spend it on the time that they then jado karan jo equity nahi ho gaya, at least you will have that money safe,
2: what
4: the coin trust ki panda stays in your bank, that's all, jinni we up to 80% loan to value the apan tonu karza la ke de sakde ha। Mortgage broker, mortgage queen, mortgage alliance in Neelam Saro, 647-739-8710, have a wonderful day।
2: ਨੰਬਰ ਨੀਲਮ ਜੀ ਇੱਕ ਵਾਰੀ ਪਲੀਜ਼ ਦੁਬਾਰਾ ਦੇ ਕੇ ਜਾਓ,
4: 647-739-8710
2: ਤੇ ਨੀਲਮ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ। ਥੈਂਕ ਯੂ ਵੈਰੀ ਮਚ ਮੈਮ, ਸੋ ਨਾਈਸ ਆਫ ਯੂ। ਪ੍ਰੋਗਰਾਮ ਪੰਜਾਬੀ ਵਿਰਸਾ, ਰਾਜਨ ਜੀ ਬੋਲੋ ਸਰ, ਕੀ ਹਾਲ ਆ ਜੀ?
5: ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਸਾਰੇ ਸਰੋਤੇ ਨੂੰ ਦੱਸਦੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਜੀ ਅੱਜ ਸਾਡੀ ਸੈਂਟਰ ਰੋਡ ਤੇ ਰੈਡੀ ਵਾਲੀ ਲੋਕੇਸ਼ਨ ਦਿੱਤੇ ਹੈ, ਜੇ ਅੱਜ ਨਹੀਂ ਆ ਸਕਦੇ ਤੇ ਸੈਟਰਡੇ ਨੂੰ ਸਾਡੀ ਰੈਜੋਲੂਸ਼ਨ ਵਾਲੀ ਲੋਕੇਸ਼ਨ ਦਿੱਤੇ ਵੀ ਡਾਕਟਰ ਅਵੇਲੇਬਲ ਹੋਣਗੇ। ਸੋ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ 905-460-8888-905-460-8888। ਜਿਨ੍ਹਾਂ ਨੇ ਵੀ ਬ੍ਰਾਂਡਿਡ ਫਰੇਮ ਲੈਣੇ ਨੇ, ਵਰਸਾਚੀ ਦੇ, ਡੋਲਚੀ ਗਬਾਨਾ ਦੇ, ਟੋਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਪ੍ਰਾਡਾ ਦੇ, ਗੁੱਚੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦੇ ਉੱਤੇ ਮਿਲ ਰਹੇ ਨੇ।
2: ਜੇ
5: ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਟਸਪੀਡ ਦੇ, ਤੇ ਤੁਹਾਨੂੰ ਫਲੈਟ 50% ਆਫ ਮਿਲ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਵੈਲੈਂਟੀਨੋ ਦੇ ਫਰੇਮ ਤੇ ਫੈਂਡੀ ਦੇ ਫਰੇਮ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਇੱਦਾਂ ਦੀਆਂ ਬਹੁਤ ਸਾਰੀਆਂ ਹੋਰ ਡੀਲਸ ਨੇ ਜਿਹੜੀਆਂ ਤੁਸੀਂ ਸਾਡੇ ਸਟੋਰ ਤੇ ਵਿਜਿਟ ਕਰਕੇ ਲੈ ਸਕਦੇ ਹੋ। ਸਪੈਕਸ ਐਕਸਪ੍ਰੈਸ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ ਸਾਡਾ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੀ ਕਰਦੇ ਹਾਂ। 905-460-8888-905-460-8888।
2: ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਏਅਰ ਪ੍ਰੋ ਮਕੈਨੀਕਲ ਕੰਪਨੀ ਤੁਸੀਂ ਕਾਲ ਕਰ ਸਕਦੇ ਆ। ਕੱਲ ਗਰਮੀ ਬੜੀ ਸੀ, ਕੱਲ ਲੋਕਾਂ ਦੇ ਏਸੀ ਨਹੀਂ ਚੱਲੇ, ਬੜਾ ਕੰਮ ਪੰਗਾ ਪਿਆ, ਬਹੁਤ ਲੋਕਾਂ ਨੂੰ ਮੈਂ ਨੰਬਰ ਦਿੱਤੇ ਏਅਰ ਪ੍ਰੋ ਦੇ, ਸਾਡੇ ਭਾਜੀ ਪਰਮਜੀਤ ਭਾਜੀ ਦਾ, ਟੋਨੀ ਭਾਈ ਦਾ ਨੰਬਰ ਮੈਂ ਦਿੱਤਾ, ਔਰ ਬਹੁਤ ਪਰਿਵਾਰਾਂ ਨੇ ਕਾਲ ਕੀਤੀ। ਗੈਸ ਭਰ ਕੇ ਰਾਤੀ ਬਿਲਕੁਲ ਠੰਡੇ ਹਾਰੇ ਹੋ ਕੇ ਸੁੱਤੇ ਆ ਬੰਦੇ, ਔਰ ਇਹ ਜਿਨ੍ਹਾਂ ਦੀ ਗੈਸ ਲੀਕ ਹੋ ਗਈ ਹੈ, ਗੈਸ ਭਰਨ ਵਾਲੀ ਹੈ, ਤੁਹਾਡੇ ਏਸੀ ਦੇ ਵਿੱਚ ਨੰਬਰ ਨੋਟ ਕਰੋ 416-720-2081। ਘਰ ਦੇ ਨਵੇਂ ਏਸੀ ਲਵਾਉਣੇ ਆ, ਹੁਣ ਲਵਾ ਲਓ, ਹੁਣ ਤੁਹਾਨੂੰ ਡਿਸਕਾਊਂਟ ਮਿਲ ਰਿਹਾ, ਰੈਗੂਲਰ ਪ੍ਰਾਈਸ ਤੋਂ 15-20% ਦਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ, 10 ਸਾਲ ਦੀ ਨਾਲ ਹੋਊਗੀ ਗਰੰਟੀ ਏਸੀ ਦੀ। 416-720-2081 ਤੇ ਕਾਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਦੀ ਘਰ ਦੀ ਫਰਨਸ ਖਰਾਬ ਹੋ ਗਈ ਹੈ, ਨਵੀਂ ਲਵਾ ਲਓ, ਨੰਬਰ ਇੱਕੋ ਹੀ ਹੈ 416-720-2081 ਤੇ ਕਾਲ ਕੀਤੀ ਜਾ ਸਕਦੀ ਹੈ। ਨਵੀਂ ਫਰਨਸ ਦਾ ਰੇਟ ਬੜਾ ਘੱਟ ਹੈ, ਔਰ ਬ੍ਰੈਂਡ ਵਧੀਆ ਇਹਨਾਂ ਕੋਲ ਆਏ ਆ, ਬ੍ਰੈਂਡ ਵਾਲੇ ਜਿਹੜੀ ਤੁਸੀਂ ਫਰਨਸ ਲਾਉਣੀ ਹੈ, ਬ੍ਰੈਂਡ ਵਾਲਾ ਏਸੀ ਲਵਾਉਣਾ, ਵਧੀਆ ਗੈਸ ਭਰ ਕੇ ਨਵੇਂ ਮਾਡਲ ਦੀ ਗੈਸ, ਪੁਰਾਣੀਆਂ ਗੈਸਾਂ ਨੇ ਅੱਜ ਕੱਲ੍ਹ ਖਤਮ ਹੋ ਗਈਆਂ, ਅੱਜ ਕੱਲ੍ਹ ਪੁਰਾਣੇ ਏਸੀਆਂ ਦੇ ਵਿੱਚ ਨਾ ਪੁਰਾਣੀ ਗੈਸ ਭਰੀ ਹੋਈ ਹੈ, ਇਹ ਨਵੇਂ ਏਸੀ ਆ, ਨਵੀਂ ਗੈਸ ਭਰਦੇ ਇਹਦੇ 'ਚ, ਅਤੇ ਵੇਖਿਓ ਜਿਹਾ ਫਰਾਰੇ ਮਾਰਦੀ ਹਵਾ, ਜੇ ਉੱਤੇ ਹਵਾ ਨਹੀਂ ਜਾਂਦੀ ਸੈਕਿੰਡ ਫਲੋਰ 'ਤੇ ਤਾਂ ਇੱਕ ਵਾਰੀ ਕਾਲ ਕਰਕੇ ਪੁੱਛ ਲਓ ਭਾਈ, ਅਤੇ ਤੁਹਾਡੇ ਘਰ ਆ ਕੇ ਚੈੱਕ ਕਰ ਜਾਣਗੇ ਆ ਕੇ, ਜੇ 100-150 ਲੈ ਵੀ ਗਈ ਤਾਂ ਸਾਰੇ ਪੱਖੇ ਪੁੱਖੇ ਸੈੱਟ ਕਰ ਜਾਣਗੇ ਏਸੀ ਦੇ, ਜਿਹੜੀ ਕਹਿੰਦੇ ਨਾ ਸਰਵਿਸ ਹੁੰਦੀ ਆ ਉਹ ਹੋ ਜਾਏਗੀ ਤੁਹਾਡੇ ਏਸੀ ਦੀ। ਨੰਬਰ ਨੋਟ ਕਰੋ, 40 ਸਾਲ ਪੁਰਾਣੀ ਇਹ ਕੰਪਨੀ ਆ ਕੈਨੇਡਾ ਦੇ ਵਿੱਚ, ਇਹ ਪਰਮਜੀਤ ਅਰਨ ਦੁਨੀਆ ਜਾਣਦੀ ਆ, ਪਰਮਜੀਤ ਸਿੰਘ, ਇਹ ਐਸਾ ਕਮਾਲ ਦਾ ਕੰਮ ਕਰਦੇ ਆ ਕਿ ਕਮਾਲ ਹੀ ਕਰ ਦਿੰਦੇ ਆ। 416-720-2081 ਤੇ ਕਾਲ ਕੀਤੀ ਜਾ ਸਕਦੀ ਹੈ, ਔਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰ ਲਿਓ। ਮਾਸਟਰ ਜੂਲਰ ਵੱਲੋਂ ਅਗਲੇ ਗੀਤ ਨੂੰ ਸਪੋਂਸਰ ਕੀਤਾ ਜਾ ਰਿਹਾ, ਔਰ ਮਾਸਟਰ ਜੂਲਰ ਕੈਸਾ ਸਟੋਰ ਬਣਿਆ ਬਈ, ਭੁੱਖ ਲੈਂਦੀ ਜਾ ਕੇ, ਜਿਹਨੂੰ ਕਹਿੰਦੇ ਨਾ ਚੋਟੀ ਦਾ ਸਟੋਰ ਬਣਿਆ ਮਾਸਟਰ ਜੂਲਰ, ਏਅਰਪੋਰਟ ਹੈ ਮੇਫਿਟ ਦੇ ਕੋਰਨਰ ਤੇ ਹੈ, ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਮਾਸਟਰ ਜੂਲਰ ਬਵੇੜ ਐਂਡ ਮਾਊਂਟ ਐਸ਼ ਦੇ ਕੋਰਨਰ ਤੇ ਹੈ ਮਾਸਟਰ ਜੂਲਰ ਵਾਲੇ। ਤੁਸੀਂ ਵੀ ਵਧੀਆ ਸੋਨਾ ਲੈਣਾ, 24 ਕੈਰਟ ਦੇ ਬਿਸਕੁਟ ਲੈਣੇ ਆ, ਕੜੇ ਬਣਾਉਣੇ, ਇੰਡੀਆ ਜਾ ਰਹੇ ਹਾਂ ਅਤੇ ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ। ਮਾਸਟਰ ਜੂਲਰ ਵਾਲੇ ਕਹਿੰਦੇ ਆ ਇਸ ਵੀਕਐਂਡ ਦੇ ਤੁਹਾਡੇ ਵਾਸਤੇ ਸਪੈਸ਼ਲ ਆਫਰ ਚੱਲ ਰਹੀ ਹੈ, ਜਿਨ੍ਹਾਂ ਨੇ ਵੀਰਾਂ ਨੇ ਕੜੇ ਬਣਾਉਣੇ ਆ ਉਹਨਾਂ ਦੀ ਸਪੈਸ਼ਲ ਆਫਰ ਆ, ਰੇਟ ਬੜਾ ਘੱਟ ਆ, ਔਰ ਤਾਜ਼ੇ ਤਾਜ਼ੇ ਕੜੇ, ਵਧੀਆ ਡਿਜ਼ਾਈਨਰ ਕੜੇ ਤਿਆਰ ਹੋਣ, ਉੱਤੇ ਏਕ ਓਂਕਾਰ ਲਿਖਿਆ ਹੋਏਗਾ, ਖੰਡਾ ਵਾਹਿਆ ਹੋਏਗਾ, ਜੇ ਉਸ ਤਰ੍ਹਾਂ ਦੇ ਓਮ ਅੱਲਾ ਦਾ ਨਾਂ ਲਿਖਵਾਉਣਾ ਹੈ ਕੜਿਆਂ ਦੇ ਉੱਤੇ, ਉਹ ਵੀ ਲਿਖ ਦੇਣਗੇ। ਮਾਸਟਰ ਜੂਲਰ 905-906-2424 ਦੇ ਕਾਲ ਕੀਤੀ ਜਾ ਸਕਦੀ, ਹੈੱਡ ਆਫਿਸ ਦੇ ਅਮਨ ਜੀ ਨੂੰ ਕਾਲ ਕਰ ਲਿਓ ਜਾਂ ਗੁਰਪ੍ਰੀਤ ਸਿੰਘ ਵਾਲਿਆਂ ਨੂੰ ਕਾਲ ਕੀਤੀ ਜਾ ਸਕਦੀ ਹੈ। ਬਹੁਤ ਪਿਆਰ ਵਾਲੇ ਸੱਜਣ, ਪਿਓ ਪੁੱਤ ਦੀ ਜੋੜੀ, ਅਤੇ ਫਿਰ ਐਸਾ ਕਮਾਲ ਦਾ ਕੰਮ ਕਰਦੇ ਆ, ਸੋਨਾ ਖਿੱਚ ਕੇ ਰੱਖਦੇ ਆ। 905-906-2424 ਦੇ ਕਾਲ ਕੀਤੀ ਜਾ ਸਕਦੀ ਹੈ। ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, ਵਧੀਆ ਸੋਨਾ, ਕੁਆਲਿਟੀ ਦਾ ਸੋਨਾ।

0: ਬਹੁਤ ਪਿਆਰਾ ਗੀਤ ਹੈ। ਹਰਪ੍ਰੀਤ ਸੈਣੀ ਦਾ ਵਿਹਲੇ ਨਹੀਂ ਹੋਇਆ ਜੇ ਗੱਲਾਂ ਕਰ ਕਰਕੇ, ਕਿਉਂਕਿ ਪਤਾ ਕੀ ਹੈ, ਹਰ ਇੱਕ ਪਰਿਵਾਰ ਦੀ ਨੀਡ ਹੈ, ਔਰ ਜਿਹੜੀ ਇਹ ਪਾਲਿਸੀ ਅੱਜ ਆਈ ਹੈ ਇਹ ਹਰ ਪਰਿਵਾਰ ਦੀ ਨੀਡ ਹੈ। ਹਰਪ੍ਰੀਤ ਸੈਣੀ ਜੀ, ਤੁਸੀਂ ਨੰਬਰਸ ਆਫ ਕਾਲਸ ਰਿਸੀਵ ਕੀਤੀਆਂ, ਔਰ ਤੁਸੀਂ 12 ਤੋਂ ਬਾਅਦ ਉਹਨਾਂ ਨੂੰ ਜਾ ਕੇ ਪੂਰੀਆਂ ਡਿਟੇਲਸ ਦੇ ਵਿੱਚ ਪਾਲਿਸੀ, ਇੱਕ ਤਾਂ ਬੰਦਾ ਬੜਾ ਕਾਹਲਾ ਸੀ, ਉਹ ਕਹਿੰਦਾ ਜੀ ਕਰ ਹੀ ਦਿਓ ਪਾਲਿਸੀ ਹੁਣੇ, ਪਰ ਆਫਿਸ ਜਾ ਕੇ ਕਰਨਗੇ ਪਾਲਿਸੀ, ਇੰਨੀ ਜਲਦੀ ਨਹੀਂ ਹੁੰਦਾ। ਔਰ ਹਰਪ੍ਰੀਤ ਜੀ, ਹੋਰ ਅਖੀਰ 'ਤੇ ਅੱਜ ਸਿਰਫ ਮੈਂ ਇਸ ਪਾਲਿਸੀ ਬਾਰੇ ਗੱਲ ਕੀਤੀ ਹੈ ਕਿਉਂਕਿ ਪਾਲਿਸੀ ਬੜੀ ਜ਼ਰੂਰੀ ਸੀ ਇਹ। ਬਹੁਤ ਪਰਿਵਾਰਾਂ 'ਚ ਇਸ਼ੂ ਹੁੰਦਾ, ਕਈ ਵਾਰੀ ਫਾਈਨੈਂਸ਼ਲੀ ਤੌਰ 'ਤੇ ਬੰਦੇ ਸਟਰੋਂਗ ਨਹੀਂ ਹੁੰਦੇ, ਉਹ ਕੋਈ ਨਾ ਕੋਈ ਚਲੋ ਚਾਰ ਪੈਸੇ ਜੁੜ ਜਾਂਦੇ ਆ। ਦੇਖੋ, ਜਾਣਾ ਤਾਂ ਹਰ ਇਨਸਾਨ ਨੇ ਹੀ ਆ, ਫਿਰਨਲ ਵੀ ਹੋਣਾ, ਫਿਰਨਲ ਦੇ ਪੈਸੇ ਵੀ ਲੱਗਣੇ ਆ, ਪਰ ਜਾਣ ਲੱਗਿਆ ਜੇ ਕੁਛ ਕਹਿੰਦੇ ਹੁੰਦੇ, ਜੇ ਕੋਈ ਫਾਈਨੈਂਸ਼ਲੀ ਤੌਰ 'ਤੇ ਹੈਲਪ ਹੁੰਦੀ ਹੈ ਤਾਂ ਵਾਈ ਨਾਟ, ਇਹ ਕਰਾ ਲੈਣੀ ਚਾਹੀਦੀ ਹੈ। ਇਹਨਾਂ ਮੁਲਕਾਂ 'ਚ ਪਾਲਿਸੀਆਂ ਹਨ, ਅਤੇ ਮੈਂ ਸਮਝਦਾ ਕਿ ਜਿਹੜੇ ਪਰਿਵਾਰਾਂ ਵਿੱਚ ਸਾਡੇ ਬਜ਼ੁਰਗਾਂ ਦੀ ਏਜ 70+, 75+, 80+, ਦੇਖੋ 85 ਸਾਲ ਤੱਕ ਹੋ ਸਕਦੀ ਹੈ ਨਾ,
1: ਬਿਲਕੁਲ ਜੀ, ਮੈਕਸਿਮਮ ਏਜ 85 ਤੱਕ।
0: ਹਾਂਜੀ, ਥੋੜ੍ਹਾ ਜਿਹਾ ਹੋਰ ਦੱਸੋ ਡਿਟੇਲ, ਜਿਹੜੀ ਤੁਹਾਨੂੰ ਕਾਲਸ ਆਈਆਂ ਉਹਨਾਂ ਨੂੰ 12 ਵਜੇ ਤੁਸੀਂ ਕਰੋਗੇ ਜਾ ਕੇ ਆਫਿਸ ਜਾ ਕੇ ਕਾਲ, ਅਤੇ ਇਹ ਪਾਲਿਸੀ ਜਲਦੀ ਜਲਦੀ ਕਰਾ ਲਓ। ਕਈ ਵਾਰੀ ਕੰਪਨੀਆਂ ਦੇ ਹੁੰਦਾ ਸਿਸਟਮ, ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੰਪਨੀ ਦੇ

0: नंबर सिक्स टॉप चॉइस इंश्योरेंस द ऑफिस, अगर टॉप चॉइस इंश्योरेंस द ऑफिस अगर मेरा 416-817-6500, डिफरेंट डिफरेंट प्लान्स, डिफरेंट डिफरेंट इन्वेस्टमेंट ऑप्शन आप ऑलवेज दसते रहने हैं। जो भी तुसी कोई भी क्लाइंट विजिट करता है उन्होंने प्रॉपर नीड एनालिसिस करके कि उन्होंने किन्नी क अमाउंट की कवरेज की जरूरत है, कि इन्वेस्टमेंट ऑप्शन उन्होंने वधिया होंगे उन्होंने बारे भी आप जरूर दसते हैं। सो नंबर मेरा अगेन 416-817-6500, 416-817-6500।
1: नंबर एक बार हरप्रीत सैनी जी का मैं भी देना, बड़े पुराने अपने फील्ड दे विच और लंबे समय का तजर्बा रखते हरप्रीत सैनी जी, 416-817-6500 दे कॉक दी जा सकती है। ਮੈਨੂੰ ਪਤਾ ਬਹੁਤ ਫੈਮਿਲੀਜ਼ ਹਰਪੀ ਜੀ ਸਾਡੀਆਂ ਕੰਮ ਤੇ ਇਸ ਵੇਲੇ ਸੁਣ ਰਹੀਆਂ ਲੇਡੀਜ਼ ਹੈ ਨਾ, ਉਹ ਤੁਹਾਨੂੰ 3:30-4 ਤੋਂ ਬਾਅਦ 5 ਕਾਲ ਕਰਨਗੇ ਘਰ ਜਾ ਕੇ, ਤੇ ਉਦੋਂ ਫੋਨ ਤੁਸੀਂ ਜ਼ਰੂਰ ਚੱਕ ਲਿਓ, ਠੀਕ ਹੈ? ਕਿਉਂਕਿ ਘਰ ਜਾ ਕੇ ਸਲਾਹ ਕਰਨਗੇ, ਜਾ ਕੇ ਆਪਣੇ ਹਸਬੈਂਡ ਨਾਲ ਲੇਡੀਜ਼ ਜਾ ਕੇ, ਸਾਡੇ ਵੀਰ ਸੋ ਰਿਹਾ ਕਿ ਰੂਪਰ ਵਾਲੇ ਘਰ ਜਾਣਗੇ ਆਪਣੀ ਮਿਸਿਸ ਨਾਲ ਸਲਾਹ ਕਰਨਗੇ, ਤੇ ਉਹ ਫਿਰ ਇਹ ਜਿਹੜੀ ਪਾਲਿਸੀ ਹੈ ਉਹਨਾਂ ਜ਼ਰੂਰ ਲੈ ਕੇ ਦਿਓ ਆਪਣੇ ਬਜ਼ੁਰਗਾਂ ਵਾਸਤੇ। ਨੰਬਰ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼,
0: 416-817-6500, 416-817-6500।
1: ਹੰਸ ਰਾਜ ਹੰਸ ਸਤੰਬਰ 18 ਨੂੰ ਫਰਾਈਡੇ ਨਾਈਟ ਨੂੰ ਲਿਵਿੰਗ ਆਰਟ ਸੈਂਟਰ ਮਿਸੀ ਸਾਗਾ ਚ ਆ ਰਹੇ ਆ, ਤੁਹਾਡੇ ਵਾਸਤੇ ਸ਼ੋਅ ਹੋ ਰਿਹਾ ਹੈ ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਨਾਲ, ਔਰ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਵੀ ਗਾਉਣਗੇ ਹੰਸ ਰਾਜ ਹੰਸ। ਜੇ ਤੁਸੀਂ ਚਾਹੁੰਦੇ ਆ ਕਿ ਹੰਸ ਰਾਜ ਹੰਸ ਤੁਹਾਡੇ ਸਟੋਰ ਤੇ ਆਵੇ, ਤੁਹਾਡੇ ਆਫਿਸ 'ਚ ਆਵੇ, ਤੁਹਾਡੀ ਫੈਕਟਰੀ ਦੇ ਵਿੱਚ ਆਵੇ, ਤੇ ਤੁਸੀਂ ਮੈਨੂੰ ਕਾਲ ਕਰ ਲਿਓ, ਥੋੜਾ ਜਿਹਾ ਚੜਾਵਾ ਚਾੜਨਾ ਪੈਣਾ ਤੇ ਫਿਰ ਕੰਮ ਹੋ ਜਾਣਾ ਤੁਹਾਡਾ, ਠੀਕ ਹੈ? ਨਾਲੇ ਤੁਹਾਡੀ ਟੌਹਰ ਬਣ ਜੂਗੀ, ਤੁਹਾਡੇ ਰਿਸ਼ਤੇਦਾਰ, ਪਰਿਵਾਰ ਦੇ ਮੈਂਬਰ, ਤੁਹਾਡੇ ਇੰਪਲੋਈਜ਼ ਅਤੇ ਸਾਰੇ ਫੋਟੋ ਖਿਚਾਉਣਗੇ ਹੰਸ ਰਾਜ ਹੰਸ ਦੇ ਨਾਲ। ਮੈਨੂੰ ਕਾਲ ਕਰਨੀ ਪੈਣੀ ਉਹਦੇ ਵਾਸਤੇ 6474481000, 647-448-1000। ਨਾਲੇ ਤੁਹਾਡੇ ਆਫਿਸ ਆ ਜਾਣਗੇ, ਨਾਲੇ ਉੱਥੇ ਆ ਕੇ ਤੁਹਾਡੇ ਨਾਲ ਚਾਹ ਪਾਣੀ ਪੀਣਗੇ ਹੰਸ ਰਾਜ ਹੰਸ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Hello.
2: ਕਟਾਰੀਆ ਟੂਰਸ ਐਂਡ ਟਰੈਵਲ।
1: ਹਾਂਜੀ, ਕਟਾਰੀਆ ਟੂਰ ਐਂਡ ਟਰੈਵਲ।
2: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ।
1: ਓ ਇੰਡੀਆ ਕੀ, ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ। ਇੰਡੀਆ ਕਿੱਥੇ ਜਾਣਾ?
2: 4 ਟਿਕਟਾਂ ਦਿੱਲੀ ਦੀਆਂ ਤੇ 2 ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ?
1: ਮਿਲ ਜਾਣਗੀਆਂ, ਬਿਲਕੁਲ ਮਿਲ ਜਾਣਗੀਆਂ। ਦਿੱਲੀ, ਮੁੰਬਈ, ਅੰਮ੍ਰਿਤਸਰ, ਇਹੋ ਤਾਂ ਸਾਡੀ ਸਪੈਸ਼ਲਿਟੀ ਹੈ। ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ। ਤੇ ਹਾਂ, ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ।
2: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200, 905-678-1200, ਕਟਾਰੀਆ ਟੂਰਸ ਐਂਡ ਟਰੈਵਲ।
3: 32, 55, 80, 98, 80, 52, 80, 82, 90, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
4: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 ਗੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828, 905-450-2828।

0: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
3: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
2: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
3: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
3: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
2: 647-739-8710।
4: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 9057908335-790-8383-35 ਔਰ ਵਿਜ਼ਿਟ www.reetiglass.com।
5: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
6: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
5: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
5: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
7: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
0: ਮੈਂ ਕਿਹਾ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
0: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
9: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
11: ਨਾਓ ਓਪਨ ਟਿਲ 2 AM।
12: I am Dave Tatla and you are not.
13: Indian Fruitland, one stop for all your grocery needs.
14: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
15: ਲੈ ਦੱਸ ਭਲਾ ਇਹਦਾ ਕੀ ਸਬੂਤ ਆ ਕਿ ਤੂੰ ਡੰਡ ਮਾਰਨ ਦੇ ਲਈ ਅਖਾੜੇ ਚ ਗਿਆ ਸੀ? ਓਏ
16: ਆ ਵੇਖੋ ਉੱਥੋਂ ਦੀ ਲਾਲ ਮਿੱਟੀ ਪਾਪਾ।
15: ਬਈ ਵੈਰੀ ਗੁੱਡ ਵੈਰੀ ਗੁੱਡ। ਅੱਛਾ ਤੇ ਹੁਣ ਤੂੰ ਦੱਸ ਬਈ ਕੰਪਿਊਟਰ ਦੀ ਕਲਾਸ ਲਗਾਉਣ ਗਈ ਸੀ, ਇਹਦਾ ਕੀ ਸਬੂਤ ਆ?
16: ਆ ਦੇਖੋ ਡੈਡੀ, ਉੱਥੋਂ ਦੇ ਕੰਪਿਊਟਰ ਦਾ ਮਾਊਸ
15: ਹੈ।
17: ਫਿੱਟੇ ਮੂੰਹ ਤੇਰੇ।
18: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
19: ਕੰਡੀਸ਼ਨਸ ਅਪਲਾਈ।
5: Ladies and gentlemen, introducing from CHLO AM 530, the number one radio host in the world,

0: गुड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबर आना तुहानू जोड़ के रखिए। अगे चल के सुखी निजी साहब प्रोग्राम पेश करनगे वतनों दूर और मनप्रीत जी इंडिया तो खबर तुहाडे लई पेश करनगे। सब तो पहला छतरी छाता रिपोर्ट हाजिर है। सूरज सिंह अज 6:11 कानूनी तौर ते आया, शाम नूं 8:34 ते चले जाणा। महीना पहला 9 बजे जांदा हुंदा सी, तकरीबन 24-25 मिंट दिन घट गया। मामा चंद सिंह तुहानूं पता ही है 11:33 ते आया शाम नूं, ते कल नूं दुपहरे 2 बजे जाणा उहने। अज जिहड़ा मौसम सारा दिन बदलवाई, हल्की हल्की धुप भी कदे ना कदे निकलेगी, बारिश पैण दे आसार नजर आउंदे ने, झखड़ झोले आउणगे, थंडरस्टॉर्म आउणगे, तापमान 28 डिग्री। कल नूं कलाउडी थंडरस्टॉर्म ते बारिश, तापमान 26 डिग्री। सैटरडे नूं मिक्स ऑफ सन एंड कलाउड थंडरस्टॉर्म, तापमान 30 डिग्री। संडे नूं तापमान 30 डिग्री होणगे, मिक्स ऑफ सन एंड कलाउड, बारिश पैण दे आसार नजर आउंदे ने। मंडे नूं भी बारिश पएगी, तापमान 28 डिग्री। ट्यूजडे नूं मिक्स ऑफ सन एंड कलाउड, 26 डिग्री तापमान रहणगे। साडे स्टूडियो दे नंबर 2 बजे तक सेम हुंदे ने, 905-799-0999, 709-0999। स्पोर्ट्स दे खेतर च राती ब्लू जी आलिआं ने 10वीं इनिंग च जाके ह्यूस्टन एस्ट्रो नूं 5-4 दे फर्क नाल हराया।
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals valon dittiyan jandiyan han. Eh taqreeban saariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit C X1, Gorway and Countryside de corner te. Jyada jankari layi please call 905-913-5256, 905-913-5256.
2: Are you ready?
0: टिक्का जंक्शन ले 647-429-4040। केटरिंग करानी है छोटी बड़े फंक्शन ले, नो प्रॉब्लम, 647-429-4040। लाइव कुकिंग करानी है करे, नो प्रॉब्लम, 647-429-4040। तुसी इन्हारे बैंकुट हॉल या लॉज में छोटी बड़ी पार्टी करनी है, नो प्रॉब्लम, 647-429-4040, 647-429-4040। मॉर्गेज सॉल्यूशन दे गुरप्रीत समरा जी, तुहाडे मकान दी रिन्यूअल आ रही है, तुसी अपनी मॉर्गेज बी सी लैंडर तो हटा के ए लैंडर नाल करवानी है और इंटरेस्ट रेट ते भी बचत करनी है, कॉल 905-460-9099। प्री अप्रूवल भी करवा के दिंदे हन ताकि कॉन्फिडेंस नाल मकान लै सकदे हो। 80-90 हज़ार बेस नूं बनाउण लई चाहीदे ने, मकान लैण वेले इस दा भी अरेंजमेंट कीता जांदा है। गुरप्रीत समरा नाल बैठ के डिस्कस करो, 2155 B स्टील्स एवन्यू नियर टॉप रूम यूनिट 32, 905-460-9099, 905-460-9099, 460-9099।
3: पूरे 40 साल हो गए अपने ब्याह नु, फिर किथे सेलिब्रेट करन दा इरादा है?
4: मेरी मन्नो आपा पिंड ना चलिए।
3: धर्म नाल आ ता तू मेरे मन दी गल ही कहती है, पर इन्नी छेती टिकटां कित्थों मिलणगियां?
4: गिल इंटरनेशनल ट्रैवल तो अपने साथ वर गई साथ है उन्हां दा, अपने क्लाइंट्स दे नाल पिछले 40 सालां तो।
3: 40 सालां तो बेदाग सर्विस गिल इंटरनेशनल ट्रैवल,
4: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया पाकिस्तान या दुनिया दे किसे भी कोने च करना होए ट्रैवल,
5: सर्विंग कनाडा नेशन वाइड,
4: 905-671-8400 or 905-796-8800 or visit giltravels.ca.
0: ਅਮਰਪ੍ਰੀਤ ਪ੍ਰੋਗਰਾਮ ਚ ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਅਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਕੱਲ ਤੁਹਾਨੂੰ ਅਵਾਰਡ ਵਗੈਰਾ ਮਿਲੇ, ਲੰਚ ਬੜਾ ਸੋਹਣਾ ਹੋਇਆ।
2: ਥੈਂਕ ਯੂ ਥੈਂਕ ਯੂ।
0: ਤੁਹਾਡੀਆਂ ਫੋਟੋਆਂ ਦੇਖੀਆਂ ਤੇ ਬੜਾ ਮੂਡ ਜਿਹਾ ਆਫ ਜਿਹਾ ਵੀ ਹੋਇਆ। ਮੈਂ ਕਿਉਂ ਨਹੀਂ ਸੀ ਉੱਥੇ?
2: ਤੁਸੀਂ ਲਾਇਸੈਂਸ ਲੈ ਲਓ ਦੇਵ ਜੀ, ਨਾਲ ਲੈ ਕੇ ਜਾਵਾਂਗੇ।
0: ਹਾਂ, ਲਾਇਸੈਂਸ ਜਦ ਦਵਾ ਦਿਓ, ਕਰਾਂ ਕੋਈ ਕੰਮ ਨਾ ਕਰਾਂ, ਕਰੋ ਲੰਚ ਤੇ ਜਾਇਆ ਕਰਾਂਗੇ।
2: ਦੇਖੋ ਹੈਗਾ ਟੌਪ ਐਡਵਾਈਜ਼ਰਸ ਦਾ ਸੀਗਾ, ਐਵੇਂ ਨਹੀਂ ਲੈ ਕੇ ਜਾਂਦੇ ਹੋ।
0: ਸੁਣੋ, ਇੱਥੇ ਸਾਰੇ ਠੂਏ ਆ, ਜਿਹਨੂੰ ਮਰਜ਼ੀ ਹੱਥ ਲਾ ਕੇ ਦੇਖ ਲਓ, ਆਪਾਂ ਟੌਪ ਤੋਂ ਹੀ ਟੌਪ ਆ।
2: ਤੁਸੀਂ ਇਹ ਕਹੋ ਵੀ ਆਪਾਂ ਟੌਪ ਦੇ ਬਣ ਜਾਣਾ,
0: ਬਣ ਜਾਣਗੇ। ਲਓ ਜੀ, ਗੱਲ ਇੱਦਾਂ ਹੈ, ਐਵਰੇਜ ਸੈਲਿੰਗ ਪ੍ਰਾਈਸ ਆ ਜਿਹੜੀ ਉਹ 4.5% ਘਟੀ ਆ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਜੁਲਾਈ ਦੇ ਵਿੱਚ। ਔਰ ਇੱਕ ਖਬਰ ਹੋਰ ਹੈ, ਜਿਹੜੀ ਵਹੀਕਲ ਹੈ ਕਾਰਾਂ ਨੇ, ਇਹ ਦੂਸਰਾ ਮਹੀਨਾ ਹੈ ਜਦੋਂ ਕਾਰਾਂ ਦੀ ਵਿਕਰੀ ਪਿਛਲੇ ਮਹੀਨੇ ਨਾਲੋਂ ਜ਼ਿਆਦਾ ਹੋਈ ਹੈ। ਹਰਪ੍ਰੀਤ ਜੀ, ਬੰਦਾ ਭਜਾਈ ਜਾ ਰਿਹਾ ਸੀ, ਸਪੀਡ ਪਤਾ ਕਿੰਨੀ ਸੀ? 8,700 ਕਿਲੋਮੀਟਰ ਦੀ ਸਪੀਡ ਨਾਲ ਭਜਾ ਰਿਹਾ ਸੀ ਬੰਦਾ, ਬੰਦਾ ਨਹੀਂ ਮਸ਼ੀਨ ਭਜਾ ਰਹੀ ਸੀ 8,700 ਕਿਲੋਮੀਟਰ ਦੀ ਸਪੀਡ ਨਾਲ। ਸਾਡੇ ਲਿਸਨਰ ਵੀ ਕਹਿੰਦੇ ਹੋਣੇ ਕਿ ਇਹ ਮੂਡ ਸਵੇਰੇ ਸਵੇਰੇ ਤਾਂ ਨਹੀਂ ਪੀ ਫਿਰਦਾ। ਐਕਚੁਅਲੀ ਕੀ ਸੀ, ਰਾਕਟ ਸੀ, ਰਾਕਟ ਉੱਪਰ ਗਿਆ ਸੀਗਾ ਜਨਵਰੀ 25 ਚ। ਉਹਨੇ ਉੱਥੇ ਜਾ ਕੇ ਦੋ ਸੈਟੇਲਾਈਟ ਜਿਹੀਆਂ ਛੱਡਣੀਆਂ ਸੀ, ਉਹ ਛੱਡ ਛੁੱਟਦੀਆਂ, ਮੁੜ ਕੇ ਉਹਨੇ ਵਾਪਸ ਆਉਣਾ ਸੀ, ਵਾਪਸ ਆਇਆ ਹੀ ਨਹੀਂ। ਬਿਨਾਂ ਬੰਦਿਆਂ ਵਾਲਾ ਜਿਹੜਾ ਰਾਕਟ ਜਿਹਾ ਸੀ ਉਹ ਸੀਗਾ, ਉਗੜੇ ਉਗੜੇ ਕੱਢਦਾ ਰਿਹਾ। ਤੇ ਪਿਛਲੇ ਦਿਨ ਕਿਸੇ ਨੇ ਪ੍ਰੈਡਿਕਟ ਕੀਤਾ ਵੀ ਕਿਸੇ ਨਾ ਕਿਸੇ ਨੇ ਜਾ ਕੇ ਮੂਨ ਚ ਵੱਜੇਗਾ, ਫਿਰ ਐਕਸੀਡੈਂਟ ਹੋ ਗਿਆ ਜੀ। ਚੰਦ ਦੇ ਵਿੱਚ 6 ਦਿਨ ਜਾ ਕੇ ਵੱਜਿਆ ਤੇ ਇਹਦਾ ਭਾਰ ਹੈ 4,000 ਕਿਲੋ, 8,800 ਪਾਊਂਡ ਬਣਦਾ ਹੈ। ਤੇ ਫਿਰ ਮੈਂ ਮਾੜੀ ਹੋਰ ਸਰਚ ਕੀਤੀ, 1-2 ਨਹੀਂ, 1,000-2 ਨਹੀਂ, ਕਈ ਹਜ਼ਾਰ ਇਸ ਤਰ੍ਹਾਂ ਦੀਆਂ ਜਿਹੜੇ ਵਸਤੂਆਂ ਨੇ ਆਸਮਾਨ ਚ ਬ੍ਰਹਿਮੰਡ ਚ ਤੁਰੀਆਂ ਫਿਰਦੀਆਂ ਨੇ। ਆਪਾਂ ਨੂੰ ਉਹਦਾ ਨੁਕਸਾਨ ਇਸ ਕਰਕੇ ਨਹੀਂ ਹੈ, ਜਦੋਂ ਆਪਣੇ ਵਾਲੇ ਐਟਮੋਸਫੇਅਰ ਚ ਆਉਂਦੀਆਂ ਉਹਨਾਂ ਨੂੰ ਅੱਗ ਲੱਗ ਜਾਂਦੀ, ਭਸਮ ਹੋ ਜਾਂਦੀ ਆ। ਹਾਂ, ਉੱਤੇ ਬਹੁਤ ਗਰਬੇਜ ਆ ਜਿਹੜਾ ਉਹ ਤੁਰਿਆ ਫਿਰਦਾ ਉੱਪਰ ਸੱਜੇ ਖੱਬੇ। ਬਾਰਾਂ ਦੇ ਕਰੀਬ ਲੋਕੀ ਫੜੇ ਜਿਨ੍ਹਾਂ ਕੋਲੋਂ 21 ਟਨ ਕੋਕੇਨ ਫੜੀ ਆ, 21 ਟਨ, ਤੇ 44 ਅਰੈਸਟ ਕੀਤੇ ਗਏ ਲੋਕੀ। ਐਨੀ ਹਾਓ, ਸਾਡੇ ਨਾਲ ਉਮਰਪ੍ਰੀਤ ਜੀ ਆ ਜਿਹੜਾ ਲਾਈਫ ਇੰਸ਼ੋਰੈਂਸ ਨਾਲ ਦੀ ਨਾਲ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ। ਕੀ ਕਹਿਣਾ ਚਾਹੋਗੇ ਅੱਜ?
2: ਦੇਵ ਜੀ, ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਦੀ ਜੇ ਮੈਂ ਗੱਲ ਕਰਾਂ, ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਇਸ ਆਲ ਅਬਾਊਟ ਯੂਅਰ ਵੈਲਥ, ਮਤਲਬ ਅਕੋਮੋਲੇਸ਼ਨ ਆਫ ਯੂਅਰ ਵੈਲਥ, ਪ੍ਰਿਜ਼ਰਵੇਸ਼ਨ ਆਫ ਯੂਅਰ ਵੈਲਥ ਤੇ ਇਨਹੈਰੀਟੈਂਸ ਆਫ ਯੂਅਰ ਵੈਲਥ। ਵੀ ਪੈਸਾ ਆਪਾਂ, ਠੀਕ ਹੈ, ਆਪਾਂ ਖਰਚਾ ਖੁਰਚਾ ਕੱਢ ਕੇ ਜੋ ਪੈਸਾ ਬਚਿਆ, ਹੁਣ ਉਹਨੂੰ ਆਪਾਂ ਕਿਵੇਂ ਵਧਾਉਣਾ, ਉਹਨੂੰ ਅਕੋਮੋਲੇਟ ਕਰਨਾ, ਉਹਨੂੰ ਪ੍ਰਿਜ਼ਰਵ ਵੀ ਕਰਕੇ ਰੱਖਣਾ, ਫਿਰ ਉਹਨੂੰ ਇਨਹੈਰਿਟ ਵੀ ਕਰਨਾ। ਸੋ ਪੈਸਾ ਜਿਹੜਾ ਹੈਗਾ ਦੋ ਤਰੀਕਿਆਂ ਨਾਲ ਬਣਦਾ, ਪਹਿਲਾਂ ਮੈਨ ਐਟ ਵਰਕ, ਮਨੀ ਐਟ ਵਰਕ। ਮੈਨ ਐਟ ਵਰਕ, ਤੁਸੀਂ ਬਹੁਤ ਵਧੀਆ ਜੋ ਵੀ ਤੁਹਾਡੀ ਸਕਿੱਲ ਹੈ, ਤੁਸੀਂ ਕੰਮ ਕਰ ਰਹੇ ਹੋ, ਪੈਸਾ ਬਣਾ ਰਹੇ ਹੋ, ਉਹ ਤੁਹਾਡੀ ਸਕਿੱਲ ਹੈ। ਮਨੀ ਐਟ ਵਰਕ ਉਹ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਸਕਿੱਲ ਹੈ ਕਿ ਉਹਨੇ ਤੁਹਾਡੇ ਪੈਸੇ ਨੂੰ ਕਿਵੇਂ ਵਧਾਉਣਾ। ਸੋ ਦੋ ਤਿੰਨ ਚੀਜ਼ਾਂ ਹੁੰਦੀਆਂ ਧਿਆਨ ਚ ਰੱਖਣ ਵਾਲੀਆਂ ਜਦੋਂ ਆਪਾਂ ਪੈਸੇ ਨੂੰ ਵਧਾਉਣ ਦੀ ਗੱਲ ਕਰਦੇ ਹਾਂ, ਗਰੋ ਕਰਾਉਣ ਦੀ ਗੱਲ ਕਰਦੇ ਹਾਂ। ਪਹਿਲਾਂ ਤੁਸੀਂ ਟੂਲ ਕਿਹੜਾ ਚੂਜ਼ ਕਰ ਰਹੇ ਹੋ, ਦੂਜਾ ਤੁਹਾਡੇ ਕੈਪੀਟਲ ਦੀ ਗਰੋਥ ਕਿੰਨੀ ਹੈ, ਤੇ ਤੀਜਾ ਉਹਦੀ ਟੈਕਸੇਸ਼ਨ ਕੀ ਹੈ। ਸੋ ਟੂਲ ਦਾ ਮਤਲਬ ਇਹ ਹੈ ਕਿ ਆਪਾਂ ਕਿੰਨੇ ਟੂਲ ਹੈਗੇ, RRSP ਹੈ, TFSA ਹੈ, FHSA ਹੈ, ਨੋਨ ਰਜਿਸਟਰਡ ਹੈ, ਰੀਅਲ ਸਟੇਟ ਹੈ, ਜੋ ਵੀ ਹੈ, ਤੁਸੀਂ ਇਹ ਦੇਖਣਾ ਵੀ ਤੁਸੀਂ ਟੂਲ ਕਿਹੜਾ ਚੂਜ਼ ਕੀਤਾ। ਦੂਜਾ ਹੈਗਾ ਵੀ ਪੈਸੇ ਨੂੰ ਆਪਾਂ ਗਰੋ ਕਿਵੇਂ ਕਰਾਉਣਾ, ਆਪਾਂ ਕਿਹੜੇ ਫੰਡਸ ਦੇ ਵਿੱਚ ਪੈਸਾ ਪਾਉਣਾ ਜਾਂ ਸਟਾਕਸ ਦੇ ਵਿੱਚ ਪਾਉਣਾ। ਕੁਝ ਕੁ ਆਪਸ਼ਨ ਹੁੰਦੀ ਹੈ, ਸਟਾਕਸ ਹੈ, ਇਨਵੈਸਟਮੈਂਟ ਫੰਡਸ ਹੈ, ਜਾਂ ਸਿਕਿਉਰਟੀਜ਼ ਹੈ, ਮਤਲਬ 30-40-50% ਤੱਕ ਦੀ ਗਰੋਥ ਹੋ ਜਾਂਦੀ ਹੈ। ਬਟ ਜਿਹੜੀ ਗਰੋਥ ਹੈ ਉਹ ਡਾਇਰੈਕਟਲੀ ਡਿਪੈਂਡ ਕਰਦੀ ਹੈ ਵੀ ਤੁਸੀਂ ਕਿੰਨਾ ਰਿਸਕ ਲੈ ਸਕਦੇ ਹੋ, ਤੁਹਾਡੇ ਕੈਪੀਟਲ ਤੇ ਕਿੰਨਾ ਰਿਸਕ ਹੈ। ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਸੋਚ ਕੇ ਵੀ ਕੱਲ ਪੈਸੇ ਦਾ ਕੀ ਬਣਨਾ, ਬਿਲਕੁਲ ਰਿਸਕ ਨਾ ਲਓ।
0: ਤੁਸੀਂ ਤਾਂ, ਤੁਹਾਡੀ ਜਿਹੜੀ ਗੱਲ ਹੈ ਰਿਸਕ ਦੀ ਗੱਲ ਆਉਂਦੀ ਹੈ
2: ਜੀ,
0: ਜੇ ਬੰਦਾ ਕਸੀਨੋ ਚ ਹਾਰ ਜੇ ਰਾਤ ਨੂੰ ਨੀਂਦ ਨਹੀਂ ਆਉਂਦੀ, ਜੇ ਜਿੱਤ ਜੇ ਨੀਂਦ ਸਾਲੀ ਫੇਰ ਵੀ ਨਹੀਂ ਹੁੰਦੀ,
2: ਫੇਰ ਵੀ ਨਹੀਂ ਆਉਂਦੀ, ਬਹੁਤ ਖੁਸ਼ੀ ਨਾਲ ਵੀ ਨੀਂਦ ਨਹੀਂ ਆਉਂਦੀ ਤੇ ਦੁੱਖ ਨਾਲ ਵੀ ਨੀਂਦ ਨਹੀਂ ਆਉਂਦੀ।
0: ਤੁਹਾਡੀ ਗੱਲ ਠੀਕ ਹੈ ਵੀ ਜੇ ਆਰਾਮ ਨਾਲ ਸੌਣਾ ਤੁਸੀਂ, ਫੇਰ ਭਾਈ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹੋ,
2: ਰਿਸਕ ਤੋਂ ਦੂਰ ਰਹੋ। ਫਿਰ 5-7-8% ਤਾਂ ਚਲੋ ਬੜੀ ਨਾਰਮਲ ਜੀ ਆਪਾਂ ਗਰੋਥ ਕਰਾ ਸਕਦੇ ਹੁੰਦੇ ਆ। ਤੇ ਤੀਜਾ ਹੈਗਾ ਟੈਕਸੇਸ਼ਨ। ਟੈਕਸੇਸ਼ਨ ਦਾ ਕੀ ਮਤਲਬ ਹੈ ਕਿ ਦੇਖੋ ਜੋ ਵੀ ਤੁਸੀਂ ਪੈਸਾ ਬਚਾਇਆ, ਜੇ ਤੁਸੀਂ ਪਰਸਨਲੀ ਮਤਲਬ ਜੋਬ ਕਰਦੇ ਹੋ ਤਾਂ ਤੁਹਾਡੇ ਪਰਸਨਲ ਅਕਾਊਂਟ ਦੇ ਵਿੱਚ ਹੈ, ਜੇ ਤੁਸੀਂ ਬਿਜ਼ਨਸ ਓਨਰ ਹੋ ਤਾਂ ਆਫਕੋਰਸ ਘਰ ਦੇ ਖਰਚੇ ਤਾਂ ਉਹਨਾਂ ਨੇ ਵੀ ਕਰਨੇ ਆ, ਬਾਕੀ ਜੋ ਬੱਚਿਆ ਤੁਹਾਡੇ ਕਾਰਪੋਰੇਟ ਅਕਾਊਂਟ ਦੇ ਵਿੱਚ ਪਿਆ ਪੈਸਾ। ਹੁਣ ਦੋਨੋਂ ਪਰਸਨਲੀ ਓਨਡ ਆ ਜਾਂ ਕਾਰਪੋਰੇਸ਼ਨ ਦੇ ਵਿੱਚ ਆ, ਦੋਨੋਂ ਦਾ ਬਿਲਕੁਲ ਡਿਫਰੈਂਟ ਉਹਨਾਂ ਦੀਆਂ ਆਪਸ਼ਨਸ ਹੁੰਦੀਆਂ, ਬਿਲਕੁਲ ਡਿਫਰੈਂਟ ਟੈਕਸ ਟ੍ਰੀਟਮੈਂਟ ਹੁੰਦਾ। ਲੈਸ ਜੇ ਤੁਸੀਂ ਬਿਜ਼ਨਸ ਓਨਰ ਹੋ, ਤੁਸੀਂ $100 ਆਪਾਂ ਕਮਾਇਆ, ਉਸ ਚੋਂ ਆਪਾਂ 12.2% ਆਪਾਂ ਕਾਰਪੋਰੇਟ ਟੈਕਸ ਪੇ ਕਰਕੇ ਪਿੱਛੇ 87% ਬਚਿਆ। ਹੁਣ ਜਦੋਂ ਆਪਾਂ ਪਰਸਨਲੀ ਕੱਢਿਆ ਉਹ ਪੈਸਾ ਤਾਂ ਉਹ $60 ਰਹਿ ਗਏ। ਹੁਣ ਮੈਂ ਕਹੂੰਗੀ ਵੀ ਤੁਸੀਂ ਪਰਸਨਲੀ ਤੁਹਾਨੂੰ ਨਹੀਂ ਚਾਹੀਦਾ, ਤੁਸੀਂ ਉਹਨੂੰ ਨਾ ਕੱਢੋ ਪੈਸੇ ਨੂੰ, ਸਿਰਫ ਕਾਰਪੋਰੇਟ ਟੈਕਸ ਪੇ ਕਰਕੇ ਆਪਾਂ ਤੁਹਾਡੀ ਕਾਰਪੋਰੇਸ਼ਨ ਚ ਪੈਸੇ ਨੂੰ ਉਵੇਂ ਇਨਵੈਸਟ ਕਰ ਸਕਦੇ ਹਾਂ ਵੀ ਕੱਲ ਨੂੰ ਤੁਹਾਡਾ ਪੈਸਾ CRA ਨੂੰ ਬਾਈਪਾਸ ਕਰਕੇ ਤੁਹਾਡੇ ਕੋਲ ਆਊਗਾ। ਉਹਦੇ ਲਈ ਨੰਬਰ ਹੈ ਜੀ ਮੇਰਾ 6474616 1616, 6474616 1616।
0: 446 1616। ਮੈਂ ਅੱਜ ਵੀ ਅਖਬਾਰ ਪੜ੍ਹਿਆ, ਮੇਨ ਸਟ੍ਰੀਮ ਮੀਡੀਆ ਦੇ, ਇੰਟਰਨੈਟ ਤੇ ਵੀ ਪੜ੍ਹਿਆ, ਦੋ ਘਰੇ ਆਉਂਦੇ ਉਹ ਵੀ ਪੜ੍ਹਿਆ, ਅਜੇ ਤੱਕ ਨੀਨਾ ਟਾਂਗੜੀ ਔਰ ਹਰਦੀਪ ਗਰੇਵਾਲ ਨੇ ਨਾ ਤਾਂ ਪੈਸੇ ਮੋੜੇ ਆ ਨਾ ਗਲਤੀ ਮੰਨੀ ਆ। ਲੇਕਿਨ ਜਿਹੜਾ ਸਟੈਨ ਚੋ ਸੀ ਉਹਨੇ ਗਲਤੀ ਵੀ ਮੰਨ ਲਈ, ਪੈਸੇ ਵੀ ਮੋੜਤੇ, ਹੋਰ ਵੀ ਹੈਗੇ ਜਿਨ੍ਹਾਂ ਨੇ ਕੋਈ ਖਬਰ ਨਹੀਂ ਆਈ। ਯਾਰ ਜਦੋਂ ਇਲੈਕਸ਼ਨ ਆਈ ਫੇਰ ਕੀ ਕਰੋਗੇ? ਜੇ ਉਦੋਂ ਮੋੜੇ ਉਦੋਂ ਨੀ ਲੋਕਾਂ ਨੇ ਬਖਸ਼ਣਾ, ਹੁਣ ਹੀ ਫਟਾਫਟ ਕਹਿ ਦੋ ਲੈ ਵੀ ਗਲਤੀ ਸੀ ਮੇਰੀ, ਮੈਂ ਆਪਦੇ ਫਲਾਨੇ ਨਾਲ, ਹਰਦੀਪ ਤਾਂ ਕਹਿੰਦੇ ਮੈਂ ਖਣੀ ਕਿਹਦੇ ਨਾਲ ਸਲਾਹ ਮਸ਼ਵਰਾ ਕਰ ਰਿਹਾ, ਉਸ ਤੋਂ ਬਾਅਦ ਦੱਸੂਗਾ। ਵੈਸੇ ਦੇਖਿਆ ਜਾਏ ਨੀਨਾ ਟਾਂਗੜੀ ਨੇ 18,976 ਮੋੜਨੇ ਆ ਜੇ ਮੋੜੇ, ਤੇ ਹਰਦੀਪ ਗਰੇਵਾਲ ਨੇ 27,275 ਮੋੜਨੇ ਆ ਜੇ ਮੋੜੇ। ਆਲਰਾਈਟ, ਜਾਣੇ ਆ ਉਹਨੇ ਸਟੇ ਟਿਊਨ, ਤੁਹਾਨੂੰ ਜੋਕ ਵੀ ਸੁਣਾਉਣਾ, ਪਹਿਲਾਂ AAA ਲੈਂਡਸਕੇਪਿੰਗ ਦਾ ਆ ਸੁਣਿਆ।
6: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447481213, 6477841213।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-900-2631।
7: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ।
8: ਹੈ ਉਹ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
7: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 4163561870, 416-355-1870। ਪੈਗੀ ਪੱਲੇ
9: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
10: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
11: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ, ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
12: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
13: ਜਸ਼ਨ ਟੈਂਟਸ ਦੇ ਨਾਲ,
12: ਵਿਆਹ ਹੋਵੇ, ਬਰਥਡੇ ਪਾਰਟੀ,
13: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
12: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
13: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
12: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
13: 416-294-2857।
12: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
14: ਬੱਚਿਆ, ਆਪਣੇ ਜਿਹੜੇ ਬੜਾ ਸ਼ਾਂਤੀ ਆ, ਕਿਸ ਘਰ ਵਿੱਚ ਰਹਿੰਦੀ ਆ?
15: ਸਰ ਜੀ ਮੈਂ ਦੱਸੋ ਸਰ, ਜਿਸ ਘਰ ਚ ਪਤੀ ਪਤਨੀ ਦੋਵੇਂ ਮੋਬਾਈਲ ਚਲਾਉਂਦੇ ਹੋਣ।
16: ਫਿੱਟੇ ਮੂੰਹ ਤੇਰੇ।
17: ਇਹ ਫਰਿਸ
16: ट्रांसपोर्टेशन हायर कर रहे ने क्रॉस बॉर्डर एसी ड्राइवर्स बहुत ही शानदार अपॉर्चुनिटी डेडिकेटेड ऑटो पार्ट्स डेली होम रन्स सेम ट्रक ते ट्रेलर्स लगभग 10,000 माइल पर वीक मिलेंगे स्टार्टिंग फ्रॉम उशावा इटोविको अते बॉल्टन जे तुहाडे कोल भी है वैलिड एसी लाइसेंस क्लीन CVOR ते एब्स्ट्रैक्ट US बॉर्डर एलिजिबिलिटी ते फास्ट कार ता आज ही एवरेस्ट ट्रांसपोर्टेशन नो कॉल करो 9058462229 एक्सटेंशन है 4 या फिर 9053348222 यानी 905-846 229 ते या फिर कॉल करो 905-334-82 एक्सटेंशन है 4
0: एवरेज ट्रांसपोर्ट दा तुसी सुनेहा सुनेया जी एवरेज ट्रांसपोर्ट दी जे गल करिए इन्हां नूं बहुत सारे एज ड्राइवर चाहिदे ने ऑटो पार्ट्स दे डेडिकेटेड रूट ने सवेरे जाना शाम नूं घरे आ जाना 3000 मील हफ्ते दे मिलणगे पैसे भी चंगे ने नाल दे नाल मिडवेस्ट ते US ईस्ट लई ड्राइवर चाहिदे ने सुनहरी मौका है जी पे वधिया है 905-846-2229 इन्हां दा नंबर लैंडस्केपिंग वाले दा नंबर मंगिया सी बाई ने 6477841213 AAA लैंडस्केपिंग 647-784-1213 इन्हां दा नंबर है ईरान दा युद्ध चल रहा इस समय ओहदे विच दस्या जा रहा है कि हरमोज दी जिहड़ी डील आ ओह ऑलमोस्ट क्लोज हो चुकी है दोनों साइडां अपने US वाले ते ओह सारे एग्री हो गए एह खबर ओमान वालिआं ने दित्ती है रशिया ने मिसल दागियां ते कीव दे विच 17 लोकां दा मौत हो गई जां कतल कर दिता गया अपने इत्थे जदों हीट वेव आउंदी आ जे मींह मूंह ना पवे इत्थे वी ना करदे आ जी तुसीं घर नूं पाणी ना लाओ तुसीं गड्डी ना धोवो ਕਹਿ ਦਿੰਦੇ ਗੱਡੀ ਨਾ ਤੋ ਕਾਰ ਵਾਸ਼ਾਂ ਨਾਲ ਵਾਲਿਆਂ ਨੂੰ ਤਾਂ ਬੰਦ ਨਹੀਂ ਕਰਦੇ ਉਹ ਵੀ ਕਹਿੰਦੇ ਕਾਰ ਵਾਸ਼ਾਂ ਸਾਰੀਆਂ ਬੰਦ ਹੋਣ ਹੁਣ ਪੋਰਟੋ ਰੀਕੋ ਦੇ ਵਿੱਚ ਸੋਕਾ ਪਿਆ ਹੋਇਆ ਉੱਥੇ ਉਹਨਾਂ ਨੇ ਪਾਣੀ ਨੂੰ ਸੇਵ ਕਰਨ ਲਈ ਕਿਹਾ ਹੋਇਆ ਗੱਡੀਆਂ ਗੋਡੀਆਂ ਧੋਣੀਆਂ ਮਨਾ ਘਾਹ ਘੂ ਤਾਂ ਪਹਿਲਾਂ ਹੀ ਥੋੜਾ ਹੁੰਦਾ ਉੱਥੇ ਸੋ ਜਿੰਨਾ ਘੱਟ ਕਹਿੰਦੇ ਯੂਜ਼ ਕਰ ਸਕਦੇ ਹੋ ਕਰੋ ਆਪਣੇ ਇੱਥੇ ਜਿਹੜੇ ਰੈਫਿਊਜੀ ਕਲੇਮ ਨੇ ਜਦੋਂ ਦਾ ਸਰਕਾਰ ਨੇ ਬਿੱਲ C-12 ਮਾਰਚ ਵਿੱਚ ਮਤਾ ਪਾਸ ਕੀਤਾ 13,710 ਲੋਕਾਂ ਨੇ ਆਪਣਾ ਰਿਫਿਊਜੀ ਜਾਂ ਸਾਲਮ ਕਲੇਮ ਕੀਤਾ ਪਿਛਲੇ ਸਾਲ ਇਹ 27,838 ਦਾ ਅੰਕੜਾ ਦੱਸਿਆ ਜਾ ਰਿਹਾ ਹੈ ਜਿਹੜੇ ਲੋਕ ਚੋਰੀਆਂ ਕਰਦੇ ਨੇ ਸ਼ਰਾਬ ਚੋਰੀ ਬਟਰ ਚੋਰੀ ਦੇਸੀ ਘਿਓ ਚੋਰੀ ਆਪਣੇ ਉਮਰਪ੍ਰੀਤ ਜੀ ਮੇਕਅਪ ਚੋਰੀ ਸ਼ੋਪਰ ਡਰੱਗ ਮਾਰਟ ਚ ਜਾਂਦੇ ਝੋਲੇ ਭਰ ਕੇ ਲੈ ਆਉਂਦੇ ਆ ਉਹ 2-4 ਫੜੀਆਂ ਬੀਬੀਆਂ
2: ਮੇਕਅਪ ਤਾਂ ਮਹਿੰਗਾ ਕਿੰਨਾ ਦੇਵ ਜੀ
0: ਨਾ ਲਾਇਆ ਕਰੋ ਸਾਨੂੰ ਕਹਿਣਗੇ ਸ਼ਰਾਬ ਕਿਉਂ ਅੱਛਾ ਇੱਕ ਰੇਡੀਓ ਹੋਸਟ ਆ
2: ਜੀ
0: ਉਹਨੇ ਟਿਕਟੋਕ ਤੇ ਇੱਕ ਰੀਲ ਪਾਤੀ ਜਿਹੜੀਆਂ ਸਾਡੀਆਂ ਬੱਚੀਆਂ ਨੇ ਜੀ ਇਹ ਪਾਰਟੀਆਂ ਤੇ ਦਾਰੂ ਦਾ ਸੇਵਨ ਜ਼ਿਆਦਾ ਕਰਦੀਆਂ ਨੇ ਯੇ ਆ ਵੋ ਫਿਰ ਉਹਦੀ ਰੇਲ ਬਣਾਈ ਕੁੜੀਆਂ ਨੇ ਮੇਰਾ ਮੁੰਡੇ ਅਲਾਊਡ ਆ ਕੁੜੀਆਂ ਅਲਾਊਡ ਨਹੀਂ ਹੈ ਮੁੰਡੇ ਕਿਉਂ ਪੀਂਦੇ ਉਹਨਾਂ ਨੂੰ ਨਹੀਂ ਰੋਕਦੇ ਤੁਸੀਂ ਉਹ ਲਾਓ ਵੀ ਮੇਰਾ ਮੁੰਡਾ ਵਾ ਲੋਹੜੀ ਮਨਾਈ ਸੀ ਮੇਰਾ ਨਾਮ ਲੈ ਕੇ ਜਾਊਗਾ ਕੁੜੀਆਂ ਨੇ ਤਾਂ ਦੂਜੇ ਘਰੇ ਜਾਣਾ ਇਹ ਕਿਉਂ ਪੀਂਦੀਆਂ ਨੇ ਉਹ ਚੰਗਾ ਉਹਦਾ ਜਲੂਸ ਨਿਕਲਣ ਲੱਗਿਆ ਖੈਰ ਗੱਲ ਮੇਕਅਪ ਤੋਂ ਚੱਲੇ ਸੀ ਹੋਰ ਹੀ ਪਾਸੇ ਤੁਰ ਗਈ 546 ਲੋਕ ਅਰੈਸਟ ਕੀਤੇ ਆਪਣੇ ਇੱਥੇ ਲੋਕ ਲਈ ਟੋਰਾਂਟੋ ਪੁਲਿਸ ਨੇ 4,033 ਉਹਨਾਂ ਦੇ ਚਾਰਜਸ ਲੱਗੇ ਨੇ 1.6 ਮਿਲੀਅਨ ਦਾ ਮਰਚੈਂਡਾਈਜ਼ ਉਹਨਾਂ ਕੋਲੋਂ ਫੜਿਆ ਗਿਆ ਹੈ LCB ਹੈ ਔਰ ਇਹਦੇ ਨਾਲ ਦੀ ਨਾਲ ਸ਼ੋਪਰ ਡਰੱਗ ਮਾਰਟ ਦਾ ਸਮਾਨ ਹੈ ਜਿਹੜਾ ਉਹ ਵੀ ਬਹੁਤ ਸਾਰਾ ਉਹਨਾਂ ਨੇ ਫੜਿਆ ਹੈ ਮਸਕੋਕਾ ਚ ਵੀ ਚੋਰੀਆਂ ਹੋਣ ਲੱਗ ਗਈਆਂ ਜੀ ਜਾ ਕੇ ਆਪਾਂ ਸਮਝਦੇ ਇੱਥੇ ਹੀ ਹੁੰਦੀਆਂ ਨੇ ਉੱਥੇ ਵੀ ਚੋਰੀਆਂ ਹੋਣ ਲੱਗ ਗਈਆਂ ਨੇ 14-15 ਸਾਲ ਦੇ ਉਮਰ ਦੇ 2 ਬੱਚਿਆਂ ਨੂੰ ਉੱਥੇ ਫੜਿਆ ਉਹਨਾਂ ਦਾ ਨਾਮ ਤਾਂ ਨਹੀਂ ਦੱਸਿਆ ਇੱਕ ਬੰਦਾ ਲਾਈਵ ਸਟ੍ਰੀਮ ਕਰ ਰਿਹਾ ਸੀ ਮੈਕਸੀਕੋ 'ਚ ਬੈਠਾ ਆਪਦੇ ਦੋਸਤਾਂ ਨਾਲ ਦੋ ਆਏ ਗੋਲੀਆਂ ਮਾਰੀਆਂ ਮਾਰਤਾ ਇੱਕ ਬੰਦਾ ਹੋਰ ਆ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਕੀ ਕਹਿੰਦੇ ਹੁੰਦੇ ਆ ਇਨਫਲੂਐਂਸਰ ਜੇ ਉਹ ਮੈਂ ਤੁਹਾਨੂੰ ਦੱਸ ਸਕਦਾ ਦਿਖਾ ਨਹੀਂ ਸਕਦਾ ਉਹ ਲਾਈਵ ਸਟ੍ਰੀਮ ਕਰਦਾ ਕਰਦਾ ਪਤਾ ਨਹੀਂ ਕੀ ਹੋ ਗਿਆ ਉਹ ਚਾਕੂ ਲੈ ਕੇ ਆਪਦੇ ਆਪ ਨੂੰ ਵੱਢਣ ਲੱਗ ਗਿਆ ਸਾਰੀ ਬਾਡੀ ਦੇ ਮੂੰਹ ਤੇ ਹੱਥਾਂ ਤੇ ਸਾਰੇ ਕੱਟ ਮਾਰ ਲਏ ਸਾਰੇ ਕਹਿ ਰਹੇ ਉਹ ਨਾ ਕਰ ਨਾ ਕਰ ਕਿਸੇ ਪੁਲਿਸ ਨੂੰ ਫੋਨ ਕੀਤਾ ਤਾਂ ਜਾ ਕੇ ਉਹਨੂੰ ਜਾ ਕੇ ਫੜਿਆ ਹੁਣ ਹਸਪਿਟਲ 'ਚ ਪਿਆ ਚਾਰ ਜਿੰਨੀ ਉਹਦੀ ਬਾਡੀ ਆ ਸਾਰੇ ਉਹਦੇ ਪੱਟੀਆਂ ਲੱਗੀਆਂ
2: ਹੋਈਆਂ
0: ਦਿਮਾਗੀ ਤੌਰ ਤੇ ਮੇਰਾ ਨਾਮ ਨਹੀਂ ਦੱਸਣਾ ਚਾਹੁੰਦਾ ਬੰਦੇ ਦਾ ਖੈਰ ਇੱਕ ਖਬਰ ਸੁਣਾ ਦਿੰਦੇ ਫਿਰ ਅੱਗੇ ਚੱਲਦੇ ਹਾਂ ਏਅਰ ਟਾਈਮ ਅਵੇਲੇਬਲ ਹੈ ਜੀ ਸਾਡੇ ਕੋਲ ਅਗਰ ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਚਾਹੁੰਦੇ ਹੋ ਯੂ ਆਰ ਮੋਸਟ ਵੈਲਕਮ ਵੀਕਐਂਡ ਤੇ ਸਾਡੇ ਕੋਲ ਏਅਰ ਟਾਈਮ ਅਵੇਲੇਬਲ ਹੈ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ 416-677-0609 ਗਰਭ ਹੈ ਜਿਹੜਾ ਤੁਸੀਂ ਪਿਕਨਿਕ ਮਨਾਉਣ ਜਾਂਦੇ ਹੋ ਪਲੀਜ਼ ਜਾਓ ਇੰਜੋਏ ਕਰੋ ਲੇਕਿਨ ਗਰਭ ਇਹ ਨਾ ਸੱਟ ਕੇ ਆਓ ਜੇ ਤਾਂ ਉੱਥੇ ਡੱਬੇ ਡੁੱਬੇ ਪਏ ਹੁੰਦੇ ਆ ਡਰੰਮ ਜੇ ਵੱਡੇ ਵੱਡੇ ਉਹ ਚ ਸਿੱਟ ਦੋ, ਜੇ ਨਹੀਂ ਹੈਗੇ ਗਰਭ ਚ ਪਾ ਕੇ ਲੈ ਆਓ ਯਾਰ, ਘਰੇ ਵੀ ਸਿੱਟ ਸਕਦੇ ਹੋ, ਕਿਉਂ ਜਲੂਸ ਕੱਢਦੇ ਹੋ? ਹੁਣ ਇੱਕ ਵੀਡੀਓ ਆਈ ਆ ਜੀ, ਲੇਕ ਦੇ ਵਿੱਚ ਸ਼ੈਂਪੂ ਲਾ ਕੇ ਲੇਕ ਚ ਵੜ ਗਿਆ, ਉਹ ਗੰਗਾ ਮਈਆ ਤਾਂ ਉੱਥੇ ਗੰਦੀ ਕੀਤੀ, ਹੁਣ ਸਾਡੀਆਂ ਲੇਕਾਂ ਗੰਦੀਆਂ ਕਰੋਗੇ ਇੱਥੇ? ਤੁਸੀਂ ਆਪਦੇ ਘਰੇ ਨਾ ਲਿਆ ਕਰੋ। ਅੱਛਾ, ਹੋਰ ਵੀ ਰੀਲਾਂ ਦੇਖੀਆਂ ਹੋਣੇ ਸਾਡੇ ਲਿਸਨਰ ਨੇ, ਜਿਹੜੇ ਡੰਪ ਮੈਟਰਸ ਆ ਬਾਹਰ ਕਿਸੇ ਦੇ ਉਈ ਖੇਤ ਵਿੱਚ ਸੁੱਟਤਾ, ਜਾਂ ਗਰਭ 'ਚ ਸੁੱਟਤਾ, ਜਾਂ ਕੰਸਟਰਕਸ਼ਨ ਦਾ ਸਮਾਨ ਸੁੱਟਤਾ, ਹੁਣ ਕੀ ਕਰਦੇ ਆ? ਗੋਰਿਆ ਜਾਂਦੇ ਆ, ਨਾਲੇ ਬਣਾਉਂਦੇ ਆ ਵੀਡੀਓ, ਨਾਲੇ ਕੱਢਦੇ ਆ ਕਿਲੋ ਕਿਲੋ ਦੀਆਂ ਗਾਲਾਂ, ਤੇ ਨਾਲੇ ਨੀਵੀਂ ਜੀ ਪਾ ਕੇ ਅੰਗਰੇਜ਼ੀ ਦੀ ਦੁੱਕੀ ਵਰਗਾ ਮੂੰਹ ਪਾ ਕੇ ਬਣਾ ਕੇ ਉਹ ਸਮਾਨ ਚੱਕ ਕੇ ਫੇਰ ਰੱਖ ਲੈਂਦੇ ਆ। ਇੱਕ ਗੋਰੇ ਨੇ ਨਾਲੇ ਉਹਨੂੰ ਕੱਢੀਆਂ ਗਾਲਾਂ, ਨਾਲੇ ਉਹਨੂੰ ਸਮਾਨ ਚੱਕਣ ਨੂੰ ਕਿਹਾ, ਨਾਲੇ ਕਹਿੰਦਾ ਪਾਣੀ ਵੀ ਪੀ ਲੈ ਨਾਲ ਦੀ ਨਾਲ, ਇਹਨੂੰ ਕਹਿੰਦੇ ਆ ਨਾਲੇ ਚਪੇੜਾ ਮਾਰਦਾ ਤੇ ਨਾਲੇ ਕਹਿੰਦਾ ਪਾਣੀ ਪੀ। ਐਨੀਵੇ, ਸਾਡੇ ਨਾਲ ਉਮਰਪ੍ਰੀਤ ਜੀ ਹਾਜ਼ਰ ਨੇ। ਹਾਂਜੀ
2: ਦੇਵ ਜੀ, ਵੈਲਥ ਦੀ ਆਪਾਂ ਗੱਲ ਕਰ ਰਹੇ ਹਾਂ, ਸੋ ਆਪਾਂ ਸਾਰੇ ਬਹੁਤ ਮਿਹਨਤ ਕਰਦੇ ਹਾਂ, ਆਪਾਂ ਥੋੜਾ ਥੋੜਾ ਪੈਸਾ ਸੇਵ ਕਰਕੇ ਫਿਰ ਉਹਨੂੰ ਗਰੋ ਕਰਵਾਉਂਦੇ ਹਾਂ ਵੀ ਕੱਲ ਨੂੰ ਸਾਡੇ ਲਈ ਪੈਸਾ ਹੋਏ, ਸਾਡੇ ਬੱਚਿਆਂ ਲਈ ਪੈਸਾ ਹੋਏ। ਪਰ ਤੁਸੀਂ ਇੱਕ ਚੀਜ਼ ਦੇਖੋ ਦੇਵ ਜੀ, ਕਿ ਅਸੀਂ ਸਾਡੇ ਬੱਚਿਆਂ ਨੂੰ ਕੁਛ ਨਹੀਂ ਪਤਾ ਹੁੰਦਾ, ਈਵਨ ਅਸੀਂ ਪਾਲਿਸੀਜ਼ ਕੀਤੀਆਂ ਲਾਈਫ ਇੰਸ਼ੋਰੈਂਸ ਦੀਆਂ, ਸਾਡੇ ਬੈਨੀਫਿਸ਼ਰੀਜ਼ ਨੂੰ ਨਹੀਂ ਪਤਾ ਹੁੰਦਾ ਵੀ ਉਹ ਬੈਨੀਫਿਸ਼ਰੀ ਆ ਸਾਡੀ ਪਾਲਿਸੀ ਤੇ, ਜਾਂ ਸਾਡੇ ਅਕਾਊਂਟਸ ਦੀ ਇਨਫੋਰਮੇਸ਼ਨ ਨਹੀਂ ਸਾਡੇ ਸਪਾਊਸ ਨੂੰ ਨਹੀਂ ਪਤਾ, ਸਾਡੇ ਬੱਚਿਆਂ ਨੂੰ ਨਹੀਂ ਪਤਾ।
0: ਕੀ ਇਹ ਜ਼ਰੂਰੀ ਹੈ? ਮੈਂ ਦੱਸਦਾ ਜੀ, ਮੇਰੇ ਬੈਨੀਫਿਸ਼ਰੀ ਤੁਸੀਂ ਹੋ ਜਾਂ ਮੇਰਾ ਬੱਚਾ ਹੈ, ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ? ਇਹਨਾਂ ਨੇ ਪਹਿਲਾਂ ਹੀ ਟੇਟੂਗਾ ਜਾਂ ਦਬਾ ਦੇਣਾ ਸਾਡਾ?
2: ਨਹੀਂ ਨਹੀਂ ਦੇਵ ਜੀ, ਦੇਖੋ ਜੇ ਇਵੇਂ ਦੀ ਗੱਲ ਹੋਏ ਫਿਰ ਅਸੀਂ ਬੱਚਿਆਂ ਨੂੰ ਬਣਾਵਾਂਗੇ ਕਿਉਂ ਬੈਨੀਫਿਸ਼ਰੀ?
0: ਓਕੇ,
2: ਸਾਫ਼ ਪਤਾ ਲੱਗ ਜਾਂਦਾ ਹੁੰਦਾ ਵੀ ਤੁਹਾਡੇ ਬੱਚੇ ਤੁਹਾਡੇ ਹੈਗੇ ਕਿ ਨਹੀਂ ਹੈ। ਹੁਣ ਅਸੀਂ ਜੇ ਬੱਚਿਆਂ ਨੂੰ ਬੈਨੀਫਿਸ਼ਰੀ ਬਣਾਇਆ, ਅਸੀਂ ਤਾਂ ਹੀ ਬਣਾਇਆ ਜੇ ਮੈਨੂੰ ਕੁਛ ਹੋ ਜੇ ਮੇਰੇ ਬੱਚਿਆਂ ਕੋਲ ਪੈਸਾ ਹੋਏ। ਹੁਣ ਜੇ ਬਣਾਇਆ ਤਾਂ ਫਿਰ ਉਹਨਾਂ ਨੂੰ ਪਹਿਲੇ ਦੱਸੋ ਤਾਂ ਸਹੀ ਨਾ ਕਿ ਤੁਸੀਂ ਬੈਨੀਫਿਸ਼ਰੀ ਹੋ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਵੀ ਜਿਹੜੀ ਵੀ ਫੈਮਿਲੀ ਆਪਾਂ ਨੂੰ ਮਿਲਦੀ ਆ ਵੀ ਜੇ ਬੈਨੀਫਿਸ਼ਰੀ ਉਹਨਾਂ ਦੇ ਬੱਚੇ ਆ, ਅਡਲਟ ਆ ਜਾਂ ਬ੍ਰਦਰ ਸਿਸਟਰ ਆ, ਮੈਂ ਜ਼ਰੂਰ ਕਹਿੰਦੀ ਹੁੰਦੀ ਆ ਵੀ ਮੈਨੂੰ ਜ਼ਰੂਰ ਮਿਲਾਇਓ ਉਹਨਾਂ ਨਾਲ, ਤਾਂ ਕਿ ਕੱਲ ਨੂੰ ਜੇ ਮਤਲਬ ਅਨਫੋਰਚੁਨੇਟਲੀ ਤੁਸੀਂ ਨਹੀਂ ਹੋ ਤਾਂ ਉਹ ਮੈਨੂੰ ਹੀ ਗੱਲ ਕਰਨਗੇ ਨਾ, ਉਹ ਕਿੱਥੇ ਜਾਣਗੇ ਫਿਰ,
0: ਹੈਨਾ?
2: ਔਰ ਦੂਜਾ ਇੱਕ ਹੁੰਦਾ ਫਾਈਨੈਂਸ਼ੀਅਲ ਫੋਲਡਰ, ਜਿਹੜਾ ਮੈਂ ਬਹੁਤ ਸਟਰੋਂਗਲੀ ਰਿਕਮੈਂਡ ਕਰਦੀ ਹਾਂ ਆਪਣੇ ਸਾਰੇ ਲਿਸਨਰਸ ਨੂੰ ਵੀ ਫਾਈਨੈਂਸ਼ੀਅਲ ਫੋਲਡਰ ਜਿਵੇਂ ਦੇਵ ਜੀ ਆਪਣੇ ਪੁਰਾਣੇ ਟਾਈਮ ਤੇ ਹੁੰਦਾ ਸੀ ਨਾ ਆਪਣੇ, ਹਾਂਜੀ ਮਤਲਬ ਉਹ ਇੱਕ ਉਹ ਹੁੰਦਾ ਸੀਗਾ ਬ੍ਰੀਫਕੇਸ ਜਿਹਾ ਵੀ ਜੇ ਕੁਝ ਨਹੀਂ ਲੱਭਿਆ ਤਾਂ ਜੀ ਉਹ ਆਪਣੇ ਦਾਦੇ ਦੇ ਬ੍ਰੀਫਕੇਸ ਚ ਲੱਭ ਜਾਓ, ਸਾਰਾ ਕੁਝ ਲੱਭ ਜਾਊਗਾ ਉਹਦੇ ਚ। ਹਾਂਜੀ, ਸੋ ਉਹ ਐਕਚੁਅਲੀ ਫਾਈਨੈਂਸ਼ੀਅਲ ਫੋਲਡਰ ਹੀ ਹੈ ਅੱਜ ਕੱਲ, ਚਲੋ ਪੀਡੀਐਫ ਫਾਰਮ ਦੇ ਵਿੱਚ ਆ ਗਿਆ ਜਾਂ ਤੁਸੀਂ ਪੇਪਰ ਦੀ ਫਾਰਮ ਦੇ ਵਿੱਚ ਵੀ ਲੈ ਸਕਦੇ ਹੋ। ਉਹਦੇ ਚ ਤੁਹਾਡੀਆਂ ਸਾਰੀਆਂ ਬੇਸਿਕ ਇਨਫੋਰਮੇਸ਼ਨ, ਮਤਲਬ ਤੁਹਾਡਾ ਡਾਕਟਰ ਕੀ ਆ, ਤੁਹਾਡੇ ਈਮੇਲਸ ਕੀ ਆ, ਉਹਨਾਂ ਦੇ ਪਾਸਵਰਡ ਕੀ ਆ, ਤੁਹਾਡੇ ਅਕਾਊਂਟ ਦੀ ਇਨਫੋਰਮੇਸ਼ਨ ਕੀ ਆ, ਉੱਥੇ ਕਿੰਨਾ ਪੈਸਾ ਪਿਆ, ਉਹਦਾ ਪਾਸਵਰਡ ਕੀ ਆ, ਲਾਈਫ ਇੰਸ਼ੋਰੈਂਸ ਪਾਲਿਸੀਜ਼ ਆ ਤੁਹਾਡੀਆਂ ਕਿਹੜੀ ਕੰਪਨੀ ਨਾਲ ਆ, ਪਾਲਿਸੀ ਨੰਬਰ ਕੀ ਆ, ਬੈਨੀਫਿਸ਼ਰੀ ਕੌਣ ਹੈ, ਔਰ ਇਹ ਸਾਰੀ ਇਨਫੋਰਮੇਸ਼ਨ ਤੁਹਾਡੀ ਇਮੀਡੀਏਟ ਫੈਮਿਲੀ ਦੇ ਵਿੱਚ ਸ਼ੇਅਰਡ ਹੋਣੀ ਚਾਹੀਦੀ ਹੈ, ਤੁਹਾਡੇ ਸਪਾਊਸ ਨੂੰ ਪਤਾ ਹੋਏ, ਤੁਹਾਡੇ ਬੱਚਿਆਂ ਨੂੰ ਪਤਾ ਹੋਏ ਕਿ ਜੇ ਆਲ ਆਫ ਏ ਸਡਨ ਮੈਂ ਨਹੀਂ ਹਾਂ ਤਾਂ ਫਿਰ ਅੱਗੋਂ ਉਹਨਾਂ ਨੇ ਕੀ ਐਕਸ਼ਨ ਲੈਣਾ। ਸੋ ਫਾਈਨੈਂਸ਼ੀਅਲ ਫੋਲਡਰ ਤੁਸੀਂ ਮੇਰੇ ਤੋਂ ਜ਼ਰੂਰ ਲੈ ਸਕਦੇ ਹੋ, ਆਫਿਸ ਵਿਜ਼ਿਟ ਕਰ ਲਓ ਤਾਂ ਫਿਜ਼ੀਕਲ ਕਾਪੀ ਲੈ ਲਓਗੇ, ਜੇ ਨਹੀਂ ਤੁਸੀਂ ਆਫਿਸ ਆਉਣਾ ਤਾਂ ਤੁਸੀਂ ਫੋਨ ਤੇ ਮੈਨੂੰ ਫੋਨ ਕਰ ਲਓ ਤਾਂ ਮੈਂ ਤੁਹਾਨੂੰ ਪੀਡੀਐਫ ਵੀ ਭੇਜ ਦਾਂਗੀ। ਜੇ ਤੁਸੀਂ ਮੈਨੂੰ ਆਪਣਾ ਫਾਈਨੈਂਸ਼ੀਅਲ ਐਡਵਾਈਜ਼ਰ ਬਣਾਉਣਾ, ਆਈ ਵੁੱਡ ਬੀ ਮੋਰ ਦੈਨ ਹੈਪੀ ਟੂ ਹੈਲਪ ਯੂ, ਬਟ ਜੇ ਮੈਂ ਨਹੀਂ ਵੀ ਹਾਂ ਤੁਹਾਡੀ ਫਾਈਨੈਂਸ਼ੀਅਲ ਐਡਵਾਈਜ਼ਰ ਤਾਂ ਵੀ ਫਾਈਨੈਂਸ਼ੀਅਲ ਫੋਲਡਰ ਤੁਹਾਨੂੰ ਮਿਲ ਜਾਏਗਾ। ਸੋ ਨੰਬਰ ਹੈ ਜੀ ਮੇਰਾ 6474416 16 16, 647-446-1616।
0: ਲੁਧਿਆਣੇ ਵਿੱਚ ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਭਾਰੀ ਹੰਗਾਮਾ ਹੋਇਆ ਜੀ। ਆਸ਼ੂ ਅਤੇ ਵੜਿੰਗ ਦੇ ਜਿਹੜੇ ਸਮਰਥਕ ਸਨ ਆਹਮਣੋ ਸਾਹਮਣੇ ਹੋਏ। ਰਾਜਾ ਵੜਿੰਗ ਦੀ ਹਾਜ਼ਰੀ 'ਚ ਚੰਨੀ ਅਤੇ ਆਸ਼ੂ ਦੇ ਨਾਅਰੇ ਲੱਗੇ। ਅਮਰੀਕਾ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਸਾਹਮਣੇ ਆਇਆ, ਪੁਲਿਸ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ 9054508228। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
17: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ پورے دا پورا بلٹ ان کچن $12,000 والا صرف $6,900 دا مور دین $5,000 دی سیونگ ہے. ویسے ساڈے کول سپیشل تے جڑا سنگل پیس فریج جے تسی بیسمنٹ اپارٹمنٹ لئی کنڈومینیم لئی یا سیکنڈ فریج گراج رکھن لئی لینا چاہندے جی اے وی $1,200 والا $699 دا. اے 30-inch اپرائٹ فریزر دے نال فریج ہے 68-inch دی ہائٹ ہے جی صرف $699 دا برمٹن ٹی وی اینڈ اپلائنسز تو ملے گا. جتھے واشر اینڈ ڈرائر تے $800 دی سیونگ ہے فرنٹ لوڈ واشر اینڈ ڈرائر $2,600 والا جی صرف $1,899 دا الٹرا فریش وینٹ سسٹم دے نال صرف اور صرف $1,799 تو پیئر ملے گا تے 6 مہینے تو تسی پے کرنا $800 فرنٹ لوڈ واشر اینڈ ڈرائر تے سیونگ ہے. کلا واشر $599 دا مل جائے گا. سنگل پیس کلا ڈرائر چاہیے جی $499 دا مل جائے گا. کلی ڈش واشر چاہیے جی $1,000 والی $499 دی ملے گی تے فری ڈلیور ہو جانی ہے 801 Bovade Drive West جسٹ ایسٹ آف چنکوزی آن بوویڈ ہے جی برمٹن ٹی وی اینڈ اپلائنسز یا ساری ویب سائٹ ضرور وزٹ کرنا brampton appliances.com. اے ون ورڈ ہے جی 905-450-2828 905-450-2828 جی.
0: تسی برمٹن ٹی وی اینڈ اپلائنسز دے جا کے اس دا فائدہ چک سکدے ہو 905-450-2828 برمٹن ٹی وی اینڈ اپلائنسز. تھینک یو سر.
17: تھینک یو ویری مچ جی بہت شکریہ.
18: پنجاب دی نویں پیڑھی مجھ رکھنی نہیں دودھ اصلی چاہیے کماؤنی پنجی نہیں کپڑے برائنڈر چاہیے ماں بیردا آشرم چا تے کرے پیٹ بولا حقاں دا پتہ نہیں لڑائیاں کلاکاراں پچھے تے باپو اکھاں تو انا ہو گیا تے منڈا ریبن لا کے دھوپ چ پھردا اے ویرے مر گئی جمیر دیاں نشانیاں سچیاں ضرور آ گلاں کوڑیاں بھی لگن گا باقی میں بھی کوئی چنگا بندہ نہیں بھائی خوش رہو لو یو سارا نو دھنواد.
19: ٹرکنگ والے ویرو دھیان نال سنو ٹرک جدہ بھی چلاؤنے ہو مینوئل جا آٹومیٹک کوئک ٹرک لیوب چیتے آہی نہ رکھیو ٹرک دی بڑھیا سروس لئی کوئک ٹرک لیوب لو جی تیجی لوکیشن بھی کھولتی ہے ایگزٹ 579 فرام ہائی وے 401 ان ناپنی آہو جی کوئی اپوائنٹمنٹ نہیں ڈرائیو تھرو فیسلٹی ایگزٹ 579 فرام ہائی وے 401 ان ناپنی کوئک ٹرک لیوب دا ون سٹاپ شاپ 519-622-0660 یا کوئک ٹرک لیوب .com QTL بیکاز وی کیئر.
20: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਆ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ. ਹਾਂਜੀ ਤੁਸੀਂ ਠੀਕ ਸੁਣਿਆ, 5-year ਦੀ ਪ੍ਰਾਈਸ ਗਾਰੰਟੀ ਹੈਗੀ. $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ. ये ऑफर बुक करने लई तुसी हुने कॉल करियो 647-946-2525-647-946-2525 ते इस तो अलावा साडे कोल इंटरनेट दी ऑफर्स भी हैगी, हाई स्पीड इंटरनेट, अनलिमिटेड यूजेज, स्पेशल क्रेडिट्स. ते नंबर सेम हैगा कॉल करने लई 647-946-2525-647-946-2525.
0: ਸ੍ਰੀ ਹਰਿਮੰਦਰ ਸਾਹਿਬ ਤੋਂ ਹੁਣ ਹੋਣ ਵਾਲੇ ਗੁਰਬਾਣੀ ਤੇ ਲਾਈਵ ਪ੍ਰਸਾਰਣ ਨੂੰ ਲੈ ਕੇ ਇੱਕ ਵੱਡਾ ਬਦਲਾਅ ਸਾਹਮਣੇ ਆਇਆ ਹੈ. ਹੁਣ ਦੁਨੀਆ ਭਰ ਵਿੱਚ 1,000 ਤੋਂ ਵੱਧ ਡਿਜੀਟਲ ਪਲੈਟਫਾਰਮ ਤੇ ਹੋਏਗਾ. ਅਮਰੀਕਾ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ. ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਟਰੰਪ ਨੇ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਲਈ F-1 ਵੀਜ਼ਾ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਕਮੀ ਕਰ ਦਿੱਤੀ ਹੈ. ਸਾਡੇ ਨਾਲ ਕਮਲਜੀਤ ਸਰਾਂ ਜੀ ਹਾਜ਼ਰ ਨੇ. ਸਰ ਵੈਲਕਮ ਟੂ ਦਾ ਸ਼ੋ.
21: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ.
0: ਸਤਿ ਸ੍ਰੀ ਅਕਾਲ ਵੀਰੇ ਜੀ, ਕੀ ਹਾਲ ਚਾਲ ਹੈ?
21: ਬਹੁਤ ਵਧੀਆ ਦੇਵ ਜੀ, ਬਹੁਤ ਵਧੀਆ.
0: ਵਧੀਆ ਚਾਹੀਦਾ. ਕੀ ਹੁਕਮ ਹੈ ਅੱਜ
21: ਦੇਵ ਜੀ? ਹੁਕਮ ਇਹ ਆ ਵੀ ਆਪਾਂ ਨੂੰ ਮੋੜਗੇ ਦਾ ਜਿਹੜਾ ਕੰਮ ਆ ਵੀ ਮੋੜਗੇ ਆਪਾਂ ਨੂੰ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਚਾਹੀਦੀ ਆ? ਫਸਟ ਆਫ ਆਲ ਤਾਂ ਇਹ ਗੱਲ ਆ ਨਾ, ਪਹਿਲਾਂ ਤਾਂ ਆਪਾਂ ਨੂੰ ਉਸ ਹਾਲਾਤ ਚ ਮੋੜਗੇ ਚਾਹੀਦੀ ਆ ਜਦੋਂ ਬੰਦਾ ਫਸਟ ਟਾਈਮ ਘਰ ਲੈਂਦਾ. ਤੇ ਜਦੋਂ ਵੀ ਬੰਦਾ ਕੋਈ ਫਸਟ ਟਾਈਮ ਘਰ ਲੈਂਦਾ ਉਦੋਂ ਫੋਰ ਸ਼ਿਓਰ, ਕਿਉਂਕਿ ਨਹੀਂ ਪਤਾ ਹੁੰਦਾ ਸਾਰੀਆਂ ਗੱਲਾਂ ਦਾ, ਹਨਾ, ਨਿੱਕੇ ਨਿੱਕੇ ਪਾਰਟ ਆ, ਇੱਕ ਮਹੀਨਾ ਦਾ ਕੰਮ ਆ, ਵਿੱਚ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਨਹੀਂ ਪਤਾ ਹੁੰਦੀਆਂ. ਸੋ ਜਿਹੜਾ ਵੀ ਬੰਦਾ ਫਸਟ ਟਾਈਮ ਘਰ ਲੈਂਦਾ, ਘਰ ਦੇਖਣ ਦਾ ਕੋਈ ਇਸ਼ੂ ਨਹੀਂ ਗਾ, ਘਰ ਵੀ ਤੁਸੀਂ ਦੇਖ ਲੈਣਾ, ਪਰ ਸਭ ਤੋਂ ਪਹਿਲਾਂ ਤੁਹਾਡਾ ਬਜਟ, ਤੁਹਾਡਾ ਪਲਾਨ ਬਣਨਾ ਬਹੁਤ ਜ਼ਰੂਰੀ ਆ ਵੀ ਸਾਡਾ ਕਿੱਥੋਂ ਤੱਕ ਬਜਟ ਆ, ਕਿਹੜੀ ਕਿੱਥੋਂ ਤੱਕ ਸਾਨੂੰ ਮੋਰਗੇਜ ਹੋ ਸਕਦੀ ਆ, ਕਿਹੜੇ ਸਾਨੂੰ ਰੇਟ ਤੇ ਮੋਰਗੇਜ ਮਿਲੂਗੀ, ਕਿਹੜੀ ਬੈਂਕ 'ਚ ਅਸੀਂ ਐਲੀਜੀਬਲ ਆ, ਕੀ ਅਸੀਂ ਕੰਮ ਕਰਦੇ ਹਾਂ, ਕਿੰਨੀ ਸਾਨੂੰ ਡਾਊਨ ਪੇਮੈਂਟ ਚਾਹੀਦੀ ਆ, 5 ਚਾਹੀਦੀ ਆ, 10 ਚਾਹੀਦੀ ਆ ਜਾਂ 20% ਦੇ ਉੱਤੇ ਹੋਊਗੀ। ਸੋ ਇਹ ਸਾਰੀਆਂ ਗੱਲਾਂ ਜੇ ਤੁਸੀਂ ਕੈਲਕੂਲੇਟ ਕਰਕੇ ਚੱਲੋਗੇ ਤਾਂ ਸੋ ਮੇਰੇ ਕਹਿਣ ਦਾ ਮਤਲਬ ਵੀ ਤੁਹਾਨੂੰ ਮੌੜਗੇ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਣੀ, ਕਿਉਂਕਿ ਜਿਹੜੇ ਬੰਦੇ ਪੁਰਾਣੇ ਉਹਨਾਂ ਨੂੰ ਸਭ ਨੂੰ ਪਤਾ ਜਦੋਂ ਵੀ ਤੁਹਾਡੀ ਮੌੜਗੇ ਦੇ ਵਿੱਚ ਦਿੱਕਤ ਆਉਂਦੀ ਆ ਇਹ $10-20 ਵਾਲਾ ਕੰਮ ਨਹੀਂ ਹੋ ਜਾਂਦਾ ਗਾ ਵੀ ਚੱਲ ਕੋਈ ਨਾ ਆਪਾਂ ਫੇਰ ਕਮਾ ਲਾਂਗੇ। ਇੱਥੇ ਤੁਹਾਡਾ ਘੱਟੋ ਘੱਟ ਨਹੀਂ ਤਾਂ $40-50,000 ਦਾ ਮਾਮੂਲੀ ਨੁਕਸਾਨ ਪਿਆ ਹੁੰਦਾ। ਸੋ ਮੈਨੂੰ ਨੀ ਆਈ ਡੋਂਟ ਥਿੰਕ ਸੋ ਵੀ ਕੋਈ ਤਾਂ ਸਮਝ ਆਉਂਦੀ ਵੀ ਕਿਤੇ ਫਸਟ ਟਾਈਮ ਬਾਇਰ ਬੰਦਾ ਕਰ ਲੈਂਦਾ ਹੋਵੇ ਤੇ ਉੱਥੇ ਅਗਲਾ $40-50,000 ਦਾ ਨੁਕਸਾਨ ਕਰਾ ਲਵੇ, ਹਨਾ। ਸੋ ਇਹ ਗੱਲਾਂ ਜ਼ਰੂਰ ਦੇਖ ਕੇ ਚੱਲੋ। ਦੂਸਰੀ ਗੱਲ ਦੇਵ ਜੀ ਇਹ ਆ ਵੀ ਕਿਸੇ ਭੈਣ ਭਰਾ ਦੇ ਕ੍ਰੈਡਿਟ ਕਾਰਡ ਜ਼ਿਆਦਾ ਭਰ ਗਏ ਆ ਜਾਂ ਸੈਕਿੰਡ ਮੌੜਗੇ ਚੱਕੀ ਸੀ ਅੱਜ ਉਹਦਾ ਕਿਸੇ ਪਾਸੇ ਨਹੀਂ ਹੱਲ ਹੋ ਰਿਹਾ, ਉਸ ਸੂਰਤ ਦੇ ਵਿੱਚ ਵੀ ਆਪਾਂ ਨੂੰ ਮੌੜਗੇ 'ਚ ਹੀ ਕੰਮ ਦਿੰਦੀ ਆ, ਕਿਉਂਕਿ ਜਿਹੜੇ ਤੁਸੀਂ ਹਾਈ ਰੇਟ ਆਫ ਇੰਟਰਸਟ ਦੇ ਉੱਤੇ ਤੁਹਾਡੇ ਕਰਜ਼ੇ ਹੁੰਦੇ ਹੋ ਆਪਾਂ ਮੌੜਗੇ ਦੇ ਵਿੱਚ ਕਿਉਂਕਿ ਰੇਟ ਆਫ ਇੰਟਰਸਟ ਘੱਟ ਹੁੰਦਾ ਕਰਕੇ ਛੋਟੀ ਪੇਮੈਂਟ ਕਰ ਸਕਦੇ ਹਾਂ। ਇੱਕ ਉਦਾਹਰਨ ਦੇਊਂਗਾ, ਜੇ ਤੁਹਾਡੀਆਂ $2,2500 ਦੀ ਅਨਸਿਕਿਉਰਡ ਪੇਮੈਂਟਾਂ ਬਣਦੀਆਂ ਤੇ ਜਦੋਂ ਮੌੜਗੇ ਦੇ ਵਿੱਚ ਐਡ ਹੋ ਜਾਂਦੀਆਂ $500-700 ਤੱਕ ਬਣ ਜਾਂਦੀ ਆ। ਸੋ ਦੇਵ ਜੀ ਜਿਹੜੀ ਤੀਸਰੀ ਗੱਲ ਆਪਾਂ ਨੂੰ ਮੌੜਗੇ ਦੀ ਕਿੱਥੇ ਲੋੜ ਪੈਂਦੀ, ਉਹ ਆਪਾਂ ਨੂੰ ਮੌੜਗੇ ਦੀ ਲੋੜ ਪੈਂਦੀ ਆ ਜਦੋਂ ਆਪਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਬੁੱਕ ਕਰਾ ਲੈਂਦੇ ਹਾਂ ਤੇ ਬਹੁਤ ਸਾਰੇ ਭੈਣ ਭਰਾ ਲੈਂਡਰ ਦੀ ਕਲੋਜ਼ਿੰਗ ਡੇਟ ਦੀ ਲੈਟਰ ਦੀ ਵੇਟ ਕਰਦੇ ਰਹਿੰਦੇ ਵੀ ਉਹ ਲੈਟਰ ਸਾਡੇ ਹੱਥ 'ਚ ਆਊਗੀ ਤਾਂ ਅਸੀਂ ਮਾਰਕੀਟ ਦੇ ਵਿੱਚ ਮੌੜਗੇ 'ਚ ਵੇਖਣ ਜਾਵਾਂਗੇ, ਉਹਦਾ ਪਤਾ ਕਰਨ ਜਾਵਾਂਗੇ। ਪਰ ਉਸ ਟਾਈਮ ਜਿਵੇਂ ਕਹੀਏ ਤੀਰ ਕਮਾਨੋਂ ਨਿਕਲ ਚੁੱਕਿਆ ਹੁੰਦਾ, ਤੁਹਾਨੂੰ 20-25 ਦਿਨ ਦਾ ਟਾਈਮ ਦਿੰਦੇ, 20-25 ਦਿਨ ਦੇ ਵਿੱਚ ਬਿਲਡਰ ਦੀ ਕੋਈ ਵੀ ਕਲੋਜ਼ਿੰਗ ਤੁਹਾਨੂੰ ਪ੍ਰੀ ਕੰਸਟਰਕਸ਼ਨ ਦੀ ਬੈਂਕ ਤੋਂ ਨਹੀਂ ਹੁੰਦੀ। ਇੱਕ ਤਾਂ ਦੇਵ ਜੀ ਗੱਲ ਇਹ ਆ ਵੀ ਜਦੋਂ ਮੌੜਗੇਜ ਆਪਾਂ ਪ੍ਰੀ ਕੰਸਟਰਕਸ਼ਨ ਬੈਂਕ ਤੋਂ ਹੀ ਕਰਵਾਉਣੀ ਚਾਹੀਦੀ ਹੈ, ਕਿਉਂਕਿ ਜਦੋਂ ਆਪਾਂ ਪਾਸਿਓਂ ਕਰਵਾ ਲੈਂਦੇ ਹਾਂ ਜਾਂ ਪ੍ਰਾਈਵੇਟ ਲੈ ਲੈਂਦੇ ਹਾਂ, ਇੱਕ ਤਾਂ ਪਹਿਲਾਂ ਹੀ ਕੁਛ ਨਾ ਕੁਛ ਰੇਟ ਪ੍ਰੋਪਰਟੀਆਂ ਦੇ ਘੱਟ ਆਏ ਆ, ਉੱਤੋਂ ਤੁਸੀਂ ਪ੍ਰਾਈਵੇਟ ਲੈ ਲਈ ਤਾਂ ਸਮਝ ਲਓ ਕਹਿਣ ਦਾ ਮਤਲਬ ਪ੍ਰੋਪਰਟੀ ਦੇ ਵਿੱਚ ਕੁਛ ਵੀ ਨਹੀਂ ਰਹਿ ਜਾਂਦਾ। ਬਾਕੀ ਕਿਸੇ ਵੀ ਭੈਣ ਭਰਾ ਨੇ ਕਈ ਵਾਰੀ ਆਪਦਾ ਨਾਮ ਕਢਾਉਣਾ ਹੁੰਦਾ, ਆਪਾਂ ਨੂੰ ਉੱਥੇ ਵੀ ਮੌੜਗੇਜ ਦੀ ਲੋੜ ਪੈਂਦੀ, ਕਈ ਵਾਰੀ ਕੋਈ ਨਾਮ ਐਡ ਕਰਵਾਉਣਾ ਹੁੰਦਾ ਜਾਂ ਕਿਸੇ ਕਾਰਨ ਕਰਕੇ ਆਪਾਂ ਪ੍ਰੋਪਰਟੀ ਟ੍ਰਾਂਸਫਰ ਕਰਨੀ ਹੈ ਕੋਈ ਬੱਚਿਆਂ ਦੇ ਨਾਂ ਕਰਨੀ ਆ। ਸੋ ਕਿਸੇ ਵੀ ਹਾਲਤ ਦੇ ਵਿੱਚ ਤੁਹਾਨੂੰ ਮੌੜਗੇਜ ਦੇ ਰਿਗਾਰਡਿੰਗ ਕੋਈ ਵੀ ਕੰਸਰਨ ਆ, ਕਿਹੜੀ ਬੈਂਕ ਤੋਂ ਹੋਣੀ, ਕੀ ਰੇਟ ਆਫ ਇੰਟਰਸਟ ਹੋਣਾ ਜਾਂ ਕੰਮ ਬਿਲਕੁਲ ਮੌੜਗੇਜ ਦਾ ਟ੍ਰਾਂਸਪੇਰੈਂਟ ਕਰਾਉਣਾ, ਜੋ ਤੁਹਾਨੂੰ ਦੱਸਿਆ ਹੋਊਗਾ ਉਹੀ ਪੇਪਰਾਂ ਦੇ ਉੱਤੇ ਹੋਊਗਾ। ਜਿਵੇਂ ਕਹਿ ਰਹੀ 19-21 ਦਾ ਫਰਕ ਤਾਂ ਮੈਂ ਬਹੁਤ ਦੂਰ ਦੀ ਗੱਲ ਹੈ ਵੀ ਇੱਥੇ ਤੁਹਾਨੂੰ ਸੈਂਟਾਂ ਦਾ ਵੀ ਫਰਕ ਨਹੀਂ ਪੈਣ ਦੇਣਾ, ਜੋ ਤੁਹਾਨੂੰ ਦੱਸਿਆ ਹੋਊਗਾ ਉਹੀ ਪੇਪਰਾਂ ਤੇ ਹੋਊਗਾ। ਸੋ ਕਿਸੇ ਵੀ ਭੈਣ ਭਰਾ ਨੂੰ ਮੌੜਗੇਜ ਦਾ ਕੋਈ ਵੀ ਕੰਸਰਨ ਆ, ਕੋਈ ਵੀ ਕੁਐਸਚਨ ਆ, ਕੋਈ ਵੀ ਡਾਊਟ ਆ, ਯੂ ਕੈਨ ਕਾਲ ਮੀ ਐਨੀ ਟਾਈਮ 416-356-1870-416-356-1870 ਨੰਬਰ ਫੇਰ ਬੋਲ ਦਿੰਦਾ ਜੀ 416-356-1870-416-356-1870। ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਆਲਰਾਈਟ, ਇਹਦੇ ਨਾਲ ਨਾਲ ਇੱਕ ਫਰਮ ਆ ਜਿਹਨਾਂ ਨੂੰ 8 ਏਜ ਡਰਾਈਵਰ ਚਾਹੀਦੇ ਨੇ ਟੋਰਾਂਟੋ ਤੋਂ ਮੋਂਟਰੀਅਲ ਦੇ ਰਹਿੰਦੇ ਜਾਂ ਟੋਰਾਂਟੋ ਤੋਂ US ਲਈ, ਪੇ ਵਧੀਆ ਮਿਲੇਗੀ, ਟੌਪ ਦੀ ਮਿਲੇਗੀ, ਬਾਈ ਵੀਕਲੀ ਮਿਲੇਗੀ। ਤੁਸੀਂ ਕੁਲਦੀਪ ਮੰਗੜ ਸਾਹਿਬ ਨੂੰ ਫੋਨ ਕਰ ਲਓ 647-972-6455-647-972-6464-5254-5455-6 ਆਲਰਾਈਟ, ਇਹਦੇ ਨਾਲ ਇੱਕ ਹੋਰ ਖਬਰ ਸੁਣਾ ਦਈਏ। 2 ਸਾਲਾਂ ਵਿੱਚ ਕੈਨੇਡਾ ਅਮਰੀਕਾ ਦਾ ਜਿਹੜਾ ਵਪਾਰ ਹੈ $1.9 billion ਘਟਿਆ ਹੈ। 70% ਜਿਹੜੇ ਨੇ ਆਪਣੇ ਕੈਨੇਡੀਅਨ ਉਹ ਅਮਰੀਕਨ ਸ਼ਰਾਬ ਅੱਗੇ ਨਾਲੋਂ ਘੱਟ ਪੀਂਦੇ ਨੇ। BC ਵਿੱਚ ਜੰਗਲਾਂ ਦੀ ਅੱਗ ਬੁਝਾਉਣ ਦੌਰਾਨ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ, ਪਾਇਲਟ ਜ਼ਖਮੀ ਹੋ ਗਿਆ। ਅਮਰੀਕਾ ਨਾਲ ਗੱਲਬਾਤ ਤੇ ਸਾਡਾ ਰੁੱਖ ਪਹਿਲਾਂ ਹੀ ਸਖ਼ਤ ਹੈ, ਕਾਰਨੀ ਨੇ ਫਰਮਾਇਆ। ਅਕਾਲੀ ਦਲ ਦੀ ਸਰਕਾਰ ਆਉਣ ਤੇ ਸਰਕਾਰੀ ਨੌਕਰੀਆਂ 'ਚ 100% ਭਾਰਤੀ ਪੰਜਾਬੀਆਂ ਲਈ ਹੋਵੇਗੀ, ਸੁਖਬੀਰ ਬਾਦਲ ਨੇ ਕਿਹਾ। ਜੇ ਇਹੀ ਕੰਮ ਕਰੇ ਕੈਨੇਡਾ ਵਾਲੇ ਕਹਿ ਦੇਣ ਵੀ ਸਰ ਜਿਹੜੇ ਕੈਨੇਡੀਅਨ ਆ ਉਹਨਾਂ ਨੂੰ ਮਿਲੇਗੀ ਨੌਕਰੀ, ਫੇਰ ਕੀ ਹੋਊ? ਕਰਦੇ ਆ ਜੀ ਜਿਹੜੇ ਭਈਏ ਆ ਪੰਜਾਬ 'ਚੋਂ ਕੱਢ ਦਿਓ, ਅਸੀਂ ਕੀ ਹਾਂ ਇੱਥੇ, ਭਈਏ ਹੀ ਹਾਂ। ਉਹ ਜੀ ਉੱਥੇ MLA MP ਬਣ ਲੈ ਗਏ, ਸਾਡੇ 50 ਖੜਦੇ ਨੇ। ਕੈਲਡਨ ਹੁਣ ਸਾਡੇ ਇੱਥੇ ਪ੍ਰੋਵਿੰਸ ਦੇ ਵਿੱਚ ਇਲੈਕਸ਼ਨ ਹੋਣੀ ਆ, ਲੋਕਲ ਸਾਡੇ ਮਿਊਨਸੀਪੈਲਿਟੀ ਦੀ। ਬ੍ਰੈਂਪਟਨ 'ਚ 50 ਤੋਂ ਵੱਧ ਖੜੇ ਨੇ, ਫਿਰ ਸਾਨੂੰ ਵੀ ਤਾਂ ਭਈਏ ਹੀ ਹੋਏ, ਅਸੀਂ ਇੱਥੇ ਆ ਕੇ ਕੰਮ ਕਰਦੇ, ਬਾਹਰਲੇ ਆਪਦਾ ਮੁਲਕ ਛੱਡ ਕੇ ਕੱਢ ਦਿਓ ਸਾਨੂੰ ਇੱਥੋਂ। ਖੈਰ, ਸੁਪਰੀਮ ਕੋਰਟ ਵੱਲੋਂ ਆਸਾ ਰਾਮ ਨੂੰ ਜਿਹੜੀ ਉਹਦੀ ਜ਼ਮਾਨਤ ਆ ਉਹ ਤੋਂ ਇਨਕਾਰ ਆ, ਕਹਿੰਦਾ ਜੇ ਬੜਾ ਔਖਾ ਤੁਰਿਆ ਨਹੀਂ ਜਾਂਦਾ ਕੇਅਰ ਟੇਕਰ ਰੱਖ ਲਾ ਅੰਦਰ। ਉਹ ਜਿਹੜੇ ਇੱਕ ਸੀਗਾ ਰਾਮ ਰਹੀਮ, ਉਹਦੀ ਜਿਹੜੀ ਸੀ ਮਨਪ੍ਰੀਤ, ਨਹੀਂ ਕੀ ਸੀ ਕੁੜੀ ਦਾ ਨਾਂ, ਹਨੀ, ਉਹ ਹਨੀ ਨੀ ਦੇਖੀ ਵਿਚਾਰੀ ਕਿੱਧਰ ਗਈ, ਬੜਾ ਤਰਸਦੇ ਉਹਨੂੰ। ਇੱਕ ਉਹ ਹੋਈ, ਇੱਕ ਰਾਧੇ ਮਾਂ ਹੋਈ, ਇਹ ਵਾਹਵਾ ਜੀ ਜਲ ਹੋਈ ਰੱਖਦੀਆਂ ਸੀ। ਟੋਰਾਂਟੋ ਪੁਲਿਸ ਵੱਲੋਂ ਕੀਤੀ ਗਈ ਗੋਲਾਬਾਰੀ 'ਚ ਇੱਕ ਵਿਅਕਤੀ ਦੀ ਮੌਤ। ਇਹ ਗੋਲੀਆਂ ਚੱਲੀਆਂ ਜੀ ਕਾਲਜ ਵੇ ਏਰੀਆ ਈਸਟ ਆਫ ਵਿੰਸਟਨ ਚਰਚਿਲ ਸਵੇਰੇ 73 million US dollar ਦੇ ਇਕਰਾਰਨਾਮੇ ਨੇ ਮਿਸਿਸਾਗਾ ਦੇ NBA ਸਟਾਰ ਨੂੰ ਸ਼ਹਿਰ ਦਾ ਸਭ ਤੋਂ ਅਮੀਰ ਐਥਲੀਟ ਵਿੱਚ ਬਣਾ ਦਿੱਤਾ। ਇਹਦਾ ਨਾਮ ਡਿਲਨ ਹੈ। ਪਿਕਰਿੰਗ, ਏਜੈਕਸ ਅਤੇ ਟੋਰਾਂਟੋ ਵਿੱਚ ਕਸੀਨੋ ਵਰਕਰ ਹੜਤਾਲ 'ਤੇ ਨੇ। ਲਓ ਜੀ, ਬਰੈਂਪਟਨ ਵਿੱਚ ਅੱਜ ਸਵੇਰੇ ਸਵੇਰੇ ਹਿਟ ਐਂਡ ਰਨ ਹੋਇਆ। ਪੈਦਲ ਯਾਤਰੀ ਦੀ ਜਿਹੜੀ ਕਾਫੀ ਸੱਟਾਂ ਲੱਗੀਆਂ। 410 ਅਤੇ ਸਟੀਲ 'ਤੇ ਇਹ ਹੋਇਆ ਸੀ। ਗਰੇਵਾਲ ਸਾਹਿਬ, ਵੈਲਕਮ ਟੂ ਦਾ ਸ਼ੋਅ ਸਰ।
1: ਹਾਂਜੀ ਦੇਵ ਜੀ,
0: ਕੀ ਹਾਲ ਹੈ ਵੀਰੇ?
1: ਆਹ ਖਬਰ ਤੁਸੀਂ ਵਧੀਆ ਸੁਣਾਈ ਆ, ਮੈਂ ਕੱਲ ਵੀ ਸੁਣੀ ਸੀ ਕਿਸੇ ਸਟੇਸ਼ਨ ਤੇ।
0: ਅੱਛਾ,
1: ਤੇ ਲੇਕਿਨ ਇਹ ਵੀ ਉਹੀ ਜਦੋਂ ਕਹਿੰਦੇ ਆ ਜੀ ਉੱਥੇ ਪਹੀਏ ਆ ਗਏ, ਉਹ ਆ ਕਰਦੇ ਆ, ਉਹ ਐਂ ਕਰਦੇ ਆ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਸਾਡੇ ਨਿਆਣੇ ਉੱਥੇ ਰਹਿੰਦੇ ਹੀ ਨੀ, ਇੱਧਰ ਭੱਜੇ ਆਉਂਦੇ ਨੇ।
0: ਹਾਂਜੀ,
1: ਖੇਤਾਂ 'ਚ ਕੰਮ ਕੌਣ ਕਰਦਾ? ਚੌਲ ਕੋਈ ਇੱਕ ਜ਼ਿਮੀਦਾਰ ਨੂੰ ਦਿਖਾਵੇ ਲਾਉਂਦਾ ਹੋਵੇ ਉੱਥੇ। ਤੇ ਬਾਕੀ ਤੁਸੀਂ ਕਹਿ ਦਿੱਤੀ ਜਿਹੜੀ ਗੱਲ ਕਿਸੀ, ਮੈਂ ਤੁਹਾਨੂੰ ਪਤਾ ਹੀ ਆ ਵੀ ਇੱਥੇ ਬੜਾ ਪੁਰਾਣਾ, ਤੇ ਮੈਂ 88 ਦੇ ਵਿੱਚ ਸਭ ਤੋਂ ਪਹਿਲਾਂ MP ਦੀ ਇਲੈਕਸ਼ਨ ਲੜੀ ਸੀ, ਮੈਂ ਹਾਰ ਗਿਆ ਸੀ 1500 ਵੋਟ ਤੇ। ਜੇ ਸਾਨੂੰ ਇੱਥੇ ਬਰਾਬਰ ਦੇ ਹੱਕ ਦਿੱਤੇ ਹੋਏ ਨੇ ਜੀ, ਉਹਨਾਂ ਨੂੰ ਅਸੀਂ ਹੱਕ ਨਹੀਂ ਦਿੰਦੇ, ਅਸੀਂ ਕਿਹੜੀ ਕਿਹੜੀ ਦੁਨੀਆਂ 'ਚ ਰਹਿੰਦੇ ਹਾਂ?
0: ਗਰੇਵਾਲ ਸਾਹਿਬ, ਆਪਾਂ ਜਿਹੜੇ ਹਿੰਦੁਸਤਾਨੀ ਆ, ਸਭ ਤੋਂ ਜ਼ਿਆਦਾ ਰੇਸਿਸਮ ਅਸੀਂ ਕਰਦੇ ਹਾਂ। ਅਸੀਂ ਜਾਤਾਂ ਦੇ ਨਾਮ ਤੇ ਗੁਰਦੁਆਰੇ ਨੇ, ਜਾਤਾਂ ਦੇ ਨਾਮ ਤੇ ਪਿਕਨਿਕ ਹੁੰਦੇ ਨੇ, ਜਾਤਾਂ ਦੇ ਨਾਮ ਤੇ ਡਾਇਰੈਕਟਰੀਆਂ ਬਣਾਈਆਂ ਜਾਂਦੀਆਂ ਨੇ। ਇੱਕ ਦੂਜੇ ਜਾਤ ਨੂੰ ਅਸੀਂ ਚੰਗਾ ਨਹੀਂ ਸਮਝਦੇ, ਪਰ ਜਦੋਂ ਕਿਤੇ ਕਿਡਨੀ ਫੇਲ ਹੋ ਜਾਏ, ਜਿਹੜੀ ਜਾਤ ਦਾ ਮਰਜ਼ੀ ਦੇ ਦਿਓ, ਕਿਡਨੀ ਦੇ ਦਿਓ ਮੈਨੂੰ।
1: ਮੈਂ ਤੁਹਾਨੂੰ ਆਪਣਾ ਦੱਸਦਾ ਵੀ ਮੈਂ ਛੋਟਾ ਹੁੰਦਾ ਵੀ ਸਾਡੇ ਜਿਹੜੇ ਕੰਮ ਕਰਦੇ ਉਹਨਾਂ ਨੇ ਬਹਿ ਕੇ ਰੋਟੀ ਖਾਂਦਾ ਰਿਹਾ। ਮੈਂ ਕਦੇ ਬਲਤ ਘਰੇ ਕੀਤਾ ਵੀ ਮਜ਼੍ਹਬੀ ਨੇ ਜਾਂ ਕੋਈ ਨਹੀਂ। ਹੁਣ ਮੇਰੇ ਕੋਲ ਬਿਹਾਰੀ ਇੱਕ ਰੱਖਿਆ ਹੋਇਆ ਸੀਗਾ, ਮੇਰਾ ਕੁੱਕ, ਉਹਨੂੰ ਮੈਂ ਬਰਾਬਰ ਬਿਠਾ ਕੇ ਖਵਾਉਂਦਾ ਰਿਹਾ ਜਿਹੜਾ ਮੈਂ ਖਾਂਦਾ ਸੀ।
0: ਕੈਨੇਡੀਅਨ ਖੁਫੀਆ ਰਿਪੋਰਟ ਵਿਚ ਭਾਰਤ ਦੇ ਬਿਸ਼ਨੋਈ ਗੈਂਗ ਦੇ ਮੁੱਖ ਮੈਂਬਰਾਂ ਦੇ ਨਾਮ ਹਾਜ਼ਰ ਨੇ। ਬ੍ਰੈਕਫਾਸਟ ਅਸੀਂ ਕਹਿੰਦੇ ਵਧੀਆ ਹੋਣਾ ਚਾਹੀਦਾ, ਪਰ ਸਿਹਤ ਲਈ ਵੀ ਚੰਗਾ ਹੋਣਾ ਚਾਹੀਦਾ। ਜਿਹੜਾ ਬ੍ਰੈਕਫਾਸਟ ਹੈ ਵਧੀਆ ਹੋਣਾ ਚਾਹੀਦਾ, ਸਿਹਤ ਲਈ ਵੀ ਚੰਗਾ ਹੋਣਾ ਚਾਹੀਦਾ। ਤੁਸੀਂ ਅੱਜ ਜਾਓ davetadla.com ਤੇ, ਪੰਜ ਜਿਹੜੇ ਸਭ ਤੋਂ ਵਧੀਆ ਬ੍ਰੈਕਫਾਸਟ ਆ, ਦੇਸੀ ਇੰਡੀਅਨ ਬ੍ਰੈਕਫਾਸਟ, ਉਹਦਾ ਉੱਥੇ ਮੈਂ ਫੋਟੋਆਂ ਵੀ ਲਾਈਆਂ ਤੇ ਉਹਦੀ ਹਿਸਟਰੀ ਵੀ ਲਿਖੀ ਆ। ਛੋਲੇ ਭਟੂਰੇ ਉਹਦੇ ਚ ਨੀ ਆਉਂਦਾ, ਜਿਹੜਾ ਗੋਟ ਨਿਹਾਰੀ ਆ ਪਰੌਂਠਿਆਂ ਨਾਲ, ਉਹਦੇ ਚ ਨੀ ਆਉਂਦਾ ਹੈਗਾ।
2: ਮੈਂ ਉਹੀ ਤੁਹਾਨੂੰ ਪੁੱਛਣ ਲੱਗੀ ਸੀ ਵੀ ਤੁਸੀਂ ਵਧੀਆ ਕਿਹੜੇ ਵੇਜ, ਮਤਲਬ ਹੈਲਥ ਦੇ ਉਸ
0: ਹੈਲਥ ਦੇ ਰਿਲੇਟਡ। ਤੁਹਾਡੇ ਬਾਡੀ ਨੂੰ ਜਿਹੜਾ ਸਵੇਰੇ ਸਵੇਰੇ ਉੱਠ ਕੇ ਚਾਹੀਦੇ ਆ ਵਿਟਾਮਿਨ ਵਗੈਰਾ, ਇਹ ਉਹ ਵੀ ਆ ਉਹਦੇ ਚ, ਤੇ ਤੁਹਾਡੇ ਪੇਟ ਭਰ ਵੀ ਜਾਂਦਾ ਤੇ ਤੁਹਾਡੀ ਦਿਹਾੜੀ ਵੀ ਵਧੀਆ ਨਿਕਲਦੀ ਹੈ। ਜੇ ਸਵੇਰੇ ਉੱਠ ਕੇ ਰਾਤ ਦੀਆਂ ਵਜੇ ਰੋਟੀਆਂ ਖਾਣੀਆਂ, ਉਹਦੇ ਨਾਲ ਉਹ ਗੱਲ ਨਹੀਂ ਬਣਦੀ। ਜੇ ਖਾਣੀਆਂ ਨਾ, ਉਹਦੀ ਚੂਰੀ ਚਾਰੀ ਬਣਾ ਲਓ, ਵਿੱਚ ਪਾ ਕੇ ਥੋੜਾ ਸਵਾਦ ਲੱਗੇ। ਐਨੀਵੇ, ਐ ਕਰਦੇ ਆ ਕੁਝ ਸੰਦੇਸ਼ਾਂ ਦਾ ਜੋਕ ਸੁਣਾਉਂਦੇ ਆ ਤੇ ਫਿਰ ਉਮਰ ਪੇਜ ਨਾਲ ਗੱਲਬਾਤ ਚੱਲਦੀ ਰਹੇਗੀ। ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ। ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939-991-5939। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ CX1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256,
3: 913-5256। ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
22: ਬਸ ਇੰਨੀ ਗੱਲ।

0: ਖਬਰਾਂ ਚ ਖਬਰ ਹੈ ਜੀ, ਇਰਾਨੀ ਫੌਜ ਧਮਕੀਆਂ ਦੇ ਵਿਰੁੱਧ ਪੂਰੀ ਤਰ੍ਹਾਂ ਤਿਆਰ ਆ। ਬੁਲਾਰੇ ਨੇ ਕਿਹਾ ਪ੍ਰਧਾਨ ਮੰਤਰੀ ਸ਼ਹਿਬਾਜ਼ 3 ਦਿਨਾਂ ਦੇ ਦੌਰੇ ਤੇ ਸਾਊਦੀ ਅਰਬ ਰਵਾਨਾ ਹੋਈ। CNN ਨਾਲ ਤਾਜ਼ਾ ਇੰਟਰਵਿਊ ਵਿਚ ਇਮਰਾਨ ਦੇ ਪੁੱਤਰਾਂ ਨੇ ਪਿਤਾ ਦੀ ਸਿਹਤ ਬਾਰੇ ਚਿੰਤਾ ਪ੍ਰਗਟਾਈ। 36 ਕਰੋੜ ਰੁਪਏ ਤੋਂ 180 ਕਰੋੜ ਰੁਪਏ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਯਾਤਰਾ ਬਿੱਲ ਵਿਚ ਸ਼ਾਮਲ ਹੋਏ। 56% ਇੰਡੀਅਨ ਵਰਕਫੋਰਸ ਆ ਜਿਹੜੀ ਉਹ ਸੈਲਫ ਇੰਪਲੋਇਡ ਹੈ। ਟਰੰਪ ਨੇ ਅਮਰੀਕਾ ਵਿਚ ਗੋਲਾ ਬਰੂਦ ਦੀ ਘਾਟ ਦੀਆਂ ਰਿਪੋਰਟਾਂ ਨੂੰ ਝੂਠਾ ਦੱਸਿਆ। ਲੀਕ ਕਰਨ ਵਾਲਿਆਂ ਨੂੰ ਜੇਲ੍ਹ ਦੀ ਧਮਕੀ ਦਿੱਤੀ ਜਾਏਗੀ। ਉਮਰਪ੍ਰੀਤ ਜੀ, ਸੁਣਨ ਵਾਲੀ ਖਬਰ ਹੈ। ਟਰੰਪ ਨੇ ਅਮਰੀਕਾ ਵਿਚ ਗੋਲਾ ਬਰੂਦ ਦੀ ਘਾਟ ਨੂੰ ਝੂਠਾ ਦੱਸਿਆ, ਪਰ ਕਹਿੰਦਾ ਜੇ ਲੀਕ ਰਿਪੋਰਟ ਕਰੋਗੇ ਫਿਰ ਜੇਲ੍ਹ ਹੋਊਗੀ। ਇਹਦਾ ਮਤਲਬ ਘੱਟ ਆ ਕੋ ਵਾਧਾ? ਪਾਕਿਸਤਾਨ ਦੇ 4 ਵਿਚੋਂ 2 ਸੂਬਿਆਂ ਵਿਚ ਬਾਗੀ ਰਵੱਈਆ, ਸਰਕਾਰ ਦੀ ਪਕੜ ਕਮਜ਼ੋਰ ਹੋ ਰਹੀ ਹੈ। ਇੱਕ ਫਰਮ ਆ ਜਿਹਨਾਂ ਨੂੰ ਏਜ ਦਾ ਡਰਾਈਵਰ ਚਾਹੀਦਾ, ਟੋਰਾਂਟੋ ਮੋਂਟਰੀਅਲ, ਮੋਂਟਰੀਅਲ ਟੋਰਾਂਟੋ, ਟੋਰਾਂਟੋ ਮੋਂਟਰੀਅਲ ਨੂੰ ਜਾਣਾ ਹੈ, ਟੋਰਾਂਟੋ US। ਹੁਣ ਜੇ ਟੋਰਾਂਟੋ ਤੋਂ US ਕਹਿ ਰਿਹਾ ਇਹਦਾ ਮਤਲਬ US ਤੋਂ ਟੋਰਾਂਟੋ ਮੁੜ ਕੇ ਵੀ ਆਉਣਾ ਹੈ ਨਾ, ਕੰਮ ਨੂੰ ਆਉਣਾ ਹੀ ਆ। ਪੈਸੇ ਚੰਗੇ ਮਿਲਣਗੇ, ਵਾਈ ਵੀਕਲੀ ਪੇ ਮਿਲੇਗੀ। ਕੁਲਦੀਪ ਮਾਂਗਣ ਨੂੰ ਫੋਨ ਕਰ ਲਓ, 647-972-6455 ਉਹਨਾਂ ਦਾ ਨੰਬਰ ਹੈ। ਉਮਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ ਤੁਸੀਂ?
1: ਦੇਵ ਜੀ, ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਗੱਲ ਕਰ ਰਹੇ ਹਾਂ, 2-3 ਮੈਂ ਕੁਇਕਲੀ ਟਿਪਸ ਦੇ ਦਿੰਦੀ ਹਾਂ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ। ਪਹਿਲਾ ਹੈਗਾ ਵੀ ਦੇਖੋ, ਕੈਨੇਡਾ ਦੇ ਵਿੱਚ ਨਾ ਬਹੁਤੀਆਂ ਚੀਜ਼ਾਂ ਜਦੋਂ ਆਪਾਂ ਇਨਹੈਰੀਟੈਂਸ ਦੀ ਗੱਲ ਕਰਦੇ ਹਾਂ ਟੈਕਸ ਫਰੀ ਨਹੀਂ ਹੈ। 2-3 ਚੀਜ਼ਾਂ ਨੂੰ ਛੱਡ ਕੇ ਸਾਰਾ ਕੁਝ ਟੈਕਸੇਬਲ ਹੈ, ਚਾਹੇ ਉਹ ਕੈਪੀਟਲ ਗੇਨ ਟੈਕਸਿਸ ਹੈ, ਜਾਂ ਤੁਹਾਡੀ ਇੰਟਰਸਟ ਇਨਕਮ ਹੈ ਟੈਕਸੇਬਲ ਹੈ, ਜਾਂ ਤੁਹਾਡੇ ਈਵਨ ਬਿਜ਼ਨਸਿਸ ਹੈ, ਰੀਅਲ ਸਟੇਟ ਹੈ, ਹਰ ਚੀਜ਼ ਤੇ ਕਿਸੇ ਨਾ ਕਿਸੇ ਤਰ੍ਹਾਂ ਟੈਕਸੇਬਲ ਕੌਨਸੀਕੁਐਂਸਿਸ ਹੈਗੇ ਹੀ ਆ ਉਹਦੇ। ਲੇਕਿਨ ਲਾਈਫ ਇੰਸ਼ੋਰੈਂਸ ਦੀਆਂ ਜਿਹੜੀਆਂ ਪਾਲਿਸੀਜ਼ ਹੈ ਉਹ ਟੈਕਸ ਫਰੀ ਹੈ। ਸੋ ਇਨਹੈਰੀਟੈਂਸ ਦੇ ਵਿੱਚ ਲੈਸ ਸੇ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲਈ ਆ, ਤੁਸੀਂ ਕੋਈ ਹੋਰ ਕੁਝ ਵੀ ਤੁਸੀਂ ਸੋਚ ਰਹੇ ਹੋ ਇਨਹੈਰੀਟੈਂਸ ਦੇ ਉਸਦੇ ਪੁਆਇੰਟ ਆਫ ਵਿਊ ਨਾਲ, ਤਾਂ ਉਹਦੇ ਨਾਲੋਂ ਬੈਟਰ ਆਪਸ਼ਨ ਹੁੰਦੀ ਵੀ ਲਾਈਫ ਇੰਸ਼ੋਰੈਂਸ ਲੈ ਲਓ। 1 ਮਿਲੀਅਨ 2 ਮਿਲੀਅਨ 10 ਮਿਲੀਅਨ ਜਿਹਨੂੰ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ ਉਹਨੇ ਦੀ ਲਾਈਫ ਇੰਸ਼ੋਰੈਂਸ ਲੈ ਲਓ, ਟੈਕਸ ਫਰੀ, ਅਗਲੀ ਜਨਰੇਸ਼ਨ ਨੂੰ ਤੁਹਾਡਾ ਪੈਸਾ ਮਲਟੀਪਲਾਈ ਕਰਕੇ ਮਿਲ ਜਾਣਾ। ਦੂਜਾ ਹੈਗਾ ਵੀ ਜਿਹੜੀਆਂ ਵੀ ਤੁਹਾਡੇ ਕੋਈ ਵੀ ਐਸੈਟ ਜਿਨ੍ਹਾਂ ਦੇ ਵਿੱਚ ਬੈਨੀਫਿਸ਼ਰੀ ਡੈਜ਼ਿਗਨੇਟਿਡ ਹੁੰਦੇ ਆ, ਜਿਵੇਂ TFSA ਹੈ, RRSPs ਹੈ, ਤੁਹਾਡੀਆਂ ਇੰਸ਼ੋਰੈਂਸ ਪਾਲਿਸੀਜ਼ ਹੈ, ਉਹਨਾਂ ਨੂੰ ਆਪਣੀ ਵਿਲ ਦੇ ਵਿੱਚ ਤੁਹਾਨੂੰ ਐਂਟਰ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜੇ ਤੁਸੀਂ ਵਿਲ 'ਚ ਐਡ ਕਰਦੇ ਹੋ ਪ੍ਰੋਬੇਟ ਪੇ ਹੋਣੀ ਹੈ ਔਰ ਫੈਮਿਲੀ ਨੂੰ ਪੈਸਾ ਆਉਣ ਨੂੰ ਵੀ ਟਾਈਮ ਲੱਗ ਜਾਂਦਾ। ਸੋ ਜਿਹੜੀਆਂ ਚੀਜ਼ਾਂ ਬੈਨੀਫਿਸ਼ਰੀ ਡੈਜ਼ਿਗਨੇਟਿਡ ਆ ਉਹਨਾਂ ਨੂੰ ਵਿਲ ਤੋਂ ਬਾਹਰ ਰੱਖੋ ਤਾਂ ਕਿ ਡਾਇਰੈਕਟਲੀ ਤੁਹਾਡੇ ਬੈਨੀਫਿਸ਼ਰੀ ਨੂੰ ਟੈਕਸ ਫਰੀ ਉਹ ਪਹੁੰਚ ਜਾਣ। ਤੀਜਾ ਹੈਗਾ ਵੀ ਜਦੋਂ ਆਪਾਂ TFSA ਦੀ ਗੱਲ ਕਰਦੇ ਹਾਂ, TFSA ਦੇ ਵਿੱਚ ਜੇ ਤੁਸੀਂ ਆਪਣੇ ਸਪਾਊਸ ਨੂੰ ਬੈਨੀਫਿਸ਼ਰੀ ਬਣਾਇਆ ਹੋਇਆ ਤਾਂ ਸਪਾਊਸ ਨੂੰ ਬੈਨੀਫਿਸ਼ਰੀ ਬਣਾਉਣ ਦੀ ਜਗ੍ਹਾ ਉਹਨੂੰ ਸਕਸੈਸਰ ਹੋਲਡਰ ਬਣਾ ਲਓ। ਉਹਦਾ ਕੀ ਮਤਲਬ ਹੈ ਵੀ ਕੱਲ ਨੂੰ ਜਦੋਂ ਜਾਣ ਤੋਂ ਬਾਅਦ ਜੇ ਉਹ ਬੈਨੀਫਿਸ਼ਰੀ ਹੈ, ਪੈਸਾ ਉਹਨੂੰ ਤਾਂ ਵੀ ਮਿਲ ਜਾਣਾ, ਸਕਸੈਸਰ ਹੋਲਡਰ ਹੈ ਤਾਂ ਵੀ ਮਿਲ ਜਾਣਾ। ਫਰਕ ਇੱਥੇ ਪੈਣਾ, ਇੱਕ ਤਾਂ ਇਹ ਹੈ ਵੀ ਜਦੋਂ ਸਕਸੈਸਰ ਹੋਲਡਰ ਹੈ ਉਹ ਤਾਂ ਉਹਦਾ TFSA ਦਾ ਰੂਮ ਨਹੀਂ ਯੂਜ਼ ਹੋਣਾ ਤੁਹਾਡੇ ਸਪਾਊਸ ਦਾ, ਲੈਸ ਸੇ 1 ਲੱਖ ਦਾ ਰੂਮ ਸੀ ਉਹਨਾਂ ਦਾ ਆਪਣਾ ਯੂਜ਼ ਹੋਇਆ ਹੋਇਆ, ਤੁਹਾਡਾ 1 ਲੱਖ ਆ ਗਿਆ ਕਿਉਂਕਿ ਸਕਸੈਸਰ ਹੋਲਡਰ ਹੈ, ਤਾਂ ਐਜ਼ ਏ TFSA ਹੀ ਉਹ ਚੱਲਦਾ ਰਹੂਗਾ, ਕੋਈ ਟੈਕਸੇਬਲ ਕੌਨਸੀਕੁਐਂਸਿਸ ਨਹੀਂ ਹੋਣਗੇ। ਦੂਜਾ ਹੈਗਾ ਵੀ ਠੀਕ ਹੈ ਤੁਸੀਂ ਬੈਨੀਫਿਸ਼ਰੀ ਬਣਾਤਾ ਉਹਨਾਂ ਕੋਲ ਚਲਾ ਗਿਆ, ਲੇਕਿਨ ਡੈਥ ਦੇ ਵਿੱਚ ਔਰ ਉਹਨਾਂ ਨੂੰ ਟ੍ਰਾਂਸਫਰ ਹੋਣ ਦੇ ਵਿੱਚ ਜਿੰਨਾ ਟਾਈਮ ਲੱਗਿਆ, ਜੇ ਉਹਦੇ 'ਚ ਕੋਈ ਗਰੋਥ ਹੋਈ ਹੈ ਉਹ ਟੈਕਸੇਬਲ ਹੋਊਗੀ ਜੇ ਆਪਾਂ ਬੈਨੀਫਿਸ਼ਰੀ ਬਣਾਇਆ। ਸੋ ਜੇ ਤੁਹਾਡੇ TFSA ਅਕਾਊਂਟਸ ਹੈ, ਤੁਹਾਡੇ ਸਪਾਊਸਿਸ ਤੁਸੀਂ ਬੈਨੀਫਿਸ਼ਰੀ ਬਣਾਏ ਹੋਏ ਹੈ, ਉਹਨਾਂ ਨੂੰ ਚੇਂਜ ਕਰਕੇ ਸਕਸੈਸਰ ਹੋਲਡਰ ਬਣਾ ਲਓ। ਤੁਸੀਂ ਮੇਰੇ ਤੋਂ ਕੋਈ ਇਨਫੋਰਮੇਸ਼ਨ ਲੈਣੀ ਹੈ TFSA ਦੀ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6 4 4 6 1 6 1 6 647 44 16 16।
0: ਔਗਸਟ 1 ਤਰੀਕ ਤੋਂ ਲੈ ਕੇ ਅੱਜ ਤੱਕ 5 6 7 7 14 15 16 ਸੈਂਟ ਪੈਟਰੋਲ ਥੱਲੇ ਆ ਗਿਆ ਆ 5-7 ਦਿਨਾਂ ਚ, ਤੇ ਅੱਜ ਅੱਧੀ ਰਾਤੋਂ 1 ਸੈਂਟ ਹੋਰ ਥੱਲੇ ਜਾ ਰਿਹਾ। ਮੰਡੀਆਂ ਦੇ ਭਾਅ ਵੀ ਦੱਸ ਦਿੰਦੇ ਹਾਂ ਜਨਕ ਜੁਲੋ ਦੇ ਸਹਿਯੋਗ ਨਾਲ ਜੀ। ਮੰਡੀਆਂ ਦੇ ਭਾਅ 'ਚ ਇਹ ਹੈ ਕਿ ਜਿਹੜਾ ਸਾਡਾ ਟੋਰਾਂਟੋ ਸਟਾਕ ਚੇਂਜ ਆ, ਪਹਿਲਾਂ ਤਾਂ ਉਹ ਦੱਸੀਏ, ਉਹ ਥੱਲੇ ਜਾ ਰਿਹਾ। ਡਾਓ ਥੱਲੇ, ਨੈਸਡੈਕ ਥੱਲੇ, ਸੋਨਾ ਅਤੇ ਡਾਲਰ ਆ ਉਹ ਵੀ ਥੱਲੇ, ਸਿਰਫ ਕਰੂਡ ਆਇਲ ਹੈ ਜਿਹੜਾ ਉਹ ਉੱਪਰ ਜਾ ਰਿਹਾ ਹੈ। ਚਾਹੁੰਦੇ ਹਾਂ ਆਉਂਦੇ ਹਾਂ ਤੇ ਤੁਹਾਨੂੰ ਜੋਕ ਵੀ ਸੁਣਾਉਂਦੇ ਹਾਂ।
2: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
5: Indian Fruitland, One stop for all your grocery needs.
6: ले इको जगह तो किथे सारा कुछ मिलता है। दो चीजां ले एक जगह रुको फिर अगलियां दो दी दूसरी जगह रुको।
5: इंडियन फ्रूट लैंड है सच्ची वन स्टॉप फॉर ऑल योर ग्रोसरी नीड्स। सब तो वधिया ग्रोसरी सब तो वधिया प्राइसेस से आज ही पहुंचो। हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन।
0: अभिषेक जी वेल्कम टू द शो सर।
7: रियल्टर बहुत ही सोनी लिस्टिंग्स लेके आए हैं। लंडन के अंदर ब्रांड न्यू लिस्टिंग डिटैच्ड कार चार बेडरूम प्लस दो बेडरूम दी लीगल बेसमेंट टू कार गैराज चार गड्डियां दी पार्किंग रेनोवेटेड किचन एंड बाथरूम्स $4,500 रेंट कैश फ्लो पॉजिटिव सिर्फ और सिर्फ 7,95,000 के अंदर। मिल्टन के अंदर असाइनमेंट सेल वन बेडरूम प्लस डेन वन पार्किंग वन लॉकर का कॉन्डो ब्रांड न्यू 5,90,000 की परचेज प्राइस तो 1,00,000 थले थोनू दवावांगे जी। ब्रैम्पटन के अंदर एक्सक्लूसिव लिस्टिंग पाई शेप लॉट 120 फीट डीप 115 फीट वाइड एट द बैक 10 गड्डियां दी पार्किंग $6,000 रेंट एक्सेलेंट लोकेशन 5 बेडरूम्स बने हुए ने जी आप होर बेडरूम बिल्ड कर सकते हैं। ए डील पाने लिए मैनू कॉल करो 647927700 647792700। मिसिसागा के अंदर टू बेड टू बाथ का कॉन्डो टाउन हाउस क्लार्कसन के अंदर सिर्फ और सिर्फ 4,99,000 के अंदर। ब्रांड न्यू बिल्डिंग ब्रांड न्यू डिवेलपमेंट बिल्डर वालों लेकशोर एंड डिक्सी दे उते टाउन हाउसेस ओनली 500 स्टार्टिंग वीकेंड ते स्पेशल एक्सक्लूसिव ऑफर्स एंड इंसेंटिव्स ने 1.5 साल दे अंदर क्लोजिंग है एक्सटेंडेड डिपॉजिट स्ट्रक्चर है। ए डील पाने लिए मैनू कॉल करो 647927700 647792700। ते जे सैलर हो तुसी अपनी प्रॉपर्टी बेचना चाहते हो साडे कोल बायर्स ने हु आर लुकिंग फॉर गुड प्रॉपर्टीज एंड गुड डील्स मैनू हुणे कॉल करो 647927700 647792700।
0: अपने वीर जे जे निजर इन्हां कोल बहुत वधिया वधिया बिजनेस प्रॉपर्टी आउंदियां रहिंदियां हन जिवें मोटल होटल गैस स्टेशन प्लाजा बहुते बिजनेस दे नाल रहायश दा भी इंतजाम हुंदा है। अपने वीर जे जे निजर नूं कॉल करो जी 647-201-6002 647-201-6002 201-6002।
8: कि तुसी भी डॉक्टर डेंटिस्ट आईटी प्रोफेशनल या इनकॉर्पोरेटेड बिजनेस ओनर हो एंड यू हैव रिटेन्ड अर्निंग्स इन योर कॉर्पोरेशन एज वेल द प्रॉब्लम इज के जदों भी तुसी इस पैसे नो विदड्रॉ करना है इन द फॉर्म ऑफ सैलरी और डिविडेंड्स बोथ आर टैक्सेबल बट द सॉल्यूशन टू दिस प्रॉब्लम इज के थोड़िया रिटेन्ड अर्निंग्स नो स्पेशलाइज्ड टैक्स एफिशिएंट स्ट्रेटजीज इन्वेस्ट किया जा सकता है जिथे पैसा टैक्स शेल्टर ग्रो करेगा और तुसी इस पैसे नो टैक्स एफिशिएंटली यूज करना है फॉर एनी फ्यूचर गोल और फॉर योर रिटायरमेंट। नीड टू नो मोर दिस इज उमरप्रीत चावला डेजिग्नेटेड फाइनेंशियल and number to call is 647-446-1616 647-446-1616।
0: Morgan Solution de Gurpreet Samraj ji tuhade makan di renewal aa rahi hai tusi apni mortgage BC lender to hata ke A lender na karwani hai aur interest rate te bhi bachat karni hai call 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155B ਸਟੀਲਸ ਐਵਨਿਊ ਨੀਅਰ ਟੋਪ ਰਮ ਯੂਨਿਟ 32 905-460-9099 905-460-9099 460-9099 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ ਅਸੀਂ

0: 1616, ਅਲਬਰਟਾ, ਬੀ ਸੀ, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਨ੍ਹਾਂ ਸਾਰੀਆਂ ਪ੍ਰੋਵਿੰਸਿਸ ਮੈਂ ਲਾਇਸੈਂਸ ਨਾ ਵੈਬਸਾਈਟ yuchawla.com ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਆਫਿਸ ਹੈ ਜੀ ਸਾਡਾ ਮਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਤੇ, ਨੰਬਰ ਅਗੇਨ 6474616 1616, 6474416 1616. ਥੈਂਕ ਯੂ ਸੋ ਮਚ ਦੇਵ
1: ਜੀ।
2: ਲੈ ਬਈ ਮੈਂ ਹੁਣ ਤੇਰੀ ਕਾਮਨ ਸੈਂਸ ਦੇਖਣੀ ਆ, ਮੈਨੂੰ ਸਵਾਲ ਦਾ ਜਵਾਬ ਦੇ ਬਈ ਰੰਗ ਲਾਲ ਡਵ ਸਾਬਣ ਦੇ ਨਾਲ ਹੁੰਦਾ ਜਾਂ ਲਕਸ ਦੇ ਨਾਲ ਹੁੰਦਾ?
3: ਡਵ ਸਾਬਣ।
2: ਬਿਲਕੁਲ ਗਲਤ ਜਵਾਬ, ਕਿਉਂਕਿ ਰੰਗ ਲਾਲ ਤਾਂ ਕਿਸੇ ਦੇ ਥੱਪੜ ਨਾਲ ਹੀ ਹੋ ਸਕਦਾ।
4: ਫਿੱਟੇ ਮੂੰਹ ਤੇਰੇ।
1: ਸਾਡੇ ਕੋਲ ਵੀਕਐਂਡ ਤੇ ਏਅਰ ਟਾਈਮ ਅਵੇਲੇਬਲ ਹੈ, ਸੈਟਰਡੇ ਸੰਡੇ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ 4166770609, ਔਰ ਨਾਲ ਦੀ ਨਾਲ ਐਡਵਰਟਾਈਜ਼ ਕਰਨੀ ਚਾਹੁੰਦੇ ਹੋ ਮੰਡੇ ਟੂ ਫਰਾਈਡੇ 12 ਤੋਂ 2 ਦੇ ਵਿਚਕਾਰ ਤਾਂ ਵੀ ਸਾਡੇ ਨਾਲ ਗੱਲ ਕਰ ਲਿਓ 4166770609। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।
5: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
6: ਉਹ ਕਾਊਂਟਿੰਗ ਨਹੀਂ, ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
7: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ।
8: ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
9: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive near Chingozi, ਕਾਲ 905-450-2828।

0: Cogeco.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਜੀ ਆਇਆਂ ਨੂੰ ਸਾਰਿਆਂ ਨੂੰ ਵੈਰੀ ਵੈਰੀ ਵੈਰੀ ਗੁੱਡ ਆਫਟਰਨੂਨ। ਔਰ ਤੁਸੀਂ ਜੁੜ ਚੁੱਕੇ ਹੋ ਵਤਨੋਂ ਦੂਰ ਦੇ ਨਾਲ, ਹੁਣੇ ਦੇਵਤਾ ਅਤਲਾ ਜੀ ਦੇ ਨਾਲ ਸੀ ਤੇ ਹੁਣ ਸਾਡੀ ਵਾਰੀ, ਤੇ ਉਸ ਤੋਂ ਬਾਅਦ ਫਿਰ ਰਾਜਬੀਰ ਹੋਰੀ ਆਉਣਗੇ। ਕੁਝ ਖਬਰਾਂ ਦੀ ਗੱਲਬਾਤ ਹੋਵੇਗੀ ਇੱਥੋਂ ਦੀਆਂ ਤੇ ਇੰਡੀਆ ਦੀਆਂ, ਤੇ ਕੁਝ ਗੀਤ ਸੰਗੀਤ ਹੋਵੇਗਾ, ਸਪੌਂਸਰਾਂ ਦੇ ਸੰਦੇਸ਼ ਹੋਣਗੇ, ਤੇ ਕੁਝ ਸਮਾਜ ਚ ਜੋ ਹੋ ਰਿਹਾ ਉਹਦੇ ਬਾਰੇ ਚ ਗੱਲਬਾਤ ਹੋਵੇਗੀ। ਜੋ ਵੀ ਸਟੂਡੀਓ ਦੇ ਵਿੱਚ ਸਾਡੇ ਪਹੁੰਚੀਆਂ ਨੇ ਖਬਰਾਂ, ਉਹਨਾਂ ਦੇ ਉੱਤੇ ਗੱਲਬਾਤ ਹੋਵੇਗੀ। ਨੰਬਰ ਹੈ ਸਾਡਾ 905-799-0999-905-799-0999 ਤੇ ਗੱਲ ਕਰ ਸਕਦੇ ਹੋ। ਸਟੂਡੀਓ ਚ ਮੇਰਾ ਸਾਥ ਦੇ ਰਹੇ ਨੇ ਕਿਰਨ ਜੀ। ਕਿਰਨ ਜੀ ਵੈਲਕਮ।
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਸੁਣਦੇ ਹੁੰਦੇ ਆ। ਔਰ

0: ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈ ਉਹਦੇ ਵਿੱਚ ਆਪਾਂ ਜਿਹੜੀ ਸਪੋਂਸਰਸ ਦੇ ਮੈਸੇਜਸ ਗੀਤ ਸੰਗੀਤ ਦੇ ਨਾਲ ਨਾਲ ਦੀ ਨਾਲ ਕੁਛ ਕੁ ਜਿਹੜੀ ਹੈ ਜੀ ਵਧੀਆ ਗੱਲਾਂ ਬਾਤਾਂ ਦੇ ਨਾਲ ਅਤੇ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਜਿਹੜੀ ਜੀ ਸਾਂਝ ਪਾਵਾਂਗੇ ਅਤੇ ਨਾਲ ਦੀ ਨਾਲ ਜਿਹੜਾ ਹੈ ਜੀ ਸਾਡੇ ਨਾਲ ਕਰਨੀ ਹੋਵੇ ਕੋਈ ਵੀ ਗੱਲਬਾਤ ਜਾਂ ਕੋਈ ਫਰਮਾਇਸ਼ੀ ਲਵਾਉਣਾ ਹੋਵੇ ਗੀਤ ਅਤੇ ਨੰਬਰ ਹੈਗਾ ਬਹੁਤ ਆਸਾਨ 905-799-0999 'ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ ਔਰ ਨਾਲ ਦੀ ਨਾਲ ਵੈਦਰ ਰਿਪੋਰਟ ਜਿਹੜੀ ਜੀ ਸਾਂਝੀ ਕਰਦੇ ਹੋਏ ਦੱਸਦੀ ਕਿ ਅੱਜ ਦਾ ਵੈਦਰ ਹੈਗਾ 28 ਡਿਗਰੀ ਅਤੇ ਆਪਾਂ ਕਹਿ ਸਕਦੇ ਕਿ ਕਲਾਊਡੀ ਜਿਹਾ ਜਿਹੜਾ ਜੀ ਵੈਦਰ ਹੈਗਾ ਆ ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹੈਗੀ ਆ ਸੋ ਇਹ ਸੀਗਾ ਅੱਜ ਦਾ ਜਿਹੜਾ ਜੀ ਕੁਛ ਕੁ ਵੈਦਰ ਰਿਪੋਰਟ ਦੀ ਅਪਡੇਟ ਔਰ ਨਾਲ ਦੀ ਨਾਲ ਜਿਹੜਾ ਹੈ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਣੀ ਘਰਾਂ ਦੀ ਇੰਸ਼ੋਰੈਂਸ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਅਤੇ ਗੱਲਬਾਤ ਤੁਸੀਂ ਕਰ ਸਕਦੇ ਹਾਂ ਜੇ ਡੀ ਜੀ ਦੇ ਨਾਲ ਅਤੇ ਅੱਜ ਉਹਨਾਂ ਨਾਲ ਵੀ ਆਪਾਂ ਤੁਹਾਡੀ ਜਿਹੜੀ ਜੀ ਗੱਲਬਾਤ ਕਰਾਵਾਂਗੇ ਅਤੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਦਵਾਵਾਂਗੇ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਦੀ ਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਮੁਕੇਸ਼ ਚੌਹਾਨ ਦੇ ਨਾਲ ਗੱਲਬਾਤ ਕਰ ਸਕਦੇ ਹਾਂ 6475127000 'ਤੇ ਗੱਲਬਾਤ ਜਿਹੜੀ ਜੀ ਇਹਨਾਂ ਦੇ ਨਾਲ ਹੋ ਸਕਦੀ ਆ
1: ਔਰ ਇਸ ਦੇ ਨਾਲ ਨਾਲ ਢਿੱਲੋ ਵੀਡੀਓ ਨੇ ਵੀ ਅੱਜ ਦੇ ਪ੍ਰੋਗਰਾਮ 'ਚ ਸਹਿਯੋਗ ਹੈ ਤੁਸੀਂ ਕੋਈ ਵੀ ਆਈ ਪੀ ਟੀ ਵੀ ਲੈਣਾ ਕੋਈ ਆਈ ਪੀ ਜਿਹੜਾ ਹੈਗਾ ਐਪ ਉਹ ਕਿਸ ਤਰੀਕੇ ਨਾਲ ਡਾਊਨਲੋਡ ਕਰਨਾ ਜਾਂ ਫਿਰ ਰੇਡੀਓ ਲੈਣਾ ਸਾਰੀ ਗੱਲਬਾਤ ਤੁਸੀਂ ਸੈਮੀ ਢਿੱਲੋਰਾਂ ਨੂੰ ਪੁੱਛ ਲਿਓ ਔਰ ਉਹਨਾਂ ਨਾਲ ਅਸੀਂ ਥੋੜ੍ਹੀ ਦੇਰ 'ਚ ਗੱਲਬਾਤ ਵੀ ਕਰਾਂਗੇ 9052041313 ਉਹਨਾਂ ਦਾ ਨੰਬਰ ਹੈ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ ਤਾਂ ਵੁੱਡਵਾਈਨ ਬੈਂਕਟ ਹਾਲ ਦੀਆਂ ਸਮਾਵਾਂ ਲੈਣ ਲਈ ਨੰਬਰ ਹੈ 416-7743-0003 ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਮੋਨਾ ਮਹਿੰਗੀ ਜੀ ਨੰਬਰ ਹੈ 416-509-1509 ਤੇ ਸਿੰਗਾਪੁਰ ਜੁਲਰ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਸਿੰਗਾਪੁਰ ਜੁਲਰ ਦਾ ਨੰਬਰ ਹੈ ਜੀ 905-612-1500 ਤੇ ਕਾਲ ਕਰ ਸਕਦੇ ਹੋ
0: ਬਿਲਕੁਲ ਜੀ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਵਧੀਆ ਸਵਾਦ ਪੀਜ਼ਾ ਖਾਣਾ ਵਿਦ ਬੈਸਟ ਟੋਪਿੰਗਸ ਤੁਸੀਂ ਗੱਲਬਾਤ ਜਿਹੜੀ ਹੈ ਜੀ ਪੀਜ਼ਾ ਡਿਪੂ ਦੇ ਨਾਲ ਕਰ ਸਕਦੇ ਹਾਂ ਆਪਣੀ ਨੇੜਲੀ ਲੋਕੇਸ਼ਨ ਤੇ ਜਾ ਕੇ ਜਿਹੜਾ ਜੀ ਪੀਜ਼ਾ ਆਰਡਰ ਕਰ ਸਕਦੇ ਹਾਂ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈਗੇ ਆ ਵਿਦ ਇਨ ਦਾ ਕੈਨੇਡਾ ਅਤੇ ਨਾਲ ਦੀ ਨਾਲ ਜੇ ਘਰਾਂ ਦੇ ਬਾਹਰ ਤੁਸੀਂ ਜਿਹੜਾ ਜੀ ਵਧੀਆ ਸ਼ਾਨਦਾਰ ਕਿਚਨਸ ਬਣਾਉਣੀਆਂ ਹੈਗੀਆਂ ਚਾਹੇ ਤੁਸੀਂ ਗਰਾਜ ਦੇ ਵਿੱਚ ਬਣਾਉਣੀਆਂ ਹੈਗੀਆਂ ਜਾਂ ਤੁਸੀਂ ਕੋਈ ਫੈਂਸ ਗੇਟਸ ਲਵਾਉਣੀਆਂ ਹੈ ਸਨ ਰੂਮ ਬਣਵਾਉਣਾ ਹੈ ਜਾਂ ਕੋਈ ਡੋਰਸ ਐਂਡ ਵਿੰਡੋਜ਼ ਅਤੇ ਗੱਲਬਾਤ ਤੁਸੀਂ ਅਵਨੀਤ ਜੀ ਉਹਨਾਂ ਦੇ ਨਾਲ ਕਰ ਸਕਦੇ ਹਾਂ 437-955-2000 ਅਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਬਹੁਤ ਜਲਦੀ ਸਟੋਰੀ ਦੇ ਵਿੱਚ ਪਹੁੰਚਣਗੇ ਅਤੇ ਕੁਛ ਕੁ ਜਿਹੜੀ ਹੈ ਜੀ ਕੀ ਉਹਨਾਂ ਕੋਲ ਇਸ ਟਾਈਮ ਆਫਰਸ ਚੱਲ ਰਹੀਆਂ ਨੇ ਅਤੇ ਕੀ ਤੁਸੀਂ ਜਿਹੜਾ ਜੀ ਉਹਨਾਂ ਕੋਲੋਂ ਸਪੈਸ਼ਲ ਪੈਕੇਜਸ ਅੱਖਾਂ ਦੇ ਰਿਲੇਟਡ ਅੱਖਾਂ ਰੂਟੀਨ ਆਈ ਚੈੱਕਅਪ ਦੇ ਰਿਲੇਟਡ ਕੋਈ ਤੁਸੀਂ ਜਿਹੜੇ ਜੀ ਫਰੇਮਸ ਬਣਵਾਉਣੇ ਆ ਉਹਦੇ ਰਿਲੇਟਡ ਗੱਲਬਾਤ ਕਰ ਸਕਦੇ ਹਾਂ ਤਦ ਤੱਕ ਲਈ ਉਹਨਾਂ ਦਾ ਨੰਬਰ ਤੁਸੀਂ ਲੈ ਲਓ ਜੀ 905-405-4888 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ 905-460-8888 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ
1: ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਜੀ ਉਹ ਟੈਲੀ ਟਾਈਮ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ ਇਲੈਕਟ੍ਰੋਨਿਕ ਦਾ ਕੋਈ ਵੀ ਸਮਾਨ ਖਰੀਦਣਾ ਚਾਹੁੰਦੇ ਹੋ ਟੈਲੀ ਟਾਈਮ ਦੀਆਂ ਸੇਵਾਵਾਂ ਲੈ ਲਓ ਤੁਹਾਨੂੰ tellytime.ca ਤੇ ਜਾ ਕੇ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਜਾਂ ਫਿਰ ਤੁਸੀਂ ਬ੍ਰਹਮਟਨ ਦੇ ਵਿੱਚ ਮਿਸਾਗਾ ਦੇ ਵਿੱਚ ਟੋਬੀਕੋ 'ਚ ਜਿੱਥੇ ਜਿੱਥੇ ਵੀ ਨਵੀਆਂ ਲੋਕੇਸ਼ਨਾਂ ਨੇ ਉੱਥੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਨੰਬਰ ਹੈ 905-273-5550 ਅਤੇ ਅਗਰ ਤੁਸੀਂ ਟਰੈਵਲ ਇੰਸ਼ੋਰੈਂਸ ਦੀ ਭਾਲ ਦੇ ਵਿੱਚ ਹੋ ਬੱਚਿਆਂ ਦੇ ਲਈ RESP ਜਾਂ ਫਿਰ ਸੇਵਿੰਗ ਪਲਾਨਸ ਅਤੇ ਹਰਪ੍ਰੀਤ ਸੈਣੀ ਹੋਰਾਂ ਦੀਆਂ ਸੇਵਾਵਾਂ ਲੈਣ ਲਈ ਨੰਬਰ ਹੈ 416-817-6500 ਅਤੇ ਟਿੱਕਾ ਜੰਕਸ਼ਨ ਦੀ ਗੱਲਬਾਤ ਕਰਦੇ ਹਾਂ ਜੀ ਟਿੱਕਾ ਜੰਕਸ਼ਨ ਬਹੁਤ ਵਧੀਆ ਖਾਣਾ ਹੁੰਦਾ ਹੈ ਰਦਰਫੋਰਡ ਦੇ ਕੁਈਨ ਦਾ ਕਾਰਨਰ ਹੈ ਲਾਈਵ ਮਿਊਜ਼ਿਕ ਚੱਲਦਾ ਹੁੰਦਾ ਬੜਾ ਵਧੀਆ ਮਾਹੌਲ ਹੈ ਤੁਸੀਂ ਟਿੱਕਾ ਜੰਕਸ਼ਨ 'ਤੇ ਟੇਬਲ ਬੁਕਿੰਗ ਲਈ 6474294040 ਅਤੇ ਦੂਰ ਦਰੇਡੇ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਲੱਭ ਰਹੇ ਹੋ ਅਤੇ ਫਿਰ ਕਟਾਰੀਆ ਟੂਰ ਐਂਡ ਟਰੈਵਲ ਦੀਆਂ ਸੇਵਾਵਾਂ ਲੈ ਲਓ 905-678-1200 ਇਹਨਾਂ ਦਾ ਨੰਬਰ ਹੈ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਪੀਜ਼ਾ ਡਿਪੂ ਦੀਆਂ ਵੀ ਬਹੁਤ ਸਾਰੀਆਂ ਲੋਕੇਸ਼ਨ ਤੁਹਾਡੇ ਆਸ ਪਾਸ ਨੇ ਵਧੀਆ ਪੀਜ਼ਾ ਖਾਣਾ ਸਵਾਦਲਾ ਅਤੇ ਤੁਸੀਂ ਫਿਰ pizzadepot.ca ਤੇ ਜਾ ਕੇ ਵੀ ਆਰਡਰ ਜਿਹੜਾ ਕਰ ਸਕਦੇ ਹੋ ਅਤੇ ਇੱਕ ਵਾਰੀ ਫਿਰ ਦੱਸ ਦਈਏ ਜੀ ਸਾਡਾ ਨੰਬਰ 905-799-0999 ਜਿਹੜਾ ਹੈ ਔਰ ਕਿਰਨ ਜੀ ਆਪਾਂ ਥੋੜੀ ਜਿਹੀ ਗੱਲਬਾਤ ਪਹਿਲਾਂ ਇੱਥੋਂ ਦੀਆਂ ਲੋਕਲ ਖਬਰਾਂ ਤੋਂ ਸ਼ੁਰੂ ਕਰਦੇ ਹਾਂ ਖਬਰਾਂ ਪਹੁੰਚੀਆਂ ਕਿ ਜਿਹੜਾ 2 ਸਾਲ ਤੋਂ ਅਮਰੀਕਾ ਤੇ ਕੈਨੇਡਾ ਦਾ ਚੱਕਰ ਚੱਲ ਰਿਹਾ ਹੈਗਾ ਵਪਾਰਕ ਤੌਰ ਦੇ ਉੱਤੇ ਕਦੀ ਅਮਰੀਕਾ ਕੁਛ ਕਹਿ ਦਿੰਦਾ ਕਦੀ ਕੈਨੇਡਾ ਕੁਛ ਕਹਿ ਦਿੰਦਾ ਤਕਰੀਬਨ ਲਗਭਗ 2 ਸਾਲ ਦੇ ਵਿੱਚ $2 ਬਿਲੀਅਨ ਦਾ ਜਿਹੜਾ ਘਾਟਾ ਪਿਆ ਕੈਨੇਡਾ ਨੂੰ $2 ਬਿਲੀਅਨ ਦਾ ਤੇ ਉਧਰ ਜਿਹੜੇ ਕੈਨੇਡੀਅਨ ਬੰਦੇ ਨੇ ਜਿਨ੍ਹਾਂ ਦੇ ਵਿੱਚੋਂ ਕੈਨੇਡੀਅਨ ਜਿਹੜੇ ਅਸਲੀ ਕੈਨੇਡਾ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਚੋਂ ਹਾਲੇ ਵੀ 75% ਜਿਹੜੇ ਇਹੋ ਜਿਹੇ ਨੇ ਉਹ ਕਹਿੰਦੇ ਅਸੀਂ ਕਦੀ ਵੀ ਕੈਨੇਡਾ ਦੀ ਸੋਰੀ USA ਦੀ ਜਿਹੜੀ ਸ਼ਰਾਬ ਆ ਉਹ ਨਹੀਂ ਖਰੀਦਣੀ, ਅਸੀਂ ਕੈਨੇਡੀਅਨ ਸ਼ਰਾਬ ਹੀ ਪੀਆ ਕਰਨੀ।
0: ਕੀ ਬਾਤ ਹੈ, ਵਧੀਆ ਗੱਲ ਹੈ ਜੀ,
1: ਜਿਹੜੇ ਆਪਣੇ ਮੁਲਕ ਨੂੰ ਪਿਆਰ ਕਰਦੇ
0: ਨੇ, ਬਹੁਤ ਪਿਆਰ ਕਰਦੇ
1: ਨੇ। ਤੇ ਉਧਰ BC ਦੇ ਵਿੱਚ ਜੰਗਲਾਂ ਨੂੰ ਬਹੁਤ ਭਿਆਨਕ ਅੱਗ ਲੱਗੀ ਹੋਈ ਆ, 200 ਤੋਂ ਵੱਧ ਘਰ ਜਿਹੜੇ ਉਹ ਤਬਾਹ ਹੋ ਚੁੱਕੇ ਨੇ, ਤੇ ਕੱਲ ਅੱਗ ਬੁਝਾਉਂਦੇ ਪਹਾੜਾਂ ਦੇ ਉੱਤੇ ਇੱਕ ਹੈਲੀਕਾਪਟਰ ਜਿਹੜਾ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਜੀ। ਜਿਹੜੇ ਹੈਲੀਕਾਪਟਰ ਦੇ ਰਾਹੀਂ ਪਾਣੀ ਪਾਉਂਦੇ ਨਾ ਉੱਥੇ ਅੱਗ ਬੁਝਾਉਣ ਦੇ ਆਪਣੇ ਤਰੀਕੇ ਹੁੰਦੇ ਆ। ਸੋ ਉਹਦੇ ਨਾਲ ਨਾਲ ਤੇ ਅੱਜ ਮਿਸਾਗਾ ਦੇ ਵਿੱਚ ਵੀ ਇੱਕ ਅਰਲੀ ਮਾਰਨਿੰਗ ਵਾਰਦਾਤ ਹੋਈ ਜਿਸ ਦੇ ਵਿੱਚ 3 ਵਿਅਕਤੀ ਫੜੇ ਗਏ, 1 ਵਿਅਕਤੀ ਦੀ ਗੋਲੀ ਨਾਲ ਹੱਤਿਆ ਹੋਈ। ਔਰ ਪੁਲਿਸ ਨੇ ਇਹ ਕਿੱਦਾਂ ਹੋਇਆ ਕੀ ਹੋਇਆ ਜਿੰਨੀ ਕੁ ਸਾਡੇ ਕੋਲ ਖਬਰ ਪਹੁੰਚੀ ਅਸੀਂ ਹੋਰ ਵੀ ਵਿਸਥਾਰ ਨਾਲ ਤੁਹਾਨੂੰ ਦੱਸਾਂਗੇ।
0: ਬਿਲਕੁਲ ਜੀ ਬਿਲਕੁਲ, ਔਰ ਤੁਹਾਡੇ ਕੋਲ ਵੀ ਕੋਈ ਖਬਰ ਹੋਵੇ ਸਾਡੇ ਲਿਸਨਰਸ ਕੋਲ ਤੇ ਬਿਲਕੁਲ ਜੀ ਸਾਡੇ ਨਾਲ ਤੁਸੀਂ ਸਾਂਝੀ ਕਰ ਸਕਦੇ ਹੋ। ਨੰਬਰ ਸਾਡੇ ਇੱਕ ਵਾਰੀ ਫਿਰ 9057999999 ਤੇ ਜਿਹੜੀ ਹੈ ਜੀ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਆ। ਔਰ ਨਾਲ ਦੀ ਨਾਲ ਜਿਹੜਾ ਜੀ ਅਸੀਂ ਆਲਵੇਜ਼ ਸਾਡੇ ਲਿਸਨਰਸ ਨੂੰ ਕਹਿੰਦੇ ਹੁੰਦੇ ਹਾਂ ਕਿ ਠੀਕ ਹੈ ਕੋਈ ਤੁਸੀਂ ਗੱਲਬਾਤ, ਜਿੱਦਾਂ ਕੱਲ ਵੀ ਸਾਨੂੰ ਬਹੁਤ ਸਾਰੇ ਸਾਡੇ ਲਿਸਨਰਸ ਦੇ ਕਾਲਸ ਆਈਆਂ ਸੀਗੀਆਂ ਜਿਹਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਕਿ ਠੀਕ ਹੈ ਆਪਾਂ ਇੱਥੇ ਆ ਗਏ ਆ ਤੇ ਪਿੱਛੇ ਜਿਹੜੇ ਜੀ ਕੰਮ ਕਰਨ ਦੇ ਲਈ ਆਪਾਂ ਰੱਖੇ ਹੈਗੇ ਆ, ਉਹ ਵੀ ਕਈ ਵਾਰੀ ਪਿੰਡਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਖਰੂਦ ਪੂਰਾ ਫੁੱਲ ਔਨ ਪੱਟ ਦਿੰਦੇ ਆ। ਸੋ ਉਹਦੇ 'ਤੇ ਗੱਲਬਾਤ ਕੀਤੀ ਸੀਗੀ ਅਤੇ ਨਾਲ ਦੀ ਨਾਲ ਕਿਉਂਕਿ ਸਾਉਣ ਦਾ ਮਹੀਨਾ ਵੀ ਚੱਲ ਰਿਹਾ, ਸਾਡੀਆਂ ਕੋਈ ਵੀ ਭੈਣਾਂ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁਣ, ਕੋਈ ਪਿੰਡਾਂ ਦੀ ਯਾਦ ਜਿਹੜੀ ਹੈ ਜੀ ਦਿਵਾਉਣੀ ਚਾਹੁਣ ਜਾਂ ਪਿੰਡਾਂ ਦੀ ਕੋਈ ਯਾਦ 'ਤੇ ਗੱਲਬਾਤ ਕਰਨੀ ਹੋਵੇ ਅਤੇ ਨੰਬਰ ਇਹੀ ਹੈ ਜੀ। ਔਰ ਨਾਲ ਦੀ ਨਾਲ ਜਾਣਕਾਰੀ ਇਹ ਵੀ ਦੇ ਦੇ ਕਿ ਸਾਡੀ ਟੀਮ ਜਿਹੜਾ ਜੀ ਰੀਅਲ ਸਟੇਟ ਦਾ ਵੀ ਕੰਮ ਕਰਦੀ ਹੈਗੀ ਆ। ਰੀਅਲ ਸਟੇਟ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਚਾਹੇ ਤੁਹਾਡੀ ਪ੍ਰੋਪਰਟੀ ਇੱਥੇ ਆ, ਚਾਹੇ ਇੰਡੀਆ ਦੇ ਵਿੱਚ ਆ, ਚਾਹੇ ਇੰਡੀਆ ਦੇ ਵਿੱਚ ਖਰੀਦਣੀ ਆ, ਇੱਥੇ ਕੋਈ ਪ੍ਰੋਪਰਟੀ ਖਰੀਦਣੀ ਆ, ਸਾਡੇ ਕੋਲ ਬਹੁਤ ਸਾਰੇ ਜਿਹੜੇ ਆ ਜੀ ਗੈਸ ਸਟੇਸ਼ਨਸ ਇਸ ਟਾਈਮ ਸੇਲ 'ਤੇ ਆਏ ਹੋਏ ਆ, ਬਹੁਤ ਐਕਸਕਲੂਸਿਵ ਜਿਹੜੀ ਜੀ ਆਫਰਸ ਹੈਗੀ। ਨਾਇਗਰਾ ਫਾਲ ਦੇ ਵਿੱਚ ਪ੍ਰੋਪਰਟੀ ਲੈਣਾ ਚਾਹੁੰਦੇ ਤਾਂ ਵੀ ਸਾਡੇ ਕੋਲ ਅਵੇਲੇਬਲ ਹੈਗੀ ਆ। ਲੰਡਨ ਸਾਈਡ ਜੇ ਕੋਈ ਤੁਸੀਂ ਜਿਹੜਾ ਜੀ ਬਿਜ਼ਨਸ ਸਟਾਰਟਅਪ ਕਰਨਾ ਚਾਹੁੰਦੇ, ਸਾਡੇ ਕੋਲ ਬਹੁਤ ਵਧੀਆ ਵਧੀਆ ਜਿਹੜੀਆਂ ਜੀ ਓਪਰਚੁਨਿਟੀਜ਼ ਹੈਗੀਆਂ ਆ ਵਿਦ ਇਨ ਦਾ ਬਰੈਂਪਟਨ, ਤਾਂ ਵੀ ਸਾਡੇ ਕੋਲ ਤੁਸੀਂ ਪਲਾਜ਼ੇ ਦੇ ਵਿੱਚ ਯੂਨਿਟਸ ਲੈ ਸਕਦੇ ਆ। ਗੱਲ ਕੀ ਨੰਬਰ ਇੱਥੇ ਹੋ ਸਕਦੀ ਹੈ, ਗੱਲਬਾਤ 4168817070 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ।
1: ਤੇ ਇੱਥੇ ਬੈਠੇ ਬਿਠਾਏ ਅਗਰ ਤੁਸੀਂ ਕੋਈ ਭਾਰਤ ਦੇ ਵਿੱਚ ਵੀ ਪ੍ਰੋਪਰਟੀ ਲੱਭ ਰਹੇ ਹੋ, ਔਰ ਕਾਂਡੋ ਪ੍ਰੋਜੈਕਟ ਸਾਡੇ ਕੋਲ ਚੱਲ ਰਿਹਾ ਬੜਾ ਤੇਜ਼ੀ ਦੇ ਨਾਲ ਵਿਕ ਰਿਹਾ, ਮੋਹਾਲੀ ਦੇ ਵਿੱਚ, ਜਲੰਧਰ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ, ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਉਹਨੂੰ ਹੋਲਡ ਕਰਾਉਣਾ, ਕਲੋਜ਼ਿੰਗ ਜਦੋਂ ਦੀ ਚਾਹੋ ਲੈ ਸਕਦੇ ਹੋ, ਭਾਵੇਂ ਰਾਈਟ ਵੇ ਲੈਣੀ ਰਾਈਟ ਵੇ, ਸਾਲ ਬਾਅਦ ਲੈਣੀ ਸਾਲ ਬਾਅਦ, ਔਰ 4 ਸਾਲ ਬਾਅਦ ਲੈਣੀ ਤਾਂ ਵੀ। ਇਹ ਜਿਹੜਾ ਕਾਂਡੋ ਹੈ ਤਕਰੀਬਨ 30 ਲੱਖ ਰੁਪੀਜ਼ ਤੋਂ ਸ਼ੁਰੂ ਹੁੰਦਾ। ਨੰਬਰ ਇਹੀ ਹੈ 4168817070। ਤੇ ਜੇਕਰ ਉੱਦਾਂ ਵੀ ਕੋਈ ਤੁਸੀਂ ਇੱਥੇ ਬੈਠੇ ਬਿਠਾਏ ਪ੍ਰੋਪਰਟੀ ਵੇਚਣੀ ਵੀ ਆ ਜਾਂ ਫਿਰ ਕੋਈ ਡਿਸਪਿਊਟ ਚੱਲ ਰਿਹਾ ਹੈਗਾ ਤੇ ਤੁਸੀਂ ਕੋਈ ਉਹਦੇ ਲਈ ਸਹੀ ਟੀਮ ਸਹੀ ਸਲਾਹ ਮਸ਼ਵਰਾ ਲੈਣਾ ਕਿ ਗੌਰਮੈਂਟ ਦੇ ਥਰੂ ਕਿੱਦਾਂ ਉੱਥੇ ਅਪਰੋਚ ਕਰਨੀ, ਤਾਂ ਵੀ ਤੁਸੀਂ ਸਲਾਹ ਕਰ ਸਕਦੇ ਹੋ 4168817070 ਦੇ ਉੱਤੇ। ਕਿਰਨ ਜੀ, ਇੱਕ ਨਾ ਸਿਆਣੇ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਤੁਸੀਂ ਖੁਸ਼ੀਆਂ ਕਿਸੇ ਨਾਲ ਵੰਡਦੇ ਹੋ ਤੇ ਖੁਸ਼ੀਆਂ ਵੱਧਦੀਆਂ ਨੇ, ਪਰ ਇੱਕ ਵਿਅਕਤੀ ਨੇ ਮੈਨੂੰ ਲਿਖ ਕੇ ਭੇਜਿਆ ਕਹਿੰਦੇ ਬਿਲਕੁਲ ਗੱਲ ਅੱਜ ਦੇ ਜ਼ਮਾਨੇ 'ਚ ਝੂਠ ਹੈ, ਫਿਰ ਸੱਚ ਕੀ ਹੋ ਸਕਦਾ। 9057999099 ਤੇ ਦੇਖਦੇ ਹਾਂ ਸਾਡੇ ਲਿਸਨਰ ਉਹਨਾਂ ਦਾ ਕੀ ਵਿਚਾਰ ਹੈ। ਉਹ ਕਹਿੰਦੇ ਕਿ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ ਨਹੀਂ, ਇਹ ਅੱਜ ਦੇ ਜ਼ਮਾਨੇ ਦੀ ਝੂਠ ਗੱਲ ਹੈ, ਸੱਚ ਕੀ ਹੈ ਇਹ ਦੇਖਦੇ ਹਾਂ ਜੀ। ਸਾਡੇ ਲਿਸਨਰ ਕਿਹੜਾ ਸਿਆਣਾ ਸੱਚ ਸਾਨੂੰ ਦੱਸ ਸਕਦਾ, ਨਹੀਂ ਤਾਂ ਫਿਰ ਆਪਾਂ ਜਿਨ੍ਹਾਂ ਨੇ ਭੇਜਿਆ ਲਿਖ ਕੇ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਫਿਰ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ ਨਹੀਂ ਤਾਂ ਫਿਰ ਕੀ ਹੁੰਦਾ, ਕੀ ਵਾਧਾ। ਨੰਬਰ 9057990099 ਦੇ ਉੱਤੇ ਜਿਹੜੀ ਕਾਲ ਕਰ ਸਕਦੇ ਹੋ। ਤੇ ਲਓ ਫਿਰ ਇੱਕ ਮਿਊਜ਼ੀਕਲ ਬ੍ਰੇਕ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਾਂਗੇ, ਇਸੇ ਹੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹਾਂਗੇ ਜੀ।

0: ਜੀ ਇੱਕ ਵਾਰੀ ਫਿਰ ਵੈਲਕਮ ਹੈ ਔਨਲਾਈਨਾਂ ਤੁਹਾਡੇ ਵੱਲੋਂ ਆਲਮੋਸਟ ਸਾਰੀਆਂ ਫੁੱਲ ਨੇ ਨੰਬਰ ਦੱਸ ਦਿੰਦੇ 9057990999 ਔਰ ਲੈਂਦੇ ਹਾਂ ਪਹਿਲੀ ਕਾਲ ਮਨਿੰਦਰ ਜੀ ਜੀ ਆਇਆਂ ਨੂੰ
1: ਸਤਿ ਸ੍ਰੀ ਅਕਾਲ ਜੀ
2: ਕੁਛ ਵੀ ਜਮਾਨਾ ਕੋਈ ਵੀ ਆਵੇ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵਧਣੀਆਂ ਨੇ ਜੀ ਤੇ ਇਹਦੇ ਨਾਲ ਪੀਸ ਆਫ ਮਾਇੰਡ ਮਿਲਦਾ ਹੋਰ ਕੁਛ ਨੀ ਹੈ ਜੇ ਆਖੀ ਉਹਦੇ ਬਦਲੇ ਸਾਨੂੰ ਕੁਛ ਮਿਲੇ ਉਹ ਕੁਛ ਮਿਲਦਾ ਨਹੀਂ ਦੇਣਾ ਹੀ ਪੈਂਦਾ ਬਸ
0: ਪਰ ਇੱਕ ਸਾਡੇ ਸੱਜਣ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਇਹ ਗੱਲ ਪੁਰਾਣੀ ਸੀ ਕਿ ਖੁਸ਼ੀਆਂ ਜਦੋਂ ਹੁੰਦੀਆਂ ਨੇ ਖੁਸ਼ੀਆਂ ਦੂਜਿਆਂ ਚ ਵੰਡਦੇ ਹੋ ਤੇ ਖੁਸ਼ੀਆਂ ਵੱਧਦੀਆਂ ਨੇ ਕਹਿੰਦੇ ਅੱਜ ਕੱਲ ਇਹ ਬਿਲਕੁਲ ਝੂਠ ਹੈ ਇੱਕ ਹੋਰ ਚੀਜ਼ ਵੱਧਦੀ ਆ ਉਹ ਦੱਸੋ ਕੀ ਆ
2: ਨਹੀਂ ਉਹਦੇ ਨਾਲ ਤੁਹਾਡੇ ਮਨ ਦੀ ਜਿਹੜੀ ਖੁਸ਼ੀ ਹੈ ਆਪਣੇ ਮਨ ਦੀ ਖੁਸ਼ੀ ਹੈ ਉਹ ਵਧੀਆ ਤੇ ਤੁਹਾਡੇ ਮਨ ਨੂੰ ਸ਼ਾਂਤੀ ਚੈਨ ਤੁਹਾਡੀ ਵਧੀਆ ਜਿਹੜਾ ਜ਼ਿੰਦਗੀ ਦਾ ਸੁੱਖ ਹੈ ਉਹ ਵਧੀਆ
0: ਚਲੋ ਠੀਕ ਹੈ ਜੀ ਤੁਹਾਡੀ ਗੱਲ ਨਾਲ ਵੀ ਸਹਿਮਤ ਹੈ ਪਰ ਦੇਖਦੇ ਹਾਂ ਬਾਕੀ ਦੇ ਕਾਲਰ ਕੀ ਕਹਿੰਦੇ ਆ 9057990999 ਤੇ ਸਾਨੂੰ ਜਿਹੜੀ ਹੈਗੀ ਹੈ ਕਾਲ ਕਰ ਸਕਦੇ ਹੋ ਜੀ ਜੀ ਆਇਆਂ ਨੂੰ ਜੀ ਸੇਖੋ ਸਰ ਜੀ ਜੀ ਜੀ
3: ਹਾਂਜੀ ਹਾਂਜੀ ਤੁਹਾਡਾ ਕੁਐਸਚਨ ਸੀਗਾ ਕਿ ਵੀ ਖੁਸ਼ੀਆਂ ਵੰਡਣ ਨਾਲ ਵਧਦੀਆਂ ਨੇ ਹਨਾ
0: ਜੀ
3: ਪਰ ਜੀ ਸਾਡਾ ਐਕਸਪੀਰੀਅੰਸ ਇਹ ਕਹਿੰਦਾ ਕਿ ਵੀ ਨਹੀਂ ਜੀ ਹੁਣ ਲੋਕਾਂ ਦੇ ਵਿੱਚ ਜੈਲਸੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਹਨਾ ਇੱਕ ਪੇਸ਼ੈਂਸ ਖਤਮ ਹੋ ਚੁੱਕੀ ਆ ਇੱਕ ਦੂਜੇ ਦੀਆਂ ਖੁਸ਼ੀਆਂ ਦੇਖ ਕੇ ਬਰਦਾਸ਼ਤ ਨਹੀਂ ਹੈਗਾ ਲੋਕਾਂ ਨੂੰ
0: ਸੋ ਤੁਹਾਡੇ
3: ਕਹਿੰਦੇ ਨੇ ਕਿ ਜੇ ਕੁਛ ਵੀ ਆਪਾਂ ਤਰੱਕੀ ਕਰਦੇ ਹਾਂ ਨਾ ਵੀ ਕਿਸੇ ਨੂੰ ਨਾ ਹੀ ਦੱਸੀ ਜਾਵੇ ਤਾਂ ਚੰਗੀ ਆ
0: ਸੋ ਫਿਰ ਕੀ ਵਾਧਾ ਆ ਕੁਐਸਚਨ ਤੇ ਆ ਜੇ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਨਹੀਂ ਵੱਧਦੀਆਂ ਚਲੋ ਤੁਸੀਂ ਇੱਕ ਤਾਂ ਜੈਲਸ ਕਹਿ ਦਿੱਤਾ ਹਨਾ ਹੋਰ ਕੀ ਫਿਰ ਹੋਰ ਕੀ ਵਾਧਾ
3: ਜਿੱਦਾਂ ਕਹਿ ਰਹੀ ਹੈ ਰਿਸ਼ਤੇਦਾਰੀਆਂ ਦੇ ਵਿੱਚ ਡਿਸਟੈਂਸ ਵੱਧ ਰਹੇ ਨੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੈਗਾ ਇੱਕ ਦੂਜੇ ਦਾ ਮਤਲਬ ਤਰੱਕੀ ਕਰਨਾ
0: ਅੱਛਾ ਜੀ ਰਿਸ਼ਤੇਦਾਰੀਆਂ ਚ ਕਿਉਂ ਆ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਚ ਨਹੀਂ ਆ ਰਿਸ਼ਤੇਦਾਰਾਂ ਵਾਲਿਆਂ ਨੂੰ ਬਾਹਲੀ ਜੈਲਸ ਹੁੰਦੀ ਇੱਕ ਦੂਜੇ ਤੋਂ
3: ਹਾਂਜੀ ਹਾਂਜੀ ਰਿਸ਼ਤੇਦਾਰੀਆਂ ਬਲੱਡ ਰਿਲੇਸ਼ਨ ਤਾਂ ਜ਼ਿਆਦਾ ਖਰਾਬ ਹੋ ਰਹੇ ਨੇ ਜੀ ਅੱਜ ਕੱਲ ਹਨਾ ਜੀ ਕਿ ਵੀ ਉਹ ਤਾਂ ਬਰਦਾਸ਼ਤ ਨਹੀਂ ਕਰਦੇ ਉਹ ਤਾਂ ਕਹਿੰਦੇ ਨੇ ਇਹ ਤਾਂ ਬਸ ਮੰਗਣ ਤੱਕ ਆ ਜਾਣ ਏਦਾਂ ਚੰਗੇ ਲੱਗਣਗੇ ਸ਼ਾਇਦ
0: ਠੀਕ ਹੈ ਜੀ ਦੇਖਦੇ ਹਾਂ ਜੀ ਬਾਕੀ ਦੇ ਕਾਲਰ ਤੁਹਾਡੇ ਨਾਲ ਸਹਿਮਤ ਜਾਂ ਨਹੀਂ 9057990999 ਤੇ ਕਾਲ ਕਰ ਸਕਦੇ ਹੋ ਔਰ ਸਾਡੇ ਨਾਲ ਹਰਪ੍ਰੀਤ ਸੈਣੀ ਜੀ ਨੇ ਹਰਪ੍ਰੀਤ ਜੀ ਜੀ ਆਇਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ
4: ਥੈਂਕ ਯੂ ਸੋ ਮਚ ਸੁਖੀ ਜੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਕਹਿਪੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਔਰ ਤੁਹਾਨੂੰ ਕੱਲ ਇੱਕ ਕਾਫੀ ਵੱਡਾ ਅਵਾਰਡ ਮਿਲਿਆ ਔਰ ਅਸੀਂ ਤਾਂ ਬੜੇ ਖੁਸ਼ ਹਾਂ ਕਿ ਸਾਡੇ ਟੀਮ ਦੇ ਮੈਂਬਰ ਨੂੰ ਕਿਸੇ ਨੂੰ ਅਵਾਰਡ ਮਿਲਿਆ ਪਰ ਇੱਥੇ ਕਹਿੰਦੇ ਕਿ ਜੇਕਰ ਖੁਸ਼ੀਆਂ ਵੰਡਣ ਖੁਸ਼ੀਆਂ ਵੱਧਦੀਆਂ ਤੇ ਅੱਜ ਕੱਲ ਕਹਿੰਦੇ ਵੱਧਦੀਆਂ ਨਹੀਂ ਅੱਜ ਕੱਲ ਕਹਿੰਦੇ ਜੈਲਸ ਵੱਧਦੀ ਆ ਜਾਂ ਫਿਰ ਇੱਕ ਹੋਰ ਚੀਜ਼ ਆ ਉਹ ਵੱਧਦੀ ਆ
4: ਤੁਸੀਂ ਦੱਸੋ
0: ਉਹ ਫਿਰ
4: ਥੋੜਾ ਸਰਪ੍ਰਾਈਜ਼ ਜਿਹਾ ਰੱਖੀ ਜਾਂਦੇ ਆ ਹੁਣ ਜਿਹਨਾਂ ਨੇ ਕਿਹਾ ਖੁਸ਼ੀਆਂ ਵੰਡਣ ਦੇ ਨਾਲ ਖੁਸ਼ੀਆਂ ਵਧੀਆਂ ਹੋਣਾ ਤਾਂ ਵੈਸੇ ਏਦਾਂ ਹੀ ਚਾਹੀਦਾ
0: ਹਾਂਜੀ
4: ਤੇ ਪਰ ਇਹ ਹੈਗਾ ਕਿ ਅੱਜ ਕੱਲ ਦੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਇਹ ਵਾਲੀ ਚੀਜ਼ ਫਿਲੋਸਫੀਕਲ ਰਹਿ ਗਈ ਤੇ ਬਾਕੀ ਜੈਲਸ ਹੇਟ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਹੋਣ ਲੱਗ ਗਈਆਂ
0: ਇਹ ਜ਼ਿਆਦਾ ਵਧਣ ਲੱਗ ਗਈਆਂ ਨਾ ਚਲੋ ਆਪਾਂ ਦੱਸਦੇ ਹਾਂ ਬਾਕੀ ਹੋਰ ਕਾਲਰਾਂ ਦੀ ਵੀ ਕਾਲ ਲੈ ਰਹੇ ਹਾਂ ਕਾਲਾਂ ਮੈਂ ਇਸ ਟਾਈਮ ਸਾਰੀਆਂ ਲਾਈਨਾਂ ਫੁੱਲ ਹੋ ਗਈਆਂ ਨੇ ਔਰ ਹਰਪ੍ਰੀਤ ਜੀ ਤੁਸੀਂ ਵੈਸੇ ਪਹਿਲਾਂ ਮੁਬਾਰਕਾਂ ਤੁਹਾਨੂੰ ਜਿਹੜਾ ਤੁਹਾਨੂੰ ਕੱਲ੍ਹ ਅਵਾਰਡ ਮਿਲਿਆ ਤੇ ਅਸੀਂ ਤਾਂ ਵੇਟ ਕਰ ਰਹੇ ਸੀ ਕਿ ਤੁਸੀਂ ਸਟੂਡੀਓ ਚ ਆਓਗੇ ਕੁਛ ਮਿੱਠਾ ਲੈ ਕੇ ਆਓਗੇ ਇੱਕ ਦੂਜੇ ਇੱਥੇ ਖਾਣ ਨੂੰ ਹੋਗਾ ਚਾਹ ਦਾ ਕੱਪ ਹੋਵੇਗਾ ਪਰ ਤੁਸੀਂ ਫੋਨ ਤੇ ਹੀ ਸਾਰ ਰਹੇ
4: ਨੈਕਸਟ ਵੀਕ ਕਰਾਂਗੇ
0: ਚਲੋ ਠੀਕ ਹੈ ਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਅੱਜ
4: ਬਿਲਕੁਲ ਸੁਖੀ ਜੀ ਥੈਂਕ ਯੂ ਸੋ ਮਚ ਅਵਾਰਡ ਦੇ ਲਈ ਵੀ ਤੇ ਜਿਹੜੇ ਤੁਸੀਂ ਮੁਬਾਰਕਾਂ ਦੇ ਰਹੇ ਉਹਨਾਂ ਦੇ ਲਈ ਕਿਉਂਕਿ ਇਹ ਜਿਹੜੇ ਅਵਾਰਡਸ ਹੁੰਦੇ ਹੈਗੇ ਆ ਨਾ ਸਪੈਸ਼ਲੀ ਜਿਹੜੇ ਸਾਡੇ ਕੰਮ ਦੇ ਵਿੱਚ ਜਦੋਂ ਅਸੀਂ ਟੌਪ ਐਡਵਾਈਜ਼ਰ ਸਿਲੈਕਟ ਹੁੰਦੇ ਹਾਂ ਅਲੀਟ ਐਡਵਾਈਜ਼ਰ ਸਿਲੈਕਟ ਹੁੰਦੇ ਹਾਂ ਉਹ ਇੱਕ ਤਾਂ ਇਹ ਹੈਗਾ ਕਿਉਂਕਿ ਮੀਡੀਆ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਵੱਡਾ ਮਾਧਿਅਮ ਬਣਦਾ ਹੈ ਕਿਉਂਕਿ ਸਾਡਾ ਮੈਸੇਜ ਅੱਗੇ ਸਾਡੇ ਜਿਹੜੇ ਲਿਸਨਰਸ ਹੈਗੇ ਉਹਨਾਂ ਤੱਕ ਪਹੁੰਚਾਉਣ ਦੇ ਲਈ ਤੇ ਸਭ ਤੋਂ ਵੱਡੀ ਹੈਲਪ ਹੈਗੀ ਆ ਉਹਨਾਂ ਕਲਾਇੰਟਸ ਦੀ ਸਾਡੇ ਉੱਪਰ ਭਰੋਸਾ ਕਰਨ ਦੇ ਲਈ ਕਿ ਹਾਂ ਅਸੀਂ ਉਹਨਾਂ ਨੂੰ ਵਧੀਆ ਗਾਈਡ ਕਰ ਰਹੇ ਹਾਂ ਉਹਨਾਂ ਦੀ ਵਧੀਆ ਫਾਈਨੈਂਸ਼ੀਅਲ ਪਲੈਨਿੰਗ ਕਰ ਰਹੇ ਹਾਂ ਇਸੇ ਕਰਕੇ ਜਿਹੜੇ ਸਾਰੇ ਅਵਾਰਡਸ ਹੈਗੇ ਉਹ ਮਿਲਦੇ ਆ ਕਿਉਂਕਿ ਇਕੱਲੇ ਅਵਾਰਡਸ ਦੇ ਨਾਲ ਕੁਛ ਨਹੀਂ ਹੋ ਸਕਦਾ ਸਿਰਫ ਇਹ ਹੈਗਾ ਕਿ ਟੀਮ ਵਰਕ ਬਹੁਤ ਜ਼ਰੂਰੀ ਆ ਹਰੇਕ ਕੰਮ ਦੇ ਵਿੱਚ ਸੋ ਜੇ ਅਸੀਂ ਕਿਤੇ ਵੀ ਸਕਸੈਸਫੁਲ ਹੋਣਾ ਹੈਗਾ ਉਹ ਟੀਮ ਵਰਕ ਦੇ ਨਾਲ ਹੀ ਹੁੰਦਾ ਆ ਤੇ ਜਿੰਨੀ ਸਾਡੀ ਟੀਮ ਮੈਂਬਰ ਸੀਗੇ ਜਿੰਨੇ ਸਾਡੇ ਐਡਵਾਈਜ਼ਰ ਸੀਗੇ ਟੌਪ ਚੋਇਸ ਇੰਸ਼ੋਰੈਂਸ ਤੇ ਜਿਨ੍ਹਾਂ ਨੂੰ ਅਵਾਰਡਸ ਮਿਲੇ ਆ ਮੇਰੇ ਵੱਲੋਂ ਵੀ ਉਹਨਾਂ ਸਾਰਿਆਂ ਨੂੰ ਵੀ ਕੰਗ੍ਰੈਚੁਲੇਸ਼ਨਸ ਤੇ ਜਿੰਨੇ ਸਾਡੇ ਲਿਸਨਰਸ ਹੈਗੇ ਅਗਰ ਤੁਸੀਂ ਵੀ ਚਾਹੁੰਦੇ ਆ ਅਗਰ ਇਸ ਫੀਲਡ ਨੂੰ ਜੁਆਇਨ ਕਰਨਾ ਤੁਸੀਂ ਵੀ ਚਾਹੁੰਦੇ ਆ ਕਿ ਕੋਈ ਏਦਾਂ ਦੀ ਟੀਮ ਮਿਲੇ ਜਿਹਦੇ ਵਿੱਚ ਤੁਹਾਡੀ ਤਰੱਕੀ ਦੇ ਨਾਲ ਕਿਸੇ ਨੂੰ ਜੈਲਸ ਨਾ ਹੋਵੇ ਤੁਹਾਡੀ ਤਰੱਕੀ ਦੇ ਵਿੱਚ ਉਹ ਮੋਢੇ ਨਾਲ ਮੋਢਾ ਲਾ ਕੇ ਜੁੜ ਸਕਣ ਤੇ ਤੁਹਾਨੂੰ ਅੱਗੇ ਇਸ ਤਰੱਕੀ ਦੇ ਲਈ ਹੋਰ ਮੋਟੀਵੇਟ ਕਰ ਸਕਣ ਕਿ ਹਾਂ ਤੁਸੀਂ ਵੀ ਅੱਗੇ ਜਿਹੜੇ ਹੈਗੇ ਆ ਟੌਪ ਐਡਵਾਈਜ਼ਰ ਪ੍ਰੋਪਰ ਮੈਂਟਰਸ਼ਿਪ MDRT ਲੈਵਲਸ ਤੱਕ ਕਿੱਦਾਂ ਪਹੁੰਚਣਾ ਹੈਗਾ ਉਹ ਸਾਰੀ ਗਾਈਡੈਂਸ ਦੇ ਲਈ ਤੁਸੀਂ ਜ਼ਰੂਰ ਸਾਨੂੰ ਜੁਆਇਨ ਕਰ ਸਕਦੇ ਆ ਸਾਡਾ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਆ ਪ੍ਰੋਪਰ ਟ੍ਰੇਨਿੰਗ ਮਿਲੂਗੀ ਪ੍ਰੋਪਰ ਆਫਿਸ ਸਟਰਕਚਰ ਮਿਲੂਗਾ ਔਰ ਡਿਫਰੈਂਟ ਡਿਫਰੈਂਟ ਕੰਪਨੀਜ਼ ਦਾ ਐਕਸੈਸ ਮਿਲੂਗਾ ਤੁਹਾਨੂੰ ਤਾਂ ਕਿ ਤੁਸੀਂ ਆਪਣੇ ਅਗਲੇ ਕਲਾਇੰਟਸ ਦੇ ਲਈ ਵਧੀਆ ਪਲੈਨਿੰਗ ਕਰ ਸਕੋ ਤੇ ਜਿੰਨੇ ਸਾਡੇ ਕਲਾਇੰਟਸ ਹੈਗੇ ਆ, ਅਗਰ ਤੁਸੀਂ ਵੀ ਚਾਹੁੰਦੇ ਹੈਗੇ ਆ ਕਿ ਤੁਸੀਂ ਇਸ ਫਾਈਨੈਂਸ਼ੀਅਲ ਪਲੈਨਿੰਗ ਦਾ ਪਾਰਟ ਬਣਨਾ ਚਾਹੁੰਦੇ ਆ ਤੇ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਸਟਰੋਂਗ ਹੋ ਸਕੇ, ਉਹਦੇ ਲਈ ਹੀ ਆਪਾਂ ਵਰਕ ਕਰਦੇ ਆ ਤਾਂ ਕਿ ਅਸੀਂ ਅੱਗੇ ਪ੍ਰੋਪਰ ਨੌਲੇਜ ਵੀ ਲੈ ਸਕੀਏ ਤੇ ਤੁਹਾਨੂੰ ਉਸ ਨੌਲੇਜ ਨੂੰ ਅੱਗੇ ਪ੍ਰੋਵਾਈਡ ਕਰ ਸਕੀਏ ਤਾਂ ਕਿ ਜਿਹੜੇ ਤੁਹਾਡਾ ਫਿਊਚਰ ਸਿਕਿਓਰ ਹੋ ਸਕੇ। ਸੋ ਕੋਈ ਵੀ ਤੁਹਾਡੇ ਕੁਐਸਚਨ ਹੁੰਦੇ ਆ, ਚਾਹੇ ਉਹ ਕੋਈ ਇੰਸ਼ੋਰੈਂਸ ਦੀ ਪਲੈਨਿੰਗ ਆ, ਚਾਹੇ ਉਹ ਇਨਵੈਸਟਮੈਂਟ ਆਪਸ਼ਨ ਆ, ਚਾਹੇ ਤੁਹਾਡੀ ਵੈਲਥ ਮੈਨੇਜਮੈਂਟ ਆ, ਡਿਫਰੈਂਟ ਡਿਫਰੈਂਟ ਕ੍ਰਾਈਟੀਰੀਆ ਹੈਗੇ ਆ, ਡਿਫਰੈਂਟ ਡਿਫਰੈਂਟ ਸਟ੍ਰੈਟੇਜੀਜ਼ ਹੈਗੀਆਂ ਜਿਨ੍ਹਾਂ ਦੇ ਨਾਲ ਆਪਾਂ ਸਾਰੇ ਸਕਸੈਸਫੁਲ ਹੋ ਸਕਦੇ ਹਾਂ। ਸੋ ਨੰਬਰ ਹੈਗਾ ਜੀ ਮੇਰਾ 416-817-6500। ਅਗਰ ਤੁਸੀਂ ਸਾਡਾ ਆਫਿਸ ਵਿਜਿਟ ਕਰਨਾ ਚਾਹੁੰਦੇ ਹਾਂ ਜਿਹੜਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ ਆ ਬ੍ਰੈਂਪਟਨ ਦੇ ਵਿੱਚ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਹੈਗਾ ਜੀ 416-817-6500।
0: ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ,
4: ਥੈਂਕ ਯੂ ਜੀ
0: ਜੀ। ਹੈਲੋ, ਲਾਈਨ ਲਾਈਨ ਡਿਸਕਨੈਕਟ ਹੋ ਗਈ ਜੀ, ਔਰ ਦੁਬਾਰਾ ਕਰ ਲੈਣਾ ਫੋਨ ਜੀ, ਲਾਈਨਾਂ ਮੇਰੇ ਕੋਲ ਲੱਗ ਗਿਆ ਸਾਡੇ ਕੋਲ ਹੱਥ ਗਲਤੀ ਨਾਲ। 9057990999 ਤੇ ਕਾਲ ਕਰ ਸਕਦੇ ਹੋ ਤੇ ਸਟੂਡੀਓ ਦੇ ਵਿੱਚ ਵੀ ਸਾਡੇ ਰੌਣਕਾਂ ਲੱਗ ਗਈਆਂ ਔਰ ਸ਼ਾਹ ਸਾਹਿਬ ਪਹੁੰਚ ਗਏ, ਨਾਸਰ ਸ਼ਾਹ ਸਾਹਿਬ ਜੀ ਆਇਆਂ ਨੂੰ ਸ਼ਾਹ ਸਾਹਿਬ
5: ਬਹੁਤ ਸ਼ੁਕਰੀਆ। ਸੁਖੀ ਜੀ ਰੇਡੀਓ ਪ੍ਰੋਗਰਾਮ ਸੁਣੋ, ਨਮਸਤੇ, ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ।
0: ਅੱਛਾ ਜੀ ਸ਼ਾਹ ਸਾਹਿਬ, ਆਪਣਾ ਜਿਹੜਾ ਟੋਪਿਕ ਸੀ ਕਿ ਵੀ ਜਿਹੜਾ ਕਿ ਖੁਸ਼ੀਆਂ, ਜੇਕਰ ਤੁਸੀਂ ਖੁਸ਼ ਹੋ, ਤੁਹਾਡੇ ਘਰੇ ਕੋਈ ਖੁਸ਼ੀ ਆ, ਤੁਸੀਂ ਅਗਰ ਦੂਜਿਆਂ ਨਾਲ ਵੰਡਦੇ ਹੋ ਤਾਂ ਖੁਸ਼ੀ ਵੱਧਦੀ ਆ, ਪਰ ਅੱਜ ਕੱਲ ਦੇ ਜ਼ਮਾਨੇ 'ਚ ਕਹਿੰਦੇ ਕਿ ਨਹੀਂ, ਖੁਸ਼ੀ ਨਹੀਂ ਵੱਧਦੀ, ਜੈਲਸ ਵੱਧਦੀ ਆ, ਨਫ਼ਰਤ ਵੱਧਦੀ ਆ, ਤੁਹਾਡੇ ਦੁਸ਼ਮਣ ਵੱਧਦੇ ਆ, ਤੇ ਇਹ ਸੱਚ ਹੈ ਕਿ ਨਹੀਂ?
5: ਭਾਜੀ ਬਿਲਕੁਲ, ਕਹਿਣ ਨੂੰ ਤੇ ਸੱਚ ਹੈ, ਲੇਕਿਨ ਹਕੀਕਤ ਪਤਾ ਕੀ ਹੈ? ਹਕੀਕਤ ਉਹੀ ਜਿਹੜੇ ਬੰਦਾ ਅੰਡਰਸਟੈਂਡ ਕਰੇ, ਅੰਡਰਸਟੈਂਡਿੰਗ ਐਵੇ ਵੀ ਅਗਰ ਤੁਸੀਂ ਪੁਰਾਣੇ ਵਕਤਾਂ ਹੀ ਵੇਖੋ ਨਾ, ਉਹ ਲੋਕ ਸ਼ੇਅਰ ਕਰਦੇ ਸਨ ਕੋਈ ਵੀ ਖੁਸ਼ੀ, ਛੋਟੀ ਛੋਟੀ ਖੁਸ਼ੀ ਨੂੰ ਸ਼ੇਅਰ ਕਰਦੇ ਸਨ, ਔਰ ਪੂਰੇ ਪਿੰਡਾਂ ਦੇ ਪਿੰਡ ਜਿਹੜੇ ਇੰਜੋਏ ਕਰਦੇ ਸਨ ਉਸ ਗੱਲਬਾਤ ਨੂੰ। ਹੁਣ ਟੋਟਲੀ ਡਿਫਰੈਂਟ ਹੈ, ਲੋਕ ਜੈਲਸ ਹੁੰਦੇ ਨੇ ਔਰ ਵਾਕਈ ਜੈਲਸ ਹੁੰਦੇ ਨੇ, ਕੋਈ ਐਸੀ ਗੱਲ ਨਹੀਂ, ਇਹਦੇ 'ਚ ਕੋਈ ਸੈਕਿੰਡ ਰਾਈ ਨਹੀਂ, ਲੇਕਿਨ ਮੈਂ ਇਸ ਮੌਕੇ ਤੇ ਇਹ ਲੋਕਾਂ ਨੂੰ ਰਿਕੁਐਸਟ ਕਰਾਂਗਾ, ਤੁਸੀਂ ਜੈਲਸ ਹੋਣਾ ਬੰਦ ਕਰ ਦਿਓ, ਦੁਖੀ ਹੋਣਾ ਬੰਦ ਕਰ ਦਿਓ ਕਿਸੇ ਦੀ ਖੁਸ਼ੀ ਵੇਖ ਕੇ, ਤੇ ਮੈਂ ਗਰੰਟੀ ਕਰਨਾ ਔਨ 에ਅਰ ਤੁਹਾਡੀਆਂ ਖੁਸ਼ੀਆਂ ਔਰ ਤੁਹਾਡਾ ਜਿਹੜਾ ਕਾਮਯਾਬੀਆਂ ਵੱਧ ਜਾਵਾਂਗੀਆਂ।
0: ਕਹਿੰਦੇ ਹੁੰਦੇ
5: ਨੇ, ਕਰਕੇ ਵੇਖੋ ਇੱਕ ਵਾਰੀ।
0: ਮੈਂ ਕਿਹਾ ਸ਼ਾਹ ਸਾਹਿਬ, ਮੈਂ ਇੱਕ ਨਾ ਪੜ੍ਹ ਰਿਹਾ ਸੀ
5: ਜੀ,
0: ਕਹਿੰਦੇ ਕਿ ਸਭ ਤੋਂ ਇੱਕ ਮਹਿੰਗੀ ਚੀਜ਼ ਹੈ ਉਹ ਹੈ ਇਮਾਨਦਾਰੀ
5: ਜੀ,
0: ਤੇ ਉਹ ਕਿਸੇ ਕਿਸੇ ਕੋਲ ਹੁੰਦੀ ਹੈ ਨਾ, ਤੇ ਜਿਹੜੇ ਕੋਲ ਜੋ ਕੁਛ ਹੋਊਗਾ ਉਹੀ ਦਊਗਾ, ਜੇ ਜਿਹਦੇ ਕੋਲ ਖੁਦ ਨਫ਼ਰਤ ਹੈ ਦੂਜੇ ਨੂੰ ਨਫ਼ਰਤ ਕਰੇਗਾ। ਸੋ ਦੇਖਦੇ ਹਾਂ ਜੀ ਅਗਲੀ ਕਾਲ ਜੀ ਆਇਆਂ ਨੂੰ ਜੀ। ਹੈਲੋ ਜੀ, ਜੀ ਜੀ ਤੁਸੀਂ ਆਉਂਦੇ ਹੋ?
6: ਹਾਂਜੀ, ਸਤਿ ਸ੍ਰੀ ਅਕਾਲ, ਪਹਿਲਾਂ ਫੋਨ ਕੱਟ ਹੋ ਗਿਆ ਸੀ।
0: ਹਾਂਜੀ ਹਾਂਜੀ,
6: ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਖੁਸ਼ੀਆਂ ਬੰਦਾ ਆਪਣੇ ਨੂੰ ਹੀ ਦੱਸਦਾ ਹੁੰਦਾ, ਵੀ ਖੁਸ਼ੀ ਜਿਹੜੀ ਦੱਸਦਾ ਹੁੰਦਾ, ਖੁਸ਼ੀ ਹੈ ਯਾਰ ਆਪਣੇ ਬੰਦੇ ਨੂੰ ਹੀ ਕਰਦਾ ਹੁੰਦਾ ਹਰੇਕ। ਇਹਦਾ ਮਤਲਬ ਕਿ ਖੁਸ਼ੀ ਵੰਡਣ ਨਾਲ ਪਿਆਰ ਹੀ ਵੱਧਦਾ, ਇਹ ਨੀ ਕਿ ਖੁਸ਼ੀਆਂ ਪਿਆਰ ਘੱਟਦਾ।
0: ਪਰ ਕਹਿੰਦੇ ਆ ਆਪਣਿਆਂ ਤੋਂ ਬਚ ਕੇ ਸ਼ੁਕਰ ਮਨਾਈ ਜਾਓ, ਗੈਰਾਂ ਤੋਂ ਕਤੋਂ ਡਰਦਾ, ਕਿਹੜਾ ਭੇਤੀ ਆ।
6: ਬਿਲਕੁਲ, ਇਹ ਤਾਂ ਹੈ, ਥੋੜੇ ਕਈਆਂ ਬੰਦੇ ਦੀ ਆਦਤ ਹੁੰਦੀ ਹੈ ਥੋੜੀ ਜੈਲੈਂਸ ਕਰਨਾ। ਸਾਡੇ ਜਿਹੜਾ ਬਾਈ ਨੇ ਹੁਣੇ ਆਪਣੇ ਪਾਕਿਸਤਾਨੀ ਬਾਈ ਸਿਖਾਉਣਾ ਹੈ, ਇਹ ਭਰਾ ਸਾਡਾ
0: ਜੀ,
6: ਕਹਿੰਦੇ ਪਿੰਡਾਂ 'ਚ ਬਹਿ ਕੇ ਖੁਸ਼ੀਆਂ ਇੱਕ ਦੂਜੇ ਨਾਲ ਵੰਡ ਰਹੇ ਸੀ। ਹੁਣ ਅਸੀਂ ਆਪਣੀਆਂ ਭੈਣਾਂ ਮਾਈਆਂ ਬੀਬੀਆਂ ਬਹਿ ਕੇ ਮੰਜੇ ਤੇ ਇਕੱਠੇ ਹੋ ਕੇ ਗੱਲਾਂ ਕਰਦੀਆਂ ਸੀਗੀਆਂ ਯਾਰ।
0: ਬਿਲਕੁਲ,
6: ਇੱਕ ਦੂਜੇ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸਣੀਆਂ, ਮੈਂ ਉਹਨਾਂ ਨੂੰ ਦੱਸਣੀਆਂ, ਏਦਾਂ ਚੱਲਦਾ ਹੁੰਦਾ ਸੀ ਪਿੰਡਾਂ 'ਚ ਸਾਡੇ।
0: ਬਿਲਕੁਲ ਜੀ, ਸਾਰੇ ਪਿੰਡਾਂ 'ਚ ਪਹਿਲਾਂ ਏਦਾਂ ਹੀ ਸੀ ਜੀ, ਜੇ ਕਿਸੇ ਦੇ ਘਰ ਦਿਨ ਸੋਧ ਵੀ ਹੋਣਾ, ਸਾਰਿਆਂ ਨੇ ਇੱਕ ਦੂਜੇ ਤੱਕ, ਪਿੰਡਾਂ ਦਾ ਮਾਹੌਲ ਹੀ ਬੜਾ ਚੰਗਾ ਸੀ, ਜੇ ਉਹਨਾਂ ਨੂੰ ਪੈਸੇ ਦੀ ਜ਼ਰੂਰਤ, ਥੋੜੇ ਬਹੁਤੇ ਪੈਸੇ ਦੇਣੇ, ਕੋਈ ਆਟੇ ਦੀ ਜ਼ਰੂਰਤ ਹੈ ਉਹ ਦੇਣਾ ਘਰਾਂ 'ਚ,
6: ਪੈਸੇ ਜੀ ਆਟੇ ਦੀ ਜ਼ਰੂਰਤ ਹੋਵੇ ਜਾਂ ਕੋਈ, ਹੁਣ ਕੀ ਉਹ ਸਰੋਂ ਤਿਲ ਘਰ ਕਹਾਣੀ ਦਾ ਕਢਾਉਂਦੇ ਹੁੰਦੇ ਸੀ, ਉਹ ਤੇਲ ਵੀ ਕਿਸੇ ਨੇ ਕਹਿਣਾ ਵੀ ਸਾਡੇ ਤੜਕਾ ਲਾਣੇ ਮੁੱਕ ਗਿਆ, ਉਹ ਵੀ ਨਾਲ ਦੇ ਫੜ ਲਏ।
0: ਮੈਂ ਕਿਹਾ ਜੀ ਜੇ ਕੋਈ ਫੰਕਸ਼ਨ ਹੁੰਦਾ ਸੀਗਾ, ਪਿੰਡ ਵਾਲੇ ਦੁੱਧ ਹੀ ਨੀ ਮੁੱਕਣ ਦਿੰਦੇ ਸੀ, ਜਦੋਂ ਜਾਣਾ ਉਹਨਾਂ ਨੇ ਆਪਣਾ ਡੋਲੂ ਲੈ ਕੇ ਜਾਣਾ।
6: ਮੈਂ ਕਹਿੰਦਾ ਸਾਰੇ ਇਕੱਠੇ ਹੋ ਕੇ ਸਾਰੀ ਹੈਲਪ ਕਰਦੇ ਸੀ, ਏਦਾਂ ਮਿੰਟ ਲਾ ਇਹ ਖਾਣਾ ਬਣਾਉਣ ਨੂੰ।
0: ਹਾਂ ਹਾਂ, ਦੂਜਿਆਂ ਨੂੰ ਵੀ ਫੋਨ ਕਰਕੇ ਕਹਿੰਦੇ ਤੁਸੀਂ ਜਾਣਾ ਨੀ ਇਹਨਾਂ ਦੇ, ਇਹ ਤਾਂ ਸਾਡੇ ਹਵਾ ਚ ਆ ਗਿਆ, ਇਹ ਤਾਂ ਆ ਹੋ ਗਿਆ, ਇਹ ਤਾਂ ਆ ਹੋ ਗਿਆ, ਦੁੱਧ ਤਾਂ ਕੀ ਲੈ ਕੇ ਜਾਣਾ, ਜਿਹੜਾ ਮੁੱਲ ਵੀ ਅਗਲੇ ਨੇ ਲੈਣਾ ਉਹਨੂੰ ਵੀ ਕਹਿ ਦਿੰਦੇ ਵੀ ਇਹਨਾਂ ਨੂੰ ਮੁੱਲ ਦੁੱਧ ਬਣਾ ਦਿਓ।
6: ਇੱਕ ਹੋਰ ਗੱਲ ਦੱਸੋ, ਜਦੋਂ ਕਿਸੇ ਦੇ ਆਪਾਂ ਪਾਠ ਦਿਖਾਉਂਦੇ ਸੀ
0: ਜੀ,
6: ਉਦੋਂ ਸਾਰੇ ਦੁੱਧ ਦੀਆਂ ਕੰਨੀਆਂ ਭਰ ਭਰ ਕੇ ਲੈ ਕੇ ਆਉਂਦੇ ਹੁੰਦੇ।
0: ਬਿਲਕੁਲ ਜੀ, ਉਹੀ ਮੈਂ ਤੁਹਾਨੂੰ ਦੱਸਿਆ। ਹਾਂਜੀ, ਬੜਾ ਅੱਛਾ ਮਾਹੌਲ ਸੀਗਾ। ਹੁਣ ਜ਼ਮਾਨੇ ਦੇ ਨਾਲ ਨਾਲ ਪਤਾ ਨਹੀਂ ਕੀ ਕੁਛ ਬਦਲੀ ਜਾਂਦਾ, ਲੋਕਾਂ ਦੇ ਦਿਲਾਂ 'ਚ ਜ਼ਹਿਰ ਭਰੀ ਜਾਂਦੀ ਆ, ਔਰ ਪਤਾ ਨਹੀਂ ਕੀ ਆ ਜੀ। ਬਾਕੀ ਦੇਖਦੇ ਹਾਂ ਜੀ, ਥੈਂਕ ਯੂ ਤੁਹਾਡਾ ਕਾਲ ਕਰਨ ਲਈ। 9057990999 ਤੇ ਕਰ ਸਕਦੇ ਹੋ। ਔਰ ਸਾਡੇ ਨਾਲ ਜੀ ਇਸ ਟਾਈਮ ਵਿਕਰਮ ਜੀ ਵੀ ਪਹੁੰਚ ਗਏ ਨੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ। ਜੀ ਆਇਆਂ ਨੂੰ ਜੀ, ਤੁਹਾਡੇ ਕੋਲ ਵੀ ਕੋਈ ਐਸਾ ਕੋਰਸ ਹੈਗਾ ਜਿਹੜਾ ਜੈਲਸ ਨੂੰ ਘਟਾਵੇ ਜਾਂ ਵਧਾਵੇ?
7: ਮੈਂ ਤਾਂ ਕਹਿੰਦਾ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਬਟ ਮੈਂ ਸਮਝਦਾ ਕਿ ਉਸ ਮਾਲਕ ਤੇ ਹੱਥ ਹੀ ਹੈ ਜੀ, ਇਹ ਜੋ ਇਨਸਾਨ ਦੀ ਫਿਤਰਤ ਹੈ ਜੈਲਸ ਹੋਣਾ ਦੂਸਰੇ ਨੂੰ ਦੇਖ ਕੇ
0: ਜੀ।
7: ਬਟ ਮੈਂ ਸਮਝਦਾ ਕਿ ਜੇ ਮਾੜਾ ਆਪਣਾ ਮਾੜਾ ਕਰਮ ਕਰਨਾ ਨਹੀਂ ਛੱਡਦਾ ਤੇ ਚੰਗਾ ਆਪਣਾ ਚੰਗਾ ਕਿਉਂ ਛੱਡੇ, ਤੇ ਆਪਣਾ ਚੱਲੀ ਜਾਓ, ਆਪਣੀ ਚਾਲ ਚੱਲੀ ਜਾਓ। ਠੀਕ ਹੈ, ਅੱਜ ਉਹ ਸੁਖੇਵਾਂ ਨਹੀਂ ਮਾਹੌਲ, ਦੂਸਰੇ ਨੂੰ ਦੇਖ ਕੇ ਨਹੀਂ ਬੰਦਾ ਸਹਾਰਦਾ ਕਿ ਵੀ ਉਹ ਕਿਸ ਤਰ੍ਹਾਂ ਵੱਧ ਗਿਆ।
0: ਤੇ
7: ਸਾਡੀ ਆਪਣੀ ਅਸੀਂ ਸਟੇਟਸ ਹੋ ਚੁੱਕਾ ਹੈ ਕਿ ਵੀ 6 ਇੰਚ ਦੇ ਕ੍ਰੇਟ ਵਿੱਚ ਕੇਕੜਿਆਂ ਦੀ ਤਰ੍ਹਾਂ ਸਾਰੇ ਨੇ, ਇੱਕ ਚੜਨ ਲੱਗਦਾ ਤੇ ਦੂਸਰਾ ਦੀ ਲੱਤ ਖਿੱਚ ਲੈਂਦਾ। ਤੇ ਇਹ ਬੜਾ ਦੁਖਾਂਤ ਹੈ ਕਿ ਜਿੱਥੇ ਇੱਕ ਇਨਸਾਨ ਨੂੰ ਇਨਸਾਨ ਦੇ ਨਾਲ ਜੁੜ ਕੇ ਚੱਲਣਾ ਚਾਹੀਦਾ ਸੀਗਾ, ਤਰੱਕੀ ਕਰਦੇ ਸਾਰੇ ਹੀ ਬਾਂਹ ਫੜ ਕੇ ਚੱਲੇ। ਤੇ
5: ਵਿਕਰਮ ਜੀ, ਮੈਂ ਇੱਕ ਚੀਜ਼ ਐਡ ਕਰਦਾ ਜਾਵਾਂ, ਬੜੀ ਪੁਰਾਣੀ ਗੱਲ ਹੈ ਵੀ ਸਾਡੇ ਸੁਣਨ 'ਚ ਆਇਆ, ਮੇਰੇ ਸੀਨੀਅਰ ਜਿਹੜੇ ਮੇਰੇ ਦਾਦਾ ਜੀ ਉਹ ਦੱਸਦੇ ਹੁੰਦੇ ਸਨ, ਪਹਿਲੇ ਇੱਕ ਪਿੰਡਾਂ 'ਚ ਕੀ ਹੁੰਦਾ ਸੀ, ਜਦੋਂ ਵਿਆਹ ਸ਼ਾਦੀ ਹੁੰਦੀ ਸੀਗੀ ਧੀ ਪੁੱਤਰ ਦੀ, ਤੇ ਉਹ ਕਹਿੰਦੇ ਸੀ ਪੈਸਾ ਪੂਸਾ ਦੇਣ ਦੀ ਬਜਾਏ ਜਾਂ ਕੁਛ ਐਸੀ ਗਿਫਟ ਦੇਣ ਦੀ ਬਜਾਏ ਤੁਸੀਂ ਇੱਕ ਇੱਕ ਇੱਟ ਲੈ ਕੇ ਆ ਜਾਓ।
7: ਬਹੁਤ ਸੋਹਣੀ ਗੱਲ,
5: ਇੱਕ ਇੱਟ ਲੈ ਕੇ ਆਓਗੇ, ਇਹ ਕੱਲ ਨੂੰ ਜਦੋਂ ਵੀ ਆਪਣਾ ਘਰ ਬਣਾਉਣ ਯੋਗ ਹੋਏਗਾ ਤੇ ਆਪਣਾ ਘਰ ਬਣਾ ਲਏਗਾ, ਇੱਟਾਂ ਉਹਨੂੰ ਬਾਈ ਨਹੀਂ ਕਰਨੀਆਂ ਪੈਣਗੀਆਂ। ਤੇ ਪਹਿਲੇ ਜ਼ਮਾਨੇ 'ਚ ਇਹ ਥਿੰਕਿੰਗ ਹੁੰਦੀ ਵੀ ਇੱਟ ਦਾ ਮਤਲਬ ਕੀ ਹੈ, ਤੁਸੀਂ ਉਹਦੀ ਹੈਲਪ ਕਰ ਰਹੇ ਹੋ, ਸਪੋਰਟ ਕਰ ਰਹੇ ਹੋ। ਤੇ ਸਰ ਹੁਣ ਕਿੱਥੇ ਸਪੋਰਟ?
0: ਭਾਜੀ ਇੱਟ ਤਾਂ ਲੈ ਕੇ ਹੁਣ ਵੀ ਆਉਂਦੇ ਆ, ਪਰ ਪਿੱਛੇ ਉਹਦੀ ਸਿਰ 'ਚ ਮਾਰਦੇ, ਲੁਕੋ ਕੇ ਲੈ ਕੇ ਆਉਂਦੇ। ਦੇਖਦੇ ਜੀ ਅਗਲੇ ਕਾਲਰ। ਜੀ ਆਇਆਂ ਨੂੰ ਜੀ।
8: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਆਪਣੇ ਨਿੱਜਰ ਸਾਹਿਬ, ਦੇਖੋ ਗੱਲ ਇਸ ਤਰ੍ਹਾਂ ਆ, ਮੈਨੂੰ ਵੀ ਮਤਲਬ 30-35 ਸਾਲ ਹੋ ਗਏ ਇੱਧਰ ਆਇਆ ਨੂੰ।
0: ਹਾਂਜੀ,
8: ਤੇ ਮੈਂ ਪੰਜਾਬ ਵੀ ਜਾਂਦਾ ਜੀ ਹਰ ਸਾਲ, 2 ਸਾਲ ਬਾਅਦ, 3-4 ਮਹੀਨੇ, 5-6 ਮਹੀਨੇ। ਅਸਲ 'ਚ ਨਾ ਗੱਲ ਕੀ, ਆਮ ਅਸੀਂ ਗੱਲ ਕਰਦੇ ਹਾਂ ਜਿੱਦਾਂ ਮੋਸਟ ਆਫ ਕਾਲਰ ਵੀ ਇਹੀ ਗੱਲ, ਕੁਛ ਕੋਈ ਬੁਲਾਉਂਦਾ ਨੀ ਜੀ, ਏਦਾਂ ਨੀ, ਆਪ ਬੁਲਾ ਲਓ, ਸਾਡੇ 'ਚ ਉਹ 'ਚ ਕੀ ਫਰਕ ਆ। ਔਰ ਮੈਨੂੰ ਕਦੀ ਵੀ ਸਰ ਕਦੀ ਮਹਿਸੂਸ ਨੀ ਹੋਇਆ, ਕਦੀ ਮੈਂ ਪਿੰਡ ਤੋਂ ਹੀ ਆ ਜੀ, ਅੱਜ ਵੀ ਅੱਜ ਤੱਕ ਅਸੀਂ ਪਿੰਡ 'ਚ ਹੀ ਰਹਿੰਦੇ ਹਾਂ
0: ਜੀ।
8: ਤੇ ਮਤਲਬ ਮੈਂ ਲੱਭ ਲੈਂਦਾ ਜੋ ਮੈਨੂੰ ਲੱਭਣਾ ਹੁੰਦਾ, ਮੈਂ 6 ਵਜੇ ਕਿਸੇ ਦਾ ਦਰਵਾਜ਼ਾ ਵੀ ਖੜਕਾ ਦਿੰਦਾ, ਹਾਲਾਂਕਿ ਮੈਨੂੰ ਬ੍ਰਦਰ ਮੇਰੇ ਹੋਰ ਜੋ ਸਾਡੇ ਕੋਲ ਉੱਥੇ ਪਰਿਵਾਰ ਦੇ ਬੰਦੇ ਕਹਿੰਦੇ ਯਾਰ ਤੂੰ ਪਹਿਲਾਂ ਵਾਂਗੂ ਕਰਦਾ ਰਹਿੰਦਾ, ਏਦਾਂ ਫਿਰ ਜਾਈਦਾ ਨੀ ਕਿਸੇ ਦੇ, ਨਵੇਂ ਜਾ ਕਾਹਤੇ, ਸ਼ੁਰੂਆਤ ਗੱਲ ਸ਼ੁਰੂਆਤ ਕਰਨ ਦੀ। ਹੁਣ ਅਸੀਂ ਜੇ ਕਹਿ ਕੇ ਮੈਨੂੰ ਨੀ ਕੋਈ ਬੁਲਾਉਂਦਾ, ਉਹ ਤਾਂ ਬੁਲਾਉਂਦਾ ਨੀ, ਤੇ ਮੈਂ ਉਹਨੂੰ ਬੁਲਾ ਲੈਣਾ, ਫਿਰ ਸਾਡੇ ਦੋਨਾਂ 'ਚ ਫਰਕ ਹੀ ਰਹਿ ਗਿਆ, ਤਾਂ ਬੁਲਾਉਂਦੇ ਨੀ ਹੈਗੇ। ਸੋ ਗੱਲ ਕੀ ਆ ਜੀ, ਪਹਿਲ ਕਰਨ ਦੀ ਜ਼ਰੂਰਤ ਵੀ ਆ, ਜ਼ਰੂਰਤ ਹੈ ਸਾਨੂੰ, ਅੱਜ ਵੀ ਸਾਰਾ ਕੁਛ ਇੱਥੇ ਪਿਆ ਹੈਗਾ, ਐਵਰੀਥਿੰਗ ਇਜ਼ ਹੇਅਰ, ਪਰ ਅਸੀਂ ਲੱਭਣਾ ਕਿੱਦਾਂ ਹੈ ਉਹ ਸਾਡੇ 'ਤੇ ਡਿਪੈਂਡ ਕਰਦਾ ਹੈ। ਪੀਪਲ ਸਟਿਲ ਲਵ ਯੂ, ਸਟਿਲ ਲਾਈਕ ਯੂ, ਸਾਰਾ ਕੁਛ ਜੋ ਵੀ ਆ ਹਨਾ, ਤੇ ਭਾਈਚਾਰਾ ਵੀ ਉੱਥੇ ਹੀ ਆ। ਅੱਜ ਵੀ ਅਸੀਂ ਵਿਆਹ ਸ਼ਾਦੀਆਂ 'ਤੇ ਇਕੱਠੇ ਹੁੰਦੇ ਹਾਂ, ਪਿਕਨਿਕ ਮੰਗਾਉਂਦੇ ਹਾਂ, ਲੋਹੜੀ ਮਨਾਉਂਦੇ ਹਾਂ, ਕੀ ਆ, ਅਸੀਂ ਤਰੀਕੇ ਬਦਲ ਦਿੱਤੇ ਆ। ਜੇ ਅਸੀਂ ਉਹ ਆਪਣਾ ਪਲ ਲੈ ਕੇ ਚੱਲੀਏ ਥੋੜਾ ਜਿਹਾ, ਯਾਰ ਉਹ ਨਹੀਂ ਬੁਲਾਇਆ ਤਾਂ ਮੈਂ ਬੁਲਾ ਲੈਂਦਾ, ਮੇਰੇ ਖਿਆਲ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ, ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਸਰ ਕਦੀ ਵੀ।
0: ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ, ਥੈਂਕ ਯੂ ਸਰ, ਥੈਂਕ ਯੂ। ਦੇਖੋ ਜੀ, ਇਹਨਾਂ ਦੀ ਗੱਲ ਕਹਿਣ ਦਾ ਮਤਲਬ ਕਿ ਸਾਰੇ ਇੱਕੋ ਜਿਹੇ ਵੀ ਨਹੀਂ ਹਨਾ, ਔਰ ਬਹੁਤ ਸਾਰੇ ਠੀਕ ਹੈ, ਬਹੁਤ ਸਾਰੇ ਪਰ ਜ਼ਮਾਨੇ ਦੇ ਨਾਲ ਵੀ ਬਹੁਤ ਸਾਰੇ ਬਦਲ ਗਏ।
7: ਬਿਲਕੁਲ।
0: ਤੇ ਹੁਣ ਆਪਾਂ ਗੱਲ ਕਰਦੇ ਹਾਂ ਸ਼ਾਹ ਸਾਹਿਬ, ਹੁਣ ਕਿਉਂਕਿ ਜ਼ਮਾਨੇ ਵਿੱਚ ਪੈਸੇ ਦੀ ਲੋੜ ਰਹਿੰਦੀ ਹੈ, ਤੇ ਇਸ ਟਾਈਮ ਬਹੁਤ ਜਿਹੜੇ ਬਾਹਰ ਲੋਕਾਂ ਦੇ ਵਿੱਚ ਇਹ ਵੀ ਗੱਲ ਹੈ ਕਿ ਸ਼ਾਇਦ ਮੌਰਗੇਜ ਨਹੀਂ ਮਿਲਦੀ, ਬਿਜ਼ਨਸ ਖੋਲਣ ਲਈ ਲੋਨ ਨਹੀਂ ਮਿਲਦਾ, ਤੇ ਤੁਸੀਂ ਪਿਛਲੇ 25 ਸਾਲ ਤੋਂ ਇਸ ਕੰਮ ਦੇ ਵਿੱਚ ਹੋ, ਪਹਿਲਾਂ ਨਾਲੋਂ ਕਿੰਨਾ ਔਖਾ ਹੋਇਆ ਕੰਮ?
5: ਦੇਖੋ ਸੁਖੀ ਜੀ, ਕਦੀ ਵੀ ਕੰਮ ਔਖਾ ਨਹੀਂ ਹੋਇਆ, ਸਿਰਫ ਤੁਹਾਨੂੰ ਕੰਮ ਕਰਨਾ ਆਉਣਾ ਚਾਹੀਦਾ। ਜਦੋਂ ਤੁਹਾਨੂੰ ਕੰਮ ਕਰਨਾ ਆਉਂਦਾ ਤੇ ਫਿਰ ਕੰਮ ਔਖਾ ਨਹੀਂ ਹੁੰਦਾ, ਕਿਉਂਕਿ ਅਸੀਂ ਕਿ ਇੰਨੇ ਸਾਲਾਂ ਦਾ ਐਕਸਪੀਰੀਅੰਸ ਜਿਹੜਾ ਹੈਗਾ, ਉਹ ਕਹਿੰਦੇ ਨਾ ਪ੍ਰੈਕਟਿਸ ਮੇਕਸ ਆ ਮੈਨ ਪਰਫੈਕਟ, ਲੱਗੇ ਰਹੋ ਕਿਸੇ ਕੰਮ ਹੀ, ਤੁਹਾਨੂੰ ਬਹੁਤ ਕੁਝ ਸਿੱਖਣ ਮਿਲਦਾ ਡੇਲੀ, ਕੋਈ ਨਾ ਕੋਈ ਨਵੀਂ ਚੀਜ਼ ਸਿੱਖਦੇ ਹੋ। ਔਰ ਅਸੀਂ ਔਨ ਏਅਰ ਕਿਉਂ ਕਹਿੰਦੇ ਹਾਂ ਇਸੇ ਵਜ੍ਹਾ ਤੋਂ ਵੀ ਪਹਿਲੇ ਘੁੰਮੋ ਫਿਰੋ, ਚੈੱਕ ਕਰੋ ਔਰ ਆਖਰ 'ਤੇ ਸਾਨੂੰ ਕਾਲ ਕਰੋ, ਕਹਿਣ ਦਾ ਮਕਸਦ ਇੱਕੋ ਹੀ ਹੁੰਦਾ ਵੀ ਤੁਸੀਂ ਸਾਡੇ ਤੱਕ ਜਦੋਂ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਹੈ, ਬਾਕੀ ਲੋਕ ਤੁਹਾਨੂੰ ਕੀ ਔਫਰ ਕਰ ਰਹੇ ਹੋ, ਅਸੀਂ ਤੁਹਾਨੂੰ ਕੀ ਔਫਰ ਕਰਨ ਜਾ ਰਹੇ ਹਾਂ। ਇਹ ਬਹੁਤ ਜ਼ਰੂਰੀ ਹੁੰਦਾ ਸਮਝਣਾ, ਜਦੋਂ ਵੀ ਤੁਸੀਂ ਕਿਸੇ ਨਾਲ ਕੰਮ ਸਟਾਰਟ ਕਰਨ ਲੱਗੋ ਉਹਦੇ ਬਾਰੇ ਜਾਣੋ, ਫਿਰ ਉਹਨੂੰ ਕੰਮ ਦਵੋ। ਹੁਣ ਅਸੀਂ ਇੰਨੇ ਸਾਲਾਂ ਦੇ ਵਿੱਚ ਕਮਰਸ਼ੀਅਲ ਮੋਰਗੇਜ ਦੀ ਤੁਸੀਂ ਕਹਿ ਲਓ ਵੀ ਈਚੀ ਬੀਚੀ ਨੂੰ ਜਾਣਦੇ ਹੋ, ਔਰ ਇੰਨੇ ਚੰਗੇ ਤਰੀਕੇ ਨਾਲ ਕਮਰਸ਼ੀਅਲ ਮੋਰਗੇਜ ਕਰੀਦੀਆਂ, ਬਹੁਤ ਘੱਟ ਲੋਕ ਤੁਹਾਨੂੰ ਇੱਥੇ ਆਪਣੀ ਕਮਿਊਨਿਟੀ 'ਚ ਮਿਲਣਗੇ ਜਿਹੜੇ ਕਮਰਸ਼ੀਅਲ ਮੋਰਗੇਜ ਕਰ ਰਹੇ ਨੇ। ਅਸੀਂ ਕਮਰਸ਼ੀਅਲ ਮੋਰਗੇਜ ਦੇ ਜੇ ਕਾਫੀ ਮਹਾਰਤ ਰੱਖਦੇ ਹਾਂ, ਔਰ ਗਰੰਟੀ ਕਰਨੀ ਆ ਤੁਹਾਨੂੰ ਇੰਟਰਸਟ ਰੇਟ ਦੇ ਨਾਲ ਨਾਲ ਜਿਹੜੇ ਟਰਮਸ ਐਂਡ ਕੰਡੀਸ਼ਨ ਉਹ ਬੈਸਟ ਦਵਾਂਗੇ। ਸਿਰਫ ਕਾਲ ਕਰਨੀ ਹੈ 6477 ਕੋਈ ਵੀ ਤੁਸੀਂ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਕੋਈ ਫਰੰਚ ਲੈਣੀ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਉਹਦੇ ਵਾਸਤੇ ਸਾਨੂੰ ਕਾਲ ਕਰੋ, ਅਸੀਂ ਗਰੰਟੀ ਨਾਲ ਤੁਹਾਨੂੰ ਬੈਸਟ ਰੇਟ ਦਵਾਵਾਂਗੇ 6477419000। ਔਰ ਇਹਦੇ ਨਾਲ ਨਾਲ ਤੁਸੀਂ ਕੋਈ ਅਗਰ ਘਰ ਬਾਈ ਕਰਨਾ ਉਹਦੀ ਵੀ ਅਸੀਂ ਮੋਰਗੇਜ ਕਰ ਰਹੇ ਹਾਂ, ਕਿਸੇ ਤਰ੍ਹਾਂ ਦੀ ਰੀਫਾਈਨਾਂਸ ਕਰਕੇ ਘਰ ਵਿੱਚੋਂ ਪੈਸੇ ਕੱਢਣੇ ਜਾਂ ਕਮਰਸ਼ੀਅਲ ਬਿਲਡਿੰਗ 'ਚੋਂ ਤੁਸੀਂ ਪੈਸੇ ਕੱਢ ਕੇ ਤੁਸੀਂ ਕਿਧਰੇ ਹੋਰ ਇਨਵੈਸਟ ਕਰਨਾ ਚਾਹੁੰਦੇ ਹੋ, ਅੱਜ ਕੱਲ੍ਹ ਇਨਵੈਸਟਮੈਂਟ ਦਾ ਟਾਈਮ ਹੈ, ਤੁਸੀਂ ਲਾਜ਼ਮੀ ਇਨਵੈਸਟ ਕਰੋ ਕੋਈ ਵੀ ਨਵੀਂ ਤੋਂ ਨਵੀਂ ਕੋਈ ਪ੍ਰਾਪਰਟੀ ਲਓ। ਜ਼ਿਆਦਾ ਕੋਸ਼ਿਸ਼ ਕਰੋ ਅਗਰ ਤੁਸੀਂ ਕਮਰਸ਼ੀਅਲ ਮੋਰਗੇਜ ਲੈ ਸਕਦੇ ਹੋ ਤਾਂ ਕਮਰਸ਼ੀਅਲ ਬਿਜ਼ਨਸ 'ਚ ਆਓ, ਕਿਉਂਕਿ ਅੱਜ ਕੱਲ੍ਹ ਇਹਦੇ 'ਚ ਕਾਫੀ ਗਰੰਟੀ ਹੈ ਤੁਹਾਨੂੰ ਬਿਜ਼ਨਸ 'ਚ ਫਾਇਦਾ ਹੋਏਗਾ ਸੁਣ ਲੇਟਰ। ਅਤੇ ਕਾਲ ਕਰੋ 6477419000। ਇੱਕ ਬਹੁਤ ਵਧੀਆ ਲੋਨ ਹੈ ਸੁੱਖੀ ਜੀ, ਜਿਹਨੂੰ ਕਹਿੰਦੇ ਨੇ SBI ਲੋਨ ਵੀ ਕਹੀਦਾ, ਸਮਾਲ ਬਿਜ਼ਨਸ ਲੋਨ, ਔਰ ਗੌਰਮੈਂਟ ਗਰੰਟੀ ਲੋਨ ਵੀ ਕਹੀਦਾ। ਔਰ ਇਸ ਲੋਨ 'ਚ ਖੂਬੀ ਕੀ, ਤੁਹਾਡੀ ਜਿਹੜੀ ਪਰਸਨਲ ਗਰੰਟੀ ਬਹੁਤ ਥੋੜ੍ਹੀ ਜਿਹੀ ਹੈ, ਥੋੜ੍ਹੀ ਜਿਹੀ ਰਿਸਕ ਨਾਲ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਹੋ, 5 ਲੱਖ ਤੱਕ ਤੁਹਾਨੂੰ ਬੜੀ ਆਸਾਨੀ ਨਾਲ ਮਿਲ ਸਕਦਾ। ਕੋਈ ਵੀ ਤੁਸੀਂ ਇੰਡਸਟਰੀ ਲਗਾਉਣੀ ਹੈ, ਕੋਈ ਤੁਸੀਂ ਮਸ਼ੀਨ ਬਾਈ ਕਰਨੀ ਚਾਹ ਰਹੇ ਹੋ, ਕੋਈ ਬਿਊਟੀ ਪਾਰਲਰ, ਕੋਈ ਸਕੈਨਿੰਗ, ਕੁਛ ਵੀ ਤੁਸੀਂ ਕਰਨਾ ਚਾਹ ਰਹੇ ਹੋ, ਉਹਦੇ ਵਾਸਤੇ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਟਰਨਕੀ ਪ੍ਰੋਜੈਕਟ ਦੇ ਸਕਦੇ ਹਾਂ। ਈਵਨ ਰੈਸਟੋਰੈਂਟ ਖੋਲ੍ਹਣਾ, ਕੋਈ ਗਰੋਸਰੀ ਸਟੋਰ ਖੋਲ੍ਹਣਾ, ਕੋਈ ਡਾਲਰ ਸਟੋਰ ਖੋਲ੍ਹਣਾ, ਉਹਦੇ ਵਾਸਤੇ ਵੀ ਸਾਨੂੰ ਕਾਲ ਕਰੋ। ਲੇਕਿਨ ਫਿਜ਼ੀਕਲੀ ਕੋਈ ਚੀਜ਼ ਇਨਵੋਲਵ ਹੋਣੀ ਚਾਹੀਦੀ, ਕਿਉਂਕਿ ਲੋਕ ਕਹਿੰਦੇ ਜੀ ਅਸੀਂ ਸਰਵਿਸ ਬਿਜ਼ਨਸ ਕਰਨੇ ਹਾਂ, ਸਰਵਿਸ ਬਿਜ਼ਨਸ 'ਤੇ ਇਹ ਲੋਨ ਨਹੀਂ ਮਿਲਦਾ। ਫਿਜ਼ੀਕਲੀ ਅਗਰ ਕੋਈ ਤੁਸੀਂ ਇਨਵੋਲਵਮੈਂਟ ਹੈਗੀ ਹੈ ਕਿਸੇ ਤਰ੍ਹਾਂ ਦੇ ਵਿੱਚ, ਤੁਸੀਂ ਇਹ 5 ਲੱਖ ਤੱਕ ਲੋਨ ਲੈ ਸਕਦੇ ਹੋ। ਉਹਦੇ ਵਾਸਤੇ ਕਾਲ ਕਰੋ 6477419000। ਇਹਦੇ ਸਿਰਫ 3 ਚੀਜ਼ਾਂ ਚਾਹੀਦੀਆਂ ਹੁੰਦੀਆਂ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, ਔਰ ਤੁਹਾਡੇ ਕੋਲ ਡਾਊਨ ਪੇਮੈਂਟ ਹੋਣੀ ਚਾਹੀਦੀ, ਉਹ ਘਰ ਤੁਹਾਡੇ ਨਾਮ ਹੋਣਾ ਚਾਹੀਦਾ, ਘਰ 'ਤੇ ਲੈਣ ਨਹੀਂ ਪਾਉਂਦੇ, ਉਹ ਸਿਰਫ ਦੇਖਣਾ ਚਾਹੁੰਦੇ ਨੇ ਵੀ ਪੈਸਾ ਲੈ ਕੇ ਬੰਦੇ ਨੇ ਭੱਜਣਾ ਤਾਂ ਨਹੀਂ। ਅਗਰ 3 ਚੀਜ਼ਾਂ ਤੁਹਾਡੇ ਕੋਲ ਹੈਗੀਆਂ ਅਤੇ ਬਾਕੀ ਸਾਰੇ ਦਾ ਸਾਰਾ ਕੰਮ ਅਸੀਂ ਕਰਾਂਗੇ, ਉਹ ਸਿਰਫ ਕਾਲ ਕਰੋ 6477419000। ਇੱਕ ਲੇਡੀਜ਼ ਵਾਸਤੇ ਬਹੁਤ ਵਧੀਆ ਲੋਨ ਚੱਲਦਾ ਪਿਆ, ਹਲੇ ਤੱਕ ਬੰਦ ਨਹੀਂ ਹੋਇਆ, 1 ਸਾਲ ਹੋ ਗਿਆ, ਵੀ ਉਹ 50,000 ਤੋਂ ਲੈ ਕੇ 1 ਲੱਖ ਤੱਕ ਮਿਲਦਾ ਪਿਆ, 50,000 ਤੋਂ ਲੈ ਕੇ 1 ਲੱਖ ਤੱਕ। ਕੋਈ ਵੀ ਤੁਸੀਂ ਨਵਾਂ ਬਿਜ਼ਨਸ ਸਟਾਰਟ ਕਰਨਾ, ਕਿਸੇ ਤਰ੍ਹਾਂ ਦਾ ਬਿਜ਼ਨਸ ਸਟਾਰਟ ਕਰਨਾ, ਉਹਦੇ ਵਾਸਤੇ ਕਾਲ ਕਰੋ, ਘਰੋਂ ਬਹਿ ਕੇ, ਜ਼ਰੂਰੀ ਨਹੀਂ ਕੋਈ ਤੁਸੀਂ ਕਮਰਸ਼ੀਅਲ ਯੂਨਿਟ ਲੈ ਕੇ ਤੁਸੀਂ ਬਿਜ਼ਨਸ ਸਟਾਰਟ ਕਰਨਾ, ਘਰੋਂ ਬਹਿ ਕੇ ਆਪਰੇਟ ਕਰ ਸਕਦੇ ਹੋ। ਕੋਈ ਵੀ ਤੁਸੀਂ ਕੱਪੜਿਆਂ ਦਾ, ਜੂਲਰੀ ਦਾ, ਸਪਾ ਦਾ, ਟਿਫਨ ਦਾ, ਕੇਟਰਿੰਗ ਦਾ ਕੋਈ ਵੀ ਕੰਮ ਸਟਾਰਟ ਕਰਨਾ ਚਾਹੁੰਦੇ ਹੋ, ਅਤੇ ਉਹਦੇ ਵਾਸਤੇ ਸ਼ਰਤ ਇੱਕੋ ਹੀ ਹੈ, ਤੁਹਾਡਾ ਕ੍ਰੈਡਿਟ ਸਹੀ ਹੋਣਾ ਚਾਹੀਦਾ, 700+ ਅਗਰ ਬੀਕਨ ਸਕੋਰ ਹੈ। ਕਾਲ ਕਰੋ 6477419000 ਜੀ ਸੁਖੀ ਜੀ।
0: ਥੈਂਕ ਯੂ ਸਰ, ਥੈਂਕ ਯੂ। ਇੱਕ ਛੋਟੀ ਜਿਹੀ ਚੀਜ਼ ਤੁਹਾਨੂੰ ਸੁਣਾਉਣੇ ਆ ਜੀ।
9: ਮਲਾਵਣ ਸੀਨੇ ਓਲੇ ਹੋ ਕੇ ਕਰਨ ਬੁਰਾਈਆਂ, ਉਹ ਜਿਹੜੇ ਹੁੰਦੇ ਜੇ ਯਾਰ ਕਮੀਨੇ, ਤੇ ਬਾਜ਼ੇ ਕਈ ਕਈ ਸਾਲ ਨਹੀਂ ਮਿਲਦੇ ਪਰ ਅੰਦਰੋਂ ਹੋਣ ਨਗੀਨੇ, ਆਸਮ ਉੱਥੇ ਖੂਨ ਡੋਲ
0: ਜਸਵਿੰਦਰ ਜੀ ਹੋਣਾ ਦੀ ਕਾਲ ਆ ਜੀ ਆਇਆਂ ਨੂੰ। ਸਰ ਠੀਕ ਹੈ, ਠੀਕ ਹੈ, ਤੁਸੀਂ ਸੁਣਾਓ। ਅੱਜ ਨਾ ਇੱਕ ਬਹੁਤ ਵਧੀਆ ਸਬਜੈਕਟ ਤੇ ਗੱਲਬਾਤ ਚੱਲ ਰਹੀ ਸੀ, ਤੁਸੀਂ ਵੀ ਇਹਦੇ ਚ ਯੋਗਦਾਨ ਪਾਓ। ਕਹਿੰਦੇ ਹੁੰਦੇ ਆ ਕਿ ਅੱਗੇ ਪੁਰਾਣੇ ਬਹੁਤ ਚਿਰ ਪਹਿਲਾਂ ਜਦੋਂ ਸਿਆਣੇ ਦੀ ਕਹਾਵਤ ਆ ਕਿ ਖੁਸ਼ੀਆਂ ਜੇ ਤੁਹਾਡੇ ਘਰੇ ਆਉਂਦੀਆਂ ਜਾਂ ਕਿਸੇ ਵੀ ਇਨਸਾਨ ਕੋਲ ਆਉਂਦੀਆਂ ਤੇ ਖੁਸ਼ੀਆਂ ਵੰਡਣ ਨਾਲ ਖੁਸ਼ੀਆਂ ਵੱਧਦੀਆਂ ਨੇ, ਤੇ ਕਹਿੰਦੇ ਅੱਜ ਕੱਲ ਖੁਸ਼ੀਆਂ ਨਹੀਂ ਵੱਧਦੀਆਂ, ਜੈਲਸ ਵੱਧਦੀ ਆ, ਨਫ਼ਰਤ ਵੱਧਦੀ ਆ, ਤੁਹਾਡੇ ਦੁਸ਼ਮਣ ਵੱਧਦੇ ਆ, ਕਿੰਨੇ ਕੁ ਤੁਸੀਂ ਇਹਦੇ ਨਾਲ ਸਹਿਮਤ ਹੋ?
10: ਇਹ ਹੁਣ ਜੀ ਪੰਜਾਬੀ ਚ ਕਹਿਣਗੇ ਵੈਸੇ ਤਾਂ ਅੱਠ ਕਸਣੀ ਹੋਈ ਆ, 200% ਜਿਹੜੇ ਲੋਕ ਆ, ਤੁਸੀਂ ਜੋ ਮਾੜਾ ਜਿਹਾ 2 ਪੈਰ ਗਾਂਹ ਚੱਕ ਲਓ ਨਾ ਜੀ, ਤੁਹਾਡੇ ਬਰਾਬਰ 2 ਪੈਰ ਚੱਕਣ ਦੀ ਥਾਂ ਤੇ ਪੂਰਾ ਜ਼ੋਰ ਲਾ ਦੇਣਾ, ਜਿਹੜੇ ਤੁਸੀਂ 2 ਪੈਰ ਚੱਕੇ ਉਹਨਾਂ ਕਿਵੇਂ ਪਿਛਾ ਖਿੱਚਾ। ਵੈਸੇ ਸਾਡੇ ਸਮਾਜ ਦਾ ਹਿੱਸਾ ਨਹੀਂ, ਅਸੀਂ ਕਹਿ ਦਈਏ ਕੌਮ ਨੂੰ ਜਾਂ ਜਿਹੜੇ ਧਰਮ ਨੂੰ ਜਾਂ ਜਿਹੜੇ ਮੁਲਕ ਨੂੰ ਅਸੀਂ ਬਿਲੋਂਗ ਕਰਦੇ ਹਾਂ, ਉੱਥੇ ਤਾਂ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ, ਲੋਕਾਂ ਦੀਆਂ ਦੁੱਖਾਂ ਤਕਲੀਫਾਂ ਆਪਣੇ ਸਿਰ ਲੈਣ ਵਾਲੀ ਕੌਮ ਆ, ਪਰ ਪਤਾ ਨੀ ਇਹਨੂੰ ਕਿਹੜੀ ਪੰਜਾਬੀ ਕਰਨ ਕੋਈ ਨਜ਼ਰ ਲੱਗ ਗਈ ਆ, ਜਾਂ ਫਿਰ ਕਿਹੜਾ ਇਹੋ ਜਿਹਾ ਕੰਮ ਹੋ ਗਿਆ ਜਿਹਦੇ ਕਾਰਨ ਅਸੀਂ ਆਪਸ ਵਿੱਚ ਵਿਤਕਰੇ ਇੰਨੇ ਜ਼ਿਆਦਾ ਪਾ ਰਹੇ ਹਾਂ, ਜਾਂ ਫਿਰ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਵੀ ਕਿਸੇ ਦੀ ਤਰੱਕੀ ਦੇ ਵਿੱਚ ਖੁਸ਼ ਹੋਣ ਦੀ ਬਜਾਏ ਵਧਾਈ ਤਾਂ ਜ਼ਰੂਰ ਦੇ ਦਿੰਦੇ ਆ, ਤੇ ਨਾਲ ਦੀ ਨਾਲ ਹੀ ਜਿਹੜੀ ਦਿਲ ਦੇ ਵਿੱਚ ਅੰਦਰ ਇੱਕ ਜਹਿਲ ਫੀਲ ਹੁੰਦੀ ਆ ਵੀ ਹਾਂ ਇਹ ਕਿਵੇਂ ਕਰ ਗਿਆ, ਉਹ ਨਾਲ ਦੀ ਨਾਲ ਦੇਖ ਲੈ ਉਹਦੇ ਕਹਿਣ ਨੂੰ ਤਰੱਕੀ ਦੀ ਅਰਦਾਸ ਦੇ ਨਾਲ ਦੂਜੇ ਪਾਸੇ ਦੀ ਅਰਦਾਸ ਜ਼ਿਆਦਾ ਕਰਦੇ ਆ ਕਿ ਪ੍ਰਮਾਤਮਾ ਫਿਰ ਵਾਪਸ ਆ ਜੀ। ਇਹ ਚੰਗੀ ਗੱਲਾਂ ਨੀ ਮੇਰੇ ਖਿਆਲ, ਜੇ ਤੁਸੀਂ ਕਿਸੇ ਦੀ ਖੁਸ਼ੀ ਚ ਖੁਸ਼ ਹੁੰਦੇ ਆ ਨਾ ਜੀ,
0: ਜੀ ਤੇ
10: ਗੁਰੂ ਮਹਾਰਾਜ ਤੁਹਾਨੂੰ ਇੰਨੀਆਂ ਕੁ ਤਰੱਕੀਆਂ ਇੰਨੀਆਂ ਕੁ ਖੁਸ਼ੀਆਂ ਬਖਸ਼ਦਾ, ਤੁਸੀਂ ਮੈਂ ਕਹਿੰਦਾ ਵੀ ਸੋਚ ਵੀ ਨੀ ਸਕਦੇ। ਇਹ ਮੈਂ ਆਪਣੇ ਤਜਰਬੇ ਦੀ ਗੱਲ ਕਰਦਾ ਜੀ, ਮੈਂ ਇੰਨੇ ਸਾਲਾਂ ਤੋਂ ਕੋਸ਼ਿਸ਼ ਰਹੀ ਆ, ਕੋਈ ਵੀ ਚਲੋ ਜ਼ਿੰਦਗੀ ਚ ਤਰਾ ਚੜਾ ਆਉਂਦੇ ਰਹਿੰਦੇ ਆ ਕਿ ਕਿਸੇ ਨੂੰ ਵੀ ਕਦੇ ਲੋੜ ਪਵੇ ਉਹਦੀ ਲੋੜ ਮੁਤਾਬਕ ਕੱਢੋ, ਜੇ ਕਿਸੇ ਨੂੰ ਕਿਸੇ ਮਦਦ ਦੀ ਲੋੜ ਆ ਉਹਦੇ ਨਾਲ ਚੱਲੋ ਜੀ। ਮੈਂ ਮੇਰੇ ਕੋਲ ਕੋਈ ਐਸਾ ਇਨਸਾਨ ਹੈ ਜੀ, ਕਦੇ ਵੀ ਕਿਸੇ ਦੀ ਪ੍ਰੋਬਲਮ ਹੋਵੇ ਮੈਨੂੰ ਅਗਲਾ ਫੋਨ ਕਰੇ ਨਾ ਕਰੇ ਮੈਂ ਜ਼ਰੂਰ ਅਗਲੇ ਨੂੰ ਫੋਨ ਕਰਕੇ ਪੁੱਛਦਾ ਭਾਜੀ ਕੋਈ ਮਦਦ ਦੀ ਲੋੜ ਹੋਈ, ਹੈਲਪ ਦੀ ਲੋੜ ਹੋਈ ਜ਼ਰੂਰ ਦੱਸਿਓ ਜੇ ਮੈਨੂੰ ਪਤਾ ਲੱਗੇ।
0: ਬਿਲਕੁਲ ਜੀ,
10: ਸਾਡੇ ਭਾਈਚਾਰੇ ਦੀ ਇੱਕ ਸਾਂਝ ਆ, ਸਾਨੂੰ
0: ਇਕੱਠੇ ਹੋਣਾ ਰਲ ਮਿਲ ਕੇ ਉਹ ਦਿਨ ਨੂੰ ਮਨਾਉਣਾ, ਉਹਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ?
10: ਉਹਦੀਆਂ ਤਿਆਰੀਆਂ ਆਲਮੋਸਟ ਮੁਕੰਮਲ ਵਾਂਗ ਆ ਜੀ, ਕਿਉਂਕਿ ਹਰੇਕ ਸਾਲ ਇਹ ਜਿਹੜਾ ਦਿਨ ਆ ਪੰਜਾਬ ਡੇ, ਇਹ ਦੋਨੇ ਪੰਜਾਬਾਂ ਦਾ ਸਾਂਝਾ ਦਿਨ ਆ ਜੀ। ਦੋਨੇ ਪੰਜਾਬਾਂ ਦੇ ਲੋਕਾਂ ਨੂੰ ਉਡੀਕ ਰਹਿੰਦੀ ਆ ਕਿ ਅਸੀਂ ਇਸ ਦਿਨ ਜਾਈਏ, ਕਿਉਂਕਿ ਇਹ ਮੇਲੇ ਵਰਗਾ ਮਾਹੌਲ ਹੁੰਦਾ। ਇਹ ਪਹਿਲਾ ਐਸਾ ਫੇਰ ਜਾਂ ਮਿੰਟ ਜਾਂ ਮੇਲਾ ਲਾ ਲਓ ਜਿੱਥੇ ਲੋਕ ਚਾਦਰੇ ਪਾ ਕੇ ਆ ਸਕਦੇ ਆ, ਕੁੜਤੇ ਪਜਾਮੇ ਪਾ ਕੇ, ਕੈਂਠੇ ਲਾ ਕੇ, ਸਾਡੀਆਂ ਭੈਣਾਂ ਆਪਣੇ ਜਿਹੋ ਜਿਹਾ ਵੀ ਪਹਿਰਾਵਾ ਚਾਹੁੰਦੀਆਂ, ਸੱਗੀ ਫੁੱਲ ਜੋ ਵੀ ਉਹਨਾਂ ਨੇ ਲਾਉਣਾ ਲਾ ਕੇ ਇਸ ਮੇਲੇ ਦਾ ਸ਼ਿੰਗਾਰ ਬਣ ਸਕਦੀਆਂ ਜੀ। ਸਾਡੀ ਕੋਸ਼ਿਸ਼ ਹੁੰਦੀ ਜਿਹੜਾ ਸਭ ਤੋਂ ਵਧੀਆ ਡਰੈਸ ਪਾ ਕੇ ਆਵੇ ਉਹਨੂੰ, ਨੌਜਵਾਨ ਜਿਹੜਾ ਗੱਭਰੂ ਨੂੰ ਸੀਗੇ ਭੈਣ ਨੂੰ ਜਿਹੜੀ ਆ ਬੈਸਟ ਪੰਜਾਬਣ ਦਾ ਅਵਾਰਡ ਦਿੱਤਾ ਜਾਂਦਾ ਹਰੇਕ ਸਾਲ ਨਾਲ ਦੀ ਨਾਲ। ਬਜ਼ੁਰਗਾਂ ਵੱਲੋਂ ਸੀਪ ਦੇ ਟੂਰਨਾਮੈਂਟ ਜਿਹੜੀਆਂ, ਕਾਫੀ ਬਜ਼ੁਰਗ ਨਹੀਂ ਅੱਜ ਕੱਲ੍ਹ ਤਾਂ ਨੌਜਵਾਨ ਬਹੁਤ ਵੱਡੇ ਲੈਵਲ ਤੇ ਜੀ ਇਸ ਟੂਰਨਾਮੈਂਟ ਦੇ, ਤਕਰੀਬਨ 60 ਦੇ ਕਰੀਬ ਟੀਮਾਂ ਹੁੰਦੀਆਂ ਭਾਗ ਲੈਂਦੇ ਆ। ਸੀਪ ਦੇ ਟੂਰਨਾਮੈਂਟ ਹੋਣੇ ਆ, ਕਬੂਤਰਾਂ ਦੀ ਬਾਜ਼ੀ ਹੋਣੀ ਆ, ਛੋਟੇ ਬੱਚਿਆਂ ਦਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਭੰਗੜੇ ਦਾ, ਹੋਰ ਬਹੁਤ ਸਾਰੇ ਕੰਪੀਟੀਸ਼ਨ ਹੋਣੇ ਆ। ਕਬੂਤਰਾਂ ਦੀ ਬਾਜ਼ੀ ਹੁੰਦੀ ਆ ਜੀ, ਇਹ ਅਸਲੀ ਕਬੂਤਰਾਂ ਜਿਹਨਾਂ ਦੀ ਬਾਜ਼ੀ ਹੁੰਦੀ ਆ ਜੀ ਜਿਹੜੀ ਹਰੇਕ ਸਾਲ ਆ। ਤੁਸੀਂ ਕੋਸ਼ਿਸ਼ ਕਰਨੀ ਆ ਪਲੀਜ਼ ਵੇਲੇ ਨਾਲ ਪਹੁੰਚੋ, ਜੇ ਵੇਲੇ ਨਾਲ ਪਹੁੰਚੋਗੇ 11 ਵਜੇ ਪਹੁੰਚ ਜਾਓ ਫਿਰ ਸਾਡਾ ਮੇਲਾ ਵੇਲੇ ਨਾਲ ਸ਼ੁਰੂ ਹੋਜੂ। ਮੈਂ ਅੱਗੇ ਵੀ ਕਹਿੰਦਾ ਫਿਰ ਕਲਾਕਾਰਾਂ ਨੂੰ ਵੀ ਗਾਉਣ ਦਾ ਪੂਰਾ ਮਜ਼ਾ ਆਊ, ਜਿਹਨੂੰ 30 ਮਿੰਟ ਦਿੱਤੇ ਸੀ ਉਹਨੂੰ 30 ਮਿੰਟ ਮਿਲ ਜਾਂਦੇ ਆ, ਨਹੀਂ ਤਾਂ ਫਿਰ ਤੁਹਾਨੂੰ ਵੀ ਪਤਾ ਤੁਸੀਂ ਸੁੱਕੀ ਜੀ ਇਸ ਚੀਜ਼ਾਂ ਦੇ ਪਾਰਟ ਰਹੇ ਹੋ ਸ਼ੋਆਂ ਚ, ਤੁਹਾਡਾ ਵੀ ਲੰਮਾ ਤਜਰਬਾ, ਫਿਰ ਜਦੋਂ ਆਡੀਅੰਸ ਲੇਟ ਹੁੰਦੀ ਆ, ਸ਼ੋਅ ਲੇਟ ਸ਼ੁਰੂ ਹੋ ਜਾਂਦਾ, ਫਿਰ ਸਾਨੂੰ ਜਿਹੜੀ ਆ ਹੌਲੀ ਹੌਲੀ ਸਾਰੇ ਕਲਾਕਾਰਾਂ ਦੇ ਟਾਈਮ ਤੇ ਦਾਤੀ ਫੇਰਨੀ ਪੈਂਦੀ ਆ, ਤੇ ਟਾਈਮ ਦੀ ਕਿੱਲਤ ਆ ਜਾਂਦੀ, ਨਾ ਫਿਰ ਕਲਾਕਾਰ ਨੂੰ ਗਾਉਣ ਦਾ ਮਜ਼ਾ ਆਉਂਦਾ, ਨਾ ਫਿਰ ਸੁਣਨ ਵਾਲੇ ਨੂੰ ਪ੍ਰੋਪਰ ਸੁਣਨ ਦਾ ਮਜ਼ਾ ਆਉਂਦਾ ਜੀ। ਸਾਡੀ ਇਹ ਸਭ ਤੋਂ ਵੱਡੀ ਅਪੀਲ ਆ, ਜਿਹੜਾ ਵੀ ਤੁਹਾਡਾ ਕੋਈ ਕੰਮ ਧੰਦਾ 21 ਤਰੀਕ ਨੂੰ ਕਰ ਲਿਓ, 23 ਨੂੰ ਕਰ ਲਿਓ, 22 ਨੂੰ ਪੂਰਾ ਦਿਨ ਵਿਹਲਾ ਰੱਖਣਾ, ਆਪਣਾ ਜਿਹੜਾ ਪੰਜਾਬੀਆਂ ਦਾ ਪੰਜਾਬ ਡੇ ਆ ਉਹਨੂੰ ਮਾਨਣ ਵਾਸਤੇ। ਕੋਈ ਵੀ ਜਾਣਕਾਰੀ ਲੈਣੀ ਆ ਸੁਖੀ ਜੀ ਨਾਲ ਗੱਲਬਾਤ ਕਰ ਲਿਓ, ਜਿੰਨਾ ਵੀ ਮੀਡੀਆ ਸਾਰਾ ਪਾਰਟ ਆਫ ਇਸ ਮੇਲੇ ਦਾ ਟੀਮ ਮੈਂਬਰ ਆ ਜਾਂ ਮੇਰੇ ਨਾਲ ਗੱਲਬਾਤ ਕਰ ਲਿਓ ਜੀ, 416-894-9400। ਸੁਖੀ ਜੀ ਬਹੁਤ ਬਹੁਤ ਧੰਨਵਾਦ,
0: ਥੈਂਕ ਯੂ ਸੋ ਮਚ, ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ। ਔਰ ਇਸ ਦੇ ਨਾਲ ਨਾਲ ਜੀ ਸਾਡੇ ਇਸ ਟਾਈਮ ਸਾਡੀ ਲਾਈਨ ਜਿਹੜੀ ਹੈਗੀ ਉਹ ਸਪੈਕਸ ਐਕਸਪ੍ਰੈਸ ਦੇ ਨਾਲ ਜੁੜ ਚੁੱਕੀ ਆ। ਔਰ ਰਾਜਨ ਜੀ, ਕੀ ਅੱਜ ਵੀਕਐਂਡ ਆ ਰਿਹਾ ਹੈਗਾ, ਲੌਂਗ ਵੀਕਐਂਡ ਲੰਘ ਕੇ ਗਿਆ, ਤੇ ਅੱਜ ਕਿਹੜੀ ਖੁਸ਼ਖਬਰੀ ਰਹੀ ਹੈ?
11: ਬਿਲਕੁਲ ਜੀ, ਸਭ ਤੋਂ ਪਹਿਲਾਂ ਤੇ ਸੁਖੀ ਜੀ ਤੁਹਾਨੂੰ ਤੇ ਵਤਨ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਦੀ ਨਾਲ ਮੈਂ ਗੱਲ ਕਰਨਾ ਚਾਹੁੰਦਾ ਜਿਹੜਾ ਟੋਪਿਕ ਦਾ ਤੁਸੀਂ ਗੱਲ ਕਰ ਰਹੇ ਸੀ, ਬੜਾ ਵਧੀਆ ਟੋਪਿਕ ਸੀ ਜੀ, ਵੀ ਲੋਕੀ ਖੁਸ਼ ਵੀ ਹੁੰਦੇ ਨੇ ਤੇ ਲੋਕੀ ਜੈਲਸ ਵੀ ਹੁੰਦੇ ਨੇ। ਸੋ ਜੇ ਲੋਕੀ ਤੁਹਾਡੇ ਤੋਂ ਜੈਲਸ ਹੁੰਦੇ ਆ ਤੇ ਇਹ ਤੁਹਾਨੂੰ ਵਾਹਿਗੁਰੂ ਦੀ ਬਖਸ਼ਿਸ਼ ਹੀ ਸਮਝਣੀ ਚਾਹੀਦੀ ਹੈ ਕਿ ਤੁਸੀਂ ਬਲੈਸਡ ਹੋ, ਤੁਸੀਂ ਗਰੋ ਕਰਦੇ ਪਏ ਹੋ, ਤੇ ਜੇ ਗਰੋ ਕਰਦੇ ਪਏ ਤੇ ਤਾਂ ਹੀ ਲੋਕੀ ਤੁਹਾਡੇ ਤੋਂ ਜੈਲਸ ਹੋ ਰਹੇ ਨੇ। ਸੋ ਇਹਨੂੰ ਪੋਜ਼ਿਟਿਵ ਵੇ ਦੇ ਨਾਲ ਲੈਣਾ ਚਾਹੀਦਾ, ਨਾ ਕਿ ਨੈਗੇਟਿਵ, ਵੀ ਵਾਹਿਗੁਰੂ ਕੋਲ ਅਰਦਾਸ ਹੀ ਕਰਨੀ ਚਾਹੀਦੀ ਵੀ ਇਸੇ ਤਰ੍ਹਾਂ ਹੀ ਤੁਹਾਡੇ ਮਿਹਰ ਬਣਾਈ ਰੱਖੇ, ਵੀ ਤੁਸੀਂ ਤਰੱਕੀ ਕਰਦੇ ਰਹੋ, ਤੇ ਜੇ ਲੋਕੀ ਜੈਲਸ ਹੁੰਦੇ ਨੇ ਤੇ ਉਹ ਆਪਣੀ ਉਹਨਾਂ ਦੀ ਨੇਚਰ ਆ ਜੀ।
0: ਸੋ
11: ਮੇਰਾ ਇਹ ਵਿਊ ਸੀ ਉਹਦੇ ਉੱਤੇ। ਬਾਕੀ ਅੱਜ ਸਪੈਕਸ ਐਕਸਪ੍ਰੈਸ ਦੇ ਉੱਤੇ ਕਿਹੜੀਆਂ ਕਿਹੜੀਆਂ ਡੀਲਾਂ ਚੱਲ ਰਹੀਆਂ ਉਹਦੇ ਬਾਰੇ ਜ਼ਰੂਰ ਦੱਸਣਾ ਚਾਹਾਂਗਾ। ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਜੀ, ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ। ਸਾਡੇ ਸਟੋਰ ਤੇ ਉੱਥੇ ਵਾਕ ਇਨ ਵੀ ਕਰ ਸਕਦੇ ਨੇ, ਪਰ ਜੇ ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓਗੇ ਤੇ ਤੁਹਾਡਾ ਟਾਈਮ ਸੇਵ ਹੋਏਗਾ। ਸੋ ਨੰਬਰ ਹੈ ਜੀ ਸਾਡਾ 905-460-8888-905-460-8888। ਤੇ ਖਾਸ ਕਰਕੇ ਹੁਣ ਜੀ ਸਕੂਲ ਖੁੱਲਣ ਵਾਲੇ ਨੇ ਨੈਕਸਟ ਮੰਥ, ਤੇ ਬੱਚਿਆਂ ਦੇ ਵਾਸਤੇ ਜੇ ਤੁਸੀਂ ਕਲਾਸਿਸ ਲੱਭ ਰਹੇ ਹੋ ਜਾਂ ਬੱਚਿਆਂ ਵਾਸਤੇ ਤੁਸੀਂ ਜਿਹੜਾ ਆਈ ਐਗਜ਼ਾਮ ਕਰਾਉਣਾ ਹੈ ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਕਿਉਂਕਿ ਬੈਕ ਟੂ ਸਕੂਲ ਸੇਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ $129 ਦੇ ਵਿੱਚ ਅਸੀਂ ਵੈਲਿਊ ਪੈਕੇਜ ਦੇ ਰਹੇ ਹਾਂ, ਇਹਦੇ ਵਿੱਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦਿੱਤਾ ਜਾ ਰਿਹਾ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਦਿੱਤੇ ਜਾ ਰਹੇ ਨੇ। ਤੇ ਜੇ ਤੁਸੀਂ ਪ੍ਰੋਗਰੈਸਿਵ ਕਲਾਸਿਸ ਲੈਣਾ ਚਾਹੁੰਦੇ ਹੋ ਤੇ $258 'ਚ ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਕਲਾਸਿਸ ਦਾ ਮਿਲ ਰਿਹਾ ਜੀ। ਇਹਦੇ 'ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਨਾਲ ਸਿਲੈਕਟਡ ਬ੍ਰਾਂਡਡ ਫਰੇਮ ਹੈ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਵੀ ਕੋਟਿੰਗ ਕਰਵਾਉਣਾ ਚਾਹੁੰਦੇ ਹੋ ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਾਉਣਾ ਚਾਹੁੰਦੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਨੇ। ਪਹਿਲੀ ਲੋਕੇਸ਼ਨ ਹੈ ਜੀ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਪੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ, ਤੇ ਦੂਜੀ ਲੋਕੇਸ਼ਨ ਹੈ 10635 ਕ੍ਰੈਡਿਟ ਵਿਊ ਰੋਡ, ਤੇ ਕ੍ਰੈਡਿਟ ਵਿਊ ਤੇ ਸੈਂਡਲ ਰੋਡ ਦੀ ਇੰਟਰਸੈਕਸ਼ਨ ਹੈ ਜੀ। ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੇ ਇੱਕੋ ਇੱਕ ਨੰਬਰ 905-460-8888, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888।
0: ਬਹੁਤ
11: ਬਹੁਤ ਧੰਨਵਾਦ ਜੀ।
12: Listen live with no do radio with Sukhi Nijjar.
0: ਜੀ ਤੁਸੀਂ ਇਸ ਟਾਈਮ 5:30 AM ਦੇ ਉੱਤੇ ਵਤਨ ਦੂਰ ਦੇ ਨਾਲ ਜੁੜੇ ਹੋ, 1:38 ਤੇ ਕੁਝ ਸੈਕਿੰਡ ਸਾਡੇ ਸਟੂਡੀਓ ਦੀ ਘੜੀ ਮੁਤਾਬਕ ਹੋਏ ਨੇ। ਕਾਫੀ ਤੁਹਾਡੇ ਵੱਲੋਂ ਕਾਲਸ ਆ ਰਹੀਆਂ, ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਦੇਣ ਦਾ, ਆਪਣਾ ਸਹਿਯੋਗ ਦੇਣ ਦਾ। ਔਰ ਇਸੇ ਤਰ੍ਹਾਂ ਅੱਜ ਦੇ ਪ੍ਰੋਗਰਾਮ ਨੂੰ ਜਿੱਥੇ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਉਸ ਦੇ ਨਾਲ ਨਾਲ ਵੁੱਡਵਾਈਨ ਬੈਂਕਟ ਹਾਲ, ਡਰੀਮ ਕਨਵੈਨਸ਼ਨ ਸੈਂਟਰ, ਟੈਲੀਟੈਮ ਇਲੈਕਟ੍ਰੋਨਿਕਸ, ਸਮੋਸਾ ਸਵੀਟ ਫੈਕਟਰੀ, ਸਿੰਗਾਪੁਰ ਜੂਲਰ, ਹਰਪ੍ਰੀਤ ਸੈਣੀ ਜੀ, ਔਰ ਹੋਰ ਵੀ ਸਾਡੇ ਜਿਹੜੇ ਸਪੋਂਸਰ ਨੇ ਜਿਹਨਾਂ ਚੋਂ ਟਿੱਕਾ ਜੰਕਸ਼ਨ, ਪੀਜ਼ਾ ਡੀਪੂ ਤੇ ਸਾਡੀ ਰੀਅਲ ਸਟੇਟ ਦੀ ਟੀਮ, ਤੇ ਨਾਲ ਹੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਵਿਕਰਮ ਜੀ ਸਾਡੇ ਨਾਲ ਨੇ। ਸੋ ਵਿਕਰਮ ਜੀ, ਤੁਸੀਂ ਤੁਹਾਡੀ ਗੈਰ ਹਾਜ਼ਰੀ ਲੱਗੀ ਰਹੀ ਕਿੰਨੇ ਦਿਨ, ਕਿਉਂਕਿ ਕਾਫੀ ਤੁਸੀਂ ਬਿਜ਼ੀ ਰਹੇ, ਜਿਹੜਾ ਤੁਸੀਂ ਜੋਬ ਫੇਅਰ ਕੀਤਾ ਸੀ ਉਹਦੇ ਚ ਕਾਫੀ ਲੋਕਾਂ ਦਾ ਫਾਇਦਾ ਹੋਇਆ
7: ਜੀ,
0: ਤੇ ਹੁਣ ਕੁਛ ਅੱਜ ਆਪਾਂ ਨਵਾਂ ਕੀ ਗੱਲਬਾਤ ਦੱਸਣੀ।
7: ਮੈਂ ਪਹਿਲੇ ਤੇ ਧੰਨਵਾਦ ਕਰਾਂਗਾ ਸੁਖੀ ਜੀ ਤੁਹਾਡਾ, ਕਿਉਂਕਿ ਇੰਨਾ ਸੋਹਣਾ ਪ੍ਰਚਾਰ ਹੋ ਗਿਆ ਕਿ ਸਾਡੇ ਬਾਹਰ ਇੰਨੇ ਕੁ ਲੋਕ ਆਏ, ਸਾਨੂੰ ਖੁਦ ਨੂੰ ਮਹਿਸੂਸ ਹੋ ਰਿਹਾ ਸੀਗਾ ਕਿ ਵੀ ਕਿੰਨੇ ਲੋਕਾਂ ਨੂੰ ਅਸੀਂ ਮਦਦ ਕਰ ਪਾਏ ਹਾਂ, ਕਿੰਨੇ ਲੋਕਾਂ ਨੂੰ ਅਸੀਂ ਟੱਚ ਕਰ ਪਾਏ ਹਾਂ। ਸੋ ਸਾਡੇ ਕੋਲ 150-200 ਬੰਦਾ ਇੱਥੇ ਪਹੁੰਚਿਆ, ਜਿਨ੍ਹਾਂ 'ਚੋਂ ਕਾਫੀਆਂ ਨੂੰ ਲੈਟਰ ਔਨ ਦਾ ਸਪੋਟ ਮਿਲੀ, ਕਾਫੀਆਂ ਦੇ ਇੰਟਰਵਿਊ ਅਜੇ ਵੀ ਚੱਲ ਰਹੇ ਨੇ, ਅਸੀਂ ਚੇਸ ਕਰ ਰਹੇ ਹਾਂ ਉਹਨਾਂ ਨਾਲ। ਜੋ ਹੁਣ ਅਸੀਂ ਵਾਧੂ ਇੱਕ ਹੋਰ ਐਡੀਸ਼ਨ ਮੈਂ ਲੈ ਕੇ ਆਇਆ ਇਸ ਚੀਜ਼ ਨੂੰ, ਉਹਦੇ 'ਚ ਅਸੀਂ ਇਹ ਔਫਰ ਦੇ ਕੇ ਆ ਰਹੇ ਹਾਂ ਕਿ ਅਸੀਂ ਸਪਟੈਂਬਰ 'ਚ ਆਪਣਾ ਓਪਨ ਹਾਊਸ ਕਰ ਰਹੇ ਹਾਂ ਮਿਡ ਵਿੱਚ, ਔਰ ਇਸ ਮਹੀਨੇ ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਕਿ ਜਿੱਥੇ ਸਾਡੇ ਕੋਲ ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਐਂਡ ਪੇਰੋਲ ਦਾ ਪ੍ਰੋਗਰਾਮ ਅਸੀਂ ਲਾਂਚ ਕਰ ਰਹੇ ਹਾਂ। ਇਸ ਪ੍ਰੋਗਰਾਮ ਦੇ ਤਹਿਤ 24 ਹਫ਼ਤਿਆਂ 'ਚ ਔਰ 34 ਹਫ਼ਤਿਆਂ 'ਚ ਕਰ ਸਕਦੇ ਹਾਂ, ਫਾਸਟ ਟਰੈਕ ਵੀ ਹੈ ਸਾਡੇ ਕੋਲ, ਔਰ ਇਹਦੇ ਵਿੱਚ ਅਸੀਂ ਲੈਪਟਾਪ ਨਾਲ ਦੇ ਰਹੇ ਹਾਂ। ਜਿਹੜਾ ਵੀ ਸਟੂਡੈਂਟ ਇਹਦੇ 'ਚ ਇਨਰੋਲ ਕਰੇਗਾ ਉਹਨੂੰ ਨਾਲ ਲੈਪਟਾਪ ਮਿਲੇਗਾ, ਨਾਲ ਅਕਾਊਂਟਿੰਗ ਸੋਫਟਵੇਅਰ ਮਿਲੇਗਾ, ਅਤੇ ਨਾਲ ਮਾਈਕਰੋਸੋਫਟ ਆਫਿਸ ਦਾ ਵੀ ਅਸੀਂ ਦਾਂਗੇ। ਔਰ ਜਿਹੜਾ ਫੂਡ ਸਰਵਿਸ ਵਰਕਰ ਹੈ, ਸਾਡੇ ਕੋਲ ਇੱਕ ਹੋਰ ਪ੍ਰੋਗਰਾਮ ਹੈ, ਬੜਾ ਛੋਟਾ 16 ਹਫ਼ਤਿਆਂ ਦਾ ਪ੍ਰੋਗਰਾਮ ਹੈ। ਇਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਹੈਲਥ ਕੇਅਰ ਸੈਕਟਰ 'ਚ ਵੀ ਜਾ ਸਕਦੇ ਨੇ ਔਰ ਹੋਸਪਿਟੈਲਿਟੀ ਸੈਕਟਰ ਵਿੱਚ ਵੀ ਜਾ ਸਕਦੇ ਨੇ। ਪਰਸਨਲ ਸਪੋਰਟ ਵਰਕਰ ਸਾਡੇ ਕੋਲ ਬਹੁਤ ਸੋਹਣਾ ਪ੍ਰੋਗਰਾਮ ਹੈ, ਜਿਹਦੇ 'ਚ ਅਸੀਂ ਇਨਸ਼ੋਰ ਕੀਤਾ ਕਿ ਬੱਚਿਆਂ ਸਾਰੇ ਸਟੂਡੈਂਟਸ ਨੂੰ ਜੋਬ ਮਿਲ ਸਕੇ। ਔਰ ਇਹਦੇ ਇਲਾਵਾ ਸਾਡੇ ਕੋਲ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਵੀ ਹੈਗਾ, ਜਿਹੜਾ ਕਿ ਐਲੀਜੀਬਲ ਹੈ ਕਿ ਜਿਹੜਾ ਸਟੂਡੈਂਟਸ ਇਹਦੇ 'ਚ ਗ੍ਰੈਜੂਏਟ ਹੋਣਗੇ ਉਹ ਕਿਸੇ ਕਲੀਨਿਕ 'ਚ ਕੰਮ ਕਰ ਸਕਦੇ ਨੇ, ਹੈਲਥ ਕੇਅਰ ਸੈਕਟਰ 'ਚ ਹੀ ਰਹਿਣਗੇ ਬਟ ਕਲੀਨਿਕ 'ਚ ਕੰਮ ਕਰ ਸਕਦੇ ਨੇ, ਐਡਮਿਨਿਸਟ੍ਰੇਟਿਵ ਵਰਕ ਕਰ ਸਕਦੇ ਨੇ।
0: ਓਕੇ,
7: ਇਹ ਸਾਰੇ ਪ੍ਰੋਗਰਾਮ ਬਹੁਤ ਸੋਹਣੇ ਨੇ ਔਰ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਨਾਲ ਅਸੀਂ ਜੇ ਜਿਸ ਤਰ੍ਹਾਂ ਉਸ ਸਾਹਿਬ ਤੁਹਾਨੂੰ ਪਤਾ ਹੈ ਕਿ ਪਿਛਲੇ ਮਹੀਨੇ ਬੰਦ ਹੋ ਗਿਆ, ਬਟ ਦੇਰ ਇਜ਼ ਅਦਰ ਪ੍ਰੋਗਰਾਮ ਜਿਹਦੇ 'ਚ ਅਸੀਂ ਇਹਨਾਂ ਨੂੰ ਅਪ ਟੂ $28,000 ਤੱਕ ਦੇ ਗ੍ਰਾਂਟ ਗਵਰਨਮੈਂਟ ਤੋਂ ਲੈ ਕੇ ਦੇ ਸਕਦੇ ਹਾਂ।
0: ਓਕੇ,
7: ਔਰ ਇਹਦੇ ਵਿੱਚ ਜਿੱਥੇ ਉਹਨਾਂ ਨੂੰ ਗ੍ਰਾਂਟ ਮਿਲੇਗਾ, ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸਾਡੇ ਨਾਲ ਕਰਨ 'ਤੇ ਗ੍ਰੈਜੂਏਸ਼ਨ ਬੋਨਸ ਵੀ ਹੈ, ਜਿਹਦੇ 'ਚ $1,000 ਤੋਂ ਲੈ ਕੇ $1,500 ਤੱਕ ਗ੍ਰੈਜੂਏਸ਼ਨ ਬੋਨਸ, ਮਤਲਬ ਜਿਸ ਤਰ੍ਹਾਂ ਹੀ ਤੁਸੀਂ ਗ੍ਰੈਜੂਏਟ ਹੋਗੇ ਸਾਡੇ ਵੱਲੋਂ ਗਿਫਟ ਮਿਲੇਗਾ ਕਿ ਤੁਸੀਂ ਗ੍ਰੈਜੂਏਸ਼ਨ ਬੋਨਸ ਕੀਤੀ।
0: ਅੱਛਾ ਜੀ, ਜਿਹੜੀ ਗਵਰਨਮੈਂਟ ਤੋਂ ਗ੍ਰਾਂਟ ਹੈ ਉਹ ਲੋਨ ਨਹੀਂ, ਗ੍ਰਾਂਟ ਦੀ ਗੱਲ ਕਰ ਰਹੇ?
7: ਮੈਂ ਸਿਰਫ ਗ੍ਰਾਂਟ ਦੀ ਗੱਲ ਕਰ ਰਿਹਾ ਜੀ, ਉਸ ਐਪ ਬੰਦ ਹੋ ਗਿਆ ਪ੍ਰਾਈਵੇਟ ਕੈਰੀਅਰ ਕਾਲਜਸ ਵਾਸਤੇ, ਲੇਕਿਨ ਗਵਰਨਮੈਂਟ ਨੇ ਹੋਰ ਰਸਤਾ ਖੋਲਿਆ ਹੋਇਆ ਜਿਹਦੇ ਵਾਸਤੇ ਅਸੀਂ ਗਾਈਡ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ। ਬੈਟਰ ਜੋਬਸ ਓਨਟੇਰੀਓ ਹੈ, ਇਹਦੇ ਵਿੱਚ ਅਪ ਟੂ $28,000 ਤੱਕ ਇਹਨਾਂ ਨੂੰ ਗ੍ਰਾਂਟ ਮਿਲ ਸਕਦਾ, ਜਿਹਦੇ ਜਿਹੜਾ ਕੋਈ ਵਾਪਸ ਨਹੀਂ ਮੋੜਨਾ।
0: ਕਿਆ ਬਾਤ!
7: ਔਰ ਉਹਦੇ ਬਾਵਜੂਦ ਵੀ ਜਿੱਥੇ ਲੈਪਟਾਪ ਨੇ, ਜਿੱਥੇ ਸਮਾਰਟ ਸਰਵ ਫੂਡ ਸਰਵਿਸ ਵਰਕਰ ਵਾਸਤੇ ਸਮਾਰਟ ਸਰਵ ਜਿਹੜਾ ਐਲਕੋਹਲ ਨੂੰ ਡੀਲ ਕਰਨ ਵਾਸਤੇ ਸਰਟੀਫਿਕੇਸ਼ਨ ਹੁੰਦਾ, ਉਹ ਵੀ ਅਸੀਂ ਫ੍ਰੀ ਦੇ ਰਹੇ ਹਾਂ। ਔਰ ਇਹਦੇ ਇਲਾਵਾ ਬੈਟਰ ਜੋਬਸ ਓਨਟੇਰੀਓ ਦੀ ਜਿੰਨੀ ਵੀ ਹੈਲਪ ਹੋ ਸਕੇਗੀ ਉਹਨਾਂ ਨੂੰ ਅਪਲਾਈ ਕਰਨ ਵਾਸਤੇ, ਉਹ ਅਸੀਂ ਗਾਈਡ ਕਰਾਂਗੇ। ਉਹਦਾ ਕੋਈ ਪੈਸਾ ਨਹੀਂ, ਕੋਈ ਐਸੀ ਇਹਨਾਂ ਦੀ ਕੋਈ ਕੋਸਟ ਨਹੀਂ ਹੈ ਜਿਹੜੀ ਇਹਨਾਂ ਨੂੰ ਦੇਣੀ ਪਵੇ। ਔਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇਸ ਫੀਲਡ ਵਿੱਚ ਆਉਣਾ ਚਾਹ ਰਹੇ ਨੇ, ਚਾਹੇ ਉਹ ਫੂਡ ਸਰਵਿਸ ਵਰਕਰ ਹੈ, ਮੈਡੀਕਲ ਆਫਿਸ ਅਸਿਸਟੈਂਟ ਹੈ ਜਾਂ ਕੰਪਿਊਟਰਾਈਜ਼ ਅਕਾਊਂਟਿੰਗ ਵੀ ਹੈ, ਉਹਨਾਂ ਵਾਸਤੇ ਵੀ ਫਾਸਟ ਟਰੈਕ ਪ੍ਰੋਗਰਾਮ ਸਾਡੇ ਕੋਲ ਹੈਗੇ ਨੇ, ਜਿਹੜੇ ਫਾਸਟ ਟਰੈਕ ਪ੍ਰੋਗਰਾਮ ਉਹ ਕਰਕੇ ਔਰ ਬਹੁਤ ਜਲਦੀ ਜੋਬ ਰੈਡੀ ਹੋ ਸਕਦੇ ਨੇ।
0: ਤੇ ਇਹਦਾ ਕੋਈ ਹੈ ਕਦੋਂ ਕਲਾਸਾਂ ਸ਼ੁਰੂ ਆ ਜਾਂ ਕਿੱਦਾਂ ਉਹਨਾਂ ਨੇ ਤੁਹਾਡੇ ਤੱਕ ਅਪਰੋਚ ਕਿੱਦਾਂ ਕਰਨਾ?
7: ਸਾਡੀ ਇਨਰੋਲਮੈਂਟਸ ਚਾਲੂ ਨੇ ਜੀ, ਔਰ ਇਹ ਸਾਡੇ ਪ੍ਰੋਗਰਾਮ ਆਉਣ ਵਾਲੇ ਮਹੀਨੇ 'ਚ ਸ਼ੁਰੂ ਹੋ ਜਾਣਗੇ। ਸਾਡਾ ਨੰਬਰ ਹੈ 647-499-1009, ਜਾਂ ਸਾਨੂੰ ਡਾਇਰੈਕਟਲੀ ਕਾਲ ਕਰੋ ਜਾਂ ਸਾਡੀ ਵੈਬਸਾਈਟ www.primeinternational.ca ਤੇ ਜਾ ਕੇ ਆਪਣੀ ਕੰਸਲਟੇਸ਼ਨ ਚਾਹੇ ਵਰਚੁਅਲ ਲੈਣਾ ਚਾਹੋ ਚਾਹੇ ਇਨ ਪਰਸਨ ਲੈਣਾ ਚਾਹੋ ਉਹ ਖੁਦ ਸਾਡੀ ਵੈਬਸਾਈਟ ਤੇ ਬਲੌਕ ਕਰ ਸਕਦੇ ਹੋ ਬੁੱਕ ਐਂਡ ਅਪੁਆਇੰਟਮੈਂਟ ਕਰਕੇ ਔਰ ਸਾਡੇ ਕਾਉਂਸਲਰਸ ਇਹਨਾਂ ਨੂੰ ਗਾਈਡ ਕਰਨਗੇ ਇਹਨਾਂ ਨੂੰ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਦੇਣਗੇ ਤੇ ਨਾਲ ਹੀ ਇਹਨਾਂ ਨੂੰ ਅੱਛੀ ਤਰ੍ਹਾਂ ਤਾਲੀਮ ਦੇ ਕੇ ਜੋਬ ਲਗਵਾਉਣ ਤੱਕ ਦੀ ਹੈਲਪ ਜਿਹੜੀ ਹੈ ਅਸੀਂ ਕਰਾਂਗੇ
0: ਨੰਬਰ ਵੀ ਨਾਲ ਨਾਲ ਦੇ ਦਿਓ
7: ਜੀ ਸਾਡਾ ਨੰਬਰ ਹੈ ਜੀ 6474991009
0: ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਹੀ ਇਹਨਾਂ ਦਾ ਜੀ ਕਾਲਜ ਦੀ ਇੱਕ ਬ੍ਰਾਂਚ ਹੈ ਤੇ 6474991009 ਤੇ ਤੁਸੀਂ ਗੱਲ ਕਰ ਸਕਦੇ ਹੋ ਥੈਂਕ ਯੂ ਜੀ

0: ਜੀ ਕਿਆ ਬਾਤ, ਬਹੁਤ ਹੀ ਖੂਬਸੂਰਤ ਲਾਈਨਾਂ ਜੀ ਬੱਬੂ ਮਾਨ ਹੋਣਾ ਦੀ ਆਵਾਜ਼ ਤੇ ਲਿਖਿਆ ਵੀ ਇਹਨਾਂ ਵੱਲੋਂ ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ। ਸੋ ਇੱਥੇ ਵੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਪੈਸਿਆਂ ਦੀ ਬਚਤ ਕਰੀਏ, ਕਿਉਂਕਿ ਜਿਹੜੀ ਇੰਸ਼ੋਰੈਂਸ ਦੇ ਨਾਲ ਸਾਡੀ ਲਾਈਨ ਜੁੜ ਗਈ ਹੈ, ਇੰਸ਼ੋਰੈਂਸ ਤੁਹਾਨੂੰ ਪਤਾ ਕਿ ਬਹੁਤ ਹੀ ਜ਼ਿਆਦਾ ਜ਼ਰੂਰਤਮੰਦ ਹੈ, ਜ਼ਰੂਰਤ ਪੈਂਦੀ ਤੁਹਾਨੂੰ ਇੰਸ਼ੋਰੈਂਸ ਦੀ, ਜਿਨ੍ਹਾਂ ਦੇ ਵਿੱਚੋਂ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਅਤੇ ਹੋਰ ਕਈ ਵਾਰੀ ਤੁਹਾਨੂੰ ਗਰੁੱਪ ਬੈਨੀਫਿਟ ਵੀ ਚਾਹੀਦੇ ਹੁੰਦੇ ਆ। ਸੋ ਸਾਰਿਆਂ ਦੇ ਵਿੱਚ ਹੈਲਪ ਕਰਦੇ ਨੇ ਜਿਹੜੀ ਇੰਸ਼ੋਰੈਂਸ ਵਾਲੇ। ਸੋ ਦੇਖਦੇ ਹਾਂ ਕੀ ਅੱਜ ਤੁਹਾਡੇ ਲਈ ਕੋਈ ਜਾਣਕਾਰੀ ਲੈ ਕੇ ਹਾਜ਼ਰ ਨੇ। ਜੀ ਆਇਆਂ ਨੂੰ ਸਰ।
1: ਹਾਂ ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਟੋਪਿਕ ਸੀਗਾ ਅੱਜ ਦਾ।
0: ਅੱਛਾ ਜੀ, ਤੁਸੀਂ ਵੀ ਸੁਣ ਰਹੇ ਸੀ ਪ੍ਰੋਗਰਾਮ, ਇਹਦਾ ਮਤਲਬ?
1: ਹਾਂਜੀ, ਵੇਟ ਕਰ ਰਹੇ ਸੀਗੇ, ਬੜਾ ਵਧੀਆ ਟੋਪਿਕ, ਬੜੀ ਰੌਣਕ ਲੱਗੀ ਰਹੀ।
0: ਨਹੀਂ ਰੌਣਕ ਤਾਂ ਠੀਕ ਹੈ, ਪਰ ਵਾਕਈ ਗੱਲ ਸੱਚ ਹੈ ਵੈਸੇ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਾਂ ਪਹਿਲਾਂ ਲੋਕੀ ਖੁਸ਼ੀਆਂ ਵੰਡਦੇ ਸੀ ਤੇ ਖੁਸ਼ੀਆਂ ਜ਼ਿਆਦਾ ਵੱਧਦੀਆਂ ਸੀ, ਤੇ ਹੁਣ ਜੇ ਕਿਸੇ ਨੂੰ ਦੱਸਦੇ ਆਪਾਂ ਖੁਸ਼ੀ ਦਾ ਵੀ ਮੈਂ ਆਹ ਕੰਮ ਕਰ ਰਿਹਾ ਜਾਂ ਕੀਤਾ ਆ ਜਾਂ ਕਰਨ ਜਾ ਰਿਹਾ, ਤੇ ਉਹ ਜੈਲਸ ਨਾਲ ਭਰ ਜਾਂਦੇ ਆ, ਨਫ਼ਰਤ ਨਾਲ ਭਰ ਜਾਂਦੇ ਆ, ਦੁਸ਼ਮਣੀਆਂ ਵਧਣ ਲੱਗ ਪੈਂਦੀਆਂ।
1: ਮੈਨੂੰ ਲੱਗਦਾ ਭਾਜੀ ਹਰ ਇੰਡੀਵਿਜੁਅਲ ਤੇ ਡਿਪੈਂਡ ਕਰਦਾ, ਕਈ ਤੇ ਦੂਸਰੇ ਦੀ ਖੁਸ਼ੀ ਚ ਖੁਸ਼ ਹੁੰਦੇ ਆ, ਤੇ ਜਿਹੜਾ ਕੋਈ ਜੈਲਸ ਵੀ ਹੁੰਦਾ ਉਹ ਆਪਣੀ ਸਿਹਤ ਦਾ ਨੁਕਸਾਨ ਕਰਨ ਡਿਆ, ਜਿਹਨੂੰ ਰੱਬ ਨੇ ਦਿੱਤਾ ਉਹ ਤੇ ਤਰੱਕੀਆਂ ਹੀ ਕਰਨ ਡਿਆ।
0: ਬਿਲਕੁਲ ਜੀ ਬਿਲਕੁਲ,
1: ਪੋਜ਼ਿਟਿਵ ਮਾਈਂਡ ਸੈਟ ਨਾਲ ਰਹਿਣਾ ਚਾਹੀਦਾ ਆਪਾਂ ਨੂੰ, ਸਗੋਂ ਈਵਨ ਕਮਿਊਨਿਟੀ ਚ, ਕਿਉਂਕਿ ਵੱਧਦਾ ਖੁਸ਼ ਹੋਣਾ ਚਾਹੀਦਾ ਆਪਣਾ ਬੰਦਾ ਉੱਥੇ ਪਹੁੰਚ ਗਿਆ, ਨਾਲ ਦੁਨੀਆਂ ਦੇ ਤਾਂ ਤੋਂ ਤਾਂ ਹੈ ਨਾ, ਤੇ ਖੁਸ਼ ਹੋਣਾ ਚਾਹੀਦਾ ਕਿਸੇ ਦੀ ਖੁਸ਼ੀ ਚ।
0: ਠੀਕ ਹੈ ਜੀ, ਤੇ ਹੁਣ ਆਪਾਂ ਕਿੱਦਾਂ ਖੁਸ਼ ਕਰੀਏ ਸਾਰਿਆਂ ਨੂੰ, ਇੰਸ਼ੋਰੈਂਸ ਦੀ ਕੋਈ ਦਿਓ ਖੁਸ਼ ਖਬਰੀ।
1: ਖੁਸ਼ੀ ਕਰਦੀ ਬਾਈ, ਸਾਡਾ ਪ੍ਰੋਡਕਟ ਹੀ ਇੱਦਾਂ ਦਾ, ਕੋਈ ਸੇਲ ਵਗੈਰਾ ਨਹੀਂ ਲੱਗਦੀ, ਪਰ ਅਸੀਂ ਸ਼ੌਪ ਰਾਊਂਡ ਕਰਕੇ ਮੇਰੇ ਕੋਲ 15 ਤੋਂ ਉੱਤੇ ਕੰਪਨੀਆਂ ਜੋ ਵੀ ਬੈਸਟ ਰੇਟ ਆ ਉਹ ਕਲਾਇੰਟ ਨੂੰ ਦੇ ਸਕਦੇ ਹਾਂ। ਸੋ ਕਿਸੇ ਵੀ ਭੈਣ ਭਰਾ ਦਾ ਰਿਨਿਊਅਲ ਆ ਰਿਹਾ ਹੋਵੇ, ਹੋਮ ਆਟੋ ਜਾਂ ਕਮਰਸ਼ੀਅਲ ਪਾਲਿਸੀ ਹੋਵੇ ਕਿਸੇ ਵੀ ਤਰ੍ਹਾਂ ਦੀ, ਤੇ ਮੈਨੂੰ ਕੰਟੈਕਟ ਕਰਨ 416-902-0706 ਤੇ ਮੈਂ ਜੋ ਬੈਸਟ ਹੋ ਸਕਦਾ ਮੈਂ ਦੱਸ ਸਕਦਾ। ਤੇ ਬਾਕੀ ਅੱਜ ਨਾ ਕੱਲ ਮੈਂ ਓਦਾਂ ਤੁਹਾਨੂੰ ਕਲੇਮ ਵਗੈਰਾ ਦੱਸਦਾ ਕਈ ਹੋ ਸਕਦਾ ਤੇ ਰੋਤਿਆਂ ਦੀ ਨੌਲੇਜ ਇਸ ਪਾਸੇ ਵਧੇ। ਕੱਲ ਹੀ ਮੈਨੂੰ ਸਵੇਰੇ ਕਾਲ ਆਈ, ਕੱਲ ਕਿਸੇ ਦਾ ਨਾ ਕਾਰ ਵੈਂਡਲਾਈਜ਼ ਹੋ ਗਈ, ਸੋ ਕਾਰ ਦੇ ਵਿੱਚ ਉਹਨਾਂ ਦਾ ਲੈਪਟਾਪ ਵੀ ਸੀ, ਥੋੜੇ ਪੈਸੇ ਵੀ ਸੀ, ਘੜੀ ਵੀ ਸੀਗੀ, ਤੇ ਉਹ ਉਹਨਾਂ ਨੇ ਵੈਂਡਲਾਈਜ਼ ਦੋਵੇਂ ਕਾਰਾਂ ਤੋੜੀਆਂ, ਪਹਿਲਾਂ ਸ਼ੀਸ਼ੇ ਤੋੜੇ, ਫਿਰ ਉਹਨਾਂ ਨੇ ਕੱਢਿਆ ਸਮਾਨ ਤੇ ਲੈ ਗਏ। ਸੋ ਇਹ ਜਿਹੜਾ ਕਲੇਮ ਹੁੰਦਾ, ਚਲੋ ਕਾਰ ਦਾ ਕਲੇਮ ਤੇ ਆਟੋ ਇੰਸ਼ੋਰੈਂਸ ਦਊਗੀ, ਪਰ ਜਿਹੜਾ ਸਮਾਨ ਤੁਹਾਡੀ ਕਾਰ ਚ ਪਿਆ ਉਹ ਕਲੇਮ ਜਿਹੜਾ ਉਹ ਹੋਮ ਇੰਸ਼ੋਰੈਂਸ ਕਿੱਕ ਇਨ ਕਰਦੀ ਹੈ।
0: ਓਕੇ,
1: ਅਨਫੋਰਚੁਨੇਟਲੀ ਉਹ ਜਿਹੜੇ ਕਲਾਇੰਟ ਸੀਗੇ ਉਹਨਾਂ ਨੇ ਡਿਡਕਟੇਬਲ ਇੰਸ਼ੋਰੈਂਸ ਕਢਾਉਣ ਵਾਸਤੇ ਵੱਧ ਰੱਖਿਆ ਹੋਇਆ ਸੀ, ਉਹਨਾਂ ਨੇ 5000 ਰੱਖਿਆ ਸੀ, ਉਹ ਕਹਿੰਦੇ ਵੀ ਘਰ ਦਾ ਕਲੇਮ ਤਾਂ ਚਲੋ ਹੁੰਦਾ ਨੀ ਕਦੀ, ਤੇ ਉਹਨਾਂ ਦਾ ਜਿਹੜਾ ਕਲੇਮ ਹੈ ਉਹ ਘੱਟ ਹੈ 5000 ਤੋਂ, ਸੋ ਨਹੀਂ ਲੈਣਗੇ। ਪਰ ਇਸ ਇਹ ਵੀ ਚੀਜ਼ਾਂ ਨਾ ਰੱਖਣੀਆਂ ਚਾਹੀਦੀਆਂ ਬੰਦੇ ਨੂੰ ਆਪਣੇ ਨੋਟਿਸ ਚ, ਮੇਰਾ ਡਿਡਕਟੇਬਲ ਕਿੰਨਾ। ਨਾਲ ਕਈ ਵਾਰੀ ਆਪਾਂ ਸਮਝਦੇ ਹਾਂ ਵੀ ਹਰ ਚੀਜ਼ ਦੀ ਨਾ ਲਿਮਿਟ ਹੁੰਦੀ ਹੈ, ਤੁਹਾਡੀ ਘੜੀ ਚੋਰੀ ਹੋਈ, ਘੜੀ ਮੈਕਸੀਮਮ ਇੰਸ਼ੋਰੈਂਸ ਕੰਪਨੀ ਨੇ ਕਿੰਨੀ ਪੇ ਕਰਨੀ ਹੈ, ਜੇ ਤੁਸੀਂ ਫਾਇਰ ਆਰਮਸ ਰੱਖੀਆਂ ਘਰ ਚ ਉਹਦੀ ਵੀ ਮੈਕਸੀਮਮ ਹੁੰਦੀ ਹੈ ਵੀ ਇੰਨਾ ਪੇ ਕਰਨਾ, ਜਵੈਲਰੀ ਦੀ ਵੀ ਮੈਕਸ ਲਿਮਿਟ ਹੁੰਦੀ ਹੈ। ਸੋ ਜੇ ਤੁਹਾਡੇ ਘਰ ਚ ਲੈਟ ਸੇ ਜਵੈਲਰੀ ਜ਼ਿਆਦਾ ਪਈ ਹੈ, ਤਾਂ ਮੇਕ ਸ਼ੋਰ ਇੰਸ਼ੋਰੈਂਸ ਕੰਪਨੀ ਐਜ਼ ਅ VPA ਨੂੰ ਐਡ ਕਰ ਸਕਦੀ ਹੈ,
0: ਇੰਸ਼ੋਰੈਂਸ ਕਰਨ ਵਾਲਾ ਤੇ ਕਰਾਉਣ ਵਾਲਾ ਦੋਨਾਂ ਨੂੰ ਬੈਠ ਕੇ ਐਕਸਪਲੇਨ ਕਰਨਾ ਚਾਹੀਦਾ ਇੱਕ ਦੂਜੇ ਨੂੰ ਕਿ ਮੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਵੀ ਆਹ ਛੋਟੀ ਜਿਹੀ ਗਲਤੀ ਨਾ ਕਈ ਵਾਰੀ ਫਿਰ ਬਾਅਦ ਚੋਂ ਬੰਦਾ ਪਛਤਾਉਂਦਾ।
1: ਇੱਕ ਸਾਡੇ ਕਲਾਇੰਟ ਸੀਗੇ ਉਹਨੂੰ ਸਮਝਾਇਆ ਵੀ ਸੀਗਾ, ਉਹਦੀ ਉਹ ਕੋਈ ਜਵੈਲਰੀ ਕਾਫੀ $1,00,000 ਤੋਂ ਵੱਧ ਫਿਰ ਘਰੇ ਚੋਰੀ ਹੋਈ, ਮੁੜ ਕੇ ਕਲੇਮ ਨੀ ਮਿਲਿਆ, ਤੇ ਕਾਫੀ ਫਾਇਰ ਆਰਮਸ ਵੀ ਕਾਫੀ ਰੱਖੀਆਂ ਸੀ ਉਹਨਾਂ ਨੇ, ਉਹ ਵੀ ਚੋਰੀ ਹੋ ਗਈਆਂ।
0: ਅੱਛਾ, ਇੱਕ ਸਵਾਲ ਹੋ ਰਿਹਾ ਜੀ, ਜਦੋਂ ਹੁਣ ਮੰਨ ਲਓ ਕੋਈ ਇਦਾਂ ਚੋਰੀ ਹੋਵੇ, ਜਵੈਲਰੀ ਹੋ ਗਈ ਜਾਂ ਕੋਈ ਹੋਰ ਕੋਈ ਕੀਮਤੀ ਚੀਜ਼ਾਂ ਹੋ ਗਈਆਂ, ਤੇ ਫਿਰ ਇੰਸ਼ੋਰੈਂਸ ਵਾਲੇ ਤੁਹਾਡੇ ਕੋਲ ਪੁਰਾਣੀਆਂ ਰਸੀਦਾਂ ਵੀ ਮੰਗਦੇ ਹੋਣਗੇ ਕਿ ਕਿੱਥੋਂ ਲਈਆਂ ਸੀ, ਕਿੰਨੇ ਦੀ ਸੀ ਜਾਂ ਕੀ ਐਵੇਂ?
1: ਹਾਂਜੀ, ਐਡਜਸਟਰ ਮੰਗਦੇ ਆ ਜੀ ਰਸੀਦ, ਜੇ ਨਾ ਪ੍ਰੋਡਿਊਸ ਹੋਏ ਉਹਦੇ ਵੀ ਤਰੀਕੇ ਹੁੰਦੇ ਆ, ਪਰ ਉਹ ਬੇਸਿਕਲੀ ਕਈ ਵਾਰੀ ਹੁੰਦਾ ਨਹੀਂ ਸੰਭਾਲੀਆਂ ਹੁੰਦੀਆਂ, ਪਰ ਕੋਈ ਪਿਕਚਰ ਹੋਵੇ ਕੁਛ ਵੀ ਹੋਵੇ, ਡਿਪੈਂਡਿੰਗ ਔਨ ਐਡਜਸਟਰ ਇੰਸ਼ੋਰੈਂਸ ਕੰਪਨੀ, ਪਰ ਇਟਸ ਰੈਕਮੈਂਡਡ ਵੀ ਤੁਹਾਡੇ ਕੋਲ ਰਸੀਦਾਂ ਹੋਣੀਆਂ ਚਾਹੀਦੀਆਂ।
0: ਬਿਲਕੁਲ ਜੀ, ਔਰ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਜੇਡੀ ਇੰਸ਼ੋਰੈਂਸ ਤੋਂ, ਔਰ ਨੰਬਰ ਮੈਂ ਇਹਨਾਂ ਦਾ ਦਿੰਦਾ 416-902-0706 ਦੇ ਉੱਤੇ, ਜੇਕਰ ਤੁਸੀਂ ਕੋਈ ਇੰਸ਼ੋਰੈਂਸ ਵੱਧ ਪੇ ਕਰ ਰਹੇ ਹੋ ਜਾਂ ਵੈਸੇ ਤੁਸੀਂ ਇਹਨਾਂ ਨੂੰ ਪੁੱਛਣਾ ਕਿ ਤੁਹਾਡੀ ਕਾਰ ਦੀ ਜਾਂ ਘਰ ਦੀ ਜਾਂ ਫਿਰ ਕਿਸੇ ਕਮਰਸ਼ੀਅਲ ਬਿਲਡਿੰਗ ਦੀ ਜਾਂ ਤੁਹਾਡੇ ਵਪਾਰ ਦੀ ਇੰਸ਼ੋਰੈਂਸ ਕਿੱਦਾਂ ਘੱਟ ਸਕਦੀ ਹੈ, ਤੇ ਨੰਬਰ 416-902-0706 ਤੇ ਗੱਲ ਕਰ ਸਕਦੇ ਹੋ। ਹੋਰ ਕੁਛ ਕਹਿਣਾ ਚਾਹੁੰਦੇ ਹੋ ਜੀ?
1: ਬਸ ਬਸ ਇਹ ਕੁਛ, ਕਿਸੇ ਵੀ ਭੈਣ ਭਰਾ ਦੀ ਕੋਈ ਰਿਨਿਊਅਲ ਆ ਰਿਹਾ ਇੱਕ ਵਾਰੀ ਕਾਲ ਕਰਨ, ਉਹਦਾ ਉਹਨਾਂ ਦੀ ਕੋਈ ਫੀਸ ਨਹੀਂ, ਫ੍ਰੀ ਕੋਰਟ ਹੈ, ਸੋ ਅਸੀਂ ਸਾਰਾ ਕੰਮ ਕਰਕੇ ਤੁਹਾਨੂੰ ਬੈਸਟ ਰੇਟ ਦੇ ਦਾਂਗੇ, ਤੇ ਜਿੱਦਾਂ ਫਿਰ ਉਹ ਡਿਸੀਜ਼ਨ ਪੁਆਇੰਟ ਲੈ ਸਕਦੇ ਆ, ਅਸੀਂ ਟਰਾਈ ਕਰਾਂਗੇ ਪਰ ਸੇਮ ਕਵਰੇਜ ਜਾਂ ਬੈਟਰ ਕਵਰੇਜ ਬੈਟਰ ਪ੍ਰਾਈਸ ਦੇਈਏ।
0: ਥੈਂਕ ਯੂ ਸਰ, ਥੈਂਕ ਯੂ,
1: ਟਾਈਮ ਦੇਣ ਲਈ ਥੈਂਕ ਯੂ ਬਾਈ,
0: ਥੈਂਕ ਯੂ, ਥੈਂਕ ਯੂ ਜੀ। ਔਰ ਕਿਸੇ ਵੀ ਜਿਹੜੇ ਵਪਾਰੀ ਸੱਜਣ ਸਾਡੇ ਰੇਡੀਓ ਤੇ ਆ ਕੇ ਬੋਲਦੇ ਨੇ, ਤੁਹਾਨੂੰ ਕਦੇ ਵੀ ਕਿਸੇ ਦਾ ਨੰਬਰ ਵੀ ਚਾਹੀਦਾ ਹੁੰਦਾ ਸਾਡੇ ਤੋਂ, ਤੁਸੀਂ ਆਫਿਸ ਚੋਂ ਐਨੀ ਟਾਈਮ ਕਾਲ ਕਰਕੇ ਲੈ ਸਕਦੇ ਹੋ। ਸਾਡਾ ਨੰਬਰ ਹੈ 905-799-0999 905-799-0999 ਹੈ ਜੀ।
2: ਬਿਲਕੁਲ ਜੀ, ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਵਾਰੀ ਫਿਰ ਦੱਸ ਦਈਏ ਕਿ ਸਪੈਕਸ ਐਕਸਪ੍ਰੈਸ ਦੇ ਸਯੋਗਨਾ ਵੀ ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਸੀਗਾ। ਤੁਸੀਂ ਜਿਹੜਾ ਹੈ ਜੀ ਉਹਨਾਂ ਦੀ ਡਾਕਟਰਸ ਦੀ ਟੀਮ ਜਿਹੜੀ ਹੈ ਜੀ ਅੱਜ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ 'ਤੇ ਜਿਹੜੇ ਜੀ ਅਵੇਲੇਬਲ ਹੈਗੀ ਆ, ਔਰ ਤੁਸੀਂ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰਕੇ ਆਪਣੀ ਅਪੋਇੰਟਮੈਂਟ ਬਣਾ ਸਕਦੇ ਹੋ। 3 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਡਾਕਟਰਸ ਜਿਹੜੇ ਜੀ ਆਈ ਐਗਜ਼ਾਮ ਦੇ ਲਈ ਅਵੇਲੇਬਲ ਹੈਗੇ ਆ, 10635 ਕ੍ਰੈਡਿਟ ਵਿਊ ਰੋਡ 'ਤੇ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇੰਟਰਸੈਕਸ਼ਨ ਆ। ਸੋ ਗੱਲਬਾਤ ਕਰਨ ਦੇ ਲਈ ਨੰਬਰ 9054608888 9054608888 'ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹੋ।

0: ਡੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਫੋਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਆਜ ਖੁਸ਼ ਤੋਂ ਬਾਅਦ ਹੋ ਗਏ ਤਾਂ
2: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
3: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ।
2: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ, ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
4: ਚੱਲ ਕੇ ਰਹੇ ਆ ਪਰ
2: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
5: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
6: ਮਿੱਤਰਾਂ ਦੇ ਜੰਕਸ਼ਨ ਤੇ।
7: ਉਹ ਕਿਹੜੇ ਜੰਕਸ਼ਨ ਤੇ?
8: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
9: ਰਾਤ ਲੱਗੀਆਂ ਮਹਿਫਲਾਂ ਨਾਰੇ
8: ਭਾਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਬ੍ਰੈਂਪਟਨ
10: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
11: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
10: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
11: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot, ਸਵਾਦ ਦੇ ਚਾਪ ਟੌਪਿੰਗਸ ਨਾਨਸਟਾਪ।
12: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
13: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
12: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
13: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
14: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
13: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
14: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
13: 416-509-1509
14: ਔਰ ਵਿਜ਼ਿਟ insuranceforyou.ca।
15: यारों के साथ जशन या फैमिली के साथ करना हो जशन, ढाबा ऑन द फॉल जाएं। टेस्ट का वादा और चॉइस भी ज्यादा।
16: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट, नाइग्रा फॉल्स। कॉल 905-358-0864,
15: 905-358-0864। Dhaba on the Falls.
17: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607, 647-822-9607.
18: Listen live Vatno Do Radio with Sukhi Nijer.
19: ਸੋ ਦੋਸਤੋ, ਤਕਰੀਬਨ 4-5 ਮਿੰਟ ਰਹਿ ਗਏ ਨੇ। ਇੱਕ ਬਹੁਤ ਖੂਬਸੂਰਤ ਗੀਤ ਵੀ ਤੁਹਾਡੇ ਲਈ ਚੁਣਿਆ ਜਾਂਦੇ ਜਾਂਦੇ, ਪਰ ਨਾਲ ਨਾਲ ਤੁਹਾਡਾ ਧੰਨਵਾਦ ਵੀ ਕਰੀਏ ਕਿ ਤੁਹਾਡੇ ਵੱਲੋਂ ਇਦਾਂ ਦੇ ਜਦੋਂ ਟੌਪਿਕ ਸਾਨੂੰ ਰਿਕਮੈਂਡ ਹੁੰਦੇ ਆ, ਫਿਰ ਕਿਉਂਕਿ ਕਮਿਊਨਿਟੀ ਵਿੱਚ ਕਾਫੀ ਕੁਝ ਹੋ ਰਿਹਾ ਔਰ ਇੱਕ ਦੂਜੇ ਤੱਕ ਪਹੁੰਚਦੀਆਂ ਗੱਲਾਂ, ਤਾਂ ਫਿਰ ਹੋ ਸਕਦਾ ਕਿਸੇ ਨਾ ਕਿਸੇ ਦੇ ਦਿਮਾਗ 'ਚ ਕੋਈ ਗੱਲ ਪੈ ਜਾਏ ਤੇ ਸੁਧਾਰ ਵੀ ਹੋਵੇ। ਸੋ ਸਾਨੂੰ ਦੱਸਿਆ ਕਰੋ ਕਿਸ ਟੌਪਿਕ ਤੇ, ਕਿਸ ਵਿਸ਼ੇ ਦੇ ਉੱਤੇ ਗੱਲਬਾਤ ਲੈ ਕੇ ਆਈਏ, ਤੇ ਫਿਰ ਆਪਣੇ ਵਿਚਾਰ ਵੀ ਜ਼ਰੂਰ ਦਿਆ ਕਰੋ। ਅੱਜ ਵੀ ਤੁਸੀਂ ਆਪਣੇ ਵਿਚਾਰ ਦਿੱਤੇ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਸੋ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ ਬੁੱਢਵਾਈ ज्वाइन बैंकुट हॉल और ड्रीम कन्वेंशन सेंटर, सिंगापुर ज्वेलर, टैली टाइम इलेक्ट्रॉनिक, हरप्रीत सैनी जी, कटारिया टूर एंड ट्रैवल और टिक्का जंक्शन, ढाबा ऑन द फॉल, किया 427 और इस दे नाल नाल जी ओंकार ट्रैवल, पिज़्ज़ा डिपो, अंजम क्रेशी ते साडी रियल स्टेट दी टीम दे सहयोग दे नाल तुसी सुनिया। सारयां दा धन्नवाद है। जे किसी दा व्यापार है, जे कोई तुसी मन लो कि कंस्ट्रक्शन दा काम कर रहे हो, जां फिर तुसी लॉयर हो, जां फिर तुसी इमीग्रेशन दा काम कर रहे हो, ते साडे कोल कुछ स्पॉट खाली ने प्रमोशन लई, कमर्शियल लई, तुहानूं बहुत वधिया पैकेज असीं दे सकदे हां। तुसी कॉल करनी है 905-799-0999 905-799-0900 ਦੇ।
4: ਬਿਲਕੁਲ ਜੀ। ਔਰ ਨਾਲ ਦੀ ਨਾਲ ਜਨ ਜਨ ਦੇ ਵੀ ਦੱਸਦੀ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੀ ਸਿਗਨਲ ਪੇਸ਼ ਕੀਤਾ ਸੀ। ਨਾਲ ਦੀ ਨਾਲ ਜਿਹੜੀ ਇੰਸ਼ੋਰੈਂਸ ਤੁਸੀਂ ਕਿ ਜੇਡੀ ਜੀ ਨੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਜੀ ਇਨਫੋਰਮੇਸ਼ਨ ਦੱਸੀ ਰਿਲੇਟਿਡ ਟੂ ਘਰਾਂ ਦੀ ਇੰਸ਼ੋਰੈਂਸ, ਗੱਡੀਆਂ ਦੀ ਇੰਸ਼ੋਰੈਂਸ ਤੇ ਕਮਰਸ਼ੀਅਲ ਇੰਸ਼ੋਰੈਂਸ, ਕੋਈ ਜਿਹੜਾ ਜੀ ਤੁਸੀਂ ਗੱਲਬਾਤ ਕਰਨੀ ਹੋਵੇ ਇਨਵੈਸਟਮੈਂਟ ਆਪਸ਼ਨਸ ਦੇ ਬਾਰੇ, ਜਾਂ ਅੱਜ ਤੁਸੀਂ ਕੋਈ ਜਿਹੜੇ ਜੀ ਬੈਨੀਫਿਟਸ ਦੇ ਬਾਰੇ ਕਰਨੀ ਹੈ ਗੱਲ, ਤੇ ਹੋ ਸਕਦੀ ਹੈ ਨਾਲ ਦੀ ਨਾਲ 416-902-0706 ਤੇ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ ਜਿਨ੍ਹਾਂ ਨੇ ਸਾਨੂੰ ਜਿਹੜਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ ਆ, ਕਾਲਸ ਕੀਤੀਆਂ ਤੇ ਆਪਣਾ ਜਿਹੜਾ ਹੈ ਜੀ ਓਪੀਨੀਅਨ ਸਾਡੇ ਤੱਕ ਪਹੁੰਚਾਇਆ। ਸੋ ਬਿਲਕੁਲ ਜੀ, ਕੱਲ ਨੂੰ ਆਪਾਂ ਦੁਬਾਰਾ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ ਤੇ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ। ਤਦ ਤੱਕ ਸਾਨੂੰ ਦਿਓ ਇਜਾਜ਼ਤ ਜੀ, ਸਤਿ ਸ਼੍ਰੀ ਅਕਾਲ ਔਰ ਮਿਲਦੇ ਹਾਂ ਕੱਲ ਨੂੰ ਜੀ।
19: ਜੀ ਪਰ ਬੇਨਤੀ ਕਰਾਂਗੇ, ਟੌਪਿਕ ਸਾਨੂੰ ਤੁਸੀਂ ਦੱਸਿਆ ਕਰੋ ਕਿਸ ਟੌਪਿਕ ਦੀ ਜ਼ਰੂਰਤ ਹੈ ਕਮਿਊਨਿਟੀ ਦੇ ਵਿੱਚ ਸੁਧਾਰ ਲਿਆਉਣ ਲਈ, ਜਿਹੜੀ ਕਿ ਅਵੇਅਰਨੈਸ ਮਿਲੇ ਤੇ ਲੋਕਾਂ ਤੱਕ ਗੱਲਬਾਤ ਪਹੁੰਚੇ। 905-799-0000

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: 530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9999।

0: ਕਰਾਂਗੇ। ਸੋ ਸਾਡੇ ਨਾਲ ਸਵਰਨ ਸਿੰਘ ਟੈਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਸਾਂਝ ਪਾਉਣਗੇ ਅਤੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵਿਜਨ ਇੰਸ਼ੋਰੈਂਸ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰਕੇ ਰੱਖ ਲਓ 647-5564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-5564-2733 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਟੈਣਾ ਸਾਹਿਬ ਦੇ ਨਾਲ ਆਪਾਂ ਖਬਰਾਂ 'ਤੇ ਝਾਤ ਪਾਵਾਂਗੇ। ਅੱਜ ਥੋੜ੍ਹਾ ਜਿਹਾ ਪਹਿਲਾਂ ਹੀ ਲੈ ਕੇ ਆਏ ਹਾਂ ਟੈਣਾ ਸਾਹਿਬ ਨੂੰ, ਕਿਉਂਕਿ ਖਬਰਾਂ ਵੀ ਬੜੀਆਂ ਜ਼ਰੂਰੀ ਹੈ। ਟੈਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰੇ ਜੀ ਪਰਿਵਾਰਕ ਮੈਂਬਰਾਂ ਨੂੰ। ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟੈਣਾ ਸਾਹਿਬ, ਪਹਿਲੀ ਖਬਰ ਵੱਲ ਝਾਤ ਪਾਵਾਂਗੇ। ਇੱਕ ਤਾਂ ਅੱਛਾ ਇਹਦੇ 'ਚ ਨਾ ਇਹ ਕਾਕਰੋਚ ਪਾਰਟੀ ਹੈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬੜੀ ਹਾਈਲਾਈਟ ਹੋਈ ਸੀ, ਬਹੁਤ ਕੁਛ ਹੋਇਆ ਸੀਗਾ। ਸੋ ਉਹਦੇ ਵੱਲੋਂ ਇੱਕ ਪਾਰਟੀ ਹੈ ਜਿਹੜੀ ਸ਼ੁਰੂ ਹੋਣੀ ਹੈ ਵੀ ਕਿਆ ਬੋਲਤੀ ਪਬਲਿਕ ਮੁਹਿੰਮ ਆ ਜਿਹੜੀ, ਉਹ ਕਾਕਰੋਚ ਪਾਰਟੀ ਜਿਹੜੀ ਸ਼ੁਰੂ ਕਰਨ ਜਾ ਰਹੀ ਹੈ ਕਿਆ ਬੋਲਤੀ ਮੁਹਿੰਮ। ਇਹਦੇ ਨਾਲ ਦਾ ਹੀ ਲੱਗਦਾ ਇੱਕ ਸਵਾਲ ਮੇਰਾ ਹੋਰ ਵੀ ਹੈ ਕਿ ਜੇ ਜੋ ਪਬਲਿਕ ਹੈ ਜੇ ਸਭ ਜਾਣਤੀ ਹੈ, ਇਹ ਗੀਤ ਉਹੀ ਬਣ ਜਾਂਦੇ ਆ ਕਿ ਜਾਂ ਸੱਚੀ ਪਬਲਿਕ ਜਾਣਦੀ ਹੈ? ਜੇ ਪਬਲਿਕ ਜਾਣਦੀ ਹੁੰਦੀ ਹੈ ਫਿਰ ਉਹ ਉਹਨਾਂ ਲੀਡਰਾਂ ਨੂੰ ਦੁਬਾਰੇ ਕਿਉਂ ਜਿਤਾ ਦਿੰਦੇ ਆ ਜਿਹਨਾਂ ਦਾ ਪਤਾ ਹੁੰਦਾ ਵੀ ਇਹਨਾਂ ਨੇ ਕਰਨਾ ਕੁਛ ਨਹੀਂ ਹੈ, ਜੇ ਜੋ ਪਬਲਿਕ ਹੈ ਜੇ ਜਾਣਦੀ ਹੈ ਜਾਂ ਨਹੀਂ ਜਾਣਦੀ ਹੈ? ਜੀ
1: ਬਾਈ ਜੀ, ਪਬਲਿਕ ਨਾ ਜਾਣਦੇ ਤਾਂ ਸਾਰਾ ਕੁਝ ਹੀ ਹੁੰਦੀ ਆ, ਪਰ ਘੇਸਰ ਜੀ ਮਾਰ ਲੈਣੀ ਹੁੰਦੀ, ਕਿਉਂਕਿ ਪਬਲਿਕ ਬਾਹਲੀ ਸਿਆਣੀ ਨਹੀਂ ਹੁੰਦੀ। ਜਿਹੜੀ ਭੀੜ ਹੁੰਦੀ ਹੈ ਨਾ, ਭੀੜ ਦਾ ਕੋਈ ਮੂੰਹ ਨਹੀਂ ਹੁੰਦਾ ਬਾਈ ਜੀ, ਭੀੜ ਦਾ ਕੋਈ ਵਿਸ਼ੇਸ਼ ਚਿਹਰਾ ਨਹੀਂ ਹੁੰਦਾ। ਤੁਸੀਂ ਦੇਖੋ ਵੀ ਜਦੋਂ ਭੀੜ ਦੀ ਗੱਲ ਕਰੀਏ ਨਾ, ਉਦੋਂ ਅਣਪਛਾਤਿਆਂ ਦੇ ਉੱਤੇ ਪਰਚਾ ਦਰਜ ਹੁੰਦਾ, ਭੀੜ ਦੇ ਵਿੱਚ ਪਛਾਣ ਵਾਲੇ ਪਰਚੇ ਨਹੀਂ ਹੁੰਦੇ ਗੇ। ਉਹ ਗੱਲ ਹੈ ਜੀ ਕਿ ਦੇਖੋ ਇਹ ਜਿਹੜੀ ਪਬਲਿਕ ਹੈ ਸਭ ਜਾਣਦੀ ਹੈ, ਇਹ ਗਾਣਿਆਂ ਦੇ ਵਿੱਚ ਸੋਹਣੀ ਗੱਲ ਲੱਗਦੀ, ਪਰ ਜੇ ਜਾਣਦੀ ਹੋਵੇ ਭੀੜ ਤੇ ਫਿਰ ਭਾਈ ਜਿਹਨਾਂ ਨੇ ਕੁਛ ਨੀ ਕੀਤਾ ਉਹ ਵਾਰ ਵਾਰ ਕਿਵੇਂ ਜਿੱਤ ਲੈਣ? ਇਹ ਨਾ ਫਿਰ ਪਬਲਿਕ ਦੇ ਕੋਲ ਇੱਕ ਹੋਰ ਬਹਾਨਾ ਹੁੰਦਾ ਜੀ ਕਿ ਭੋਲਿਆਂ ਨੂੰ ਗੁਮਰਾਹ ਕਰ ਲਿਆ ਆਪਦੇ ਘਰ ਨੂੰ। ਬਾਈ ਜੀ ਸਾਰੇ ਸਿਆਣੇ ਆ, ਕੋਈ ਭੋਲਾ ਨੀ ਹੁੰਦਾ। ਮੈਂ ਤਾਂ ਕਦੇ ਵੇਖਿਆ ਨੀ ਵੀ ਆਪਦੇ ਘਰ ਨੂੰ ਬੰਦਾ ਬਹੁਤ ਭੋਲਾ ਹੋਵੇ, ਸਾਰੇ ਆਪਦੇ ਘਰ ਨੂੰ ਸਾਰੇ ਸਿਆਣੇ ਹੁੰਦੇ ਆ। ਪਰ ਗੱਲ ਹੈ ਜੀ ਕਿ ਹੁਣ ਜਿਹੜਾ ਕਾਂਗਰਸ ਜਨਤਾ ਪਾਰਟੀ ਵਾਲੇ ਆ, ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਸਤੰਬਰ ਮਹੀਨੇ ਤੋਂ ਕਿਆ ਬੋਲਤੀ ਪਬਲਿਕ ਇਹ ਮੁਹਿੰਮ ਸ਼ੁਰੂ ਕਰਾਂਗੇ। ਉਹ ਕਹਿੰਦੇ ਜੀ ਪੂਰੇ ਭਾਰਤ ਦੇ ਵਿੱਚ ਕਰਾਂਗੇ, ਸਿੱਖਿਆ ਦੇ ਮਾਮਲੇ 'ਚ ਤੇ ਬੇਰੁਜ਼ਗਾਰੀ ਦੇ ਮਾਮਲੇ ਦੇ ਵਿੱਚ ਅਸੀਂ ਕੰਮ ਕਰਾਂਗੇ, ਅਸੀਂ ਸਿਆਸੀ ਤੌਰ ਦੇ ਉੱਤੇ ਕੋਈ ਧਿਰ ਖੜੀ ਨਹੀਂ ਕਰਾਂਗੇ, ਪਰ ਇਸ ਵੇਲੇ ਸਿੱਖਿਆ ਦੇ, ਰੁਜ਼ਗਾਰ ਦੇ ਤੇ ਬਹੁਤ ਸਾਰੇ ਹੋਰ ਮੁੱਦੇ ਭਾਰਤ ਦੇ ਵਿੱਚ ਜਿਨ੍ਹਾਂ ਦੇ ਉੱਤੇ ਕੰਮ ਕਰਨਾ ਚਾਹੀਦਾ, ਤੇ ਅਸੀਂ ਇਹ ਕੰਮ ਨਿਪਟ ਕੇ ਕਰਾਂਗੇ ਜੀ।
0: ਸੋ ਅਗਲੀ ਖਬਰ ਵੱਲ ਚੱਲਾਂਗੇ। ਇਹ ਜੇ ਖਬਰਾਂ ਤਕਰੀਬਨ ਇੱਦਾਂ ਦੀਆਂ ਖਬਰਾਂ ਹਰ ਰੋਜ਼ ਹੀ ਸੁਰਖੀਆਂ ਬਟੋਰਦੀਆਂ ਨੇ, ਜਿਨ੍ਹਾਂ ਦੇ ਵਿੱਚ ਕਾਂਗਰਸ ਪਾਰਟੀ ਆ ਉਹਦੀ ਕਦੇ ਕਿਸੇ ਮੀਟਿੰਗ ਦੇ ਵਿੱਚ ਹੰਗਾਮਾ ਹੋ ਜਾਂਦਾ, ਕਦੇ ਕਿਸੇ ਰੈਲੀ ਦੇ ਵਿੱਚ ਹੰਗਾਮਾ ਹੋ ਜਾਂਦਾ। ਜਿਵੇਂ ਆਪਾਂ ਉਦਣ ਵੀ ਗੱਲ ਕਰਦੇ ਸੀ ਕਿ ਕਾਟੋ ਕਲੇਸ਼ ਆ, ਚਾਹੇ ਕਾਟੋ ਵੀ ਆ, ਜਾਂ ਆਪਾਂ ਕਹਿੰਦੇ ਕਿ ਇਹਨਾਂ ਦੇ ਫਲਾਣਿਆਂ ਦੇ ਤਾਂ ਘਰੇ ਕੁੱਤ ਕਲੇਸ਼ ਹੀ ਪਿਆ ਰਹਿੰਦਾ। ਸੋ ਉਹ ਮਤਲਬ ਹੈ ਸਾਰੇ ਜਾਨਵਰਾਂ ਵਾਲੀ ਗੱਲ, ਜਦੋਂ ਉਹਨਾਂ ਦੇ ਨਾਲ ਕਲੇਸ਼ ਦੇ ਨਾਲ ਅਸੀਂ ਸ਼ਬਦ ਕੋਈ ਜੋੜਦੇ ਹਾਂ, ਪਰ ਇਹ ਕਲੇਸ਼ ਪੈਂਦਾ ਕਿਉਂ ਆ? ਕਾਹਤੋਂ ਇਹ ਇਹਨਾਂ ਦੀ ਹਾਈਕਮਾਂਡ ਸਮਝਾਉਂਦੀ ਨਹੀਂ ਹੈ ਕਿ ਭਾਈ ਇਹ ਗੱਲਾਂ ਆਪਣੀ ਪਾਰਟੀ ਦੇ ਲਈ ਨੁਕਸਾਨਦੇਹ ਹੋ ਸਕਦੇ ਨੇ ਆਉਣ ਵਾਲੀ ਜਿਹੜੀ ਇਲੈਕਸ਼ਨ ਆ? ਹਾਲਾਂਕਿ ਬਹੁਤ ਵਧੀਆ ਮੌਕਾ ਇਹਨਾਂ ਕੋਲ ਹੈ, ਹਜੇ ਵੀ ਹੈ, ਜੇਕਰ ਸੰਭਲ ਕੇ ਚੱਲਣ। ਜੀ
1: ਦੇਖੋ ਬਾਈ ਜੀ, ਇਹ ਨਾ ਕੋਈ ਵੀ ਧਿਰ ਹੋਵੇ ਨਾ, ਉਹ ਆਪਦੇ ਕਲਚਰ ਦੇ ਵਿੱਚੋਂ ਬਾਹਰ ਨਹੀਂ ਨਿਕਲਦੀ। ਇਹ ਕਾਂਗਰਸ ਦਾ ਕਲਚਰ ਆ ਜਿਹੜਾ ਕੁਛ ਇਸ ਵੇਲੇ ਹੋ ਰਿਹਾ ਨਾ, ਕਾਂਗਰਸ ਆਪਦੇ ਕਲਚਰ ਦੇ ਕਰਕੇ ਸਾਰਾ ਕੁਝ ਕਰ ਰਹੀ ਆ। ਉਹ ਹੁਣ ਆਪਦੀਆਂ ਆਦਤਾਂ ਤੋਂ ਜੋ ਉਹਨਾਂ ਨੂੰ ਮਿਲਿਆ, ਇਸ ਉਹਨਾਂ ਵਿੱਚ ਕਾਂਗਰਸ ਦੇ ਤਾਂ ਮੇਰੇ ਖਿਆਲ DNA ਦੇ ਵਿੱਚ ਹੀ ਆ ਗਈ ਇਹ ਗੱਲ ਵੀ ਆਪਾਂ ਖੜੂ ਪਾਉਣਾ। ਹੈਰਾਨੀ ਇਸ ਗੱਲ ਦੀ ਬਾਈ ਜੀ, ਇਸ ਵੇਲੇ ਨਾ ਪੰਜਾਬ ਦੇ ਵਿੱਚ ਕਾਂਗਰਸ ਦੀ ਇੱਕ ਮੁਹਿੰਮ ਚੱਲ ਰਹੀ ਆ, ਹਰ ਬੂਥ ਕਾਂਗਰਸ ਮਜ਼ਬੂਤ, ਤੇ ਮਗਰ ਬੋਰਡ ਲੱਗਾ ਹੁੰਦਾ ਤੇ ਮੂਹਰੇ ਜਿਹਨਾਂ ਨੇ ਬੂਥ ਮਜ਼ਬੂਤ ਕਰਨਾ ਹੁੰਦਾ ਜੁੰਡੀ ਜੁੰਡੀ ਹੋਈ ਜਾਂਦੇ ਹੁੰਦੇ ਆ, ਮਗਰ ਬੋਰਡ ਤੇ ਲਿਖਿਆ ਹੁੰਦਾ ਹਰ ਬੂਥ ਕਾਂਗਰਸ ਦੀ ਮਜ਼ਬੂਤ, ਤੇ ਮੂਹਰੇ ਕਾਂਗਰਸੀ ਆ ਜਿਹੜੇ ਜਿਹੜੇ ਧੌਣ ਧੱਫਾ ਕਰੀ ਜਾਂਦੇ ਹੁੰਦੇ ਆ। ਅੱਜ ਵੀ ਲੁਧਿਆਣਾ ਦੇ ਵਿੱਚ ਕਾਂਗਰਸ ਵਾਲੀ ਮੀਟਿੰਗ ਹੋਈ ਆ, ਅੱਜ ਇੱਥੇ ਰਾਜਾ ਵੜਿੰਗ ਸਮਰਥਕ ਉਹਨਾਂ ਨੇ ਕਿਹਾ ਜੀ ਰਾਜਾ ਵੜਿੰਗ ਜਿੰਦਾਬਾਦ, ਤੇ ਜਿਹੜੇ ਭਾਰਤ ਭੂਸ਼ਣ ਸੀ ਉਹਦੇ ਸਮਰਥਕ ਉਹਨਾਂ ਨੇ ਕਿਹਾ ਜੀ ਕਿਆ ਸੀ ਜਿੰਦਾਬਾਦ, ਸਿਮਰਜੀਤ ਬੈਂਸ ਦੇ ਸਮਰਥਕਾਂ ਨੇ ਕਿਹਾ ਸਿਮਰਜੀਤ ਬੈਂਸ ਜਿੰਦਾਬਾਦ। ਮੈਂ ਨਾ ਅੱਜ ਇੱਕ ਹੋਰ ਗੱਲ ਸੋਚੀ, ਮੈਂ ਕਿਹਾ ਜੀ ਚਲੋ ਬੈਂਸ ਨੂੰ, ਆਸ਼ੂ ਨੂੰ, ਵੜਿੰਗ ਨੂੰ, ਚੰਨੀ ਨੂੰ, ਇਹਨਾਂ ਨੂੰ ਤਾਂ ਚਲੋ ਕਾਂਗਰਸ ਦੇ ਵਿੱਚ ਕੁਝ ਨਾ ਕੁਝ ਮਿਲ ਜੂਗਾ ਜਾਂ ਨਹੀਂ ਮਿਲ ਜੂਗਾ ਜਾਂ ਬਹੁਤ ਮਿਲਿਆ, ਇਸ ਗੱਲ ਦੀ ਆਸ ਹੈਗੀ ਵੀ ਹੋਰ ਵੀ ਮਿਲੂਗਾ। ਮੈਂ ਜਿਹੜੇ ਢੋਲੀ ਚੱਕ ਜੇ ਮਗਰ ਨੇ, ਇਹਨਾਂ ਨੂੰ ਕੀ ਮਿਲਦਾ ਹੋਇਆ? ਇਹਨਾਂ ਨੇ ਤਾਂ ਗੱਲ ਦਾ ਕਾਂ ਬਹਿ ਜਾਂਦਾ ਰੌਲਾ ਪਾ ਪਾ ਕੇ ਵੀ ਭਾਈ ਤੇਰੀ ਸੋਚ ਤੇ ਪਹਿਰਾ ਦੇਣਗੇ ਠੋਕੇ, ਤਾਂ ਸੋਚ ਤੇ ਇਹਨਾਂ ਨੂੰ ਇਹ ਨੀ ਪਤਾ ਵੀ ਸਾਡੀ ਕੀ, ਉਹਦੀ ਦਾ ਕੀ ਪਤਾ ਹੋਣਾ। ਸੋ ਇਹ ਹੈ ਜੀ ਕਿ ਇਸ ਵੇਲੇ ਜਿਹੜੇ ਮਗਰ ਫੜ ਕੇ ਰੌਲਾ ਪਾਉਣ ਵਾਲੇ ਹੁੰਦੇ ਆ ਨਾ, ਇਹ ਉਵੇਂ ਆ ਵੀ ਜਿਵੇਂ ਉਹ ਕਲਾਕਾਰ ਦੇ ਪਿੱਛੇ ਕੋਰਸ ਬੋਲਣ ਵਾਲੇ ਹੁੰਦੇ ਆ, ਤੇ ਕੋਰਸ ਬੋਲਣ ਵਾਲੇ ਵੀ ਚਲੋ ਉਹਨਾਂ ਦਾ ਕੋਈ ਹੈ ਨਾ ਕੋਈ ਲੈ ਦੇ ਵਿੱਚ, ਕੋਈ ਕਹਿ ਦੀਏ ਕੋਈ ਰਿਦਮ ਦੇ ਵਿੱਚ ਹੁੰਦੇ ਆ, ਇਹ ਤਾਂ ਰਿਦਮ ਦੇ ਵਿੱਚ ਵੀ ਹੈ ਨੀ, ਕਾਂ ਕਾਂ ਕਰੀ ਜਾਂਦੇ ਆ, ਬਸ ਬੁਰਾ ਹਾਲ ਤੇ ਮੌਕੇ ਦੇ ਵੀ ਆ ਜੀ।
0: ਅੱਛਾ ਟਾਣਾ ਸਾਹਿਬ, ਇੱਕ ਚੀਜ਼ ਹੋਰ ਦੱਸਿਓ ਕਿ ਪੰਜਾਬ ਦੇ ਵਿੱਚ ਨਾ ਜਦੋਂ ਕਿਤੇ ਕੋਈ ਫਿਲਮ ਆਉਂਦੀ ਹੈ ਜਾਂ ਕੁਛ ਹੋਰ ਵੀ ਆਉਂਦਾ ਤਾਂ ਹਮੇਸ਼ਾ ਆਪਾਂ ਕਹਿੰਦੇ ਕਿ ਯਾਰ ਨਸ਼ਾ ਇਹਦਾ ਕੋੜ ਕੱਢਣ ਵਾਲਾ, ਪਰ ਫਿਰ ਬਹੁਤ ਸਾਰੀਆਂ ਇੱਦਾਂ ਦੀਆਂ ਖਬਰਾਂ ਵੀ ਆ ਜਾਂਦੀਆਂ ਕਿ ਨਸ਼ਾ ਇਕੱਲਾ ਪੰਜਾਬ ਦੇ ਵਿੱਚ ਹੀ ਥੋੜ੍ਹਾ, ਨਸ਼ਾ ਤਾਂ ਦੁਨੀਆ ਭਰ ਦੇ ਵਿੱਚ ਹੀ ਆ, ਹਰ ਥਾਂ 'ਤੇ ਓਵਰਡੋਜ਼ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਦੀ ਡੈਥ ਹੋ ਰਹੀ ਹੈ, ਦੁਨੀਆ ਭਰ ਦੇ ਵਿੱਚ ਹੋ ਰਹੀ ਹੈ, ਇਕੱਲੇ ਪੰਜਾਬ ਦੇ ਵਿੱਚ ਨਹੀਂ ਹੋ ਰਹੀ, ਪਰ ਪੰਜਾਬ ਦੇ ਵਿੱਚ ਹੁਣ ਇੱਕ ਤੱਥ ਸਾਹਮਣੇ ਆਇਆ ਜਿਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਕਿ 65% ਜਿੰਨੇ ਵੀ ਨਸ਼ਾ ਕਰਨ ਵਾਲੇ ਆ ਉਹਨਾਂ ਦੇ ਵਿੱਚੋਂ ਨੌਜਵਾਨ ਆ। ਇਹਦਾ ਮਤਲਬ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਗ੍ਰਿਫਤ ਦੇ ਵਿੱਚ ਆ, 50% ਤੋਂ ਉੱਪਰ ਟੱਪ ਗਿਆ ਜੇ 65% ਆ। ਕੀ ਹੁਣ ਜਿਹੜਾ 65% ਆ ਇਹ ਵੀ ਦੱਸ ਦਿਓ ਕਿ ਬਹੁਤ ਸਾਰੇ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਜਦੋਂ ਕਈ ਵਾਰ ਅੱਗੇ ਹੁੰਦਾ ਸੀ ਕਿ ਉਹਨਾਂ ਦੇ ਬਾਹਰ ਦੇਖੋ ਤਾਂ ਕਿਤੇ ਨਾ ਕਿਤੇ ਕੋਈ ਸ਼ੀਸ਼ੀਆਂ ਡਿੱਗੀਆਂ ਪਈਆਂ ਹੁੰਦੀਆਂ ਸੀ, ਕੋਈ ਟੀਕੇ ਡਿੱਗੇ ਪਏ ਹੁੰਦੇ ਸੀਗੇ, ਫਿਰ ਉਦੋਂ ਤਾਂ ਗੀਤ ਵੀ ਬਣ ਗਏ ਸੀਗੇ ਕਿ ਇੱਕ ਸ਼ੀਸ਼ੀ ਹੋਵੇ ਫੈਂਸੀ ਡਰੈਲ ਦੀ, ਹੋਰ ਕੋਈ ਨਹੀਂ ਚਾਹਤ ਮੇਰੇ ਦਿਲ ਦੀ। ਸੋ ਇੱਦਾਂ ਦੇ ਗੀਤ ਆ ਜਿਹੜੇ ਉਹ ਬਣਾਤੇ ਸੀ ਵੀ ਹੋਰ ਕੋਈ ਨਹੀਂ ਚਾਹੀਦਾ। ਤੁਸੀਂ ਦੱਸੋ ਕਿ ਇਹਦੇ 'ਚ ਇਕੱਲੇ ਮੁੰਡੇ ਹੀ ਆ ਜਿਹੜੇ ਨੌਜਵਾਨ ਆ ਕਿ ਜਾਂ ਇਹਦੇ 'ਚ ਕੁੜੀਆਂ ਦਾ ਵੀ ਕੁਝ ਯੋਗਦਾਨ ਹੈਗਾ ਵਾ? ਜੀ
1: ਬਾਈ ਜੀ, ਦੇਖੋ ਆਪਾਂ ਨਾ ਇਹ ਗੱਲ ਕਹਿ ਦਿੰਦੇ ਹਾਂ ਕਿ ਬਾਕੀ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਤਾਂ ਹੋਰ ਵੀ ਥਾਵਾਂ 'ਤੇ ਨਸ਼ਾ ਹੈਗਾ। ਪਹਿਲਾਂ ਤਾਂ ਬਾਈ ਜੀ ਆਪਦੇ ਘਰ ਦਾ ਫਿਕਰ ਕਰਾਂਗੇ ਆਪਾਂ, ਬਾਅਦ ਦੇ ਵਿੱਚ ਹੋਰਾਂ ਦਾ ਫਿਕਰ ਕਰਾਂਗੇ। ਸਾਡੇ ਵਾਲੇ ਜਿਹੜੇ ਕਿ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਦੇ ਵਰਸਾਏ ਆ, ਉਹਨਾਂ ਨੇ ਜਿਹੜਾ ਨਸ਼ਿਆਂ ਦੇ ਵਿੱਚ ਆਪਦਾ ਲੀਨ ਕੀਤਾ ਖੁਦ ਨੂੰ, ਪਹਿਲਾਂ ਤਾਂ ਜ਼ਿਕਰ ਉਹਨਾਂ ਦਾ ਹੀ ਕਰਨਾ ਬਣਦਾ ਵੀ ਉਹਨਾਂ ਨੂੰ ਕੀ ਲੋੜ ਪੈ ਗਈ ਤੇ ਉਹ ਕਿਉਂ ਇਸ ਰਾਹ ਦੇ ਉੱਤੇ ਤੁਰ ਪਏ। ਇਸ ਵੇਲੇ ਜਿਹੜੀ ਅੱਜ ਰਿਪੋਰਟ ਆਈ ਆ, ਸੰਸਦੀ ਕਮੇਟੀ ਦੀ ਰਿਪੋਰਟ ਆਈ ਆ, ਵਿਧਾਨ ਸਭਾ ਕਮੇਟੀ ਦੀ ਰਿਪੋਰਟ ਆ, ਉਹਦੇ 'ਚ ਇਹ ਗੱਲ ਕਹੀ ਕਿ ਟੋਟਲ ਪੰਜਾਬ ਦੇ ਵਿੱਚ ਜਿੰਨੇ ਲੋਕ ਇਸ ਵੇਲੇ ਨਸ਼ਾ ਕਰ ਰਹੇ ਆ, ਮੰਨ ਲਓ ਉਦਾਹਰਣ ਦੇ ਤੌਰ ਤੇ ਮੈਂ ਕਹਿੰਦਾ ਵੀ ਮੰਨ ਲਓ 100,000 ਬੰਦਾ ਨਸ਼ਾ ਕਰ ਰਿਹਾ ਹੋਵੇ, ਮੰਨ ਲਓ ਉਹਦੇ ਵਿੱਚੋਂ 65% ਐਸੇ ਆ ਜਿਹੜੇ ਕਿ 18-35 ਸਾਲ ਦੇ ਆ। 65% ਦੇ ਮਤਲਬ ਤੁਸੀਂ 10,00,000 ਮੰਨ ਲਓ, ਤੁਸੀਂ ਚਲੋ ਕਰੋੜ ਮੰਨ ਲਓ, ਜਿੰਨਾ ਵੀ ਮੰਨਣਾ ਹੋਵੇ, ਉਹਦਾ 65% ਹਿੱਸਾ ਐਸਾ ਜਿਹੜਾ ਕਿ 18-35 ਸਾਲ ਦਾ, ਮਤਲਬ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਤਾਂ ਨਸ਼ਿਆਂ ਦੇ ਵਿੱਚ ਲੱਗਾ ਪਿਆ। ਇਹ ਕੋਈ ਇਉਂ ਨਹੀਂ ਵੀ ਭਾਈ ਫਲਾਣੇ ਦੀ ਸਰਕਾਰ ਨੇ ਇਹ ਕੀਤਾ, ਸਾਰੀਆਂ ਸਰਕਾਰਾਂ ਨੇ ਇਉਂ ਹੀ ਕੀਤਾ, ਨਾ ਤਾਂ ਸਰਕਾਰਾਂ ਚੰਗੀਆਂ ਬਾਈ ਜੀ, ਨਾ ਲੋਕ ਚੰਗੇ ਆ। ਜੇ ਕਿਸੇ ਨੇ ਨਸ਼ਾ ਕਰਨਾ ਤਾਂ ਉਹਨੂੰ ਰੋਕ ਕੋਈ ਨਹੀਂ ਸਕਦਾ, ਤੇ ਜਿਹਨੇ ਨਹੀਂ ਕਰਨਾ ਉਹਨੂੰ ਲਾ ਵੀ ਕੋਈ ਨਹੀਂ ਸਕਦਾ। ਹੁਣ ਤੁਹਾਡਾ ਵੀ ਸਰਕਲ ਆ, ਤੁਸੀਂ ਆਪਦੇ ਸਾਥੀਆਂ ਦੇ ਵਿੱਚ ਰਹੇ ਆ ਪੰਜਾਬ 'ਚ, ਮੈਂ ਵੀ ਆਪਣੇ ਦਾਇਰੇ ਦੇ ਵਿੱਚ ਰਹਿਣਾ, ਨਾ ਤਾਂ ਮੈਨੂੰ ਕਿਸੇ ਨੇ ਢਾ ਕੇ ਨਸ਼ੇ ਤੇ ਲਾਇਆ ਤੇ ਨਾ ਕਦੇ ਤੁਹਾਨੂੰ ਲਾਇਆ, ਨਾ ਮੈਂ ਕਿਤੇ ਨਸ਼ੇ ਦਾ ਸਵਾਲ ਚੱਖਿਆ ਨਾ ਤੁਸੀਂ ਦੇਖਿਆ
0: ਜੀ।
1: ਪਰ ਜੇ ਮੰਨ ਲਓ ਹੁਣ ਆਪਦਾ ਇਮਾਨ ਡੋਲੇ ਵੀ ਭਾਈ ਯਾਰ, ਯਾਰ ਨੇ ਲਵਲੀ ਜਾ ਪੈਗ ਲਾਉਣਾ, ਭਰਾ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮ ਸਾਂਝੀ ਹੋਣਾ ਕਿ ਨਹੀਂ ਹੋਣਾ, ਮਨ ਤੇ ਟੈਨਸ਼ਨ ਬਹੁਤ ਆ ਯਾਰ, ਹੁਣ ਕੀ ਕਰੀਏ, ਆਹ ਤਾਂ ਕੁਛ ਕਰਨਾ ਹੀ ਪੈਣਾ, ਤੇ ਫਿਰ ਭਾਈ 100 ਬਹਾਨੇ ਹੈਗੇ ਆ। ਮੈਂ ਤਾਂ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਵੀ ਤੁਹਾਨੂੰ, ਤੁਸੀਂ ਤੁਹਾਡੇ ਬਾਰੇ ਆਪ ਅਕਾਲੀ ਭਾਜਪਾ ਹੀ ਕਿਉਂ ਸੋਚਣ, ਜਦੋਂ ਤੁਸੀਂ ਆਪਦੇ ਟੱਬਰ ਬਾਰੇ ਨਹੀਂ ਸੋਚ ਰਹੇ ਤਾਂ ਤੁਹਾਡੇ ਬਾਰੇ ਸਿਆਸੀ ਲੋਕ ਕਿਵੇਂ ਸੋਚ ਲੈਣਗੇ? ਪਹਿਲਾਂ ਤੁਸੀਂ ਆਪਦੇ ਟੱਬਰ ਬਾਰੇ ਸੋਚੋ, ਆਪਦੀ ਜ਼ਿੰਦਗੀ ਬਾਰੇ ਸੋਚੋ, ਆਪਦੇ ਭਵਿੱਖ ਬਾਰੇ ਸੋਚੋ, ਆਪਦੀ ਪੜ੍ਹਾਈ ਬਾਰੇ ਸੋਚੋ, ਤੇ ਫਿਰ ਸ਼ਾਇਦ ਤੁਹਾਡੇ ਬਾਰੇ ਕੁਛ ਸੋਚ ਲਵੇ। ਤੁਸੀਂ ਸਾਰਾ ਕੁਝ ਚੰਗਾ ਕਰਦੇ ਹੋ, ਸਿਆਸੀ ਲੋਕ ਤਾਂ ਨਹੀਂ ਤੁਹਾਡੇ ਬਾਰੇ ਸੋਚਦੇ, ਨਹੀਂ ਤਾਂ ਤੁਸੀਂ ਬਾਅਦ ਦੇ ਵਿੱਚ ਕਰੀ ਜਾਓ ਇਸੇ ਗੱਲ ਨੂੰ ਪ੍ਰਾਪਤੀ ਮੰਨੀ, ਚਲੋ ਵੀ ਬੁਪਰੋਨੋਰਫੇਨ ਦੀ ਗੋਲੀ ਹੁਣ ਜੀਭ ਵਾਲੀ ਗੋਲੀ ਮਿਲਣ ਲੱਗ ਪਈ ਆ, ਇਹ ਤਾਂ ਕੋਈ ਪ੍ਰਾਪਤੀ ਹੈ ਨਾ। ਪਰ ਪੰਜਾਬ ਦੇ ਲੋਕਾਂ ਨੂੰ ਆਪਦੇ ਇਰਾਦੇ ਮਜ਼ਬੂਤ ਕਰਨੇ ਪੈਣਗੇ ਜੇਕਰ ਆਪਾਂ ਨਸ਼ੇ ਤੋਂ ਬਚਣਾ।
0: ਸੋ ਪਰਮਜੀਤ ਬਾਜੀ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ। ਪਰਮਜੀਤ ਬਾਜੀ ਜੀ ਨੂੰ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਇੰਨਾ ਸਤਿਕਾਰ ਨਾ ਦਿਓ ਤੁਸੀਂ ਮੈਨੂੰ, ਵੈਦ ਹਾਥੀ ਜੋੜ ਲਏ ਤੁਸੀਂ।
0: ਹਾਂ, ਟਾਣਾ ਸਾਹਿਬ ਵੀ ਨਾਲ ਨੇ ਸਾਡੇ, ਉਹਨਾਂ ਨੂੰ ਫਤਿਹ ਬੁਲਾ ਲਓ।
2: ਟਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਮੈਨੂੰ ਫੀਲ ਹੋਣ ਲੱਗ ਗਿਆ ਸੀ, ਉਹ ਕਹਿੰਦਾ ਮੈਨੂੰ ਜੀਭ ਵਾਲੀ ਗੋਲੀ ਲਾਤੀ, ਮੈਨੂੰ ਪਤਾ ਨਾ ਲੱਗੇ ਵੀ ਜੀਭ ਵਾਲੀ ਗੋਲੀ ਕਿਹੜੀ ਆ। ਕਹਿੰਦਾ ਜੀਭ ਵਾਲੀ ਮੈਂ 3 ਗੋਲੀਆਂ ਲਾਤੀਆਂ। ਮੈਂ ਕਿਹਾ ਯਾਰ ਗੋਲੀ ਕਿਹੜਾ ਅੱਖਾਂ 'ਚ ਪਾਉਣੀ ਦੀ, ਜੀਭ ਵਾਲੀ ਹੁੰਦੀ ਆ ਗੋਲੀ ਤਾਂ ਜੀਭ ਤੇ। ਉਹ ਕਹਿੰਦਾ ਨਹੀਂ, ਇਹ ਗੋਲੀ ਹੋਰ ਹੁੰਦੀ ਆ। ਕਹਿੰਦਾ ਉਹਨਾਂ ਨੂੰ ਇਹ ਲੱਗਿਆ ਕਿ ਇਹਦਾ ਡਿਪਰੈਸ਼ਨ ਖਤਮ। ਫਿਰ ਉਹਨੇ ਬਾਅਦ 'ਚ ਜਾ ਕੇ ਮੈਨੂੰ ਦੱਸਿਆ ਕਿ ਇਹ ਬਾਈ ਜੇ ਨਸ਼ਾ ਛਡਾਉਣਾ ਉਹਨੂੰ ਦਿੰਦੇ ਆ ਬਾਈ ਜੀਭ ਵਾਲੀ ਗੋਲੀ ਕੀ ਹੁੰਦੀ ਆ। ਟਾਣਾ ਸਾਹਿਬ ਥੋੜ੍ਹਾ ਜਿਹਾ ਦੱਸੋ ਕਿਹੜੀ ਹੈ ਜੀਭ ਵਾਲੀ ਗੋਲੀ?
1: ਇਹ ਨਾ ਅਸਲ ਦੇ ਵਿੱਚ ਇਹ ਨਾ ਬਾਈ ਜੀ, ਇਹਨੂੰ ਕਹਿੰਦੇ ਜੀ ਬੁਪਰੋਨੋਰਫੇਨ ਦੀ ਗੋਲੀ ਆ ਇਹ।
0: ਹਾਂ,
1: ਇਹਦਾ ਨਾਂ ਇਹ ਆ। ਇਹ ਤਾਂ ਇਹਨੂੰ ਚਲੋ ਆਸਾਨ ਭਾਸ਼ਾ ਦੇ ਵਿੱਚ ਜਿਹੜੇ ਜਾਂਦੇ ਆ ਲੋਕ, ਉਹਨਾਂ ਨੂੰ ਕਹਿੰਦੇ ਜੀ ਜੀਭ ਵਾਲੀ ਗੋਲੀ ਦੇ ਦਿਓ ਮੈਨੂੰ। ਇਹ ਨਸ਼ਾ ਛੁਡਾਊ ਕੇਂਦਰਾਂ 'ਚ ਮਿਲਦੀ ਆ, ਇਹ ਅਸਲ ਦੇ ਵਿੱਚ ਨਸ਼ੇ ਦੀ ਤਲਬ ਨੂੰ ਘਟਾਉਣ ਵਾਲੀ ਗੋਲੀ ਆ, ਜਿਹੜੀ ਕਿ 24 ਘੰਟਿਆਂ ਦੇ ਵਿੱਚ ਇੱਕ ਮਿਲਦੀ ਆ ਸਰਕਾਰੀ ਨਸ਼ਾ ਛੁਡਾਊ ਕੇਂਦਰ ਤੋਂ। ਪਰ ਹੁਣ ਇਹਦੀ ਬਲੈਕ ਹੁੰਦੀ ਆ, ਜਿਹੜੇ ਲੋਕਾਂ ਨੂੰ ਹੁਣ ਜਾਂਦਾ ਹੋਵੇ ਕਿਸੇ ਲਿਮਿਟ ਤੱਕ ਨਸ਼ਾ, ਜਿਹੜੇ ਕਿ ਬੇਹੱਦ ਨਸ਼ਾ ਕਰਦੇ ਆ, ਉਹਨਾਂ ਦੇ ਉੱਤੇ ਤਾਂ ਇੱਕ ਗੋਲੀ ਅਸਰ ਕਰਦੀ ਨਹੀਂ, 3 ਘੰਟਿਆਂ ਬਾਅਦ ਉਹਨਾਂ ਨੂੰ ਹੋਰ ਚਾਹੀਦੀ ਆ, ਫਿਰ ਉਹ ਬਲੈਕ ਦੇ ਵਿੱਚ ਲੈਂਦੇ ਆ। ਇਹ ਫਿਰ ਗੋਲੀ 150-250 ਰੁਪਏ ਦੀ ਹੋ ਜਾਂਦੀ ਆ। ਹੁਣ ਅਗਲਾ ਰੌਲਾ ਬਾਈ ਜੀ ਇਹ ਆ ਵੀ ਮੰਨ ਲਓ ਕੋਈ ਬੰਦਾ ਚਿੱਟੇ ਦੀ ਵਰਤੋਂ ਕਰਦਾ, ਉਹਨੇ ਤਲਬ ਘਟਾਉਣ ਦੇ ਲਈ ਇਹ ਜੀਭ ਵਾਲੀ ਗੋਲੀ ਸ਼ੁਰੂ ਕਰ ਲਈ, ਹੁਣ ਜੀਭ ਵਾਲੀ ਗੋਲੀ ਨਹੀਂ ਛੁੱਟਦੀ, ਹੁਣ ਅਗਲੀ ਸਮੱਸਿਆ ਇਹ ਆ ਗਈ।
0: ਬਹੁਤ ਵੱਡੀ ਸਮੱਸਿਆ ਸਰ, ਇਹ ਬਹੁਤ ਵੱਡੀ ਸਮੱਸਿਆ। ਅੱਛਾ ਟੰਡਾ ਸਰ, ਜਾਂਦੇ ਜਾਂਦੇ ਇਹ ਦੱਸ ਦਿਓ ਕਿ ਬਿਨਾਂ ਇਜਾਜ਼ਤ ਤੋਂ ਹੁਣ ਗੁਰਬਾਣੀ ਦਾ ਪ੍ਰਸਾਰਨ ਜਿਹੜਾ ਉਹ ਨਹੀਂ ਹੋਇਆ, ਹੋ ਸਕਿਆ ਕਰੇਗਾ, ਸ਼੍ਰੋਮਣੀ ਕਮੇਟੀ ਨੇ ਇਹ ਕਹਿ ਤਾ। ਸੋ ਇਹਦਾ ਮਤਲਬ ਇਹ ਵੀ ਹੈ ਕਿ ਜਿਹੜੇ ਬਹੁਤ ਸਾਰੇ ਲੋਕ ਬਿਨਾਂ ਇਜਾਜ਼ਤ ਤੋਂ ਜਾਂ ਉੱਥੇ ਪ੍ਰਾਈਵੇਟ ਚੈਨਲ ਵਾਲੇ ਕਹਿ ਲਈਏ ਜਾਂ ਆਪਾਂ ਇਹ ਕਹਿ ਲਈਏ ਕਿ ਸੋਸ਼ਲ ਮੀਡੀਆ ਵੀ ਅੱਜ ਕੱਲ੍ਹ ਬਹੁਤ ਸਾਰਾ ਐਕਟਿਵ ਹੈਗਾ, ਉਹਦੇ ਵਾਲੇ ਕਹਿ ਲਈਏ ਵੀ ਉਹ ਸਾਰਿਆਂ 'ਤੇ ਰੋਕ ਲੱਗੇਗੀ ਉਹਨਾਂ 'ਤੇ?
1: ਬਾਈ ਜੀ, ਅੱਜ ਨਾ ਐਡਵੋਕੇਟ ਹਰਜਿੰਦਰ ਸਿੰਘ ਧਾਮੀਸਰਾਂ ਨੇ ਗੱਲ ਕਹੀ ਆ ਕਿ ਦਰਬਾਰ ਸਾਹਿਬ ਤੋਂ ਸਿੱਧਾ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਆ ਉਹਨੂੰ ਕੋਈ ਵੀ ਪ੍ਰਾਈਵੇਟ ਚੈਨਲ ਤੇ ਸੋਸ਼ਲ ਮੀਡੀਆ ਵਾਲਾ ਪਾ ਨਹੀਂ ਸਕਦਾ, ਨਹੀਂ ਤਾਂ ਅਸੀਂ ਉਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ। ਦੇਖੋ, ਕਿਸੇ ਨੂੰ ਇਹ ਗੱਲ ਮਾੜੀ ਲੱਗ ਸਕਦੀ ਆ ਕਿਉਂਕਿ ਆਪਾਂ ਕਹਾਂਗੇ ਯਾਰ ਗੁਰਬਾਣੀ ਦੇ ਕਿੱਲੇ, ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਨਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਇਹ ਸਭ ਥਾਵਾਂ ਤੇ ਕਿਉਂ ਨਹੀਂ ਪਾਉਂਦੇ ਗੇ ਬਾਈ ਜੀ। ਪਰ ਜੇ ਆਪਾਂ ਦੂਜਾ ਪੱਖੇ ਦਾ ਦੇਖੀਏ ਉਹਦੇ ਵਿੱਚ ਵੀ ਆ, ਇੱਥੇ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਟੀਵੀ ਚੈਨਲ ਬਣਿਆ ਪਿਆ। ਹੁਣ ਮੰਨ ਲਓ ਸਵਰਨ ਸਿੰਘ ਆ ਜਿਹੜਾ, ਉਹ ਸਵਰਨ ਸਿੰਘ ਨੇ ਆਪਦੇ ਨਾਂ ਤੇ ਥੋੜੀ ਚੈਨਲ ਬਣਾਇਆ, ਕੋਈ ਪਤਾ ਨੀ 5, 10, 7, 20 ਬਣਾਏ ਹੋਣ, ਕੋਈ ਲਾਲ ਸਲਾਮ ਸਮਾਚਾਰ, ਕੋਈ ਪੰਜਾਬ ਬੋਲਦਾ ਹੈ, ਕੋਈ ਫਲਾਣਾ ਏਦਾਂ ਚੈਨਲ ਬਣਾਏ ਹੋਣ। ਤੇ ਇੱਥੇ ਬਹੁ ਗਿਣਤੀ ਟੀਵੀ ਚੈਨਲਾਂ ਵਾਲੇ ਤਾਂ ਮਰਿਆਦਾ ਕੋਈ ਹੈ ਹੀ ਨੀ, ਉੱਥੇ ਵੀਡੀਓ ਪਾ ਕੇ ਥੱਲੇ ਮਰਦਾਨਾ ਕਮਜ਼ੋਰੀ ਵਾਲੀ ਐਡ ਚਲਾਈ ਹੁੰਦੀ ਆ, ਉੱਥੇ ਵੀਡੀਓ ਪਾ ਕੇ ਥੱਲੇ ਜੋਸ਼ੀ ਦੀ ਐਡ ਚਲਾਈ ਹੁੰਦੀ ਆ। ਸੋ ਇੰਨੀ ਕੁ ਤਾਂ ਮਰਿਆਦਾ ਦਾ ਖਿਆਲ ਰੱਖਣਾ ਪਊਗਾ ਵੀ ਜਦੋਂ ਪਤਾ ਹੀ ਨੀ ਵੀ ਕਿਹਨੇ ਕੀ ਕਰ ਦੇਣਾ ਸੋਸ਼ਲ ਮੀਡੀਆ ਤੇ। ਇਸ ਕਰਕੇ ਮੇਰਾ ਖਿਆਲ ਆ ਵੀ ਸਰਦਾਰ ਸਾਹਿਬ ਜਾਂ ਧਾਮੀ ਹੋਰੀ ਇਹ ਗੱਲ ਕਹਿੰਦੇ ਆ ਕਿ ਭਾਈ ਕੋਈ ਵੀ ਬਿਨਾਂ ਇਜਾਜ਼ਤ ਤੋਂ ਬਿਨਾਂ ਪਰਮਿਸ਼ਨ ਤੋਂ ਗੁਰਬਾਣੀ ਨੂੰ ਆਪਣੇ ਚੈਨਲ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਨਹੀਂ ਪਾ ਸਕੂਗਾ।
0: ਟਾਣਾ ਸਾਹਿਬ, ਇੱਕ ਚੀਜ਼ ਬਸ ਜਾਂਦੇ ਜਾਂਦੇ ਹੋਰ ਦੱਸ ਦਿਓ ਵੀ ਤੁਸੀਂ ਇੱਕ ਵੀਡੀਓ ਪਾਈ ਸੀ ਕਿ ਵੀ ਹੈ ਕੋਈ ਇਸ ਸਰਦਾਰ ਵਰਗਾ ਤੇ ਇਹ ਵੀਡੀਓ ਹਿਲਾ ਕੇ ਰੱਖ ਦੂਗੀ, ਉਹ ਬਸ ਸਿਰਫ ਮੈਂ ਚਾਹੇ ਇੱਕ ਮਿੰਟ ਦੇ ਵਿੱਚ ਵਿੱਚ ਦੱਸ ਦਿਓ ਵੀ ਉਹ ਸਰਦਾਰ ਦੇ ਵਿੱਚ ਕਿਹੜੀ ਖਾਸੀਅਤ ਆ, ਬਾਕੀ ਲੋਕ ਆਪੇ ਜਾ ਕੇ ਦੇਖ ਲੈਣਗੇ ਵੀ ਕਿਹੜੀ ਗੱਲਬਾਤ ਆ। ਜੀ
1: ਜੀ, ਇਹ ਨਾ ਡੇਰਾ ਬੱਸੀ ਦੇ ਵਿੱਚ ਇੱਕ ਲੈਬੋਰਟਰੀ ਆ, ਜਦੋਂ ਨਾ ਆਪਾਂ ਟੈਸਟ ਕਰਵਾਉਂਦੇ, ਮੰਨ ਲਓ ਕੋਈ ਕਿਸੇ ਨੇ ਫੁੱਲ ਬੋਡੀ ਟੈਸਟ ਕਰਾਉਣੇ ਆ, ਕਿਸੇ ਨੇ ਕੋਈ ਆਪਣਾ ਕੋਈ ਵੀ ਟੈਸਟ ਕਰਾਉਣਾ ਜਿਹੜਾ ਲੈਬੋਰਟਰੀ 'ਚ ਜਾ ਕੇ, ਉਹ ਮੰਨ ਲਓ 3,000 ਦਾ 2,000 ਦਾ ਹੁੰਦਾ, ਇਹ 75% ਲੈਸ ਤੇ ਕਰਦੇ ਆ।
0: ਅੱਛਾ,
1: ਉਹ ਬੰਦੇ ਨੇ ਕਦੇ ਕਿਸੇ ਤੋਂ 1 ਰੁਪਿਆ ਦਾਨ ਨਹੀਂ ਲਿਆ, ਕਰੋੜਾਂ ਦੀਆਂ ਮਸ਼ੀਨਾਂ ਡੇਰਾ ਬੱਸੀ ਦੇ ਵਿੱਚ ਆਪਦੀ ਪਰਸਨਲ ਥਾਂ ਤੇ ਲਾਈਆਂ ਤੇ ਪੂਰੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਉਹਨਾਂ ਨੇ ਸਬ ਸੈਂਟਰ ਬਣਾਏ ਆ, ਉੱਥੋਂ ਬਲੱਡ ਦੇ ਸੈਂਪਲ ਲਏ ਜਾਂਦੇ ਆ। ਤੇ ਜਿਹੜਾ ਮੰਨ ਲਓ ਟੈਸਟ ਬਾਹਰ 1,000 ਦਾ, ਇੱਥੇ 250 ਦਾ, ਉਹ ਕਹਿੰਦੇ 250 ਦੇ ਵਿੱਚੋਂ ਵੀ 200 ਰੁਪਏ ਖਰਚ ਆਉਂਦਾ, 50 ਰੁਪਏ ਅਸੀਂ ਜਿਹੜਾ ਉਹ ਲੈਬੋਰਟਰੀ ਦਾ ਖਰਚਾ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੱਢਦੇ ਹਾਂ।
0: ਇੰਨਾ ਫਰਕ
1: ਨਾ ਤਾਂ ਅਸੀਂ ਬਾਹਰੋਂ ਕਿਸੇ ਤੋਂ ਪੈਸਾ ਲੈ ਕੇ ਲੈਬੋਰਟਰੀ 'ਚ ਪਾਇਆ, ਤੇ ਨਾ ਹੀ ਲੈਬੋਰਟਰੀ ਦੇ ਵਿੱਚ ਅਸੀਂ ਕਿਸੇ ਦਾ ਕੋਈ ਸਹਿਯੋਗ ਲਿਆ, ਤੇ ਨਾ ਹੀ ਇਹ ਵੀ ਕੋਈ ਕਿਸੇ ਹੋਰ ਤੋਂ ਅਸੀਂ ਲੈ ਕੇ ਵੀ ਮਸ਼ੀਨ ਸਾਨੂੰ ਦਾਨ ਕਰਦੇ ਹੋ, ਇਹਦਾ ਕਰਦੇ, ਸਾਰਾ ਕੁਝ ਆਪ ਹੀ ਕੀਤਾ ਜੀ।
0: ਬਹੁਤ ਵੱਡਾ ਫਰਕ ਕੱਟਣਾ ਸਾਹਿਬ, 3,000 ਤੋਂ $250 ਦੀ ਜੇ ਗੱਲਬਾਤ ਆ ਗਈ, ਬਹੁਤ ਵੱਡਾ ਬਿਗ ਡਿਫਰੈਂਸ। ਸੋ ਕਿਸ ਦਿਨ ਆਪਾਂ ਕਰਾਂਗੇ ਗੱਲਬਾਤ, ਇਹਨਾਂ ਨੂੰ ਲੈ ਕੇ ਆਵਾਂਗੇ ਯਾਰ। ਤੇ ਆਪਾਂ
1: ਟੈਸਟ ਕਰਦੇ 10 ਰੁਪਏ ਦੀ ਸ਼ੂਗਰ ਟੈਸਟ ਕਰਦੇ ਆ, 20 ਰੁਪਏ ਦੇ ਵਿੱਚ ਕੋਲੈਸਟ੍ਰੋਲ ਕਰਦੇ ਜੀ, ਤੇ ਜੇ ਆਪਾਂ ਬਾਹਰ ਜਾਈਏ ਤਾਂ 100 ਰੁਪਏ ਤੇ ਪੈਂਦਾ ਜੀ।
0: ਟੈਸਟ ਸਾਹਿਬ, ਕਿਸ ਦਿਨ ਇਹਨਾਂ ਨੂੰ ਜਗਾਇਓ, ਰਾਤ ਨੂੰ ਆਪਾਂ ਲੈ ਕੇ ਆਈਏ ਇਹਨਾਂ ਨੂੰ, ਕਰੀਏ ਗੱਲਬਾਤ ਇਹਨਾਂ ਨਾਲ ਥੋੜ੍ਹੀ ਜੀ।
1: ਸਤਿ ਵਚਨ, ਠੀਕ ਹੈ ਜੀ, ਠੀਕ ਹੈ,
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਪਰਮਜੀਤ ਬਾਈ ਜੀ ਸਾਡੇ ਸਟੂਡੀਓ ਵਿੱਚ ਨੇ। ਬਾਈ ਜੀ, ਕੀ ਹਾਲ ਚਾਲ ਹੈ?
2: ਮੈਂ ਬਿਲਕੁਲ ਚੜ੍ਹਦੀ ਕਲਾ ਸੀ।
0: ਚੜ੍ਹਦੀ ਕਲਾ ਚੋਂ?
2: ਹਾਂਜੀ,
0: ਖਬਰਾਂ ਟਾਣਾ ਸਾਹਿਬ ਕੁਝ ਸਮੁੰਦਰ ਬੰਦ ਕਰ ਜਾਂਦੇ ਆ ਜਦੋਂ ਆਉਂਦੇ ਫਿਰ।
2: ਬਿਲਕੁਲ ਜੀ, ਔਰ ਜਿਹੜੀ ਇੱਕ ਜਿਹੜੀ ਕੱਲੀ ਕੱਲੀ ਖਬਰ ਆ ਨਾ, ਜਿਹੜੀ ਪਰਖੀ ਹੋਈ ਹੈ ਘੋਖ ਕੱਢ ਕੇ, ਇਹ ਨਹੀਂ ਵੀ ਬਾਅਦ ਦੇ ਵਿੱਚ ਕਹਿ ਕੁਛ ਗਏ ਤੇ ਬਾਅਦ ਚੋਂ ਖਬਰ ਹੋਵੇ ਨਾ। ਅੱਜ ਕੱਲ੍ਹ ਚੱਲਦਾ ਵੀ ਇੱਦਾਂ, ਤੁਸੀਂ ਦੇਖਦੇ ਨੀ ਟਿਕਟੋਕ ਤੇ ਕਿੰਨੀਆਂ ਨਿਊਜ਼ ਆਉਂਦੀਆਂ, ਉਹ ਕਈ ਬੰਦਿਆਂ ਨੂੰ ਤਾਂ ਮਾਰ ਹੀ ਦਿੰਦੇ, ਉਹ ਹਾਰ ਪਾਏ ਹੁੰਦੇ ਨੇ, ਬੰਦਾ ਗੂਗਲ ਸਰਚ ਕਰਨ ਲੱਗ ਜਾਂਦਾ ਸੱਚੀ ਜੀਨਾ ਕਿ ਮਰ ਗਿਆ।
0: ਗੀਤਾ ਜਲਦਰ ਬਾਈ ਨੇ ਫੜ ਲਿਆ ਸੀ ਇੱਕ, ਉਹ ਪਾਉਣ ਦਾ ਹਰੇਕ ਕਲਾਕਾਰ ਦੀ, ਉਹ ਇੱਕ ਨਛੱਤਰ ਗਿੱਲ ਦਾ ਗੀਤ ਲਾ ਕੇ ਪਿੱਛੇ ਤੇ ਉਹ ਮਤਲਬ ਪਾ ਦਿਆ ਕਰੇ, ਤੇ ਉਹ ਇਹਨਾਂ ਨੇ ਫੜ ਲਿਆ ਕਿਤੇ, ਉਹਦੀ ਵੀਡੀਓ ਵੀ ਪਾਈ ਸੀ ਇਹਨਾਂ ਨੇ ਵੀ ਤੂੰ ਸਾਰੇ ਕਲਾਕਾਰੀ ਦੱਬੀ ਜਾਣਾ ਕੀ ਲਈ। ਅੱਛਾ, ਉਹ ਤੇ ਵਿਊ ਆ ਜਾਂਦੇ ਨੇ ਇੱਕਦਮ
2: ਆ ਜਾਂਦੇ ਜਿਹੜੇ,
0: ਹਾਂ ਅਗਲੇ ਨੂੰ, ਅਗਲਾ ਦਾ ਕੋਈ ਫੇਵਰੇਟ ਕਲਾਕਾਰ ਹੁੰਦਾ ਉਹਦੀ ਫੋਟੋ ਲਾ ਕੇ ਉੱਤੇ ਗੀਤ ਪਾਤਾ, ਅਗਲਾ ਕਹਿੰਦਾ ਵੀ ਹੋ ਗਿਆ ਉਹ।
2: ਪਰ ਤੁਸੀਂ ਇਹ ਦੇਖੋ ਵੀ ਪੈਸੇ ਦੇ ਥੱਲੇ ਕਿੰਨਾ ਕੁ ਆਪਾਂ ਦੱਬ ਗਏ ਹਨਾ, ਵੀ ਸਾਨੂੰ ਨਾ ਕਿਸੇ ਦੀ ਇੱਜ਼ਤ ਦਾ ਖਿਆਲ ਰਹਿ ਗਿਆ ਹਨਾ, ਨਾ ਕਿਸੇ ਦਾ ਕੋਈ ਮਾਣ ਤਾਣ ਰਹਿ ਗਿਆ, ਨਾ ਕਿਸੇ ਦੀ ਕੋਈ ਰਿਸਪੈਕਟ, ਸਾਰਾ ਖਤਮ ਹੀ ਹੋ ਗਿਆ, ਪੈਸੇ ਥੱਲੇ ਦੱਬ ਹੀ ਹੋਈ ਜਾਂਦਾ।
0: ਤੁਸੀਂ ਸੋਚ ਕੇ ਦੇਖਿਓ ਵੀ ਕਿੰਨੇ ਲੋਕ ਸੋਸ਼ਲ ਮੀਡੀਆ ਕਰਕੇ ਸੁਸਾਈਡ ਵੀ ਕਰਗੇ।
2: ਬਿਲਕੁਲ ਕਰਗੇ ਜੀ,
0: ਬਹੁਤ ਸਾਰੇ ਲੋਕ
2: ਜਿਹੜੇ ਗੇਮਾਂ ਖੇਡਦੇ ਸੀ ਅਡਿਕਟ ਸੀਗੇ। ਤੁਸੀਂ ਯਕੀਨ ਕਰਿਓ, ਮੈਂ ਇੱਕ ਦਿਨ ਹਸਪੀਟਲ ਦੇ ਵਿੱਚ ਭਾਜੀ ਗਿਆ, ਠੀਕ ਹੈ ਜੀ, ਮੈਨੂੰ ਕੋਈ ਕੰਮ ਸੀਗਾ, ਤਾਂ ਉੱਥੇ ਇੱਕ ਬੱਚਾ 17-18 ਸਾਲ ਦਾ, ਠੀਕ ਹੈ ਜੀ, ਤੇ ਮੈਂ ਉਹ ਬੜਾ ਸਿੱਖ, ਉਹਦੇ ਮੈਂ ਪੁੱਛਿਆ ਘਰ ਦੇ ਨੂੰ, ਮੈਂ ਕਿਹਾ ਹੋਇਆ ਕੀ ਇਹਨੂੰ? ਉਹ ਬੰਦਾ ਭਾਜੀ 26 ਘੰਟੇ ਲਗਾਤਾਰ ਗੇਮਾਂ ਖੇਡਦਾ ਰਿਹਾ, ਵਾਸ਼ਰੂਮ ਤੱਕ ਨਹੀਂ ਉੱਠਿਆ ਭਾਜੀ, ਸਿੱਖ ਹੋ ਗਿਆ।
0: 26 ਘੰਟੇ
2: ਨਿਕਲੇ ਨੀ ਰੂਮ ਚੋਂ, ਨੀ ਬਾਹਰ ਨਿਕਲੇ।
0: ਸੱਚੀ ਗੱਲ?
2: ਹਾਂਜੀ, ਉਹ ਜਿਹੜੀ ਗੇਮਾਂ ਖੇਡਦੇ ਨਾ ਲੜਾਈ ਵਾਲੀਆਂ, ਤੇ ਉਹ ਲੈ ਕੇ
0: ਪਤਾ ਨੀ ਕੀ ਨਾਮ ਆ ਉਹ ਜਿਹੜੀ ਲੜਾਈ ਵਾਲੀ ਗੇਮ ਆ, ਉਹ ਵੀ ਰੋਕਣਾ ਚਾਹੀਦਾ ਬੱਚਿਆਂ ਨੂੰ, ਉਹ ਅਡਿਕਟਡ ਹੋ ਜਾਂਦੇ ਉੱਥੇ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ ਅੱਜ ਗੱਲਾਂ ਬਾਤਾਂ ਅਸੀਂ ਕਰਾਂਗੇ ਜਿੱਥੇ ਸਾਡੇ ਨਾਲ ਪਰਮਜੀਤ ਬਾਈ ਜੀ ਸੁੱਖ ਨਾਲ ਪਹੁੰਚਿਆ ਸਟੂਡੀਓ ਵਿੱਚ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਜੇਕਰ ਤੁਸੀਂ ਕੋਈ ਤੁਹਾਡੇ ਘਰੇ ਬਰਥਡੇ ਪਾਰਟੀ ਆ ਤਾਂ ਵੀ ਤੁਸੀਂ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਇੱਕ ਵਾਰ ਗੇੜਾ ਮਾਰਿਆ ਹੋ ਸਾਰਾ ਹੀ ਸਮਾਨ ਤੁਹਾਨੂੰ ਡੈਕੋਰੇਸ਼ਨ ਤੋਂ ਲੈ ਕੇ ਗ੍ਰੋਸਰੀ ਤੱਕ ਉੱਥੋਂ ਮਿਲ ਜਾਣੀ ਹੈ ਨੰਬਰ ਨੋਟ ਕਰ ਲਓ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 416-748-2116 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਤਾਂ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਹੈ ਜਿਹੜਾ 647-5464-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ 647-5464-2733 ਪਰਮਜੀਤ ਬਾਈ ਤੁਸੀਂ ਵੀ ਲਿਖਦੇ ਵੀ ਰਹਿੰਦੇ ਹੋ ਅਤੇ ਗੀਤਕਾਰੀ ਦਾ ਗਾਇਕੀ ਦਾ ਸ਼ੌਂਕ ਵੀ ਆ ਸੁਣਦੇ ਬਹੁਤ ਰਹਿੰਦੇ ਹੋ ਪੜ੍ਹਦੇ ਰਹਿੰਦੇ ਹੋ ਜਿਵੇਂ ਤਿੱਤਰ ਬਟੇਰੇ ਇਹਨਾਂ ਦੇ ਵੀ ਕੋਈ ਗੀਤ ਗੁਤ ਆਏ ਹੋਏ ਆ ਕੋਈ
2: ਬਿਲਕੁਲ ਜੀ
0: ਜਾਂ ਹੋਰ ਕੋਈ ਜਿਹੜੇ ਜਾਣ
2: ਮਰਗਾਬੇ
0: ਮੈਂ ਦੱਸਦਾ ਆਪਾਂ ਇਹਨਾਂ ਦੇ ਪੰਛੀ ਤਾਂ ਗਿਣ ਕੇ ਦੇਖਿਓ ਤੁਸੀਂ ਅੱਜ ਬੋਲਦਾ ਬਨੇਰੇ ਉੱਤੇ ਕਾਂ ਅੱਜ ਮੇਰੇ ਉਹ ਸੋਹਣਾ ਹਨਾ ਜਿਹਦਾ ਲੈਣਾ ਨੀ ਸਹੇਲੀਓ ਮੈਂ ਨਾ ਨੀ ਅੱਜ ਮੇਰੇ
2: ਉਹ ਸੋਹਣਾ
0: ਕਾਂ ਹੋ ਗਿਆ
2: ਮੈਂ ਗਾਣਾ ਸੁਣਿਆ ਸੀ ਕਹਿੰਦਾ ਪਿੱਛੇ ਜਾਣ ਦਾ ਨਾ ਕੋਈ ਫਾਇਦਾ ਡਰ ਵਾਂਗ ਤਿੱਤਰਾਂ ਦੀ ਆਪੇ ਮਿਲੂਗੀ ਮੋੜ ਤੇ ਆ ਕੇ ਜੇ ਲੋੜ ਹੋਈ ਮਿੱਤਰਾਂ
0: ਵਾਹ ਇੱਥੇ ਤਿੱਤਰ ਆ ਗਿਆ
2: ਔਰ ਤੁਸੀਂ ਨਾ ਰਾਜਵੀਰ ਜੀ ਤੁਸੀਂ ਥੋੜਾ ਜਿਹਾ ਨਾ ਸੁਧਾਰੋ ਆਪਣੇ ਆਪ ਨੂੰ ਤੁਸੀਂ ਅਗਲੇ ਨੂੰ ਫਸਾਉਣ ਵਾਲਾ ਕੰਮ ਕਰਦੇ ਮੈਂ ਕਿਸੇ ਨੂੰ ਪਤਾ ਨੀ ਕੀ ਕਹਿ ਕੇ ਮੈਂ ਰਾਜਵੀਰ ਦੇ ਰੇਡੀਓ ਤੇ ਚੱਲਾਂ ਰਾਜਵੀਰ ਇੱਥੇ ਬੈਠੇ ਮੈਨੂੰ ਕਹਿ ਰਿਹਾ ਇਹ ਸੁੱਖ ਨਾਲ ਆਏ ਨੇ ਹੁਣ ਮੈਂ ਸੱਜੇ ਪਾਸੇ ਦੇਖਿਆ ਮੈਂ ਕਿਹਾ ਮੈਂ ਤਾਂ ਕੱਲਾ ਆਇਆ ਹਨਾ
0: ਸੁੱਖ ਤਾਂ ਹੈ ਨੀ
2: ਨਾਲ ਸੁੱਖ ਕੋਈ ਵੀ ਹੋ ਸਕਦਾ
0: ਆਪਣੇ ਫਰਨੀਚਰ ਵਾਲਾ ਸੁੱਖ
2: ਭਾਜੀ ਲੇਡੀਜ਼ ਵੀ ਹੋ ਸਕਦੀ ਕੋਈ ਸੁੱਖ ਉਹਨੂੰ ਵੀ ਕਹਿ ਦਿੰਦੇ ਪਿਆਰ ਸੁੱਖ
0: ਦੇਸੀ ਬਾਂਦਰੀ ਬਲੈਤੀ ਜੀਤਾਂ ਬਾਂਦਰ
2: ਉਹ ਵੀ ਸਹੀ ਹੋ ਗਿਆ
0: ਤਿੰਨ ਹੋ ਗਏ
2: ਸ਼ੇਰਾਂ ਦੀ ਕੌਮ ਪੰਜਾਬੀ
0: ਹਾਂ ਸ਼ੇਰਾਂ ਤਾਂ ਬਹੁਤ ਹੋਣਗੇ ਹਨਾ ਤੇ ਸ਼ੇਰਾਂ ਦੀ ਕੌਮ ਪੰਜਾਬੀ
2: ਸਿੱਖ ਲੈ ਕਲੈਰੀਆ ਮੋਰਾ ਵੇ
0: ਪੰਜਾਬਣ ਦੀ ਵਾਹ
2: ਹਨਾ ਜੀ
0: ਹੋਰ
2: ਘੋੜਿਆਂ ਤੇ ਵੀ ਹੋਣਾ ਯਾਰ ਤੇਰਾ ਘੋੜੇ ਵਰਗਾ ਲੰਡੂਆਂ ਤੋਂ ਕਿੱਥੇ ਡਰਦਾ ਇਹ ਵੀ ਗਾਣਾ ਹੈਗਾ ਹਨਾ ਮੈਂ ਸੁਣਿਆ ਮੈਂ ਗਾਣੇ ਸਾਰੇ ਸੁਣਦਾ ਭਾਜੀ ਮੈਂ ਇੱਦਾਂ ਦੇ ਵੀ ਲੜਾਈ ਵਾਲੇ ਵੀ ਤੇ ਸ਼ਾਂਤੀ ਵਾਲੇ ਵੀ
0: ਗਿੱਦੜਾਂ ਦਾ ਵੀ ਹੈਗਾ ਮੇਰੇ ਖਿਆਲ ਉਹ ਬਾਬੇ ਦਾ ਕਿਹੜਾ
2: ਗਿੱਦੜਾਂ ਦਾ ਸੁਣਿਆ ਗੁਰੂ ਫਿਰਦੇ
0: ਹਾਂ
2: ਕਹਿੰਦੇ ਸ਼ੇਰ ਮਾਰਨਾ
0: ਕਹਿੰਦੇ ਸ਼ੇਰ ਮਾਰਨਾ ਗਿੱਦੜ ਤੇ ਸ਼ੇਰ ਦੋਨੇ ਹੈਗੇ
2: ਯਾਰ ਇੱਕ ਗੱਲ ਹੈ ਸੱਚ ਮੈਨੂੰ ਹੁਣ ਗੱਲ ਯਾਦ ਆਈ
0: ਹਾਂ
2: ਆਪਾਂ ਕਹਿ ਦਿੰਦੇ ਨਾ ਸ਼ੇਰ ਸ਼ੇਰ ਸ਼ੇਰ ਸ਼ੇਰ ਪਰ ਤੁਸੀਂ ਕਦੀ ਦੇਖ ਲਓ ਸ਼ੇਰ ਕਦੀ ਸ਼ਿਕਾਰ ਕਰਦਾ ਹੀ ਨਹੀਂ ਭਾਜੀ
0: ਹਾਂ ਔਰ ਆਪਾਂ ਕਹਿੰਦੇ ਵੀ ਸ਼ੇਰ ਸ਼ਿਕਾਰ ਕਰਦਾ
2: ਨਹੀਂ ਸ਼ੇਰ ਨਹੀਂ ਲਿਆਉਂਦੀ ਮਾਰ ਕੇ
0: ਅੱਛਾ ਸ਼ੇਰ ਖਾਂਦਾ
2: ਸ਼ੇਰ ਹਾਂ ਸ਼ੇਰ ਉਹ ਹੁੰਦਾ ਜਿਹਦੇ ਜੱਤ ਜੀ ਹੁੰਦੀ ਹੁਣ ਉਹ ਕਹਿੰਦੇ ਵੀ ਸ਼ੇਰ ਅੱਜ ਅਸੀਂ ਪਿੱਠ ਤੇ ਵਾਰ ਨਹੀਂ ਕਰਦੇ ਸ਼ੇਰ ਤਾਂ ਫੜਦਾ ਹੀ ਪਿੱਛੋਂ ਸ਼ਿਕਾਰ ਨੂੰ ਅੱਗੇ ਭੱਜ ਕੇ ਤਾਂ ਫੜ ਹੀ ਨਹੀਂ ਹੁੰਦਾ ਉਹ ਤੋਂ
0: ਕਿਉਂ
2: ਉਹ ਨਹੀਂ ਭਾਜੀ ਦੌੜ ਹੀ ਨਹੀਂ ਸਕਦਾ ਇੰਨਾ
3: ਦੌੜ ਨਹੀਂ ਹੈਗੀ ਸ਼ੇਰ ਤੇ ਦੌੜ ਨਹੀਂ ਹੈਗੀ
0: ਅੱਛਾ ਸ਼ੇਰ ਭੱਜਦਾ ਨਹੀਂ
3: ਅੱਛਾ ਹਾਂ ਸ਼ੇਰ ਕਹਿੰਦੇ ਜਿੰਨੇ ਸ਼ਿਕਾਰ ਮਗਰ ਪੂਰੇ ਦਿਨ ਚ ਭੱਜਦਾ ਉਹ ਚ ਸਿਰਫ 15% ਦਾ ਸ਼ਿਕਾਰ ਕਰ ਸਕਦਾ ਉਹ
2: ਹਾਂਜੀ
3: 85%
0: ਜੇ ਸ਼ੇਰ ਆ ਗਿਆ ਤੁਸੀਂ ਤੇ ਮੂਰੇ ਭੱਜ ਸਕਦੇ ਹੋ
2: ਹਾਂ ਹਾਂ ਭੱਜ ਸਕਦੇ ਹੋ ਹਾਂਜੀ
0: ਬਿਲਕੁਲ ਐਵੇਂ ਨਾ ਫਸਾ ਦਿਓ ਕਿਸੇ ਨੂੰ ਤੁਸੀਂ
3: ਗੂਗਲ ਕਰਕੇ ਦੇਖੋ ਜੀ ਸ਼ੇਰ ਕਿੰਨੇ % ਸ਼ਿਕਾਰ ਕਰਦਾ ਸ਼ੇਰ ਜਿਹਦੇ ਮਗਰ ਪੈਂਦਾ ਸਿਰਫ 15% ਤੋਂ ਫੜੇ ਜਾਂਦੇ ਆ
0: ਬਾਕੀ ਭੱਜ ਜਾਂਦੇ
2: ਹਾਂ ਭੱਜ ਜਾਂਦੇ
0: ਤੇ ਸ਼ੇਰ ਨਹੀਂ
2: ਫੜ ਲੈਂਦੀ ਹੈ ਉਹ ਬਹੁਤ ਤੇਜ਼ ਭੱਜਦੀ ਭਾਜੀ ਕੰਮ ਕੋਈ ਨਹੀਂ ਨਾ ਜੰਗਲ
3: ਉਹਦੇ ਘਰ ਰੋਟੀ ਲਾਉਣ ਜਾਂਦਾ
2: ਸ਼ੇਰ ਜੰਗਲ ਦਾ ਰਾਜਾ ਭਾਜੀ ਉਹਨੇ 100 ਫੈਸਲੇ ਕਰਾਉਣੇ ਇਧਰ ਉਧਰ
0: ਨਾ ਜੰਗਲ ਦਾ ਰਾਜਾ ਸੱਚੀ ਹੁੰਦਾ ਕੋਈ ਨਹੀਂ ਹੁੰਦਾ
2: ਹੁੰਦਾ ਹੁੰਦਾ ਉਹ ਮਰਜ਼ੀ ਨਾਲ ਹੀ ਹੁੰਦਾ ਜੰਗਲ 'ਚ ਕਿਹੜਾ ਵੋਟਾਂ ਪੈਂਦੀਆਂ ਭਾਜੀ ਉਹ ਤਾਂ ਮਰਜ਼ੀ ਨਾਲ ਕਹਿ ਤਾ ਜੇ ਮੈਂ ਰਾਜਾ ਤਾਂ ਮੈਂ ਰਾਜਾ ਹੀ ਹਾਂ ਭਾਜੀ ਹਾਥੀ ਦੇਖੋ ਕਿੱਡਾ ਤਕੜਾ ਜਾਨਵਰ ਭਾਜੀ
3: ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰੀ ਸੀ ਬਿਲੀਫ ਸਿਸਟਮ ਤਕੜਾ ਜੀ ਸ਼ੇਰ ਦਾ ਉਹਨੇ ਕਹਿ ਤਾ ਮੈਂ ਰਾਜਾ ਤਾਂ
2: ਮੈਂ ਰਾਜਾ
3: ਜਦਕਿ ਸ਼ੇਰ ਵਿੱਚ ਇੱਥੇ ਨੇ ਕੋਈ ਕੁਆਲਿਟੀ ਨਹੀਂ ਹੈਗੀ ਜੇ ਤੁਸੀਂ ਵੱਡੇ ਵਾਲੇ ਪੱਖ ਤੋਂ ਦੇਖਦੇ ਹੋ ਵੱਡਾ ਹਾਥੀ ਮੰਨਿਆ ਜਾਂਦਾ ਸ਼ਾਇਦ ਜੇ ਤੁਸੀਂ ਮੇਰਾ ਮਹਿਲਕਲ
0: ਇੱਥੇ ਇਹਨਾਂ ਦੇ ਆਸੇ ਪਾਸੇ ਛੱਡੋ ਇਹਨਾਂ ਦੇ ਸ਼ੇਰ ਕਹਿੰਦਾ ਸ਼ੇਰ 'ਚ ਕੋਈ ਕੁਆਲਿਟੀ ਨਹੀਂ ਹੈਗੀ
3: ਤੁਸੀਂ ਦੇਖ ਲਓ ਜੇ ਆਪਾਂ ਕਲੈਬਰ ਨਹੀਂ ਮੰਨਦੇ ਆਪਾਂ ਲੂਬੜੀ ਨੂੰ ਮੰਨਦੇ ਆ
2: ਬਿਲਕੁਲ
0: ਜਸਟ ਲੂਬੜੀ
3: ਜੇ ਆਪਾਂ ਭੱਜਣ 'ਚ ਮੰਨਦੇ ਆ ਤਾਂ ਆਪਾਂ ਚੀਤੇ ਦੀ ਮੰਨਦੇ ਆ ਵੀ ਉਹਦੇ
0: ਚੀਤਾ ਭੱਜਦਾ
3: ਤਾਰ ਜਾ ਰਿਹਾ ਸ਼ੇਰ 'ਚ ਤਾਂ ਕੋਈ ਕੁਆਲਿਟੀ ਹੈ ਹੀ ਨਹੀਂ ਆਪਾਂ ਨੂੰ ਉਹ ਕਰਾ
0: ਫਿਰ ਆਪਾਂ ਐਂ ਕਦੋਂ ਕਹਿੰਦੇ ਵੀ ਇਹ ਤਾਂ ਸਾਡਾ ਸ਼ੇਰ ਬੱਚਾ ਇਹ ਤਾਂ ਸਾਡਾ ਸ਼ੇਰ ਪੁੱਤ
3: ਸਾਡਾ ਸਿਸਟਮ ਇੱਥੇ ਬਣ ਗਿਆ ਜੀ ਉਹ ਕਹਿੰਦੇ ਬਸ ਮੈਂ ਰਾਜਾ ਦਾ ਰਾਜਾ ਹੋਊਗਾ ਬਸ ਗੱਲ ਖਤਮ
0: ਸੋਨੇ ਮਤਲਬ ਆਪ ਹੀ ਕਹਿਤਾ
3: ਹਾਂ ਕਹਿੰਦਾ ਮੈਂ ਰਾਜਾ ਦਾ ਰਾਜਾ ਬਸ
2: ਉਹ ਸਾਨੂੰ ਤਾਂ ਮੈਂ ਤਾਂ ਸ਼ੇਰ ਲਫ਼ਜ਼ ਹੀ ਆਪਣੇ ਬਾਰੇ ਘੱਟ ਸੁਣਿਆ ਜਿਹੜਾ ਖੇਲਦੇ ਹੁੰਦੇ ਸਾਡਾ ਵਾਜਾ ਹੀ ਘਰੋਂ ਦੇ ਕੁੱਤੇ ਆ ਜਾ ਕੁੱਤਿਆ ਰੋਟੀ
0: ਨਹੀਂ, ਪਰ ਮੈਂ ਅੱਜ ਸੋਚਦਾ ਸੀ ਆਹੀ ਗੱਲ ਵੀ ਜਦੋਂ ਕਹਿੰਦੇ ਵੀ ਜੇ ਆਪਾਂ ਕੁੱਤਾ ਕਿਸੇ ਬੰਦੇ ਨੂੰ ਕਹਿ ਦਈਏ ਤਾਂ ਉਹ ਇਨਸਲਟ ਫੀਲ ਕਰਦਾ, ਉਹਨੂੰ ਐਂ ਲੱਗਦਾ ਵੀ ਤੂੰ ਮੈਨੂੰ ਗਾਲ ਕੱਢਦਾ ਕੁੱਤਾ ਕਿਸੇ ਥਾਂ ਦਾ। ਪਰ ਨਾਲੇ ਕੁੱਤਾ ਵਫ਼ਾਦਾਰ ਬਹੁਤ ਆ ਬਾਈ, ਆਪਾਂ ਕਹਿੰਦੇ ਵੀ ਕੁੱਤਾ ਦਾ ਬਾਈ ਵਫ਼ਾਦਾਰ ਆ, ਇਹਨੂੰ ਜਿੱਥੇ ਮਰਜ਼ੀ ਛੱਡੋ ਘਰੇ ਥੋੜੇ ਸੌਂਕ ਕੇ ਆ ਜਾਂਦਾ ਵਾ, ਕੁੱਤੇ ਨਾਲ ਤਾਂ ਦੋਸਤੀ ਬਹੁਤ ਲੋਕਾਂ ਦੀ ਐਸੀ, ਪਿਆਰ ਬਹੁਤ ਕਮਾਲ ਦਾ, ਤੇ ਇਹ ਤਾਂ ਵਫ਼ਾਦਾਰ ਬੰਦਾ। ਸੋ ਮਤਲਬ ਵਫ਼ਾ ਜੇ ਆਪਾਂ ਕਹਿ ਦਈਏ ਉਹ ਬੇਈਮਾਨਾ ਬੰਦੇ ਨੂੰ, ਉਹ ਵੀ ਦੁੱਖ ਲੱਗਦਾ। ਤੇ ਜੇ ਹੁਣ ਉਹਨੂੰ ਕਹਿੰਦੀ ਵੀ ਤੈਨੂੰ ਇਹਦੇ ਫਾਰਮ ਆਫ ਤਾਂ ਆਪਾਂ ਤੈਨੂੰ ਚੰਗਾ ਇਮਾਨਦਾਰ, ਤੈਨੂੰ ਵਫਾਦਾਰੀ ਕਹਿ ਜਾਏ।
2: ਨਹੀਂ ਜੀ, ਮੈਂ ਤੈਨੂੰ ਡੂੰਘਾਈ 'ਚ ਲੈ ਕੇ ਚੱਲਦਾ ਥੋੜ੍ਹੇ। ਦੇਖੋ ਤੁਸੀਂ ਨਾ ਮੈਨੂੰ ਲੱਗਦਾ ਤੁਸੀਂ ਬੁਲਾਉਂਦੇ ਇਸ ਕਰਕੇ ਮੌਕੇ ਦਾ, ਤੁਸੀਂ ਮੈਨੂੰ ਪੈਸਾ ਨਹੀਂ ਬਣਾਉਣ ਦੇਣਾ, ਤੁਸੀਂ ਮੈਨੂੰ 40-45 ਮਿੰਟ ਗੱਲ ਤੁਸੀਂ ਰੁਪਈਆ ਵੱਟਣ ਨਹੀਂ ਦੇਣਾ ਭਾਜੀ, ਪਿਛਲੀ ਵਾਰੀ ਇੱਕ ਰੁਪਈਆ ਨਹੀਂ ਵੱਟਣ ਦਿੱਤਾ ਭਾਜੀ ਬੰਦੇ ਨੇ, ਪਰ ਐਂਡ ਦੇ ਉੱਤੇ ਕਹਿੰਦਾ ਮੌਕੇ ਦੀ ਗੱਲ ਦੱਸੋ ਜੀ। ਹੁਣ ਮੈਂ ਦੱਸਦਾ ਤੁਹਾਨੂੰ,
0: ਆਪਾਂ ਮੌਕੇ ਦੀ ਦੂਜੀ
2: ਨਹੀਂ, ਮੈਂ ਤੁਹਾਨੂੰ ਕੁੱਤੇ ਵਾਲੀ ਗੱਲ ਦੱਸ। ਆਪਾਂ ਕਹਿੰਦੇ ਨਾ ਕੁੱਤਾ ਵਫ਼ਾਦਾਰ ਆ, ਕੁੱਤਾ ਵਫ਼ਾਦਾਰ ਨਹੀਂ ਹੈ, ਕੁੱਤਾ ਗੱਦਾਰ ਹੈ।
0: ਜਾਣ ਦਿਆ ਕਰੋ,
2: ਸੁਣੋ ਮੇਰੀ ਗੱਲ। ਹੁਣ ਮੈਂ ਆਪਾਂ ਯਾਰ ਦੋ, ਆਪਾਂ ਹਿਊਮਨ ਬੀਇੰਗ ਹੈ ਨਾ ਜੀ, ਮੈਂ ਕਿਸੇ ਲਈ ਜਾ ਕੇ ਤੁਹਾਡੀ ਖੁਸ਼ਾਮਦੀਦ ਕਰਾਂ, ਤੁਹਾਡੇ ਖਿਲਾਫ਼ ਜਾ ਕੇ ਬੋਲਾਂ ਤਾਂ ਮੈਨੂੰ ਗੱਦਾਰ ਕਿਹਾ ਜਾਊਗਾ। ਹੁਣ ਦੂਸਰੇ ਪਾਸੇ ਕਹਾਵਤ ਆ ਕੁੱਤੇ ਦਾ ਕੁੱਤਾ ਵੈਰੀ, ਤੇ ਜੇ ਕੁੱਤਾ ਕੁੱਤੇ ਦਾ ਵੈਰੀ ਤੇ ਕੁੱਤਾ ਫਿਰ ਇਮਾਨਦਾਰ ਕਿੱਦਾਂ ਹੋਇਆ? ਫਿਰ ਕਹਾਵਤ ਗਲਤ ਹੈ ਇਹ? ਉਹ ਮਾਰੇ ਕਿਸੇ ਲਈ ਬੁਰਕੀ ਦੇ ਲਈ ਤੁਹਾਡੇ ਲਈ ਬੁਰਕੀ ਦੇ ਪੂਛ ਲਾ ਰਿਹਾ, ਉਹ
0: ਬੰਦੇ ਦਾ ਬੰਦਾ ਵੈਰੀ,
2: ਉਹ ਆਪਣੇ ਆਪਣੀ ਕੌਮ ਲਈ ਵਫ਼ਾਦਾਰ ਹੈ ਹੀ ਨਹੀਂ ਉਹ
3: ਜੀ। ਬਿਲਕੁਲ,
2: ਜੇ ਮੈਂ ਆਪਣੀ ਕੌਮ ਲਈ ਵਫ਼ਾਦਾਰ ਨਹੀਂ ਤਾਂ ਮੈਨੂੰ ਗੱਦਾਰ ਕਿਹਾ ਜਾਂਦਾ?
0: ਹੁਣ
2: ਕੁੱਤਾ ਵੀ ਭਾਜੀ ਆਪਣੀ
0: ਕੌਮ ਲਈ, ਇਹਦਾ ਮਤਲਬ ਕਹਿੰਦਾ ਵੀ ਕੁੱਤਾ ਵੀ ਫਿਰ ਗੱਦਾਰੀ ਜਾ ਗਿਆ?
2: ਕੁੱਤਾ ਭਾਜੀ
3: ਬਿਲਕੁਲ, ਜਿਵੇਂ ਕਿਹਾ ਜਾਂਦਾ ਕਹਿੰਦੇ
0: ਫਿਰ ਵਫ਼ਾਦਾਰੀ ਕਿੱਧਰ ਗਈ ਉਹਦੀ? ਬੰਦੇ ਲਈ ਤਾਂ ਵਫ਼ਾਦਾਰ ਆ,
3: ਕਹਿੰਦੇ ਇੱਕ ਕੁੱਤਾ ਕਹਿੰਦਾ ਵੀ ਮੈਂ ਰਾਤ, ਮੇਰੀ ਸਪੀਡ ਇੰਨੀ ਆ, ਮੈਂ ਰਾਤੋਂ ਰਾਤ ਭੱਜ ਕੇ ਹਰਿਦੁਆਰ ਚਲਾ ਜਾਵਾਂ, ਪਰ ਜਿਹੜੇ ਗੁਆਂਢ 'ਚ ਕੁੱਤੇ ਬੈਠੇ ਮੈਨੂੰ ਲੰਘਣ ਨਹੀਂ ਦਿੰਦੇ ਅਗਲੀ ਗਲੀ ਵਾਲੇ, ਕਿਉਂਕਿ ਘੇਰ ਲੈਂਦੇ ਇਹਨੂੰ,
0: ਬੰਦੇ ਨੂੰ ਵੀ ਤਾਂ ਘੇਰਦੇ ਆ ਬੰਦੇ।
2: ਬੰਦੇ ਹਾਂ ਕਹਿੰਦੇ ਕੁੱਤੀ ਰਲਗੀ ਚੋਰਾਂ ਨਾਲ ਹੈ ਤਾਂ ਸੇਮ ਵੀ ਕੁੱਤੀ ਕਿੱਦਾਂ ਰਲਗੀ ਚੋਰਾਂ ਨਾਲ?
0: ਜਿਹੜਾ ਹੁਣ ਜਿਵੇਂ ਸਾਡਾ ਪਲੇ ਆ ਉਹ 'ਚ ਅਸੀਂ ਕਹਿੰਦੇ ਬੰਦੇ ਬਣੋ, ਬੰਦੇ ਦਾ ਟਾਈਟਲ ਰੱਖਿਆ ਸੀ, ਆਪਣੇ ਆਪ ਨੂੰ ਵੀ ਕਹਿੰਦੇ ਹਾਂ
3: ਜੀ,
0: ਹਾਂ ਕਦੇ ਜਾਨਵਰਾਂ ਨੂੰ ਨਹੀਂ ਕਹਿੰਦਾ, ਕਦੇ ਕਿਸੇ ਨੂੰ ਤੁਸੀਂ ਕਿਹਾ ਆਮ ਹੀ ਆ ਕਹਾਵਤ, ਬਾਪੂ ਵੀ ਆਪਣਾ ਕਹਿੰਦਾ ਰਿਹਾ, ਹਰੇਕ ਨੂੰ ਕਹਿੰਦੇ ਹੁੰਦੇ ਆ ਵੀ ਬੰਦਾ ਬਣ ਜਾ ਬੰਦਾ, ਉਹ ਤੂੰ ਬੰਦਾ ਬਣ, ਬੰਦੇ ਬਣੋ ਬੰਦੇ, ਅੱਗੇ ਕਦੇ ਕਿਸੇ ਨੇ ਕਿਹਾ ਵੀ ਕੁੱਤੇ ਬਣੋ ਕੁੱਤੇ, ਕੁੱਤੇ ਨੂੰ ਕੋਈ ਨਹੀਂ ਕਹਿੰਦਾ, ਮੱਝ ਨੂੰ ਮੱਝ ਬਣ ਮੱਝ, ਲੂੰਬੜੀ ਬਣ ਲੂੰਬੜੀ, ਉਹ ਪਹਿਲਾਂ ਹੀ ਹੈਗੇ ਆ, ਆਪਾਂ ਵੀ ਤਾਂ ਬੰਦੇ ਹੈਗੇ, ਆਪਾਂ ਨੂੰ ਫਿਰ ਕਾਹਤੋਂ ਕਹਿੰਦੇ ਬੰਦੇ ਬਣੋ ਬੰਦੇ?
2: ਨਹੀਂ ਜਿੱਦਾਂ ਕਹਿੰਦੇ ਯਾਰ ਤੂੰ ਕੀ ਬਾਂਦਰ ਵਾਂਗੂ ਟਪੂਸੀਆਂ ਮਾਰੀ ਜਾਂਦਾ, ਯਾਰ ਤੂੰ ਕੀ ਊਂ ਠੰਗ ਮੂੰਹ ਚੱਕਿਆ, ਉਹ ਯਾਰ ਤੂੰ ਸਾਪਿਆਂ ਤੋਂ ਡੰਗ ਮਾਰੇਗਾ, ਹਨਾ? ਉਹ ਕੁਆਲਿਟੀਆਂ ਹੋਣ ਦੀ ਵਜ੍ਹਾ ਦੇ ਨਾਲ ਜਿਹੜੀਆਂ ਬੰਦੇ ਵਿੱਚ ਇਹ ਕੁਆਲਿਟੀ ਆਉਂਦੀ ਉਹਦੀ ਵਜ੍ਹਾ ਨਾਲ ਕਹਿੰਦੇ ਯਾਰ ਬੰਦੇ
0: ਕੁਆਲਿਟੀ ਦੇ ਨਾਲ ਤੁਸੀਂ ਦੱਸੋ ਵੀ ਜਿਹੜਾ ਤਾਂ ਚੁਸਤਾ ਉਹਨੂੰ ਕਹਿੰਦਾ ਵੀ ਇਹ ਲੂੰਬੜੀ ਵਾਂਗੂ ਚੁਸਤਾ? ਫਿਰ
2: ਨਹੀਂ,
0: ਲੂੰਬੜੀ ਨਾਲ ਨਹੀਂ ਕਦੇ ਸੁਣਿਆ?
2: ਨਹੀਂ ਨਹੀਂ ਨਹੀਂ ਨਹੀਂ, ਚੁਸਤ ਹੁਸ਼ਿਆਰੀ ਤੇ ਚਲਾਕੀ ਇਹ ਦੋ ਅਲੱਗ ਅਲੱਗ ਗੱਲਾਂ
0: ਨੇ। ਕਾਂ ਚੁਸਤਾ ਕਿ ਨਹੀਂ?
2: ਨਹੀਂ ਨਹੀਂ, ਚੁਸਤ ਕੋਈ ਨਹੀਂ ਹੈਗਾ, ਇਹ
0: ਕਾਂ ਫਿਰ ਉੱਠਦਾ ਜਾਂਦਾ ਜਦੋਂ ਡਲਾ ਚੱਕੋ ਤਾਂ ਕਾਂ ਪਹਿਲਾਂ ਹੀ ਉੱਠ ਜਾਂਦਾ, ਉਹਨੂੰ ਪਤਾ ਹੁੰਦਾ ਵੀ ਮਾਰੋ।
2: ਤੇ ਕਿਉਂ, ਜਿੱਥੇ ਤੁਹਾਨੂੰ ਪਤਾ ਲੱਗਦਾ ਪੈਣੀ ਆ ਤੁਸੀਂ ਨਹੀਂ ਭੱਜਦੇ? ਦੇਖੋ ਚਲਾਕੀ ਤੇ ਹੁਸ਼ਿਆਰੀ ਦੋ ਅਲੱਗ ਅਲੱਗ ਚੀਜ਼ ਸੁਣਨ ਨੂੰ ਸੇਮ ਲੱਗਦੀਆਂ। ਚਲਾਕੀ ਪਤਾ ਕੀ ਹੈ? ਚਲਾਕੀ ਇਹ ਵੀ ਮੈਂ ਰਾਜਵੀਰ ਕੋਲੋਂ $100 ਠੱਗਣਾ।
0: ਅੱਛਾ,
2: ਹੁਸ਼ਿਆਰੀ ਇਹ ਹੈ ਰਾਜਵੀਰ ਨੂੰ ਪਤਾ ਲੱਗ ਗਿਆ ਵੀ ਪਰਮਜੀਤ ਨੇ ਮੈਨੂੰ $100 ਠੱਗਣਾ, ਉਹ ਤੋਂ ਪਹਿਲਾਂ ਰਾਜਵੀਰ ਖਿਸਕ ਜਾਏ।
0: ਸਿੰਪਲ ਵਰਡ ਮੈਂ ਤੁਹਾਨੂੰ ਦੱਸਦਾ ਵੀ ਚਲਾਕੀ ਇਹ ਆ ਵੀ 2:26 ਹੋ ਗਏ ਤੱਕ ਮੋਰਗੇ ਦੀ ਇੱਕ ਗੱਲ ਨੀ ਮੈਂ ਕਰਨ ਦਿੱਤੀ ਤੁਹਾਨੂੰ, ਹੁਸ਼ਿਆਰੀ ਇਹ ਆ ਤੁਹਾਨੂੰ ਪਤਾ ਵੀ ਮੈਨੂੰ ਜਾਣ ਕੇ ਨੀ ਕਰਨ ਦਿੰਦਾ, ਮੈਂ ਕਰ ਲੈਣੀ ਆ,
2: ਮੈਂ ਕਰ ਲੈਣੀ,
3: ਕਰਨੀ ਹੈਗੀ ਆ,
0: ਕਰਨੀ ਹੈ।
2: ਉਹ ਬਿਲਕੁਲ ਪਤਾ ਕੀ ਹੈ ਯਾਰ, ਪਹਿਲਾਂ ਮੋਰਗੇ ਵਾਲਿਆਂ ਦੀ ਬੜੀ ਇੱਜ਼ਤ ਸੀ ਭਾਈ, 10-15 ਸਾਲ ਜਦੋਂ ਮਾਰਕੀਟ ਕਰਦੇ ਨਾ, ਉਹ ਨਾ ਹੁਣ ਤਾਂ ਤੂੰ ਕਰਦੇ ਆ, ਲੋਕੀ ਪਹਿਲਾਂ ਤਾਂ ਕਹਿੰਦੇ ਪਰਮਜੀਤ ਜੀ ਆ ਗਏ ਸੀ ਤੁਹਾਡੇ ਕੋਲ, ਹੁਣ ਤਾਂ ਕਹਿੰਦੇ ਹਾਂ ਦੱਸ,
0: ਹਨਾ?
2: ਮੈਂ ਤਾਂ ਡਰਦਾ ਕਿ ਇਹਨੂੰ ਕਾਲ ਹੀ ਨਹੀਂ ਕਰਦਾ ਭਾਈ, ਹਾਲਾਤ ਬਹੁਤ ਮਾੜੇ ਨੇ।
0: ਲਓ ਜੀ ਬਾਈ ਉਹਨਾਂ ਦਾ ਨੰਬਰ ਨੋਟ ਕਰ ਲਓ ਹੁਣ। ਅੱਛਾ, ਮੈਨੂੰ ਇਹ ਲੱਗਦਾ ਜਦੋਂ ਆਪਣੀਆਂ ਗੱਲਾਂ ਬਾਤਾਂ ਸੁਣ ਕੇ ਤੁਹਾਨੂੰ ਹੋਰ ਫੋਨ ਆਉਣ ਲੱਗ ਜਾਣਾ, ਬਾਈ ਆਪਾਂ ਪੋਡਕਾਸਟ ਕਰ ਲਈਏ। ਤੁਸੀਂ ਕਦੇ ਜਾ ਕੇ ਦੇਖਿਓ, ਬੜੀ ਵਧੀਆ ਗ੍ਰੀਨ ਟੀ ਆ ਜਿਹੜੀ ਉਹ ਪਿਲਾਉਂਦੇ ਆ। ਸੋ ਤੁਸੀਂ ਚਾਹ ਪੀਣੀ ਆ, ਚਾਹ ਪਿਲਾਉਂਦੇ ਆ, ਤੇ ਜਾ ਕੇ ਤੁਸੀਂ ਜਦੋਂ ਬੈਠੋਗੇ ਤਾਂ ਨਾਲ ਲੱਡੂ ਕੋਲੇ ਰੱਖੇ ਹੁੰਦੇ ਇਹਨਾਂ ਦੇ, ਉਹ ਵੀ ਹਾਂ ਮੋਤੀਚੂਰ ਦੇ, ਉਹ ਵੀ ਖਵਾਉਂਦੇ ਆ। ਆਪ ਕਿਉਂ ਬਾਈ ਦੱਸੋ?
2: ਨਹੀਂ ਬਿਲਕੁਲ ਜੀ, ਔਰ ਦੇਖੋ ਮਹਿਮਾਨ ਜਿਹੜਾ ਸਾਡੇ ਮੈਂ ਉਹ ਕਹਿੰਦਾ ਭਾਗਾਂ ਵਾਲਾ ਘਰ ਹੁੰਦਾ ਜਿਸ ਘਰ ਦਾ ਕੋਈ ਚਾਹ ਪਾਣੀ ਪੀਂਦਾ, ਔਰ ਯਕੀਨ ਕਰਨਾ ਸਾਡੀ ਰੋਜ਼ੀ ਰੋਟੀ ਦੀ ਯਕੀਨ ਮੰਨਿਓ। ਸਮਟਾਈਮ ਨਾ ਲੋਕ ਮੇਰੇ ਤੇ ਹੱਸਦੇ ਨੇ, ਹਨਾ, ਕੋਈ ਵੀ ਉੱਠ ਕੇ ਮਤਲਬ 11-12 ਵਜੇ ਉੱਠਦਾ ਨਹੀਂ, ਔਰ ਮੈਨੂੰ ਇਹ ਲੱਗਦਾ ਮੈਂ 8:30 ਵਜੇ ਜਾ ਕੇ ਦਫ਼ਤਰ ਆਪਣਾ ਖੋਲ ਕੇ ਨਾ ਜੀ ਉੱਥੇ ਮੱਥਾ ਟੇਕ ਕੇ ਧੂਪ ਬੱਤੀ ਕਰਕੇ ਫਿਰ ਅਸੀਂ ਅੱਡੇ ਤੇ ਬੈਠੀ ਦਾ, ਤਾਂ ਕਿ ਉੱਥੋਂ ਸਾਡੀ ਰੋਜ਼ੀ ਰੋਟੀ ਚੱਲਦੀ ਹੈ। ਦੇਖੋ ਮਜ਼ਾਕ ਤਾਂ ਆਪਣਾ ਚੱਲਦਾ ਹੀ ਰਹਿੰਦਾ, ਪਰ ਕਲਾਇੰਟ ਸਾਡੇ ਲਈ ਭਾਜੀ ਰੱਬ ਰੂ
0: ਇਮਾਨਦਾਰੀ ਨਾਲ ਕੰਮ ਕਰਦੇ ਸਰ, ਮੇਨ ਗੱਲ ਤੁਹਾਡੀ ਇਹ ਆ। ਸੋ ਇਹਦੇ ਲਈ ਤੁਹਾਨੂੰ ਮੁਬਾਰਕਬਾਦ ਵੀ ਆ।
2: ਧੰਨਵਾਦ ਜੀ।
0: 416-804-2015 ਇਹਨਾਂ ਦਾ ਨੰਬਰ ਆ ਜਿਹੜਾ, ਉਹ ਨੋਟ ਕਰਕੇ ਰੱਖ ਲਓ 416-804-2015 ਅਤੇ ਅੱਛਾ ਜੇਕਰ ਤੁਸੀਂ ਕੋਈ ਕੰਮ ਦੀ ਭਾਲ ਦੇ ਵਿੱਚ ਸੀਗੇ ਤਾਂ ਕੰਮ ਦੀ ਭਾਲ ਦੇ ਵਿੱਚ ਤੁਹਾਨੂੰ ਮੈਂ ਨਾ ਇੱਕ ਨੰਬਰ ਦਿੰਦਾ, ਹਾਇਰਿੰਗ ਕਰ ਰਹੇ ਆ ਇਹ, ਇਹਨਾਂ ਨੂੰ ਜਨਰਲ ਲੇਬਰ ਵਾਲਿਆਂ ਦੀ ਜ਼ਰੂਰਤ ਆ ਬੈਰੀ ਏਰੀਏ ਦੇ ਵਿੱਚ, ਜੇ ਤੁਸੀਂ ਰਹਿੰਦੇ ਉੱਧਰ ਨੇੜੇ ਤੇੜੇ ਆਸੇ ਪਾਸੇ ਬੈਰੀ ਦੇ, ਤਾਂ ਤੁਸੀਂ ਕਾਲ ਕਰ ਲਿਓ, ਚਾਹੇ ਕੱਲ੍ਹ ਤੋਂ ਕੰਮ 'ਤੇ ਚਲੇ ਜਾਇਓ, ਕੱਲ੍ਹ ਤੋਂ ਕੰਮ 'ਤੇ ਤੁਸੀਂ ਜਾ ਸਕਦੇ ਹੋ। ਨੰਬਰ ਮੈਂ ਤੁਹਾਨੂੰ ਨੋਟ ਕਰਵਾ ਦਿੰਦਾ 416-473-5508। ਤੁਸੀਂ ਕਹਿ ਰਹੇ ਹੋ ਕੰਮ ਨਹੀਂ ਲੱਭਦਾ, ਇਹ ਕਹਿੰਦੇ ਬੰਦੇ ਨਹੀਂ ਲੱਭਦੇ, ਕੰਮ ਬਾਈ ਵਾਧੂ ਆ
3: ਜੀ,
0: ਤੁਸੀਂ ਸਵੇਰ ਦੀ ਸ਼ਿਫਟ ਲੈਣੀ ਆ, ਦੁਪਹਿਰ ਦੀ ਲੈਣੀ ਆ, ਸ਼ਾਮ ਦੀ ਸ਼ਿਫਟ ਲੈਣੀ ਆ, ਸੋ ਬੈਰੀ ਓਰੇਲੇ ਆ ਹੁਣੇ ਕੱਲ੍ਹ ਨੂੰ ਸਟਾਰਟ ਕਰ ਲਿਓ ਚਾਹੇ ਕੰਮ, ਅਤੇ ਤੁਸੀਂ ਨੰਬਰ ਨੋਟ ਕਰ ਲਓ। ਜੇ ਸਵੇਰ ਵਾਲੀ ਸ਼ਿਫਟ ਆ ਤਾਂ 7 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਹਾਡੀ ਸ਼ਿਫਟ ਹੈ ਜਿਹੜੀ ਖਤਮ ਹੋ ਜਾਣੀ ਹੈ, ਹੁਣੇ ਕੰਮ ਸਟਾਰਟ ਕਰ ਸਕਦੇ ਹੋ। ਬਹੁਤ ਵਧੀਆ ਇਨਵਾਇਰਮੈਂਟ, ਵਧੀਆ ਪੇ ਮਿਲਣੀ ਆ ਤੁਹਾਨੂੰ ਚੋਟੀ ਦੀ, 416-473-5508 416-473-5308 416-473-5508 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਹੋਰ ਗੱਲਾਂ ਬਾਤਾਂ ਕਰ ਰਹੇ ਹਾਂ ਪਰਮਜੀਤ ਬਾਈ ਜੀ ਸਰ ਨਾਲ ਅਤੇ ਗੁਰਮੀਤ ਸਿੰਘ ਜੀ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਤੇ ਉਹਨਾਂ ਤੋਂ ਆਪਾਂ ਪੁੱਛਦੇ ਹਾਂ। ਪਹਿਲਾਂ ਤਾਂ ਆਪਾਂ ਵੈਲਕਮ ਆਖਦੇ ਕਰਦੇ ਹਾਂ। ਇੱਕ ਸੈਮੀਨਾਰ ਆ ਜਿਹੜਾ ਉਹ ਹੋਣ ਜਾ ਰਿਹਾ 8 ਅਗਸਤ ਨੂੰ, ਕਿਹੜਾ ਸੈਮੀਨਾਰ ਆ, ਕਿੱਥੇ ਹੋਣਾ, ਕੀ ਕੁਝ ਇਸ ਸੈਮੀਨਾਰ ਦੇ ਵਿੱਚ ਹੋਊਗਾ, ਕਿਹੜੇ ਬੁਲਾਰੇ ਹੋਣਗੇ, ਮਕਸਦ ਕੀ ਹੈ, ਸਾਰੀ ਗੱਲਬਾਤ ਦੱਸਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਜੀ, ਧੰਨਵਾਦ ਬਹੁਤ ਬਹੁਤ
0: ਜੀ। ਧੰਨਵਾਦ ਵੀਰ ਜੀ। ਥੋੜ੍ਹਾ ਜਿਹਾ ਦੱਸਿਓ ਅਤੇ 8 ਅਗਸਤ ਨੂੰ ਆਪਾਂ, ਇੱਕ ਤਾਂ ਫਰੀ ਐਂਟਰੀ ਆ, ਕੋਈ ਇਹਦੀ ਟਿਕਟ ਨਹੀਂ ਹੈ, ਫਰੀ ਫੂਡ ਹੋਊਗਾ, ਖਾਣ ਪੀਣ ਦਾ ਪ੍ਰਬੰਧ ਵੀ ਤੁਹਾਡੇ ਹੋਊਗਾ, ਸੋ ਐਂਟਰਟੇਨਮੈਂਟ ਵੀ ਹੋਊਗਾ। ਉੱਥੇ ਹੋਰ ਕਿਹੜੀਆਂ ਕਿਹੜੀਆਂ ਵਿਸ਼ੇ ਕਿਹੜੇ ਕਿਹੜੇ ਰੱਖੇ ਜਾਣਗੇ, ਕਿਹੜੇ ਕਿਹੜੇ ਬੁਲਾਰੇ ਹੋਣਗੇ, ਕਿੱਦਾਂ ਦਾ ਇਹ ਸੈਮੀਨਾਰ ਆ, ਥੋੜ੍ਹਾ ਜਿਹਾ ਦੱਸੋ ਇਹਦੇ ਬਾਰੇ।
1: ਹਾਂਜੀ, ਇਹ ਮਿਕਸਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਦੀ 7ਵੀਂ ਇੰਟਰਨੈਸ਼ਨਲ ਕਾਨਫਰੰਸ ਹੈ ਜੀ। 6 ਸਫਲ ਕਾਨਫਰੰਸਿਸ ਪਹਿਲਾਂ ਹੋਈਆਂ ਨੇ ਵੱਖ-ਵੱਖ ਕੋਨਿਆਂ ਦੇ ਵਿੱਚ, ਪੰਜਾਬ, ਇਟਲੀ, ਇੰਗਲੈਂਡ, ਵੈਨਕੂਵਰ, ਫਿਰ ਪੰਜਾਬ, ਤੇ ਹੁਣ ਇਹ 7ਵੀਂ ਜਿਹੜੀ ਹੈ ਇੱਥੇ ਹੋ ਰਹੀ ਹੈ। ਇਸ ਦੀ ਸ਼ੁਰੂਆਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੇਨਤੀ ਕਰਕੇ 5 ਤਖਤਾਂ ਦੇ ਸਹਿਬਾਨ ਦੀ ਰਹਿਨਮਾਈ ਅੰਦਰ 2024 ਵਿੱਚ ਹੋਈ ਸੀ। ਔਰ ਇਸ ਕਾਨਫਰੰਸ ਦੇ ਵਿੱਚ ਗੁਰੂ ਸਾਹਿਬ ਦਾ ਇਹ ਉਪਦੇਸ਼ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਨੂੰ ਅੱਗੇ ਲੈ ਕੇ ਜਾਇਆ ਜਾ ਰਿਹਾ, ਉਸ ਚੀਜ਼ ਨੂੰ ਇੱਕ ਚਾਨਣ ਮੁਨਾਰੇ ਦੇ ਤੌਰ ਤੇ ਦੁਨੀਆਂ ਵਿੱਚ ਫੈਲਾਉਣ ਵਾਸਤੇ ਵੱਖ ਵੱਖ ਬੁੱਧੀਜੀਵੀ ਇਕੱਤਰ ਹੋ ਕੇ, ਜਿਨ੍ਹਾਂ ਦੇ ਨਾਲ ਇਹ ਸਾਂਝ ਪਈ ਗਈ ਇਸ ਸੁਨੇਹੇ ਦੀ, ਉਹ ਬਹੁਤ ਹੀ ਹੈਰਾਨੀ ਨਾਲ ਔਰ ਬਹੁਤ ਪਿਆਰਾਂ ਨਾਲ ਇਹਨੂੰ ਪ੍ਰਾਪਤ ਕਰਦੇ ਔਰ ਐਪਰੀਸ਼ੀਏਟ ਕਰਦੇ ਕਿ ਅਸੀਂ ਤਾਂ ਲੱਭਦੇ ਫਿਰਦੇ ਸੀ ਵੀ ਕਿਤੋਂ ਇਸ ਤਰ੍ਹਾਂ ਦੀ ਉੱਚੀ ਗੱਲ ਸੁਣਨ ਨੂੰ ਮਿਲੇ ਜਿੱਥੇ ਪਰਮਾਤਮਾ ਪ੍ਰਤੀ ਪਿਆਰ ਜਿਹੜਾ ਆ ਆਪਸ ਵਿੱਚ ਵਧਾਇਆ ਜਾ ਸਕੇ, ਮਨੁੱਖਤਾ ਨੂੰ ਇੱਕ ਦੂਜੇ ਨਾਲ ਸਾਂਝੇ ਤੌਰ ਤੇ ਦੇਖਿਆ ਜਾ ਸਕੇ।
0: ਮੇਨ ਗੱਲ ਕਿ ਮਨੁੱਖਤਾ ਤੇ ਇਨਸਾਨੀਅਤ, ਹਮਦਰਦੀਆਂ, ਇਹਦਾ ਵਿਸ਼ਾ ਹੋਏਗਾ। ਸੋ ਇਹ ਤੇ ਬੁਲਾਰੇ ਵੀ ਹੋਰ ਪਹੁੰਚ ਰਹੇ ਤੇ ਕਿਹੜੇ ਕਿਹੜੇ ਟੀਮ ਮੈਂਬਰ, ਮੈਂ ਦੇਖ ਰਿਹਾ ਸੀਗਾ ਕਿ ਕਾਫੀ ਟੀਮ ਮੈਂਬਰ ਜਿਹੜੇ ਇੱਕ ਤਾਂ ਹੈਗੇ ਆ ਜੀ ਆਪਣੇ ਆਪਣੀ ਕਮਿਊਨਿਟੀ ਦੇ, ਉਹ ਆਪਣੀ ਕਮਿਊਨਿਟੀ ਤੋਂ ਬਾਹਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਟੀਮ ਮੈਂਬਰ ਆ ਤੁਹਾਡੇ।
1: ਜੀ ਜੀ, ਜਰਮਨੀ, ਬਲੇਵੀਆ, ਅਰਜਨਟੀਨਾ, ਯੂਰਪ ਦੇ ਹੋਰ ਦੇਸ਼ਾਂ ਤੋਂ, ਆਸਟ੍ਰੇਲੀਆ, ਨਿਊਜ਼ੀਲੈਂਡ, ਇੱਥੋਂ ਸਾਰੀ ਜਗ੍ਹਾ ਤੋਂ ਜਿਹੜੇ ਨੇ, ਟੋਟਲ 90 ਕੰਟਰੀਜ਼ ਤੋਂ ਵੱਧ ਕੰਟਰੀਜ਼ ਵਿੱਚ ਜਿਹੜੇ ਨੇ ਮੈਂਬਰਸ ਨੇ ਇਸ ਔਰਗੇਨਾਈਜੇਸ਼ਨ ਨਾਲ 2 ਸਾਲਾਂ ਵਿੱਚ ਜੁੜ ਚੁੱਕੇ, ਕਿਉਂਕਿ ਸੁਨੇਹਾ ਇੰਨਾ ਪਾਵਰਫੁੱਲ ਹੈ ਔਰ ਪਿਆਰਾਂ ਭਰਿਆ ਕਿ ਹਰ ਕੋਈ ਇਸ ਨੂੰ ਪਸੰਦ ਕਰਦਾ ਔਰ ਆਪਣੀ ਜੀਵਨ ਵਿੱਚ ਬਦਲਾਵ ਤੇ ਆਪਾਂ ਸਾਰੇ ਹੀ ਚਾਹੁੰਦੇ ਹਾਂ। ਸੋ ਉਸ ਕਹਾਣੀ ਨੂੰ ਹਰ ਕੋਈ ਸਮਝਣਾ ਚਾਹੁੰਦਾ, ਉਹਦੇ ਤੇ ਚੱਲਣਾ ਚਾਹੁੰਦਾ, ਆਪਣੇ ਘਰਾਂ ਵਿੱਚ ਆਪਾਂ ਖੁਸ਼ੀਆਂ ਦਾ ਮਾਹੌਲ ਬਣਾਉਣਾ ਚਾਹੁੰਦੇ ਹਾਂ, ਪਰਿਵਾਰਾਂ ਰਿਸ਼ਤੇਦਾਰਾਂ ਦੇ ਨਾਲ ਆਪਣਾ ਪਿਆਰ ਹੈ ਜਿਹੜਾ ਉਹ ਵੱਧ ਜਾਵੇ, ਜੋ ਆਪਾਂ ਤੇ ਆਪਣਾ ਤੇ ਭਾਈਚਾਰਾ ਹੀ ਇਸ ਗੱਲ ਨਾਲ ਜਾਣਿਆ ਜਾਂਦਾ, ਤੇ ਉਸ ਚੀਜ਼ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
0: ਹਾਂਜੀ ਵੀਰ ਜੀ, ਜਿਵੇਂ ਨਾ ਹੁਣ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸਟ੍ਰੈਸ ਦੇ ਵਿੱਚ ਚਲੇ ਜਾਂਦੇ ਆ, ਛੋਟੇ ਛੋਟੇ ਰਿਸ਼ਤਿਆਂ ਦੀਆਂ ਗੰਢਾਂ ਐਸੀਆਂ ਵੱਜ ਜਾਂਦੀਆਂ ਨੇ ਜਿਹੜੀਆਂ ਉਹ ਨਹੀਂ ਖੁੱਲ੍ਹਣ ਦੇ ਵਿੱਚ ਆਉਂਦੀਆਂ, ਜਾਂ ਸਾਡੇ ਦਿਮਾਗ ਦੇ ਵਿੱਚ ਐਸੇ ਜਾਲੇ ਲੱਗ ਜਾਂਦੇ ਆ ਜਿਹਨਾਂ ਨੂੰ ਅਸੀਂ ਆਪ ਸਾਫ਼ ਹੀ ਨਹੀਂ ਕਰ ਪਾਉਂਦੇ, ਜਾਂ ਰੌਲਾ ਬਹੁਤ ਆਸੇ ਪਾਸੇ ਪੈ ਰਿਹਾ, ਅਸੀਂ ਅੰਦਰਲੇ ਰੌਲਾ ਜਿਹੜਾ ਚੱਲਦਾ ਵਾ ਉਹਨੂੰ ਸ਼ਾਂਤ ਨਹੀਂ ਕਰ ਪਾਉਂਦੇ, ਅਸੀਂ ਆਪਣੇ ਆਪ ਨਾਲ ਵੀ ਗੱਲ ਨਹੀਂ ਕਰ ਪਾਉਂਦੇ, ਆਪਣੇ ਆਪ ਨੂੰ ਪਹਿਚਾਨਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ, ਇਹ ਮੈਨੂੰ ਲੱਗਦਾ ਕਿ ਉਹਨੂੰ ਜੋੜਨ ਦੇ ਵਿੱਚ ਵੀ ਸਹਾਈ ਹੋ।
1: ਜੀ, ਇੱਥੇ ਮੇਰੇ ਨਾਲ ਭਾਈ ਪਲਵਿੰਦਰ ਸਿੰਘ ਜੀ ਇੰਡੀਆ ਤੋਂ ਇਸ ਕਾਨਫਰੰਸ ਨੂੰ ਅਟੈਂਡ ਕਰਨ ਆਏ ਨੇ, ਉਹ ਇਸ ਗੱਲ ਦਾ ਆਪ ਜੀ ਨੂੰ ਵੇਰਵਾ ਦੇ।
0: ਜੀ ਵੀਰ ਜੀ।
2: ਹਾਂਜੀ ਵੀਰ ਜੀ, ਜਿਵੇਂ ਤੁਸੀਂ ਗੱਲ ਬਿਲਕੁਲ ਸੱਚ ਆਖੀ ਆ ਕਿ ਅੱਜ ਜੋ ਮਨੁੱਖ ਦਾ ਜਿਹੜਾ ਅੰਦਰ ਆ ਉਹ ਬਿਲਕੁਲ ਇਹਨਾਂ ਚੀਜ਼ਾਂ ਦੇ ਵਿੱਚ ਘਿਰਿਆ ਹੋਇਆ, ਸੋ ਇਹ ਜਿਹੜੀ ਗੁਰਬਾਣੀ ਦੇ ਚਾਨਣ ਵਿੱਚ ਇਹਨਾਂ ਚੀਜ਼ਾਂ ਦਾ ਕੀ ਹੱਲ ਆ, ਕਿਵੇਂ ਅਸੀਂ ਆਪਣੇ ਅੰਦਰ ਨਾਲ ਜੁੜ ਕੇ ਤੇ ਕਿਵੇਂ ਆਪਣੇ ਪਰਿਵਾਰ ਤੋਂ ਬਾਅਦ ਸਮਾਜ ਤੇ ਸਮਾਜ ਤੋਂ ਬਾਅਦ ਵੱਖ ਵੱਖ ਮੁਲਕਾਂ ਤੱਕ ਇਹ ਚੀਜ਼ ਕਿਵੇਂ ਫੈਲੇ, ਸੋ ਉਹਦੇ ਲਈ ਹੀ ਇੱਕ ਹਫਤਾਵਾਰੀ ਇੱਕ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਇੱਕ ਸੰਦੇਸ਼ ਜਾਂ ਇੱਕ ਪ੍ਰੈਕਟਿਸ ਦੇ ਤੌਰ ਤੇ, ਅਭਿਆਸ ਦੇ ਤੌਰ ਤੇ ਅਸੀਂ ਆਪਣੇ ਜੋ ਸਾਡੇ ਮੈਂਬਰ ਆ ਉਹਨਾਂ ਨੂੰ ਦਿੰਦੇ ਆ ਕਿ ਆਪਾਂ ਹੁਣ ਇੱਕ ਪੂਰਾ ਹਫਤਾ, ਮੰਨ ਲਓ ਜੇ ਨਿਮਰਤਾ ਦੀ ਗੱਲ ਹੈ ਤੇ ਪੂਰਾ ਹਫਤਾ ਜਦੋਂ ਏਦਾਂ ਦੀਆਂ ਚੀਜ਼ਾਂ ਫੇਸ ਕਰਾਂਗੇ ਤਾਂ ਆਪਾਂ ਨਿਮਰਤਾ ਚ ਰਹਿਣਾ, ਜੇ ਗੁੱਸੇ ਵਾਲੀ ਚੀਜ਼ ਆ ਤੇ ਉਹ ਆਪਾਂ ਉਹਨੂੰ ਕਿਵੇਂ ਹੈਂਡਲ ਕਰਨਾ ਗੁਰਬਾਣੀ ਦੇ ਚਾਨਣ ਵਿੱਚ, ਤੇ ਉਹ ਉਹ ਇੱਕ ਹਫ਼ਤਾ ਪੂਰਾ ਪ੍ਰੈਕਟਿਸ ਹੁੰਦੀ ਆ, ਅਭਿਆਸ ਹੁੰਦਾ, ਤੇ ਫਿਰ ਉਹਦੀ ਫੀਡਬੈਕ ਆਉਂਦੀ ਆ ਕਿ ਮੇਰੇ ਇਸ ਹਫ਼ਤੇ 'ਚ ਮੇਰੇ ਸਾਹਮਣੇ ਆਹ ਪ੍ਰੋਬਲਮ ਆਈ, ਤੇ ਫਿਰ ਮੈਂ ਉਹਨੂੰ ਯਾਦ ਕੀਤਾ ਕਿ ਮਹਾਰਾਜ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਸੋ ਇਹ ਅੰਦਰ ਨਾਲ ਜੁੜੀ, ਨਿੱਜੀ ਤੌਰ ਤੇ ਹਰ ਇੱਕ ਮਨੁੱਖ ਨਾਲ ਜੁੜੀ ਹੋਈ ਇਹ ਚੀਜ਼ ਆ ਜੀ।
0: ਕਈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਸਾਡੇ ਉਹ ਬਿਲੀਫ ਸਿਸਟਮ ਦੇ ਵਿੱਚ ਅਨਕੋਨਸ਼ੀਅਸ ਮਾਈਂਡ ਦੇ ਵਿੱਚ ਪੱਕੇ ਤੌਰ 'ਤੇ ਘਰ ਕਰ ਗਈਆਂ ਹੁੰਦੀਆਂ ਨੇ, ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਕੁਛ ਅਸੀਂ ਮੰਨੀ ਬੈਠੇ ਹਾਂ, ਜਿਹੜੇ ਮੰਨੀ ਬੈਠੇ ਹੁੰਦੇ ਹਾਂ ਉਹਨੂੰ ਜੜ੍ਹਾਂ ਤੋਂ ਪੁੱਟਣ ਦੀ ਕਈ ਵਾਰ ਜ਼ਰੂਰਤ ਹੁੰਦੀ ਆ। ਕਿ ਜੇਕਰ ਬਿਮਾਰ ਬੰਦੇ ਨੂੰ ਇਹ ਨਹੀਂ ਪਤਾ ਕਿ ਬਿਮਾਰੀ ਕੀ ਆ, ਤਾਂ ਕੋਈ ਵੀ ਡਾਕਟਰ ਉਹਦਾ ਇਲਾਜ ਨਹੀਂ ਕਰ ਸਕਦਾ ਹੈ। ਸੋ ਉਹ ਬਿਲੀਫ ਸਿਸਟਮ ਨੂੰ ਕਿਸ ਤਰੀਕੇ ਨਾਲ ਤੋੜਨਾ, ਆਪਣੇ ਕੰਫਰਟ ਜ਼ੋਨ ਨੂੰ ਕਿਸ ਤਰੀਕੇ ਨਾਲ ਤੋੜਨਾ, ਪਲੱਸ ਬਹੁਤ ਵਾਰ ਇਹ ਆ ਜਾਂਦੀ ਹੈ ਦਿੱਕਤ ਕਿ ਤੁਹਾਡਾ ਮਾਈਂਡ ਜੋ ਕੁਛ ਤੁਸੀਂ ਸੋਚਦੇ ਹੋ ਜਾਂ ਫੀਲ ਕਰਦੇ ਹੋ, ਤੁਹਾਡਾ ਮਾਈਂਡ ਉਸ ਤਰ੍ਹਾਂ ਦੇ ਕੈਮੀਕਲ ਰਿਐਕਸ਼ਨਸ ਕਰਦਾ, ਉਸ ਤਰ੍ਹਾਂ ਦੇ ਕੈਮੀਕਲ ਨੇ ਜਿਹੜਾ ਉਹ ਛੱਡਦਾ, ਅਤੇ ਉਹਦਾ ਅਸਰ ਤੁਹਾਡੀ ਬਾਡੀ 'ਤੇ ਹੁੰਦਾ ਫਿਜ਼ੀਕਲ 'ਤੇ, ਅਤੇ ਉਹਦਾ ਅਸਰ ਜਦੋਂ ਫਿਜ਼ੀਕਲ ਤੁਹਾਡੀ ਹੈਲਥ ਆ ਉਹ 'ਤੇ ਹੁੰਦਾ, ਤਾਂ ਉਹ ਤੋਂ ਬਾਅਦ ਫਿਰ ਬੰਦੇ ਨੂੰ ਲੱਗਦਾ ਕਿ ਯਾਰ ਮੈਂ ਬਿਮਾਰ ਹੋ ਗਿਆ। ਅਸਲ ਦੇ ਵਿੱਚ ਬਿਮਾਰ ਤੁਸੀਂ ਨਹੀਂ, ਬਿਮਾਰ ਬੰਦੇ ਦੇ ਥੋਟਸ ਹੁੰਦੇ ਆ। ਜਦੋਂ ਥੋਟਸ ਲੈਂਦਾ ਅਤੇ ਉਹਨਾਂ ਨੈਗੇਟਿਵ ਥੋਟਸ ਨੂੰ ਜਾਂ ਉਹਨਾਂ ਨੂੰ ਫਿਲਟਰ ਕਰਨ ਦਾ ਸੌਖਾ ਤਰੀਕਾ ਵੀ ਮੈਨੂੰ ਲੱਗਦਾ ਜਦੋਂ ਬੰਦਾ ਇਸ ਨੂੰ ਅਟੈਂਡ ਕਰੇਗਾ ਉਹਦੇ 'ਚੋਂ ਲੱਭ ਜਾਏਗਾ ਜੀ।
2: ਜੀ ਜੀ ਬਿਲਕੁਲ, ਤੁਸੀਂ ਸਹੀ ਪੁਆਇੰਟ ਫੜਿਆ, ਤੇ ਇਹਨਾਂ ਕਾਨਫਰੰਸਿਸ ਦਾ ਜੋ ਮਕਸਦ ਆ ਉਹ ਇਹੀ ਆ ਕਿ ਜੋ ਇਹ ਹਜ਼ਾਰਾਂ ਲੋਕਾਂ ਊਰਜਾਵਾਨ ਲੋਕ, ਜਿਹੜੇ ਜਾਗਦੇ ਸਿਰਾਂ ਵਾਲੇ, ਮੁਹੱਬਤਾਂ ਵਾਲੇ, ਪਿਆਰਾਂ ਵਾਲੇ ਲੋਕ, ਜਦੋਂ ਆਪਾਂ ਇਹਨਾਂ 'ਚ ਬੈਠਦੇ ਹਾਂ, ਇਹਨਾਂ ਦੇ ਅਨੁਭਵ ਆਪਣੇ ਨਾਲ ਸਾਂਝੇ ਕਰਦੇ ਆ, ਤੇ ਕੁਦਰਤੀ ਤੌਰ ਤੇ ਜਿਹੜਾ ਉਹ ਵਾਈਬ੍ਰੇਸ਼ਨ ਹੁੰਦੀਆਂ, ਜੋ ਔਰਾ ਹੁੰਦਾ ਉਹਦੇ ਵਿੱਚ ਜੋ ਆਪਾਂ ਪ੍ਰਵੇਸ਼ ਕਰਦੇ ਹਾਂ, ਤੇ ਬਿਲਕੁਲ ਇਹ ਜੋ ਮਕਸਦ ਆ ਕਾਨਫਰੰਸ ਦਾ ਇਹੀ ਆ ਕਿ ਆਪਾਂ ਉਹ ਚੀਜ਼ ਨੂੰ ਆਪਣੇ ਅਨੁਭਵ ਨੂੰ ਸਾਂਝਾ ਕਰੀਏ, ਤੇ ਨਾਲੇ ਕਿਉਂਕਿ ਕੁਐਸਚਨ ਆਨਸਰ ਵੀ ਉੱਥੇ ਹੁੰਦੇ ਆ ਕਿ ਤੁਸੀਂ ਆਪਣੀ ਗੱਲ ਦੱਸ ਸਕਦੇ ਹਾਂ, ਤੇ ਫਿਰ ਸਟੇਜ ਤੇ ਜਿਹੜੇ ਬੁੱਧੀਜੀਵੀ ਲੋਕ ਆ ਜਾਂ ਜਿਹੜੇ ਅਨੁਭਵੀ ਲੋਕ ਆ, ਤੇ ਉਹ ਤੁਹਾਡਾ ਇਸ ਚੀਜ਼ ਦਾ ਹੱਲ ਦੱਸਦੇ ਆ ਜੀ।
0: ਜੀ, ਸੋ ਆਪਣਾ ਨੰਬਰ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਨੰਬਰ ਵੀ ਸ਼ੇਅਰ ਕਰ ਦਿਓ, ਤੇ ਜ਼ਰੂਰ ਇੱਕ ਵਾਰ ਕੋਈ ਹੋਰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦੇ ਵਿੱਚ ਜੀ ਉਹ ਵੀ ਦੇ ਦਿਓ ਜੀ।
1: ਜੀ, ਇਸ ਹਫ਼ਤੇ ਦੀ ਜਿਸ ਤਰ੍ਹਾਂ ਪ੍ਰੈਕਟਿਸ ਆ, ਤੁਸੀਂ ਬਹੁਤ ਸੋਹਣੀ ਗੱਲ ਛੋਈ, ਉਹ ਤੁਹਾਡੇ ਨਾਲ ਸਾਂਝੀ ਕਰਦੇ ਆ, ਉਹਨੂੰ ਸਪੋਰਟ ਕਰੇਗੀ ਤੁਹਾਡੀ ਕਨਵਰਸੇਸ਼ਨ ਨੂੰ, ਕਿ ਇਸ ਹਫ਼ਤੇ ਦੀ ਪ੍ਰੈਕਟਿਸ ਵਿੱਚ ਹੈ ਕਿ ਆਪਾਂ ਆਪਣੇ ਆਲੇ ਦੁਆਲੇ ਦੇ ਜਿਹੜੇ ਵੀ ਹਸਬੈਂਡ ਵਾਈਫ, ਭੈਣਾਂ ਭਰਾ, ਮਾਂ ਪਿਓ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਨੇ, ਸਿਰਫ ਉਹੀ ਦੇਖਣੇ, ਔਗੁਣ ਛੱਡਣੇ, ਸਿਰਫ ਗੁਣ ਦੇਖਣੇ ਉਹਨਾਂ ਦੇ ਵਿੱਚ। ਔਗੁਣ ਤੇ ਆਪਾਂ ਦੇਖਦੇ ਹਾਂ ਤਾਂ ਹੀ ਰਿਸ਼ਤੇ ਖਰਾਬ ਹੁੰਦੇ ਨੇ, ਪਰ ਸਿਰਫ ਗੁਣਾਂ ਨੂੰ ਦੇਖ ਕੇ ਉਹਨਾਂ ਦੇ ਨਾਲ ਜਦੋਂ ਵੀ ਗੱਲਬਾਤ ਕਰਨੀ, ਜਿਹਨੂੰ ਵੀ ਜਦੋਂ ਵੀ ਮਿਲਦੇ ਹਾਂ ਦਿਨ ਦੇ ਵਿੱਚ, ਉਹਨਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਸੁਖਾਵੇਂ ਕਰਨ ਵਾਸਤੇ ਇਹ ਪ੍ਰੈਕਟਿਸ ਇਸ ਹਫ਼ਤੇ ਦੀ ਹੈ। ਤੇ ਬਾਕੀ ਦੀ ਜਿਹੜੀ ਇਨਫੋਰਮੇਸ਼ਨ ਤੁਸੀਂ ਮੰਗੀ ਹੈ ਕਿ ਇਹ ਮਿਸੀਸਾਗਾ ਸਪੋਰਟਸ ਐਂਡ ਇੰਟਰਟੇਨਮੈਂਟ ਸੈਂਟਰ, ਜਿਹੜਾ ਕਿ ਪੈਰਾਮਾਊਂਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਉੱਥੇ ਇਹ 8 ਅਗਸਤ ਨੂੰ ਸਵੇਰੇ 9 ਵਜੇ ਦਰਵਾਜ਼ੇ ਖੁੱਲਣਗੇ ਜੀ, ਰਜਿਸਟ੍ਰੇਸ਼ਨ ਆਰੰਭ ਹੋਏਗੀ ਔਰ 5 ਵਜੇ ਤੱਕ ਹੋਏਗਾ। ਫੂਡ ਤੁਸੀਂ ਦੱਸ ਹੀ ਦਿੱਤਾ ਕਿ ਇਹ ਉੱਥੇ ਉਪਲਬਧ ਹੋਏਗਾ, ਤੇ ਇਹਦੀ ਰਜਿਸਟ੍ਰੇਸ਼ਨ ਤੁਸੀਂ ਟਿਕਟ ਮਾਸਟਰ ਤੇ ਆਨਲਾਈਨ ਜਾ ਕੇ ਪ੍ਰਾਪਤ ਕਰ ਸਕਦੇ ਹੋ, ਜਾਂ HKL.org ਦੇ ਮੇਨ ਪੇਜ ਦੇ ਉੱਤੇ ਜਦੋਂ ਤੁਸੀਂ ਜਾਓਗੇ ਉੱਥੇ ਲਿਖਿਆ ਹੋਏਗਾ ਰਜਿਸਟਰ ਯੋਰਸੈਲਫ, ਤੇ ਆਪਾਂ ਪਰਿਵਾਰਾਂ ਸਮੇਤ ਆਉਣਾ, ਤੇ ਵਧੀਆ ਹੋਏਗਾ ਜੇ ਆਪਾਂ ਰਜਿਸਟ੍ਰੇਸ਼ਨ ਹੁਣ ਕਰਾ ਲਈਏ, ਫਿਰ ਤੁਹਾਨੂੰ 4-5 ਸੀਟਾਂ ਇਕੱਠੀਆਂ ਮਿਲ ਜਾਣਗੀਆਂ। ਤੇ ਫੋਨ ਨੰਬਰ ਜਿਹੜੇ ਨੇ ਉਹ ਹੈਗੇ ਜੀ 4374342959, 437-434-2929।

0: ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਸ਼ੁਕਰੀਆ। 437-434-2969 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ, ਥੈਂਕ ਯੂ,
1: ਮਿਹਰਬਾਨੀ ਭਾਅ ਜੀ, ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਪਰਮਜੀਤ ਬਾਈ ਹੁਣੀ, ਜਿਵੇਂ ਨਾ ਮਸ਼ੀਨ ਦੇ ਵਿੱਚ ਆਟਾ ਪਾ ਦੀ ਫਿਰ ਆਟਾ ਗੁੰਨਦੇ ਹੀ ਆ, ਸੋ ਇਹਨਾਂ ਦੇ ਦਿਮਾਗ ਦੇ ਵਿੱਚ ਹੁਣ ਇਹ ਦੇਖੀ ਜਾ ਰਹੇ ਆ ਗੱਲਾਂ ਬਾਤਾਂ। ਹੁਣ ਇਹਨਾਂ ਨੇ, ਹੁਣ ਇਹਨਾਂ ਨੂੰ ਮੌਕਾ ਮਿਲਣਾ, ਦੇਖੋ ਹੁਣ ਇਹਨਾਂ ਨੇ ਸਾਰੀ ਚੱਕ ਦੇਣੇ ਨੇ ਫੱਟੇ। ਤੇ ਉਸ ਤੋਂ ਪਹਿਲਾਂ ਵਕਾਰ ਖਾਨ ਸਾਹਿਬ ਨੂੰ ਲੈ ਲਈਏ। ਵਕਾਰ ਖਾਨ ਸਾਹਿਬ ਇਹ ਖਾਸ ਇਸ ਕਰਕੇ ਨੇ, ਜਿਵੇਂ ਤੁਸੀਂ ਬਹੁਤ ਟਾਈਮ ਤੋਂ ਆਪਣੇ ਫੀਲਡ ਦੇ ਵਿੱਚ ਮਾਸਟਰ ਹੋ, ਇਹ ਆਪਣੇ ਫੀਲਡ ਦੇ ਵਿੱਚ ਰੋਜ਼ਰ ਨਾਲ ਕੰਮ ਕਰਦੇ ਆ। ਇਹ ਕਹਿੰਦੇ ਜਿਹੜੀਆਂ ਭਮੀਰੀਆਂ ਜਿਹੀਆਂ ਘੁੰਮਦੀਆਂ ਨੇ ਇੰਟਰਨੈਟ 'ਤੇ ਦਿਨੇ ਦਿਖਾ ਦੂੰ ਤਾਰੇ ਵਾਲੀਆਂ, ਉਹ ਬੰਦ ਹੋ ਜਾਂਦੀਆਂ ਨੇ ਕਿਉਂਕਿ ਮਾਡਮ ਮਾੜਾ ਲਈ ਫਿਰਦੇ ਹੋ। ਜੇ ਮਾਡਮ ਮਾੜਾ ਤਾਂ ਉਹ ਉਹਨਾਂ ਨਾਲ ਹੀ ਕੰਮ ਕਰਦੇ ਆ ਰੋਜ਼ਰ ਨਾਲ, ਸੋ ਰੋਜ਼ਰ ਦੀ ਬੈਸਟ ਡੀਲ ਲੈ ਕੇ ਦੇਣਗੇ। ਵਕਾਰ ਖਾਨ ਸਾਹਿਬ ਜੀ ਆਇਆਂ ਨੂੰ ਸਰ ਸਤਿ ਸ਼੍ਰੀ ਅਕਾਲ
2: ਜੀ। ਥੈਂਕ ਯੂ ਸੋ ਮੱਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜ਼ਰ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜ਼ਰ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜ਼ਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸਾਲ ਸੇ ਰੋਜ਼ਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 8064, 8000।
0: 647-864-8000 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਜੀ।
2: ਥੈਂਕ ਯੂ ਸੋ ਮੱਚ ਰਾਜਵੀਰ ਜੀ।
3: ਛੱਡ ਕੇ ਪਿੰਡ ਆ ਜਾਂਦਾ ਤਾਂ ਉਹਦੀ ਭਾਬੀ

0: ਜੀ ਪਰਮਜੀਤ ਭਾਅ ਜੀ, ਕੀ ਹਾਲ ਚਾਲ ਹੈ?
1: ਬਹੁਤ ਹੀ ਜ਼ਿਆਦਾ ਵਧੀਆ ਜੀ।
0: ਕਿਵੇਂ?
1: ਚੜ੍ਹਦੀ ਕਲਾ 'ਚ।
0: ਅੱਛਾ, ਗੱਲ ਵਧੀਆ, ਗੱਲਬਾਤ ਜਿਹੜੇ ਸੈਮੀਨਾਰ ਦੀ ਗੱਲਬਾਤ ਵਧੀਆ ਅੱਛੀ ਹੋਈ
1: ਜੀ, ਬਿਲਕੁਲ। ਔਰ ਮੈਨੂੰ ਇੱਦਾਂ ਲੱਗਦਾ ਹੁੰਦਾ ਯਾਰ, ਆਪਾਂ ਨੂੰ ਜ਼ਰੂਰ ਇੱਧਰਲੇ ਪਾਸੇ ਵੀ ਥੋੜ੍ਹਾ ਜਿਹਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ,
0: ਹੈ ਨਾ?
1: ਹਾਂ, ਜਿੱਥੇ ਕਿ ਇਸ ਵੇਲੇ ਨਾ ਆਪਾਂ ਕੋਈ ਚੀਜ਼ ਲੱਭਦੇ ਨਾ, ਉੱਥੇ ਹੁੰਦੀ ਨਹੀਂ।
0: ਕਦੇ ਵੀ ਕੋਈ ਵੀ ਚੀਜ਼ ਜੇ ਤੁਸੀਂ ਕਹੋ ਨਾ ਮੈਂ ਨਵੀਂ ਲਿਖੀ ਆ ਜਾਂ ਨਵੀਂ ਚੀਜ਼ ਆ, ਮੈਨੂੰ ਉਹ ਚੀਜ਼ ਐਗਜ਼ਿਸਟ ਕਰਦੀ ਹੁੰਦੀ ਹੈ ਵਰਲਡ 'ਚ, ਕਿਤੇ ਨਾ ਕਿਤੇ ਹੁੰਦੀ ਆ ਪਹਿਲਾਂ ਹੀ। ਉਹਨੂੰ ਨਵੇਂ ਤਰੀਕੇ ਨਾਲ ਤੁਸੀਂ ਪ੍ਰੈਜੈਂਟ ਕਰ ਸਕਦੇ ਹੁੰਦੇ ਹੋ ਕੁਛ ਵੀ, ਹੈ ਨਾ? ਵੀ ਨਵੇਂ ਸ਼ਬਦ ਘੜ ਲਓ ਤੁਸੀਂ ਜਾਂ ਕੁਛ ਵੀ ਆ, ਕ੍ਰੀਏਟਿਵਿਟੀ ਆ, ਉਹ ਕਿਤੇ ਨਾ ਕਿਤੇ ਤਾਂ ਪਹਿਲਾਂ ਹੈ ਨਾ। ਉਹਨੂੰ ਤੁਸੀਂ ਰੂਪ ਕਿਵੇਂ ਦੇਣਾ? ਜਿਵੇਂ ਹੁਣ ਬਹੁਤ ਸਾਰੇ ਸਿੰਗਰ ਨੇ, ਉਹ ਕਹਿੰਦੇ ਬਾਈ ਮੈਂ ਇਹਨੂੰ ਗਾਉਣਾ, ਉਹ ਕਹਿੰਦੇ ਆਵਾਜ਼ ਤੁਹਾਨੂੰ ਗੋਡ ਗਿਫਟਡ ਹੋ ਸਕਦੀ, ਪਰ ਤਰਾਸ਼ਣਾ ਤੁਹਾਨੂੰ ਪੈਣਾ। ਜੇ ਤੁਸੀਂ ਨਹੀਂ ਤਰਾਸ਼ੋਗੇ ਤਾਂ ਨਹੀਂ ਗੱਲ ਬਣੂਗੀ।
1: ਬਿਲਕੁਲ ਜੀ, ਔਰ ਲਫ਼ਜ਼ ਦਾ ਇਜ਼ ਦੇਅਰ, ਲਫ਼ਜ਼ ਤਾਂ ਉੱਥੇ ਸੀਗੇ ਸੀ ਆਲਰੇਡੀ ਆ। ਹੁਣ ਧਰਤੀ ਵੀ ਇੱਥੇ ਸੀਗੀ ਤਾਂ ਲੱਭਿਆ, ਕਿਤੇ ਵਾਸਕੋ ਡਾ ਗਾਮਾ ਨੇ ਲੱਭ ਲਿਆ, ਕਿਤੇ ਕਿਸੇ ਨੇ ਕੁਛ ਲੱਭ ਲਿਆ, ਕਿਸੇ ਨੇ, ਹਰੇਕ ਨੇ ਜਿਹਦੇ ਤਾਂ ਲੱਭੀ ਗਏ।
0: ਉਧਰ ਕੋਲੰਬਸ ਲੱਭੀ ਫਿਰਦਾ
1: ਸੀ, ਹਾਂ ਉਧਰ ਕੋਲੰਬਸ ਸਾਰਿਆਂ ਨੇ ਆਪਣੀ ਆਪਣੀ ਭਾਜੀ ਲੱਭ ਕੇ ਤਾਂ ਖੋਜਾਂ ਰੱਖ ਕੇ ਮੋਹਰੇ ਕਰਦੀਆਂ ਸੀ, ਜਗ੍ਹਾ ਤਾਂ ਸੀਗੀ ਇੱਥੇ।
0: ਇਹ ਵਾਸਕੋ ਡਾ ਗਾਮਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਇੱਕ ਉਦੋਂ ਜਰਨੀ, ਉਹ ਟਾਈਮ ਪੀਰੀਅਡ ਮੇਰੇ ਖਿਆਲ ਸੇਮ ਚੱਲਦਾ ਉਹਨਾਂ ਦਾ ਟਾਈਮ ਪੀਰੀਅਡ।
1: ਮੈਂ ਗਲਤ ਬਿਆਨੀ ਨਹੀਂ ਕਰਨੀ, ਨਹੀਂ ਪਤਾ
0: ਮੈਂ ਸ਼ਾਇਦ, ਆਈ ਥਿੰਕ ਮੈਂ ਕਿਤੇ ਪੜ੍ਹਿਆ ਸੀਗਾ ਵੀ ਉਸ ਟਾਈਮ ਪੀਰੀਅਡ ਦੇ ਵਿੱਚ ਹੀ ਉਹ ਉਹਨਾਂ ਨੇ ਉਧਰੋਂ, ਮਤਲਬ ਉਹਨਾਂ ਨੇ ਅਲੱਗ ਆਪਣੀ ਜਰਨੀ ਸ਼ੁਰੂ ਕੀਤੀ ਸੀਗੀ, ਪਾਤਸ਼ਾਹ ਦੀ ਆਪਦੀ ਅਲੱਗ ਜਰਨੀ ਸ਼ੁਰੂ।
1: ਤੁਹਾਨੂੰ ਪਤਾ ਨਹੀਂ ਜਾਂਦੇ, ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਵੀ ਘਰੇ ਜਾਂਦਾ, ਇਹਨੂੰ 15-20 ਗਾਲਾਂ ਪੈ ਹੀ ਜਾਣਗੇ।
0: ਅੱਛਾ, ਇੱਕ ਇੱਕ ਬੁੱਕ ਆ ਗੁਰੂ ਨਾਨਕ ਪਾਤਸ਼ਾਹ ਨਾਲ ਚੱਲਦੇ ਆ
1: ਜੀ,
0: ਉਹ ਜੇ ਤੁਹਾਨੂੰ ਟਾਈਮ ਮਿਲਿਆ ਤਾਂ, ਵਿਰਮ ਸਿੰਘ ਸੰਧੂ ਹੋਣਾ ਦੀ ਹੈ, ਉਹ 'ਚ ਕਾਫੀ ਚੀਜ਼ਾਂ ਨੇ। ਉਹ 'ਚ ਇਹ ਆ ਕਿ ਜਿਹੜਾ ਆਪਾਂ ਕਹਿੰਦੇ ਕਿ 20 ਰੁਪਏ ਦਾ ਸੀਗਾ, 20 ਰੁਪਏ ਨਹੀਂ ਸੀ ਉਦੋਂ, ਬਹਿਲੋਲੀ ਸਿੱਕਾ ਚੱਲਦਾ ਸੀਗਾ, ਬਹਿਲੋਲੀ ਸਿੱਕਾ। ਹੁਣ ਬਹਿਲੋਲੀ ਸਿੱਕਾ ਕਿੰਨੇ ਦੇ ਵਿੱਚ ਸੀਗਾ, ਕਿੰਨੇ ਰੁਪਏ ਅੱਜ ਦੇ ਬਣਦੇ ਆ, ਕਿੰਨੇ ਉਹ ਮਤਲਬ ਟੰਨਾਂ ਦੇ ਹਿਸਾਬ ਨਾਲ ਫੂਡ ਬਣ ਜਾਂਦਾ ਬਾਈ ਜੀ, ਜੇ ਆਪਾਂ ਫੂਡ ਦਾ ਉਹ ਦੇਖਦੇ ਹਾਂ ਆਪਾਂ। ਸੋ ਉਹਦੀਆਂ ਗੱਲਾਂ ਬਾਤਾਂ, ਚਲੋ ਐਨੀਵੇਜ਼, ਜੇ ਕਿਤੇ ਟਾਈਮ ਲੱਗਿਆ ਤਾਂ ਜ਼ਰੂਰ ਕਿਤਾਬਾਂ 'ਚ ਤੁਹਾਨੂੰ ਲੱਗਦਾ ਹੁੰਦਾ ਕਿ ਕਿਤਾਬਾਂ ਹੁਣ ਆਨਲਾਈਨ ਆ ਗਈਆਂ ਵੀ ਇਹਦੇ ਨਾਲ ਸਰ ਸਕਦਾ, ਜਾਂ ਤੁਹਾਨੂੰ ਲੱਗਦਾ ਹੁੰਦਾ ਕਿ ਨਹੀਂ ਯਾਰ ਹੈਂਡੀ ਬੁੱਕ ਹੋਵੇ ਤਾਂ ਵਧੀਆ?
1: ਨਹੀਂ, ਦੇਖੋ ਹੈਂਡੀ ਬੁੱਕ ਇੱਦਾਂ ਹੈਗੀ, ਕਿਤਾਬ ਤਾਂ ਤੁਸੀਂ ਕਿਤੇ ਵੀ ਪੜ੍ਹ ਸਕਦੇ ਹੋ। ਮੇਰੇ ਕੋਲ ਕਿਤਾਬ ਪਈ ਹੈ ਜੀ, ਕਿਤੇ ਮੈਂ ਕਿਤੇ ਗਿਆ, ਕਿਤੇ ਮੈਂ 10 ਮਿੰਟ ਪਹਿਲਾਂ ਪਹੁੰਚ ਗਿਆ, ਉੱਥੇ ਮੈਂ ਕਿਤਾਬ ਖੋਲ ਲਈ, ਹੈ ਨਾ ਜੀ, ਨਾ ਤੁਹਾਡੀ ਅੱਖਾਂ 'ਤੇ ਕੋਈ ਗਲਤ ਅਸਰ ਪਵੇ, ਠੀਕ ਹੈ? ਨਾਲੇ ਜਿੱਥੋਂ ਛੱਡੀ ਤੁਹਾਨੂੰ ਪਤਾ ਵੀ ਉੱਥੇ ਖੰਭ ਰੱਖ ਲੈਣਾ, ਮੋੜ ਦਾ ਤੁਹਾਨੂੰ ਪਤਾ ਖੰਭ ਹੈਗਾ ਆਪਣੇ ਕੋਲ, ਹੈ ਨਾ? ਇੱਥੇ ਪੇਜ ਛੱਡਿਆ ਸੀ, ਜਹਾਜ਼ 'ਚ ਬੈਠੇ ਹੋ, ਟ੍ਰੇਨ 'ਚ ਬੈਠੇ ਹੋ, ਬੱਸ 'ਚ ਬੈਠੇ ਹੋ, ਬੈਕ ਯਾਰਡ 'ਚ ਤੁਸੀਂ ਆਪਣੇ ਬੈਠੇ ਹੋ, ਕਿਤਾਬ ਤਾਂ ਭਾਅ ਜੀ ਆਲਵੇਜ਼ ਤੁਹਾਡਾ ਇੱਕ ਬਹੁਤ ਵਧੀਆ ਫਰੈਂਡ ਆ। ਔਰ ਜ਼ਰੂਰ ਹਰੇਕ ਬੰਦੇ ਨੂੰ ਪੜ੍ਹਨ, ਦੇਖੋ ਬੁੱਕਸ ਇਹੋ ਜਿਹੀਆਂ ਨੇ, ਯਕੀਨ ਕਰਨਾ, ਉਹ ਬੁੱਕ ਜਿੱਥੋਂ ਮਰਜ਼ੀ ਤੁਸੀਂ ਪੜ੍ਹਨੀ ਸ਼ੁਰੂ ਕਰ ਲਓ,
0: ਉੱਥੋਂ ਹੀ
1: ਭਾਵੇਂ ਤੁਸੀਂ ਐਂਡ ਤੋਂ ਸ਼ੁਰੂ ਕਰ ਲਓ, ਪਹਿਲੇ ਪੇਜ ਤੋਂ ਸ਼ੁਰੂ ਕਰ ਲਓ, 20ਵੇਂ ਤੋਂ ਕਰ ਲਓ, 30ਵੇਂ ਤੋਂ ਕਰ ਲਓ, ਜੇ ਕਿਸੇ ਨੂੰ ਚਾਹੀਦੀ ਤਾਂ ਲੈ ਜਾਓ, ਕੋਈ ਟੈਨਸ਼ਨ ਨਹੀਂ। ਲਾਈਫ ਚੇਂਜਿੰਗ ਬੁੱਕਸ ਨੇ, ਲਾਈਫ ਚੇਂਜਿੰਗ ਬੁੱਕਸ।
0: ਇੱਕ ਹੋਰ ਬੁੱਕ ਆ ਰਹੀ ਹੈ ਨਵੀਂ, ਹੈ ਨਾ?
1: ਹਾਂਜੀ ਆ ਰਹੀ ਜੀ,
0: ਉਹ ਵੀ ਆ ਰਹੀ
1: ਹੈ। ਉਹ ਤੁਸੀਂ ਹਾਲੇ ਤਾਂ ਦੱਸਿਓ, ਆਪਾਂ ਉਹਦੇ
0: ਉਹਨੂੰ ਲਾਂਚ ਕਰਾਂਗੇ, ਆਪਾਂ
1: ਲਾਂਚ ਕਰਾਂਗੇ, ਕਿਸੇ ਵੱਡੇ VIP ਨੂੰ ਕਹਿ ਕੇ ਰਿਬਨ ਕਟਾਵਾਂਗੇ
0: ਉਹਦਾ, ਇੱਥੇ ਰਹਿ। ਅੱਛਾ, ਤੁਸੀਂ ਮੌਰਗੇਜ ਦਾ ਦੱਸੋ, ਜਿਹੜਾ ਵੀਰ ਤੁਹਾਡੇ ਕੋਲ ਆਇਆ ਸੀਗਾ, ਉਹ ਕਹਿੰਦਾ ਸੀ ਉਹ ਤੁਸੀਂ ਦੱਸ ਰਹੇ ਸੀ ਵੀ ਉਹਦਾ ਕੰਮ ਬਸ ਸਰੀ ਆ, ਕਾਫੀ ਦਿੱਕਤ ਦੇ ਵਿੱਚ ਸੀਗਾ, ਟੈਨਸ਼ਨ 'ਚ, ਸਟ੍ਰੈਸ 'ਚ, ਜਿਹੜਾ ਤੁਸੀਂ ਦੱਸ ਰਹੇ ਸੀਗੇ।
1: ਸੱਚੀ ਗੱਲ ਦੱਸਾਂ, ਇਸ ਵਕਤ ਜਿਹੜੇ 100% ਮੇਰੇ ਕੋਲ ਕਲਾਇੰਟ ਆ ਰਹੇ, ਸਾਰੇ ਸਟ੍ਰੈਸ ਦੇ ਵਿੱਚ ਹੀ ਆ,
0: ਜ਼ਿਆਦਾ ਸਟ੍ਰੈਸ,
1: ਥੋੜ੍ਹੀ ਨਹੀਂ ਜ਼ਿਆਦਾ ਸਟ੍ਰੈਸ ਦੇ ਵਿੱਚ। ਔਰ ਗੱਲ
0: ਸੀਰੀਅਸ ਨੋਟ ਤੇ ਗੱਲ ਕਰ ਰਹੇ ਹਾਂ,
1: ਗੱਲ ਖਿੱਚ ਕੇ ਇੱਥੇ ਤੱਕ ਲੈ ਆਏ ਵੀ 3-3, 4-4 ਪੇਮੈਂਟਾਂ ਮਿਸ ਹੋ ਗਈਆਂ ਵੀ ਯਾਰ, ਤੁਹਾਨੂੰ ਜੇ ਪਤਾ ਸੀ ਵੀ ਪਹਿਲੀ ਪੇਮੈਂਟ ਹੀ ਮਿਸ ਹੋਈ, ਤੁਸੀਂ ਕਿਸੇ ਨਾਲ ਗੱਲ ਕਰ ਲਓ। ਹੁਣ ਸਭ ਤੋਂ ਵੱਡੀ ਪ੍ਰੋਬਲਮ
0: ਬੰਦਾ ਕਈ ਵਾਰ ਗੱਲ ਇਸ ਕਰਕੇ ਨਹੀਂ ਕਰਦਾ ਵੀ ਯਾਰ ਇਹ ਕੀ ਕਹਿਣਗੇ, ਕੋਈ ਕੀ ਕਹੂਗਾ, ਕਾਹ ਤੋਂ ਦੇਖਣਾ, ਮੈਂ ਤੁਸੀਂ ਆਪਦਾ ਹੱਲ ਕਰੋ।
1: ਦੁਨੀਆ ਕਾ ਸਭਸੇ ਬੜਾ ਰੋਗ ਕਿਆ ਸੋਚੇਂਗੇ ਮੇਰੇ ਬਾਰੇ ਮੇ ਲੋਗ, ਇਹ ਸਭ ਤੋਂ ਵੱਡਾ ਰੋਗ ਹੀ ਇਹ ਆ। ਹੁਣ ਜੇ ਭਾਜੀ ਰਾਜਵੀਰ ਜੀ ਤੁਸੀਂ ਦੇਖੋ ਨਾ, ਹੁਣ ਮੈਂ ਤੁਹਾਨੂੰ ਦੱਸਦਾ ਇੱਕ ਵੱਡੀ ਗੱਲ, ਇਹਨੂੰ ਮੈਂ ਸੌਖੇ ਤਰੀਕੇ ਨਾਲ ਸਮਝਾਉਂਦਾ। ਮੈਂ ਤੁਹਾਨੂੰ ਕਹਾਂ ਰਾਜਵੀਰ ਜੀ, ਚਲੋ ਆਪਾਂ ਨਾ ਅੱਜ ਖੁਦਕੁਸ਼ੀ ਕਰਦੇ ਹਾਂ, ਲੇਕ ਇੰਟੇਰੀਓ 'ਚ ਜਾ ਕੇ ਛਾਲ ਮਾਰੀਏ। ਉਹ ਤੁਸੀਂ ਕਹਾਂ ਯਾਰ ਤੂੰ ਮਰ ਜਾ ਕੇ ਮੈਂ ਤੇਰੇ ਨਾਲ ਕਿਉਂ ਮਰਾਂ, ਜੇ ਤੂੰ ਮੇਰੇ ਨਾਲ ਮਰਨਾ ਨਹੀਂ ਫਿਰ ਮੈਂ ਜ਼ਿੰਦਗੀ ਜੀਣੀ ਕਿਸ ਤਰੀਕੇ ਨਾਲ, ਰਾਜਵੀਰ ਨੂੰ ਕੋਈ ਹੱਕ ਨਹੀਂ ਮੈਨੂੰ ਕਹਿਣ ਦਾ, ਜੇ ਤਾਂ ਮਰਨ ਦਾ ਪ੍ਰੋਮਿਸ ਨਾਲ ਹੈ ਫਿਰ ਤਾਂ ਜੋ ਕਹਿ ਮੈਂ ਕਰਦਾ, ਜੇ ਮੇਰੇ ਨਾਲ ਮਰਨਾ ਨਹੀਂ ਨਾ, ਲੈਟ ਮੀ ਡੂ ਵਾਟ ਆਮ ਡੂਇੰਗ ਇਟ, ਠੀਕ ਹੈ? ਜੋ ਵੀ ਤੁਹਾਡਾ ਦਿਲ ਕਰਦਾ ਆਪਣੇ ਡਿਸੀਜਨ, ਜਦ ਤੱਕ ਤੁਸੀਂ ਆਪ ਲੈਣੇ ਨਾ। ਬਿਗੈਸਟ ਪ੍ਰੋਬਲਮ ਪਤਾ ਕਿੱਥੇ ਆ ਕੇ ਮੁੱਕਦੀ ਆ, ਜਦੋਂ ਤੁਹਾਡੀ ਕੋਈ ਮੌਰਗੇ ਦੀ ਟਰਬਲ ਪੈਂਦੀ, ਇਕੱਲੀ ਮੌਰਗੇ ਦੀ ਟਰਬਲ ਨਹੀਂ ਹੈ ਯਾਰ, ਸਵੇਰੇ ਗੱਡੀ ਨਹੀਂ ਸਟਾਰਟ ਹੋ ਰਹੀ ਸਾਡੀ, ਹੈ ਨਾ? ਤੁਸੀਂ ਸਭ ਤੋਂ ਪਹਿਲਾਂ ਮੈਨੂੰ ਕਾਲ ਮਾਰੋ ਯਾਰ ਪਰਮਜੀਤ ਗੱਡੀ ਨਹੀਂ ਸਟਾਰਟ ਹੋ ਰਹੀ, ਕੀ ਹੋ ਸਕਦਾ? ਪਰਮਜੀਤ ਫਿਰ ਆਪਣੇ 'ਚ ਗੜ ਲਓ, ਥੋੜ੍ਹੀ ਮਾਰ ਕੇ ਦੇ ਲਾ ਬੈਟਰੀ, ਤੁਸੀਂ ਯਾਰ ਮਕੈਨਿਕ ਨੂੰ ਕਿਉਂ ਨਹੀਂ ਕਾਲ ਕਰਦੇ? ਜਦ ਟੋ ਟਰੱਕ ਵਾਲੇ ਨੂੰ ਕਿਉਂ ਨਹੀਂ ਕਾਲ ਕਰਦੇ? 10 ਮਿੰਟਾਂ 'ਚ ਤੁਹਾਡੀ ਗੱਡੀ ਟੋ ਕਰਕੇ ਉਹਨੂੰ ਮਕੈਨਿਕ ਦੇ ਲਾਈ ਜਾਣੀ, ਉਹ ਸਲਾਹ ਕਰਦੇ ਕਰਦੇ ਤੁਸੀਂ ਆਪਣਾ ਕਿੰਨਾ ਟਾਈਮ ਖਰਾਬ ਕਰ ਲਿਆ।
0: ਅੱਛਾ, ਮੈਂ ਦੱਸਦਾ ਕਿਉਂ ਨਹੀਂ ਕਾਲ ਕਰਦੇ, ਸਾਨੂੰ ਇਹ ਲੱਗਦਾ ਹੁੰਦਾ ਕਿ ਯਾਰ ਜੇ ਅਸੀਂ ਮਕੈਨਿਕ ਨੂੰ ਕਾਲ ਕਰ ਲਈ, ਉਹਨੇ ਕਹਿੰਦਾ ਟੋ ਕਰਾ ਲਾ, ਟੋ ਦਾ ਪਤਾ ਨਹੀਂ ਹੁਣ 400-500 ਜਿੰਨਾ ਵੀ ਲੱਗਦਾ ਹੋਵੇ, ਟੋ ਉਹਦਾ ਸ਼ੁਕਰ ਕਰ ਕਿਸਮਤ ਵਾਲਾ ਜਿਹੜਾ ਤੂੰ ਬਚ ਗਿਆ, ਤੂੰ ਐਂ ਲਈ ਫਿਰਦਾ ਸੀਗਾ, ਸਾਨੂੰ ਤਾਂ ਪਤਾ ਨੀ ਕੀ ਆ। ਅਸੀਂ ਸਾਨੂੰ ਲੱਗਦਾ ਸੀ ਯਾਰ ਪੈਸੇ ਬਚ ਜਾਣਗੇ, ਪਰ ਉਹ ਪੈਸੇ ਬਚਾਉਣ ਦੇ ਚੱਕਰ 'ਚ ਕਈ ਵਾਰ ਪੈਸੇ ਉਹ ਅਸੀਂ ਕੰਮ ਇੰਨਾ ਖਰਾਬ ਕਰ ਲੈਂਦੇ ਹਾਂ, ਫਿਰ ਸਾਨੂੰ ਲੱਗਦਾ ਕਿ ਚੰਗਾ ਸ਼ੁਕਰ ਆ ਇੰਨਾ ਕੁ ਨਾਲ ਹੀ ਸਰ ਗਿਆ ਜੀ ਮਕੈਨਿਕ ਦੇ ਵੀ। ਇਹ ਤੁਹਾਡੇ ਫੀਲਡ 'ਚ ਵੀ ਐਂ ਹੁੰਦਾ ਵੀ ਪੈਸੇ ਬਚਾਉਣ ਦੇ ਚੱਕਰ?
1: ਸਾਡੇ ਵੀ ਬਿਲਕੁਲ ਇਹੀ ਹੈ ਜੀ, ਸਾਡੇ 'ਚ ਇੰਨਾ ਨਹੀਂ ਹੁੰਦਾ ਵੀ ਪੈਸੇ, ਮਤਲਬ ਦੇਖੋ ਹੁਣ ਜਿਹੜੇ ਬੰਦੇ ਨੇ ਕੰਮ ਕਰਨਾ ਉਹਨਾਂ ਪੈਸੇ ਤਾਂ ਲੈਣੇ ਆ ਨਾ, ਠੀਕ ਆ, ਪਰ ਹੁਣ ਜੇ ਤੁਸੀਂ ਪ੍ਰਾਈਜ਼ ਆਲੂਆਂ ਦੀ ਪੇ ਕਰਨੀ ਤਾਂ ਮੱਛੀ ਦਾ ਸਵਾਦ ਥੋੜ੍ਹੀ ਨਾ ਆਉਣਾ ਤੁਹਾਨੂੰ
2: ਜੀ।
1: ਹਰੇਕ ਚੀਜ਼ ਦੀ ਪ੍ਰਾਈਜ਼ ਹੈ ਇੱਥੇ। ਹੁਣ ਜੇ ਤੁਸੀਂ ਕਹੋ ਹੁਣ ਮੇਰੇ ਕੋਲ 11 ਸਟਾਫ ਮੈਂਬਰ ਨੇ ਹਨਾ, 160 ਏਜੰਟ ਨੇ, ਐਡਾ ਵੱਡਾ ਤੁਸੀਂ ਆਫਿਸ ਬਣਾਇਆ, ਹੁਣ ਪੈਸੇ ਤਾਂ ਲੱਗਣਗੇ ਜੇ ਕੋਈ ਕੰਮ ਕਰਾਉਣਾ, ਐਡੇ ਐਡੇ ਬੱਲਬ ਬਣਦਾ 100-100 ਵਾਟ ਦਾ, ਉਹਦੇ ਵੀ ਬਿੱਲ ਦੇਣੇ, ਫਿਰ ਘਰੇ ਵੀ ਕੋਈ ਤੋਰੀ ਫੁਲਕਾ ਲੈ ਕੇ ਜਾਣਾ ਸੀ। ਪਰ ਇੰਨਾ ਹੈਗਾ ਵੀ ਮੈਂ ਇਹ ਕਹਿ ਦਿੰਦਾ ਹੁਣ ਭਾਈ ਮੈਨੂੰ ਰਿਟੇਨਰ ਕੁਛ ਨਹੀਂ ਚਾਹੀਦਾ, ਨਾ ਮੈਨੂੰ 500, ਨਾ ਮੈਨੂੰ 1000, ਕਲੋਜਿੰਗ 1 ਤਰੀਕ ਦੀ ਆ, 1 ਤਰੀਕ ਨੂੰ ਨਾ ਪੈਸੇ ਹੋਏ 2 ਨੂੰ ਦੇ ਜਾਓ, 2 ਨੂੰ ਹੋਏ ਨਾ ਤਾਂ 15, ਕੋਈ ਲਿਖਾ ਪੜ੍ਹੀ ਨਹੀਂ ਤਾਂ 15 ਨੂੰ ਦੇ ਜਾਓ, ਤੁਸੀਂ ਆਪਣਾ ਕੰਮ ਪਹਿਲਾਂ ਸਾਰ ਲਓ। ਇਹ ਮੈਂ ਜ਼ਰੂਰ ਕਰ ਸਕਦਾ। ਹੁਣ ਗੱਲ ਮੈਂ ਮੁੜ ਕੇ ਉੱਥੇ ਆਉਣਾ ਵੀ ਲੋਕ ਫਸੇ ਮੇਰੇ ਕੋਲ ਕਿੱਦਾਂ ਆਉਂਦੇ ਨੇ, ਹੁਣ ਪੇਮੈਂਟਾਂ ਮਿਸ ਨੇ, ਕਿਸੇ ਨੇ ਕਿਹਾ ਸੀ ਕੋਈ ਨਹੀਂ ਬੈਂਕ ਤੇਰਾ ਕੁਛ ਨਹੀਂ ਕਰਦਾ, ਹੁਣ ਬੈਂਕ ਨੇ ਭਾਜੀ ਘਰਾਂ ਨੂੰ ਨੋਟਿਸ ਸਰਵ ਕਰ ਦਿੱਤੇ ਨੇ, ਹੁਣ ਘਰ 'ਚ ਭਰ ਭਰ ਕੇ ਐਕੁਇਟੀ ਪਈ ਆ, 10 ਲੱਖ ਦਾ ਘਰ ਆ, 5 ਲੱਖ ਦੀ ਮੌਰਗੇਜ ਆ, ਪਾਵਰ ਆਫ ਸੇਲ ਦਾ ਨੋਟਿਸ ਇਸ਼ੂ ਆਇਆ ਪਿਆ, ਤੁਹਾਨੂੰ ਸਿਆਣਾ ਕੌਣ ਕਹੂਗਾ, ਠੀਕ ਹੈ ਨਾ। ਤੁਸੀਂ ਆਓ, ਅਗਰ ਬਾਂਹ ਫਸ ਗਈ ਤਾਂ ਯਾਰ ਪਰਮੀਤ $20,000 ਚਾਹੀਦਾ, $20,000 ਲੈ ਜਾਓ ਘਰ ਦੇ ਉੱਤੇ, $200 ਪੇਮੈਂਟ ਬਣਦੀ ਉਹਦੀ, ਤੁਸੀਂ ਆਪਣੀ ਪੇਮੈਂਟਾਂ ਦਾ ਅਪਡੇਟ ਕਰੋ ਯਾਰ, ਗੱਲ ਤਾਂ ਕਰੋ ਕਿਸੇ ਨਾਲ। ਨੰਬਰ ਮੇਰਾ ਨੋਟ ਕਰਕੇ ਰੱਖੋ, 416-804-2015-416-804-2015।
0: ਇੱਕ ਚੀਜ਼ ਹੋਰ ਦੱਸੋ, ਬਹੁਤ ਵਾਰ ਨਾ ਬੀ ਲੈਂਡਰ ਕੋਲ ਅਗਲੇ ਨੇ ਕਰਾਈਆਂ ਹੁੰਦੀਆਂ ਨੇ
1: ਜੀ,
0: ਉਹਨੂੰ ਏ ਲੈਂਡਰ ਦੇ ਵਿੱਚ ਲਿਆਂਦਾ ਜਾ ਸਕਦਾ ਹੁੰਦਾ ਜਾਂ, ਕਿਉਂਕਿ ਉਹਦੇ ਨਾਲ ਮੈਨੂੰ ਲੱਗਦਾ ਸੌਖਾ ਸਾ ਹੋਣ ਲੱਗ ਜਾਊ ਬੰਦੇ ਨੂੰ?
1: ਮੈਂ ਦੱਸਦਾ ਨਾ, ਇਸ ਸਾਈਡ ਤੇ ਡੀਲ ਜਾਂਦੀ ਹੈਗੀ ਨੇ। ਹੁੰਦਾ ਕੀ ਆ, ਸਮਟਾਈਮ ਨਾ ਦੋ ਚੀਜ਼ਾਂ ਚੱਲਦੀਆਂ ਨੇ, ਜਾਂ ਤੁਸੀਂ ਰਿਲੇਸ਼ਨ ਬਚਾਉਂਦੇ ਹੋ, ਜਾਂ ਤੁਸੀਂ ਆਪਣੇ ਆਪ ਨੂੰ ਬਚਾਉਂਦੇ ਹੋ, ਠੀਕ ਹੈ ਜੀ। ਮਤਲਬ ਰਿਲੇਸ਼ਨ ਬਚਾਉਣਾ ਵੀ ਯਾਰ ਮੇਰੇ ਤੇ ਕੋਈ ਗੱਲ ਨਾ ਆਵੇ, ਮੈਂ ਆਪਣੇ ਆਪ ਨੂੰ ਨਹੀਂ ਬਚਾਉਂਦਾ, ਮੈਂ ਰਿਲੇਸ਼ਨ ਬਚਾਉਂਦਾ। ਮੈਂ ਕਹਿੰਦਾ ਵੀ ਆਪਣਾ ਰਿਲੇਸ਼ਨ ਕਾਇਮ ਰਹੇ, ਮੈਂ ਬੰਦੇ ਦੀ ਮੇਜਰ ਬੈਂਕ ਤੋਂ ਕਰਾ ਦਿਆਂ, ਮੈਨੂੰ ਜਿਹੜੀ ਟਰਬਲ ਆਊਗੀ ਦੇਖੀ ਜਾਊਗੀ। ਹੁਣ ਆਪਾਂ ਨੂੰ ਪਤਾ ਹੀ ਹੈ ਇਹ 'ਚ ਕੋਈ ਝੂਠ ਬੋਲਣ ਦੀ ਲੋੜ ਨਹੀਂ, ਕਿੰਨੇ ਕੁ ਬੰਦੇ ਨੇ ਜਿਹੜੇ ਇਸ ਸਾਈਡ ਦੇ ਕੁਆਲੀਫਾਈਡ ਕਰਦੇ ਨੇ ਮੇਜਰ ਬੈਂਕ ਦੇ ਨਾਲ। ਹੁਣ ਜਿਹੜੇ ਬੰਦੇ ਨੇ 10 ਲੱਖ ਘਰ ਲੈਣਾ, 10 ਲੱਖ ਦਾ ਨੋਟਿਸ ਅਸਮੈਂਟ ਤੇ 35,000 ਦੀ ਇਨਕਮ ਆ, ਕਿੱਦਾਂ ਕਰਾ ਲਓਗੇ ਤੁਸੀਂ? ਕੋਈ ਨਾ ਕੋਈ, ਕਿਤੇ ਨਾ ਕਿਤੇ ਕੋਈ ਨਾ ਕੋਈ ਘੁੰਡੀ ਹੁੰਦੀ ਆ ਬੰਦੇ ਕੋਲ, ਜਿਹੜਾ ਉਹ ਬੰਦਾ ਤੁਹਾਡੀ ਮੌਰਗੇਜ ਕਰਾ ਦਿੰਦਾ, ਉਹਨੇ ਫਿਰ ਪੈਸੇ ਵੀ ਲੈਣੇ ਨੇ। ਮੈਂ ਬਿਲਕੁਲ ਕਹਿੰਦਾ ਜਿਹੜੀ ਬੀ ਸਾਈਡ ਤੋਂ ਜਿਹੜੇ ਬੰਦੇ ਦੀ 5% ਤੋਂ ਉੱਪਰ ਮੌਰਗੇਜ ਹੈ, 5% ਇੰਟਰਸਟ ਰੇਟ ਜਿਹੜਾ ਦੇ ਰਿਹਾ ਉਹ ਇਸ ਵਕਤ ਫਸਿਆ ਹੀ ਹੈ, ਕਿਉਂਕਿ ਮੇਰੇ ਕੋਲ 3.5% ਹੈ, 35 ਸਾਲ ਦੀ ਅਮੋਰਟਾਈਜੇਸ਼ਨ ਹੈ। ਸਕੋਰ ਮੈਨੂੰ ਬਸ ਇਹ ਚਾਹੀਦਾ ਕਿ 650 ਤੋਂ ਉੱਪਰ ਸਕੋਰ ਲੈ ਆਇਓ, ਬੰਦਾ ਭਾਵਾਂ ਹਸਪਤਾਲ ਦੇ ਬੈੱਡ ਤੇ
0: ਪਿਆ। ਅੱਛਾ, ਇੱਕ ਚੀਜ਼ ਹੋਰ ਦੱਸੋ
1: ਜੀ,
0: ਮੈਨੂੰ ਕੱਲ ਹੀ ਮਿਲਿਆ ਸੀ ਕਸਟਮਰ ਵੀਰ ਆਪਣੇ, ਉਹਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਨੂੰ ਪ੍ਰੋਪਰਟੀ ਦਿਖਾ ਦਿੰਦੇ ਜੀ, ਉਹ ਫਸਟ ਟਾਈਮ ਬਾਇਰ ਆ
1: ਜੀ,
0: ਉਹ ਕਹਿੰਦਾ ਸੀ ਕਿ ਮੈਂ ਖਿੱਚ ਤੋਂ 10% ਹੀ ਕਰ ਸਕਦਾ
1: ਜੀ,
0: ਬਣ ਜੂ ਗੱਲ?
1: ਹਾਂ ਕਰ ਲਾਂਗੇ ਜਗਾੜ, ਵੜ ਦੇਗੇ ਘਰ ਚ। ਪਰ ਇਹਨਾਂ ਖਿਆਲ ਰੱਖਿਆ ਕਰੋ ਵੀ ਜਿਹੜਾ 10% ਬੰਦਾ ਦਿੰਦਾ ਨਾ ਦੂਸਰੇ ਡਾਊਨ ਪੇਮੈਂਟ, 4.5% ਉਹ CHMC ਪ੍ਰੀਮੀਅਮ ਦਿੰਦਾ,
0: ਉਹ ਮੈਂ ਦੱਸਿਆ ਉਹਨਾਂ ਨੂੰ
1: ਹਨਾ।
0: ਹਾਂ ਹਾਂ, ਉਹ ਤਾਂ ਜਾਣਾ ਹੀ ਜਾਣਾ।
1: ਉਹ ਉਹਦੇ ਹੋਰ ਬੜੇ ਹੱਲ ਨੇ ਜਿਹੜੇ ਰੇਡੀਓ ਤੇ ਨਹੀਂ ਆਪਾਂ ਦੱਸ ਸਕਦੇ, ਪਰ ਜੇ ਕਿਸੇ ਕੋਲ 10% ਵੀ ਡਾਊਨ ਪੇਮੈਂਟ ਹੈ ਤਾਂ ਘਰ ਲੈਣਾ ਚਾਹੁੰਦਾ, ਫਸਟ ਟਾਈਮ ਹੋਮ ਬਾਇਰ ਜਾਂ ਸੈਕੰਡ ਟਾਈਮ ਹੋਮ ਬਾਇਰ ਆ, ਲਾ ਦੇਂਗੇ ਕੋਈ ਨਾ ਕੋਈ ਕਿਤੇ ਨਾ ਕਿਤੇ।
0: ਰਿਬੇਟ ਵਗੈਰਾ ਵੀ ਹੁਣ ਤਾਂ ਮਿਲਦੀ ਹੈ ਜਿਹੜੀ?
1: ਹਾਂਜੀ,
0: ਉਹ ਸਾਰੇ
1: ਰਹਿਣ ਨਹੀਂ ਦਿਓ ਜੀ, ਰਿਬੇਟ ਦਾ ਕੰਮ ਕੀ ਆ, ਰਿਬੇਟ ਦੱਸਣਾ ਕਿਸੇ ਨੇ ਹੈ ਨੀਗਾ, ਭਾਈ ਰਿਬੇਟ ਤਾਂ ਇਹੀ ਆ ਵੀ ਦੱਸ ਦਿਓ ਫਟਾਫਟ, 15-20 ਕਾਲਾਂ ਵਾਜਣ, 500 ਇਧਰੋਂ ਫੜਿਆ, 1000 ਇਧਰੋਂ ਫੜਿਆ, ਸਤਿ ਸ੍ਰੀ ਅਕਾਲ। ਰਿਬੇਟ ਜਿਹੜੇ ਬੰਦੇ ਨੇ ਰਿਬੇਟ ਦੇਣੀ ਹੈ, ਠੀਕ ਹੈ ਜੀ, ਜਿਹੜੇ ਬੰਦੇ ਨੇ ਤੁਹਾਨੂੰ ਕਿਹਾ ਵੀ ਹਾਂ ਚਲੋ ਸਿਟੀ ਨੇ ਕਿਹਾ ਵੀ ਤੁਸੀਂ $20,000 ਤੁਹਾਨੂੰ ਸਾਡੇ ਨੂੰ ਮਿਲਿਆ, ਜਦੋਂ 10,000 ਤੁਹਾਡਾ, 10,000 ਤੁਸੀਂ ਵਾਪਸ ਕਰਨਾ, ਉਹ 10,000 ਵਾਪਸ ਕਰਨਾ ਜਵਾਨੀ ਕਲਾਮੀ ਥੋੜ੍ਹੀ ਆ, ਤੁਹਾਡੇ ਘਰ ਦੇ ਉੱਤੇ ਲੀਨ ਪਈ ਹੋਈ ਹੈ, ਕੋਈ ਹੋਰ ਤੁਸੀਂ ਲੈ ਨਹੀਂ ਸਕਦੇ, ਪੈਸੇ ਨਹੀਂ ਲੈ ਸਕਦੇ, ਸਿਟੀ ਦੀ ਲੀਨ ਹੈ।
0: ਅੱਛਾ, ਮੌਰਗੇਜ ਵਾਲਿਆਂ ਨੂੰ ਕਦੋਂ ਪਤਾ ਲੱਗ ਜਾਂਦਾ ਸੱਚੀ ਕਹਾਣੀ ਦਾ ਵੀ ਯਾਰ ਇਹਦੀ ਮੌਰਗੇਜ ਹੋ ਜਾਣੀ ਹੈ ਜਾਂ ਨਹੀਂ ਹੋਣੀ? ਕਿਉਂਕਿ ਬੰਦਾ ਫੋਨ ਕਰਦਾ ਰਹਿੰਦਾ, ਫਿਰ ਐਂਡ ਤੱਕ ਸਾਹ ਸੁੱਤੇ ਰਹਿੰਦੇ ਆ, ਉਹ ਕਈ ਵਾਰ ਮੌਰਗੇਜ ਵਾਲੇ ਫੋਨ ਚੱਕਣ ਹਟ ਜਾਂਦੇ।
1: ਪਹਿਲੇ 5 ਮਿੰਟ ਪਤਾ ਲੱਗ ਜਾਂਦਾ, ਪਹਿਲੇ 5 ਮਿੰਟ 'ਚ ਪਤਾ ਲੱਗ ਜਾਂਦਾ ਡੀਲ ਕਿੱਥੋਂ ਹੋਣੀ। ਜਦੋਂ ਤੁਸੀਂ ਐਂਡ ਮੂਮੈਂਟ ਤੇ ਕਹਿੰਦੇ ਹੋ ਪ੍ਰਾਈਵੇਟ ਤੇ ਓਨ ਕਰਵਾ ਲਓ, ਹਨਾ, ਉਹ ਤੁਹਾਡੀ ਫਾਈਲ ਤੇ ਕਦੀ ਕੰਮ ਹੀ ਨਹੀਂ ਹੋਇਆ ਕਦੀ,
0: ਮਤਲਬ ਹੋਇਆ ਨਹੀਂ ਪਹਿਲਾਂ।
1: ਨਹੀਂ, ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਫਾਈਲ ਤੇ ਕੰਮ ਹੋਇਆ ਨਾ, ਵੀ 45 ਦਿਨ ਬ੍ਰੋਕਰ ਕੋਲ ਫਾਈਲ ਪਈ ਰਹੀ ਹੈ, ਟੈਕੋਫੈਕਸ ਦੀ ਵੈਬਸਾਈਟ ਤੇ ਜਾ ਕੇ ਆਪਣਾ ਕ੍ਰੈਡਿਟ ਪੁੱਲ ਕਰ ਲਓ, ਪਤਾ ਲੱਗ ਜਾਣਾ ਕਿੱਥੇ ਕਿੱਥੇ ਪੁੱਲ ਆ। ਜਦ ਇਨਕੁਆਰੀ ਕੋਈ ਨਹੀਂ ਪਈ, ਨਾ TD's ਕੋਈ ਆ, RBC, ਹੋਮ ਟਰਸਟ, ਮੈਨੂ ਲਾਈਫ, ਕਦੀ ਇਨਕੁਆਰੀ ਕੋਈ ਨਹੀਂ ਪਈ।
0: ਮਤਲਬ ਜਦੋਂ ਹੁਣ
1: ਬੰਦਾ ਕਿੱਦਾਂ ਹੋ ਗਈ ਫਾਈਲ?
0: ਬੰਦਾ ਤੁਹਾਡੇ ਕੋਲ ਜਾਂਦਾ, ਤੁਸੀਂ ਬੈਠ ਕੇ ਪਹਿਲੀ ਸੈਟਿੰਗ ਦੇ ਵਿੱਚ ਜਾਂ ਦੂਜੀ ਚ ਲਾ ਲਓ ਜਾਂ ਪਹਿਲੀ ਚ ਲਾ ਲਓ, ਤੁਸੀਂ ਉਹਨੂੰ ਦੱਸ ਦਿੰਦੇ ਹੋ ਕਿ ਹਾਂ ਭਾਈ ਤੇਰੀ ਬੈਂਕ ਤੋਂ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ?
1: ਮੈਂ ਦੱਸ ਜਿੱਥੋਂ ਹੋਣੀ ਮੈਂ ਦੱਸਣਾ ਹੀ ਉੱਥੋਂ, ਔਰ ਯਕੀਨ ਕਰਿਓ ਮੈਂ ਪਿੱਛੇ ਕਦੀ ਕਿਸੇ ਨੂੰ ਕਾਲ ਨਹੀਂ ਕੀਤੀ, ਹੰਕਾਰ ਨਾ ਸਮਝੋ। ਬਹੁਤ ਬੰਦੇ ਨੂੰ ਇਹ ਲੱਗਦਾ ਵੀ ਯਾਰ ਦੂਸਰਾ ਇਹਨਾਂ ਨੇ ਪਿੱਛੇ ਹੀ ਪੈ ਜਾਣਾ। ਹੁਣ ਮੇਰੇ ਕੋਲ ਕਲਾਇੰਟ ਆਉਂਦੇ ਨੇ, ਮੈਂ ਉਹਨਾਂ ਨੂੰ ਇਹ ਕਹਿ ਦਿੰਦਾ ਭਾਜੀ ਆਹ ਨੰਬਰ ਮੇਰਾ, ਆਹ ਸੈੱਲ ਨੰਬਰ ਆ, ਜੇ ਡੀਲ ਕਰਵਾਉਣੀ ਹੋਈ ਸ਼ਾਮ ਨੂੰ ਮੈਸੇਜ ਕੱਢ ਦਿਓ, ਇੰਨਾ ਲਿਖ ਦਿਓ
0: ਵਿੱਚ ਤੁਸੀਂ ਡੀਲ ਕੀਤੀ ਸੀਗੀ, ਉਹ ਬੰਦਾ ਕਹਿੰਦਾ ਬਾਈ ਜੀ ਵੀ ਲੱਗਦਾ ਨਹੀਂ ਸੀ ਕਿ ਉਹ ਕਿਸੇ ਤੋਂ ਵੀ, ਕਹਿੰਦਾ ਅਸੀਂ ਪਤਾ ਕਰ ਲਿਆ ਸੀ ਵੀ ਹੋਊਗੀ, ਅਤੇ ਕਹਿੰਦਾ ਵੀ ਕਿਵੇਂ ਕੀਤੀ? ਮੈਂ ਕਿਹਾ ਜੀ ਉਹਨਾਂ ਨੂੰ ਪੁੱਛੋ, ਉਹ ਉਹਨਾਂ ਦਾ ਕੰਮ
1: ਜੀ,
0: ਉਹਨਾਂ ਨੇ ਕਰਤੀ ਨਾ ਤੁਹਾਡੀ, ਮੁੜ ਕੇ ਹੋਊਗੀ? ਕਹਿੰਦਾ ਹਾਂਜੀ ਬਾਈ, ਅਸੀਂ ਥੈਂਕ ਯੂ ਕਰਨਾ ਸੀਗਾ, ਉਹਨਾਂ ਨੇ ਆਈ ਸੀ ਮੈਨੂੰ ਕੈਂਬਰੇਜ ਤੋਂ ਕਾਲ, ਅਤੇ ਉਹ ਤੁਹਾਡਾ ਧੰਨਵਾਦ ਕਰ ਰਹੇ ਸੀ, ਪਰ ਉਹ ਕਹਿੰਦਾ ਉਹ ਆਪ ਵੀ ਕਹੀ ਜਾਵੇ, ਕਹਿੰਦਾ ਮੈਨੂੰ ਵੀ ਨਹੀਂ ਸੀ ਲੱਗਦਾ ਮੇਰੀ ਹੋ ਜੂਗੀ।
1: ਹਾਂ ਨਹੀਂ, ਤਿੰਨ ਸਾਹਿਬ ਸੀਗੇ ਕੈਂਬਰੇਜ ਤੋਂ ਸੀਗੇ, ਉਹਨਾਂ ਨੇ ਮੈਨੂੰ ਅੱਜ ਵੀ ਕਿਹਾ ਸੀ, ਕਹਿੰਦੇ ਬੇਸ਼੕ਕ ਦੀ ਮੇਰਾ ਨਾਮ ਬੋਲ ਦੇ, ਮੇਰਾ ਨੰਬਰ ਵੀ ਬੋਲ ਦੇ, ਜਿਹਨੂੰ ਕੋਈ ਰੈਫਰੈਂਸ ਲੈਣਾ ਕੋਈ ਵੀ ਟੈਨਸ਼ਨ। ਚੱਕਰ ਪਤਾ ਕੀ ਹੁੰਦਾ ਰਾਜ ਜੀ, ਦੋ ਗੱਲਾਂ ਹੁੰਦੀਆਂ ਨੇ, ਇੱਕ ਬੰਦਾ ਨਾ ਇੱਕ ਬਿਜ਼ੀ ਹੁੰਦਾ, ਇੱਕ ਬਿਜ਼ੀ ਦਿਖਾਉਂਦਾ ਹੁੰਦਾ। ਸਾਡਾ ਨਾ ਚਾਚਾ ਆਇਆ, ਮੈਂ ਮਜ਼ਾਕ ਨਹੀਂ ਕਰਦਾ, ਸੱਚੀ ਗੱਲ ਲੱਗਾ ਸਾਨੂੰ, ਚਾਚਾ ਕਾਲੀ ਆ ਸਾਡਾ ਇੱਕ, ਹੈ ਨਾ, ਉਹਦੇ ਕੋਲ ਨਾ
0: ਦੂਜਾ ਚਾਚਾ ਕਿਹੜਾ ਸੀਗਾ,
1: ਉਹ ਬਖਸ਼ੀ ਆ ਦਾ ਭਰਾ ਹੀ ਆ, ਉਹਦੇ ਕੋਲ ਨਾ ਕੋਈ ਡੰਗਰ, ਨਾ ਉਹਦੇ ਕੋਲ ਬੱਚਾ, ਉਹਦੇ ਕੋਲ ਕੁਛ ਨੀ ਹੈਗਾ, 2 ਕਿੱਲੇ ਜ਼ਮੀਨ ਉਹ ਪੱਠੇ ਬੀਜ ਲੈਂਦਾ, ਉਹ ਪੰਡ ਚੱਕ ਕੇ ਤੁਹਾਨੂੰ ਸਵੇਰੇ ਵੀ ਤੇ ਸ਼ਾਮ ਨੂੰ ਮਿਲਿਆ ਹੋਊਗਾ, ਉਹ ਪੱਠੇ ਕਹਿੰਦੇ ਲੈ ਵੜਦਾ, ਉਹਨੂੰ ਪੁੱਛ ਲਓ ਉਹਨੂੰ, ਚਾਚਾ ਡੰਗਰ ਤਾਂ ਤੇਰੇ ਕੋਲ ਹੈ ਨੀ, ਉਹ ਬਸ ਇਹੀ ਦਿਖਾਉਂਦਾ ਵੀ ਮੈਂ ਬਹੁਤ ਬਿਜ਼ੀ ਹਾਂ, ਉਹਨੂੰ ਜਿਹਨੂੰ ਆਵਾਜ਼ ਮਾਰੀ ਉਹਦੇ ਪੱਠੇ ਸਿੱਟਦੇ ਨੇ,
0: ਉਹਨੂੰ
1: ਨਾ ਉਹਨੂੰ ਕੋਈ ਪੈਸਾ ਲੈਣਾ, ਪਰ ਲੋਕਾਂ ਨੂੰ ਦੂਰੋਂ ਦੇਖਣ ਵਾਲੇ ਨੂੰ ਲੱਗਦਾ ਵੀ ਯਾਰ
0: ਬਿਜ਼ੀ
1: ਹੈ, ਇਹਦੇ ਕੋਲ 15-20 ਡੰਗਰ ਹੋਣੇ ਨੇ, ਹੈ ਨਾ, ਪਰ ਇਹੋ ਜਿਹਾ ਕੁਛ ਨਹੀਂ ਹੁੰਦਾ, ਸਮਟਾਈਮ ਬੰਦਾ ਦਿਖਾਉਂਦਾ ਹੀ ਆ ਬਿਜ਼ੀ, ਪਰ ਤੁਸੀਂ ਮੈਂ ਦਿਖਾ ਨਹੀਂ ਰਿਹਾ ਵੀ ਮੈਂ ਬਹੁਤ ਜ਼ਿਆਦਾ ਬਿਜ਼ੀ, ਤੁਸੀਂ ਆ ਕੇ ਦੇਖ ਲਓ ਦਫ਼ਤਰ ਦੇ ਵਿੱਚ,
0: ਹੱਥ
1: ਕੰਗਣ ਨੂੰ ਆਰਸੀਗੀ, ਪੜ੍ਹੇ ਲਿਖੇ ਨੂੰ ਫਾਰਸੀਗੀ, ਅਸੀਂ ਕਿਹੜਾ ਉੱਥੇ ਫੜ ਕੇ ਬਿਠਾਏ ਨੇ ਬੰਦੇ, ਫਿਰ ਵੀ ਤੁਸੀਂ ਆਓਗੇ ਤਾਂ ਮੈਂ ਕਹਿੰਦਾ ਵੀ ਹਰੇਕ ਬੰਦੇ ਨੂੰ 10-15 ਮਿੰਟ ਵੇਟ ਕਰਨੀ ਪੈਂਦੀ ਆ, ਉੱਥੇ ਤੁਸੀਂ ਵੀ ਆ ਕੇ ਦੇਖਿਆ
0: ਕਿਵੇਂ ਹੈਗਾ,
1: ਜੇ ਕਿਸੇ ਦਾ ਕੰਮ ਨਿਕਲ ਰਿਹਾ ਤਾਂ ਹੀ ਉਹ ਲੋਕ ਆਉਂਦੇ ਨੇ ਨਾ। ਨੰਬਰ ਮੈਂ ਦੱਸਦਾ 416-8024-20-15, ਮਾਲ ਸਾਹਿਬ ਇਸ਼ਾਰਾ ਕਰ ਰਹੇ ਕੋਈ ਬੜੀ ਜ਼ਰੂਰੀ ਕਾਲ ਹੈ ਉੱਧਰ, ਹਾਂ ਮੈਂ ਮੌਰਗੇਜ ਕਿੰਗ ਦਾ ਜਿਹੜਾ ਆਫਿਸ ਹੈ ਜੀ, ਡੇਰੀ ਐਂਡ ਟੋਮ ਕੰਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ, ਯੂਨਿਟ ਨੰਬਰ 22, ਡੇਰੀ ਐਂਡ ਟੋਮ ਕੰਦੇ ਇੰਟਰਸੈਕਸ਼ਨ ਹੈ। ਸੰਗਿਆ ਨਾ ਕਰੋ ਯਾਰ, ਨੰਬਰ ਤੁਹਾਡੇ ਕੋਲ ਹੈਗਾ, ਜਿਵੇਂ
0: ਨਾਮ ਵੀ ਪਤਾ ਲੈ ਲਓ,
1: ਹਾਂ ਗੱਡੀ ਦੇ ਡਿੱਕੀ ਚ ਬਿਆਹ ਹੁੰਦਾ ਟਾਇਰ ਤੁਹਾਡਾ ਪੰਜਵਾਂ, ਕਿਤੇ ਪਾਣੀ ਜਦੋਂ ਲੋਡ ਪੈ ਜਾਂਦੀ ਉਹਦੀ, ਇੱਦਾਂ ਹੀ ਸਾਂਭ ਕੇ ਰੱਖ ਲਓ ਨੰਬਰ, ਪਹਿਲੀ ਗੱਲ ਤਾਂ ਮੌਰਗੇਜ ਵਾਲੇ ਦੇ ਵਕੀਲ ਦੀ ਲੋੜ ਕਹਿੰਨੂੰ ਪਵੇ ਨਾ, ਜੇ ਪੈ ਜਾਏ ਤਾਂ ਨੰਬਰ 416-8024-20-15-416-8024-2015। ਮੌਰਗੇ ਦੀ ਗੱਲਬਾਤ ਖਤਮ, ਹੁਣ ਜੋ ਪੁੱਛਣਾ ਵਾ ਪੁੱਛੋ।
0: ਮੈਂ ਤਾਂ ਪੁੱਛਣ ਲੱਗਿਆ ਸੀਗਾ ਵੀ ਕਹਿੰਦੇ ਵਕੀਲ ਦੀ ਲੋੜ ਨਾ ਪਵੇ, ਹੁਣ ਜੇ ਮੌਰਗੇ ਦੀ ਪੈ ਗਈ ਤਾਂ ਫਿਰ ਕਲੋਜ਼ਿੰਗ ਲਈ ਤਾਂ ਵਕੀਲ ਦੀ ਲੋੜ ਪੈਣੀ ਆ, ਉਹਦੀ ਪੈ ਜਾਊ
1: ਜਿਹੜੀ ਵਕੀਲ ਦੀ, ਤੁਸੀਂ ਗੱਲ ਦੇ ਵਿੱਚੋਂ ਅੰਗੂਰ ਨੂੰ ਅੰਗੂਰ ਦੀ ਛਿੱਲ ਨਾ ਲਾਇਆ ਕਰੋ, ਜਿਹੜੀ ਵਕੀਲ ਦੀ ਮੈਂ ਗੱਲ ਕਰਦਾ, ਲੋਕ ਸਮਝ ਗਏ ਨੇ ਵੀਰ ਜੀ।
0: ਅੱਛਾ ਤੁਸੀਂ ਉਹ ਕਚਹਿਰੀ 'ਚ ਮੇਲੇ ਲੱਗਦੇ ਵਾਲੀ ਗੱਲ ਕਰ
1: ਰਹੇ ਹੋ, ਕਚਹਿਰੀ 'ਚ ਮੇਲੇ ਵਾਲੇ ਦੀ ਵਕੀਲ ਦੀ ਗੱਲ ਕਰ ਰਹੇ ਹਾਂ,
0: ਕਾਹਦੇ ਮੇਲੇ ਮੇਲੇ ਮੂਲੇ, ਉਹ ਪੁੱਛ ਕੇ ਦੇਖੋ ਜਿਹਨਾਂ ਜਾਣਾ ਪੈਂਦਾ ਕਿ ਨਹੀਂ, ਐਵੇਂ ਗੀਤ ਹੀ ਬਣੇ ਇਹ,
1: ਜਲੂਸ ਕਢਾਉਂਦੇ ਬੰਦੇ।
0: ਸੋ 416-8024-20-15 ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਬਾਈ, ਥੈਂਕ ਯੂ ਵੈਰੀ ਮੱਚ।
1: ਨਹੀਂ ਮੈਂ ਜਾਣਾ ਨਹੀਂ, ਮੈਂ ਬੈਠਾ ਸੁਣਦਾ।
0: ਅੱਛਾ ਬੈਠਾ ਸੁਣਦਾ,
1: ਓਕੇ ਓਕੇ, ਕਰੋ 9 ਮਿੰਟ ਲਾ।
0: ਸੁਣੋ ਸੁਣੋ ਸੁਣੋ ਜੀ, ਸਾਡੇ ਨਾਲ ਨਾਗਪਾਲ ਸਾਹਿਬ ਵੀ ਨੇ। ਨਾਗਪਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ। ਨਾਗਪਾਲ ਸਾਹਿਬ ਦੀ ਕਾਲ ਹੈ ਜਿਹੜੀ ਉਹ ਮੇਰੇ ਖਿਆਲ ਡਿਸਕਨੈਕਟ ਹੋ ਗਈ ਆ, ਤੇ ਰਾਜਨ ਜੀ ਸਾਡੇ ਨਾਲ ਆ ਚੁੱਕਿਆ। ਰਾਜਨ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨੂੰ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ, ਤੁਹਾਨੂੰ ਤੇ ਸਾਰੰਗ ਰੇਡੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਸਰ?
2: ਬਹੁਤ ਵਧੀਆ ਜੀ, ਬਹੁਤ ਵਧੀਆ, ਚੜ੍ਹਦੀ ਕਲਾ ਜੀ।
0: ਤੁਸੀਂ ਦੱਸੋ ਕਿ ਬੰਦਾ ਕਹਿੰਦਾ ਯਾਰ ਹੁਣ ਧੁੰਦਲਾ ਜਿਹਾ ਦੇਣ ਲੱਗ ਗਿਆ, ਤੇ 40-45 ਸਾਲ ਤੋਂ ਬਾਅਦ ਵੈਸੇ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਜਾਂਦਾ, ਫਿਰ ਜਦੋਂ ਬੰਦਾ ਦੇਖੇ ਨਾ ਵੀ ਫੋਨ ਨੇੜੇ ਜਿਹਾ ਕਰਦਾ, ਉਹਨੂੰ ਪੁੱਛ ਲਵੇ ਵੀ ਹੁਣ ਮੈਨੂੰ ਲੱਗਦਾ ਕੰਮ ਹੋ ਗਿਆ, ਵੀ ਮੈਂ ਇਹਨੂੰ ਕੋਲ ਲਵਾ ਲਾ। ਕਈ ਵਾਰ ਅਸੀਂ ਕਾਲ ਕਰਦੇ ਹਾਂ, ਕਈ ਵਾਰ ਸ਼ਰਮ ਮੰਨਦੇ ਵੀ ਲੈ ਅਗਲਾ ਕੋਈ ਐਨਕ ਲੱਗ ਗਈ, ਹੁਣ ਤਾਂ ਬੱਚਿਆਂ ਦੇ ਬਹੁਤ ਬੱਚਿਆਂ ਦੇ ਲੱਗੇ ਹੋਏ ਆ। ਇੱਕ ਬੱਚਾ ਮੈਨੂੰ ਇਹੋ ਜਿਹਾ ਮਿਲਿਆ, ਉਹਦੇ ਬਹੁਤ ਮੋਟੇ ਸ਼ੀਸ਼ੇ ਲੱਗੇ ਸੀ ਇੰਡੀਆ ਤੋਂ, ਉਹ ਕਹਿੰਦਾ ਮੈਂ ਕਿਹਾ ਤੂੰ ਲੈਂਜ ਪਵਾ ਲਾ
1: ਜੀ,
0: ਕਹਿੰਦਾ ਵੀ ਇਹ ਲੈਂਜ ਵੀ ਨਹੀਂ ਪੈਂਦੇ, ਪਤਾ ਨਹੀਂ 6 ਨੰਬਰ ਜਾਂ 7 ਨੰਬਰ ਕਿੰਨਾ ਸੀਗਾ ਜੀ ਉਹਦਾ, ਛੋਟੇ ਹੁੰਦੇ 4 ਸਾਲ ਦੀ ਉਮਰ ਤੋਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਸੀ ਜੀ।
2: ਜੀ ਇਸੇ ਕਰਕੇ ਜੀ ਅਸੀਂ ਇੱਕ ਸਪੈਸ਼ਲ ਜਿਹੜਾ ਨਾ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਦਾ ਵੀ ਜਿੰਨੇ ਵੀ ਸਾਡੇ ਪਰਿਵਾਰ ਨੇ ਜੇ ਤੁਹਾਡੇ ਕੋਲ ਬੱਚੇ ਹੈਗੇ ਨੇ ਤਾਂ ਜ਼ਰੂਰ ਇਹਨਾਂ ਦਾ ਸਮੇਂ ਸਿਰ ਆਈ ਐਗਜ਼ਾਮ ਕਰਾਉਂਦੇ ਰਹੋ, ਸਾਲ 'ਚ ਇੱਕ ਵਾਰੀ ਇਹਨਾਂ ਦਾ ਅੱਖਾਂ ਦਾ ਚੈੱਕਅਪ ਕਰਾਓ, ਅਤੇ ਸਾਡੇ ਕੋਲ ਜਿਹੜੀ ਸਪੈਸ਼ਲ ਮਸ਼ੀਨ ਅਸੀਂ ਲਿਆਉਂਦੀ ਨਾ ਟੋਪੋਗ੍ਰਾਫੀ ਦੀ, ਇਹਦੇ 'ਚ ਜ਼ਰੂਰ ਅੱਖਾਂ ਦਾ ਚੈੱਕਅਪ ਕਰਾਇਆ ਕਰੋ। ਇਹ ਮਸ਼ੀਨ ਕੀ ਕਰਦੀ ਹੈ, ਇਹ ਪਹਿਲਾਂ ਹੀ ਦੱਸ ਦਿੰਦੀ ਸਾਨੂੰ ਵੀ ਜਦੋਂ ਬੱਚਾ ਛੋਟਾ ਨਾ ਵੀ ਉਹਦਾ ਚੈੱਕ ਕਰਕੇ ਦੱਸ ਦਿੰਦੇ ਵੀ ਇਹਦੀ ਜੇ ਸਕੈਨ ਕੀਤਾ ਵੀ ਇਹਦੀ ਐਕਸੀਲੈਂਸ ਮੇਜਰ ਕਰ ਲਈ ਦੀ ਵੀ ਕੀ ਬੱਚਾ ਤੁਹਾਡਾ ਇਸ ਕੈਟਾਗਰੀ 'ਚ ਤਾਂ ਨਹੀਂ ਆਉਂਦਾ, ਵੀ ਜਿਹਦਾ ਹਰ ਸਾਲ ਨੰਬਰ ਵਧਣਾ, ਅਤੇ ਜੇ ਆਉਂਦਾ ਤੇ ਫਿਰ ਅਸੀਂ ਉਹਨੂੰ ਪਹਿਲਾਂ ਹੀ ਐਨਕ ਇਹੋ ਜਿਹੀ ਬਣਾ ਕੇ ਦੇਣੀ ਜਿਹਦੇ ਨਾਲ ਉਹਦਾ ਨੰਬਰ ਉੱਥੇ ਦਾ ਉੱਥੇ ਖੜ ਜਾਵੇ, ਨੰਬਰ ਅੱਗੇ ਵਧੇ ਹੀ ਨਾ। ਇਹਨੂੰ ਕਹਿੰਦੇ ਜੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ, ਯਾਨੀ ਕਿ ਨੰਬਰ ਜੇ 2 ਹੈ ਤਾਂ 2 ਤੋਂ 2.25 ਹੋ ਜੂਗਾ, ਪਰ ਇਹ ਨਹੀਂ ਵੀ 2 ਤੋਂ ਨੰਬਰ 4 ਹੋ ਗਿਆ, ਫਿਰ ਅਗਲੇ ਸਾਲ 4 ਤੋਂ 6 ਹੋ ਗਿਆ, ਫਿਰ ਜਦੋਂ 10 ਨੰਬਰ ਪਹੁੰਚ ਗਿਆ ਫਿਰ ਕਹੀਦਾ ਵੀ ਇੱਛਾ ਯਾਰ ਹੁਣ ਇਹਨੂੰ ਬੈਕ ਕਰ ਲਓ, ਫਿਰ ਕੋਈ ਬੈਕ ਆਉਣ ਦਾ ਤਰੀਕਾ ਹੈ ਨਹੀਂ। ਸੋ ਸਮੇਂ ਸਿਰ ਜੇ ਤੁਸੀਂ ਰੋਕਥਾਮ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਆ ਕੇ ਸਾਡੇ ਕੋਲ ਜਿਹੜੀ ਟੋਪੋਗ੍ਰਾਫੀ ਦੀ ਮਸ਼ੀਨ ਹੈ ਉਹਦੇ 'ਚ ਆਪਣਾ ਬੱਚਿਆਂ ਦਾ ਐਗਜ਼ਾਮ ਕਰਾਓ। ਸੋ ਐਗਜ਼ਾਮ ਕਰਾਉਣ ਦੇ ਲਈ ਨੰਬਰ ਇੱਕੋ ਇੱਕ ਹੈ ਜੀ 905-460-8888। ਸਾਡੀ ਅੱਜ ਜਿਹੜੀ ਕ੍ਰੈਡਿਟ ਵੀ $129 ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਇਹ ਚ ਸਿਲੈਕਟਡ ਬ੍ਰਾਂਡਿਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਨੇ, ਤੇ $258 ਚ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ, ਜਿਹਦੇ ਵਿੱਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ ਤੇ ਨਾਲ ਸਿਲੈਕਟਡ ਬ੍ਰਾਂਡਿਡ ਫਰੇਮ ਹੈ, ਤੇ ਜੇ ਆਪਣੀ ਐਨਕਾਂ ਦੇ ਉੱਤੇ ਕੋਈ ਵੀ ਕੋਡਿੰਗ ਐਡ ਕਰਾਉਣੀ ਹੈ ਤੇ ਸਾਰੀ ਕੋਡਿੰਗਾਂ ਫਲੈਟ 60% ਆਫ ਨੇ, ਤੇ ਜੇ ਦੋ ਪੇਅਰ ਬਣਾਉਣੇ ਨੇ ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਡਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਡੀਲਰ ਲੈਣ ਲਈ ਪਹੁੰਚੋ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਪੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888। ਤੇ ਜੇ ਤੁਹਾਡੇ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ, 905-460-8888, 905-460-8888।
0: ਬਹੁਤ ਬਹੁਤ ਮਜ਼ਾ, ਥੈਂਕ ਯੂ। ਲਓ ਜੀ, ਹਾਇਰਿੰਗ ਲਈ ਮੈਂ ਤੁਹਾਨੂੰ ਦੱਸ ਦਵਾਂ ਕਿ ਬੈਰੀ ਓਰੇਲੀਆ ਦੇ ਏਰੀਆ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ ਤੇ ਤੁਹਾਨੂੰ ਕੱਲ੍ਹ ਤੋਂ ਹੀ ਕੰਮ ਤੁਸੀਂ ਸਟਾਰਟ ਕਰ ਸਕਦੇ ਹੋ। ਜੋਬ ਤੁਹਾਨੂੰ ਨਹੀਂ ਸੀ ਲੱਭ ਰਹੀ, ਬਹੁਤ ਵਧੀਆ ਪੇ ਮਿਲੂਗੀ ਤੇ ਫੁੱਲੀ ਬਹੁਤ ਵਧੀਆ ਤੁਹਾਨੂੰ ਇਨਵਾਇਰਮੈਂਟ ਬਹੁਤ ਕਮਾਲ ਦਾ ਮਿਲੂਗਾ। ਸੋ 416-473-5508 ਇਹਨਾਂ ਦਾ ਨੰਬਰ ਹੈ, 416-473-5308, 416-473-5508 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੰਮ ਦੀ ਭਾਲ ਦੇ ਵਿੱਚ ਹੋ, ਸਵੇਰੇ 7 ਵਜੇ ਕੰਮ ਸ਼ੁਰੂ ਕਰਕੇ 3:30 ਵਜੇ ਵਿਹਲੇ ਹੋ ਜਾ ਕਰਨਾ, ਸਾਰਾ ਦਿਨ ਤੁਹਾਡੇ ਕੋਲ ਪਿਆ। 416-473-5508, 416-473-5308 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਨਾਗਪਾਲ ਸਾਹਿਬ ਨਾਲ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਾਗਪਾਲ ਸਾਹਿਬ ਦਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, 437-264-3175। ਜੇਕਰ ਤੁਸੀਂ ਔਨਲਾਈਨ ਕਲਾਸਿਸ ਲਾਉਣੀਆਂ ਚਾਹੁੰਦੇ ਹੋ 437-264-3175 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦਾ ਨੰਬਰ ਹੈ ਜਿਹੜਾ ਉਹ ਨੋਟ ਕਰਕੇ ਰੱਖ ਲਓ, 647-564-2733, 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਪਰਮਜੀਤ ਬਾਈ ਜੀ ਨਾਲ ਅੱਜ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਹੋਈਆਂ, ਅਤੇ ਜੇ ਤੁਸੀਂ ਇਹਨਾਂ ਦਾ ਨੰਬਰ ਲੈਣਾ ਚਾਹੁੰਦੇ ਹੋ, ਇਹਨਾਂ ਦਾ ਨੰਬਰ ਇਹ ਆਪ ਹੀ ਦੇ ਦੇਣਗੇ, ਬੈਠੇ ਆ ਜੇ, ਇਹ ਕਹਿੰਦੇ ਮੈਂ ਆਪ ਹੀ ਦਊਂ ਨੰਬਰ।
1: ਬਿਲਕੁਲ ਜੀ, ਨੰਬਰ ਨੋਟ ਕਰੋ, 416-816-8024-2015।
0: ਕਿੰਨੇ ਸਾਲ ਪੁਰਾਣਾ ਨੰਬਰ ਹੈ
1: ਇਹ? ਹੋਈ ਹੈ ਮੇਰੇ ਕੋਲ 25-30 ਸਾਲ ਹੋ ਗਏ ਹੋਣੇ ਮੈਨੂੰ ਲੱਗਦਾ।
0: ਉਹੀ ਚੱਲਦਾ ਬਹੁਤ ਟਾਈਮ ਤੋਂ, ਜਦੋਂ ਮੈਂ ਜਾਣਦਾ ਤੁਹਾਨੂੰ ਉਦੋਂ ਦਾ ਨੰਬਰ ਇਹੀ ਹੈ,
1: ਲੋੜ ਹੀ ਨਹੀਂ ਪਈ ਚੇਂਜ ਕਰਨ ਦੀ,
0: ਹੈ ਨਾ। 416-804-2015
1: 'ਚ ਬਹੁਤ ਮੌਜ ਰਹੀ ਆਪਾਂ ਨੂੰ, ਸਾਨੂੰ 215 'ਚ ਆਪਾਂ ਕਹਿੰਦੇ ਸਰ 804 ਯਾਦ ਰੱਖਣਾ, 215 ਤਾਂ ਚੱਲੀ ਜਾਂਦਾ ਯਾਦ ਆ।
0: ਹਾਂ ਵੀ ਗੱਲ 215 ਤਾਂ ਚੱਲੀ ਜਾਂਦਾ
1: ਉਦੇ, ਹਾਂ ਕਹਿ ਤਾਂ
0: ਫਿਰ ਉਦੋਂ ਤਾਂ ਨਹੀਂ, ਮੈਂ ਉਦੋਂ ਮੈਂ 2010 'ਚ ਸ਼ੁਰੂ ਕੀਤਾ ਸੀ ਰੇਡੀਓ।
1: ਹਾਂ
0: ਤੇ ਉਦੋਂ ਮੈਂ ਆਪਣੇ ਨਾਲ, ਤੁਸੀਂ 2010 'ਚ ਹੀ ਜੁਆਇਨ ਕਰਕੇ ਸੀ?
1: ਹਾਂ, ਵੀਕਐਂਡ ਤੇ ਆਪਾਂ ਕਰਦੇ ਸੀ।
0: ਹਾਂ, ਵੀਕਐਂਡ ਤੇ ਹੁੰਦਾ ਸੀ ਉਦੋਂ, ਉਸ ਤੋਂ ਬਾਅਦ ਫਿਰ 440 ਚੱਲਿਆ।
1: ਦੇਖ ਲਓ ਕਿੰਨੇ ਸਾਲ ਹੋ ਗਏ ਆਪਾਂ ਨੂੰ, 16 ਸਾਲ ਤਾਂ ਆਪਾਂ ਨੂੰ ਆ ਗਿਆ।
0: ਵਾਹ ਵਾਹ। ਸੋ ਅੱਛਾ, ਮੈਂ ਇਹਨਾਂ ਨੂੰ ਇਹੀ ਕਿਹਾ, ਮੈਂ ਜਦੋਂ ਮੈਂ ਪਹਿਲੀ ਵਾਰ ਮਿਲਿਆ ਸੀ, ਮੈਂ ਕਿਹਾ ਬਾਈ ਤੁਹਾਡੀਆਂ ਗੱਲਾਂ ਬੜੀਆਂ ਕਮਾਲ ਦੀਆਂ ਹੁੰਦੀਆਂ ਯਾਰ, ਬਹੁਤ ਸੋਹਣੀਆਂ ਗੱਲਾਂ ਕਰਦੇ ਹੋ। ਅਤੇ ਉਹ ਤੋਂ ਬਾਅਦ ਅੱਛਾ, ਕਈ ਬੰਦੇ ਆ ਜਿਨ੍ਹਾਂ ਨੇ ਜਾ ਕੇ ਸਰਵਿਸਿਜ਼ ਲਈਆਂ, ਜਿਨ੍ਹਾਂ ਦੀ ਮੌਰਗੇਜ ਅੜੀ ਹੋਈ ਸੀਗੀ, ਉਹ ਵੀ ਕਢਾਤੀ, ਉਹ ਵੀ ਇਹਨਾਂ ਨੇ ਕਰਾਇਆ ਕੰਮ, ਉਹਨਾਂ ਦੀ ਜਦੋਂ ਐਪਰੀਸ਼ੀਏਸ਼ਨ ਮਿਲਦੀ ਹੈ, ਫਿਰ ਇਹ ਹੁੰਦਾ ਕਿ ਬਹੁਤ ਵਾਰ ਸਾਨੂੰ ਬੰਦਾ ਪੁੱਛ ਲੈਂਦਾ ਵੀ ਯਾਰ ਕੋਈ ਬੰਦਾ ਦੱਸੋ, ਫਿਰ ਬਾਈ ਹੁਣੀ ਕਹਿੰਦੇ ਵੀ ਆ ਜਾਓ, ਜੇ ਤੁਹਾਨੂੰ ਜਿਵੇਂ ਇਹਨਾਂ ਨੇ ਕਿਹਾ ਨਾ ਵੀ ਜੇ ਇੱਕ ਸਟਿੱਪਣੀਆਂ ਗੂ ਟਾਇਰ ਆ, ਪਹਿਲਾਂ ਪਤਾ ਕਰ ਲਓ ਜੇ ਸੌਖੇ ਤਰੀਕੇ ਨਾਲ ਹੁੰਦੀ ਹੈ ਕਿਤੋਂ ਆਸੇ ਪਾਸੇ ਕਰ ਲਓ, ਜੇ ਔਖਾ ਕੰਮ ਤੁਹਾਨੂੰ ਲੱਗਦਾ ਫਿਰ ਆ ਜਾਓ, ਇਹਨਾਂ ਦਿਨਾਂ 'ਚ ਇਹ ਵੀ ਨਹੀਂ ਕਹਿਣ ਦੀ ਲੋੜ ਕਿਉਂਕਿ ਇਹਨਾਂ ਦਿਨਾਂ 'ਚ ਹੈ ਹੀ ਔਖਾ।
1: ਹਾਂ ਬਿਲਕੁਲ, ਔਰ ਰਾਜਵੀਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਤੁਸੀਂ ਸ਼ਾਇਦ ਗੱਲ ਮੇਰੀ ਹਾਸੇ 'ਚ ਲਓਗੇ, ਮੈਨੂੰ ਟਿਪ ਵੀ ਦੇ ਜਾਂਦੇ ਲੋਕ, ਮੇਰੇ ਭੈਣ ਭਰਾ ਸਭ ਦਾ ਹਜ਼ਾਰ 1500 ਡਾਲਰ, $2000 ਵੱਧ ਵੀ ਦੇ ਜਾਂਦੇ,
0: ਕਿਉਂਕਿ ਕੰਮ ਅਗਲਾ ਕਹਿੰਦਾ ਯਾਰ ਸਾਡਾ
1: ਕੰਮ ਟਾਈਮ ਨਾਲ ਹੋ ਗਿਆ, ਹੈ ਨਾ। ਤੁਸੀਂ ਇਹ ਹਿਸਾਬ ਲਾ ਲਓ ਵੀ ਜਦੋਂ ਮਤਲਬ ਹੁਣ ਵੀ ਤੁਸੀਂ ਆ ਕੇ
0: ਅੱਛਾ ਬਾਈ, ਇੱਕ ਚੀਜ਼ ਦੱਸੋ, ਜੇ ਅਪਰੇਜ਼ਲ ਹੀ ਨਾ ਆਵੇ ਪ੍ਰੋਪਰਟੀ ਦਾ, ਫਿਰ
1: ਉਹਦਾ ਵੀ ਹੱਲ ਦੱਸ ਦਿਆਂਗੇ ਤੁਹਾਨੂੰ।
0: ਅੱਛਾ, ਹੋ ਜਾਊਗਾ,
1: ਬੜਾ ਦੁੱਖ ਦੀ ਰਗ ਤੁਸੀਂ ਫੜ ਲਈ, ਪਰ ਜੇ ਕਿਹਦੀ ਅਪਰੇਜ਼ਲ ਵੀ ਨਹੀਂ ਨਾ ਆ ਰਹੀ ਤਾਂ ਵੀ ਤੁਸੀਂ ਫੋਨ ਕਰ ਲਿਓ, 416-804-2015, ਮੋਟਾ ਮੋਟਾ ਦੱਸ ਦਿੰਦਾ ਹੁੰਦਾ ਅਪਰੇਜ਼ਲ ਕਿਉਂ ਨਹੀਂ ਆ ਰਹੀ, ਅਪਰੇਜ਼ਲ ਉਹਨਾਂ ਦੀ ਨਹੀਂ ਆ ਰਹੀ ਜਿਹੜੇ ਘਰ ਬਿਲਡਰ ਦੇ ਨੇ।
0: ਅੱਛਾ,
1: ਜਿਹੜੇ ਰੀਸੇਲ ਵਾਲੇ ਆ ਉਹ ਤਾਂ ਜੇ ਅਪਰੇਜ਼ਲ 100,000 ਵੀ ਆ ਗਈ, ਰੀਸੇਲਰ ਰੀਫਾਈਨੈਂਸਿੰਗ ਅਗਲਾ ਕਰਾ ਰਿਹਾ, ਤੁਹਾਨੂੰ $100,000 ਘੱਟ ਮਿਲ ਜੂ, ਚਲਾ ਲੇਗਾ,
0: ਚੱਲ ਜੂਗਾ।
1: ਹਾਂ,
0: ਹੁਣ ਜਿਹੜਾ ਬੰਦੇ ਨੇ 19 ਦਾ ਲਿਆ ਸੀ ਅਪਰੇਜ਼ਲ 14 ਦੀ ਆ ਗਈ,
1: 14 ਦੀ ਆ ਰਹੀ, ਉਹ ਫਿਰ ਬਿਲਡਰ ਨਾਲ ਗੱਲ ਕਰਕੇ ਬਿਲਡਰ ਨੂੰ ਅਪਰੇਜ਼ਲ ਦੀ ਕਾਪੀ ਭੇਜ ਕੇ ਭਾਈ ਪਿਆ ਦੇਖ,
0: ਪੈਸੇ ਵੀ ਘਟਵਾ ਦਿੰਦੇ
1: ਹਾਂ ਭਾਜੀ, $200,000 ਘਟਾਇਆ ਪਿਛਲੇ ਸ਼ੈਲਬਰਨ ਦੀ ਪ੍ਰਾਪਰਟੀ ਦੇ ਵਿੱਚ ਬੰਦੇ ਦਾ।
0: ਲੋ 416-804-2015 ਤੇ ਤੁਸੀਂ ਕਾਲ ਕਰ ਲਿਓ, ਹੱਲ ਸਾਰੇ ਹੈਗੇ
3: ਜੀ।
0: ਕਿਉਂ ਭਾਜੀ
3: ਜੀ, ਬਿਲਕੁਲ ਜੀ,
0: ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
3: ਬਿਲਕੁਲ ਜੀ, ਜੇ ਕੋਈ ਲੋੜ ਆ ਤਾਂ ਪਰਮਜੀਤ ਨਾਲ ਗੱਲ ਕਰੋ,
0: ਤੇ ਅਸੀਂ ਐਵੇਂ ਬੈਠੇ ਇੱਥੇ।
1: ਨਹੀਂ, ਉਹਨਾਂ ਨੇ ਕਿਹਾ ਜੇ ਲੋੜ ਹੈ ਤਾਂ।
3: ਹਾਂ, ਜੇ ਲੋੜ ਆ।
1: ਹਾਂ, ਤੁਸੀਂ ਤਾਂ ਬਹੁਤ, ਤੁਸੀਂ ਤਾਂ ਮਹਾਰਾਜ ਕਿੰਗ ਪਿੰਨ ਹੋ ਸਾਡੀ।
0: ਹਾਂ, ਐਂ ਕਹਿਣਾ ਤੁਸੀਂ, ਜੇ ਮੌਰਗੇਜ ਦੀ ਲੋੜ ਆ,
1: ਹਾਂ,
0: ਜੇ ਲੋੜ ਤਾਂ
1: ਸਾਡੇ ਤੋਂ ਬਿਨਾਂ
0: ਤੁਸੀਂ ਸ਼ਬਦ ਤਾਂ ਤੁਸੀਂ ਸਹੀ ਨਹੀਂ ਕਰਾਇਆ।
1: ਨਹੀਂ, ਮੈਂ ਨਹੀਂ ਭਾਜੀ, ਮੈਂ ਕੋਈ ਕੰਮ ਨਹੀਂ ਕਰਾਂ, ਇੰਸ਼ੋਰੈਂਸ ਕਰਦੇ ਕੱਲ ਨੂੰ ਇੰਸ਼ੋਰੈਂਸ ਕੱਟ
3: ਹੋਣੀ ਹੈ ਤਾਂ ਮੌਰਗੇਜ ਦੀ ਲੋੜ ਆ।
0: ਹੈ ਨਹੀਂ, ਉਹ ਸਾਡੇ ਅੱਗੇ ਹੁੰਦਾ ਸੀਗਾ ਕਿ ਉਹ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551।

0: 916-725-2551.
1: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
4: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
5: ਲੱਖਾਂ ਦਿਲਾਂ ਦੀ ਧੜਕਣ, ਦਾ ਸੁਪਰ ਸਟਾਰ ਐਮੀ ਵਿਰਕ। Sound Live and Cellular Point present AmiWare Live in Toronto.

AM 530 ਤੋਂ ਤੁਸੀਂ ਟਿਊਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥਰਸਡੇ ਦਾ ਦਿਨ ਹੈ, 6 ਅਗਸਤ ਅੱਜ ਹੋ ਚੁੱਕੀ ਹੈ, 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਵੈਦਰ ਨੂੰ, ਅਤੇ ਵੀਕਐਂਡ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਆਲਮੋਸਟ ਹੋ ਰਹੀ ਹੈ, ਅਤੇ ਉਮੀਦ ਹੈ ਕਿ ਸਾਰੇ ਪੂਰਾ ਤਿਆਰ ਬਰ ਤਿਆਰ ਹੋਣਗੇ। ਅਤੇ 3:09 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਰ ਰੋਜ਼ ਦੀ ਤਰ੍ਹਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਸਰਵਨ ਕਰਦੇ ਹਾਂ ਭਾਈ ਗੋਪਾਲ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 6 ਵਜੇ ਤੱਕ, ਯਾਨੀ ਕਿ ਪੂਰੇ 3 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਹੈ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੀਕਐਂਡ ਦੀ ਸ਼ੁਰੂਆਤ ਤੁਹਾਡੀ ਸਾਡੇ ਨਾਲ ਹੋ ਰਹੀ ਹੈ, ਥਰਸਡੇ ਦਾ ਦਿਨ ਹੈ ਅਤੇ ਉਮੀਦ ਹੈ ਕਿ ਸਾਰੇ ਹੀ ਪੂਰਾ ਵੀਕਐਂਡ ਨੂੰ ਲੈ ਕੇ ਤਿਆਰ ਬਰ ਤਿਆਰ ਹੋਣਗੇ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ 3 ਘੰਟੇ ਦੇ ਸਾਥ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ ਅਤੇ ਕੁਛ ਸਪੋਂਸਰ ਸੰਦੇਸ਼ ਵੀ ਹੋਣਗੇ। ਅਤੇ ਨਾਲ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੇ ਜੀ ਦੇ ਆਫਿਸ ਦੇ ਵਿੱਚੋਂ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਅੱਜ ਪ੍ਰੋਜੈਕਟ ਦੀ ਪੂਰੀਆਂ ਡਿਟੇਲਸ ਦੇਵਾਂਗੇ। ਨਾਇਗਰਾ ਫੋਲਸ ਦੇ ਵਿੱਚ ਬਹੁਤ ਹੀ ਕਮਾਲ ਦਾ ਤੁਸੀਂ ਲੋਕੇਸ਼ਨ ਦੇ ਉੱਪਰ ਆਪਣਾ ਘਰ ਦੇਖ ਰਹੇ ਹੋ, ਸੋਚ ਰਹੇ ਹੋ ਅਤੇ ਹੁਣ ਲੈਣ ਦਾ ਮੌਕਾ ਆ ਗਿਆ ਵਾ। ਅਤੇ ਤਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਰੀਅਲ ਸਟੇਟ ਹੱਟ ਤੋਂ ਨੇ ਡੇਲ ਮੁੰਡੀ ਜੀ। ਅਤੇ ਜ਼ਰੂਰ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। 416-313-1313 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਅਤੇ ਆਪਾਂ ਲਾਈਨ 'ਤੇ ਜੋੜਦੇ ਹਾਂ ਉਹਨਾਂ ਨੂੰ। ਅਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸਿੱਧੂ ਸਰ।
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਅਤੇ ਸਭ ਤੋਂ ਪਹਿਲਾਂ ਜਿੰਨੇ ਵੀ ਸਰੋਤੇ ਨੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ, ਤਜਿੰਦਰ ਸਿੰਘ ਸਿੱਧੂ ਸਿੱਧੂ ਮੈਂ ਬੜੇ ਬੜੇ ਸੁਣਦਾ ਨੇ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅੱਜ ਯੂਨੀਅਰ ਫਰਾਈਡੇ ਹੈਗਾ ਜਿਹਨੂੰ ਵੀਰਵਾਰ ਕਹਿੰਦੇ ਆਪਾਂ, ਅਤੇ ਅਗਸਤ ਮਹੀਨੇ 6 ਤਰੀਕ ਹੋ ਚੁੱਕੀ ਆ। ਅਤੇ ਅਸੀਂ ਇਸ ਵਧੀਆ ਮੌਸਮ ਦੇ ਵਿੱਚ ਪਹੁੰਚ ਚੁੱਕੇ ਹਾਂ ਡੇਲ ਮੁੰਡੇ ਹੁਣ ਦੇ ਆਫਿਸ, 7895 Tranmere Drive, ਸਵੀਟ ਨੰਬਰ 206 ਦੇ ਵਿੱਚ ਡੇਲ ਮੁੰਡੇ ਵੀਰ ਮੇਰੇ ਨਾਲ ਨੇ। ਡੇਲ ਜੀ ਆਰ ਮੁੰਡੇ ਦਾ ਸਵਾਗਤ ਜੀ।
2: ਸਾਹਿਬ ਬੜਾ ਸ਼ੁਕਰੀਆ ਤੁਹਾਨੂੰ, ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਨਾਲ, ਮਨਪ੍ਰੀਤ ਜੀ ਨੂੰ ਸਤਿ ਸ੍ਰੀ ਅਕਾਲ ਸਲਾਮ ਵਾਸਤੇ ਪ੍ਰਵਾਨ ਹੋਵੇ ਜੀ।
1: ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਆਪਾਂ ਕਾਫੀ ਦੇਰ ਬਾਅਦ ਲੈ ਕੇ ਆਏ ਹਾਂ ਲਾਈਵ ਔਨ ਲੋਕੇਸ਼ਨ ਤੁਹਾਡੇ ਆਫਿਸ ਦੇ ਵਿੱਚੋਂ। ਤੇ ਹੁਣ ਲੋਕਾਂ ਵਾਸਤੇ ਸੁਨਹਿਰੀ ਮੌਕਾ ਵੀ ਹੈ, ਕਿਉਂਕਿ ਜਿਹਨਾਂ ਨੇ ਲੋਕਾਂ ਨੇ ਬਾਇੰਗ ਕਰਨੀ ਆ ਉਹਨਾਂ ਦੀ ਹੁਣ ਫੁੱਲ ਚੜ੍ਹਾਈ ਆ, ਕਹਿਣ ਦਾ ਮਤਲਬ ਫੁੱਲ ਪਾਵਰ ਉਹਨਾਂ ਦੇ ਹੱਥ ਵਿੱਚ ਆ ਜਿਹਨਾਂ ਨੇ ਬਾਇੰਗ ਕਰਨੀ ਆ।
2: ਜੀ ਸਰ ਸਾਹਿਬ, ਬੜਾ ਧੰਨਵਾਦ ਤੁਹਾਡਾ, ਹਮੇਸ਼ਾ ਆਪਾਂ ਵੀ ਅਪਰੀਸ਼ੀਏਟ ਕਰਦੇ ਆ ਕਿ ਜਿੰਨਾ ਤੁਸੀਂ ਐਫਰਟ ਪਾਇਆ ਜਾਂ ਜਿੰਨਾ ਕਮਿਊਨਿਟੀ ਨੂੰ ਬੈਨੀਫਿਟ ਮਿਲਿਆ ਤੁਹਾਡੇ ਰੇਡੀਓ ਸ਼ੋਅ ਦੇ ਥਰੂ ਵੀ, ਤਾਂ ਪਿਛਲੇ 20-25 ਸਾਲਾਂ ਤੋਂ ਇਵੇਂ ਹੀ ਚੱਲੀ ਆਉਂਦਾ ਔਰ ਮੈਨੂੰ ਲੱਗਦਾ ਕਿ ਆਪਾਂ ਇੱਦਾਂ ਹੀ ਕਮਿਊਨਿਟੀ ਦੇ ਰੂਬਰੂ ਹੁੰਦੇ ਰਹੇ ਹਾਂ ਔਰ ਹਮੇਸ਼ਾ ਇਹ ਸੋਚ ਆਪਾਂ ਲੈ ਕੇ ਆਏ ਕਿ ਸਾਡੀ ਕ੍ਰੈਡੀਬਿਲਿਟੀ ਅਕਾਊਂਟੇਬਿਲਿਟੀ ਇਹ ਕਦੀ ਕੁਐਸਚਨ 'ਚ ਨਾ ਆਵੇ। ਸਾਡੀ ਜਿਹੜੀ ਇੰਟੈਗ੍ਰਿਟੀ ਆ ਇਹ ਕਾਫੀ ਹਾਈ ਰਹਿਣੀ ਚਾਹੀਦੀ ਆ। ਸੋ ਜਿਵੇਂ ਆਪਾਂ ਜਿਹੜਾ 22 ਦੇ ਵਿੱਚ ਪ੍ਰੋਡਕਟ ਵੇਚਿਆ ਸੀ ਸਿੱਧੂ ਸਾਹਿਬ, ਮੈਂ ਉਦਣ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਉਹਦੀਆਂ $4-4 lakh ਪ੍ਰਾਈਸਾਂ ਘਟਾਈਆਂ, $5-5 lakh ਘਟਾਈਆਂ। ਜਿਹੜੇ ਟਾਊਨ ਹਾਲ ਸੀਗੇ ਉਹਨਾਂ ਦੀਆਂ ਸਿੱਧੀਆਂ ਹੀ $4 lakh ਪ੍ਰਾਈਸਾਂ ਨਾਇਗਰਾ ਫਾਲ ਦੇ ਇਸ ਪ੍ਰੋਡਕਟ ਦੀਆਂ ਸੀ, ਕਢਵਾ ਕੇ ਦਿੱਤੀਆਂ ਭੈਣਾਂ ਭਰਾਵਾਂ ਨੂੰ। ਚਾਹੇ ਅਸੀਂ ਕੋਰਟ 'ਚ ਗਏ, ਬਿਲਡਰ ਦੇ ਨਾਲ ਫਾਈਟ ਕੀਤੀ, ਬੜੀਆਂ ਵੱਡੀਆਂ ਵੱਡੀਆਂ ਪ੍ਰੋਬਲਮ ਆਈਆਂ, ਇਸ਼ੂ ਦੇ ਵਿੱਚ ਅਸੀਂ ਵੀ ਸਟੱਕ ਰਹੇ। ਐਂਡ ਆਫ ਦਾ ਡੇ ਸਿੱਧੂ ਸਾਹਿਬ, ਜਿੱਦਾਂ ਸਿਆਣੇ ਕਹਿੰਦੇ ਹੁੰਦੇ ਕਿ ਜੋ ਬੀਜੂਗੇ ਉਹੀ ਵੱਢੂਗੇ, ਮੈਂ ਕਹਿੰਦਾ ਕਿ ਜੋ ਬੀਜਿਆ ਸੀ ਉਹਦਾ ਪੁੱਠਾ ਕਰੀ
1: ਜੀ,
2: ਜੋ ਬੀਜਿਆ ਸੀ ਅੱਜ ਉਹੋ ਹੀ ਵੱਢ ਰਹੇ ਹਾਂ। ਅੱਜ ਜਦੋਂ ਅਸੀਂ ਵੱਢਦੇ ਹਾਂ ਜੋ ਪਿੱਛੇ ਬੀਜਿਆ ਸੀ ਉਹ ਅਸੀਂ ਦੇਖ ਰਹੇ ਹਾਂ। ਸੋ ਮਾਰਕੀਟ ਉਦੋਂ ਹੌਟ ਸੀ, ਕਾਫੀ ਜ਼ਿਆਦਾ ਪੈਸਾ ਉੱਪਰ ਗਈਆਂ, ਪਰ ਅਸੀਂ ਪਹਿਲੇ ਰੀਅਲਟਰ ਆ ਕੈਨੇਡਾ ਦੇ ਵਿੱਚ ਜਿਹੜੇ ਸਕਸੈਸਫੁਲੀ ਅਸੀਂ ਸਾਡੇ ਭੈਣਾਂ ਭਰਾਵਾਂ ਦੀਆਂ ਪ੍ਰਾਈਸਾਂ ਜਿਹੜੀਆਂ ਘਟਵਾਈਆਂ, ਉਹਨਾਂ ਦੀਆਂ ਕਲੋਜ਼ੀਆਂ ਹੋਈਆਂ। ਲੋਕਾਂ ਨੂੰ ਬਹੁਤ ਸਾਰੇ ਅਪਰੇਜ਼ਲ ਦੇ ਇਸ਼ੂ ਆਉਂਦੇ ਨੇ
1: ਜੀ
2: ਸਿੱਧੂ ਸਾਹਿਬ। ਪਹਿਲਾ ਪ੍ਰੋਡਕਟ ਆ, ਜੇ ਤੁਹਾਡਾ $1 million ਦਾ ਘਰ ਸੀ ਤਾਂ ਉਹਦੀ ਅਪਰੇਜ਼ਲ 1.2 ਆਉਂਦੀ ਸੀ, 1.1 ਆਉਂਦੀ ਸੀ। ਜੇ 980 ਦਾ ਅਸੀਂ ਕੀਤਾ ਉਹਦੀ ਅਪਰੇਜ਼ਲ 1.1 ਆਈ। ਔਰ ਪਹਿਲੀ ਵਾਰੀ ਹੋਇਆ ਕਿ ਬਿਲਡਰ ਵੀ ਕਾਫੀ ਬਾਅਦ 'ਚ ਸਾਡੇ ਨਾਲ ਬਹੁਤ ਜ਼ਿਆਦਾ ਖਿਜਿਆ, ਕਾਫੀ ਅਸੀਂ ਪ੍ਰੋਬਲਮਾਂ 'ਚ ਗਏ। ਕਈ ਜੇ ਪੰਜਾਬੀ 'ਚ ਕਹੋ ਸਾਰੇ ਤੁਸੀਂ ਸਾਡਾ ਅਪਰੇਜ਼ਲ ਪ੍ਰਾਈਸ ਤੋਂ ਵੀ ਘੱਟ ਥੱਲੇ ਲਿਆ ਕੇ ਘਰ ਦੇ ਦਿੱਤੇ ਲੋਕਾਂ ਨੂੰ। ਸੋ ਦੈਟ ਵਾਸ ਬਿਗ ਓਪਰਚੁਨਿਟੀ, ਬਿਗ ਅਚੀਵਮੈਂਟ, ਇਹ ਸਾਡੀ ਕਮਿਊਨਿਟੀ ਦੀ ਅਚੀਵਮੈਂਟ,
1: ਸਾਡੀ ਪ੍ਰਾਪਤੀ ਆ,
2: ਸਾਡੀ ਪ੍ਰਾਪਤੀ ਜੀ, ਸਾਡੀ ਕਮਿਊਨਿਟੀ ਦੇ ਭਾਈਚਾਰੇ ਦੀ ਵੀ ਪ੍ਰਾਪਤੀ ਆ। ਦੇਖੋ ਸਿੱਧੂ ਸਾਹਿਬ, ਆਪਣੇ 10,000 ਇਸ਼ੂ ਚੱਲਣੇ ਆਪਸ 'ਚ, ਆਪਾਂ ਲੜੀਏ, ਦੋਵੇਂ ਭਰਾ ਇੱਕ ਦੋ ਨੂੰ ਕੁੱਟੀਏ ਮਾਰੀਏ, ਅਸੀਂ ਆਪਣੀ ਜਗ੍ਹਾ ਤੇ ਆ
1: ਜੀ।
2: ਜਦੋਂ ਅਸੀਂ ਕਿਤੇ ਬਾਹਰ ਫਾਈਟ ਕਰਦੇ ਆ ਸਾਡੇ ਲਈ ਬੜੀ ਕਲਕ ਪ੍ਰਾਇਓਰਟੀ ਆ, ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਅਸੀਂ ਇਕੱਠੇ ਹੋ ਜਾਈਏ ਤਾਂ ਹੀ ਅਸੀਂ ਕੁਛ ਅਚੀਵ ਕਰ ਸਕਦੇ ਹਾਂ
1: ਜੀ।
2: ਔਰ ਇਹ ਅਚੀਵਮੈਂਟ ਦਾ ਜਿਹੜਾ ਸਿਹਰਾ ਸਾਡੇ ਭੈਣਾਂ ਭਰਾਵਾਂ ਨੂੰ ਵੀ, ਜਿਹਨਾਂ ਨੇ ਸਾਡੇ ਤੋਂ ਘਰ ਬਾਹਰ ਕਿਤੇ, ਉਹਨਾਂ ਨੂੰ ਵੀ ਜਾਂਦਾ ਕਿ ਅਸੀਂ ਸਕਸੈਸਫੁਲੀ ਇਹ ਜਿਹੜਾ ਕੰਮ ਕਰਵਾਇਆ, ਚਾਹੇ ਇੰਡੀਵਿਜੁਅਲ ਡੀਲ ਤੇ ਕੰਮ ਕੀਤਾ ਚਾਹੇ ਇਕੱਠਿਆ ਕੀਤਾ, ਜਿਸੇ ਵੀ ਤਰ੍ਹਾਂ ਹਰੇਕ ਵਾਰੀ ਸਕਸੈਸਫੁਲ ਆ ਜਿਹੜੀ ਸਾਡੇ ਭੈਣਾਂ ਭਰਾਵਾਂ ਨੂੰ ਹੀ ਆਈ ਸਿੱਧੂ ਸਾਹਿਬ
1: ਜੀ। ਜੀ
2: ਹੁਣ ਕਹਿ ਲਓ ਕਿ ਦੂਸਰੀ ਗੱਲ ਮੈਂ ਜੇ ਦੇਖਾਂ ਪੂਰੇ ਕੈਨੇਡਾ ਦੀ ਮਾਰਕੀਟ 'ਚ ਬਿਲਡਰਾਂ ਦੀ ਕਿਸਮਤ ਹੀ ਮਾੜੀ ਆ ਜੀ ਸਿੱਧੂ ਸਾਹਿਬ। ਇਹ ਵਿਚਾਰੇ ਇਸ ਟਾਈਮ ਰਗੜ ਹੋ ਰਹੇ ਆ। ਥੋੜਾ ਕਿਹਾ ਸੀ ਇਹਨਾਂ ਨੇ ਬੁੱਲੇ ਬੜੇ ਲੁੱਟੇ, ਲੋਕਾਂ ਨੂੰ ਲੁੱਟਿਆ, ਪਰ ਪੰਜਾਬੀ ਚ ਆਪਾਂ ਏਦਾਂ ਵੀ ਕਹਿੰਦੇ ਹਾਂ ਉਹੀ ਜਿਹੜੀ ਆਪਾਂ ਗੱਲ ਕੀਤੀ ਕਿ ਜੋ ਬੀਜੂਗੇ ਉਹੀ ਵੱਢੂਗੇ
1: ਜੀ।
2: ਹੁਣ ਕਿਸੇ ਨੂੰ 100 ਮਿਲੀਅਨ ਦਾ ਘਾਟਾ ਪੈ ਰਿਹਾ, ਕਿਸੇ ਨੂੰ 50 ਦਾ ਪੈ ਰਿਹਾ, ਬੈਂਕਾਂ ਉਹਨਾਂ ਦੇ ਪਿੱਛੇ ਪਈਆਂ ਹੋਈਆਂ, ਤੁਸੀਂ ਪ੍ਰੋਪਰਟੀਆਂ ਆਪਣੀਆਂ ਕਲੋਜ਼ ਕਰੋ ਕਿਉਂਕਿ ਬੈਂਕਾਂ ਤੋਂ ਲੋਨ ਲੈ ਕੇ ਘਰ ਉਹਨਾਂ ਨੇ ਬਣਾਏ ਨੇ। ਹੁਣ ਇਸ ਟਾਈਮ ਬਾਹਰ ਦਾ ਟਾਈਮ ਆ, ਬਾਇੰਗ ਮਾਰਕੀਟ ਆ, ਜਿੱਥੇ ਵੀ ਕਿਤੇ ਕੋਈ ਵੀ ਭੈਣ ਭਰਾ ਆਪਣੇ ਪ੍ਰੋਗਰਾਮ ਨੂੰ ਸੁਣਦਾ, ਮੈਂ ਇਹ ਨਹੀਂ ਕਹਿੰਦਾ ਸਾਡੇ ਕੋਲ ਹੀ ਆਓ ਤੁਸੀਂ ਭਰਾਵੋ, ਤੁਹਾਡੇ ਆਪਣੇ ਰੀਅਲਟਰ ਹੋਣਗੇ, ਆਪਣਾ ਤੁਹਾਡਾ ਸਰਕਲ ਹੋਊਗਾ, ਚਾਹੇ ਤੁਸੀਂ ਰੀਅਲਟਰ ਵੀ ਸੁਣਦੇ ਆ, ਤੁਸੀਂ ਜੇ ਅੱਜ ਦੀ ਡੇਟ ਦੇ ਵਿੱਚ ਆਪਣੀ ਬਾਇੰਗ ਕਰੋਗੇ ਤਾਂ ਤੁਹਾਨੂੰ ਸਭ ਤੋਂ ਵਧੀਆ ਪ੍ਰਾਈਸ ਤੇ ਤੁਹਾਨੂੰ ਇਹੋ ਜਿਹੀਆਂ ਪ੍ਰੋਪਰਟੀਆਂ ਮਿਲਣਗੀਆਂ ਜਿਹਨਾਂ ਦੇ ਵਿੱਚ ਐਕਟੀ ਆਲਰੇਡੀ ਪਈ ਆ। ਪਰ ਸ਼ਰਤ ਇਹਦੇ ਤੇ ਆ ਕਿ ਤੁਹਾਡੀਆਂ ਆਪਣੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ, ਤੁਹਾਡੇ ਰੀਅਲਟਰ ਦੀਆਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ, ਉਹਨੂੰ ਬੇਸ ਪ੍ਰਾਈਸ ਮਾਰਕੀਟ ਦੀ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ, ਪਰ ਸਕੇਅਰ ਫੁੱਟ ਨੂੰ ਪ੍ਰਾਈਸ ਕੱਢਣੀ ਆਉਣੀ ਚਾਹੀਦੀ ਆ। ਇਹ ਨਹੀਂ ਆ ਕਿ 2000 ਸਕੇਅਰ ਫੁੱਟ ਨੂੰ 5000 ਸਕੇਅਰ ਫੁੱਟ ਨਾਲ ਕੰਪੇਅਰ ਕੀਤਾ ਜਾਵੇ। ਸੋ ਇਹ ਇੱਕ ਜਿਹੜੀ ਮਾਰਕੀਟ ਦੀ ਡੀਪ ਨੌਲੇਜ ਆ ਇਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਔਰ ਮੈਂ ਕਹਿੰਦਾ ਜੇ ਇਹ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਹਮੇਸ਼ਾ ਅੱਜ ਦੀ ਮਾਰਕੀਟ ਦੇ ਵਿੱਚ ਬਾਹਰ ਜਿੰਨਾ ਸਕਸੈਸਫੁਲ ਹੋਊਗਾ, ਮੈਨੂੰ ਨਹੀਂ ਲੱਗਦਾ ਪਿਛਲੇ 4-5 ਸਾਲਾਂ ਦੇ ਵਿੱਚ ਕੋਈ ਇਹੋ ਜਿਹੀ ਪਹਿਲੋ ਜਾਂ ਪਿਛਲੇ 10 ਸਾਲਾਂ 'ਚ ਵੀ ਇਹੋ ਜਿਹੀ ਓਪਰਚੁਨਿਟੀ ਆਈ, ਕਿਉਂਕਿ ਮਾਰਕੀਟ ਉੱਪਰ ਹੀ ਜਾਈ ਜਾਂਦੀ ਸੀ। ਹੁਣ ਮਾਰਕੀਟ ਡਿੱਗੀ ਆ, ਹੁਣ ਬਿਲਡਰ ਆਪਣੀ ਪ੍ਰਾਈਸ ਤੋਂ ਵੀ ਕਈ ਬਿਲਡਰ ਕੋਲੇ ਪੈਸੇ ਦੇ ਦੇ ਕੇ ਤੁਹਾਨੂੰ ਪ੍ਰੋਪਰਟੀਆਂ ਦੇ ਰਹੇ ਆ, ਹੁਣ ਉਹ ਪ੍ਰੋਪਰਟੀਆਂ ਚੱਕਣ ਦਾ ਬੈਨੀਫਿਟ ਆ। ਔਰ ਸਭ ਤੋਂ ਵੱਡੀ ਗੱਲ ਸੀ ਸਾਹਿਬ ਇਹ ਆ, ਜੇ ਤੁਸੀਂ $1 ਮਿਲੀਅਨ ਦਾ ਘਰ ਲੈਂਦੇ ਆ ਤੇ ਤੁਹਾਨੂੰ 13% HST ਰਾਈਟ ਵੇ ਮਿਲ ਰਹੀ ਆ, $1,30,000 ਤਾਂ ਕਹਿ ਲਓ ਕਿ ਜਿਹੜਾ ਗਵਰਨਮੈਂਟ ਨੂੰ ਉਹਨੇ ਟੈਕਸ ਦੇਣਾ ਸੀ ਬਿਲਡਰ ਨੇ, ਉਹ ਤੁਹਾਨੂੰ ਰਾਈਟ ਔਨ ਕਲੋਜ਼ਿੰਗ ਮਿਲਣਾ
1: ਜੀ।
2: ਇਹ 1 ਸਾਲ ਦਾ ਹੀ ਪ੍ਰੋਗਰਾਮ ਆ। ਸੋ ਜੇ ਤੁਹਾਡੀ 2 ਲੱਖ ਡਾਊਨ ਪੇਮੈਂਟ ਆ, 1,30,000 ਤਾਂ ਤੁਹਾਡੇ ਕੋਲ ਉਹੀ ਆ ਗਿਆ, ਤੁਹਾਡੇ ਕੋਲ ਪਿੱਛੇ 70,000 ਬਚਿਆ ਦੇਣ ਨੂੰ, ਠੀਕ ਹੈ। ਸੋ ਇਹ ਵੀ ਇੱਕ ਕਿਸਮ ਦੀ ਕਹਿ ਲਓ ਕਿ ਪ੍ਰਾਈਸ ਰਿਡਕਸ਼ਨ ਆ ਆਫਟਰ ਯੂਅਰ ਬਾਇੰਗ ਐਸ ਵੈਲ। ਇੱਕ ਤਾਂ ਮਾਰਕੀਟ ਇੰਨੀ ਥੱਲੇ ਡਿੱਗੀ ਆ, ਬਿਲਡਰ ਆਪਣੀ ਕੋਸਟ ਤੇ ਘਰ ਦੇ ਰਿਹਾ, ਦੂਸਰਾ ਉਹਦੀ ਕੋਸਟ ਤੋਂ ਥੱਲੇ ਜਾ ਕੇ 13% ਤੁਹਾਨੂੰ ਹੋਰ ਮਿਲ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ ਪਹਿਲੀ ਵਾਰੀ ਆਈਆਂ ਸਿੱਧੂ ਸਾਹਿਬ। ਹੁਣ ਜਿਹੜਾ ਆਪਣਾ ਨਵਾਂ ਪ੍ਰੋਜੈਕਟ ਆ, ਆਪਾਂ ਹਮੇਸ਼ਾ ਕਹਿੰਦੇ ਹਾਂ ਤੁਹਾਡੇ ਸਾਹਮਣੇ ਆਪਾਂ ਵੀਡੀਓ ਚਲਾਈ ਹੋਈ ਆ, ਪਾਣੀ ਦੇ ਕੰਢੇ ਦੇ ਉੱਤੇ ਘਰ ਆ ਜੀ ਇਹ, ਸਾਹਮਣੇ ਦੇ ਕਿਸ਼ਤੀਆਂ ਚੱਲਦੀਆਂ ਤੁਸੀਂ ਦੇਖ ਲਓ, ਰੀਅਲ ਡਰੋਨ ਨਾਲ ਆਪਾਂ ਵੀਡੀਓ ਸ਼ੂਟ ਕੀਤੀ ਆ। ਔਰ ਇਹਦੇ ਵਿੱਚ ਸਿੱਧੂ ਸਾਹਿਬ ਇੱਕ ਘਰ ਦੇ ਵਿੱਚ 3 ਘਰ ਆ, ਜੇ ਤੁਸੀਂ ਬਲਾਕ ਲੈਣੇ 12 ਯੂਨਿਟ ਮਿਲਦੇ ਤੁਹਾਨੂੰ। ਸੋ ਜੇ 12 ਯੂਨਿਟ ਮਿਲਦੇ ਆ, ਜੇ ਤੁਹਾਨੂੰ CMSC ਕੱਲ ਨੂੰ ਅਪਰੂਵ ਕਰਦੀ ਆ 10% ਤੇ, ਤੁਹਾਨੂੰ 45 ਈਅਰ ਦੀ ਐਮੋਟਾਈਜੇਸ਼ਨ ਮਿਲਦੀ ਆ। ਇਹ ਬੜੀ ਧਿਆਨ ਨਾਲ ਗੱਲ ਸੁਣਨੇ ਵਾਲੀ ਸੀ ਸਾਹਿਬ, ਜਿੰਨੇ ਵੀ ਸਾਡੇ ਭੈਣ ਭਰਾ ਸੁਣਦੇ ਨੇ, ਜਿਹੜੇ ਤਾਂ ਚੰਗੇ ਇਨਵੈਸਟਰ ਨੇ ਜਿਹਨਾਂ ਨੂੰ ਪਤਾ ਪੈਸਾ ਕਿੱਥੇ ਰੱਖਣਾ ਤੇ ਕਦੋਂ ਲਾਉਣਾ ਤੇ ਕਿੱਦਾਂ ਉਹ ਚ ਪੈਸੇ ਕੱਢਣੇ, ਇਹ ਉਹਨਾਂ ਦੇ ਪੂਰੀ ਕੰਮ ਦੀ ਗੱਲ ਆ ਸਿੱਧੂ ਸਾਹਿਬ।
1: ਜੀ ਜੀ,
2: 13% ਤੁਹਾਨੂੰ ਕ੍ਰੈਡਿਟ ਮਿਲ ਗਿਆ HST ਦਾ, ਜੇ 10% ਤੁਸੀਂ ਅਪਰੂਵ ਹੋ ਗਿਆ 3% ਤਾਂ ਤੁਹਾਡੀ ਜੇਬ ਚ ਹੋਰ ਆ ਗਿਆ, ਜੇਬ ਚ ਤੁਸੀਂ $0 ਲੈ ਕੇ ਘਰ ਲੈ ਸਕਦੇ, ਸਿਰਫ ਡਿਪੋਜ਼ਿਟ ਹੀ ਦੇਣਾ ਕਲੋਜ਼ਿੰਗ ਤੇ, ਉਹ ਸਾਰਾ 3% ਤੁਹਾਡੀ ਜੇਬ ਚ ਹੀ ਆ ਜਾਵੇ 3%। ਸੋ ਜੇਕਰ ਕੋਈ ਵੀ ਭੈਣ ਭਰਾ ਸੁਣਦਾ ਤੁਸੀਂ ਚੰਗੀ ਇਨਵੈਸਟਮੈਂਟ ਲਾਉਣਾ ਚਾਹੁੰਦੇ ਹੋ, ਇੱਕ ਘਰ ਦੀ ਪ੍ਰਾਈਸ ਦੇ ਕੇ ਤੁਹਾਨੂੰ 3 ਯੂਨਿਟ ਉਹਦੇ ਵਿੱਚ ਮਿਲਣ, ਤੇ ਜੇ ਤੁਸੀਂ ਪੂਰਾ ਬਲੋਕ ਲਓ ਤੁਹਾਡੇ ਕੋਲ 12 ਯੂਨਿਟ ਹੈਗੇ ਆ, ਪਲੱਸ ਤੁਹਾਨੂੰ HST ਕ੍ਰੈਡਿਟ ਮਿਲਦਾ, ਪਲੱਸ ਤੁਹਾਨੂੰ 45 ਈਅਰ ਦੀ ਐਮੋਟਾਈਜੇਸ਼ਨ ਮਿਲ ਸਕਦੀ ਆ। ਔਰ ਹਰੇਕ ਡੀਲ 1 ਮੰਥ ਕੰਡੀਸ਼ਨਲ ਹੋਣੀ ਆ ਤੇ ਜਿਹੜੀ ਤੁਹਾਨੂੰ ਅਸੀਂ CMSC ਦੇ ਕੋਲੋਂ ਅਪਰੂਵ ਕਰਾ ਸਕੀਏ
1: ਜੀ।
2: ਔਰ CMSC ਦਾ ਇੱਕ ਪ੍ਰੋਗਰਾਮ ਆ, 10% ਤੇ ਇੰਸ਼ੋਰੈਂਸ ਦਾ ਸਰਟੀਫਿਕੇਟ ਲੈ ਕੇ ਤੁਸੀਂ 45 ਸਾਲ ਦੀ ਐਮੋਟਾਈਜੇਸ਼ਨ ਤੱਕ ਜਾ ਸਕਦੇ ਆ।
1: ਪਿਛਲੀ ਵਧਾਈ ਆਪਣਾ 35 ਦੀ ਸੀ ਨਾ
2: ਸਿੱਧੂ ਸਾਹਿਬ, ਇਹ ਜਦੋਂ ਤੁਹਾਡੇ ਕੋਲ ਇੱਕ ਪੂਰਾ ਬਲੋਕ ਆ ਗਿਆ,
1: ਠੀਕ ਆ।
2: ਸੋ ਇਹ ਇੱਕ CMSC ਦੇ ਸਪੈਸ਼ਲ ਗਵਰਨਮੈਂਟ ਦੇ ਪ੍ਰੋਗਰਾਮ ਆ, ਉਹਨੂੰ 2 ਤਰ੍ਹਾਂ ਦੀ ਫੰਡਿੰਗ ਮਿਲਦੀ ਹੈ, ਇੱਕ ਤਾਂ ਬਿਲਡਰ ਨੂੰ ਫੰਡਿੰਗ ਦਿੰਦੇ ਆ ਉਹ, ਤੁਸੀਂ ਐਜ਼ ਏ ਬਿਲਡਿੰਗ ਦੀ ਫੰਡਿੰਗ ਲੈਣੀ ਆ, ਇੱਕ ਤੁਹਾਨੂੰ ਐਸੇ ਇਨਵੈਸਟਰ ਮਿਲਦੀ ਫੰਡਿੰਗ ਕਿ ਤੁਸੀਂ ਓਕੇ ਤੁਹਾਨੂੰ ਲੋ ਇੰਟਰਸਟ ਰੇਟ ਮਿਲਦਾ ਜੀ, ਤੇ ਤੁਹਾਨੂੰ ਉੱਥੇ 45 ਸਾਲ ਦੀ ਐਮੋਟੇਸ਼ਨ ਦਿੰਦੇ ਆ, ਪਰ ਉਹਦੇ ਮਿਨੀਮਮ ਰਿਕੁਆਇਰਮੈਂਟ ਆ 5 ਯੂਨਿਟ,
1: ਠੀਕ ਆ।
2: ਜੇ ਤੁਸੀਂ ਇੱਥੇ 2 ਯੂਨਿਟ ਬੁੱਕ ਕਰ ਲੈਂਦੇ ਤੁਹਾਡੇ ਕੋਲ 6 ਮਿਲਦੇ ਆ, ਜੇ 2 ਤੁਸੀਂ ਘਰ ਬੁੱਕ ਕਰਦੇ ਤੁਹਾਡੇ ਕੋਲ 6 ਯੂਨਿਟ ਹੋ ਜਾਂਦੇ, ਤੁਸੀਂ ਆਟੋਮੈਟਿਕਲੀ ਉੱਥੇ ਅਪਰੂਵ ਹੋ ਜਾਂਦੇ ਆ। ਜੇ ਤੁਸੀਂ ਪੂਰਾ ਬਲੋਕ ਕਰ ਲੈਂਦੇ 4 ਦਾ, ਉਹ 'ਚ 12 ਯੂਨਿਟ ਆ, ਤੁਹਾਡੀ ਆਪਣੀ ਇੱਕ 51 ਸਟਰੀਟ ਦਾ ਹੋ ਜਾਣਾ, ਉਹਨੂੰ ਤੁਸੀਂ ਆਪ ਹੀ ਮੇਨਟੇਨ ਕਰ ਲਓ, ਘਾਹ ਕਟਾਉਣਾ ਕਿੱਦਾਂ ਕਰਨਾ, ਤੇ ਤੁਹਾਨੂੰ ਉੱਥੇ 45 ਈਅਰ ਦੀ ਐਮੋਟੇਸ਼ਨ ਲੱਗ ਜਾਣੀ ਆ। ਜੇ ਤੁਹਾਨੂੰ ਪਰ ਇੱਕ ਘਰ $1500 ਵੀ ਕੈਸ਼ ਫਲੋ ਆਉਂਦਾ ਸਾਰੇ ਖਰਚੇ ਕੱਢ ਕੇ, ਤਾਂ ਤੁਹਾਨੂੰ ਆਲਮੋਸਟ $6000 ਮੰਥਲੀ ਇਥੋਂ ਕੈਸ਼ ਫਲੋ, ਕੈਸ਼ ਫਲੋ ਸਿੱਧੇ ਤੁਹਾਡੀ ਜੇਬ ਚ ਕੜਕ ਕੜਕ ਕਰਦੇ, ਜਿਹੜੇ ਡਾਲਰ ਆਉਣੇ ਨੇ ਸਾਰੇ ਖਰਚੇ ਕੱਢ ਕੇ ਉਹ ਸਿੱਧੇ ਸਾਹਿਬ। ਅਸੀਂ ਕਾਫੀ ਇਹਦੇ ਹਿਸਾਬ ਕਿਤਾਬ ਲਾਏ, ਕਾਫੀ ਦਿਨ ਅਸੀਂ CMSE ਵਾਲਿਆਂ ਨਾਲ ਜਾ ਕੇ ਬਹਿੰਦੇ ਰਹੇ, ਨੈਗੋਸ਼ੀਏਟ ਕਰਦੇ ਰਹੇ ਕਿ ਯਾਰ ਅਸੀਂ ਐਂਡ ਯੂਜ਼ਰ ਹੋ ਕੇ ਵੀ ਅਸੀਂ ਉਹ ਬੈਨੀਫਿਟ ਲਈਏ ਜਿਹੜਾ ਬਿਲਡਰ ਵੀ ਲੈ ਲੈਂਦਾ। ਠੀਕ, ਸੋ ਇਹ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਆ ਸਿੱਧੂ ਸਾਹਿਬ। ਅਗਲੇ ਲਿੰਕ ਦੇ ਵਿੱਚ ਆਪਾਂ ਇਹਦੀਆਂ ਹੋਰ ਵੀ ਗੱਲਾਂ ਬਾਤਾਂ ਕਰਦੇ ਰਹਿਣਾ, ਇਹਨੂੰ ਹੋਰ ਵੀ ਐਕਸਪਲੋਰ ਕਰਾਂਗੇ। ਜੇਕਰ ਤੁਸੀਂ ਇੱਥੇ ਪੂਰਾ ਬਲੋਕ ਬਾਏ ਕਰਨਾ, ਸਾਡੇ ਕੋਲ ਸਿਰਫ 16 ਬਲੋਕ ਆ ਜੀ ਸਿੱਧੂ ਸਾਹਿਬ। 16 ਬਲੋਕਾਂ ਦੇ ਵਿੱਚ 2 ਅਸੀਂ ਆਪ ਰੱਖੇ ਨੇ, ਆਪ ਆਪ ਫਰੰਟੀ ਕਹਿੰਦੇ ਹਾਂ, 2 ਬਲੋਕ ਅਸੀਂ ਆਪਣੇ ਲਈ ਰੱਖੇ ਨੇ, ਬਾਕੀ ਜਿਹੜੇ ਨੇ ਚਲੋ 4-5 ਸਾਡੇ ਆਲਰੇਡੀ ਰਿਜ਼ਰਵ ਹੋ ਚੁੱਕੇ ਆ, ਬਾਕੀ ਦੇ ਸਾਰੇ ਬਲੋਕ ਪਏ ਆ। 1 ਮਹੀਨਾ ਲੱਗ ਜਾਵੇ, 1 ਦਿਨ ਲੱਗ ਜਾਵੇ, 2 ਵੀਕਾਂ ਲੱਗ ਜਾਣ, 5 ਵੀਕਾਂ ਲੱਗ ਜਾਣ, ਅਸੀਂ ਆ ਰੇਡੀਓ ਸ਼ੋਅ ਦੇ ਉੱਤੇ ਵੇਚਾਂਗੇ ਉਹਨਾਂ ਨੂੰ। ਔਰ ਇਹ ਨਹੀਂ ਆ ਭਾਈ ਜਿਹੜਾ ਫਸਟ ਕਮ ਫਸਟ ਸਰਵ ਉਹਨਾਂ ਨੂੰ ਹੋਊਗਾ। ਔਰ ਇਦੋਂ ਵਧੀਆ ਪ੍ਰੋਡਕਟ ਤੁਸੀਂ ਪੂਰਾ ਕੈਨੇਡਾ ਘੁੰਮ ਲਓ, ਕੈਸ਼ ਫਲੋ ਚੈੱਕ ਕਰ ਲਓ, ਮੋਰਗੇਜ ਚੈੱਕ ਕਰ ਲਓ, ਪ੍ਰੋਡਕਟ ਦੇਖ ਲਓ, ਸਕੇਅਰ ਫੁੱਟ ਦੇਖ ਲਓ। ਤੁਹਾਨੂੰ 1 ਘਰ ਤੁਸੀਂ ਬਾਏ ਕਰਦੇ ਆ, 3 ਮਿਲਦੇ ਆ, 3 ਕਿਚਨਾਂ, 3 ਲੀਗਲ ਯੂਨਿਟ ਤੁਹਾਡੇ
1: ਜੀ,
2: 3 ਸਿੱਧੂ ਸਾਹਿਬ ਲੀਗਲ ਯੂਨਿਟ।
1: ਲਿੰਕ ਦੇ ਵਿੱਚ ਪੂਰਾ ਵਿਸਤਾਰ ਪੂਰਵਕ ਲੈਣਾ ਇੱਕ ਵਾਰੀ ਜਾਣਕਾਰੀ।
0: ਜੀ ਬਹੁਤ ਸ਼ੁਕਰੀਆ, ਤੇ ਬਿਲਕੁਲ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ, ਤੁਸੀਂ ਪੂਰੀ ਪ੍ਰੋਜੈਕਟ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਤੇ ਨਾਲੇ ਤੁਹਾਨੂੰ ਪ੍ਰੋਪਰਲੀ ਸਮਝਾ ਕੇ ਪ੍ਰੋਜੈਕਟ ਦਾ ਡਿਟੇਲਸ ਦੇ ਕੇ ਫਿਰ ਤੁਸੀਂ ਬੁੱਕ ਕਰਵਾਓ। ਨੰਬਰ 416-413-1313, 416-413-1313 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਉਮਰਪ੍ਰੀਤ ਕੌਰ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ। ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਨਾਲ ਤੁਹਾਡੀ ਪੂਰੀ ਲਾਈਫ ਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਡੈਜ਼ਿਗਨੇਟਡ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਅਤੇ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ, ਆਪਾਂ ਜਾਣਕਾਰੀ ਲਵਾਂਗੇ ਡਿਫਰੈਂਟ ਡਿਫਰੈਂਟ ਪਾਲਿਸੀਜ਼ ਦੇ ਬਾਰੇ ਅਤੇ ਕਿਵੇਂ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰ ਸਕਦੇ ਹੋ ਉਹਦੇ ਬਾਰੇ ਵੀ। ਨੰਬਰ 6474416 ਉਮਰਪ੍ਰੀਤ ਕੌਰ ਚਾਵਲਾ ਜੀ ਦਾ ਨੰਬਰ ਹੈ। ਉਮਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ।
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਤੁਸੀਂ ਬਹੁਤ ਟਾਈਮ ਵੇਟ ਕੀਤੀ, ਅੱਜ ਲਾਈਵ ਕਰਕੇ ਥੋੜਾ ਜਿਹਾ ਬਿਜ਼ੀ ਹੋ ਗਿਆ, ਬਟ ਥੈਂਕ ਯੂ।
3: ਕੋਈ ਨਾ ਕੋਈ ਨਾ, ਆਈ ਅੰਡਰਸਟੈਂਡ।
0: ਹਾਂਜੀ ਹਾਂਜੀ, ਆਪਣਾ ਮੈਸੇਜ ਦਿਓ।
3: ਬਿਲਕੁਲ ਮਨਪ੍ਰੀਤ, ਅੱਜ ਮੇਰਾ ਸਪੈਸ਼ਲੀ ਮੈਸੇਜ ਹੈਗਾ ਯੰਗਸਟਰਸ ਲਈ। ਯੰਗਸਟਰ ਚਾਹੇ ਤੁਸੀਂ ਇਮੀਗ੍ਰੈਂਟ ਹੋ, ਚਾਹੇ ਤੁਸੀਂ ਇੱਥੇ ਦੇ ਹੋ, ਜੋ ਮੈਨੂੰ ਮੋਸਟਲੀ ਸੁਣਨ ਨੂੰ ਮਿਲਦਾ ਕਿ ਆਮ ਟੂ ਯੰਗ ਫੋਰ ਦਾ ਫਾਈਨੈਂਸ਼ੀਅਲ ਪਲੈਨਿੰਗ। ਸਾਨੂੰ ਅਸੀਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਹਜੇ ਤਾਂ ਨਾ ਮੈਂ ਆਪਣੇ ਕੋਈ ਇੰਸ਼ੋਰੈਂਸ ਬਾਰੇ ਸੋਚਣਾ, ਨਾ ਮੈਂ ਕੋਈ ਆਪਣੀਆਂ ਸੇਵਿੰਗਸ ਬਾਰੇ ਸੋਚਣਾ। ਸੋ ਮੈਂ ਸਿੰਪਲ ਕਹਿੰਦੀ ਹੁੰਦੀ ਹਾਂ ਵੀ ਜੇ ਤੁਸੀਂ ਕਾਰ ਡਰਾਈਵ ਕਰ ਸਕਦੇ ਹੋ, ਮਤਲਬ ਤੁਹਾਨੂੰ ਗਵਰਨਮੈਂਟ ਨੇ ਇੱਕ ਰਿਸਪੋਂਸੀਬਲ ਪਰਸਨ ਡਿਕਲੇਅਰ ਕਰਤਾ ਕਿ ਤੁਸੀਂ ਰਿਸਪੋਂਸੀਬਿਲਟੀ ਲੈ ਸਕਦੇ ਹੋ ਆਪਣੀ ਔਰ ਜਿਹੜਾ ਦੂਸਰਾ ਪੈਸੰਜਰ ਆ ਤੁਹਾਡੇ ਨਾਲ ਜਾਂ ਸਾਹਮਣੇ ਵਾਲਾ ਡਰਾਈਵਰ ਦੀ, ਤਾਂ ਫਿਰ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਲਈ ਕਿਵੇਂ ਰਿਸਪੋਂਸੀਬਲ ਨਹੀਂ ਹੈਗੇ। ਜੇ ਤੁਸੀਂ ਮਤਲਬ ਲੋਨ ਤੁਸੀਂ ਫਲਾਈ ਕਰ ਸਕਦੇ ਹੋ, ਤੁਸੀਂ ਟ੍ਰਿਪ ਤੇ ਜਾ ਸਕਦੇ ਹੋ ਆਪਣੇ ਫਰੈਂਡਸ ਨਾਲ, ਤੁਸੀਂ ਵਕੇਸ਼ਨ ਇੰਜੋਏ ਕਰ ਸਕਦੇ ਹੋ, ਫਿਰ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਲਈ ਕਿਵੇਂ ਯੰਗ ਹੋ। ਸੋ ਆਈ ਕੰਪਲੀਟਲੀ ਅੰਡਰਸਟੈਂਡ। ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਜਦੋਂ ਜਿਹੜੇ ਯੰਗਸਟਰ ਹੈ ਵੀ ਆਪਾਂ ਇੰਸ਼ੋਰੈਂਸ ਕੀ ਕਰਨੀ ਹੈ, ਸਾਡੀ ਇਨਕਮ ਤੇ ਸਾਡੀ ਫੈਮਿਲੀ ਡਿਪੈਂਡੈਂਟ ਨਹੀਂ ਹੈ ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ। ਔਰ ਬਿਲਕੁਲ ਸਹੀ ਗੱਲ ਹੈ, ਜੇ ਤੁਸੀਂ ਹਜੇ ਉਨਾ ਕਮਾ ਹੀ ਨਹੀਂ ਰਹੇ ਔਰ ਫੈਮਿਲੀ ਆਪਣੀ ਵੈਲ ਆਫ ਹੈ, ਉਹਨਾਂ ਨੂੰ ਸਾਡੀ ਇਨਕਮ ਦਾ ਕੋਈ ਲੈਣਾ ਦੇਣਾ ਨਹੀਂ ਹੈ, ਸਾਡਾ ਆਪਣਾ ਹਜੇ ਵਿਆਹ ਨਹੀਂ ਹੋਇਆ, ਆਪਾਂ ਬਹੁਤ ਯੰਗ ਆ, ਬਿਲਕੁਲ ਤੁਹਾਨੂੰ ਇੰਸ਼ੋਰੈਂਸ ਦੀ ਕੋਈ ਲੋੜ ਨਹੀਂ ਹੈ ਲਾਈਫ ਇੰਸ਼ੋਰੈਂਸ ਦੀ। ਐਟਲੀਸਟ ਤੁਸੀਂ ਸੇਵਿੰਗ ਸਟਾਰਟ ਕਰੋ, ਐਟਲੀਸਟ ਆਪਣੀ ਹੈਬਿਟ ਬਣਾਓ ਸੇਵਿੰਗ ਦੀ। ਕੁਝ ਵੀ ਨਹੀਂ ਸਮਝ ਆ ਰਿਹਾ ਤਾਂ TFSA ਸਟਾਰਟ ਕਰ ਲਓ, ਔਰ ਸਿਰਫ ਜ਼ਿਆਦਾ ਨਹੀਂ, ਚਲੋ 18-20 ਸਾਲ ਦੀ ਉਮਰ ਹੈ, ਮੇ ਬੀ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ ਜਾਂ ਮੇ ਬੀ ਤੁਸੀਂ ਪਾਰਟ ਟਾਈਮ ਕੰਮ ਕਰ ਰਹੇ ਹੋ, $25-50 ਮੰਥ ਦੇ, ਬਾਈ ਵੀਕਲੀ ਵੀਕਲੀ ਤਾਂ ਬਹੁਤ ਆਰਾਮ ਨਾਲ ਸੇਵ ਕੀਤੇ ਜਾ ਸਕਦੇ ਆ, ਕਿਉਂਕਿ ਤੁਸੀਂ ਆਪਣੇ ਪੇਰੈਂਟਸ ਨਾਲ ਰਹਿ ਰਹੇ ਹੋ, ਤੁਹਾਡੇ ਕੋਈ ਐਕਸਟਰਾ ਖਰਚੇ ਨਹੀਂ ਹੈਗੇ। ਸੋ ਜੇ ਮੈਂ TFSA ਦੀ ਗੱਲ ਕਰਾਂ ਵੀ ਤੁਸੀਂ $25 ਵੀਕਲੀ ਆਪਾਂ ਇਨਵੈਸਟ ਕਰਨੇ ਸ਼ੁਰੂ ਕਰੀਏ, ਪਲੱਸ ਜੇ ਤੁਸੀਂ 20 ਸਾਲ ਦੀ ਏਜ ਵਿੱਚ ਸਟਾਰਟ ਕੀਤਾ, ਆਉਣ ਵਾਲੇ 45 ਸਾਲਾਂ ਲਈ ਆਪਾਂ ਸੇਮ ਸਿਨੈਰੀਓ ਰੱਖਿਆ, ਤੁਸੀਂ $58,500 ਪੂਰੇ 45 ਸਾਲਾਂ ਦੇ ਵਿੱਚ ਇਨਵੈਸਟ ਕਰੋਗੇ। ਲੇਕਿਨ ਕਿਉਂਕਿ ਆਪਾਂ ਇਨਵੈਸਟ ਕਰ ਰਹੇ ਹਾਂ, ਕੰਪਾਊਂਡਿੰਗ ਹੋ ਰਹੀ ਹੈ, 10% ਦੀ ਮੈਂ ਗਰੋਥ ਲਈ ਹੈ, ਇਹ ਤੁਹਾਡੇ 58,000 ਜਿਹੜੇ ਹੈਗੇ ਓਵਰ ਮਿਲੀਅਨ ਹੋ ਜਾਣਗੇ ਆਫਟਰ 45 ਈਅਰਸ। ਸਭ ਤੋਂ ਇੰਪੋਰਟੈਂਟ ਜਿਹੜਾ ਵਰਡ ਆਉਂਦਾ ਟੈਕਸ ਫਰੀ, ਕਿਉਂਕਿ TFSA ਦਾ ਅਕਾਊਂਟ ਹੈ
0: ਜੀ।
3: ਸੋ ਬੇਸਿਕਲੀ ਮਤਲਬ ਆਪਣੀ ਹੈਬਿਟ ਬਣਾਓ, ਚਾਹੇ ਤੁਸੀਂ ਜੇ ਪੇਰੈਂਟ ਹੋ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਨੂੰ, ਆਪਣੇ ਬੱਚਿਆਂ ਨੂੰ ਐਜੂਕੇਟ ਕਰੋ ਕਿ TFSA ਸਟਾਰਟ ਕਰੋ। ਕਈ ਵਾਰ TFSA ਆਪਾਂ ਬੈਂਕਸ ਦੇ ਵਿੱਚ ਸਟਾਰਟ ਕੀਤਾ ਹੁੰਦਾ, ਚਲੋ TFSA ਤੁਸੀਂ ਕਿਤੇ ਵੀ ਸਟਾਰਟ ਕਰ ਸਕਦੇ ਹੋ। ਮੇਨ ਚੀਜ਼ ਇਹ ਹੈ ਕਿ ਪੈਸਾ ਗਰੋ ਕਰਨਾ ਚਾਹੀਦਾ, ਕਿਹੜੇ ਫੰਡਸ ਦੇ ਵਿੱਚ ਪੈਸਾ ਤੁਹਾਡਾ ਇਨਵੈਸਟਿਡ ਹੈ, ਉੱਥੇ ਉਹਦੀ ਜਦੋਂ ਤੁਸੀਂ ਇਨਵੈਸਟ ਕਰਨਾ ਸ਼ੁਰੂ ਕੀਤਾ ਉਹਦੀ ਗਰੋਥ ਕੀ ਹੈ। ਜ਼ਰੂਰ ਆਪਾਂ ਤੁਹਾਡੀਆਂ ਸਟੇਟਮੈਂਟਸ ਰਿਵਿਊ ਕਰ ਸਕਦੇ ਹੁੰਦੇ ਹਾਂ, ਜਾਂ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਫੰਡ ਚੂਜ਼ ਕਰਨ ਲਈ, ਉਹ ਵੀ ਮੈਂ ਤੁਹਾਡੀ ਹੈਲਪ ਕਰ ਸਕਦੀ ਹਾਂ। ਸੋ ਨੰਬਰ ਹੈ ਜੀ ਮੇਰਾ 6474646 1617446 1616। ਥੈਂਕ ਯੂ ਸੋ ਮਚ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਅਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ, ਨੰਬਰ 6474446 1616, 6474446 1616 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣ ਦਾ ਕੰਮ ਕਰਾਉਣਾ ਹੋਵੇ, ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਕਰਨਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ, ਆਇਲ ਚੇਂਜ ਕਰਵਾਉਣੀ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਨੋਟ ਕਰੋ 9058577596, ਤੇ ਤੁਸੀਂ ਪਹੁੰਚ ਸਕਦੇ ਹੋ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਤੇ ਨੰਬਰ 9058577596 9058577596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। 2736 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
4: ਮਨ ਬੜੀ ਦਾ ਗਾਣਾ ਲਾਓਗੇ ਕੁਲਵਿੰਦਰ ਬਿੱਲੇ ਦਾ?
0: ਹਾਂਜੀ,
4: ਕਰਦਾ ਦਾ ਬਲਵੀਰ ਭਾਬੀ ਵਾਲਾ,
0: ਕੁਲਵਿੰਦਰ ਬਿੱਲੇ ਦਾ,
4: ਕੁਲਵਿੰਦਰ ਬਿੱਲੇ ਦਾ।
0: ਠੀਕ ਹੈ ਜੀ, ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਣੀ ਹੈ ਤੁਹਾਨੂੰ।
4: ਓਕੇ,
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਲੋ ਫਿਰ ਪ੍ਰੋਗਰਾਮ 'ਚ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ ਹਸਤਿੰਦਰ ਦੇ ਆਵਾਜ਼ ਦੇ ਵਿੱਚ, ਬਿਲਕੁਲ ਨਵਾਂ ਗਾਣਾ, ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਅਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੇ ਜੀ ਦੇ ਆਫਿਸ ਤੋਂ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਅੱਜ ਅਸੀਂ ਡੀਲਸ ਦਵਾ ਰਹੇ ਹਾਂ ਤੁਹਾਨੂੰ। ਡੀਲਸ ਵੀ ਇੱਦਾਂ ਦੀਆਂ ਨੇ ਕਿ ਤੁਸੀਂ ਆਪਣੀ ਪਸੰਦ ਦਾ ਘਰ ਵੀ ਲੈਣਾ ਅਤੇ ਉਹ ਵੀ ਤੁਸੀਂ ਇੱਕ ਪ੍ਰਾਈਸ ਦੇ ਵਿੱਚ ਤਿੰਨ ਘਰ ਲੈ ਲੈਣੇ ਨੇ। ਬਹੁਤ ਵਧੀਆ ਇਹ ਪ੍ਰੋਜੈਕਟ ਲੈ ਕੇ ਆਏ ਨੇ ਅਤੇ ਤੁਸੀਂ ਇਹਦੇ ਬਾਰੇ ਪੂਰੀ ਇਨਫੋਰਮੇਸ਼ਨ ਲਓ। 416-413-1313 ਦੇ ਬਾਰੇ ਇਸ ਨੰਬਰ 'ਤੇ ਤੁਸੀਂ ਕਾਲ ਕਰੋ ਡੇਲ ਮੁੰਡੀ ਜੀ ਦੇ ਆਫਿਸ ਦੇ ਵਿੱਚ, ਅਤੇ ਤੁਸੀਂ ਇਸ ਘਰ ਦੇ ਬਾਰੇ ਅਤੇ ਪੂਰੇ ਪ੍ਰੋਜੈਕਟ ਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਨਾਇਗਰਾ ਫਾਲਸ ਦਾ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਨੇ, ਬੜਾ ਕਮਾਲ ਦਾ ਡੇਲ ਮੁੰਡੀ ਜੀ। ਅਗਲੇ ਕਾਲਰ 1000 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਇਹ ਹੈਗਾ ਡਾਕਟਰ ਮਮਤਾ ਜੋਸ਼ੀ ਦਾ ਗਾਇਆ ਹੋਇਆ ਅੰਬਰ ਦੇ ਤਾਰੇ ਮਾਈਆ।
0: ਅੰਬਰ ਦੇ ਤਾਰੇ ਮਾਈਆ ਕਿਹੜੇ ਸਿੰਗਰ ਦਾ?
1: ਡਾਕਟਰ ਮਮਤਾ ਜੋਸ਼ੀ।
0: ਡਾਕਟਰ ਮਮਤਾ ਜੋਸ਼ੀ, ਠੀਕ ਹੈ ਜੀ, ਮੈਂ ਨੋਟ ਕਰ ਲਿਆ। ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸੰਦਲ ਪੇਂਟਿੰਗ ਦੇ ਨਾਲ ਜ਼ਰੂਰ ਗੱਲਬਾਤ ਕਰੋ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟਰਸ ਨੇ ਤੁਹਾਡੇ ਲਈ। ਇਹ ਨੇਮ ਬ੍ਰਾਂਡ ਐਂਡ ਅਫੋਰਡੇਬਲ ਪੇਂਟ ਇਹ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਵੋ ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਆਪਣੀਆਂ ਸਰਵਿਸਿਜ਼ ਦਿੰਦੇ ਨੇ, ਅਤੇ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਲੰਡਨ, ਕੇਮਬ੍ਰਿਜ, ਗਲਫ, ਨਾਇਗਰਾ ਫਾਲਸ, ਬ੍ਰੈਂਪਟਨ, ਮਿਸੀਸਾਗਾ, ਕਿਸੇ ਵੀ ਏਰੀਆ ਦੇ ਵਿੱਚ ਹੈਗੇ ਹੋ, ਤੁਸੀਂ ਇਹਨਾਂ ਦੇ ਕੋਲੋਂ ਹਰ ਜਗ੍ਹਾ ਦੇ ਉੱਪਰ, ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਜਗ੍ਹਾ ਦੇ ਉੱਪਰ ਤੁਸੀਂ ਪੇਂਟ ਕਰਵਾ ਸਕਦੇ ਹੋ। ਚਾਹੇ ਕੋਈ ਘਰ ਹੈ, ਕੋਈ ਆਫਿਸ ਹੈ, ਕੋਈ ਰੈਸਟੋਰੈਂਟ ਹੈ, ਕਿਤੇ ਵੀ ਪੇਂਟ ਕਰਵਾਓ ਸੰਦਲ ਪੇਂਟਿੰਗ ਤੋਂ। ਸੁਖਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸੁਖਜੀਤ ਸਿੰਘ ਜੀ ਦਾ ਨੰਬਰ 647-822-3313-647-822-3313। ਇਹਨਾਂ ਦਾ ਨੰਬਰ ਹੈ। ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਕੌਰ ਚਾਵਲਾ ਜੀ, ਜਿਹੜੇ ਕਿ ਤੁਹਾਨੂੰ ਫਾਈਨੈਂਸ਼ੀਅਲ ਪਲੈਨਿੰਗ ਕਰਨ ਦੇ ਵਿੱਚ ਪੂਰੀ ਹੈਲਪ ਕਰਦੇ ਨੇ, ਅਤੇ ਨਾਲ ਹੀ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਪਾਲਿਸੀਜ਼, ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, ਬੱਚਿਆਂ ਦੇ RESP ਪਲਾਨਸ, ਹਰ ਇੱਕ ਪਾਲਿਸੀ ਦੇ ਬਾਰੇ ਜਾਣਕਾਰੀ ਵੀ ਲਓ ਅਤੇ ਆਪਣੀ ਪਾਲਿਸੀਜ਼ ਵੀ ਜ਼ਰੂਰ ਕਰਵਾਓ। ਅਤੇ ਆਪਾਂ ਗੱਲਬਾਤ ਕਰਦੇ ਹਾਂ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ।
2: ਹਾਂਜੀ, ਥੈਂਕ ਯੂ ਸੋ ਮਚ ਮਨਪ੍ਰੀਤ। ਸੋ ਆਪਾਂ ਸੇਵਿੰਗਸ ਦੀ ਗੱਲ ਕੀਤੀ ਹੈ,
0: ਹਾਂਜੀ,
2: ਥੋੜ੍ਹੀ ਜਿਹੀ ਜੇ ਮੈਂ ਇੰਸ਼ੋਰੈਂਸ ਦੀ ਗੱਲ ਕਰਾਂ, ਦੇਖੋ ਇੰਸ਼ੋਰੈਂਸ ਜਦੋਂ ਕੋਈ ਵੀ ਇੰਸ਼ੋਰੈਂਸ ਦੀ ਗੱਲ ਕਰ ਲਓ, ਚਾਹੇ ਉਹ ਲਾਈਫ ਹੈ, ਕ੍ਰਿਟੀਕਲ ਇਲਨੈਸ ਹੈ, ਡਿਸੇਬਿਲਟੀ ਇੰਸ਼ੋਰੈਂਸ ਹੈ, ਜਿਹੜੀ ਮੇਨ ਚੀਜ਼ ਹੈ ਨਾ ਇੰਸ਼ੋਰੈਂਸ 'ਚ, ਉਹ ਹੁੰਦਾ ਇੰਸ਼ੋਰੈਂਸ ਦਾ ਪ੍ਰੀਮੀਅਮ।
0: ਹਾਂਜੀ,
2: ਤੁਸੀਂ ਕੋਈ ਵੀ ਪਲਾਨ ਲਿਆ, ਆਪਾਂ ਸਭ ਤੋਂ ਪਹਿਲੇ ਇਹੀ ਦੇਖਦੇ ਹਾਂ ਵੀ ਇੰਸ਼ੋਰੈਂਸ ਦਾ ਪ੍ਰੀਮੀਅਮ ਕੀ ਹੈ।
0: ਹੁਣ
2: ਇੰਸ਼ੋਰੈਂਸ ਦਾ ਪ੍ਰੀਮੀਅਮ ਡਿਪੈਂਡ ਕਰਦਾ ਹੁੰਦਾ ਵੀ ਆਪਾਂ ਪਲਾਨ ਕਿਵੇਂ ਦਾ ਲਿਆ। ਸਭ ਤੋਂ ਪਹਿਲੀ ਚੀਜ਼ ਵੀ ਐਪਲ ਟੂ ਐਪਲ ਕੰਪੇਅਰ ਕਰਨਾ ਹੁੰਦਾ। ਆਪਾਂ ਕਦੇ ਵੀ ਲਾਈਫ ਇੰਸ਼ੋਰੈਂਸ ਦਾ ਪ੍ਰੀਮੀਅਮ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਾਲ ਕੰਪੇਅਰ ਕਰ ਹੀ ਨਹੀਂ ਸਕਦੇ, ਕਿਉਂਕਿ ਬਿਲਕੁਲ ਦੋਨੋਂ ਡਿਫਰੈਂਟ ਰਿਸਕ ਨੂੰ ਕਵਰ ਕਰਦੇ ਆ। ਈਵਨ ਜੇ ਆਪਾਂ ਸਿਰਫ ਲਾਈਫ ਇੰਸ਼ੋਰੈਂਸ ਦੀ ਵੀ ਗੱਲ ਕਰੀਏ, ਉਹਦੇ 'ਚ ਵੀ ਡਿਫਰੈਂਟ ਪਲਾਨਸ ਹੁੰਦੇ ਆ। ਤੁਸੀਂ ਟਰਮ ਇੰਸ਼ੋਰੈਂਸ ਦਾ ਪ੍ਰੀਮੀਅਮ ਪਰਮਾਨੈਂਟ ਇੰਸ਼ੋਰੈਂਸ ਨਾਲ ਕੰਪੇਅਰ ਕਰ ਹੀ ਨਹੀਂ ਸਕਦੇ। ਸਾਨੂੰ ਹੁਣ ਕੀ ਹੈ ਕਿ ਪਰਸਨਲੀ ਸਾਨੂੰ ਪਰਮਾਨੈਂਟ ਇੰਸ਼ੋਰੈਂਸ ਦੇ ਪਲਾਨ ਵਧੀਆ ਲੱਗਦੇ ਹੁੰਦੇ ਆ, ਕਿਉਂਕਿ ਉਹਦੇ 'ਚ ਕੈਸ਼ ਵੈਲਿਊਜ਼ ਹੈ, ਉਹਦੇ 'ਚ ਡੈਥ ਬੈਨੀਫਿਟ ਤਾਂ ਚਲੋ ਇੰਸ਼ੋਰੈਂਸ ਦਾ ਇੱਕ ਪੁਆਇੰਟ ਹੈਗਾ ਹੀ ਹੈ। ਲੇਕਿਨ ਕਈ ਵਾਰ ਕੀ ਹੁੰਦਾ ਵੀ ਸਾਡੇ ਲਈ ਅਫੋਰਡੇਬਲ ਨਹੀਂ ਹੁੰਦਾ ਉਹ, ਸਾਨੂੰ ਲੱਗਦਾ ਹੁੰਦਾ ਵੀ ਸਾਡੀ ਅੱਜ ਅਫੋਰਡੇਬਿਲਟੀ ਨਹੀਂ ਹੈ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਘਰ ਬਾਏ ਕਰਨਾ, ਅਸੀਂ ਸਾਰਿਆਂ ਨੇ ਘਰ ਬਾਏ ਕਰਨਾ, ਪਰ ਜੇ ਅੱਜ ਬਾਏ ਕਰਨ ਦੀ ਅਫੋਰਡੇਬਿਲਟੀ ਨਹੀਂ ਹੈ, ਆਪਾਂ ਹਜੇ ਕੈਨੇਡਾ 'ਚ ਨਵੇਂ ਆਏ ਹਾਂ, ਆਪਾਂ ਇੰਨੇ ਸਾਲ ਰੈਂਟ 'ਤੇ ਵੀ ਤਾਂ ਰਹਿੰਦੇ ਹੀ ਆ ਨਾ, ਗੱਲ ਇਹ ਵੀ ਛੱਤ ਤਾਂ ਚਾਹੀਦੀ ਹੋਈ ਹੈ। ਸੇਮ ਇੰਸ਼ੋਰੈਂਸ ਦੇ ਵਿੱਚ ਹੈ ਵੀ ਜੇ ਤੁਸੀਂ ਪਰਮਾਨੈਂਟ ਪਲਾਨ ਅੱਜ ਨਹੀਂ ਲੈ ਸਕਦੇ, ਦੈਟਸ ਫਾਈਨ, ਐਟਲੀਸਟ ਟਰਮ ਲੈ ਕੇ ਆਪਣੀ ਹੈਲਥ ਨੂੰ ਲੌਕ ਕਰ ਲਓ। ਕੱਲ੍ਹ ਨੂੰ ਡਾਊਨ ਦਾ ਰੋਡ ਆਪਾਂ ਉਸੇ ਟਰਮ ਇੰਸ਼ੋਰੈਂਸ ਨੂੰ ਸੇਮ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਕਨਵਰਟ ਕਰ ਲਾਂਗੇ ਵਿਦਆਊਟ ਮੈਡੀਕਲ ਡੈਕਲਰੇਸ਼ਨ। ਅੱਜ ਤੁਸੀਂ 10 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਆਪਾਂ ਕੋਈ ਵੀ ਟਰਮ ਲੈ ਸਕਦੇ ਹਾਂ। ਅਮਾਊਂਟ ਕਿੰਨਾ ਚਾਹੀਦਾ ਉਹ ਨੀਡ ਅਨਾਲਿਸਿਸ ਦੇ ਬੇਸ ਤੇ ਹੁੰਦਾ, ਤੁਹਾਡੀ ਆਊਟਸਟੈਂਡਿੰਗ ਮੌਰਗੇਜਿਸ ਹੈ, ਤੁਹਾਡੇ ਬੱਚੇ ਛੋਟੇ ਆ, ਤੁਹਾਡੇ ਕੋਈ ਬਿਜ਼ਨਸ ਲੋਨ ਲਏ ਹੋਏ ਆ, ਤੁਹਾਡੇ ਗੱਡੀਆਂ ਦੇ ਲੋਨ ਹੈ, ਜੋ ਵੀ ਹੈ, ਆਪਾਂ ਸਾਰਾ ਕੈਲਕੂਲੇਟ ਕਰਕੇ 65 ਤੱਕ ਦੀ ਤੁਹਾਡੀ ਇਨਕਮ ਕੀ ਜਨਰੇਟ ਹੋਣੀ ਹੈ ਉਹਨੂੰ ਕਾਊਂਟ ਕਰਕੇ ਉਹਦੇ ਬੇਸਿਸ ਤੇ ਆਪਾਂ ਟਰਮ ਇੰਸ਼ੋਰੈਂਸ ਲੈਂਦੇ ਹਾਂ। ਬਟ ਉਹੀ ਟਰਮ ਇੰਸ਼ੋਰੈਂਸ ਨੂੰ ਆਪਾਂ ਉਹਦਾ ਇੱਕ ਪੋਰਸ਼ਨ ਆਪਾਂ ਪਰਮਾਨੈਂਟ ਕਨਵਰਟ ਕਰ ਸਕਦੇ ਹਾਂ, ਆਪਾਂ ਪੂਰੀ ਟਰਮ ਇੰਸ਼ੋਰੈਂਸ ਨੂੰ ਪਰਮਾਨੈਂਟ ਕਨਵਰਟ ਕਰ ਸਕਦੇ ਹਾਂ। ਸਾਨੂੰ ਉਸ ਟਾਈਮ ਤੇ ਕੋਈ ਵੀ ਹੈਲਥ ਇਸ਼ੂ ਹੈ ਕੋਈ ਕੁਐਸਚਨ ਨਹੀਂ ਪੁੱਛਿਆ ਜਾਂਦਾ। ਔਰ ਈਵਨ ਇੰਸ਼ੋਰੈਂਸ ਨਾ ਅਸੀਂ ਕਈ ਵਾਰ ਇੰਸ਼ੋਰੈਂਸ ਨੂੰ ਐਜ਼ ਅ ਨੈਗੇਟਿਵ ਵਰਡ ਲੈ ਲੈਂਦੇ ਆ, ਬਟ ਮੈਨੂੰ ਲੱਗਦਾ ਇੰਸ਼ੋਰੈਂਸ ਬਹੁਤ ਹੀ ਪੋਜ਼ਿਟਿਵ ਵਰਡ ਹੈ, ਕਿਉਂਕਿ ਇੰਸ਼ੋਰੈਂਸ ਕੰਪਨੀਜ਼ ਵੀ ਚਾਹੁੰਦੀਆਂ ਹੁੰਦੀਆਂ ਵੀ ਤੁਸੀਂ ਠੀਕ ਰਹੋ। ਤਾਂ ਹੀ ਟਾਈਮ ਟੂ ਟਾਈਮ ਇੰਸ਼ੋਰੈਂਸ ਕੰਪਨੀਜ਼ ਵੱਲੋਂ ਐਪ ਲਾਂਚ ਹੁੰਦੀਆਂ ਉਹਨਾਂ ਦੇ, ਜੇ ਤੁਹਾਡੀ ਹੈਲਦੀ ਹੈਬਿਟਸ ਹੈ ਤਾਂ ਤੁਹਾਨੂੰ ਉਹਦੇ ਰਿਵਾਰਡ ਪੁਆਇੰਟਸ ਮਿਲਦੇ ਆ, ਕਿਉਂਕਿ ਇੰਸ਼ੋਰੈਂਸ ਕੰਪਨੀਸ ਵੀ ਜਾਣਦੀਆਂ ਕਿ ਤੁਸੀਂ ਲਿਵ ਲੌਂਗ ਕਰੋਗੇ ਤਾਂ ਹੀ ਉਹਨਾਂ ਦੇ ਕਲੇਮ ਘੱਟ ਆਣਗੇ. ਸੋ ਇੰਸ਼ੋਰੈਂਸ ਨੂੰ ਇੱਕ ਪੋਜ਼ਿਟਿਵ ਸਮਝ ਕੇ ਲਓ. ਤੁਹਾਡੀ ਕੀ ਅਫੋਰਡੇਬਿਲਟੀ ਆ, ਤੁਹਾਡਾ ਕੈਨੇਡਾ ਦੇ ਵਿੱਚ ਕੀ ਸਟੇਟਸ ਹੈ, ਤੁਹਾਡੀਆਂ ਕੀ ਲਾਇਬਿਲਿਟੀਜ਼ ਹੈ, ਜ਼ਰੂਰ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ. ਉਹਦੇ ਬੇਸਿਸ 'ਤੇ ਆਪਾਂ ਇੱਕ ਕਸਟਮਾਈਜ਼ ਪਲਾਨ ਤੁਹਾਡੇ ਲਈ ਰੈਡੀ ਕਰ ਸਕਦੇ ਹਾਂ. ਸੋ ਨੰਬਰ ਹੈ ਜੀ ਮੇਰਾ 6474616 6474416 1616. ਥੈਂਕ ਯੂ ਸੋ ਮਚ ਮੰਤਰੀ
0: ਜੀ, ਬਹੁਤ ਬਹੁਤ ਸ਼ੁਕਰੀਆ. ਜ਼ਰੂਰ ਗੱਲਬਾਤ ਕਰੋ ਤੁਸੀਂ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ, ਨੰਬਰ 6474616 6474416 1616 ਇਹਨਾਂ ਦਾ ਨੰਬਰ ਹੈ. ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ. ਹਾਂਜੀ ਸਤਿ ਸ਼੍ਰੀ ਅਕਾਲ ਜੀ.
3: ਵਧੀਆ ਜੀ, ਚੜ੍ਹਦੀ ਕਲਾ ਤੇ ਬਹੁਤ ਸਲੋਚ ਕਰ ਰਿਹਾ ਜੀ.
0: ਹਾਂਜੀ ਹਾਂਜੀ ਬਿਲਕੁਲ, ਥੈਂਕ ਯੂ. ਪਰਸੋਂ ਨੂੰ ਕਰਾਂਗੇ, ਠੀਕ ਹੈ.
3: ਕੱਲ ਥੋੜੇ ਬਿਜੀ ਆ, ਥੋੜਾ ਜਿਹਾ ਬਿਜੀ ਆ ਕੱਲ ਸਾਰਾ ਦਿਨ.
0: ਅੱਛਾ,
3: ਤੇ ਪਰਸੋਂ ਕਰਾਂਗੇ. ਠੀਕ ਹੈ, ਸੋਣੇ ਠੀਕ ਹੈ ਤੱਕ
0: ਜੀ. ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਤੁਸੀਂ ਹਾਜ਼ਰੀ ਲਵਾਈ ਜੀ. ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ. ਸਟੂਡੀਓ ਨੰਬਰ 9055646444 9055564444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ. ਤੇ ਇਸ ਤੋਂ ਪਹਿਲਾਂ ਕਿ ਆਪਾਂ ਨੈਕਸਟ ਲਾਈਵ ਆਲੋਕੇਸ਼ਨ ਪ੍ਰੋਗਰਾਮ ਦੇ ਨਾਲ ਲਿੰਕ ਦੇ ਨਾਲ ਜੁੜੀਏ, ਪਹਿਲਾਂ ਆਪਾਂ ਫਰਮਾਇਸ਼ੀ ਗਾਣਾ ਇੱਕ ਸੁਣਾਈਏ ਤੁਹਾਨੂੰ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ. ਪਹਿਲਾਂ ਫਰਮਾਇਸ਼ੀ ਗਾਣਾ ਇੰਜੋਏ ਕਰੋ, ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ.
4: ਤੇਰੇ ਯਾਰ ਨੇ ਯਾਰ ਮਾਰ ਕੀਤੀ ਹੈ, ਮਾਰ ਕੀਤੀ ਹੈ, ਫੌਜ ਚੋਂ ਛੁੱਟੀ ਲੈ ਕੇ ਆ ਜਾ, ਛੁੱਟੀ ਲੈ ਕੇ ਆ ਜਾ, ਨਹੀਂ ਤਾਂ ਪਿੰਡ ਵਿੱਚ, ਨਹੀਂ ਤਾਂ ਪਿੰਡ ਵਿੱਚ.
5: ਮੌੜਾ ਵਾਲੇ ਹਰਦੀਪ ਮਾਨ ਦੇ ਵਿਆਹ ਵਿੱਚ ਆਏ ਸਾਰੇ ਬਰਾਤੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਲਓ ਬਈ ਮਿੱਤਰੋ, ਤੁਹਾਡੀ ਫਰਮਾਇਸ਼ ਤੇ ਪੇਸ਼ ਕਰਨ ਜਾ ਰਿਹਾ ਢੈ ਪਈ ਵਾਲਾ ਕੁਲਵਿੰਦਰ ਬਿੱਲਾ, ਗਾਥਾ ਸੁੱਚੇ ਸੂਰਮੇ ਦੀ. ਸੁਣ ਕੇ ਬਾਈ ਓਏ

0: ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-6444 905-544-4044 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਜੁਲਾਈ ਤਾਂ ਹੁਣ ਨਿਕਲ ਚੁੱਕਾ ਹੈ, ਹੁਣ ਅਗਸਤ ਮਹੀਨਾ ਸਟਾਰਟ ਹੋ ਚੁੱਕਿਆ। ਜੁਲਾਈ ਤੋਂ ਬਾਅਦ ਜਿਨ੍ਹਾਂ ਦੀਆਂ ਵੀ ਹੁਣ ਪਾਲਿਸੀਜ਼ ਰਿਨਿਊ ਹੋਣ ਵਾਲੀਆਂ ਨੇ ਆਟੋ ਇੰਸ਼ੋਰੈਂਸ ਦੀਆਂ, ਤਾਂ ਉਹ ਤੁਸੀਂ ਧਿਆਨ ਦੇ ਨਾਲ ਸੁਣੋ। ਤੁਹਾਨੂੰ ਹੁਣ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਵੀ ਕਵਰੇਜਿਸ ਦੇ ਲਈ ਇੱਕ ਨਵੇਂ ਫੈਸਲੇ ਲੈਣੇ ਪੈ ਸਕਦੇ ਆ, ਅਤੇ ਬਟ ਜ਼ਰੂਰੀ ਇਹ ਹੈ ਕਿ ਤੁਹਾਨੂੰ ਸਮਝਣਾ ਚਾਹੀਦਾ ਕਿ ਜਿਹੜੇ ਇਹ ਡਿਸੀਜਨਸ ਤੁਸੀਂ ਹੁਣ ਤੋਂ ਲਓਗੇ ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ। ਅਤੇ ਸਿਰਫ ਘੱਟ ਪ੍ਰੀਮੀਅਮਸ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਜ਼ਰੂਰ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਅਤੇ ਗੱਲਬਾਤ ਕਰਨ ਦੇ ਲਈ ਨੰਬਰ ਹੈ 299-952-9532 289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਤੇ ਲੋ ਫਿਰ ਗੱਲਬਾਤ ਕਰੀਏ, ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਤਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਡੇਲ ਮੁੰਡੀ ਜੀ ਦੇ ਆਫਿਸ, ਬਹੁਤ ਹੀ ਕਮਾਲ ਦਾ ਇੱਕ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਹੋਏ ਨੇ ਨਾਇਗਰਾ ਫਾਲਸ ਦੇ ਵਿੱਚ, ਉਹਦੇ ਬਾਰੇ ਆਪਾਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਹਾਂ। 416-413-1313 ਤੁਸੀਂ ਡੇਲ ਮੁੰਡੀ ਜੀ ਦੇ ਆਫਿਸ ਕਾਲ ਕਰ ਸਕਦੇ ਹੋ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਦੋਸਤੋ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਲਾਈਵ ਲੋਕੇਸ਼ਨ ਪਹੁੰਚੇ ਹੋਏ ਹਾਂ। ਰੀਅਲ ਸਟੇਟ ਦੀ ਹਿਸਟਰੀ ਦੇ ਵਿੱਚ ਇੱਕ ਪ੍ਰੋਜੈਕਟ ਆਇਆ ਨਾਇਗਰਾ ਫਾਲ, ਪਾਣੀ ਦੇ ਬਿਲਕੁਲ ਕੰਢੇ
0: ਜੀ।
1: ਇੱਕ ਦੇ ਪ੍ਰਾਈਸ ਵਿੱਚ ਤੁਹਾਨੂੰ 3 ਯੂਨਿਟਾਂ ਮਿਲਣੀਆਂ ਹੈਗੀਆਂ, ਤੇ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਮੈਂ ਵੀ ਕਿ ਇੱਕ ਦੇ ਪੇ ਕਰੋ ਤੇ 3 ਯੂਨਿਟਾਂ ਮਿਲ ਜਾਣੀਆਂ।
0: ਹਾਂਜੀ,
1: ਯਾਨੀ ਇੱਕ ਆਪਣੇ ਕੋਲ ਰੱਖ ਲਓ, 2 ਰੈਂਟ ਤੇ ਕਰ ਦਿਓ, ਤਾਂ ਵੀ ਇਹ ਬਹੁਤ ਅੱਛੀ ਡੀਲ ਹੈ।
0: ਬਿਲਕੁਲ,
1: ਇੱਕ ਪ੍ਰਾਈਸ ਦੇ ਵਿੱਚ 3 ਯੂਨਿਟ ਤੁਹਾਨੂੰ ਮਿਲ ਰਹੀਆਂ। ਅਸੀਂ ਪਹੁੰਚੇ ਹੋਏ ਅੱਜ 7895 ਡਰਾਈਵ ਸਵੀਟ ਨੰਬਰ 206 ਦੇ ਵਿੱਚ, ਇਹ ਡਿਕਸੀ ਡੇਅਰੀ ਦੇ ਨੇੜੇ ਆ। ਇਹ ਤੁਸੀਂ ਇੱਥੇ ਵੀ ਆ ਕੇ ਮਿਲ ਸਕਦੇ ਹੋ। ਅੱਜ ਸਟਾਫ ਹੈਗਾ ਡੇਲ ਮੁੰਡੀ ਹੋਰੀ ਜਿਹੜੇ ਹੈਗੇ ਨੇ, ਬਹੁਤ ਸਾਰੇ ਲੋਕ ਜਿਉਂ ਹੀ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ 3-4 ਫੈਮਲੀਆਂ ਆ ਗਈਆਂ ਨੇ। ਡੇਲ ਜੀ ਉਹਨਾਂ ਨਾਲ ਬਿਜ਼ੀ ਨੇ ਕਿਉਂਕਿ ਮੈਨੂੰ ਫਿਰ ਆਪ ਬੋਲਣਾ ਪਿਆ, ਤੇ ਅੱਗੇ ਜਾ ਕੇ ਅਗਲੇ ਲਿੰਕ ਵਿੱਚ ਡੇਲ ਹੋਰ ਹੋਰ ਜਾਣਕਾਰੀ ਲਵਾਂਗੇ ਆਪਾਂ
0: ਜੀ ਜੀ।
1: ਔਰ ਮੈਨੂੰ ਇਹ ਜ਼ਰੂਰ ਪਤਾ ਕਿ ਇੱਕ ਦੀ ਪ੍ਰਾਈਸ ਪੇ ਕਰਕੇ ਤੁਹਾਨੂੰ 3 ਯੂਨਿਟਾਂ ਮਿਲਣੀਆਂ ਹੈਗੀਆਂ।
0: ਹਾਂਜੀ,
1: ਤੇ ਇਹਨਾਂ ਕਦੇ ਵੀ ਰੀਅਲ ਸਟੇਟ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਡੀਲ ਨਹੀਂ ਮਿਲਣੀ। ਇਹ ਨਾਇਗਰਾ ਫਾਲ ਦੇ ਵਿੱਚ ਮੈਂ ਸਾਹਮਣੇ ਦੇਖ ਰਿਹਾ, ਇਹ ਬਿਲਕੁਲ ਪਾਣੀ ਦੇ ਕੰਢੇ ਤੇ ਇਹ ਬਹੁਤ ਸੋਹਣੇ ਘਰ ਬਣੇ ਹੋਏ ਨੇ, ਤੇ ਤੁਸੀਂ ਆ ਕੇ ਵੀ ਇੱਥੇ ਸਿਰੇ ਦੇਖ ਸਕਦੇ ਹੋ। ਅੱਜ ਜਿਵੇਂ ਦਿਖਾਇਆ ਗਿਆ ਸਾਰੇ ਪਾਣੀ ਨਾਇਗਰਾ ਦੇ ਵੀ ਜਾ ਕੇ ਵੀ ਦੇਖ ਸਕਦੇ ਹੋ, ਔਨ ਸਾਈਡ ਤੇ ਜਿੱਥੇ ਬਣਨੇ ਹੋਏ ਨੇ ਘਰ। ਤੇ ਨਾਲ ਜਿਹਨੇ ਮੈਂ ਦੱਸਿਆ ਕਿ ਨੰਬਰ ਤੁਸੀਂ ਲੈ ਲਓ 416-413-1313 416-413-1313 ਨੰਬਰ ਹੈ।
0: ਹਾਂਜੀ ਬਿਲਕੁਲ, ਜ਼ਰੂਰ ਤੁਸੀਂ ਨੰਬਰ ਨੋਟ ਕਰ ਲਓ ਡੇਲ ਮੁੰਡੀ ਜੀ ਦਾ, ਨੰਬਰ 416-413-1313 416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। 0345 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਇੱਕ ਚੀਜ਼ ਪੁੱਛਣਾ ਸੀ, ਜਿਹੜੇ ਇਹ ਹੁਣੇ ਮੈਂ ਥੋੜੀ ਦੇਰ ਪਹਿਲੇ 2 ਵਜੇ ਦੇ ਲਗਭਗ ਮੈਂ ਜਦੋਂ ਦੁਪਹਿਰ ਡਿਟੇਲ ਕਰ ਰਹੇ ਸੀ, ਉਹਦੇ ਵਿੱਚ ਮੈਨੂੰ ਗੁਰੂ ਨਾਨਕ ਸਾਹਿਬ ਜੀ ਦਾ ਕੀ ਕਹਿੰਦੇ ਉਹਨਾਂ ਦੀ ਕੋਈ ਉਹਦੇ ਤੇ ਸੈਮੀਨਾਰ ਹੋਣਾ ਸੀ, ਉਹਦੇ ਬਾਰੇ ਦੱਸੋ।
0: ਆਮ ਸੌਰੀ ਬਟ ਤੁਸੀਂ ਨਾ ਉਹ ਪਿਛਲੇ ਪ੍ਰੋਗਰਾਮ ਦੀ ਗੱਲ ਕਰ ਰਹੇ ਹੋ, ਬਟ ਮੈਨੂੰ ਹੁਣ ਉਹਦੇ ਬਾਰੇ ਪਤਾ ਨਹੀਂ ਉਹ ਕੀ ਇਨਫੋਰਮੇਸ਼ਨ ਦੇ ਰਹੇ ਸੀਗੇ।
2: ਬੋਪਾ ਜੀ, ਬੋਪਾ ਰਾਏ ਜੀ ਦਾ ਨੰਬਰ ਦੇ ਸਕਦੇ ਤੁਸੀਂ ਆਪ?
0: ਸਿੱਧੂ ਸਰ ਲਾਈਨ ਤੇ ਨੇ, ਸਿੱਧੂ ਸਰ ਤੁਸੀਂ ਇਹਨਾਂ ਨਾਲ ਗੱਲ ਕਰੋਗੇ ਪਲੀਜ਼? ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ, ਤੇ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ ਤੁਹਾਡੇ ਲਈ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋ ਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਰਾਇਲ ਡਿਜੀਟਲ ਦੇ ਨਾਲ ਤੁਸੀਂ ਗੱਲਬਾਤ ਕਰੋ ਜੇ ਤੁਸੀਂ ਆਪਣੀਆਂ ਸੈੱਲ ਫੋਨ ਦੀਆਂ ਡੀਲਸ ਲੈਣੀਆਂ ਹੋਣ ਜਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਚਾਹੁੰਦੇ ਹੋ ਤਾਂ ਸਿਰਫ $55 ਦੀ ਡੀਲ ਹੈ 1.5 GB ਡਾਟਾ ਦੇ ਨਾਲ। ਤੁਸੀਂ ਜ਼ਰੂਰ ਲਓ ਇਹਨਾਂ ਦੇ ਕੋਲੋਂ। ਅਤੇ AT ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 58 ਦੇ ਉੱਪਰ ਇਹਨਾਂ ਦਾ ਆਫਿਸ ਲੋਕੇਟਡ ਹੈ। ਅਤੇ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ 1.5 GB ਡਾਟਾ ਦੇ ਨਾਲ ਸਿਰਫ $55 ਦੇ ਵਿੱਚ ਤੁਹਾਨੂੰ ਦੇ ਰਹੇ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਰਾਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ। ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਇਹਨਾਂ ਦਾ ਆਫਿਸ ਲੋਕੇਟਡ ਹੈ। ਨੰਬਰ 647-201-1313 ਰਾਇਲ ਡਿਜੀਟਲ ਤੋਂ ਅਮਨ ਜੀ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੇ ਲੋ ਫਿਰ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਅਮਰਪ੍ਰੀਤ ਕੌਰ ਚਾਵਲਾ ਜੀ, ਸਾਡੇ ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਤੇ ਤੁਹਾਨੂੰ ਇੰਸ਼ੋਰੈਂਸ ਰਿਲੇਟਡ ਐਂਡ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਡ ਪੂਰੀ ਇਨਫੋਰਮੇਸ਼ਨ ਦਿੰਦੇ ਨੇ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਨੰਬਰ 6474616116 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ। ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਮਝਾਉਣਗੇ ਤੁਹਾਡੇ ਲਈ ਕਿਹੜੀ ਪੋਲਿਸੀ ਵਧੀਆ ਰਹੇਗੀ, ਕਿਹੜੀ ਬੈਨੀਫਿਸ਼ੀਅਲ ਰਹੇਗੀ, ਤੇ ਫਿਰ ਤੁਹਾਡੇ ਲਈ ਕਰਕੇ ਦੇਣਗੇ। ਜ਼ਰੂਰ ਗੱਲਬਾਤ ਕਰੋ 6474616116 ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ। ਹਾਂਜੀ ਉਮਰਪ੍ਰੀਤ ਜੀ,
1: ਥੈਂਕ ਯੂ ਸੋ ਮਚ ਮਨਪ੍ਰੀਤ। ਸੋ ਆਪਾਂ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਆਪਾਂ ਇਨਵੈਸਟਮੈਂਟ ਦੀ ਗੱਲ ਕੀਤੀ ਹੈ। ਤੁਹਾਡੀਆਂ ਕੋਈ ਆਲਰੇਡੀ ਐਗਜ਼ਿਸਟਿੰਗ ਪਾਲਿਸੀਜ਼ ਹੈ, ਤੁਸੀਂ ਰਿਵਿਊ ਕਰਨਾ ਹੈ, ਕਿਉਂਕਿ ਕਈ ਵਾਰ ਹੁੰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਰਿਵਿਊ ਕਦੋਂ ਕਰਨਾ ਹੁੰਦਾ। ਤੁਸੀਂ ਵਰਕ ਪਰਮਿਟ ਤੇ ਸੀ, ਹੁਣ ਤੁਸੀਂ PR ਹੋਏ, ਤੁਸੀਂ ਪਹਿਲੇ ਅਨਮੈਰਿਡ ਸੀ, ਹੁਣ ਮੈਰਿਜ ਹੋਈ ਹੈ, ਜਾਂ ਬੱਚੇ ਹੋਏ ਆ, ਜਾਂ ਤੁਸੀਂ ਕੋਈ ਪਹਿਲਾ ਘਰ ਲਿਆ, ਜਾਂ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਐਡ ਕੀਤੀ ਹੈ, ਜਾਂ ਕੋਈ ਬਿਜ਼ਨਸ ਐਡ ਕੀਤਾ, ਮਤਲਬ ਐਸੈਟਸ ਦੇ ਵਿੱਚ ਕੋਈ ਵੀ ਚੇਂਜ ਆਇਆ, ਦਿਸ ਇਜ਼ ਦਾ ਟਾਈਮ ਟੂ ਰਿਵਿਊ ਯੋਰ ਪਾਲਿਸੀਜ਼। ਜ਼ਰੂਰ ਤੁਸੀਂ ਆਪਣੇ ਐਡਵਾਈਜ਼ਰ ਨਾਲ ਰਿਵਿਊ ਕਰ ਲਓ, ਜਾਂ ਤੁਸੀਂ ਮੇਰੇ ਨਾਲ ਵੀ ਰਿਵਿਊ ਕਰ ਸਕਦੇ ਹੋ। ਤੁਸੀਂ ਫੋਨ ਤੇ ਮੈਨੂੰ ਪਿਕਚਰ ਕਲਿੱਕ ਕਰਕੇ ਭੇਜ ਦਿਓ ਤਾਂ ਆਪਾਂ ਫੋਨ ਤੇ ਵੀ ਰਿਵਿਊ ਕਰ ਸਕਦੇ ਹਾਂ, ਜਾਂ ਤੁਸੀਂ ਆਫਿਸ ਵਿਜ਼ਿਟ ਕਰ ਲਓ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਹੈ, ਚਾਹੇ ਉਹ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਹੈ, ਲਾਈਫ ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਤੇ ਤੁਸੀਂ ਗੱਲ ਕਰਨੀ ਹੈ, RESP ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ, ਪਹਿਲਾ ਕਰ ਲੈਣਾ, SHSA, RRSP, TFSA ਦੀ ਆਪਾਂ ਪਹਿਲੇ ਇਨਫੋਰਮੇਸ਼ਨ ਦਿੱਤੀ ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਜਿਹਦੇ ਚ ਘਰ ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਕੋਈ ਅਡਲਟ ਹੈ ਡਿਸੇਬਿਲਟੀ ਤੇ, DTC ਤੁਹਾਡੀ ਅਪਰੂਵਡ ਹੈ, 49 ਤੋਂ ਏਜ ਤੁਹਾਡੀ ਘੱਟ ਹੈ, ਤਾਂ ਤੁਸੀਂ ਵੀ ਗਵਰਨਮੈਂਟ ਦੀ 90,000 ਤੱਕ ਦੀ ਜਿਹੜੀ ਗ੍ਰਾਂਟ ਹੈ ਉਹਦੇ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ RDSP ਦੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਤੁਹਾਡੀ ਫੈਮਿਲੀ ਫਰੈਂਡਸ ਦੇ ਵਿੱਚ ਕੋਈ ਬੱਚਾ ਤੁਹਾਨੂੰ ਪਤਾ ਹੈ ਕਿ ਉਹ ਡਿਸੇਬਿਲਟੀ ਤੇ ਆ, ਜ਼ਰੂਰ ਤੁਸੀਂ ਨੰਬਰ ਪਾਸ ਔਨ ਕਰ ਸਕਦੇ ਹੋ। ਨੰਬਰ ਹੈ ਜੀ 6474616116, 6474616116। ਥੈਂਕ ਯੂ ਸੋ ਮਚ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ, ਨੰਬਰ 6474616116, 6474616116 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਤੇ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਸਟੇਸ਼ਨ ਆਡੀ ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7011, 905-239-7711। ਕੋਮਲ ਟਰੈਵਲ ਐਂਡ ਟੂਰਸ, ਸਸਤੀ ਗ੍ਰੋਸ

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551। Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
2: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161।

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 1 ਘੰਟਾ ਨਿਕਲ ਚੁੱਕਾ ਹੈ ਤੇ 2 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹੋ ਰਿਹਾ ਹੈ। ਸਟੂਡੀਓ ਨੰਬਰ 905-564-44 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਪੈਕਸ ਐਕਸਪ੍ਰੈਸ ਦੇ ਬਾਰੇ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਾਂ 410 ਐਂਡ ਸਟੀਲਸ ਕਹਿ ਲਓ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਤੁਹਾਡੇ ਲਈ ਇਹ ਕਸਟਮਰ ਐਪਰੀਸੀਏਸ਼ਨ ਸੇਲ ਇਹਨਾਂ ਨੇ ਲਗਾਈ ਹੋਈ ਹੈ। ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਦੇ ਰਹੇ ਨੇ। ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਇਹ ਤੁਹਾਨੂੰ ਦੇ ਰਹੇ ਨੇ $129 ਦੇ ਵਿੱਚ, $129 ਦੇ ਵਿੱਚ। ਅਤੇ ਪ੍ਰੋਗਰੈਸਿਵ ਗਲਾਸਿਸ ਤੁਸੀਂ ਲੈ ਸਕਦੇ ਹੋ $258 ਦੇ ਵਿੱਚ। ਜੇ ਕੋਈ ਵੀ ਤੁਸੀਂ ਲੈਂਸ ਦੇ ਉੱਪਰ ਕੋਟਿੰਗ ਕਰਾਉਣਾ ਚਾਹੁੰਦੇ ਹੋ ਤਾਂ ਫਲੈਟ 50% ਡਿਸਕਾਊਂਟ ਦੇ ਰਹੇ ਨੇ। ਅਤੇ ਤੁਸੀਂ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਤੁਹਾਡੇ ਲਈ, ਅਤੇ ਤੁਸੀਂ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਹੁੰਦਾ। ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਜਾ ਕੇ ਦੋ ਡਾਕਟਰਸ ਨੂੰ, ਅੱਜ ਵੀ ਡਾਕਟਰਸ ਅਵੇਲੇਬਲ ਨੇ, ਕੱਲ੍ਹ ਨੂੰ ਵੀ ਅਵੇਲੇਬਲ ਹੋਣਗੇ, ਐਂਡ ਸੈਟਰਡੇ ਵਾਲੇ ਦਿਨ ਵੀ ਅਵੇਲੇਬਲ ਨੇ। ਜ਼ਰੂਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚ ਜਾਓ ਤੁਸੀਂ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, ਸਪੈਕਸ ਐਕਸਪ੍ਰੈਸ। ਨੰਬਰ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਅਗਲੇ ਕਾਲਰ 0490 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਮੰਮਰ ਅਸੀਂ ਤੇ ਆਸ਼ਾ ਪਹੁੰਚੋ ਗਿਆ ਸੁਣਾ ਦਿਓ ਜੀ।
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ?
1: ਗਾਣਾ ਜੀ ਰਾਜ ਕੀ ਬਾਤ ਹੈ ਕਹਿ ਦੂੰ ਤੋ।
0: ਰਾਜ ਕੀ ਬਾਤ ਹੈ ਕਹਿ ਦੂੰ ਤੋ,
1: ਕਹਿ ਦੂੰ ਤੋ। ਹਾਂਜੀ
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-44, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਸਾਡੇ ਲਿਸਨਰ ਜੁੜੇ ਹੋਏ ਨੇ। SS ਲੋਨ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਿੰਨਾ ਵੀ ਘਾਹ ਵਗੈਰਾ ਹੈਗਾ ਉਹ ਪੂਰਾ ਪ੍ਰੋਪਰਲੀ ਕਟਵਾਉਣਾ ਚਾਹੁੰਦੇ ਹੋ, ਬੈਕਯਾਰਡ ਨੂੰ ਪੂਰਾ ਕਲੀਨ ਕਰਵਾਉਣਾ ਚਾਹੁੰਦੇ ਹੋ, ਤਾਂ SS ਲੋਨ ਕੇਅਰ ਨੂੰ ਯਾਦ ਰੱਖੋ। ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਤੁਸੀਂ ਨਵੀਂ ਸੋਡਿੰਗ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ। ਜਿੰਨਾ ਵੀ ਘਾਹ ਹੈਗਾ ਫਰੰਟ ਦੇ ਉੱਪਰ ਜਾਂ ਬੈਕਯਾਰਡ 'ਚ, ਸਾਰਾ ਉਹ ਕੱਟ ਕੇ ਬਹੁਤ ਸੋਹਣੀ ਲੈਂਡਸਕੇਪਿੰਗ ਕਰਨਗੇ, ਤੁਹਾਡੇ ਲੋਨ ਨੂੰ ਪੂਰਾ ਮੇਨਟੇਨ ਕਰਕੇ ਤੁਹਾਨੂੰ ਦੇਣਗੇ। ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ SS ਲੋਨ ਕੇਅਰ ਤੋਂ। ਅਤੇ ਨੰਬਰ ਇਹਨਾਂ ਦਾ 4376551984, 437-655-1984 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ SS ਲੋਨ ਕੇਅਰ ਤੋਂ ਗੁਰਪ੍ਰੀਤ ਸਿੰਘ ਜੀ ਦੇ ਨਾਲ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਡੇਲ ਮੁੰਡੀ ਜੀ ਦੇ ਆਫਿਸ ਤੋਂ, ਰੀਅਲ ਅਸਟੇਟ ਹੱਟ ਤੋਂ ਨੇ ਡੇਲ ਮੁੰਡੀ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜੇ ਤੁਸੀਂ ਵੀ ਨਾਇਗਰਾ ਫਾਲਸ ਵਿੱਚ ਬਹੁਤ ਹੀ ਕਮਾਲ ਦਾ ਅਤੇ ਬੜਾ ਯੂਨੀਕ ਜਿਹਾ ਪ੍ਰੋਜੈਕਟ ਇਹ ਲੈ ਕੇ ਆਏ ਹੋਏ ਨੇ, ਇੱਕ ਘਰ ਦੇ ਪ੍ਰਾਈਸ ਦੇ ਵਿੱਚ ਤੁਹਾਨੂੰ 3 ਘਰ ਮਿਲ ਰਹੇ ਨੇ ਨਾਇਗਰਾ ਫਾਲਸ ਦੇ ਵਿੱਚ, ਅਤੇ ਜ਼ਰੂਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋ, ਪ੍ਰੋਜੈਕਟ ਦੇ ਬਾਰੇ ਪੂਰੀ ਇਨਫੋਰਮੇਸ਼ਨ ਲਓ, ਅਤੇ ਕਾਫੀ ਵਧੀਆ ਇੱਕ ਕਹਿ ਲਓ ਪ੍ਰੋਫਿਟੇਬਲ ਪ੍ਰੋਜੈਕਟ ਹੈ, ਇਹਦੇ ਬਾਰੇ ਜਾਣਕਾਰੀ ਵੀ ਲਓ ਅਤੇ ਘਰਾਂ ਦੀ ਬੁਕਿੰਗ ਕਰਵਾਓ। ਨੰਬਰ 416-413-1313, 416-413-1313, 416-413-1313, ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਸਤਿੰਦਰ ਸਰਤਾਜ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਆ, ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-4464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਬਹੁਤ ਹੀ ਕਮਾਲ ਦਾ ਪ੍ਰੋਜੈਕਟ ਡੇਲ ਮੁੰਡੀ ਜੀ ਹਮੇਸ਼ਾ ਲੈ ਕੇ ਆਉਂਦੇ ਨੇ ਤੇ ਇਸ ਵਾਰ ਵੀ ਨਾਇਗਰਾ ਫਾਲਸ ਵਿੱਚ ਬਹੁਤ ਹੀ ਯੂਨੀਕ ਐਂਡ ਬਹੁਤ ਹੀ ਵਧੀਆ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਏ ਨੇ। ਜ਼ਰੂਰ ਤੁਸੀਂ ਗੱਲਬਾਤ ਕਰੋ ਨੰਬਰ 416-413-1313-416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰੋ। ਡੇਲ ਮੁੰਡੀ ਜੀ ਦੇ ਨਾਲ ਗੱਲਬਾਤ ਹੋਏਗੀ ਤੁਹਾਡੀ ਅਤੇ ਤੇਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਡੇਲ ਮੁੰਡੀ ਜੀ ਦੇ ਆਫਿਸ ਅਤੇ ਆਪਾਂ ਗੱਲਬਾਤ ਕਰਦੇ ਹਾਂ ਪ੍ਰੋਜੈਕਟ ਦੇ ਬਾਰੇ ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਲੈਂਦੇ ਹਾਂ ਜੀ ਸਿੱਧੂ ਸਰ।
1: ਜੂਨੀਅਰ ਜੂਨੀਅਰ ਜੂਨੀਅਰ ਫਰਾਈਡੇ ਅੱਜ ਵੀਰਵਾਰ ਹੈ ਅਤੇ ਬੜੇ ਸੋਹਣਾ ਗੀਤ ਸੰਗੀਤ 3 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈਗੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲੈ ਕੇ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸੁਦਮਾ ਵਾਲਾ ਅਤੇ ਅਸੀਂ ਪਹੁੰਚੇ ਹਾਂ ਡੇਲ ਮੁੰਡੀ ਹੋਰਾਂ ਦੇ ਆਫਿਸ ਦੇ ਵਿੱਚ। ਅੱਜ ਇੱਕ ਐਸਾ ਜਨਈ ਇੱਕ ਬੜੇ ਲੰਬੇ ਸਮੇਂ ਬਾਅਦ ਪ੍ਰੋਜੈਕਟ ਲੈ ਕੇ ਆਏ ਹਾਂ ਕਿ ਲੋਕਾਂ 'ਚ ਬੜੀ ਉਤਸ਼ਾਹ ਹੈ, ਇਸ ਪ੍ਰੋਜੈਕਟ ਦਾ ਚਰਚਾ ਕਾਫੀ ਹੈ ਕਿਉਂਕਿ ਇੱਕ ਪ੍ਰਾਈਜ਼ ਦੇ ਵਿੱਚ 3 ਯੂਨਿਟਾਂ ਮਿਲਣੀਆਂ, ਕੋਈ ਖਾ ਲਈ ਦਾ ਬੜਾ ਨਹੀਂ। ਉਹ ਵੀ ਰੀਅਲ ਸਟੇਟ ਦੇ ਵਿੱਚ ਵੇਟਿੰਗ ਕਰਦੇ ਕਰਦੇ ਕਰਦੇ ਹੁਣ ਕਿੰਨੇ ਹੁੰਦੇ ਆ ਜਿਹੜਾ ਵਾਇੰਗ ਪਾਵਰ ਜਿਹਨਾਂ ਨੇ ਖਰੀਦਣੇ ਘਰ ਉਹਨਾਂ ਕੋਲ ਪੂਰੀ ਤੇਰੇ ਹੱਥ ਜਿੰਦਰੇ ਦੀ ਚਾਬੀ। ਯਾਨੀ ਉਹ ਕਹਿਣ ਦਾ ਭਾਵ ਆ ਸਾਰੇ ਜਿੰਨੇ ਵੀ ਘਰ ਦਾ ਚਾਬੀ ਅੱਜ ਕੱਲ੍ਹ ਬਾਇੰਗ ਵਾਲੇ ਜਿਹਨਾਂ ਨੇ ਬਾਏ ਕਰਨੀ ਆ ਉਹਨਾਂ ਦੇ ਹੱਥ ਵਿੱਚ ਆ। ਡੇਲੀ ਬੜੀ ਚਰਚਾ ਇਸ ਪ੍ਰੋਜੈਕਟ ਦੀ, ਕਾਫੀ ਮੈਨੂੰ ਫੋਨ ਵੀ ਆ ਰਿਹਾ
2: ਸਿਰ ਸਾਹਿਬ। ਐਤਕੀ ਤਾਂ ਮੈਨੂੰ ਇਹ ਲੱਗਿਆ ਕਿ ਇਹੋ ਜਿਹੇ ਰੀਅਲ ਸਟੇਟ ਤੇ ਆਪਾਂ ਮੋੜ ਤੇ ਆ ਕੇ ਖੜੇ ਕੇ ਜਿੱਦਾਂ ਨੀ ਕੋਈ ਭਾਂਡਾ ਲੈਣ ਜਾਂਦਾ ਟਨਕਾ ਕੇ ਇੱਕ ਦੇ ਦੂਸਰਾ ਟਨਕਾਉਂਦਾ ਤੀਸਰਾ ਟਨਕਾਉਂਦਾ ਟਨਕਾ ਟਨਕਾ ਕੇ ਆ ਨੀ ਫਿਰ ਭਾਈ ਇੰਨੇ ਨੀ ਇੰਨੇ ਦੇਣੇ ਆ।
1: ਤੁਸੀਂ ਮੈਨੂੰ ਵੀ ਕਹਿ ਰਹੇ ਸੀ ਆਉਂਦੀ ਯਾਰ ਇੱਧਰ ਨੂੰ ਆ ਜਾਓ,
2: ਹਾਂਜੀ
1: 3 ਲੈ ਲਓ ਦੋ ਕਿਰਾਏ ਤੇ ਚੜ ਦਿਓ।
2: ਹਾਂਜੀ ਇਹ ਬਹੁਤ ਵਧੀਆ ਪ੍ਰੋਡਕਟ ਆ ਸਿਰ ਸਾਹਿਬ, ਜਿਵੇਂ ਤੁਸੀਂ ਦੇਖਿਆ ਇੱਧਰ ਫੈਮਿਲੀ ਗੋਲਫ ਤੋਂ ਆਈ ਹੋਈ ਆ, ਦੂਸਰੇ ਪਾਸੇ ਦੂਜੇ ਪਾਸੇ ਆ ਕੇ ਫੈਮਿਲੀ ਬੈਠੀ ਹੋਈ ਆ।
1: ਆਪਾਂ ਸਾਰੇ ਲਿੰਕ ਪਹਿਲੇ ਘੰਟੇ 'ਚ ਮੇਕਅਪ ਮਿਸ ਕਰ ਗਏ, ਤੁਸੀਂ ਬਿਜ਼ੀ ਉੱਧਰ।
2: ਹਾਂਜੀ ਸੋ ਇਹ ਇੱਕ ਮੈਂ ਕਹਿੰਦਾ ਇਹੋ ਜਿਹੀ ਓਪਰਚੁਨਿਟੀ ਹੈਗੀ ਆ, ਤੁਸੀਂ ਇੱਕ ਵਾਰੀ ਲੈਣਾ ਚਾਹੇ ਨਹੀਂ ਲੈਣਾ, ਉਹ ਮੈਂ ਕਹਿੰਦਾ ਭਾਈ ਦੇਖੋ ਤਾਂ ਸਹੀ ਤੁਹਾਨੂੰ ਮਿਲਣ ਕੀ ਲੱਗਿਆ ਇਹ।
1: ਅੱਛਾ ਹੁਣ ਗੌਰਮੈਂਟ ਵੀ ਕਾਫੀ ਨਾ ਖੁੱਲ੍ਹ ਕੇ ਦਿਲੇ ਨਾਲ ਰੀਅਲ ਸਟੇਟ ਦੀ ਮਦਦ ਕਰ ਰਹੀ ਆ ਕਿ ਉਹ ਕਹਿੰਦੇ ਜਿਹੜਾ ਨਵੇਂ ਘਰ ਨੇ ਘਰ ਲੈਣੇ ਨੇ ਉਹਨਾਂ ਨੂੰ ਅਸੀਂ ਜਿਹੜਾ ਐਫਰਟ ਦਈਏ ਗੌਰਮੈਂਟ ਵੱਲੋਂ ਵੀ।
2: ਹਾਂਜੀ ਮੈਂ ਦੱਸਦਾ ਜੀ ਗੌਰਮੈਂਟ ਦੇ ਕੋਲ ਕੋਈ ਦੂਸਰੀ ਚੋਇਸ ਨਹੀਂ, ਜਿੰਨੀ ਕੈਨੇਡਾ ਦੀ ਬਿਲਡਿੰਗ ਜਿਹੜੀ ਕਮਿਊਨਿਟੀ ਆ ਜਿੰਨੇ ਬਿਲਡਰ ਆ ਮੋਸਟਲੀ ਦੇਅਰ ਔਨ ਦਾ ਐਜ ਟੂ ਬੈਂਕ ਪ੍ਰਾਪਟ। ਹੁਣ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਜੀ, ਪਹਿਲੋਂ ਬਿਲਡਰਾਂ ਨੇ ਪ੍ਰੋਡਕਟ ਬਣਾਏ ਸਾਰੇ ਵੇਚੇ ਤੇ ਉਹ ਸਸਤੇ ਉਹਨਾਂ ਤੋਂ ਉਹਨਾਂ ਨੇ ਜਦੋਂ ਵੇਚੇ ਤਾਂ ਸਸਤੇ ਵੇਚ ਤੇ ਇੱਕਦਮ ਮਾਰਕੀਟ ਕਰ ਗਏ ਛੂਟ। ਜਦੋਂ ਮਾਰਕੀਟ ਛੂਟ ਕੀਤੀ ਜਦੋਂ ਉਹਨਾਂ ਦਾ ਬਣਾਉਣ ਦਾ ਟਾਈਮ ਆਇਆ ਤੇ ਟ੍ਰੇਡ ਡਬਲ ਹੋ ਗਈ, ਹਰੇਕ ਚੀਜ਼ ਦੀ ਪ੍ਰਾਈਸ ਡਬਲ ਡਬਲ ਹੋ ਗਈ। ਸੋ ਉਹਨਾਂ ਨੇ ਉੱਥੇ ਉਹਨਾਂ ਟਾਈਮਾਂ ਤੇ ਘਾਟੇ ਖੇਡਦੇ ਉਹਦੇ ਵਿੱਚ ਡਿਊਰਿੰਗ ਤੇ 2 ਸਾਲ ਸੀ ਜਿਹਦੇ ਵਿੱਚ ਬਿਲਡਰ ਪੈਸੇ ਬਣਾ ਗਏ, ਜਿਹਨਾਂ ਨੇ ਕਹਿ ਲਓ ਕਿ ਬੂਮ ਦੇ ਵਿੱਚ
1: ਬਬਲ ਸੀਗਾ
2: ਬਬਲ ਦੇ ਵਿੱਚ ਹੀ ਕਲੋਜ਼ ਕਰ ਗਏ, ਉਹ ਤਾਂ ਪੈਸੇ ਬਣਾ ਗਏ। ਪਰ ਜਿਹੜੀ ਮੋਸਟ ਆਫ ਦਾ ਜਿਹਨਾਂ ਨੇ ਕਾਂਡੋ ਵੇਚੇ ਸੀ ਦੂਸਰੇ ਵੇਚੇ ਸੀ ਉਹ ਸਾਰੇ ਆ ਕੇ ਸਟਕ ਹੋ ਗਏ।
1: ਕਾਂਡੋ ਤਾਂ ਅਜੇ ਵੀ ਸਟਕ ਆ ਥੋੜ੍ਹੀ ਜਿਹੀ, ਕਾਂਡੋ ਕੋਲ ਘੱਟ ਰੁਝਾਨ ਆ ਲੋਕਾਂ ਦਾ,
2: ਸਿਰਫ 6 ਸਾਲ ਲੱਗਦੇ ਇੱਕ ਕੋਂਡੋਮੀਨੀਅਮ ਬਣਨੇ ਨੂੰ, ਜਿਹੜੀ ਬਿਲ ਲੱਗਿਆ 25-26 ਸਟੋਰੀ ਫਾਊਂਡੇਸ਼ਨ ਤੋਂ ਲੈ ਕੇ ਉੱਪਰ ਤੱਕ 5-6 ਸਾਲ ਚਲੇ ਜਾਂਦੇ। ਜੇ ਉਹਨਾਂ ਨੇ 5 ਸਾਲ ਪਹਿਲਾਂ ਵੇਚਿਆ ਸੀ ਉਸ ਹਿਸਾਬ ਨਾਲ ਟ੍ਰੇਡ ਦੀਆਂ ਪ੍ਰਾਈਸਾਂ ਸੀ ਸਾਰਾ ਕੁਛ ਆ, ਹੁਣ ਪ੍ਰਾਈਸਾਂ ਡੈਗੀਆਂ 2-2 ਲੱਖ ਥੱਲੇ ਆ ਗਈਆਂ ਕਾਂਡੋ ਦੀਆਂ, 3-3 ਲੱਖ ਥੱਲੇ ਆ ਗਈਆਂ, ਅਪਰੇਜ਼ਲਾਂ ਨਹੀਂ ਆਉਣੀਆਂ, ਲੋਕਾਂ ਨੇ ਕਲੋਜ਼ ਨਹੀਂ ਕੀਤੇ। ਲੋਕੀ ਕਹਿੰਦੇ ਅਸੀਂ ਆਪਣਾ ਡਿਪੋਜ਼ਿਟ ਵੀ ਛੱਡਿਆ ਸਾਡੇ ਗਲੋਂ ਸਿਆਪਾ ਲਵੇ ਜੇ ਬਿਲਡਰ ਸਾਨੂੰ ਛੱਡ ਦੇਵੇ ਤਾਂ। ਬਹੁਤ ਸਾਰੇ ਲੋਕੀ ਲਾ ਸੂਟਾਂ ਦੇ ਵਿੱਚ ਵੀ ਚੱਲੇ ਆ, ਗੌਰਮੈਂਟ ਵੀ ਦੇਖਦੀ ਆ ਵੀ ਜੇ ਆਹ ਕਮਿਊਨਿਟੀ ਡਿਸਟਰੋਏ ਹੋ ਗਈ ਜਿਹੜੇ ਬਿਲਡਰ ਆ ਇੱਥੇ ਬਚਣਾ ਕੁਛ ਨਹੀਂ। ਸਾਰੇ ਲੋਕੀ ਸੋਚਦੇ ਬਿਲਡਰ ਬਹੁਤ ਪੈਸੇ ਬਣਾਉਂਦੇ, ਬਹੁਤ ਇਹ ਗਲਤ ਗੱਲ ਆ। ਸਭ ਤੋਂ ਵੱਡੀ ਜਿਹੜੀ ਬਿਲਡਿੰਗ ਕਮਿਊਨਿਟੀ 'ਚ ਜੇ ਮੈਂ ਕਹਿੰਦਾ ਤੁਹਾਡੀ ਜੇਬ ਨੂੰ ਟੀਕਾ ਲਾਉਂਦੀ ਆ ਗੌਰਮੈਂਟ ਆ। ਅੱਗੇ ਵੀ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਤੁਸੀਂ ਮਿਲੀਅਨ ਡਾਲਰ ਦਾ ਘਰ ਬਣਾਉਂਦੇ 2.5 ਲੱਖ ਡਾਲਰ ਪਹਿਲੋਂ ਟੈਕਸ ਲਾ ਲੈਂਦੇ ਤੁਹਾਡੇ ਤੋਂ,
1: ਗੌਰਮੈਂਟ ਲੈ ਜਾਂਦੀ ਆ
2: 13% HST ਆ ਜੀ, 1,30,000 ਡਾਲਰ HST ਹੋ ਗਈ, 90,000 ਡਾਲਰ ਡਿਵੈਲਪਮੈਂਟ ਚਾਰਜਸ ਹੋ ਗਏ, 25-26,000 ਮਿਲੀਅਨ ਡਾਲਰ ਤੇ ਤੁਹਾਡਾ ਲੈਂਡ ਟ੍ਰਾਂਸਫਰ ਟੈਕਸ ਹੋ ਗਿਆ, ਫਿਰ ਤੁਹਾਡੀਆਂ ਪਰਮਿਟ ਫੀਸਾਂ ਹੋ ਗਈਆਂ, ਫਿਰ ਤੁਸੀਂ ਸਰਵਿਸਿੰਗ ਕਰਾਉਂਦੇ ਆ, ਫਿਰ ਹੋਰ ਸਮਾਨ ਤੇ ਅਪਰੋਕਸੀਮੇਟਲੀ 3 ਲੱਖ ਡਾਲਰ ਦੇ ਲੱਗ ਗਏ ਤੁਹਾਡੇ ਮਿਲੀਅਨ ਡਾਲਰ ਦੇ ਘਰ ਦੇ ਉੱਤੇ ਟੈਕਸ ਆ
1: ਗੌਰਮੈਂਟ ਦਾ।
2: ਤੇ ਤੁਸੀਂ ਇਹ ਦੱਸੋ ਵੀ ਬਿਲਡਰ ਪੈਸੇ ਬਣਾਉਂਦਾ ਕਿ ਗੌਰਮੈਂਟ ਬਣਾਉਂਦੀ? ਹੁਣ ਇਹਨਾਂ ਨੂੰ ਥੋੜੀ ਜਿਹੀ ਅਕਲ ਆਈ, ਅਸੀਂ ਐਚ ਐਸ ਟੀ ਇੱਕ ਸਾਲ ਲਈ ਛੱਡ ਦਿੱਤਾ।
3: ਦੇਖੋ ਬਿਲਡਰ ਤਾਂ ਕਿੰਨਾ ਮਟੀਰੀਅਲ ਵੀ ਲਾਉਂਦਾ, ਉਹਦੇ ਪੈਸੇ ਵੀ ਉਹਦੇ, ਗਵਰਨਮੈਂਟ ਦਾ ਕੁਛ ਨਹੀਂ, ਬੈਠੇ ਦੇ ਖਾਈ ਮਾਰੀ ਜਾਣੇ।
2: ਦੋ ਬੰਦੇ ਪੈਸਾ ਕਮਾਉਂਦੇ ਜੀ, ਇੱਕ ਜਿਹੜੀਆਂ ਬਿਲਡਰ ਦੀਆਂ ਬੈਂਕਾਂ ਤੇ ਇੱਕ ਗਵਰਨਮੈਂਟ। ਗਵਰਨਮੈਂਟ ਤਾਂ ਮੈਨੂੰ ਪਤਾ ਨੀ ਇੰਨਾ ਸਾਡੇ ਪੈਸੇ ਲਾ ਲਾ ਕੇ ਕਦੀ ਯੂਕਰੇਨ ਨੂੰ ਭੇਜ ਦਿੰਦੇ ਆ, ਕਦੀ ਕਿਤੇ ਭੇਜ ਦਿੰਦੇ ਆ, 300 ਮਿਲੀਅਨ ਇੱਧਰ ਦੇ ਦਿਓ, ਕਿਸੇ ਦੇ ਜੈਂਡਰ ਇਕੁਐਲਿਟੀ ਦਾ ਭੇਜ ਦਿਓ।
3: ਹੁਣੇ ਮੈਂ ਸੁਣਿਆ ਬ੍ਰਾਜ਼ੀਲ ਨੂੰ ਭੇਜਦੇ ਪਤਾ ਨੀ ਕਿੰਨੇ ਆ ਉਹਨੂੰ।
2: ਸਾਡੇ ਨਿਆਣੇ ਲਈ ਜੋਬਾਂ ਕ੍ਰੀਏਟ ਕੀਤੀਆਂ ਜਾਣ, ਇੰਨੇ ਕਿੰਨੇ ਲੋਕੀ ਸਟਰਗਲ ਕਰਦੇ ਆ, ਉਹਨਾਂ ਚ ਪੈਸਾ ਵੰਡਿਆ ਜਾਵੇ, ਕੈਨੇਡਾ ਦੇ ਵਿੱਚ ਕੈਨੇਡਾ ਦਾ ਪੈਸਾ ਇਨਵੈਸਟ ਕੀਤਾ ਜਾਵੇ। ਪਰ ਨਹੀਂ, ਅਸੀਂ ਭੱਜ ਭੱਜ ਕੇ ਕਾਰਨੀ ਨੂੰ ਵੋਟਾਂ ਪਾਉਂਦੇ, ਖਰੇ ਉਹਨੇ ਕੀ ਅਸਮਾਨ ਲਾ ਕੇ ਥੱਲੇ ਰੱਖ ਦੇਣਾ, ਉਹਨਾਂ ਨਾਲ ਤਾਂ ਫੋਰਡ ਹੀ ਵੱਧ ਬੜਕਾ ਬੁੜਕਾ ਮਾਰੀ ਜਾਂਦਾ, ਚਾਹੇ ਕੁਛ ਹੋਵੇ ਚਾਹੇ ਨਾ ਹੋਵੇ। ਸਾਹਿਬ ਉਹਨੇ ਸਿੱਧੀ ਧਮਕੀ ਦੇ ਸਾਹਿਬ ਤੁਹਾਡੀ ਬਿਜਲੀ ਬੰਦ ਕਰ ਦੂ। ਪੁਆਇੰਟ ਇਹ ਸੀ ਕਿ ਪੂਰਾ ਅਮਰੀਕਾ ਦਾ
3: ਨੈਸ਼ਨਲ
2: ਨਿਊਯਾਰਕ ਦੇ ਪ੍ਰੀਮੀਅਰ ਤੱਕ ਸਾਰੇ ਇੱਥੇ ਆ ਕੇ ਬਹਿ ਗਏ ਸੀ, ਭਰਾਵਾ ਤੁਸੀਂ ਇਹ ਸਾਡੇ ਨਾਲ ਨਾ ਕਰੋ। ਪਰ ਉਹ ਟਰੰਪ ਦੇ ਖਿਲਾਫ ਪੂਰੇ ਦੇ ਪੂਰੇ ਹੋ ਗਏ, ਉਹਨਾਂ ਦੀ ਸਟੇਟ ਦੇ ਜਿੰਨੇ ਸੀ। ਸੋ ਦੇਰ ਇਜ਼ ਅ ਮੈਨੀ ਫੈਕਟਰ ਕਿ ਤੁਹਾਡੇ ਕੋਲ
3: ਜਿਹੜੀ ਲੀਡਰ ਇੰਨੀ ਸੋਹਣੀ ਹੈ ਆਪਣੇ, ਮੈਂ ਤਾਂ ਜਾਂਦਾ ਰਹਿੰਦਾ ਇੱਥੇ, ਕਿਉਂਕਿ ਮੇਰੇ ਤੋਂ ਗੁਆਂਢ ਹੀ ਆ ਤੇ ਉੱਥੇ, ਤੇ ਕਿੰਨਾ ਸੋਹਣਾ ਪਾਣੀ ਦਾ ਵਹਾਅ ਆ, ਤੇ ਆ ਤੁਹਾਡੀ ਪ੍ਰਾਪਰਟੀ ਜਿਹੜੀ ਹੈਗੀ ਆ ਸਾਹਮਣੇ ਮੈਂ ਦੇਖ ਰਿਹਾ, ਜਿੱਥੇ ਘਰ ਬਣਨੇ ਨੇ।
2: ਹਾਂਜੀ,
3: ਤੇ ਸਾਹਮਣੇ ਪੂਰਾ ਰਿਵਰ ਬਹੁਤ ਵੱਡੀ
2: ਰਿਵਰ ਆ। ਮੈਂ ਕਿਹਾ ਸਿੱਧ ਸਾਹਿਬ ਇੱਥੇ ਤੁਸੀਂ ਹੁਣ ਸਮਰ ਚ ਜਾਓ, ਪਤਾ ਨੀ ਕਿੱਥੋਂ ਕਿੱਥੋਂ ਲਿਆ ਕੇ ਲੋਕੀ ਕਿਸ਼ਤੀਆਂ ਭਜਾਉਂਦੇ, ਇਹਦੇ ਵਿੱਚ ਪਿਕਨਿਕ ਕਰਦੇ, ਮੱਛੀਆਂ ਫੜ ਰਹੇ ਆ ਲੋਕੀ, ਜਿਵੇਂ ਤੁਸੀਂ ਕੱਲ ਗੱਲ ਕੀਤੀ ਸੀ ਭਾਵੇਂ ਉੱਥੇ ਬੈਠ ਕੇ ਤਾਸ਼ ਖੇਡੋ। ਮੈਂ ਕਿਹਾ ਤਾਸ਼ ਕਿਸ਼ਤੀ ਚ ਹੀ ਖੇਡੋ, ਨਾਲ ਮੱਛੀ ਲਈ ਗੁੱਡੀ ਲਾਈ ਬੈਠੋ,
3: ਕਿਸ਼ਤੀ ਦੇ ਵਿੱਚ ਖੇਡੋ।
2: ਹਾਂਜੀ, ਪਰ ਮੈਂ ਕਹਿੰਦਾ ਜਿਹੜੀ ਪ੍ਰਾਈਸ ਆ ਸਿੱਧ ਸਾਹਿਬ, ਮੈਂ ਦੱਸਦਾ 3 ਯੂਨਿਟ ਤੁਹਾਨੂੰ ਮਿਲਦੇ, 3 ਬੈਡਰੂਮ 2 ਬੈਡਰੂਮ 1 ਬੈਡਰੂਮ, ਜਾਂ ਜਿਹੜਾ ਦੂਸਰਾ ਫਲੋਰ ਪਲਾਨ ਹੈ 1 ਬੈਡਰੂਮ 2 ਬੈਡਰੂਮ 1 ਬੈਡਰੂਮ। ਹੁਣ ਤੁਹਾਨੂੰ 3 ਕਿਚਨਾਂ ਮਿਲਦੀਆਂ, ਇੰਨੇ ਜ਼ਿਆਦਾ ਤੁਹਾਨੂੰ ਬਾਥਰੂਮ ਮਿਲਦੇ, 3 ਲੀਗਲ ਯੂਨਿਟ ਆ, 3 ਦੇ ਜਿਹੜਾ ਬਿਲਡਰ ਆ ਤੁਹਾਡੇ ਡਿਵੈਲਪਮੈਂਟ ਚਾਰਜਸ ਪੇ ਕਰ ਰਿਹਾ। ਜੇ ਤੁਹਾਨੂੰ $7.5 ਲੱਖ ਚ ਪ੍ਰੋਡਕਟ ਦਿੰਦਾ, ਉੱਤੋਂ 86,000 ਐਚ ਐਸ ਟੀ ਦਾ ਕ੍ਰੈਡਿਟ ਆ, 786,500 ਇਹ ਕੱਢ ਦਿਓ ਤੁਸੀਂ, ਤੁਸੀਂ ਲਾਈਕ ਆਲਮੋਸਟ 6 ਕੁਛ ਦੇ ਵਿੱਚ ਤੁਹਾਨੂੰ 3 ਘਰ ਮਿਲਦੇ, 3 ਘਰ ਲੀਗਲ, 3 ਘਰ 6 ਕੁਛ ਦੇ ਵਿੱਚ ਮਿਲਦੇ ਆ। ਤੇ ਉੱਤੋਂ ਜੇ ਤੁਹਾਨੂੰ CMSA ਦੀ ਫੰਡਿੰਗ ਮਿਲ ਗਈ, ਮੌੜਗੇ ਮਿਲ ਗਈ, ਤਾਂ ਤੁਹਾਡੀ 10% ਤੇ ਡਾਊਨ ਪੇਮੈਂਟ ਹੁੰਦੀ ਹੈ। ਜੇ 10 ਤੇ ਹੁੰਦੀ ਆ, 13% ਤਾਂ ਐਚ ਐਸ ਟੀ ਮਿਲ ਗਈ ਤੁਹਾਨੂੰ ਆਪ
3: ਫੰਡ,
2: ਤੁਸੀਂ ਜੇ ਚੁੱਕੀ ਲਾ 0 ਲੱਗੇ ਪੈਸੇ ਬਿਲਡਰ ਦੇ ਆ, ਐਚ ਐਸ ਸੀ ਦਾ ਤੁਹਾਨੂੰ ਕੈਡਰ ਮਿਲ ਗਿਆ। ਜੇ 45 ਈਅਰ ਦੀ ਐਮੋਟਾਈਜੇਸ਼ਨ ਤੁਹਾਨੂੰ ਮਿਲ ਜਾਂਦੀ ਹੈ ਇਹਦੇ ਵਿੱਚ, ਤਾਂ ਤੁਸੀਂ ਕਹਿ ਲਓ ਕਿ ਆਲਮੋਸਟ ਤੁਹਾਡੀ ਕਿਸ਼ਤ ਨਾ ਮੁਤਾਬਕ ਹੀ ਰਹਿ ਜਾਂਦੀ ਆ,
3: ਕਿਉਂਕਿ ਜਿੰਨੀ ਨਵੀਂ ਆਪਣੀ ਐਮੋਟਾਈਜੇਸ਼ਨ ਹੋਏਗੀ, 30 ਦੀ ਹੋਏਗੀ, 35 ਦੀ ਹੋਗੀ, ਜੇ 45 ਦੀ ਹੋਗੀ ਹੋਰ ਘੱਟ ਜਾਣੀ ਆ ਕਿਸ਼ਤ।
2: ਹਾਂਜੀ, CMSA ਦਾ ਇੰਟਰਸਟ ਰੇਟ ਵੀ ਬਹੁਤ ਘੱਟ ਆ ਜੀ,
3: ਜੀ ਜੀ,
2: ਕਿਉਂਕਿ ਮੌਰਗੇ ਇੰਸ਼ੋਰੈਂਸ ਆ, ਗਵਰਨਮੈਂਟ ਉਹਨੂੰ ਸਪੋਰਟ ਕਰਦੀ ਆ, ਫਿਰ ਜਿੰਨਾ ਰੈਂਟਲ ਯੂਨਿਟ ਵੱਧ ਤੋਂ ਵੱਧ ਦਿੱਤਾ ਜਾਵੇ। ਔਰ ਜੇ ਤੁਸੀਂ ਪੂਰਾ ਬਲੋਕ ਲੈ ਲੈਂਦੇ ਹੋ, ਤੁਹਾਨੂੰ 12 ਘਰ ਮਿਲ ਜਾਂਦੇ, 12 ਸਟੈਕ ਟਾਊਨ ਹਾਊਸ ਬਣ ਜਾਂਦੇ ਆ। ਜੇ ਆਪਾਂ ਨੂੰ ਸਟੈਕ ਟਾਊਨ ਹਾਊਸ ਵਾਂਗੂ ਦੇਖੀਏ, ਜੇ ਤੁਸੀਂ ਇੱਕ ਘਰ ਲੈਂਦੇ ਹੋ ਉੱਥੇ 3 ਮਿਲ ਜਾਂਦੇ, ਜੇ 4 ਹੀ ਲੈ ਲੈਂਦੇ ਹੋ ਬਲੋਕ ਤੁਹਾਡਾ, ਤੁਹਾਨੂੰ 12 ਮਿਲ ਜਾਂਦੇ ਨੇ। ਤੇ ਜੇ ਪਰ ਬਲੋਕ ਦੇ ਪਿੱਛੇ ਵੀ ਤੁਹਾਨੂੰ ਮੈਂ ਕਹਿੰਦਾ ਵੀ ਚਲੋ ਮਿਨੀਮਮ ਲਾ ਲਓ, 1 ਘਰ ਦੇ ਪਿੱਛੇ ਜੇ ਤੁਹਾਨੂੰ $3,000 ਵੀ ਕੈਸ਼ ਫਲੋ ਆਉਂਦਾ, ਤਾਂ $12,000-13,000 ਤੁਹਾਡਾ ਕੈਸ਼ ਫਲੋ ਬਣ ਜਾਂਦਾ। ਮੈਂ ਕਹਿੰਦਾ ਕਿ ਚਾਹੇ ਤੁਸੀਂ ਕਮਰਸ਼ੀਅਲ ਦੇਖ ਲਓ, ਚਾਹੇ ਕੁਛ ਹੋਰ ਵੀ ਦੇਖ ਲਓ, ਜਿੰਨੇ ਘੱਟ ਪੈਸਾ ਜੇ ਤੁਹਾਡੀ ਇੱਥੇ ਰਿਟਰਨ ਆ, ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ ਮੈਂ ਕਿਤੇ ਨਹੀਂ ਦੇਖੀ ਜੀ।
3: ਜੀ ਜੀ,
2: ਔਰ ਮੈਂ ਕਹਿੰਦਾ ਉਹ ਇੱਕ ਕਹਾਵਤ, ਮੈਂ ਹੁਣ ਰੇਡੀਓ 'ਤੇ ਨਹੀਂ ਬੋਲਦੀ ਜੀ, ਨਹਾਓ ਤੇ ਨਚੋੜੂ ਵਾਲੀ ਕਹਾਵਤ ਤੁਹਾਨੂੰ ਵੀ ਪਤਾ ਜੀ।
3: ਜੀ ਜੀ,
2: ਅਤੇ ਉਹ ਇੱਥੇ ਆਉਂਦੀ ਵੀ ਬਿਲਡਰ ਵੀ ਐਚ ਐਸ ਟੀ ਕ੍ਰੈਡਿਟ ਦੇ ਕੇ, ਸਾਰਾ ਕੁਝ ਦੇ ਕੇ, ਡਿਵੈਲਪਮੈਂਟ ਚਾਰਜਸ ਦੇ ਕੇ, ਉਹ ਵੀ ਕੋਈ ਵੱਧ ਪੈਸੇ ਨਹੀਂ ਬਣਾ ਰਿਹਾ। ਸੋ ਇਹਦੀ 1.5 ਸਾਲ ਬਾਅਦ ਕਲੋਜ਼ਿੰਗ ਹੋਣੀ ਆ। ਸਾਡੇ ਕੋਲ ਟੋਟਲ 16 ਬਲੋਕ ਆ, ਜਿਹਦੇ ਵਿੱਚ 4 ਬਲੋਕ ਆਲਰੇਡੀ ਜਾ ਚੁੱਕੇ ਆ, ਬਾਕੀ ਜਿਹੜੇ ਬਲੋਕ ਸਾਡੇ ਕੋਲ ਅਵੇਲੇਬਲ ਆ। ਜਿੰਨੇ ਵੀ ਭੈਣ ਭਰਾ ਸੁਣਦੇ ਹੋ, ਜੇ ਤੁਸੀਂ ਕੈਸ਼ ਫਲੋ ਲੈਣਾ ਚਾਹੁੰਦੇ ਹੋ, ਜੇ ਤੁਸੀਂ ਫਸਟ ਟਾਈਮ ਬਾਹਰੋਂ ਮੂਵ ਆਉਣਾ ਚਾਹੁੰਦੇ ਹੋ ਜਾਓ, ਮੂਵ ਦੋ ਹਿੱਸੇ ਰੈਂਟ ਕਰ ਦਿਓ, ਆਰਾਮ ਨਾਲ ਕੋਈ ਤੀਜਾ ਬੰਦਾ ਤੁਹਾਡੀਆਂ ਕਿਸ਼ਤਾਂ ਦੇਵੇ, ਤੁਸੀਂ ਫ੍ਰੀ 'ਚ ਆਰਾਮ ਨਾਲ ਲਾਲੇ ਬਣ ਕੇ ਘੁੰਮੋ, ਉੱਥੇ ਪਾਣੀ ਦੇ ਕੰਢੇ ਉੱਥੇ ਜੀ ਘੁੰਮੋ ਫਿਰੋ, ਤੁਹਾਡਾ ਕੋਈ ਖਰਚਾ ਹੀ ਨਹੀਂ ਕਰਦਾ। ਮੈਂ ਕਹਿੰਦਾ ਇਦੂ ਬੈਟਰ
3: ਬਹੁਤ ਸਾਰੀ ਕਮਿਊਨਿਟੀ ਐਸੀ ਆ ਜਿਹੜੇ ਯੰਗਸਟ ਪੀਪਲ ਨੇ, ਗੋਰੇ ਕਹਿ ਲਓ ਹਨਾ, ਉਹ ਨੀ ਬਾਏ ਕਰਦੇ, ਉਹ ਕਹਿੰਦੇ ਇਸ ਤੋਂ ਰੈਂਟ ਹੀ ਰਹਿਣਾ,
2: ਮੇਰੇ ਕੋਲ ਕਈ ਬੰਦੇ ਉਹਨਾਂ ਨੂੰ $4,000-$4,000 ਸੀ ਘਰ ਰੈਂਟ ਕੀਤੇ, ਮੈਨੂੰ ਕਹਿੰਦਾ ਤੁਸੀਂ ਬਾਏ ਕਰ ਲਓ, ਤੁਸੀਂ ਬਾਏ ਕਿਉਂ ਨੀ ਕਰ ਲੈਂਦੇ, ਤੁਸੀਂ ਰੈਂਟ ਹੀ ਕਰੀ ਜਾਂਦੇ ਆ। ਕਹਿੰਦੇ ਨਹੀਂ ਅਸੀਂ ਬਾਏ ਕਰਨਾ, ਅਸੀਂ ਕਿਉਂ, ਉਹ ਕਹਿੰਦੇ ਨਾ ਅਸੀਂ ਨਿਆਣੇ ਲੈਣੇ ਆ ਤੇ ਨਾ ਅਸੀਂ ਘਰ ਬਾਏ ਕਰਨਾ, ਅਸੀਂ ਉਹੋ ਜਿਹੀ ਕੋਈ ਲਾਇਬਿਲਟੀ ਲੈਣੀ ਨੀ। ਮੈਂ ਤਾਂ ਆਪ ਸੋਚ ਕੇ ਹੈਰਾਨ ਹੋਇਆ ਨਾ ਭਾਈ ਭਾਈ
3: ਕਹਿਣ ਦਾ ਭਾਵ ਇਹ ਹੈ ਕਿ ਪੰਜਾਂ ਗੱਲਾਂ ਬਰਾਬਰ ਨਹੀਂ ਨਾ ਹੈ, ਹਰ ਇੱਕ ਦੀ ਸੋਚਣੀ ਵੱਖ ਵੱਖਰੀ ਹੈ,
2: ਹਰੇਕ ਦੀ ਸੋਚਣੀ ਵੱਖਰੋ ਵੱਖਰੀ ਆ। ਔਰ ਮੈਂ ਕਹਿੰਦਾ ਕਿ ਰੈਂਟਲ ਦੀ ਸ਼ੋਰਟੇਜ ਆ,
3: ਸਭ ਦੇ ਵੱਖਰੇ ਨੇ, ਅਸੀਂ ਕੀ ਕਰੀਏ ਨਾ, ਦਸਤਾਜ ਕਹਿਣ ਦਾ
2: ਇਹਦੇ ਵਿੱਚ ਜ਼ਿਆਦਾ ਨਿਕਲ ਨਹੀਂ ਆ ਪੈਣਾ, ਤੁਹਾਡਾ ਬਹੁਤ ਘੱਟ ਆ। ਔਰ ਪੂਰੇ ਕੈਨੇਡਾ ਦੇ ਵਿੱਚ
3: ਤੁਸੀਂ ਸਾਂਭ ਕੇ ਰੱਖੇ ਹੋਏ ਪੈਸੇ ਮੇਰੇ ਵਰਗੇ ਥੋੜੇ ਬਹੁਤ ਬੈਂਕ ਦੇ ਵਿੱਚ, ਉੱਥੇ ਬੜਾ ਇੰਟਰਸਟ ਨਹੀਂ ਮਿਲਦਾ, ਇੱਧਰ ਲਾ ਲਓ ਥੋੜੇ ਬਹੁਤ, ਇਹ ਤਿੰਨ ਘਰ ਆਪਦੇ ਫਸਾਓ, ਡੇਢ ਸਾਲ ਦੀ ਕਲੋਨੀ ਹੋਣੀ ਹੈ।
2: ਸਿਰ ਸਾਹਿਬ ਜੇ ਤੁਹਾਡੇ ਕੋਲ ਲੱਖ ਡਾਲਰ ਬੈਂਕ 'ਚ ਪਿਆ ਤੁਹਾਨੂੰ 2000 ਮਿਲਦਾ ਹੋਊਗਾ, ਇੱਥੇ ਤੁਹਾਨੂੰ 85,000 ਡਾਲਰ ਸਿੱਧੀ HST ਮਿਲ ਜਾਣੀ ਆ। ਡੇਢ ਸਾਲ ਬਾਅਦ ਜੇ ਲੱਖ ਡਾਲਰ ਤੁਸੀਂ ਇੱਥੇ ਇਨਵੈਸਟ ਕਰ ਲੈਂਦੇ ਹੋ, 85,000 ਡਾਲਰ HST, ਕਿੱਥੋਂ ਇਹੋ ਜਿਹੀ ਰਿਟਰਨ ਮਿਲਣੀ ਤੁਹਾਨੂੰ? ਇਹ ਤਾਂ ਸਿੱਧੀ ਗੌਰਮੈਂਟ ਦੀ HST ਪੜਕ ਕਰਕੇ ਤੁਹਾਨੂੰ ਪਹਿਲੇ ਦਿਨ ਕਲੋਜ਼ਿੰਗ ਦੇ ਉੱਤੇ ਮਿਲ ਜਾਣੀ ਆ। ਆਪ ਫਰੰਟ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਸਾਰਾ ਕੁਛ, ਇਹਦਾ ਕਾਨੂੰਨ ਬਣਿਆ ਹੋਇਆ, ਸੋ ਇਹ 'ਚ ਕੋਈ ਦੂਜੀ ਰਾਏ ਨਹੀਂ ਆ।
3: ਅੱਜ ਆਪਾਂ ਕਿੰਨੇ ਵਜੇ ਤੱਕ ਇੱਥੇ ਹੈਗੇ?
2: ਅੱਜ ਆਪਾਂ ਰਾਤ ਦੇ ਇੱਥੇ 7 ਵਜੇ ਤੱਕ ਹੈਗੇ ਜੀ। ਜੇਕਰ ਕੋਈ ਵੀ ਭੈਣ ਭਰਾ ਸਾਨੂੰ ਵਿਜਿਟ ਕਰਨਾ ਚਾਹੁੰਦਾ ਤੁਸੀਂ ਜ਼ਰੂਰ ਸਾਡੇ ਆਫਿਸ 'ਚ ਪਹੁੰਚ ਜਾਓ।
3: ਮੈਂ ਇਹ ਕਹਾਂਗਾ ਕਿ ਫੋਨ ਮੈਂ ਇੱਕ ਗੱਲ ਕਹਾਂਗਾ, ਫੋਨ 'ਤੇ ਇਨਫੋਰਮੇਸ਼ਨ ਲੈਣ ਨਾਲੋਂ ਬਿਹਤਰ ਇਹ ਆ, ਖੁੱਲ੍ਹਾ ਟਾਈਮ ਲੱਗੇ ਕਿ ਨਫਰ ਆਫਿਸ ਤੁਹਾਡਾ ਟੀਵੀ ਲੱਗਿਆ ਸਾਹਮਣੇ, ਬਹਿ ਕੇ ਉਹਨਾਂ ਨੂੰ ਪੂਰਾ ਵਿਸਥਾਰ ਪੂਰਾ ਸਮਝਾਓਗੇ ਵੀ ਕੀ ਤੁਹਾਨੂੰ ਕਰਨਾ ਹੋਊਗਾ, ਕਿ ਸਮਝਣ ਚੀਜ਼ਾਂ ਨੇ ਸਾਰੀਆਂ ਇਹ। ਪਹੁੰਚੋ 7895 93 ਡਰਾਈਵ, ਸਵੀਟ ਨੰਬਰ 206, 206 ਕਹਿ ਦਿੰਦੇ ਹਾਂ, ਡਿਕਸੀ ਡੈਰਜ ਨਜ਼ਦੀਕ ਗੁਰਦੁਆਰਾ ਸਿੰਘ, ਤਾਂ ਬਿਲਕੁਲ ਅਪੋਜਿਟ ਸਾਈਡ 'ਤੇ ਜਦੋਂ ਆਪਣੇ ਆਉਂਦੇ ਹਾਂ ਨਾ, ਡਰੂ ਰੋਡ ਦੇ ਉੱਤੇ ਤੁਸੀਂ ਆ ਜਾਓ ਅਤੇ ਆ ਕੇ ਨੰਬਰ ਵੀ ਲੈ ਲਓ ਇਨਫੋਰਮੇਸ਼ਨ ਵਾਸਤੇ, 416-413-1313, ਡਿਕਸੀ ਡੈਰਜ ਦੇ ਨੇੜੇ ਹਾਂ ਅਸੀਂ, ਅਤੇ ਬੈਠਿਆ ਆਫਿਸ ਦੇ ਵਿੱਚ 7 ਵਜੇ ਤੱਕ ਸ਼ਾਮ ਦੇ ਆਓ, ਖੁੱਲ੍ਹ ਕੇ ਪੂਰੀ ਇਹਦੀ ਇਨਫੋਰਮੇਸ਼ਨ ਲਓ ਉਸ ਪ੍ਰੋਜੈਕਟ ਦੀ। ਕਈ ਵਾਰ ਫੋਨ 'ਤੇ ਨਹੀਂ ਆਪਾਂ ਦੇ ਸਕਦੇ ਪੂਰੀ ਇਨਫੋਰਮੇਸ਼ਨ, ਕਿਉਂਕਿ ਬੈਠ ਕੇ ਜਦੋਂ ਦੇਖ ਸਕਦੇ ਹਾਂ ਤਾਂ ਸਮਝਾਇਆ ਜਾਏਗਾ, ਟੀਵੀ ਦੇ ਸਾਹਮਣੇ ਕੀ ਕੁਝ ਮਿਲ ਰਿਹਾ ਸਾਰਾ ਦਿਖਾਇਆ ਜਾਊ।
2: ਫੋਨ 'ਤੇ ਆਪਾਂ ਗੱਲ ਕਰ ਸਕਦੇ, ਦਿਖਾ ਨਹੀਂ ਸਕਦੇ, ਜਦੋਂ ਤੁਸੀਂ ਦੇਖਦੇ ਆ ਤੁਹਾਨੂੰ ਫਿਰ ਪਤਾ ਲੱਗਦਾ
3: ਜੀ।
2: ਫੋਨ ਦੇ ਉੱਤੇ ਮੈਂ ਕੁਛ ਵੀ ਕਹਿ ਸਕਦਾ, 80% ਗੱਲਾਂ ਬੰਦੇ ਨੂੰ ਸਮਝ ਨਹੀਂ ਲੱਗਦੀਆਂ, ਜਿਲੇ ਤੁਸੀਂ ਪ੍ਰੋਡਕਟ ਦੇਖਦੇ ਆ ਫਿਰ ਪ੍ਰੋਡਕਟ ਸਮਝਾਉਂਦੇ ਆ ਫਿਰ ਪੂਰੀ ਸਮਝ ਲੱਗ
3: ਜੀ। ਚਲਦੇ ਆ ਵਾਪਸ ਸਟੂਡੀਓ, ਅਗਲੇ ਲਿੰਕ ਦੇ ਵਿੱਚ ਫਿਰ ਰੇਲਦੀ ਨੂੰ ਲੈ ਕੇ ਆਉਂਦੇ ਆ। ਚਲਦੇ ਆ ਮਨਪ੍ਰੀਤ ਦੇ ਬਾਜੀ। ਮਨਪ੍ਰੀਤ
0: ਜੀ, ਬਿਲਕੁਲ ਬਹੁਤ ਹੀ ਕਮਾਲ ਦਾ ਪ੍ਰੋਜੈਕਟ ਹੈ ਜਿਹੜਾ ਕਿ ਡੇਲ ਮੁੰਡੇ ਜੀ ਤੁਹਾਡੇ ਲਈ ਲੈ ਕੇ ਆਏ ਨੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਨੰਬਰ ਹੈ 416-413-1313, 416-413-1313 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੇ ਜੀ ਦੇ ਨਾਲ। ਅਤੇ ਨਾਲੇ ਤੁਸੀਂ ਗਿਲਜ਼ ਸਵੀਟ ਫੈਕਟਰੀ ਦੇ ਨਾਲ ਗੱਲਬਾਤ ਕਰੋ ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ। ਲਾਈਵ ਕੇਟਰਿੰਗ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਵਿੱਚ ਕਰਦੇ ਨੇ। ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਜਿਹੜੇ ਕਿ ਇਹਨਾਂ ਦੇ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਵੀ ਤੁਸੀਂ ਜ਼ਰੂਰ ਇਹਨਾਂ ਦੇ ਟਰਾਈ ਕਰੋ। ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਾਉਂਦੇ, ਸ਼ੁੱਧ ਖੋਈ ਦੀਆਂ ਮਿਠਾਈਆਂ ਤੁਸੀਂ ਇਹਨਾਂ ਦੇ ਕੋਲ ਲਓ ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਅਤੇ ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਅਤੇ ਨੰਬਰ ਤੁਸੀਂ ਨੋਟ ਕਰ ਲਓ, 905-705-2616-2616, ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਅਤੇ ਲਓ ਫਿਰ ਲਈਏ ਆਪਾਂ ਹੁਣ ਇੱਕ ਛੋਟੇ ਜਿਹੇ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਆਸ਼ਾ ਭੋਸਲੇ ਐਂਡ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੇ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 4:33 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਅਗਲੇ ਕਾਲਰ ਮੇਰੇ ਨਾਲ ਜੁੜੇ ਹੋਏ ਨੇ 4241 ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਬੜਾ ਵਧੀਆ।
0: ਹਾਂਜੀ ਥੈਂਕ ਯੂ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮੈਂ ਦੇਲ ਮੁੰਡੀ ਉਹਨਾਂ ਨੂੰ ਵਧਾਈਆਂ ਦਿੰਦਾ, ਬਹੁਤ ਵਧੀਆ ਪ੍ਰੋਜੈਕਟ ਲੈ ਕੇ ਆਉਂਦੇ ਹਰ ਵਾਰੀ। ਗੁਰਮੇਲ ਸਿੰਘ ਨੂੰ ਬੋਲਦਾ।
0: ਹਾਂਜੀ
1: ਦੇਲ, ਮੈਂ ਉਹਨਾਂ ਨੂੰ ਵਧਾਈਆਂ ਦੇ ਦਿਓ।
0: ਹਾਂਜੀ
1: ਹਾਂਜੀ ਉਹਨਾਂ ਨੂੰ।
0: ਹਾਂਜੀ ਹਾਂਜੀ ਜ਼ਰੂਰ।
1: ਵੈਰੀ ਨਾਈਸ ਪਰਸਨੈਲਿਟੀ ਹੈ ਜੀ, ਹਰ ਵਾਰੀ ਜਦੋਂ ਪ੍ਰੋਜੈਕਟ ਲਿਆਉਂਦੇ ਬਹੁਤ ਵਧੀਆ ਲਿਆਉਂਦੇ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ।
1: ਤੇ ਵਧੀਆ ਸਿੱਧੂ ਸਾਹਿਬ ਵੀ ਨਾਲ ਉਹਨਾਂ ਦੇ ਬੈਠੇ ਆ।
0: ਹਾਂਜੀ
1: ਬਹੁਤ ਵਧੀਆ ਪ੍ਰਮੋਟ ਕਰ ਰਹੇ ਸਾਰੇ ਆਪਣੇ ਪ੍ਰੋਜੈਕਟ ਨੂੰ।
0: ਹਾਂਜੀ
1: ਮੇਰੇ ਨਾਲ ਫਰਮਾਇਸ਼ ਤੁਹਾਨੂੰ ਇਹ ਗੀਤ ਦੀ ਬੱਬੂ ਮਾਨ ਦੀ ਜੀ, ਫਿਰ ਸਾਨੂੰ ਪਤਾ ਹੀ ਨਹੀਂ ਲੱਗਿਆ ਕਰ
0: ਕਿਹੜਾ ਗਾਣਾ
1: ਬੱਬੂ ਮਾਨ ਦਾ ਜੀ।
0: ਹਾਂਜੀ ਹਾਂਜੀ ਕਿਹੜਾ,
1: ਸਾਨੂੰ ਪਤਾ ਹੀ ਨਹੀਂ ਲੱਗਿਆ ਕਦ ਪਿਆਰ ਹੋ ਗਿਆ।
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਆ। ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਆਲ ਲਿੰਕ ਟਰੈਵਲ ਮਿਸਿਸ ਸਾਗਰ ਦੇ ਨਾਲ ਤੁਸੀਂ ਗੱਲਬਾਤ ਕਰੋ। ਸੈਪਟੈਂਬਰ ਸਪੈਸ਼ਲ ਇਹਨਾਂ ਨੇ ਫੇਅਰ ਲਗਾਏ ਨੇ ਦਿੱਲੀ ਤੋਂ ਟੋਰੋਂਟੋ ਦੇ ਨੋਨ ਸਟੋਪ ਫਲਾਈਟਸ ਦੇ। ਜੇਕਰ ਤੁਸੀਂ 1-way ਟਿਕਟ ਲੈਣਾ ਚਾਹੁੰਦੇ ਹੋ ਦਿੱਲੀ ਤੋਂ ਟੋਰੋਂਟੋ ਦੀ ਸਪਟੈਂਬਰ ਮਹੀਨੇ ਦੇ ਲਈ, ਤਾਂ $790 ਦੀ ਟਿਕਟ ਹੋਏਗੀ, $790 ਦੀ ਟਿਕਟ। ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਸਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਅਤੇ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ ਦੀ ਫੈਬਰੀ ਜਾਂ ਮਾਰਚ ਦੇ ਵਿੱਚ, ਤਾਂ $1490 ਦੀਆਂ ਟਿਕਟਸ ਹੋਣਗੀਆਂ, $1490 ਦੀਆਂ ਟਿਕਟਸ ਹੋਣਗੀਆਂ। ਆਨ ਲਿੰਕ ਟਰੈਵਲ ਮਿਸ ਸਾਗਾ 'ਤੇ ਤੁਸੀਂ ਗੱਲਬਾਤ ਕਰਨੀ ਹੈ ਰਿਤੂ ਧਾਲੀਵਾਲ ਜੀ ਦੇ ਨਾਲ ਇਹਨਾਂ ਟਿਕਟਸ ਦੇ ਲਈ। ਅਤੇ ਨਾਲ ਹੀ ਜੇਕਰ ਤੁਸੀਂ ਦਿਵਾਲੀ ਸਪੈਸ਼ਲ ਫੇਅਰ ਦੇਖ ਰਹੇ ਹੋ ਤਾਂ ਟੋਰੋਂਟੋ ਤੋਂ ਦਿੱਲੀ ਤੁਸੀਂ ਇਹਨਾਂ ਦੇ ਕੋਲੋਂ ਬੁਕਿੰਗ ਕਰਵਾਓ ਅਕਟੂਬਰ ਦੇ ਵਿੱਚ, ਅਤੇ ਦਿੱਲੀ ਤੋਂ ਟੋਰੋਂਟੋ ਦੀ ਵਾਪਸੀ ਹੋ ਸਕਦੀ ਹੈ ਦਸੰਬਰ ਦੇ ਵਿੱਚ। ਅਤੇ ਦਿਵਾਲੀ ਸਪੈਸ਼ਲ ਇਹ ਟਿਕਟਸ ਨੇ $1790 ਦੀਆਂ, $1790 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ। ਆਲ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਕਿਤੇ ਵੀ ਕੋਈ ਆਈਲੈਂਡ ਘੁੰਮਣ ਜਾਣਾ ਹੋਵੇ, ਲੈਟਸ ਸੇ ਮੈਕਸੀਕੋ ਤੁਸੀਂ ਜਾਣਾ ਚਾਹੁੰਦੇ ਹੋ, ਤਾਂ $1000 ਦੇ ਵਿੱਚ ਪੈਕੇਜ ਸਟਾਰਟ ਹੋ ਜਾਂਦੇ ਨੇ ਅਤੇ 5-star ਹੋਟਲਸ ਦੇ ਵਿੱਚ ਤੁਹਾਡੀ ਸਟੇ ਹੁੰਦੀ ਹੈ। ਜ਼ਰੂਰ ਤੁਸੀਂ ਕੰਟੈਕਟ ਕਰੋ ਆਲ ਲਿੰਕ ਟਰੈਵਲ ਮਿਸ ਸਾਗਾ 'ਤੇ ਰਿਤੂ ਧਾਲੀਵਾਲ ਜੀ ਨੂੰ, ਨੰਬਰ 905-565-8704-905-565-8704। ਆਲ ਲਿੰਕ ਟਰੈਵਲ ਮਿਸ ਸਾਗਾ 'ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਅਗਲੇ ਕਾਲਰ 5313 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਮਨਪ੍ਰੀਤ ਕੌਰ ਜੀ, ਜਿਹੜੀ ਏਅਰਲਾਈਨ ਦਾ ਹੁਣ ਤੁਸੀਂ ਦੱਸਦੇ ਸੀ ਇਹਦਾ ਨੰਬਰ ਕਿੰਨਾ ਵਾ?
0: ਹਾਂਜੀ ਲਿਖ ਲਓ 905
2: 900
0: ਹਾਂਜੀ
2: 905 ਲਿਖ ਲਿਆ ਜੀ।
0: ਹਾਂਜੀ 565
2: 565
0: ਹਾਂਜੀ
2: 565 ਜੀ ਹਾਂਜੀ
0: 8704
2: 88
0: 8704
2: 8704 04
0: ਹਾਂਜੀ
2: ਠੀਕ ਹੈ ਜੀ। ਅੱਛਾ ਮਨਪ੍ਰੀਤ ਤੌਰ ਜੀ,
0: ਹਾਂਜੀ
2: ਤੇ ਇੱਕ ਸੌਂਗ ਸੁਣਾ ਦਿਓਗੇ?
0: ਹਾਂਜੀ ਦੱਸੋ।
2: ਸੁਣਾ ਸਕਦੇ ਹੋ ਕਿ ਕੁੜੀਏ ਮੈਂ ਦਿੱਲੀ ਸ਼ਹਿਰ ਦੀ, ਕੀ ਹੋਇਆ ਜੇ ਤੁਸੀਂ ਜੱਟ ਲੁਧਿਆਣੇ ਦਾ?
0: ਠੀਕ ਹੈ ਜੀ, ਮੈਂ ਲਗਾਉਂਦੀ ਹਾਂ, ਬਸ ਥੋੜ੍ਹਾ ਜਿਹਾ ਟਾਈਮ ਦਿਓ। ਠੀਕ ਹੈ,
2: ਓਕੇ ਧੰਨਵਾਦ।
0: ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਆਲ ਲਿੰਕ ਟਰੈਵਲ ਦਾ ਇੱਕ ਵਾਰ ਫਿਰ ਨੰਬਰ ਮੈਂ ਦੇ ਦਿੰਦੀ ਹਾਂ, ਮਿਸਿਸ ਸਾਗਾ ਬ੍ਰਾਂਚ ਦੇ ਉੱਪਰ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ। 905-565-8704-905-565-8704 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਆਲ ਲਿੰਕ ਟਰੈਵਲ ਮਿਸਿਸ ਸਾਗਾ 'ਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਅਤੇ ਮੈਂ ਦੱਸਦੀ ਹਾਂ ਕਿ ਐਮੀ ਵਿਰਕ ਜੀ ਬਹੁਤ ਹੀ ਵਧੀਆ ਤੁਹਾਡੇ ਲਈ ਸ਼ੋਅ ਲੈ ਕੇ ਆ ਰਹੇ ਨੇ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਇਹ ਸ਼ੋਅ ਹੋਣ ਜਾ ਰਿਹਾ ਆ 30 ਅਗਸਤ ਨੂੰ, ਇਸ ਲਈ ਫਟਾਫਟ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ, ਕਿਉਂਕਿ ਬਹੁਤ ਜਲਦੀ ਇਹ ਸ਼ੋਅ ਜਿਹੜਾ ਹੈਗਾ ਆ ਸੋਲਡ ਆਊਟ ਹੋਣ ਵਾਲਾ ਆ। ਕੁਝ ਕੁ ਹਜੇ ਸੀਟਸ ਬਚੀਆਂ ਹੋਈਆਂ ਨੇ, ਜ਼ਰੂਰ ਤੁਸੀਂ ਆਪਣੀਆਂ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀ ਟਿਕਟਸ ਨੂੰ ਬੁੱਕ ਕਰ ਲਓ। ਬੜਾ ਕਮਾਲ ਦਾ ਬਹੁਤ ਹੀ ਵਧੀਆ ਸ਼ੋਅ ਹੋਏਗਾ ਇਹ। ਐਮੀ ਵਿਰਕ ਜਿਹੜੇ ਤੁਹਾਨੂੰ ਪਤਾ ਹੀ ਆ, ਬਹੁਤ ਸੋਹਣੇ ਸੋਹਣੇ ਗਾਣੇ ਨੇ, ਬਹੁਤ ਵਧੀਆ ਇਹ ਕੰਮ ਕਰ ਰਹੇ ਨੇ, ਅਤੇ ਤੁਸੀਂ ਇਹਨਾਂ ਦਾ ਸ਼ੋਅ ਲਾਈਵ ਦੇਖਣ ਦਾ ਤੁਹਾਨੂੰ ਮੌਕਾ ਮਿਲ ਰਿਹਾ 30th ਆਫ ਅਗਸਤ ਨੂੰ 30 ਅਗਸਤ ਨੂੰ ਤੇ ਇਹ ਹੋਏਗਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਜਿਨ੍ਹਾਂ ਨੇ ਪਹਿਲਾਂ ਜਿਹੜਾ ਪਹਿਲਾਂ ਇਹਨਾਂ ਦਾ ਸ਼ੋਅ ਵੈਸੇ ਹੋ ਰਿਹਾ ਸੀਗਾ 14 ਅਗਸਤ ਨੂੰ, ਉਹ ਹੁਣ ਚੇਂਜ ਹੋ ਚੁੱਕਿਆ ਆ ਕੁਝ ਰੀਜ਼ਨਸ ਕਰਕੇ। ਤੇ ਉਹ ਜੇ ਤੁਸੀਂ ਪਹਿਲਾਂ ਟਿਕਟਸ ਲੈ ਲਈਆਂ ਸੀ ਤੁਸੀਂ ਆਪਣੀ ਟਿਕਟਸ ਨੂੰ ਰਿਫੰਡ ਵੀ ਕਰਵਾ ਸਕਦੇ ਹੋ, ਤੇ ਜੇਕਰ ਤੁਸੀਂ ਟਿਕਟਸ ਨੂੰ ਆਪਣਾ ਚੇਂਜ ਕਰਵਾ ਕੇ ਇੱਥੇ ਲੈਣਾ ਚਾਹੁੰਦੇ ਹੋ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ, ਕਿਉਂਕਿ ਜੋ ਇਹ ਵੈਨਿਊ ਚੇਂਜ ਹੋ ਚੁੱਕਿਆ ਆ, ਜੇ ਤੁਸੀਂ ਆਪਣੇ ਟਿਕਟਸ ਨੂੰ ਮੋਡੀਫਾਈ ਕਰਾਉਣਾ ਹੋਵੇ ਤਾਂ ਨੰਬਰ ਤੁਸੀਂ ਨੋਟ ਕਰ ਲਓ 6479648573-647-964-8573 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਅਤੇ ਅਦਰਵਾਈਜ਼ ਤੁਸੀਂ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ। ਬੜਾ ਕਮਾਲ ਦਾ ਸ਼ੋਅ ਲੈ ਕੇ ਇਹ ਆ ਰਹੇ ਨੇ ਐਮੀ ਵਿਰਕ ਜੀ ਆਪਣੇ ਸ਼ਹਿਰ ਦੇ ਵਿੱਚ ਟੋਰੋਂਟੋ ਦੇ ਵਿੱਚ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਇਹ ਹੁਣ ਸ਼ੋਅ ਹੋਣ ਜਾ ਰਿਹਾ ਯੂਟੋਬੀ ਕੁਝ। ਜ਼ਰੂਰ ਇਹਨੇ ਟਿਕਟਸ ਬੁੱਕ ਕਰੋ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਫਟਾਫਟ ਟਿਕਟਸ ਨੂੰ ਬੁੱਕ ਕਰੋ, ਕਿਉਂਕਿ ਇਸ ਤੋਂ ਪਹਿਲਾਂ ਕਿ ਤੁਹਾਡੀ ਟਿਕਟਸ ਨਾ ਮਿਲਣ ਤੁਹਾਨੂੰ ਬਾਅਦ 'ਚ, ਇਸ ਲਈ ਪਹਿਲਾਂ ਪਹਿਲਾਂ ਹੀ ਬੁੱਕ ਕਰ ਲਓ। 30 ਅਗਸਤ ਨੂੰ ਇਹ ਸ਼ੋਅ ਹੋਏਗਾ। ਅਗਲੇ ਕਾਲਰ 1122 ਜੀ, ਸਤਿ ਸ਼੍ਰੀ ਅਕਾਲ।
3: ਮੈਨੂੰ
0: ਗਾਣੇ ਵੈਸੇ ਪਤਾ ਨੀ, ਜਿਹੜੇ ਫੇਮਸ ਜੇ ਗਾਣੇ ਨੇ ਮੈਂ ਉਹ ਲਗਾ ਦਿੰਦੀ ਹੁੰਦੀ ਹਾਂ। ਬਿਲਕੁਲ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਡੇਲ ਮੁੰਡੇ ਜੀ ਦੇ ਆਫਿਸ ਦੇ ਵਿੱਚ ਪਹੁੰਚੇ ਹੋਏ ਨੇ, ਤਜਿੰਦਰ ਸਿੱਧੂ ਜੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ। ਤੁਸੀਂ ਵੀ ਨਾਇਗਰਾ ਫਾਲਸ ਦੇ ਵਿੱਚ ਆਪਣਾ ਇੱਕ ਵਧੀਆ ਘਰ ਦੇਖ ਰਹੇ ਹੋ, ਸੋਚ ਰਹੇ ਹੋ, ਤੇ ਹੁਣ ਉਹ ਘਰ ਲੈਣ ਦਾ ਟਾਈਮ ਆ ਗਿਆ ਆ। ਤੇ ਨੰਬਰ ਹੈਗਾ ਆ 416-413-1313, 416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ। ਅਤੇ ਇਹਨਾਂ ਦੇ ਕੋਲੋਂ ਤੁਸੀਂ ਵਧੀਆ ਇੱਕ ਪ੍ਰੋਜੈਕਟ ਵੀ ਲੈ ਸਕਦੇ ਹੋ ਆਪਣੇ ਰਹਿਣ ਦੇ ਲਈ। ਤੁਸੀਂ ਨਾ ਘਰ ਲੱਭਦੇ ਹੀ ਹੋਵੋ, ਮੈਂ ਦੱਸਦਿਆਂ ਥੋੜ੍ਹਾ ਜਿਹਾ ਪ੍ਰੋਜੈਕਟ ਦੇ ਬਾਰੇ ਕਿ ਤੁਸੀਂ ਇੱਕ ਪ੍ਰੋਜੈਕਟ ਇੱਕ ਘਰ ਦੇ ਪ੍ਰਾਈਸ ਦੇ ਵਿੱਚ ਤੁਸੀਂ ਦੋ ਘਰ ਹੋਰ ਲੈ ਸਕਦੇ ਹੋ, ਮਤਲਬ ਕਿ ਤਿੰਨ ਘਰ ਤੁਹਾਨੂੰ ਮਿਲਣਗੇ। ਇੰਨਾ ਵਧੀਆ ਇਹ ਪ੍ਰੋਜੈਕਟ ਹੈ, ਮੈਨੂੰ ਨਹੀਂ ਲੱਗਦਾ ਇੱਦਾਂ ਦਾ ਕੋਈ ਪ੍ਰੋਜੈਕਟ ਪਹਿਲਾਂ ਕੋਈ ਆਇਆ ਹੋਏਗਾ, ਅਤੇ ਇੱਕ ਨਵਾਂ ਹੀ ਇਹ ਪ੍ਰੋਜੈਕਟ ਹੈ, ਇਸ ਕਰਕੇ ਤੁਸੀਂ ਜ਼ਰੂਰ ਇਹਦੇ ਬਾਰੇ ਗੱਲਬਾਤ ਕਰੋ। ਇੱਕ ਘਰ ਦੀ ਪ੍ਰਾਈਸ ਦੇ ਵਿੱਚ ਤੁਸੀਂ ਤਿੰਨ ਘਰ ਲੈ ਰਹੇ ਹੋ, ਅਤੇ ਜ਼ਰੂਰ ਗੱਲਬਾਤ ਕਰੋ ਤੁਸੀਂ ਡੇਲ ਮੁੰਡੇ ਜੀ ਦੇ ਨਾਲ। ਨੰਬਰ ਹੈ 416-413-1313, 416-413-1313 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਅਤੇ ਲਓ ਫਿਰ ਮੈਂ ਜਿਵੇਂ ਦੱਸਿਆ ਤੁਹਾਨੂੰ, ਐਮੀ ਵਿਰਕ ਜੀ ਬੜਾ ਕਮਾਲ ਦਾ ਸ਼ੋਅ ਲੈ ਕੇ ਆ ਰਹੇ ਨੇਗੇ, ਅਤੇ ਬਹੁਤ ਸੋਹਣੇ ਸੋਹਣੇ ਗਾਣੇ ਨੇ ਇਹਨਾਂ ਦੇ, ਤੁਸੀਂ ਲਾਈਵ ਇਨ ਕੌਨਸਰਟ ਇਹਨਾਂ ਦਾ ਜ਼ਰੂਰ ਇੰਜੋਏ ਕਰਿਓ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ 30 ਅਗਸਤ ਨੂੰ। ਅਤੇ ਲਓ ਫਿਰ ਐਮੀ ਵਿਰਕ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਇੰਜੋਏ ਕਰੋ, ਅਤੇ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀਆਂ ਟਿਕਟਸ ਨੂੰ ਫਟਾਫਟ ਬੁੱਕ ਕਰ ਲਓ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਤੁਸੀਂ ਟਿਊਨ ਕੀਤਾ ਹੋਇਆ ਹੈ ਤੇ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਣਗੇ। 4:45 ਹੋ ਗਏ ਨੇ ਤੇ ਟਾਈਮ ਹੋ ਗਿਆ ਸਾਡਾ, ਚੱਲੀਏ ਹੁਣ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜੀਏ ਤੇ ਤੁਸੀਂ ਆਪਣੇ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ। ਬਹੁਤ ਵਧੀਆ ਇਹ ਪ੍ਰੋਜੈਕਟ ਹੈ, ਇੱਕ ਵਾਰ ਤੁਸੀਂ ਇਹਨਾਂ ਨੂੰ ਮਿਲੋ ਤੇ ਪੂਰਾ ਪ੍ਰੋਜੈਕਟ ਸਮਝੋ ਤੇ ਫਿਰ ਦੇਖੋ ਕਿ ਤੁਹਾਡੇ ਲਈ ਕਿੰਨਾ ਇਹ ਪ੍ਰੋਫਿਟੇਬਲ ਸਾਬਿਤ ਹੁੰਦਾ ਆ। ਜ਼ਰੂਰ ਗੱਲਬਾਤ ਕਰੋ ਡੇਲ ਮੁੰਡੀ ਜੀ ਦੇ ਨਾਲ, ਨੰਬਰ 416-413-1313, 416-413-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਰਿਐਲਟਰ ਡੇਲ ਮੁੰਡੀ ਜੀ ਦੇ ਨਾਲ ਤੇ ਗੱਲਬਾਤ ਕਰਦੇ ਹਾਂ। ਤਜਿੰਦਰ ਸਿੱਧੂ ਸਰ ਉੱਤੇ ਪਹੁੰਚੇ ਹੋਏ ਨੇ ਇਹਨਾਂ ਦੇ ਆਫਿਸ ਤੇ ਤੁਹਾਨੂੰ ਪ੍ਰੋਜੈਕਟ ਦੀਆਂ ਹੋਰ ਡਿਟੇਲਸ ਦੇਣਗੇ। ਜੀ ਸਿੱਧੂ ਸਰ,
1: ਬਹੁਤ ਵਧੀਆ ਪ੍ਰੋਜੈਕਟ ਹੈ ਔਰ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀਆਂ ਨੂੰ, ਦਿੱਲੀ ਜੀਆਂ ਨੂੰ, ਤੁਸੀਂ ਜੀ ਸੀਗੇ ਕਸਟਮਰ ਦੇ ਨਾਲ ਤੇ
2: ਸਾਹਿਬ ਆਪਣਾ ਲਿੰਕ ਵੀ ਮਿਸ ਹੋਇਆ, ਸੋ ਐਕਸਪਲੇਨੇਸ਼ਨ
1: ਗੱਲ ਨਹੀਂ ਆਪਾਂ ਕਰਦੇ ਹਾਂ ਕਵਰ ਡੋਵੇ। ਇਹ ਹੈਗਾ ਕਿ ਸਾਡੇ ਕਹਿੰਦੇ ਕਾਲਰ ਵੀ ਕੁਛ ਹੈਗੇ ਨੇ, ਉਹਨਾਂ ਨੇ ਇਹ ਤੇ ਕਹਾ ਕੇ ਆਖਿਆ ਕਿ ਡੀਲ ਜੀ ਬੜੇ ਸੋਹਣੇ ਪ੍ਰੋਜੈਕਟ ਲੈ ਕੇ ਆਉਂਦੇ ਨੇ ਜਦੋਂ ਵੀ ਏਰੀਆ ਸਵੇਰ ਦੇ ਵਿੱਚ ਆਉਂਦੇ ਨੇ, ਤੇ ਆਹ ਪ੍ਰੋਜੈਕਟ ਵੀ ਆਪਾਂ ਨੂੰ ਲੱਗਦਾ ਕਿ ਕਮਿਊਨਿਟੀ ਦੀ ਬਹੁਤ ਨਾ ਮਦਦ ਹੋਏਗੀ, ਕਿਉਂਕਿ ਇੱਕ ਪ੍ਰਾਈਸ ਦੇ ਵਿੱਚ ਤਿੰਨ ਜੁਲਦਾ ਮਿਲਣੀ ਆ, ਅੱਜ ਪਹਿਲਾਂ ਤਾਂ ਕਦੇ ਹੋਇਆ ਨਹੀਂ ਜਿੱਦਾਂ ਹਿਸਟਰੀ ਵਿੱਚ ਨਹੀਂ ਹੋਇਆ।
2: ਸਿਰ ਸਾਹਿਬ ਮੈਂ ਇਹ ਕਹਿੰਦਾ ਕਿ ਦੇਖੋ ਹਰੇਕ ਇਨਸਾਨ ਗਲਤੀਆਂ ਕਰਦਾ, ਸਾਡੇ ਤੋਂ ਵੀ ਹੋਏ ਹੋ
1: ਕੁਝ,
2: ਪਰ ਜਿੰਨਾ ਅਸੀਂ ਲੜੇ ਆਪਣੇ ਲੋਕਾਂ ਲਈ, ਹਨਾ, ਲੋਕੀ ਆਪਣੇ ਲਈ ਆਪ ਨਹੀਂ ਲੜੇ
1: ਬਿਲਡਰ ਨੂੰ।
2: ਮੈਂ ਕਿਹਾ ਲੋਕੀ ਇੱਥੇ ਚਲੇ ਜਾਂਦੇ ਉੱਠ ਕੇ, ਮੈਂ ਕਿਹਾ ਤੁਸੀਂ ਚੱਲ ਜਾਓ, ਮੈਂ ਨਹੀਂ ਹਟਣਾ।
0: ਸਿੱਧੂ ਸਰ ਡੇਲ ਮੁੰਡੇ ਜੀ ਦੀ ਆਵਾਜ਼ ਥੋੜੀ ਜੀ, ਆਈ ਥਿੰਕ ਉਹਨਾਂ ਦਾ ਮਾਈਕ ਬੰਦ ਹੋ ਗਿਆ ਆ।
1: ਡੇਲ ਜੀ ਅਕਰਿਆ ਤੇ ਮਾਈਕ ਚੈੱਕ ਕਿਹੜਾ,
2: ਜਿਹੜੀ ਆਪਾਂ ਗੱਲ ਕਰਦੇ ਸੀ ਕਿ ਦੇਖੋ ਮੇਰੀ ਇਹ ਕੋਸ਼ਿਸ਼ ਆ ਕੋਈ
1: ਲੜਦੇ ਰਹੇ,
2: ਹੈਪੀ ਚਾਹੇ ਕੋਈ ਹੋਵੇ ਨਾ ਹੋਵੇ, ਪਰ ਅਨਹੈਪੀ ਨਾ ਹੋਵੇ ਕੋਈ,
1: ਬਿਲਕੁਲ
2: ਅਨਹੈਪੀ। ਮੇਰੇ ਰੀਅਲ ਸਟੇਟ ਕੈਰੀਅਰ ਦੇ ਵਿੱਚ ਪੂਰੇ ਚ ਜ਼ਿੰਦਗੀ ਦੇ ਵਿੱਚ ਸਿਰਫ ਦੋ ਬੰਦਿਆਂ ਦਾ ਡਿਪੋਜ਼ਿਟ ਗਿਆ ਜੀ, ਉਹ ਵੀ ਫੋਨ ਹੀ ਚੱਕਣੋਂ ਹਟ ਗਿਆ।
1: ਅੱਛਾ,
2: ਉਹ ਵੀ ਮੈਂ ਵਾਪਸ ਕਰਾਉਣ ਲਈ ਬਿਲਡਰ ਨਾਲ ਮੀਟਿੰਗਾਂ ਕਰ ਲਈਆਂ, ਸਾਰਾ ਕੁਝ ਕਰ ਲਿਆ, ਬਿਲਡਰ ਵੀ ਐਗਰੀ ਹੋ ਗਿਆ, ਉਹ ਬੰਦੇ ਨੇ ਸਾਡਾ ਫੋਨ ਹੀ ਚੱਕਿਆ, ਮੂਵ ਵੀ ਹੋ ਗਏ। ਮੇਰੇ ਪੂਰੇ ਰੀਅਲ ਸਟੇਟ ਕੈਰੀਅਰ 'ਚ ਉਹ ਮੈਨੂੰ ਹਮੇਸ਼ਾ ਬੋਦਰ ਕਰਦਾ ਰਹਿਣਾ, ਹਮੇਸ਼ਾ ਜ਼ਿੰਦਗੀ 'ਚ ਕੋਈ ਬੰਦੇ ਐਟਲੀਸਟ ਗਏ ਤਾਂ ਕਿੱਥੇ ਗਏ, ਸਾਨੂੰ ਵੀ ਨਹੀਂ ਪਤਾ ਲੱਗਿਆ ਗਿਆ ਤਾਂ ਕਿੱਥੇ ਗਿਆ। ਪਤਾ ਨਹੀਂ ਜੀ ਕੀ ਹੋਇਆ, ਪਰ ਮੈਂ ਕਹਿੰਦਾ ਵੀ ਵੀ ਟ੍ਰਾਈਡ ਆਲਵੇਜ਼ ਆਵਰ ਬੈਸਟ ਕਿ ਭਾਈ ਕਿਸੇ ਦਾ ਨੁਕਸਾਨ ਨਾ ਹੋਵੇ। ਦੇਖੋ ਹਰੇਕ ਚੀਜ਼ ਸਾਡੇ ਕੰਟਰੋਲ 'ਚ ਹੈ ਨਹੀਂ, ਪਰ ਆਹ ਵੀ ਪ੍ਰੋਡਕਟ ਆਪਾਂ ਜਦੋਂ ਤੁਹਾਡੇ ਰੇਡੀਓ ਤੇ ਬੱਚੇ ਬੜੇ ਢੋਲ ਵਜਾਏ, ਬੜੇ ਢੋਲ ਵਜਾਏ, ਹੁਣ ਢੋਲ ਤਾਂ ਆਪਾਂ ਵਜਾ ਲਿਆ, ਇੰਟੈਗ੍ਰਿਟੀ ਤਾਂ ਸਾਡੀ ਆ ਗਈ ਨਾ, ਕੁਐਸਚਨ ਤੁਹਾਡੀ ਆ ਗਈ, ਲੋਕੀ ਤਾਂ ਤੁਹਾਨੂੰ ਰੇਡੀਓ ਤੇ ਕਾਲਾਂ ਕਰਨੀਆਂ
1: ਜੀ ਜੀ,
2: ਔਰ ਰੇਡੀਓ ਤੇ ਆਪਾਂ ਬਾਹਾਂ ਖੜੀਆਂ ਕਰਕੇ ਕਹਿੰਦੇ 5 ਲੱਖ ਘਟਾਤਾ, 4 ਲੱਖ ਘਟਾਤਾ, ਘਟਾਇਆ ਤਾਂ ਕਹਿੰਦੇ ਜਿਹਨਾਂ ਦਾ ਘਟਾਇਆ ਉਹਨਾਂ ਨੂੰ ਪਤਾ ਸਾਰਿਆਂ ਨੂੰ, ਠੀਕ ਹੈ ਜੀ। ਸੋ ਮੈਂ ਇਹ ਕਹਿੰਦਾ ਕਿ ਆਹ ਜਿਹੜਾ ਪ੍ਰੋਡਕਟ ਆ ਸਿੱਧ ਸਾਹਿਬ, ਏਦਾਂ ਦਾ ਮੇਰੇ ਰੀਅਲ ਸਟੇਟ ਕੈਰੀਅਰ 'ਚ ਨਹੀਂ ਆ, ਤੁਹਾਨੂੰ ਇੱਕ ਪ੍ਰਾਈਸ ਦੇ ਵਿੱਚ 3 ਘਰ ਮਿਲਦੇ ਆ
1: ਜੀ,
2: ਇੱਕ ਘਰ ਦਾ ਤੁਸੀਂ ਪ੍ਰੋਪਰਟੀ ਟੈਕਸ ਪੇ ਕਰਦੇ ਆ, ਤੁਹਾਨੂੰ 3 ਯੂਨਿਟ ਮਿਲਦੇ ਆ।
1: ਅੱਛਾ, ਮੈਂ ਇੱਕ ਗੱਲ ਹੋਰ ਸੋਚ ਰਿਹਾ ਵਾ ਦਿੱਲੀ 'ਚ, ਕਿਉਂਕਿ ਵੈਸੇ ਤਾਂ ਹਰ ਵਰਗ ਦਾ ਬੰਦਾ ਇਨਵੈਸਟਮੈਂਟ ਕਰਦਾ
2: ਜੀ,
1: ਪਰ ਜਿਹੜੇ ਬੰਦੇ ਮੈਨੂੰ ਲੱਗਦਾ ਵੀ ਸੈਮੀ ਰਿਟਾਇਰ ਹੋਣ ਵਾਲੇ ਨੇ ਜਾਂ ਕੁਛ ਹੋਰ ਹੋਣ, ਉਹਨਾਂ ਵਾਸਤੇ ਮੈਂ ਕਹਿੰਦਾ ਇਹ ਪ੍ਰੋਪਰਟੀ ਬਹੁਤ ਵਧੀਆ, ਕਿਉਂਕਿ ਇੱਕ 'ਚੋਂ ਰਹਿ ਵੀ ਸਕਦੇ ਜੇ ਰਹਿਣਾ ਚਾਹੁੰਦੇ,
2: ਹਾਂਜੀ,
1: ਬਾਕੀ ਦੋਨੋਂ ਰੈਂਟ 'ਤੇ ਦੇ ਲਓ ਤਾਂ ਵੇਚ ਰਹੇ ਜਾਣਗੇ।
2: ਮੈਂ ਇਹ ਕਹਿੰਦਾ ਜੀ ਜੇ ਜਿੱਦਾਂ ਹੁਣ ਬਹੁਤ
1: ਜਿਹੜਾ ਬੰਦੇ ਨੇ ਰਿਟਾਇਰ ਹੀ ਹੋਣਾ, ਉਹ ਚਾਹੇ ਇੱਥੇ ਟਰਾਂਟੋ ਰਹਿ ਲਏ, ਚਾਹੇ ਮਿਸਟਰਗਰ ਰਹਿ ਲਏ, ਬ੍ਰੈਂਟਨ ਰਹਿ ਲਏ, ਚਾਹੇ ਉੱਧਰ ਤਾਂ ਬਾਹਲਾ ਸੋਹਣਾ ਏਰੀਆ ਜਿਹੜਾ ਨਾ,
2: ਬਹੁਤ ਸਾਰੇ ਨਵੇਂ ਇਮੀਗ੍ਰੈਂਟ ਸਭ ਆਈ ਟੀ ਦਾ ਕੰਮ ਕਰਦੇ ਆ, ਜਿੱਦਾਂ 3 ਜਣੇ ਹੋ ਕੇ ਲੈ ਸਕਦੇ, 3 ਘਰ ਆ ਉਹਨਾਂ ਦੇ ਸੈਪਰੇਟ, ਕਲਰ ਪੇ 3 ਸਟਾਰਟਾਂ ਨੂੰ ਅਸੀਂ ਹੋ ਗਏ ਉਹਨਾਂ ਦੇ 1 ਘਰ ਦੀ ਪ੍ਰਾਈਸ ਦਿੰਦੇ ਆ, 3 ਉਹਨਾਂ ਨੂੰ ਘਰ ਮਿਲਦੇ ਆ, 3 ਦੀਆਂ ਸੈਪਰੇਟ ਪਾਰਕਿੰਗਾਂ, 3 ਦੀਆਂ ਸੈਪਰੇਟ ਕਿਚਨਾਂ, ਕੋਈ ਐਂਟਰੈਂਸ ਇੱਕ ਦੂਜੇ ਨਾਲ ਇੰਟਰਫੇਅਰ ਨਹੀਂ ਕਰਦੀ, ਕਿਸੇ ਦੀ ਐਂਟਰ ਉਧਰਲੇ ਪਾਸੇ ਹੋ, ਕਿਸੇ ਦੀ ਉਧਰਲੇ ਪਾਸੇ, ਇੱਥੇ ਬਿਊਟੀਫੁਲੀ ਡਿਜ਼ਾਈਨਡ ਪ੍ਰੋਡਕਟ, ਬ੍ਰਿਲੀਅੰਟ ਜਿਹੜਾ ਪ੍ਰੋਡਕਟ ਉਹਨਾਂ ਡਿਜ਼ਾਇਨ ਕੀਤਾ, ਮੈਂ ਤਾਂ ਆਰਕੀਟੈਕਟ ਨੂੰ ਸਲਿਊਟ ਕਰਦਾ ਕਿ ਯਾਰ ਬੰਦੇ ਨੇ ਇੱਕ ਵਾਰੀ ਫਿਰ ਪ੍ਰੂਵ ਕੀਤਾ ਕਿ ਆਹ ਵੀ ਕੁਛ ਬਣ ਸਕਦਾ। ਮੈਂ ਤਦੇ ਕਹਿੰਦਾ ਵੀ ਪੂਰੇ ਕੈਨੇਡਾ ਦੇ ਵਿੱਚ ਮੈਨੂੰ ਇਹੋ ਜਿਹਾ ਕੋਈ ਪ੍ਰੋਡਕਟ ਲੱਭਿਆ ਨਹੀਂ, ਐਂਡ ਪ੍ਰਾਈਸ ਸਭ ਤੋਂ ਵੱਡੀ ਗੱਲ ਆ ਸਿਰ ਸਭ 13% ਰਾਈਟ ਔਨ ਦਾ ਸਪੋਟ ਤੁਹਾਨੂੰ HST ਮਿਲੀ ਜਾਂਦੀ ਆ, ਸਿੱਧਾ ਹੀ 13% ਤੁਹਾਡੀ ਪ੍ਰੋਪਰਟੀ 'ਚ ਪ੍ਰਾਈਸ ਘੱਟਦੀ ਆ ਰਾਈਟ ਵੇ ਉਹਦੇ 'ਤੇ, ਜਿੱਥੇ ਉਹ ਤੁਹਾਡੀ ਡਾਊਨ ਪੇਮੈਂਟ 'ਤੇ ਆ ਕੇ ਕੜਾਕ ਕਰਕੇ ਡਿੱਗ ਪੈਂਦੀ ਆ। ਜੇ ਤੁਸੀਂ ਪਹਿਲਾਂ ਡਿਪੋਜ਼ਿਟ ਦਿੱਤਾ ਤੇ ਜੇ ਤੁਸੀਂ 10% 'ਤੇ ਕੁਆਲੀਫਾਈ ਹੋਏ ਨੇ, ਤੁਹਾਡਾ ਡਿਪੋਜ਼ਿਟ ਵੀ ਮੁੜਿਆ ਆਉਣਾ। ਤੁਸੀਂ ਫ੍ਰੀ ਚ ਪ੍ਰੋਪਰਟੀ ਲੈ ਕੇ ਤੇ ਤੁਹਾਡਾ ਕੈਸ਼ ਫਲੋ ਆਉਣ ਲੱਗ ਪੈਣਾ। ਸੋ ਮੈਨੂੰ ਇਹੋ ਜਿਹੀ ਪ੍ਰੋਪਰਟੀ ਪਹਿਲਾਂ ਕਦੇ ਨੀ ਮਿਲੀ, ਕਿਉਂਕਿ ਇਹਦੇ ਤੇ ਇੱਕ ਬੈਨੀਫਿਟ ਇਹ ਵੀ ਹੋਇਆ ਸੀ ਸਾਹਿਬ, ਜਿਹੜਾ ਅੰਟਾਰੀਓ ਗਵਰਨਮੈਂਟ ਨੇ 13% HST ਦਾ ਕ੍ਰੈਡਿਟ ਦੇ ਦਿੱਤਾ।
1: ਬਹੁਤ ਅੱਛੀ,
2: ਨਾਟ ਸਾਰੇ ਕੈਨੇਡਾ ਦੇ ਵਿੱਚ ਤਾਂ ਹੈ ਨੀ, ਪਰ ਜਿੱਥੇ ਜਿੱਥੇ ਹੈਗਾ, ਜਿੱਦਾਂ ਫੋਰਡ ਨੇ ਬਹੁਤ ਸਿਆਣਪ ਕੀਤੀ ਕਿ ਮੈਂ ਵੀ ਕਮਿਊਨਿਟੀ ਬਚਾਉਣੀ ਆ, ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ। ਜੇ ਕਿਸੇ ਦੇ ਨਾਲ ਕਿਸੇ ਦਾ ਕੋਈ ਬੈਲਡਰ ਹੇਰਾ ਫੇਰੀ ਕਰਦਾ, ਡੈਫੀਨੇਟਲੀ ਤੁਸੀਂ ਉਹ ਚੀਜ਼ ਨੂੰ ਜ਼ਰੂਰ ਕੰਸਿਡਰ ਕਰਿਓ। ਜੇ ਤੁਸੀਂ April 1st ਤੋਂ ਬਾਅਦ ਐਗਰੀਮੈਂਟ ਲਿਖਿਆ ਤਾਂ ਤੁਸੀਂ 13% HST ਲਈ ਐਲੀਜੀਬਲ ਆ, ਰਾਈਟ ਔਨ ਦਾ ਸਪੋਟ। ਤੁਹਾਨੂੰ ਰਾਈਟ ਆਪਣੀ ਜੇਬ ਦੇ ਵਿੱਚ ਪਾਓ, ਤੁਹਾਡੀ ਡਾਊਨ ਪੇਮੈਂਟ ਚ ਕੰਮ ਆਜੂਗਾ, ਤੁਹਾਡੇ ਕਿਤੇ ਹੋਰ ਕੰਮ ਆਜੂਗਾ। ਇਹਦੀ ਸ਼ਰਤ ਆ ਤੁਹਾਡਾ ਐਗਰੀਮੈਂਟ April 1st ਤੋਂ ਬਾਅਦ ਲਿਖਿਆ ਹੋਣਾ ਚਾਹੀਦਾ। ਸੋ ਇਹ ਬਹੁਤ ਵਧੀਆ ਪ੍ਰੋਡਕਟ ਆ ਸ੍ਰੀ ਸਾਹਿਬ, ਚਾਹੇ ਰੈਂਟਲ ਲਈ ਦੇਖ ਲਓ, ਤੁਹਾਡੇ ਕੋਲ ਕੈਸ਼ ਫਲੋ ਹੈਗਾ, ਜੇ ਤੁਸੀਂ ਆਪ ਮੂਵ ਹੋਣਾ ਤੁਹਾਡੀਆਂ ਕੋਈ ਤੀਜਾ ਬੰਦਾ ਕਿਸ਼ਤਾਂ ਪੇ ਕਰੂਗਾ, ਜੇ ਤੁਸੀਂ 3 ਜਣੇ ਆ 3 ਜਗ੍ਹਾ ਰੈਂਟ ਦੇਣੇ ਆ, ਉਦੋਂ ਘੱਟ ਤਾਂ ਕਿਤੇ ਤੁਹਾਡਾ ਘਰ ਆਪਣੇ ਬਣ ਜਾਣੇ ਯੂਨਿਟ।
1: ਜੀ ਜੀ,
2: ਮਜ਼ੇ ਦੇ ਨਾਲ ਰਹੀ ਚਲੋ। ਜੇ 2 ਫੈਮਿਲੀ ਇੱਕ ਬੇਸਮੈਂਟ ਚ ਰਹੀਆਂ ਭਰਾਵੋ, ਤੁਹਾਡੇ ਲਈ ਤਾਂ ਸੋਨੇ ਤੇ ਸੁਹਾਗਾ, ਇਹ ਤੁਹਾਡੇ ਲਈ ਤਾਂ ਇੱਕ ਕਲਕ ਚਾਂਦੀ ਚਾਂਦੀ ਆ। ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਆਪਣੇ ਯੂਨਿਟ ਤੇ ਰਹੋਗੇ, ਇੱਕ ਯੂਨਿਟ ਫਿਰ ਤੁਹਾਡੇ ਕੋਲ ਰੈਂਟ ਕਰਨੇ ਨੂੰ ਆ। ਮੈਂ ਕਹਿੰਦਾ ਕਿ ਹਰੇਕ ਵਰਗ ਦੇ ਲਈ ਆ ਪ੍ਰੋਡਕਟ ਟੋਪ ਨੌਚ ਆ ਜੀ। ਪ੍ਰਾਈਸ ਇਹਦੀ $7.5 ਲੱਖ ਤੋਂ ਸ਼ੁਰੂ ਹੁੰਦੀ ਹੈ ਸਿਰ ਸਾਹਿਬ,
1: 7.5 ਤੋਂ 13% ਜਿਹੜਾ
2: ਉਹ ਵੀ ਤੁਹਾਨੂੰ HST ਦਾ ਕ੍ਰੈਡਿਟ ਮਿਲ ਜਾਣਾ,
1: ਤੇ ਉਹਦੇ ਵਿੱਚ
2: 86,000 ਤੁਹਾਨੂੰ HST ਦਾ ਕ੍ਰੈਡਿਟ ਆ, $7.5 ਲੱਖ ਕਰ ਦਿੱਤੇ। ਸੋ ਤੁਸੀਂ ਜੇ 7.5 ਚੋਂ ਉੱਪਰ 90 ਕਰ ਲਈਏ, ਪਿੱਛੇ ਕਿੰਨਾ ਰਹਿ ਗਿਆ, 6-7 ਕਹਿ ਲਓ ਕਿ 6-65 ਸਾਨੂੰ ਪੈ ਜਾਣੇ 3 ਘਰ, ਤੇ ਤੁਸੀਂ 1 ਬੈਡਰੂਮ ਦੀ ਕਾਂਡੋ ਲੈ ਕੇ ਛੁੱਟਦੇ ਇੰਨੇ ਚ। ਜਦ ਤੁਸੀਂ 2 ਬੈਡਰੂਮ ਦੀ ਕਾਂਡੋ ਮਿਨੀਮਮ ਲਓਗੇ ਨਾ, ਤਾਂ ਤੁਹਾਨੂੰ 6.5 ਨਾਗਰਾ ਫਾਲਸ ਵੀ ਨਵੀਂ ਲੱਖ ਦੇਖੋ।
1: ਲੋਕਾਂ ਨੇ ਲਈਆਂ ਨੇ ਮੈਨੂੰ ਪਤਾ 8-8 ਲੱਖ ਦੇ ਵਿੱਚ ਵੀ ਕਾਂਡੋ ਲਈਆਂ ਪਹਿਲਾਂ ਸੋਫੇ ਵਾਲੇ।
2: ਮੈਂ ਕਿਹਾ ਸਿਰ ਸਾਹਿਬ ਹੁਣ ਵੀ ਮੈਂ ਦੇਖਦਾ ਉੱਥੇ ਲੱਗੀਆਂ ਹੋਈਆਂ ਕੋਈ 9 ਲੱਖ ਦੀ ਕਾਂਡੋ, 1 ਬੈਡਰੂਮ ਦੀ, ਕੋਈ 2 ਬੈਡਰੂਮ ਦੀ, $8.5 ਲੱਖ ਦੀ। ਮੈਂ ਆਪ ਸੋਚਦਾ ਸੀ, ਫਿਰ ਮੈਂ ਕੰਪੇਅਰ ਕਰਦਾ ਇਸ ਪ੍ਰੋਡਕਟ ਦੇ ਨਾਲ, ਮੈਂ ਕਿਹਾ ਯਾਰ ਜਿਹੜੇ ਬੰਦੇ ਨੇ ਆਹ ਕਾਂਡੋ ਲੈਣੀ ਆ ਉਹਦੇ ਨਾਲ ਉਹ ਤਾਂ ਉਹ ਸ਼ਰਾਈ ਹੋ, ਜਿਹਨੂੰ ਆਹ ਪ੍ਰੋਡਕਟ ਦਾ ਪਤਾ ਹੋਊਗਾ ਤਾਂ ਉਹ ਕਾਂਡੋ ਜਾ ਕੇ ਲੋਕਾਂ ਨੂੰ। ਵਨ ਆਫ ਦਾ ਬੈਸਟ ਪ੍ਰੋਡਕਟ ਇਸ ਟਾਈਮ ਮਾਰਕੀਟ ਦੇ ਵਿੱਚ ਆ, ਮੈਂ ਸਾਡੀ ਗੱਲ ਨਹੀਂ ਕਰਦਾ, ਪੂਰੀ ਮਾਰਕੀਟ ਦੇ ਵਿੱਚ ਇਹ ਟੌਪ ਦਾ ਪ੍ਰੋਡਕਟ ਆ। ਪੈਸੇ ਤੁਹਾਡੇ ਘੱਟ ਲੱਗਦੇ ਆ, ਕੱਢਣ ਨੂੰ ਜ਼ਿਆਦਾ ਤੇ ਪਾਉਣ ਨੂੰ ਘੱਟ। ਸੋ ਮੈਂ ਇਹ ਕਹਿੰਦਾ ਕਿ ਤੁਸੀਂ ਇੱਥੇ ਵੱਢੋਗੇ ਜ਼ਿਆਦਾ ਤਾਂ ਬੀਜੂਗੇ ਘੱਟ। ਕਈ ਆਲੂ 150 ਵਾਰੀ ਥੱਲੇ ਦੀ ਨਿਕਲਦੀ ਆ, ਜੱਟ ਬੰਦੇ ਮੁੜ ਮੁੜ ਕੇ ਆਪਣੇ ਵੱਲ ਨੂੰ ਭੱਜੇ ਆਉਂਦੇ ਆ, ਕਿਸੇ ਦੇ ਕਿਸੇ ਦੀਆਂ 10 ਵਾਰੀਆਂ ਕਣਕ ਦੀਆਂ ਨਿਕਲਦੀਆਂ, ਕਿਸੇ ਦੀਆਂ 30 ਨਿਕਲਦੀਆਂ। ਇਹ 30 ਵਾਲਾ ਹੀ ਕੰਮ ਆ ਤੁਹਾਡਾ ਭਰਾਵੋ, ਬੀਜ ਤੁਹਾਡਾ ਓਨਾ ਕੀ ਲੱਗਦਾ, ਤੁਹਾਡੀ ਬਣਤਰ ਵੱਧਦਾ।
1: ਦੱਸਦਾ ਕਿ ਦੇਲ ਮੁੰਡੀ ਹੋਰਾਂ ਦਾ ਸਟਾਫ ਤੇ ਇਹ ਅੱਜ ਆਫਿਸ ਦੇ ਵਿੱਚ ਨੇ, ਸ਼ਾਮ ਦੇ 7 ਵਜੇ ਤੱਕ ਅਸੀਂ ਹੈ ਜਾਂ ਲਾਈਵ ਲੋਕੇਸ਼ਨ 6 ਵਜੇ ਤੱਕ ਤੁਸੀਂ ਆ ਸਕਦੇ ਹੋ। 7895 ਟ੍ਰੈਨਵੇਅ ਡਰਾਈਵ, ਜਿਹੜੇ ਨੰਬਰ 206 206 ਡਿਕਸੀ ਦਰ ਦੇ ਨਜ਼ਦੀਕ। ਟੈਲੀਫੋਨ ਨੰਬਰ ਨੋਟ ਕਰ ਲਓ, 416-413-1313 ਟੈਲੀਫੋਨ ਨੰਬਰ ਆ। ਆਪਾਂ ਮਤਲਬ ਅਗਲੇ ਵਿੱਚ ਮਿਲਦੇ ਹਾਂ ਅਤੇ ਵਾਪਸ ਆਉਂਦੇ ਹਾਂ ਸਟੂਡੀਓ, ਅਤੇ ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ।
0: ਜੀ ਬਿਲਕੁਲ, ਜ਼ਰੂਰ ਤੁਸੀਂ ਗੱਲਬਾਤ ਕਰ ਲਓ ਡੇਲ ਮੁੰਡੀ ਜੀ ਦੇ ਨਾਲ। ਨੰਬਰ ਹੈ 416-413-1313, 416-413-1313 ਦੇ ਉੱਪਰ ਤੁਸੀਂ ਇਸ ਪ੍ਰੋਜੈਕਟ ਦੀਆਂ ਪੂਰੀਆਂ ਡਿਟੇਲਸ ਲੈ ਸਕਦੇ ਹੋ। ਅਤੇ ਲੋ ਫਿਰ ਆਪਾਂ ਲੈਂਦੇ ਹਾਂ ਹੁਣ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਗਾਣਾ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ, ਅਤੇ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੈਂਪਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056, 9057928056, ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ।

0: ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਰਾਜ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਖੁਰਾ ਦਾ 905-792-8053, 9057928053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ, 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381, 416-457-3381।
4: Simply Indian brings you all simply delicious deals. Buy one get one free every day sure 10 to sham 7 baje tak on dine in and take outs. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. A yummy deals is Simply Indian this sariya hi locations te. Dine in, take out and catering also available. Call at 905-794-8111. Simply delicious matlab Simply Indian.
5: Mali Tent Services tuhade special events se har ek size de waterproof tents provide karde ne. 10 by 10 feet to like 40 by 100 feet de tambu ne. Tables te kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables te kursiyan vi tusi rent kar sakde ho. Aaj hi Mali Tent Services nu call karo 647-999-2569, 647-999-2569.

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ 2 ਘੰਟੇ ਨਿਕਲ ਚੁੱਕੇ ਨੇ ਅਤੇ 1 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਅਜੇ ਹੋਰ ਹੈ ਯਾਨੀ ਕਿ ਪੂਰੇ 6 ਵਜੇ ਤੱਕ ਅਤੇ 5:06 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ ਸਟੂਡੀਓ ਦਾ ਨੰਬਰ 905-564-44 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਰੀਅਲ ਅਸਟੇਟ ਹੱਟ ਤੋਂ ਟੇਲ ਮੁੰਡੇ ਜੀ ਦੇ ਆਫਿਸ ਤੋਂ ਤਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਅਤੇ ਤੁਹਾਨੂੰ ਅਸੀਂ ਬਹੁਤ ਹੀ ਵਧੀਆ ਪ੍ਰੋਜੈਕਟ ਦੀਆਂ ਡਿਟੇਲਸ ਦੇ ਰਹੇ ਹਾਂ ਨਾਇਗਰਾ ਫਾਲਸ ਦੇ ਵਿੱਚ ਬੜਾ ਹੀ ਕਮਾਲ ਦਾ ਇਹ ਪ੍ਰੋਜੈਕਟ ਲੈ ਕੇ ਆਏ ਨੇ ਕਾਫੀ ਯੂਨੀਕ ਪ੍ਰੋਜੈਕਟ ਹੈ ਜਿਹੜਾ ਕਿ ਤੁਸੀਂ 1 ਘਰ ਦੀ ਪ੍ਰਾਈਸ ਦੇ ਵਿੱਚ 3 ਘਰ ਲੈ ਰਹੇ ਹੋ ਸੇਮ ਪ੍ਰਾਈਸ ਦੇ ਵਿੱਚ ਹੀ ਜ਼ਰੂਰ ਤੁਸੀਂ ਇਹਦੇ ਬਾਰੇ ਗੱਲਬਾਤ ਕਰੋ 416 413 13 ਦੇ ਉੱਪਰ 416-413-1313 ਡੇਲ ਮੁੰਡੀ ਜੀ ਦਾ ਨੰਬਰ ਹੈ ਅਤੇ ਬੜੀ ਜਲਦੀ ਆਪਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਵੀ ਜੁੜਾਂਗੇ ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ ਤੁਸੀਂ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਐਵਰੀ ਡੇ ਰਾਤ ਦੇ 2 ਵਜੇ ਤੱਕ ਓਪਨ ਰਹਿੰਦੇ ਨੇ 2 ਤੋਂ ਕਈ ਵਾਰ ਜ਼ਿਆਦਾ ਵੀ ਹੋ ਜਾਂਦਾ ਜੇ ਇਹਨਾਂ ਦੇ ਕੋਲ ਕੋਈ ਨਾ ਕੋਈ ਕਸਟਮਰਸ ਆ ਰਹੇ ਹੁੰਦੇ ਨੇ ਤਾਂ ਇਹ ਲੇਟ ਨਾਈਟ 3-4 ਵਜੇ ਤੱਕ ਵੀ ਓਪਨ ਰਹਿੰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਇਹਨਾਂ ਦੇ ਕੋਲੋਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਤੁਸੀਂ ਜ਼ਰੂਰ ਇਹਨਾਂ ਦੇ ਕੋਲੋਂ ਲੈ ਕੇ ਆਓ ਫਰੈਸ਼ ਐਂਡ ਫਲੇਵਰਫੁੱਲ ਫੂਡ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਇਹਨਾਂ ਹੀ ਤੁਹਾਡੇ ਲਈ ਬਹੁਤ ਹੀ ਲਾਜਵਾਬ ਤਿਆਰ ਕਰਦੇ ਨੇ ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਟੇਕ ਆਊਟਸ ਵੀ ਅਵੇਲੇਬਲ ਨੇ ਇਹਨਾਂ ਦੇ ਕੋਲ ਤੁਸੀਂ ਜਦੋਂ ਜਾਓਗੇ ਇਨ ਸਾਈਡ ਇਹਨਾਂ ਦੇ ਕੋਲ ਕਾਫੀ ਵਧੀਆ ਵਧੀਆ ਡੀਲਸ ਲੱਗੀਆਂ ਹੁੰਦੀਆਂ ਨੇ ਕੁਝ ਡਾਈਨ ਇਨ ਦੇ ਲਈ ਟੇਕ ਆਊਟਸ ਦੇ ਲਈ ਬਹੁਤ ਵਧੀਆ ਵਧੀਆ ਡੀਲਸ ਇਹ ਮਲਟੀਪਲ ਡੀਲਸ ਲਗਾਉਂਦੇ ਨੇ 1 ਅੱਧੇ ਨਹੀਂ ਕਾਫੀ ਜ਼ਿਆਦਾ ਡੀਲਸ ਤੁਹਾਨੂੰ ਮਿਲਣਗੀਆਂ ਅੱਜ ਥਰਸਡੇ ਵਾਲੇ ਦਿਨ ਹੱਕਾ ਥਾਲੀ ਬਾਏ 1 ਗੈਟ 1 ਫਰੀ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਲੈ ਸਕਦੇ ਹੋ ਹੱਕਾ ਥਾਲੀ ਯਾਨੀ ਕਿ ਚਾਈਨੀਜ਼ ਥਾਲੀ ਜਿਹਦੇ ਵਿੱਚ ਚਾਈਨੀਜ਼ ਫੂਡ ਆਈਟਮਸ ਹੋਣਗੀਆਂ ਉਹ ਤੁਸੀਂ ਇਹਨਾਂ ਦੇ ਕੋਲੋਂ ਜ਼ਰੂਰ ਲੈ ਕੇ ਆਓ ਬਾਏ 1 ਗੈਟ 1 ਫਰੀ ਅੱਜ ਦੇ ਦਿਨ ਦੇ ਵਿੱਚ ਅਤੇ ਇਹਨਾਂ ਦੀਆਂ 3 ਲੋਕੇਸ਼ਨਸ ਨੇ 3 ਲੋਕੇਸ਼ਨਸ ਦੇ ਉੱਪਰ ਤੁਸੀਂ ਆਪਣੇ ਆਰਡਰਸ ਪਲੇਸ ਕਰੋ ਅਤੇ ਜਾ ਕੇ ਤੁਸੀਂ ਪਿਕਅਪ ਕਰ ਲਿਓ ਜਾਂ ਤੁਸੀਂ ਬੈਠ ਕੇ ਡਾਈਨ ਇਨ ਵੀ ਕਰ ਸਕਦੇ ਹੋ ਅਤੇ ਜੇ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਵਿਆਹ ਸ਼ਾਦੀ ਆ ਰਹੀ ਹੈ ਕਿਸੇ ਨੇ ਕੋਈ ਪਾਠ ਰਖਵਾਉਣਾ ਹੋਵੇ ਜਾਂ ਕੋਈ ਵੀ ਪਾਰਟੀ ਦਾ ਮਾਹੌਲ ਹੈ ਕਿਸੇ ਦਾ ਬਰਥਡੇ ਕਿਸੇ ਦਾ ਐਨੀਵਰਸਰੀ ਆ ਰਹੀ ਹੈ ਤੁਸੀਂ ਪਾਰਟੀ ਕਰਨ ਲੱਗੇ ਹੋ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਜਾਂ ਤੁਸੀਂ ਟਰੱਕ ਕੇਟਰਿੰਗ ਨਹੀਂ ਕਰਵਾਉਣਾ ਚਾਹੁੰਦੇ ਨੋਰਮਲ ਕੇਟਰਿੰਗ ਵੀ ਜ਼ਰੂਰ ਕਰਵਾ ਸਕਦੇ ਹੋ ਬਹੁਤ ਹੀ ਲਾਜਵਾਬ ਕੇਟਰਿੰਗ ਕਰਦੇ ਨੇ ਇਹ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਹੈ ਨੰਬਰ ਇੱਥੋਂ ਦਾ 905-795-8111 905-794-8111 'ਤੇ ਕਾਲ ਕਰ ਸਕਦੇ ਹੋ ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ ਮਿਸਿਸ ਆਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ ਨੰਬਰ 905-593-4400 905-593-4400 'ਤੇ ਕਾਲ ਕਰ ਸਕਦੇ ਹੋ ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਹੈ ਅਤੇ ਨੰਬਰ ਇੱਥੋਂ ਦਾ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ ਅਤੇ ਨਾਲ ਹੀ ਜੇ ਤੁਹਾਡੇ ਘਰਾਂ 'ਚ ਕੋਈ ਫੰਕਸ਼ਨ ਆ ਰਿਹਾ ਅਤੇ ਤੁਹਾਨੂੰ ਟੈਂਟ ਦੀ ਲੋੜ ਹੈ ਤਾਂ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ ਇਹਨਾਂ ਦੇ ਕੋਲ ਕਲੀਅਰ ਟੈਂਟ ਵੀ ਹੈਗੇ ਨੇ ਵਾਈਟ ਟੈਂਟ ਵੀ ਹੈਗੇ ਆ ਅਤੇ ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਵੱਡੇ ਵੱਡੇ ਟੈਂਟਸ ਇਹਨਾਂ ਦੇ ਕੋਲ ਅਵੇਲੇਬਲ ਨੇ ਅਤੇ ਇਸ ਤੋਂ ਇਲਾਵਾ ਡਾਂਸ ਫਲੋਰ ਲੈ ਸਕਦੇ ਹੋ ਟੈਂਟ ਫਲੋਰ ਵੀ ਹੈਗੇ ਨੇ ਸਟੇਜ LED ਬਾਰਸ ਲਾਈਨਰ ਵਿਦ ਡਰੇਪਿੰਗ ਸ਼ੈਂਡਲੀਅਰ ਵੀ ਤੁਸੀਂ ਲਗਵਾ ਸਕਦੇ ਹੋ ਟੈਂਟ ਦੇ ਵਿੱਚ ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੈ ਬਹੁਤ ਹੀ ਵਧੀਆ ਵਧੀਆ ਅਤੇ ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਹੈਗੇ ਨੇ ਅਤੇ ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ 2 ਸੈਪਰੇਟ ਯੂਨਿਟ ਮੈਨ ਐਂਡ ਵੁਮੈਨ ਦੇ ਲਈ ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੀ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ ਨੰਬਰ 6477992569 647-999-2529 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ 5:10 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਅਤੇ ਲੋ ਫਿਰ ਆਪਾਂ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਜੀ ਦੇ ਨਾਲ ਨੇ ਹਰਚਰਨ ਗਰੇਵਾਲ ਜੀ ਇਹਨਾਂ ਦੀ ਆਵਾਜ਼ ਤੁਸੀਂ ਗਾਣਾ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਤੁਸੀਂ ਆਪਣੇ ਘਰਾਂ 'ਚ ਕਸਟਮਾਈਜ਼ਡ ਸੋਫਾ ਸੈੱਟਸ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰ ਸਕਦੇ ਹੋ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੋ ਲੋਕੇਸ਼ਨਸ ਨੇ ਬਟ ਓਨਰ ਸੇਮ ਨੇ ਅਤੇ ਇਹਨਾਂ ਦੇ ਕੋਲ ਤੁਹਾਨੂੰ ਫਲੋਰ ਮਾਡਲਸ ਜਿੰਨੇ ਵੀ ਨੇ ਉਹ ਅਪ ਟੂ 60% ਡਿਸਕਾਊਂਟ ਕਲੀਅਰੈਂਸ ਦੇ ਉੱਪਰ ਮਿਲਣਗੇ ਦੋਨਾਂ ਲੋਕੇਸ਼ਨਸ ਦੇ ਉੱਪਰ। ਅਤੇ ਫੈਬਰਿਕ ਦੇ ਸੋਫੇ ਤੁਸੀਂ ਕਸਟਮਾਈਜ਼ ਕਰਵਾ ਕੇ ਬਣਵਾ ਸਕਦੇ ਹੋ ਅਤੇ ਫੈਬਰਿਕ ਦੇ ਸੋਫਿਆਂ ਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ। ਇੰਨੀ ਜ਼ਿਆਦਾ ਵੈਰਾਇਟੀ ਹੈ ਨਾ, ਤੁਹਾਨੂੰ ਕਾਊਂਟ ਕਰਨੀ ਔਖੀ ਹੋ ਜਾਣੀ ਹੈ। ਅਤੇ ਫੈਬਰਿਕ ਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਇਟੀ ਹੈ ਅਤੇ ਕਲਰ ਦੇ ਵਿੱਚ ਤਾਂ ਤੁਸੀਂ ਜਿਹੜਾ ਮਰਜ਼ੀ ਕਲਰ ਤੁਸੀਂ ਬਣਵਾ ਸਕਦੇ ਹੋ। ਅਤੇ ਲੈਦਰ ਦੇ ਸੋਫਿਆਂ ਦੇ ਵਿੱਚ ਵੀ 50+ ਕਲਰ ਚੋਇਸਿਸ ਤੁਹਾਨੂੰ ਮਿਲਦੀਆਂ ਨੇ ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟ੍ਰਿਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰਦੇ ਨੇ। ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੋਪ ਕੁਆਲਿਟੀ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਦੇ ਆ। ਤੁਸੀਂ ਇਹਨਾਂ ਦੇ ਵੇਅਰਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਅਤੇ ਜ਼ਰੂਰ ਤੁਸੀਂ ਆਪਣਾ ਪੂਰੇ ਘਰ ਦਾ ਫਰਨੀਚਰ ਇਹਨਾਂ ਦੇ ਕੋਲੋਂ ਅੰਡਰ ਵਨ ਰੂਫ ਲੈਣ ਦੇ ਲਈ ਪਹੁੰਚੋ ਅਤੇ ਡੀਲਸ ਦਾ ਫਾਇਦਾ ਲਓ। ਦੋ ਲੋਕੇਸ਼ਨਸ ਨੇ, ਪਹਿਲੀ ਲੋਕੇਸ਼ਨ 24 ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਅਤੇ ਦੂਸਰੀ ਲੋਕੇਸ਼ਨ ਹੈ 120 ਡੈਲਟਾ ਪਾਰਕ ਬੁਲੇਵਰਡ। ਅਤੇ ਜ਼ਰੂਰ ਤੁਸੀਂ ਪਹੁੰਚੋ ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ। ਪਰਮਜੀਤ ਕੌਰ ਜੀ ਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ, ਹੋਰ ਜਾਣਕਾਰੀ ਲਓ। ਨੰਬਰ ਹੈ 905-803-8056 या फिर 905-791-8056 905-791-8056। जिन्हें मर्जी वड्डे तो वड्डे सोफे तुसी इन्हां दे कोलों रेडी करवा सकते हो अपनी पसंद दे। सोफा मार्ट एंड कैसल अदर लाइन तुहाडे लई एवरीडे ओपन ने। ਟੱਟ ਟਰਾਂਸਫਰਾਈਟ ਵਾਲਿਆਂ ਨੂੰ ਵੀ ਜ਼ਰੂਰ ਯਾਦ ਰੱਖੋ, ਇਹਨਾਂ ਨੂੰ AZ ਡਰਾਈਵਰਸ ਦੀ ਲੋੜ ਹੈ ਅਰਜੈਂਟਲੀ। USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਐਵਰੀਡੇ ਤੁਹਾਨੂੰ ਕੰਮ ਦਿੰਦੇ ਨੇ ਮੰਡੇ ਟੂ ਫਰਾਈਡੇ ਅਤੇ ਜੇ ਜਿੰਨੇ ਵੀ ਡਰਾਈਵਰਸ ਹੋਣਗੇ ਉਹ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਇੱਕ ਵੀਕ ਦੇ ਵਿੱਚ ਕਮਾ ਸਕਦੇ ਆ। ਜ਼ਰੂਰ ਤੁਸੀਂ ਗੱਲਬਾਤ ਕਰੋ। ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ, ਜ਼ਰੂਰ ਤੁਸੀਂ ਗੱਲਬਾਤ ਕਰੋ। ਕਲੀਨ ਰੈਕਰਡ ਹੋਣਾ ਚਾਹੀਦਾ ਤੁਹਾਡਾ ਅਤੇ ਗੱਲਬਾਤ ਕਰਨ ਦੇ ਲਈ ਨੰਬਰ ਤੁਸੀਂ ਨੋਟ ਕਰ ਲਓ ਸੁੱਖੀ ਢੱਟ ਜੀ ਦੇ ਨਾਲ। ਨੰਬਰ ਹੈ 416-696-2416-666-9520। ਟੱਟ ਟਰਾਂਸਫਰ ਦਾ ਨੰਬਰ ਹੈ ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ, ਉਹਦੇ ਲਈ ਵੀ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਸੁੱਖੀ ਢੱਟ ਜੀ ਦੇ ਨਾਲ। 1951 ਤੋਂ ਲੈ ਕੇ 2020 ਦੇ ਇਹਨਾਂ ਦੇ ਕੋਲ ਮਾਡਲਸ ਅਵੇਲੇਬਲ ਨੇ। ਨੰਬਰ 416-666-9520, 416-666-9520 ਇਹਨਾਂ ਦਾ ਨੰਬਰ ਹੈ। ਨੈਕਸਟ ਮਿਊਜ਼ੀਕਲ ਬ੍ਰੇਕ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਇੰਜੋਏ ਕਰੋ। ਜਲਦ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਧੰਨਵਾਦ। ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੀ ਮੌਰਗੇਜ ਕਰਵਾਉਣੀ ਹੋਵੇ, ਫਸਟ ਮੌਰਗੇਜ, ਸੈਕਿੰਡ ਮੌਰਗੇਜ, ਜਾਂ ਤੁਸੀਂ ਆਪਣੀ ਸੇਮ ਡੇ ਕਲੋਜ਼ਿੰਗ ਤੁਹਾਡੀ ਆ ਰਹੀ ਹੈ ਤੇ ਤੁਹਾਡੀ ਮੌਰਗੇਜ ਹਜੇ ਹੋ ਨਹੀਂ ਰਹੀ, ਕੋਈ ਵੀ ਤੁਹਾਡੀ ਪ੍ਰੋਬਲਮ ਆ ਰਹੀ ਹੈ, ਕੋਈ ਵੀ ਤੁਹਾਡੇ ਕੰਸਰਨਸ ਨੇ, ਤੁਸੀਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਕੋਈ ਵੀ ਕੰਸਰਨਸ ਹੋਣ, ਕੋਈ ਵੀ ਕੁਐਸਚਨ ਹੋਣ, ਤੁਸੀਂ ਨੰਬਰ ਇੱਕ ਯਾਦ ਰੱਖੋ 416-710-7524 416-710-7524 ਤੇ ਪ੍ਰਭਦੀਪ ਸਿੰਘ ਜੀ ਤੁਹਾਨੂੰ ਸਾਰੀਆਂ ਸੋਲੂਸ਼ਨ ਦੇਣਗੇ ਮੌਰਗੇਜ ਰਿਲੇਟਡ। ਪ੍ਰਭਦੀਪ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਮਨਪ੍ਰੀਤ ਜੀ, ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਜੀ ਪ੍ਰਭਦੀਪ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਜਿਹੜੇ ਸਾਡੇ ਲਿਸਨਰਸ ਦੀ ਹੁਣ ਮੌਰਗੇਜ ਰਿਨਿਊਅਲ ਆਉਣ ਵਾਲੀ ਹੋਵੇ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਧਿਆਨ ਵਿੱਚ ਰੱਖਣ ਦੀ ਲੋੜ ਹੈ ਤੇ ਤੁਸੀਂ ਉਹਨਾਂ ਦੀ ਕਿਵੇਂ ਹੈਲਪ ਕਰਦੇ ਹੋ?
1: ਬਿਲਕੁਲ, ਦੇਖੋ ਮੇਰਾ ਤਾਂ ਮਨਪ੍ਰੀਤ ਜੀ ਇਹ ਕਹਿਣਾ ਹੁੰਦਾ ਵੀ ਜਦੋਂ ਤੁਹਾਨੂੰ ਪਤਾ ਤੁਹਾਡੀ ਰਿਨਿਊਅਲ ਆ ਰਹੀ ਹੈ, ਡੈਫੀਨੇਟਲੀ ਵੱਖਰੋ ਵੱਖਰੇ ਬੈਂਕਾਂ ਤੋਂ ਰੇਟ ਸ਼ੋਪ ਰਾਊਂਡ ਕਰੋ। ਤੇ ਹਮੇਸ਼ਾ ਇਹ ਹੁੰਦਾ ਵੀ ਹੈ ਕਲਾਇੰਟ ਸ਼ੋਪ ਰਾਊਂਡ ਕਰਦੇ ਨੇ, ਬਟ ਉਹ ਕਰਕੇ ਮਨ ਦੇ ਵਿੱਚ ਸਿਰਫ ਇਸ ਗੱਲ ਕਰਕੇ ਡਰ ਰੱਖ ਜਾਂਦੇ ਆ ਵੀ ਯਾਰ ਅਸੀਂ ਸ਼ਾਇਦ ਕੁਆਲੀਫਾਈ ਨਾ ਹੋ ਪਾਈਏ। ਬਟ ਜੇ ਤੁਸੀਂ ਮੇਰੇ ਨਾਲ ਗੱਲ ਕਰੋਗੇ, ਤੁਹਾਨੂੰ ਮੈਂ ਗਾਰੰਟੀਡ ਦੱਸ ਦਿੰਦਾ ਇੱਕ ਵਾਰੀ ਤੁਹਾਡੀ ਪ੍ਰੋਫਾਈਲ ਦੇਖ ਕੇ, ਜੇ ਮੈਂ ਤੁਹਾਨੂੰ ਕਹਿਤਾ ਵੀ ਜਿਹੜਾ ਤੁਹਾਨੂੰ ਇੰਟਰਸਟ ਰੇਟ ਅੱਜ ਰੀਨਿਊਅਲ ਤੇ ਆਫਰ ਹੋ ਰਿਹਾ ਇਦੋਂ ਘੱਟ ਦਵਾਉਂਗਾ, ਤਾਂ ਤੁਹਾਨੂੰ ਜਿਹੜੀ ਕੁਆਲੀਫਾਈ ਕਰਨ ਵਾਲੀ ਗੱਲਾਂ ਨੇ, ਤੁਹਾਨੂੰ ਉਹ ਚੀਜ਼ ਦੀ ਫਿਕਰ ਲੈਣ ਦੀ ਲੋੜ ਹੀ ਨਹੀਂ ਰਹਿ ਜਾਣੀ। ਤੁਹਾਨੂੰ ਸਾਰਾ ਤੁਹਾਡਾ ਏ ਟੂ ਜ਼ੈਡ ਪ੍ਰੋਸੈਸ ਹੈ ਜਿਹੜਾ ਸਾਰਾ ਸਮਝਾ ਦਿੱਤਾ ਜਾਊਗਾ। ਜ਼ਰੂਰੀ ਨਹੀਂ ਵੀ ਭੈਣ ਭਰਾ ਇਕੱਲੇ ਟੀ ਡੀ ਬੈਂਕ ਦੀ ਰੀਨਿਊਅਲ ਤੇ ਵੇਟ ਕਰਦੇ ਪਏ ਆ, ਕੋਈ ਬੀ ਐਮ ਓ ਦੀ ਤੁਹਾਨੂੰ ਰੀਨਿਊਅਲ ਆ ਰਹੀ ਹੈ, ਬਥੇਰੇ ਭੈਣ ਭਰਾ ਬੀ ਸਾਈਡ ਵਾਲੇ ਬੈਂਕਾਂ ਚ ਵੀ ਸਟੱਕ ਨੇ, ਬਥੇਰੇ ਭੈਣ ਭਰਾ ਪ੍ਰਾਈਵੇਟ ਮੌਰਗੇਜਾਂ ਚ ਵੀ ਸਟੱਕ ਨੇ, ਬਥੇਰਿਆਂ ਨੂੰ ਸੈਕਿੰਡ ਮੌਰਗੇਜ ਲੈਣੀ ਪੈ ਗਈ, ਵੱਖਰੋ ਵੱਖਰੇ ਮਹਿੰਗੇ ਭਾਅ ਦੀਆਂ ਮੌਰਗੇਜਾਂ ਚੱਕੀ ਫਿਰਦੇ ਨੇ ਭੈਣ ਭਰਾ। ਉਹਦੇ ਵਿੱਚ ਦੇਖੋ ਤੁਹਾਡਾ ਕਸੂਰ ਨੀਗਾ, ਅਨਫੋਰਚੁਨੇਟਲੀ ਉਦੋਂ ਤੁਹਾਡੀ ਜਿਹੜੀ ਫਾਈਲ ਦੀ ਸਟਰਕਚਰਿੰਗ, ਜਿਹੜੇ ਵੀ ਬ੍ਰੋਕਰ ਰਾਹੀਂ, ਜਾਂ ਹੋ ਸਕਦਾ ਤੁਸੀਂ ਕਿਸੇ ਨੂੰ ਖੰਭੇ ਤੇ ਐਡ ਦਿੱਤੇ ਨੂੰ ਕਾਲ ਕਰ ਲਈ, ਜਾਂ ਇੱਕ ਜਣੇ ਨੂੰ ਕਾਲ ਕਰ ਲਈ, ਉਹਨੂੰ ਆਪ ਕੰਮ ਕਰ ਜੇ ਸਾਨੂੰ ਕੰਮ ਕਰਵਾਤਾ, ਉਹਦੇ ਵਿੱਚ ਦੇਖੋ ਅਲਟੀਮੇਟਲੀ ਨੁਕਸਾਨ ਹੋਇਆ ਤੁਹਾਡਾ। ਮੇਰੇ ਨਾਲ ਕੰਮ ਕਰੇ ਦਾ ਫਾਇਦਾ ਤੁਹਾਨੂੰ ਅਲਟੀਮੇਟਲੀ ਕੀ ਹੋਊਗਾ? ਮੇਰੇ ਕੋਲੇ ਡਾਇਰੈਕਟ ਐਕਸੈਸ ਹੈ ਜੀ, ਮੈਂ ਆਪ ਡਾਇਰੈਕਟ ਬ੍ਰੋਕਰ ਹਾਂ, ਮੇਰੇ ਕੋਲੇ ਡਾਇਰੈਕਟ ਐਕਸੈਸ ਹੈ ਲੈਂਡਰ ਦਾ, ਡਾਇਰੈਕਟਲੀ ਗੱਲ ਕਰੀ ਦੀ ਹੈ ਜਿਹੜਾ ਮੇਰਾ ਕਮਿਊਨੀਕੇਸ਼ਨ ਲੈਂਡਰ ਨਾਲ ਹੈ, ਡਾਇਰੈਕਟਲੀ ਹੈ, ਕੋਈ ਐ ਨਹੀਂ ਤੀਜੇ ਥਾਂ ਮੈਂ ਕਿਸੇ ਨੂੰ ਪੁੱਛਦਾ ਫਿਰਦਾ ਯਾਰ ਬਾਈ ਫਾਈਲ ਦਾ ਦੱਸੋ ਕੀ ਬਣਿਆ। ਸੋ ਜੇ ਤੁਸੀਂ ਪਹਿਲੇ ਟਾਈਮ ਚ ਖਤਰਾ ਖਾਈ ਬੈਠੇ ਹੋ, ਨੁਕਸਾਨ ਤੁਹਾਨੂੰ ਹੀ ਝੱਲਣਾ ਪੈ ਗਿਆ। ਅੱਜ ਜੇ ਤੁਹਾਨੂੰ ਪਤਾ ਰੀਨਿਊਅਲ ਮੌਕੇ ਆਪਦੇ ਚਾਰ ਪੈਸੇ ਤੁਸੀਂ ਬਚਾਉਣੇ ਆ, ਤਾਂ ਕਾਲ ਜ਼ਰੂਰ ਕਰ ਲਿਓ। ਰੀਨਿਊਅਲ ਮੌਕੇ ਦੇ ਤੁਹਾਨੂੰ ਮੈਂ ਫਾਇਦੇ ਵੀ ਦੱਸ ਦਿੰਦਾ ਕਿ ਤੁਹਾਨੂੰ ਮੈਂ ਜੇ ਮੇਰੇ ਤੋਂ ਰੀਨਿਊਅਲ ਤੁਸੀਂ ਕਰਵਾਓਗੇ, ਇੱਕ ਤਾਂ ਦੇਖੋ ਜੀ ਤੁਹਾਨੂੰ ਕੈਸ਼ਬੈਕ ਦਵਾਉਂਗਾ, ਦੂਸਰੀ ਗੱਲ ਜਿਹੜਾ ਵੀ ਤੁਹਾਨੂੰ ਅੱਜ ਕਿਹੜੇ ਵੀ ਬੈਂਕ ਤੋਂ ਰੇਟ ਮਿਲਦਾ ਪਿਆ ਉਹ ਬੀਟ ਕਰਕੇ ਤੁਹਾਨੂੰ ਘੱਟ ਇੰਟਰਸਟ ਰੇਟ ਦਵਾਇਆ ਜਾਊਗਾ, ਠੀਕ ਹੈ ਜੀ। ਕਈ ਵਾਰੀ ਐਂ ਵੀ ਹੋਇਆ ਤੁਹਾਡਾ ਜਿਹੜੇ ਲੋਅਰ ਵਾਲਾ ਖਰਚਾ ਆ ਉਹ ਵੀ ਕਵਰ ਕਰਵਾ ਦੇਈਦਾ ਬੈਂਕ ਤੋਂ ਹੀ, ਕਿਉਂ? ਕਿਉਂਕਿ ਬੈਂਕ ਨੂੰ ਨਵਾਂ ਬਿਜ਼ਨਸ ਦੇਈਦਾ ਹੈਗਾ, ਤੇ ਬਥੇਰੀ ਵਾਰੀ ਭੈਣ ਭਰਾਵਾਂ ਨੂੰ ਹੁੰਦਾ ਕੋਈ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਨਹੀਂ ਬਣਦਾ ਹੁੰਦਾ ਜਦੋਂ ਐਪਲੀਕੇਸ਼ਨ ਇਹਨਾਂ ਦੀ ਕੀਤੀ ਜਾਂਦੀ ਹੈਗੀ। ਜਦੋਂ ਆਪਾਂ ਨਵੇਂ ਸਿਰੋਂ ਐਪਲੀਕੇਸ਼ਨ ਨਵੇਂ ਬੈਂਕ ਨਾਲ ਕਰਾਂਗੇ, ਸਕੈਜੂਅਲ ਏ ਬੈਂਕ ਨਾਲ ਕਿਸੇ ਨਾਲ ਵੀ ਕਰਾਂਗੇ, ਤੁਹਾਡੀ ਫਾਈਲ ਦੀ ਸਟਰਕਚਰਿੰਗ ਹੀ ਇਸ ਹਿਸਾਬ ਨਾਲ ਕੀਤੀ ਜਾਊਗੀ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਨਾਲ ਦਿੱਤੀ ਜਾਵੇ, ਉਹ ਜਿਵੇਂ ਜਿਵੇਂ ਤੁਹਾਡਾ ਮੌਰਗੇਜ ਦਾ ਬਕਾਇਆ ਬੈਲੈਂਸ ਘਟੀ ਜਾਊਗਾ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੀ ਜਾਊਗੀ। ਸੋ ਬਥੇਰੇ ਹੀ ਫਾਇਦੇ ਵਾਲੇ ਆਪਸ਼ਨਸ ਨੇ, ਇਹ ਸਾਰਾ ਕੁਝ ਬਗੈਰ ਪੈਨਲਟੀ ਤੋਂ ਹੋ ਸਕਦਾ, ਬਟ ਗੱਲ ਕੀ ਜੇ ਗੱਲ ਕਰੋਗੇ ਤਾਂ ਕੋਈ ਨਾ ਕੋਈ ਤੁਹਾਨੂੰ ਮੈਂ ਹੱਲ ਦੱਸ ਪਾਊਂਗਾ। ਨੰਬਰ ਦੱਸ ਦਿੰਦਾ ਜੀ 416-710-7524 416-710-7524 ਕਿਸੇ ਵੀ ਭੈਣ ਭਰਾ ਦੀ ਕਿਸੇ ਤਰੀਕੇ ਦੀ ਰਿਨਿਊਅਲ ਆ ਰਹੀ ਹੈ, ਕੈਨੇਡਾ ਵਾਈਡ ਕਿਤੇ ਵੀ ਤੁਹਾਡੀ ਆ ਰਹੀ ਹੈ ਜੀ, ਮੇਰਾ ਲਾਇਸੈਂਸ ਕੈਨੇਡਾ ਵਾਈਡ ਐਕਟਿਵ ਹੈ ਸਾਰੇ ਕੈਨੇਡਾ ਤੋਂ, ਜਿੱਥੇ ਵੀ ਕਿਤੇ ਤੁਸੀਂ ਆਪਦੇ ਨੂੰ ਸਟੱਕ ਮਹਿਸੂਸ ਕਰਦੇ ਹੋ ਤੁਸੀਂ ਇੱਕ ਵਾਰੀ ਕਾਲ ਕਰ ਲਿਓ, ਤੁਹਾਨੂੰ ਡੈਫੀਨੇਟਲੀ ਚੰਗਾ ਹਾਲ ਦੱਸੂਗਾ ਜੀ। ਬੈਕ ਟੂ ਮਨਪ੍ਰੀਤ ਜੀ।
0: ਜੀ ਬਿਲਕੁਲ ਪ੍ਰਦੀਪ ਜੀ, ਕਈ ਵਾਰ ਇੱਦਾਂ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੇ ਨਾ ਸਿਕਿਓਰ ਡੈਟ ਚੱਕੇ ਹੁੰਦੇ ਨੇ, ਯਾਨੀ ਕਹਿ ਲਓ ਕਿ ਮਹਿੰਗੇ ਰੇਟ ਦੇ ਉੱਪਰ ਕਾਫੀ ਸਾਰੇ ਕਰਜ਼ੇ ਚੁੱਕੇ ਹੁੰਦੇ ਆ, ਉਹਨਾਂ ਦੀ ਤੁਸੀਂ ਕਿਵੇਂ ਹੈਲਪ ਕਰਦੇ ਹੋ?
1: ਬਿਲਕੁਲ ਮਨਪ੍ਰੀਤ, ਦੇਖੋ ਜ਼ਿਆਦਾਤਰ ਕੀ ਹੁੰਦਾ ਹੈਗਾ ਅੱਜ ਕੱਲ੍ਹ ਨਾ ਇੰਟਰਨੈਟ ਦਾ ਐਕਸਪੋਜ਼ਰ ਜ਼ਿਆਦਾ ਹੋਣ ਕਰਕੇ ਆ ਜਿਹੜੀ ਚੀਜ਼ਾਂ ਕੁਇਕਲੀ ਰੈਡਲੀ ਅਵੇਲੇਬਲ ਨੇ, ਤੁਸੀਂ ਗੂਗਲ ਤੇ ਸਰਚ ਕਰਨੀ ਤੁਹਾਨੂੰ ਰੈਡਲੀ ਆ ਜਾਣੀ, ਆ ਚੱਕੋ ਜੀ ਆਹ ਕੰਪਨੀਆਂ ਬੈਠੀਆਂ ਨੇ, ਉਹਦੇ ਵਿੱਚ ਜ਼ਿਆਦਾਤਰ ਕੰਪਨੀਆਂ ਕਿ ਯੂ ਸੋਲਵ ਹੋਗੀ ਜਾਂ ਬਥੇਰੀਆਂ ਛੋਟੇ ਪੇਡੇ ਲੋਨ ਵਾਲੇ ਆ ਗਏ, ਜਾਂ ਛੋਟੀਆਂ ਛੋਟੀਆਂ ਜਿਹੜੀ ਲੋਨ ਦੇਣ ਵਾਲੀਆਂ ਕੰਪਨੀਆਂ ਨੇ ਉਹ ਜ਼ਿਆਦਾਤਰ ਆਪਦੀ ਸਪੋਂਸਰਡ ਐਡਾਂ ਲਵਾ ਕੇ ਆਪਦੀ ਅਟਰੈਕਸ਼ਨ ਜ਼ਿਆਦਾ ਰੱਖਦੀਆਂ ਨੇ। ਹੁਣ ਬਾਏ ਗਵਰਨਡ ਬਾਡੀਜ਼ ਇਹਨਾਂ ਨੂੰ ਅਲਾਊਡ ਹੁੰਦਾ, ਤੁਸੀਂ ਆਲਮੋਸਟ 60% ਤੱਕ ਰਫਲੀ ਇੰਟਰਸਟ ਚਾਰਜ ਕਰ ਸਕਦੇ ਹੋ, 60% ਕਹਿਣ ਨੂੰ ਹੁੰਦਾ। ਜਦੋਂ ਇਹਨਾਂ ਨੇ ਐਡਵਰਟਾਈਜ਼ਮੈਂਟ ਕਰਨੀ, ਇਹਨਾਂ ਨੇ ਐਂ ਲਿਖ ਦੇਣਾ ਜੀ ਤੁਹਾਨੂੰ ਜਿਹੜਾ ਇੰਟਰਸਟ ਰੇਟ ਹੈਗਾ 4% ਆ ਸਿਰਫ। ਹੁਣ ਦੇਖਣ ਵਾਲੇ ਬੰਦੇ ਨੂੰ ਉਹ ਚੀਜ਼ ਅਟਰੈਕਟਿਵ ਲੱਗਣੀ ਆ, ਬਟ ਉਹ 4% ਇੰਟਰਸਟ ਜਿਹੜਾ ਹੈਗਾ ਜੀ ਮੰਥਲੀ ਆ, ਉਹਨੂੰ ਜੇ ਤੁਸੀਂ ਐਨੁਅਲੀ ਕੈਲਕੂਲੇਟ ਕਰੋਗੇ ਆਲਮੋਸਟ ਦੈਟਸ 48%। ਹੁਣ ਜਿਹੜੇ ਬੰਦੇ ਨੇ 10,000-15,000 ਲਿਆ ਹੁੰਦਾ, ਉਹਨੂੰ ਜਦੋਂ ਮੋੜਨ ਦੀ ਵਾਰੀ ਆਉਣ 25-30 ਲੈ ਲੈਣਾ ਉਹ ਤੋਂ। ਸੋ ਜੇ ਕਿਸੇ ਤਰੀਕੇ ਦੇ ਇਹੋ ਜਿਹੇ ਅਨਸਿਕਿਓਰ ਕਰਜ਼ਿਆਂ 'ਚ ਫਸੇ ਹੋਏ ਹੈਗੇ ਹੋ, ਦੇਖੋ ਬੈਂਕਰਪਸੀ ਪ੍ਰਪੋਜ਼ਲ ਆਲਵੇਜ਼ ਇਜ਼ ਦ ਵੇ, ਬਟ ਉਸ ਚੀਜ਼ ਨਾਲ ਤੁਹਾਨੂੰ ਜਿਹੜੇ ਨੈਗੇਟਿਵ ਇੰਪੈਕਟ ਆਣੇ ਆ ਤੁਹਾਨੂੰ ਇੱਕ ਮਾੜੀ ਨਿਗਾਹ ਨਾਲ ਹੀ ਦੇਖਣਾ। ਉਸ ਤੋਂ ਬਾਅਦ ਕਿਸੇ ਵੀ ਕ੍ਰੈਡੀਟਰ ਨੇ ਜਿਹਨੇ ਤੁਹਾਨੂੰ ਲੋਨ ਦੇਣਾ ਹੈਗਾ, ਉਸ ਚੀਜ਼ ਤੋਂ ਬਚਾਵ ਕਰਨਾ, ਉਸ ਤੋਂ ਪਹਿਲਾਂ ਆਪਦਾ ਕੋਈ ਹੱਲ ਕਢਾਉਣਾ। ਦੇਖੋ ਜੇ ਤਾਂ ਘਰ ਹੈਗਾ ਆ ਚੱਲਦੀ, ਮੋਰਗੇਜ ਵੀ ਨਹੀਂ ਤੁੜਵਾਉਣੀ ਚਾਹੁੰਦੇ ਘਰ ਦੀ, ਤਾਂ ਉਹਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਜੂਗੀ। ਜਾਂ ਜੇ ਤੁਸੀਂ ਚੱਲਦੀ ਮੋਰਗੇਜ ਤੁੜਵਾਉਣ ਲਈ ਰਾਜੀ ਵੀ ਹੋ, ਰੀਫਾਈਨੈਂਸ ਕਰਵਾ ਕੇ ਤੁਹਾਡੇ ਸਾਰੇ ਆ ਕਰਜ਼ੇ ਜਿਹੜੇ ਨੇ 3.5-4% ਤੇ ਆ ਜਾਣਗੇ, ਵੱਖਰੋ ਵੱਖਰੇ, ਭਾਵੇਂ ਤੁਸੀਂ ਲਾਈਨ ਆਫ ਕ੍ਰੈਡਿਟ ਦਾ ਕ੍ਰੈਡਿਟ ਕਾਰਡ ਆ। ਜੇ ਤੁਹਾਡੇ ਕੋਲ ਘਰ ਨਹੀਂ ਹੈਗਾ, ਤਾਂ ਜੇ ਤੁਹਾਡੇ ਕੋਲ ਬਿਜ਼ਨਸ ਆ, ਤਾਂ ਕੁਝ ਕੁ ਗਵਰਨਮੈਂਟ ਸਬਸਿਡਾਈਜ਼ ਦਾ ਜਦੇ ਟੈਰਿਫਸ ਲੱਗੇ ਨੇ, ਗਵਰਨਮੈਂਟ ਸਬਸਿਡਾਈਜ਼ ਲੋਨਸ ਆਏ ਨੇ, ਉਹਨਾਂ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੋ, ਹੋ ਸਕਦਾ ਤੁਸੀਂ ਉਸ ਚੀਜ਼ ਲਈ ਕੁਆਲੀਫਾਈ ਕਰ ਦਿਓ। ਸੋ ਗੱਲ ਕੀ, ਜੇ ਗੱਲ ਕਰੋਗੇ ਤਾਂ ਕੋਈ ਨਾ ਕੋਈ ਡੈਫੀਨੇਟਲੀ ਹੱਲ ਦੱਸਿਆ ਜਾਊਗਾ, ਬਟ ਹੱਥ ਤੇ ਹੱਥ ਧਰ ਕੇ ਇੱਕ ਕੰਫਰਟ ਲੈਵਲ 'ਚ ਨਾ ਬੈਠੋ ਵੀ ਤੁਸੀਂ ਮਿਨੀਮਮ ਪੇਮੈਂਟ ਕਰੀ ਜਾ ਰਹੇ ਹੋ, ਕਿਉਂਕਿ ਜਿੰਨੀਆਂ ਮਿਨੀਮਮ ਪੇਮੈਂਟਸ ਕਰੋਗੇ ਉਹਨੇ ਤੁਹਾਡਾ ਸਕੋਰ ਵੀ ਮਿਨੀਮਮ ਲੈ ਆਉਣਾ। ਉਸ ਚੀਜ਼ ਤੋਂ ਹੱਲ ਕਢਾਉਣਾ ਆ, ਗੱਲ ਕਰ ਲਿਓ। ਹਮੇਸ਼ਾ ਕਹਿੰਦਾ ਉਹਨਾਂ ਤੁਹਾਨੂੰ ਆਈਡੀਆ ਪ੍ਰਜੈਂਟ ਕੀਤਾ ਜਾਊਗਾ, ਤੁਹਾਨੂੰ ਗੱਲ ਜਚੂਗੀ ਤਾਂ ਹੀ ਅਗਾਂਹ ਵਧਾਂਗੇ, ਅਲਟੀਮੇਟਲੀ ਪੇਪਰਾਂ ਤੇ ਸਾਈਨ ਤੁਸੀਂ ਹੀ ਕਰਨੇ ਆ। ਸੋ ਕਾਲ ਕਰੇ ਦਾ ਕੋਈ ਮੁੱਲ ਨੀਗਾ, ਤੁਹਾਨੂੰ ਹੱਲ ਜ਼ਰੂਰ ਚੰਗਾ ਦੱਸਿਆ ਜਾਊਗਾ। ਨੰਬਰ ਕਰੀ ਫਿਰ ਦੱਸ ਦਿੰਦਾ, 416-710-7524, 416-710-7524। ਕਿਸੇ ਤਰੀਕੇ ਦਾ ਕੋਈ ਵੀ ਮੋਰਗੇਜ ਸੰਬੰਧੀ, ਕੋਈ ਫਾਈਨੈਂਸ਼ੀਅਲ ਬਰਡਨ ਸੰਬੰਧੀ ਤੁਹਾਨੂੰ ਕੋਈ ਗੱਲਬਾਤ ਹੈ, ਕੋਈ ਸ਼ਾਰਟਫਾਲ ਆ ਰਹੀ ਹੈ, ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਕੌਂਡੋ ਘਰ ਬੁੱਕ ਕਰਵਾਇਆ ਸੀਗਾ ਉਹਨੂੰ ਲੈ ਕੇ ਪਰੇਸ਼ਾਨੀ ਹੈ, ਕੋਈ ਵੀ ਚੀਜ਼ ਹੈ, ਕਾਲ ਇੱਕ ਜਸਟ ਕਾਲ ਅਵੇ 416-710-7524, 416-710-7524। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਦਾ ਸਮਾਂ ਦੇਣ ਲਈ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ ਦੇ ਨਾਲ। ਨੰਬਰ ਹੈ 416-710-7524, 416-710-7524 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ, ਤੇ ਤੁਹਾਨੂੰ ਮੋਰਗੇਜ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਵੀ ਤੁਹਾਨੂੰ ਕੰਸਰਨਸ ਨੇ, ਤੁਸੀਂ ਪ੍ਰਭਦੀਪ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਟਰੂ ਸਾਊਂਡ ਲਾਈਵ ਤੇ ਸੈਲੂਲਰ ਪੁਆਇੰਟ ਤੁਹਾਡੇ ਲਈ ਪ੍ਰੈਜ਼ੈਂਟ ਕਰ ਰਹੇ ਨੇ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ, ਜੋ ਕਿ ਬਹੁਤ ਹੀ ਕਮਾਲ ਦਾ ਹੋਣ ਜਾ ਰਿਹਾ ਹੈ ਟੋਰੋਂਟੋ ਦੇ ਵਿੱਚ 27th September ਨੂੰ, ਸੰਡੇ ਵਾਲੇ ਦਿਨ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ 7 ਵਜੇ ਇਹ ਸ਼ੋਅ ਸਟਾਰਟ ਹੋਏਗਾ, ਤੇ ਤੁਸੀਂ ਇਹਦੀਆਂ ਟਿਕਟਸ ਹੁਣੇ ਤੋਂ ਬੁੱਕ ਕਰ ਸਕਦੇ ਹੋ ticketmaster.ca ਦੇ ਉੱਪਰ ਜਾ ਕੇ ਇਹਨਾਂ ਦੀਆਂ ਟਿਕਟਸ ਇਹ ਬੁੱਕ ਕਰੋ। ਵੰਸ ਅਪੋਨ ਅ ਟਾਈਮ ਇਹ ਵਰਲਡ ਟੂਰ ਲੈ ਕੇ ਆ ਰਹੇ ਨੇਗੇ ਰਾਹਤ ਫਤਿਹ ਅਲੀ ਖਾਨ ਜੀ, ਜੋ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜ਼ੈਂਟ ਕਰ ਰਹੇ ਨੇ ਟੋਰੋਂਟੋ ਦੇ ਵਿੱਚ 27th September ਨੂੰ, 27 September ਨੂੰ, ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ੋਅ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਜ਼ਰੂਰ ਬੁੱਕ ਕਰ ਸਕਦੇ ਹੋ। ਮੇਰੇ ਨਾਲ ਅਗਲੇ ਕਾਲਰ ਜੁੜੇ ਨੇ 4902 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਕੋਲ ਕੋਈ ਨੰਬਰ ਹੈਗਾ ਸੈੱਲ ਫੋਨ ਡੀਲ ਵਾਲਿਆਂ ਦਾ?
0: ਹਾਂਜੀ ਹਾਂਜੀ, ਨੋਟ ਕਰ ਲਓ ਤੁਸੀਂ, 647 ਅਗਲੀ ਇਨਫੋਰਮੇਸ਼ਨ ਦਵਾਵਾਂਗੇ। ਨਾਇਗਰਾ ਫਾਲਸ ਵਿੱਚ ਪ੍ਰੋਜੈਕਟ ਲੈ ਕੇ ਆਏ ਹੋਏ ਨੇ ਡੇਲ ਮੁੰਡੀ ਜੀ, ਉਹਦੇ ਬਾਰੇ ਆਪਾਂ ਹੋਰ ਇਨਫੋਰਮੇਸ਼ਨ ਲਵਾਂਗੇ, ਤੇ ਜ਼ਰੂਰ ਤੁਸੀਂ ਸਾਡੇ ਨਾਲ ਜੁੜੇ ਰਹੋ, ਪੂਰੇ 6 ਵਜੇ ਤੱਕ ਸਾਥ ਬਣਿਆ ਹੋਇਆ।

0: ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਤੋਂ ਜੁੜੇ ਹੋਏ ਹਾਂ ਪੂਰੇ 6 ਵਜੇ ਤੱਕ 5:33 ਹੋ ਗਏ ਨੇ। ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਤੇ ਅਗਲੇ ਕਾਲਰ ਜੁੜੇ ਨੇ 2865 ਜੀ। ਸਤਿ ਸ਼੍ਰੀ ਅਕਾਲ
1: ਗੀਤ ਕਹਿੰਦੀ ਸੋਚ ਮਸ਼ੀਲਿਆ ਤੇਰੀ ਦੇ ਮੋਢੇ ਨਾਲ ਮੋਢਾ ਕਹਿ ਜਾਂਦਾ ਇੰਨਾ ਵਧੀਆ ਗੀਤ ਲਿਖਿਆ ਭਾਈ ਜੀ
0: ਹਾਂਜੀ ਸਿੱਧੂ ਸਰ ਨੇ ਸਿੱਧੂ ਸਰ ਨੇ ਹੈਲਪ ਕੀਤੀ ਹਾਂਜੀ ਥੈਂਕ ਯੂ ਸਿੱਧੂ ਸਰ ਨੇ ਹੈਲਪ ਕੀਤੀ ਵੀ ਇਹ ਗਾਣਾ ਲਗਾ ਦੋ ਕਿਉਂਕਿ ਮੈਨੂੰ ਥੋੜਾ ਜਿਹਾ ਚੂਜ਼ ਕਰਨ ਦੇ ਵਿੱਚ ਥੋੜਾ ਜਿਹਾ ਹੋ ਜਾਂਦਾ ਬਟ ਨਾ ਸਿੱਧੂ ਸਰ ਨੇ ਮੇਰੀ ਹੈਲਪ ਕਰਤੀ ਤੇ ਤੁਸੀਂ ਇੰਜੋਏ ਕੀਤਾ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਚਲੋ ਫਿਰ ਆਪਾਂ ਗੱਲਬਾਤ ਕਰੀਏ ਹੁਣ ਇੱਕ ਵਾਰ ਫਿਰ ਤੋਂ ਤੇਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਡੇਲ ਮੁੰਡੇ ਜੀ ਦੇ ਆਫਿਸ। ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਧਿਆਨ ਦੇ ਨਾਲ ਪ੍ਰੋਜੈਕਟ ਸੁਣੋ ਤੇ ਡਿਟੇਲਸ ਲਓ ਤੇ ਫਿਰ ਤੁਸੀਂ ਆਪਣਾ ਪ੍ਰੋਜੈਕਟ ਇਹ ਜਿਹੜਾ ਘਰਾਂ ਦਾ ਬਹੁਤ ਵਧੀਆ ਘਰ ਲੈ ਕੇ ਆਏ ਨੇ ਇਹਨਾਂ ਨੂੰ ਬੁੱਕ ਕਰਵਾ ਸਕਦੇ ਹੋ। ਨੰਬਰ ਹੈ 416-416-1313 ਜੀ ਸਿੱਧੂ ਸਰ
2: ਮਿਹਰਬਾਨੀ ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਦੋਸਤੋ ਇੱਕ ਵਾਰੀ ਫੇਰ ਸਾਨੂੰ ਸਭ ਨੂੰ ਅਸੀਂ ਡੇਲ ਮੋਢੇ ਦੇ ਆਫਿਸ ਤੋਂ ਜਿਹਾ ਕਹਿੰਦੇ ਹਾਂ ਡਿਕਸੀ ਅਤੇ ਡੈਰੀ ਦੇ ਨਜ਼ਦੀਕ ਅਸੀਂ ਬੈਠੇ ਹਾਂ ਤੇ ਇਸ ਸਮੇਂ ਤੁਹਾਡੇ ਲਈ ਅਸੀਂ ਇੱਕ ਵਧੀਆ ਡੀਲ ਲੈ ਕੇ ਆਏ ਹੋਏ ਹਾਂ ਘਰਾਂ ਦੀ ਤੇ ਉਹਦੀ ਜਾਣਕਾਰੀ ਦੇ ਰਹੇ ਹਾਂ। ਅਸੀਂ ਹੈਗੇ 7895 ਟ੍ਰੈਨਵੇ ਡਰਾਈਵ ਜ਼ੀਰੋ ਨੰਬਰ 206 ਡੇਲ। ਤੁਸੀਂ ਅੱਜ ਇੰਨਾ ਬਿਜ਼ੀ ਰਹੇ ਹੋ ਆ ਹੀ ਗਏ ਆ ਕਸਟਮਰ ਆਪਣੇ ਤੁਹਾਨੂੰ ਉਹਨਾਂ ਨੂੰ ਬਹਿਣਾ ਪਿਆ ਯਾਰ ਤੁਹਾਨੂੰ ਕਾਫੀ ਘੱਟ ਲਿੰਕ ਲੱਗੇ ਨੇ ਪਰ ਮੈਨੂੰ ਇਹ ਲੱਗ ਰਿਹਾ ਕੱਲ੍ਹ ਨੂੰ ਆਪਾਂ ਨੂੰ ਫੇਰ ਲਾਈਵ ਕਰਨਾ ਪੈਣਾ।
3: ਹਾਂਜੀ
2: ਤਿੰਨ ਘਰ
3: ਮਿਲਦੇ ਜੀ ਇੱਕ ਦੀ ਪ੍ਰਾਈਜ਼
2: ਤੇ ਉਹ ਇਹ ਚੀਜ਼ ਬੜੀ ਮੈਨੂੰ ਇੰਨਾ ਜਨੀਕ ਜੀ ਲੱਗੀ ਹੈ। ਅੱਜ ਤੱਕ ਮੈਨੂੰ ਲੱਗਦਾ ਮੈਂ ਵੀ ਕਿੰਨੇ ਸਮੇਂ ਤੋਂ ਆਇਆ ਹੋਇਆ ਇਸ ਕੰਟਰੀ ਦੇ ਵਿੱਚ 45 ਸਾਲ ਤਾਂ ਹੋ ਗਏ ਹੋਣੇ ਆ।
3: ਹਾਂਜੀ
2: ਇੰਨਾ ਕਦੇ ਡੀਲ ਕਦੇ ਆਈ ਨੀ ਘਰਦੀ ਇਸ ਤਰ੍ਹਾਂ ਜੀ।
3: ਮੈਂ ਤਾਂ ਹੈਰਾਨ ਹਾਂ ਜੀ ਮੈਂ ਤਾਂ ਆਪ ਹੀ ਹੈਰਾਨ ਹਾਂ। ਪਹਿਲਾਂ ਜਦੋਂ ਆਪਾਂ ਗੱਲ ਕਰਦੇ ਸੀ ਫਿਰ ਮੈਂ ਬਿਲਡਰ ਨੂੰ ਕਿਹਾ ਪ੍ਰਾਈਸ ਨੈਗੋਸ਼ੀਏਟ ਆਪਾਂ ਕਰ ਦਈਏ ਥੋੜਾ ਘਟਾਉਣਾ। ਉਹ ਕਹਿੰਦਾ ਮੈਨੂੰ ਤੂੰ ਇੱਕ ਗੱਲ ਦੱਸ ਵੀ ਤੂੰ ਆਲੇ ਦੁਆਲੇ 20-25 ਬਿਲਡਰ ਨੂੰ ਪੁੱਛ ਕਿਹਾ ਵੀ ਅਸੀਂ ਆਹ ਪ੍ਰੋਡਕਟ ਬਣਾਉਣਾ ਵੀ ਇੰਨੇ ਚ ਬਣ ਜਾਊਗਾ ਕਿ ਨਹੀਂ।
2: ਅੱਛਾ
3: ਮੈਂ ਬਾਅਦ ਚ ਮੈਂ ਵੀ ਸੋਚਿਆ ਕਿਉਂਕਿ ਆਪਾਂ ਆਪਣੇ ਵੀ ਬਣਾਏ ਰੈਂਟਲ ਯੂਨਿਟਸ ਹੈ ਨਾ ਫਿਰ ਮੈਂ ਸਾਰੇ ਨੰਬਰ ਕ੍ਰੰਚ ਕੀਤੇ ਫਿਰ ਮੈਂ ਕਿਹਾ ਯਾਰ ਆਹ ਤਾਂ ਲੋਟਰੀ ਡੀਲ ਹੀ ਆ ਇਦੋਂ ਬੈਟਰ ਨਹੀਂ ਤੁਸੀਂ ਆਪ ਵੀ ਬਣਾਓ 8:30-9 ਚ ਤੁਹਾਡਾ ਬਣਨਾ
2: ਆਪਣੇ
3: ਤੇ ਇੱਥੇ ਤੁਹਾਨੂੰ ਨਾਲ ਇੱਕ ਹੋਰ ਚੀਜ਼ ਵਾਸਤੇ ਤਾਂ ਸਭ ਤੋਂ ਵੱਡਾ ਬੈਨੀਫਿਟ ਹੈ ਤੁਹਾਨੂੰ ਆਲਮੋਸਟ 86 ਤੋਂ 90 ਹਜ਼ਾਰ ਡਾਲਰ ਰਾਈਟ ਔਨ ਕਲੋਜ਼ਿੰਗ ਇੱਕ ਕ੍ਰੈਡਿਟ ਮਿਲਦਾ ਉਹ ਤੁਹਾਡੀ ਡਾਊਨ ਪੇਮੈਂਟ ਬਣ ਜਾਂਦੀ ਆ
2: ਜੀ।
3: ਪਰ ਤੁਸੀਂ ਪ੍ਰੋਪਰਟੀ ਟੈਕਸ ਚੈੱਕ ਘਰ ਦਾ ਦਿੰਦੇ ਆ ਘਰ ਤੁਹਾਨੂੰ 3 ਮਿਲੀ ਜਾਂਦੇ ਆ
2: ਜੀ ਜੀ।
3: ਤੁਸੀਂ ਇਹ ਵੀ ਸੋਚੋ ਨਾ ਤੁਹਾਡੇ ਖਰਚੇ ਉਨੇ ਆ ਹੁਣ ਬਿਲਡਰ ਦੇ 3 ਵੱਖਰੇ ਏਸੀ ਲਾਉਣੇ ਪੈਣੇ ਸਾਰਾ ਕੁਝ ਵੱਖਰਾ ਵੱਖਰਾ ਕਰਨਾ ਪੈਣਾ
2: ਤਿੰਨਾਂ ਕਿਚਨ ਵੀ ਵੱਖਰੀਆਂ ਹੈ ਸਾਰਾ ਕੁਝ ਵਿੰਟਰਸ ਵੱਖਰੀਆਂ ਸਭ ਕੁਝ
3: 3 ਕਿਚਨ 3 ਫਰੰਟ ਡੋਰਾਂ 3 ਹੀ ਇਹਦੇ ਵਿੱਚ ਪਾਰਕਿੰਗ ਟ੍ਰਿਪਲ ਖਰਚਾ ਜੀ ਉਹਦਾ ਕਹਿ ਲਓ। ਮੈਂ ਕਹਿੰਦਾ ਇੱਕ ਬੈਡਰੂਮ ਦੀ ਕਾਂਡੋ ਲੈ ਕੇ ਆਓ 6-7 ਲੱਖ ਡਾਲਰ ਇੱਥੇ ਤੁਹਾਨੂੰ 3 ਘਰ ਮਿਲੀ ਜਾਂਦੇ ਭਰਾਵੋ 3 ਘਰ ਇੱਕ ਘਰ ਦੇ ਵਿੱਚ 3 ਘਰ ਬਣਾ ਕੇ ਦੇਣੇ ਉਹਨਾਂ ਨੇ 3 ਕਿਚਨਾਂ ਦੇਣੀਆਂ ਬਿਊਟੀਫੁਲ ਕੌਨਸੈਪਟ। ਮੈਂ ਕੌਨਸੈਪਟ ਵੱਲੋਂ ਮੈਂ ਤਾਂ ਬਿਲਡਰ ਨਾਲੋਂ ਆਰਕੀਟੈਕਟ ਨੂੰ ਜ਼ਿਆਦਾ ਸਲਿਊਟ ਕਰਦਾ ਜੀ ਬ੍ਰਿਲੀਅੰਟਲੀ ਉਹਨੇ ਸੋਚਿਆ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ। ਥੋਟ ਪ੍ਰੋਸੈਸ ਉਹਦਾ ਇਹ ਆ ਕਿ ਕੋਈ ਵੀ ਆ ਜਾਏ ਉਹੀ ਇਹਨੂੰ ਫੋਰਡ ਕਰ ਲਓ ਪੁੱਤਰ ਥੋੜਾ ਡੱਕ ਫੋੜਦਾ ਥੈਂਕ ਯੂ ਜੀ। ਹੁਣ ਕੋਈ ਵੀ ਆਵੇ ਕੋਲ ਪੈਸੇ ਵੀ ਨਹੀਂ ਫਿਰ ਵੀ ਤੁਸੀਂ ਬਾਏ ਕਰੋ ਆਪਣਾ ਡਿਪੋਜ਼ਿਟ ਦੇ ਦੋ ਤੁਹਾਡੀ ਕਲੋਜ਼ਿੰਗ ਤੇ ਤੁਹਾਨੂੰ ਪੈਸੇ ਗਵਰਨਮੈਂਟ ਨੇ ਦੇਣੇ ਆ। ਸੋ ਇਹ
2: ਡੱਕ ਫੋੜ ਜੋ ਤੁਰਦਾ ਨਾ ਮੈਨੂੰ ਸੋਹਣਾ ਲੱਗਦਾ ਜਿਵੇਂ ਕੁੱਡੀ ਪਾਉਣ ਨਹੀਂ ਲੱਗਿਆ ਹੁੰਦਾ ਕੁੱਡੀ ਵਾਲੇ ਪ੍ਰਭਾਵ ਨਹੀਂ ਤੁਰ ਜਾਂਦੇ ਐਂ ਤੁਰਦਾ ਹੈ
3: ਪੂਰਾ ਜੀ ਜਿਲੇ ਆਪਾਂ ਉਹਨੂੰ ਮਿਲਦੇ ਵੀ ਆਪਾਂ ਮਿਲੇ ਉਹਨਾਂ ਨੂੰ ਉਦੋਂ ਵੀ ਗੱਲ ਖੁੱਲ ਕੇ ਗੱਲ ਕਰਦਾ ਤੁਹਾਡੇ ਕੋਲ ਖੜ ਜਾਂਦਾ ਏਦਾਂ ਆਇਆਂ ਨੂੰ ਮਤਲਬ ਕਿਸਮ ਨੇ ਕਹਿੰਦਾ ਝੋਟਾ ਟਰੈਕਟਰ ਹੁੰਦਾ ਉਹੋ ਜਿਹਾ ਅੰਟਾਰੀਓ ਲਿਆ ਬੰਦਾ ਉਹ ਗਾਟਰ ਪ੍ਰੀਮੀਅਮ
2: ਬਾਈ ਤਾਂ ਉਹ ਜੱਟੀ ਹੈ ਖੇਤੀਬਾੜੀ ਜਾਰੀ ਕਰਦਾ।
3: ਹਾਂਜੀ ਮੈਂ ਉਹੀ ਕਹਿੰਦਾ ਜੀ ਕਿ ਇਹੋ ਜਿਹੇ ਪੋਲੀਟੀਸ਼ੀਅਨ ਚਾਹੀਦੇ ਓਨੈਸਟੀ। ਹੁਣ ਦੇਖੋ
2: ਬੈਨੀਫਿਟ ਦਿੱਤਾ ਨਾ
3: ਹੁਣ ਸਿੱਧੂ ਸਾਹਿਬ ਦੇਖੋ ਲਿਬਰਲ ਦੇ ਕੁੱਡੇ ਕੁੱਡੇ ਘਪਲੇ ਬਿਲੀਅਨ ਡਾਲਰ ਖਾ ਗਏ ਤੇ ਇੱਥੇ ਇਹਨਾਂ ਨੇ 20,000 ਕੀਤਾ ਚੱਕ ਕੇ ਆਪਣਾ ਮਿਨਿਸਟਰ ਹੀ ਬਾਹਰ ਮਾਰਿਆ ਮਿਨਿਸਟਰੀ ਖੋਲੀ ਜਿਹੜਾ ਟੂਰਿਜ਼ਮ ਮਿਨਿਸਟਰ ਸੀ, ਮੈਂ ਤਾਂ ਹਾਫ ਹੈਰਾਨ ਆ ਤੇ ਇੰਨੀ ਚੀਜ਼ ਤੇ
2: ਬੋਲਣੀ ਪੈਣੀ ਮੈਨੂੰ
3: ਕੱਲ ਕੱਲ ਪੰਜੀ ਪੰਜੀ ਕਢਾਉਣੀ ਜੀ ਸਪੋਰਟ ਆ ਆਪਣੇ ਵਾਲੇ ਯਾਰ ਰਗੜੇ ਗਏ ਸਾਰੇ ਸਾਡੇ ਕੋਲ ਸੱਤ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਇਹਨਾਂ ਦੇ ਪਲਾਨ ਆ, ਤੁਸੀਂ ਆ ਕੇ ਦੇਖ ਲਓ ਆਪਣੇ ਤਰੀਕੇ ਦਾ ਪਲਾਨ ਪਿਕ ਕਰ ਲਓ। ਤੁਹਾਨੂੰ ਇਹ ਘਰ ਮਿਲਣੇ ਨੇ, ਇੱਕ ਘਰ ਦੇ ਵਿੱਚ ਤਿੰਨ ਘਰ ਆ, ਤਿੰਨ ਕਿਚਨਾਂ ਆ, ਤਿੰਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਸਾਡੇ ਕੋਲ ਪਲਾਨ ਵੀ ਹੈਗੇ। ਜੇ ਤੁਸੀਂ ਆਪਣੇ ਤੌਰ ਦੀ ਕਿਚਨ ਦੇਖਣਾ ਚਾਹੁੰਦੇ ਹੋ ਉਸ ਤਰੀਕੇ ਦਾ ਤੁਸੀਂ ਯੂਨਿਟ ਪਿਕ ਕਰ ਸਕਦੇ ਹੋ, ਇੱਧਰਲੇ ਪਾਸੇ ਨਹੀਂ ਦੂਸਰੇ ਪਾਸੇ। ਜੇ ਦੋ ਜਣੇ ਇਕੱਠੇ ਹੋ ਕੇ ਬਲਾਕ ਲੈ ਲਓ ਫਿਰ ਸੀ ਐਮ ਐਸ ਦੀ ਫੰਡਿੰਗ ਤੁਹਾਨੂੰ ਅਪਰੂਵ ਆ, ਫਿਰ ਤਾਂ 10% ਡਾਊਨ ਪੇਮੈਂਟ ਤੁਸੀਂ ਚੱਕੋ 45 ਸਾਲ ਦੀ ਅਮੋਟੇਸ਼ਨ ਆ। ਇੱਥੇ ਫੈਮਿਲੀ ਬੈਂਕਰ ਹੀ ਆਏ ਸੀਗੇ ਜੀ ਜਿਹੜੇ ਸੀ, ਆਹ ਦੂਏ ਪਾਸੇ ਅਸੀਂ ਨੰਬਰ ਕ੍ਰੰਚ ਕਰਦੇ ਸੀ, ਉਹਨਾਂ ਨੇ ਤੁਸੀਂ ਵੀ ਬੈਠੇ ਸੀ ਇੱਧਰ ਦੂਏ ਪਾਸੇ, 2-2.5 ਘੰਟੇ ਲਾਏ ਇਕੱਲਾ ਇਕੱਲਾ ਉਹਨਾਂ ਨੇ ਟੈਕਸ ਦਾ ਨੰਬਰ ਦੇਖਿਆ, ਮੌੜਗੇ ਕਿੰਨੀ ਆਉਣੀ ਆ, ਸਾਰਾ ਕੁਛ ਕਰ ਕਰਾ ਕੇ। ਜਿਹੜੇ ਨੰਬਰ ਮੈਂ ਰੇਡੀਓ ਤੇ ਬੋਲੇ ਸੀ, ਮੈਂ ਅੰਦਾਜ਼ੇ ਨਾਲ ਬੋਲੇ ਸੀ, ਉਹਨਾਂ ਨੇ ਇਕੱਲਾ ਇਕੱਲਾ ਕ੍ਰੰਚ ਕਰਕੇ ਦੇਖਿਆ ਤੇ ਨੰਬਰ ਉਦੋਂ ਘੱਟਦਾ ਹੀ ਆ ਸਕਦੇ। ਮੈਂ ਕਹਿੰਦਾ ਵੀ ਹਾਂ $1500 ਪਰ ਯੂਨਿਟ ਤੁਹਾਨੂੰ ਕੈਸ਼ ਫਲੋ ਆਉਂਦਾ, ਥੋੜਾ ਜ਼ਿਆਦਾ ਹੀ ਆਉਂਦਾ ਉਹਦੇ ਹਿਸਾਬ ਦੇ ਨਾਲ, ਪਰ ਫਿਰ ਵੀ ਆਪਾਂ ਮਿਨੀਮਮ ਨੰਬਰ ਦੇ ਉੱਤੇ ਚੱਲਦੇ ਹਾਂ। ਸੋ ਮੈਂ ਕਹਿੰਦਾ ਜੇ ਤੁਸੀਂ ਬਲੋਕ ਹੀ ਲਾ ਲੈਂਦੇ ਆ 45 ਈਅਰ ਦੀ ਐਮੋਟਾਈਜੇਸ਼ਨ ਦੇ ਉੱਤੇ ਚਲੇ ਜਾਓ ਤੁਸੀਂ, ਤੁਹਾਨੂੰ ਸੀ ਐਮ ਐਸ ਸੀ ਦੀ ਫੰਡਿੰਗ ਮਿਲਦੀ ਆ, 10% ਦੇ ਤੁਸੀਂ ਕਲੋਜ਼ ਕਰਾ ਲਓ, 13% ਐਡਜਸਟੀ ਮਿਲ ਜਾਣੀ ਆ, ਤੁਹਾਡਾ ਜੇਬ ਚੋਂ ਕੋਈ ਡਾਲਰ ਨਹੀਂ ਕੱਢਣਾ ਸੀ ਤੁਹਾਨੂੰ।
2: ਜੀ ਜੀ
3: ਮੈਂ ਕਹਿੰਦਾ ਇਹ ਇੱਕ ਇਹੋ ਜਿਹਾ ਬੀਜ ਆ ਜਿਹੜਾ ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਲਾਉਣਾ ਤੇ ਜਦੋਂ ਵੱਢਣਾ
2: 1.5 ਸਾਲ ਤੋਂ ਅੱਜ ਤੋਂ ਬਾਅਦ
3: ਉਹਦਾ ਤੁਹਾਨੂੰ ਪਤਾ ਲੱਗਣਾ ਵੀ ਭਰਾਵੋ ਆ ਅਸੀਂ ਕਿੱਦਾਂ ਲੈ ਲਿਆ ਤੇ ਕੀ ਹੋ ਗਿਆ। ਤੇ ਮੈਂ ਇਹ ਕਹਿੰਦਾ ਵੀ ਮੈਂ ਤਾਂ ਆਪ ਦੇਖ ਕੇ ਹੈਰਾਨ ਹਾਂ ਇਸ ਪ੍ਰੋਡਕਟ ਨੂੰ ਕਿ ਯਾਰ ਜੇ ਤੁਸੀਂ 10% ਤੇ ਅਪਰੂਵ ਹੋ ਗਏ ਤੁਹਾਡਾ ਤਾਂ ਜੇਬ ਚੋਂ ਡਾਲਰ ਵੀ ਨਹੀਂ ਲੱਗਿਆ, ਤੁਹਾਨੂੰ ਤਾਂ ਘਰ ਹੀ ਮਿਲ ਗਿਆ ਫ੍ਰੀ ਦੇ ਵਿੱਚ।
2: ਅੱਛਾ ਮੈਂ
3: ਤੁਹਾਡੀ ਡਾਊਨ ਪੇਮੈਂਟ
2: ਤੁਹਾਡੀ ਗੱਲ ਕਰ ਰਿਹਾ, ਹਰ ਬੰਦਾ ਜੋ ਨਾ ਹੁੰਦਾ ਜਿਹੜਾ ਡਿਵੈਲਪਰ ਹੁੰਦਾ ਜਾਂ ਚਲੋ ਬਿਜ਼ਨਸਮੈਨ ਹੁੰਦਾ ਉਹ ਕਹਿੰਦੇ ਹੁਣ ਡੱਗ ਪੁੱਡ ਉਹਨਾਂ ਨੇ ਐਲਾਨ ਕੀਤਾ ਕਰ ਦਿੱਤਾ ਉਹਦੇ ਕਿ ਜੇ ਚਾਹੇ ਬਣਾਏ ਹੋਵਾਂ ਮੁੱਖ ਮੰਤਰੀ ਚਾਹੇ ਕੋਈ ਹੋਰ ਹੋਵੇ ਅਸੀਂ ਨਾਇਗਰਾ ਬੈਲਟ ਜਿਹੜੀ ਹੈਗੀ ਆ ਨਾਇਗਰਾ ਵਾਲਾ ਛੋਟਾ ਏਅਰਪੋਰਟ ਆ ਉਹਨੂੰ ਐਕਸਪੈਂਡ ਕਰਨਾ ਫਿਊਚਰ ਦੇ ਵਿੱਚ, ਦੋ ਕਸੀਨੋ ਪਹਿਲਾਂ ਹੈਗੀਆਂ ਹੋਰ ਬਣਾਉਣੀਆਂ ਉੱਥੇ ਉਹਨੂੰ ਅਸੀਂ ਲੋਸ ਮੇਕਰ ਬਣਾ ਦੇਣਾ।
3: ਸਾਹਿਬ ਮੈਂ ਉਹ ਕਮੇਟੀ ਦੇ ਵਿੱਚ ਹਾਂ ਉੱਥੇ ਜਿਹੜੇ ਉਹ ਚੱਲਦਾ ਨਾਲ ਨਾਲ, ਮੈਨੂੰ ਵੀ ਡਿਸਕਸ਼ਨ ਪਤਾ ਲੱਗਦੀ ਰਹਿੰਦੀਆਂ। ਆਪਾਂ ਵੀ ਗੱਲ ਜਦੋਂ ਪਹਿਲਾਂ ਨਾਗਾਫਲ ਦੇ ਹਸਪੀਟਲ ਦੀ ਆਪਾਂ ਤੁਹਾਡੇ ਰੇਡੀਓ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਇੱਥੇ ਕੈਨੇਡਾ ਦਾ ਸਭ ਤੋਂ ਵੱਡਾ ਹਸਪਤਾਲ ਬਣ ਲੱਗਾ, ਹੁਣ ਕੈਨੇਡਾ ਦਾ ਸੈਕਿੰਡ ਲਾਰਜੈਸਟ ਹਸਪੀਟਲ ਆ, ਸੋ ਬਣ ਗਿਆ ਹੁਣ ਅੱਜ ਅਗਲੇ 1-2 ਮਹੀਨਿਆਂ ਚ ਉਹਦੀ ਉਹਨਾਂ ਨੇ ਮਹੂਰਤ ਕਰਨਾ, ਇਨੋਗਰੇਸ਼ਨ ਕਰਨੀ ਆ, ਠੀਕ ਹੈ। ਹੁਣ ਆਪਾਂ ਏਅਰਪੋਰਟ ਦੀ ਗੱਲ ਪਹਿਲਾਂ ਤੁਹਾਡੇ ਰੇਡੀਓ ਤੇ ਕੀਤੀ ਸੀ ਵੀ ਇੱਥੇ ਇੰਟਰਨੈਸ਼ਨਲ ਏਅਰਪੋਰਟ ਬਣ ਲੱਗਿਆ ਭਾਈ, ਹੁਣ ਉਹ ਏਅਰਪੋਰਟ ਅਪਰੂਵ ਵੀ ਹੋ ਗਿਆ ਸਾਰਾ ਕੁਛ ਆ, ਠੀਕ ਹੈ। ਜਿੱਦਣ ਉਹ ਬਣ ਗਿਆ ਤੁਸੀਂ ਦੇਖੋ ਜਦ ਸਿੱਧ ਸਾਹਿਬ ਤੁਸੀਂ ਵੇਗਸ ਵਾਲੇ ਕਸੀਨੋ ਲਿਆਉਣੇ ਆ ਉੱਥੇ ਜਿਹੜੇ ਬਿਲੀਅਨੇਅਰ ਆਉਣੇ ਆ ਉਹਨਾਂ ਨੇ ਟੋਰਾਂਟੋ ਤੋਂ ਤਾਂ ਨਹੀਂ ਜਾਣਾ, ਨਾ ਉਹਨਾਂ ਨੇ ਤਾਂ ਆਪਣੇ ਪ੍ਰਾਈਵੇਟ ਜੈਟ ਲਾਉਣੇ ਆ ਨਾਗਾਫਾਲ 'ਚ ਤਾਂ ਆ ਕੇ, ਕਿਉਂਕਿ ਪਰਲੇ ਪਾਸੇ ਤਾਂ ਹੈਗਾ ਵੇਗਸ, ਇੱਧਰਲੇ ਪਾਸੇ ਕੋਈ ਇਹੋ ਜਿਹਾ ਹੈ ਹੀ ਨਹੀਂ। ਸੋ ਇਹਨਾਂ ਨੇ ਇੱਥੋਂ ਜਿਹੜਾ ਨਾਗਾਫਾਲ ਆ ਇਹਨੂੰ ਵੇਗਸ ਵਾਂਗੂ ਬਣਾਉਣਾ, ਦੁਬਈ ਵਾਂਗੂ ਬਣਾਉਣਾ, ਥੋੜ੍ਹੇ ਜਿਹਾ ਡੈਸਟੀਨੇਸ਼ਨ ਧਰਤੀ ਦੇ ਉੱਤੇ ਬਣਨੇ ਆ ਕਿਉਂਕਿ ਦੁਨੀਆਂ ਦਾ ਅਜੂਬਾ ਵੀ ਆ ਇਹ। ਸੋ ਇੱਥੇ ਗਰੋਥ ਇੰਨੀ ਕੁ ਜ਼ਿਆਦਾ ਹੋ ਜਾਣੀ ਆ, ਇਨਫਰਾਸਟ੍ਰਕਚਰ ਹੀ ਬਣ ਰਿਹਾ। ਹੁਣ ਅਗਲੇ ਪਲਾਨ ਆ ਕਿ ਟੋਰਾਂਟੋ ਨੂੰ ਟ੍ਰੇਨ ਕਿੱਦਾਂ ਲੱਗਣੀ ਆ, ਬਹੁਤ ਸਾਰੀਆਂ ਡਿਸਕਸ਼ਨ ਚੱਲ ਰਹੀਆਂ ਜਿਹੜੀਆਂ ਬਾਹਰ ਨਹੀਂ ਆਉਂਦੀਆਂ, 2 ਸਾਲਾਂ ਬਾਅਦ ਬਾਹਰ ਆਉਣੀਆਂ, ਪਰ ਅੱਜ ਹੀ ਅਸੀਂ ਤੁਹਾਨੂੰ ਰੇਡੀਓ ਤੇ ਦੱਸ ਦਿੰਦੇ ਹਾਂ ਕਿ ਭਾਈ ਨਾਗਰਾਫਾਲ ਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਆ। ਇਹ ਇੱਕ ਜਿੱਦਾਂ ਕਈ ਨਹੀਂ ਕੰਟਰੀਆਂ ਦੇ ਸਿਰਸਾਬ ਰਾਜਧਾਨੀ ਨਹੀਂ ਇੰਨੀ ਮਸ਼ਹੂਰ ਹੁੰਦੀ, ਉਹਨਾਂ ਦੀਆਂ ਹੋਰ ਜਗ੍ਹਾ ਬਹੁਤ ਜ਼ਿਆਦਾ ਮਸ਼ਹੂਰ ਹੁੰਦੀਆਂ, ਉੱਥੇ ਧੱਕਾ ਹੀ ਵੱਜਦਾ ਹੁੰਦਾ। ਸੋ ਨਾਗਰਾਫਾਲ ਵੀ ਉਸ ਜਗ੍ਹਾ ਤੇ ਚੱਲ ਜਾਣਾ ਜਿੱਥੇ ਧੱਕਾ ਵੱਜਣਾ, ਉੱਥੇ ਲੋਕਾਂ ਤੋਂ ਪ੍ਰਾਪਰਟੀਆਂ ਨਹੀਂ ਲਈਆਂ ਜਾਣੀਆਂ। ਜੇ ਤੁਸੀਂ ਅੱਜ ਇੱਥੇ ਇਨਵੈਸਟ ਕਰ ਲਿਆ ਮੈਂ ਕਹਿੰਦਾ ਕਿ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨ ਆ, ਤੁਹਾਡਾ ਬੁਢਾਪਾ, ਤੁਹਾਡਾ ਫਿਊਚਰ ਇੰਨਾ ਕੁ ਬ੍ਰਾਈਟ ਆ, ਕੈਸ਼ ਫਲੋ ਤੁਹਾਨੂੰ ਡਿੱਗੀ ਜਾਣਾ ਤੇ ਸਭ ਤੋਂ ਘੱਟ ਬੀਜਿਆ ਤੇ ਸਭ ਤੋਂ ਵੱਧ ਤੁਸੀਂ ਵੱਢ ਲੈਣਾ।
2: ਜੀ ਹੁਣ ਤਾਂ ਪ੍ਰਾਈਸ ਵੀ ਕੁਛ ਵੀ ਨਹੀਂ ਹੈ, 6 ਲੱਖ ਦੇ ਕਰੀਬ ਪੈਣਾ ਆਪਾਂ ਨੂੰ, 3 ਘਰ ਬਣਿਆ।
3: ਇਹ ਜੇ 7.5 ਦਾ ਸਿਲਸਾ ਵਿੱਚੋਂ 86,000 ਜਾਂ 90,000 ਐਚ ਐਸ ਟੀ ਕੱਢ ਕੇ ਤਾਂ ਪਿੱਛੋਂ ਤੁਹਾਨੂੰ ਬਚਣਾ 6,664 ਇੱਥੇ ਕੁ ਪੈਣਾ ਐਚ ਐਸ ਟੀ ਦਾ ਕ੍ਰੈਡਿਟ ਤੋਂ ਬਾਅਦ। ਸੋ ਜਿਵੇਂ ਹੋਈ ਕਹਿੰਦੇ ਜੀ 10% ਤੁਸੀਂ ਕੁਆਲੀਫਾਈ ਹੋ ਗਏ ਭਾਈ, 13% ਦਾ ਤੁਹਾਨੂੰ HST ਮਿਲ ਗਈ, ਤੁਸੀਂ ਜੇਬ ਚੋਂ ਕੀ ਦਿੱਤਾ? ਡਿਪੋਜ਼ਿਟ ਹੀ ਦਿੱਤਾ, ਫਿਰ ਤੁਹਾਨੂੰ ਮੁੜਿਆ ਹੋਊਗਾ ਕਲੋਜ਼ਿੰਗ ਤੇ। ਮੈਂ ਤਾਂ ਇਹ ਰਿਕਮੈਂਡ ਕਰਦਾ ਮਿਨੀਮਮ 20% ਸਿੱਟੀ ਰੱਖੋ ਡਾਊਨ ਪੇਮੈਂਟ ਵਿੱਚ।
1: 13%
3: ਹੋ ਗਿਆ। ਜੇ ਤੁਸੀਂ ਜੇਬ ਚ 10% ਦੇਤਾ, ਜੇ ਤੁਸੀਂ $1,00,000 ਡਿਪੋਜ਼ਿਟ ਦੇਤਾ ਯੂਨਿਟ ਦਾ, 13% HST ਮਿਲ ਗਈ ਤੁਹਾਡੇ ਕੋਲੇ, ਤਾਂ 20-22% ਡਿੱਗ ਗਿਆ ਵਿੱਚ ਉਦਾਂ ਹੀ
2: ਡਾਊਨ ਪੇਮੈਂਟ ਚਲੀ ਗਈ।
3: ਇਹ ਮੈਂ ਕਹਿੰਦਾ ਕਿ ਇਹ ਇੱਕ ਓਪਰਚੁਨਿਟੀ ਆ, ਇੱਕ ਸਾਲ ਦੀ ਇਹ ਓਪਰਚੁਨਿਟੀ ਆ, ਜਿਹੜਾ ਗਵਰਨਮੈਂਟ ਵੀ ਰੀਬੇਟ ਦੇ ਰਹੀ ਆ, ਉੱਤੋਂ ਬਿਲਡਰ ਵੀ ਫਰਸਟ੍ਰੇਟਡ ਹੈਗੇ, ਉਹਨਾਂ ਨੇ ਆਪਣੇ ਪ੍ਰੋਡਕਟ ਵੇਚਣੇ ਆ, ਇੰਨੀ ਪ੍ਰਾਈਸ 'ਚ ਤੁਸੀਂ ਆਪ ਵੀ ਨਹੀਂ ਘਰ ਬਣਾ ਸਕਦੇ, ਔਰ ਇੰਨਾ ਰੈਂਟ ਏਰੀਆ ਇਸ ਏਰੀਏ ਦੇ ਵਿੱਚ ਆ, ਤੁਹਾਡੇ 3 ਯੂਨਿਟ ਰੈਂਟ ਚੜ੍ਹਨੇ ਆ, ਜੇ ਤੁਸੀਂ 2 ਜਣੇ ਇਕੱਠੇ ਹੋ ਕੇ ਬਲੋਕ ਲੈ ਲਓ। ਮੈਂ ਇਹ ਕਹਿੰਦਾ ਕਿ ਇੱਥੇ ਤੁਹਾਡੇ ਰੇਡੀਓ ਦੇ ਉੱਤੇ ਸਿਰੇ ਸਾਹਿਬ, ਤੁਸੀਂ 100-100 ਬੰਦੇ ਨੂੰ ਜਾ ਕੇ ਦੱਸਿਆ ਕਰੋਗੇ, ਯਾਰ ਆਹ ਮਾੜੀ ਮਾਰਕੀਟ ਆਈ ਸੀ ਤੇ ਸਾਡੀ ਇੱਥੇ ਲਾਟਰੀ ਲੱਗ ਗਈ ਰਹੀ ਹੈ, 416-316-13 ਤੇ ਕਾਲ ਕੀਤੀ ਆ।
2: ਜਿਹੜਾ ਗੌਰਮੈਂਟ ਦਾ ਪ੍ਰੋਗਰਾਮ ਚੱਲ ਰਿਹਾ ਉਹ ਵੀ ਬੂਸਟ ਕਰ ਲਈ ਅਰੇਂਜ ਨੂੰ ਮਿਲਿਆ, ਜਦੋਂ ਪੂਰੀ ਬੂਸਟ ਹੋ ਗਈ ਉਹਨਾਂ ਨੇ ਵੀ ਇਹ ਜਿਹੜੇ ਗਏ ਦੱਸ ਦੇਣੇ ਨੇ, ਹੁਣ ਤਾਂ ਚੱਲਣਗੇ, ਅੱਜ ਤਾਂ ਚੱਲ ਰਹੇ ਨੇ, ਪਰ ਗੌਰਮੈਂਟ ਪਤਾ ਕਿ ਥੋੜੇ ਜਿਹੇ ਪੁਸ਼ ਕਰੀਏ, ਲੋਕਾਂ ਨੂੰ ਥੋੜੇ ਪੈਸੇ ਦੇਈਏ, ਹੈ ਨਾ, ਆਪਣੀ ਜੇਬ ਦੇ ਵਿੱਚੋਂ ਜਦੋਂ ਇਕਦਮ ਇਕੋਨਮੀ ਫਿਰ ਅਪ ਹੋ ਗਈ, ਫਿਰ ਉਹਨਾਂ ਨੇ ਇਸ ਪ੍ਰੋਗਰਾਮ ਨੇ ਉਹ ਵੀ ਚੱਲਿਆ।
3: ਮਗਰ ਸਿੰਘ ਸਾਹਿਬ, ਨਾਇਗਰਾ ਫਾਲ ਦੇ ਨਾਲ ਹੀ ਇਹ ਪ੍ਰੋਡਕਟ ਕੰਪੇਅਰ ਕਰੋ, ਲੋਕੇਸ਼ਨ ਕੰਪੇਅਰ ਕਰੋ, ਪਾਣੀ ਦੇ ਕੰਢੇ ਦੇ ਉੱਤੇ 1.5 ਲੱਖ ਤਾਂ ਲੋਕੇਸ਼ਨ ਹੀ ਮਹਿੰਗੀ ਆ, ਪਰ ਜੇ ਤੁਸੀਂ ਪ੍ਰਾਈਸ ਉਹਦੇ ਕੰਡੋਮੀਨੀਅਮ ਨਾਲ ਵੀ ਕੰਪੇਅਰ ਕਰ ਲਓ ਤਾਂ ਫਿਰ ਵੀ ਤੁਹਾਨੂੰ ਕਿਤੇ ਵੱਧ ਸਸਤਾ ਪੈਂਦਾ। ਉੱਥੇ ਇੱਕ ਕੌਂਡੋ ਮਿਲਣੀ, ਇੱਥੇ ਤੁਹਾਨੂੰ 3 ਘਰ ਮਿਲਦੇ, 3 ਯੂਨਿਟ ਮਿਲਦੇ ਆ, ਕੱਲ ਤੁਹਾਡੇ ਕੋਲ 3 ਸਟੈਕ ਟਾਊਨ ਹਾਊਸ ਹੋ ਜਾਂਦੇ ਆ ਇੱਕ ਘਰ ਦੇ ਵਿੱਚ, ਤੇ ਤੁਸੀਂ ਇੱਕ ਦਾ ਹੀ ਪ੍ਰੋਪਰਟੀ ਟੈਕਸ ਦਿੰਦੇ ਹੋ, ਤੁਹਾਡੀ ਕੈਰਿੰਗ ਕੋਸਟ ਬਹੁਤ ਜ਼ਿਆਦਾ ਲੈਸ ਹੋ ਜਾਂਦੀ ਆ, ਤੇ ਤੁਹਾਡੀ ਰਿਟਰਨ, ਤੁਹਾਡਾ ਕੈਸ਼ ਫਲੋ ਬਹੁਤ ਜ਼ਿਆਦਾ ਇਹਨਾਂ 'ਚ ਵੱਧ ਜਾਂਦਾ ਜੀ।
2: 416-416-13-13 ਟੈਲੀਫੋਨ ਨੰਬਰ ਹੈ, ਅੱਜ ਸ਼ਾਮ ਦੇ 7 ਵਜੇ ਤੱਕ ਆਫਿਸ ਵਿੱਚ ਨੇ, 7895 Crimea Drive, ਸਵੀਟ ਨੰਬਰ 206 ਦੇ ਵਿੱਚ ਆਓ ਤੇ 7 ਵਜੇ ਤੱਕ ਮਿਲ ਸਕਦੇ ਹੋ। ਤੇ ਵਾਪਸ ਚੱਲਦੇ ਹਾਂ ਸਟੂਡੀਓ, ਜਾਣ ਤੋਂ ਪਹਿਲਾਂ ਇੱਕ ਲਿਖ ਹੋਰ ਲਵਾਂਗੇ
0: ਜੀ,
2: ਕੱਲ੍ਹ ਨੂੰ ਵੀ ਅਸੀਂ ਇੱਥੇ ਲਾਈਵ ਲੋਕੇਸ਼ਨ 'ਤੇ ਹੋਵਾਂਗੇ ਜੀ, ਵਾਪਸ ਚੱਲਦੇ ਹਾਂ
0: ਜੀ। ਬਿਲਕੁਲ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ, ਨੰਬਰ ਇਹਨਾਂ ਦਾ 416-416-13-13-13, 416-413-1313 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, A to Z ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਤੁਸੀਂ ਇਹਨਾਂ ਦੇ ਕੋਲੋਂ ਬਣਵਾ ਸਕਦੇ ਹੋ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਡੋਰਸ ਦੀ ਕਟਿੰਗ ਦੇ ਲਈ ਹੁੰਦੀਆਂ, ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ, ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ। ਕਸਟਮਾਈਜ਼ਡ ਵੈਨਿਟੀਜ਼ ਤੁਸੀਂ ਇਹਨਾਂ ਦੇ ਕੋਲੋਂ ਆਪਣੀ ਪਸੰਦ ਦੀਆਂ ਬਣਵਾਓ, ਅਤੇ ਇਹਨਾਂ ਦੇ ਕੋਲ ਕੁਝ ਇਹਦੇ ਕੋਲ ਹਾਇਰਿੰਗ ਚੱਲ ਰਹੀ ਹੈ, ਕੁਝ ਵਰਕਰਸ ਦੀ ਲੋੜ ਹੈ ਇਹਨਾਂ ਨੂੰ, ਕਿਚਨ ਕੈਬਨਿਟ ਇੰਸਟਾਲਰਸ ਚਾਹੀਦੇ ਨੇ ਇਹਨਾਂ ਨੂੰ, ਅਤੇ ਨਾਲ ਹੀ ਵੁੱਡ ਵਰਕ ਦੇ ਲਈ ਕੁਝ ਪਰਸਨਸ ਚਾਹੀਦੇ ਨੇ। ਜੇਕਰ ਤੁਹਾਨੂੰ ਲੱਕੜੀ ਦੇ ਉੱਪਰ ਕੰਮ ਕਰਨਾ ਆਉਂਦਾ ਆ, ਵੈਸੇ ਸਾਰਾ ਮਸ਼ੀਨ ਵਰਕ ਹੀ ਹੁੰਦਾ ਆ, ਅਤੇ ਜਾਂ ਫਿਰ ਤੁਸੀਂ ਕਿਚਨ ਕੈਬਨਿਟ ਇੰਸਟਾਲ ਕਰਨੇ ਜਾਣਦੇ ਹੋ ਤਾਂ ਜ਼ਰੂਰ ਗੱਲਬਾਤ ਕਰੋ ਰਣਜੀਤ ਸਿੰਘ ਜੀ ਦੇ ਨਾਲ, ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ। ਨੰਬਰ 6477-400-4550, ਅਤੇ ਪਹੁੰਚਣਾ ਤੁਸੀਂ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ 'ਤੇ, 271 Glidden Road, ਯੂਨਿਟ ਨੰਬਰ 5 ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਪੀਅਰਸਨ ਕਿਚਨ ਕੈਬਨਿਟ ਤੋਂ ਰਣਜੀਤ ਸਿੰਘ ਜੀ, 647-400-4550, 6474-400-4550 ਇਹਨਾਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਜੋਸ਼ ਬਰਾੜ ਦੀ ਆਵਾਜ਼ ਦੇ ਵਿੱਚ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਾਕਰੋਚ ਤਾਂ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਨੇ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000

0: सेकंड मॉर्गेज या रीफाइनेंस करवाना चाहते हो तब तुम भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ और 600 हैस्कलर रोड कैम्ब्रिज नमी खुनी ब्रांच 25 सेंट्रल बुड पार्क वे कैनेडी के सेंट्रल बुड पार्क में नेड़े आओ हरिया ताजिया सब्जियां और जी सस्ती ग्रोसरी वास्ते पहुंचो इंडियन फ्रूट लैंड से
2: लखां दिलां दी धड़कन द सुपरस्टार आमी वेल
3: मैं किथे बैठे आ करूं
2: Sound Live and Cellular Point present AmiWare live in Toronto. August at Great Canadian Casino Resort. Toronto Valeo ready hojo. Buy your tickets at ticketmaster.ca or call 647-964-8573.
4: ਹਾਏ ਰੱਬਾ ਹੁਣ ਕੀ ਬਣੂ
5: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾ ਟੈਂਬਰ ਪਰਸਨਲ ਇੰਜਰੀ ਲਾਇਰ
6: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
5: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4969-1-59-39 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ ਹਾਈਵੇ 10 ਐਂਡ ਡੈਰੀ 6980 ਮਾਰਟਿਸ ਡਰਾਈਵ ਯੂਨਿਟ 9 ਮਿਸਿਸਾਗਾ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕੁਝ ਕੁ ਸਮੇਂ ਦਾ ਹੋ ਰਿਹਾ ਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਸਟ ਲਿੰਕ ਦੇ ਲਈ। ਰੀਅਲ ਐਸਟੇਟ ਹੱਟ ਤੋਂ ਡੇਲ ਮੁੰਡੇ ਜੀ ਤੁਹਾਡੇ ਲਈ ਬਹੁਤ ਹੀ ਵਧੀਆ ਪ੍ਰੋਜੈਕਟ ਲੈ ਕੇ ਆਏ ਹੋਏ ਨੇ ਨਾਇਗਰਾ ਫਾਲਸ ਦੇ ਵਿੱਚ, ਜਿਹਦੀ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਜਿਹਦੇ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਤੇ ਗੱਲਬਾਤ ਕਰਾਂਗੇ। ਜੀ ਸਿੱਧੂ ਸਰ,
1: ਮਿਹਰਬਾਨੀ। ਅੱਜ ਅਸੀਂ ਪਹੁੰਚੇ ਹੋਏ ਹਾਂ ਇੱਕ ਐਸਾ ਪ੍ਰੋਜੈਕਟ ਲੈ ਕੇ ਡੇਲ ਬੋਲੀ ਹੁਣ ਦੇ ਆਫਿਸ ਚੋਂ, ਔਰ ਇਹ ਪ੍ਰੋਜੈਕਟ ਦੀ ਚਰਚਾ ਕਾਫੀ ਹੋ ਰਹੀ ਹੈ ਕਿਉਂਕਿ ਰੀਅਲ ਸਟੇਟ ਦੇ ਵਿੱਚ ਮੈਂ ਦੱਸਦਿਆਂ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਪਹਿਲਾਂ ਕਦੇ ਵੀ ਨਹੀਂ ਆਏ ਜਿਹੜੇ ਅਸੀਂ ਲੈ ਕੇ ਅੱਜ ਆਏ ਹਾਂ ਤੁਹਾਡੇ ਵਾਸਤੇ। ਮੈਂ ਦੱਸਦਿਆਂ ਕਿ ਇਹ ਜਿਹੜੇ ਰੈਡੀ ਹੋਣੇ ਨੇ ਡੇਢ ਸਾਲ ਤੱਕ, ਹੁਣ ਤੋਂ ਲੈ ਕੇ ਬੁੱਕ ਕਰਾਓਗੇ ਡੇਢ ਸਾਲ ਦੇ ਵਿੱਚ ਬਣਨੇ ਨੇ ਇਹ ਆਉਣ ਵਾਲੇ ਸਮੇਂ ਵਿੱਚ। ਤੁਹਾਡੇ ਕੋਲ ਪਲੈਂਟੀ ਆਫ ਟਾਈਮ ਵੀ ਹੈਗਾ ਔਰ ਬੜਾ ਅੱਛਾ ਇਹ ਪ੍ਰੋਜੈਕਟ ਹੈਗਾ। ਅਸੀਂ ਪਹੁੰਚੇ ਹੋਏ ਡੇਲ ਮੁੰਡੇ ਹੁਣ ਦੇ ਆਫਿਸ 7895 ਟ੍ਰੈਨਵੇ ਡਰਾਈਵ ਸਵੀਟ ਨੰਬਰ 206। ਨੰਬਰ ਹੈ ਇਨਫੋਰਮੇਸ਼ਨ ਵਾਸਤੇ 416-413-1313 ਟੈਲੀਫੋਨ ਨੰਬਰ ਹੈ। ਅਤੇ ਡੇਲ ਮੁੰਡੇ ਹੁਣ ਤੋਂ ਹੋਰ ਇਨਫੋਰਮੇਸ਼ਨ ਲੈਂਦੇ ਇਸ ਪ੍ਰੋਜੈਕਟ ਦੀ, ਔਰ ਇੱਕ ਦੀ ਪ੍ਰਾਈਸ ਪੇ ਕਰਨੀ ਆ
2: ਜੀ
1: ਅਤੇ ਤਿੰਨ ਮਿਲਣੇ ਆ ਤੁਹਾਨੂੰ ਘਰ।
2: ਹਾਂਜੀ,
1: ਇਹ ਪਹਿਲੀ ਵਾਰੀ ਆ। ਬੱਕਰੀਆਂ, ਕਿਚਨਾਂ, ਬੱਕਰੀਆਂ ਹੀ ਪਾਰਕਿੰਗ, ਤਿੰਨ ਯੂਨਿਟ ਜਿਹੜੇ ਇੱਕ ਤੁਸੀਂ ਆਪ ਰੱਖ ਲਓ ਦੋ।
2: ਪਰ ਸਿੱਧੂ ਸਾਹਿਬ ਪ੍ਰੋਡਕਟ ਵੀ ਸਾਡਾ ਹਾਈ ਐਂਡ ਆਲੀਸ਼ਾਨ ਪ੍ਰੋਡਕਟ ਆ ਜਿਹੜਾ ਟੋਪ ਨੋਚ ਪ੍ਰੋਡਕਟ ਆ। ਮੈਂ ਕਹਿੰਦਾ ਕੋਈ ਇਹ ਨੀ ਵੀ ਤੁਹਾਨੂੰ ਵਧੀਆ ਪ੍ਰਾਈਸ ਮੈਂ ਰਹੀ ਤਾਂ ਪ੍ਰੋਡਕਟ ਮਾੜਾ। ਮੈਂ ਕਹਿੰਦਾ ਸਭ ਤੋਂ ਪਹਿਲਾਂ ਟੋਪ ਦਾ ਪ੍ਰੋਡਕਟ ਆ, ਕਿਚਨਾਂ ਵੀ ਇਹਨਾਂ ਦੀਆਂ ਟੋਪ ਦੀਆਂ, ਘਰ ਦਾ ਸਟੱਕੋ ਸਟੋਨ ਬ੍ਰਿਕ ਪੈਕੇਜ ਆ ਸਾਰੇ ਦੇ ਵਿੱਚ, ਔਰ ਸਾਰੇ ਘਰ ਦੇ ਵਿੱਚ ਤੁਹਾਨੂੰ ਹਾਰਡਵੁੱਡ ਮਿਲਣੀ ਇਹਦੇ। ਇਟਸ ਬਿਊਟੀਫੁਲੀ ਡਿਜ਼ਾਈਨ ਪ੍ਰੋਡਕਟ ਨੇ, ਓਕ ਦੀਆਂ ਸਟੇਅਰ ਸੱਤ ਸਾਰੇ ਘਰ ਦੇ ਵਿੱਚ। ਸੋ ਮੈਂ ਕਹਿੰਦਾ ਕਿ ਇਦੂ ਬੈਟਰ ਤੁਹਾਨੂੰ ਨੀ ਘਰ ਮਿਲ ਸਕਦੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ।
1: ਜਿਹੜੀਆਂ ਫਾਲਸ ਨੇ ਉੱਥੋਂ ਥੋੜੀ ਨੜੀ ਹੈ ਨਜ਼ਦੀਕ,
2: ਚਾਰ ਪੰਜ ਮਿੰਟ, ਜਿਹੜੀ ਮਰੀਨ ਲੈਂਡ ਬਿਲਕੁਲ ਇਹਦੇ ਨਾਲ ਹੀ ਆ ਜੀ, ਰਿਵਰ ਦੇ ਉੱਤੇ ਆ ਬਿਲਕੁਲ ਘਰ ਇਹ। ਸੋ ਜਦੋਂ ਮੇਰੇ ਬਹੁਤ ਸਾਰੇ ਭੈਣ ਭਰਾ ਜਾਂਦੇ ਹੋਣੇ ਉੱਥੇ, ਇੱਕ ਟਿਮ ਹੋਟਲ ਬਣਿਆ ਪਾਣੀ ਦੇ
1: ਕੰਢੇ,
2: ਉਹ ਟਿਮ ਹੋਟਲ ਵਾਲਾ ਰਿਵਰ ਆ ਉਹਦੇ ਨਾਲ ਹੀ ਜਾ ਕੇ ਮੋਹਰੇ ਘਰ ਪੈ ਜਾਂਦੇ ਇਹ। ਪਰ ਜੇ ਡਰਾਈਵ ਕਰਨ ਏਰੀਆ
1: ਕਮਿਊਨਿਟੀ ਬੜੀ ਸ਼ਾਂਤੀ ਹੈ ਸਾਰੀ ਉੱਥੇ ਨਾ।
2: ਇਹ ਇੱਥੇ ਕੀ ਘਰ ਆ ਜੀ, ਇਹ ਜਿਹੜੇ 1000 ਇਧਰਲੇ ਪਾਸੇ 200 ਉਧਰਲੇ ਪਾਸੇ ਪ੍ਰਾਈਵੇਟ ਵਾਂਗੂ ਹੀ ਆ ਸਾਰਾ ਏਰੀਆ, ਪਾਣੀ ਦਾ ਕੰਢਾ, ਆਲੇ ਦੁਆਲੇ ਜੰਗਲੀ ਜੰਗਲਾ ਸਾਰਾ, ਹਨਾ, ਨਾ ਉਧਰ ਘਰ ਆ ਨਾ ਉਧਰ, ਮੋਹਰੇ ਰਿਵਰ ਚੱਲੀ ਜਾਂਦਾ ਜੀ। ਸੋ ਤੁਸੀਂ ਪਾਣੀ ਦੇ ਨਾਲ ਨਾਲ ਡਰਾਈਵ ਕਰਦੇ ਆ, ਤੁਹਾਨੂੰ ਏਦਾਂ ਲੱਗਦਾ ਵੀ ਆ ਕਿਸੇ ਬਾਹਰਲੇ ਮੁਲਕ ਚ ਜਾ ਕੇ, ਬਾਉਂਡਰੀ ਤੇ ਜਾ ਕੇ ਬਾਹਰਲਾ ਮੁਲਕ ਹੀ ਲੱਗਦਾ ਜੀ। ਬਹੁਤ ਸੋਹਣਾ ਪ੍ਰੋਡਕਟ ਆ ਜੀ। ਮੈਂ
1: ਕਹਿੰਦਾ ਡੋਰਚੈਸਟਰ ਵੱਲ ਜਾਂਦੇ ਆ, ਉਦੋਂ ਪਹਿਲਾਂ ਹੀ ਆ ਇਹ ਟਿਮ ਹੋਟਲ ਦੇ ਬਿਲਕੁਲ ਨਾਲ, ਜਿਹੜੀ ਪਾਣੀ ਪੀਂਦਾ ਪਾਣੀ ਦੇ ਸਾਈਡ ਤੇ।
2: ਨਹੀਂ ਇਹ ਇਹ ਦੂਸਰੇ ਪਾਸੇ ਨੂੰ
1: ਚਿਪਵਾ।
2: ਹਾਂਜੀ ਹਾਂਜੀ, ਤੁਸੀਂ ਰਾਈਟ ਆ ਜੀ, ਉਧਰ ਦੀ ਆਉਂਦੇ ਤੇ ਡੋਰਚੈਸਟਰ ਤੋਂ ਪਹਿਲਾਂ। ਹਾਂਜੀ, ਨਹੀਂ ਤੁਸੀਂ ਦੂਸਰੇ ਪਾਸੇ ਦੇ
1: ਪਾਸੇ ਜਾ ਰਹੇ,
2: ਔਰ ਜਿਹੜਾ ਸਿੱਧ ਸਾਹਿਬ ਨਵਾਂ ਹੋਸਪਿਟਲ ਬਣਿਆ ਇੱਥੇ 4-5 ਮਿੰਟ ਦੀ ਡਰਾਈਵ ਦੇ ਉੱਤੇ ਆ, ਕੈਨੇਡਾ ਦਾ ਸੈਕਿੰਡ ਲਾਰਜੈਸਟ ਹੋਸਪਿਟਲ ਆ, ਬਹੁਤ ਟੋਪ ਨੋਚ ਦਾ ਹੋਸਪਿਟਲ ਵੀ ਬਣਿਆ, ਔਰ ਜਿਹੜੀ ਆ ਸਾਈਟ ਆ ਕੁਆਲਿਟੀ ਵਾਈਜ਼ ਨੰਬਰ 1 ਆ ਸਿੱਧ ਸਾਹਿਬ। ਮੈਂ ਕਹਿੰਦਾ ਇਹਦੇ ਨਾਲ ਥੋੜਾ ਕੁ ਪ੍ਰੋਡਕਟ ਬਣਿਆ ਪਿਆ ਡਿਟੈਚ ਘਰ ਇਸੇ ਬਿਲਡਰ ਦੇ
1: ਬਣੇ। ਇੱਕ ਵਾਰੀ ਅੱਜ ਨਾ ਮੈਂ ਬਹੁਤ ਸਾਰੇ ਲੋਕਾਂ ਨੇ ਜਾਣਾ ਨਾਇਗਰਾਵਾਲ, ਉਧਰ ਨੂੰ ਜਾਣਗੇ, ਜਾ ਕੇ ਨਾ ਉਹ ਦੇਖਿਆ ਉਹ ਵਿਆਹ ਕਿੱਥੇ ਹੈਗੀ, ਤੈਨੂੰ ਐਗਜੈਕਟਲੀ ਪਤਾ ਲੱਗ ਜੂਗਾ ਜਿਹੜੇ ਬੰਦੇ ਡਰਾਈਵ ਕਰ ਰਹੇ ਆ, 10 ਦਿਨ ਮਾੜਾ ਥਰੂ ਕਰਕੇ ਨਾ।
2: ਹਾਂਜੀ, ਆਪਾਂ ਮੈਨੂੰ ਤੁਸੀਂ ਟੈਕਸਟ ਮੈਸੇਜ ਕਰ ਦਿਓ, ਮੈਂ ਤੁਹਾਨੂੰ ਲੋਕੇਸ਼ਨ ਭੇਜ ਸਕਦਾ, ਤੁਸੀਂ ਜਾ ਕੇ ਦੇਖ ਕੇ ਆਓ। ਔਰ ਦੂਸਰੀ ਗੱਲ ਆ, ਜਿਹੜਾ ਇਨਵੈਸਟਰ ਆ ਫਸਟ ਟਾਈਮ ਬਾਹਰ ਆ, ਤੁਸੀਂ ਰਿਟਾਇਰਮੈਂਟ ਹੋਮ ਲਾਉਣਾ ਚਾਹੁੰਦੇ ਆ, ਤੁਸੀਂ ਇਹੋ ਜਿਹਾ ਘਰ ਲੱਭਦੇ ਹੋ ਜਿਹੜਾ ਕੋਈ ਤੀਜਾ ਤੁਹਾਡੇ ਘਰ ਦੇ ਖਰਚੇ ਪੇ ਕਰੇ ਤਾਂ ਤੁਸੀਂ ਫ੍ਰੀ 'ਚ ਰਵੋ, ਆਹ ਪ੍ਰੋਡਕਟ ਤੁਹਾਡੇ ਲਈ ਆ ਭਾਈ। ਤੇ ਜਿਹੜਾ ਕੋਈ ਭੈਣ ਭਰਾ ਚਾਹੁੰਦਾ ਵੀ ਕਲੋਜ਼ਿੰਗ ਤੇ ਤੁਹਾਨੂੰ 13% ਕੋਈ ਦੂਜਾ ਹੀ ਦੇ ਜਾਵੇ, ਗੌਰਮੈਂਟ ਹੀ ਦੇ ਜਾਵੇ, ਤਾਂ ਇਹ ਘਰ ਤੁਹਾਡੇ ਲਈ ਆ। ਜਿਹੜਾ ਵੀ ਭੈਣ ਭਰਾ ਸੋਚਦਾ ਕਿ ਯਾਰ ਇਹ 2 ਬੈਡਰੂਮ ਦੀ ਕਾਂਡੋ ਲੈਣੀ ਆ $5-6 lakh ਦੀ, ਉਹਨਾਂ ਨਾਲੋਂ ਤੁਸੀਂ 7.5 ਦੇ 3 ਘਰ ਲੈ ਲਵੋ। ਔਰ ਮੈਂ ਕਹਿੰਦਾ 1.5 ਸਾਲ ਬਾਅਦ ਕਲੋਜ਼ਿੰਗ ਹੈ ਇਹਨਾਂ ਦੀ, ਜੇ ਰੈਂਟ ਦੇਖੀਏ ਜਾਏ, ਜੇ CMSC ਦੀ ਫੰਡਿੰਗ ਲਈ ਅਪਰੂਵ ਹੋ ਜਾਏ, ਤਾਂ ਤੁਹਾਡੀ ਇੱਕ ਕਿਸਮ ਦੀ ਲੋਟਰੀ ਵਾਂਗੂ ਆ, ਕੜਕ ਕੜਕ ਤੁਹਾਡੇ ਅਕਾਊਂਟ 'ਚ ਮਹੀਨੇ ਦੇ ਮਹੀਨੇ ਪੈਸੇ ਹੀ ਡਿੱਗਣੇ ਆ ਇੱਥੇ। ਐਂਡ ਪੂਰਾ ਕਹਿ ਲਓ ਕਿ ਟੋਪ ਨੋਚ ਪ੍ਰੋਡਕਟ ਆ ਜੀ, ਸਟੱਕੋ ਸਟੋਨ ਦੇ ਨਾਲ ਬਾਲਕੋਨੀਆਂ ਬਣੀਆਂ। ਇਹ ਨੀ ਕਿ ਵੀ ਮਾੜਾ ਜਿਹਾ ਪ੍ਰੋਡਕਟ ਆ, ਪ੍ਰੋਡਕਟ ਵੀ ਬਾਹਲਾ ਹੀ ਵਧੀਆ ਜੀ, ਆਲੀਸ਼ਾਨ ਪ੍ਰੋਡਕਟ ਆ। ਜਿੰਨਾ ਕੁ ਅਸੀਂ ਪ੍ਰੋਡਕਟ ਵੇਚਿਆ ਜਾਂ ਪਹਿਲੋਂ ਵੀ ਟਾਊਨ ਹਾਊਸ ਵੇਚੇ, ਇਹ ਬਹੁਤ ਜ਼ਿਆਦਾ ਹਾਈ ਐਂਡ ਘਰ ਨੇ। ਪ੍ਰਾਈਸ ਬਹੁਤ ਵਧੀਆ, ਤੁਹਾਡੇ ਕੋਲ ਐਚ ਐਸ ਟੀ ਦਾ ਕ੍ਰੈਡਿਟ ਆ, ਇਦੋਂ ਸਸਤੀ ਡੀਲ ਤੁਸੀਂ ਆਪ ਵੀ ਬਣਾ ਲਓ ਤੇ ਤੁਹਾਡਾ ਢਾਈ ਤਿੰਨ ਲੱਖ ਡਾਲਰ ਵੱਧ ਹੀ ਲੱਗਣਾ ਬਣਾਉਣ ਦੇ ਉੱਤੇ, ਔਰ ਤੁਹਾਡੇ ਕੋਲ ਕੈਸ਼ ਫਲੋ ਬਾਹਲਾ ਹੀ ਜ਼ਿਆਦਾ ਐਚ ਐਸ ਟੀ ਸਾਹਿਬ। ਇਹ ਪਹਿਲਾ ਪ੍ਰੋਡਕਟ ਆ ਜਿਹਦੇ ਵਿੱਚ ਮੈਂ ਦੇਖਿਆ ਕਿ ਇੰਨਾ ਜ਼ਿਆਦਾ ਕੈਸ਼ ਫਲੋ ਤੁਹਾਨੂੰ ਮਿਲ ਸਕਦਾ, ਆਫਟਰ ਸਾਰੇ ਖਰਚੇ ਕੱਢੇ ਇੰਨਾ ਤੁਹਾਨੂੰ ਕੈਸ਼ ਫਲੋ ਇਹਦੇ ਵਿੱਚੋਂ ਮਿਲ ਜਾਣਾ। ਮੇਰੇ ਅੱਜ ਤੱਕ ਕਿਸੇ ਪ੍ਰੋਡਕਟ ਦੇ ਵਿੱਚ ਇੰਨਾ ਕੈਸ਼ ਫਲੋ ਨਹੀਂ।
1: ਔਰ ਤੁਸੀਂ 7 ਵਜੇ ਤੱਕ ਆ ਸਕਦੇ ਹੋ ਡਿਲਮੁੰਡੇ ਦੇ ਆਫਿਸ 7895 Tranway Drive ਸਵੀਟ ਨੰਬਰ 206, ਔਰ ਇਹਨੂੰ ਕਾਲ ਕਰ ਸਕਦੇ ਹੋ 416-413-1313, 416-413-1313 ਟੈਲੀਫੋਨ ਨੰਬਰ ਹੈ। ਦੋਸਤੋ ਵੀਕਐਂਡ ਆਲਮੋਸਟ ਆਪਣੇ ਬੂਹੇ ਦਸਕ ਦੇ ਰਿਹਾ, ਜੋ ਫਰਾਈਡੇ ਹੈਗਾ, ਸ਼ਾਮ ਬੜੀ ਸੋਹਣੀ ਮਨਮੋਹਣੀ ਹੈ, ਘਰਾਂ ਦੇ ਬੈਠੋ ਬਾਰਬੀਕਿਊ ਕਰੋ, ਡਿਆਰੇ ਲਓ ਪੂਰਾ, ਇਹਨੂੰ ਕੱਲ੍ਹ ਨੂੰ ਫਿਰ ਫਰਾਈਡੇ ਦੀ ਵੇਟ ਕਰੋ, ਪਰ ਅਸੀਂ ਫਰਾਈਡੇ ਵੀ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਸ਼ਾਮ ਨੂੰ
2: ਜੀ। ਫਰਾਈਡੇ ਵੀ ਸੈਟਰਡੇ ਦੀ ਵੀ,
1: ਸੈਟਰਡੇ ਮੈਨੂੰ ਜਾਣਾ ਸੀਗਾ ਜੀ, ਉੱਧਰ ਨੂੰ ਲੈ ਕੇ ਤੁਹਾਨੂੰ,
2: ਤੁਸੀਂ ਮੇਰੀ ਮਿਹਨਤ ਸੁਣ ਲਓ,
1: ਚਲੋ ਕਰਕੇ ਫਿਰ ਬਾਹਰ ਨਿਕਲ ਜੂ ਮੈਂ,
2: ਸੈਟਰਡੇ
1: ਵੀ ਆ ਜਾਣੇ ਸੀ,
2: ਠੀਕ ਆ ਜੀ।
1: ਓਕੇ, ਕੱਲ੍ਹ ਨੂੰ ਵੀ ਅਸੀਂ ਇੱਥੇ ਹੋਵਾਂਗੇ, ਲਾਈਵ ਲੋਕੇਸ਼ਨ ਦੀ ਇਨਫੋਰਮੇਸ਼ਨ ਦੇਵਾਂਗੇ,
2: ਸੈਟਰਡੇ
1: ਵੀ ਦੇਵਾਂਗੇ ਇਨਫੋਰਮੇਸ਼ਨ ਪੂਰੀ। ਜਿਹੜਾ ਪ੍ਰੋਜੈਕਟ ਹੀ ਅੱਛਾ ਤਾਂ ਲੋਕਾਂ ਨੂੰ ਆਪ ਵੀ ਪਤਾ ਲੱਗ ਜਾਂਦਾ, ਲੋਕ ਵੀ ਸਿਆਣੇ ਨੇ ਨਾ।
2: ਇਹਨਾਂ ਜੀ ਇੱਕ ਕਿਸਮ ਦੀ ਲੋਟਰੀ ਟਾਈਪ ਡੀਲ ਆ ਇਨਵੈਸਟਰ ਲਈ।
1: ਬਿਲਕੁਲ, ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਹੋਰ ਜਾਣਕਾਰੀ ਲਿਆਂਗੇ, ਹੁਣ ਟਾਈਮ ਆਪਣੇ ਸਵਾਗਤ ਦੀ ਵੱਲ ਜਾ ਜਮਾ ਪਾ ਚੱਲਦੇ ਸਟੂਡੀਓ ਮਨਪ੍ਰੀਤ ਦੇ ਪਾਸ। ਮਨਪ੍ਰੀਤ ਬੈਕ ਟੂ ਯੂ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵਾਲਦੇ ਵੱਲ ਲਾਈਵ ਲੋਕੇਸ਼ਨ ਤੋਂ
0: ਜੀ। ਬਿਲਕੁਲ, ਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਇੱਥੇ ਸਮਾਪਤੀ ਹੁੰਦੀ ਹੈ। ਮੇਰੀ ਕੋਈ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ, ਦੁਪਹਿਰ ਦੇ 3 ਵਜੇ ਤੋਂ ਲੈ ਕੇ 6 ਵਜੇ ਤੱਕ। ਉਦੋਂ ਤੱਕ ਮੈਂ ਮਨਪ੍ਰੀਤ ਕੌਰ ਤੋਂ ਰਹਿਤੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ

0: ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।

0: facts of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰ

0: ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ ਸੱਤੇ ਦਿਨ ਖੁੱਲੇ ਨੇ 11 to 8 9052041313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
1: JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715

ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਅਤੇ ਇੱਕ ਆਪਣੀ ਬੜੀ ਪਿਆਰੀ ਮੁਲਾਕਾਤ ਰਹੇਗੀ। ਐਂਡ ਕਿਵੇਂ ਹੋ, ਕੀ ਹਾਲ ਚਾਲ, ਬੱਲੇ ਬੱਲੇ ਚੜ੍ਹਦੀ ਕਲਾ ਚੋਂ ਇੰਜੋਏ ਕਰ ਰਹੇ ਹੋ, ਕੀ ਕਹਿੰਦੇ ਹੁੰਦੇ ਆ ਕਿ ਕਾਟੋ ਫੁੱਲਾਂ 'ਤੇ? ਅਤੇ ਸਭ ਨੂੰ ਹੈਪੀ ਫਰਾਈਡੇ ਜੂਨੀਅਰ।

ਵਾਹ ਵੀ ਵਾਹ, ਫਰਾਈਡੇ ਜੂਨੀਅਰ ਹੈ, ਵੀਕਐਂਡ ਆ ਗਿਆ ਆ ਗਿਆ ਆ ਗਿਆ ਆ ਗਿਆ, ਆਉਣਾ ਹੀ ਸੀਗਾ ਹੁਣ ਵੀਕਐਂਡ ਇਸ ਪ੍ਰੋਗਰਾਮ 'ਚ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਅਤੇ ਲਾਉਂਦੇ ਹਾਂ ਰੌਣਕਾਂ, ਗੀਤ ਸੰਗੀਤ ਸੁਣਾਉਂਦੇ ਹਾਂ, ਪੂਰਾ ਐਨ ਟੋਪ ਆਫ ਦਾ ਲਾਈਨ, ਸਾਰੇ ਗਾਣੇ ਵਧੀਆ ਨੇ। ਦੇਖੋ ਯਾਰ, ਮੈਂ ਕੱਲ੍ਹ ਵੀ ਆਈ ਥਿੰਕ ਗੱਲ ਕਰ ਰਿਹਾ ਸੀ ਕਿ ਹਰੇਕ ਦਾ ਟੇਸਟ ਡਿਫਰੈਂਟ ਹੈ, ਹਰੇਕ ਦਾ ਨਾ ਹਰੇਕ ਦੀ ਪ੍ਰੈਫਰੈਂਸ ਜਿਹੜੀ ਹੈ ਉਹ ਇੱਕੋ ਜਿਹੀ ਨਹੀਂ ਹੁੰਦੀ। ਕੋਈ ਗਜ਼ਲਾਂ ਸੁਣ ਕੇ ਖੁਸ਼ ਹੈ, ਕੋਈ ਕਵਾਲੀਆਂ ਸੁਣ ਕੇ ਖੁਸ਼ ਹੈ, ਕੋਈ ਡਿਫਰੈਂਟ ਜੇ ਕਹਿ ਲਓ ਡਿਸਕੋ ਟਾਈਪ ਗਾਣੇ ਸੁਣ ਕੇ ਖੁਸ਼ ਹੈ, ਕਿਸੇ ਨੂੰ ਸੈਡ ਚਾਹੀਦੇ ਹੈ, ਕਿਸੇ ਨੂੰ ਭੰਗੜੇ ਵਾਲੇ ਚਾਹੀਦੇ, ਕਿਸੇ ਨੂੰ ਚਾਹੀਦੇ ਥੋੜ੍ਹੇ ਜਿਹੇ ਚੱਕਵੇਂ ਜਿਹੇ ਵੀ ਮੈਂ ਚੱਕ ਦੂੰ ਮਾਰ ਦੂੰ, ਚਲੋ ਠੀਕ ਹੈ ਉਹ ਵੀ ਯਾਰ, ਜਦੋਂ ਗਾਹਕ ਹੈਗੇ ਉੱਦਾਂ ਦੇ ਸੁਣਨ ਵਾਲੇ ਹੈਗੇ ਤਾਂ ਬੰਦਾ ਕਿਉਂ ਨਹੀਂ ਕਰੂਗਾ। ਪਤਾ ਨਹੀਂ ਕਿਹੜਾ ਗਾਇਕ ਕਿਸੇ ਨੇ ਕਿਹਾ ਸੀ ਕਿ ਮੈਂ ਇੱਦਾਂ ਦਾ ਗਾਣਾ ਕੀਤਾ ਕਿਸੇ ਨੇ ਸੁਣਿਆ ਨਹੀਂ, ਮੈਂ ਫਿਰ ਚੱਕ ਲਓ ਧਰ ਲਓ ਕਰਤਾ, ਤਾਂ ਉਹਦੇ ਪਤਾ ਨਹੀਂ ਕਿੰਨੇ ਵਿਊਜ਼ ਆ ਗਏ, ਸ਼ੋਅ ਬੁੱਕ ਹੋਣ ਲੱਗ ਗਏ। ਐਂਡ ਆਫ ਦਾ ਡੇ ਹਰੇਕ ਬੰਦੇ ਨੇ ਰੋਟੀ ਤਾਂ ਖਾਣੀ ਆ, ਆਪਣੇ ਪਰਿਵਾਰ ਨੂੰ ਪਾਲਣਾ ਤਾਂ ਹੈਗਾ ਹੀ ਆ। ਸੋ ਜੋ ਤੁਸੀਂ ਲਾਈਕ ਕਰਦੇ ਸੁਣਿਆ ਕਰੋ, ਜੇ ਕੋਈ ਚੀਜ਼ ਨਹੀਂ ਲਾਈਕ ਕਰਦੇ ਨਾ ਸੁਣੋ, ਬਟ ਕਿਸੇ ਚੀਜ਼ ਨੂੰ ਬੁਰਾ ਕਹਿਣਾ ਮਾੜਾ ਕਹਿਣਾ ਆਈ ਥਿੰਕ ਉਹ ਆਪਣਾ ਕੰਮ ਨਹੀਂ। ਹਰੇਕ ਕੋਲ ਫਰੀਡਮ ਹੈ, ਜਿੱਦਾਂ ਦਾ ਗਾਣਾ ਉਹ ਚਾਹੁੰਦੇ ਆ ਕਿ ਰਿਲੀਜ਼ ਕਰਨਾ ਕਰਨ, ਬਟ ਜ਼ਰੂਰੀ ਨਹੀਂ ਵੀ ਆਪਾਂ ਨੂੰ ਸੁਣਨਾ ਹੀ ਪੈਣਾ। ਸੋ ਪ੍ਰੋਗਰਾਮ ਪੰਜਾਬੀ ਨਾਲ, ਅਸੀਂ ਤੁਹਾਡੇ ਲਈ ਵਧੀਆ ਜਿਹੇ ਗਾਣੇ ਲਾਵਾਂਗੇ ਕੁਝ, ਐਂਡ ਤੁਹਾਡੀ ਕੁਝ ਇੱਕ ਫਰਮਾਇਸ਼ਾਂ ਹੁੰਦੀਆਂ, ਕੁਝ ਸਾਡੀਆਂ ਹੁੰਦੀਆਂ ਨੇ। ਸਾਨੂੰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਯਾਰ ਆਹ ਗਾਣਾ ਲਾ ਦਿਓ ਜਾਂ ਉਹ ਲਾ ਦਿਓ। ਸੋ ਸੁਣਦੇ ਹਾਂ ਅਤੇ ਇੰਜੋਏ ਕਰਦੇ ਹਾਂ, ਅਤੇ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹਾਂ।

0: क्या बात है। सो स्टूडियो का एक नंबर है 9056733337 905-673-3337 905-673-3337 गलबात ऑलवेज ऑलवेज ऑलवेज हो सकती है। तो ठीक 10 बजे तक यही अपना स्टूडियो का नंबर रहेगा। सो तुसी साढ़े तो बाद भी सुनोगे रेडियो उड़ान प्रभ संधु होर दे नाल, ते उस तो बाद पंजाबी सांझ डॉक्टर साहब नाल सुनोगे, ते फिर चल सो चल प्रोग्राम थोड़े लई पेश होंदे रहणगे। हर एक ही प्रोग्राम इसे फ्रीकुएंसी ते नंबर वन है। तुसी सारे प्रोग्राम्स नूं सवेर तो लैके रात तक, रात तो लैके सवेर तक इंजॉय करदे हो। एंड थैंक यू सो मच, तुसी बड़े लंबे समय तो साडे नाल जुड़े हो। एंड थोड़ा जो प्यार है, थोड़ा प्यार ते नाल दी नाल एक ना सपोर्ट बहुत जरूरी है। बिजनेसिस नूं सपोर्ट बहुत जरूरी है, कलाकारां नूं सपोर्ट बहुत जरूरी है, सानू कोई भी मीडिया सपोर्ट बहुत जरूरी है। सो हर एक इंसान नूं सपोर्ट की लोड़ है। तुसीं जिथे मर्जी काम करदे हो डजंट मैटर, हुण जे तुसीं किसे यू नो किसी भी कंपनी लई काम करदे हो, तुहानूं अपने कोवर्कर्स की या कस्टमर्स की सपोर्ट की लोड़ हुंदी है। सो दुनिया चलती ही सपोर्ट दे नाल है। एक दूजे की सपोर्ट करो, एक दूजे दीआं लत्तां ना खिंचो, एक दूजे नाल मोढ़े नाल मोढ़ा जोड़ के ना जे आपां तुरांगे फिर ही जाके किते सक्सैसफुल सारे होवांगे। कईआं नूं लगदा हुंदा कि मैं उहदी लत्तां खिच दूंगा, मैं उहनूं तंग करूंगा, मैं उहनूं इह कह दूंगा, उहदे नाल कुछ नहीं होणा। तुसीं बॉदर हो रहे हो। जिहड़े लोक ना बिना किसे गल्लों कदे ना कदे बस किसी नूं अपसैट करन दी कोशिश करदे आ, वो फिर बंदे किसी काम के नहीं होंगे। सो गल्लां बातां करदे आं, ते नंबर है अपना 9056733337। कोई भी गीत सुनना थोड़ी मर्जी है, तुसीं सानूं दसो ते कोशिश करांगे कि थोड़े लिए लगे। अज यार एक बड़ा वधिया गीत आया थोनों मैं सुनाउणा। मैं जिम दे विच सुन रहा सी ते बल्ले मैनूं एक एक बोल उस गाने दे बड़े वधिया लगे। नवां गाणा किहदा किहड़ा गाणा थोनूं जल्दी दसदे आं। थोड़े लिए मैं कोशिश करदा कि उही पहला अपना गाना प्ले होवे ते थोड़े लिए पेश करदे जल्दी जल्दी जल्दी जल्दी। याद रखो एक नंबर तुसी गुरकर्म ढींसा दा, गुरकर्म ढींसा ते मनप्रीत ढींसा गड्डियां करन दी इंश्योरेंस करवाउणी है। तुसी मनप्रीत नूं अज ही फोन कर लो ते मनप्रीत साढ़े हज़ारा ही लिसनर्स दी ऑलरेडी इंश्योरेंस घटा चुके हैं। तुसी भी चाहुंदे हो कि कार वैन ट्रक की इंश्योरेंस विच वधिया रेट मिले तो मनप्रीत ढींसा 416-500-1818 416-500-1818 416-500-1818 एक तो ये ना आईफोन टिंग टिंग करनों भी नहीं हटते हैं। अजकल मैसेजेस का बड़ा एक जमाना चल पाया। पहला सीगा किसी ने गल करनी है कॉल करो, हुण मैसेजेस मैनू पर यार मैसेजेस वधिया लगते हैं। या तो होवे कोई बड़ी जरूरी गल है मैसेजेस ते नहीं हो सकती फिर तो ठीक है, बट एवें कई बार किसी कॉल करते हो समा बड़ा लग जाता कॉलों के। हाँ बई किवें है, होर सुना घर बार, चलो कोई माड़ी गल नहीं किसी का हाल चाल पुछना, बट कई बार मैं लगता हूँ ना कि फालतू गल वो होंगे फोन पर। किसी वाकई कोई काम है टैक्स मैसेज करो कि हाँ बई आह काम सीगा दसी तू फ्री है या नहीं, हाँ बई ये गल सी दसी तेरा की इरादा। अजकल ईमेल भी कर दो, ईमेल भी थोड़ी वधिया रहिंदी है क्योंकि ईमेल च ना आप स्ट्रेट फॉरवर्ड होकर कुछ पुछना कुछ करवाना कर सकते हैं। सो खैर एक ना तुसी अक्सर ही पुछते हो कि ना भी यार सानू एक तुसी इनफॉर्मेशन दो, असी ट्रकों के टायर पवाने कितों पवाइए। उहदे लई ईगल ट्रक टायर एंड अलाइनमेंट सेंटर है। ट्रक के नवे टायर, ट्रक का ऑयल चेंज, ट्रक की अलाइनमेंट, ईगल ट्रक टायर एंड अलाइनमेंट सेंटर नवी लोकेशन है जेम्स नो पार्कवे अते स्टील्स से खुली है। 10874 स्टील्स एवन्यू ईस्ट। तुसी मिल्टन च जाओ 401 तो उत्तर अनुसार स्टील्स अते जेम्स नो पार्कवे ते ईगल ट्रक टायर एंड अलाइनमेंट सेंटर इन्हां दी दूजी लोकेशन है। तो मनु जी थोड़े लिए अवेलेबल ने, मनु नूं तुसी कॉल करो, अपॉइंटमेंट बनाओ तो जाके अपने ट्रक का कोई भी काम है करवाओ। 647-234-6293 वैसे तुसी की प्रेफर करते हो, फोन कॉल या तुसी टेक्स्ट मैसेज दे ही हक चो कि मैं फोन करके किसका टाइम वेस्ट करना कोई लोड़ नहीं, बस टेक्स्ट मैसेज करो ते कोई भी गल है वह जल्दी ਸੋਲਵ ਹੋ ਜਾਂਦੀ ਹੈ ਤੇ ਤੁਹਾਨੂੰ ਜਵਾਬ ਜਲਦੀ ਮਿਲ ਜਾਂਦਾ ਟੈਕਸਟ ਮੈਸੇਜ ਵਿੱਚ। ਕਈ ਵਾਰ ਕਿਸੇ ਨੂੰ ਫੋਨ ਕਰੋ ਨਾ, ਬੰਦੇ ਦਾ ਰਿਪਲਾਈ ਮੈਸੇਜ ਆ ਜਾਂਦਾ ਕਈ ਵਾਰ ਵੀ, ਸੋਰੀ ਆਈ ਐਮ ਬਿਜ਼ੀ ਪਲੀਜ਼ ਟੈਕਸਟ। ਠੀਕ ਹੈ, ਹੁਣ ਬੰਦਾ ਨਹੀਂ ਫੋਨ ਚੱਕ ਸਕਦਾ, ਤੁਸੀਂ ਟੈਕਸਟ ਮੈਸੇਜ ਕਰ ਦਿਓ। ਬਟ ਕਈਆਂ ਨੂੰ ਨਹੀਂ, ਚਲੋ ਉਨਾ ਇੱਕ ਸ਼ੌਂਕ ਟੈਕਸਟਿੰਗ ਦਾ, ਬਟ ਤੁਸੀਂ ਟੈਕਸਟ ਜਾਂ ਫੋਨ ਕਾਲ ਦੇ ਹੱਕ ਚੋਂ ਕੀ, ਤੁਸੀਂ ਤੁਹਾਡੀ ਪ੍ਰੈਫਰੈਂਸ ਕੀ ਹੈ? ਹੁਣ ਬਹੁਤ ਸਾਰੇ ਲੋਕ ਨੇ ਉਹ ਬਹੁਤ ਘੱਟ ਫੋਨ ਚੱਕਦੇ ਨੇ, ਜੇ ਗੱਲ ਕਰਨੀ ਉਹਨਾਂ ਨੂੰ ਤੁਹਾਨੂੰ ਪਤਾ ਕਿ ਮੈਸੇਜ ਹੀ ਕਰਨਾ ਪਊਗਾ, ਬੰਦੇ ਨੇ ਫੋਨ ਨਹੀਂ ਚੱਕਣਾ। ਸੋ ਤੁਹਾਡੇ ਵਿੱਚੋਂ ਜਿੰਨੇ ਵੀ ਸਾਨੂੰ ਸੱਜਣ ਮਿੱਤਰ ਸੁਣ ਰਹੇ ਆ, ਕੀ ਤੁਹਾਡੀ ਪ੍ਰੈਫਰੈਂਸ ਕੀ ਹੈ, ਟੈਕਸਟ ਜਾਂ ਫੋਨ ਕਾਲ, ਤੇ ਕਿਉਂ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337। ਫੋਨ ਕਾਲ ਜਾਂ ਟੈਕਸਟ, ਤੇ ਕਿਉਂ? ਜ਼ਿਆਦਾਤਰ ਕੀ ਕਰਦੇ ਹੋ? ਤੇ ਮਤਲਬ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਜ਼ਿਆਦਾ, ਹਜੇ ਜੋ ਮੇਰਾ ਐਕਸਪੀਰੀਅੰਸ ਹੈ, ਆਪਾਂ ਔਨ ਦਾ ਫੋਨ ਹੀ ਗੱਲ ਕਰਨਾ ਚਾਹੁੰਦੇ ਹਾਂ। ਔਨ ਦਾ ਫੋਨ ਛੱਡੋ, ਕਈ ਲੋਕ ਕਹਿੰਦੇ ਵੀ ਅਸੀਂ ਤੇਰੇ ਨਾਲ ਕੋਈ ਗੱਲ ਕਰਨੀ, ਬਟ ਮਿਲ ਕੇ ਕਰਨੀ ਆ। ਉਹਨਾਂ ਨੂੰ ਪੁੱਛੀਦਾ ਯਾਰ ਕਿ ਮਿਲ ਕੇ ਕਾਹਨੂੰ ਕਰਨੀ ਆ ਤੁਸੀਂ, ਹੁਣ ਸਾਨੂੰ ਸਾਡਾ ਗੱਲ ਕਰਨੀ ਹੈ, ਫੋਨ ਤੇ ਹੈਗੇ ਆ, ਜੋ ਪੁੱਛਣਾ ਪੁੱਛ ਲਓ। ਹੁਣ ਕਈ ਵਾਰ ਨਾ ਮੈਨੂੰ ਕੁਝ ਇੱਕ ਸੱਜਣ ਮਿੱਤਰ ਨੇ, ਉਹ ਕਹਿਣਗੇ ਕਿ ਮੈਂ ਵੀ ਤੇਰੇ ਨਾਲ ਗੱਲ ਕਰਨੀ ਹੈ ਕੋਈ, ਬਟ ਮਿਲ ਕੇ ਕਰਨੀ ਹੈ। ਮੈਂ ਕਿਹਾ ਭਾਅ ਜੀ ਹੁਣ ਮਿਲ ਕੇ ਟਾਈਮ ਪਲਾਨ ਕਰਾਂਗੇ, ਮਿਲਾਂਗੇ, ਉਹੀ ਗੱਲਾਂ ਫੋਨ ਤੇ ਹੋ ਜਾਂਦੀਆਂ ਨੇ। 9409, ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ, ਮੀਂਹ ਪਈ ਜਾਂਦਾ ਅੱਜ ਤਾਂ।
0: ਮੀਂਹ ਪਈ ਜਾਂਦਾ ਕਿੱਥੇ?
1: ਇੱਧਰ ਬਹੁਤ ਜ਼ੋਰ ਨਾ ਪਿਆ ਸੀ, ਹੁਣ ਥੋੜਾ ਸਹੀ ਹੋਇਆ।
0: ਕਿੱਧਰ?
1: ਸੈਂਡਲਵੁੱਡ ਵਾਲੀ ਸਾਈਡ ਚਿੰਕੀ ਇੱਧਰ।
0: ਸੈਂਡਲਵੁੱਡ ਚਿੰਕੀ ਸੀ? ਅੱਛਾ ਠੀਕ ਹੈ। ਅੱਛਾ ਸਾਡੇ ਨਹੀਂ ਹਜੇ ਪਿਆ ਮੀਂਹ,
1: ਇੱਧਰ ਬਹੁਤ ਤੇਜ਼ ਸੀ, ਇੱਧਰ ਕੁਛ ਦੇਖ ਵੀ ਨਹੀਂ ਸੀ ਰਿਹਾ।
0: ਅੱਛਾ ਚਲੋ, ਖਿਆਲ ਰੱਖੋ ਫਿਰ, ਵਧੀਆ ਮੀਂਹ ਵੀ ਪੈਣਾ ਚਾਹੀਦਾ।
1: ਹਾਂਜੀ, ਤੁਸੀਂ ਪੁੱਛ ਰਹੇ ਸੀ ਕੰਫਰਟੇਬਲ ਕਿੱਦਾਂ, ਮੈਂ ਤੇ ਜ਼ਿਆਦਾ ਮੈਸੇਜ ਤੇ ਹੀ ਆ।
0: ਮੈਸੇਜ ਤੇ ਹੋ? ਠੀਕ ਹੈ, ਮੈਸੇਜ ਦੇ ਵਿੱਚ ਕਿਉਂ ਕੰਫਰਟੇਬਲ ਹੋ ਜਾਂਦੇ ਤੁਸੀਂ?
1: ਇੱਕ ਤਾਂ ਇੱਕਦਮ ਜੇ ਕਿਸੇ ਦਾ ਫੋਨ ਆਉਂਦਾ, ਫਿਰ ਜੇ ਉਹ ਕੋਈ ਕੰਮ ਕਹਿੰਦਾ, ਫਿਰ ਇੱਕਦਮ ਫਿਰ ਉਸ ਹਿਸਾਬ ਨਾਲ ਸੋਚਣ ਦਾ ਟਾਈਮ ਨੀ ਮਿਲਦਾ ਰਿਪਲਾਈ ਕਰਨ ਲਈ। ਜਦੋਂ ਕੋਈ ਮੈਸੇਜ ਆਉਂਦਾ, ਫਿਰ ਕੰਮ ਦੇਖ ਕੇ ਉਸ ਹਿਸਾਬ ਨਾਲ ਥੋੜਾ ਸੋਚਣ ਦਾ ਵੀ ਟਾਈਮ ਮਿਲ ਜਾਂਦਾ ਕਿ ਹਾਂ ਅੱਜ ਦੇ ਸਕਦੇ
0: ਹਾਂ। ਫੋਨ ਤੇ ਨਾ ਜੇ ਹੁਣ ਕੋਈ ਕਵੇ ਵੀ ਕੱਲ ਨੂੰ ਬਿਜ਼ੀ ਆ, ਤੇ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਨਹੀਂ ਬਈ, ਫਿਰ ਉਹ ਬੰਦਾ ਥੋੜੇ ਤੋਂ ਕੋਈ ਨਾ ਕੋਈ ਫੇਵਰ ਮੰਗ ਲੈਂਦਾ। ਮੈਸੇਜ ਤੇ ਫਿਰ ਵੀ ਆਪਾਂ ਪੁੱਛ ਸਕਦੇ ਹਾਂ ਵੀ ਕੀ ਗੱਲ ਹੈ, ਕੀ ਚਾਹੀਦਾ ਤੈਨੂੰ। ਨਹੀਂ ਠੀਕ ਹੈ ਤੁਹਾਡੀ ਗੱਲ, ਫੋਨ ਤੇ ਜਦੇ ਜਵਾਬ ਦੇਣਾ ਪੈਂਦਾ।
1: ਹਾਂਜੀ ਉਹੀ ਨਾ।
0: ਤੁਸੀਂ ਯਾਰਾ, ਤੁਸੀਂ ਫਰੈਂਡਸ ਨੂੰ, ਫੈਮਿਲੀ ਨੂੰ ਕਿਸ ਨਾਲ ਨਹੀਂ ਬੜਾ ਫੋਨ ਤੇ ਗੱਲ ਕਰਦੇ?
1: ਫੈਮਿਲੀ ਨਾਲ ਹੀ, ਫੈਮਿਲੀ ਉਹਦੇ ਕਰਦੀ ਜਦੋਂ ਕੋਈ ਕੰਮ ਹੁੰਦਾ, ਹਾਂ ਕਦੋਂ ਆਣਾ ਘਰ, ਕਿੱਥੇ ਆ ਗਈ, ਇਹ ਉਹ
0: ਬਸ।
1: ਤੇ ਫਰੈਂਡਸ ਇੱਕੋ ਹੀ ਮੇਰੀ ਬੈਸਟ ਫਰੈਂਡ ਆ, ਬਸ ਉਹਦੇ ਨਾਲ ਹਫ਼ਤੇ ਚ ਇੱਕ ਵਾਰ ਬਸ ਸਾਰੇ ਦਿਲ ਦੀਆਂ ਗੱਲਾਂ ਕਰ ਲਈ ਦੀਆਂ ਬਸ।
0: ਹਾਂ, ਪਰ ਤੁਹਾਨੂੰ ਬਾਕੀ ਦੇ ਕਹਿੰਦੇ ਨਹੀਂ ਵੀ ਯਾਰ ਤੂੰ ਤਾਂ ਸਾਨੂੰ ਮੈਸੇਜ ਹੀ ਕਰਦੀ ਰਹਿੰਦੀ, ਕਿਤੇ ਫੋਨ ਵੀ ਕਰ ਲਿਆ ਕਰ।
1: ਕਿਉਂਕਿ
0: ਅੱਜ ਕੱਲ ਨਾ ਜ਼ਿਆਦਾਤਰ ਗੱਲਾਂ, ਬਹੁਤ ਘੱਟ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਕੋਈ ਕੁਆਲਿਟੀ ਦੀ ਗੱਲ ਕਰਦੇ ਹੋ, ਜ਼ਿਆਦਾਤਰ ਫਾਲਤੂ ਦੀਆਂ ਗੱਲਾਂ ਹੁੰਦੀਆਂ ਨੇ।
1: ਹਾਂਜੀ ਸਹੀ ਗੱਲ ਆ।
0: ਚਲੋ ਠੀਕ ਹੈ, ਥੈਂਕ ਯੂ। ਹੋਰ ਸਭ ਠੀਕ ਠਾਕ? ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਓਕੇ ਜੀ, ਇੰਜੋਏ ਕਰੋ ਸੋ ਪ੍ਰੋਗਰਾਮ, ਮੈਂ ਪੰਜਾਬੀ ਹਾਂ। ਤੇ ਕਹਿੰਦੇ ਮੈਂ ਤਾਂ ਬਈ ਕਿਸੇ ਨੂੰ ਫੋਨ ਕਰਕੇ ਰਾਜ਼ੀ ਨਹੀਂ ਬਾਹਲਾ, ਜੇ ਕਿਸੇ ਨੂੰ ਫੋਨ ਮੈਂ ਕਰ ਲੈਂਦੀ ਹਾਂ ਤਾਂ ਉਹ ਕਹਿੰਦੇ ਕਿ ਇਹਦਾ ਕਿੱਥੋਂ ਫੋਨ ਆ ਗਿਆ। ਚਲੋ ਠੀਕ ਹੈ ਯਾਰ, ਕੁੜੀ ਬਿਜ਼ੀ ਆ, ਹੁਣ ਐਵੇਂ ਫੋਨਾਂ 'ਤੇ ਥੋੜ੍ਹਾ ਲੱਗੇ ਰਹਿਣਾ ਸਾਰਾ ਦਿਨ। ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਕੁਝ ਕੁ ਮੈਨੂੰ ਪ੍ਰਾਈਸਿਸ ਪਹੁੰਚੀਆਂ ਨੇ ਦੁਆਬਾ ਟਰੈਵਲ ਤੋਂ। ਟੋਰਾਂਟੋ ਟੂ ਦਿੱਲੀ ਸਪਤੰਬਰ ਦੇ ਐਂਡ ਦੇ ਵਿੱਚ ਜਾਓ ਅਤੇ ਅਕਟੂਬਰ ਦੇ ਐਂਡ ਦੇ ਵਿੱਚ ਵਾਪਸ ਆਓ। ਇੱਕ ਸਟੋਪ ਹੈ ਬੱਲੇ, ਵਿਦ ਹੋਟਲ ਇਨਕਲੂਡਿਡ, ਕਿਉਂਕਿ ਥੋੜ੍ਹਾ ਲੰਬਾ ਸਟੋਪ ਹੈ, ਬਟ ਰਾਊਂਡ ਟ੍ਰਿਪ ਦੀ ਟਿਕਟ, ਜਾਓ ਅਤੇ ਵਾਪਸ ਆਓ, $1,090 ਸਿਰਫ, ਨਾਲੇ ਦੋ ਟੈਚੀ ਆ ਯਾਰ, ਹੋਰ ਕੀ ਚਾਹੀਦਾ। ਸਪਤੰਬਰ ਐਂਡ ਜਾਓ, ਅਕਤੂਬਰ ਐਂਡ 'ਚ ਮੁੜ ਆਓ, ਨਾਲੇ ਤੁਹਾਨੂੰ ਹੋਟਲ ਮਿਲੂਗਾ ਜਿੱਥੇ ਸਟੇਅ ਹੈ, ਵਧੀਆ ਸ਼ਹਿਰ ਘੁੰਮੋ। $1,090 ਦੀ ਸਿਰਫ ਟਿਕਟ ਹੈ। 905-796-7800 ਦੁਆਬਾ ਟਰੈਵਲ। ਜੇ ਅਕਤੂਬਰ ਜਾਣਾ ਦਿਵਾਲੀ ਦੇ ਮੌਕੇ 'ਤੇ, ਅਕਤੂਬਰ ਦੀ ਵਨ ਵੇ ਟਿਕਟ ਹੈ ਟੋਰਾਂਟੋ ਟੂ ਦਿੱਲੀ, ਵਨ ਵੇ, ਇੱਕ ਸਟੋਪ ਹੈ, ਦੋ ਟੈਚੀ ਹੈ, ਇਹ $1,095 ਦੀ ਹੈ। ਤੇ ਜੇ ਤੁਸੀਂ ਅੰਮ੍ਰਿਤਸਰ ਜਾਣਾ ਵਨ ਵੇ, ਟੋਰਾਂਟੋ ਟੂ ਅੰਮ੍ਰਿਤਸਰ ਵਨ ਵੇ ਕਤਰ ਦੇ ਨਾਲ, ਕਤਰ ਏਅਰਵੇਜ਼ ਵਨ ਸਟੋਪ ਦੋ ਟੈਚੀ 12.95। ਤੇ ਜੇ ਅਕਤੂਬਰ ਮਿਡ ਤੋਂ ਬਾਅਦ ਜਾਣਾ, ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਦਸੰਬਰ ਚ ਮੁੜਨਾ ਟੋਰਾਂਟੋ ਟੂ ਦਿੱਲੀ 1740। ਸੋ ਇਹ ਸਾਰੀਆਂ ਆਪਸ਼ਨਸ ਨੇ। ਦੁਆਬਾ ਟਰੈਵਲ 9057967800, ਇਹਨਾਂ ਤੋਂ ਵਧੀਆ ਸਰਵਿਸ ਨਹੀਂ ਮਿਲਣੀ ਤੁਹਾਨੂੰ। 9057967800 ਦੁਆਬਾ ਟਰੈਵਲ ਨੂੰ ਕਾਲ ਕਰੋ। 9181 ਹਾਂਜੀ
2: ਹਾਂਜੀ ਸਤਿ ਸ਼੍ਰੀ ਅਕਾਲ ਨਵੀ, ਕੀ ਹਾਲ ਆ?
0: ਵਧੀਆ ਜੀ, ਕੀ ਬਣਦਾ?
2: ਬਸ ਬੈਠੇ ਜੀ, ਰੋਣ ਲਾ ਕੇ ਬੈਠੇ, ਤੁਹਾਡਾ ਹੋਰ ਅਸੀਂ ਕੀ ਕਰਨਾ।
0: ਕਿਆ ਬਾਤ ਹੈ, ਹਾਂ ਇਹੀ ਦੇਖੋ, ਜਿਵੇਂ ਸ਼ਾਮ ਨੂੰ ਕਿਸੇ ਨੂੰ ਇੱਕ ਅੱਧੇ ਪੈਗ ਦੀ ਲੋੜ ਪੈਂਦੀ ਹੈ, ਤੁਹਾਨੂੰ ਸਾਡੇ ਪ੍ਰੋਗਰਾਮ ਦੀ ਲੋੜ ਪੈਂਦੀ ਹੈ।
2: ਬਿਲਕੁਲ, ਹੁਣ ਵੀ ਸਾਡਾ ਟਾਈਮ ਵਧੀਆ ਨਿਕਲਦਾ ਵਿਹਲੇ ਬੈਠਿਆਂ ਦਾ।
0: ਵਧੀਆ, ਦੇਖੋ ਵਿਹਲੇ ਨੀ, ਕੰਮ ਕਰ ਰਹੇ ਹੋ ਤੁਸੀਂ, ਸਾਨੂੰ ਸੁਣ ਰਹੇ ਹੋ?
2: ਚਲੋ ਠੀਕ ਹੈ।
0: ਹਾਂਜੀ,
2: ਮੈਂ ਕਿਹਾ ਵੀ ਹੁਣ ਤੁਸੀਂ ਫੋਨ ਦੀ ਗੱਲ ਕੀਤੀ, ਸਾਡੇ ਕੋਲ ਮੋਟੋਰੋਲਾ ਕੀ ਕਹਿੰਦੇ ਕਹਿ ਨਾ ਮਹੀਨੇ ਲੈ ਹੁੰਦਾ ਹੁਣ,
0: ਤੁਹਾਡੇ ਕੋਲ ਮੋਟੋਰੋਲਾ ਦਾ ਫੋਨ ਹੈ ਹਜੇ ਵੀ?
2: ਉਹ ਨਹੀਂ, ਉਹ ਹੁਣ ਤਾਂ ਚੇਂਜ ਕਰਤਾ ਨਿਆਣੇ ਨੇ, ਮੈਨੂੰ ਆਈਫੋਨ ਲੈ ਕੇ ਦੇ ਦਿੱਤਾ ਮੁੰਡੇ ਨੇ, ਕਹਿੰਦਾ ਨਹੀਂ ਹੁਣ ਆਹ ਯੂਜ ਕਰਿਆ ਕਰੋ, ਉਹ ਹੁਣ ਕਰਨਾ ਨੀ ਆਉਂਦਾ, ਥੋੜਾ ਵਾਲਾ ਚਲਾ ਲਈ ਦਾ, ਹੁਣ ਉਹੀ ਚਲਾਉਣਾ ਪਿਆ, ਹੁਣ ਥੋੜਾ ਥੋੜਾ ਐਕਸਪੀਰੀਅੰਸ ਹੋ ਗਿਆ। ਪਹਿਲਾਂ ਉਹੀ ਹੁੰਦੇ ਸੀ ਟੱਚ ਸਕਰੀਨ ਵਾਲੇ, ਉਂਗਲ ਨਾਲ ਕੋਈ ਪਾਇਆ, ਟੈਕਸ ਮੈਸੇਜ ਹੁੰਦੇ ਹੀ ਨੀ ਸੀ, ਉਦੋਂ ਡਾਇਰੈਕਟ ਕਰਦੇ ਹੀ ਨੀ ਸੀ, ਸਿੱਧੀ ਕਾਲ ਕਰੀਏ ਸੀ, ਹੋਰ ਬੰਦੇ ਹੁੰਦੇ ਆ ਨਿਆਣੇ ਦੇਖਦੇ
0: ਆ। ਤੁਸੀਂ ਨਾ ਨਿਆਣੇ ਨੂੰ ਕਹੋ ਕਿ ਤੁਹਾਨੂੰ ਸਿਖਾਉਣ ਕਿ ਵੋਇਸ ਨੋਟ ਕਿਵੇਂ ਭੇਜਣਾ, ਤੁਸੀਂ ਆਪਣੀ ਆਵਾਜ਼ ਰਿਕਾਰਡ ਕਰਕੇ ਭੇਜ ਦਿਆ ਕਰੋ। ਕਿਸੇ ਨਾ ਕਿਸੇ ਨੂੰ
2: ਹੁਣ ਮੇਰੀ ਬੇਟੀ ਨੇ ਉਹ ਯੂਟਿਊਬ ਹੋਰ ਸਾਰਾ ਕੁਛ ਬੈਠੀ ਰਹਿੰਦੀ ਮੇਰੇ ਕੋਲ
0: ਯੂਟਿਊਬ ਸਭ ਤੋਂ ਵੱਧ ਤੁਸੀਂ ਸਾਰੇ ਚਲਾਉਣੇ, ਅਸੀਂ ਘੱਟ ਚਲਾਉਣੇ ਹਜੇ।
2: ਸੱਚੀ ਮੈਂ ਕਈ ਵਾਰ ਰਾਤ ਨੂੰ ਖੋਲ ਦਿੰਦੀ ਆ ਤਾਂ ਉਹ ਲਾ ਕੇ ਆਈਪੋਡ ਜਾਂ ਕਾਲਜ ਥੋੜਾ ਚਿਰ ਬੈਠਦੀ ਆ।
0: ਆਈਪੋਡ ਨਹੀਂ, ਏਅਰਪੋਡ
2: ਉਹ ਨਿਕਲ ਜਾ, ਸਾਨੂੰ ਨੀ ਪਤਾ ਉਹਦੇ ਬਾਰੇ ਨਾ।
0: ਅੱਛਾ ਚਲੋ ਕੋਈ ਨਾ, ਠੀਕ ਹੈ।
2: ਸਾਡੇ ਤਾਂ ਉਹ ਹੁੰਦੇ ਸੀਗੇ, ਉਹ ਜਿਹੜੇ ਹੁੰਦੇ ਆ ਵਾਕਮੈਨ ਦੇ,
0: ਵਾਕਮੈਨ ਹੁੰਦੇ ਸੀ, ਬਿਲਕੁਲ ਬਿਲਕੁਲ ਬਿਲਕੁਲ,
2: ਉਹਦੇ ਉਦਾਂ ਦਾ ਲਾ ਕੇ ਸੁਣਦੇ ਰਹੀਦਾ ਸੀ ਅੱਗੇ।
0: ਅੱਛਾ ਚਲੋ ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਨਹੀਂ ਚਲੋ ਠੀਕ ਹੈ, ਜਿਹੜੇ ਹੁਣ ਆਪਣੇ ਵੱਡੇ ਨੇ, ਵੈਸੇ ਨਾ ਆਪਣੀਆਂ ਗ੍ਰੈਂਡ ਮਦਰਸ ਹੋ ਗਈਆਂ, ਗ੍ਰੈਂਡ ਪੇਰੈਂਟਸ ਹੋ ਗਏ, ਉਹ ਲਰਨ ਕਰ ਗਏ ਨੇ ਕਾਫੀ ਟੈਕਨੋਲੋਜੀ ਦੇ ਵਿੱਚ, ਜਿੱਦ ਤੱਕ ਮੈਂ ਦੇਖਿਆ ਐਡਵਾਂਸ ਹੋ ਚੁੱਕੇ ਨੇ ਉਹ, ਵੋਇਸ ਨੋਟ ਵੀ ਭੇਜ ਦਿੰਦੇ ਆ, ਵੀਡੀਓ ਨੋਟ ਵੀ ਭੇਜ ਦਿੰਦੇ ਆ, ਤੇ ਕਾਫੀ ਹੱਦ ਤੱਕ ਚਲੋ ਹੁਣ ਬੰਦਾ ਬੈਠਾ ਰਹਿੰਦਾ, ਕੁਛ ਨਾ ਕੁਛ ਸਿੱਖਦਾ ਹੀ ਹੈ, ਚੰਗੀ ਗੱਲ ਹੈ। ਮੈਂ ਕੱਲ੍ਹ ਪਰਸੋਂ ਮੈਂ ਆਪਣੇ ਗ੍ਰੈਂਡ ਫਾਦਰ ਨੂੰ BC ਮੈਂ ਮਿਲਿਆ, ਮੇਰੇ ਨਾਨਾ ਜੀ ਉੱਥੇ ਰਹਿੰਦੇ ਆ, ਅਤੇ ਮੈਂ ਗਿਆ ਕਮਰੇ 'ਚ ਅਤੇ ਉਹ ਯੂਟਿਊਬ ਲਾਈ ਬੈਠੇ ਸੀ, ਮੈਂ ਹੈਰਾਨ ਹੋਇਆ, ਮੈਂ ਕਿਹਾ ਪਾਪਾ ਜੀ ਤੁਹਾਨੂੰ ਕਿੱਥੇ ਯੂਟਿਊਬ ਬਾਰੇ ਪਤਾ ਚੱਲ ਗਿਆ? ਕਹਿੰਦੇ ਬਸ ਹੁਣ ਬੈਠੇ ਖਬਰਾਂ ਸੁਣੀ ਜਾਈਦੀਆਂ ਨੇ। ਮੈਂ ਕਿਹਾ ਕਿਆ ਬਾਤ ਹੈ, ਵਧੀਆ ਗੱਲ ਹੈ। ਸੋ ਦੇਖੋ ਜੋ ਮਰਜ਼ੀ ਆਪਣੀ ਉਮਰ ਹੋਵੇ, ਆਪਾਂ ਕੁਛ ਨਾ ਕੁਛ ਜੇ ਸਿੱਖ ਸਕਦੇ ਹਾਂ ਦੈਨ ਵਾਈ ਨਾਟ, ਚਾਹੀਦਾ ਰਾਈਟ। ਹੁਣ ਬੰਦਾ ਜੇ ਥੋੜ੍ਹੀ ਜਿਹੀ ਉਮਰ ਵਧ ਗਈ ਤਾਂ ਮਤਲਬ ਇਹ ਥੋੜ੍ਹੀ ਸਾਰਾ ਕੁਛ ਭੁੱਲ ਹੀ ਗਏ। ਸੋ ਟੈਕਸਟ ਮੈਸੇਜ ਤੁਸੀਂ ਪ੍ਰੈਫਰ ਕਰਦੇ ਹੋ, ਤੁਸੀਂ ਲਾਈਕ ਕਰਦੇ ਹੋ, ਜਾਂ ਤੁਸੀਂ ਲੋਕਾਂ ਨਾਲ ਫੋਨ 'ਤੇ ਗੱਲਾਂ ਕਰਨਾ ਜ਼ਿਆਦਾ ਪਸੰਦ ਕਰਦੇ ਹੋ, ਅਤੇ ਕਿਉਂ? ਇਹ ਮੈਂ ਤੁਹਾਨੂੰ ਬਸ ਦੋ ਚਾਰ ਤੁਹਾਡੀਆਂ ਕਾਲਾਂ ਮੈਂ ਕਿਹਾ ਵੀ ਲੈ ਲਈਏ, ਅਤੇ ਤੁਹਾਨੂੰ ਮੈਂ ਪੁੱਛਿਆ ਟੈਕਸਟ ਮੈਸੇਜ ਜਾਂ ਫੋਨ ਕਾਲ ਕੀ ਤੁਸੀਂ ਜ਼ਿਆਦਾ ਕਰਦੇ ਹੋ? ਮੈਂ ਤਾਂ ਜ਼ਿਆਦਾ ਯਾਰ ਟੈਕਸਟ ਮੈਸੇਜ ਹੀ ਕਰਦਾ, ਕੋਈ ਮੈਨੂੰ ਆਉਂਦਾ ਵੀ ਹੈ ਫੋਨ, ਕਈ ਵਾਰ ਮੈਨੂੰ ਆਉਂਦਾ ਯਾਰ ਕਿ ਬੰਦਾ ਮੈਸੇਜ ਹੀ ਕਰ ਦੇਵੇ ਅਤੇ ਮੈਸੇਜ ਦੇ ਵਿੱਚ ਰਿਪਲਾਈ ਕਰ ਦਈਏ। ਚਲੋ ਦੋ ਚਾਰ ਜਾਣੇ ਨੇ ਜਿਹਨਾਂ ਨਾਲ ਫੋਨ 'ਤੇ ਗੱਲਾਂ ਕਰ ਲੈਂਦੀਆਂ ਨੇ, ਕੋਈ ਖਾਸ ਯਾਰ ਦੋਸਤ ਨੇ, ਬਸ ਜ਼ਿਆਦਾ ਹੁੰਦਾ ਕਿ ਕੋਈ ਈਮੇਲ ਕਰ ਦੇਵੇ, ਕੋਈ ਟੈਕਸਟ ਕਰ ਦੇਵੇ। ਚਲੋ ਕੋਈ ਬੜੀ ਇੰਪੋਰਟੈਂਟ ਬਿਜ਼ਨਸ ਦੀ ਗੱਲ ਹੈ, ਚਲੋ ਦੈਟਸ ਅ ਡਿਫਰੈਂਟ ਸਟੋਰੀ, ਬਟ ਮੈਸੇਜ ਵਿੱਚ ਜਿਵੇਂ ਇੱਕ ਲੇਡੀ ਨਹੀਂ ਕਹਿ ਕੇ ਗਏ ਕਿ ਥੋੜ੍ਹਾ ਜਿਹਾ ਤੁਹਾਨੂੰ ਸੋਚਣ ਦਾ ਸਮਾਂ ਜਿਹਾ ਮਿਲ ਜਾਂਦਾ। ਸੋ ਨੰਬਰ ਹੈ ਆਪਣਾ ਸਟੂਡੀਓ ਦਾ 9056733337 ਤੇ ਗੱਲਬਾਤ ਹੋ ਰਹੀ ਹੈ। 9056733337 ਤੇ ਗੱਲਬਾਤ ਹੋ ਰਹੀ ਹੈ। 905-600-7373 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ। ਯਾਦ ਰੱਖੋ GTA ਕ੍ਰੈਡਿਟ ਨੂੰ, GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਰੇਖਾ ਅਤੇ ਨਦੀਮ ਜੀ ਨੂੰ ਫੋਨ ਘੁਮਾ ਲਓ। ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ। ਨੰਬਰ ਹੈ 416-650-1100 416-650-1100 ਤੇ ਤੁਸੀਂ ਕਾਲ ਕਰੋ। ਆਪਾਂ ਨਾ ਲੱਭਦੇ ਰਹਿੰਦੇ ਹਾਂ ਕਿ ਸਾਨੂੰ ਕੋਈ ਵਧੀਆ ਬਿਜ਼ਨਸ ਓਪਰਚੁਨਿਟੀ ਮਿਲੇ। ਇੱਕ ਸਲੋਨ ਦੀ ਬਿਜ਼ਨਸ ਵਕਾਊ ਹੈ, ਸਲੋਨ ਐਂਡ ਸਪਾ ਦੀ ਬਿਜ਼ਨਸ ਹੈ ਅਤੇ ਸਟੀਲਸ ਅਤੇ ਟੋਰਬਰਮ 'ਤੇ ਇਹ ਬਿਜ਼ਨਸ ਲੋਕੇਟਡ ਹੈ। ਮੈਂ ਕਹਿੰਦਾ ਇੰਨੀ ਬਿਜ਼ੀ ਸਲੋਨ ਹੈ, ਬਰੈਂਪਟਨ ਦੀ ਸਭ ਤੋਂ ਬਿਜ਼ੀ ਸਲੋਨ ਹੈ, ਕਸਟਮਰਸ ਦੀ ਲਾਈਨ ਲੱਗੀ ਰਹਿੰਦੀ ਹੈ ਇੱਥੇ ਫੇਸਿੰਗ ਟੂ ਸਟੀਲਸ, ਸਟੀਲਸ ਐਂਡ ਟੋਰਬਰਮ, ਵਾਧੂ ਦੀ ਪਾਰਕਿੰਗ ਹੈ, ਬੜਾ ਬਿਜ਼ੀ ਪਲਾਜ਼ਾ। ਇੱਥੇ 9 ਸਟੇਸ਼ਨ ਬਣੇ ਆ 5 ਬੰਦਿਆਂ ਲਈ, 4 ਲੇਡੀਜ਼ ਦੇ ਲਈ, ਇੱਕ ਵੇਟਿੰਗ ਸਟੇਸ਼ਨ ਵੀ ਹੈ, ਵੱਖਰਾ ਲੰਚ ਰੂਮ ਵੀ ਬਣਿਆ, 3 ਵਾਸ਼ਿੰਗ ਸਟੇਸ਼ਨ ਵੀ ਨੇ। ਸੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬਿਜ਼ਨਸ ਆਪਣੀ ਸ਼ੁਰੂ ਕਰਨੀ ਹੈ, ਇਹ ਬਣੀ ਬਣਾਈ ਬਿਜ਼ਨਸ ਤੁਹਾਨੂੰ ਮਿਲ ਰਹੀ ਹੈ, ਸਾਰਾ ਕੁਛ ਰੈਡੀ ਹੈ, ਨਵੀਆਂ ਚੇਅਰਾਂ ਚੂਰਾਂ ਲੱਗੀਆਂ 2026 ਦੇ ਵਿੱਚ, ਪਿੱਛੇ ਜਿਹੜਾ ਬੈਕ ਸਾਈਡ ਹੈ ਉੱਥੋਂ ਵੀ ਐਂਟਰੈਂਸ ਪਾਰਕਿੰਗ ਹੈਗੀ ਹੈ, ਅਤੇ ਨਾਲੇ ਇੱਥੇ ਦੋ ਸੈਕਸ਼ਨ ਬਣੀ ਹੈ, ਬੈਕ ਸੈਕਸ਼ਨ ਵੀ ਹੈ, ਫਰੰਟ ਸੈਕਸ਼ਨ ਵੀ ਹੈ। ਸੋ ਕਹਿਣ ਦਾ ਭਾਵ ਕਿ ਤੁਹਾਡੇ ਲਈ ਬੜੀ ਵਧੀਆ ਓਪਰਚੁਨਿਟੀ ਹੈ। ਨਵਾਂ 2026 ਦੇ ਵਿੱਚ ਹੌਟ ਵਾਟਰ ਟੈਂਕ ਲਾਇਆ ਗਿਆ। ਤੁਸੀਂ ਇੱਕ ਨੰਬਰ ਨੋਟ ਕਰੋ ਅਤੇ ਸਟੀਲਸ ਅਤੇ ਟੋਰਬਰਮ 'ਤੇ ਇਹ ਬਿਜ਼ਨਸ ਹੈ, 6479985152 ਕਹਿ ਦਿਓ ਕਿ ਪੰਜਾਬੀ ਲਹਿਰਾਂ ਤੋਂ ਨਵੀਂ ਤੋਂ ਤੁਸੀਂ ਨੰਬਰ ਲਿਆ, 6479985152 6479985152 647-998-5152 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਕਰੋ ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਹਾਜ਼ਰ ਹੈ। ਐਮੀ ਵਿਰਕ ਆ ਰਿਹਾ ਤੁਹਾਡੇ ਸ਼ਹਿਰ ਵੀ, ਐਮੀ ਵਿਰਕ 30 ਅਗਸਤ ਨੂੰ ਗ੍ਰੇਟ ਕੈਨੇਡੀਅਨ ਕਸੀਨੋ ਵੈਨਿਊ, ਸਭ ਤੋਂ ਟੌਪ ਦਾ ਮੈਨੂੰ ਲੱਗਦਾ ਹੁੰਦਾ ਕਿ ਅੱਜ ਕੱਲ੍ਹ ਆਪਣੇ ਸ਼ਹਿਰ ਦਾ ਇਹ ਵੈਨਿਊ ਹੈ, ਅਤੇ ਐਮੀ ਵਿਰਕ ਦੇ ਸੁਪਰ ਹਿੱਟ ਗੀਤ ਤੁਸੀਂ ਸੁਣੋਗੇ, ਤੁਸੀਂ ਕਹੋਗੇ ਨਵੀਂ ਯਾਰ ਬੱਲੇ ਬੱਲੇ ਕਮਾਲ ਹੀ ਕਰਤੀ ਐਮੀ ਨੇ, ਅਤੇ ਐਮੀ ਦੀ ਆਵਾਜ਼ ਯਾਰ ਬੜੀ ਘੈਂਟ ਹੈ।
3: ਲੱਖਾਂ ਦਿਲਾਂ ਦੀ ਧੜਕਣ ਦ ਸੁਪਰ ਸਟਾਰ ਐਮੀ ਵਿਰਕ, Sound live and cellular point present. Amy Wynn live in Toronto.

0: ready ho jao. Buy your tickets at ticketmaster.ca or call
1: 6479648573. Ticketmaster.ca to tusi apni tickets zarur lo and ami nu tusi ਦੇਖਣ ਲਈ ਹੋ ਜਾਓ ਕੈਮ ਯਾਰ ਐਂਡ ਕੈਮ ਹੋਣਾ ਜ਼ਰੂਰੀ ਆ ਇੱਕ ਨਾ ਮੈਂ ਨੰਬਰ ਦਿੰਦਾ ਹੁੰਦਾ ਬੜੇ ਲੋਕ ਹੀ ਨੰਬਰ ਲੈ ਰਹੇ ਆ ਜੇ ਤੁਸੀਂ ਬਿਲਡਰ ਤੋਂ ਕੋਈ ਘਰ ਲਿਆ ਅਤੇ ਤੁਹਾਡਾ ਘਰ ਹੁਣ ਤੁਸੀਂ ਕਲੋਜ਼ ਨਹੀਂ ਕਰ ਪਾ ਰਹੇ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 6477169876 6477169876 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477167619 ਨੰਬਰ ਹੈ ਵੈਰੀ ਗੁੱਡ ਜ਼ਰੂਰ ਤੁਸੀਂ ਜੇ ਗਿੱਲ ਨੂੰ ਕਾਲ ਕਰੋ ਅਤੇ ਇਹ ਨੰਬਰ ਸਾਡੇ ਤੋਂ ਵੀ ਐਨੀ ਟਾਈਮ ਲੈ ਸਕਦੇ ਹੋ ਸੋਰੀ ਕੋਈ ਵੀ ਨੰਬਰ ਵੈਸੇ ਸਾਡੇ ਸਪੋਂਸਰਸ ਦੇ ਸਾਡੇ ਬਿਜ਼ਨਸ ਪਰਸਨਸ ਦੇ ਤੁਹਾਨੂੰ ਚਾਹੀਦੇ ਨੇ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN ਦਿਨ ਰਾਤ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਆ ਕਰੋ ਨੋ ਇਸ਼ੂਜ਼ 9111 ਹੈਲੋ ਹੈਲੋ ਜੀ ਹਾਂਜੀ ਕਿਵੇਂ ਹੋ ਜੀ ਹਾਂਜੀ ਦੱਸੋ ਜੀ ਕੋਈ ਕੀ ਕੰਮ ਕਰਨ ਵਾਲਾ ਤੁਸੀਂ ਪੂਲ ਦਾ ਕੀ ਕੰਮ ਕਰਾਉਣਾ ਹੈਂਜੀ ਅੱਛਾ ਪੂਲ ਤੁਸੀਂ ਬਣਵਾਉਣਾ ਬੈਕਯਾਰਡ ਚ
2: ਹਾਂਜੀ
1: ਅੱਛਾ ਕੀ ਬਾਤ ਹੈ ਪੂਲ ਬਣਵਾਉਣਾ ਤੁਸੀਂ ਮੇਰੇ ਕੋਲ ਸੀਗਾ ਯਾਰ ਕੋਈ ਨੰਬਰ ਤੁਸੀਂ ਨਾ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਮੇਰੇ ਕੋਲ ਤੁਹਾਡਾ ਨੰਬਰ ਹੈਗਾ ਤੇ ਮੈਂ ਲੱਭ ਕੇ ਤੁਹਾਨੂੰ ਦਿੰਦਾ ਠੀਕ ਹੈ ਮੈਂ ਤੁਹਾਨੂੰ ਭੇਜ ਦੂੰਗਾ ਕੋਈ ਗੱਲ ਨੀ ਨੋ ਪ੍ਰੋਬਲਮ ਪੂਲ ਬਣਵਾਉਣਾ ਇਹਨਾਂ ਨੇ ਅੱਛਾ ਸੋ ਪੂਲ ਯਾਰ ਕੌਣ ਬਣਾਉਂਦਾ ਮੇਰੇ ਕੋਲ ਸੀਗਾ ਕੋਈ ਕਿਸੇ ਨੇ ਮੈਨੂੰ ਦਿੱਤਾ ਹੋਇਆ ਨੰਬਰ ਹੁਣ ਮੈਨੂੰ ਲੱਭਣਾ ਪੈਣਾ ਮੈਂ ਲੱਭ ਕੇ ਇਹਨਾਂ ਨੂੰ ਦਵਾਂ ਸੋ ਜੇ ਕਿਸੇ ਕੋਲ ਹੋਊਗਾ ਤਾਂ ਮੈਨੂੰ ਤੁਸੀਂ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ ਜੇ ਤੁਸੀਂ ਪੂਲ ਬਣਾਉਂਦੇ ਹੋ ਤੇ ਮੈਂ ਤੁਹਾਡਾ ਨੰਬਰ ਇਹਨਾਂ ਨੂੰ ਭੇਜ ਦੇਣਾ ਸੋ ਪੂਲ ਬਣਵਾਉਣਾ ਇਹਨਾਂ ਨੇ ਤੇ ਤੁਹਾਨੂੰ ਨਾਲੇ ਕੰਮ ਮਿਲ ਜੂਗਾ ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਦਾਰਾ PUNJABILEHRAN ਤੇ ਸਾਨੂੰ ਤੁਸੀਂ ਮੈਸੇਜ ਕਰ ਦਿਓ ਤੇ ਜੇ ਹੋ ਸਕੇ ਫਿਰ ਤੁਹਾਡਾ ਨੰਬਰ ਇਹਨਾਂ ਨੂੰ ਭੇਜ ਦਾਂਗੇ ਪੂਲ ਬਣਵਾਉਣਾ ਠੀਕ ਹੈ ਓਕੇ ਮੈਂ ਨੰਬਰ ਇਹਦਾ ਨੋਟ ਕਰ ਲਿਆ ਸੁਣਦੇ ਹਾਂ ਇਹ ਗੀਤ ਅੱਜ ਮੈਂ ਸੁਣ ਰਿਹਾ ਸੀ ਬੜਾ ਟੌਪ ਦਾ ਹਸਤਿੰਦਰ ਦਾ ਸੁਣੋ ਦੋਕ ਬੋਲ ਲਿਖਿਆ ਬੜਾ ਕਮਾਲ ਦਾ ਯਾਰ ਕਪਤਾਨ ਨੇ

0: ਵਾਹ ਬਈ ਵਾਹ, ਕਿਆ ਬਾਤ ਹੈ। ਓਕੇ ਗਾਣਾ ਵਧੀਆ ਸੀ ਨਾ। ਪੀ ਆਰ ਪਿੰਡਾਂ ਦੀ ਕਿੰਨੀਆਂ ਗੱਲਾਂ ਕੀਤੀਆਂ ਗਈਆਂ ਯਾਰ ਰਿਸ਼ਤਿਆਂ ਨੂੰ ਲੈ ਕੇ। ਅੱਜ ਕੱਲ੍ਹ ਚਲੋ ਇੱਦਾਂ ਦੇ ਗਾਣੇ ਬੜੇ ਪੁਰਾਣੇ ਸਮੇਂ ਨੂੰ ਲੈ ਕੇ ਨਵੇਂ ਮੁੰਡੇ ਘੱਟ ਕਰਦੇ ਆ, ਮੈਂ ਨਹੀਂ ਕਹਿੰਦਾ ਕਿ ਕਰਦੇ ਨਹੀਂ, ਬਟ ਬਹੁਤ ਵਧੀਆ ਉਪਰਾਲਾ ਯਾਰ ਸਤਿੰਦਰ ਦਾ, ਵੈਰੀ ਗੁੱਡ। 1981 ਹਾਂਜੀ ਵੀਰੇ।
1: ਹਾਂਜੀ ਵੀਰੇ ਕੀ ਹਾਲ ਆ?
0: ਬਹਿ ਜਾ ਬਹਿ ਜਾ, ਬੱਲੇ ਬੱਲੇ ਕੀ ਬਣਦਾ?
1: ਬਹੁਤ ਵਧੀਆ। ਮੈਂ ਕਿਹਾ ਸਤਿੰਦਰ ਦਾ ਪੀ ਆਰ ਆ, ਅਸੀਂ ਸਿਟੀ ਆਉਣਾ ਪਿੰਡਾਂ ਦੇ
0: ਸਿਟੀਜ਼ਨ।
1: ਗੱਲ ਤਾਂ ਨਾ ਜੇ ਕੈਨੇਡਾ ਚ ਪੀ ਆਰ ਦੇ ਦੇਣਾ ਹਨਾ, ਹੁਣ ਜਿਹਨੇ ਰੂਲ ਔਖੇ ਕਰੀ ਜਾਂਦੇ ਆ, ਤੇ ਜਿਵੇਂ ਅੱਜ ਡਰੋ ਆਇਆ ਫ੍ਰੈਂਚ ਦਾ, ਤੇ ਮੈਂ ਗੱਲ ਸੁਣੀ ਕਹਿੰਦੇ ਫ੍ਰੈਂਚ ਦਾ ਡਰੋ ਕੱਢੀ ਜਾਂਦੇ ਆ, 5 ਇਨਵੀਟੇਸ਼ਨ ਆ, ਤੇ ਫ੍ਰੈਂਚ ਬੋਲਣਾ ਕਿਹਦੇ ਨਾਲ ਆ? ਇਹ ਬ੍ਰਹਮਪੁਰ ਵਿੱਚ ਤਾਂ ਪੰਜਾਬੀ ਬੋਲਦੇ ਸਾਰੇ।
0: ਹਾਂ ਪੰਜਾਬੀ ਦੇ ਡਰੋ ਕੱਢਣੇ ਚਾਹੀਦੇ ਆ।
1: ਪੰਜਾਬੀ ਦੇ ਵੀ ਹੁਣ ਇੰਗਲਿਸ਼ ਚ ਆਪਾਂ ਥੈਂਕ ਯੂ ਸੋਰੀ ਹਨਾ ਏਦਾਂ ਹੀ ਬੋਲਦੇ ਆ, ਹੈਲੋ ਬੋਲਦੇ ਆ, ਏਦਾਂ ਹੀ ਬੋਲਦੇ ਆ। ਹੁਣ ਬੋਂਜ਼ੋ ਹੁਣ ਕੀ ਸਮਝ ਨਹੀਂ ਲੱਗਣੀ, ਹੁਣ ਆਪਾਂ ਕਿਸੇ ਰੈਸਟੋਰੈਂਟ ਗਏ, ਹੈਲੋ ਬੋਂਜ਼ੋ, ਲਾਈਕ ਬੋਂਜ਼ੋ ਆਪਾਂ ਬੋਲਦੇ ਆ,
0: ਬੋਂਜੂਰ, ਹਾਂ
1: ਸਮਝ ਨਹੀਂ ਲੱਗਣੀ। ਤੇ ਹੁਣ ਬੋਲਣੀ ਹੈ ਨਹੀਂ ਗੀ ਫ੍ਰੈਂਚ, ਫ੍ਰੈਂਚ ਦੇ ਡਰੋ ਕੱਢੀ ਜਾਂਦੇ ਆ।
0: ਚਲੋ ਹੁਣ ਕੀ ਕਰ ਸਕਦੇ ਆ, ਫ੍ਰੈਂਚ ਇੱਥੇ ਦੀ ਸੈਕੰਡ ਲੈਂਗੁਏਜ ਆ।
1: ਹਾਂਜੀ ਹਾਂਜੀ, ਤੇ ਮੈਂ ਵੀ ਇਹ ਗੱਲ ਕਰਨੀ ਸੀਗੀ, ਮਤਲਬ ਮੈਂ ਇੱਕ ਤਾਂ ਗੱਲ ਕਰਕੇ ਹੀ ਮਜ਼ਾ ਆਉਂਦਾ ਟੈਕਸਟ ਨਾਲੋਂ, ਤੇ ਐ ਨਾ ਜਦੋਂ ਆਪਾਂ ਗੱਲ ਕਰਦੇ ਆ ਅਗਲੇ ਦਾ ਆਪਣਾ 100% ਕੰਸੈਂਟ੍ਰੇਸ਼ਨ ਆਪਣੇ ਵੱਲ ਹੁੰਦੀ ਆ, ਜਦੋਂ ਟੈਕਸਟ ਕਰਦੇ ਆ, ਜਦੋਂ ਟੈਕਸਟ ਕਰਕੇ ਅਗਲਾ ਹੋਰ ਕਿਤੇ ਬਿਜ਼ੀ ਹੋ ਜਾਂਦਾ, ਉਹ ਫਿਰ ਗੱਲ ਚੱਲਦੀ ਚੱਲਦੀ ਉਹ ਗੱਲ ਦਾ ਮਜ਼ਾ ਵੀ ਨਹੀਂ ਆਉਂਦਾ ਇੰਨਾ।
0: ਨਹੀਂ ਪਰ ਪਤਾ ਕੀ ਹੈ, ਬਹੁਤ ਕੋਈ ਖਾਸ ਹੈ ਮਾਂ, ਯੂ ਨੋ ਤੁਹਾਡੇ ਮਾਂ ਬਾਪ ਨੇ ਜਾਂ ਭੈਣ ਭਰਾ ਨੇ ਜਾਂ ਕੋਈ ਇੱਕ ਅੱਧੇ ਦੋਸਤ ਨੇ, ਫਿਰ ਤਾਂ ਠੀਕ ਹੈ। ਬਟ ਕਈ ਵਾਰ ਜੇ ਯੂ ਨੋ ਕਿਸੇ ਹੋਰ ਦਾ ਫੋਨ ਆਉਂਦਾ, ਤੁਹਾਨੂੰ ਪਤਾ ਕਿਸੇ ਨਾ ਕਿਸੇ ਕੰਮ ਨੂੰ ਹੀ ਹੋਊਗਾ।
1: ਹਾਂਜੀ ਹਾਂਜੀ, ਏਦਾਂ ਵੀ ਹੋ ਜਾਂਦਾ ਕਈ ਵਾਰੀ, ਕਲੀਅਰ ਮੂਡ ਨਹੀਂ ਹੁੰਦਾ ਆਪਣਾ ਕਈ ਵਾਰ ਗੱਲ ਕਰਨ ਦਾ, ਵੀ ਕਿਸੇ ਨਾਲ ਜਿਹੜਾ ਬੰਦਾ ਬੜਾ ਪੁਆਇੰਟਰ ਨਹੀਂ ਹੁੰਦਾ, ਵੈਸੇ ਹਾਲ ਚਾਲ ਪੁੱਛਣ ਲਈ ਫੋਨ, ਮੈਂ ਵੀ ਕਰ ਦਿੰਦਾ ਹਾਲ ਚਾਲ ਪੁੱਛਣ ਲਈ ਫੋਨ।
0: ਨਹੀਂ ਪਰ ਹਾਲ ਚਾਲ ਕਿੰਨੇ ਅੱਗ ਨੂੰ ਕਰਦੇ ਹੋ ਫੋਨ, ਹਾਲ ਚਾਲ ਪੁੱਛਣ? ਬਹੁਤ ਘੱਟ,
1: ਬਹੁਤ ਘੱਟ ਹੁੰਦਾ, ਬਟ ਏਦਾਂ ਹੁੰਦਾ ਨਾ ਕਮਿਊਨੀਕੇਸ਼ਨ ਰੱਖਣਾ ਥੋੜਾ ਜ਼ਰੂਰੀ ਹੁੰਦਾ।
0: ਹਾਂ ਉਹ ਵੀ ਗੱਲ ਠੀਕ ਹੈ,
1: ਜੇ ਇਕੱਲੇ ਬੈਠੇ ਹਨਾ, ਤੇ ਜੇ ਲਾਈਕ ਫੋਨ ਕਰਦੇ ਰਹਾਂਗੇ ਅਗਲਾ ਵੀ ਫੋਨ ਆਉਂਦਾ ਰਹਿੰਦਾ, ਥੋੜਾ ਲਿੰਕ ਜਿਹਾ ਬਣਿਆ ਰਹਿੰਦਾ, ਜ਼ਰੂਰੀ ਨਹੀਂ ਹੁੰਦਾ ਆਪਾਂ ਅੱਗੇ ਲਈ ਕਿਸੇ ਕੰਮ ਲਈ ਫੋਨ ਕਰਦੇ ਹਾਂ, ਤੇ ਆਪਾਂ ਮੈਂ ਤਾਂ ਬੜਿਆਂ ਨੂੰ ਕਾਲ ਕਰ ਲਈਦਾ ਹੈਲੋ ਹੈ, ਜਿਹੜੇ ਜਿਹੜੇ ਬੰਦੇ ਖਾਸ ਨੇ, 5-7 ਬੰਦੇ ਹੈਗੇ ਨੇ ਬਾਹਲੇ ਨਹੀਂ।
0: ਚਲੋ ਠੀਕ ਹੈ,
1: ਮਤਲਬ ਹਫ਼ਤੇ ਬਾਅਦ 10 ਦਿਨਾਂ ਬਾਅਦ ਬਈ ਹੋਰ ਠੀਕ ਠਾਕ ਸਭ ਮੌਜਾਂ ਨੇ, ਲਾਈਕ 5 ਮਿੰਟ ਲਈ।
0: ਨਹੀਂ ਵਧੀਆ ਗੱਲ ਹੈ ਜੇ ਤੁਸੀਂ ਕਰਦੇ ਹੋ ਯਾਰ, ਨਹੀਂ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਅੱਜ ਕੱਲ੍ਹ ਏਦਾਂ ਕਰਦੇ ਨੇ।
1: ਹਾਂਜੀ, ਨਹੀਂ ਕਰਨਾ ਚਾਹੀਦਾ ਜੀ, ਜਿਹਨਾਂ ਨੇ ਤੁਸੀਂ ਪੁਰਾਣੇ ਵਰਤੇ ਹੋ, ਜਿਹਨਾਂ ਨੇ ਤੁਹਾਡਾ ਕਿ ਚੰਗੇ ਟਾਈਮ 'ਚ ਜਾਂ ਮਾੜੇ ਟਾਈਮ ਥੋੜਾ ਕੰਮ ਸਾਰਿਆ, ਤੁਹਾਨੂੰ ਯਾਦ ਰੱਖਣਾ ਜ਼ਰੂਰ ਚਾਹੀਦਾ।
0: ਹਾਂ ਪਰ ਹਾਂ ਅੱਜ ਕੱਲ੍ਹ ਉਹੀ ਹੈ ਨਾ, ਹੁਣ ਜੇ ਆਪਾਂ ਨੂੰ ਆਉਂਦਾ ਵੀ ਹੈ ਕੋਈ ਫੋਨ ਕਿਸੇ ਪੁਰਾਣੇ ਦਾ, ਆਪਾਂ ਨੂੰ ਪਤਾ ਹੁੰਦਾ ਯਾਰ ਇਹਨੇ ਖਬਰਾਂ ਕੀ ਪੁੱਛਣਾ ਹੋਊਗਾ।
1: ਜ਼ਿਆਦਾਤਰ ਲੋਕ ਤਾਂ ਨਹੀਂ ਫੋਨ ਚੱਕਦੇ, ਅਗਲਾ ਕਹਿੰਦੇ ਨੇ ਪੈਸੇ ਮੰਗਣੇ
0: ਹੋਣਗੇ। ਸਹੀ ਗੱਲ, ਪੈਸੇ ਵੀ ਪੈਸਿਆਂ ਨੇ ਪਵਾੜੇ ਪਾਏ ਹੋਏ ਆ। ਸਹੀ ਗੱਲ ਤੁਹਾਡੀ,
1: ਗੱਲ ਸਾਰੀ ਇਹੀ ਹੈ ਜੀ, ਹੋਰ ਨਹੀਂ ਗੱਲ।
0: ਦੇਖੋ ਵੱਡੇ ਵੱਡੇ ਬੰਦੇ ਨਾਲ ਪੰਗੇ ਪਏ ਹੋਏ ਆ। ਮੈਂ ਕੱਲ ਪਰਸੋਂ ਮੈਨੂੰ ਲੱਗਦਾ ਕਿਹਦੀ ਕੋਈ ਕੋਈ ਸਿੰਗਰ ਸੀ, ਮੈਨੂੰ ਯਾਦ ਨਹੀਂ ਕੌਣ, ਉਹਨਾਂ ਦਾ ਮੈਂ ਪੋਸਟ ਦੇਖਿਆ, ਉਹਨਾਂ ਨੇ ਵੀ ਪਾਇਆ, ਕਹਿੰਦੇ ਕਿ ਕਿਸੇ ਖਾਸ ਨੂੰ ਮੈਂ ਪੈਸੇ ਦੇ ਬੈਠਾ ਤੇ ਉਹਨੇ ਪੈਸੇ ਮੋੜੇ ਨਹੀਂ, ਤੇ ਉਹਦੇ ਕਰਕੇ ਸਾਡੀ ਯਾਰੀ ਖਰਾਬ ਹੋ ਗਈ। ਸੋ ਪੈਸੇ ਨਾ ਹੀ ਦਿਓ ਤਾਂ ਚੰਗੀ ਗੱਲ ਹੈ।
1: ਸੁਣਦੇ ਹੀ ਏਦਾਂ, ਜੇ ਕਿਸੇ ਨਾਲ ਵਿਗਾੜ ਨਹੀਂ, ਉਹਨਾਂ ਨੂੰ ਪੈਸੇ ਦੇ ਦਿਓ,
0: ਪੈਸੇ ਦੇ ਦਿਓ। ਹਾਂ ਨਹੀਂ, ਬਹੁਤ ਵਾਰ ਆਪਾਂ ਗੱਲ ਕੀਤੀ ਇਹਦੇ ਬਾਰੇ। ਥੋਡੀ ਕਦੇ ਵਿਗੜੀ ਹੈ ਵੈਸੇ ਪੈਸੇ ਦੇਣ ਕਰਕੇ?
1: ਨਹੀਂ, ਮੈਂ ਵੀ ਆਪਣਾ ਡਿਸਿਪਲਿਨ ਬਣਾਇਆ ਹੈ, ਨਾ ਪੈਸੇ ਮੰਗਾਂ ਤੇ ਨਾ ਪੈਸੇ ਦਵਾਂ।
0: ਨਹੀਂ ਪਰ ਤੁਹਾਨੂੰ ਕੋਈ ਬਹੁਤ ਹੀ ਤੁਹਾਡੇ ਨੇੜੇ ਬੰਦਾ ਪੁੱਛ ਲਵੇ ਯਾਰ ਮੈਨੂੰ $3,000 ਚਾਹੀਦਾ, ਨਹੀਂ ਦਊਂਗੇ?
1: ਮੈਂ ਨਹੀਂ ਦਊਂਗਾ।
0: ਅੱਛਾ, ਸਾਰਿਆਂ ਨਾਲ ਹੀ ਤੁਸੀਂ ਫਿਰ ਇਹ ਰੂਲ ਬਣਾਇਆ ਹੈ?
1: ਮੈਂ ਡਿਸਿਪਲਿਨ ਬਣਾਇਆ ਵੀ ਸ਼ੁਰੂ ਤੋਂ ਬਣਾ, ਮਤਲਬ ਏਦਾਂ ਨਾਲ ਮੈਂ ਦਵਾਂ, ਕਿਉਂਕਿ ਤੁਹਾਡੀ ਯਾਰੀ ਚ ਫਰਕ ਪੈਣ ਲੱਗ ਜਾਂਦਾ।
0: ਠੀਕ ਹੈ, ਠੀਕ ਹੈ,
1: ਯਾਰੀ ਵਿੱਚ ਵੀ, ਤੁਹਾਡੀ ਯਾਰੀ ਵਿੱਚ ਵੀ, ਤੇ ਪੂਰਾ ਪਰਾਂ ਸਾਰ ਲਈਦਾ ਹਨਾ। ਜਿੱਦਾਂ ਮੈਨੂੰ ਜ਼ਿਆਦਾ ਲੋਡ ਹੋਏ, ਮੈਂ ਚਲੋ ਵਾਈਫ ਤੋਂ ਲੈ ਲੈਂਦਾ, ਮੈਂ ਚਲੋ ਕਹਿੰਦਾ ਯਾਰ ਮੈਂ $2,000 ਚਾਹੀਦਾ, ਮੈਨੂੰ ਦੇ ਦੇ, ਮੈਂ ਤੈਨੂੰ ਵਾਪਸ ਕਰ ਦੂੰਗਾ। ਤੇ ਫੈਮਿਲੀ ਵਿੱਚ ਏਦਾਂ ਹੁੰਦਾ ਨਾ, ਜਿੱਦਾਂ ਅਸੀਂ ਦੋਵਾਂ ਸਾਡੇ ਹਸਬੈਂਡ ਵਾਈਫ ਵਿੱਚ, ਤੇ ਕੈਸ਼ੀਅਰ ਮੇਰੀ ਵਾਈਫ ਆ, ਜੋ ਫੈਮਿਲੀ ਸੇਵਿੰਗ ਕਰ ਰਹੀ ਉਹ ਮੇਰੀ ਵਾਈਫ ਕਰਦੀ ਆ, ਮੇਰੇ ਤੋਂ ਸੇਵਿੰਗ ਹੁੰਦੀ ਨੀ, ਮੇਰੇ ਤੋਂ ਪੈਸੇ, ਮੇਰੇ ਕੋਲ ਬਾਲੇ ਪੈਸੇ ਹੁਣ ਉਹ ਮੇਰੇ ਤੋਂ ਅਲੱਗ ਲੁਕ ਜਾਂਦੇ ਆ, ਤੇ ਉਹ ਫਿਰ ਵਾਈਫ ਸਾਂਭ ਕੇ ਰੱਖਦੀ ਆ, ਪਤਾ ਯਾਰ ਇੰਨੇ ਪੈਸੇ ਸਾਂਭੇ ਹੋਏ ਨੇ, ਤੇ ਤਾਂ ਕਰਕੇ ਆ।
0: ਠੀਕ ਹੈ,
1: ਤੇ ਫਿਰ ਜੇ ਲੋੜ ਹੁੰਦੀ ਆ ਜ਼ਿਆਦਾ ਪੈਸੇ ਦੀ ਉਹ ਤੋਂ ਮੰਗ ਲਈਦੇ ਆ, ਜਦੋਂ ਮੇਰੇ ਕੋਲ ਆਉਂਦੇ ਆ ਫਿਰ 500 ਕਰਕੇ ਮੈਂ ਵਾਪਸ ਕਰ
0: ਦਿੰਦਾ। ਵਾਈਫ ਤੋਂ ਵੀ, ਤਾਂ ਵਾਈਫ ਨੂੰ ਵੀ ਵਾਪਸ ਕਰਨੇ ਪੈਂਦੇ ਅੱਜ ਕੱਲ ਪੈਸੇ?
1: ਨਹੀਂ, ਉਹ ਦੱਸ ਦੇਣਾ ਮੈਨੂੰ ਹਾਂ ਚੀਜ਼ ਦੀ ਲੋੜ ਹੈਗੀ ਆ।
0: ਮੈਂ ਵੈਸੇ ਹੀ ਗੱਲ ਕਰਦਾ ਵੀ ਅੱਜ ਕੱਲ ਵਾਈਫ ਦੇ ਪੈਸੇ ਥੋੜੇ ਆ, ਥੋੜੇ ਉਹਦੇ ਆ, ਨਹੀਂ
1: ਪਰ ਏਦਾਂ ਹੁੰਦਾ ਨਾ, ਗਾਹ ਤੁਹਾਡਾ ਆਉਣ ਵਾਲੇ 5 ਸਾਲਾਂ ਚ ਪਲਾਨ ਹੈਗਾ, ਫਿਰ ਉਹਦੇ ਵਿੱਚੋਂ ਪੈਸੇ ਤੁਹਾਡੇ ਘਰ ਜਾਣਗੇ, ਘਰ ਲੈਣਾ ਤੁਸੀਂ
0: ਪੈਸੇ ਵਾਪਸ ਕਰ ਦਿੰਦਾ ਕਿ ਇਹਨੇ ਗੱਲ ਸੁਣ ਕੇ ਕਿਹਾ ਹੋਊਗਾ ਬੱਲੇ ਭਰਾਵਾ ਹੈ ਤੂੰ ਚੰਗਾ ਘਰ ਵਾਲਾ ਕਿ ਤੂੰ ਵਾਈਫ ਨੂੰ ਹੀ ਪੈਸੇ ਵਾਪਸ ਕਰ ਰਿਹਾ। ਪੀ ਐਨ ਜੇ ਰੈਨੋਵੇਸ਼ਨ ਨੂੰ ਯਾਦ ਰੱਖੋ ਸਾਰੇ, ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ, ਤੁਸੀਂ ਅਗਰ ਵਧੀਆ ਟੌਪ ਦੀ ਨੰਬਰ 1 ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ, ਜਾਂ ਵਾਸ਼ਰੂਮ ਰੈਨੋਵੇਟ ਕਰਵਾਉਣਾ, ਕੋਈ ਫਲੋਰਿੰਗ ਨਵੀਂ ਪਵਾਉਣੀ ਹੈ, ਕੋਈ ਘਰ ਦੀ ਨਿੱਕੀ ਮੋਟੀ ਵੀ ਕੋਈ ਰਿਪੇਅਰ ਹੈ, ਤਾਂ ਪ੍ਰਸ਼ਾਂਤ ਨੂੰ ਕਾਲ ਕਰੋ। ਪੀ ਐਨ ਜੇ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਕਰਦੇ ਆ, ਵਧੀਆ ਬੰਦੇ ਨੇ। 437-318-0400 4373-18-0400 ਨੰਬਰ ਹੈ। 0072 ਹੈਲੋ ਪਰ ਵਾਈਫ ਨੂੰ ਵੀ ਪੈਸੇ ਵਾਪਸ ਕਰਨੇ ਪੈ ਜਾਂਦੇ ਆ, ਮੈਂ ਪਹਿਲੀ ਵਾਰ ਗੱਲ ਸੁਣੀ ਹੈ। ਚਲੋ ਪਰ ਠੀਕ ਹੈ, ਉਹਨਾਂ ਦੀ ਗੱਲ ਕਹਿੰਦੇ ਕਿ ਯਾਰ ਨਹੀਂ ਤਾਂ ਫਿਰ ਪੈਸਿਆਂ ਚ ਪਿੱਛੇ ਪੈ ਜਾਈਦਾ ਜੇ ਨਹੀਂ ਵਾਪਸ ਕਰਦੇ ਤਾਂ।
1: ਪਰ ਇੱਕ ਗੱਲ ਹੈ ਨਵੀਂ ਵੀਰੇ, ਜਿਹੜੇ ਕੁੜੀ ਕੋਲ ਹੈਗੀ ਥੋੜੀ ਜਿਹੀ ਨਾ ਮਤਲਬ ਪਾਵਰ ਹੁੰਦੀ ਹੈ, ਥੋੜਾ ਕੰਟਰੋਲ ਰੱਖ ਲੈਂਦੀ ਪੈਸੇ ਦਾ, ਮੁੰਡੇ ਕੰਟਰੋਲ ਨੀ ਰੱਖਦੇ ਪੈਸੇ ਦੇ।
0: ਮੁੰਡੇ ਨਹੀਂ, ਬਹੁਤ ਸਾਰੇ ਲੋਕ ਤਾਂ ਕਹਿੰਦੇ ਆ ਕੁੜੀਆਂ ਸੂਟਾਂ ਤੇ ਕੁੜੀਆਂ ਜੁਐਲਰੀ ਤੇ ਖਰਚ ਦਿੰਦੀਆਂ ਨੇ।
1: ਫੋਨ
0: ਕੱਟ ਕਰ ਦਿਓ ਠੀਕ ਤੁਸੀਂ ਮੇਰੇ ਅਰਗੇ। ਦੂਜੀ ਗੱਲ ਪੈਸਿਆਂ ਦੀ, ਤੁਸੀਂ ਪੈਸੇ ਕੋਈ ਯਾਰਾਂ ਦੋਸਤਾਂ ਨੂੰ ਕਦੇ ਦੇ ਦਿੰਦੇ ਉਧਾਰ ਜਾਂ ਨਹੀਂ?
1: ਹੈਲਪ ਕੀਤੀ ਆ, ਕਾਫੀ ਵੱਡੀ ਹੈਲਪ ਕੀਤੀ ਆ, ਬਟ ਮੈਨੂੰ ਜਦੋਂ ਮੈਨੂੰ ਲੋੜ ਪਈ ਹੈ ਨਾਲ ਆਪਣੇ ਬੰਦੇ ਖੜੇ ਹੈਗੇ, ਤੇ ਉਹਦੇ ਲਈ ਮੈਂ ਐਪਰੀਸ਼ੀਏਟ ਕਰਦਾ।
0: ਹਰਮਨ ਜੁੜਿਆ ਟੀਮ ਹਰਮਨ ਬੱਤਾ, ਤੇ ਹਰਮਨ ਸਾਡੇ ਮੋਰਗੇਜ ਸਾਡੇ ਕਿਸ ਨੇ ਵੀ ਕੋਈ ਪੈਸੇ ਤੁਹਾਨੂੰ ਚਾਹੀਦੇ ਆ, ਹੋਮ ਐਕਟੀ ਲਾਈਨ ਆਫ ਕ੍ਰੈਡਿਟ ਹੋ ਗਈ, ਮੋਰਗੇਜ ਹੋ ਗਈ, ਤੁਸੀਂ ਭਾਲ ਰਹੇ ਹੋ ਕਿਉਂਕਿ ਭਰੋਸੇ ਵਾਲੇ ਬੰਦੇ ਹੋਣ, ਤਾਂ ਟੀਮ ਹਾਰਮਨ ਬੱਤਾ 647-685-9000 6478-689000 ਜੀ ਹਾਰਮਨ ਵੈਲਕਮ।
2: Thank you, Navi. Good evening, everyone. Beautiful topic, Navi. Closing cost bare jur update karde ha. Navi, apa apne listeners nu especially first time home buyers dekha janda ki apa down payment liye budget rakh lenne ha, ਪਲੱਸ ਕਲੋਜ਼ਿੰਗ ਕੋਸਟ ਕਈ ਵਾਰ ਰੱਖਣਾ ਭੁੱਲ ਜਾਂਦੇ ਆ, ਐਂਡ ਅੰਟਰੀਓ ਦੇ ਵਿੱਚ ਕਲੋਜ਼ਿੰਗ ਕੋਸਟ ਕਾਫੀ ਆ ਜਾਂਦੀ ਆ। ਜੇ ਤੁਸੀਂ 7-8 ਲੱਖ ਦਾ ਘਰ ਲੈਂਦੇ ਹੋ ਤਾਂ $10,000-$13,000 ਫਸਟ ਟਾਈਮ ਹੋਮ ਬਾਇਰ ਦੀ ਕਲੋਜ਼ਿੰਗ ਕੋਸਟ ਆ ਜਾਂਦੀ ਆ। ਮੈਂ ਇੱਕ ਦੱਸਦਾ ਨਾ ਕਿ ਰੂਲ ਆਫ ਥੰਬ ਲਾ ਕੇ ਚੱਲਿਆ ਕਰੋ, 1.5% ਆਫ ਪਰਚੇਸ ਪ੍ਰਾਈਸ, 1.5% ਪਰਚੇਸ ਪ੍ਰਾਈਸ ਦਾ ਫਸਟ ਟਾਈਮ ਹੋਮ ਬਾਇਰ ਹੋ ਜੇ ਤੁਸੀਂ ਲਾ ਕੇ ਚੱਲੋ ਕਿ ਤੁਹਾਡੀ ਕਲੋਜ਼ਿੰਗ ਕੋਸਟ ਆ ਜਾਣੀ ਆ। ਬਟ ਤੁਸੀਂ ਘਰ ਲੈਣ ਤੋਂ ਪਹਿਲਾਂ ਪ੍ਰੋਫੈਸ਼ਨਲ ਨਾਲ ਜ਼ਰੂਰ ਬੈਠੋ ਤਾਂ ਕਿ ਤੁਹਾਨੂੰ ਐਗਜੈਕਟ ਅਮਾਊਂਟ ਪਤਾ ਹੋਵੇ ਕਿ ਡਾਊਨ ਪੇਮੈਂਟ ਪਲੱਸ ਉੱਪਰ ਕਿੰਨੇ ਪੈਸੇ ਚਾਹੀਦੇ ਨੇ ਤੁਹਾਨੂੰ, ਤਾਂ ਕਿ ਬਾਅਦ ਚ ਕੋਈ ਸਰਪ੍ਰਾਈਜ਼ ਨਾ ਮਿਲੇ। ਐਂਡ ਤੁਸੀਂ ਉਹ ਪਲਾਨ ਕਰ ਲਓ, ਜਦੋਂ ਫਾਈਲ ਕਿਸੇ ਵੀ ਲੈਂਡਰ ਨੇ ਕਿਸੇ ਵੀ ਬੈਂਕ ਨੇ ਪ੍ਰੂਵ ਕਰਨੀ ਆ, ਉਹਨੇ ਨਾਟ ਓਨਲੀ ਤੁਹਾਡੀ ਡਾਊਨ ਪੇਮੈਂਟ ਬਟ ਆਲਸੋ ਤੁਹਾਡੀ ਕਲੋਜ਼ਿੰਗ ਕੋਸਟ ਵੀ ਦੇਖਣੀ ਆ। ਸੋ ਉਹ ਵੀ ਤੁਹਾਡੇ ਅਕਾਊਂਟ ਚ ਹੋਣੀ ਚਾਹੀਦੀ ਆ। ਇਹ ਤੋਂ ਇਲਾਵਾ ਕੋਈ ਹੋਰ ਤੁਹਾਡਾ ਕੁਐਸਚਨ ਆ, ਸਪੈਸ਼ਲੀ ਸੈਲਫ ਇੰਪਲੋਇਡ ਕਲਾਇੰਟਸ ਅਕਸਰ ਦੇਖਿਆ ਜਾਂਦਾ ਆਪਣੇ ਜਿਹੜੇ ਕਮਿਊਨਿਟੀ ਟਰੈਕਿੰਗ ਚ ਬਹੁਤ ਨੇ ਆਪਣੇ ਕਲਾਇੰਟਸ ਨਵੀਂ, ਉਹਨਾਂ ਦੀ ਸਭ ਤੋਂ ਵੱਡੀ ਕੰਪਲੇਂਟ ਇਹੀ ਹੁੰਦੀ ਹੈ ਕਿ ਭਾਜੀ ਜਦੋਂ ਅਸੀਂ ਜਾਂਦੇ ਹਾਂ ਬੈਂਕ ਮੋਰਗੇਜ ਨਹੀਂ ਪ੍ਰੂਵ ਕਰਦਾ, ਜਾਂ ਬਹੁਤ ਘੱਟ ਅਮਾਊਂਟ ਲਈ ਮੋਰਗੇਜ ਪ੍ਰੂਵ ਮਿਲਦੀ ਆ, ਜਾਂ ਸਾਨੂੰ ਆਪਸ਼ਨ ਮਿਲਦੀ ਆ ਕਿ ਬੀ ਲੈਂਡਰ ਕੋਲ ਚਲੇ ਜਾਓ ਜਿੱਥੇ 5-5% ਤੇ ਇੰਟਰਸਟ ਰੇਟ ਤੇ ਮੋਰਗੇਜ ਅਪਰੂਵਲ ਮਿਲਦੀ ਆ। ਮੇਰੇ ਕੋਲ ਕਾਫੀ ਇੱਦਾਂ ਦੇ ਪ੍ਰੋਗਰਾਮਸ ਨੇ ਜਿੱਥੇ ਏ ਬੈਂਕ ਤੋਂ ਤੁਸੀਂ less than 20% down ਤੇ, ਜੇ ਸੈਲਫ ਇੰਪਲੋਇਡ ਹੋ ਤਾਂ 3.6-3.7% ਇੰਟਰਸਟ ਰੇਟ ਤੇ ਤੁਹਾਨੂੰ ਮੋਰਗੇਜ ਮਿਲ ਸਕਦੀ ਆ। ਬਟ ਇੱਕ ਸ਼ਰਤ ਆ ਕਿ ਤੁਹਾਨੂੰ ਪਹਿਲਾਂ ਮਿਲਣਾ ਪੈਣਾ, ਇੱਕ ਵਾਰ ਪਹਿਲਾਂ ਮਿਲੋ, ਆਪਣੀ ਫਾਈਲ ਪ੍ਰਿਪੇਅਰ ਕਰਵਾਓ, ਐਂਡ ਜੇ ਕੋਈ ਕਮੀ ਪੇਸ਼ੀ ਆ ਉਹ ਦੂਰ ਕਰੋ। ਕ੍ਰੈਡਿਟ ਸਕੋਰ ਆਪਣਾ ਵਧੀਆ ਹੋਣਾ ਚਾਹੀਦਾ, ਸੋ ਡਿਸਅਪੋਇੰਟ ਨਹੀਂ ਹੋਣਾ ਜੇ ਕੋਈ ਬੈਂਕ ਤੁਹਾਨੂੰ ਘੱਟ ਮੋਰਗੇਜ ਲਈ ਅਪਰੂਵ ਕਰਦਾ। ਇੱਕ ਵਾਰ ਜ਼ਰੂਰ ਸਾਡੀ ਟੀਮ ਨਾਲ ਗੱਲ ਕਰੋ, ਟੀਮ ਹਰਮਨ ਬੱਤਾ 6476859000 6476859000। ਥੈਂਕ ਯੂ ਨਵੀ।
0: ਥੈਂਕ ਯੂ ਹਰਮਨ। 6476859000 6476859000 ਟੀਮ ਹਰਮਨ ਬੱਤਾ 1240। ਹੈਲੋ,
1: ਹਾਂਜੀ ਨਵੀ ਜੀ, ਕੀ ਹਾਲ ਪੁੱਤਰਾ?
0: ਵਧੀਆ ਜੀ, ਕਿਵੇਂ ਹੋ?
1: ਬਹੁਤ ਵਧੀਆ। ਉਹ ਮੁੰਡੇ ਨੇ ਬਹੁਤ ਸੋਹਣਾ ਦੱਸਿਆ ਵੀ ਮੈਂ ਵਾਈਫ ਨੂੰ ਪੈਸੇ ਵਾਪਸ ਕਰਦਾ।
0: ਹਾਂ
1: ਨਹੀਂ, ਉਹਦੇ ਵਿੱਚ ਬਹੁਤ ਵਧੀਆ ਰਹਿੰਦਾ। ਮੈਂ ਬਹੁਤ ਆਪਣੇ ਬੰਦਿਆਂ ਨੂੰ ਆਪਣੇ ਰਿਸ਼ਤੇ ਨੂੰ ਪੈਸਾ ਦੇ ਕੇ ਬਹੁਤ ਗਲਤ ਕੰਮ ਕੀਤਾ ਮੈਂ, ਸਹੀ ਗੱਲ। ਇਸ ਕਰਕੇ ਮੈਂ ਕਹਿੰਦਾ ਬੰਦਾ ਕੋਰਾ ਸਹੀ ਕੋਰਾ ਆ, ਖਾਸ ਕਰਕੇ ਆ ਧਰਤੀ ਦੇ ਜਿੰਨਾ ਕੁ ਬੰਦਾ ਕੋਰਾ ਰਹੂਗਾ ਆਪਣੇ ਚਾਰ ਦਿਨ ਵਧੀਆ ਕੱਢ ਲਊਗਾ, ਨਹੀਂ ਤਾਂ ਨਹੀਂ।
0: ਬਿਲਕੁਲ, ਚਲੋ ਬਹੁਤ ਸ਼ੁਕਰੀਆ। ਤੁਸੀਂ ਵੈਸੇ ਉਹ ਕੱਟ ਗਏ ਕਾਲ ਨੂੰ, ਮੈਂ ਇਹਨਾਂ ਨੂੰ ਪੁੱਛਣਾ ਸੀ ਵੀ ਤੁਹਾਡੇ ਨਾਲ ਕੀ ਨੁਕਸਾਨ ਹੋਇਆ, ਕੀ ਨੂੰ ਦਿੱਤੇ, ਤੇ ਉਸ ਸਿਚੁਏਸ਼ਨ ਦੇ ਵਿੱਚ ਕੀ ਪ੍ਰੋਬਲਮ ਪਈ, ਕਿਉਂਕਿ ਅੱਜ ਕੱਲ੍ਹ ਨਾ ਪਤਾ ਨਹੀਂ ਜਿੰਨਾ ਕੁ ਮੈਂ ਦੇਖਿਆ, ਹੁਣ ਮੈਂ ਕਿਹਾ ਯਾਰਾਂ ਦੋਸਤਾਂ 'ਚ ਦੇਖਿਆ, ਕਿਸੇ ਨੇ 20,000 ਦਿੱਤਾ, ਕਿਸੇ ਨੇ ਕੁਛ ਦਿੱਤਾ, ਕਿਸੇ ਨੇ ਕੁਛ ਦਿੱਤਾ, ਅਤੇ ਵਾਪਸ ਹੋ ਗਏ ਪੈਸੇ। ਆਈ ਨਹੀਂ ਕਿ ਅਗਲਾ ਫੋਨ ਚੁੱਕਣੋਂ ਬੰਦ ਕਰਤਾ, ਜਾਂ ਹੁਣ ਬੰਦੇ ਨੇ ਜਾਣਾ ਕਿੱਥੇ ਆ? ਜੇ ਆਪਾਂ ਬਰੈਂਪਟਨ 'ਚ ਸਾਰੇ ਰਹਿੰਦੇ ਹਾਂ, ਜਾਂ ਕੋਈ ਇੱਕ ਦੋ ਯਾਰ ਦੋਸਤ ਇੱਥੇ ਰਹਿੰਦੇ ਆ, ਇੱਕ ਨੇ 5-7,000, ਕਈ ਨੇ 15-20,000 ਦੇ ਤਾ, ਅਗਲੇ ਨੇ ਭੱਜ ਥੋੜ੍ਹਾ ਜਾਣਾ। ਸੋ ਓਕੇ, ਖੈਰ, ਨੰਬਰ ਹੈ ਆਪਣਾ 9056733337। ਆਪਾਂ ਡਿਸਕਸ਼ਨ ਕਾਫੀ ਕੀਤੀ ਹੈ, ਬਟ ਇਹ ਆਲਵੇਜ਼ ਰੈਲੇਵੈਂਟ ਰਹਿੰਦੀ ਹੈ, ਕਿਉਂਕਿ ਪਤਾ ਨਹੀਂ ਕਿੰਨੇ ਕੁ ਲੋਕਾਂ ਨਾਲ ਪੈਸੇ ਦੇਣ ਦਾ ਧੋਖਾ ਹੋਇਆ। ਸੋ ਇੱਕ ਤੁਸੀਂ ਰੋਇਲ ਪਰਫਿਊਮਸ ਨੂੰ ਯਾਦ ਰੱਖੋ, ਤੁਸੀਂ ਪਰਫਿਊਮ ਲੈਣੇ ਆ ਨਾ ਮਾਰਕੀਟ ਦੇ ਵਿੱਚ, ਜਿਹੜੇ $500-$500 ਦੇ ਪਰਫਿਊਮ ਨੇ, ਉਹੀ ਪਰਫਿਊਮ ਤੁਹਾਨੂੰ ਮਿਲ ਰਹੇ ਨੇ ਰੋਇਲ ਪਰਫਿਊਮਸ ਤੋਂ ਸਿਰਫ ਤੇ ਸਿਰਫ $50 ਦੇ ਵਿੱਚ। ਯਾਰ $50 ਦੇ ਵਿੱਚ ਪਰਫਿਊਮ ਜਿਹੜੇ 500 ਮਾਰਕੀਟ 'ਚ ਨੇ, ਉਹ $50 ਦੇ ਵਿੱਚ ਰੋਇਲ ਪਰਫਿਊਮਸ। ਇਹ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, 6-8 ਘੰਟੇ ਇਹਨਾਂ ਦਾ ਜਿਹੜਾ ਫਰੈਗਰੈਂਸ ਹੈ ਉਹ ਰਹਿੰਦਾ। 2 ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ ਹੈ, royalperfumes.co, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਨੇ, 1 ਰੀਗਨ ਰੋਡ, ਸਿੱਖ ਸੰਗਤ ਗੁਰੂ ਘਰ ਤੋਂ ਸਿਰਫ 200 ਮੀਟਰ ਦੂਰ, 437-315-0701, 437-315-0701, 437-315-0701, G0072, ਹਾਂਜੀ।
1: ਕਿਤੇ
0: ਵੀ ਬ੍ਰੈਂਪਟਨ ਚ
1: ਤੇ
0: ਕੌਣ ਕੌਣ ਆ?
1: ਇੱਕ
0: ਬਹੁਤ ਹੀ ਪਿਆਰੀ ਫੈਮਿਲੀ ਆ ਬਈ, ਬ੍ਰੈਂਪਟਨ ਦੇ ਵਿੱਚ ਕਿਤੇ ਵੀ ਬ੍ਰੈਂਪਟਨ ਚ ਬੇਸਮੈਂਟ ਰੈਂਟ ਤੇ ਅਵੇਲੇਬਲ ਹੈ, ਤਾਂ ਤੁਸੀਂ ਵੀਰ ਨੂੰ ਕਾਲ ਕਰੋ ਤੇ ਬੇਸਮੈਂਟ ਤੁਹਾਡੀ ਰੈਂਟ ਹੋ ਜੂਗੀ ਜਲਦੀ। ਨੰਬਰ ਹੈ 437-431-0072, 437-431-0072, 437-431-0072, ਤੇ ਦੋ ਬੈਡਰੂਮ 3 ਬੈਡਰੂਮ ਦੀ ਬੇਸਮੈਂਟ ਬ੍ਰੈਂਪਟਨ ਚ ਕਿਤੇ ਵੀ ਹੋਵੇ ਚਾਹੀਦੀ ਹੈ ਵੀਰੇ, ਠੀਕ ਹੈ?
1: ਥੈਂਕ ਯੂ ਸੋ ਮਚ ਨਵੀ ਵੀਰੇ,
0: ਕੋਈ ਨਾ, ਜੇ ਮਿਲ ਗਈ ਤਾਂ ਦੱਸ ਦਿਓ, ਠੀਕ ਹੈ? ਥੈਂਕ ਯੂ ਵੀਰੇ, ਗੁੱਡ ਲੱਕ ਟੂ ਯੂ। ਤੇ ਦੇਖੋ ਪਰਿਵਾਰ ਹੈ ਕੋਈ, ਫੈਮਿਲੀ ਯਾਰ, ਬੇਸਮੈਂਟ ਮਿਲ ਜਾਵੇ ਅਗਲੇ ਨੂੰ, ਨਾਲੇ ਆਪਾਂ ਨੂੰ ਖੁਸ਼ੀ ਹੈ ਕਿ ਯਾਰ ਅਗਲੇ ਦਾ ਕੰਮ ਹੋ ਗਿਆ ਕਿ ਨਹੀਂ। ਇੱਕ ਤੁਸੀਂ ਨਾ ਗਿੱਲ ਫਾਰਮ ਨੂੰ ਯਾਦ ਰੱਖੋ, ਮੈਨੂੰ ਅੱਜ ਹੀ ਗਿੱਲ ਫਾਰਮ ਵਾਲਿਆਂ ਦਾ ਮੈਸੇਜ ਆਇਆ, ਕਹਿੰਦੇ ਨਵੀ ਸਾਡੀਆਂ ਸਬਜ਼ੀਆਂ ਜਿਹੜੀਆਂ ਨੇ ਫਾਰਮ ਦੀਆਂ ਫਰੈਸ਼ ਸਬਜ਼ੀਆਂ, ਕਹਿੰਦੇ ਅਸੀਂ ਹਰ ਰੋਜ਼ ਫਰੈਸ਼ ਸਬਜ਼ੀਆਂ ਪਿੱਕ ਕਰਦੇ ਹਾਂ, ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਫਲੀਆਂ, ਦੇਸੀ ਖੀਰੇ, ਉਹ ਵਾਹ! ਤੁਸੀਂ ਜਾਓ ਫਾਰਮ ਫਰੈਸ਼ ਸਬਜ਼ੀਆਂ ਰੋਜ਼ ਇਹ ਪਿਕ ਕਰਦੇ ਨੇ। ਇਹਨਾਂ ਕੋਲ ਮਿੱਠੇ ਵਾਟਰਮੈਲਨ ਵੀ ਨੇ, ਖਰਬੂਜਾ ਵੀ ਹੈ, ਦੇਸੀ ਆਂਡੇ ਵੀ ਹੈ। ਇਹਨਾਂ ਦਾ ਆਟਾ ਜਿਹੜਾ ਕਿ ਫਰੈਸ਼ ਡੇਲੀ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ, ਫਾਰਮ ਦਾ ਫਰੈਸ਼ ਸ਼ਹਿਦ ਹੈ। ਸੋ ਸਬਜ਼ੀਆਂ ਯਾਰ, ਮੈਂ ਵੀ ਜਾਊਂਗਾ ਕੱਲ੍ਹ ਪਰਸੋਂ ਨੂੰ ਚੱਕ ਕੇ ਲੈ ਕੇ ਆਵਾਂਗੇ ਸਬਜ਼ੀਆਂ ਯਾਰ ਫਾਰਮ ਦੀਆਂ। ਡਿਕਸੀ ਅਤੇ ਕਿੰਗ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ, ਅਤੇ ਤੁਸੀਂ ਜਾਓ 6100। ਹੈਲੋ, ਨਮਸਕਾਰ ਜੀ, ਕਿਵੇਂ ਹੋ?
1: ਵਧੀਆ ਬਾਈ ਜੀ। ਬਾਈ ਯਾਰ, ਟੋਪਿਕ ਚੱਲ ਰਿਹਾ ਪੈਸਿਆਂ ਦਾ, ਬਾਈ ਸਹੀ ਹੈ ਯਾਰ, ਬਥੇਰੇ ਬਾਈ ਮੈਂ ਵੀ ਬਹੁਤ ਵਾਰ ਫੜੇ ਪੈਸੇ ਤੇ ਮੋੜੇ ਵੀ, ਅਤੇ ਅਸੀਂ ਵੀ ਬਹੁਤ ਵਾਰ ਦਿੱਤੇ ਆ, ਮਤਲਬ ਕਿ ਕੋਈ ਚੱਕਰ ਦੀ ਗੱਲ ਨੀ ਪਈ ਹਜੇ ਤੱਕ ਤਾਂ।
0: ਸੋ ਤੁਹਾਨੂੰ, ਅੱਛਾ ਤੁਸੀਂ ਕਦੇ, ਤੁਹਾਨੂੰ ਕੋਈ ਪ੍ਰੋਬਲਮ ਨੀ ਫੇਸ ਕਰਨੀ ਪਈ ਹੈ?
1: ਨਹੀਂ ਨਹੀਂ, ਹਾਂ ਐਵੇਂ ਕਹੀ ਚੱਲ, ਨਹੀਂ ਬਰੇ, ਹੱਥ ਨੂੰ ਹੱਥ ਯਾਰ, ਦਿੱਤੇ ਵੀ ਬਹੁਤ ਵੈਸੇ ਤੇ ਫੜੇ ਵੀ ਲੋਕਾਂ ਤੋਂ, ਖਾਸ ਬੰਦਿਆਂ ਤੋਂ ਫੜੇ, ਦੋਸਤਾਂ ਤੋਂ।
0: ਨਹੀਂ ਪਰ ਯਾਰ, ਪਤਾ ਨੀ ਆਪਾਂ, ਮੈਂ ਨਾ ਪਤਾ ਨੀ ਕਿੰਨੀਆਂ ਕਹਾਣੀਆਂ ਸੁਣੀਆਂ ਪ੍ਰੋਗਰਾਮ 'ਚ, ਹੁਣ ਮੈਂ ਇਹ ਟੋਪਿਕ ਘੱਟੋ ਘੱਟ ਨਹੀਂ ਤਾਂ ਇਹ 3-4 ਵਾਰੀ ਆਇਆ, ਤੇ ਜਿੰਨਿਆਂ ਨਾਲ ਵੀ ਗੱਲ ਹੋਈ ਆ, ਮੈਜੋਰਿਟੀ ਮੈਂ ਕਹਿੰਦਾ ਕਿ 95% ਲੋਕਾਂ ਨੇ ਕਿਹਾ ਨਵੀਂ ਕਦੇ ਨਾ ਪੈਸਾ ਦਿਓ ਕਿਸੇ ਨੂੰ।
1: ਪਰ ਬਾਈ ਆਪਾਂ ਕੀ ਮੰਗਦੇ ਵੀ ਉੱਥੋਂ, ਜਿਹੜਾ ਬਾਹਲਾ ਗਰੀਬੀ ਆ, ਕਿੰਨੀ ਵੀ ਗਰੀਬੀ ਨੂੰ ਦੂਜੇ ਪਹਿਲਾਂ ਜਵਾਬ ਹੀ ਦੇ, ਜਿਹੜਾ ਬਾਹਲਾ ਗਰੀਬੀ ਆਪਣੇ ਕੋਲ, ਦੋ ਚਾਰ ਹੀ ਹੁੰਦੇ ਬੰਦੇ ਗਰੀਬੀ।
0: ਪਰ ਕਈ ਹੁਣ ਬਹੁਤ ਗਰੀਬੀ ਹੁੰਦੇ ਆ ਤੇ ਉਹ ਵੀ ਫਿਰ ਪਤਾ ਨੀ ਫੋਨ ਚੱਕਣੋ ਹੀ ਫੜ ਦਿੰਦੇ ਆ।
1: ਨਹੀਂ ਬਾਜੀ, ਬਟ ਨਹੀਂ ਆਪਾਂ ਐਵੇਂ ਕਿਸੇ ਨੂੰ ਮਾੜਾ ਕਹਿਣਾ, ਹਜੇ ਤਾਂ ਨੀ ਹੋਇਆ, ਕੱਲ ਦਾ ਪਤਾ ਨੀ ਜੀ।
0: ਅੱਛਾ, ਚਲੋ, ਬਟ ਤੁਹਾਡੇ ਨਾਲ ਵਧੀਆ ਐਕਸਪੀਰੀਅੰਸਿਸ ਹੋਏ ਨੇ ਹੈ?
1: ਹਾਂਜੀ ਹਾਂਜੀ ਹਾਂਜੀ।
0: ਚਲੋ,
1: ਰਾਤੀ ਪਹਿਲਾਂ ਟਿਕਟ ਮਿਲੀ, ਕੱਲ ਮਿਲੀ ਆ ਦੋਸਤ ਨੂੰ, ਤੇ ਉਹਨੇ ਵਿਚਾਰਾ ਅੱਜ 6:45 ਤੱਕ ਗੱਡੀ ਚ ਪਿਆ ਰਿਹਾ ਬਾਹਰ।
0: ਨਹੀਂ, ਉਹ ਗੱਡੀ ਚ ਪਿਆ ਰਿਹਾ ਤੇ ਪਈ ਨੂੰ ਟਿਕਟਾਂ ਮਿਲ ਗਈਆਂ?
1: ਨਹੀਂ ਨਹੀਂ, ਇੱਕ ਦਿਨ ਪਹਿਲਾਂ ਉਹਨੂੰ ਰਾਤੀ ਮਿਲੀ ਸੀ ਗੱਡੀ ਚੋਂ, ਅੱਜ ਫਿਰ ਰਾਤੀ ਸੁੱਤਾ ਨੀ, ਚਲੋ ਉਹਨਾਂ ਗੱਡੀ ਚ ਪੈ ਗਿਆ, ਗੱਡੀ ਉਹਨਾਂ ਭਰਾ ਲਾ ਕੇ ਖੜ ਗਿਆ ਸਾਈਡ ਤੇ, ਪਲਾਜ਼ੇ ਪਲੂਜ਼ ਚ ਵਗ ਗਿਆ ਸੀ, ਤੇ 6 ਵਜੇ ਤੋਂ ਬਾਅਦ ਗੱਡੀ ਪਾਰ ਕਰਕੇ ਚਲੋ ਘਰੇ ਵਗ ਗਿਆ।
0: ਨਹੀਂ, ਦਿਨੇ ਵੀ ਹੈ, ਤੁਸੀਂ 3 ਘੰਟੇ ਤੋਂ ਵੱਧ ਸਿਟੀ ਤੇ ਨਹੀਂ ਲਾ ਸਕਦੇ। ਵੈਸੇ ਚਲੋ ਬਹੁਤ ਘੱਟ ਮੈਂ ਸੁਣਿਆ ਕਿ ਮਿਲੀਆਂ ਟਿਕਟਾਂ, ਬਟ ਮਿਲ ਸਕਦੀਆਂ ਨੇ 24 ਘੰਟੇ 7 ਦਿਨ
1: ਆਹੀ ਮਿਲੀ ਉਹਨੂੰ, 3 ਘੰਟੇ ਬਾਅਦ ਮਿਲੀ ਜੀ
0: ਦੁਬਾਰਾ। ਹਾਂ ਉਹੀ ਹੈ, 3 ਘੰਟੇ ਤੋਂ ਵੱਧ ਤੁਸੀਂ ਨਹੀਂ, 3 ਘੰਟੇ ਤੋਂ ਵੱਧ ਗੱਡੀ ਖੜਾ ਸਕਦੇ।
1: ਠੀਕ ਹੈ,
0: ਚਲੋ ਸ਼ੁਕਰੀਆ, ਥੈਂਕ ਯੂ ਬਾਈ ਜੀ। ਕਹਿੰਦੇ ਕਿ ਨਵੀਂ ਯਾਰ ਪੈਸਿਆਂ ਦਾ ਐਡਾ ਕਿਹੜਾ ਚੱਕਰ ਆ, ਸਾਨੂੰ ਤਾਂ ਜਿਹਨਾਂ ਨੂੰ ਅਸੀਂ ਦਿੱਤੇ ਆ ਉਹਨਾਂ ਨੇ ਵਾਪਸ ਵੀ ਕੀਤੇ ਆ, ਜਿਹਨਾਂ ਤੋਂ ਅਸੀਂ ਲਏ ਆ ਅਸੀਂ ਉਹਨਾਂ ਨੂੰ ਰਿਟਰਨ ਵੀ ਕੀਤੇ, ਐਡੀ ਕਿਹੜੀ ਗੱਲ ਹੈ। ਚਲੋ ਨਹੀਂ, ਆਲ ਗੁੱਡ ਯਾਰ, ਹਰੇਕ ਦਾ ਜ਼ਰੂਰੀ ਥੋੜ੍ਹਾ ਵੀ ਬੁਰਾ ਹੀ ਐਕਸਪੀਰੀਅੰਸ ਹੋਣਾ ਕਿ ਨਹੀਂ। ਪੈਸ਼ਨ ਰੂਫਿੰਗ, ਮੈਂ ਹਮੇਸ਼ਾ ਕਹਿੰਦਾ ਉਹਨਾਂ, ਹੁਣ ਸਮਰ ਹੈ, ਰੂਫ ਦਾ ਕੰਮ ਪਲੀਜ਼ ਕਰਾ ਲਓ ਟਾਈਮ ਨਾਲ, ਰੂਫ ਦੀ ਰਿਪੇਅਰ ਹੈ, ਨਵੀਂ ਰੂਫ ਲੱਗਣ ਵਾਲੀ ਹੈ, ਜੇ ਕਿਤੇ ਰੂਫ ਤੁਹਾਡੀ ਲੀਕ ਹੋਣੀ ਸ਼ੁਰੂ ਹੋ ਗਈ ਨਾ, ਬਹੁਤ ਬਿਪਤਾ, ਘਰ ਦੇ ਪੂਰੇ ਸਟਰਕਚਰ ਨੂੰ ਡੈਮੇਜ ਆ ਰਹੀ ਹੈ। ਸੋ ਪੈਸ਼ਨ ਰੂਫਿੰਗ, 647-9194-13 ਨੰਬਰ ਹੈ, 6479199413, 6479199413, ਫੁੱਲੀ ਇੰਸ਼ੋਰਡ ਕੰਪਨੀ ਹੈ, 647-9194-13। ਮੱਲੀ ਟੈਂਟ ਸਰਵਿਸਿਜ਼, ਤੁਸੀਂ ਆਪਣੇ ਘਰ ਹੁਣ ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਕਰ ਰਹੇ ਹੋ, ਮੱਲੀ ਟੈਂਟ ਵਾਲਿਆਂ ਕੋਲ ਲੱਗਿਆ ਹੋਵੇ ਨਾ ਟੈਂਟ, ਮੈਂ ਕਹਿੰਦਾ ਘਰ ਹੀ ਤੁਹਾਡਾ ਬੈਂਕੁਟ ਹਾਲ ਬਣ ਜਾਂਦਾ। ਮੱਲੀ ਟੈਂਟ ਸਰਵਿਸਿਜ਼, ਮੱਲੀ ਟੈਂਟ ਸਰਵਿਸਿਜ਼, 6479992569। ਇਹਨਾਂ ਕੋਲ ਟੈਂਟ ਵੀ ਨੇ, ਟੇਬਲ ਵੀ ਨੇ, ਚੇਅਰਾਂ ਵੀ ਨੇ, ਡਾਂਸ ਫਲੋਰ ਵੀ ਨੇ, ਬਾਰ ਵੀ ਹੈ, ਨਾਲ ਇਹਨਾਂ ਕੋਲ ਲਗਜ਼ਰੀ ਪੋਰਟੇਬਲ ਜਿਹੜੇ ਵਾਸ਼ਰੂਮ ਨੇ ਉਹ ਵੀ ਨੇ। 6479992569, ਮੱਲੀ ਟੈਂਟ ਸਰਵਿਸਿਜ਼, ਮੱਲੀ ਟੈਂਟ ਸਰਵਿਸਿਜ਼, 9409। ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਸਾਡੇ ਗੁਰੂ ਜੀ ਕਹਿੰਦੇ ਹੁੰਦੇ ਆ, ਕਰਜ਼ਾ ਲੈ ਕੇ ਨਾ ਦੇਣਾ ਚੋਰੀ ਧਾੜੀ ਤੋਂ ਵੀ ਵੱਡਾ ਪਾਪ ਆ।
0: ਹਾਂ, ਉਹ ਤਾਂ ਹੈਗਾ ਹੀ ਆ।
3: ਹਾਂਜੀ, ਉਹ ਕਹਿੰਦੇ ਇਹ ਨੀ ਕਿ ਕਰਜ਼ਾ ਨਾ ਲਓ, ਆਪਣੀ ਲੋੜ ਪੈ ਲੈਂਦੀ ਹੈ ਇਨਸਾਨ ਆ, ਪਰ ਬੇਈਮਾਨੀ ਨਾ ਰੱਖੋ ਦਿਲ ਚ। ਹਾਂਜੀ, ਉਹ ਫਿਰ ਬਹੁਤ ਵੱਡਾ ਪਾਪ ਆ।
0: ਤੁਸੀਂ ਕਦੇ ਕਿਸੇ ਤੋਂ ਪੈਸਾ ਲਿਆ, ਬੋਰੋ ਕੀਤਾ?
3: ਹਾਂਜੀ, ਲੋੜ ਪੈ ਜਾਂਦੀ ਆ, ਮੈਂ ਫਰੈਂਡਸ ਤੋਂ ਵੀ ਕਈ ਵਾਰ, ਘਰਦਿਆਂ ਤੋਂ ਵੀ। ਹਾਂਜੀ, ਫਿਰ ਵਾਪਿਸ ਕਰ ਦੇਈਦੇ ਆ, ਪਰ ਦਿੱਤੇ ਵੀ ਆ ਜਦੋਂ ਜਿੱਥੋਂ ਮੈਂ ਲੈਂਦੀ ਸੀ ਜਿੱਥੋਂ ਮੈਂ ਲਏ ਜਿਹਨੇ ਮੇਰੀ ਹੈਲਪ ਕੀਤੀ ਹੈ ਜੇ ਉਹਨੂੰ ਕਦੇ ਲੋੜ ਪੈ ਜੇ ਫਿਰ ਮੇਰੇ ਕੋਲ ਨਾ ਵੀ ਹੋਣ ਮੈਂ ਕਿਸੇ ਹੋਰ ਤੋਂ ਮੰਗ ਕੇ ਦਿੰਦੀ
0: ਅੱਛਾ ਆਏ ਨਾ ਕਰਿਆ ਕਰੋ ਕਿਸੇ ਨੂੰ ਪੈਸੇ ਦੇਣੇ ਤਾਂ ਆਪਦੀ ਜੇਬ ਚੋਂ ਦੇ ਦਿਆ ਕਰੋ ਕਿਸੇ ਤੋਂ ਮੰਗ ਕੇ ਨਾ ਦਿਆ ਕਰੋ
3: ਹਾਂਜੀ
0: ਫਿਰ ਨਹੀਂ ਤਾਂ ਤੁਹਾਨੂੰ ਪੰਗਾ ਪੈਂਦਾ ਤੁਹਾਨੂੰ ਜੇ ਤੁਹਾਡੇ ਕੋਲ ਹੀ ਹੈ ਨੀ ਕਿ ਤੁਸੀਂ ਵਾਪਸ ਕਿਵੇਂ ਕਰੋਗੇ ਫਿਰ ਉਹਨਾਂ ਨੂੰ
3: ਹਾਂਜੀ ਬਸ ਬੇਈਮਾਨੀ ਨਹੀਂ ਰੱਖਣੀ ਚਾਹੀਦੀ
0: ਤੁਸੀਂ ਤੁਸੀਂ ਤੁਸੀਂ ਹਮੇਸ਼ਾ ਇਦਾਂ ਹੱਸ ਹੱਸ ਕੇ ਗੱਲਾਂ ਕਰਦੇ ਹੋ
3: ਹਾਂਜੀ ਖੁਸ਼ ਰਹੀ
0: ਖੁਸ਼ ਰਹੀ ਚਲੋ ਠੀਕ ਹੈ ਤੁਹਾਡੇ ਤੋਂ ਕਿਤੇ ਸਿੱਖਾਂਗੇ ਵੀ ਖੁਸ਼ ਕਿਵੇਂ ਰਹਿਣਾ
3: ਹਾਂਜੀ ਜ਼ਰੂਰ
0: ਚਲੋ ਗੁੱਡ ਲੱਕ
3: ਸਾਡੇ ਵੱਲ ਨੂੰ ਸਾਡੇ ਘਰਾਂ ਵੱਲ ਵੀ ਬੜਾ ਮੀਂਹ ਪਿਆ ਤੁਹਾਡੇ ਵੱਲ ਕਿਵੇਂ ਨਹੀਂ ਪਿਆ
0: ਸਾਡੇ ਫਿਰ ਅਸੀਂ ਬਚੇ ਹੋਏ ਹਾਂ
3: ਹੁਣੇ ਇੱਧਰ ਕੁਈਨ
0: ਨਹੀਂ ਪਰ ਤੁਹਾਨੂੰ ਤੁਹਾਨੂੰ ਕੀ ਪਤਾ ਅਸੀਂ ਚਾਹੇ ਅਸੀਂ ਮੇ ਬੀ ਕੈਲੀਫੋਰਨੀਆ ਬੈਠੇ ਹਾਂ ਅਸੀਂ ਮੇ ਬੀ ਵੈਨਕੂਵਰ ਬੈਠੇ ਹਾਂ ਅਸੀਂ ਮੇ ਬੀ ਇੰਗਲੈਂਡ ਬੈਠੇ ਹਾਂ ਹਾਂ
3: ਮੈਂ ਸੋਚਿਆ ਸ਼ਾਇਦ ਬ੍ਰੈਂਪਟਨ ਚ ਹੋਣੇ
0: ਬ੍ਰੈਂਪਟਨ ਚ ਨਹੀਂ ਅਸੀਂ ਸਾਰੇ ਕਿਤੇ ਹਾਂ
3: ਓਕੇ ਓਕੇ
0: ਠੀਕ ਹੈ ਜੀ ਚਲੋ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ 9181 ਹਾਂਜੀ ਭਾਜੀ
4: ਹਾਂਜੀ ਅਜੇ ਭਾਈ ਨਵੀਂ ਜਵਾਰ ਆ ਗਿਆ ਫੋਨ
0: ਜੀ
4: ਹਾਂ ਮੈਂ ਕਿਹਾ ਪੈਸੇ ਨਹੀਂ ਗੱਲ ਪੈਸਾ ਅਸੀਂ ਬੜੇ ਲਏ ਇੱਕੋ ਹੀ ਮੇਰਾ ਫਰੈਂਡ ਆ ਜਦੋਂ ਦੇ ਆਏ ਆ ਤੀਹ ਸਾਲ ਹੋ ਗਏ ਇੱਕ ਪੈਸੇ ਲੈ ਵੀ ਲਈਦੇ ਆ ਬਾਪ ਉਹ ਵੀ ਲੈ ਲੈਂਦਾ ਅਸੀਂ ਵੀ ਲੈ ਲਈਦੇ ਆ ਵਾਪਸ ਵੀ ਕਰ ਦਈਦੇ ਆ ਸਾਰਾ ਚੱਲਦਾ ਹੀ ਆਉਂਦਾ ਸਿਸਟਮ ਨਾ ਕਦੀ ਰੱਖੇ ਹੋਣ
0: ਤੁਸੀਂ ਤੁਸੀਂ ਇੰਨੇ ਪੁਰਾਣੇ ਆਏ ਹੋ ਤੁਹਾਡੇ ਨਾਲ ਕਦੇ ਨੀ ਹੋਇਆ ਕਿ ਕਿਸੇ ਨੇ ਪੈਸੇ ਲੈ ਕੇ ਵਾਪਸ ਨਾ ਕੀਤੇ ਹੋਣ
4: ਨਹੀਂ ਨਹੀਂ ਹੋਇਆ ਤਾਂ ਹੈਗਾ ਪੈਸੇ ਇਹ ਨੀ ਹੁਣ ਮੈਂ ਕਹਿਣਾ ਨੀ ਕਿਸੇ ਨੇ ਦਿੱਤੇ ਸੀ ਪੈਸੇ ਮਤਲਬ ਕਿ ਹੁਣ ਮੈਂ ਡਰਾਈਵ ਕੁਛ ਨਾ ਦੇਣ
0: ਨਾ ਤਾਂ ਪਕਾ ਨੂੰ ਲੈਣਾ ਹਾਂ
4: ਨਾ ਨਾ ਡਰਾਈਵ ਬਣਾਉਣਾ ਨੇ ਦਿੱਤੇ 10,000 ਮਤਲਬ ਕਹਿੰਦਾ ਐਡਵਾਂਸ ਦੇ ਦਿਓ ਤੇ ਬਣਾ ਕੇ ਜਾਊਂਗਾ ਉਹ ਨਾ ਅੱਜ ਤੱਕ ਆਉਂਦਾ ਰਾਈਟ
0: ਰਿਸ਼ਤੇਦਾਰ ਨੂੰ ਕਿਸੇ ਦੋਸਤ ਨੂੰ ਪੈਸੇ ਦਿੱਤੇ ਹੁਣ ਕੋਈ ਕੰਟਰੈਕਟਰ ਉਹ ਤਾਂ ਚਲੋ ਵੱਖਰੀ ਗੱਲ ਹੈ ਉਹ ਤਾਂ ਕਿਹੜਾ ਤੁਹਾਨੂੰ ਜਾਣਦਾ ਉਹਦਾ ਤੁਹਾਡੇ ਨਾਲ ਕਿਹੜਾ ਕੋਈ ਮੋਹ ਪਿਆਰ ਹੈ

0: ਹੁਣ ਪੱਕੀ ਗੱਲ ਹੈ ਕਿ ਸਪਾ ਆਪਾਂ ਮਸਾਜ ਮਸੂਜ ਕਰਾਉਣ ਲੱਗੇ ਹਾਂ, ਇਹ ਬਹੁਤ ਜ਼ਰੂਰੀ ਚੀਜ਼ਾਂ ਨੇ। ਜਿਹੜੇ ਵੱਡੇ ਤੋਂ ਵੱਡੇ ਐਥਲੀਟ ਨੇ ਤੁਹਾਨੂੰ ਪਤਾ ਉਹ ਮੈਨੂੰ ਲੱਗਦਾ ਹਫ਼ਤੇ 'ਚ 2-4 ਵਾਰ ਕਰਾਉਂਦੇ ਹੀ ਹੈ ਮਸਾਜ, ਆਪਾਂ ਸਾਲ 'ਚ ਮੇ ਵੀ ਇੱਕ ਵਾਰ ਕਰਾਉਂਦੇ ਹਾਂ। ਸੋ ਲਵਾਨਾ ਵੈਲਨੈਸ ਸਪਾ, ਜੇ ਤੁਹਾਡੇ ਕੋਲ ਬੈਨੀਫਿਟ ਨੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਇਹਨਾਂ ਕੋਲ RMT ਰਜਿਸਟਰਡ ਮਸਾਜ ਥੈਰੇਪਿਸਟ ਬੜੇ ਨੇ। ਜੇ ਤੁਹਾਡੇ ਕੋਲ ਨਹੀਂ ਬੈਨੀਫਿਟ, ਇਹਨਾਂ ਕੋਲ ਨੌਨ RMT ਰਿਲੈਕਸਿੰਗ ਮਸਾਜ ਨੇ, $80 ਦਾ ਮਸਾਜ ਹੈ ਜਿਹੜਾ ਇੱਕ ਘੰਟੇ ਦਾ, ਉਹ ਸਿਰਫ 75 ਦੇ ਵਿੱਚ। ਹਾਈਡਰਾ ਫੇਸ਼ਲ ਲੇਡੀਜ਼ 150 ਦੀ ਥਾਂ 'ਤੇ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਚ 200 'ਚ, ਵੈਕਸਿੰਗ 120 ਦੀ ਥਾਂ 'ਤੇ 100 'ਚ। ਸੋ ਲਵਾਨਾ ਵੈਲਨੈਸ ਸਪਾ, ਜੇ ਸਾਇਆਟਕਾ ਬੈਕ ਪੇਨ ਹੈ, ਬੈਠੇ ਰਹਿੰਦੇ ਹੋ ਕੰਮ 'ਤੇ, ਕੀ ਸਾਡੇ ਟਰੱਕ ਡਰਾਈਵਰ ਮਿੱਤਰ ਸੱਜਣ ਨੇ ਤੁਹਾਨੂੰ ਕੋਈ ਇਸ਼ੂ ਹੈ ਸਾਇਆਟਕਾ ਦਾ, ਤਾਂ ਲਵਾਨਾ ਵੈਲਨੈਸ ਸਪਾ ਏਅਰਪੋਰਟ ਐਂਡ ਸਟੀਲਸ, 341 ਪਾਰਕ ਹਰਸਟ ਸਕੁਆਇਰ, 416-881-5385 ਹੈਲੋ
1: ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਵਧੀਆ ਜੀ। ਮੈਂ ਤੁਹਾਡੇ ਤੋਂ ਟੌਪਿਕ ਤੋਂ ਥੋੜਾ ਜਿਹਾ ਹਟ ਕੇ ਇੱਕ ਮੈਸੇਜ ਦੇਣਾ ਸੀਗਾ ਵੀ ਹੁਣ ਆਉਣ ਵਾਲਾ ਸੰਡੇ ਹੈ, ਇਸ ਦਿਨ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਪਿਕਨਿਕ, 19ਵੀਂ ਪਿਕਨਿਕ ਮਨਾਈ ਜਾ ਰਹੀ ਹੈ।
0: ਠੀਕ ਹੈ ਜੀ।
1: ਇਹ ਹੈਗੀ ਜੀ ਡੈਰੀ ਐਂਡ ਡੋਰਵੇ ਦੇ ਕੋਲ ਜਿਹੜਾ ਪਾਰਕ ਹੈਗਾ ਉਹਦੇ ਏ ਬਲਾਕ ਵਿੱਚ, ਤੇ ਮੈਂ ਸਾਰੇ ਜਿੰਨੇ ਸਰੋਤੇ ਸੁਣ ਰਹੇ ਨੇ ਤੁਹਾਨੂੰ ਵੀ ਵਿਸ਼ੇਸ਼ ਤੌਰ ਤੇ ਕਹਾਂਗਾ ਕਿ ਤੁਸੀਂ ਉੱਥੇ ਕੁਝ ਟਾਈਮ ਲਈ ਆਪਣਾ ਸਮਾਂ ਕੱਢ ਕੇ ਉੱਥੇ ਜ਼ਰੂਰ ਹਾਜ਼ਰੀ ਭਰਿਓ, ਤੇ ਹਰ ਤਰ੍ਹਾਂ ਦਾ ਪ੍ਰਬੰਧ ਉੱਥੇ ਖਾਣ ਪੀਣ ਦਾ, ਕੋਈ ਕਿਸੇ ਕੋਈ ਚਾਰਜ ਨਹੀਂ ਕੀਤਾ ਜਾਂਦਾ।
0: ਤੇ ਤੁਸੀਂ ਤੁਸੀਂ ਭਾਜੀ ਮੈਨੂੰ ਮੈਸੇਜ ਕਰਕੇ ਭੇਜ ਦਿਓ ਇਨਫੋਰਮੇਸ਼ਨ,
1: ਮੈਂ ਭੇਜ ਦਿੰਦਾ ਜੀ।
0: ਚਲੋ ਚਾਹੀਦਾ ਯਾਰ, ਕਿਉਂ ਨੀ, ਜੇ ਕੋਈ ਤੁਹਾਡੇ ਲਈ ਫੰਕਸ਼ਨ ਹੋ ਰਹੇ ਹੋ ਵੀ ਏਡੇ ਵੱਡੇ ਇੱਕ ਪਰਸਨੈਲਿਟੀ ਦੀ ਯਾਦ ਦੇ ਵਿੱਚ, ਤੇ ਅਸੀਂ ਇਨਫੋਰਮੇਸ਼ਨ ਸਾਂਝੀ ਕਰ ਦੇਵਾਂਗੇ ਸਾਰਿਆਂ ਤੱਕ, ਵਾਈ ਨਾਟ। ਇੱਕ ਮੈਂ ਅਕਸਰ ਹੀ ਮੈਸੇਜ ਦਿੰਦਾ ਹੁੰਦਾ HK ਮੂਵਰਸ ਦਾ, ਨੰਬਰ 1 ਮੂਵਿੰਗ ਕੰਪਨੀ ਆਪਣੇ ਪੂਰੇ ਸ਼ਹਿਰ ਦੀ, 30 ਸਾਲ ਦਾ ਜਿੰਨਾ ਕੋਲ ਐਕਸਪੀਰੀਅੰਸ ਹੋਵੇ ਯਾਰ, ਹੁਣ 30 ਸਾਲ ਦੇ ਵਿੱਚ ਤੁਹਾਨੂੰ ਪਤਾ ਬੰਦਾ ਕਿੱਡਾ ਮਾਹਰ ਹੋ ਜਾਂਦਾ ਕਿਸੇ ਵੀ ਕੰਮ 'ਚ। HK ਮੂਵਰਸ, ਜੇ ਨਵਾਂ ਘਰ ਲੈ ਰਹੇ ਹੋ ਤਾਂ ਨੰਬਰ ਹੈ 416-524-6704, 416-524-6704, HK ਮੂਵਰਸ ਨੂੰ ਯਾਦ ਰੱਖੋ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ, 10 ਲੋਰ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, ਸਬਜ਼ੀ ਮਾਰਕੀਟ। ਸਬਜ਼ੀ ਮਾਰਕੀਟ 'ਤੇ ਤੁਸੀਂ ਗੇੜਾ ਇੱਕ ਜ਼ਰੂਰ ਲਗਾਓ। ਸਬਜ਼ੀ ਮਾਰਕੀਟ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਸਾਗ, ਬਾਥੂ ਆਦਿ ਮਿਲ ਰਿਹਾ। ਇਹਨਾਂ ਦਾ ਰੈਸਟੋਰੈਂਟ ਵੀ ਹੈ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, 1 ਕਿਲੋ 1 ਫਰੀ, 24/7 24 ਘੰਟੇ ਖੁੱਲ੍ਹੇ ਆ, 10 ਲੋਰ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਅਤੇ ਕੰਟਰੀ ਸਾਈਡ ਦੇ ਕੋਰਨਰ 'ਤੇ। ਕੁਝ ਤੁਹਾਡੀਆਂ ਕਾਲਸ ਆ ਰਹੀਆਂ ਸੀ ਅਤੇ ਕੱਟੀਆਂ ਗਈਆਂ, ਤੁਸੀਂ ਦੁਬਾਰਾ ਤੋਂ ਕਰ ਸਕਦੇ ਹੋ ਫੋਨ। ਨੰਬਰ ਹੈ ਆਪਣਾ 905-673-3337, 905-673-3337। ਫਰੈਸ਼ ਏਅਰ, ਸੋਰੀ, 5 ਰਿਵਰਸ ਡਕਟ ਕਲੀਨਿੰਗ, ਤੁਸੀਂ ਆਪਣੀ ਡਕਟ ਕਲੀਨਿੰਗ ਹਜੇ ਤੱਕ ਨਹੀਂ ਕਰਾਈ, ਮੈਂ ਤੁਹਾਨੂੰ ਇੱਕ ਨੰਬਰ ਦਿੰਦਾ, ਨਾਲੇ ਤੁਹਾਡੇ ਪੈਸੇ ਬਹੁਤ ਸਾਰੇ ਬਚਣਗੇ, ਬੜਾ ਹੀ ਰੀਜ਼ਨੇਬਲ ਰੇਟ ਹੈ। ਅਤੇ ਜੋ ਇਹ ਡਕਟ ਕਲੀਨਿੰਗ ਕਰਦੇ ਆ ਬਹੁਤ ਹੀ ਬਰੀਕੀ ਨਾਲ, ਕੈਮਰਾ ਪਾ ਕੇ ਤੁਹਾਨੂੰ ਦਿਖਾਉਂਦੇ ਆ ਕਿੰਨਾ ਪਹਿਲਾਂ ਕਿੰਨੀ ਡਸਟ ਸੀ ਅਤੇ ਬਾਅਦ ਦੇ ਵਿੱਚ ਕਿੰਨੀ ਸਫਾਈ ਹੈ। ਸੋ ਤੁਸੀਂ ਯਾਦ ਰੱਖੋ ਜ਼ਰੂਰ 5 ਰਿਵਰਸ ਡਕਟ ਕਲੀਨਿੰਗ ਦੀ ਟੀਮ ਨੂੰ, ਅਤੇ ਫੋਨ ਨੰਬਰ ਹੈ 5 ਰਿਵਰਸ ਦਾ 4376887750, 4376887750, 5 ਰਿਵਰਸ ਡਕਟ ਕਲੀਨਿੰਗ, 4004 ਹੈਲੋ।
2: ਹਾਂਜੀ, ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ।
2: ਹਾਂਜੀ, ਮੈਂ ਗੱਲ ਕਰਨੀ ਸੀ ਆਪਣੇ ਟੌਪਿਕ ਬਾਰੇ।
0: ਹਾਂਜੀ ਸਰ,
2: ਮੈਂ ਵੀ ਕਿਸੇ ਨੂੰ ਪੈਸੇ ਲਏ ਸੀ, ਮੇਰੇ ਤੋਂ
0: ਕਿਸੇ ਨੇ ਤੁਹਾਡੇ ਤੋਂ ਪੈਸੇ ਲਏ ਸੀ, ਠੀਕ ਹੈ, ਤੁਹਾਡੇ ਕੀ ਲੱਗਦੇ ਸੀ?
2: ਹਾਂਜੀ, ਮੇਰਾ ਫਰੈਂਡ ਸੀ।
0: ਓਕੇ।
2: ਹਾਂਜੀ, ਤੇ ਉਹਨਾਂ ਨੇ ਪੈਸੇ ਲਏ ਤੇ ਮੈਂ ਕਿਹਾ ਵੀ ਚਲੋ ਠੀਕ ਆ, ਵੀ ਸ਼ੁਰੂ ਤੋਂ ਆਪਾਂ ਹਨਾ ਵੀ ਜਾਣਦੇ ਇੱਕ ਦੂਜੇ ਨੂੰ, ਠੀਕ ਆ, ਚਲੋ ਵੀ ਮੁੜ ਦੂਗਾ ਇਹ। ਕਿਉਂਕਿ ਪਹਿਲਾਂ ਵੀ ਉਹਨੇ ਇੱਕ ਦੋ ਵਾਰੀ ਤੁਹਾਡੇ ਵਾਪਸ

0: ਤੇਰੋ ਨੇ ਥੋੜੇ ਜਿਹੇ ਜ਼ਿਆਦਾ ਲੈਣੇ ਤੇ ਮੈਂ ਕਿਹਾ ਵੀ ਚਲੋ ਜ਼ਰੂਰਤ ਹੋ ਸਕਦੀ ਹੈ
1: ਜੀ,
0: ਕੰਮ ਟਾਈਮ ਹੋ ਜਾਂਦਾ। ਤੇ ਫਿਰ ਮੈਂ ਕਾਫੀ ਟਾਈਮ ਵੇਟ ਕੀਤੀ, ਮੈਨੂੰ ਇਹ ਸੀ ਵੀ ਮੈਂ ਖੁਦ ਨਾ ਮੰਗਾ, ਅਗਲਾ ਆਪੇ ਹੀ ਵਾਪਸ ਕਰ ਦੇ, ਉਹਨੂੰ ਪਤਾ ਹੀ ਆ
1: ਜੀ।
0: ਤੇ ਮੈਂ ਕਾਫੀ ਟਾਈਮ ਵੇਟ ਕੀਤੀ, ਬਟ ਮੈਨੂੰ ਕੋਈ
1: ਜੀ,
0: ਮੈਂ ਕਿਹਾ ਸੋਚਿਆ ਵੀ ਚਲੋ ਆਪਾਂ ਕਹਿ ਦਿੰਦੇ ਹਾਂ ਹਨਾ ਵੀ ਮੈਨੂੰ ਜ਼ਰੂਰਤ ਸੀ, ਮੈਂ ਕਿਹਾ ਵੀ ਚਲੋ ਆਪਾਂ ਆਪਦੇ ਪੈਸੇ ਹੀ ਪੁੱਛ ਲੈਂਦੇ ਹਾਂ, ਜਿਹੜੇ ਆਪਾਂ ਲੈਣੇ ਉਹ ਲੈ ਲੈਂਦੇ ਲੋਕਾਂ ਤੋਂ, ਫਿਰ ਆਪਣਾ ਕੰਮ ਕਰ ਲੈਂਦੇ ਹਾਂ। ਤੇ ਮੈਂ ਫਿਰ ਉਹਨਾਂ ਨੂੰ ਕਾਫੀ ਵਾਰੀ ਰੀਚ ਕੀਤਾ, ਇਹ ਗੱਲ ਵੀ ਕੀਤੀ ਪੈਸਿਆਂ ਬਾਰੇ, ਪਰ ਉਹਨਾਂ ਨੇ ਕੋਈ ਰਿਸਪੋਂਸ ਨੀ ਉਹਦਾ ਕੀਤਾ। ਤੇ ਬਟ ਫਿਰ ਮੈਨੂੰ ਡਾਇਰੈਕਟਲੀ ਕਹਿਣਾ ਪਿਆ ਵੀ ਮੈਨੂੰ ਜ਼ਰੂਰਤ ਆ ਪੈਸਿਆਂ ਦੀ, ਵੀ ਮੈਂ ਜਿਹੜੇ ਤੁਹਾਨੂੰ ਦਿੱਤੇ ਸੀ ਉਦੋਂ, ਤੇ ਵੀ ਟਰਾਈ ਕਰੋ ਵੀ ਜੇ ਮਿਲ ਜਾਣ ਤਾਂ, ਵੀ ਮੈਨੂੰ ਚਾਹੀਦੇ ਸੀ। ਬਟ ਉਹਨੇ ਫਿਰ ਕੀ ਕੀਤਾ, ਉਹਨੇ ਕਿਹਾ ਵੀ ਠੀਕ ਆ, ਉਹਨੇ ਕਿਹਾ ਮੈਨੂੰ ਥੋੜੀ ਜਿਹੀ ਹੋਰ ਮੈਨੂੰ ਇੱਕ ਪੈਸੇ ਚਾਹੀਦੇ ਰਿਟਰਨ ਕਰ ਦੇਣੇ।
1: ਅੱਛਾ,
0: ਤੇ ਮੈਂ ਸੋਚਿਆ ਵੀ ਚਲੋ ਜੇ ਹੋ ਸਕਦਾ ਹਨਾ ਵੀ ਜਦੋਂ ਸਾਰੇ ਆਪਾਂ ਨੂੰ ਮਿਲ ਜਾਣ, ਤੇ ਮੈਂ ਥੋੜੇ ਬਹੁਤੇ ਫਿਰ ਹੋਰ ਦੇਤੇ, ਕਿਉਂਕਿ ਉਹ ਤਾਂ ਬਹੁਤ ਥੋੜੇ ਸੀ। ਬਟ ਉਹ ਦੇ ਕੇ ਉਸ ਤੋਂ ਬਾਅਦ ਮੈਨੂੰ ਪਹਿਲਾਂ ਵਾਲੇ ਤਾਂ ਕੀ ਕੁਛ ਵੀ ਨੀ ਮਿਲਿਆ।
1: ਨਹੀਂ ਪਰ ਤੁਸੀਂ ਭਾਜੀ ਕਿਵੇਂ ਟਰਸਟ ਕਰ ਲਿਆ, ਜਿਹੜਾ ਬੰਦਾ ਇੰਨੇ ਚਿਰ ਤੋਂ ਤੁਹਾਨੂੰ ਕੁਛ ਹੀ ਨੀ ਮੋੜ ਰਿਹਾ, ਹੋਰ ਲੈ ਕੇ ਉਹ ਕਿਵੇਂ ਮੋੜ ਦੂਗਾ?
0: ਆਏ ਆ ਵੀ ਮੇਰੇ ਸ਼ਹਿਰ ਤੋਂ ਸੀ ਬੈਕ ਹੋਮ ਤੋਂ,
1: ਤੇ
0: ਮੈਨੂੰ ਸ਼ੁਰੂ ਤੋਂ ਜਾਣ ਦਾ, ਬਟ ਹੁਣ ਬ੍ਰੈਂਪਟਨ ਦੇ ਵਿੱਚ ਹੀ ਹੈ, ਚਲੋ ਜਿੱਥੇ ਪਹਿਲਾਂ ਰਹਿੰਦਾ ਹੁੰਦਾ ਸੀ ਮੈਨੂੰ ਪਤਾ ਸੀ ਮੈਂ ਕਦੋਂ ਮੇਰੀ ਜਾ ਰਿਹਾ, ਬਟ ਹੁਣ ਉਹ ਪਤਾ ਵੀ ਨੀ ਕਿੱਥੇ ਰਹਿ ਰਿਹਾ, ਤੇ ਨਾ ਹੀ ਕੋਈ ਮੇਰੀ ਕਾਲ ਦਾ ਆਨਸਰ ਕਰ
1: ਰਿਹਾ। ਤੁਸੀਂ ਤੁਸੀਂ ਮਾਈਂਡ ਨੀ ਕਰਦੇ ਤਾਂ ਕਿੰਨੇ ਪਹਿਲਾਂ ਕਿੰਨੇ ਪੈਸੇ ਦਿੱਤੇ, ਬਾਅਦ ਚੋਂ ਕਿੰਨੇ ਦਿੱਤੇ?
0: ਪਹਿਲਾਂ ਜਿਵੇਂ ਮੇਰਾ ਸੀ ਕੋਈ, ਕਿਉਂਕਿ ਉਦੋਂ ਤਾਂ ਸਟੂਡੈਂਟ ਟਾਈਮ ਹੁੰਦੇ ਸੀ, ਉਦੋਂ ਕੋਈ 2000 ਸਮਥਿੰਗ ਸੀ।
1: ਹਾਂ,
0: ਤੇ ਬਟ ਉਦੋਂ ਉਸ ਟਾਈਮ ਬਹੁਤ ਵੱਡਾ ਅਮਾਊਂਟ ਹੁੰਦਾ ਸੀ।
1: ਹਾਂ ਹਾਂ, ਉਹ ਤਾਂ ਹੈ।
0: ਤੇ ਹਾਂਜੀ, ਕਿਉਂਕਿ ਕਾਫੀ ਸਾਲ ਹੋ ਗਏ ਆ, ਤੇ ਫਿਰ ਉਸ ਤੋਂ ਬਾਅਦ ਉਹਨੇ ਜਿਵੇਂ ਮੈਨੂੰ 200 ਦੇ ਦੇ, 400 ਦੇ ਦੇ, ਆਏ ਆਏ ਕਰਕੇ ਕਾਫੀ ਵਾਰੀ ਵੀ ਹੁਣ ਤੇਰੇ ਇਕੱਠੇ ਰਿਟਰਨ ਕਰਦੇ ਨੇ। ਤੇ ਬਟ ਚਲੋ ਮੈਂ ਤਾਂ ਛੱਡ ਦਿੱਤਾ ਵੀ ਇਟਸ ਓਕੇ, ਚਲੋ ਜੋ ਹੋ ਗਿਆ ਸੋ ਹੋ ਗਿਆ, ਵੀ ਚਲੋ ਆਪਾਂ ਆਪਣੀ ਫਰੈਂਡਸ਼ਿਪ ਤਾਂ ਕੰਟੀਨਿਊ ਕਰੀਏ। ਬਟ ਉਹ ਇਸ ਚੱਕਰ ਦੇ ਵਿੱਚ ਉਹ ਕਾਲ ਵੀ ਨੀ ਆਨਸਰ ਕਰਦੇ, ਨਾ ਹੀ ਮੇਰਾ ਕੋਈ ਮੈਸੇਜ ਦੇਖ ਰਿਹਾ।
1: ਉਹ ਤਾਂ ਕਿੱਥੇ ਕਰਨੀ ਹੈ, ਜਿਹੜਾ ਬੰਦਾ ਚੋਰ ਹੈ, ਹੁਣ ਚੋਰ ਥੋੜੋ ਜਿਨ੍ਹਾਂ ਤੋਂ ਚੋਰੀ ਕੀਤੀ ਹੈ ਉਹਨਾਂ ਨਾਲ ਕੋਈ ਯਾਰੀ ਦੋਸਤੀ ਰੱਖਦੀ, ਉਹ ਤਾਂ ਉਹੀ ਗੱਲ ਹੋ ਗਈ ਵੀ ਕਿਸੇ ਕੁੜੀ ਨੇ ਤੁਹਾਡੇ ਤੇ ਚੀਟ ਕੀਤਾ, ਬਾਅਦ ਦੇ ਵਿੱਚ ਤੁਸੀਂ ਉਹਨੂੰ ਦੋਸਤ ਬਣਾਈ ਫਿਰੋ, ਉਹਦਾ ਕੀ ਫਾਇਦਾ?
0: ਥੋੜਾ ਜਿਹਾ ਇਹ ਚੀਜ਼ ਮੈਨੂੰ ਰੀਜ਼ਨ ਇਹ ਲੱਗਦਾ ਵੀ ਉਹ ਕੋਈ ਜਿਵੇਂ ਡਰੱਗਸ ਵਗੈਰਾ ਵਿੱਚ ਪੈ ਗਿਆ, ਨੋਰਮਲੀ ਬੰਦਾ ਇਹ ਨਹੀਂ ਕਰਦਾ।
1: ਬਥੇਰੇ ਕਰਦੇ ਭਾਜੀ, ਦੁਨੀਆ ਪਰੇ ਤੋਂ ਪਰੇ ਪਈ ਆ, ਤੇ ਠੱਗਣ ਨੂੰ ਤਾਂ ਲੋਕ ਇੱਥੇ ਠੱਗਣ ਵਾਲੇ ਜ਼ਿਆਦੇ ਆ, ਤੇ ਜਿਹੜੇ ਲੋਇਲ ਬੰਦੇ ਉਹ ਘੱਟ ਨੇ। ਬਟ ਖੈਰ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਤੇ ਧੰਨਵਾਦ, ਤੇ ਬੈਸਟ ਵਿਸ਼ਿਸ ਟੂ ਯੂ। ਸੋ ਦੇਖੋ, ਇੰਨਾ ਪੈਸਾ ਦਿੱਤਾ ਕਿਸੇ ਨੂੰ, ਉਹੀ ਪੈਸਾ ਸੌਰਵ ਜੀ ਸਟਾਕ ਮਾਰਕੀਟ ਚ ਅੱਜ ਤੋਂ 15-20 ਸਾਲ ਪਹਿਲਾਂ ਲਾਇਆ ਹੋਵੇ, ਹੁਣ ਨੂੰ ਪਤਾ ਨੀ ਕਿੰਨੇ ਹਜ਼ਾਰ ਹੋਏ ਹੋਣਗੇ। ਹੈ
2: ਐਬਸੋਲੂਟਲੀ ਨਵੀ, ਐਬਸੋਲੂਟਲੀ।
1: ਸੋ ਬਿਲਕੁਲ, ਸੌਰਵ ਰਤਨ ਜੀ ਸਾਡੇ ਨਾਲ ਨੇ, ਸੌਰਵ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ ਨੇ, ਐਂਡ ਸਭ ਨੂੰ ਦੇਖੋ ਅਸੀਂ ਇੱਕ ਬਸ ਇੱਕ ਅਵੇਅਰਨੈਸ ਹੀ ਕ੍ਰੀਏਟ ਕਰ ਰਹੇ ਹਾਂ ਕਿ ਪਲੀਜ਼ ਜਿੰਨਾ ਜਲਦੀ ਹੋ ਸਕੇ ਤੁਸੀਂ ਆਪਣੀ ਇਨਵੈਸਟਿੰਗ ਸ਼ੁਰੂ ਕਰੋ। ਆਪਣੇ ਘਰਾਂ ਦੇ ਵਿੱਚ ਇਹ ਹੈ ਕਿ ਘਰ ਲੈ ਲਿਆ, ਚਲੋ ਠੀਕ ਹੈ, ਆਪਾਂ ਨੂੰ ਲੱਗਦਾ ਹੁੰਦਾ ਕਿ ਘਰ ਲੈ ਲਿਆ ਤਾਂ ਉਹ ਇੱਕ ਪੈਸਿਵ ਇਨਕਮ ਆ, ਬਟ ਜਿਹੜੇ ਹੋਮ ਓਨਰਸ ਨੇ, ਮਲਟੀਪਲ ਪ੍ਰੋਪਰਟੀਜ਼ ਨੇ, ਤੁਹਾਨੂੰ ਪਤਾ ਕਿ ਦਿਨ ਰਾਤ ਕਦੇ ਟੈਨੈਂਟ ਦਾ ਫੋਨ ਆ ਗਿਆ, ਟੁੱਟ ਗਿਆ, ਰਿਪੇਅਰ ਕਰਾਓ, ਆਹ ਹੋ ਗਿਆ, ਉਹ ਹੋ ਗਿਆ, ਉਹ ਤਾਂ ਇੱਕ ਫੁੱਲ ਟਾਈਮ ਜੋਬ ਹੈ। ਬਟ ਜਿਹੜੇ ਲੋਕ ਇਨਵੈਸਟਿੰਗ ਸ਼ੁਰੂ ਕਰ ਲੈਂਦੇ ਆ, ਅੱਜ ਪੈਸੇ ਲਾਏ, ਹੌਲੀ ਹੌਲੀ ਤੁਸੀਂ ਹਰ ਵੀਕ ਹਰ ਮਹੀਨੇ ਪੈਸੇ ਆਪਣੇ ਪੇ ਚੈੱਕ ਚੋਂ ਜਿੰਨਾ ਹੋ ਸਕਦਾ ਇਨਵੈਸਟ ਕਰੋ, ਤੇ ਅੱਜ ਤੋਂ 20-25 ਸਾਲ ਬਾਅਦ ਤੁਸੀਂ ਬਹੁਤ ਹੀ ਰਿਲੈਕਸ ਅਤੇ ਰਿਟਾਇਰ ਵਾਂਗ ਹੋਗੇ। ਸੋ ਸਰ ਜੀ, ਕੀ ਜਾਣਕਾਰੀ ਫਿਰ ਅੱਜ ਦੀ?
2: ਬਿਲਕੁਲ ਨਵੀ, ਤੁਸੀਂ ਬੜੀ ਅੱਛੀ ਔਰ ਪ੍ਰੈਕਟੀਕਲ ਗੱਲ ਕਹੀ ਹੈਗੀ ਹੈ ਕਿ ਸਟਾਕ ਮਾਰਕੀਟ ਦਾ ਨਾਂ ਦਾ ਨਾ ਇੱਕ ਤਾਂ ਹੋਊਆ ਨੀ ਬਣਾਉਣਾ ਚਾਹੀਦਾ, ਇਹ ਮੇਰੀ ਲਿਸਨਰਸ ਨੂੰ ਰਿਕੁਐਸਟ ਹੈ, ਔਰ ਨਾ ਹੀ ਤੁਸੀਂ ਇਹਨੂੰ ਡੈਟਰੈਂਸ ਬਣਾਓ ਕਿ ਇੱਕ ਤੁਸੀਂ ਰਾਈਟ ਐਕਸ਼ਨ ਲੈਣਾ। ਜਿਵੇਂ ਅੱਜ ਹੀ ਮੈਨੂੰ ਇੱਕ ਲਿਸਨਰ ਦਾ ਫੋਨ ਆਇਆ, ਤੇ ਉਹ ਆਪਣੇ ਮੇਰੇ ਐਗਜ਼ਿਸਟਿੰਗ ਕਲਾਇੰਟ ਵੀ ਨੇ, ਉਹ ਆਪਣੇ ਲਿਸਨਰ ਵੀ ਨੇ, ਉਹਨਾਂ ਦੇ ਮਿੱਤਰ ਨੇ, ਤੇ ਮੈਨੂੰ ਕਹਿੰਦੇ ਭਾਜੀ ਮੈਂ ਪ੍ਰੋਫੈਸ਼ਨਲ ਇੰਜੀਨੀਅਰ ਹਾਂ ਔਰ ਬਿਜ਼ਨਸ ਕਰ ਰਿਹਾ, ਤੇ ਮੈਂ ਪੈਸੇ ਆਪ ਇਨਵੈਸਟ ਕਰ ਰਿਹਾ, ਤੇ ਉਹਨਾਂ ਨੇ ਮੈਨੂੰ ਫੰਡ ਵੀ ਦੱਸਿਆ ਜਿਹੜਾ ਬੈਂਕ ਦੇ ਵਿੱਚ ਉਹ ਯੂਜ਼ ਕਰ ਰਹੇ ਨੇ, ਕਪਲ ਆਫ ਫੰਡਸ। ਤੇ ਇੰਟਰਸਟਿੰਗਲੀ, ਸੋ ਹੀ ਟੋਲਡ ਮੀ ਦੈਟ ਹੀ ਮੇਡ 19% ਦਿਸ ਈਅਰ ਐਂਡ 10-12% ਫੋਰ ਦਾ ਲਾਸਟ 12-13 ਸਾਲ ਤੋਂ। ਤੇ ਜਦੋਂ ਫਿਰ ਗੱਲਾਂ ਸ਼ੇਅਰ ਹੋਈਆਂ, ਤੇ ਕਹਿੰਦੇ ਭਾਜੀ ਤੁਹਾਡੀ ਰਿਟਰਨ ਕਿੰਨੀ ਹੈ? ਮੈਂ ਕਿਹਾ ਅਰਾਊਂਡ 36-37% ਫਾਰ ਦਿਸ ਈਅਰ, ਲਾਸਟ 12 ਈਅਰਸ ਇਜ਼ ਓਵਰ 20%, ਸੋ ਕੁੱਲ ਮਿਲਾ ਕੇ ਡਬਲ ਦਾ ਰਿਟਰਨ. ਸੋ ਇਜ਼ ਇਟ ਸਮਥਿੰਗ ਐਕਸਟਰਾਆਰਡੀਨਰੀ ਗੋਇੰਗ ਔਨ? ਨੋ. ਕਾਰਨ ਕੀ ਹੈ ਕਿ ਤੁਸੀਂ ਕਿਹੜੇ ਇੰਸਟੀਟਿਊਸ਼ਨ ਕਿਹੜੇ ਫੰਡ 'ਚ ਪੈਸੇ ਪਾਏ ਹੈ ਉਹੀ ਤੁਹਾਡਾ ਡਿਫਰੈਂਸ਼ੀਅਲ ਹੈ, ਉੱਥੋਂ ਹੀ ਤੁਹਾਡੀ ਰਿਟਰਨ ਜਿਹੜੀ ਹੈਗੀ ਹੈ ਉਹ ਬਣ ਕੇ ਆ ਰਹੀ ਹੈਗੀ ਹੈ. ਫੋਰ ਐਗਜ਼ਾਮਪਲ, ਹੁਣ S&P 500 ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਅਮੈਰੀਕਨ ਮਾਰਕੀਟ 'ਚ ਇਨਵੈਸਟ ਕਰਨ ਦਾ, ਜਿਹੜੀਆਂ ਟੋਪ 10 ਕੰਪਨੀਜ਼ ਹੈਗੀਆਂ ਨੇ ਜਿਵੇਂ NVIDIA ਐਕਸੈਟਰਾ ਐਕਸੈਟਰਾ, ਉਹਨਾਂ ਦਾ ਮੋਰ ਦੈਨ 45% ਜਿਹੜਾ ਰੈਵਨਿਊ ਹੈ ਉਹ ਗਲੋਬਲ ਬਿਜ਼ਨਸ ਤੋਂ ਆ ਰਿਹਾ, ਭਾਵ ਕਿ ਆਊਟਸਾਈਡ ਅਮੈਰੀਕਾ ਜਿਹੜੇ ਓਪਰੇਸ਼ਨ ਹੋ ਰਹੇ ਹੈਗੇ ਨੇ. ਸੋ ਟੈਕਨੀਕਲੀ ਸਪੀਕਿੰਗ ਤੁਸੀਂ US ਇਨਵੈਸਟ ਕੀਤਾ, ਲੇਕਿਨ ਮੇਜਰ ਚੰਕ ਆਫ ਪ੍ਰੋਫਿਟੇਬਿਲਿਟੀ ਥਰੂ ਸਟਾਕ ਮਾਰਕੀਟ ਅਰਾਈਜ਼ਿੰਗ ਆਊਟ ਆਫ ਦਾ ਰਿਜ਼ਲਟਸ ਜਿਹੜੇ ਕੰਪਨੀ ਡਿਕਲੇਅਰ ਕਰਦੀ ਹੈ ਕੁਆਟਰ ਟੂ ਕੁਆਟਰ, ਉਹਦਾ ਇੰਪੈਕਟ ਗਲੋਬਲ ਸੇਲਸ ਦਾ ਹੈਗਾ. ਸੋ ਸੇਲਸ ਗਲੋਬਲੀ ਹੋ ਰਹੀ ਹੈ, ਸਟਾਕ S&P 500 ਤੇ ਟ੍ਰੇਡ ਹੋ ਰਿਹਾ, ਤੇ ਉਹਦੀ ਉਹਦੇ ਪ੍ਰੋਫਿਟ ਦੀ ਹਾਰਵੈਸਟਿੰਗ ਪੀਪਲ ਲਾਈਕ ਮੀ ਆਰ ਸਿਟਿੰਗ ਹੇਅਰ. ਹੁਣ ਇੰਡੀਵਿਜੁਅਲ ਸਟਾਕਸ ਮੇ ਬੀ ਰਿਟਰਨਿੰਗ ਐਨੀਵੇਅਰ 100% ਤੋਂ 1000% ਰਿਟਰਨ ਇਨ ਅ ਈਅਰ, ਪਰ ਉਹ ਕਿੰਨੇ ਲੋਕਾਂ ਨੂੰ ਪਤਾ ਹੈ, ਕਿੰਨੇ ਲੋਕ ਪ੍ਰੋਐਕਟਿਵਲੀ ਐਕਟ ਕਰ ਪਾ ਰਹੇ ਨੇ, ਕਿੰਨੇ ਲੋਕ ਰਿਸਰਚ ਦੇ ਨਾਲ ਜੁੜੇ ਹੋਏ ਨੇ? ਬਹੁਤ ਘੱਟ. ਸੋ ਅਗਰ ਅਸੀਂ ਸਹਿੰਦੇ ਸਹਿੰਦੇ ਅੱਛੀ ਡਬਲ ਡਿਜਿਟ ਰਿਟਰਨ ਲੈ ਕੇ ਆਉਣੀ ਹੈਗੀ ਹੈ, ਉਹਦੇ ਲਈ ਸਾਨੂੰ ਕੋਈ ਐਕਸਟਰਾ ਆਰਡਨਰੀ ਰਿਸਕ ਲੈਣ ਦੀ ਲੋੜ ਨਹੀਂ. ਤਿੰਨ ਚੀਜ਼ਾਂ ਕਰਨ ਦੀ ਲੋੜ ਹੈ, ਡਿਸਿਪਲਿਨ, ਐਜੂਕੇਸ਼ਨ, ਅੰਡਰਸਟੈਂਡਿੰਗ, ਤੇ ਆਪਣੀ ਰਿਸਕ ਐਪੀਟਾਈਟ, ਮੀਨਸ ਕਿ ਤੁਸੀਂ ਟਾਈਮ ਹੋਰਾਈਜ਼ਨ ਜਿਹੜਾ ਹੈਗਾ ਉਹ ਆਪਣਾ ਬਿਲਡ ਕਰਨਾ ਹੈਗਾ. ਔਰ ਡਜ਼ਨਟ ਮੈਟਰ, ਔਰ ਇਹ ਸਾਨੂੰ ਬਾਰ ਬਾਰ ਮਾਰਕੀਟ ਦੱਸਦੀ ਹੈ ਕਿ ਚਾਹੇ ਇਰਾਨ ਦਾ ਕ੍ਰਾਈਸਿਸ ਹੈ, ਚਾਹੇ ਯੂਕਰੇਨ ਦਾ ਕ੍ਰਾਈਸਿਸ ਹੈ, ਚਾਹੇ ਕੋਵਿਡ ਹੈ, ਚਾਹੇ ਉਹ ਬਾਅਦ ਦੇ ਵਿੱਚ ਜਿਹੜੇ ਹੈਗੇ ਨੇ ਐਨਰਜੀ ਦਾ ਜਿਹੜਾ ਕ੍ਰਾਈਸਿਸ ਸੀ, ਇਨਫਲੇਸ਼ਨ ਆਇਆ ਸੀਗਾ. ਸੋ ਮਾਰਕੀਟਸ ਨੇ ਆਲ ਟਾਈਮ ਹਿੱਟ ਕੀਤਾ ਹੈਗਾ, ਔਰ ਮਾਰਕੀਟਸ ਨੇ ਫਰਦਰ ਅਲਫਾ ਜਿਹੜਾ ਹੈਗਾ ਉਹ ਦੇਈ ਜਾਣਾ ਹੈ, ਲੇਕਿਨ ਵਿਦ ਇਨ ਦੈਟ ਅਲਫਾ ਅੱਛਾ ਫੰਡ ਤੁਹਾਡੇ ਲਈ ਚੰਗਾ ਬੇਟਾ ਜਿਹੜਾ ਹੈਗਾ ਕ੍ਰੀਏਟ ਕਰਦਾ ਹੈ. ਬੇਟਾ ਮੀਨਸ ਕਿ ਤੁਹਾਡਾ ਅਪਸਾਈਡ ਤੇ ਡਾਊਨ ਸਾਈਡ ਪ੍ਰੋਟੈਕਸ਼ਨ, ਅਪਸਾਈਡ ਨੂੰ ਕਿਵੇਂ ਆਪਾਂ ਵਧਾਉਣਾ ਹੈ ਤੇ ਡਾਊਨ ਸਾਈਡ ਪ੍ਰੋਟੈਕਸ਼ਨ ਨੂੰ ਕਿਵੇਂ ਲੈ ਕੇ ਚੱਲਣਾ, ਇਹਦੇ ਵਿੱਚ ਹੀ ਤੁਹਾਡੀ ਸਟੈਂਡਰਡ ਡੇਵੀਏਸ਼ਨ ਹੈ. ਸੋ ਇਸ ਕਰਕੇ ਡੂ ਨਾਟ ਬੀ ਸਕੇਅਰਡ ਆਫ, ਬਹੁਤ ਸਾਰੇ ਲੋਕ ਬਹੁਤ ਅੱਛਾ ਪੈਸਾ ਬਣਾ ਰਹੇ ਨੇ, ਐਂਡ ਯੂ ਸ਼ੁੱਡ ਆਲਸੋ ਮੇਕ ਮਨੀ ਪ੍ਰੋਵਾਈਡਡ ਯੂ ਆਰ ਵਰਕਿੰਗ ਵਿਦ ਅ ਗੁੱਡ ਟੀਮ ਜਿਹੜੇ ਤੁਹਾਡੇ ਪੈਸੇ ਸੁਚੱਜੇ ਤਰੀਕੇ ਦੇ ਨਾਲ ਇਨਵੈਸਟ ਕਰਦੀ ਹੈ, ਔਰ ਇਹਦੇ ਵਿੱਚ ਤੁਸੀਂ ਆਪਣਾ ਪ੍ਰਿੰਸੀਪਲ ਮੋਟੇ ਤੌਰ ਤੇ ਲੂਜ਼ ਨਹੀਂ ਕਰਦੇ ਹੈਗੇ, ਔਰ ਤੁਸੀਂ ਬਹੁਤ ਫੀਸ ਵੀ ਨਹੀਂ ਪੇ ਕਰਦੇ. ਖਾਸ ਕਰਕੇ ਉਹ ਲੋਕ ਜਿਹੜੇ ETF ਐਕਸਚੇਂਜ ਟ੍ਰੇਡਿਡ ਫੰਡ ਇਹਦੇ ਵਿੱਚ ਸੋਚਦੇ ਹੈਗੇ ਨੇ ਕਿ ਵਾਈ ਸ਼ੁੱਡ ਵੀ ਇਨਵੈਸਟ ਇਨ ਫੰਡ, ਵੀ ਕੈਨ ਬੈਟਰ ਪੇ ਲੈਸ ਫੀਸ. ਗਿਵ ਮੀ ਅ ਕਾਲ ਐਂਡ ਲੈਟ ਮੀ ਸ਼ੋ ਯੂ ਕਿ ਤੁਹਾਡਾ ਫੀ ਦਾ ਸਾਰਾ ਪਰਸਪੈਕਟਿਵ ਵੀ ਚੇਂਜ ਹੋ ਜਾਏਗਾ. 416-833-8533, 416-833-8588. ਔਰ ਨਵੀਂ ਜਿਵੇਂ ਇੱਕ ਕਹਾਵਤ ਹੈ ਨਾ ਕਿ ਹਰ ਮਹਿੰਗੀ ਚੀਜ਼ ਅੱਛੀ ਨਹੀਂ ਹੁੰਦੀ, ਤੇ ਹਰ ਸਸਤੀ ਚੀਜ਼ ਨੂੰ ਵੀ ਅਡੋਪਟ ਕਰਨਾ ਮਾੜੀ ਗੱਲ ਨਹੀਂ ਹੁੰਦੀ. ਸੋ ਇਸ ਕਰਕੇ ਆ ਕੇ ਸਮਝੋ, ਕੰਪੇਅਰ ਕਰੋ, ਐਂਡ ਦੈਨ ਮੇਕ ਐਨ ਇਨਫੋਰਮਡ ਡਿਸੀਜਨ.
1: ਸੌਰਵ ਜੀ ਨੂੰ ਮਿਲੋ ਜ਼ਰੂਰ, ਤੁਹਾਨੂੰ ਦੇਖੋ ਮਿਲਣ ਦਾ ਕੋਈ ਕੋਸਟ ਨਹੀਂ, ਤੁਸੀਂ ਇਨਫੋਰਮੇਸ਼ਨ ਤੇ ਨੌਲੇਜ ਹੀ ਗੈਦਰ ਕਰ ਰਹੇ ਹੋ, ਤੁਸੀਂ ਐਜੂਕੇਟ ਹੋਵੋਗੇ, ਸਿੱਧੀ ਜੀ ਗੱਲ ਹੈ. ਸੋ ਜੇ ਤੁਹਾਨੂੰ ਹੈਗਾ ਕਿ ਯਾਰ ਨਵੀਂ ਅਸੀਂ ਇਨਵੈਸਟਿੰਗ ਕਰਨਾ ਚਾਹੁੰਦੇ ਹਾਂ ਬਟ ਸਾਨੂੰ ਡਰ ਲੱਗਦਾ ਸਾਡੇ ਪੈਸੇ ਨਾ ਕਿਤੇ ਹੁੰਦਾ ਹੀ ਆ ਕਿ ਪੈਸੇ ਲਾਏ ਕਿਤੇ ਗੁੰਮ ਨਾ ਜਾਣ, ਜਾਂ ਪੈਸੇ ਲਾਏ ਸਾਨੂੰ ਕੋਈ ਹੋਰ ਨਾ ਇਸ਼ੂ ਆ ਜਾਵੇ. ਸੋ ਡੋਂਟ ਵਰੀ, ਤੁਸੀਂ ਜ਼ਰੂਰ ਸੌਰਵ ਜੀ ਨੂੰ ਇੱਕ ਵਾਰ ਮਿਲ ਲਓ, ਅਤੇ ਵੈਰੀ ਪ੍ਰੋਫੈਸ਼ਨਲ ਤੁਸੀਂ ਕਹੋਗੇ ਕਿ ਯਾਰ ਅਸੀਂ ਕੁਛ ਨਾ ਕੁਛ ਗੇਨ ਕਰਕੇ ਨਿਕਲੇ ਹਾਂ. 416-833-8533-8533-8533. ਸੌਰਵ ਜੀ ਸ਼ੁਕਰੀਆ ਸਰ, ਐਜ਼ ਆਲਵੇਜ਼ ਥੈਂਕ ਯੂ.
2: ਥੈਂਕ ਯੂ ਜੀ,
1: ਥੈਂਕ ਯੂ ਜੀ. 0349, ਹੈਲੋ.
3: ਹੈਲੋ ਨਵੀਂ ਭਾਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਕਿਵੇਂ ਹੋ?
3: ਬਸ ਠੀਕ ਹੈ ਜੀ, ਠੀਕ ਹੈ ਭਾਜੀ. ਟੌਪਿਕ ਤੇ ਗੱਲ ਕਰਨ ਵਾਸਤੇ ਫੋਨ ਕੀਤੀ ਹੈ, ਮੈਂ ਬਹੁਤ ਦੇਰ ਦਾ ਸੁਣ ਰਿਹਾ ਸੀਗਾ.
1: ਹਾਂਜੀ ਵੀਰੇ.
3: ਮੈਂ ਕਿਹਾ ਸ਼ਾਇਦ ਆਪਣਾ ਪ੍ਰੋਗਰਾਮ 7 ਵਜੇ ਡਨ ਹੋ ਜਾਣਾ, ਮੈਂ ਕਿਹਾ ਮੈਂ
1: ਤਾਂ ਉਹ ਨਾ ਇਹ ਨਾ ਕਰਿਆ ਕਰੋ ਯਾਰ, ਆਪਾਂ ਤਾਂ ਸਗੋਂ ਤੇ ਟਾਈਮ ਵਧਾਇਆ, ਤੁਸੀਂ ਘਟਾਈ ਜਾਂਦੇ ਹੋ.
3: ਨਹੀਂ ਭਾਜੀ, ਯੂਜ਼ਲੀ ਮੈਂ ਰੇਡੀਓ ਸੁਣਦਾ ਨਹੀਂ ਹੁੰਦਾ, ਇਸ ਟਾਈਮ ਘਰ ਦੇ ਹੁੰਦਾ, ਮੈਂ ਜਾਂਦੇ ਆਂਦੇ ਰੇਡੀਓ ਲਾ ਰਿਹਾ, ਮੀਂਹ ਪੈ ਰਿਹਾ ਸੀਗਾ, ਤੇ ਮੈਂ
1: ਕਿਹਾ ਹਾਂ ਨਹੀਂ, ਅਸੀਂ ਤਾਂ 9 ਵਜੇ ਤੱਕ ਇੱਥੇ ਹੋਈਦਾ ਵੀਰੇ.
3: ਓ ਠੀਕ ਹੈ, ਠੀਕ ਹੈ ਜੀ, ਚਲੋ ਵਧੀਆ ਭਾਜੀ. ਤੇ ਭਾਜੀ ਟੌਪਿਕ ਜਿਹੜਾ ਆਪਣਾ ਪੈਸਿਆਂ ਵਾਲਾ ਚੱਲ ਰਿਹਾ, ਦੇਖੋ ਆਪਣੇ ਤਾਂ ਪੋਜ਼ਿਟਿਵ ਵੀ ਰਹੇ ਤੇ ਨੈਗੇਟਿਵ ਦੋਨੇ ਹੀ ਰਹੇ ਹੈ ਨਾ, ਤੇ ਆਪਾਂ ਲੈਣੇ ਵਾਲਿਆਂ ਚੋਂ ਵੀ ਹੈਗੇ ਆ, ਲਏ ਵੀ ਹੈ ਤੇ ਪੈਸੇ ਦਿੱਤੇ ਵੀ ਹੈ.
1: ਠੀਕ ਹੈ.
3: ਤੇ ਜਿਨ੍ਹਾਂ ਤੋਂ ਲਏ ਆ ਭਾਜੀ, ਜਿਨ੍ਹਾਂ ਤੋਂ ਲਏ ਆ ਉਹਨਾਂ ਨੂੰ ਕਦੇ ਇਹ ਨਹੀਂ ਫੀਲ ਕਰਾਇਆ ਵੀ ਤੁਹਾਡਾ ਪੈਸਾ, ਅਸੀਂ ਤੁਹਾਡਾ ਪੈਸਾ ਤੁਹਾਨੂੰ ਮੰਗਣ ਵਾਸਤੇ ਕਹਿ ਲਓ ਵੀ ਬਹੁਤ, ਜਿੱਦਣ ਉਹ ਨਹੀਂ ਮੰਗ ਲਏ ਜਾਂ ਫਿਰ ਜਦੋਂ ਕਦੇ ਲਏ ਵੀ ਤਾਂ ਉਹਨਾਂ ਨੇ ਇਹ ਕਹਿ ਕੇ ਲਏ ਆ ਵੀ ਭਾਈ ਜਿੱਦਣ ਤੁਸੀਂ ਮੰਗੋਗੇ ਦੇ ਦੂੰਗੇ, ਜਾਂ ਫਿਰ ਸਾਨੂੰ ਇੰਨਾ ਟਾਈਮ ਲੱਗ ਜਾਣਾ, ਜੇ ਉਸ ਤੋਂ ਪਹਿਲਾਂ ਲੋੜ ਪਈ ਤਾਂ ਬਾਈ ਦੱਸ ਦਿਓ. ਯੂਜ਼ਲੀ ਜੇ ਉਹ ਕਹਿੰਦੇ ਆ ਭਾਜੀ ਰਾਈਟ ਅਵੇ, ਉਹਨਾਂ ਦਾ ਪੈਸਾ ਉਹਨਾਂ ਨੂੰ ਹੀ ਦੇਣਾ, ਉਹਨਾਂ ਦਾ ਪੈਸਾ ਉਹਨਾਂ ਨੂੰ ਹੀ ਦੇਣਾ, ਉਹਨਾਂ ਨੂੰ ਆਲਵੇਜ਼ ਰਿਟਰਨ ਕੀਤਾ, ਜਿਹਨਾਂ ਨੂੰ ਦਿੱਤੇ ਆ ਭਾਜੀ, ਕਈਆਂ ਨੂੰ ਦਿੱਤੇ ਆ, ਮੈਂ ਇੱਕ ਦੋਵਾਂ ਨੂੰ ਦਿੱਤੇ ਆ, ਤੇ ਉਹਨਾਂ ਤੋਂ ਭਾਜੀ ਹੁਣ ਤੱਕ ਰਿਟਰਨ ਨੀ ਆਏ, ਤੇ ਫਿਰ ਜਦੋਂ ਕਹਿੰਦੇ ਹੁੰਦੇ ਆ ਵੀ ਆਪਣਾ ਪੈਸਾ ਮੰਗਣਾ ਪੈ ਜੇ, ਤੇ ਉੱਥੋਂ ਹੀ ਬਸ ਯਾਰੀ ਦੋਸਤੀ ਕਹਿ ਲਓ ਭਾਵੇਂ ਰਿਸ਼ਤੇਦਾਰੀ ਕਹਿ ਲਓ, ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਪੈਸੇ ਕੋਈ ਜ਼ਿਆਦਾ ਨੀ ਹੁੰਦੇ, $500 ਹੀ ਆ ਜਾਂ ਫਿਰ ਜ਼ਿਆਦਾ ਵੀ ਹੋਊਗੇ ਚਲੋ, ਬਟ ਜੇ ਆਪਣਾ ਹੀ ਪੈਸਾ ਮੰਗਣਾ ਪੈ ਜੇ ਉੱਥੋਂ ਯਾਰੀ ਦੋਸਤੀ ਖਰਾਬ ਹੋਣ ਲੱਗ ਜਾਂਦੀ ਹੈ।
1: ਨਹੀਂ ਪਰ ਤੁਸੀਂ ਹੁਣ ਜਿਹਨਾਂ ਨੂੰ ਤੁਸੀਂ ਪੈਸੇ ਦਿੱਤੇ ਆ, ਕਿਹਨੂੰ ਦਿੱਤੇ ਨੇ, ਤੁਹਾਡੇ ਲੱਗਦੇ ਕੀ ਸੀ?
3: ਭਾਜੀ ਮੇਰੇ ਵਾਈਫ ਦੇ ਕੋਈ ਨੋਨ ਸੀਗਾ, ਤੇ ਮਤਲਬ ਆਈ ਮੀਨ ਉਹਨਾਂ ਦੀ ਬੈਕ ਹੋਮ ਤੋਂ ਪਿੱਛੋਂ ਫਰੈਂਡ ਦਾ ਬ੍ਰਦਰ। ਹਾਂ,
1: ਫਰੈਂਡ ਦਾ, ਤੁਹਾਡੇ ਵਾਈਫ ਦਾ ਫਰੈਂਡ ਦਾ ਬ੍ਰਦਰ?
3: ਹਾਂਜੀ, ਵਾਈਫ ਦੇ ਫਰੈਂਡ ਦਾ
1: ਬ੍ਰਦਰ। ਇਹ ਤਾਂ ਬੜੀ ਦੂਰ ਰਿਸ਼ਤੇਦਾਰੀ ਹੈ। ਤੇ ਤੁਸੀਂ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ?
3: ਭਾਜੀ ਅਰਾਊਂਡ $600 ਹੀ ਹੈ, ਜ਼ਿਆਦਾ ਪੈਸੇ ਤਾਂ ਹੈ ਨਹੀਂ। ਚਲੋ
1: ਨਹੀਂ, ਪਰ ਤੁਸੀਂ ਜਾਂ ਤਾਂ ਹੋਵੇ ਤੁਹਾਡਾ ਫਰੈਂਡ ਆ ਜਾਂ ਤੁਹਾਡਾ ਬ੍ਰਦਰ ਹੈ, ਤੁਹਾਡੀ ਵਾਈਫ ਦਾ ਬ੍ਰਦਰ ਹੈ, ਤੁਸੀਂ ਵਾਈਫ ਦੇ ਫਰੈਂਡ ਦੇ ਬ੍ਰਦਰ ਨੂੰ ਕਿਉਂ ਪੈਸਾ ਦਿੱਤਾ?
3: ਜਿਵੇਂ ਕਹਿ ਲੋ ਵੀ ਫੈਮਿਲੀ ਰਿਲੇਟਿਵਸ ਟਾਈਪ ਹੀ ਆ ਸਾਡੇ, ਉਹ
1: ਪਲੇਟਫਾਰਮ
3: ਤੋਂ ਸਾਡੇ ਘਰੇ ਆਉਂਦੇ, ਅਸੀਂ ਵੀ ਉਹਨਾਂ ਦੇ ਘਰੇ ਜਾਂਦੇ ਆ, ਸੋ ਉਹ ਰਿਲੇਸ਼ਨ ਦੇ ਵਿੱਚ ਤਾਂ ਤੁਸੀਂ ਚਲੋ ਫਿਰ ਕਿਸੇ ਨਾ ਕਿਸੇ ਦੀ ਹੈਲਪ ਕਰ ਹੀ ਦਿੰਦੇ ਆ। ਈਵਨ ਮੈਂ ਆਪਣੇ ਫਰੈਂਡਸ ਦੀ ਵੀ ਕੀਤੀ ਹੈ, ਕਈ ਵਾਰੀ ਮੇਰੇ ਫਰੈਂਡ ਨੇ ਮੇਰੇ ਤੋਂ ਪੈਸੇ ਲੈ ਕੇ ਮੈਨੂੰ ਰਿਟਰਨ ਕਰਤੇ ਹੋਏ ਆ, ਮਤਲਬ ਕਦੇ ਪ੍ਰੋਬਲਮ ਨੀ ਆਈ। ਇਹ ਵੀ ਆਈ ਥਿੰਕ ਪ੍ਰੋਬਲਮ ਨੀ ਹੈਗੀ, ਬਟ ਮੇਰੇ ਹਿਸਾਬ ਨਾਲ ਦੋਨੋਂ ਨੇਚਰ ਦੇ ਲੋਕ ਹੀ ਇੱਥੇ ਬੈਠੇ ਹੋਏ ਆ, ਕਈ ਜਿਹੜੇ ਵੀ ਲੈ ਲਏ ਹੋਏ ਆ ਬਟ ਦੇਣੇ ਭੁੱਲੇ ਹੋਏ ਆ, ਤਾਂ ਹੀ ਕਹਿੰਦੇ ਵੀ ਮੰਗਣੇ ਸੌਖੇ ਆ, ਮੋੜਨੇ ਬਹੁਤ ਔਖੇ ਆ। ਜੇ ਮੰਗ ਲਏ ਤਾਂ ਬਈ ਮੋੜਨੇ ਵੀ ਸਿੱਖੋ, ਜਿਹੜੇ ਮੂੰਹੋਂ ਮੰਗੇ ਸੀਗੇ ਉਸੇ ਮੂੰਹੋਂ ਮੋੜਨੇ ਵੀ ਸਿੱਖੋ।
1: ਨਹੀਂ, ਉਹ ਤਾਂ ਹੈ, ਪਰ ਚਲੋ ਠੀਕ ਹੈ, ਥੈਂਕ ਯੂ ਵੀਰੇ।
3: ਹਾਂਜੀ,
1: ਥੈਂਕ ਯੂ। ਆਪਣੇ ਨਾ ਇੱਕ ਤਾਂ ਆਪਾਂ ਸਾਰੇ ਨੇ ਨਾ ਰਿਸ਼ਤੇਦਾਰੀਆਂ ਬਹੁਤ ਪਈਆਂ ਹੋਈਆਂ। ਅੱਛਾ, ਨਹੀਂ, ਭਾਵੇਂ ਸਾਡੇ ਫਰੈਂਡ ਦਾ, ਰਿਸ਼ਤੇਦਾਰ ਦਾ, ਦੋਸਤ ਦਾ, ਮਿੱਤਰ ਹੈ, ਪਰ ਉਹ ਸਾਡੀ ਵੀ ਫੈਮਿਲੀ ਵਾਂਗ ਹੀ ਆ। ਸਾਰਿਆਂ ਨੂੰ ਆਪਾਂ ਬਹੁਤ ਛੇਤੀ ਫੈਮਿਲੀ ਬਣਾ ਲੈਂਦੇ ਹਾਂ, ਇੱਕ ਤਾਂ ਇਹ ਪੰਗਾ, ਫਿਰ ਜਦੋਂ ਪੰਗੇ ਪੈਂਦੇ ਆ, ਪੈਸੇ ਨਹੀਂ ਮੁੜਦੇ, ਫਿਰ ਆਪਾਂ ਪਛਤਾਉਣੇ ਬਹੁਤ, ਯਾਰ ਮੈਂ ਐਵੇਂ ਦੇ ਬੈਠਾ। ਸੋ ਪੈਸੇ ਬਹੁਤ ਸੋਚ ਸਮਝ ਕੇ ਦਿਆ ਕਰੋ ਯਾਰ, ਇੱਥੇ ਕਮਾਉਣੇ ਬਹੁਤ ਜ਼ਿਆਦਾ ਔਖੇ ਆ ਪੈਸੇ। ਏਰਿਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ SUV ਲੈਣਾ, ਏਰਿਨ ਮਿਲਸ ਐਕਿਰਾ ਦੇ ਮਿਸਟਰ ਜਗਦੀਪ ਭੱਲਾ ਅਤੇ ਕਰਨ ਸ਼ਰਮਾ, ਦੋ ਸਾਡੇ ਮਿੱਤਰ ਨੇ ਬੜੇ ਪਿਆਰੇ, ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ 9058285800, ਏਰਿਨ ਮਿਲਸ ਐਕਿਰਾ 9058285800। ਅਤੇ ਉਸ ਦੇ ਨਾਲ ਨਾਲ ਤੁਸੀਂ ਗੱਡੀ ਦਾ ਕੋਈ ਵੀ ਕੰਮ ਕਰਾਉਣਾ, ਇੰਜਨ, ਟਰਾਂਸਮਿਸ਼ਨ, ਕੋਈ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ, ਕਾਰਵੈਨ ਟਰੱਕ ਦਾ ਕੋਈ ਇਸ਼ੂ ਪੈ ਗਿਆ, ਤਾਂ ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ ਦੇ ਐਨ ਕੋਰਨਰ 'ਤੇ ਰੋਇਲ ਆਟੋ ਸੈਂਟਰ ਹੈ, 9058795799 1478 ਰੋਇਲ ਆਟੋ ਸੈਂਟਰ ਦੇ ਮਿਸਟਰ ਰਾਜ ਨੂੰ ਕਾਲ ਕਰੋ ਤੇ ਗੱਡੀ ਦਾ ਕੋਈ ਵੀ ਕੰਮ ਹੈ ਕਰਾਓ। 3924 ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਨਵੀ,
1: ਸਤਿ ਸ਼੍ਰੀ ਅਕਾਲ ਜੀ।
4: ਅੱਛਾ, ਮੈਂ ਵੀ ਟੌਪਿਕ ਤੇ ਤੁਹਾਡਾ ਜਿਹੜਾ ਚੱਲਦਾ ਉਸ ਤੇ ਗੱਲ ਕਰਨੀ ਸੀ
1: ਜੀ ਭਾਜੀ।
4: ਪੈਸੇ ਦਿੱਤੇ ਵੀ ਬਥੇਰਿਆਂ ਨੂੰ ਜੀ, ਲਏ ਵੀ ਬਥੇਰਿਆਂ ਤੋਂ, ਤੇ ਕਦੇ ਪਹਿਲਾਂ ਤਾਂ ਕਦੇ ਨੀ ਪ੍ਰੋਬਲਮ ਆਈ, ਪਰ 2019 ਜਾਂ 20 ਚ ਮੈਂ ਦਿੱਤੇ ਸੀ ਕਿਸੇ ਨੂੰ, ਤੇ ਉਦੋਂ ਮੇਰੇ ਕੋਲ ਹੈ ਵੀ ਨੀ ਸੀਗੇ। ਉਹ ਬੰਦਿਆਂ ਨੇ ਘਰੇ, ਉਹਨਾਂ ਜਿਹੜਾ ਸੀਗਾ ਮੇਰਾ ਕਲੋਜ਼ ਰਿਸ਼ਤੇਦਾਰ ਸੀ, ਉਹਨਾਂ ਦੇ ਘਰੇ ਵਿਆਹ ਰੱਖਿਆ ਸੀ ਤੇ ਪੈਸੇ ਹੈ ਨੀ ਸੀ ਕੋਲੇ ਇੰਨੇ, ਤੇ ਮੈਨੂੰ ਕਹਿੰਦੇ ਵੀ ਪੈਸੇ ਚਾਹੀਦੇ, ਏਦਾਂ ਕਰਕੇ ਮੈਂ ਕਿਹਾ ਵੀ ਮੇਰੇ ਕੋਲ ਓਦਾਂ ਤਾਂ ਹੈ ਨੀ, ਮੈਂ ਮੇਰੇ ਕ੍ਰੈਡਿਟ ਕਾਰਡ ਤੋਂ ਦਿਵਾ ਦਿੰਦਾ ਤੁਹਾਨੂੰ, ਜੋ ਵੀ ਕੁਛ ਲੈਣਾ ਤੁਸੀਂ, ਪਰ ਉਹਦਾ ਜਿਹੜਾ ਇੰਟਰਸਟ ਆ ਉਹ ਤੁਹਾਨੂੰ ਪੈਣਾ, ਵੀ ਉਹ ਮੈਂ ਨੀ ਭਰਨਾ, ਤੇ ਜਿੰਨੀ ਦੇਰ ਵੀ ਉਹ ਕਹਿੰਦੇ 2 ਮਹੀਨੇ ਲਈ ਸਾਨੂੰ ਚਾਹੀਦੇ ਆ, ਵੀ ਕੋਈ ਨੀ ਉਦੋਂ ਅਸੀਂ ਰਿਟਰਨ ਕਰਦੇ ਹਾਂ, ਕੋਈ ਗੱਲ ਨੀ, ਗੱਲ ਦਵਾ ਦੇ ਸਮਾਨ ਜਿਹੜਾ ਸਾਨੂੰ ਚਾਹੀਦਾ। ਮੈਂ ਕਿਹਾ ਠੀਕ ਆ। 2 ਮਹੀਨੇ ਛੱਡ ਗਈ, 2000 ਬਾਅਦ ਚ 2024-25 ਹੈਨਾ, 2019 ਤੋਂ ਲੈ ਕੇ 2 ਮਹੀਨੇ ਕੱਢ ਕੇ ਉਹਨਾਂ ਨੇ ਬਾਅਦ ਚ ਦਿੱਤੇ ਹੀ ਨੀ ਪੈਸੇ, ਹੈਨਾ। 2025 ਚ ਦੁੱਖ ਦੀ ਗੱਲ ਮੇਰੀ ਸਭ ਤੋਂ ਵੱਡੀ ਹੈ, 2025 ਚ ਮੈਂ ਬਹੁਤ ਜ਼ਿਆਦਾ ਬਿਮਾਰ ਹੋਇਆ ਸੀ, ਤੇ ਮੇਰਾ ਪਤਾ ਨੀ ਸੀ ਮੈਂ ਬਚਣਾ ਕਿ ਨਹੀਂ ਬਚਣਾ, ਇਹ ਸਿਚੁਏਸ਼ਨ ਸੀ। ਮੈਂ ਉਹਦੇ ਕੋਲੇ ਬੰਦੇ ਕੋਲੇ ਗਿਆ, ਮੈਂ ਕਿਹਾ ਵੀ ਉਹਦੇ ਘਰੇ ਗਿਆ, ਮੈਂ ਕਿਹਾ ਵੀ ਮੈਨੂੰ ਨਾ ਪੈਸੇ ਹੋਣ ਜ਼ਰੂਰ ਦੇ ਦੇ, ਵੀ ਮੇਰਾ ਪਤਾ ਨੀ ਕੀ ਬਣਨਾ, ਵੀ ਮੇਰੇ ਘੱਟੋ ਘੱਟ ਜੇ ਮੈਨੂੰ 6 ਮੰਥਸ ਵੀ ਘਰੇ ਬਹਿਣਾ ਪੈ ਗਿਆ ਤਾਂ ਮੈਂ ਮੋਰਗੇਜ ਵਗੈਰਾ ਮੇਰੀ ਚੱਲਦੀ ਰਹੀ। ਜਦੋਂ ਮੈਂ ਉਹਦੇ ਘਰੇ ਗਿਆ ਤਾਂ ਉਹ ਬੰਦਾ ਘਰੋਂ ਵਾਕਆਊਟ ਕਰ ਗਿਆ ਸੀ ਮੇਰੇ ਸਾਹਮਣੇ, ਘਰੇ ਮੇਰੇ ਗਿਆ ਹੋਇਆ।
1: ਅੱਛਾ, ਰਹਿੰਦਾ ਜੀ ਉੱਥੇ ਸੀ, ਮੈਂ ਤੁਹਾਡੇ ਗਿਆ, ਉਹ ਤੁਰ ਕੇ ਚਲੇ ਗਿਆ।
4: ਘਰੇ ਹੀ ਸੀ ਜੀ, ਮੈਂ ਪਤਾ ਕਰਕੇ ਗਿਆ ਪੂਰਾ।
1: ਅੱਛਾ ਅੱਛਾ। ਘਰੇ
4: ਸੀ ਮੈਂ ਐਂਟਰ ਜਦੋਂ ਹੋਇਆ, ਮੈਨੂੰ ਸਤਿ ਸ੍ਰੀ ਅਕਾਲ ਵੀ ਕੀਤੀ, ਪਰ ਉਹ ਬੰਦਾ ਉਹਨੂੰ ਪਤਾ ਸੀ ਵੀ ਪਹਿਲਾਂ ਤਾਂ ਮੈਨੂੰ ਕਹਿੰਦੇ ਵੀ ਹਿਸਾਬ ਕਰ ਸਾਡੇ ਨਾਲ ਆ ਕੇ ਵੀ। ਮੈਂ ਕਿਹਾ ਵੀ ਤੁਸੀਂ ਜਦੋਂ ਦਾ ਪੈਸੇ ਲਏ ਆ ਮੇਰੀ, ਤੁਸੀਂ ਉਦੋਂ ਦੀ ਇੰਸਟਾਲਮੈਂਟ ਵੀ ਕੋਈ ਨੀ ਭਰੀ, ਜਿਹੜਾ ਮੇਰੇ ਕਾਰਡਾਂ ਤੋਂ ਮੈਨੂੰ ਪੈ ਰਹੇ ਸੀ ਪੈਸੇ ਇੰਟਰਸਟ, ਨਹੀਂ ਤੇ ਉਹ ਇਕੱਠੇ ਹੋ ਹੋ ਕੇ ਹੁਣ ਪੈਸੇ ਜ਼ਿਆਦਾ ਹੋ ਗਏ, ਓਵਰ $50,000 ਹੋ ਗਿਆ।
1: ਬੱਲੇ ਬੱਲੇ 50,000।
4: ਹਾਂਜੀ।
1: ਤੇ ਤੁਹਾਡੇ ਤੁਹਾਡੇ ਇਹ ਕੀ ਲੱਗਦੇ ਸੀਗੇ?
4: ਮੇਰੇ ਜੀਜਾ ਜੀ।
1: ਤੁਹਾਡੇ ਜੀਜਾ ਜੀ? ਅੱਛਾ।
4: ਤੇ ਉਹ ਬੰਦਾ ਘਰੇ, ਮੈਂ ਉਹਨਾਂ ਦੇ ਘਰੇ ਗਿਆ ਤਾਂ ਉਹ ਮੇਰੇ ਸਾਹਮਣੇ ਮੈਨੂੰ ਸਤਿ ਸ੍ਰੀ ਅਕਾਲ ਵੀ ਕੀਤੀ, ਪਰ ਉਹ ਪਹਿਲਾਂ ਮੈਨੂੰ ਕਹਿੰਦੇ ਰਹੇ ਵੀ ਹਿਸਾਬ ਕਰ ਆ ਕੇ ਮੇਰੇ ਨਾਲ। ਮੈਂ ਕਿਹਾ ਮੈਂ ਲਿਖ ਕੇ ਰੱਖਿਆ ਜੋ ਵੀ ਭਰਿਆ ਆ ਤੁਸੀਂ ਜੋ ਵੀ ਲਿਆ, ਮੈਂ ਤਾਂ ਉਹ ਲੈਪਟਾਪ ਨਾਲ ਲੈ ਗਿਆ। ਮੈਂ ਕਿਹਾ ਮੈਂ ਤੁਹਾਨੂੰ ਸਾਰਾ ਕੁਛ ਦਿਖਾ ਦਿੰਦਾ ਵੀ ਪਹਿਲਾਂ ਤਾਂ ਮੈਂ ਪੈਸੇ ਦਿੱਤੇ ਫਿਰ ਉਹ ਲਿਖਾਂ ਜੀ ਇਕੱਲੀ ਇਕੱਲੀ ਚੀਜ਼, ਹੈ ਨਾ, ਲਿਖਦਾ ਉਹ ਹਿਸਾਬ ਕਰਾਂ। ਫਿਰ ਜਦੋਂ ਗਿਆ ਤਾਂ ਉਹ ਘਰੋਂ ਹੀ ਵਾਕਆਊਟ ਕਰ ਗਿਆ ਬੰਦਾ, ਹੈ ਨਾ ਜੀ। ਹੁਣ ਉਹ ਮੇਰੇ ਨਾਲ ਬੋਲਦੇ ਨਹੀਂ ਆ।
1: ਬੱਲੇ ਬੱਲੇ। ਤੇ ਪੈਸਾ ਵੀ ਨਹੀਂ ਹਜੇ ਤੱਕ ਵੀ ਨਹੀਂ ਦਿੱਤਾ?
4: ਪੈਸੇ ਤਾਂ ਭੁੱਲ ਹੀ ਜਾਓ ਜੀ ਹੁਣ, ਹੈ ਨਾ ਜੀ। ਮੈਂ ਉਹ ਮੈਂ ਹੁਣ ਇਹ ਕਹਿੰਦਾ ਹੁੰਦਾ ਵੀ ਮੈਂ 50,000 ਨਾ ਵੀ ਆਇਆ ਤਾਂ ਮੈਂ ਉਹਦੇ ਨਾਲ ਗਰੀਬ ਨਹੀਂ ਹੋ ਜਾਣਾ, ਹੈ ਨਾ ਜੀ। ਉਹ ਗੱਲ ਨਹੀਂ ਹੈ, ਗੱਲ ਦੁੱਖ ਦੀ ਗੱਲ ਇਹ ਹੈ ਵੀ ਮੇਰੀ ਇਹ ਜਦੋਂ ਮੇਰੇ ਇਹ ਸੀਗਾ ਵੀ ਮੈਂ ਮੇਰਾ ਇਹ ਨਹੀਂ ਪਤਾ ਸੀ ਮੈਂ ਬਚਣਾ ਕਿ ਨਹੀਂ ਬਚਣਾ, ਹੈ ਨਾ ਜੀ। ਤੇ ਉਸ ਟਾਈਮ ਵੀ ਬੰਦੇ ਨੇ ਬਾਲੇ ਨਹੀਂ ਤਾਂ ਚਲੋ ਥੋੜੀ ਦੇਣ ਦਾ, ਹੈ ਨਾ ਜੀ, ਵੀ ਇੰਨੇ ਕੁ ਬਣਦੇ ਚੱਲ ਯਾਰ ਠੀਕ ਆ, ਬਾਕੀ ਮੇਰੇ ਕੋਲ ਬਣਦੇ ਨੇ ਕੁਛ ਵੀ ਆ। ਤੇ ਬਸ ਏਦਾਂ ਦੀ ਸਟੋਰੀ ਹੈ ਮੇਰੀ।
1: ਚਲੋ ਤੁਹਾਡੀ ਸਿਹਤ ਠੀਕ ਹੈ ਹੁਣ?
4: ਹੁਣ ਠੀਕ ਹੈ ਜੀ।
1: ਚਲੋ
4: ਸਾਲ ਹੋ ਗਿਆ 2025 ਦੇ ਅਪ੍ਰੈਲ ਚ ਸੀਗਾ ਮੇਰਾ ਸਰਜਰੀ, ਉਸੀ ਅਰਾਊਂਡ 10 hours ਦੀ ਸਰਜਰੀ ਹੋਈ ਮੇਰੀ।
1: ਬੱਲੇ ਬੱਲੇ। ਅੱਛਾ। ਚਲੋ ਮੇਨ ਗੱਲ ਇਹ ਹੈ ਕਿ ਤੁਹਾਡੀ ਸਿਹਤ ਠੀਕ ਆ, ਤੇ ਪੈਸਾ ਹੁਣ ਉਸ ਬੰਦੇ ਨੇ ਨਹੀਂ ਦਿੱਤਾ, ਤੇ ਜਿਹੜਾ ਪਤਾ ਕੀ ਹੈ ਹੁਣ ਮਾੜੇ ਕਰਮ ਕਰਦਾ ਤੇ ਉਹਦੇ ਨਾਲ ਵੀ ਫਿਰ ਬੁਰਾ ਹੀ ਹੁੰਦਾ।
4: ਹਾਂਜੀ, ਚਲੋ ਹੀ ਨਹੀਂ ਪੈਸਿਆਂ ਦੀ ਤਾਂ ਚਲੋ ਕੋਈ ਗੱਲ ਨੀ, ਹੈ ਨਾ ਜੀ। ਤੇ ਚਲੋ ਬੋਲਣੋ ਵੀ ਗਿਆ, ਰਿਸ਼ਤਾ ਵੀ ਟੁੱਟ ਗਿਆ, ਨਹੀਂ।
1: ਚਲੋ ਥੈਂਕ ਯੂ। ਨਹੀਂ ਦੁੱਖ ਤਾਂ ਥੈਂਕ ਯੂ ਵੀਰੇ, ਭਾਜੀ ਦੁੱਖ ਤਾਂ ਬਾਕੀ ਇਸੇ ਗੱਲ ਦਾ ਲੱਗਦਾ ਕਿ ਯਾਰ ਸਾਡੇ ਕੋਈ ਰਿਸ਼ਤੇ ਨੇ ਉਹ ਟੁੱਟ ਜਾਂਦੇ ਆ ਨਾ, ਤਾਂ ਮੇਨ ਇਸ਼ੂ ਆਈ ਥਿੰਕ ਉਹੀ ਆ। ਕਈ ਤੁਹਾਡੇ ਬਹੁਤ ਹੀ ਨਜ਼ਦੀਕ ਹੁੰਦੇ ਆ ਯਾਰ, ਕਿ ਤੁਸੀਂ ਭਰਾਵਾਂ ਨਾਲੋਂ ਵੱਧ ਕੇ ਕਰਦੇ ਹੋ, ਤੇ ਫਿਰ ਇੱਦਾਂ ਦੀ ਗੱਲ ਹੋ ਜਾਂਦੀ ਆ। ਤੇ ਚਲੋ ਜੀ ਬੁਲਾਉਣੋ ਵੀ ਗਏ ਤੇ ਸਾਰਾ ਕੁਛ ਡਨ ਖਤਮ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਆਸ ਦੀ ਕਿਰਨ ਨੂੰ, ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ, ਕਿਸੇ ਨੂੰ ਵੀ ਨਸ਼ੇ ਦੀ ਅਡਿਕਸ਼ਨ ਹੋ ਚੁੱਕੀ ਹੈ, ਤੇ ਦਿਆਲਪੁਰ ਕਪੂਰਥਲੇ ਦੇ ਵਿੱਚ ਇਹਨਾਂ ਦਾ ਰੀਹੈਬ ਕਲੀਨਿਕ ਹੈ। ਆਸ ਦੀ ਕਿਰਨ 9915154548 9915154548 ਆਸ ਦੀ ਕਿਰਨ ਨੂੰ ਯਾਦ ਰੱਖੋ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ?
5: ਬਸ ਵਧੀਆ ਨਵੀਂ। ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਨਵੀਂ ਪ੍ਰੋਪਰਟੀ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36 ਇੰਚ ਵਾਈ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਪ੍ਰੀਮੀਅਮ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $4499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਦੇ ਨਾਲ ਜੇ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲਵ ਤੇ ਮਾਈਕਰੋਵੇਵ ਕੰਬੀਨੇਸ਼ਨ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69,996 ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 2026 ਦਾ ਲੇਟੈਸਟ ਮਿੰਨੀ ਐਲਈਡੀ 4K 75 ਇੰਚ ਸਕਰੀਨ ਸਾਈਜ਼ ਦਾ ਟੀਵੀ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ
1: 9054954054 ਕਿਤੇ ਜਾਣਾ। ਰੋਮੀ ਬਾਈ ਜੀ ਨੇ ਬਿਯੋਂਡ ਆਈਵੇ ਤੋਂ, ਰੋਮੀ ਨਾਲ ਤੁਸੀਂ ਕਰੋ ਗੱਲ, ਹੰਬਰ ਵੈਸਟ ਤੇ ਗੋਰਵੇ ਤੇ ਬਿਯੋਂਡ ਆਈਵੇਅਰ ਹੈ, ਆਈ ਡਾਕਟਰ ਅਵੇਲੇਬਲ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ। ਬਿਯੋਂਡ ਆਈਵਰ 9057933937 9057933937 beyond eyewear ਤੇ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ 9345 ਹੈਲੋ
6: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ
6: ਕੀ ਹਾਲ ਚਾਲ ਬਾਈ
1: ਬਹੁਤ ਜੀ ਤੁਸੀਂ ਸੁਣਾਓ ਕਿੱਦਾਂ
6: ਠੀਕ ਹੈ ਜੀ ਆਪਣੇ ਨਾਲ ਵੀ ਹੋਈ ਹੈ ਨਹੀਂ ਜੀ ਥੋੜੀ
1: ਅੱਛਾ ਤੁਹਾਡੇ ਨਾਲ ਕੀ ਹੋਇਆ
6: ਮੈਂ ਵੀ ਇੱਕ ਮੈਨੂੰ ਮੁੰਡਾ ਬੈਕ ਹੋਣ ਤੋਂ ਜਾਣਦਾ ਸੀਗਾ ਤੇ ਉਹਦਾ ਡੈਡ ਤੇ ਮੇਰੇ ਡੈਡ ਫਰੈਂਡਸ਼ਿਪ ਸੀਗੇ ਤੇ ਉੱਥੇ ਵੀ ਜਾਣਦਾ ਸੀ ਤੇ ਇੱਥੇ ਵੀ ਜਾਣਦਾ ਸੀ ਵੈਸੇ ਪਹਿਲਾਂ ਸਿੱਟਾ ਉਹਨੂੰ ਕੀ ਚੱਕਰ ਹੋਇਆ ਉਹਦੇ ਉੱਤੇ ਮੈਨੂੰ ਕਹਿੰਦਾ ਮੈਨੂੰ ਯਾਰ ਪੈਸੇ ਚਾਹੀਦੇ ਥੋੜੇ ਜਿਹੇ $500 ਤੇ ਮੈਂ ਕਿਹਾ ਵੀ ਕਹਿੰਦਾ ਮੈਨੂੰ ਯਾਰ ਜ਼ਰੂਰੀ ਚਾਹੀਦੇ ਹੋਣੇ ਚਾਹੀਦੇ ਮੈਂ ਕਿਹਾ ਵੀ ਓਕੇ ਮੈਂ ਇੱਦਾਂ ਕਰਦਾ ਮੈਂ ਕਢਾ ਕੇ ਘਰ ਫੜਾ ਜਾਣਾ ਤੈਨੂੰ ਪਤਾ ਕਿੱਥੇ ਰਹਿਣਾ ਮੇਰੀ ਮਦਰ ਹੋਊ ਕਰੇ ਉਹ ਤੋਂ ਫੜ ਕੇ ਲੈ ਜੀ
1: ਅੱਛਾ ਤੇ ਇਹ ਇੰਡੀਆ ਦੀ ਗੱਲ ਹੈ
6: ਇੱਥੇ ਦੀ
1: ਇੱਥੇ ਦੀ ਤੇ ਪੈਸਾ ਕਿੰਨਾ ਸੀਗਾ
6: $500
1: ਠੀਕ ਹੈ ਓਕੇ
6: ਤੇ ਉਹ ਚਲੋ ਬੋਜੀ ਆਇਆ ਬਾਈ ਬਾਈ ਉਹ ਬੰਦਾ ਆਇਆ ਤੇ ਪੈਸੇ ਲੈ ਗਿਆ ਹਨਾ ਤੇ ਉਹਨੇ ਮੈਨੂੰ ਫੋਨ ਕੀਤਾ ਵੀ ਬਾਈ ਮੈਂ ਲੈ ਗਿਆ ਪੈਸੇ ਮੈਂ ਕਿਹਾ ਵੀ ਠੀਕ ਹੈ ਕੋਈ ਨੀ ਤੇ ਕਹਿੰਦਾ ਮੈਂ ਤਿੰਨ ਚਾਰ ਮਹੀਨਿਆਂ ਤੱਕ ਤੈਨੂੰ ਵਾਪਸ ਕਰ ਦੂੰ ਕੋਈ ਨੀ ਮੈਂ ਕੋਈ ਚੱਕਰ ਨੀ ਦਾਮ ਦੇ ਕਰਦੇ ਹੈਗੇ ਕੋਈ ਨੀ ਹਨਾ ਤੇ ਉਦੋਂ ਬਾਅਦ ਦੇ ਵਿੱਚ ਬਾਈ ਜੀ ਮੈਨੂੰ ਤਿੰਨਾਂ ਕੁ ਮਹੀਨੇ ਬਾਅਦ ਉਹਦਾ ਫੋਨ ਫਿਰ ਆਇਆ ਦੁਬਾਰਾ ਤੇ ਮੈਨੂੰ ਕਹਿੰਦਾ ਵੀ ਬਾਈ ਜੀ ਤੁਸੀਂ ਮੇਰਾ ਸਾਰਾ ਕੰਮ ਵਧੀਆ ਹੋਇਆ ਤੇ ਮੈਨੂੰ ਮੇਰੇ ਆਏ ਆ ਇੰਡੀਆ ਤੋਂ ਪੋਤੇ ਪੋਤੀਆਂ ਤੇ ਉਹ ਸਿੱਕ ਹੈ ਤੇ ਉਹਨਾਂ ਦਵਾਈ ਦੇ ਪੈਸੇ ਨੀ ਹੈਗੇ ਤੇ ਮੈਂ ਮੈਂ ਕਿਹਾ ਮੈਂ ਤੈਨੂੰ ਦਵਾਈ ਲੈਣੀ ਹੈ ਤਾਂ ਮੈਂ ਦੱਸੋ ਕਿੱਥੇ ਲੈਣੀ ਹੈ ਤੇ ਮੈਂ ਤੁਹਾਨੂੰ ਕੁਛ ਕਾਰਡ ਆਪਦਾ ਪੇ ਕਰ ਦਿੰਦਾ ਕੋਈ ਨੀ ਵੀ ਅੱਗੇ ਤਾਂ $500 ਹੈਗਾ ਤੁਸੀਂ ਮੈਨੂੰ ਦੇ ਦੋਗੇ ਤੇ ਕਹਿੰਦਾ ਵੀ ਨਹੀਂ ਉਹ ਤਾਂ ਠੀਕ ਹੈ ਬਟ ਕਹਿੰਦਾ ਵੀ ਉਹ ਪੈਸੇ ਜ਼ਰੂਰੀ ਲੈ ਕੇ ਆਉਣੀ ਜਲਦੀ ਤੇ ਵੀ ਮੈਨੂੰ ਕੈਸ਼ ਪੈਸੇ ਮੈਂ ਕਿਹਾ ਵੀ ਚਲੋ ਕੋਈ ਮੈਂ ਟਰਾਈ ਕਰ ਲੈਂਦਾ ਤੇ ਚਲੋ ਮੈਂ ਵਿਹਲਾ ਸੀਗਾ ਤੇ ਮੈਂ ਬੈਂਕ ਚੋਂ ਬਾਈ ਜੀ $300 ਕਢਾ ਕੇ ਤੇ ਮੈਂ ਉਹਦੇ ਘਰੇ ਆਪ ਫੜਾ ਕੇ ਆਇਆ
1: ਅੱਛਾ
6: ਮੈਂ ਉਹਦੇ ਘਰੇ ਫੜਾ ਕੇ ਆਇਆ ਬਾਈ ਜੀ ਘਰੇ
1: ਆਪ ਗਏ ਹਾਂ ਹਾਂ
6: ਹਾਂ ਤੇ ਮੈਂ ਕਿਹਾ ਲੈ ਬਾਈ ਕੋਈ ਚੱਕਰ ਨੀ ਤੂੰ ਕਹਿੰਦਾ ਕੋਈ ਨੀ ਮੈਨੂੰ ਟਾਈਮ ਥੋੜਾ ਦੇ ਤੇ ਮੈਂ ਆਪਾਂ ਕਰ ਲੈਂਦੇ ਮੈਂ ਕਿਹਾ ਵੀ ਚਲੋ ਠੀਕ ਹੈ ਮੈਨੂੰ ਅਸੀਂ ਮੈਂ ਚਲੋ ਕੋਈ ਨੀ ਪੈਸੇ ਹੈਗੇ ਦੇ ਦੇਣੇ ਹਨਾ ਉਦੋਂ ਮੁੜ ਕੇ ਬਾਈ ਜੀ ਉਹਨੇ ਫੋਨ ਹੀ ਨੀ ਚੱਕਿਆ ਮੇਰਾ ਹਨਾ ਮੈਂ ਵਟਸਐਪ ਤੇ ਇੰਡੀਆ ਵਾਲਾ ਮੈਂ ਵਟਸਐਪ ਚੱਲਦਾ ਸੀ ਮੈਂ ਫੈਨ ਫੋਨ ਕੀਤੇ ਨਹੀਂ ਚੱਕਿਆ ਉਹਨੇ ਚਲੋ ਅਸੀਂ ਨਾ ਕਿਤੇ ਕੋਈ ਅਰਤੀ ਕਿਸੇ ਦਾ ਫਿਊਨਰਲ ਸੀਗਾ ਹਨਾ ਤੇ ਅਸੀਂ ਫਿਊਨਰਲ ਤੇ ਬਲ ਦੇ ਫਿਊਨਰਲ ਹੋਮ ਚ ਇਕੱਠੇ ਹੋ ਗਏ ਹਨਾ
1: ਅੱਛਾ
6: ਤੇ ਉਹ ਜਦੋਂ ਫਿਰ ਤੁਹਾਨੂੰ ਪਤਾ ਬੰਦਾ ਆਮੋ ਸਾਹਮਣੇ ਮਿਲ ਜਾਏ ਤਾਂ ਫੇਰ ਤਾਂ ਮੈਨੂੰ ਥੋੜੀ ਸ਼ਰਮ ਤਾਂ ਮਰਨ ਗਈ ਆ ਵੀ ਮੈਂ ਜਿਹੜਾ ਦਾ ਫੋਨ ਨਹੀਂ ਚੱਕਿਆ ਤੇ ਮੈਨੂੰ ਕਹਿੰਦਾ ਮੈਂ ਆਖਿਆ ਬੈ ਨਹੀਂ ਕੁਛ ਵੀ ਉਹਨੂੰ ਕਿਹਾ ਪੈਸਾ ਨੂੰ ਕੁਛ ਨੀ ਮੈਨੂੰ ਕਹਿੰਦਾ ਬਾਈ ਜੀ ਮੈਨੂੰ ਪਤਾ ਤੇ ਆਪਾਂ ਕੋਈ ਨੀ ਮੈਂ ਮਿਲਦੇ ਹਾਂ ਮੈਂ ਆਖਿਆ ਵੀ ਚਲੋ ਠੀਕ ਹੈ ਮੈਂ ਕਿਸੇ ਦੇ ਇਦਾਂ ਦੇ ਪ੍ਰੋਗਰਾਮ ਤੇ ਗਿਆ ਸੀ ਤੇ ਉਦੋਂ ਮੁੜ ਕੇ ਬਾਈ ਜੀ ਮੈਂ ਹੁਣ ਫੋਨ ਕਰਦਾ ਟਰਾਈ ਕਰਦਾ ਮੈਨੂੰ ਜਿੱਥੇ ਮੈਂ ਜਾਣਾ ਹੁੰਦਾ ਕਈ ਵਾਰੀ ਆਉਣਾ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਉੱਥੇ ਆਉਣਾ ਤੇ ਹੁਣ ਬੰਦਾ ਨਾ ਫੋਨ ਚੱਕਦਾ
1: ਨਾ ਉੱਥੇ ਆਉਂਦਾ
6: ਨਹੀਂ
1: ਪਰ ਜਾਂ ਤਾਂ ਦੇਖੋ ਪਰ ਜਾਂ ਤਾਂ ਹੋਵੇ ਵੀ ਚਲੋ $15,000-$20,000 ਵੀ ਬੰਦੇ ਨੂੰ ਮੋੜਨਾ ਹੀ ਬਹੁਤ ਔਖਾ ਹੁਣ ਪੰਜ ਸੱਤ ਸੌ ਦੇ ਕੇ ਤੁਸੀਂ ਪਰ
6: ਬਟ ਮੈਨੂੰ ਇਹ ਫੀਲ ਹੋਇਆ ਯਾਰ ਮੈਂ ਬੰਦੇ ਦੇ ਖਾਤ ਪੈਸੇ ਕਢਾ ਕੇ ਦੇ ਕੇ ਗਿਆ ਫੜੇ ਫੜਾ ਕੇ ਗਿਆ ਦੂਜੀ ਵਾਰੀ ਮੈਂ ਪੈਸੇ ਵੀ ਉਹਦੇ ਘਰੇ ਜਾ ਕੇ ਦੇ ਕੇ ਯਾਰ ਕਿੱਡੀ ਵੱਡੀ ਗੱਲ
1: ਨਹੀਂ ਨਹੀਂ ਹੈ ਬਹੁਤ ਵੱਡੀ ਗੱਲ ਤੇ ਥੈਂਕ ਯੂ ਭਾਜੀ ਚਲੋ ਸ਼ੁਕਰੀਆ ਤੁਹਾਡਾ ਤੇ ਇਹੋ ਜਿਹੇ ਬੰਦੇ ਗਲੋਂ ਲਏ ਵਧੀਆ ਗੱਲ ਹੈ ਬਟ ਨਹੀਂ ਦੇਖੋ ਪੰਗਾ ਇਹੀ ਹੈ ਨਾ ਵੀ ਤੁਸੀਂ ਆਪਣਾ ਪੈਸਾ ਵੀ ਦਿੱਤਾ ਘਰੇ ਜਾ ਕੇ ਦਿੱਤਾ ਤੇ ਉਹ ਬੰਦੇ ਨੇ ਬਹਾਨਾ ਕਿੱਡਾ ਮਾਰੇ ਵੀ ਦਵਾਈਆਂ ਦੀ ਲੋੜ ਹੈ ਪਤਾ ਨਹੀਂ ਲੋਕ ਕੀ ਕੁਛ ਕਰਦੇ ਆ ਸੋ ਥੋੜ੍ਹਾ ਜਿਹਾ ਮੈਨੂੰ ਪਤਾ ਕਿ ਬਸ ਫਲੋ ਦੇ ਵਿੱਚ ਆਪਾਂ ਦੇਸੀ ਬੰਦੇ ਆਪਣੇ ਤੋਂ ਕਦੇ ਕਦਾਈ ਕੋਈ ਗਾਲ ਗੁਲ ਨਿਕਲ ਜਾਂਦੀ ਹੈ ਬਸ ਪਰਹੇਜ਼ ਰੱਖੋ ਮੇਰੇ ਕੋਲ ਚਲੋ ਸਿਸਟਮ ਹੈਗਾ ਵੀ ਮੈਂ ਆਉਂਦੀ ਹੈ ਨਹੀਂ ਹੋਣ ਦਿੰਦਾ ਉਹ ਮੈਂ ਵਰਤ ਲਿਆ ਬਟ ਥੋੜ੍ਹਾ ਜਿਹਾ ਫਿਰ ਵੀ ਖਿਆਲ ਰੱਖੀਏ ਓਕੇ ਸੋ ਪ੍ਰੋਗਰਾਮ ਪੰਜਾਬੀ ਦੇ ਨਾਲ 905-673-3337 ਨੰਬਰ ਹੈ ਆਪਣਾ 9056733337 ਯਾਦ ਰੱਖੋ ਜ਼ਰੂਰ ਪ੍ਰਦੀਪ ਭਾਜੀ ਨੂੰ ਤੁਹਾਡੇ ਅਪਲਾਇੰਸਿਸ ਰਿਪੇਅਰ ਹੋਣ ਵਾਲੇ ਆ ਮਿਸਟਰ ਪ੍ਰਦੀਪ ਭਾਜੀ ਨੂੰ ਯਾਦ ਰੱਖੋ ਤੁਸੀਂ ਅਪਲਾਇੰਸਿਸ ਤੁਹਾਡੇ ਰਿਪੇਅਰ ਹੋਣ ਵਾਲੇ ਆ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ 647-622-3203 647-622-3203 ਮਿਸਟਰ ਪ੍ਰਦੀਪ ਨੂੰ ਕਾਲ ਕਰ ਲਓ ਫੈਸ਼ਨ ਆਈਕਿਊ ਨੂੰ ਵੀ ਯਾਦ ਰੱਖੋ ਜੇ ਕੋਟ ਪੈਂਟ ਕੁੜਤੇ ਪਜਾਮੇ ਚਾਹੀਦੇ ਨੇ ਫੈਸ਼ਨ ਆਈ ਕਿਊ ਤੇ ਕੁੜਤਾ ਪਜਾਮਾ ਕੋਟ ਪੈਂਟ ਇੱਕ ਲੈ ਲਓ ਦੂਜਾ ਤੁਹਾਨੂੰ 30% 30% ਡਿਸਕਾਊਂਟ ਤੇ ਏਡੀ ਸਲੈਕਸ਼ਨ ਆ ਯਾਰ ਤੁਸੀਂ ਕਸਟਮ ਸ਼ੇਰਵਾਨੀ ਆ ਕਸਟਮ ਕੋਈ ਸਫਾਰੀ ਸੂਟ ਕਸਟਮ ਕੋਈ ਕੋਟ ਪੈਂਟ ਤਿਆਰ ਕਰਾਉਣੇ ਨੰਬਰ ਵਨ ਸਾਰਾ ਕਰਦੇ ਆ ਫੈਸ਼ਨ ਆਈ ਕਿਊ 905-453-2225 ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ 905-453-2225 ਅਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਆ ਪਹੁੰਚ ਹੀ ਜਾਓ ਪਹੁੰਚ ਕੇ ਨਾਲੇ ਤੁਸੀਂ ਦੇਖ ਲਓਗੇ ਸਲੈਕਸ਼ਨ ਕਲੈਕਸ਼ਨ
7: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.
8: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
9: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਓ ਵਾਹ ਬਈ ਵਾਹ, ਬ੍ਰਿਜ ਮੋਹਨ ਸਾਹਿਬ ਤਾਂ ਬੰਦੇ ਯਾਰ ਕਮਾਲ ਦੇ ਨੇ, ਐਡਾ ਐਕਸਪੀਰੀਅੰਸ ਬੋਲਦਾ ਬ੍ਰਿਜ ਮੋਹਨ ਸਾਹਿਬ ਦਾ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਵਾਹ ਸਿੰਪਲੀ ਇੰਡੀਅਨ ਤੇ ਤੁਸੀਂ ਗੇੜਾ ਮਾਰਨਾ। ਸਿੰਪਲੀ ਇੰਡੀ ਤੇ ਜਾਓਗੇ ਤੁਸੀਂ ਆਪ ਕਹੋਗੇ ਨਵੀਂ ਵਾਹ ਯਾਰ ਕਿਆ ਕਮਾਲ ਦੀ ਸਰਵਿਸ ਮਿਲੀ ਆ। ਸੋ ਸਿੰਪਲੀ ਇੰਡੀਅਨ ਵਾਲੇ ਨੇ ਕੁਝ ਡੀਲਾਂ ਲਾਈਆਂ ਹੋਈਆਂ ਨੇ। ਇੱਕ ਤਾਂ ਤੁਸੀਂ ਇਹਨਾਂ ਦੀ ਦੋ ਲੋਕੇਸ਼ਨ ਤੇ ਜਾਓਗੇ, ਇੱਕ ਅਨਲਿਮਿਟਡ ਗੋਲ ਗੱਪਿਆਂ ਦਾ ਸਟੇਸ਼ਨ ਹੈ, ਜਿੰਨੇ ਮਰਜ਼ੀ ਗੋਲ ਗੱਪੇ ਖਾਓ, $9.99। ਆਈਸ ਗੋਲਾ ਇੰਜੋਏ ਕਰੋ $3.99। ਦਹੀਂ ਟਿੱਕੀ ਚਾਟ $5.99। ਸਿੰਪਲੀ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲ ਮੋੜ, ਜਾਂ 85 ਮਾਉਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ। 4839। ਹਾਂਜੀ
2: ਜੀ, ਗੁੱਡ ਈਵਨਿੰਗ ਨਵੀ।
1: ਗੁੱਡ ਈਵਨਿੰਗ ਜੀ।
2: ਮੇਰਾ ਵੀ ਇੱਕ ਐਕਸਪੀਰੀਅੰਸ ਹੈ ਤੇ ਮੈਂ ਸ਼ੇਅਰ ਕਰਨਾ ਚਾਹੁੰਦਾ ਵਾਂ
1: ਜੀ।
2: ਬੈਕ ਹੋਮ ਤੋਂ ਬੜਾ ਅੱਛਾ ਦੋਸਤ ਹੈਲਪ ਕੀਤੀ ਇੱਥੇ ਆਉਣ ਵਾਸਤੇ, ਤੇ ਨੌਕਰੀ ਨੁਕਰੀ ਵੀ ਸ਼ੁਰੂ ਚ ਥੋੜੀ ਮੁਸ਼ਕਿਲ ਹੁੰਦੀ ਹੈ, ਦੈਟਸ ਓਕੇ। ਇੱਕ ਦਿਨ ਉਹਨੂੰ ਉਹਦੀ ਮੈਨੂੰ ਕਾਲ ਆਈ ਕਿ ਜੀ ਮੇਰੀ ਗੱਲ ਸੁਣੋ, ਮੈਂ ਬੜੀ ਜ਼ਰੂਰੀ ਗੱਲ ਕਰਨੀ ਹੈ। ਮੈਂ ਕਿਹਾ ਕੋਈ ਗੱਲ ਨੀ। ਉਹਨੂੰ ਮਿਲਿਆ, ਕਹਿੰਦਾ ਯਾਰ ਮੈਂ ਚੱਲਿਆ ਵਾ ਨਿਆਗਰਾ ਫਾਲ ਤੇ ਮੈਂ ਉੱਥੇ ਛਾਲ ਮਾਰਨੀ ਹੈ। ਮੈਂ ਕਿਹਾ ਯਾਰ ਤੂੰ ਮੇਰਾ ਦੋਸਤ ਹੈ, ਮਸਲਾ ਕੀ ਕਿਉਂ? ਮੈਨੂੰ ਯਾਰ $2500 ਚਾਹੀਦਾ, ਮੇਰਾ ਕਿਰਾਇਆ ਜਿਹੜਾ ਉਹ ਸਟੱਕ ਹੋ ਗਿਆ, ਨਹੀਂ ਦੇ ਪਾ ਰਿਹਾ। ਮੈਂ ਕਿਹਾ ਕੋਈ ਗੱਲ ਨੀ, ਮੈਂ ਦੇ ਦਿੰਦਾ ਵਾ ਤੇ ਜੀ ਮੈਂ ਤੈਨੂੰ ਵਾਪਸ ਕਰ ਦਾਂਗਾ। ਮੈਂ ਕਿਹਾ ਕੋਈ ਗੱਲ ਨੀ, ਦੇ ਦਾਂਗੀ। ਉਹਨੇ ਕੀ ਕੀਤਾ, ਉਹਨੇ ਕੋਈ ਚੰਦ ਮਹੀਨਿਆਂ ਚ ਮੈਨੂੰ $1000 ਵਾਪਸ ਕੀਤਾ ਤੇ ਬਾਅਦ ਚ ਕਹਿੰਦਾ ਯਾਰ ਮੈਨੂੰ ਥੋੜੀ ਜਿਹੀ ਬ੍ਰੇਕ ਚਾਹੀਦੀ ਹੈ। ਮੈਂ ਕਿਹਾ ਕੋਈ ਗੱਲ ਨੀ, ਇਟਸ ਓਕੇ। ਕੋਈ 6 ਮਹੀਨੇ ਲੰਘ ਗਿਆ, ਸਾਲ ਲੰਘ ਗਿਆ, ਮੈਂ ਫੋਨ ਕੀਤਾ ਉਹਦੀ ਮਿਲਤ ਕੀਤੀ, ਨਾ ਯਾਰ ਉਹ ਪੇਮੈਂਟ ਥੋੜੀ ਜਿਹੀ ਰਹਿੰਦੀ, ਬਾਕੀ ਕਿਤੇ ਦੇ ਦੇ। ਕਹਿੰਦਾ ਯਾਰ ਹਾਲਾਤ ਇਹਨੇ ਵਧੀਆ ਨੀ ਹੈਗਾ। ਮੈਂ ਕਿਹਾ ਕੋਈ ਗੱਲ ਨੀ, ਤੇ ਕਿਸ ਤਰ੍ਹਾਂ ਦੇ ਸਕਦਾ ਤੂੰ? ਕਹਿੰਦਾ ਮੈਂ $100 ਮਹੀਨੇ ਦਾ ਤੈਨੂੰ ਦੇ ਸਕਣਾ। ਮੈਂ ਸੋਚਿਆ ਚੱਲ ਯਾਰ 1500-1100 ਕਰਕੇ ਦੇ ਦੇ, 15 ਮਹੀਨਿਆਂ ਚ ਪੂਰਾ ਹੋ ਜਾਏਗਾ। ਉਹਨੇ 2 ਮਹੀਨੇ ਦਿੱਤੇ, ਤੀਜੇ ਮਹੀਨੇ ਪੇਮੈਂਟ ਨਾ ਆਈ, $100 ਨਾ ਆਇਆ। ਮੈਂ ਉਹਨੂੰ ਕਾਲ ਕੀਤੀ, ਮੈਂ ਯਾਰ ਫਰੈਂਡਲੀ ਰਿਮਾਇੰਡਰ ਹੈ, ਤੇਰੀ ਪੇਮੈਂਟ ਨੀ ਆਈ $100। ਤੇ ਕਹਿੰਦਾ ਜੀ ਜੇ ਤੂੰ ਫਰੈਂਡਲੀ ਕਹਿਣ ਦਿਆ ਤੇ ਅਨਫਰੈਂਡਲੀ ਕੀ ਹੋਏਗਾ? ਪਿਆਰ ਨਾਲ ਉਹਨੂੰ ਕਿਹਾ ਨਾ ਕਿ ਫਰੈਂਡਲੀ ਰਿਮਾਇੰਡਰ ਕਿ ਯਾਰ ਉਹ ਤੇਰੀ ਪੇਮੈਂਟ ਨੀ ਹਾਲੇ ਤੱਕ ਆਈ। ਤੇ ਕਹਿੰਦਾ ਯਾਰ ਤੇ ਅਨਫਰੈਂਡਲੀ ਕੀ ਹੋਏਗਾ? ਮੇਰੇ ਦਿਲ ਚ ਆਇਆ ਕਿ ਇਹ ਬੰਦੇ ਦੇ ਇਰਾਦੇ ਬਦਲ ਗਏ ਨੇ। ਉਸ ਤੋਂ ਬਾਅਦ ਨਾ ਮੈਂ ਕਦੀ ਉਹਨੂੰ ਪੁੱਛਿਆ, ਨਾ ਕਦੀ ਉਹਦਾ ਫੋਨ ਆਇਆ, ਮੇਰਾ ਦਿਲ ਹੀ ਨੀ ਕੀਤਾ ਉਸ ਤੋਂ ਬਾਅਦ ਉਸ ਬੰਦੇ ਨਾਲ ਗੱਲ
1: ਕਰਨੀ। ਤੁਸੀਂ ਕਿੰਨਾ ਟੋਟਲ ਦਿੱਤਾ ਉਹਨੂੰ?
2: $2500 ਦਿੱਤਾ, ਉਹਦੇ ਚ ਉਹਨੇ $1001 ਮੋੜਿਆ ਤੇ ਬਾਕੀ $200 ਮਹੀਨਾ ਮਹੀਨਾ ਕਰਕੇ ਦਿੱਤਾ। ਤੇ ਉਸ ਤੋਂ ਬਾਅਦ ਸਮਝ ਲਓ
1: ਫਰੈਂਡ ਨੂੰ 15000 ਦਿੱਤਾ 2023 ਦੇ ਵਿੱਚ, ਇੱਕ ਵੀ ਸੈਂਟ ਨੀ ਆਇਆ ਤੇ ਕਹਿੰਦੇ ਕਿ ਮੈਂ ਆਪਣੇ ਪਾਕਿਟ ਚੋਂ ਇੰਟਰਸਟ ਪੇ ਕਰ ਰਿਹਾ। ਦੇਖ ਲਓ ਇਹ ਹਾਲ ਹੈ। ਸੋ ਸਾਡੇ ਨਾਲ ਸੁਜੋਕ ਹੋਮੀ ਕਲੀਨਿਕ ਤੋਂ ਪਰਮਿੰਦਰ ਜੀ ਜੁੜ ਚੁੱਕੇ ਨੇ। ਪਰਮਿੰਦਰ ਜੀ ਪਹਿਲਾਂ ਤਾਂ ਗੁੱਡ ਈਵਨਿੰਗ ਜੀ, ਵੈਲਕਮ।
3: ਵੈਰੀ ਗੁੱਡ ਈਵਨਿੰਗ ਨਵੀ, ਤੁਹਾਨੂੰ ਦੱਸਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸੋ ਪਰਮਿੰਦਰ ਜੀ, ਪੇਰੈਂਟਸ ਬਹੁਤ ਪਰੇਸ਼ਾਨ ਹੁੰਦੇ ਆ ਜਦੋਂ ਦੇਖਦੇ ਆ ਕਿ ਸਾਡਾ ਬੱਚਾ ਨਾ ਸਾਡੀ ਗੱਲ ਸੁਣਦਾ, ਸਾਡਾ ਬੱਚਾ ਬਸ ਸਾਰਾ ਦਿਨ ਸਾਡੇ ਤੇ ਯੈਲ ਕਰਦਾ ਰਹਿੰਦਾ, ਸਾਡਾ ਬੱਚਾ ਚੀਕਾਂ ਮਾਰਦਾ ਰਹਿੰਦਾ, ਜਾਂ ਕੋਈ ਵੀ ਜਦੋਂ ਬੱਚੇ ਨੂੰ ਲੈ ਕੇ ਬਿਹੇਵੀਅਰ ਇਸ਼ੂਜ਼ ਨੇ ਤਾਂ ਪੇਰੈਂਟਸ ਬਹੁਤ ਪਰੇਸ਼ਾਨ ਨੇ। ਥੋੜ੍ਹਾ ਜਿਹਾ ਦੱਸੋ ਵੀ ਕਿੱਦਾਂ ਕਿੱਦਾਂ ਦੇ ਇਸ਼ੂਜ਼ ਨੇ ਤੇ ਉਹਦੇ ਨਾਲ ਨਾਲ ਹੋਮਿਓਪੈਥੀ ਕਿਵੇਂ ਹੈਲਪ ਕਰਦੀ ਹੈ।
3: ਬਿਲਕੁਲ ਨਵੀ, ਸੋ ਬੇਸਿਕਲੀ ਆਈ ਵੁਡ ਲਾਈਕ ਟੂ ਮੋਰ ਫੋਕਸ ਔਨ ਯੰਗ ਕਿਡ, ਛੋਟੇ ਬੱਚੇ, ਕਿਉਂਕਿ ਉੱਥੋਂ ਹੀ ਇਹ ਚੀਜ਼ ਸ਼ੁਰੂ ਹੁੰਦੀ ਹੈ ਕਿ ਜਿਹੜੇ ਸਾਡੇ ਟੋਡਲਰਸ ਨੇ ਜਾਂ ਯੰਗ ਕਿਡਸ ਨੇ, ਮੈਂ 10 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਤੇ ਫੋਕਸ ਕਰਨਾ ਜ਼ਿਆਦਾ ਚਾਹਾਂਗੀ। ਸਭ ਤੋਂ ਪਹਿਲਾਂ ਤਾਂ ਆਈ ਥਿੰਕ ਪ੍ਰਾਇਮਰੀ ਰੀਜ਼ਨ ਬਿਕਮਸ ਇਜ਼ ਦੇਅਰ ਕਮਿਊਨੀਕੇਸ਼ਨ ਬੈਰੀਅਰ, ਕਿ ਬੱਚਾ ਕਮਿਊਨੀਕੇਟ ਨਹੀਂ ਕਰ ਪਾ ਰਿਹਾ, ਦੱਸ ਨਹੀਂ ਪਾ ਰਿਹਾ। ਇਹਦੇ ਵਿੱਚ ਜੇ ਅਸੀਂ ਟੋਡਲਰਸ ਦੀ ਗੱਲ ਕਰੀਏ ਤਾਂ ਹੋ ਸਕਦਾ ਕਿ ਉਹਨਾਂ ਦੀ ਡਿਵੈਲਪਮੈਂਟਲ ਡਿਲੇਜ਼ ਹੈਗੇ, ਉਹ ਦੱਸ ਨਹੀਂ ਪਾ ਰਹੇ ਉਹ ਕੀ ਚਾਹੁੰਦਾ। ਜਾਂ ਫਿਰ ਉਹਦੀ ਸਪੀਚ ਡਿਲੇ ਹੈਗੀ ਹੈ, ਪਤਾ ਨਹੀਂ ਚੱਲ ਰਿਹਾ ਵੀ ਉਹ ਕੀ ਚਾਹੁੰਦਾ, ਉਹ ਪੂਰੀ ਤਰ੍ਹਾਂ ਆਪਣੀ ਗੱਲ ਨਹੀਂ ਕਰ ਪਾ ਰਿਹਾ। ਆਰਟਿਸਟਿਕ ਬੱਚਿਆਂ 'ਚ ਵੀ ਇਹ ਪ੍ਰੋਬਲਮ ਆਉਂਦੀ ਹੈ ਜਿਹੜੀ ਕਿ ਸਾਨੂੰ 3 ਸਾਲਾਂ ਤੱਕ ਤਾਂ ਪਤਾ ਹੀ ਨਹੀਂ ਚੱਲਦਾ। ਇਫ ਯੂ ਰੀਅਲੀ ਆਸਕ, ਸੈਡ ਪਾਰਟ ਇਜ਼ ਵਨ ਆਫ ਆਰ ਐਕਸਟੈਂਡਡ ਫੈਮਿਲੀ ਆਲਸੋ, ਵੀ ਹੈਵ 3 ਡੋਟਰਸ, 2 ਭਰਾਵਾਂ ਦੀਆਂ, 3 ਛੋਟੀਆਂ ਬੱਚੀਆਂ। ਔਰ ਐਜ਼ ਅ ਪ੍ਰੈਕਟੀਸ਼ਨਰ ਮੈਂ ਜਦੋਂ ਵੀ ਬੱਚੀਆਂ ਨੂੰ ਦੇਖਦੀ ਹਾਂ, ਮੈਨੂੰ ਉਹਨਾਂ 'ਚ ਨੀਡ ਦਿਖਦੀ ਹੈ। ਔਰ ਸਮ ਆਫ ਦੈਮ ਆਰ ਟੂ ਆਫ ਦੈਮ ਆਰ ਆਲਰੇਡੀ 4 ਈਅਰ ਐਸ ਵੈਲ, ਸਕੂਲੇ ਵੀ ਜਾਂਦੀ ਹੈ ਫਸਟ ਈਅਰ, ਤੇ ਕਮਿਊਨੀਕੇਸ਼ਨ ਪ੍ਰੋਪਰ ਨਹੀਂ ਹੈਗਾ। ਮੈਂ ਆਲਰੇਡੀ ਉਹ ਪੁਆਇੰਟ ਆਊਟ ਕਰ ਚੁੱਕੀ ਹਾਂ ਵੀ ਸਾਨੂੰ ਅਸੈਸਮੈਂਟ ਕਰਵਾਉਣੀ ਚਾਹੀਦੀ ਹੈ, ਪਰ ਸ਼ਾਇਦ ਇੱਕ ਕਿਉਂਕਿ ਅਸੀਂ ਸ਼ਾਇਦ ਫੈਮਿਲੀ 'ਚੋਂ ਪੁਆਇੰਟ ਆਊਟ ਕਰ ਰਹੇ ਹਾਂ ਤਾਂ ਸਾਨੂੰ ਇੰਝ ਲੱਗਦਾ ਸਾਡੇ ਬੱਚੇ ਨੂੰ ਕੋਈ ਕਹਿੰਦਾ ਹੈ ਤੇ ਅਸੀਂ ਉਹ ਚੀਜ਼ ਨੂੰ ਨਹੀਂ ਧਿਆਨ ਦੇਣਾ ਚਾਹੁੰਦੇ। ਫਾਈਨਲੀ ਵਨ ਆਫ ਦੈਮ ਸ਼ੋਡ ਅਪ ਟੂ ਮਾਈ ਕਲੀਨਿਕ, ਨਾਟ ਇਨ ਪਰਸਨ ਕਲੀਨਿਕ, ਕਿ ਓਕੇ ਦੀਦੀ ਯੂ ਪੁਆਇੰਟਡ ਇਟ ਆਊਟ ਐਂਡ ਮਾਈ ਚਾਈਲਡ ਹੈਜ਼ ਬੀਨ ਡਾਇਗਨੋਸਡ। ਇੱਕ ਤਾਂ ਇਹ ਸਟਿਗਮਾ ਦੂਰ ਕਰੀਏ, ਜੇ ਸਾਨੂੰ ਦਿਖ ਰਿਹਾ ਹੈ ਕਿ ਬੱਚਾ ਆਪਣੀ ਏਜ ਨਾਲ ਡਿਵੈਲਪ ਨਹੀਂ ਹੋ ਰਿਹਾ ਤਾਂ ਇੱਕ ਪ੍ਰੋਫੈਸ਼ਨਲ ਹੈਲਪ ਲੈਣ 'ਚ ਕੋਈ ਹਰਜ ਨਹੀਂ ਹੈ। ਸਮੇਂ ਸਿਰ ਲਿੱਤੀ ਹੋਈ ਡਾਇਗਨੋਸਿਸ ਤੇ ਹੈਲਪ ਬੱਚੇ ਦੇ ਏਜ ਦੇ ਅੰਦਰ ਦੇ ਡਿਵੈਲਪਮੈਂਟਲ ਡਿਲੇਜ਼ ਨੂੰ ਕਵਰ ਕਰ ਸਕਦੀ ਹੈ, ਕਿਉਂਕਿ ਜੇ 4 ਸਾਲ ਤੱਕ ਉਹਨਾਂ ਨੂੰ ਉਹ ਹੈਲਪ ਨਹੀਂ ਮਿਲੀ ਤੇ 4 ਸਾਲ ਤੱਕ ਦੇ ਜਿਹੜੇ ਉਹਦੇ ਗੈਪ ਸੀਗੇ ਉਸਨੇ ਉਹਦੀ ਲਰਨਿੰਗ ਨੂੰ ਬਿਹਾਈਂਡ ਕਰਤਾ। ਹਾਲੇ ਵੀ ਕੁਛ ਨਹੀਂ ਡੁੱਲਿਆ, ਵੀ ਕੈਨ ਸਟਿਲ ਵਰਕ ਔਨ ਦਾ ਚਾਈਲਡ, ਬਟ ਆਈ ਮੀਨ ਟੂ ਸੇ ਇਜ਼ ਐਨ ਐਗਜ਼ਾਮਪਲ ਕਿ ਏਦਾਂ ਨਹੀਂ ਹੋਣਾ ਚਾਹੀਦਾ। ਇੱਕ ਤਾਂ ਓਫੈਂਡ ਨਹੀਂ ਹੋਣਾ ਚਾਹੀਦਾ ਜੇ ਸਾਨੂੰ ਕੋਈ ਸਲਾਹ ਦਿੰਦਾ, ਪਹਿਲੀ ਗੱਲ। ਸੋ ਵਿਚ ਮੀਨਸ ਡਿਨਾਇਲ 'ਚੋਂ ਨਿਕਲੀਏ। ਨੰਬਰ 2, ਯੈਸ ਸਮਟਾਈਮਸ ਵੀ ਆਰ ਡਿਸਟਰੈਕਟਡ, ਕੋਈ ਬੱਚੇ 'ਚ ਪ੍ਰੋਬਲਮ ਨਹੀਂ, ਬੱਚਿਆਂ ਸਾਡਿਆਂ 'ਚ ਕੋਈ ਪ੍ਰੋਬਲਮ ਨਹੀਂ, ਅਸੀਂ ਡਿਸਟਰੈਕਟਡ ਹਾਂ ਐਜ਼ ਅ ਡਿਸਟਰੈਕਟਡ ਪੇਰੈਂਟ, ਅਸੀਂ ਬੱਚੇ ਨੂੰ ਅਟੈਨਸ਼ਨ ਨਹੀਂ ਦਿੰਦੇ ਤੇ ਬੱਚਾ ਸਿੱਖ ਜਾਂਦਾ ਉੱਚੀ ਬੋਲਣਾ ਤੇ ਰੋਣਾ, ਕਿਉਂਕਿ ਉਹਨੂੰ ਇੰਝ ਲੱਗਦਾ ਜਦੋਂ ਮੈਂ ਚਾਂਗਰਾ ਮਾਰਦਾ ਰੌਲਾ ਪਾਉਂਦਾ ਇਸ ਤਰ੍ਹਾਂ ਦਾ ਬਿਹੇਵੀਅਰ ਕਰਦਾ ਮੈਨੂੰ ਅਟੈਨਸ਼ਨ ਮਿਲਦੀ ਹੈ। ਹੁੰਦਾ ਹੈ ਨਾ ਬੱਚਾ ਜਦੋਂ ਰੋਣ ਲੱਗਦਾ ਤਾਂ ਅਸੀਂ ਭੱਜ ਕੇ ਜਾਂਦੇ ਵੀ ਕੀ ਗੱਲ ਹੋ ਗਈ, ਚਾਂਗਰਾ ਮਾਰਦਾ ਤਾਂ ਫਿਰ ਅਸੀਂ ਜ਼ਰੂਰ ਐਡਰੈਸ ਕਰਦੇ ਹਾਂ। ਸੋ ਸਮਟਾਈਮਸ ਕਿਡਸ ਚੂਜ਼ ਦੋਜ਼ ਬਿਹੇਵੀਅਰਸ ਬਿਕੋਜ਼ ਆਫ ਆਵਰ ਇਨ ਅਟੈਨਸ਼ਨ ਐਸ ਵੈਲ। ਸੋ ਪਹਿਲੀ ਗੱਲ ਸੀ ਕਮਿਊਨੀਕੇਸ਼ਨ, ਔਰ ਉਹ ਵੀ ਇੱਕ ਕਮਿਊਨੀਕੇਸ਼ਨ ਤਰੀਕਾ ਬਣ ਜਾਂਦਾ ਬੱਚੇ ਦਾ ਕਮਿਊਨੀਕੇਟ ਕਰਨ ਦਾ, ਬਾਈ ਯੂ ਨੋ ਇਸ ਤਰ੍ਹਾਂ ਮੈਂ ਕਰਾਂਗਾ ਤਾਂ ਮੈਨੂੰ ਫਿਰ ਅਟੈਨਸ਼ਨ ਮਿਲੇਗੀ। ਸੈਕਿੰਡ ਕੁੱਡ ਵੀ ਕਿ ਉਹਨਾਂ ਦੇ ਫਿਜ਼ੀਕਲ ਨੀਡਸ ਨੇ, ਜਿਵੇਂ ਕਿ ਕਈ ਬੱਚਿਆਂ ਨੂੰ ਜੇ ਨਹੀਂ ਦੱਸਣ ਆ ਰਿਹਾ ਕਮਿਊਨੀਕੇਟ, ਕਈ ਵਾਰੀ ਬੱਚਿਆਂ ਨੂੰ ਖੁਦ ਨੂੰ ਹੀ ਨਹੀਂ ਸਮਝ ਆ ਰਹੀ। ਮੇਰੇ ਕੋਲ ਬਹੁਤ ਸਾਰੇ ਇੱਦਾਂ ਦੇ ਬੱਚੇ ਨੇ ਕਿ ਜਿਹਨਾਂ ਨੂੰ ਭੁੱਖ ਲੱਗਦੀ ਹੈ ਤੇ ਉਹ ਰੋਣ ਲੱਗਦੇ ਆ, ਮਦਰ ਕਹਿੰਦੀ ਹੈ ਕਿ ਇਹ ਪਤਾ ਨਹੀਂ ਕਿਉਂ ਰੋਂਦਾ ਹੈ। ਹਾਂ, ਸੋ ਫਾਈਨਲੀ ਵੀ ਕਮ ਟੂ ਅ ਕਨਕਲੂਜਨ ਕਿ ਜਦੋਂ ਬੱਚਾ ਉਹਨੂੰ ਖਾਣਾ ਦੇ ਦਿੰਦੇ ਉਹ ਰੋਣਾ ਬੰਦ ਹੋ ਜਾਂਦਾ। ਸੋ ਐਕਸਟ੍ਰੀਮ ਹੰਗਰ, ਥਰਸਟ ਈਵਨ, ਔਰ ਲੈਕ ਆਫ ਪ੍ਰੋਪਰ ਸਲੀਪ, ਉਹਦੇ ਨਾਲ ਵੀ ਬੱਚੇ ਦੇ ਬਿਹੇਵੀਅਰ ਦੇ ਅੰਦਰ ਚੇਂਜ ਆ। ਬਹੁਤ ਸਾਰੀਆਂ ਮਾਵਾਂ ਕਹਿੰਦੀਆਂ ਜੇ ਆਫਟਰਨੂਨ ਨੈਪ ਨਾ ਲਵੇ ਫਿਰ ਤਾਂ ਇਹਨੇ ਚਿੜਚਿੜਾ ਹੋ ਜਾਣਾ, ਇਹਨੇ ਰੋਣ ਲੱਗ ਜਾਣਾ, ਇਹਨੇ ਲੱਤਾਂ ਮਾਵਾਂ ਮਾਰਨ ਲੱਗ ਜਾਣਾ, ਖਿਜਣਾ, ਫਿਰ ਇਹਨੇ ਰੋਟੀ ਵੀ ਨਹੀਂ ਖਾਣੀ, ਆਪਣਾ ਫੂਡ ਵੀ ਨਹੀਂ ਖਾਣਾ, ਦੁੱਧ ਵੀ ਨਹੀਂ ਲੈਣਾ, ਕਿਉਂਕਿ ਇਸਦੀ ਨੈਪ ਪੂਰੀ ਨਹੀਂ ਹੋਈ, ਵਿਚ ਮੀਨਸ ਉਹਦੀ ਫਿਜ਼ੀਕਲ ਨੀਡ ਪੂਰੀ ਨਹੀਂ ਹੋਈ। ਪਰ ਕੀ ਫਿਜ਼ੀਕਲ ਨੀਡ ਇਜ਼ ਓਨਲੀ ਲਿਮਿਟਿਡ ਟੂ ਦੇਅਰ ਯੂ ਨੋ ਥਰਸਟ ਹੰਗਰ ਔਰ ਲੈਕ ਆਫ ਸਲੀਪ? ਨੋ, ਈਵਨ ਟੱਚ ਡਿਜ਼ਾਇਰ, ਵੀ ਬੱਚਾ ਡਿਜ਼ਾਇਰ ਟੂ ਬੀਂਗ ਕੈਰਿਡ, ਮਾਂ ਚੱਕ ਲਵੇ, ਪਿਓ ਚੱਕ ਲਵੇ, ਹੱਗ ਮਿਲ ਜਾਵੇ, ਪਿਆਰ ਮਿਲ ਜਾਵੇ, ਉਹ ਚੀਜ਼ ਵੀ ਜੇ ਬੱਚਾ ਚਾਹ ਰਿਹਾ ਮੈਨੂੰ ਚੱਕ ਲਓ ਮੈਨੂੰ ਚੱਕ ਲੈਣ, ਵੀ ਆਰ ਨੋਟ ਪੇਇੰਗ ਅਟੈਂਸ਼ਨ ਬਿਕੋਜ਼ ਵੀ ਆਰ ਡੂਇੰਗ ਸਮਥਿੰਗ ਐਲਸ, ਤਾਂ ਵੀ ਉਹ ਫਿਜ਼ੀਕਲ ਨੀਡ ਪੂਰੀ ਨਾ ਹੋਣ ਨਾ ਬੱਚੇ ਦਾ ਬਿਹੇਵੀਅਰ ਚੇਂਜ ਹੋ ਜਾਏਗਾ। ਟ੍ਰਾਂਜੈਕਸ਼ਨ ਲਿਮਿਟਸ ਆਰ ਆਲਸੋ ਬੇਸਿਕਲੀ, ਸਾਨੂੰ ਜਦੋਂ ਬੱਚੇ ਤੋਂ ਟਾਈਮ ਚਾਹੀਦਾ ਅਸੀਂ ਆਪਣਾ ਫੋਨ ਫੜਾ ਦਿੰਦੇ ਹਾਂ, ਗੈਜਟਸ ਦੇ ਦਿੰਦੇ ਹਾਂ ਵੀ ਇਹ ਹੁਣ ਡਿਸਟਰੈਕਟਡ ਰਹੇ, ਮੈਨੂੰ 15 ਮਿੰਟ ਮਿਲ ਜਾਣਾ, ਮੈਂ ਤੜਕਾ ਲਾ ਲਾਂ ਜਾਂ ਮੈਂ ਆਪਣਾ ਫੋਨ ਕਾਲ ਫਿਨਿਸ਼ ਕਰ ਲਾਂ ਜਾਂ ਆਪਣਾ ਕੰਮ ਫਿਨਿਸ਼ ਕਰ ਲਾਂ, ਅੱਧਾ ਘੰਟਾ ਬੱਚੇ ਨੂੰ ਉਹ ਦੇ ਦਿੱਤਾ। ਉਸ ਤੋਂ ਬਾਅਦ ਜਦੋਂ ਹੀ ਅਸੀਂ ਆਪਣੇ ਜ਼ੋਨ ਚੋਂ ਬਾਹਰ ਨਿਕਲਦੇ ਹਾਂ ਵੀ ਮੇਰਾ ਤੜਕਾ ਲੱਗ ਗਿਆ, ਹਾਂ ਇਹ ਤਾਂ ਅੱਧਾ ਘੰਟਾ ਹੋ ਗਿਆ ਫੋਨ ਦੇਖੀ ਜਾਂਦਾ, ਅਸੀਂ ਉਹਦੇ ਦੇਖਦੇ ਹਾਂ ਹੱਥ 'ਚੋਂ ਫੋਨ ਖਿੱਚਦੇ ਹਾਂ। ਸੋ ਵੀ ਡਿਡ ਨਾਟ ਗਿਵ ਦ ਚਾਈਲਡ ਅ ਟ੍ਰਾਂਜੈਕਸ਼ਨ ਟਾਈਮ, ਕਿਉਂਕਿ ਹੁਣ ਸਾਨੂੰ ਪਤਾ ਲੱਗ ਗਿਆ ਵੀ ਬਸ ਹੁਣ ਇਹਨੂੰ ਫੋਨ ਨਹੀਂ ਮਿਲਣਾ ਚਾਹੀਦਾ, ਅਸੀਂ ਡਿਸਾਈਡ ਕਰ ਲਿਆ। ਸੋ ਵੀ ਡਿਡ ਨਾਟ ਡਿਸਾਈਡ ਦੇਣਾ ਕਦੋਂ ਹੈ, ਕਿੰਨਾ ਕੁ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ, ਤੇ ਜੇ ਲੈਣਾ ਹੈ ਤੇ ਕਿੱਦਾਂ ਲੈਣਾ, ਲਿਮਿਟ ਕਿੱਦਾਂ ਸੈੱਟ ਕਰਨੀ, ਇਟਸ ਆਵਰ ਪ੍ਰੋਬਲਮ। ਐਂਡ ਦ ਲਾਸਟ ਇਜ਼ ਓਵਰ ਸਟਿਮੂਲੇਸ਼ਨ, ਕਿਉਂ ਬੱਚਾ ਕਈ ਵਾਰੀ ਰੋਣ ਲੱਗ ਜਾਂਦਾ, ਬਹੁਤ ਜ਼ਿਆਦਾ ਨੋਇਜ਼ ਹੈਗੀ ਹੈ, ਭੀੜ ਭੜੱਕਾ ਹੈਗਾ, ਓਵਰਵੈਲਮ ਹੋ ਜਾਂਦੇ ਬਹੁਤ ਸਾਰੇ ਬੱਚੇ। ਕੋਈ ਸਾਡੇ ਯੂਨੋ ਕਿਚਨ ਚ ਕੁਕਿੰਗ ਹੋ ਰਹੀ ਹੈ ਤੇ ਸਾਡਾ ਕੁੱਕਰ ਸੀਟੀ ਮਾਰਦਾ, ਆਵਾਜ਼ ਕਰਦਾ, ਬੱਚਾ ਚੰਗਰਾ ਮਾਰਨ ਲੱਗਦਾ, ਰੋਣ ਲੱਗ ਜਾਂਦਾ, ਕੰਨਾਂ ਨੂੰ ਟੱਕਣ ਲੱਗ ਜਾਂਦਾ। ਸੋ ਦੋਜ਼ ਆਰ ਨਾਟ ਬਿਹੇਵੀਅਰ ਪ੍ਰੋਬਲਮਸ, ਓਵਰ ਸਟਿਮੂਲੇਸ਼ਨ ਆਫ ਦੇਅਰ ਬ੍ਰੇਨ, ਦ ਬ੍ਰੇਨ ਕੈਨੋਟ ਟੇਕ ਦੈਟ ਮਚ ਨੋਇਜ਼। ਕਿਸੇ ਪਾਰਟੀ 'ਚ ਜਾ ਕੇ ਕਈ ਪੇਰੈਂਟਸ ਨੇ ਨੋਟਿਸ ਕੀਤਾ ਹੋਏਗਾ ਕਿ ਪਾਰਟੀ 'ਚ ਜਾ ਕੇ ਸਾਡਾ ਬੱਚਾ ਰੋਣ ਲੱਗ ਜਾਂਦਾ, ਜ਼ਿਆਦਾਤਰ ਬੱਚੇ ਹੱਸਦੇ ਆ, ਉਹ ਯੂਨੋ ਡਾਂਸ ਫਲੋਰ 'ਤੇ ਡਾਂਸ ਕਰਦੇ ਆ, ਪਰ ਸਾਡਾ ਤਾਂ ਕੰਨਾਂ 'ਤੇ ਹੱਥ ਰੱਖਦਾ ਰੋਣ ਲੱਗ ਜਾਂਦਾ, ਵਿਚ ਮੀਨਸ ਹਿਜ਼ ਬ੍ਰੇਨ ਗੈਟਸ ਓਵਰਲੀ ਸਟਿਮੂਲੇਟਡ। ਸੋ ਨਾਓ ਦ ਕੁਐਸਚਨ ਯੂ ਹੈਡ ਵਾਜ਼, ਵਟ ਹੋਮਿਓਪੈਥੀ ਕੈਨ ਡੂ ਹੇਅਰ? wonderful results homeopathy can bring in each and every child. Bachcha chahe autistic hai, delayed development hai, speech delay da bachcha hega, physically odiya transitions sahi nahi ho riya hega, overly stimulated hega, which means ke overly sensitive to noise hega, teh sariya cheeza symptomatically on time early years de andar treat kitiya ja sakdi hai. Je bachche inna cheeza de naal grow karde ne, which means ke puberty age cross kar gaye ne, that's when it becomes difficult. So which means less address and see. Je sade bacche chote umre, khas karke je ghar ch newborn ho gaya te toddler cheeka marda, kyon mainu replace kar liya gaya, ohnu oh transition nahi mili, ohnu samjhaya nahi gaya ke kare veera aaya, it's not teri jagah le li gayi hai. So bahut kuch hai jehda oh choti je dimag te choti je duniya ch hunda, jis nu samay sir samjhna te ilaaj karna bacche de behavior te mental health and growth layi bahut zyada zaruri hai. So je tusi ya tode ghar ch edan da koi vi masla chal reha, as we always say, Sujok Homeo Clinic is the destination where we have your answer.
1: ਨੰਬਰ ਤੁਸੀਂ ਇੱਕ ਵਾਰ ਨੋਟ ਕਰੋ, ਸੁਜੋਕ ਹੋਮਿਓ ਕਲੀਨਿਕ 647-856-2516, 647-856-2516 647-856-2516 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਸੁਜੋਕ ਹੋਮਿਓ ਕਲੀਨਿਕ. ਬਹੁਤ ਸ਼ੁਕਰੀਆ ਤੇ ਧੰਨਵਾਦ ਜੀ.
3: ਥੈਂਕ ਯੂ ਸੋ ਮਚ ਨਵੀ.
1: ਥੈਂਕ ਯੂ. ਸੋ ਪ੍ਰੋਗਰਾਮ ਪੰਜਾਬੀ ਰਾ, ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਰਿਹਾ ਸੀ ਕਿ ਤੁਹਾਡੇ ਆਪਣੇ ਸ਼ਹਿਰ 'ਚ ਯਾਰ ਜੈਸਮਿਨ ਸੈਂਡਲੈਸ ਆ ਰਹੀ ਹੈ. ਸੋ ਜੈਸਮਿਨ ਸੈਂਡਲੈਸ ਪਰਸੋਂ ਸੈਟਰਡੇ CAA ਗਰਾਊਂਡਸ ਸਟੀਲ ਕੈਨੇਡੀ ਤੇ ਪਰਫਾਰਮ ਕਰ ਰਹੀ ਹੈ. ਤੇ ਜੈਸਮਿਨ ਸੈਂਡਲੈਸ ਦੇ ਸ਼ੋਅ ਦੀਆਂ ਟਿਕਟਾਂ ਲਈ heritagesounds.ca, heritagesounds.ca, ਜੈਸਮਿਨ ਸੈਂਡਲੈਸ.

0: ਬਾਤ ਹੈ ਹੈ ਨਖਰਾ ਟਕੀਲਾ ਦਾ ਇਹ ਸ਼ਾਰਟ ਵੇ ਸੋ ਟਕੀਲਾ ਦੀਆਂ ਸ਼ਾਰਟਾਂ ਵੀ ਲਾ ਲਿਓ ਤੇ ਵਧੀਆ ਤੁਸੀਂ ਜੈਸਮਿਨ ਸੈਂਡਲੈਸ ਦਾ ਸ਼ੋਅ ਵੀ ਦੇਖੋ ਸਿਪ ਸਿਪ ਕਰਦੇ ਕਰਦੇ ਸ਼ੋਅ ਇੰਜੋਏ ਕਰੋ ਸੋ ਸੈਟਰਡੇ ਨੂੰ 8 ਤਰੀਕ ਨੂੰ heritagesounds.ca ਗੁਰਕਰਮ ਢੀਂਡਸਾ ਬੜਾ ਹੀ ਪਾਪੂਲਰ ਨੰਬਰ ਹੈ ਗੁਰਕਰਮ ਦਾ ਦੇਖੋ ਜਦੋਂ ਕੋਈ ਨੰਬਰ ਪਾਪੂਲਰ ਹੋ ਜਾਂਦਾ ਉਹਦਾ ਫਿਰ ਕਾਰਨ ਵੀ ਇਹੀ ਹੈ ਯਾਰ ਸਰਵਿਸ ਇੰਨੀ ਵਧੀਆ ਸੋ ਤੁਹਾਡੇ ਗੱਡੀਆਂ ਘਰਾਂ ਦੀ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਤੁਹਾਡੀ ਨਹੀਂ ਕੱਟ ਰਹੀ ਸਾਰੀ ਰਾਜਵੰਤ ਨੂੰ ਕਾਲ ਕਰਨਾ ਤੁਹਾਡੀ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਨਹੀਂ ਕੱਟ ਰਹੀ ਮੈਂ ਤੁਹਾਨੂੰ ਦੱਸਦਾ ਤੁਸੀਂ ਰਾਜਵੰਤ ਨੂੰ ਕਾਲ ਕਰੋਗੇ ਨਾ ਰਾਜਵੰਤ ਨੇ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਨਾ 25 ਤੋਂ ਵੱਧ ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਤੇ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਰਾਜਵੰਤ ਕੌਰ 647-674-4735 647-674-4735 647-674-4735 ਰਾਜਵੰਤ ਨੂੰ ਕਾਲ ਕਰੋ ਦੇਖਿਓ ਸਹੀ ਤੁਹਾਡੇ ਘਰਾਂ ਦੀ ਇੰਸ਼ੋਰੈਂਸ ਗੱਡੀਆਂ ਦੀ ਇੰਸ਼ੋਰੈਂਸ ਘੱਟਦੀ ਆਪ ਕਹੋਗੇ ਨਵੀਂ ਇਹ ਤਾਂ ਜਾਦੂ ਹੀ ਕਰਤਾ ਆਪਣੇ ਰਾਜਵੰਤ ਹੋਣਾ ਨੇ ਇੰਡੀਅਨ ਫਰੂਟਲੈਂਡ ਦੀ ਬੱਲੇ ਬੱਲੇ ਹਮੇਸ਼ਾ ਸੀਗੀ ਹੈਗੀ ਹੈ ਅਤੇ ਰਹੇਗੀ ਇੰਡੀਅਨ ਫਰੂਟਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਖੁੱਲ ਚੁੱਕੀਆਂ ਯਾਰ ਗਰੋਸਰੀ ਸਟੋਰ ਦੀਆਂ ਸੈਂਡਲਵੁੱਡ ਹਰਨਟੇਰੀਓ ਮੇਫੀਲਡ ਐਂਡ ਕ੍ਰੈਡਿਟ ਵਿਊ ਮਕਵੀਨ ਕੈਸਲਮੋਰ ਬਵੇਡ ਚਿੰਕਿਊਜ਼ੀ ਕੁਈਨ ਚਿੰਕਿਊਜ਼ੀ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ ਇੰਡੀਅਨ ਫਰੂਟਲੈਂਡ 'ਤੇ ਬਹੁਤ ਟੋਪ ਦੀਆਂ ਸੇਲਾਂ ਪਹੁੰਚੋ ਅਤੇ ਵਧੀਆ ਆਪਣੇ ਮਨਪਸੰਦ ਦੀ ਗਰੋਸਰੀ ਕਰੋ ਇੰਡੀਅਨ ਫਰੂਟਲੈਂਡ 1445 ਹੈਲੋ
1: ਹੈਲੋ ਹਾਂਜੀ ਨਵੀਂ ਵੀਰ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਬ੍ਰੋ ਯਾਰ ਇੱਥੇ ਆਪਣੇ ਬ੍ਰੈਂਪਟਨ ਜਾਂ ਮੇਫੀ ਫਾਕੇ 'ਚ ਕੋਈ ਹੱਡੀਆਂ ਹੁੱਡੀਆਂ ਦਾ ਇਲਾਜ ਕਰਦਾ ਹੋਵੇ ਕੋਈ ਹੈ ਯਾਰ ਕਿਸੇ ਦਾ ਨੰਬਰ ਚਾਹੀਦਾ ਸੀਗਾ
0: ਦੇਸੀ ਡਾਕਟਰ ਦਾ ਚਾਹੀਦਾ
1: ਹਾਂਜੀ ਹਾਂਜੀ ਦੇਸੀ ਯਾਰ ਆਪਣੇ ਜਿਹੜੇ ਹੁੰਦੇ
0: ਦੇਸੀ ਨਾ ਤੁਸੀਂ ਫੌਜੀ ਸਾਹਿਬ ਨੂੰ ਫੋਨ ਕਰ ਲਓ
1: ਅੱਛਾ ਜੀ ਫੌਜੀ ਸਾਹਿਬ ਇਹਨਾਂ ਦਾ ਵੀ ਨੰਬਰ
0: ਨੰਬਰ ਇਹਨਾਂ ਦਾ 416
1: ਹਾਂਜੀ
0: 786
1: ਹਾਂਜੀ
0: 7211
1: ਠੀਕ
0: ਹੈ ਜੀ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਜੀ 4984 ਹਾਂਜੀ
2: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਬਸ ਠੀਕ ਠਾਕ ਭਾਜੀ ਠੀਕ ਠਾਕ ਬੜੀ ਕੱਲ ਪਰਸੋਂ ਇੱਕ ਚੀਜ਼ ਪੜ੍ਹਨ ਡਿਆ ਸੀਗਾ ਕਹਿੰਦਾ ਦੋਵਾਂ ਚੋਂ ਇੱਕ ਤੇ ਇੱਕ ਜਣਾ ਮੁੱਕਰਿਆ ਹੋਊਗਾ ਤਾਂ ਹੀ ਇਸਟਾਮ ਪੇਪਰ ਬਣਿਆ
0: ਅੱਛਾ
2: ਹਾਂਜੀ ਤੇ ਇਹ ਠੱਗੀ ਠੋਰੀ ਤੇ ਭਾਜੀ ਸਦੀਆਂ ਤੋਂ ਚੱਲਦੀ ਆ ਰਹੀ ਆ ਕੋਈ ਚੱਕਰ ਨੀ ਪਰ ਮੈਂ ਮੰਨਦਾ ਵਾ ਭਾਜੀ ਕਿ ਕੁਛ ਨੀ ਐਂਡ ਆਫ ਦੀ ਡੇ ਮਤਲਬ ਮੁੱਕ ਜਾਣਾ ਮੇਲਾ ਕੋਈ ਗੱਲ ਨੀ ਰਿਸ਼ਤੇ ਤੋੜਨੇ ਨੀ ਚਾਹੀਦੇ ਪੈਸਿਆਂ ਵਾਸਤੇ ਪਰ
0: ਪਤਾ ਕੀ ਹੈ ਜਿਹਨੇ ਪੈਸੇ ਲਏ ਹੁੰਦੇ ਆ ਜ਼ਿਆਦਾ ਤਾਂ ਰਿਸ਼ਤਾ ਉਹ ਤੋੜਦਾ ਜਿਹਨੇ ਦਿੱਤੇ ਹੁੰਦੇ ਆ ਉਹ ਨੀ ਬੜਾ ਤੋੜਦਾ
2: ਹਾਂ ਮੈਂ ਇਹੋ ਹੀ ਗੱਲ ਕਰਨ ਲੱਗਾ ਵੀ ਜਿਹਨੇ ਫੜੇ ਹੁੰਦੇ ਨਾ ਪੈਸੇ ਉਹ ਆਪਣੀ ਉਹ ਵਿਖਾ ਜਾਂਦਾ ਵਾ ਕਿ ਮੈਂ ਮਤਲਬ ਕੀ ਆ ਚੀਜ਼ ਅੰਦਰ
0: ਜਿਹਨੇ ਨਾ ਵੀਰੇ ਜਿਹਨੇ ਪੈਸੇ ਦਿੱਤੇ ਹੁੰਦੇ ਆ ਉਹ ਫਿਰ ਵੀ ਕਹਿੰਦਾ ਚੱਲ ਯਾਰ ਪੈਸਾ ਨਾ ਮੋੜ ਨੋ ਪ੍ਰੋਬਲਮ ਕੋਈ ਚੱਕਰ ਨੀ ਬਟ ਰਿਸ਼ਤਾ ਨਾ ਤੋੜ
2: ਹਾਂਜੀ ਹਾਂਜੀ ਕਿਉਂਕਿ ਜਦੋਂ ਜਿਹਨੇ ਦਿੱਤੇ ਹੁੰਦੇ ਜਦੋਂ ਮੰਗਦਾ ਨਾ ਤੇ ਜਿਹਨੇ ਲਏ ਹੁੰਦੇ ਉਹ ਫਿਰ ਗਲ ਪੈਂਦਾ ਗਾੜੀਆਂ ਨਾਲੇ ਚੋਰ ਨਾਲੇ ਚੱਤਰ ਉਦੋਂ ਕੰਮ ਖਰਾਬ ਹੋ ਜਾਂਦਾ ਤੇ ਮਤਲਬ ਮੈਂ ਤੇ ਇਹੀ ਮੈਂ ਇਹੀ ਸੋਚਦਾ ਭਾਜੀ ਕਿਉਂਕਿ ਮੈਂ ਖੁਦ ਫੜੇ ਹੀ ਗਏ ਕਿ ਮੇਰੇ ਕੋਲ ਥੋੜੇ ਡਿਲੇ ਹੋ ਗਏ ਕਾਫੀ ਮੈਂ ਖੁਦ ਬੜੀ ਲੇਟ ਮੋੜੇ ਪੈਸੇ ਪਰ ਜਦੋਂ ਮੇਰੇ ਕੋਈ ਹੁਣ ਮੰਗਦਾ ਵਾ ਦੇਣੇ ਪੈਂਦੇ ਆ ਭਾਜੀ ਪਰ ਸਟੋਰੀ ਜੀ ਮਾੜੀ ਸੁਣਾ ਦੀਦੀ ਆ ਵੀ ਆਪਣਾ ਵੀ ਖਰਚਾ ਹੈਗਾ ਵਾ ਵੀ ਏਦਾਂ ਨੂੰ ਏਦਾਂ ਕਰਦੀ ਹੈ ਨਾ ਵੀ ਜਾਂ ਇੰਨੇ ਚਿਰ ਨੂੰ ਕਰਦੀ ਮੈਂ ਮੈਨੂੰ ਵੀ ਲੋੜ ਆ ਪਹਿਲਾਂ ਹੀ ਪ੍ਰੈਸ਼ਰ ਜਿਹਾ ਬਣਾ ਲਈਦਾ ਅਗਲੇ ਦੇ
0: ਨਹੀਂ ਠੀਕ ਹੈ ਦੇਖੋ ਡਿਲੇ ਹੋ ਜਾਂਦਾ ਉਹਦਾ ਕੋਈ ਚੱਕਰ ਨਹੀਂ ਬਟ ਅਗਲੇ ਨੂੰ ਦੱਸ ਦਿੱਤਾ ਜਾਵੇ ਵੀ ਯਾਰ ਮੇਰੇ ਤੋਂ ਥੋੜੇ ਡਿਲੇ ਆ ਤੇ ਫਿਰ ਚਲੋ ਬੰਦਾ ਵੀ ਸਮਝ ਜਾਂਦਾ
2: ਹਾਂਜੀ ਹਾਂਜੀ ਤੇ ਬਾਕੀ ਭਾਜੀ ਸਾਰੀ ਦੁਨੀਆ ਧਾਰ ਤੇ ਚੱਲਣ ਦੀ ਮੇਰੇ ਖਿਆਲ
0: ਨਾਲ ਨਹੀਂ ਚਲੋ ਇਹ ਵੀ ਹੈ ਕਿ ਜੇ ਹੁਣ ਆਪਾਂ ਮਦਦ ਕਰਨੀ ਬੰਦ ਕਰ ਦਿੱਤੀ ਤਾਂ ਫਿਰ ਦੁਨੀਆ ਕਿਵੇਂ ਚੱਲੂਗੀ ਕਿ ਨਹੀਂ
2: ਹਾਂਜੀ ਹਾਂਜੀ ਇਹੀ ਗੱਲ ਹੈ ਪਰ ਮੈਂ ਸੋਚਦਾ ਕਿ ਜੇ ਪੈਸੇ ਜਿਹਨੂੰ ਦਿੱਤੇ ਆ ਨਾ ਜਿੰਨੇ ਵੀ ਆ ਉਹ ਇਹ 99 ਬੰਦਾ ਇਹ ਸੋਚ ਲੈ ਕਿ ਇਹ ਮਰ ਗਏ ਆ
0: ਕੀ ਪੰਜਾਬੀ ਚ ਕੀ ਕਹਿੰਦੇ ਹੁੰਦੇ ਆ ਵੀ ਕੋਈ ਪਤਾ ਨੀ ਹੁਣ ਮੈਨੂੰ ਕਹਾਵਤ ਜੀ ਬਣੀ ਹੋਈ ਆ ਨੇਕੀ ਕਰ ਤੇ ਖੂਹੇ ਮੇਂ ਡਾਲ
2: ਹਾਂਜੀ ਜੇ ਵਾਪਸ ਆ ਗਏ ਆਪਣੇ ਨਹੀਂ ਤੇ ਫਿਰ ਗਏ
0: ਇਹ ਪੰਜਾਬੀ ਚ ਕਹਿੰਦੇ ਨੇਕੀ ਕਰ ਤੇ ਫਿਰ ਬਾਅਦ ਦੇ ਵਿਚ ਕੀ ਹੈ ਜੁੱਤੀਆਂ ਖਾ ਕੁਛ ਏਦਾਂ ਦਾ ਕੁਛ ਹੈਗਾ ਤੂੰ ਵੀ ਖਾਧੀਆਂ ਨਹੀਂ ਮੈਂ ਵੀ ਖਾਧੀਆਂ ਤੂੰ ਵੀ ਖਾ ਚਲੋ ਠੀਕ ਹੈ ਵੀਰੇ, ਧੰਨਵਾਦ ਤੁਹਾਡਾ, ਮਿਹਰਬਾਨੀ, ਸ਼ੁਕਰੀਆ ਤੇ ਮਿਹਰਬਾਨੀ, ਸ਼ੁਕਰੀਆ ਜਨ. ਓਕੇ, ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮੈਸੇਜ, ਕੈਲੇਡਨ ਮਿਤਸੂਬਿਸ਼ੀ ਦਾ, ਮਿਤਸੂਬਿਸ਼ੀ ਦੀਆਂ ਗੱਡੀਆਂ ਕੈਲੇਡਨ ਮਿਤਸੂਬਿਸ਼ੀ ਤੋਂ ਲਓ, 10 ਸਾਲ ਦੀ ਵਾਰੰਟੀ ਅਗਲੇ ਦੇ ਰਹੇ ਆ ਤੁਹਾਨੂੰ, ਤੇ ਇੰਨੀਆਂ ਟੌਪ ਦੀਆਂ ਗੱਡੀਆਂ, ਮੈਂ ਕਿਹਾ ਕਿ ਛੱਡ ਹੀ ਗੱਲਾਂ ਦੋ. ਸੋ 6476782754 ਕੈਲੇਡਨ ਮਿਤਸੂਬਿਸ਼ੀ, 6476782754. ਜੇ ਮੇਰੇ ਕੋਈ ਵੀ ਮਿੱਤਰ ਸੱਜਣ ਟਰੱਕ ਯਾਰਡ ਦੇ ਮਾਲਕ ਨੇ, ਤੁਸੀਂ ਸੁਣ ਰਹੇ ਹੋ, ਜੇ ਤੁਹਾਡੇ ਕੋਲ ਟਰੱਕ ਯਾਰਡ ਹੈ, ਸਕਿਉਰਿਟੀ ਕੈਮਰੇ ਕੁਮਰੇ ਬੰਦ ਕਰੋ, ਉਹਦਾ ਕੋਈ ਫਾਇਦਾ ਨਹੀਂ. ਤੁਸੀਂ ਨਾ ਲਾਈਵ ਮੋਨੀਟਰਿੰਗ ਕਰਾਓ. ਮੈਂ ਤੁਹਾਨੂੰ ਗੇਜ਼ਰ ਮੋਨੀਟਰਿੰਗ ਵਾਲਿਆਂ ਦਾ ਨੰਬਰ ਦਿੰਦਾ. ਗੇਜ਼ਰ ਮੋਨੀਟਰਿੰਗ ਵਾਲੇ ਕੀ ਕਰਦੇ ਨੇ, ਇਹ ਨਾ ਥਾਂ ਥਾਂ 'ਤੇ ਕੈਮਰੇ ਲਾਉਂਦੇ ਆ, ਅਤੇ ਇਹਨਾਂ ਦੀ ਟੀਮ ਬੈਠੀ ਆ ਬਹੁਤ ਵੱਡੀ, ਇਹ ਕੈਮਰੇ ਤੁਹਾਡੇ ਮੋਨੀਟਰ ਕਰ ਰਹੇ ਹੁੰਦੇ ਆ. ਮੈਂ ਹੱਸਦਾ ਹੁੰਦਾ, ਮੈਂ ਕਿ ਜੇ ਕਿਤੇ ਮੱਖੀ ਵੀ ਆ ਕੇ ਬਹਿ ਜਾਵੇ ਨਾ ਤੁਹਾਡੇ ਫੈਂਸ 'ਤੇ, ਇਹਨਾਂ ਨੇ ਦੱਸ ਦੇਣਾ ਇੱਥੇ ਆ ਕੇ ਮੱਖੀ ਬੈਠੀ ਆ, ਅਤੇ ਦੱਸੋ ਕੀ ਕਰਨਾ. ਤੁਹਾਨੂੰ ਰਿਪੋਰਟ ਡੇਲੀ ਮਿਲੇਗੀ. ਸੋ ਗੇਜ਼ਰ ਮੋਨੀਟਰਿੰਗ ਨੂੰ ਕਾਲ ਕਰੋ, 905-520-5200, 905-520-5200. ਮਿਸਟਰ ਸਿੰਘ ਪੀਜ਼ਾ, 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ੇ ਨੇ ਚੱਕ ਦਿੱਤੇ ਫੱਟੇ, ਅਤੇ ਤੁਸੀਂ ਮਿਸਟਰ ਸਿੰਘ ਪੀਜ਼ੇ 'ਤੇ ਇੱਕ ਵਾਰ ਅਜੇ ਜ਼ਰੂਰ ਪਹੁੰਚੋ. 30 ਲੋਕੇਸ਼ਨਾਂ ਨੇ, 2 ਲਾਰਜ ਪੀਜ਼ੇ, 4 ਟੋਪਿੰਗ, 4 ਫ੍ਰੀ ਡਿਪਿੰਗ ਸੌਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਦੇ ਵਿੱਚ. ਮਿਸਟਰ ਸਿੰਘ ਪੀਜ਼ਾ ਤੁਹਾਡੇ ਲਈ ਲੋਕੇਟਡ ਹੈ ਬ੍ਰੈਂਪਟਨ, ਨੋਰਥ ਪਾਰਕ, ਟੋਰਬਮ, ਕੁਈਨ ਮੈਕਲੋਗਲਿਨ, ਗੋਰਵੇ, ਮੇਫੀਲਡ, ਕੈਸਲਮੋਰ, ਮਕਵੀਨ, ਮਿਸੀ ਸਾਗਰ ਰੋਡ ਫਾਈਨੈਂਸ਼ੀਅਲ, ਬਾਕੀ ਬੋਲਟਨ, ਮਿਸੀ ਸਾਗਰ, ਟੋਰਾਂਟੋ, ਇਟੋਬਕੋ, ਰੈਕਸਡੇਲ, ਮੋਲਟਨ, ਓਸ਼ਵਾ, ਸਟੋਨੀ ਕ੍ਰੀਕ, ਕੇਮਬ੍ਰਿਜ, ਵਿੰਡਜ਼ਰ, ਵੋਡਸਟੋਕ, ਲੰਡਨ, ਕਿਚਨਰ, ਮੈਗਨਾ, ਕੋਈ ਸ਼ਹਿਰ ਹੀ ਹੈ ਨਹੀਂ ਜਿੱਥੇ ਇਹਨਾਂ ਦੀ ਲੋਕੇਸ਼ਨ ਨਹੀਂ. 905-500-4000, 905-500-4000, ਮਿਸਟਰ ਸਿੰਘ ਪੀਜ਼ਾ, 905-500 ਅਤੇ 4000 ਅਤੇ ਮਿਸਟਰ ਸਿੰਘ ਪੀਜ਼ੇ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ, ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ. ਸੋ ਪ੍ਰੋਗਰਾਮ ਪੰਜਾਬੀ ਦੇ ਨਾਲ ਤੁਸੀਂ ਸੁਣ ਰਹੇ ਹੋ, ਸਟੂਡੀਓ ਦਾ ਆਪਣਾ ਨੰਬਰ ਹੈ 905-6733-3337, 905-6733-3337 ਆਪਣਾ ਫੋਨ ਨੰਬਰ ਹੈ. ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ. ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ. ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ. ਨੰਬਰ ਹੈ 6477-1987, 6477-1987. ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-1619-87 ਨੰਬਰ ਹੈ. ਹਾਂਜੀ, 9012, ਹੈਲੋ.
3: ਹਾਂਜੀ, ਸਤਿ ਸ਼੍ਰੀ ਅਕਾਲ ਨਵੀਂ ਭਾਜੀ, ਕੀ ਹਾਲ ਹੈ ਜੀ?
0: ਠੀਕ ਹੈ ਜੀ, ਠੀਕ ਹੈ, ਕਿਵੇਂ ਹੋ ਜੀ?
3: ਬਸ ਬਿਲਕੁਲ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਤੇ ਮੈਂ ਵਿੱਚ ਵਿੱਚ ਵਾਲੇ ਸੁਣਦਾ ਰਹਿਣਾ.
0: ਥੈਂਕ ਯੂ ਭਾਜੀ.
3: ਟੌਪਿਕ ਸੀਗਾ ਚੱਲ ਰਿਹਾ ਤੇ ਮੈਨੂੰ ਮੇਰੀ ਵਿੱਚ ਹਾਜ਼ਰੀ ਲੱਗੀ ਟੌਪਿਕ ਕਰਕੇ
0: ਜੀ,
3: ਤੇ ਤੁਹਾਡਾ ਉਧਾਰ ਦੀ ਗੱਲ ਚੱਲ ਰਹੀ, ਪੈਸੇ ਦਿੱਤੇ ਕਿੱਦਾਂ ਹਨਾ, ਤੇ ਉਹ ਗੱਲ ਇੱਦਾਂ ਕਿ ਜੇ ਤੁਸੀਂ ਕਿਸੇ ਨੂੰ ਕਹਿੰਦੇ ਹੁੰਦੇ ਸਿਆਣੇ ਵੀ, ਜੇ ਕਿਸੇ ਨਾਲ ਤੁਸੀਂ ਦੁਸ਼ਮਣੀ ਪਾਉਣੀ ਆ ਜਾਂ ਤੁਸੀਂ ਆਪਣੀ ਯਾਰੀ ਦੋਸਤੀ ਤੋੜਨੀ ਆ ਤਾਂ ਉਹਨੂੰ ਪੈਸੇ ਉਧਾਰ ਦੇ ਦਿਓ, ਉਹ ਟੁੱਟ ਜਾਂਦੀ ਹੈ ਜੀ. ਮੇਰੇ ਨਾ ਹੈਪਨ ਹੋਇਆ ਸੀਗਾ ਇੱਥੇ ਲਾਸਟ ਈਅਰ ਇਨ ਜਨਵਰੀ, ਵਨ ਆਫ ਮਾਈ ਫਰੈਂਡ ਲਾਈਕ ਇੱਥੇ 2 ਸਾਲ ਤੁਸੀਂ ਇੱਕ ਦੂਜੇ ਨੂੰ ਜਾਣਦੇ ਸੀ ਤੇ ਮੈਨੂੰ ਕਹਿੰਦਾ, ਮੈਨੂੰ ਬਹੁਤ ਉਦਾਸ ਬੈਠਾ ਉਹਦੇ ਘਰੇ, ਮੈਂ ਇੱਕ ਦਿਨ ਗਿਆ ਹੋਇਆ ਸੀ ਅਸੀਂ ਘੁੰਮਣ ਫਿਰਨ ਇਕੱਠੇ ਚੱਲ ਜਾਈਦਾ, ਤੇ ਕਹਿੰਦਾ ਯਾਰ ਮੈਂ ਬਹੁਤ ਉਦਾਸ ਆ, ਤੇ ਮੈਂ ਕਿਹਾ ਚੱਕਰ ਕੀ ਆ? ਕਹਿੰਦਾ ਯਾਰ ਦੱਸਣਾ ਕੀ ਆ, ਬਾਹਲਾ ਤੰਗ ਆ ਮੈਂ. ਮੈਂ ਕਿਹਾ ਕੋਈ ਦੱਸੂਗਾ ਗੱਲ ਤਾਂ ਸ਼ਾਇਦ ਤੇਰੀ ਹੈਲਪ ਕਰ ਸਕਦੇ ਆ ਨਾ, ਦੱਸੂਗਾ ਤਾਂ ਪਤਾ ਲੱਗੂ. ਕਹਿੰਦਾ ਯਾਰ ਮੈਂ ਕਿਸੇ ਤੋਂ ਪੈਸੇ ਕਿਹਾ ਸੀਗਾ ਨਾ ਵਿਆਜ ਤੇ ਲੈਣ ਨੂੰ, 8-9% ਮੈਂ ਘਰ ਲੈਣਾ, ਕਿਉਂਕਿ 3-4 ਸਾਲ ਹੋਏ ਜੇ, ਤੇ ਉਹਨੇ ਮੈਨੂੰ ਕਹਿ ਕੇ ਤਾਂ ਮੁੱਕਰ ਗਿਆ, ਤੇ ਮੈਂ ਹੁਣ ਅੱਗੇ $5,000 ਡਾਊਨ ਦੇ ਦਿੱਤਾ ਘਰ ਲਈ, ਤੇ ਹੁਣ ਮੇਰੇ ਕੋਲ ਪੈਸੇ ਨੀ ਹੈਗੇ ਤੇ ਮੈਂ ਉਸ ਕਰਕੇ ਪਰੇਸ਼ਾਨ ਆ. ਮੈਂ ਕਿਹਾ ਯਾਰ ਕਿੰਨੇ ਕੁ ਪੈਸੇ ਚਾਹੀਦੇ ਤੈਨੂੰ? ਕਹਿੰਦਾ ਯਾਰ ਮੈਨੂੰ $20,000 ਚਾਹੀਦਾ ਤੇ ਪੇਰੈਂਟਸ ਆਏ ਹੋਏ ਆ ਮੈਨੂੰ ਮਿਲਣ ਸੁਪਰ ਵੀਜ਼ੇ ਤੇ ਉਹਨਾਂ ਨੇ 2 ਮਹੀਨੇ ਬਾਅਦ ਚੱਲ ਜਾਣਾ ਤੇ ਮਾਰਚ ਚ ਪੈਸੇ ਵਾਪਸ ਆ ਜਾਣੇ ਇੰਨੇ ਹੀ ਟਾਈਮ ਹੈ ਮੈਂ ਕਿਹਾ ਜੇ ਐਡੀ ਗੱਲ ਪਿੱਛੇ ਤੂੰ ਕਿਉਂ ਟੈਨਸ਼ਨ ਲੈਣਾ ਵੀ ਤੂੰ ਆਪਣਾ ਘਰ ਲੈ ਕੋਈ ਗੱਲ ਨੀ ਮੈਂ ਤੇਰੀ ਹੈਲਪ ਕਰ ਦਿੰਦਾ ਤੇ ਮੈਂ ਉਹਨੂੰ ਬੈਂਕ ਲੈ ਕੇ ਚਲ ਗਿਆ ਨਾਲ ਹੀ ਮੈਂ ਕਿਹਾ ਮੈਂ ਤੇਰੇ ਅਕਾਊਂਟ ਚ ਟ੍ਰਾਂਸਫਰ ਕਰ ਦਿੰਦਾ ਪੈਸੇ ਤੇ ਜਦੋਂ ਉਹਨੇ ਦੇਖੇ ਮੇਰੇ ਅਕਾਊਂਟ ਚ ਪੈਸੇ ਕਹਿੰਦਾ ਯਾਰ ਮੈਂ ਇੱਕ ਹੋਰ ਨੂੰ ਕਿਹਾ ਸੀ ਉਹ ਵੀ ਮੁੱਕਰ ਗਿਆ
0: ਤੂੰ ਏਦਾਂ
3: ਮੈਨੂੰ ਕਿਹਾ ਵੀ ਚਲੋ ਵੀ ਜੇ ਏਦਾਂ ਕਰਦੇ ਤਾਂ ਪਲੀਜ਼ ਬਹੁਤ ਲਾਈਕ ਮੈਂ 2-3 ਜਗ੍ਹਾ ਤੋਂ ਫੜਨਾ ਹੋਣਾ ਇੱਕ ਜਗ੍ਹਾ ਮੈਂ ਮੋੜ ਦੂੰਗਾ ਠੀਕ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਕਿਉਂਕਿ ਇੱਥੇ ਫਰੈਂਡ ਬਣਿਆ ਓਦਾਂ ਮੈਨੂੰ ਜਾਣਦਾ ਨੀ ਸੀ ਉਹ $20,000 ਲਿਆ ਮੈਂ ਇੱਕ ਸਾਲ ਪਹਿਲਾਂ ਦੀ ਗੱਲ ਕਰਦਾ ਅਗਲਾ ਸਾਲ ਵੀ ਆ ਗਿਆ ਉਹਦੇ ਵਿੱਚ ਵੀ ਜਨਵਰੀ ਨਿਕਲ ਗਿਆ ਤੁਹਾਨੂੰ ਦੇਖ ਲਓ ਕਿਹੜਾ ਟਾਈਮ ਹੈ ਮੈਂ ਹਰ ਰੋਜ਼ ਉਹਨੂੰ ਫੋਨ ਕਰਦਾ ਬਾਈ $50,000 ਜਿਹੜਾ ਬਚਿਆ ਉਹ ਤਾਂ ਦੇ ਦੇ ਉਹ ਮੈਨੂੰ ਹਰ ਰੋਜ਼ ਜੀ ਕਹਿੰਦਾ ਮੇਰੀ ਉੱਥੇ ਪ੍ਰੋਪਰਟੀ ਵਿਕ ਰਹੀ ਆ ਸ਼ਾਇਦ ਕੱਲ ਨੂੰ ਵਿਕ ਜੇ ਹੁਣ ਪੰਗਾ ਪੈ ਗਿਆ ਹੁਣ 1 ਮਹੀਨੇ ਨੂੰ ਵਿਕਣੀ ਅੱਜ ਉਹ ਨੀ ਬੈਠਾ ਉਹ ਨੀ ਕਰਦੇ ਕਰਦੇ ਇੰਨਾ ਟਾਈਮ ਨਿਕਲ ਗਿਆ ਤੇ ਆਪਾਂ ਲਾ ਲਿਆ ਕੰਨਾਂ ਨੂੰ ਹੱਥ ਤੇ ਅੱਜ ਤੋਂ ਬਾਅਦ ਕੋਈ ਪੈਸੇ ਮੰਗਦਾ ਉਹਨੂੰ ਪੂਰਾ ਜਵਾਬ ਦੇ ਕੇ ਬਚ ਜਾ
0: ਤੁਹਾਡਾ ਭਾਜੀ ਕੀ ਲੱਗਦੇ ਉਹ ਤੁਹਾਡੇ ਕੀ ਲੱਗਦੇ ਸੀ
3: ਕੋਈ ਵੀ ਨੀ ਜਸਟ ਲਾਈਕ ਇੱਥੇ ਆ ਕੇ ਕਿਸੇ ਜੋਬ ਤੇ ਮੈਨੂੰ ਮਿਲਿਆ ਸੀਗਾ ਮੈਂ ਸੁਪਰਵਾਈਜ਼ਰ ਸੀ ਉੱਥੇ ਮੈਥੋਂ ਉਹਨੇ ਕੰਮ ਕੀਤਾ ਉੱਥੋਂ ਸਾਡੀ ਨਾਈਸ ਟਾਕ ਹੋ ਗਈ ਵਧੀਆ ਫਰੈਂਡ ਬਣ ਗਏ ਉੱਦਾਂ ਹੀ ਹਾਂ ਜਦੋਂ ਫੈਮਿਲੀ ਫਰੈਂਡ ਜੇ ਬਣ ਜਾਂਦੇ ਬਸ ਇੰਨੇ ਜੀ ਫਸ ਗਿਆ ਮੈਂ
0: ਪਰ ਭਾਜੀ $70,000 ਆਏ ਦੇਣਾ ਕਿਸੇ ਨੂੰ ਨਾ ਕੋਈ ਰਿਸ਼ਤੇਦਾਰੀ ਆ ਨਾ ਕੋਈ ਯਾਰੀ ਦੋਸਤੀ ਬੜੀ ਖਾਸ ਹੈ ਵਕੀਲ ਦੇ ਥਰੂ ਦੇ ਦੋ ਆਏ ਹੁਣ ਪੈਸਾ ਦੇਣਾ ਤਾਂ ਬੜੀ ਵੱਡੀ ਗੱਲ ਹੈ ਯਾਰ
3: ਸੱਤਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਂ ਪਛਤਾਉਣਾ ਆਪਣੇ ਜਿੱਥੇ ਵੀ ਕਿਤੇ ਬਹਿਣਾ ਫਰੈਂਡ ਸਰਕਲ ਚ ਕਿਤੇ ਹੋਰ ਵੀ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਭਾਜੀ ਕਦੀ ਕਿਸੇ ਨੂੰ ਪੈਸਾ ਉਧਾਰ ਨਾ ਦਿਓ ਦੇਣਾ ਆ ਉਹਨੂੰ ਕੋਈ ਵਕੀਲ ਪਾ ਕੇ ਉਹਨੂੰ ਵਿਆਜੀ ਜੇ ਬਾਹਰ 10% ਨੂੰ ਮਿਲਦੇ ਤਾਂ ਮੈਨੂੰ 2 ਨੂੰ ਲੈ ਲਾ
0: ਸਹੀ ਗੱਲ ਹੈ
3: ਹੈਲਪ ਕਰ ਦੂੰਗਾ ਬਟ ਮੈਂ ਓਦਾਂ ਪੈਸੇ ਨਹੀਂ ਦੇਣੇ ਸੋ ਮੈਂ ਤੁਹਾਡੇ ਰੇਡੀਓ ਥਰੂ ਇਸ ਇੱਕ ਕਹਿ ਲਓ ਵੀ ਇੱਕ ਜਾਣਕਾਰੀ ਦੇਣਾ ਚਾਹੁੰਦਾ ਜਿਹੜੇ ਵੀ ਸੁਣਨ ਵਾਲੇ ਬਹੁਤ ਬੰਦਿਆਂ ਨੇ ਫੋਨ ਆਏ ਮੈਂ ਤੁਹਾਡੀ ਗੱਲਾਂ ਸੁਣੀ ਕਿ ਕਿਸੇ ਨੇ 500-700 ਜੋ ਵੀ ਆ ਤੇ ਆਈ ਥਿੰਕ ਮੇਰੇ ਨਾਲੋਂ ਜ਼ਿਆਦਾ ਕਿਸੇ ਨੇ ਨਹੀਂ ਦਿੱਤੇ
0: ਹੋਣੇ
3: ਪਰ ਮੈਂ ਮੈਂ ਮੈਂ ਫਸ ਗਿਆ ਪਰ ਮੈਨੂੰ ਮਿਲ ਜਾਣੇ ਇੰਨਾ ਮੈਨੂੰ ਪਤਾ ਹੈ ਬਟ ਉਹ ਜਿੱਦਾਂ ਲਾਰੇ ਲਾ ਲਾ ਕੇ ਸਾਰੀ ਏਦਾਂ ਵੀ ਜਿੰਨਾ ਟਾਈਮ ਨਿਕਲ ਜਾਵੇ ਤੇ ਪਰ ਏਦਾਂ ਹੈ ਕਿ ਜਿਹੜੇ ਮਿਹਨਤ ਦੇ ਪੈਸੇ ਵਾਪਸ ਆ ਹੀ ਜਾਂਦੇ ਹੁੰਦੇ ਆ ਹਨਾ ਤੇ ਪਰ ਏਦਾਂ ਹੈ ਕਿ
0: $70,000 ਦੇਤਾ ਯਾਰ $70,000 ਤਾਂ ਬੰਦਿਆਂ ਦਾ ਸਾਲ ਚ ਨੀ ਬਣਦਾ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ